0: ਉਹਨਾਂ ਦੇ ਵਿੱਚੋਂ ਇੱਕ ਨੇਤਾ ਉਹ ਜਹਾਜ਼
1: ਹੋਲਡ ਕਰੋ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
0: ਟਰੰਪ ਸਾਹਿਬ ਇਧਰੋਂ ਕਹਿ ਰਹੇ ਹੋ ਨਹੀਂ ਨਹੀਂ ਕੁਛ ਨੀ ਹੋਇਆ ਉੱਥੇ, ਕੁਛ ਨੀ ਹੋਇਆ, ਸਭ ਕੁਛ ਠੀਕ ਠਾਕ ਆ।
1: ਇੱਕ ਮਿੰਟ ਦਿਓ ਜੀ, ਡਾਕਟਰ ਸਾਹਿਬ ਤਾਂ ਆਏ ਸੀ ਕਿੱਥੇ ਚਲ ਗਏ, ਇੱਕ ਮਿੰਟ ਜੀ ਮੈਂ ਹੋਲਡ ਕਰ
2: ਜੀ।
1: ਡਾਕਟਰ ਸਾਹਿਬ ਨਾਲ ਹੋ
2: ਜੀ? ਜੀ ਬਿਲਕੁਲ
1: ਨਾਲ ਹੈ ਡਾਕਟਰ ਸਾਹਿਬ ਨਾਲ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਵੈਲਕਮ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ
2: ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
0: ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਤੁਹਾਡਾ ਸਵਾਗਤ ਹੈ।
2: ਹਾਂਜੀ ਅੱਜ ਜੁੜ ਗਏ ਚੀਮਾ ਸਾਹਿਬ ਨਾਲ?
1: ਹਾਂਜੀ
0: ਹਾਂਜੀ
2: ਹਾਂਜੀ। ਖੱਕ ਸਾਹਿਬ, ਚੀਮਾ ਸਾਹਿਬ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ।
2: ਅੱਜ ਪ੍ਰੋਗਰਾਮ ਪੰਜਾਬੀ ਦਾ ਹੈ ਔਰ ਅਸੀਂ ਉਸ ਚੈਪਟਰ ਨੂੰ ਪਿਛਲੇ ਪ੍ਰੋਗਰਾਮ ਦੇ ਵਿਚ ਸਮ ਅਪ ਕਰ ਚੁੱਕੇ ਸਾਂ, ਕਲੋਜ਼ ਕਰ ਚੁੱਕੇ ਸਾਂ, ਪਰ ਅੱਜ ਅਸੀਂ ਇੱਕ ਵਾਰ ਫੇਰ ਥੋੜੀ ਬਹੁਤ ਉਸਦੀ ਦੁਹਰਾਈ ਕਰਦੇ ਹਾਂ ਤੇ ਫਿਰ ਅੱਗੇ ਦਾ ਜਿਹੜਾ ਚੈਪਟਰ ਹੈ ਅਸੀਂ ਸ਼ੁਰੂ ਕਰਨ ਵਾਲੇ ਹਾਂ। ਅਸੀਂ ਐਬਡੋਮਨ ਦੀ ਗੱਲ ਕੀਤੀ ਸੀ, ਪੇਟ ਦੀ ਗੱਲ ਕੀਤੀ ਸੀ ਤੇ ਪੇਟ ਦੇ ਸੰਬੰਧ ਵਿਚ ਅਸੀਂ ਇਸ ਪੇਟ ਨੂੰ 9 ਹਿੱਸਿਆਂ ਚ ਵੰਡ ਕੇ ਆਮ ਆਪਣੇ ਸਰੋਤਿਆਂ ਵਾਸਤੇ ਪੇਸ਼ ਕੀਤਾ ਸੀ ਤਾਂ ਕਿ ਆਸਾਨੀ ਨਾਲ ਸਮਝ ਸਕਣ ਕਿ ਕਿਹੜੇ ਹਿੱਸੇ ਦੇ ਵਿਚ ਕਿਹੜਾ ਕਿਹੜਾ ਅੰਗ ਆਉਂਦਾ
1: ਜੀ,
2: ਔਰ ਉਸ ਤੋਂ ਬਾਅਦ ਅਸੀਂ ਇਨ੍ਹਾਂ ਦੀਆਂ ਬਿਮਾਰੀਆਂ ਦੇ ਸੰਬੰਧ ਵਿਚ ਸ਼ੁਰੂ ਕਰਨਾ ਹੈਗਾ ਸਿਲਸਿਲੇ ਵਾਰ। ਅਸੀਂ ਜਿਹੜੀਆਂ 9 ਹਿੱਸਿਆਂ ਚ ਵੰਡਿਆ ਸੀਗਾ ਉਹਨਾਂ ਨੂੰ ਵੰਡਣ ਵਾਸਤੇ ਪਹਿਲਾਂ 2 ਲਾਈਨਾਂ ਅਸੀਂ ਉੱਪਰ ਤੋਂ ਖਿੱਚੀਆਂ ਸੀ ਜਿਨ੍ਹਾਂ ਨੂੰ ਮਿਡ ਕਲੈਵੀਕੁਲਰ ਲਾਈਨ ਕਹਿੰਦੇ। ਮਿਡ ਦਾ ਮਤਲਬ ਹੁੰਦਾ ਵਿਚਕਾਰ ਤੇ ਕਲੈਵੀਕਲ ਦਾ ਮਤਲਬ ਹੁੰਦਾ ਹਸਲੀ ਦੀ ਹੱਡੀ। ਹਸਲੀ ਦੀ ਹੱਡੀ ਦੇ ਬਿਲਕੁਲ ਵਿਚਕਾਰ ਤੋਂ ਅਸੀਂ 2 ਲਾਈਨਾਂ ਸਿੱਧੀਆਂ ਲੰਬ ਰੇਖਾਵਾਂ ਜਿਹਨੂੰ ਅਸੀਂ ਕਹਿੰਦੇ ਨੇ ਵਰਟੀਕਲ ਹੇਠਾਂ ਨੂੰ ਸਿੱਧੀਆਂ ਸੀਗੀਆਂ ਔਰ ਉਹਦੇ ਨਾਲ ਪੇਟ ਜਿਹੜਾ ਸੀਗਾ ਉਹ 3 ਹਿੱਸਿਆਂ ਚ ਵੰਡਿਆ ਗਿਆ ਸੀਗਾ। ਇੱਕ ਸੱਜੇ ਪਾਸੇ ਵਾਲੀ ਲਾਈਨ ਦੇ ਬਾਹਰ ਵਾਲਾ ਪਾਸਾ, ਇੱਕ ਖੱਬੇ ਪਾਸੇ ਵਾਲੀ ਲਾਈਨ ਦੇ ਬਾਹਰ ਵਾਲਾ ਪਾਸਾ ਔਰ ਇੱਕ ਵਿਚਕਾਰ ਵਾਲਾ ਹੱਥ। ਇਹ 3 ਹਿੱਸੇ ਹੋ ਗਏ ਸੀ। ਉਸ ਤੋਂ ਬਾਅਦ ਅਸਾਂ ਇੱਕ ਕਿਹਾ ਸੀ ਸਬ ਕੋਸਟਲ ਲਾਈਨ। ਸਬ ਕੋਸਟਲ, ਕੋਸਟ ਦਾ ਮਤਲਬ ਹੁੰਦਾ ਰਿਬ। ਸਬ ਕੋਸਟਲ ਜਿਹੜੀ ਸਭ ਤੋਂ ਹੇਠਾਂ ਵਾਲੀ ਅਸਲੀ ਹੈਗੀ ਹੈ ਸਾਡੀ, ਉਸ ਤੋਂ ਲੈ ਕੇ ਤੇ ਸੱਜੇ ਪਾਸੇ ਤੋਂ ਖੱਬੇ ਪਾਸੇ ਤੱਕ ਇੱਕ ਅਗਰ ਲਾਈਨ ਖਿੱਚੀਏ ਤੇ ਉਹਨੂੰ ਅਸੀਂ ਸਬ ਕੋਸਟਲ ਲਾਈਨ ਕਹਿੰਦੇ ਹਾਂ
0: ਜੀ।
2: ਇਸੇ ਤਰ੍ਹਾਂ ਹੀ ਫਿਰ ਇਹਦੇ ਉੱਪਰ ਵਾਲੇ ਪਾਸੇ ਵੀ ਕੁਝ ਹਿੱਸਾ, ਛਾਤੀ ਦੇ ਹਿੱਸੇ ਵਾਲੇ ਪਾਸੇ ਜਿਹੜਾ ਪੇਟ ਦਾ ਬਚ ਗਿਆ ਸੀਗਾ ਉਹਦੇ ਅਸੀਂ 3 ਹਿੱਸੇ ਆਟੋਮੈਟਿਕਲੀ ਦੇਖ ਲਏ। ਇੱਕ ਚ ਰਾਈਟ ਹਾਈਪੋਕੋਂਡ੍ਰਿਕ ਏਰੀਆ ਸੀਗਾ, ਇੱਕ ਦੇ ਵਿਚਕਾਰ ਵਾਲਾ ਹਿੱਸਾ ਐਪੀਗੈਸਟ੍ਰਿਕ ਏਰੀਆ ਸੀਗਾ ਔਰ ਇੱਕ ਖੱਬੇ ਪਾਸੇ ਦਾ ਸਪਲੀਨਿਕ ਏਰੀਆ ਯਾਨੀ ਲੈਫਟ ਹਾਈਪੋਕੋਂਡ੍ਰਿਕ ਏਰੀਆ ਸੀਗਾ। ਔਰ ਇਹਨਾਂ ਹੀ 3 ਹਿੱਸਿਆਂ ਦੇ ਸੰਬੰਧ ਵਿਚ ਅਲੱਗ ਅਲੱਗ ਅੰਗਾਂ ਦੀ ਸ਼ਨਾਖਤ ਅਸੀਂ ਕਰ ਦਿੱਤੀ ਸੀ ਕਿ ਰਾਈਟ ਹਾਈਪੋਕੋਂਡ੍ਰਿਕ ਏਰੀਆ ਦੇ ਵਿਚ ਲਿਵਰ ਹੁੰਦਾ ਆ, ਉਹਦੇ ਹੇਠਾਂ ਗਾਲ ਬਲੈਡਰ ਹੁੰਦਾ ਆ ਔਰ ਇਸੇ ਤਰ੍ਹਾਂ ਹੀ ਲਾਰਜ ਇੰਟਸਟਾਈਨ ਦਾ ਕੁਝ ਹਿੱਸਾ ਅਸੈਂਡਿੰਗ ਹੁੰਦਾ ਹੈ, ਕੁਝ ਹਿੱਸਾ ਟ੍ਰਾਂਸਵਰਸ ਹੁੰਦਾ ਆ ਔਰ ਹੈਪਾਟਿਕ ਫਲੈਕਸਰ ਉਹਦਾ ਲਾਰਜ ਇੰਟਸਟਾਈਨ ਦਾ ਜਿਹੜਾ ਮੋੜ ਪੈਂਦਾ ਹੈ ਉਹ ਇਸ ਏਰੀਏ ਦੇ ਵਿਚ ਪੈਂਦਾ ਹੈ ਔਰ ਬਾਇਲ ਡਕਟ ਜਿਹੜਾ ਲਿਵਰ ਦੇ ਵਿਚੋਂ ਨਿਕਲਦਾ ਹੈ ਉਹ ਔਰ ਕਾਮਨ ਬਾਇਲ ਡਕਟ ਜਿਹੜਾ ਗਾਲ ਬਲੈਡਰ ਵਿਚੋਂ ਨਿਕਲ ਕੇ ਤੇ ਆਂਤੜੀਆਂ ਵਾਲੇ ਪਾਸੇ ਜਾਂਦਾ ਹੈ ਉਹ ਵੀ ਇਸੇ ਏਰੀਏ ਦੇ ਵਿਚ ਹੀ ਸਾਨੂੰ ਪੈਂਦਾ ਹੈਗਾ ਆ। ਉਸ ਤੋਂ ਬਾਅਦ ਅਸੀਂ ਦੇਖਿਆ ਸੀਗਾ ਸਾਡਾ ਰਾਊਂਡ ਲਿਗਾਮੈਂਟ ਇੱਕ ਜਿਹੜਾ ਲਿਵਰ ਨੂੰ ਨਾ 2 ਹਿੱਸਿਆਂ ਚ ਵੰਡਦਾ ਹੈ, ਜਿਹਦੇ ਬਾਰੇ ਤਰਤੀਬ ਮੈਂ ਪਹਿਲਾਂ ਦੇ ਚੁੱਕਿਆ ਹਾਂ ਕਿ ਜਦੋਂ ਮਾਂ ਦੇ ਪੇਟ ਵਿਚ ਬੱਚਾ ਹੁੰਦਾ ਆ ਤੇ ਜਿਹੜੀ ਨਾਲੀ ਧੁੰਨੀ ਦੇ ਅੰਦਰ ਵਾਲੇ ਪਾਸੇ ਇਸ ਨੂੰ ਮਾਂ ਦਾ ਖੂਨ ਪਹੁੰਚਾ ਰਹੀ ਹੁੰਦੀ ਹੈ ਉਹ ਨਾੜੂ ਕੱਟਣ ਤੋਂ ਬਾਅਦ ਸੁੱਕ ਜਾਂਦੀ ਹੈ ਤੇ ਸੁੱਕਣ ਤੋਂ ਬਾਅਦ ਉਹ ਲਿਵਰ ਦੇ ਉੱਪਰ ਲਪੇਟੀ ਜਾਂਦੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਰਾਊਂਡ ਲਿਗਾਮੈਂਟ ਆਫ ਲਿਵਰ। ਪਰ ਉਹਦੇ ਨਾਲ ਹੀ ਨਾਲ ਕੁਦਰਤ ਦੇ ਨਿਯਮ ਅਨੁਸਾਰ ਪੋਰਟਲ ਸਿਸਟਮ ਇੱਕ ਹੋਰ ਨਾਲੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਬੱਚੇ ਦੀ ਸਾਰੇ ਸਰੀਰ ਦੀਆਂ ਆਂਤੜੀਆਂ ਜਿਹੜੀਆਂ ਹਨ ਚੱਟੀ ਵਾਲੇ ਰਸਤੋਂ ਤੋਂ ਲੈ ਕੇ ਉੱਪਰ ਤੱਕ ਮੇਦੇ ਤੱਕ ਇਸ ਹਿੱਸੇ ਦਾ ਜਿਹੜਾ ਬਚਿਆ ਹੋਇਆ ਖੂਨ ਹੈ, ਜਿਵੇਂ ਅੱਗੇ ਮਾਂ ਵੱਲੋਂ ਖੂਨ ਵਾਪਸ ਬੱਚੇ ਨੂੰ ਜਾ ਰਿਹਾ ਸੀਗਾ ਹੁਣ ਇਸੇ ਤਰ੍ਹਾਂ ਇਹ ਖੂਨ ਜਿਹੜਾ ਵਾਪਸ ਜਾਂਦਾ ਇਹ ਵੀ ਲਿਵਰ ਦੇ ਵਿਚੋਂ ਹੋ ਕੇ ਜਾਂਦਾ ਤੇ ਇਹ ਵੀ ਇਸ ਏਰੀਏ ਹਾਈਪੋਗੈਸਟ੍ਰਿਕ ਏਰੀਏ ਦੇ ਵਿਚ ਸੀਗਾ। ਉਸ ਤੋਂ ਬਾਅਦ ਵਿਚਕਾਰ ਵਾਲੇ ਏਰੀਏ ਦੀ ਗੱਲ ਕੀਤੀ ਸੀ ਤੇ ਅਸੀਂ ਕਿਹਾ ਸੀ ਇੱਥੇ ਮਿਹਦਾ ਹੈਗਾ, ਸਟੋਮਕ ਹੈਗਾ, ਸਟੋਮਕ ਤੋਂ ਉੱਪਰ 1.5 ਇੰਚ ਦਾ ਹਿੱਸਾ ਸਾਡੀ ਫੂਡ ਪਾਈਪ ਈਸੋਫੇਗਸ ਦਾ ਵੀ ਹੈਗਾ, ਜਦੋਂ ਡਾਇਫਰਾਮ ਤੋਂ ਲੰਘ ਕੇ ਹੇਠਾਂ ਵਾਲੇ ਪਾਸੇ ਸਾਡੀ ਫੂਡ ਪਾਈਪ ਆਉਂਦੀ ਹੈ ਤੇ ਮਿਹਦੇ ਨਾਲ ਜੁੜਨ ਤੋਂ ਪਹਿਲਾਂ ਇੱਕ 1.5 ਇੰਚ ਦਾ ਹਿੱਸਾ ਜਿਹੜਾ ਉਹ ਬਾਕੀ ਬਚ ਜਾਂਦਾ ਉਹਨੂੰ ਅਸੀਂ ਕਿਹਾ ਸੀਗਾ ਕਿ ਉਹ 1.5 ਇੰਚ ਦਾ ਹਿੱਸਾ ਵੀ ਫੂਡ ਪਾਈਪ ਦਾ ਈਸੋਫੇਗਸ ਦਾ ਇਹਦੇ ਵਿਚ ਆਉਂਦਾ ਹੈਗਾ। ਫਿਰ ਅਸੀਂ ਸਟੋਮਕ ਦੀ ਗੱਲ ਕੀਤੀ ਸੀ, ਉਹਦੀ ਪੋਜੀਸ਼ਨ ਦੀ ਗੱਲ ਕੀਤੀ ਸੀ ਵੀ ਇਹ ਜੇ ਟਾਈਪ ਹੁੰਦਾ ਜਿਵੇਂ ਅੰਗਰੇਜ਼ੀ ਦਾ ਅੱਖਰ ਜੇ ਹੁੰਦਾ, ਔਰ ਇਹਦੀ ਜਿਹੜੀ ਲੈਂਥ ਆ ਉਹ ਡਿਫਰ ਕਰਦੀ ਰਹਿੰਦੀ ਹੈ, ਬਦਲਦੀ ਰਹਿੰਦੀ ਹੈ। ਜੇ ਅਸੀਂ ਸਟੈਂਡਿੰਗ ਪੋਜੀਸ਼ਨ ਚ ਆ ਇਹਦੀ ਪੋਜੀਸ਼ਨ ਜਿਹੜੀ ਹੈ ਡਿਫਰੈਂਟ ਆ, ਜੇ ਅਸੀਂ ਲੰਮੇ ਪਏ ਹੋਏ ਆ ਪੋਜੀਸ਼ਨ ਡਿਫਰੈਂਟ ਆ, ਜੇ ਅਸੀਂ ਖਾ ਪੀ ਗਏ ਤੇ ਫੇਰ ਸਟੈਂਡਿੰਗ ਦੇ ਵਿੱਚ ਆ ਤੇ ਇਹਦੀ ਪੋਜੀਸ਼ਨ ਜਿਹੜੀ ਹੈ ਉਹ ਡਿਫਰੈਂਟ ਹੁੰਦੀ ਹੈ। ਉਹ ਅਸੀਂ ਸਾਰੇ ਸਰੋਤਿਆਂ ਨੂੰ ਸਮਝਾਉਂਦੇ ਆਏ ਹਾਂ। ਇਸ ਮੇਧਾ ਜਿਹੜਾ ਜਿਹਨੂੰ ਅਸੀਂ ਕਿਹਾ ਹੈ ਸਟੋਮਕ, ਜਿਹਨੂੰ ਕਹਿੰਦੇ ਹਾਂ ਅਸੀਂ, ਇਸੇ ਕਰਕੇ ਦਾ ਨਾਂ ਐਪੀਗੈਸਟ੍ਰਿਕ ਹੈ। ਇਸ ਏਰੀਏ ਦਾ ਕਿਹਦੇ ਹੇਠਾਂ ਜਿਹੜਾ ਏਰੀਆ ਹੈ ਉਹ ਸਟੋਮਿਕ ਦਾ ਹੈ, ਔਰ ਉਸ ਤੋਂ ਬਾਅਦ ਇਹਦੇ ਹੇਠਾਂ ਵਾਲੇ ਪਾਸੇ ਸਾਡੇ ਪਹਿਲਾ 10 ਇੰਚ ਦਾ ਹਿੱਸਾ ਸੀ ਸਮਾਲ ਇੰਟਸਟਾਈਨ ਦਾ, ਜਿਹਨੂੰ ਅਸੀਂ ਡਿਊਡੀਨਮ ਕਿਹਾ ਸੀਗਾ, ਜਿਹਦੇ ਵਿਚ ਬਾਇਲ ਡਕਟ ਆ ਕੇ ਪੈਂਦਾ ਹੈ ਲਿਵਰ ਵਾਲੇ ਪਾਸਿਓ, ਜਿਹਦੇ ਵਿਚ ਪੈਂਕਰੀਆਸ ਦਾ ਜੂਸ ਆ ਕੇ ਪੈਂਦਾ ਹੈ ਆਂਤੜੀਆਂ ਦੇ ਵਿਚ, ਔਰ ਇਹਨਾਂ ਦੇ ਫੰਕਸ਼ਨ ਅਸੀਂ ਤੁਹਾਨੂੰ ਦੱਸੇ ਸੀ ਕਿ ਇਨਸੋਲੀਨ ਦਾ ਫੰਕਸ਼ਨ ਕੀ ਹੈਗਾ, ਬਾਇਲ ਦਾ ਜਿਹੜਾ ਫੰਕਸ਼ਨ ਕੀ ਹੈਗਾ, ਔਰ ਜਿੱਥੇ ਜਾ ਕੇ ਇਹ ਆਂਤੜੀਆਂ ਵਿਚ ਪੈਂਦੇ ਹਨ ਉਸ ਏਰੀਏ ਦਾ ਨਾਂ ਹੈ ਐਂਪੂਲਾ ਆਫ ਵੇਦਰ। ਸੋ ਇਹ ਸਾਰਾ ਹਿੱਸਾ ਜਿਹੜਾ ਹੈ ਉਹ ਸਾਡੇ ਐਪੀਗੈਸਟ੍ਰਿਕ ਏਰੀਏ ਦੇ ਵਿਚ ਰਹਿੰਦਾ ਹੈ। ਪੈਂਕਰੀਆਸ ਦੀ ਗੱਲ ਮੈਂ ਕਰ ਦਿੱਤੀ ਤੇ ਪੈਂਕਰੀਆਸ ਦਾ ਜਿਹੜਾ ਹੈਡ ਹੈ ਜੋ ਸ਼ੁਰੂ ਹੁੰਦੀ ਹੈ ਉਹ ਇਸ ਏਰੀਏ ਦੇ ਵਿਚ ਹੀ ਪੈਂਦੀ ਹੈਗੀ ਹੈ, ਔਰ ਉਸ ਤੋਂ ਬਾਅਦ ਵੱਡੀ ਆਂਤਰੀ ਦਾ ਜਿਹੜਾ ਉੱਪਰ ਵਾਲਾ ਹਿੱਸਾ ਹੈ ਟ੍ਰਾਂਸਵਰਸ ਕੋਲਨ ਨੂੰ ਅਸੀਂ ਕਹਿੰਦੇ ਹਾਂ, ਜਿਹੜੀ ਸੱਜੇ ਪਾਸਿਓਂ ਖੱਬੇ ਪਾਸੇ ਵੱਡੀ ਆਂਤਰੀ ਜਾ ਰਹੀ ਹੈ ਉਹ ਨਾਲ ਨਾਲ ਜਾ ਰਹੀ ਹੈਗੀ ਹੈ, ਔਰ ਲਿਵਰ ਦੇ ਲਿਵਰ ਜਿਹੜਾ ਹੈ ਉਹ ਸਾਡਾ ਇਸ ਐਪੀਗੈਸਟ੍ਰਿਕ ਏਰੀਏ ਤੱਕ ਰਹਿ ਜਾਂਦਾ ਹੈ। ਖੱਬੇ ਪਾਸੇ ਜਿਹੜਾ ਹਿੱਸਾ ਬਚ ਜਾਂਦਾ ਉਹਨੂੰ ਅਸੀਂ ਕਿਹਾ ਸੀਗਾ ਲੈਫਟ ਹਾਈਪੋਕੋਂਡਰੀਅਕ। ਹਾਈਪੋਕੋਂਡਰੀਆ ਦਾ ਮਤਲਬ ਹੈਗਾ ਲੰਗ। ਲੰਗਸ ਦੇ ਹੇਠਾਂ ਜਿਹੜਾ ਹਿੱਸਾ ਹੈਗਾ ਆ ਉਸ ਨੂੰ ਅਸੀਂ ਤਿਲੀ ਵਾਲਾ ਹਿੱਸਾ ਜਾਂ ਸੁਪਲੀਨਿਕ ਹਿੱਸਾ ਕਹਿੰਦੇ ਹਾਂ, ਜਾਂ ਰਾਈਟ ਹਾਈਪੋਕੋਂਡਰੀਆ ਖੱਬੇ ਪਾਸੇ ਲੈਫਟ ਹਾਈਪੋਕੋਂਡਰੀਆ ਯਾਨੀ ਖੱਬੇ ਪਾਸੇ ਦੇ ਫੇਫੜਿਆਂ ਦੇ ਹੇਠਾਂ ਵਾਲਾ ਹਿੱਸਾ। ਔਰ ਇੱਥੇ ਸਾਡੀ ਤਿਲੀ ਹੁੰਦੀ ਹੈ, ਇੱਥੇ ਸਾਡੀ ਪੈਂਕਰੀਆਸ ਦੀ ਪੂਛ ਹੁੰਦੀ ਹੈ, ਇੱਥੇ ਕੁਝ ਹਿੱਸਾ ਸਾਡੀ ਟ੍ਰਾਂਸਵਰਸ ਜਿਹੜੀ ਹੈਗੀ ਹੈ ਵੱਡੀ ਆਂਤਰੀ ਉਹਦਾ ਕੋਲਨ ਹੁੰਦਾ ਹੈਗਾ, ਇੱਥੇ ਸਾਡਾ ਸਪਲੀਨ ਦਾ ਫਲੈਕਸਰ ਮੋਡ ਪੈਂਦਾ ਹੈਗਾ ਆ, ਇੱਥੇ ਸਾਡੇ ਇਸੇ ਹਿੱਸੇ ਦੇ ਵਿਚ ਹੀ ਜਿਹੜੀ ਸਾਡੀ ਵੱਡੀ ਆਂਤਰੀ ਹੈ ਉਹ ਹੇਠਾਂ ਵਾਲੇ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨੂੰ ਅਸੀਂ ਡਿਸੈਂਡਿੰਗ ਕੋਲਨ ਕਹਿੰਦੇ ਹਾਂ। ਸੋ ਇੰਨਾ ਕੁਛ ਇਸ ਏਰੀਏ ਦੇ ਵਿਚ ਹੁੰਦਾ ਆ, ਔਰ ਇਹਦੀਆਂ ਤਕਲੀਫਾਂ ਇਹਦੇ ਸਾਰੇ ਸਾਈਨ ਐਂਡ ਸਿਮਟਮਸ ਉਹ ਆਪਾਂ ਸਾਰੇ ਆਪਣੇ ਸਰੋਤਿਆਂ ਨੂੰ ਦੱਸਦੇ ਆਏ ਹਾਂ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਇਹ ਦਰਦ ਸਪਲੀਨ ਦੀ ਹੈ ਕਿ ਦਿਲੀ ਦੀ ਹੈ ਕਿ ਪੈਂਕਰੀਆਸ ਦੀ ਹੈ, ਉਹਨਾਂ ਦੀ ਸ਼ਨਾਖਤ ਮੈਂ ਤੁਹਾਨੂੰ ਦੱਸੀ ਸੀ। ਉਸ ਤੋਂ ਬਾਅਦ ਅਸੀਂ ਫਿਰ ਕੀ ਕਰਿਆ ਸੀਗਾ, ਜੇ ਪੇਟ ਦਾ ਬਾਕੀ ਹਿੱਸਾ ਬਚ ਗਿਆ ਸੀ ਨਾ ਵੱਡਾ, ਉਹਨੂੰ ਫੇਰ ਅਸੀਂ ਇੱਕ ਹੋਰ ਲਾਈਨ ਖਿੱਚ ਕੇ ਨਾ ਉਹਦੇ 3 ਹਿੱਸੇ ਉੱਪਰ ਤੇ 3 ਹਿੱਸੇ ਹੇਠਾਂ ਕਰ ਦਿੱਤੇ, ਔਰ ਉਸ ਲਾਈਨ ਦਾ ਨਾਂ ਸੀ ਟ੍ਰਾਂਸ ਟਿਊਬਰਕਲ ਪਲੈਨ। ਟ੍ਰਾਂਸ ਟਿਊਬਰਕਲ ਪਲੈਨ ਅਸੀਂ ਉੱਥੋਂ ਖਿੱਚੀ ਸੀ ਜਿੱਥੇ ਅਸੀਂ ਨਾਲਾ ਬੰਨਦੇ ਹਾਂ ਜਾਂ ਪੈਲਟ ਬੰਨਦੇ ਹਾਂ, ਸਾਡੀ ਸਭ ਤੋਂ ਉੱਚੀ ਚੂਕਣੇ ਦੀ ਹੱਡੀ ਹੈ, ਇਹਦੇ ਉੱਪਰ ਵਾਲੇ ਪਾਸੇ ਜਿਹੜਾ ਪੇਟ ਬਚ ਗਿਆ ਉਸ ਸਿੱਧੀ ਦੋਵੇਂ ਪਾਸੇ ਦੀ ਟਿਊਬਰਕਲ ਲਾਈਨਸ ਨੂੰ ਮਿਲਾਇਆ ਤੇ ਜਿਹੜਾ ਹਿੱਸਾ ਉੱਪਰ ਬਚ ਗਿਆ ਉਹਨੂੰ ਅਸੀਂ ਕਹਿ ਦਿੰਦੇ ਹਾਂ ਰਾਈਟ ਰੀਨਲ ਏਰੀਆ ਜਾਂ ਰਾਈਟ ਲੰਬਰ ਏਰੀਆ, ਔਰ ਲੈਫਟ ਲੰਬਰ ਏਰੀਆ ਵਿਚਕਾਰ ਵਾਲਾ ਹਿੱਸਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਅੰਬਲਾਈਕਲ ਏਰੀਆ। ਸੋ ਇਹ 3 ਹਿੱਸੇ ਸੀਗੇ, ਰਾਈਟ ਜਿਹੜਾ ਸਾਡਾ ਲੰਬਰ ਏਰੀਆ ਸੀਗਾ ਉਹਦੇ ਵਿਚ ਸਾਡੀ ਕਿਡਨੀ ਸੀ, ਉਹਦੇ ਵਿਚ ਸਾਡੀ ਅਸੈਂਡਿੰਗ ਕੋਲਨ ਜਿਹੜੀ ਵੱਡੀ ਆਂਤੜੀ ਉੱਪਰ ਨੂੰ ਜਾ ਰਹੀ ਹੈ ਉਹਦਾ ਹਿੱਸਾ ਸੀਗਾ, ਇਹਦੇ ਵਿਚ ਹੀ ਸਾਡਾ ਸਿਕਲ ਵਾਲਵ ਸੀਗਾ ਜਿੱਥੇ ਛੋਟੀ ਆਂਤੜੀ ਤੇ ਵੱਡੀ ਆਂਤੜੀ ਆਪਸ ਚ ਮਿਲਦੀਆਂ ਨੇ ਉੱਥੇ ਇੱਕ ਵਾਲਵ ਲੱਗਾ ਹੋਇਆ ਹੈਗਾ, ਔਰ ਇਹੀ ਉਹ ਹਿੱਸਾ ਹੈਗਾ ਆ ਜਿੱਥੇ ਸਾਡਾ ਅਪੈਂਡਿਕਸ ਜਿਹੜਾ ਲੱਗਿਆ ਹੋਇਆ ਜਿਹਨੂੰ ਅਸੀਂ ਅਪੈਂਡਿਸਾਈਟਿਸ ਹੋ ਜਾਂਦੀ ਹੈ ਤੇ ਸੋਜ ਵਗੈਰਾ ਪੈ ਜਾਂਦੀ ਹੈ, ਔਰ ਉਹ ਅਪੈਂਡਿਕਸ ਜਿਹੜਾ ਆ ਛੋਟੀ ਆਂਤੜੀ ਦਾ ਇੱਕ ਬਾਹਰ ਨੂੰ ਵਧਿਆ ਹੋਇਆ ਹਿੱਸਾ ਹੈ 1.5 ਤੋਂ 2 ਇੰਚ ਤੱਕ, ਔਰ ਕਈ ਵਾਰ ਮਲ ਜਦੋਂ ਪ੍ਰੈਸ਼ਰ ਨਾਲ ਉਹਦੇ ਵਿਚ ਵੀ ਜਾਂਦਾ ਤੇ ਬਾਹਰ ਆਉਂਦਾ, ਉਹਦੇ ਵਿਚ ਵੀ ਜਾਂਦਾ ਤੇ ਬਾਹਰ ਆਉਂਦਾ, ਔਰ ਉਸੇ ਪ੍ਰੈਸ਼ਰ ਦੇ ਨਾਲ ਹੀ ਜਿਹੜਾ ਮਲ ਹੈਗਾ ਆ ਉਹ ਵੱਡੀ ਆਂਤੜੀ ਦੇ ਵਿਚ ਉੱਪਰ ਵੀ ਚੜਨਾ ਸ਼ੁਰੂ ਹੋ ਜਾਂਦਾ ਹੈਗਾ ਆ, ਔਰ ਜਿਹੜਾ ਉੱਪਰ ਚੜਦਾ ਉਹ ਫਿਰ ਵਾਪਸ ਨਹੀਂ ਆਉਂਦਾ, ਇਸੇ ਕਰਕੇ ਇਸ ਦਾ ਨਾਂ ਹੈ ਵਾਲਵ। ਇੱਥੇ ਵਾਲਵ ਲੱਗਾ ਜਿਹੜਾ ਉਹ ਬੰਦ ਕਰ ਦਿੰਦਾ ਉਸਨੂੰ, ਜਿਵੇਂ ਮੈਂ ਨਲਕੇ ਦੀ ਬੋਕੀ ਦੀ ਗੱਲ ਤੁਹਾਨੂੰ ਦੱਸੀ ਸੀ ਵੀ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਵਗ ਜਾਂਦਾ ਹੈਗਾ, ਜੇ ਬੋਕੀ ਨਾਰਮਲ ਹੋਵੇ ਤੇ ਪਾਣੀ ਸਾਡਾ ਨਲਕਾ ਗੇਟ ਦਿਆਂ ਬਾਹਰ ਆ ਜਾਂਦਾ ਹੈਗਾ। ਸੋ ਇਹ ਅਸੀਂ ਇਹਦੀ ਨਿਸ਼ਾਨੀ ਦੱਸੀ ਸੀ, ਔਰ ਜਿਸ ਪੁਆਇੰਟ ਦੀ ਗੱਲ ਹੋ ਰਹੀ ਹੈ ਖਾਸ ਤੌਰ ਤੇ ਉਸ ਪੁਆਇੰਟ ਦਾ ਨਾਂ ਸੀ ਮੈਕ ਬਰਨੀਜ਼ ਪੁਆਇੰਟ ਡਾਕਟਰ ਦੇ ਨਾਂ ਤੇ ਰੱਖਿਆ ਗਿਆ ਸੀਗਾ, ਔਰ ਇਹਨੂੰ ਬਹੁਤ ਸਾਰੇ ਲੋਕ, ਮੈਂ ਗੱਲ ਵਾਰ ਵਾਰ ਹੀ ਇਹ ਕਰੀ ਹੈ ਹਿੰਦੀ ਅੰਗਰੇਜ਼ੀ ਸਾਰੇ ਪ੍ਰੋਗਰਾਮਾਂ ਦੇ ਵਿਚ, ਵੀ ਇਹਨੂੰ ਬਹੁਤ ਸਾਰੇ ਅਨਾਟੋਮਿਸਟ ਜਿਹੜੇ ਰਾਈਟ ਇਲੀਅਕ ਏਰੀਏ ਵਿਚ ਗਿਣਦੇ ਆ, ਲਾਈਟ ਇਲੀਅਕ ਏਰੀਆ ਜਿਹੜਾ ਹੈ ਇਸ ਟ੍ਰਾਂਸ ਟੂਬਰਕਲ ਪਲੈਨ ਤੋਂ ਹੇਠਾਂ ਵਾਲੇ ਪਾਸੇ ਰਹਿ ਗਿਆ ਹੈ, ਪਰ ਇਹ ਅਸੀਂ ਉੱਪਰ ਦੀ ਗੱਲ ਕਰ ਰਹੇ ਹਾਂ, ਫੇਸ ਕਰਕੇ ਇਹਨੂੰ ਅਸੀਂ ਰਾਈਟ ਇਲੀਅਕ ਏਰੀਆ ਦੇ ਵਿੱਚ ਨਹੀਂ ਗਿਣ ਸਕਦੇ। ਦੂਸਰੀ ਗੱਲ, ਇਹਦੀ ਐਗਜੈਕਟ ਜਿਹੜੀ ਪੋਜੀਸ਼ਨ ਹੈਗੀ ਹੈ ਮੈਂ ਉਹ ਦੱਸੀ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਸਰਫੇਸ ਅਨਾਟਮੀ। ਸਰਫੇਸ ਅਨਾਟਮੀ ਅਸੀਂ ਉਹਨੂੰ ਕਹਿੰਦੇ ਹਾਂ ਜਿਵੇਂ ਆਹ ਤੁਸੀਂ ਵੇਖਿਆ ਹੋਣਾ ਨਾ ਉੱਪਰ ਵਾਲੇ ਪਾਸੇ ਧਰਤੀ ਤੋਂ ਹੀ ਉਹਨਾਂ ਦੇ ਕੋਲ ਇਹ ਐਸਟੀਮੇਸ਼ਨ ਹੈਗੇ ਨੇ ਜਿੱਥੋਂ ਇਹ ਸੈਟੇਲਾਈਟ ਰਾਹੀਂ ਅੰਦਾਜ਼ਾ ਲਾ ਲੈਂਦੇ ਨੇ ਵੀ ਇਸ ਧਰਤੀ ਦੇ ਹੇਠਾਂ ਤੇਲ ਹੈਗਾ ਆ, ਇਸ ਧਰਤੀ ਦੇ ਹੇਠਾਂ ਇਸ ਤਰ੍ਹਾਂ ਦਾ ਖਣਿਜ ਪਦਾਰਥ ਹੈਗਾ ਆ। ਇਸੇ ਤਰ੍ਹਾਂ ਹੀ ਜਿਹੜੀ ਚੀਜ਼ ਨੂੰ ਅਸੀਂ ਆਪਣੀ ਚਮੜੀ ਦੇ ਉੱਪਰ ਵਾਲੇ ਪਾਸੋਂ ਹੀ ਸ਼ਨਾਖਤ ਕਰਕੇ ਮੈਜਰਮੈਂਟ ਕਰਕੇ ਇਹ ਅੰਦਾਜ਼ਾ ਲਾਉਂਦੇ ਹਾਂ ਵੀ ਬਿਲਕੁਲ ਇਸ ਪੁਆਇੰਟ ਦੇ ਹੇਠਾਂ ਹਾਰਟ ਹੈਗਾ ਆ, ਇਸ ਪੁਆਇੰਟ ਦੇ ਹੇਠਾਂ ਹਾਰਟ ਦਾ ਫਲਾਣਾ ਵਾਲਵ ਹੈਗਾ ਆ, ਇਸ ਪੁਆਇੰਟ ਦੇ ਹੇਠਾਂ ਫਲਾਣਾ ਚੈਂਬਰ ਆਉਂਦਾ ਆ। ਇਸੇ ਤਰ੍ਹਾਂ ਹੀ ਇਹ ਜਿਹੜਾ ਮਾਈਕ ਬਰਨੀਸ ਪੁਆਇੰਟ ਹੈਗਾ ਆ ਇਹਦੀ ਸ਼ਨਾਖਤ ਅਸੀਂ ਸਰਫੇਸ ਅਨਾਟਮੀ ਦੇ ਤੌਰ ਤੇ ਦੱਸੀ ਸੀ ਭਾਈ ਜੇ ਸੱਜੇ ਪਾਸੇ ਦੇ ਟਿਊਬਰਕਲ ਤੋਂ ਜਿਹੜਾ ਇਲੀਅਕ ਕ੍ਰੈਸਟ ਜਿਹੜੀ ਹੈ ਸਭ ਤੋਂ ਉੱਚੀ ਹੱਡੀ ਹੈ ਉਹਦੇ ਉੱਪਰ ਜਿਹੜਾ ਟਿਊਬਰਕਲ ਹੈਗਾ ਆ ਉਹਦੇ ਉੱਤੋਂ ਔਰ ਇੱਕ ਸਿੱਧੀ ਲਾਈਨ ਸਾਡੀ ਧੁੰਨੀ ਤੱਕ ਖਿੱਚੀ ਜਾਵੇ, ਧੁੰਨੀ ਤੋਂ ਉਸ ਉੱਚੀ ਸਭ ਤੋਂ ਜਿਹੜੀ ਥਾਂ ਹੈ ਉਥੋਂ ਤੱਕ ਇੱਕ ਲਾਈਨ ਖਿੱਚੀ ਜਾਵੇ ਤਾਂ ਉਸ ਲਾਈਨ ਦੇ ਤਿੰਨ ਹਿੱਸੇ ਕਰ ਦਿਓ। ਤਿੰਨ ਹਿੱਸੇ ਜਦੋਂ ਬਰਾਬਰ ਵੰਡ ਦਿੱਤੇ ਤੇ ਦੋ ਹਿੱਸੇ ਉੱਪਰ ਰਹਿਣ ਦਿੱਤੇ ਤੀਜਾ ਹਿੱਸਾ ਹੇਠਾਂ, ਜਿੱਥੇ ਤੀਸਰਾ ਹਿੱਸਾ ਤੇ ਦੂਸਰਾ ਹਿੱਸਾ ਆਪਸ ਵਿੱਚ ਮਿਲਦੇ ਹਨ ਹੇਠਾਂ ਵਾਲੇ ਪਾਸੋਂ, ਤੀਸਰਾ ਹਿੱਸਾ ਤੇ ਦੂਸਰਾ ਹਿੱਸਾ ਆਪਸ ਵਿੱਚ ਮਿਲਦੇ ਹਨ ਉਹ ਇੱਕ ਖਾਸ ਪੁਆਇੰਟ ਹੈ ਜਿਹਨੂੰ ਅਸੀਂ ਮੈਕ ਬਰਨੀਸ ਪੁਆਇੰਟ ਕਹਿੰਦੇ ਹਾਂ। ਆਮ ਤੌਰ ਤੇ ਅਪੈਂਡਿਕਸ ਦੀ ਸਰਜਰੀ ਵਗੈਰਾ ਕਰਨ ਲੱਗੇ ਇਸ ਦੀ ਬੜੀ ਮਹਾਨਤਾ ਹੁੰਦੀ ਹੈ ਔਰ ਇਸ ਸਰਜਰੀ ਵਾਲੇ ਪੁਆਇੰਟ ਨੂੰ ਨੋਟ ਕਰਕੇ ਹੀ ਡਾਕਟਰ ਲੋਕ ਚੀਰਾ ਦਿੰਦੇ ਆ, ਇਨਸੀਜ਼ਨ ਦਿੰਦੇ ਆ ਤੇ ਉਸੇ ਥਾਂ ਕੋਈ ਥੋੜਾ ਜਿਹਾ ਸੁਰਾਖ ਕਰਕੇ ਦੱਸੀ ਅਪੈਂਡਿਕਸ ਨੂੰ ਆਮ ਤੌਰ ਤੇ ਬਾਹਰ ਕੱਢ ਲਿਆ ਜਾਂਦਾ ਹੈਗਾ। ਇਹ ਇਸ ਦੀ ਮਹਾਨਤਾ ਸੀ, ਇਸ ਕਰਕੇ ਮੈਂ ਇਹ ਦੱਸੀ ਗੱਲ ਬਈ ਇਹ ਇਲੀਅਕ ਏਰੀਏ ਦੇ ਵਿਚ ਨਹੀਂ ਆਉਂਦਾ, ਇਹ ਉੱਪਰ ਵਾਲਾ ਲੰਬਰ ਏਰੀਏ ਦੇ ਹਿੱਸੇ ਦਾ ਹੀ ਪਾਰਟ ਬਣਦਾ ਹੈਗਾ ਆ। ਸੋ ਇਹ ਸੱਜੇ ਪਾਸੇ ਦੀ ਗੱਲ ਸੀਗੀ। ਜਦੋਂ ਖੱਬੇ ਪਾਸੇ ਲੰਬਰ ਦੀ ਗੱਲ ਆਈ ਸੀ ਤੇ ਅਸੀਂ ਕਿਹਾ ਸੀ ਕਿ ਬਿਲਕੁਲ ਕਿਡਨੀ ਵਾਲਾ ਏਰੀਆ ਹੈਗਾ ਕਿਉਂਕਿ ਰੀਨਲ ਏਰੀਆ ਅਸੀਂ ਨੂੰ ਕਹਿੰਦੇ ਹਾਂ ਤੇ ਇਹ ਵੀ ਖੱਬੇ ਪਾਸੇ ਦੀ ਕਿਡਨੀ ਇਹਦੇ ਵਿਚ ਰਹਿੰਦੀ ਹੈ, ਕਿਡਨੀ ਦੇ ਉੱਪਰ ਲੱਗਿਆ ਹੋਇਆ ਗਲੈਂਡ ਵੀ ਇਹਦੇ ਉੱਪਰ ਰਹਿੰਦਾ ਜਿਵੇਂ ਸੱਜੇ ਪਾਸੇ ਆ ਉਵੇਂ ਖੱਬੇ ਪਾਸੇ ਹੈਗਾ ਆ। ਇਹਦੇ ਤੋਂ ਬਾਹਰ ਜਾਣ ਵਾਸਤੇ ਯੂਰੇਟਰ ਹੁੰਦੀ ਹੈ, ਇਹਦੇ ਤੋਂ ਬਾਹਰ ਜਾਣ ਵਾਸਤੇ ਬਲੱਡ ਵੈਸਲਸ ਖੂਨ ਦੀਆਂ ਨਾੜੀਆਂ ਜਿਹੜੀਆਂ ਵੀ ਹਰੇਕ ਅੰਗ ਤੋਂ, ਹਰੇਕ ਅੰਗ ਚੋਂ ਜਾਂਦਾ ਕੀ ਹੈ ਆਰਟਰੀ, ਹਰੇਕ ਅੰਗ ਚੋਂ ਬਾਹਰ ਕੀ ਆਉਂਦੀ ਹੈ ਵੇਨ, ਹਰੇਕ ਅੰਗ ਚੋਂ ਬਾਹਰ ਹੋਰ ਕੀ ਆਉਂਦੀ ਹੈ ਲਿੰਫ ਚੈਨਲ। ਔਰ ਜੇ ਕਿਸੇ ਦਾ ਕੋਈ ਐਕਸਟਰਾ ਕ੍ਰੀਏਟਾ ਹੈਗਾ ਹੈ ਜਿਵੇਂ ਲਿਵਰ ਚੋਂ ਬਾਹਰ ਨਿਕਲਦਾ ਹੈਗਾ ਜਾਂ ਕਿਡਨੀ ਦੇ ਵਿਚੋਂ ਪਿਸ਼ਾਬ ਨਿਕਲਦਾ ਹੈਗਾ ਆ, ਜਿਹੜੀ ਚੀਜ਼ ਐਕਸਕ੍ਰੀਸ਼ਨ ਦੇ ਤੌਰ ਤੇ ਬਾਹਰ ਨਿਕਲਦੀ ਹੈ ਜਾਂ ਸਿਕ੍ਰੀਸ਼ਨ ਦੇ ਤੌਰ ਤੇ ਬਾਹਰ ਨਿਕਲਦੀ ਹੈ ਉਹਦਾ ਇੱਕ ਵੱਖਰਾ ਚੈਨਲ ਕੁਦਰਤ ਨੇ ਸੈਟਅਪ ਕੀਤਾ ਹੋਇਆ ਹੈਗਾ। ਔਰ ਐਕਸਕ੍ਰੀਸ਼ਨ ਤੇ ਸਿਕ੍ਰੀਸ਼ਨ ਦੇ ਵਿਚ ਵੀ ਮੈਂ ਫਰਕ ਦੱਸਿਆ ਸੀਗਾ, ਕਿਸੇ ਵੀ ਅੰਗ ਦੇ ਵਿਚੋਂ ਨਿਕਲਣ ਵਾਲੀ ਕੋਈ ਵੀ ਚੀਜ਼ ਉਹਨੂੰ ਉਹਦਾ ਸਿਕ੍ਰੀਸ਼ਨ ਅਸੀਂ ਕਹਿੰਦੇ ਹਾਂ। ਸਿਕ੍ਰੀਸ਼ਨ ਦੋ ਤਰ੍ਹਾਂ ਦਾ ਹੁੰਦਾ ਆ, ਇੱਕ ਕੱਲਾ ਸਿਰਫ ਸਿਕ੍ਰੀਸ਼ਨ ਉਹਨੂੰ ਵਰਤਿਆ ਜਾਂਦਾ ਹੈਗਾ, ਇੱਕ ਐਕਸਕ੍ਰੀਸ਼ਨ ਉਹਦਾ ਵਰਤਿਆ ਜਾਂਦਾ। ਐਕਸਕ੍ਰੀਸ਼ਨ ਉਹ ਹੈ ਜਿਹੜਾ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਤੇ ਦੁਬਾਰਾ ਨਹੀਂ ਇਸਤੇਮਾਲ ਕੀਤਾ ਜਾਂਦਾ, ਔਰ ਸਿਕ੍ਰੀਸ਼ਨ ਉਹ ਹੁੰਦਾ ਆ ਜਿਹੜਾ ਕਿਸੇ ਅੰਗ ਚੋਂ ਨਿਕਲ ਕੇ ਦੂਜੇ ਅੰਗ ਰਾਹੀਂ ਉਹਦਾ ਇਸਤੇਮਾਲ ਕੀਤਾ ਜਾਂਦਾ, ਜਿਵੇਂ ਬਾਇਲ ਜਿਹੜਾ ਆ ਉਹ ਆਂਤੜੀਆਂ ਵਿਚ ਖੁਰਾਕ ਦੇ ਹਾਜ਼ਮੇ ਲਈ ਵਰਤਿਆ ਜਾਂਦਾ, ਜਿਵੇਂ ਜਿੰਨੇ ਵੀ ਇੰਡੋਕ੍ਰਾਈਨ ਸਿਸਟਮ ਹੈਗਾ ਗਲੈਂਡ ਹੈਗੇ ਨੇ ਉਹਨਾਂ ਦਾ ਜਿਹੜਾ ਸਿਕ੍ਰੀਸ਼ਨ ਹੈਗਾ ਆ ਉਹ ਇਨਸਾਈਡ ਸਾਰੇ ਬਾਕੀ ਅੰਗਾਂ ਵੱਲੋਂ ਵਰਤਿਆ ਜਾਂਦਾ ਹੈਗਾ, ਜਿਵੇਂ ਪਿਚਰੋਟੀ ਦੀ ਗੱਲ ਕੀਤੀ ਸੀ ਉਹ ਟੈਸਟੋਸਟਰਨ ਹਾਰਮੋਨ ਇਸਤੇਮਾਲ ਕਰ ਦਿੰਦਾ ਆਦਮੀਆਂ ਦੇ ਵਿਚ ਤੇ ਈਸਟ੍ਰੋਜਨ ਪ੍ਰੋਜੈਸਟ੍ਰੋਨ ਜਿਹੜਾ ਉਹ ਔਰਤਾਂ ਵੱਲੋਂ ਇਸਤੇਮਾਲ ਕਰ ਲਿਆ ਜਾਂਦਾ ਉਹਨਾਂ ਦੀ ਓਵਰੀ ਵਾਸਤੇ, ਔਰ ਇਸੇ ਤਰ੍ਹਾਂ ਹੀ ਥਾਇਰਾਇਡ ਵਾਲੇ ਇਸਤੇਮਾਲ ਕੀਤਾ ਜਾਂਦਾ ਹੈਗਾ। ਸੋ ਮਤਲਬ ਕੀ ਆ ਕਿ ਬਹੁਤ ਸਾਰੇ ਅੰਗਾਂ ਦੇ ਵਿਚੋਂ ਸਿਕ੍ਰੀਸ਼ਨ ਉਹਨਾਂ ਦਾ ਪ੍ਰੋਡਕਟ, ਇੰਜ ਕਹਿ ਲਓ ਉਹਨਾਂ ਦਾ ਵੇਸਟ ਪ੍ਰੋਡਕਟ ਜਾਂ ਉਹਨਾਂ ਦਾ ਪ੍ਰੋਡਕਟ, ਉਹਨਾਂ ਵਾਸਤੇ ਤਾਂ ਵੇਸਟ ਹੀ ਹੈ ਉਹਨਾਂ ਨੇ ਬਾਹਰ ਕੱਢਤਾ। ਲੇਕਿਨ ਉਹ ਦੋ ਕਿਸਮ ਦਾ ਸੀਗਾ, ਇੱਕ ਸੀ ਇੰਟਰਨਲ ਇਸਤੇਮਾਲ ਕੀਤਾ ਜਾਣ ਵਾਲਾ ਜਿਹਨੂੰ ਅਸੀਂ ਸਿਕ੍ਰੀਸ਼ਨ ਕਹਿ ਦਿੰਦੇ ਹਾਂ, ਇੱਕ ਸੀਗਾ ਐਕਸਟਰਨਲ ਬਾਹਰ ਕੱਢ ਦੇਣ ਵਾਲਾ ਜਿਹਨੂੰ ਅਸੀਂ ਨਹੀਂ ਇਸਤੇਮਾਲ ਕਰਦੇ, ਜਿਵੇਂ ਟੱਟੀ ਪਿਸ਼ਾਬ ਵਗੈਰਾ ਦੀ ਅਸੀਂ ਪਸੀਨੇ ਦੀ ਗੱਲ ਕੀਤੀ ਸੀ, ਇਹ ਨਹੀਂ ਇਸਤੇਮਾਲ ਹੁੰਦੇ, ਇਹ ਬਾਹਰ ਨਿਕਲ ਜਾਂਦੇ ਹੈਗੇ ਆ। ਸੋ ਅਸੀਂ ਕਿਹਾ ਕਿ ਦੋਹਾਂ ਹੀ ਕਿਡਨੀਆਂ ਦੇ ਉੱਪਰ, ਸੱਜੇ ਪਾਸੇ ਵੀ ਤੇ ਖੱਬੇ ਪਾਸੇ ਵੀ, ਦੋਹਾਂ ਕਿਡਨੀਆਂ ਦੇ ਉੱਪਰ ਹੀ ਇੱਕ ਇੱਕ ਗਲੈਂਡ ਲੱਗਾ ਹੋਇਆ ਜਿਹਨੂੰ ਅਸੀਂ ਇੰਡੋਕ੍ਰਾਈਨ ਕਹਿੰਦੇ ਹਾਂ, ਔਰ ਉਹ ਜੋ ਇੰਡੋਕ੍ਰਾਈਨ ਗਲੈਂਡ ਹੈਗਾ ਆ ਉਹ ਦਾ ਪਰਪਸ ਵੀ ਉਹੀ ਹੈ ਜਿਹੜਾ ਬਾਕੀ ਸਾਰੇ ਇੰਡੋਕ੍ਰਾਈਨ ਗਲੈਂਡ ਦਾ ਪਰਪਸ ਹੁੰਦਾ ਜਿਵੇਂ ਉਹਦੀ ਵਾਰ ਵਾਰ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਦਿੱਤੀ ਹੈ ਕਿ ਭਾਈ ਜੇ ਲੱਕੜ ਬਾਲਣ ਚੁੱਲ੍ਹੇ ਚ ਡਾਹ ਦਿਓ ਸਬਜ਼ੀ ਉੱਤੇ ਰੱਖ ਦਿਓ ਸਾਰਾ ਕੁਛ ਕਰ ਦਿੱਤਾ ਹੈਗਾ ਪਰ ਮਾਚਿਸ ਨਾਲ ਤੀਲੀ ਨਾ ਲਾਓ ਤੇ ਫੇਰ ਕੁਛ ਵੀ ਨਹੀਂ ਬਣਨਾ। ਔਰ ਇਹ ਜਿੰਨੇ ਵੀ ਇੰਡੋਕ੍ਰਾਈਨ ਗਲੈਂਡ ਹਨ ਸਾਡੀ ਬਾਡੀ ਦੇ ਵਿਚ ਇਹ ਸਾਰੇ ਇਹੋ ਹੀ ਕੰਮ ਕਰਦੇ ਹਨ। ਇਹਨਾਂ ਦਾ ਪਰਪਜ਼ ਇਹੀ ਆ ਅੱਗ ਬਾਲਣੀ ਸੇਕ ਦੇਣਾ ਤੇ ਅਗਲੀ ਚੀਜ਼ ਨੂੰ ਚਾਲੂ ਕਰਨਾ ਚੱਲ ਪਏ ਹੁਣ ਤੂੰ ਤੁਰ ਕੰਮ ਕਰ ਅੱਗੇ ਜੋ ਵੀ ਚੁੱਲ੍ਹੇ ਨੇ ਕਰਨਾ ਹੈ ਉਹ ਕਰੇ। ਸੋ ਇਹ ਇਹਨਾਂ ਦਾ ਕੰਮ ਹੁੰਦਾ ਤੇ ਇਹ ਦੋ ਗਿਲਟੀਆਂ ਦੋ ਗਲੈਂਡ ਸਾਡੀ ਦੋਹਾਂ ਕਿਡਨੀਆਂ ਦੇ ਉੱਪਰ ਇੱਕ ਇੱਕ ਲੱਗਿਆ ਹੋਇਆ ਤਿਕੋਨੇ ਤਰ੍ਹਾਂ ਦਾ ਹੁੰਦਾ ਹੈਗਾ ਆ ਔਰ ਇਸ ਤਿਕੋਨੇ ਗਲੈਂਡ ਦੇ ਵਿਚੋਂ ਕੋਰਟੀਸੋਲ ਨਾਂ ਦਾ ਜਾਂ ਅਡਰੇਨਾਲੀਨ ਨਾਂ ਦਾ ਜਿਹੜਾ ਹਾਰਮੋਨਸ ਨਿਕਲਦਾ ਹੈਗਾ ਆ ਉਹਦੇ ਬਹੁਤ ਸਾਰੇ ਪਰਪਜ਼ ਨੇ। ਸਾਡੇ ਮਨ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਵੱਡਾ ਯੋਗਦਾਨ ਹੈ ਇਸਦਾ। ਖੁਸ਼ੀ ਗਮ ਫਿਕਰ ਡਰ ਇਹ ਸਾਰੀਆਂ ਗੱਲਾਂ ਜੇ ਕਿਸੇ ਬੰਦੇ ਦੇ ਵਿਚ ਹੋਣ ਕੋਈ ਮਰੀਜ਼ ਹੋਵੇ ਤੇ ਉਹਨੂੰ ਇਹ ਗੱਲਾਂ ਹੋਣ ਬਹੁਤਾ ਡਰੀ ਜਾਵੇ ਬਹੁਤਾ ਫਿਕਰ ਕਰੀ ਜਾਵੇ ਬਹੁਤਾ ਇਹ ਕਰੀ ਜਾਵੇ ਤੇ ਸਮਝੋ ਉਹਦਾ ਅਡਰੇਨਾਲੀਨ ਗਲੈਂਡ ਦਾ ਹਾਰਮੋਨ ਨਾਰਮਲ ਨਹੀਂ ਹੈਗਾ ਔਰ ਉਸ ਨੂੰ ਜਾਂ ਕਿਸੇ ਨੂੰ ਬਹੁਤ ਹੀ ਜ਼ਿਆਦਾ ਹੋਵੇ ਵੀ ਕਹਿੰਦੇ ਯਾਰ ਮੈਂ ਤੇ ਜਦੋਂ ਨਸ਼ਾ ਪੀਂਦੇ ਨਾ ਲੋਕ ਪਰਵਾਹ ਹੀ ਨਹੀਂ ਕਰਦੇ ਯਾਰ ਅਸੀਂ ਕਿਸੇ ਗੱਲ ਦੀ ਇਹ ਕਰ ਦਿਆਂਗੇ ਉਹ ਕਰ ਦਿਆਂਗੇ ਸਟਰੈਂਥ ਉਹਦੀ ਨਹੀਂ ਹੁੰਦੀ ਲੇਕਿਨ ਉਹਨਾਂ ਦਾ ਅਡਰੇਨਾਲੀਨ ਗਲੈਂਡ ਨਸ਼ੇ ਨਾਲ ਇੰਨਾ ਜ਼ਿਆਦਾ ਸਟਿਮੂਲੇਟ ਹੋ ਜਾਂਦਾ ਆ ਤਾਂ ਯਾਰ ਟ੍ਰੇਨ ਨੂੰ ਤਾਂ ਮੈਂ ਜੱਫੀ ਚ ਪਾ ਕੇ ਟ੍ਰੇਨ ਲਾਈਨ ਤੋਂ ਲਾ ਦੂੰਗਾ ਇਹ ਵੀ ਸੋਚਣ ਲੱਗ ਜਾਂਦੇ ਲੋਕ। ਬਹੁਤ ਤਰ੍ਹਾਂ ਦੇ ਨਸ਼ੇ ਇਸੇ ਤਰ੍ਹਾਂ ਦੇ ਹੈਗੇ ਨੇ ਪਰ ਉਹਨਾਂ ਦਾ ਪਰਪਜ਼ ਕਿੱਥੋਂ ਸ਼ੁਰੂ ਹੁੰਦਾ ਆ ਅਡਰੇਨਾਲੀਨ ਗਲੈਂਡ ਤੋਂ ਔਰ ਉਹ ਦੋਵੇਂ ਹੀ ਕਿਡਨੀ ਦੇ ਉੱਪਰ ਲੱਗੇ ਹੋਏ ਨੇ ਦੋਹਾਂ ਕਿਡਨੀਆਂ ਦੇ ਉੱਪਰ ਇੱਕ ਅੱਗੇ ਲੱਗਿਆ ਹੋਇਆ ਔਰ ਇਹਦੇ ਦੋ ਹਿੱਸੇ ਸੀਗੇ ਇੱਕ ਬਾਹਰ ਵਾਲਾ ਹਿੱਸਾ ਸੀਗਾ ਇੱਕ ਅੰਦਰ ਵਾਲਾ ਇੱਕ ਨੂੰ ਕੋਰਟਿਕਸ ਕਹਿੰਦੇ ਆ ਇੱਕ ਨੂੰ ਮੈਡੂਲਾ ਕਹਿੰਦੇ ਆ ਔਰ ਉਹਦੇ ਅਲੱਗ ਅਲੱਗ ਹਿੱਸਿਆਂ ਦੀ ਅਲੱਗ ਅਲੱਗ ਗੱਲ ਹੈਗੀ। ਇਹ ਡਿਟੇਲ ਮੈਂ ਤੁਹਾਡੇ ਨਾਲ ਕਹੂੰਗੀ ਇੰਨੀ ਕੁ ਛੋਟੀ ਨਹੀਂ ਹੈਗੀ ਜਿੰਨੀ ਕੁ ਮੈਂ ਦੱਸ ਦਿੱਤੀ ਹੈ। ਇਹਦੀ ਡਿਟੇਲ ਜਦੋਂ ਆਪਾਂ ਸਾਰਾ ਚੈਪਟਰ ਸ਼ੁਰੂ ਕਰਾਂਗੇ ਦਾ ਉਦੋਂ ਫਿਰ ਮੈਂ ਇਹਦੇ ਸੰਬੰਧ ਵਿੱਚ ਤੁਹਾਡੇ ਨਾਲ ਜਾਣਨਾ ਪਾਵਾਂਗਾ ਕਿਉਂਕਿ ਵਿੱਚ ਵਿਚਾਲੇ ਕਹੂੰਗਾ ਤੇ ਫਿਰ ਮੇਰਾ ਇਹ ਚੈਪਟਰ ਇੱਥੇ ਹੀ ਰੁਕ ਜਾਏਗਾ। ਉਸ ਤੋਂ ਬਾਅਦ ਅਸੀਂ ਫਿਰ ਹੇਠਾਂ ਵਾਲੇ ਤਿੰਨ ਹਿੱਸਿਆਂ ਦੀ ਗੱਲ ਕੀਤੀ ਸੀ। ਯਾਦ ਇਹ ਰੱਖਣਾ ਕਿ ਮੈਂ ਕੇਵਲ ਸਮ ਅਪ ਕਰ ਰਿਹਾ ਹਾਂ ਇਹ ਜਿਹੜੇ ਪ੍ਰੋਗਰਾਮ ਸੀ ਮੈਂ ਇਹਨਾਂ ਨੂੰ ਡਿਟੇਲ ਦਿੱਤੀ ਹੋਈ ਹੈ। ਮੈਂ ਅੱਜ ਸਮ ਅਪ ਕਰਕੇ ਤੇ ਅਗਲੇ ਚੈਪਟਰ ਤੇ ਥੋੜਾ ਤੁਰਨਾ ਚਾਹੁੰਦਾ ਸੀਗਾ। ਸੋ ਤੀਸਰੇ ਹਿੱਸਾ ਜਿਹੜਾ ਹੇਠਾਂ ਵਾਲਾ ਪੇਜ ਦਾ ਰਹਿ ਜਾਂਦਾ ਹੈ ਉਹ ਵੀ ਉੱਪਰ ਵਾਲੀਆਂ ਦੋ ਮਿਡ ਕਲੈਵੀਕੁਲਰ ਲਾਈਨ ਦੇ ਕਰਕੇ ਤਿੰਨ ਹਿੱਸਿਆਂ ਚ ਵੰਡਿਆ ਗਿਆ ਸੀ ਔਰ ਸੱਜੇ ਪਾਸੇ ਦਾ ਜਿਹੜਾ ਹਿੱਸਾ ਆ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਕਿਉਂਕਿ ਜਦੋਂ ਕਿਸੇ ਹਿੱਸੇ ਦਾ ਨਾਂ ਰੱਖਦੇ ਨਾ ਅਸੀਂ ਉਸ ਹਿੱਸੇ ਦੇ ਵਿੱਚ ਜਾਂ ਤਾਂ ਕੋਈ ਵੱਡੀ ਨਿਸ਼ਾਨਦੇਹੀ ਹੈ ਜਾਂ ਕੋਈ ਵੱਡਾ ਅੰਗ ਹੈਗਾ ਆ ਉਹਦੇ ਅੰਗ ਦੇ ਨਾਂ ਤੇ ਅਸੀਂ ਰੱਖਦੇ ਹਾਂ ਤਾਂ ਕਿ ਸਾਨੂੰ ਯਾਦ ਰਹੇ ਵੀ ਅਸੀਂ ਕਿੱਥੋਂ ਦੀ ਗੱਲ ਕਰ ਰਹੇ ਹਾਂ। ਸੋ ਇਹ ਜਿਹੜਾ ਰਾਈਟ ਇਲੀਅਕ ਏਰੀਆ ਹੈਗਾ ਇਸ ਥਾਂ ਤੇ ਇਲੀਅਕ ਬੋਨ ਹੀ ਸਭ ਤੋਂ ਵੱਡਾ ਪ੍ਰੋਸੈਸ ਹੈਗਾ ਸਭ ਤੋਂ ਵੱਡੀ ਚੀਜ਼ ਹੈਗੀ ਹੈ ਇਸੇ ਕਰਕੇ ਇਹਦੀ ਨਿਸ਼ਾਨਦੇਹੀ ਦੇ ਨਾਂ ਤੇ ਹੀ ਅਸੀਂ ਇਹਦਾ ਨਾਂ ਰੱਖਿਆ ਰਾਈਟ ਇਲੀਅਕ ਏਰੀਆ ਰਾਈਟ ਇਲੀਅਕ ਰੀਜਨ ਠੀਕ ਹੈ ਔਰ ਇਸ ਰਾਈਟ ਇਲੀਅਕ ਰੀਜਨ ਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਸਟ੍ਰਕਚਰ ਬਲੱਡ ਵੈਸਲ ਦੇ ਵੀ ਹਾਲਾਂਕਿ ਜਿਹੜੀ ਫੈਲੋਪੀਅਨ ਟਿਊਬ ਦੀ ਗੱਲ ਮੈਂ ਕਰੀ ਸੀ ਬੱਚੇਦਾਨੀ ਤੋਂ ਸ਼ੁਰੂ ਹੁੰਦੀ ਹੈ ਔਰ ਉਹ ਬੱਚੇਦਾਨੀ ਤੋਂ ਸ਼ੁਰੂ ਹੋ ਕੇ ਉਹਦੀ ਲੈਂਥ ਜਿਹੜੀ ਹੈ 10 ਤੋਂ 12 ਸੈਂਟਰ ਆਮ ਤੌਰ ਤੇ ਨਾਰਮਲ ਹੁੰਦੀ ਹੈ ਔਰ ਅਗਲਾ ਹਿੱਸਾ ਜਿਹੜਾ ਹੁੰਦਾ ਹੈ ਉਹ ਚੌੜਾ ਪੀਕ ਵਾਂਗੂ ਬੁੱਕ ਵਾਂਗੂ ਬਣਿਆ ਹੁੰਦਾ ਤਾਂ ਕਿ ਜਿਹਦੇ ਵਿੱਚ ਜਦੋਂ ਓਵਮ ਆਏ ਆਸਾਨੀ ਨਾਲ ਉਹਦੇ ਵਿੱਚ ਵੜ ਸਕੇ ਤੇ ਫਿਰ ਫੈਲੋਪੀਅਨ ਟਿਊਬ ਚ ਜਾਵੇ ਔਰ ਫਿਰ ਪ੍ਰੈਗਨੈਂਸੀ ਹੋਣ ਦੀਆਂ ਸੰਭਾਵਨਾਵਾਂ ਬਣ ਸਕਣ। ਕੁਦਰਤ ਨੇ ਉਹਨੂੰ ਇਸ ਤਰ੍ਹਾਂ ਦਾ ਡਿਜ਼ਾਇਨ ਕੀਤਾ ਹੋਇਆ ਤੇ ਉਹ ਜਿਹੜਾ ਫਿਮਬਰੀਏਟਿਡ ਐਂਡ ਅਸੀਂ ਉਹਨੂੰ ਕਹਿੰਦੇ ਹਾਂ ਫੈਲੋਪੀਅਨ ਟਿਊਬ ਦਾ ਉਹ ਇਸ ਰਾਈਟ ਇਲੀਅਕ ਏਰੀਏ ਦੇ ਵਿੱਚ ਹੁੰਦਾ ਹੈ। ਦੂਸਰਾ ਕਿਉਂਕਿ ਏਰੀਆ ਛੋਟਾ ਜਿਹਾ ਤਾਂ ਨਹੀਂ ਨਾ ਉਹਦੇ ਵਿੱਚ ਹੋਰ ਵੀ ਏਰੀਏ ਨੇ ਉਹਦੇ ਵਿੱਚ ਓਵਰੀ ਦਾ ਵੀ ਇੱਕ ਹਿੱਸਾ ਇਹਦੇ ਵਿੱਚ ਆਉਂਦਾ ਕਿਉਂਕਿ ਓਵਰੀ ਬੱਚੇਦਾਨੀ ਦੇ ਹੇਠਾਂ ਵਾਲੇ ਪਾਸੇ ਲੱਗੀ ਹੋਈ ਹੈ। ਬੱਚੇਦਾਨੀ ਦੇ ਅਸੀਂ ਤਿੰਨ ਹਿੱਸੇ ਕਰਦੇ ਹਾਂ ਇੱਕ ਉੱਪਰ ਵਾਲਾ ਫੰਡਸ ਵਿਚਕਾਰ ਵਾਲਾ ਬਾਡੀ ਤੇ ਹੇਠਾਂ ਵਾਲੀ ਸਰਵਿਕਸ ਜਿੱਥੇ ਸਰਵਿਕਸ ਤੇ ਬਾਡੀ ਦਾ ਜੰਕਸ਼ਨ ਹੈ ਉਸ ਥਾਂ ਤੇ ਇੱਕ ਰੱਸੀ ਬੰਨੀ ਹੋਈ ਹੈ ਜਿਹਨੂੰ ਅਸੀਂ ਓਵੇਰੀਅਨ ਲਿਗਾਮੈਂਟ ਕਹਿੰਦੇ ਹਾਂ। ਸੱਜੇ ਪਾਸੇ ਵੀ ਆ ਖੱਬੇ ਪਾਸੇ ਵੀ ਆ ਉਹ ਰੱਸੀ ਉਹਦੇ ਨਾਲ ਸਾਡੀ ਓਵਰੀ ਬੱਝੀ ਹੋਈ ਹੈ ਤਾਂ ਕਿ ਇਹ ਐਂ ਨਾ ਇਧਰ ਉਧਰ ਘੁੰਮਦੀ ਰਹੇ ਕਿਉਂਕਿ ਉਹਦੇ ਉੱਪਰ ਗਲਾਫ ਚੜਿਆ ਹੋਇਆ ਬਰਾਡ ਲਿਗਾਮੈਂਟ ਦਾ ਹੇਠਾਂ ਵੀ ਪਰਦਾ ਉੱਤੇ ਵੀ ਪਰਦਾ ਵਿਚਕਾਰ ਥੋੜਾ ਜਿਹਾ ਫਲੂਡ ਆ ਜਿਹਦੇ ਵਿੱਚ ਘੁੰਮਦੀ ਫਿਰਦੀ ਰਹਿੰਦੀ ਹੈ। ਮੈਂ ਐਗਜ਼ਾਮਪਲ ਦਿੱਤੀ ਸੀ ਵੀ ਆਮ ਤੌਰ ਤੇ ਲੋਕ ਫਿਸ਼ਿੰਗ ਕਰ ਕੁਰ ਕੇ ਬੇੜੀਆਂ ਲਿਆ ਕੇ ਕਿਨਾਰੇ ਤੇ ਬੰਨ ਦਿੰਦੇ ਨੇ ਰੱਸੇ ਦੇ ਨਾਲ ਉਹ ਪਾਣੀ ਦੀਆਂ ਛੱਲਾਂ ਦੇ ਨਾਲ ਹਿੱਲਦੀਆਂ ਤਾਂ ਰਹਿੰਦੀਆਂ ਨੇ ਲੇਕਿਨ ਉਹ ਆਪਦੀ ਉਸ ਰੱਸੇ ਵਾਲੀ ਲਿਮਟ ਤੋਂ ਬਾਹਰ ਨਹੀਂ ਜਾਂਦੇ ਜਿਵੇਂ ਬਾਂਦਰ ਨੂੰ ਗਿੱਲੀ ਨਾਲ ਬੰਨਿਆ ਹੁੰਦਾ ਤੇ ਓਨੀ ਕੁ ਦੂਰ ਤੱਕ ਹੀ ਅੱਗੇ ਪਿੱਛੇ ਘੇਰੇ ਕੱਢਦਾ ਰਹਿੰਦਾ ਜਿੰਨੀ ਕੁ ਦੂਰ ਉਹਦਾ ਰਸਾ ਹੁੰਦਾ। ਤੇ ਇਹ ਜਿਹੜੀ ਉਭਰੀ ਹੈ ਇਹ ਇਹਦੀ ਇੱਕ ਲਿਮਿਟ ਹੈਗੀ ਹੈ ਜਿਹੜੀ ਉਸੋ ਤੱਕ ਉਹਦੇ ਵਿੱਚ ਵਿੱਚ ਘੁੰਮਦੀ ਰਹਿੰਦੀ ਹੈ ਤੇ ਉਹਦਾ ਕੁਝ ਹਿੱਸਾ ਇਹ ਡਿਪੈਂਡ ਕਰਦਾ ਲਿਗਾਮੈਂਟ ਤੁਹਾਡਾ ਕਿੱਦਾਂ ਇਸ ਰਾਈਟ ਇਲੀਅਕ ਏਰੀਏ ਦੇ ਵਿੱਚ ਵੀ ਆ ਸਕਦੀ ਹੈ ਤੇ ਲੈਫਟ ਇਲੀਅਕ ਏਰੀਏ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਜਾ ਸਕਦੀ ਹੈ। ਜਿਵੇਂ ਫੈਲੋਪਿਨ ਟਿਊਬ ਦਾ ਹਿੱਸਾ ਜੇ ਸੱਜੇ ਪਾਸੇ ਜਿਵੇਂ ਬਣਿਆ ਹੋਇਆ ਉਵੇਂ ਹੀ ਬੱਚੇਦਾਨੀ ਦੇ ਖੱਬੇ ਪਾਸੇ ਬਣਿਆ ਹੋਇਆ ਹੈ ਔਰ ਇਹ ਜਿਹੜੀ ਫੈਲੋਪਿਨ ਟਿਊਬ ਆ ਇਹਦਾ ਜੰਕਸ਼ਨ ਬੱਚੇਦਾਨੀ ਨਾਲ ਜਿਹੜਾ ਜੁੜਿਆ ਹੁੰਦਾ ਉਹ ਦੂਸਰੇ ਹਾਈਪੋਗੈਸਟਿਕ ਏਰੀਏ ਜੇ ਮੈਂ ਉਹਦੀ ਗੱਲ ਵੀ ਕਰਦਾ ਹਾਂ ਅਸੀਂ ਹਜੇ ਰਾਈਟ ਇਲੀਅਕ ਏਰੀਏ ਦੀ ਗੱਲ ਕਰ ਰਹੇ ਹਾਂ ਤੇ ਰਾਈਟ ਇਲੀਅਕ ਏਰੀਆ ਜਿਹੜਾ ਹੈਗਾ ਆ ਇਹਦੇ ਵਿੱਚ ਬਹੁਤਾ ਇੰਪੋਰਟੈਂਟ ਬਲੱਡ ਵੈਸਲ ਹੈ ਜਿਹਨੂੰ ਅਸੀਂ ਫੀਮਰਲ ਆਰਟਰੀ ਕਹਿੰਦੇ ਹਾਂ। ਆਮ ਤੌਰ ਤੇ ਜਿੰਨੀਆਂ ਵੀ ਅੱਜਕੱਲ ਹਾਰਟ ਦੀ ਸਰਜਰੀ ਜਾਂ ਨੇਲਿੰਗ ਵਗੈਰਾ ਹੋ ਰਹੀ ਹੈ ਜਾਂ ਬਸ ਜਿਹੜਾ ਤੁਸੀਂ ਵੇਖਣ ਸਟੰਟ ਪਾਤਾ ਜੀ ਉਹਦੇ ਤਾਂ ਫਲਾਣੇ ਦੇ ਸਟੰਟ ਪਾਤੇ ਜੀ ਇੰਨੇ ਸਟੰਟ ਪਾ ਦਿੱਤੇ ਜੀ ਇਹ ਜਿਹੜੇ ਸਟੰਟ ਪਾਉਣ ਵਾਲੀ ਗੱਲ ਹੈਗੀ ਹੈ ਨਾ ਇਹ ਆਮ ਤੌਰ ਤੇ ਜ਼ਿਆਦਾਤਰ ਇਸ ਇੰਗਵਾਈਨਲ ਏਰੀਏ ਦੇ ਵਿੱਚੋਂ ਜਿਹੜਾ ਇਲੀਅਕ ਏਰੀਆ ਹੈ ਇਲੀਅਕ ਏਰੀਏ ਦੇ ਵਿੱਚੋਂ ਹੀ ਫੀਮਰਲ ਆਰਟਰੀ ਦੀ ਨਿਸ਼ਾਨਦੇਹੀ ਕਰਕੇ ਉਹਦੇ ਵਿੱਚ ਹੀ ਉਹ ਨੇਲ ਪਾਇਆ ਜਾਂਦਾ ਹੈ ਜਿਹੜਾ ਅੱਗੇ ਜਾ ਕੇ ਸਟੰਟ ਲੈ ਕੇ ਜਾਂਦਾ ਹੈ ਔਰ ਜਿਸ ਥਾਂ ਤੇ ਉਹਨੂੰ ਦੇਣਾ ਹੁੰਦਾ ਉਹ ਮਾਈਕਰੋਸਕੋਪ ਦੇ ਨਾਲ ਸੋਰੀ ਉਹਦੇ ਨਾਲ ਉਹਨਾਂ ਦੇ ਅਲਟਰਾਸਾਊਂਡ ਹੁੰਦਾ ਉਹਦੇ ਡਾਕਟਰ ਵੇਖ ਰਹੇ ਹੁੰਦੇ ਨੇ ਵੀ ਕਿੱਥੇ ਜਾ ਰਿਹਾ ਕਿੱਥੇ ਨਾੜੀ ਸੁੰਗੜੀ ਹੋਈ ਹੈ ਉੱਥੇ ਉਹਨੂੰ ਛੱਡ ਕੇ ਤੇ ਉਹ ਸਾਰੀ ਚੀਜ਼ ਪਿੱਛੇ ਬਾਹਰ ਖਿੱਚ ਲੈਂਦੇ ਆ ਇਹ ਸਟੰਟ ਪਾਉਣ ਦਾ ਤਰੀਕਾ ਹੈ ਤੇ ਇਸੇ ਕਰਕੇ ਇਸ ਫੀਮਰਲ ਆਰਟਰੀ ਦੇ ਇਸ ਏਰੀਏ ਦੀ ਬੜੀ ਇੰਪੋਰਟੈਂਸ ਹੈਗੀ ਹੈ ਕਿਉਂਕਿ ਇੱਥੇ ਆ ਕੇ ਇਹ ਬਹੁਤ ਵੱਡਾ ਚੌੜਾ ਵੱਡਾ ਇੱਕ ਤਰ੍ਹਾਂ ਨਾਲ ਵੱਡਾ ਮੋਗਾ ਹੁੰਦਾ ਵੱਡਾ ਮੋਗਾ ਲੱਤ ਵੱਲੋਂ ਤੁਰਿਆ ਜਾਂਦਾ ਲੱਤ ਨੂੰ ਲੇਕਿਨ ਹੌਲੀ ਹੌਲੀ ਬਰੀਕ ਹੁੰਦਾ ਜਾਂਦਾ ਹੈ ਜਿਵੇਂ ਜਿਵੇਂ ਇਹਦੇ ਵਿੱਚ ਮੋਗੇ ਨਿਕਲਦੇ ਨੇ ਜਿਵੇਂ ਜਿਵੇਂ ਹੋਰ ਨਾੜੀਆਂ ਨਿਕਲਦੀਆਂ ਨੇ ਉਵੇਂ ਉਵੇਂ ਇਹ ਬਰੀਕ ਹੁੰਦਾ ਜਾਂਦਾ ਪਰ ਇਸ ਥਾਂ ਤੇ ਇਹ ਵੱਡੀ ਨਾੜੀ ਹੁੰਦੀ ਹੈ ਜਿਹਨੂੰ ਅਸੀਂ ਫੀਮਰਲ ਆਰਟਰੀ ਕਹਿੰਦੇ ਹਾਂ ਇੰਗੁਇਨਲ ਏਰੀਆ ਐਸਾ ਨਾਂ ਹੈਗਾ ਆ ਇਸ ਏਰੀਏ ਦੇ ਵਿੱਚੋਂ ਇਹ ਚੀਜ਼ ਨਿਕਲਦੀ ਹੈ। ਹੁਣ ਇੰਗੁਇਨਲ ਏਰੀਆ ਦਾ ਮੈਂ ਨਾਂ ਲਿਆ ਹੈ ਤੇ ਇਸ ਕਰਕੇ ਇਸ ਨੂੰ ਰਾਈਟ ਇਲੀਅਕ ਏਰੀਆ ਵੀ ਕਹਿੰਦੇ ਆ ਕੁਛ ਲੋਕ ਇਸ ਨੂੰ ਇੰਗੁਇਨਲ ਏਰੀਆ ਵੀ ਕਹਿੰਦੇ ਆ। ਇੰਗੁਇਨਲ ਏਰੀਆ ਇਸ ਕਰਕੇ ਵੀ ਇੰਗੁਇਨਲ ਕੈਨਾਲ ਇਸ ਥਾਂ ਤੋਂ ਲੰਘਦੀ ਹੈ ਇੰਗੁਇਨਲ ਕੈਨਾਲ ਜਿਹੜੀ ਹੈ ਉਹਦੀ ਇੰਪੋਰਟੈਂਸ ਮੈਂ ਤੁਹਾਨੂੰ ਦੱਸੀ ਸੀ। ਉੱਪਰ ਵਾਲੇ ਪਾਸੇ ਇੰਗੁਇਨਲ ਲਿਗਾਮੈਂਟ ਹੈ ਜਿਹੜਾ ਉਸ ਸਭ ਤੋਂ ਉੱਚੀ ਚੋਟੀ ਜਿਹੜੀ ਇਲੀਅਕ ਕ੍ਰੈਸਟ ਦੀ ਹੈ ਉਹਦੇ ਤੋਂ ਜਿਹੜਾ ਲਿਗਾਮੈਂਟ ਇੱਕ ਆਉਂਦਾ ਇੱਕ ਰੱਸੀ ਆਉਂਦੀ ਹੈ ਪੁਲ ਪੁਲ ਕਹਿ ਲਓ ਤੁਸੀਂ ਉਹਨੂੰ ਜਿਵੇਂ ਪੁਲ ਹੋਵੇ ਤੇ ਪੁਲ ਦੇ ਹੇਠੋਂ ਦੀ ਕੋਈ ਟਨਲ ਚੀਜ਼ ਲੰਘਦੀ ਹੋਵੇ ਜਾਂ ਇੰਝ ਕਹਿ ਲਓ ਟਨਲ ਵੀ ਜਿਹੜੀ ਹੈ ਉਹ ਅੱਗੇ ਜਾ ਕੇ ਬਾਹਰ ਨਿਕਲ ਜਾਂਦੀ ਹੈ ਨਾ ਤੁਸੀਂ ਬੰਦ ਗਲੀ ਕਹਿ ਸਕਦੇ ਹੋ। ਇਸ ਲਿਗਾਮੈਂਟ ਦੇ ਹੇਠਾਂ ਇੱਕ ਬੰਦ ਗਲੀ ਹੈ ਜਿਹੜੀ ਹੇਠਾਂ ਸਾਡੇ ਸਕਰੋਟਮ ਟੈਸਟਿਸ ਤੱਕ ਜਾਂਦੀ ਹੈ ਔਰ ਇਹ ਆਮ ਤੌਰ ਤੇ ਕੁਦਰਤ ਨੇ ਇਸ ਨੂੰ ਬੰਦ ਕੀਤਾ ਹੁੰਦਾ ਹੈ ਫੈਟ ਭੜਕ ਭਰ ਕੇ। ਮੈਂ ਕਈ ਵਾਰ ਮਿਸਾਲ ਤੁਹਾਡੇ ਸਾਹਮਣੇ ਦਿੱਤੀ ਵੀ ਖੁਦੋ ਮਰਨ ਵਾਲੀ ਗੱਲ ਹੈ ਪੇਟ ਸਾਰਾ ਖੁਦੋ ਵਾਂਗੂ ਮਰਿਆ ਹੋਇਆ ਪਿੜੀਆਂ ਪਾ ਪਾ ਕੇ ਪਰ ਉਹ ਪਿੜੀਆਂ ਤਾਂ ਕੀ ਰਹਿ ਜਾਂਦੀਆਂ ਨੇ ਉਹਦੇ ਵਿੱਚ ਕੁਦਰਤ ਨੇ ਫੈਟ ਭਰਿਆ ਹੋਇਆ ਚਰਬੀ ਭਰੀ ਹੋਈ ਹੈ ਜਿਹਦੇ ਕਰਕੇ ਉਹ ਪਿੜੀਆਂ ਵੀ ਬੰਦ ਰਹਿੰਦੀਆਂ ਨੇ ਉਹਦੇ ਵਿੱਚੋਂ ਵੀ ਬਾਹਰ ਕੋਈ ਚੀਜ਼ ਆ ਜਾ ਨਹੀਂ ਸਕਦੀ ਪਰ ਜਦੋਂ ਕੋਈ ਜ਼ੋਰ ਪੈਂਦਾ ਹੈ ਜਦੋਂ ਕੋਈ ਐਸੀ ਚੀਜ਼ ਹੁੰਦੀ ਹੈ ਕਈ ਵਾਰ ਉਹ ਫੈਟ ਦੀਆਂ ਤਹਿਆਂ ਫੜ ਜਾਂਦੀਆਂ ਨੇ ਤੇ ਉਹਦੇ ਵਿੱਚੋਂ ਕਈ ਵਾਰ ਹੇਠਾਂ ਵਾਲੀਆਂ ਚੀਜ਼ਾਂ ਜਿਹੜੀਆਂ ਅੰਤਰੀਆਂ ਨੇ ਉਹ ਬਾਹਰ ਆਉਣ ਨੂੰ ਕਰਦੀਆਂ ਨੇ ਤੇ ਜਦੋਂ ਉਹ ਬਾਹਰ ਆਉਣ ਨੂੰ ਕਰਦੀਆਂ ਨੇ ਤੇ ਫਿਰ ਅਸੀਂ ਉਹਨੂੰ ਕਹਿੰਦੇ ਹਾਂ ਹਰਨੀਆਂ। ਹਰਨੀਆਂ ਦੀ ਡੈਫੀਨੇਸ਼ਨ ਮੈਂ ਦੱਸੀ ਸੀ ਵੀ ਡਿਸਪਲੇਸਮੈਂਟ ਆਫ ਦੀ ਆਰਗਨ ਕਿਸੇ ਅੰਗ ਦਾ ਆਪਣੀ ਜਗ੍ਹਾ ਛੱਡ ਕੇ ਦੂਸਰੀ ਜਗ੍ਹਾ ਤੇ ਦਿਖਾਈ ਦੇਣਾ ਜਾਂ ਮਹਿਸੂਸ ਹੋਣਾ ਉਹਨੂੰ ਅਸੀਂ ਹਰਨੀਆਂ ਕਹਿ ਦਿੱਤਾ। ਤੇ ਪੇਟ ਦੇ ਵਿੱਚ ਹਰਨੀਆਂ ਪੈਦਾ ਕਰਨ ਵਾਲਾ ਸਭ ਤੋਂ ਸੌਫਟ ਨਿਸ਼ਾਨ ਕਿਹੜਾ ਆ? ਕਿਡਨੀ ਸਾਡੀ ਧੁਨੀ। ਕਈ ਬੱਚਿਆਂ ਨੂੰ ਆਮ ਤੌਰ ਤੇ ਜ਼ਿਆਦਾਤਰ ਉਸ ਵੇਲੇ ਬਹੁਤ ਕੁਛ ਨਰਮ ਹੁੰਦਾ ਪੇਟ ਖਰਾਬ ਹੋਵੇ ਰੋਂਦਿਆਂ ਰੋਂਦਿਆਂ ਬੱਚੇ ਦੀ ਧੁਨੀ ਬਾਹਰ ਨੂੰ ਆ ਜਾਂਦੀ ਵੱਡਾ ਵੱਡਾ ਧੁੰਨ ਬਣ ਜਾਂਦਾ ਹੈ। ਕਈ ਬੰਦਿਆਂ ਦਾ ਵੀ ਇਸ ਤਰ੍ਹਾਂ ਹੁੰਦਾ ਜੇ ਨਾ ਠੀਕ ਹੋਵੇ ਤਾਂ ਉਹਨੂੰ ਅਸੀਂ ਬਲਾਈਕਲ ਹਰਨੀਆਂ ਕਹਿੰਦੇ ਹਾਂ ਔਰ ਉਹਦੇ ਵਿੱਚੋਂ ਹੀ ਧੁਨੀ ਦੀਆਂ ਧੁਨੀ ਦੇ ਹੇਠੋਂ ਜਿਹੜੀ ਸਮਾਲ ਇੰਟਸਟਾਈਨ ਦੀਆਂ ਕੁਆਇਲਸ ਨੇ ਉਹ ਬਾਹਰ ਨੂੰ ਨਿਕਲਣ ਦੀ ਕੋਸ਼ਿਸ਼ ਕਰਦੇ ਆ। ਇਸੇ ਤਰ੍ਹਾਂ ਧੁਨੀ ਦੇ ਉੱਪਰ ਵਾਲੇ ਪਾਸੇ ਵੀ ਇੱਕ ਐਸੀ ਜਗ੍ਹਾ ਹੈਗੀ ਹੈ ਜਿੱਥੇ ਉਹ ਜਿਹੜਾ ਉੱਪਰ ਵਾਲਾ ਮਾਸਪੇਸ਼ੀ ਰੈਕਟਸ ਮਸਲ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਪੀੜੀਆਂ ਨੂੰ ਬੰਨਦਾ ਗੰਢ ਦੇ ਕੇ ਦਿੰਦਾ ਬੰਨਦਾ ਉਹਦੇ ਵਿੱਚ ਵੀ ਮਾਸਪੇਸ਼ੀਆਂ ਦੇ ਵਿੱਚ ਫੈਟ ਭਰਿਆ ਹੁੰਦਾ ਤੇ ਉਹ ਫੈਟ ਪਾਸੇ ਹੋ ਜਾਂਦਾ ਜ਼ੋਰ ਲੱਗਣ ਨਾਲ ਤੇ ਉੱਥੇ ਵੀ ਆਮ ਤੌਰ ਤੇ ਉਹਨੂੰ ਅਸੀਂ ਕਹਿੰਦੇ ਹਾਂ ਸੁਪਰਾ ਅੰਬਲਾਈਕਲ ਹਰਨੀਆਂ। ਸੁਪਰਾ ਦਾ ਮਤਲਬ ਹੋਇਆ ਉੱਪਰ, ਅੰਬਲਾਈਕਲ ਦਾ ਮਤਲਬ ਹੋ ਗਿਆ ਧੁਨੀ, ਧੁਨੀ ਦੇ ਉੱਪਰ। ਇੱਕ ਤਾਂ ਧੁਨੀ ਵਾਲਾ ਹੋ ਗਿਆ ਅੰਬਲਾਈਕਲ ਹਰਨੀਆਂ, ਇੱਕ ਸੁਪਰਾ ਅੰਬਲਾਈਕਲ ਹੋ ਗਿਆ, ਇੱਕ ਉਸ ਤੋਂ ਉੱਪਰ ਵੀ ਜਿਹੜਾ ਏਰੀਆ ਜਿੱਥੇ ਪਸਲੀਆਂ ਪਾਸੇ ਹੁੰਦੀਆਂ ਨੇ ਉਸ ਥਾਂ ਤੇ ਹੋ ਜਾਂਦਾ ਉਹਨੂੰ ਐਕੀਗੈਸਟਿਕ ਹਰਨੀਆਂ ਅਸੀਂ ਕਹਿੰਦੇ ਹਾਂ। ਪਰ ਮੈਂ ਗੱਲ ਹੇਠਾਂ ਵਾਲੇ ਸਭ ਤੋਂ ਹੇਠਾਂ ਵਾਲੇ ਪਾਸੇ ਦੀ ਕਰ ਰਿਹਾ ਜਿਹਨੂੰ ਆਮ ਸਾਰੇ ਲੋਕ ਹੀ ਜਾਣਦੇ ਆ। ਸਰਦੀਆਂ ਦੀ ਗੱਲ ਹੋਵੇ ਨਾ, ਇਹ ਜਿਹੜੀਆਂ ਮੈਂ ਤਿੰਨ ਚਾਰ ਗੱਲਾਂ ਦੱਸੀਆਂ ਨੇ ਉਹ ਇਹ ਨਹੀਂ ਜਾਣਦੇ, ਉਹਨਾਂ ਦਾ ਨਹੀਂ ਇਹਨੂੰ ਪਤਾ। ਉਹਨਾਂ ਨੂੰ ਪਤਾ ਸਰਦੀਆਂ ਹੋਇਆ, ਅੱਛਾ ਜੀ ਜੰਗਾਂ ਦੇ ਵਿੱਚ ਹੋਇਆ ਹੋਊਗਾ। ਜੰਗਾਂ ਦੇ ਵਿੱਚ ਆਮ ਤੌਰ ਤੇ ਉਹ ਜਿਹੜੀ ਇੱਕ ਕਿਨਾਰ ਹੈ ਉਹਦੇ ਚ ਫੈਟ ਬਹੁਤ ਜ਼ਿਆਦਾ ਭਰਿਆ ਹੁੰਦਾ ਆ ਹੇਠਾਂ, ਤਾਂ ਕਿ ਦੀਵਾਰ ਜਿਹੜੀ ਹੇਠੋਂ ਆਂਤਰੀਆਂ ਜਿਹੜੀਆਂ ਨੇ ਉਤਾਂਹ ਨੂੰ ਚੁੱਕੀਆਂ ਰਹਿਣ, ਹੇਠਾਂ ਵਾਲੇ ਪਾਸੇ ਨਾ ਜਾਣ। ਔਰ ਇਸ ਕਰਕੇ ਇਹ ਉੱਪਰ ਵਾਲੇ ਪਾਸੇ ਇਹਦੀ ਜਿਵੇਂ ਪੋਲ ਬਣੀ ਹੁੰਦੀ ਹੈ ਉਹ ਲਿਗਾਮੈਂਟ ਹੁੰਦਾ ਹੈ, ਐਂਗਵਾਈਨਲ ਲਿਗਾਮੈਂਟ। ਸੋ ਇਸ ਕਰਕੇ ਐਂਗਵਾਈਨਲ ਕੈਨਾਲ ਹੀ ਇਹਦਾ ਨਾਂ ਹੋ ਗਿਆ। ਇਸ ਏਰੀਏ ਦੇ ਵਿੱਚ ਜਿਹੜੀ ਬਾਉਂਡਰੀ ਬਣੀ ਐਂਗਵਾਈਨਲ ਏਰੀਏ ਦੀ ਬਾਉਂਡਰੀ ਬਣੀ, ਪਰ ਉਹਦੀ ਡਿਟੇਲ ਮੈਂ ਤੁਹਾਨੂੰ ਦੱਸ ਦਿੱਤੀ ਸੀਗੀ। ਮੈਂ ਇੱਕ ਵਾਰ ਫਿਰ ਦੁਹਰਾ ਦਿਆਂ, ਕਿਉਂਕਿ ਦੁਹਰਾ ਹੀ ਰਹੇ ਹਾਂ ਕਿ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ, ਖਾਸ ਤੌਰ ਤੇ ਮੇਲ ਚਾਈਲਡ, ਔਰਤਾਂ ਦੇ ਵਿੱਚ ਜਿਹੜੇ ਫੀਮੇਲ ਚਾਈਲਡ ਹੁੰਦੇ ਨੇ ਉਹਨਾਂ ਦੇ ਸਾਰੇ ਅੰਗ ਹੀ ਬੱਚੇ ਦੇ ਪੇਟ ਵਿੱਚ ਡਿਵੈਲਪ ਹੁੰਦੇ ਨੇ। ਤੇ ਬੱਚਾ ਜੰਮਦਾ ਜਦੋਂ ਉਦੋਂ ਵੀ ਉਹਦੇ ਮਾਂ ਦੇ ਪੇਟ ਵਿੱਚ ਹੀ ਅੰਗ ਹੁੰਦੇ, ਜਿਵੇਂ ਬੱਚੇਦਾਨੀ ਹੈ, ਫੈਲੋਪੀਅਨ ਟਿਊਬ ਦੀ ਗੱਲ ਕੀਤੀ ਹੈ ਅਸੀਂ, ਵਜਾਇਨਾ ਦੀ ਗੱਲ ਕੀਤੀ ਹੈ ਅਸੀਂ, ਓਵਰੀ ਦੀ ਗੱਲ ਕੀਤੀ, ਜਿੰਨੇ ਵੀ ਅੰਗਾਂ ਦੀ ਔਰਤ ਦੇ ਜਨਨ ਅੰਗਾਂ ਦੀ ਅਸੀਂ ਗੱਲ ਕਰਦੇ ਹਾਂ, ਇਹ ਸਾਰੇ ਬੱਚੇ ਦੇ ਉਸ ਫੀਮੇਲ ਚਾਈਲਡ ਦੇ ਪੇਟ ਵਿੱਚ ਹੀ ਹੁੰਦੇ ਨੇ। ਪਰ ਜਿਹੜਾ ਆਦਮੀ ਮੇਲ ਚਾਈਲਡ ਹੈਗਾ ਆ ਉਹਦੇ ਜਿਹੜੇ ਅੰਗ ਨੇ ਉਹਨਾਂ ਵਿੱਚ ਸਿਰਫ ਪ੍ਰੋਸਟੇਟ ਹੀ ਅੰਦਰ ਹੁੰਦਾ, ਬਾਕੀ ਅੰਗ ਜਿਹੜੇ ਸਾਡਾ ਯੂਰੇਥਰਾ ਤੇ ਪੇਨਸ ਇਕੱਠੇ ਹੈਗੇ। ਔਰਤ ਦੇ ਵਿੱਚ ਯੂਰੇਥਰਾ ਜਾਂ ਵਜਾਇਨਾ ਦੋ ਵੱਖਰੀ ਵੱਖਰੀ ਚੀਜ਼ਾਂ ਹਨ, ਦੋ ਵੱਖਰੇ ਵੱਖਰੇ ਸੁਰਾਖ ਹਨ, ਲੇਕਿਨ ਆਦਮੀ ਦੇ ਵਿੱਚ ਇੱਕ ਸੁਰਾਖ ਕਾਮਨ ਹੈਗਾ ਆ ਯੂਰੇਥਰਾ ਦੇ ਰਾਹੀਂ, ਇਹਦੇ ਰਾਹੀਂ ਹੀ ਸਾਡਾ ਸੈਕਸ ਬਾਹਰ ਆਉਂਦਾ, ਇਹਦੇ ਰਾਹੀਂ ਸਾਡਾ ਪਿਸ਼ਾਬ ਆਉਂਦਾ ਹੈ। ਇਹਦੀ ਡਿਟੇਲ ਆਪਾਂ ਕਰਾਂਗੇ ਜਦੋਂ ਇੱਥੇ ਆਵਾਂਗੇ ਸਾਰੀ ਡਿਟੇਲ, ਪਰ ਉਹ ਵੀ ਇਸ ਏਰੀਏ ਦੇ ਵਿੱਚ ਹੀ ਆਉਂਦਾ ਹੈਗਾ। ਜਿਹੜੀ ਐਂਗਵਾਈਨਲ ਕੈਨਾਲ ਦੀ ਮੈਂ ਗੱਲ ਤੁਹਾਨੂੰ ਦੱਸਣ ਲੱਗਿਆ, ਅੱਠਵੇਂ ਮਹੀਨੇ ਤੱਕ ਬੱਚਾ ਜਦੋਂ ਪ੍ਰੈਗਨੈਂਸੀ ਅੱਠਵੇਂ ਮਹੀਨੇ ਦੀ ਹੋਈ, ਜੇ ਬੱਚਾ ਮਾਂ ਦੇ ਪੇਟ ਵਿੱਚ ਮੇਲ ਚਾਈਲਡ ਹੈ ਤਾਂ ਉਸ ਵੇਲੇ ਇਹ ਜਿਹੜੇ ਟੈਸਟਸ ਹੁੰਦੇ ਨੇ, ਜਿਹੜੇ ਆਮ ਗੋਲੀਆਂ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਉਸ ਪੇਟ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਇਸ ਐਂਗਵਾਈਨਲ ਕੈਨਾਲ ਦੇ ਰਾਹੀਂ ਹੇਠਾਂ ਵਾਲੇ ਪਾਸੇ ਜਿਹੜਾ ਇੱਕ ਥੈਲਾ ਝੋਲਾ ਬਣ ਗਿਆ, ਜਿਹੜੀ ਮਾਸ ਦੀ ਜਿਹੜੀ ਉੱਪਰ ਵਾਲਾ ਮਾਸ ਸਾਡਾ ਪੇਟ ਦਾ ਉਹ ਵਧੀ ਹੋਈ ਚਾਦਰ ਹੈ, ਜਿਵੇਂ ਦਰਜੀ ਹੁੰਦੇ ਨੇ ਤੇ ਕੱਪੜਾ ਸਿਉਂਦੇ ਨੇ ਤੇ ਕੁਛ ਵੱਧ ਜਾਵੇ ਤੇ ਉਹਨੂੰ ਕੱਟ ਦਿੰਦੇ ਨੇ ਤੇ ਫਿਰ ਸਿਉਂ ਦਿੰਦੇ ਆ। ਹਾਂਜੀ, ਇਸੇ ਤਰ੍ਹਾਂ ਆ ਸਾਡੇ ਪੇਟ ਦੀ ਉੱਪਰ ਵਾਲੀ ਜਿਹੜੀ ਤਹਿ ਆ ਇਹ ਹੇਠਾਂ ਤੱਕ ਪੇਟ ਚਲੀ ਜਾਂਦੀ ਹੈ ਤੇ ਉਸ ਨੂੰ ਕੁਦਰਤ ਇਸੇ ਤਰ੍ਹਾਂ ਕੱਟ ਕੇ ਉਹਦਾ ਸਕਰੋਟਮ ਬਣਾ ਦਿੰਦੀ, ਇੱਕ ਥੈਲਾ ਬਣਾ ਦਿੰਦੀ, ਤੇ ਇਹ ਜਿਹੜੀ ਟੈਸਟਸ ਦੀ ਗੋਲੀਆਂ ਨੇ ਇਹ ਸਾਡੇ ਉਸ ਸਕਰੋਟਮ ਤੇ ਚਲੇ ਜਾਂਦੀਆਂ ਨੇ। ਕਈ ਵਾਰ ਇੱਕ ਗੋਲੀ ਚਲੇ ਜਾਂਦੀ, ਕਈ ਵਾਰ ਦੋ ਚਲੇ ਜਾਂਦੀਆਂ, ਨਾਰਮਲੀ ਦੋਵੇਂ ਜਾਣੀਆਂ ਚਾਹੀਦੀਆਂ ਨੇ, ਔਰ ਕਈ ਵਾਰ ਨਹੀਂ ਜਾਂਦੀਆਂ ਤੇ ਉਹਨੂੰ ਅਸੀਂ ਇੱਕ ਬਿਮਾਰੀ ਕਹਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਅਨਡਿਸੈਂਡਡ ਟੈਸਟਸ। ਔਰ ਅਨਡਿਸੈਂਡਡ ਟੈਸਟਸ ਜੇ ਤਾਂ ਇੱਕ ਵੀ ਚਲਾ ਗਿਆ ਹੈ ਤਾਂ ਵੀ ਕਈ ਵਾਰ ਪ੍ਰੈਗਨੈਂਸੀ ਠੀਕ ਹੋ ਜਾਂਦੀ ਹੈ, ਪਰ ਕਈ ਵਾਰ ਅਨਡਿਸੈਂਡਡ ਟੈਸਟਸ ਦੇ ਕਰਕੇ ਪ੍ਰੈਗਨੈਂਸੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਕਿ ਬੰਦਾ ਜਿਹੜਾ ਸਟਰਲਾਈਜ ਹੋ ਜਾਂਦਾ ਕਿ ਭਾਈ ਇਹ ਬੱਚਾ ਪੈਦਾ ਕਰਨ ਦੇ ਯੋਗ ਨਹੀਂ। ਕਾਰਨ ਕੀ ਆ ਕਿ ਟੈਸਟਸ ਜੇ ਅੰਦਰ ਰਹਿ ਗਏ ਪੇਟ ਦੇ ਤਾਂ ਉਹਨਾਂ ਨੇ ਪੇਟ ਦੀ ਹੀਟ ਦੇ ਨਾਲ ਸਪਰਮ ਨਹੀਂ ਬਣਾਉਣੇ, ਸਪਰਮਾਂ ਨੇ ਮਰ ਜਾਣਾ ਆ, ਜਿਸ ਕਰਕੇ ਅੱਗੇ ਉਹ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ ਰਹਿਣਾ। ਔਰਤ ਦੀ ਜਿਹੜੀ ਓਵਰੀ ਹੈ ਉਹਨੇ ਵੀ ਬੱਚਾ ਪੈਦਾ ਕਰਨ ਵਾਸਤੇ ਆਂਡਾ ਪੈਦਾ ਕਰਨਾ, ਜਿਹਨੂੰ ਅਸੀਂ ਓਵਮ ਕਹਿੰਦੇ ਹਾਂ, ਪਰ ਉਹਨੂੰ ਹੀਟ ਦੀ ਲੋੜ ਆ। ਮੈਂ ਇੱਥੇ ਆ ਕੇ ਮੁਰਗੀ ਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਸੀ ਵੀ ਭਾਈ ਮੁਰਗੀ ਆਂਡੇ ਦਿੰਦੀ ਹੈ ਤੇ ਫਿਰ ਆਂਡਿਆਂ ਉੱਤੇ ਬਹਿ ਕੇ ਉਹਨਾਂ ਨੇ ਕੜੁੱਕ ਮੱਲਿਆ ਉਹਨੇ, ਹਾਂਜੀ, ਤੇ ਉਹ ਬਹਿ ਕੇ ਉਸਨੂੰ ਗਰਮ ਕਰਦੀ ਆ, ਫਿਰ ਚੂਚੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ 28ਵੇਂ ਦਿਨ। ਇਹ ਨਾਰਮਲ ਕੁਦਰਤ ਦਾ ਨਿਯਮ ਹੈਗਾ, ਪਰ ਉਸੇ ਹਿਸਾਬ ਤੇ ਹੀ ਔਰਤ ਨੂੰ ਮੈਂਸ 28 ਦਿਨਾਂ ਬਾਅਦ ਆਉਂਦੇ ਨੇ ਔਰ ਓਵਮ ਦਾ ਜਿਹੜਾ ਅੰਡਾ ਹੈ ਹਰ 28 ਦਿਨਾਂ ਬਾਅਦ ਬਾਹਰ ਨਿਕਲਣਾ ਹੁੰਦਾ ਹੈ, ਉਹਨੂੰ ਹੀਟ ਚਾਹੀਦੀ ਹੈ। ਕੁਦਰਤ ਨੇ ਉਹਨੂੰ ਪੇਟ ਦੇ ਵਿੱਚ ਰੱਖਿਆ ਹੈ ਕਿ ਉਹਨੂੰ ਹੀਟ ਹਮੇਸ਼ਾ ਮਿਲਦੀ ਰਹੇ। ਔਰ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ, ਆਮ ਤੌਰ ਤੇ ਮੈਨੋਪੌਜ਼ ਦੀ ਕੰਡੀਸ਼ਨ ਦੇ ਵਿੱਚ ਬੇਸ਼ੱਕ ਬਾਕੀ ਸਾਰਾ ਸਰੀਰ ਔਰਤ ਦਾ ਮੈਨੂੰ ਸੇਕ ਨਿਕਲਦਾ ਹੈ ਜੀ, ਮੇਰੇ ਸਿਰ ਚੋਂ ਸੇਕ ਨਿਕਲਦਾ ਜੀ, ਮੇਰੇ ਤਵੀਆਂ ਚੋਂ ਸੇਕ ਨਿਕਲਦਾ ਜੀ, ਮੇਰੇ ਹੱਥਾਂ ਚੋਂ ਸੇਕ ਨਿਕਲਦਾ ਹੈ, ਆਮ ਸਰੀਰ ਚ ਹੀਟ ਮਹਿਸੂਸ ਹੁੰਦੀ ਹੈ, ਪਰ ਅਗਰ ਉਹਦੇ ਪੇਟ ਨੂੰ ਹੱਥ ਲਾ ਕੇ ਵੇਖੋ ਤਾਂ ਠੰਡਾ ਹੋਏਗਾ। ਮਤਲਬ ਕਿ ਹੁਣ ਇੱਥੇ ਓਵੂਲੇਸ਼ਨ ਨਹੀਂ ਹੋ ਰਿਹਾ, ਹੁਣ ਇੱਥੇ ਓਵਮ ਅੰਦਰ ਨਹੀਂ ਬਣ ਰਿਹਾ, ਉਹਨੂੰ ਹੀਟ ਨਹੀਂ ਮਿਲ ਰਹੀ। ਔਰ ਇਸ ਕਰਕੇ ਜਿਹੜੇ ਉਸ ਵੇਲੇ ਮੈਂਸਲ ਆ ਰਹੇ ਹੁੰਦੇ ਹਨ ਨਾ, ਜਦੋਂ ਕੋਈ ਕੋਈ ਮਾਤਾ ਕੋਈ ਭੈਣ ਇਸ ਉਮਰ ਚ ਪਹੁੰਚਦੀ ਹੈ ਤੇ ਫਿਰ ਉਹਨੂੰ ਮੈਂਸਲ ਤਾਂ ਆ ਰਹੇ ਨੇ ਅਜੇ, ਪਰ ਪੂਰੀ ਤਰ੍ਹਾਂ ਉਹਨੂੰ ਅਸੀਂ ਕਹਿੰਦੇ ਹਾਂ ਕਲਾਈਮੈਕਟੇਰਿਕ ਪੀਰੀਅਡ, ਕਿ ਉਹ ਪੀਰੀਅਡ ਜਦੋਂ ਕਿ ਓਵਮ ਨਹੀਂ ਬਣ ਰਿਹਾ ਪਰ ਮੈਂਸਲ ਅਜੇ ਆ ਰਹੇ ਨੇ, ਕਿਉਂਕਿ ਮੈਂਸਲ ਆਉਣਾ ਈਸਟ੍ਰੋ ਪ੍ਰੋਜੈਸਟਰੋਨ ਦੇ ਨਾਲ ਹੈ। ਔਰ ਇਸ ਕਰਕੇ ਉਹ ਜਿਹੜਾ ਕਲਾਈਮੈਕਟੇਰਿਕ ਪੀਰੀਅਡ ਹੁੰਦਾ ਆ ਉਹਦੇ ਵਿੱਚ ਇੰਨੀ ਹੀਟ ਇਹਨਾਂ ਨੂੰ ਨਹੀਂ ਮਿਲੀ ਜਿਸ ਕਰਕੇ ਓਵਮ ਪੱਕ ਕੇ ਅੰਡਾ ਬਾਹਰ ਨਹੀਂ ਆਇਆ ਔਰ ਉਸ ਵੇਲੇ ਤੁਸੀਂ ਹੱਥ ਲਾ ਕੇ ਵੇਖੋ ਪੇਟ ਦਾ ਲੋਅਰ ਹਿੱਸਾ ਆਮ ਤੌਰ ਤੇ ਉਹਨਾਂ ਬੱਚਿਆਂ ਦਾ ਉਹਨਾਂ ਭੈਣਾਂ ਦਾ ਠੰਡਾ ਹੁੰਦਾ ਆ ਹਾਂਜੀ ਭਾਵ ਕਿ ਉਹਨਾਂ ਨੂੰ ਹੀਟ ਨਹੀਂ ਮਿਲੀ ਓਵਮ ਨਹੀਂ ਮਿਲਿਆ ਸੋ ਖੈਰ ਇਹ ਅਸੀਂ ਆਮ ਨਾਰਮਲ ਤੌਰ ਤੇ ਹਾਲਾਤ ਦੀ ਗੱਲ ਕੀਤੀ ਤੇ ਉਹ ਜਿਹੜੀ ਕਨਾਲ ਹੈ ਉਹ ਫਿਰ ਦੁਬਾਰਾ ਕੁਦਰਤ ਜਿਹੜੀ ਹੈ ਉਸ ਨੂੰ ਫੈਟ ਨਾਲ ਭਰ ਦਿੰਦੀ ਹੈ ਇੰਗੁਆਈਨਲ ਕਨਾਲ ਨੂੰ ਜਦੋਂ ਬੰਦਾ ਜਵਾਨ ਹੁੰਦਾ ਜਾਂ ਲੋਕ ਭਾਰ ਵੇਟ ਲਿਫਟਿੰਗ ਕਰਦੇ ਨੇ ਭਾਰ ਚੁੱਕਦੇ ਨੇ ਅਗਰ ਪੂਰੀ ਤਰ੍ਹਾਂ ਨਸਾਂ ਜਿਹੜੀਆਂ ਸਟਰੋਂਗ ਨਾ ਹੋਣ ਭਾਰ ਜ਼ਿਆਦਾ ਚੁੱਕ ਲਿਆ ਕਈ ਵਾਰ ਉਹ ਫੈਟ ਫਿਰ ਦੁਬਾਰਾ ਫੜ ਜਾਂਦਾ ਤੇ ਉਹਦੇ ਵਿੱਚੋਂ ਪੇਟ ਦੀਆਂ ਜਿਹੜੀਆਂ ਆਂਤੜੀਆਂ ਨੇ ਉਹ ਬਾਹਰ ਨੂੰ ਨਿਕਲਣ ਦੀ ਕੋਸ਼ਿਸ਼ ਕਰਦੀਆਂ ਔਰ ਜਦੋਂ ਉਹ ਬਾਹਰ ਤੁਸੀਂ ਖੁੱਡਾ ਕੁਕੜੀਆਂ ਦਾ ਜਿਹੜਾ ਨਾ ਜਦੋਂ ਤੁਸੀਂ ਖੋਲਦੇ ਤੁਸੀਂ ਜਿਹਨਾਂ ਨੂੰ ਤਜਰਬਾ ਹੋਏਗਾ ਕੁਕੜੀਆਂ ਘਰੇ ਰੱਖੀਆਂ ਹੋਣਗੀਆਂ ਤੇ ਇਕਦਮ ਸਾਰੀਆਂ ਕੁਕੜੀਆਂ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕਰਦੀਆਂ ਨੇ ਜਿੱਥੇ ਕਿਤੇ ਸੁਰਾਖ ਮਿਲ ਜਾਵੇ ਇਹ ਸਾਡੀਆਂ ਆਂਤੜੀਆਂ ਘੁੰਮਦੀਆਂ ਫਟਾਫਟ ਉਧਰ ਨੂੰ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਹਰਨੀਆਂ ਔਰ ਉਹ ਹਰਨੀਆਂ ਦੀਆਂ ਅਲੱਗ ਅਲੱਗ ਪੋਜੀਸ਼ਨਾਂ ਮੈਂ ਤੁਹਾਨੂੰ ਅੱਗੇ ਜਾ ਕੇ ਫਿਰ ਦੱਸਾਂਗਾ ਪਰ ਇਹਨਾਂ ਦੱਸ ਦਿੰਦਾ ਵੀ ਉਹ ਕਈ ਵਾਰ ਟੈਸਟਿਸ ਦੇ ਵਿੱਚ ਸਕਰੋਟਮ ਦੇ ਵਿੱਚ ਵੀ ਚਲੇ ਜਾਂਦੀਆਂ ਨੇ ਔਰ ਬੜੀ ਕੰਪਲੀਕੇਟਿਡ ਕੰਡੀਸ਼ਨ ਹੁੰਦੀ ਹੈ ਇਹਦੇ ਬਾਰੇ ਆਪਾਂ ਡਿਟੇਲ ਫਿਰ ਕਰਾਂਗੇ ਆਪਾਂ ਸਿਰਫ ਇਹ ਸ਼ਨਾਖਤ ਕਰ ਰਹੇ ਹਾਂ ਕਿ ਇਸ ਏਰੀਏ ਦੇ ਵਿੱਚ ਅੰਗ ਕਿਹੜੇ ਹਨ ਸੋ ਰਾਈਟ ਸਾਈਡ ਦੀ ਹੋਗੀ ਗੱਲ ਖੱਬੇ ਪਾਸੇ ਦੀ ਇੰਗੁਆਈਨਲ ਕੈਨਾਲ ਉਹੀ ਹੈ ਖੱਬੇ ਪਾਸੇ ਦੀ ਵੀ ਉਹਦੀ ਇਸ ਇੰਗੁਆਈਨਲ ਕੈਨਾਲ ਦੀ ਉਹੀ ਹਿਸਟਰੀ ਹੈਗੀ ਆ ਲੋਕ ਬਜ਼ੁਰਗ ਹੋ ਜਾਂਦੇ ਨੇ ਉਦੋਂ ਵੀ ਇਹ ਫੈਟ ਘਟ ਜਾਂਦਾ ਆ ਉਦੋਂ ਵੀ ਮਾੜਾ ਮੁੜ ਕੇ ਛਾਲ ਮਾਰ ਦਿੱਤੀ ਜਰਕ ਲੱਗ ਗਿਆ ਕੁਝ ਐਸਾ ਹੋ ਗਿਆ ਛੋਟੀ ਮੋਟੀ ਗੱਲ ਨਾਲ ਹੀ ਤੇ ਉਹ ਤਹਿ ਜਿਹੜੀ ਉਹ ਫਿਰ ਫਟ ਜਾਂਦੀ ਕਿਉਂਕਿ ਉਹਨੂੰ ਆਦਤ ਪਈ ਹੁੰਦੀ ਨਾ ਫਟਣ ਦੀ ਸ਼ੁਰੂ ਤੋਂ ਲੈ ਕੇ ਤੇ ਉਹ ਫਿਰ ਫਟ ਜਾਂਦੀ ਹੈ ਔਰ ਫਿਰ ਆਂਤੜੀਆਂ ਬਾਹਰ ਨੂੰ ਨਿਕਲਣੀਆਂ ਸ਼ੁਰੂ ਹੋ ਜਾਂਦੀ ਬਜ਼ੁਰਗਾਂ ਨੂੰ ਆਮ ਤੌਰ ਤੇ ਓਲਡ ਏਜ ਦੇ ਵਿੱਚ ਇੰਗੁਆਈਨਲ ਹੱਡੀਆਂ ਜ਼ਿਆਦਾ ਹੋ ਜਾਂਦਾ ਸੋ ਇਹ ਇਸ ਗੱਲ ਦੀ ਹੈਗੀ ਹੈ ਕਿ ਉਸ ਵੇਲੇ ਸਾਨੂੰ ਖੁਰਾਕ ਦੀ ਨਾਰਮਲ ਆਪਣੀ ਐਕਸਰਸਾਈਜ਼ ਰੱਖਣ ਦੀ ਲੋੜ ਹੈਗੀ ਹੈ ਤਾਂ ਕਿ ਮਾਸਪੇਸ਼ੀਆਂ ਪੇਟ ਦੀਆਂ ਸਾਡੀਆਂ ਸਟਰੋਂਗ ਰਹਿਣ ਤੇ ਸਾਨੂੰ ਹਰਨੀਆਂ ਨਾ ਹੋਵੇ ਨਹੀਂ ਤਾਂ ਹਰਨੀਆਂ ਆਮ ਤੌਰ ਤੇ ਬਜ਼ੁਰਗਾਂ ਨੂੰ ਹੋ ਹੀ ਜਾਂਦਾ ਹੈ ਫੈਟ ਵੀ ਤੋਂ ਸੁੱਕ ਗਿਆ ਉਹ ਜਿਹੜੀਆਂ ਪਿੜੀਆਂ ਪਈਆਂ ਸੀ ਉਹ ਜਗ੍ਹਾ ਹੋ ਗਈ ਖਾਲੀ ਮਾੜੇ ਮੋੜ ਜਰਕ ਦੇ ਨਾਲ ਹੀ ਆਂਤੜੀਆਂ ਬਾਹਰ ਨੂੰ ਭੱਜੀਆਂ ਔਰ ਚੇਖਾਂ ਚਲੇ ਜਾਂਦੀਆਂ ਨੇ ਸੋ ਐਸਾ ਹੋ ਜਾਂਦਾ ਹੁਣ ਗੱਲ ਆਈ ਕਿ ਸੱਜਾ ਪਾਸਾ ਵੀ ਉਹੀ ਤੇ ਖੱਬਾ ਪਾਸਾ ਵੀ ਉਹੀ ਪਰ ਹੁਣ ਖੱਬੇ ਪਾਸੇ ਦੇ ਵਿੱਚ ਇੱਕ ਵੱਖਰੀ ਗੱਲ ਆ ਖੱਬੇ ਪਾਸੇ ਦੇ ਵਿੱਚ ਜਿਹੜਾ ਲੋਅਰ ਏਰੀਆ ਹੈ ਉਹਨੂੰ ਅਸੀਂ ਇਲੀਕ ਏਰੀਏ ਕਹਾਂਗੇ ਖੱਬੇ ਪਾਸੇ ਦੇ ਇੰਡੀਅਕ ਏਰੀਏ ਦੇ ਵਿੱਚ ਆਹ ਬਾਕੀ ਸਾਰੀਆਂ ਗੱਲਾਂ ਤੇ ਉਹੀ ਨੇ ਫੀਮਰਲ ਆਰਟਰੀ ਵੀ ਉਹੀ ਹੈ ਵੇਨ ਵੀ ਉਹੀ ਹੈਗੀ ਹੈ ਲਿੰਫ ਚੈਨਲ ਵੀ ਇੱਥੋਂ ਲੰਘਦਾ ਹੈ ਹੇਠਾਂ ਵਾਲੀ ਜਿਹੜੀ ਹੱਡੀ ਹੈ ਨਾ ਜਿਹਦੇ ਤੇ ਅਸੀਂ ਬੈਠਦੇ ਹਾਂ ਕੁਰਸੀ ਦੇ ਹੇਠਾਂ ਸਾਡੀ ਹੱਡੀ ਲੱਗਦੀ ਹੈ ਉਹਦਾ ਨਾਂ ਹੈ ਇਸ਼ੀਅਮ ਔਰ ਉਹਦੇ ਵਿੱਚੋਂ ਅੱਗੇ ਹੈਗੀ ਹੈ ਪਿਊਬਿਕ ਬੋਨ ਜਿਹੜੀ ਸਾਹਮਣੇ ਲੰਘਦੀ ਉਹਦੇ ਵਿੱਚ ਇੱਕ ਸੁਰਾਖ ਹੈਗਾ ਆ ਜਿਹਦੇ ਵਿੱਚੋਂ ਇਹ ਸਾਰੇ ਬਲੱਡ ਵੈਸਲ ਨਿਕਲ ਕੇ ਤੇ ਬਾਹਰ ਲੱਤ ਦੇ ਵਿੱਚ ਜਾਂਦੇ ਆ ਔਰ ਇਹੀ ਕੰਮ ਖੱਬੇ ਪਾਸੇ ਵੀ ਹੁੰਦਾ ਹੈਗਾ ਹੁਣ ਖੱਬੇ ਪਾਸੇ ਉਹਦੇ ਨਾਲੋਂ ਵੱਖਰਾ ਕੀ ਹੁੰਦਾ ਹੈ ਜਦੋਂ ਖੱਬੇ ਪਾਸੇ ਵੱਖਰਾ ਹੋਣ ਦੀ ਮੈਂ ਗੱਲ ਕਰੀ ਸੀ ਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਉੱਪਰ ਵਾਲੇ ਪਾਸਿਓਂ ਸਾਡੀ ਵੱਡੀ ਆਂਤੜੀ ਹੇਠਾਂ ਆ ਰਹੀ ਹੈ ਜਿਹਨੂੰ ਅਸੀਂ ਕਿਹਾ ਸੀ ਡਿਸੈਂਡਿੰਗ ਕੋਲਨ ਲਾਰਜ ਇੰਟੈਸਟਾਈਨ ਕੋਲਨ ਤੇ ਫਲੈਕਸਰ ਦੀ ਬਣੀ ਹੋਈ ਹੈ ਲੰਬੀ ਬਾਹੀ ਤੇ ਮੋੜ ਲੰਬੀ ਬਾਹੀ ਤੇ ਮੋੜ ਲੰਬੀ ਬਾਹੀ ਨੂੰ ਅਸੀਂ ਕੋਲਨ ਕਹਿੰਦੇ ਹਾਂ ਜਿੱਥੇ ਮੋੜ ਪੈਂਦਾ ਉੱਥੇ ਅਸੀਂ ਫਲੈਕਸਰ ਕਹਿੰਦੇ ਹਾਂ ਸੋ ਪਹਿਲਾ ਫਲੈਕਸਰ ਸੀ ਇਹਦਾ ਹੈਪਾਟਿਕ ਫਲੈਕਸਰ ਲਿਵਰ ਵਾਲੇ ਕੋਲ ਦੂਜਾ ਫਲੈਕਸਰ ਸੀ ਤਿਲੀ ਦੇ ਕੋਲ ਸਪਲੀਨਿਕ ਫਲੈਕਸਰ ਔਰ ਇਹਨਾਂ ਦੇ ਵਿਚਕਾਰ ਜਿੰਨੇ ਵੀ ਏਰੀਏ ਨੇ ਉਹਨਾਂ ਨੂੰ ਅਸੀਂ ਕੋਲਨ ਕਿਹਾ ਸੀਗਾ ਤੇ ਸਪਲੀਨਿਕ ਫਲੈਕਸਰ ਤੋਂ ਜਦੋਂ ਹੇਠਾਂ ਵੱਡੀ ਆਂਤੜੀ ਆਉਂਦੀ ਹੈ ਉਸ ਵੇਲੇ ਖੱਬੇ ਪਾਸੇ ਪੇਟ ਦੇ ਉੱਪਰ ਉੱਪਰ ਹੀ ਆਉਂਦੀ ਜਿਹੜੀ ਚਮੜੀ ਦੇ ਤਹਿ ਦੇ ਹੇਠਾਂ ਪੇਰੀਟੋਨੀਅਮ ਕਵਰਿੰਗ ਦੇ ਅੰਦਰ ਅੰਦਰ ਜਦੋਂ ਉਹ ਇਸ ਏਰੀਏ ਤੇ ਪਹੁੰਚਦੀ ਹੈ ਜਿਹਨੂੰ ਮੈਂ ਕਿਹਾ ਹੈ ਬੈਲਟ ਬਣ ਕੇ ਤੇ ਉਸ ਏਰੀਆ ਜਿਹਨੂੰ ਅਸੀਂ ਕਿਹਾ ਹੈ ਟਰਾਂਸ ਟਿਊਬਰਕਲ ਪਲੈਨ ਟਿਊਬਰਕਲ ਤੋਂ ਟਿਊਬਰਕਲ ਤੱਕ ਸੱਜੇ ਟਿਊਬਰਕਲ ਤੋਂ ਖੱਬੇ ਟਿਊਬਰਕਲ ਤੱਕ ਇੱਕ ਜਿਹੜੀ ਲਾਈਨ ਹੈਗੀ ਖਿੱਚੀ ਹੈ ਉਸ ਲੈਵਲ ਤੇ ਜਦੋਂ ਇਹ ਪਹੁੰਚਦੀ ਹੈ ਨਾ ਤੇ ਉਸ ਵੇਲੇ ਇਹਦੇ ਚ ਇਕਦਮ ਮੋੜ ਪੈ ਦਿੰਦਾ ਤੁਸੀਂ ਇਹ ਕਹਿ ਸਕਦੇ ਹੋ ਵੀ ਵੈਨ ਅਰਕ ਵਲਾਵਾਂ ਬਿਲਕੁਲ ਐਂਡ ਬਿਲਕੁਲ ਅਰਕ ਵਾਂਗ ਮੋੜ ਪੈ ਜਾਂਦਾ ਹੈਗਾ ਆ ਔਰ ਉਹਦਾ ਅਗਲੇ ਹਿੱਸੇ ਦਾ ਨਾਂ ਕੋਲਨ ਨਹੀਂ ਰਹਿ ਜਾਂਦਾ ਹੈ ਤਾਂ ਕੋਲਨ ਹੀ ਹੋਵੇ ਸੀ ਆਂਤੜੀ ਦਾ ਪਰ ਉਹਦਾ ਨਾਂ ਹੋ ਜਾਂਦਾ ਸਿਗਮੋਇਡ ਕੋਲਨ ਠੀਕ ਹੈ ਔਰ ਮੋੜ ਪੈ ਗਿਆ ਉੱਥੇ ਕੋਲਨ ਦੇ ਵਿੱਚ ਤੇ ਮੋੜ ਪੈ ਕੇ ਉਹ ਸਾਹਮਣੇ ਤੋਂ ਮੈਂ ਦੱਸਿਆ ਕਿ ਸਾਡੀ ਪੇਟ ਦੀ ਚਮੜੀ ਦੇ ਹੇਠਾਂ ਹੇਠਾਂ ਜਾ ਰਹੀ ਹੈ ਇੱਥੋਂ ਇਕਦਮ ਡੂੰਘੀ ਹੇਠਾਂ ਵਾਲੇ ਪਾਸੇ ਚਲੀ ਜਾਂਦੀ ਹੈ ਔਰ ਸਾਹਮਣੇ ਵਾਲੇ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਸਾਡੀ ਰੈਕਟਮ ਹੈ ਰੈਕਟਮ ਨੂੰ ਅਸੀਂ ਸਟੂਲ ਦਾ ਸਟੋਰ ਹਾਊਸ, ਮਲ ਦਾ ਸਟੋਰ ਹਾਊਸ ਕਹਿੰਦੇ ਹਾਂ ਰੈਕਟ ਨੂੰ ਅਸੀਂ। ਔਰ ਇਸ ਰੈਕਟ ਨੂੰ ਮਿਲਣ ਵਾਸਤੇ ਇਹ ਜਿਹੜਾ ਛੋਟਾ ਜਿਹਾ ਪੋਰਸ਼ਨ ਹੈਗਾ ਆ, ਇਸ ਪੋਰਸ਼ਨ ਨੂੰ ਅਸੀਂ ਕਹਿੰਦੇ ਹਾਂ ਸਿਗਮੋਇਡ ਕੋਲਨ। ਸਿਗਮੋਇਡ ਕੋਲਨ ਵੀ ਸਾਡਾ ਲੈਫਟ ਸਾਈਡ ਦੇ ਇਲੀਅਕ ਏਰੀਏ ਦੇ ਵਿਚ ਰਹਿੰਦਾ ਹੈ। ਔਰ ਇਹਦਾ ਪਰਪਸ ਵੀ ਇਹੀ ਹੈ, ਬਹੁਤ ਸਾਰਾ ਆਮ ਤੌਰ ਤੇ ਪ੍ਰੋਬਲਮ ਜਿਹੜੀਆਂ ਨੇ, ਮਲ ਰੁਕ ਜਾਣਾ, ਕਬਜ਼ ਹੋ ਜਾਣੀ, ਗੈਸ ਬਣ ਜਾਣੀ, ਕਈ ਵਾਰ ਉੱਪਰ ਵਾਲੇ ਪਾਸਿਓ ਮਲ ਦਾ ਜ਼ੋਰ ਪੈ ਰਿਹਾ ਹੈਗਾ ਆ, ਉੱਪਰ ਵਾਲੇ ਪਾਸੇ ਜਿਹੜੀ ਹੈ ਜਿਹੜੀ ਆਂਤਰੀ ਚੌੜੀ ਹੈ, ਹੇਠਾਂ ਆਂਤਰੀ ਉਹ ਪਤਲੀ ਹੁੰਦੀ ਜਾਂਦੀ ਹੈ। ਇਸ ਕਰਕੇ ਕਈ ਵਾਰ ਤੁਸੀਂ ਵੇਖੋ ਕਿਸੇ ਨੇ ਨਾ, ਤੁਸੀਂ ਮੇਰੀ ਉਮਰ ਦੇ ਸਾਰੇ ਲੋਕਾਂ ਨੇ ਤਾਂ ਵੇਖਿਆ ਹੀ ਹੋਣਾ ਕਿ ਸਾਈਕਲ ਹੀ ਚਲਾਉਂਦੇ ਸਨ ਤੇ ਸਾਈਕਲ ਦੀ ਟਿਊਬ ਕਿਸੇ ਤਰ੍ਹਾਂ ਦੇ ਕਮਜ਼ੋਰ ਹੋ ਜਾਂਦੀ ਸੀ ਤੇ ਸਾਈਕਲਾਂ ਵਾਲੇ ਲੈ ਕੇ ਨਾ ਉਸ ਨੂੰ ਤੇ ਵਿੱਚੋਂ ਕੱਟ ਦਿੰਦੇ ਸੀਗੇ, ਕੱਟ ਕੇ ਤੇ ਇਹ ਟਿਊਬ ਦੇ ਉੱਪਰ ਟਿਊਬ ਚੜਾ ਕੇ ਜਦੋਂ ਜੋੜ ਲਾਉਂਦੇ ਸੀ, ਜੇ ਕਿਸੇ ਨੇ ਦੇਖਿਆ ਹੋਵੇ, ਮੈਂ ਉਹਨੂੰ ਐਕਸਪਲੇਨ ਤਾਂ ਨਹੀਂ ਕਰ ਸਕਦਾ, ਤੇ ਉਸ ਤਰ੍ਹਾਂ ਦਾ ਜੋੜ ਲਾ ਦਿੰਦੇ ਸੀ। ਕੁਦਰਤੀ ਤੌਰ ਤੇ ਜੇ ਪਿਛਲੇ ਅਗਲਾ ਪਾਸਾ ਪਤਲਾ ਹੈਗਾ ਆ, ਉਹ ਜ਼ਿਆਦਾ ਮਲ ਨਾਲ ਭਰ ਗਿਆ ਹੈਗਾ ਆ, ਪਿਛਲਾ ਪਾਸਾ ਚੌੜਾ ਹੈਗਾ ਆ, ਪੋਰਸ਼ਨ ਹੈਗਾ ਆ, ਇਸ ਪੋਰਸ਼ਨ ਨੂੰ ਅਸੀਂ ਕਹਿੰਦੇ ਹਾਂ ਸਿਗਮੋਇਡ ਕੋਲਨ। ਸਿਗਮੋਇਡ ਕੋਲਨ ਵੀ ਸਾਡਾ ਲੈਫਟ ਸਾਈਡ ਦੇ ਇਲੀਅਕ ਏਰੀਏ ਦੇ ਵਿਚ ਰਹਿੰਦਾ ਹੈ। ਔਰ ਇਹਦਾ ਪਰਪਸ ਵੀ ਇਹੀ ਹੈ, ਬਹੁਤ ਸਾਰਾ ਆਮ ਤੌਰ ਤੇ ਪ੍ਰੋਬਲਮ ਜਿਹੜੀਆਂ ਨੇ, ਮਲ ਰੁਕ ਜਾਣਾ, ਕਬਜ਼ ਹੋ ਜਾਣੀ, ਗੈਸ ਬਣ ਜਾਣੀ, ਕਈ ਵਾਰ ਉੱਪਰ ਵਾਲੇ ਪਾਸਿਓ ਮਲ ਦਾ ਜ਼ੋਰ ਪੈ ਰਿਹਾ ਹੈਗਾ ਆ, ਉੱਪਰ ਵਾਲੇ ਪਾਸੇ ਜਿਹੜੀ ਹੈ ਜਿਹੜੀ ਆਂਤਰੀ ਚੌੜੀ ਹੈ, ਹੇਠਾਂ ਆਂਤਰੀ ਉਹ ਪਤਲੀ ਹੁੰਦੀ ਜਾਂਦੀ ਹੈ। ਇਸ ਕਰਕੇ ਕਈ ਵਾਰ ਤੁਸੀਂ ਵੇਖੋ ਕਿਸੇ ਨੇ ਨਾ, ਤੁਸੀਂ ਮੇਰੀ ਉਮਰ ਦੇ ਸਾਰੇ ਲੋਕਾਂ ਨੇ ਤਾਂ ਵੇਖਿਆ ਹੀ ਹੋਣਾ ਕਿ ਸਾਈਕਲ ਹੀ ਚਲਾਉਂਦੇ ਸਨ ਤੇ ਸਾਈਕਲ ਦੀ ਟਿਊਬ ਕਿਸੇ ਤਰ੍ਹਾਂ ਕਮਜ਼ੋਰ ਹੋ ਜਾਂਦੀ ਸੀ ਤੇ ਸਾਈਕਲਾਂ ਵਾਲੇ ਲੈ ਕੇ ਨਾ ਉਸ ਨੂੰ ਤੇ ਵਿੱਚੋਂ ਕੱਟ ਦਿੰਦੇ ਸੀਗੇ, ਕੱਟ ਕੇ ਤੇ ਇਹ ਟਿਊਬ ਦੇ ਉੱਪਰ ਟਿਊਬ ਚੜਾ ਕੇ ਜਦੋਂ ਜੋੜ ਲਾਉਂਦੇ ਸੀ, ਜੇ ਕਿਸੇ ਨੇ ਦੇਖਿਆ ਹੋਵੇ, ਮੈਂ ਉਹਨੂੰ ਐਕਸਪਲੇਨ ਤਾਂ ਨਹੀਂ ਕਰ ਸਕਦਾ, ਤੇ ਉਸ ਤਰ੍ਹਾਂ ਦਾ ਜੋੜ ਲਾ ਦਿੰਦੇ ਸੀ। ਕੁਦਰਤੀ ਤੌਰ ਤੇ ਜੇ ਪਿਛਲੇ ਅਗਲਾ ਪਾਸਾ ਪਤਲਾ ਹੈਗਾ ਆ, ਉਹ ਜ਼ਿਆਦਾ ਮਲ ਨਾਲ ਭਰ ਗਿਆ ਹੈਗਾ, ਪਿਛਲਾ ਪਾਸਾ ਚੌੜਾ ਹੈਗਾ ਆ, ਪਰ ਉਹਦੇ ਚ ਪ੍ਰੈਸ਼ਰ ਤਾਂ ਆ ਹੀ ਰਿਹਾ ਨਾ ਪਿੱਛੋਂ, ਤੇ ਫਿਰ ਉਹ

ਕੇ ਨਾ ਉਸ ਨੂੰ ਤੇ ਵਿੱਚੋਂ ਕੱਟ ਦਿੰਦੇ ਸੀਗੇ। ਕੱਟ ਕੇ ਤੇ ਇਹ ਟਿਊਬ ਦੇ ਉੱਪਰ ਟਿਊਬ ਚੜਾ ਕੇ ਜਦੋਂ ਜੋੜ ਲਾਉਂਦੇ ਸੀ, ਜੇ ਕਿਸੇ ਨੇ ਦੇਖਿਆ ਹੋਵੇ ਮੈਨੂੰ ਐਕਸਪਲੇਨ ਤਾਂ ਨਹੀਂ ਕਰ ਸਕਦਾ, ਤੇ ਉਸ ਤਰ੍ਹਾਂ ਦਾ ਜੋੜ ਲਾ ਦਿੰਦੇ ਸੀ। ਕੁਦਰਤੀ ਤੌਰ ਤੇ ਜੇ ਪਿਛਲੇ ਅਗਲਾ ਪਾਸਾ ਪਤਲਾ ਹੈਗਾ ਆ, ਉਹ ਜ਼ਿਆਦਾ ਮਲ ਨਾਲ ਭਰ ਗਿਆ ਹੈਗਾ, ਪਿਛਲਾ ਪਾਸਾ ਚੌੜਾ ਹੈਗਾ ਆ, ਪਰ ਉਹਦੇ ਚ ਪ੍ਰੈਸ਼ਰ ਤਾਂ ਆ ਹੀ ਰਿਹਾ ਨਾ ਪਿੱਛੋਂ, ਤੇ ਫੇਰ ਉਹ ਅਗਲੇ ਪਤਲੇ ਹਿੱਸੇ ਦੇ ਉੱਤੇ ਚੜ ਜਾਂਦਾ। ਇਸ ਤਰ੍ਹਾਂ ਕਰਕੇ ਇਸ ਚੀਜ਼ ਨੂੰ ਅਸੀਂ ਡਾਈਵਲਟੀਕੂਲ ਲਾਈਟਸ ਕਹਿੰਦੇ ਹਾਂ। ਬੜੀ ਭਿਆਨਕ ਟਾਈਪ ਦੀ ਬਿਮਾਰੀ ਹੈ, ਬੜਾ ਇਹਦੇ ਚ ਸੋਜ ਹੋ ਸਕਦੀ ਹੈ, ਬੜੀ ਸੀਵੀਅਰ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਖਾਸ ਤੌਰ ਤੇ ਡਾਈਵਲਟੀਕੂਲ ਲਾਈਟਸ ਜਿਹੜੀ ਹੈ ਉਹ ਇਸ ਏਰੀਏ ਦੇ ਵਿੱਚ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇਲੀਅਕ ਏਰੀਆ, ਔਰ ਅੰਕਣੀ ਦੇ ਇਸ ਹਿੱਸੇ ਵਿੱਚ ਹੁੰਦੀ ਹੈ ਜਿੱਥੇ ਡਿਸੈਂਡਿੰਗ ਕੋਲਮ ਤੇ ਸਿਗਮੋਇਡ ਕੋਲਮ ਆਪਸ ਵਿੱਚ ਜੁੜਦੇ ਹੈਗੇ। ਅੱਗੋਂ ਪਤਲਾ ਹੋ ਗਿਆ, ਇਹਨਾਂ ਨੂੰ ਜਾ ਰਿਹਾ ਹੈਗਾ ਆ, ਉੱਪਰੋਂ ਚੌੜੀ ਹੋ ਗਈ, ਜ਼ੋਰ ਪਿਆ ਤੇ ਪਿੱਛੋਂ ਆ ਕੇ ਉਹਦੇ ਉੱਪਰ ਚੜ ਗਿਆ, ਔਰ ਜਦੋਂ ਪਿਛਲਾ ਹਿੱਸਾ ਉੱਪਰ ਵਾਲੇ ਹਿੱਸੇ ਅਗਲੇ ਹਿੱਸੇ ਦੇ ਉੱਪਰ ਚੜ ਜਾਂਦਾ ਆ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਡਾਈਵਲਟੀਕੂਲਾਈਟਿਸ, ਔਰ ਉਹ ਜਿਹੜੀ ਭਰਾ ਬਿਮਾਰੀ ਸਭ ਤੋਂ ਜ਼ਿਆਦਾ ਹੈਗੀ ਹੈ ਉਹ ਆਮ ਤੌਰ ਤੇ ਬਜ਼ੁਰਗਾਂ ਚ ਹੁੰਦੀ ਹੈ, ਆਮ ਤੌਰ ਤੇ ਜਿਨ੍ਹਾਂ ਨੂੰ ਕਬਜ਼ ਵਗੈਰਾ ਰਹਿੰਦੀ ਬਹੁਤ ਜ਼ਿਆਦਾ ਉਹਨਾਂ ਨੂੰ ਹੁੰਦੀ ਹੈ, ਬਵਾਸੀਰ ਵਗੈਰਾ ਵਾਲਿਆਂ ਨੂੰ ਜਿਹਨੂੰ ਲਗਾਤਾਰ ਠੀਕ ਨਹੀਂ ਹੋਈ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਆ ਸਕਦੀ ਹੈ। ਜਿਹੜੇ ਲੋਕ ਬਹੁਤ ਜ਼ਿਆਦਾ ਕਿਲਦੇ ਆ, ਜ਼ੋਰ ਲਗਾਉਂਦੇ ਆ, ਡਰਾਈ ਫੂਡ ਜਾਂ ਖਾਣ ਵਿੱਚ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਭਾਈ ਉਹਨਾਂ ਚ ਐਨਜ਼ਾਈਮ ਇੰਨੇ ਨਹੀਂ ਬਣਦੇ, ਇੰਨਾ ਪਾਣੀ ਉਹ ਨਹੀਂ ਪੀਂਦੇ, ਉਹਨਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਹੋ ਜਾਂਦੀ ਸੰਭਾਵਨਾ ਬਹੁਤ ਹੀ ਜ਼ਿਆਦਾ ਹੁੰਦੀ ਹੈ, ਔਰ ਡਾਈਵਰਟੀਕੁਲਾਈਟਿਸ ਹੋ ਜਾਂਦੀ ਹੈਗੀ ਆ। ਤੋ ਇਹ ਇਸ ਏਰੀਏ ਦੀ ਬਹੁਤ ਵੱਡੀ ਬਿਮਾਰੀ ਹੈਗੀ ਹੈ। ਬਾਕੀ ਜਿਹੜੀਆਂ ਚੀਜ਼ਾਂ ਹਨ ਫੈਲੋਪਿਨ ਟਿਊਬ, ਬਾਕੀ ਓਵਰੀ, ਜਿਹੜੇ ਫੀਮਰਲ ਆਰਟਰੀ, ਫੀਮਰਲ ਵੇਨ, ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਇਹਦੇ ਇਸ ਏਰੀਏ ਦੇ ਵਿੱਚ ਹੁੰਦੀਆਂ ਨੇ। ਐਂਗੁਆਇਨਲ ਕਨਾਲ ਦੀ ਗੱਲ ਜਿਵੇਂ ਸੱਜੇ ਪਾਸੇ ਸੀ, ਉਵੇਂ ਹੀ ਖੱਬੇ ਪਾਸੇ ਹੁੰਦੀ ਹੈ। ਹੁਣ ਰਹਿ ਗਿਆ ਵਿਚਕਾਰ ਵਾਲਾ ਹਿੱਸਾ, ਜਿਹੜਾ ਵਿਚਕਾਰ ਵਾਲਾ ਹਿੱਸਾ ਹੈ ਨਾ, ਦੋ ਲਾਈਨਾਂ ਤੋਂ ਉੱਪਰੋਂ ਦੋ ਲਾਈਨਾਂ ਆ ਰਹੀਆਂ ਮਿਡ ਕਲੈਵੀਕੁਲਰ ਲਾਈਨ, ਕਲੈਵੀਕਲ ਹਸਮੀ ਦੀ ਹੱਡੀ ਦੇ ਸੈਂਟਰ ਦੇ ਵਿੱਚੋਂ ਸਿੱਧੀਆਂ ਥੱਲੇ ਨੂੰ, ਉਹਦੇ ਨਾਲ ਅਸੀਂ ਪੇਟ ਦੇ ਸਾਰੇ ਹਿੱਸਿਆਂ ਨੂੰ ਹੀ ਤਿੰਨ ਹਿੱਸਿਆਂ ਚ ਵੰਡਿਆ ਸੀ, ਤੇ ਹੁਣ ਇਹ ਹੇਠਲਾ ਜਿਹੜਾ ਲੋਅਰ ਐਬਡੋਮਨ ਦਾ ਹਿੱਸਾ ਹੈਗਾ ਆ, ਇਹ ਵੀ ਤਿੰਨ ਹਿੱਸਿਆਂ ਚ ਵੰਡਿਆ ਸੀ, ਤੇ ਹੁਣ ਵਿਚਕਾਰਲੇ ਹਿੱਸੇ ਦੀ ਅਸੀਂ ਗੱਲ ਕਰ ਰਹੇ। ਜਦੋਂ ਅਸੀਂ ਵਿਚਕਾਰਲੇ ਹਿੱਸੇ ਦੀ ਗੱਲ ਕਰ ਰਹੇ ਹਾਂ ਤੇ ਉਹਦੇ ਵਿੱਚ ਸਭ ਤੋਂ ਉੱਪਰ, ਸਭ ਤੋਂ ਪਹਿਲੀ ਗੱਲ ਜੋ ਸਾਨੂੰ ਦਿਖਾਈ ਦਿੰਦੀ ਹੈ ਉਹ ਹੈ ਲੋਅਰ ਪਾਰਟ ਆਫ ਯੂਰੇਟਰ, ਜਿਹੜੀਆਂ ਦੋ ਨਾਲੀਆਂ ਦੋ ਕਿਡਨੀਆਂ ਦੇ ਵਿੱਚੋਂ ਸੱਜੇ ਤੇ ਖੱਬੇ ਪਾਸਿਓਂ ਨਿਕਲ ਕੇ ਪਿਸ਼ਾਬ ਲੈ ਕੇ ਹੇਠਾਂ ਆ ਰਹੀਆਂ ਨੇ, ਉਹਨਾਂ ਦਾ ਕੁਝ ਹਿੱਸਾ ਇੰਜ ਕਹਿ ਲਓ ਜੰਕਸ਼ਨ, ਜੰਕਸ਼ਨ ਵਿਦ ਦੀ ਬਲੈਡਰ, ਜੋੜ ਬਲੈਡਰ ਦੇ ਨਾਲ ਜਿਹੜਾ ਉਹਨਾਂ ਦਾ ਪੈਂਦਾ ਹੈਗਾ ਆ, ਉਹ ਏਰੀਆ ਇਸ ਏਰੀਏ ਦੇ ਵਿੱਚ ਹੁੰਦਾ ਤੇ ਇਸ ਏਰੀਏ ਦੇ ਨਾਂ ਹੈ ਹਾਈਪੋਗੈਸਟ੍ਰਿਕ ਏਰੀਆ। ਔਰ ਕਈ ਵਾਰ ਇਹ ਭੁਲੇਖਾ ਪੈਂਦਾ ਲੋਕਾਂ ਨੇ, ਯਾਰ ਪੇਟ ਤਾਂ ਉੱਪਰ ਵਾਲੇ ਪਾਸੇ ਆ, ਇੱਥੇ ਹਾਈਪੋਗੈਸਟ ਏਰੀਆ ਕਿਵੇਂ ਹੋ ਗਿਆ, ਗੈਸਟ੍ਰਿਕ ਦਾ ਮਤਲਬ ਤਾਂ ਸਟੋਮਿਕ ਹੈਗਾ, ਸਟੋਮਿਕ ਰਹਿ ਗਿਆ ਉੱਪਰ ਇੱਥੇ, ਪਰ ਕਿਉਂਕਿ ਸਾਡੇ ਕੋਲ ਹੋਰ ਇੱਥੇ ਇਸ ਤਰ੍ਹਾਂ ਦਾ ਕੋਈ ਏਰੀਆ ਨਹੀਂ ਹੈਗਾ ਜਿਹਦਾ ਅਸੀਂ ਨਾਂ ਲੈ ਸਕੀਏ ਤੇ ਜਿਹਦੇ ਨਾਂ ਤੇ ਨਿਸ਼ਾਨੀ ਯਾਦ ਰੱਖ ਸਕੀਏ, ਪਰ ਇਹ ਸਟੋਮਿਕ ਦੀਆਂ ਪੋਜੀਸ਼ਨਾਂ ਕਿਉਂਕਿ ਬਦਲਦੀਆਂ ਰਹਿੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਅੱਗੇ ਦੱਸ ਹੀ ਚੁੱਕਿਆ ਹਾਂ, ਔਰ ਇਹ ਜੇ ਟਾਈਪ ਤੋਂ ਨਹੀਂ ਤਾਂ ਵੀ ਹੇਠਾਂ ਨਿਕਲ ਜਾਂਦਾ, ਜਿਸ ਕਰਕੇ ਇਹੀ ਸਭ ਤੋਂ ਬੜਾ ਇੰਪੋਰਟੈਂਟ ਅੰਗ ਸਾਡੇ ਸਾਹਮਣੇ ਰਹਿ ਜਾਂਦਾ ਆ। ਇਸੇ ਕਰਕੇ ਅਸੀਂ ਤਾਂ ਨਾਂ ਹਾਈਪੋ ਦਾ ਮਤਲਬ ਹੁੰਦਾ ਹੇਠਾਂ, ਗੈਸਟ੍ਰਿਕ ਮਤਲਬ ਸਟੋਮਿਕ, ਹਾਈਪੋ ਗੈਸਟ੍ਰਿਕ ਸਟੋਮਿਕ ਦੇ ਹੇਠਾਂ ਵਾਲਾ ਹਿੱਸਾ, ਹਾਲਾਂਕਿ ਅੰਬਲਾਈਕਲ ਦੇ ਹੇਠਾਂ ਵਾਲਾ ਹਿੱਸਾ ਹੋਣਾ ਕਹਿ ਚਾਹੀਦੇ ਨੇ ਕਿ ਇਹ ਅੰਬਲਾਈਕਲ ਦੇ, ਪਰ ਅੰਬਲਾਈਕਲ ਦੇ ਕੋਲ ਕੋਈ ਇਸ ਤਰ੍ਹਾਂ ਦਾ ਇੰਪੋਰਟੈਂਟ ਮੀਲ ਪੱਥਰ ਨਹੀਂ ਹੈਗਾ, ਇਹ ਤਾਂ ਖਾਲੀ ਥਾਂ ਹੈਗੀ, ਇਹ ਤਾਂ ਬਰਮੂਡਾ ਟ੍ਰੈਂਗਲ ਹੈਗੀ ਹੈ ਵਿਚਾਰੀ, ਹਾਂਜੀ ਖਾਲੀ ਥਾਂ ਹੈਗੀ ਹੈ, ਇਹਦੇ ਵਿੱਚ ਜੋ ਆਵੇ ਸੋ ਸਮਾਵੇ ਹੋ ਸਕਦਾ ਹੈ, ਪਰ ਇਹਦੇ ਤੇ ਇਹਦਾ ਕੋਈ ਨਿਸ਼ਾਨ ਨਹੀਂ ਅਸੀਂ ਲੈ ਸਕਦੇ। ਸਟੋਮਕ ਦਾ ਹੀ ਨਿਸ਼ਾਨ ਲੈ ਸਕਦੇ ਹਾਂ ਵੀ ਭਾਈ ਸਟੋਮਕ ਹੈ ਨਾ ਜਿੱਥੇ, ਉਸ ਤੋਂ ਹੇਠਾਂ ਜਿਹੜਾ ਹਿੱਸਾ ਆ, ਔਰ ਲਾਈਨ ਜਿਹੜੀ ਹੈ ਟਰਾਂਸਟਿਊਬਰਕਲ ਪਲੈਨ, ਟਰਾਂਸਟਿਊਬਰਕਲ ਪਲੈਨ ਜਿਹੜੀ ਲਾਈਨ ਅਸੀਂ ਖਿੱਚੀ ਹੈ ਉਹਦੇ ਹੇਠਾਂ, ਉਹਦੇ ਉੱਪਰ ਸਟੋਮਕ ਆ ਸਕਦਾ, ਉੱਥੋਂ ਤੱਕ ਲੰਮਾ ਹੋ ਸਕਦਾ ਹੈਗਾ ਆ, ਕਈਆਂ ਦੀ ਤੋਂਦ ਤੁਸੀਂ ਵੇਖਿਆ ਨਾ ਬਹੁਤ ਗਾਂ ਵਧੀ ਹੁੰਦੀ ਹੈ, ਇਹਦਾ ਮਤਲਬ ਕੀ ਹੈ, ਖਾ ਖਾ ਕੇ ਪਰੌਂਠੇ ਕੜਾਹ ਵਗੈਰਾ ਵਗੈਰਾ ਵਗੈਰਾ, ਤੇ ਪੇਟ ਤਾਂ ਵਿਚਾਰਾ ਹੇਠਾਂ ਉਹਦੇ ਮੁਤਾਬਕ ਲੰਬਕ ਗਿਆ ਨਾ, ਉਹ ਤਾਂ ਰਬੜ ਹੈਗੀ ਹੈ ਤੇ ਵੱਧਦਾ ਜਾਊਗਾ, ਜਿੰਨਾ ਖਾਓਗੇ ਉਹਨਾਂ ਗਾਂ ਵੱਧਦਾ ਜਾਊਗਾ, ਇਸ ਤਰ੍ਹਾਂ ਦਾ ਹੋ ਜਾਊਗਾ ਹਾਂਜੀ। ਸੋ ਖੈਰ ਇਹ ਜਿਹੜਾ ਹਿੱਸਾ ਹੈਗਾ ਆ, ਇਹ ਇਸ ਹਿੱਸੇ ਨੂੰ ਅਸੀਂ ਹਾਈਪੋ ਗੈਸਟ੍ਰਿਕ ਏਰੀਆ

0: ਇਸ ਕਰਕੇ ਰਹਿੰਦੇ ਹਾਂ ਕਿਉਂਕਿ ਇਹਦੇ ਉੱਪਰ ਨਿਸ਼ਾਨਦੇਹੀ ਕਰਨ ਵਾਸਤੇ ਕੋਈ ਇੰਪੋਰਟੈਂਟ ਅੰਗ ਅਗਰ ਹੈਗਾ ਆ ਤੇ ਉਹ ਸਟੋਮਿਕ ਦਾ ਹੈਗਾ ਔਰ ਉਹ ਜਿਹੜਾ ਅੰਗ ਹੈ ਸਟੋਮਿਕ ਦਾ ਉਹਦੇ ਹੇਠਾਂ ਜੋ ਵੀ ਚੀਜ਼ ਆਉਂਦੀ ਹੈ ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਯੂਰੇਟਰ ਦੋਹਾਂ ਕਿਡਨੀਆਂ ਵਿੱਚੋਂ ਨਿਕਲ ਕੇ ਕਿਡਨੀਆਂ ਲੰਬਰ ਏਰੀਏ ਚ ਨੇ ਦੋਹਾਂ ਕਿਡਨੀਆਂ ਵਿੱਚੋਂ ਨਿਕਲ ਕੇ ਦੋ ਲਾਈਨਾਂ ਪਿਸ਼ਾਬ ਲੈ ਕੇ 24 ਆਵਰ ਲਗਾਤਾਰ ਕਿਉਂਕਿ ਪਿਸ਼ਾਬ ਲਗਾਤਾਰ ਬੰਦਾ ਰਹਿੰਦਾ ਹੈ 24 ਭਾਵੇਂ ਤੁਸੀਂ ਸੌ ਜਾਓ ਤੇ ਭਾਵੇਂ ਤੁਸੀਂ ਜਾਗਦੇ ਹੋ ਪਿਸ਼ਾਬ ਬੰਦਾ ਰਹਿੰਦਾ ਹੈ ਬੂੰਦ ਬੂੰਦ ਸਰਕਲ ਚ ਜਿਵੇਂ ਖੂਨ ਚੱਲਿਆ ਜਾਂਦਾ ਹੈ ਉਵੇਂ ਫਿਲਟਰ ਹੋ ਕੇ ਉਹਦੇ ਚ ਬੂੰਦ ਬੂੰਦ ਤੇਲ ਜਿਹੜਾ ਜਿਵੇਂ ਕੋਲੂ ਚ ਨਿਕਲਦਾ ਹੈਗਾ ਇਵੇਂ ਬੂੰਦ ਬੂੰਦ ਬਾਹਰ ਨਿਕਲੀ ਜਾਂਦਾ ਤੇ ਕਿੱਥੇ ਪੈਂਦਾ ਬਲੈਡਰ ਚ ਸੋ ਜਿਹੜਾ ਬਲੈਡਰ ਹੈ ਨਾ ਬਲੈਡਰ ਦਾ ਏਰੀਆ ਆਮ ਤੌਰ ਤੇ ਅਸੀਂ ਇਹ ਜਿਹੜੀ ਸਾਹਮਣੇ ਦੀ ਹੱਡੀ ਹੈ ਜਿੱਥੇ ਅਸੀਂ ਬੈਲਟ ਦਾ ਬੱਕਲ ਬੰਨਦੇ ਹਾਂ ਨਾਲਾ ਬੰਨਦੇ ਹਾਂ ਸਾਹਮਣੇ ਉਹਦੇ ਹੇਠਾਂ ਹੈ ਉਹ ਸਿੰਫਾਈਸਿਸ ਟਿਊਬਸ ਦੀ ਹੱਡੀ ਦੇ ਹੇਠਾਂ ਅਗਰ ਅਸੀਂ ਕੱਟੀਏ ਹੱਡੀ ਪਾਸੇ ਕਰੀਏ ਤੇ ਹੇਠਾਂ ਸਭ ਤੋਂ ਪਹਿਲਾਂ ਸਾਨੂੰ ਬਲੈਡਰ ਦਿਖਾਈ ਦੇਵੇਗਾ ਚਾਹੇ ਉਹ ਔਰਤ ਹੋਵੇ ਤੇ ਚਾਹੇ ਉਹ ਮਰਦ ਹੋਵੇ ਕਿਉਂਕਿ ਇਹ ਏਰੀਆ ਬਲੈਡਰ ਦਾ ਹੈਗਾ ਹੈ ਔਰ ਬਲੈਡਰ ਵਿਚਾਰੇ ਦੀ ਆਪਦੀ ਕੋਈ ਨੀਂਹ ਨਹੀਂ ਹੈਗੀ ਇਹਦੀ ਆਪਦੀ ਕੋਈ ਸਪੋਰਟ ਹੈ ਨਹੀਂਗੀ ਇਹਦਾ ਥੈਲਾ ਹੈਗਾ ਆ ਔਰ ਇਹ ਜਿਹੜਾ ਥੈਲਾ ਆ ਕੁਦਰਤ ਨੇ ਔਰਤਾਂ ਦੇ ਵਿੱਚ ਤੇ ਬੱਚੇਦਾਨੀ ਦੇ ਨਾਲ ਪਿਛਲੇ ਪਾਸੇ ਬੰਨਿਆ ਹੋਇਆ ਔਰ ਬੰਦਿਆਂ ਦੇ ਵਿੱਚ ਹੋਰ ਕੋਈ ਜਗ੍ਹਾ ਹੀ ਹੈ ਨੀ ਹੇਠਾਂ ਵਾਲੇ ਪਾਸੇ ਪ੍ਰੋਸਟੇਟ ਹੈਗਾ ਇਹਦੇ ਉਹ ਵੀ ਹੇਠਾਂ ਹੈਗਾ ਆ ਪਿਛਲੇ ਪਾਸੇ ਇੱਕ ਜਗ੍ਹਾ ਖਾਲੀ ਆ ਜਿਹਨੂੰ ਅਸੀਂ ਕਿਹਾ ਸੀਗਾ ਡੌਗਲਾਸ ਪੌਚ ਉਹ ਵੀ ਹਾਈਪੋਗੈਸਟ੍ਰਿਕ ਏਰੀਏ ਦੇ ਵਿੱਚ ਹੈ ਡੌਗਲਾਸ ਉਹਦਾ ਨਾਂ ਡਾਕਟਰ ਦੇ ਨਾਂ ਤੇ ਰੱਖ ਗਿਆ ਯਾਰ ਖਾਲੀ ਜਗ੍ਹਾ ਇਹਦਾ ਕੀ ਨਾਂ ਰੱਖੀਏ ਚਲੇ ਡੌਗਲਾਸ ਪੌਚ ਰੱਖ ਦਿਓ ਹਾਂਜੀ ਆ ਸਮੁੰਦਰ ਚ ਖਾਲੀ ਜਗ੍ਹਾ ਹੋ ਗਈ ਨਾ ਇਹਦਾ ਨਾਂ ਅਸੀਂ ਬਰਮੂਡਾ ਟ੍ਰੈਂਗਲ ਰੱਖ ਦਿੱਤਾ ਹਾਂਜੀ ਸੋ ਉਹ ਡੌਗਲਾਸ ਪੌਚ ਖਾਲੀ ਹੈਗੀ ਉਹਦੇ ਪਿਛਲੇ ਪਾਸੇ ਹੈਗੀ ਹੈ ਰੈਕਟਮ ਕਿਉਂਕਿ ਬੱਚੇਦਾਨੀ ਤੇ ਹੈ ਨੀ ਬੱਚੇਦਾਨੀ ਤੇ ਔਰਤਾਂ ਦੇ ਵਿੱਚ ਹੀ ਹੈ ਤੇ ਇਹ ਜਿਹੜਾ ਬਲੈਡਰ ਹੈ ਔਰਤਾਂ ਦੇ ਵਿੱਚ ਤੇ ਬੱਚੇਦਾਨੀ ਦੇ ਸਾਹਮਣੇ ਹੱਡੀ ਤੋਂ ਅਗਰ ਪਾਸੇ ਕਰਨਾ ਚਾਹੀਏ ਤੇ ਸਾਹਮਣੇ ਲੱਗਿਆ ਹੁੰਦਾ ਹੈਗਾ ਆ ਸੋ ਇਹ ਹਾਈਪੋਗੈਸਟ੍ਰਿਕ ਏਰੀਏ ਦੀਆਂ ਚੀਜ਼ਾਂ ਹਨ ਕਿ ਹੱਡੀ ਪਾਸੇ ਕਰੋ ਤੇ ਉਹਦੇ ਹੇਠਾਂ ਸਾਨੂੰ ਬਲੈਡਰ ਦਿਖਾਈ ਦੇਗਾ ਹੁਣ ਜੇ ਤੁਸੀਂ 2-4-5-6 ਘੰਟੇ ਪਿਸ਼ਾਬ ਨਾ ਕਰੋ ਕਿਉਂਕਿ ਪਿਸ਼ਾਬ ਦੱਸਣ ਦੀ ਮੈਂ ਤਰਤੀਬ ਤੇ ਤੁਹਾਨੂੰ ਦੱਸੀ ਹੈ ਬਈ ਆਮ ਤੰਦਰੁਸਤ ਬੰਦੇ ਨੂੰ 6 ਤੋਂ 8 ਵਾਰ ਪਿਸ਼ਾਬ ਆਉਣਾ ਚਾਹੀਦਾ ਆ 2 ਵਾਰ ਰਾਤ ਨੂੰ 6 ਵਾਰ ਦਿਨ ਦੇ ਵਿੱਚ ਪਰ ਥੋੜਾ ਬਹੁਤ ਖਾਧੀ ਹੋਈਆਂ ਖੁਰਾਕਾਂ ਦੇ ਕਰਕੇ ਵੈਰੀਏਸ਼ਨ ਹੁੰਦੀ ਜੇ ਕਿਸੇ ਨੇ ਗੰਨੇ ਜ਼ਿਆਦਾ ਚੂਪ ਲੈਣੇ ਤਾਂ ਪਿਸ਼ਾਬ ਜ਼ਿਆਦਾ ਆਊਗਾ ਹੀ ਹਾਂਜੀ ਜੇ ਕਿਸੇ ਨੇ ਛੋਲੇ ਚਬ ਲਿਆ ਜਾਂ ਗਰਮੀਆਂ ਦਾ ਦਿਨ ਹੈਗੇ ਨੇ ਤੇ ਆਟੋਮੈਟਿਕਲੀ ਪਿਸ਼ਾਬ ਘੱਟ ਆਊਗਾ ਹੀ ਪਰ ਇਹ ਇੱਕ ਐਵਰੇਜ ਹੈ ਜਿਹੜੀ ਆਮ ਨਾਰਮਲ ਹਾਲਾਤਾਂ ਦੇ ਵਿੱਚ ਮੈਂ ਤੁਹਾਨੂੰ ਦੱਸੀ ਹੈ ਉਹ ਹੈ 6 ਵਾਰ ਦਿਨ ਵਿੱਚ 2 ਵਾਰ ਰਾਤ ਦੇ ਵਿੱਚ ਅਗਰ ਸਾਨੂੰ ਪਿਸ਼ਾਬ ਆਉਂਦਾ ਹੈ ਨਾਰਮਲ ਖੁਰਾਕ ਖਾਂਦਿਆਂ ਹੋਇਆਂ ਤੇ ਇਹਨੂੰ ਅਸੀਂ ਨਾਰਮਲ ਕਹਾਂਗੇ ਔਰ ਮੰਨ ਲਿਆ ਜਾਏ ਕਿਸੇ ਨੇ ਇਸ ਐਵਰੇਜ ਦੇ ਜਿਹੜੇ ਘੰਟੇ ਨੇ ਉਹ ਬ੍ਰੇਕ ਕਰ ਦਿੱਤੇ ਨਹੀਂ ਗਿਆ ਜਾ ਹੀ ਨਹੀਂ ਸਕਿਆ ਪਿਸ਼ਾਬ ਮੌਕਾ ਹੀ ਨਹੀਂ ਗੱਡੀ ਟ੍ਰੇਨ ਚ ਜਾ ਰਹੇ ਮੈਨੂੰ ਕਿਉਂਕਿ ਐਕਸਪੀਰੀਅੰਸ ਹੈਗਾ ਨਾ ਜਦੋਂ ਮੈਂ ਦਰਭੰਗਾ ਮੈਡੀਕਲ ਕਾਲਜ ਪੜ੍ਹਨ ਜਾਂਦਾ ਸੀਗਾ ਤੇ ਲੁਧਿਆਣੇ ਤੋਂ ਜਦ ਟ੍ਰੇਨ ਤੇ ਚੜ੍ਹਨਾ ਔਰ ਬਰੌਨੀ ਐਕਸਪ੍ਰੈਸ ਤੇ ਯੇ ਵੋ ਸਾਰਾ ਕੁਛ ਔਰ ਕਈ ਇੰਨੀ ਜ਼ਿਆਦਾ ਭੀੜ ਹੁੰਦੀ ਸੀ ਮੁਸ਼ਕਲ ਨਾਲ ਚੜ੍ਹਨਾ ਔਰ ਕਈ ਕਈ ਘੰਟੇ ਜਦ ਤੱਕ ਲਖਨਊ ਨਹੀਂ ਨਾ ਪਹੁੰਚਦੇ ਕਈ ਕਈ ਘੰਟੇ ਪਿਸ਼ਾਬ ਜਾ ਹੀ ਨਹੀਂ ਸਕਦੇ ਬਾਥਰੂਮ ਵੀ ਲੋਕਾਂ ਦੇ ਸਮਾਨ ਨਾਲ ਭਰੇ ਹੁੰਦੇ ਔਰ ਕਿਉਂਕਿ ਜਵਾਨੀ ਸੀ ਉਸ ਵੇਲੇ ਤਾਂ ਐਸਾ ਸੀ ਕਿ ਬਲੈਡਰ ਵੀ ਵਿਚਾਰਾ ਸਹਿ ਜਾਂਦਾ ਸੀ ਵੱਡੇ ਵਿਚਾਰੇ ਦਾ ਸਹਿ ਨਹੀਂ ਸਕਦੇ ਇਸ ਹਾਲਾਤ ਦੇ ਉੱਤੇ ਜਾਣਾ ਹੋਵੇ ਤਾਂ ਬੜਾ ਮੁਸ਼ਕਲ ਹੋ ਜਾਵੇ ਸੋ ਉਹ ਜਦੋਂ ਤੁਸੀਂ ਨਾਰਮਲ ਹਾਲਾਤ ਚ ਪਿਸ਼ਾਬ ਨਹੀਂ ਨਾ ਕਰਦੇ ਉਦੋਂ ਇਹ ਬਲੈਡਰ ਜਿਹੜਾ ਇਸ ਹੱਡੀ ਦੇ ਉੱਪਰ ਵਾਲੇ ਪਾਸੇ ਆਉਣਾ ਸ਼ੁਰੂ ਹੋ ਜਾਂਦਾ ਔਰ ਅਸੀਂ ਉਹਨੂੰ ਪਲਪੇਟ ਕਰਕੇ ਇਸ ਹੱਡੀ ਦੇ ਉੱਪਰ ਵੀ ਮਹਿਸੂਸ ਕਰਦਾ ਉਹਦੀ ਇੱਕ ਯਾਦ ਰੱਖਣ ਵਾਸਤੇ ਮੈਂ ਐਗਜ਼ਾਮਪਲ ਤੁਹਾਨੂੰ ਦੱਸੀ ਸੀ ਇੱਕ ਮਸੀਤਾਂ ਪਿੰਡ ਕੋਟੀ ਸੇਖਾ ਦੇ ਨੇੜੇ ਪਰ ਹੈਗਾ ਉਹਦੇ ਇੱਕ ਪੇਸ਼ੈਂਟ ਦੀ ਗੱਲ ਮੈਂ ਉਹ ਦੱਸੀ ਸੀ ਵੀ ਭਾਈ ਉਹ ਸਿਵਲ ਹਾਸਪਿਟਲ ਚ ਕਹਿ ਕਹਿੰਦਾ ਪਿਸ਼ਾਬ ਨਹੀਂ ਆਉਂਦਾ ਉਹਨਾਂ ਨੇ ਕੋਸ਼ਿਸ਼ ਬਸ਼ੇਰਾ ਕੀਤੀ ਕਿਉਂਕਿ ਸਾਰੇ ਸਰਜਨ ਵੀ ਹੁੰਦੇ ਨੇ ਹਾਈਲੀ ਕੁਆਲੀਫਾਈਡ ਬੰਦੇ ਹੁੰਦੇ ਨੇ ਤੇ ਗੱਲ ਹੀ ਕੁਛ ਨੀ ਹੈ ਮਾਮੂਲੀ ਜੀ ਪਤਾ ਨੀ ਕਿਉਂ ਜਾਂ ਤਾਂ ਪੈਸੇ ਭਾਲਦੇ ਹੋਣਗੇ ਜਾਂ ਕੁਝ ਹੋਰ ਐਸਾ ਕੋਈ ਵੀ ਉਹਨਾਂ ਦੀ ਕੰਡੀਸ਼ਨ ਹੋਵੇ ਉਹਨਾਂ ਨੇ ਕਿਹਾ ਜੀ ਨਹੀਂ ਜੀ 2 ਦਿਨ ਹੋ ਗਏ ਬੰਦਾ ਤਾਂ ਬੇਹੋਸ਼ ਹੋ ਗਿਆ ਤਾਂ ਪਿਸ਼ਾਬ ਤਾਂ ਆਇਆ ਨੀਗਾ ਅਲਤੀ ਵੇਲੇ ਜੀ ਲੁਧਿਆਣੇ ਲੈ ਜਾਓ ਉਹ ਲੁਧਿਆਣੇ ਸ਼ਾਇਦ ਇਸੇ ਕਰਕੇ ਕਿਹਾ ਹੋਵੇ ਵੀ ਭਾਈ ਚਲੋ ਇਸ ਕਰਕੇ ਪੈਸੇ ਦੇਣਗੇ ਉਹ ਵਿਚਾਰੇ ਲੁਧਿਆਣੇ ਦੀ ਤਿਆਰੀ ਕਰਨ ਲੱਗ ਗਏ ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਵੀ ਆ ਲੁਧਿਆਣੇ ਵਾਲਾ ਕਿ ਡਾਕਟਰ ਮੈਨੂੰ ਕੋਟੀ ਸੇਖਾਂ ਹਾਲਾਂਕਿ ਮੇਰੀ ਜਨਮ ਭੂਮੀ ਹੈ ਜਦੋਂ ਇੰਨੇ ਸਾਲ ਬਾਹਰ ਰਹਿ ਕੇ ਆਇਆ ਤੇ ਲੋਕਾਂ ਦੇ ਜ਼ਰੀਏ ਇਹ ਲੁਧਿਆਣੇ ਵਾਲਾ ਡਾਕਟਰ ਆ ਹਾਂਜੀ ਲੁਧਿਆਣੇ ਮਾਨਵ ਕੇਂਦਰ ਚ ਪੜ੍ਹਾਇਆ ਲੁਧਿਆਣੇ ਲਾਰਡ ਮਹਾਂਵੀਰਾ ਚ ਪੜ੍ਹਾਇਆ ਜਦ ਇੱਥੇ ਆਪਦੇ ਏਰੀਏ ਦੇ ਵਿੱਚ ਆਇਆ ਤੇ ਉਹ ਲੁਧਿਆਣੇ ਵਾਲਾ ਡਾਕਟਰ ਸਮਝਦੇ ਸੀ, ਕਹਿੰਦੇ ਉਹਦੇ ਕੋਲ ਯਾਰ ਬਤਾ ਲਓ ਜਾਂਦੇ ਜਾਂਦੇ। ਮੇਰੇ ਕੋਲ ਲੈ ਕੇ ਆਏ, ਕਹਿੰਦੇ ਜੀ ਆਹਾ ਹੋ ਗਿਆ ਦੋ ਦਿਨ ਹਸਪਤਾਲ ਚ ਪਿਆ ਹੈਗਾ, ਇਹਨੂੰ ਤਾਂ ਪਿਸ਼ਾਬ ਨੀ ਆਉਂਦਾ, ਡਾਕਟਰ ਨਾਲੀ ਪਾਉਂਦੇ ਰਹੇ ਨੇ, ਨਾਲੀ ਪਈ ਨੀ ਇਹਨਾਂ ਤੋਂ। ਸਾਧੂਗੀ ਯਾਰ, ਇੰਨੀ ਗੱਲ ਪੇਟ ਉਦਾਸ ਰਿਹਾ ਪਿਆ, ਬਲੈਡਰ ਭਰ ਭਰ ਕੇ ਉੱਪਰ ਤੱਕ ਪੇਟ ਵਾਲੇ ਹਿੱਸੇ ਨੂੰ ਕਵਰ ਕਰ ਰਿਹਾ ਹੈਗਾ ਆ, ਔਰ ਬੜੀ ਸਧਾਰਨ ਜੀ ਗੱਲ ਸੀਗੀ। ਮੈਂ ਅੱਗੇ ਤੁਹਾਨੂੰ ਕਈ ਵਾਰ ਸੁਣਾਈ ਹੈ ਕਿ ਮੇਰੇ ਵਾਸਤੇ ਬੜੀ ਸਧਾਰਨ ਜੀ ਸਿੰਪਲ ਜੀ ਗੱਲ ਆ, ਐਕਸਪੈਰੀਮੈਂਟ ਦੇ ਤੌਰ ਤੇ ਜਿੰਨਾ ਕਿ ਮੇਰਾ ਉਸ ਵੇਲੇ ਦਾ ਨੌਲੇਜ ਸੀ ਉਹਦੇ ਮੁਤਾਬਕ ਮੇਰੇ ਵਾਸਤੇ ਬੜੀ ਮਾਮੂਲੀ ਗੱਲ ਸੀ, ਤੇ ਮੈਂ ਅਸੀਂ ਸੁਪਰਾ ਸੀਜ਼ਨ ਕਹਿੰਦੇ ਹਾਂ, ਸੁਪਰਾ ਪਿਊਬਿਕਨ ਸੀਜ਼ਨ, ਤੇ ਉਹਦੇ ਮੁਤਾਬਕ ਇੱਕ ਮਿੰਟ ਚ ਪਿਸ਼ਾਬ ਕਰ ਦਿੱਤਾ, ਔਰ ਉਸ ਤੋਂ ਬਾਅਦ ਉਹਦਾ ਉਹਨੂੰ ਹੋਸ਼ ਵੀ ਆ ਗਈ। ਫਿਰ ਸਾਡੀਆਂ ਦਵਾਈਆਂ ਹੁੰਦੀਆਂ ਨੇ, ਉਸੇ ਨੀਡਲ ਦੇ ਰਾਹੀਂ ਹੀ ਅੰਦਰ ਦਵਾਈ ਪਾਈ, ਜਿਹਦੀ ਅੰਦਰ ਪ੍ਰੋਸਟੇਟ ਸੋਜ ਸੀ ਉਹ ਠੀਕ ਹੋਣੀ ਸ਼ੁਰੂ ਹੋ ਗਈ, ਉਹਨੂੰ ਦੂਜੇ ਦਿਨ ਆਪਣੇ ਆਪ ਹੀ ਪਿਸ਼ਾਬ ਆਉਣਾ ਸ਼ੁਰੂ ਹੋ ਗਿਆ, ਤੇ ਉਹ ਡਾਕਟਰ ਵੇਖਣ ਵਾਸਤੇ ਆਏ, ਜਿਹਨੇ ਕੀਤਾ ਕੀ ਹੈ ਯਾਰ, ਅਸੀਂ ਕੋਈ ਨੀ ਕਰ ਸਕੇ। ਸੋ ਖੈਰ ਇਹ ਗੱਲ ਉਸ ਵੇਲੇ ਪੁਰਾਣੇ ਜ਼ਮਾਨੇ 1980-81 ਦੀ ਗੱਲ ਆ। ਇਹ ਬਲੈਡਰ ਜਿਹੜਾ ਹੈ, ਜਿਵੇਂ ਬਲੈਡਰ ਦੀ ਮੈਂ ਗੱਲ ਦੱਸੀ ਹੈ, ਤੇ ਔਰਤਾਂ ਦੇ ਵਿੱਚ ਬਲੈਡਰ ਬੱਚੇਦਾਨੀ ਦੇ ਨਾਲ ਲੱਗਿਆ ਹੁੰਦਾ ਆ, ਤੇ ਜਦੋਂ ਔਰਤ ਪ੍ਰੈਗਨੈਂਟ ਹੁੰਦੀ ਹੈ ਉਦੋਂ ਵੀ ਇਹਦੀ ਨਿਸ਼ਾਨੀ ਇਹ ਹੈ ਕਿ ਜਦੋਂ ਤੱਕ ਪ੍ਰੈਗਨੈਂਸੀ 12 ਵੀਕ ਦੀ ਹੁੰਦੀ ਹੈ, 3 ਮਹੀਨਿਆਂ ਦੀ, 12 ਵੀਕ ਦੀ ਪ੍ਰੈਗਨੈਂਸੀ, ਕਿਉਂਕਿ ਮਹੀਨਿਆਂ ਦਾ ਫਰਕ ਪੈ ਜਾਂਦਾ, ਕੋਈ 28 ਦਾ, ਕੋਈ 30 ਦਾ, ਕੋਈ 31 ਦਾ, ਹਾਂਜੀ, ਇਸ ਕਰਕੇ ਅਸੀਂ 4 ਵੀਕਸ ਗਿਣਦੇ ਹਾਂ ਇੱਕ ਮਹੀਨੇ ਨੂੰ, 4 ਵੀਕਸ ਦੇ ਮੁਤਾਬਕ ਮੈਂ 12 ਵੀਕ ਕਹਿ ਰਿਹਾ ਹਾਂ। 3 ਮਹੀਨਿਆਂ ਦੀ ਪ੍ਰੈਗਨੈਂਸੀ ਜਦੋਂ ਹੁੰਦੀ ਹੈ ਉਦੋਂ ਉਹ ਪ੍ਰੈਗਨੈਂਸੀ ਦਾ ਉੱਪਰ ਵਾਲਾ ਹਿੱਸਾ ਇਸ ਹੱਡੀ ਜਿਹੜੀ ਜਿੱਥੇ ਅਸੀਂ ਬੈਲਟ ਬੰਨਦੇ ਹਾਂ ਇਹਦੇ ਬਰਾਬਰ ਤੇ ਆਉਂਦਾ ਹੈ, ਔਰ ਇਸੇ ਕਰਕੇ ਹੀ ਅਸੀਂ ਆਮ ਲੋਕ ਡਾਕਟਰ ਜਿਹੜੇ ਇਸ ਗੱਲ ਦੇ ਐਕਸਪਰਟ ਹੈ ਨੇ, ਬੀਬੀ ਨੂੰ ਤਾਂ ਭਾਵੇਂ ਭੁੱਲ ਜਾਵੇ ਵੀ ਮੈਨੂੰ ਖਰੇ ਕਿੰਨਵਾਂ ਮਹੀਨਾ ਹੈਗਾ ਆ ਜਾਂ ਕਿੰਨਾ ਚਿਰ ਹੋ ਗਿਆ ਆ, ਪਰ ਅਸੀਂ ਲੋਕ ਜੋ ਹਿਸਟਰੀ ਲੈ ਕੇ ਫਸਟ ਡੇ ਆਫ ਲਾਸਟ ਮੈਂਸਟ੍ਰੂਏਸ਼ਨ ਤੋਂ ਕਾਊਂਟ ਕਰਕੇ ਅਸੀਂ ਉਹਨੂੰ ਦੱਸ ਸਕਦੇ ਹਾਂ ਕਿ ਤੇਰਾ ਬੀਬਾ ਪ੍ਰੈਗਨੈਂਸੀ ਇੰਨੇ ਚਿਰ ਦੀ ਹੈ। ਉਹਦੇ ਵਿੱਚ ਐਕਸੈਪਸ਼ਨ ਵੀ ਮੈਂ ਦੱਸੀਆਂ ਸੀਗੀਆਂ, ਕਈ ਵਾਰ ਬੱਚਾ ਡਿਵੈਲਪ ਹੀ ਨਹੀਂ ਹੋ ਰਿਹਾ, ਫੰਡਸ ਹੋਨਰਾਈਜ਼ ਹੀ ਨਹੀਂ ਕਰ ਰਿਹਾ, ਕਈ ਵਾਰ ਫੰਡਸ ਬੱਚਾ ਡਬਲ ਹੈਗਾ ਆ, ਵਿਲ ਪ੍ਰੈਗਨੈਂਸੀ ਹੈਗੀ ਹੈ, ਉਸ ਤੋਂ ਵੱਧ ਵੀ ਹੋ ਸਕਦਾ ਹੈ, ਕਈ ਵਾਰ ਪਾਣੀ ਬਹੁਤ ਜ਼ਿਆਦਾ ਹੋ ਸਕਦਾ ਹੈ, ਹਾਈਡ੍ਰੋਮੈਨੀਅਸ ਜਿਹਨੂੰ ਅਸੀਂ ਕਹਿੰਦੇ ਹਾਂ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੰਡੀਸ਼ਨਾਂ ਨੇ ਜਿਹੜੀਆਂ ਸਾਨੂੰ ਜੱਜ ਕਰਨੀਆਂ ਪੈਂਦੀਆਂ ਨੇ, ਪਰ ਫਿਰ ਵੀ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਾਡੇ ਕੋਲ ਕੋਈ ਅਗਰ ਐਸਾ ਪੇਸ਼ੈਂਟ ਆਉਂਦਾ ਆ ਤੇ ਜੱਜ ਕਰਕੇ ਅਸੀਂ ਪੇਟ ਤੋਂ ਦੱਸ ਸਕਦੇ ਹਾਂ ਵੀ ਇਹਦੀ ਕਿੰਨੇ ਹਫ਼ਤੇ ਦੀ ਜਾਂ ਕਿੰਨੇ ਮਹੀਨਿਆਂ ਦੀ ਪ੍ਰੈਗਨੈਂਸੀ ਹੈਗੀ ਹੈ। ਔਰ ਇਹੀ ਗੱਲ ਆਪਾਂ ਇਸ ਹਾਈਪੋਗੈਸਟ੍ਰਿਕ ਏਰੀਆ ਦੇ ਵਿੱਚ ਕਹਿ ਰਹੇ ਹਾਂ ਕਿ ਜਦੋਂ ਬਲੈਡਰ ਪਾਸੇ ਕੀਤਾ ਉਹ ਜਿਹੜਾ ਲੱਗਿਆ ਹੀ ਬੱਚੇਦਾਨੀ ਦੇ ਨਾਲ ਆ, ਉਹ ਜਿਹੜਾ ਆ ਉਹਦੇ ਹੇਠਾਂ ਬੱਚੇਦਾਨੀ ਆ, ਉਹਦੇ ਹੇਠਾਂ ਬੱਚੇਦਾਨੀ ਆ, ਤੇ ਬੱਚੇਦਾਨੀ ਦੇ ਨਾਲ ਜੁੜੀਆਂ ਹੋਈਆਂ 2 ਫੈਲੋਪੀਅਨ ਟਿਊਬਾਂ ਦਾ ਟੈਂਸ਼ਨ ਹੈਗਾ ਆ, ਬੱਚੇਦਾਨੀ ਦੇ ਹੇਠਾਂ ਵਾਲੇ ਪਾਸੇ ਦੇ ਨਾਲ ਜੁੜਿਆ ਹੋਇਆ ਜਿਹੜਾ ਉਹ ਲਿਗਾਮੈਂਟ ਹੈ ਉਹ ਰੱਸਾ ਹੈ ਜਿਹਦੇ ਨਾਲ ਓਵਰੀ ਨੂੰ ਬੰਨਿਆ ਹੋਇਆ ਦੋਵੇਂ ਪਾਸੇ ਸੱਜੇ ਦੇ ਖੱਬੇ ਪਾਸੇ, ਔਰ ਉਹਦੇ ਹੇਠਲਾ ਹਿੱਸਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਸਰਵਿਕਸ, ਔਰ ਸਰਵਿਕਸ ਦੇ ਬੈਕ ਸਾਈਡ ਦੇ ਜਿੱਥੇ ਡੌਗਲਸ ਪੌਚ ਆ, ਸਰਵਿਕਸ ਦੇ ਬੈਕ ਸਾਈਡ ਤੇ ਔਰਤ ਦੇ ਜਨਨ ਅੰਗ ਜਿਹਨੂੰ ਅਸੀਂ ਵਜ਼ਾਇਨਾ ਕਹਿੰਦੇ ਹਾਂ ਇਹ ਹੁੰਦੀ ਹੈ, ਬਾਹਰ ਜੋ ਔਰਤ ਦੇ ਜਨਨ ਅੰਗ ਸਾਨੂੰ ਦਿਖਾਈ ਦਿੰਦੇ ਆ ਨਾ, ਇਹ ਇਹਨਾਂ ਨੂੰ ਅਸੀਂ ਬਲਵਾ ਕਹਿੰਦੇ ਹਾਂ, ਔਰ ਇਹ ਵੀ ਸਿਰਫ ਬਾਹਰ ਦਿਖਾਈ ਦਿੰਦੇ ਨੇ, ਇਹਨਾਂ ਦੀ ਕਿਰਿਆ ਤਾਂ ਜੋ ਵੀ ਕੁਛ ਉਹ ਅੰਦਰ ਹੀ ਹੈਗੀ ਹੈ। ਆਦਮੀਆਂ ਦਾ ਜਿਹੜਾ ਹੈ ਉਹ ਵੱਖਰਾ ਸਿਸਟਮ ਕੁਦਰਤ ਨੇ ਬਣਾਇਆ ਆ, ਕਿਉਂਕਿ ਸਪਰਮ ਨੂੰ ਹੀਟ ਨਹੀਂ ਚਾਹੀਦੀ, ਉਹਨਾਂ ਨੂੰ ਬਾਹਰ ਕੱਢ ਕੇ ਇੱਕ ਥੈਲੇ ਵਿੱਚ ਉਹਨਾਂ ਦਾ ਰੱਖ ਦਿੱਤਾ ਜਿਹਨੂੰ ਅਸੀਂ ਸਕਰੋਟਮ ਕਹਿੰਦੇ ਹਾਂ, ਔਰ ਔਰਤਾਂ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਔਰਤਾਂ ਦੇ ਵਿੱਚ ਸਾਹਮਣੇ ਪਾਸੇ ਵਲਵਾ ਦੇ ਵਿੱਚ 3 ਸੁਰਾਖ ਆ, ਤਿੰਨਾਂ ਸੁਰਾਖਾਂ ਵਿੱਚ ਇੱਕ ਸਭ ਤੋਂ ਉੱਪਰ ਵਾਲੇ ਪਾਸੇ ਜਿੱਥੇ ਹੱਡੀ ਹੈ, ਹੱਡੀ ਦੇ ਹੇਠਾਂ ਵਾਲੇ ਪਾਸੇ ਸਾਡੇ ਕੋਲ ਇੱਕ ਬਹੁਤ ਹਾਰਡ ਜਿਵੇਂ ਆਦਮੀ ਦੇ ਪੇਨਸ ਹੁੰਦਾ ਆ, ਇੰਦਰੀ ਹੁੰਦੀ ਹੈ, ਇਸੇ ਤਰ੍ਹਾਂ ਇੱਕ ਹਾਰਡ ਪੁਆਇੰਟ ਆ ਜਿਹਨੂੰ ਅਸੀਂ ਕਲਾਈਟੋਰਸ ਕਹਿੰਦੇ ਹਾਂ, ਔਰ ਉਹ ਵੀ ਇਸੇ ਤਰ੍ਹਾਂ ਇਰੈਕਟਾਈਲ ਟਿਸ਼ੂ ਦਾ ਬਣਿਆ ਹੈ, ਜਿਵੇਂ ਆਦਮੀ ਦਾ ਪੇਨਸ ਇਰੈਕਟਾਈਲ ਟਿਸ਼ੂ ਦਾ ਬਣਿਆ ਹੁੰਦਾ, ਇਹ ਕੜਾਹ ਉਹਦੇ ਚ ਆਉਂਦਾ, ਉਹਦੇ ਚ ਵੀ ਇਸੇ ਤਰ੍ਹਾਂ ਦਾ ਕੜਾਹ ਆਉਂਦਾ, ਪਰ ਉਹਦੇ ਚ ਸੁਰਾਖ ਨਹੀਂ ਹੁੰਦਾ, ਉਹਦੇ ਵਿੱਚ ਸਾਡਾ ਜਿਵੇਂ ਯੂਰੇਥਰਾ ਵਾਲਾ ਸੁਰਾਖ ਹੈ ਨਾ, ਸੁਰਾਖ ਨਹੀਂ ਹੁੰਦਾ। ਇਸ ਇਰੈਕਟਾਈਲ ਟਿਸ਼ੂ ਦੇ ਹੇਠਾਂ ਵਲਵਾ ਵਾਲੇ ਏਰੀਏ ਦੇ ਵਿੱਚ ਔਰਤ ਦੀ ਯੂਰੇਥਰਾ ਹੁੰਦੀ ਹੈ, ਪਿਸ਼ਾਬ ਵਾਲੀ ਨਾਲੀ ਹੁੰਦੀ ਹੈ ਜਿਹੜੀ ਬਲੈਡਰ ਨਾਲ ਜੁੜੀ ਹੁੰਦੀ ਹੈ, ਇਹ ਹਾਈਪੋਗੈਸਟ੍ਰਿਕ ਏਰੀਏ ਦੀਆਂ ਮੈਂ ਗੱਲਾਂ ਦੱਸਣ ਡਿਆ ਹਾਂ, ਔਰ ਉੱਥੇ ਪਿਸ਼ਾਬ ਵਾਲੀ ਨਾਲੀ ਹੁੰਦੀ ਹੈ, ਉਹਦੇ ਤੋਂ ਹੇਠਾਂ ਇਸ ਵਲਵਰ ਏਰੀਏ ਦੇ ਵਿੱਚ ਹੀ ਜਿਹੜੇ ਸਾਡੇ ਲਿਬੀਆ ਮੈਜ਼ੋਰਾ ਤੇ ਲਿਬੀਆ ਮੈਨੋਰਾ ਜਿਹਨੂੰ ਕਹਿੰਦੇ ਹਾਂ, ਬਾਹਰ ਵਾਲੇ ਵੱਡੇ ਬੁੱਲ ਤੇ ਅੰਦਰ ਵਾਲੇ ਛੋਟੇ ਬੁੱਲ, ਉਹਨਾਂ ਦੇ ਹੇਠਾਂ ਵਾਲੇ ਪਾਸੇ ਜਿਹੜਾ ਸਾਡੇ ਕੋਲ ਹੈਗਾ ਆ ਵਜਾਈਨਲ ਓਪਨਿੰਗ ਹੁੰਦਾ ਹੈ ਔਰ ਆਮ ਤੌਰ ਤੇ ਬੱਚੀਆਂ ਵਿਚ ਹਾਈਮਨਲ ਟਕਿਆ ਹੁੰਦਾ ਹੈ ਗ੍ਰਿਸ਼ ਜੀਵਨ ਤੋਂ ਬਾਅਦ ਉਹ ਜਿਹੜਾ ਹੈ ਫਟ ਜਾਂਦਾ ਹੈ ਉਹਨੂੰ ਕ੍ਰਿਸੈਂਟ੍ਰਿਕ ਓਪਨਿੰਗ ਅਸੀਂ ਕਹਿੰਦੇ ਆਮ ਤੌਰ ਤੇ ਸੋ ਇਹ ਸਾਡੀ ਨਿਸ਼ਾਨੀ ਹੁੰਦੇ ਅਸੀਂ ਜਾਣ ਸਕਦੇ ਹਾਂ ਵੀ ਕਿਸ ਬੱਚੀ ਦਾ ਗ੍ਰਿਸ਼ ਜੀਵਨ ਸਟਾਰਟ ਹੋਇਆ ਕਿਸ ਬੱਚੀ ਦਾ ਗ੍ਰਿਸ਼ ਜੀਵਨ ਨਹੀਂ ਸਟਾਰਟ ਹੋਇਆ ਕਿਸ ਤਰ੍ਹਾਂ ਹੋਇਆ ਸੋ ਇਹ ਓਪਨਿੰਗ ਜਿਹੜਾ ਉੱਪਰ ਵਾਲਾ ਯੂਰੇਥ ਪਹਿਲਾਂ ਕ੍ਰਾਈਕੋਰਿਸ ਉਹਦੇ ਹੇਠਾਂ ਯੂਰੇਥਰਲ ਓਪਨਿੰਗ ਉਹਦੇ ਹੇਠਾਂ ਵਜਾਈਨਲ ਓਪਨਿੰਗ ਔਰ ਇਸ ਵਜਾਈਨਲ ਓਪਨਿੰਗ ਦੇ ਐਂਡ ਤੋਂ ਲੈ ਕੇ ਹੇਠਾਂ ਟੱਟੀ ਵਾਲੇ ਰਸਤੇ ਤੱਕ ਹੈ ਤਾਂ ਅਬਡੋਮਨ ਦਾ ਹਿੱਸਾ ਹੀ ਨਾ ਲੋਅਰ ਅਬਡੋਮਨ ਦਾ ਹਿੱਸਾ ਆ ਟੱਟੀ ਵਾਲੇ ਰਸਤੇ ਤੱਕ ਇੱਕ ਚੌਰਸ ਏਰੀਆ ਹੈਗਾ ਜਿਹੜਾ ਦੋਹਾਂ ਥਾਈ ਦੋਹਾਂ ਪੱਟਾਂ ਦੇ ਵਿਚਕਾਰ ਔਰ ਵੈਜੀਨਲ ਏਰੀਏ ਤੋਂ ਲੈ ਕੇ ਜਾਂ ਇੰਜ ਕਹਿ ਲੋ ਕਿ ਆਦਮੀ ਦੀ ਇੰਦਰੀ ਦੇ ਟੈਸਟਿਸ ਦੇ ਬਿਲਕੁਲ ਹੇਠਾਂ ਤੋਂ ਲੈ ਕੇ ਟੱਟੀ ਵਾਲੇ ਰਸਤੇ ਤੱਕ ਇਹ ਇੱਕ ਏਰੀਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਮੀਅਮ ਇਹ ਉਹ ਪ੍ਰੀਮੀਅਮ ਹੈ ਜਿਹਦੀ ਇੰਪੋਰਟੈਂਸ ਮੈਂ ਤੁਹਾਨੂੰ ਦੱਸੀ ਸੀ ਪਹਿਲਾਂ ਤਾਂ ਲੋਕ ਆਮ ਤੌਰ ਤੇ ਨਹੀਂ ਸੀ ਜਿਵੇਂ ਜਿਵੇਂ ਰਿਸਰਚ ਹੁੰਦੀ ਹੈ ਮੈਡੀਕਲ ਸਾਇੰਸ ਦੀ ਉਵੇਂ ਉਵੇਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਹੁਣ ਅਸੀਂ ਅੱਜ ਕੱਲ੍ਹ ਇਹਨੂੰ ਕਹਿੰਦੇ ਹਾਂ ਜੰਕਸ਼ਨ ਬਾਕਸ ਸਾਡੇ ਘਰ ਚ ਬਿਜਲੀ ਆਉਂਦੀ ਹੈ ਨਾ ਤਾਰ ਬਾਹਰੋਂ ਆ ਗਈ ਸਾਡੇ ਜੰਕਸ਼ਨ ਬਾਕਸ ਚ ਆਉਂਦੀ ਹੈ ਔਰ ਇੱਥੇ ਸਾਡੇ ਲੱਗੇ ਹੁੰਦੇ ਨੇ ਫਿਊਜ਼ ਵੀ ਭਾਈ ਜੇ ਕਿਚਨ ਦੀ ਲਾਈਟ ਹੈ ਫਿਊਜ਼ ਹੋ ਜਾਏ ਤੇ ਇੱਥੇ ਫਿਊਜ਼ ਹੋਦਾ ਜੇ ਭਾਈ ਲਿਵਿੰਗ ਰੂਮ ਦਾ ਤੇ ਇੱਥੇ ਫਿਊਜ਼ ਹੋਦਾ ਅਸੀਂ ਜੇ ਕਿਤੇ ਲਾਈਟ ਚਲੀ ਜਾਂਦੀ ਤੇ ਉਹ ਜੰਕਸ਼ਨ ਬਾਕਸ ਵਾਲੇ ਭਜਦੇ ਆ ਜਿੰਨਾ ਵੀ ਸਟਿਮੂਲੇਸ਼ਨ ਹੈ ਸਾਡਾ ਸੈਕਸੁਅਲ ਸਟਿਮੂਲੇਸ਼ਨ ਹੈ ਤਾਂ ਮੈਂਸਟਰੁਅਲ ਸਟਿਮੂਲੇਸ਼ਨ ਕ੍ਰੈਂਪਸ ਵਗੈਰਾ ਬੱਚੀਆਂ ਨੂੰ ਵਿਚਾਰਿਆਂ ਨੂੰ ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਜਾਂ ਹੋਰ ਜਿਹੜੀਆਂ ਵੀ ਪ੍ਰੋਬਲਮ ਇਸ ਏਰੀਏ ਵਿਚ ਆਉਂਦੀਆਂ ਨੇ ਨਾ ਉਹਨਾਂ ਦਾ ਜੰਕਸ਼ਨ ਬਾਕਸ ਜਿਹੜਾ ਹੈ ਟੱਟੀ ਵਾਲੇ ਰਸਤੇ ਤੋਂ ਉੱਪਰ ਵਜਾਈਨਲ ਏਰੀਏ ਦੇ ਹੇਠਾਂ ਵਾਲੇ ਇੰਡ ਤੱਕ ਇਹ ਵਿਚਕਾਰ ਦਾ ਏਰੀਆ ਪ੍ਰੀਮੀਅਮ ਦਾ ਇਹਦੇ ਵਾਲ ਨਹੀਂ ਹੁੰਦੇ ਬਹੁਤ ਘੱਟ ਹੁੰਦੇ ਰੇਅਰ ਦੀ ਫਾਇਦਾ ਤੇ ਆ ਜਾਂਦੇ ਨੇ ਬਾਅਦ ਵਿਚ ਵੈਸੇ ਇਹ ਖਾਲੀ ਹੁੰਦਾ ਇਹਨੂੰ ਅਸੀਂ ਪ੍ਰੀਮੀਅਮ ਕਹਿੰਦੇ ਹਾਂ ਔਰ ਪ੍ਰੀਮੀਅਮ ਦੇ ਤੌਰ ਤੇ ਇਹਦੀ ਕਾਬਲੀਅਤ ਇਹ ਵੀ ਵੇਖੀ ਗਈ ਹੈ ਭਾਈ ਇਹ ਸੈਕਸੁਅਲ ਸਟਿਮੂਲੇਟਰ ਵੀ ਹੈ ਦੋਹਾਂ ਸੈਕਸਾਂ ਦੇ ਵਿਚ ਔਰ ਇਹ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਅੰਗ ਦੇ ਵਿਚ ਕੋਈ ਪ੍ਰੋਬਲਮ ਆ ਗਈ ਹੈ ਸੈਂਸੇਸ਼ਨ ਦੀ ਫੀਲਿੰਗ ਦੀ ਕਿਸੇ ਤਰ੍ਹਾਂ ਦੀ ਹਾਲਾਤ ਦੀ ਤੇ ਇਹ ਜੰਕਸ਼ਨ ਬਾਕਸ ਹੈ ਸਾਡਾ ਇਹ ਪ੍ਰੀਮੀਅਮ ਉਹ ਵੀ ਇਸ ਲੋਅਰ ਅਬਡੋਮਨ ਦੇ ਹਿੱਸੇ ਦੇ ਵਿਚ ਹੀ ਪੈਂਦਾ ਸੋ ਮੈਂ ਅੱਜ ਦੂਸਰਾ ਚੈਪਟਰ ਸ਼ੁਰੂ ਕਰਨਾ ਚਾਹੁੰਦਾ ਸੀ ਨਹੀਂ ਕਰ ਸਕਿਆ ਅੱਜ ਦਾ ਸਮਾਂ ਵੀ ਫਿਰ ਸਮਾਪਤ ਹੋ ਰਿਹਾ ਸੋ ਇਹ ਸਾਡੀ ਇਸ ਏਰੀਏ ਦੀ ਡਿਟੇਲ ਹੈ ਹਾਈਪੋਗੈਸਟ੍ਰਿਕ ਏਰੀਏ ਦੀ ਡਿਟੇਲ ਮੈਂ ਫਿਰ ਦੱਸਦੇ ਹਾਂ ਯੂਰੀਨਰੀ ਬਲੈਡਰ ਬਲੈਡਰ ਦੇ ਉੱਪਰ ਵਾਲੇ ਪਾਸੇ ਜਿਹੜੀਆਂ ਸਾਡੀਆਂ ਟਿਊਬਸ ਆ ਰਹੀਆਂ ਨੇ ਯੂਰੇਟਰਸ ਆ ਰਹੀਆਂ ਨੇ ਉਸ ਤੋਂ ਹੇਠਾਂ ਬੱਚੇਦਾਨੀ ਆ ਰਹੀ ਹੈ ਔਰ ਆਦਮੀਆਂ ਦੇ ਵਿਚ ਇਸ ਥਾਂ ਤੇ ਹੇਠਾਂ ਪ੍ਰੋਸਟੇਟ ਹੈਗਾ ਆ ਔਰ ਪ੍ਰੋਸਟੇਟ ਦੇ ਅੱਗੇ ਯੂਰੇਥਰਾ ਸ਼ੁਰੂ ਹੋ ਜਾਂਦੀ ਹੈ ਔਰ ਇਹ ਸਾਰਾ ਵੇਰਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਮੈਂ ਸਮਝਦਾ ਨਕਸ਼ਾ ਮੈਂ ਬੰਨ ਕੇ ਤੁਹਾਨੂੰ ਮੈਂ ਪਹਿਲਾਂ ਕਰਨ ਲੱਗਿਆ ਸੀਗਾ ਬੋਰਡ ਤੇ ਪਰ ਮੈਨੂੰ ਲੱਗਦਾ ਚੀਮਾ ਸਾਹਿਬ ਕਹਿੰਦੇ ਨਹੀਂ ਯਾਰ ਟਾਈਮ ਵੇਸਟ ਹੁੰਦਾ ਬੜਾ ਇਹਦੇ ਨਾਲ ਨਹੀਂ ਤਾਂ ਮੈਂ ਸਾਰੀਆਂ ਗੱਲਾਂ ਬੋਰਡ ਤੇ ਵਾਹ ਕੇ ਵੀ ਤੁਹਾਨੂੰ ਦਿਖਾ ਸਕਦਾ ਸੀ ਕਿ ਕਿੱਥੇ ਕਿੱਥੇ ਜਿਵੇਂ ਅਸੀਂ ਆਮ ਤੌਰ ਤੇ ਮੈਡੀਕਲ ਕਾਲਜਾਂ ਚ ਪੜ੍ਹਾਉਂਦੇ ਹਾਂ ਉਹਦੇ ਮੁਤਾਬਿਕ ਕਿਉਂਕਿ ਉੱਥੇ ਤਾਂ ਅਸੀਂ ਇੱਕ ਪੀਰੀਅਡ ਦੇ ਵਿੱਚ ਇੱਕ ਹੀ ਗੱਲ ਕਰਨੀ ਹੁੰਦੀ ਹੈ ਨਾ ਸੋ ਇਹਦੇ ਮੁਤਾਬਿਕ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਮੈਂ ਤੁਹਾਨੂੰ ਇਹ ਸਭ ਦੀ ਡਿਟੇਲ ਇਸ ਤਰ੍ਹਾਂ ਤੁਹਾਡੇ ਸਾਹਮਣੇ ਨਕਸ਼ਾ ਖਿੱਚ ਕੇ ਰੱਖ ਰਿਹਾ ਕਿੱਥੇ ਕਿੱਥੇ ਕੀ ਚੀਜ਼ ਹੈਗੀ ਤੇ ਤੁਸੀਂ ਜਾਣ ਸਕੋ ਔਰ ਅਗਰ ਉਹਨਾਂ ਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਹਾਨੂੰ ਪਤਾ ਹੋਵੇ ਵੀ ਇਹ ਕਿੱਥੇ ਹੋਈ ਸੋ ਅੱਜ ਦਾ ਮੇਰਾ ਇਹ ਪ੍ਰੋਗਰਾਮ ਸਮਾਪਤ ਅਸੀਂ ਐਬਡੋਮਨ ਦਾ ਸਿਲਸਿਲਾ ਖਤਮ ਕੀਤਾ ਹੁਣ ਅਸੀਂ ਐਕਸਟ੍ਰੀਮਿਟੀਜ਼ ਦੇ ਬਾਰੇ ਚੱਲਦੇ ਪਰ ਐਕਸਟ੍ਰੀਮਿਟੀ ਤੋਂ ਪਹਿਲਾਂ ਕੱਲ ਦਾ ਸਵਾਲ ਜਿਹੜਾ ਮੈਂ ਹਿੰਦੀ ਵਿਚ ਕਰ ਚੁੱਕਿਆ ਹਾਂ ਪੰਜਾਬੀ ਦੇ ਵਿਚ ਕੱਲ ਨੂੰ ਆਪਣਾ ਸੰਡੇ ਦੀ ਵਾਰੀ ਹੈਗੀ ਹੈ ਤੇ ਪੰਜਾਬੀ ਦੇ ਵਿਚ ਮੈਂ ਉਸ ਨੂੰ ਕਰਾਂਗਾ ਭਾਈ ਦਵਾਈ ਅਸੀਂ ਕਿਹਨੂੰ ਕਹਿੰਦੇ ਹਾਂ ਤੇ ਦਵਾਈ ਕਹਿਣ ਤੋਂ ਮਕਸਦ ਸਾਡਾ ਕੀ ਹੈਗਾ ਜਦੋਂ ਇੱਕ ਪਾਸੇ ਤੇ ਅੱਜ ਕੱਲ ਡਾਕਟਰ ਕਹਿ ਰਹੇ ਨੇ ਵੀ ਦਵਾਈ ਸਰੀਰ ਨੂੰ ਠੀਕ ਨਹੀਂ ਕਰਦੀ
1: ਜੀ
0: ਹੋ ਗਈ ਯਾਰ ਦਵਾਈਆਂ ਤਾਂ ਦਈਆਂ ਹੀ ਇਸੇ ਕਰਕੇ ਜਾਂਦੀਆਂ ਨੇ ਵੀ ਠੀਕ ਹੋ ਤੇ ਠੀਕ ਹੋ ਜਾਵੇ ਤੁਸੀਂ ਕਹਿ ਰਹੇ ਵੀ ਦਵਾਈ ਬਿਮਾਰੀ ਨੂੰ ਠੀਕ ਨਹੀਂ ਕਰਦੀ ਫਿਰ ਇਹਦਾ ਕੀ ਐਕਸਪਲੇਨੇਸ਼ਨ ਹੈ ਸੋ ਇਹ ਸਾਰੀਆਂ ਗੱਲਾਂ ਦਾ ਐਕਸਪਲੇਨੇਸ਼ਨ ਮੈਂ ਕੱਲ ਨੂੰ ਤੁਹਾਡੇ ਸਾਹਮਣੇ ਰੱਖਣਾ ਪੰਜਾਬੀ ਦੇ ਵਿਚ ਰੱਖਾਂਗਾ ਕਿਉਂਕਿ ਹਿੰਦੀ ਦਾ ਲੈਕਚਰ ਤਿੰਨ ਹੋ ਗਏ ਲਗਾਤਾਰ ਔਰ ਅੰਗਰੇਜ਼ੀ ਚ ਮੈਂ ਇਹ ਗੱਲਾਂ ਪਹਿਲਾਂ ਕਰ ਚੁੱਕਿਆ ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ ਕੋਈ ਹੱਲ ਨਹੀਂ ਮਿਲ ਰਿਹਾ ਜਾਣਨਾ ਚਾਹੁੰਦੇ ਹੋ ਕਿ ਕਾਰਨ ਹੋ ਸਕਦੇ ਨੇ ਔਰ ਉਹਨਾਂ ਕਾਰਨਾਂ ਨੂੰ ਜਾਣਨ ਵਾਸਤੇ ਮੈਂ ਤੁਹਾਡੇ ਨਾਲ ਤੁਹਾਡੇ ਸਹਿਯੋਗ ਕਰ ਸਕਦਾ ਤੁਹਾਨੂੰ ਦੱਸ ਸਕਦਾ ਹਾਂ ਕਿ ਨੇਚਰ ਦਾ ਆਪਣਾ ਕੀ ਪ੍ਰੋਸੈਸ ਹੁੰਦਾ ਇਸ ਸਰੀਰ ਨੂੰ ਚਲਾਉਣ ਵਾਸਤੇ ਉਹਦੇ ਮੁਤਾਬਕ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ, ਜਾਣ ਸਕਦੇ ਹੋ ਕਿ ਕੀ ਕਾਰਨ ਹੈ ਤੇ ਕੀ ਉਹਨਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਜੇ ਦੂਰ ਕਰ ਸਕਦੇ ਹੋ ਤੇ ਜਿਹੜੀਆਂ ਰੁਕਾਵਟਾਂ ਆਈਆਂ ਨੇ ਤੁਹਾਡੇ ਨਾ ਠੀਕ ਹੋਣ ਦੇ ਵਿੱਚ, ਉਹ ਦੂਰ ਹੋ ਸਕਦੇ ਨੇ। ਸੋ ਕਿਸੇ ਵੀ ਵੇਲੇ ਅਗਰ ਹੋਮਿਓਪੈਥਿਕ ਤਰੀਕੇ ਨੇ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਕੇਵਲ ਇੰਨਾ ਹੀ ਜਾਣਨਾ ਚਾਹੁੰਦੇ ਹੋ ਕਿ ਕਾਰਨ ਕੀ ਨੇ, ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਕੱਲ ਫਿਰ ਆਪਾਂ ਮਿਲਾਂਗੇ ਇਸੇ ਤਰ੍ਹਾਂ ਹੀ ਸਾਰੇ ਪੰਜਾਬੀ ਦੇ ਵਿੱਚ ਲੈਕਚਰ ਹੋਏਗਾ ਵੀ ਦਵਾਈ ਦਾ ਮਕਸਦ ਕੀ ਹੈ, ਦਵਾਈ ਹੈ ਕੀ, ਦਵਾਈ ਅਸੀਂ ਕਹਿੰਦੇ ਕਿਹਨੂੰ ਆ, ਤੇ ਜੇ ਫਿਰ ਦਵਾਈ ਬਿਮਾਰੀ ਨੂੰ ਠੀਕ ਹੀ ਨਹੀਂ ਕਰਦੀ ਤੇ ਫਿਰ ਦਵਾਈ ਦਿੰਦੇ ਕਿਉਂ? ਹਾਂਜੀ, ਸੋ ਇਹ ਗੱਲ
2: ਡਾਕਟਰ ਸਾਹਿਬ
0: ਜਵਾਬ ਕੱਲ ਨੂੰ ਹੋਏਗਾ। ਸਤਿ ਸ੍ਰੀ ਅਕਾਲ,
3: ਬਹੁਤ ਸ਼ੁਕਰੀਆ,
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ,
3: ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਮਿਲਦੇ ਜੀ ਕੱਲ ਨੂੰ। ਚੀਮਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸਰੋਤਿਓ ਤੁਹਾਡਾ ਵੀ,
2: ਥੈਂਕ ਯੂ ਡਾਕਟਰ ਸਾਹਿਬ,
3: ਥੈਂਕ ਯੂ, ਥੈਂਕ ਯੂ,
2: ਥੈਂਕ ਯੂ, ਬਾਏ
3: ਬਾਏ ਬਾਏ। ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ, ਹੋਪ ਕਿ ਤੁਹਾਨੂੰ ਵਧੀਆ ਲੱਗਿਆ ਹੋਏਗਾ। ਸੋ ਇਸੇ ਤਰ੍ਹਾਂ ਜੁੜਦੇ ਰਿਹਾ ਕਰੋ ਪ੍ਰੋਗਰਾਮਾਂ ਦੇ ਨਾਲ, ਤੇ ਅਸੀਂ ਤੁਹਾਡੇ ਤੱਕ ਵਧੀਆ ਜਾਣਕਾਰੀਆਂ ਹਮੇਸ਼ਾ ਪਹੁੰਚਾਉਂਦੇ ਰਵਾਂਗੇ। ਥੈਂਕ ਯੂ ਜੀ, ਤੁਹਾਡਾ ਵੀ ਗੁੱਡ ਨਾਈਟ, ਗੁੱਡ ਮਾਰਨਿੰਗ ਇੰਡੀਆ ਵਾਲਿਓ, ਔਰ ਅਮੈਰੀਕਾ ਕੈਨੇਡਾ ਵਾਲਿਓ ਗੁੱਡ ਈਵਨਿੰਗ, ਥੈਂਕ ਯੂ।

0: ਸੱਟਾ ਕਹਿੰਦੇ ਆ, ਸੱਟਾ ਲਾਉਣਾ ਜਿਹੜੀਆਂ ਇੱਥੇ ਆਪਣੇ ਆਹ ਜਿਹੜੇ ਕੀ ਇਹਨੂੰ ਕਹਿੰਦੇ ਆ, ਨਹੀਂ ਆਹ ਜਿਹੜੇ ਆਪਣੇ ਡੋ ਜੋਨ ਵਗੈਰਾ ਆਉਂਦਾ ਸੀ ਉਹ ਆਪਣੇ ਉਹ ਨੀ ਹੁੰਦਾ ਚਾਰਟ ਜਿਹਾ, ਕੀ ਉਹਦਾ ਮੇਰੇ ਹੁਣ ਦਿਮਾਗ ਚ ਨਾਂ ਨੀ ਆ ਰਿਹਾ।
1: ਅੱਛਾ ਉਹ ਜਿਹੜਾ ਖੇਲਦੇ ਹੁੰਦੇ ਘੋੜੇ ਘੋੜੇ ਘੋੜੇ, ਅੱਛਾ ਠੀਕ।
0: ਨਹੀਂ ਨਹੀਂ ਖਾਕ ਸਾਹਿਬ ਜੀ, ਉਹ ਜਿਹੜੀ ਰੋਜ਼ ਦੀ ਰੋਜ਼ ਰਿਪੋਰਟ ਨੀ ਆਉਂਦੀ, ਉਹ ਡੋ ਜੋਨ ਇੰਡਸਟਰੀ ਜਿਹੜੇ ਇੰਨਾ ਉੱਪਰ ਚਲ ਗਿਆ ਥੱਲੇ ਚਲ ਗਿਆ, ਇੰਨਾ ਆਹ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ, ਉਹਦੀ ਗੱਲ ਕਰ ਰਿਹਾ ਮੈਂ, ਤੇ ਉਹ ਮੇਰੇ ਦਿਮਾਗ ਚ ਹੁਣ ਨਾਂ ਨੀ ਆ ਰਿਹਾ ਉਹਦਾ। ਤੇ ਇਹਦੇ ਵਿੱਚੋਂ ਡੋ ਜੋਨ ਡੋ ਹੈਗਾ ਜਿਹੜਾ ਖਾਕ ਸਾਹਿਬ ਜੀ, ਉਹਦੇ ਜਿਹੜੇ ਆ 1000 ਪੁਆਇੰਟ ਉਹਨੇ ਦੇਖੋ ਗੇਨ ਕਰ ਲਿਆ। ਕਿਉਂ ਕੀਤਾ ਉਹਨਾਂ ਨੇ? ਸਿਰਫ ਇਸ ਕਰਕੇ ਕਿ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਉਹ ਲੜਾਈ ਬੰਦ ਕਰਨ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਿਹਾ। ਜਦੋਂ ਇੰਨੀ ਗੱਲ ਉਹਦੇ ਮੂੰਹ ਚੋਂ ਨਿਕਲੀ, ਉਹਦਾ 1000 ਪੁਆਇੰਟ ਉੱਤੇ ਚਲੇ ਗਿਆ। ਹਾਂ ਦੇਖੋ ਇਹਦੇ ਸਾਰੇ ਦੇ ਪਿੱਛੇ ਰਾਜ ਕੀ ਆ ਖਾਕ ਸਾਹਿਬ ਜੀ, ਜਿਹਦੇ ਕੋਲ ਉਸ ਤੋਂ ਪਹਿਲਾਂ ਖਰੀਦੇ ਹੋਏ ਸ਼ੇਅਰ ਸੀਗੇ, ਸਟਾਕ ਮਾਰਕੀਟ ਉਹਨੂੰ ਕਹਿੰਦੇ ਆ, ਮੇਰੇ ਆ ਗਿਆ ਉਹ ਦਿਮਾਗ, ਸਟਾਕ ਮਾਰਕੀਟ ਆ ਜਿਹੜੀ। ਹੁਣ ਖਾਕ ਸਾਹਿਬ ਜੀ ਜਦੋਂ 1000 ਉੱਤੇ ਚਲ ਗਈ, ਤੇ ਜਿਹੜਾ ਫਰਜ ਕਰ ਲੋ 1 ਰੁਪਈਏ ਦਾ, ਉਹਦਾ ਤਾਂ 50-60 ਹੋ ਜਾਣੇ ਆ ਰੁਪਈਏ, 1 ਦੇ ਬਣ ਜਾਣੇ ਆ ਡਾਲਰ ਹਨਾ। ਤੇ ਜੇ ਉਹਦੇ 100 ਸ਼ੇਅਰ ਜਾਂ 1000 ਸ਼ੇਅਰ ਖਰੀਦਿਆ ਹੋਇਆ, ਉਹ ਤਾਂ ਬਣ ਗਿਆ
1: ਬਿਲਕੁਲ।
0: ਤੇ ਉਹਨੇ ਕੀ ਕਰਨਾ, ਉਹਨੇ ਹੁਣ ਮਹਿੰਗੇ ਹੋਏ ਹੋਏ ਤਾਂ ਉਹਨੇ ਵੇਚ ਦੇਣੇ ਆ ਮੁਫ਼ਤ, ਉਹਨੇ ਪੈਸੇ ਆਪਣੇ ਬਾਹਰ ਕੱਢ ਕੇ ਰੱਖ ਲੈਣੇ ਆ, ਜਦੋਂ ਸਸਤੇ ਹੋਣਗੇ ਫੇਰ ਖਰੀਦ ਲੈਣੇ। ਸੋ ਇਹ ਸਾਰਾ ਖਾਕ ਸਾਹਿਬ ਜਿਹੜੀ ਇਹ ਇੱਕ ਗੇਮ ਆ, ਗੇਮ ਨਹੀਂ, ਜਿਹੜੀ ਗੇਮ ਸੀ ਸਾਰੀ ਸਾਜਿਸ਼ ਗੇਮ ਹੁੰਦੀ ਆ, ਜਿਹੜੇ ਉਹ ਲੋਕ ਉਸ ਵਪਾਰ ਦੇ ਵਿੱਚ ਹੈਗੇ ਉਹਨਾਂ ਦੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ।
1: ਸੇਮ ਥਿੰਗ ਲਾਟਰੀ ਆ ਚੀਮਾ ਸਾਹਿਬ ਜੀ,
0: ਹਾਂ ਬਿਲਕੁਲ ਸੇਮ ਥਿੰਗ ਆ ਜੀ, ਉਹੀ ਚੀਜ਼ ਆ।
1: 1000 ਮਿਲੀਅਨ ਤੇ 100 ਮਿਲੀਅਨ ਤੇ ਇਹਨੇ ਦੇ ਲੈ ਜਾਂਦੇ ਉਹਨੂੰ, ਕਿਉਂ ਨੀ ਜੀ? ਉਹ ਇੰਨੀ ਦੁਨੀਆ ਪਾ ਰਹੀ ਆ, ਉਹ ਨੰਬਰ ਕਿਉਂ ਨੀ ਨਿਕਲਦੇ ਉਹ ਕਿਸੇ ਦਾ?
0: ਬਿਲਕੁਲ ਬਿਲਕੁਲ ਨਿਕਲ ਹੀ ਨੀ ਦਿੰਦੇ ਉਹਨੂੰ, ਹਫ਼ਤਾ ਵੀ ਉਸ ਤਰ੍ਹਾਂ ਬਣਾਇਆ ਹੁੰਦਾ
1: ਉਹਦੇ ਤੇ ਇੰਨਾ ਉਹਨਾਂ ਨੇ ਕਰ ਦੇਣਾ ਉੱਪਰ 10 ਮਿਲੀਅਨ, 100 ਮਿਲੀਅਨ, 150 ਮਿਲੀਅਨ, 400 ਮਿਲੀਅਨ, ਉਹਦੇ ਵਿੱਚੋਂ ਫੇਰ ਜਾ ਕੇ ਜਦੋਂ ਬਹੁਤ ਪੈਸਾ ਇਕੱਠਾ, ਤੈਨੂੰ ਪਤਾ 40% 50% ਇਹਦੇ ਵਿੱਚ ਟੈਕਸ ਆ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
1: ਇਹੀ ਡਰਾਮੇਬਾਜ਼ੀ ਆ,
0: ਸਭ ਡਰਾਮੇਬਾਜ਼ੀ ਆ ਖਾਕ ਸਾਹਿਬ ਜੀ। ਤੇ ਹੁਣ ਇਹ ਜਿਹੜੀ ਆ, ਇਹ ਜਦੋਂ ਉਹਨਾਂ ਨੇ ਸੁਣਿਆ ਇਹ ਸ਼ਬਦ ਵੀ ਟਰੰਪ ਲੜਾਈ ਬੰਦ ਕਰ ਦੇਣੀ ਆ, ਤੇ 1000 ਪੁਆਇੰਟ ਜਿਹੜਾ ਉਹਦਾ ਉੱਪਰ ਚਲ ਗਿਆ ਡੋ ਦਾ, ਤੇ ਹੁਣ ਅੱਗੇ ਇਸ ਤੋਂ ਹੈਗਾ ਕਿ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਸੀ ਅਜੇ ਟਰੰਪ ਨੇ ਕਿ ਉਹ ਗੱਲ ਉੱਥੇ ਪੁਆਇੰਟ ਉਹਨੇ ਇਹ ਕਿਹਾ ਸੀਗਾ ਕਿ ਮੈਂ ਜਿਹੜੀ ਆ ਸਟੇਟ ਆਫ ਫਾਰਮੂਸੋ ਕਹਿੰਦਾ ਸੀ ਨਾ, ਮੈਂ ਖੋਲਣੀ ਆ ਜਾ ਕੇ ਜ਼ਬਰਦਸਤੀ ਆਪਣੀ ਮਿਲਟਰੀ ਦੀ ਜਾ ਕੇ ਮੈਂ ਕਢਵਾਉਣੀ ਆ ਉਹ, ਤੇ ਫੇਰ ਉਹਨੇ ਕਹਿ ਦਿੱਤਾ ਕੱਲ ਵੀ ਇਹ ਮਾੜੀ ਉਹਦੇ ਮੂੰਹ ਚੋਂ ਗੱਲ ਨਿਕਲੀ ਸੀਗੀ ਕਿ ਮੈਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਬਗੈਰ ਵੀ ਜਿਹੜੀ ਆ ਮੈਂ ਲੜਾਈ ਬੰਦ ਕਰਨ ਦੀ ਮੇਰੀ ਇੱਛਾ ਹੈਗੀ ਆ ਕਿ ਮੈਂ ਉੱਥੇ ਜਾ ਕੇ ਕਢਵਾਉਣ ਤੋਂ ਬਿਨਾਂ ਵੀ ਜਿਹੜੀ ਆ ਲੜਾਈ ਬੰਦ ਕਰ ਦਊਂਗਾ। ਤੇ ਇਸ ਇੰਨੇ ਦੇ ਕਾਰਨ ਹੀ ਉਹ ਜਿਹੜਾ ਪੁਆਇੰਟ ਸੀਗਾ ਇਕਦਮ 1000 ਉੱਤੇ ਚਲੇ ਗਿਆ।
1: ਚੱਕਣਾ ਅਗਲਾ ਇੱਕ ਫੜ ਕੇ ਰੱਖਿਆ ਵਾ ਆਪੇ ਲੜਾਈ,
0: ਬਿਲਕੁਲ ਬਿਲਕੁਲ ਬਿਲਕੁਲ ਟਰੰਪ

0: ਉਹਨੇ ਠੱਕ ਸਾਹਿਬ ਜੀ ਸੋਸ਼ਲ ਮੀਡੀਆ ਉੱਪਰ ਜਿਹੜਾ ਹੈ ਉਹ ਪੋਸਟ ਵਿੱਚ ਲਿਖਿਆ ਕਿ ਸਟੇਟ ਆਫ ਫਾਰਮੂਸ ਹੈ ਜਿਹੜੀ ਨੂੰ ਦੁਬਾਰਾ ਖੋਲਣਾ ਦੂਸਰੇ ਦੇਸ਼ਾਂ ਦੀ ਜਿੰਮੇਵਾਰੀ ਹੈ, ਉਹ ਜਾਣ ਤੇ ਉਹਨੂੰ ਖੋਲ ਲੈਣ। ਕਹਿਣ ਦਾ ਮਤਲਬ ਉਹਨੇ ਕਿਹਾ ਭਾਈ ਭਾਈ ਯੂਰੋਪੀਅਨ ਜਿਹੜੇ ਹੁਣ ਭੁੱਖੇ ਮਰ ਰਹੇ ਆ ਉਹ ਜਾ ਕੇ ਖੋਲਣ ਉਹਨੂੰ, ਤੇ ਮੈਂ ਨੀ ਜਾਣਾ। ਹਾਂਜੀ, ਪਰ ਦੂਸਰੇ ਦੇਸ਼ਾਂ ਦੀ ਕਹਿੰਦਾ ਟਰੰਪ ਸਾਹਿਬ ਤੋਂ ਭਰੋਸਾ ਜਿਹੜਾ ਉਹ ਖੱਟ ਸਾਹਿਬ ਜੀ ਉੱਡ ਗਿਆ ਆ। ਟਰੰਪ ਸਾਹਿਬ ਤੋਂ ਯਕੀਨ ਆ ਜਿਹੜਾ ਉਹ ਯੂਰੋਪੀਅਨ ਵੀ ਜਿਹੜੇ ਐਲਾਈ ਸੀਗੇ ਅਮਰੀਕਾ ਦੇ ਉਹਨਾਂ ਦਾ ਵੀ ਯਕੀਨ ਨੀ ਰਿਹਾ ਖੱਟ ਸਾਹਿਬ ਜੀ, ਭਰੋਸਾ ਜਿਹੜਾ ਸੀ ਉਹ ਖਤਮ ਹੋ ਗਿਆ ਕਿਉਂਕਿ ਉਹ ਹਰ ਵਕਤ ਆਪਣੇ ਬਿਆਨ ਬਦਲਦਾ ਰਹਿੰਦਾ। ਇਹ ਦੇਖੋ ਖੱਟ ਸਾਹਿਬ ਜੀ, ਇਸ ਤਰ੍ਹਾਂ ਟਰੰਪ ਸਾਹਿਬ ਤਾਂ ਇਹਨੂੰ ਸਮਝਦੇ ਆ ਚੁਸਤੀ, ਮੈਂ ਏਦਾਂ ਕਰਕੇ ਬਹੁਤ ਵੱਡਾ ਵਪਾਰੀ ਆ, ਉਹ ਤਾਂ ਕਰ ਰਿਹਾ ਤਾਂ, ਪਰ ਜਿਹੜੇ ਦੂਸਰੇ ਪਾਸੇ ਸੁਣ ਰਹੇ ਕੰਨ ਆ ਖੱਟ ਸਾਹਿਬ ਜੀ, ਉਹ ਕੀ ਸੋਚਦੇ ਆ, ਵੈਲਿਊ ਉਹਦੀ ਹੁੰਦੀ ਆ, ਨਾ ਕਿ ਜਿਹਦੇ ਮੂੰਹ ਚੋਂ ਗੱਲ ਨਿਕਲਦੀ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਖਾਸ।
1: ਬਿਲਕੁਲ ਸਹੀ ਗੱਲ ਹੈ ਜੀ ਜੀ।
0: ਹਾਂਜੀ, ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਰਹੀ ਆ ਉਹ ਉਹਨੂੰ ਕਿਸ ਪੱਖ ਤੋਂ ਦੇਖਦੇ ਆ। ਇਹੀ ਬਿਆਨ ਤੋਂ ਖੱਟ ਸਾਹਿਬ ਜੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਟਰੰਪ ਇਸ ਵਕਤ ਆਫ ਰੈਂਪ ਹੁਣ ਖੱਟ ਸਾਹਿਬ ਜਿਹੜੇ ਲੋਕ ਹੈਗੇ ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਜਾਂ ਆਪਾਂ ਡਰਾਈਵਿੰਗ ਕਰਦੇ ਲਾਇਸੈਂਸ, ਉਹਨਾਂ ਨੂੰ ਤਾਂ ਪਤਾ ਵੀ ਆਫ ਰੈਂਪ ਕੀ ਹੁੰਦਾ। ਜਦੋਂ ਆਪਾਂ ਫ੍ਰੀ ਵੇ ਤੋਂ ਉਤਰੀ ਦਾ ਉਹ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦੀ ਆ ਗੱਡੀ ਸਲੋ ਕਰ ਰਹੇ ਨੂੰ ਆਫ ਰੈਂਪ ਕਹਿ ਦਿੰਦੇ ਆ। ਤੇ ਹੁਣ ਆਪਾਂ ਭਾਰਤੀ ਲੋਕ ਆ ਜਿਹੜੇ ਉਹਨਾਂ ਵਾਸਤੇ ਤਾਂ ਇਹੀ ਕਹਾਂਗੇ ਭਾਈ ਯਾਰ ਸੌਖਾ ਜਿਹਾ ਕੋਈ ਰਾਹ ਲੱਭ ਲਓ ਤੇ ਮੁਸੀਬਤ ਦੇ ਵਿੱਚੋਂ ਨਿਕਲੀਏ। ਸੋ ਇਹ ਜਿਹੜੇ ਆ ਟਰੰਪ ਸਾਹਿਬ ਇਸ ਵੇਲੇ ਲੱਭ ਰਹੇ ਆ। ਤੇ ਅਗਲੀ ਖਬਰ ਖੱਟ ਸਾਹਿਬ ਜਿਹੜੀ ਹੈਗੀ ਆ ਉਹ ਪੋਪ ਲੀਓ ਜਿਹੜੇ ਹੈਗੇ ਆ ਖੱਟ ਸਾਹਿਬ ਜੀ, ਇਹ ਦੇਖੋ ਇਹ ਸੀਗੇ ਤਾਂ ਮੇਰਾ ਖਿਆਲ ਇਹ ਅਰਜਨਟੀਨਾ ਚ ਰਹਿੰਦੇ ਸੀਗੇ, ਮੇਰਾ ਖਿਆਲ ਆ, ਮੈਨੂੰ ਪੱਕਾ ਨੀ ਪਰ ਮੈਨੂੰ ਏਦਾਂ ਲੱਗ ਰਿਹਾ ਵੀ ਅਰਜਨਟੀਨਾ ਚ ਸੀਗੇ, ਪਰ ਇਹ ਅਮਰੀਕਨ ਆ ਖੱਟ ਸਾਹਿਬ ਜੀ, ਇੱਥੇ ਦੇ ਬੋਰਨ ਆ, ਇੱਥੇ ਦੇ ਐਜੂਕੇਟਡ ਆ। ਹਾਂਜੀ, ਤੇ ਇਹ ਪਹਿਲੀ ਵਾਰੀ ਅਮਰੀਕਾ ਦੇ ਧਰਤੀ ਤੇ ਪੈਦਾ ਹੋਣ ਵਾਲਾ ਜਿਹੜਾ ਪੋਪ ਉਹ ਇਟਲੀ ਦੇ ਵਿੱਚ ਜਿਹੜੀ ਹੈਗੀ ਵੈਟੀਕਨ ਸਿਟੀ ਇਹ ਚੁਣੇ ਗਏ ਆ ਪਹਿਲੀ ਵਾਰੀ। ਔਰ ਇਹਨਾਂ ਨੇ ਵੀ ਖੱਟ ਸਾਹਿਬ ਜੀ ਆਮ ਕਰਕੇ ਬਹੁਤਾ ਮਤਲਬ ਤੋਲ ਕੇ ਸ਼ਬਦ ਬੋਲਦੇ ਹੁੰਦੇ ਆ, ਤੇ ਇਸ ਵਾਰੀ ਇਹਨਾਂ ਨੇ ਇਰਾਨ ਨਾਲ ਜੰਗ ਕਰਨ ਵਾਸਤੇ ਰਾਸਤਾ ਲੱਭਣ ਬਾਰੇ ਟਰੰਪ ਸਾਹਿਬ ਨੂੰ ਤਰੀਦ ਕੀਤੀ ਆ ਕਿ ਪੋਪ ਇਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਬਾਤਾਂ ਵਿੱਚ ਦਖਲ ਘੱਟ ਵੱਧ ਹੀ ਦਿੰਦੇ ਆ। ਇਸ ਵਾਰੀ ਸ਼ਾਇਦ ਪੋਪ ਪਾਸੋਂ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਬਰਬਾਦੀ ਹਜ਼ਮ ਨਹੀਂ ਕਰ ਹੋਈ। ਤੇ ਪੋਪ ਵੀ ਉਹਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਟਰੰਪ ਲੜਾਈ ਬੰਦ ਕਰਨੀ ਚਾਹੁੰਦਾ ਹੈ, ਮੈਨੂੰ ਆਸ ਹੈ ਟਰੰਪ ਚਾਹੁੰਦਾ ਹੈ ਕਿ ਲੜਾਈ ਬੰਦ ਹੋ ਜਾਵੇ, ਉਸ ਨੂੰ ਇਹੀ ਤਕੀਦ ਹੈ ਜਿਹੜੀ ਮੈਂ ਕਰਦਾ ਕਿ ਮੈਂ ਆਸ ਪਾਸ ਮੇਰੇ ਆਸ ਪਾਸ ਮੈਨੂੰ ਕੋਈ ਨਾ ਕੋਈ ਰਾਸਤਾ ਜਿਹੜਾ ਉਹ ਲੱਭ ਹੀ ਲਵੇਗਾ। ਮੈਨੂੰ ਆਸ ਆ, ਪੋਪ ਸਾਹਿਬ ਨੇ ਕਿਹਾ ਮੈਨੂੰ ਆਸ ਆ ਕਿ ਟਰੰਪ ਸਾਹਿਬ ਨੇ ਕੋਈ ਨਾ ਕੋਈ ਰਾਹ ਲੱਭ ਹੀ ਲੈਣਾ ਜਦੋਂ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਲੜਾਈ ਬੰਦ ਕਰਨ ਵੱਲ ਨੂੰ ਮਤਲਬ ਤੁਰ ਪਈ ਆ। ਤੇ ਪੋਪ ਲਈ ਉਹ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣਦੇ ਹੁੰਦੇ ਆ ਅਤੇ ਉਹ ਵੈਟੀਕਨ ਸਿਟੀ ਦੇ ਪਹਿਲੇ ਪੋਪ ਹਨ ਅਤੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸਿੱਧੇ ਸ਼ਬਦਾਂ ਵਿਚ ਟਰੰਪ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਆ ਕਿ ਉਹ ਲੜਾਈ ਬੰਦ ਕਰਨ ਦੇ ਹੱਕ ਦੇ ਵਿਚ ਹੈਗੇ ਆ ਤੇ ਟਰੰਪ ਸਾਹਿਬ ਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਆ। ਸੋ ਖੱਟ ਸਾਹਿਬ ਜੀ, ਸਾਰਾ ਯੂਰਪ ਤੇ ਸਾਰਾ ਏਸ਼ੀਆ ਜਿਹੜਾ ਹੈਗਾ ਉਹ ਤਰਾਹ ਤਰਾਹ ਕਰ ਰਿਹਾ ਕਿਉਂਕਿ ਨਾ ਤਾਂ ਉੱਥੇ ਬਹੁਤੇ ਦੇਸ਼ ਆਏ ਤਾਂ ਖੱਟ ਸਾਹਿਬ ਜਿਹੜੀ ਆਪਣੇ ਗਏ ਸੀ ਉੱਥੇ ਏਰੀਆ ਦੇ ਨੇੜੇ ਆ
1: ਤੁਹਾਡਾ ਵੀ ਬਹੁਤ ਧੰਨਵਾਦ, ਸ਼ੁਕਰੀਆ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ
2: ਚੀਮਾ ਸਾਹਿਬ ਨੂੰ ਭੇਜੋ ਇੱਕ ਵਾਰ ਇਰਾਨ ਉੱਥੇ
0: ਡਾਕਟਰ ਸਾਹਿਬ ਪਹਿਲਾਂ ਹੀ ਜਾ ਆਇਆ ਤੁਹਾਡੀ ਕਹਿਣ ਤੋਂ ਪਹਿਲਾਂ ਹੀ
1: ਮਾਰਿਆ ਜੀ।
0: ਹਾਂਜੀ ਹਾਂਜੀ, ਸਾਲ ਕਰਿਆ ਉੱਥੇ ਬਾਰਸੀ ਬੁਰਸੀ ਕਾਟਾ ਵਾਲਾ ਕਰ ਲੈਣਾ ਥੋੜਾ ਬਹੁਤਾ।
1: ਡਾਕਟਰ ਸਾਹਿਬ ਪਹੁੰਚ ਗਏ ਜੀ, ਆਪਾਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈਏ ਸਾਰੇ ਵੀਰ ਭੈਣ ਭਰਾ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਰੋਜ਼ ਸਾਡੇ ਨਾਲ ਸਾਂਝੀਆਂ ਕਰਦੇ ਨੇ ਤੇ ਸੱਤੇ ਦਿਨ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਤਿੰਨ ਤਿੰਨ ਪ੍ਰੋਗਰਾਮ ਕਰਨੇ ਇਸ ਉਮਰ ਚ ਵੀ ਆ ਕੇ ਤਾਂ ਕਿ ਸਾਡੇ ਸਰੋਤਿਆਂ ਤੱਕ ਜੋ ਉਹਨਾਂ ਦੇ ਕੋਲ ਹੈਗਾ ਜੋ ਉਹਨਾਂ ਨੇ ਐਕਸਪੀਰੀਅੰਸ ਇੰਨੇ ਸਾਲਾਂ ਦੇ ਵਿਚ ਕੱਢਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਮਸਲਾ ਹੋਵੇ ਜੇ ਤੁਸੀਂ ਇਹ ਕਥਾ ਰੋਜ਼ ਸੁਣ ਲਓ ਨਾ ਦੋਸਤੋ ਜਿੰਨੀਆਂ ਕੁ ਸਹਿਤ ਅਸੀਂ 3 ਸਾਲ ਤੋਂ ਲੱਗੇ ਹਾਂ ਜੀ, 2.5-3 ਸਾਲ ਤੋਂ, ਜਿੱਥੋਂ ਤੱਕ ਡਾਕਟਰ ਸਾਹਿਬ ਨੇ ਬਹੁਤ ਕੁਛ ਦੱਸ ਚੁੱਕੇ ਆ। ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਡਾਕਟਰ ਬਣ ਗਏ ਆ ਆਲਰੇਡੀ।
0: ਹਾਂਜੀ ਹਾਂਜੀ, ਮੈਂ ਕਰ ਲਿਆ, ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਨ ਹਟ ਗਿਆ ਕਿ ਇਹਨਾਂ ਤੋਂ ਦਵਾਈ ਦੁਵਾਈ ਲਿਆਈ ਦੀ ਸੀ
1: ਤੇ ਫਿਰ ਇਸ ਪ੍ਰੋਗਰਾਮ ਨੂੰ ਸੁਣਿਆ ਕਰੋ, ਇਹ ਬੜੇ ਇੰਪੋਰਟੈਂਟ ਪ੍ਰੋਗਰਾਮ ਆ ਤੇ ਬਾਕੀ ਸਾਡੀਆਂ ਖਬਰਾਂ ਤੇ ਤੁਸੀਂ ਇਧਰ ਉਧਰੋਂ ਵੀ ਦੇਖ ਲੈਣੇ, ਪਰ ਇਹ ਚੀਜ਼ਾਂ ਕਿਤੇ ਨੀ ਮਿਲਣੀਆਂ, ਰਲ ਮਿਲ ਕੇ ਤੁਸੀਂ ਆਓ ਸਾਰੇ।
2: ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦਾ ਮੈਂ ਹਜੇ ਵੀ ਡਾਇਰੈਕਟਰ ਆਂ
1: ਜੀ,
2: ਇਹਨਾਂ ਨੂੰ ਕਹੋ ਵੀ ਇਮਤਿਹਾਨ ਦੇ ਕੇ ਤੇ ਡਾਕਟਰ ਦਾ ਸਰਟੀਫਿਕੇਟ ਵੀ ਲੈ ਲੈਣ।
0: ਹਾਂਜੀ ਹਾਂਜੀ, ਉਹ ਮੈਂ ਲੈ ਲੂੰਗਾ, ਤੁਹਾਡੇ ਕੋਲ ਆ ਕੇ ਮਿਹਨਤ ਕਰ ਲਵਾਂਗੇ ਜੀ, ਸਾਥੋਂ ਲੈ ਲਵਾਂਗੇ, ਉਹ ਜਾ ਲਿਖੀ ਲੋ
1: ਤੁਸੀਂ ਸਟੱਡੀ ਕਰੋ ਤੇ ਆਜੋ ਡਾਕਟਰ ਸਾਹਿਬ, ਤੁਹਾਨੂੰ ਜਿਹੜੇ ਚੀਜ਼ਾਂ ਦੀ ਤੁਹਾਨੂੰ ਘਾਟ ਹੈਗੀ ਆ ਦੱਸ ਦੇਣਗੇ ਤੇ ਤੁਹਾਨੂੰ ਬਿਲਕੁਲ ਸਰਟੀਫਿਕੇਟ ਮਿਲ ਸਕਦਾ ਜੀ, ਇਹ ਚੀਜ਼ਾਂ ਸੁਣ ਕੇ ਹੀ ਤੁਸੀਂ ਡਾਕਟਰ ਬਣ ਸਕਦੇ ਹੋ ਜੀ।
0: ਬਿਲਕੁਲ ਬਿਲਕੁਲ ਜੀ, ਡਾਕਟਰ ਸਾਹਿਬ ਵੀ ਇੱਦਾਂ ਹੀ ਬਣੇ ਆ ਜੀ, ਇਹ ਵੀ ਉਹ ਪ੍ਰੋਫੈਸਰਾਂ ਕੋਲੋਂ ਸੁਣ ਕੇ ਹੀ ਕੁਛ ਆਪਣੀ ਮਗਰੋਂ ਖੋਜ ਕਰ ਲਈ, ਇਸੇ ਤਰ੍ਹਾਂ ਬਣੇ ਆ, ਆਪਾਂ ਵੀ ਬਣੇ ਲੱਗਦੇ ਜੇ ਰੋਜ਼ ਸੁਣਾਂਗੇ ਤਾਂ।
1: ਬਿਲਕੁਲ ਜੀ, ਆਓ ਡਾਕਟਰ, ਸਤਿ ਸ੍ਰੀ ਅਕਾਲ ਜੀ।
2: ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰਦੇ ਹੋਇਆ ਹੁਣ ਇਸ ਗੱਲ ਤੇ ਪਹੁੰਚ ਗਿਆ ਕਿ ਜੇ ਸਰੀਰ ਕੰਪਲੀਟ ਹੋ ਗਿਆ ਆ ਤੇ ਸਰੀਰ ਕੰਪਲੀਟ ਹੋਣ ਤੋਂ ਬਾਅਦ ਫਿਰ ਇਹਦੇ ਅਲੱਗ ਅਲੱਗ ਅੰਗ ਜਿਹੜੇ ਅੰਦਰ ਦੇ ਹਨ, ਹੁਣ ਅੰਦਰ ਦੇ ਅਸੀਂ ਝਾਤੀ ਨਹੀਂ ਮਾਰ ਸਕਦੇ, ਬੇਸ਼ੱਕ ਇਸ ਵੇਲੇ ਦੀ ਟੈਕਨਾਲੋਜੀ ਇੰਨੀ ਹੋ ਗਈ ਕਿ ਅਸੀਂ ਅੰਦਰ ਝਾਤੀ ਮਾਰ ਯੋਗ ਹੋ ਗਏ। ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਡੇ ਕੋਲ ਇਹੋ ਜਿਹੀ ਟੈਕਨੀਕ ਆ ਗਈ ਆ ਕਿ ਅਸੀਂ ਝਾਤੀ ਮਾਰਦੇ ਹਾਂ, ਐਂਡੋਸਕੋਪੀ ਕਰਦੇ ਹਾਂ, ਪ੍ਰੋਕਟੋਸਕੋਪੀ ਕਰਦੇ ਹਾਂ, ਹੋਰ ਬਹੁਤ ਕੁਛ ਐਸਾ ਐਕਸਰੇ ਹੈ, ECG ਹੈ, ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹਨ ਕਿ ਅਸੀਂ ਅੰਦਰ ਦੇਖ ਰਹੇ ਹਾਂ।
0: ਡਾਕਟਰ ਸਾਹਿਬ ਮੈਨੂੰ ਦਿਓ, ਮੈਂ ਤੁਹਾਡੀ ਟਾਈਮ ਤੋਂ ਮਿੰਟ ਜਿਹੜਾ ਚੋਰੀ ਕਰਨਾ ਉਹ ਇੱਦਾਂ ਆ, ਤੁਸੀਂ ਚੋਰੀ ਵੀ ਨੀ ਸਾਥੋਂ ਖੋਹੀ ਲੈਣਾ। ਉਹ ਇਸ ਤਰ੍ਹਾਂ ਆ ਡਾਕਟਰ ਸਾਹਿਬ, ਅੱਜ ਤੀਕਰ ਵੀ ਹੁਣ ਕੀ ਹੋ ਰਿਹਾ ਆ, ਇੱਕ ਅਮਰੀਕਾ ਦੇ ਵਿੱਚ ਧਰਮ ਵਰਤੀ ਜਾਂਦੀ ਆ, ਉਹਨੂੰ ਕਹਿੰਦੇ ਆ ਡੰਮ ਯੂ ਡਾਊਨ। ਡਾਕਟਰ ਸਾਹਿਬ ਉਹ ਟਰਮ ਹੈਗੀ ਆ ਗੋਰਿਆਂ ਦੀ, ਉਹ ਕਹਿੰਦੇ ਡੰਮ ਯੂ ਡਾਊਨ, ਮਤਲਬ ਤੁਹਾਨੂੰ ਤੁਹਾਡੇ ਕੋਲ ਜਿਹੜਾ ਗਿਆਨ ਆ ਉਹ ਖੋ ਲੈਣਾ, ਤੁਹਾਨੂੰ ਮੂਰਖ ਬਣਾ ਦੇਣਾ ਤੇ ਤੁਹਾਨੂੰ ਆਪਣੇ ਝਾਂਸੇ ਦੇ ਵਿੱਚ ਫਸਾ ਲੈਣਾ। ਅਮਰੀਕਾ ਦਾ ਜਿਹੜਾ ਅੱਜ ਕੱਲ ਦਾ ਮੈਂ ਸਿਸਟਮ ਸਮਝਦਾ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਹੈਗਾ ਆ, ਉਹਨਾਂ ਨੇ ਜਿਹੜੇ ਸਾਡੇ ਡਾਕਟਰ ਨਵੇਂ ਬਣ ਰਹੇ ਆ ਉਹਨਾਂ ਨੂੰ ਇੰਨਾ ਅਗਿਆਨਤਾ ਪਿੱਛੇ ਲਾਤਾ ਕਿ ਉਹ ਟੈਸਟ ਕਰਨ ਤੋਂ ਬਿਨਾਂ ਤੁਹਾਨੂੰ ਲੈਬ ਦੇ ਵਿੱਚ ਐਕਸਰੇ CT ਸਕੈਨਿੰਗ ਤੋਂ ਬਿਨਾਂ ਉਹ ਦੱਸ ਹੀ ਨਹੀਂ ਸਕਦੇ ਕਿ ਤੁਹਾਡੇ ਅੰਦਰ ਕੀ ਆ। ਔਰ ਜਿਹੜੇ ਤੁਹਾਡੇ ਕੋਲ ਜਿਹੜੀ ਵਿਦਿਆ ਹੈਗੀ ਆ ਉਹ ਜਿਹੜੀ ਵਿਦਿਆ ਪੁਰਾਣੀ ਸੀਗੀ ਡਾਕਟਰ ਸਾਹਿਬ, ਉਹ ਤਾਂ ਤੁਰੇ ਜਾਂਦੇ ਨੂੰ ਦੱਸ ਦਿੰਦੇ ਸੀ ਕਿ ਇਸ ਬੰਦੇ ਨੂੰ ਆਹ ਬਿਮਾਰੀ ਆ
2: ਜੀ। ਹੁਣ ਮੈਡੀਕਲ ਸਾਇੰਸ ਟਰੈਕ ਬਦਲ ਗਈ ਹੈ,
0: ਟਰੈਕ ਬਦਲ ਗਿਆ, ਬਸ ਬਿਲਕੁਲ
2: ਟਰੈਕ ਬਦਲ ਗਈ ਆ।
0: ਹਾਂਜੀ,
2: ਕੁਛ ਇਸ ਤਰ੍ਹਾਂ ਹੋ ਗਿਆ ਭਾਈ, ਸਾਡੇ 21ਵੀਂ ਸਦੀ ਦੇ ਲੋਕ ਜਿਹੜੇ ਨੇ ਨਾ ਉਹ ਭਾਲਦੇ ਨੇ ਯਾਰ, ਤੂੰ ਜਿਹੜੀ ਗੱਲ ਕਰ ਰਿਹਾ ਉਹਦਾ ਸਬੂਤ ਕੀ ਆ?
0: ਹਾਂਜੀ ਹਾਂਜੀ,
2: ਫਿਜ਼ੀਕਲ ਸਬੂਤ ਭਾਲਦੇ ਤੇ ਫਿਜ਼ੀਕਲ ਸਬੂਤ ਜਿਹੜਾ ਆ, ਮੈਂ ਹੁਣ ਨਬਜ਼ ਫੜ ਕੇ ਤੇ ਤੁਹਾਨੂੰ ਇਹ ਦੱਸ ਦੇਣਾ ਕਿ ਤੁਹਾਨੂੰ ਕਫ ਦੀਆਂ ਬਿਮਾਰੀਆਂ ਨੇ ਔਰ ਕਫ ਦੀਆਂ ਬਿਮਾਰੀਆਂ ਚ ਕੀ ਕੀ ਹੋ ਸਕਦਾ, ਮੈਂ ਡਿਟੇਲ ਦੱਸ ਸਕਦਾ ਹਾਂ।
0: ਬਿਲਕੁਲ,
2: ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ, ਤੁਹਾਨੂੰ ਕੀ ਹੋ ਸਕਦਾ ਆ, ਮੈਂ ਨਿਸ਼ਾਨੀਆਂ ਦੱਸ ਸਕਦਾ ਹਾਂ ਤੇ ਹੋਰ ਨਿਸ਼ਾਨੀਆਂ ਲੱਭ ਕੇ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਫਲਾਣੇ ਦਾ ਨੁਕਸਾ।
0: ਬਿਲਕੁਲ ਬਿਲਕੁਲ,
2: ਐਵੇਂ ਗੱਲਾਂ ਹੀ ਕਰੀ ਜਾ ਰਿਹਾ ਦਾ ਸਬੂਤ ਕੀ ਆ?
0: ਹਾਂਜੀ ਹਾਂਜੀ,
2: ਸੋ ਅਸੀਂ ਸਬੂਤ ਭਾਲਣ ਦੇ ਕਰਕੇ ਇਹਨਾਂ ਗੱਲਾਂ ਤੋਂ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ।
0: ਬਿਲਕੁਲ,
2: ਅਸਲ ਦੇ ਵਿੱਚ ਸਾਡੇ ਕੋਲ ਪਹਿਲਾ ਮੈਪ ਰੋਡ ਜਿਹੜੀ ਸੀ ਉਹ ਇਹੀ ਸੀਗਾ, ਇਹੀ ਮੈਪ ਸੀਗਾ, ਤੇ ਅਸੀਂ ਇਸ ਮੈਪ ਨੂੰ ਵੈਰੀਫਾਈ ਕਰਨ ਵਾਸਤੇ, ਉੱਤਰ ਦੀ ਪੜਤਾਲ ਕਰਨ ਵਾਸਤੇ, ਇਹ ਬੇਸਿਕਲੀ ਜਿੰਨੀਆਂ ਵੀ ਟੈਕਨੀਕਸ ਨਿਕਲੀਆਂ ਨੇ ਨਾ, ਇਹ ਜਿਹੜੀਆਂ ਅਸੀਂ ਉੱਤਰ ਦੀ ਪੜਤਾਲ ਸਮਝਦੇ ਹਾਂ ਕਿ ਜੋ ਅਸੀਂ ਸਮਝਦੇ ਹਾਂ ਕਲੀਨਿਕਲ ਡਾਇਗਨੋਸਿਸ ਦੇ ਤੌਰ ਤੇ, ਉਹਦੀ ਅਸੀਂ ਉੱਤਰ ਦੀ ਪੜਤਾਲ ਕਰ ਰਹੇ ਹਾਂ। ਔਰ ਉੱਤਰ ਦੀ ਪੜਤਾਲ ਨੂੰ ਹੁਣ ਅਸੀਂ ਇੰਨਾ ਪ੍ਰੈਫਰੈਂਸ ਦੇ ਦਿੱਤਾ ਕਿ ਉੱਤਰ ਤੇ ਪਿੱਛੇ ਰਹਿ ਗਿਆ।
0: ਬਿਲਕੁਲ,
2: ਉਸ ਹਾਲਾਤ ਨੂੰ ਤੁਸੀਂ ਜਾਦੀ ਦਿੱਤਾ ਵੀ ਪੜਤਾਲ ਕਿਹਦੀ ਕਰਦੇ ਆ ਨਾ।
0: ਬਿਲਕੁਲ ਬਿਲਕੁਲ,
2: ਜੋ ਦਿਸਿਆ ਉਹੀ ਮੰਨਾਂਗੇ।
0: ਬਿਲਕੁਲ,
2: ਮੈਡੀਕਲ ਸਾਇੰਸ ਇਸ ਤਰ੍ਹਾਂ ਇਸ ਤਰੀਕੇ ਤੇ ਚੱਲਣੀ ਸ਼ੁਰੂ ਹੋ ਗਈ ਤੇ ਲੋਕਾਂ ਦਾ ਵਿਸ਼ਵਾਸ ਵੀ ਇਸ ਕਰਕੇ ਬਹੁਤਾ ਇਸ ਗੱਲ ਤੋਂ ਬਣਿਆ ਕਿ ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਪਤਾ ਲੱਗੇ।
0: ਹਾਂਜੀ,
2: ਕਿੰਨੀ ਵਾਰ ਗੱਲ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਈ ਅਸੀਂ ਬਿਮਾਰੀ ਤਾਂ ਤੁਸੀਂ ਦੱਸ ਰਹੇ ਹੋ, ਮੈਨੂੰ ਕੀ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ ਡਾਕਟਰ?
0: ਬਿਲਕੁਲ ਡਾਕਟਰ ਤਾਂ ਨਾ ਹੀ ਦਿੰਦੇ ਹੋ, ਬਿਮਾਰੀ ਤਾਂ ਆਪ ਹੀ ਦੱਸਦੇ, ਮੇਰਾ ਕੰਨ ਵੀ ਦੁਖਦਾ, ਮੇਰਾ ਆਪ ਹੀ ਦੁਖਦਾ, ਮੇਰਾ
2: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ,
0: ਬਿਲਕੁਲ।
2: ਸੋ ਨਾਂ ਰੱਖ ਦੇ ਰਿਹਾ ਤੇ ਅਸੀਂ ਬੜੇ ਸੰਤੁਸ਼ਟ ਹੋ ਜਾਣਾ, ਫੇਰ ਉਸਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ, ਕਹਿ ਦੇ ਮੈਂ ਐਕਸਰੇ ਕੀਤਾ ਸੀ ਨਾ, ਮੈਂ ਤੈਨੂੰ ਕਿਹਾ ਸੀਗਾ ਨਮੂਨੀਆ ਹੈਗਾ, ਜਾਂ ਮੈਂ ਕਿਹਾ ਸੀ ਬ੍ਰੋਂਕਾਈਟਿਸ ਹੈਗੀ, ਮੈਂ ਤੈਨੂੰ ਕਿਹਾ ਸੀ ਤੇਰੇ ਕੋਰੋਨਰੀ ਆਰਟਰੀ ਚ ਡਿਫੈਕਟ ਹੈਗਾ, ਮੈਂ ECG ਕੀਤਾ ਹੈ, ਇਹ ਕੁਛ ਆਇਆ ਹੈਗਾ, ਮੇਰੇ ਭਾਵ ਆ ਤੇ ਇਸ ਕਰਕੇ ਇਹਨਾਂ ਗੱਲਾਂ ਬੰਦੇ ਸਾਡਾ ਝੁਕਾਅ ਜ਼ਿਆਦਾ ਹੋ ਗਿਆ। ਮੈਂ ਨੈਗਲੈਕਟ ਨਹੀਂ ਕਰਦਾ, ਇਸ ਕਰਕੇ ਕਿ ਠੀਕ ਹੈ, ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ, ਜੋ ਵੀ ਕੁਝ ਹੈਗਾ ਆ, ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ,
0: ਬਿਲਕੁਲ।
2: ਸਾਇੰਸ ਦੀ ਅਪਰੋਚ ਤੱਕ ਪਹੁੰਚਣ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਹਨ, ਮੈਂ ਉਹ ਤੁਹਾਨੂੰ ਦੱਸ ਰਿਹਾ ਹਾਂ
0: ਜੀ।
2: ਉਹਦੇ ਮੁਤਾਬਕ ਉੱਥੇ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਾਂ ਤਾਂ ਸੀਰੀਅਸ ਹੋ ਜਾਂਦੀਆਂ ਨੇ, ਤੇ ਜੇ ਤੁਸੀਂ ਜਾਣਦੇ ਹੋ ਤੇ ਉਹ ਹੱਲ ਹੋ ਜਾਂਦੀਆਂ ਨੇ
0: ਜੀ।
2: ਇਸ ਕਰਕੇ ਅਸੀਂ ਉਹਨਾਂ ਗੱਲਾਂ ਦੀ ਪੜਤਾਲ ਕਰ ਰਹੇ ਹਾਂ, ਉਹਨਾਂ ਗੱਲਾਂ ਦੀ ਸ਼ਨਾਖਤ ਕਰ ਰਹੇ ਹਾਂ ਜਿਹੜੀਆਂ ਆਮ ਤੌਰ ਤੇ ਹਰ ਬੰਦੇ ਨੂੰ ਵੇਖਣ ਵਿਚ ਸਾਹਮਣੇ ਦਿਖਾਈ ਦਿੰਦੀਆਂ ਨੇ, ਜਿਹਦੇ ਬੇਸ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਦੇ ਅੰਦਰ ਪੁਰਾਣੇ ਪੁਰਾਣੇ ਥਾਂ ਤੇ ਆ ਨੁਕਸ ਹੋ ਸਕਦਾ ਹੈ। ਔਰ ਹੁਣ ਬਰੀਕੀ ਇੰਨੀ ਆ ਗਈ ਕਿ ਅਸੀਂ ਦਾਲ ਦੇ ਵਿਚੋਂ ਕੋੜਕੂ ਚੁਗ ਲੈਂਦੇ ਹਾਂ, ਸਾਨੂੰ ਪਤਾ ਲੱਗ ਗਿਆ ਰੰਗ ਤਾਂ ਇਹ ਮਾਂ ਦਾ ਕਾਲਾ ਆ ਤੇ ਇਹਦਾ ਵੀ ਕਾਲਾ ਹੀ ਆ, ਲੇਕਿਨ ਅਸੀਂ ਕੋੜਕੂ ਚੁਗਣ ਦੇ ਵਿਚ ਮਾਹਰ ਹੋ ਗਏ ਹਾਂ। ਔਰ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਲੀਨਿਕਲ ਡਾਇਗਨੋਸਿਸ ਆਈਡੈਂਟੀਫਿਕੇਸ਼ਨ, ਉਸ ਤੋਂ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਹਾਂ। ਵੈਰੀਫਿਕੇਸ਼ਨ ਦੇ ਵਿਚ ਸਾਨੂੰ ਪਤਾ ਲੱਗ ਗਿਆ ਭਈ ਨਹੀਂ, ਹੁਣ ਇਹ ਜਿਹੜੀਆਂ ਨਿਸ਼ਾਨੀਆਂ ਨੇ ਇਹ ਪਰਪੱਕ ਨੇ, ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਸਾਨੂੰ ਨਬਜ਼ ਨੇ ਜੋ ਦੱਸਿਆ, ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿਸੀਆਂ, ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ,
0: ਬਿਲਕੁਲ।
2: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ, ਵਿਸਾਰਨਾ ਨਹੀਂ ਚਾਹੀਦਾ, ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ, ਬੇਸਿਕ ਤੇ ਈਜ਼ੀ, ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ, ਜਾਣ ਸਕਦੇ ਸਾਂ ਇਸ ਸਰੀਰ ਦੇ ਵਿਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ, ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਣੇ ਆ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ, ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ੍ਹ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ, ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ,
0: ਬਿਲਕੁਲ ਬਿਲਕੁਲ।
2: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਸਾਡੀ ਪਹਿਲਾਂ ਬੇਸਿਕ ਸੀਗੀਆਂ, ਇਸ ਮੈਡੀਕਲ ਸਾਇੰਸ ਦੇ ਵਿਚ ਬੇਸਿਕ ਗੱਲਾਂ ਇਹ ਸੀ, ਨਿਸ਼ਾਨੀਆਂ ਵੇਖਦੇ ਸਾਂ ਤੇ ਅਸੀਂ ਆਂਦੇ ਸਾਂ ਇਹਨੂੰ ਇਹ ਹੋ ਗਿਆ ਹਾਂਜੀ। ਸੋ ਉਸ ਨੂੰ ਨਾ ਭੁੱਲਦਿਆਂ ਹੋਇਆ ਅਸੀਂ ਪਹਿਲਾਂ ਸਿਰ ਦੀਆਂ ਗੱਲਾਂ ਕਰਦੀਆਂ ਸਾਰੀਆਂ, ਕਿ ਸਿਰ ਦੇ ਵਿਚ ਜਦੋਂ ਵੀ ਕਿਸਾ ਚ ਚੋਟ ਵਿਕਾਰ ਕੋਈ ਵੀ ਪੈਦਾ ਹੋ ਜਾਵੇ, ਖੂਨ ਵਗ ਜਾਵੇ, ਪਾਣੀ ਵਗ ਜਾਵੇ, ਸੋਜ ਪੈ ਜਾਵੇ, ਟਿਊਮਰ ਹੋ ਜਾਵੇ, ਤੇ ਸਾਡੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਆਉਣਗੀਆਂ ਉਹਦੀ ਸਾਰੀ ਪੜਤਾਲ ਆਪਾਂ ਇੱਕ ਇੱਕ ਕਰਕੇ 2-3 ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਭਈ ਜੇ ਆਹ ਹੋਈ ਤੇ ਆਹ ਗੱਲਾਂ ਤੁਹਾਡੇ ਸਾਹਮਣੇ ਹੋਣਗੀਆਂ ਤੇ ਫੇਰ ਤੁਹਾਨੂੰ ਉੱਤਰ ਦੀ ਪੜਤਾਲ ਕਰਨੀ ਸੌਖੀ ਹੋਜੂਗੀ, ਪਰ ਇਲਾਜ ਤੁਸੀਂ ਉਦੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਸੀਂ ਇਹ ਗੱਲਾਂ ਵੇਖਦੇ ਹੋ,
0: ਬਿਲਕੁਲ।
2: ਇਸ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਪਹੁੰਚਦੇ ਹੁਣ ਅਸੀਂ ਅੱਜ ਦੂਸਰੇ ਸਟੈਪ ਤੇ ਪਹੁੰਚ ਗਏ ਹਾਂ ਕਿ ਇਸ ਸਿਰ ਨੂੰ ਧੜੇ ਨਾਲ ਮਿਲਾਉਣ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਨੈਕ, ਗਰਦਨ। ਔਰ ਗਰਦਨ ਇੱਕ ਐਸਾ ਪਾਸਵੇ ਆ, ਐਸਾ ਰਸਤਾ ਕੋਰੀਡੋਰ ਹੈਗਾ ਆ ਜਿਹੜਾ ਸਿਰ ਤੋਂ ਲੈ ਕੇ ਤੇ ਧੜੇ ਨਾਲ ਜੋੜਨ ਵਾਸਤੇ ਜਿੰਨੇ ਵੀ ਬਲੱਡ ਵੈਸਲ, ਜਿੰਨੀਆਂ ਵੀ ਹੋਰ ਚੀਜ਼ਾਂ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨੇ, ਉਹਨਾਂ ਸਾਰੀਆਂ ਦਾ ਇੱਕ ਕਾਮਨ ਰਸਤਾ ਹੈਗਾ ਆ। ਕੁਛ ਗੱਲਾਂ ਇਸ ਨੈਕ ਦੇ ਵਿਚ ਇਹਦੀਆਂ ਆਪਣੀਆਂ ਹੈਗੀਆਂ ਨੇ, ਕੁਛ ਗੱਲਾਂ ਕੇਵਲ ਆਵਾਜਾਈ ਵਾਲੀਆਂ ਹੈਗੀਆਂ ਨੇ, ਕਿਹੜੀ ਲਾਈਨ ਦੇ ਵਿਚ, ਕਿਹੜੀ ਟਰੈਕ ਦੇ ਵਿਚ ਕਿੱਥੇ ਨੁਕਸ ਪੈ ਗਿਆ, ਅਸੀਂ ਟ੍ਰੇਨ ਉਹਦੇ ਥਾਂ ਤੇ ਨਹੀਂ ਭੇਜਣੀ, ਅਸੀਂ ਉਹਦਾ ਬਚਾਅ ਕਰਨਾ ਹੈਗਾ ਆ। ਇਹ ਜਾਣਨ ਵਾਸਤੇ ਸਾਡੇ ਕੋਲ ਕੁਝ ਇੱਕ ਬਾਹਰੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹ ਸਮਝ ਸਕੀਏ ਇਹਦੇ ਪਿੱਛੇ ਅਸਲ ਕਹਾਣੀ ਆਇਆ ਤੇ ਇਹਦਾ ਪ੍ਰੀਕੋਸ਼ਨ ਹੁਣ ਕਰਨ ਦੀ ਲੋੜ ਹੈ। ਚੁਟਕਲਾ ਤੁਸੀਂ ਉਹ ਸੁਣਿਆ ਹੋਣਾ ਨਾ, ਕਿਸੇ ਦਾ ਊਠ ਦੇ ਗਲ ਚ ਫਸ ਗਿਆ ਖਰਬੂਜਾ ਤੇ ਕੋਈ ਲਾਲ ਸਿੰਘ ਵਰਗਾ ਸਿਆਣਾ ਆ ਗਿਆ ਤੇ ਉਹਨੇ ਕਿਹਾ ਯਾਰ ਕੋਈ ਗੱਲ ਨੀ ਮੈਂ ਤਾਂ ਠੀਕ ਕਰ ਦਿੰਦਾ ਫਟਾਫਟ, ਤੇ ਉਹਨੇ ਉਹਦੇ ਮੁੱਕੀ ਮਾਰੀ ਉਹ ਖਰਬੂਜਾ ਟੁੱਟ ਗਿਆ। ਮੁੱਕੀ ਨਾਲ ਬੋਤੇ ਨੂੰ ਕੀ ਫਰਕ ਪੈਣਾ ਸੀਗਾ, ਹਾਂਜੀ ਖਰਬੂਜਾ ਟੁੱਟ ਗਿਆ, ਉਹਨੂੰ ਸਾਹ ਔਖਾ ਹੋਣਾ ਤੇ ਸੌਖਾ ਹੋਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਕਿਸੇ ਦੀ ਮਾਈ ਘਰ ਦੇ ਵਿੱਚ ਉਹਨੂੰ ਗਿੱਲੜ ਹੋ ਗਿਆ, ਪੰਜਾਬੀ ਚ ਗਿੱਲੜ ਨੂੰ ਕਹਿੰਦੇ ਸੀ, ਹਾਂਜੀ ਵਾਈਟਰ ਨੂੰ, ਵਾਈਟਰ ਨੂੰ ਗਿੱਲੜ ਕਹਿੰਦੇ ਸੀ ਤੇ ਉਹਨੇ ਆਖਿਆ ਸਾਡੀ ਮਾਈ ਦੇ ਗਿੱਲੜ ਹੋ ਗਿਆ, ਮੈਂ ਤਾਂ ਇੱਕ ਮਿੰਟ ਚ ਠੀਕ ਕਰ ਦਿੰਦਾ। ਹਾਂਜੀ ਉਹ ਗੱਲ ਤੁਸੀਂ ਸਾਰਿਆਂ ਸੁਣੀ, ਉਹਨੇ ਮੁੱਕੀ ਮਾਰੀ ਜਿਹੜੀ ਮਾਂ ਮਰ ਗਈ, ਕਹਿੰਦਾ ਯਾਰ ਕੱਲ ਤਾਂ ਇੱਕ ਬੰਦੇ ਨੂੰ ਮੈਂ ਵੇਖਿਆ ਸੀ ਉਹਨੇ ਤੇ ਪੋਤੇ ਦੇ ਮੁੱਕੀ ਮਾਰੀ ਸੀ, ਸਾਹ ਆਉਣ ਲੱਗ ਗਿਆ ਸੀ, ਮੈਨੂੰ ਹੁਣ ਕੀ ਪਤਾ ਸੀ ਨਾ ਇਹ ਹੋ ਜਾਣਾ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਗੱਲਾਂ ਸਾਨੂੰ ਫਿਰ ਵੀ ਧਿਆਨ ਮੰਗਦੀਆਂ ਨੇ ਕਿ ਅਸੀਂ ਆਪਣੇ ਵੀ ਅਪਲਾਈ ਕਰੀਏ, ਮਾਇੰਡ ਵੀ ਅਪਲਾਈ ਕਰੀਏ ਕਿ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ। ਤੇ ਇਸ ਵਾਸਤੇ ਸਭ ਤੋਂ ਪਹਿਲੀ ਚੀਜ਼ ਲਾਲ ਸਿੰਘ ਜੀ ਇਹ ਹੈਗੀ ਆ ਵੀ ਅਸੀਂ ਵੇਖੀਏ ਵੀ ਇੱਥੇ ਲੰਘਦੀ ਕਿਹੜੀ ਕਿਹੜੀ ਚੀਜ਼ ਆ।
0: ਬਿਲਕੁਲ,
2: ਗਰਦਨ ਬਣ ਗਈ ਆ ਤੇ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਲੰਘਦੀ ਆ, ਔਰ ਫਿਰ ਅਸੀਂ ਵੇਖਾਂਗੇ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ, ਔਰ ਉਹ ਨਿਸ਼ਾਨੀਆਂ ਕਿਹੜੀ ਚੀਜ਼ ਨੂੰ ਇੰਡੀਕੇਟ ਕਰਦੀਆਂ ਨੇ ਵੀ ਉਹ ਫਲਾਣੀ ਥਾਂ ਦੇ ਨੁਕਸਿਆ। ਹਾਂਜੀ, ਉਹਦੇ ਮੁਤਾਬਕ ਅਸੀਂ ਜੇ ਪਿਛਲੇ ਪਾਸਿਓਂ ਲੈ ਕੇ ਤੁਰਦੇ ਹਾਂ ਤੇ ਰੀੜ ਦੀ ਹੱਡੀ ਸਾਨੂੰ ਸਪਸ਼ਟ ਦਿਖਾਈ ਦਿੰਦੀ ਹੈ। ਰੀੜ ਦੀ ਹੱਡੀ ਦੇ ਵਿੱਚ ਨਿਊਰਲ ਕੈਨਾਲ ਹੈ, ਉਥੋਂ ਨਸਾਂ ਨਿਕਲਦੀਆਂ ਨੇ, ਉਹ ਨਸਾਂ ਜਿਹੜੀਆਂ ਨੇ ਇਸ ਗੱਲ ਦੇ ਏਰੀਏ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਨਸਾਂ ਜਿਹੜੀਆਂ ਨੇ ਬਾਕੀ ਹੋਰ ਏਰੀਏ ਨੂੰ ਸਪਲਾਈ ਕਰਦੀਆਂ ਨੇ, ਸਾਨੂੰ ਇਹ ਪਤਾ ਲੱਗ ਗਿਆ। ਦੂਸਰੀ ਚੀਜ਼, ਇਸ ਥਾਂ ਦੇ ਉੱਪਰ ਉੱਪਰ ਤੋਂ ਆਉਣ ਵਾਲੀ ਕੈਰੋਟਿਡ ਆਰਟਰੀਜ਼ ਹਨ। ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ, ਇਹ ਦੋ ਹੁੰਦੀਆਂ
0: ਨੇ।
2: ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ, ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ। ਔਰ ਉਹਨਾਂ ਨੇ ਇਹਨਾਂ ਵਾਲੇ ਪਾਸੇ ਰਾਈਟ ਐਟਰੀਅਮ ਚ ਪੈਣਾ ਹੁੰਦਾ, ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ, ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ। ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ, ਫੇਫੜਿਆਂ ਤੱਕ ਜਾਂਦੀ ਹੈ, ਔਰ ਉਹ ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਕਸ। ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਬ੍ਰੌਂਕਸ ਉਹਨਾਂ ਨੂੰ ਕਹਿੰਦੇ ਹਾਂ, ਔਰ ਟ੍ਰੇਕਿਆ ਤੇ ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਤੇ ਜਿਹੜੀ ਟ੍ਰੇਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿੱਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ
0: ਜੀ,
2: ਜਿਵੇਂ ਅੰਗਰੇਜ਼ੀ ਚ ਹੁੰਦੀ ਆ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ। ਤੇ ਇਥੋਂ ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਆ ਸਾਹ ਨਲੀ, ਉਹ ਦੋ ਫੇਫੜਿਆਂ ਵਿਚ ਵੰਡੀ ਜਾਂਦੀ ਹੈ, ਸੱਜੇ ਤੇ ਖੱਬੇ ਪਾਸੇ, ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ। ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੋਂ ਉੱਪਰ ਵਾਲੇ ਪਾਸੋਂ ਸਾਡੇ ਕੋਲ ਆ ਰਿਹਾ ਮੂੰਹ ਦੇ ਵਿੱਚੋਂ ਖੁਰਾਕ, ਖੁਰਾਕ ਵਾਲੀ ਨਾਲੀ, ਔਰ ਉੱਪਰ ਵਾਲਾ ਹਿੱਸਾ ਜਿਹੜਾ ਹੈ ਫੈਰਿੰਗਸ ਹੈਗਾ ਆ। ਫੈਰਿੰਗਸ ਤੋਂ ਬਾਅਦ ਇੱਕ ਐਸਾ ਏਰੀਆ ਆਉਂਦਾ ਆ ਜਿਹੜਾ ਬਿਲਕੁਲ ਟ੍ਰੇਕਿਆ ਦੇ ਬੈਕ ਸਾਈਡ ਤੇ ਪੈ ਜਾਂਦਾ, ਟ੍ਰੇਕਿਆ ਫਰੰਟ ਤੇ ਆ ਜਾਂਦੀ ਹੈ, ਉਹ ਬੈਕ ਸਾਈਡ ਤੇ ਪੈ ਜਾਂਦਾ ਯਾਰ। ਟ੍ਰੇਕਿਆ ਇੱਕ ਬੋਨੀ ਸਟਰਕਚਰ ਹੈਗਾ ਆ, ਜਾਂ ਇੰਜ ਕਹਿ ਲੋ ਵੀ ਟ੍ਰੇਕਿਆ ਨੂੰ ਕੁਦਰਤ ਨੇ ਇਸ ਤਰ੍ਹਾਂ ਬਣਾਇਆ ਹੋਇਆ ਆ ਕਿ ਪਿਛਲੇ ਪਾਸੇ ਜਿਹੜਾ ਸਟਰਕਚਰ ਲੰਘ ਰਿਹਾ ਆ ਉਹਨੂੰ ਸੇਫ ਗਾਰਡ ਕੀਤਾ ਜਾਵੇ। ਕਿਸੇ ਗਲੇ ਜੀ ਵੱਜੇ ਤੋ ਇਕਦਮ ਹੀ ਪਿਛਲੇ ਪਾਸੇ ਖੁਰਾਕ ਵਾਲੀ ਨਾਲੀ ਹੈ, ਪਿਛਲੇ ਪਾਸੇ ਨਰਵਸ ਹੈਗੀਆਂ ਨੇ, ਪਿਛਲੇ ਪਾਸੇ ਇਹ ਸਾਹ ਵਾਲੀਆਂ ਨਾਲੀ ਜਿਹੜੀ ਲੰਘ ਰਹੀ ਹੈ, ਇਹਨਾਂ ਨੂੰ ਕੋਈ ਨੁਕਸਾਨ ਨਾ ਛੇਤੀ ਹੋ ਜਾਵੇ। ਤੋ ਇਸ ਕਰਕੇ ਉਸ ਨੂੰ ਉਹਨੇ ਰਿੰਗ ਟਾਈਪ ਸਪਰਿੰਗ ਵਰਗੀ ਹੁੰਦੀ ਹੈ ਟ੍ਰੇਕਿਆ, ਔਰ ਇਸ ਦੇ ਟੀ ਜਿਸ ਤਰ੍ਹਾਂ ਹੁੰਦੀ ਹੈ ਸ਼ੇਪ, ਇਸ ਟਾਈਪ ਦੀ ਉਹਦੀ ਸ਼ੇਪ ਹੁੰਦੀ ਹੈ, ਇਹ ਬਿਲਕੁਲ ਨੈਕ ਦੇ ਸਾਹਮਣੇ ਵਾਲੇ ਪਾਸੇ ਹੁੰਦੀ ਹੈ, ਇਹ ਇਹਦੀ ਪੋਜੀਸ਼ਨ ਵੀ ਹੋਗੀ। ਔਰ ਉਸ ਉੱਪਰ ਵਾਲੇ ਪਾਸੇ ਜਿਹੜਾ ਹਿੱਸਾ ਆ ਉਹਨੂੰ ਅਸੀਂ ਖੁਰਾਕ ਨਲੀ ਦਾ ਉਹਨੂੰ ਅਸੀਂ ਫੈਰਿੰਗਸ ਕਹਿੰਦੇ ਹਾਂ। ਇਹਦੇ ਤੋਂ ਹੇਠਾਂ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਈਸੋਫੇਗਸ ਕਹਿੰਦੇ ਹਾਂ। ਫੈਰਿੰਗਸ ਤੇ ਈਸੋਫੇਗਸ ਦੇ ਜੁਆਇੰਟ ਵਾਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਹਾਂ, ਠੀਕ ਆ। ਸੋ ਇਹ ਇਹਨਾਂ ਇਹਨਾਂ ਛੋਟੇ ਜਿਹੇ ਏਰੀਏ ਦੇ ਵਿੱਚ ਇੰਨਾ ਕੁਝ ਸਟਰਕਚਰ ਜਿਹੜਾ ਆ ਉਹ ਪਾਸ ਕਰ ਰਿਹਾ ਹੈਗਾ ਆ। ਔਰ ਇਹਦਾ ਮਤਲਬ ਇਹ ਆ ਭਈ ਜੇ ਇਸ ਥਾਂ ਤੇ ਕੋਈ ਗੱਲ ਹੋਈ ਅੰਦਰ ਵਾਲੇ ਪਾਸੇ ਤੇ ਇਹਨਾਂ ਅੰਗਾਂ ਦੇ ਵਿੱਚ ਹੋਈ। ਹੁਣ ਸਕਿਨ ਇਹ ਇਸ ਨੈਕ ਦੇ ਅਸਲ ਸਟਰਕਚਰ ਤੋਂ ਬਾਹਰ ਵਾਲੇ ਪਾਸੇ ਔਰ ਮਾਸਪੇਸ਼ੀਆਂ ਦੇ ਉੱਪਰ ਵਾਲੇ ਪਾਸੇ ਸਕਿਨ ਦੇ ਨੈਕ ਦੀ ਸਕਿਨ ਦੇ ਹੇਠਾਂ ਵਾਲੇ ਪਾਸੇ ਹੋਰ ਸਟਰਕਚਰ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਥਾਇਰਾਇਡ ਗਲੈਂਡ। ਥਾਇਰਾਇਡ ਗਲੈਂਡ ਵੀ ਜਿਹੜੇ ਨੇ ਉਹ ਦੋਵੇਂ ਪਾਸੇ ਹੈਗਾ ਆ, ਸੱਜੇ ਵੀ ਹੈਗਾ ਆ, ਖੱਬੇ ਵੀ ਹੈਗਾ ਆ, ਔਰ ਉਹਨਾਂ ਦੋਹਾਂ ਨੂੰ ਜੋੜਨ ਵਾਲੀ ਇੱਕ ਇਸਥਮਸ, ਪੁਲ ਕਹਿ ਰਹੇ ਹੋ ਤੁਸੀਂ ਉਹਨੂੰ, ਇੱਕ ਇਸਥਮਸ ਹੈਗੀ ਹੈ ਜਿਹੜੀ ਦੋਹਾਂ ਨੂੰ ਗਲੈਂਡਸ ਨੂੰ ਆਪਸ ਵਿੱਚ ਜੋੜਦੀ ਹੈਗੀ ਆ। ਹੁਣ ਅਸੀਂ ਇਸ ਥਾਂ ਤੇ ਹੀ ਵੇਖਿਆ ਕਿ ਹੇਠਾਂ ਵਾਲੇ ਪਾਸੇ ਜਿੱਥੇ ਬੋਨੀ ਸਟਰਕਚਰ ਸੀਗਾ ਲੈਰਿਕਸ ਦਾ, ਔਰ ਉੱਪਰ ਵਾਲੇ ਪਾਸੇ ਅਸੀਂ ਇਹ ਕਹਿ ਦਿੱਤਾ ਮਾਸਪੇਸ਼ੀਆਂ ਨੇ, ਤੇ ਮਾਸਪੇਸ਼ੀਆਂ ਤੋਂ ਉੱਪਰ ਵਾਲੇ ਪਾਸੇ ਸਾਡਾ ਥਾਇਰਾਇਡ ਹੈਗਾ ਆ, ਔਰ ਥਾਇਰਾਇਡ ਤੇ ਮਾਸਪੇਸ਼ੀਆਂ ਦੇ ਵਿਚਕਾਰ ਇੱਕ ਹੋਰ ਸਟਰਕਚਰ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰਾਥਾਇਰਾਇਡ ਗਲੈਂਡ। ਪੈਰਾਥਾਇਰਾਇਡ ਗਲੈਂਡ ਚਾਰ ਹੁੰਦੇ ਆ, ਛੋਟੇ ਛੋਟੇ ਨਿੱਕੇ ਨਿੱਕੇ ਹੁੰਦੇ ਨੇ। ਥਾਇਰਾਇਡ ਗਲੈਂਡ ਤੇ ਬਹੁਤ ਵੱਡਾ ਹੁੰਦਾ ਨਾ, ਜਿਹਨੂੰ ਗਿੱਲਣਾ ਦੇ ਲੋਕਾਂ, ਔਰ ਬਹੁਤ ਵੱਡਾ ਵੱਡਾ ਹੋ ਜਾਂਦਾ ਆ। ਜਿਹੜੇ ਇਹਦੇ ਹੇਠਾਂ ਵਾਲੇ ਪਾਸੇ ਛੋਟੇ ਛੋਟੇ ਚਾਰ ਗਲੈਂਡ ਨੇ, ਦੋ ਉਧਰ ਤੇ ਦੋ ਉਧਰ, ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਹਾਂ, ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ। ਔਰ ਹੁਣ ਜੇ ਅਸੀਂ ਇਹ ਜਾਣਦੇ ਹਾਂ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਹਾਂ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ ਆ, ਇੱਕ ਤਾਂ ਜੋੜ ਆ ਪੈਰਿੰਗਸ ਦਾ ਤੇ ਉਸ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ। ਇਹ ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੇ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ। ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ, ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ, ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ ਐਪੀਗਲੋਟਸ ਵਾਲਾ ਜਿਹੜਾ ਐਚੇਕੀਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਇਸ ਏਰੀਏ ਦੇ ਵਿੱਚ ਅਸੀਂ ਆਉਂਦੇ ਹਾਂ ਤੇ ਉਦੋਂ ਇਹ ਕ੍ਰਾਸ ਹੋ ਜਾਂਦੀਆਂ ਨੇ। ਜਿਵੇਂ ਅਸੀਂ ਹੁਣੇ ਗੱਲ ਕਰੀ ਵੀ ਟ੍ਰੈਕ ਦੂਸਰੇ ਟ੍ਰੈਕ ਤੇ ਟ੍ਰੇਨ ਭੇਜਣੀ ਹੋਵੇ ਤੇ ਉਹ ਇਸ ਤਰ੍ਹਾਂ ਦਾ ਇੱਕ ਵਾਲਵ ਇਹਦੇ ਉੱਤੇ ਸੈੱਟ ਕੀਤਾ ਹੋਇਆ ਕੁਦਰਤ ਨੇ, ਐਪੀਗਲੋਟਸ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ ਕਿਉਂਕਿ ਫਿਰ ਉਹਦੇ ਨੇੜੇ ਆ ਗਿਆ ਸੀ, ਸਵਾਰੀ ਉੱਤਰ ਜਾਣਾ ਉਹਨੇ ਭਾਈ ਸਾਹ ਆ ਰਿਹਾ ਸਵਾਰੀ ਦੇ ਪਹਿਲਾਂ ਉਤਰ ਜਾਣਾ, ਔਰ ਜਿਹੜੀ ਖੁਰਾਕ ਵਾਲੀ ਨਾਲੀ ਆ ਉਹਨੇ ਹੇਠਾਂ ਮੇਦੇ ਤੱਕ ਸਟੋਮਿਕ ਤੱਕ ਪਹੁੰਚਣਾ ਹੈ ਤੇ ਫਿਰ ਅੱਗੇ ਜਾਣਾ ਹੈਗਾ ਆ, ਇਸ ਕਰਕੇ ਉਹਨੂੰ ਪਿੱਛੇ ਰੱਖ ਦਿੰਦੇ ਆ ਔਰ ਸਾਹ ਵਾਲੀ ਨਾਲੀ ਅੱਗੇ ਕਰ ਦਿੰਦੇ ਆ। ਸੋ ਮਤਲਬ ਇਹ ਇਸ ਤਰ੍ਹਾਂ ਦੇ ਇੰਨੇ ਸਾਰੇ ਮੇਨ ਸਟਰਕਚਰ ਇਹਦੇ ਵਿੱਚ ਹਨ। ਜੇ ਕੋਈ ਵੀ ਐਸੀ ਗੱਲ ਹੋ ਜਾਵੇ ਇਸ ਨੈਕ ਦੇ ਵਿੱਚ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਹੋਏਗੀ ਬਈ ਖੁਰਾਕ ਨਹੀਂ ਜਾ ਸਕਦੀ, ਦੂਸਰੀ ਗੱਲ ਸਾਹ ਨਹੀਂ ਜਾ ਸਕਦਾ ਜਿਹੜੀ ਇਮੀਡੀਏਟ ਗੱਲ ਹੈਗੀ ਹੈ। ਜੇ ਸੱਟ ਚੋਟ ਲੱਗ ਗਈ ਤੇ ਰੀੜ ਦੀ ਹੱਡੀ ਨੂੰ ਇਫੈਕਟ ਹੋ ਸਕਦਾ ਆ ਤਾਂ ਹੁਣ ਹਲਾਉਣੀ ਮੁਸ਼ਕਲ ਹੋ ਜਾਏਗੀ। ਇਸੇ ਤਰ੍ਹਾਂ ਹੀ ਥਾਇਰਾਇਡ ਤੇ ਪੈਰਾਥਾਇਰਾਇਡ ਜਿਹੜੇ ਫੰਕਸ਼ਨ ਨੇ ਉਹ ਸਾਰੇ ਫੇਲ ਹੋਣਗੇ, ਉਹਦੀ ਮੈਂ ਅੱਗੇ ਗੱਲ ਕਰਨਾ ਕਿਉਂਕਿ ਥੋੜੀ ਜੀ ਲੰਬੀ ਹੈਗੀ ਆ। ਥਾਇਰਾਇਡ ਦਾ ਕੰਮ ਮੈਟਾਬੋਲਿਕ ਰੇਟਸ ਦੇ ਨਾਲ ਸੰਬੰਧਿਤ ਹੈਗਾ ਆ, ਪੈਰਾਥਾਇਰਾਇਡ ਗਲੈਂਡ ਦਾ ਕੰਮ ਹੈਗਾ ਡਿਸਟ੍ਰੀਬਿਊਸ਼ਨ ਦਾ, ਜਿੰਨੇ ਜਿੰਨੀਆਂ ਵੀ ਚੀਜ਼ਾਂ ਹਨ ਜਾਂ ਕੈਲਸ਼ੀਅਮ, ਮੋਟੇ ਤੌਰ ਤੇ ਕੈਲਸ਼ੀਅਮ ਲੈ ਲਓ, ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦਾ ਜਿੰਨਾ ਵੀ ਕੰਮ ਕਰਨਾ ਆ ਉਹ ਪੈਰਾਥਾਇਰਾਇਡ ਗਲੈਂਡ ਨੇ ਕਰਨਾ ਉਹਦੇ ਵਿੱਚ। ਤਾਂ ਜੇ ਡਿਸਟ੍ਰੀਬਿਊਸ਼ਨ ਨਾ ਹੋਈ ਹੋਵੇ ਤੇ ਬੱਚੇ ਦੀਆਂ ਦੰਦੀਆਂ ਲੇਟ ਹੋ ਜਾਣਗੀਆਂ, ਬੱਚੇ ਦੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਈਵਨ ਅਡਲਟ ਆਦਮੀ ਵੀ ਹੈਗਾ ਆ ਤੇ ਪੈਰਾਥਾਇਰਾਇਡ ਕੰਮ ਨਹੀਂ ਕਰਦਾ ਤੇ ਉਸ ਹਾਲਾਤ ਵਿੱਚ ਹੱਡੀਆਂ ਉਹਦੀਆਂ ਵੀਕ ਹੋ ਜਾਣਗੀਆਂ ਕਿਉਂਕਿ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਨਾਰਮਲ ਹੋ ਨਹੀਂ ਰਹੀ। ਆਂਤਰੀਆਂ ਚੋਂ ਕੈਲਸ਼ੀਅਮ ਲੈ ਕੇ ਹੱਡੀਆਂ ਚ ਉਹਨੇ ਸਟੋਰ ਕਰਨਾ ਸੀਗਾ, ਉੱਥੇ ਸਟੋਰ ਨਹੀਂ ਕਰ ਸਕਿਆ, ਜਾਂ ਹੱਡੀਆਂ ਦੇ ਵਿੱਚੋਂ ਲੈ ਕੇ ਅੱਗੇ ਉਹਨੇ ਥਾਂ ਥਾਂ ਤੇ ਪਹੁੰਚਾਉਣਾ ਸੀਗਾ ਕੈਲਸ਼ੀਅਮ, ਉਹ ਪਹੁੰਚਾ ਨਹੀਂ ਰਿਹਾ। ਜਾਂ ਅੱਜ ਕੱਲ ਤੁਸੀਂ ਬਹੁਤ ਸੁਣਿਆ ਹੋਣਾ ਲੋਕਾਂ ਨੂੰ ਕੋਰੋਨਰੀ ਆਰਟਰੀ ਦੇ ਵਿੱਚ ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਵੈਸੇ ਤਾਂ ਚੱਲਦਿਆਂ ਚੱਲਦਿਆਂ ਹਰੇਕ ਬਲੱਡ ਜਿਹੜਾ ਖੂਨ ਦੀਆਂ ਨਾੜੀਆਂ ਹਨ, ਬਲੱਡ ਵੈਸਲਸ ਹਨ, ਉਹਨਾਂ ਦੇ ਵਿੱਚ ਕੁਝ ਨਾ ਕੁਝ ਜਮਾ ਹੁੰਦਾ ਹੀ ਆ। ਜਿਵੇਂ ਸਾਡੇ ਖਾਲਿਆਂ ਦੇ ਵਿੱਚ ਜੇ ਉਹਨਾਂ ਨੂੰ ਖਾਲਦੇ ਨਹੀਂ ਅਸੀਂ ਸਾਫ਼ ਨਹੀਂ ਕਰਦੇ ਤੇ ਪਾਣੀ ਉਛਲਣ ਲੱਗ ਜਾਂਦਾ ਕਿਉਂਕਿ ਹੇਠੋਂ ਰੇਤ ਭਰ ਜਾਂਦੀ ਆ। ਠੀਕ ਉਹੀ ਗੱਲ ਸਾਡੇ ਬਲੱਡ ਵੈਸਲਸ ਦੇ ਵਿੱਚ ਹੁੰਦੀ ਆ, ਪਰ ਇਹ ਕਿਉਂਕਿ ਬਲੱਡ ਵੈਸਲਸ ਦਾ ਗੋਲ ਨੇ, ਖਾਲੇ ਦੇ ਵਿੱਚੋਂ ਤਾਂ ਨਹਿਰ ਦੇ ਵਿੱਚੋਂ ਤੇ ਪਾਣੀ ਉਛਲਿਆ ਤੇ ਬਾਹਰ ਲੱਗ ਗਿਆ, ਪਰ ਇਹ ਤਾਂ ਵਗਣ ਵਾਲੀ ਕੋਈ ਗੱਲ ਹੀ ਨਹੀਂ। ਜਿਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਜਿਹਨੂੰ ਅਸੀਂ ਕਹਿੰਦੇ ਹਾਈਪਰ ਟੈਨਸ਼ਨ, ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ, ਲਿਊਮਨ ਤਾਂ ਅੰਦਰ ਹੀ ਹੈ, ਹਾਰਟ ਨੇ ਤਾਂ ਜਿੰਨਾ ਪੰਪ ਕਰਨਾ ਜਿੰਨੇ ਗੈਲਨ ਪਰ ਆਵਰ ਦੇ ਹਿਸਾਬ ਤੇ ਕਰਨੇ ਨੇ ਉਹ ਤਾਂ ਓਨੇ ਕਰਨੇ ਹੀ ਕਰਨੇ ਹੈਗੇ ਨੇ, ਲੇਕਿਨ ਲਿਊਮਨ ਛੋਟਾ ਹੋ ਗਿਆ ਹੈ, ਉਹਦੇ ਵਿਚ ਕੁਝ ਹੋਰ ਭਰ ਗਿਆ ਆ ਤੇ ਅਲਟੀਮੇਟ ਲਿਊਮਨ ਨੂੰ ਫੋਰਸ ਜਾਂ ਤਾਂ ਹਾਰਟ ਨੂੰ ਫੋਰਸ ਜ਼ਿਆਦਾ ਲਗਾਉਣੀ ਪੈ ਗਈ ਤੇ ਜਾਂ ਉਹ ਲਿਊਮਨ ਜਿਹੜਾ ਆ ਘੱਟ ਗਿਆ ਆ ਉਹਦੇ ਕਰਕੇ ਬਲੱਡ ਵੈਸਲ ਦੀ ਜਿਹੜੀ ਇਲਾਸਟੀਸਿਟੀ ਆ ਉਹ ਨਹੀਂ ਰਹਿ ਜਾਣੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਖਾਸ ਤੌਰ ਤੇ ਮੇਨ ਕਾਰਨ ਹੈ, ਪਰ ਇਹੋ ਜਿਹੇ ਕਾਰਨ ਜਦੋਂ ਕਿਸੇ ਹਾਰਟ ਵਰਗੇ ਅੰਗ ਦੇ ਵਿਚ ਹੁੰਦੇ ਨੇ ਤੇ ਉਹ ਬਹੁਤ ਹੀ ਵੱਡੀ ਕੰਪਲੀਕੇਸ਼ਨ ਕਰ ਦਿੰਦੇ ਨੇ, ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਸੀਰੀਅਸਨੈਸ ਹੋ ਸਕਦੀ ਹੈ, ਕਿਉਂਕਿ ਜਿੰਨਾ ਸਾਡਾ ਲਿਪਿਡ ਹੈ ਨਾ ਜਿੰਨਾ ਸਾਹਿਬ ਲਿਪਿਡ ਛੇਤੀ ਘੁਲ ਜਾਣ ਵਾਲਾ, ਲੋਕ ਐਕਸਰਸਾਈਜ਼ ਕਰਕੇ ਵੀ ਕਿਵੇਂ ਫੈਟ ਪੰਘਰ ਜਾਂਦਾ ਹੈ ਨਾ, ਲੋਕ ਐਕਸਰਸਾਈਜ਼ ਕਰਕੇ ਵੀ ਬਹੁਤ ਸਾਰੀ ਚਰਬੀ ਤੇ ਬਹੁਤ ਸਾਰਾ ਐਸਾ ਕੁਝ ਸਰੀਰ ਚੋਂ ਕਢਾ ਲੈਂਦੇ ਨੇ, ਫਾਸਟਿੰਗ ਕਰਦੇ ਨੇ, ਪਾਣੀ ਪੀਂਦੇ ਨੇ, ਔਰ ਐਕਸਰਸਾਈਜ਼ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਡਿਜ਼ੋਲਵ ਹੋ ਜਾਂਦੀਆਂ ਨੇ। ਪਰ ਮੈਂ ਆ ਪੈਰਾਥਾਇਰਾਇਡ ਦੀ ਗੱਲ ਕਰਦਿਆਂ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ, ਔਰ ਇਹ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਤੇ ਕੈਲਸ਼ੀਅਮ ਦਾ ਖੁਰਨਾ ਜਿੱਥੇ ਜਮਾਅ ਹੋ ਗਿਆ, ਤੁਸੀਂ ਇਹ ਸਮਝ ਲਓ ਵੀ ਕੱਚੀ ਮਿੱਟੀ ਦੀ ਕੰਧ ਹੋਵੇ ਤੇ ਜਾਂ ਇੱਟਾਂ ਦੀ ਸੀਮਿੰਟ ਦੀ ਕੰਧ ਹੋਵੇ, ਪੱਥਰੀ ਕੰਧ ਹੋਵੇ ਤੇ ਤੋੜਨਾ ਮੁਸ਼ਕਲ ਹੋਊਗਾ ਨਾ। ਠੀਕ ਇਸੇ ਤਰ੍ਹਾਂ ਹੀ ਓਵਰ ਟਾਈਮ ਉਮਰ ਦੇ ਮੁਤਾਬਕ ਇਸ ਡਿਸਟ੍ਰੀਬਿਊਸ਼ਨ ਦੇ ਵਿਚ ਪੈਰਾਥਾਇਰਾਇਡ ਗਲੈਂਡ ਦੇ ਇਸ ਫੰਕਸ਼ਨ ਦੇ ਫੇਲ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਸਾਡੀਆਂ ਬਾਕੀ ਵੇਨ ਦੇ ਵਿਚ ਵੀ ਆਰਟਰੀਆਂ ਦੇ ਵਿਚ ਵੀ ਐਸਾ ਕੁਝ ਹੁੰਦਾ ਆ, ਔਰ ਸਾਡੀ ਕੋਰੋਨਰੀ ਆਰਟਰੀ ਦੇ ਵਿਚ ਜਦੋਂ ਹੁੰਦਾ ਤੇ ਉਦੋਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ। ਕਿਉਂ? ਕਿਉਂਕਿ ਕੋਰੋਨਰੀ ਆਰਟਰੀ ਦੇ ਸੰਬੰਧ ਵਿਚ ਮੈਂ ਤੁਹਾਨੂੰ ਇਹ ਦੱਸ ਚੁੱਕਿਆ, ਇੱਕ ਤਾਂ ਇਹ ਆ ਕਿ ਜਿੰਨਾ ਪ੍ਰੈਸ਼ਰ ਸਾਡੀਆਂ ਬਾਕੀ ਆਰਟਰੀਆਂ ਦੇ ਵਿਚ ਰਹਿੰਦਾ ਜਦੋਂ ਲੈਫਟ ਵੈਂਟਰੀਕਲ ਦੇ ਵਿਚੋਂ ਖੂਨ ਬਾਹਰ ਜਾਂਦਾ ਆ, ਹਾਰਟ ਕੰਟਰੈਕਟ ਕਰਦਾ ਆ, ਉਸ ਵੇਲੇ ਜਿਸ ਪ੍ਰੈਸ਼ਰ ਨਾਲ ਉਹ ਖੂਨ ਜਾਂਦਾ ਆ ਉਹ ਪ੍ਰੈਸ਼ਰ ਹਾਰਟ ਦੇ ਵਿਚ ਨਹੀਂ ਹੁੰਦਾ। ਕਿਉਂ? ਕਿਉਂਕਿ ਹਾਰਟ ਨੂੰ ਖੂਨ ਉਦੋਂ ਮਿਲਦਾ ਆ ਜਦੋਂ ਖੂਨ ਪ੍ਰੈਸ਼ਰ ਤੋਂ ਬਾਅਦ ਹਾਰਟ ਫਿਰ ਰਿਲੈਕਸ ਹੁੰਦਾ, ਜਿਹਨੂੰ ਡਾਇਸਟੋਲ ਕਹਿੰਦੇ ਆ ਅਸੀਂ, ਸਿਸਟੋਲ ਤੇ ਉਹ ਆ ਜਦੋਂ ਕੰਟਰੈਕਟ ਕਰਦਾ ਹੈ ਹਾਰਟ ਤੇ ਖੂਨ ਬਾਹਰ ਭੇਜਦਾ ਹੈਗਾ, ਉਸ ਤੋਂ ਬਾਅਦ ਇਹ ਰਿਲੈਕਸ ਕਰਦਾ ਹੈ ਤੇ ਅੱਗੇ ਜਾਣ ਤੋਂ ਬਾਅਦ ਥੋੜਾ ਖੂਨ ਜਿਹੜਾ ਰੁਕ ਗਿਆ ਉਹ ਵਾਪਸ ਆਇਆ, ਸਲੋ ਹੈ ਉਹ, ਔਰ ਉਹਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਕਹਿੰਦੇ ਹਾਂ। ਤੇ ਜੇ ਲੱਤਾਂ ਬਾਹਾਂ ਚੋਂ ਆਉਂਦਾ ਤੇ ਲੱਤਾਂ ਤੇ ਬਾਹਾਂ ਦੀਆਂ ਮਾਸਪੇਸ਼ੀਆਂ ਦੀ ਕੰਟਰੈਕਸ਼ਨ ਦੇ ਉੱਪਰ ਡਿਪੈਂਡ ਕਰਦਾ ਹੈਗਾ। ਸੋ ਇਸ ਕਰਕੇ ਇਹ ਜਿਹੜਾ ਸਲੋ ਪ੍ਰੋਸੈਸ ਹੁੰਦਾ ਆ ਜਾਂ ਸਲੋ ਫਲੋ ਹੁੰਦਾ ਆ ਹਾਰਟ ਨੂੰ ਪਹੁੰਚਦਾ ਕੋਰੋਨਰੀ ਆਰਟਰੀ ਦਾ, ਔਰ ਉਹਦੇ ਵਿਚ ਹੌਲੀ ਹੌਲੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਇਹ ਇੱਕ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ। ਖਾਸ ਤੌਰ ਤੇ ਜਦੋਂ 55-60 ਸਾਲ ਦੇ ਲੋਕ ਹੋਣ, ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੈਲਸੀਫਿਕੇਸ਼ਨ ਵਾਲੀ ਗੱਲ ਆ ਜਾਵੇ ਔਰ ਉਹ ਵੀ ਕੋਰੋਨਰੀ ਆਰਟਰੀ ਦੇ ਵਿਚ ਆ ਜਾਵੇ ਤੇ ਉਹ ਬਹੁਤ ਵੱਡੀ ਕੰਡੀਸ਼ਨ ਬਣ ਜਾਂਦੀ ਹੈ। ਈਵਨ ਕਿਡਨੀ ਵਿਚ ਵੀ ਤੇ ਹੋਰ ਥਾਵਾਂ ਤੇ ਵੀ ਇਹੋ ਜਿਹੀ ਡਿਪੋਜੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਹੋਰ ਵੀ ਬਹੁਤ ਸਾਰੇ ਸਰੀਰ ਦੇ ਵਿਚ ਸਾਈਨ ਨੇ, ਪਰ ਮੋਟੇ ਤੌਰ ਤੇ ਮੈਂ ਤੁਹਾਨੂੰ ਇਹ ਦੱਸਿਆ ਵੀ ਪੈਰਾਥਾਇਰਾਇਡ ਦਾ ਜਿਹੜਾ ਕੰਮ ਆ ਉਹ ਇਸ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਹੈ ਕਿ ਨਾਰਮਲ ਡਿਸਟ੍ਰੀਬਿਊਸ਼ਨ ਹੋਵੇ ਤੇ ਇਹ ਸਾਰਾ ਕੁਝ ਜਿਹੜਾ ਅੰਦਰ ਵਾਲਾ ਸਿਸਟਮ ਹੈ ਉਹ ਚੱਲਦਾ ਰਹੇ। ਪਰ ਜੇ ਇਹਦੇ ਚ ਫਰਕ ਪੈ ਗਿਆ ਤੇ ਤਾਂ ਵੀ ਭਾਵ ਕੀ ਆ, ਹੁਣ ਫਰਕ ਕੀ ਪੈ ਸਕਦਾ ਹੈ, ਜਾਂ ਤਾਂ ਸੱਟ ਲੱਗ ਸਕਦੀ ਹੈ, ਚੋਟ ਹੋ ਗਈ, ਅੰਦਰ ਤੋਂ ਸਵੈਲਿੰਗ ਕੋਈ ਹੋ ਗਈ, ਅੰਦਰ ਕੋਈ ਅੰਗ ਕੋਈ ਬਲੱਡ ਵੈਸਲ ਉਹ ਰੈਪਚਰ ਕਰ ਗਿਆ ਹੈਗਾ ਆ, ਇਸ ਕਰਕੇ ਹੋ ਗਿਆ ਹੈਗਾ ਆ। ਸੋ ਮਤਲਬ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਇਸ ਨੈਕ ਦੇ ਵਿਚ ਫਰਕ ਪੈ ਜਾਂਦਾ ਹੈ। ਹੁਣ ਫਰਕ ਪੈਣ ਦੇ ਕਰਕੇ ਜਿਹੜੇ ਮੋਟੇ ਮੋਟੇ ਨਾ ਚਾਰ ਕੁ ਗੱਲਾਂ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਦੱਸਣੀਆਂ ਨੇ, ਜਿਨ੍ਹਾਂ ਦਾ ਮਤਲਬ ਹੈਗਾ ਭਾਈ ਜਦੋਂ ਨੈਕ ਦੇ ਵਿਚ ਕੋਈ ਵੀ ਨੁਕਸ ਪੈ ਗਿਆ, ਅਸੀਂ ਇਹ ਨੁਕਸ ਦੀ ਸ਼ਨਾਖਤ ਕਰਨੀ ਹੈ ਬਾਅਦ ਕਿ ਕਿਹੜਾ ਨੁਕਸ ਹੋਵੇ ਤੇ ਕੀ ਹੋਏਗਾ, ਕਿਹੜਾ ਨੁਕਸ ਹੋਏਗਾ ਤਾਂ ਕੀ ਹੋਏਗਾ। ਆਪਾਂ ਮੋਟੀਆਂ ਤੌਰ ਤੇ ਗੱਲਾਂ ਕਰੀਏ ਭਾਈ, ਨੈਕ ਦੇ ਵਿਚ ਜਦੋਂ ਕੋਈ ਵੀ ਨੁਕਸ ਪੈ ਗਿਆ ਤੇ ਪਹਿਲੀ ਗੱਲ ਅਸੀਂ ਉਹਨੂੰ ਮੈਡੀਕਲ ਟਰਮ ਹੈਗੀ ਹੈ ਐਚੀਮੋਸਿਸ, ਕੋਈ ਸੱਟ ਲੱਗ ਜਾਏ, ਖੂਨ ਬਾਹਰ ਨਹੀਂ ਵਗਿਆ ਤੇ ਉੱਥੇ ਤੁਸੀਂ ਵੇਖੋ ਨਾ ਨੀਲਾ ਨੀਲਾ ਦਾਗ ਪੈ ਜਾਂਦਾ, ਫਫੋਲਾ ਹੋ ਜਾਂਦਾ
0: ਜੀ,
2: ਜਾਂ ਉੱਪਰ ਨੂੰ ਉੱਭਰ ਵੀ ਸਕਦਾ ਹੈਗਾ ਆ, ਅੱਗੇ ਉੱਭਰ ਨਹੀਂ ਵੀ ਸਕਦਾ ਤੇ ਤਾਂ ਵੀ ਉਹਦੇ ਅੰਦਰ ਜਿਹੜਾ ਖੂਨ ਵਗ ਗਿਆ ਹੈਗਾ ਆ ਉਹਦੇ ਕਰਕੇ ਉਹ ਨੀਲਾ ਨੀਲਾ ਹੋ ਜਾਂਦਾ ਆ, ਉਹਨੂੰ ਅਸੀਂ ਕਹਿੰਦੇ ਹਾਂ ਐਚੀਮੋਸਿਸ। ਠੀਕ ਆ, ਦੂਸਰੀ ਗੱਲ ਉਹ ਬਹੁਤ ਜ਼ਿਆਦਾ ਅਗਰ ਅੰਦਰ ਬਲੀਡਿੰਗ ਹੋ ਗਈ ਹੈ ਕਿਸੇ ਕਾਰਨ, ਬਹੁਤ ਜ਼ਿਆਦਾ ਸੱਟ ਧੌਣ ਤੇ ਲੱਗ ਗਈ ਹੈ ਤੇ ਓਹਦੇ ਮੁਤਾਬਕ ਆਮ ਤੌਰ ਤੇ ਬਾਹਰੀ ਸਵੈਲਿੰਗ ਸਾਨੂੰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਕਹੋ ਯਾਰ ਸਵੈਲਿੰਗ ਤਾਂ ਨੈਕ ਵੀ ਤਾਂ ਮੋਟੀ ਹੋ ਸਕਦੀ ਨਾ ਕਿਸੇ ਦੀ, ਹਾਂਜੀ, ਲੇਕਿਨ ਨੈਕ ਦੀ ਇੱਕ ਆਪਣੀ ਸ਼ਕਲ ਹੈ, ਪਰ ਇਹ ਜਿਹੜੀ ਸਵੈਲਿੰਗ ਹੋਣੀ ਹੈ ਇਹ ਇਰੈਗੂਲਰ ਹੋਣੀ ਹੈ, ਸੱਜੇ ਹੈਗੀ ਤੇ ਖੱਬੇ ਨੀ ਹੋਣੀ, ਖੱਬੇ ਹੈਗੀ ਉੱਪਰ ਨੀ ਹੋਣੀ, ਅਲੱਗ ਅਲੱਗ ਥਾਵਾਂ ਤੇ ਅਗਰ ਡਿਸਟ੍ਰੀਬਿਊਸ਼ਨ ਸਵੈਲਿੰਗ ਦੀ ਇੱਕ ਪਾਸੇ ਹੈਗੀ ਆ ਤਾਂ ਇਹਦਾ ਮਤਲਬ ਇਹ ਸਵੈਲਿੰਗ ਆ, ਉਹ ਇਹਦਾ ਨੈਕ ਦਾ ਸਟਰਕਚਰ ਨਹੀਂ ਹੈ। ਇੱਥੋਂ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਨੈਕ ਨਾਰਮਲ ਨਹੀਂ ਹੈ, ਨੈਕ ਨੂੰ ਸੋਜ ਹੈਗੀ। ਜਿਸ ਤਰ੍ਹਾਂ ਹੇਠਾਂ ਵਾਲੇ ਪਾਸੇ ਜਿਹੜੇ ਸਾਡੇ ਥਾਇਰਾਇਡ ਗਲੈਂਡ ਹੈਗੇ ਨੇ ਉਹਦੇ ਮੂੰਹ ਦੇ ਅੰਦਰ ਪੈਰੋਟਿਡ ਗਲੈਂਡ ਹੈਗੇ ਨੇ ਜਿਹੜੇ ਸਾਡੇ ਮੂੰਹ ਦੇ ਮੈਂਡੀਬਲ ਤੇ ਜੈਗੋਮੈਟਿਕ ਸਾਡੀ ਹੈਗੀ ਹੈ, ਮੈਗਜ਼ੀਲਾ ਤੇ ਮੈਂਡੀਬਲ ਦੋ ਹੱਡੀਆਂ ਨੇ ਨਾ, ਉੱਪਰ ਵਾਲੀ ਹੱਡੀ ਮੂੰਹ ਦੀ ਜਿਹੜੀ ਹੈ ਉਹਨੂੰ ਮੈਗਜ਼ੀਲਾ ਕਹਿੰਦੇ ਆ, ਹੇਠਾਂ ਵਾਲੀ ਨੂੰ ਮੈਂਡੀਬਲ ਕਹਿੰਦੇ ਆ, ਤੇ ਪਿਛਲੇ ਪਾਸੇ ਕੰਨ ਦੇ ਕੋਲ ਜਾ ਕੇ ਆਪਸ ਚ ਜੁੜ ਜਾਂਦੀਆਂ ਨੇ, ਪਰ ਉਹਨਾਂ ਦੇ ਕ੍ਰਾਸ ਕਰਦੀਆਂ, ਜਿੱਥੇ ਉਹ ਕ੍ਰਾਸ ਕਰਦੀਆਂ ਨੇ ਬਾਹਰਲੇ ਪਾਸੇ ਕੰਨ ਆ, ਅੰਦਰ ਵਾਲੇ ਪਾਸੇ ਗਲੈਂਡ ਨੇ ਜਿਨ੍ਹਾਂ ਨੂੰ ਪੈਰੋਟਿਡ ਗਲੈਂਡ ਅਸੀਂ ਕਹਿੰਦੇ, ਟੌਂਸਲ ਆਮ ਤੌਰ ਤੇ ਸਾਰੇ ਲੋਕ ਜਾਣਦੇ ਨੇ, ਟੌਂਸਲਸ ਹੁੰਦੇ ਨੇ, ਠੀਕ ਹੈ। ਇਹ ਜਿਹੜੀ ਸਵੈਲਿੰਗ ਆ ਆਮ ਤੌਰ ਤੇ ਟੌਂਸਲ ਦੇ ਕਰਕੇ ਵੀ ਆਊਗੀ, ਤੇ ਟੌਂਸਲ ਜੇ ਕਿਸੇ ਇੱਕ ਪਾਸੇ ਦਾ ਹੈ ਤੇ ਉਹ ਕੰਨ ਦੇ ਹੇਠਾਂ ਸਾਨੂੰ ਸਵੈਲਿੰਗ ਦਿਖਾਈ ਦੇਗੀ, ਦੋਵੇਂ ਪਾਸੇ ਦਾ ਹੈ ਤੇ ਕੰਨ ਦੇ ਹੇਠਾਂ ਦੋਵੇਂ ਪਾਸੇ ਸਵੈਲਿੰਗ ਹੋ ਜਾਏਗੀ। ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ ਕਨੇਡੂ ਆ
0: ਜੀ,
2: ਕਨੇਡੂ ਦੇ ਸੰਬੰਧ ਚ ਅੱਗੇ ਮੈਂ ਲੈਕਚਰ ਇੱਕ ਕਰ ਚੁੱਕਿਆ ਹਾਂ, ਔਰ ਇਹ ਆਮ ਤੌਰ ਤੇ ਪੇਨਲੈਸ ਹੁੰਦੇ ਆ, ਇਹਦੇ ਬਾਰੇ ਮੈਂ ਆਪਾਂ ਫਿਰ ਗੱਲ ਕਰਾਂਗੇ। ਮੈਂ ਹਜੇ ਸਿਰਫ ਉਹ ਚਾਰ ਪੰਜ ਮੋਟੀਆਂ ਨਿਸ਼ਾਨੀਆਂ ਦੱਸਣ ਲੱਗਿਆ ਹਾਂ ਵੀ ਮੋਟੇ ਤੌਰ ਤੇ ਜੇ ਨੈਕ ਦੇ ਵਿੱਚ ਕੁਝ ਵੀ ਹੋ ਗਿਆ ਹੈ ਤੇ ਬਾਹਰ ਸਾਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਈ ਦੇਣੀਆਂ ਨੇ ਉਹਦੀ ਸ਼ਨਾਖਤ ਕਰ ਰਹੇ ਹਾਂ। ਇੱਕ ਤਾਂ ਮੈਂ ਐਚੀਮੋਸਿਸ ਦੀ ਗੱਲ ਕੀਤੀ ਹੈਗੀ ਆ, ਦੂਸਰੀ ਗੱਲ ਮੈਂ ਸਵੈਲਿੰਗ ਦੀ ਕੀਤੀ ਹੈਗੀ ਹੈ, ਔਰ ਇਹ ਆਮ ਤੌਰ ਤੇ ਸਵੈਲਿੰਗ ਅਡੀਮਾ ਪਿਲਪਲਾ ਹੁੰਦਾ, ਜੇ ਅੰਦਰ ਕੋਈ ਟਿਊਮਰ ਹੋਵੇ ਤੇ ਫੇਰ ਇਹ ਸਵੈਲਿੰਗ ਜਿਹੜੀ ਹੈ ਉਹ ਹਾਰਡ ਹੋਏਗੀ, ਸਖ਼ਤ ਹੋਏਗੀ, ਕਿਉਂਕਿ ਮਾਸਪੇਸ਼ੀਆਂ ਵੀ ਤਾਂ ਸਟਰਨੋ ਕਲਾਈਡੋ ਮਸਟੂਐਡ ਮਸਲ, ਤੁਸੀਂ ਧੌਣ ਆਪਣੀ ਤਾਂ ਨੂੰ ਕਰਕੇ ਫਿਰ ਥੋਡੀ ਤਾਂ ਨੂੰ ਕਰਕੇ ਵੇਖੋ, ਤੇ ਖਾਸ ਤੌਰ ਤੇ ਔਰਤਾਂ ਦੇ ਸਾਈਡ ਦੇ ਵਿੱਚ ਰਾਈਟ ਤੇ ਲੈਫਟ ਸਾਈਡ ਤੇ ਇੱਕ ਖਿੱਚਿਆ ਹੋਇਆ ਮਸਲ ਸਾਨੂੰ ਦਿਖਾਈ ਦਿੰਦਾ, ਔਰ ਉਹਨੂੰ ਅਸੀਂ ਕਹਿੰਦੇ ਹਾਂ ਸਟਰਨੋ ਕਲਾਈਡੋ ਮਸਟੂਐਡ ਮਸਲ, ਔਰ ਸਟਰਨਮ ਜਿਹੜੀ ਸਾਡੀ ਆ ਹੱਡੀ ਹੈ, ਔਰ ਉੱਪਰਲੇ ਵਾਲੇ ਪਾਸੇ ਸਾਡਾ ਕੰਨ ਦੇ ਪਿਛਲੇ ਪਾਸੇ ਜਿਹਦਾ ਗਲੈਂਡ ਹੈਗਾ ਆ, ਟਿਊਮਰ ਹੈਗਾ ਹੱਡੀ ਦਾ, ਉਹਦੇ ਨਾਲ ਜਾ ਕੇ ਇਹ ਜੁੜਦਾ, ਤੇ ਇਹਨੂੰ ਆਮ ਤੌਰ ਤੇ ਕਹਿੰਦੇ ਨੇ ਬਿਊਟੀ ਮਸਲ। ਬਿਊਟੀ ਮਸਲ ਇਸ ਕਰਕੇ ਕਹਿੰਦੇ ਨੇ ਵੀ ਜਿੰਨਾ ਇਹ ਲੰਬਾ ਹੁੰਦਾ ਆ ਉਹਨਾਂ ਗਰਦਨ ਲੰਬੀ ਹੁੰਦੀ ਹੈ, ਤੇ ਕਹਿੰਦੇ ਨੇ ਵੀ ਬਹੁਤ ਸੋਹਣੀ ਔਰਤ ਤੇ ਬਹੁਤ ਲੰਬਾ ਉਹਦੀ ਧੌਣ ਬਹੁਤ ਲੰਬੀ ਹੈਗੀ ਹੈ, ਇਸ ਕਰਕੇ ਇਹਦਾ ਨਾਂ ਯਾਦ ਰੱਖਣ ਵਾਸਤੇ ਸਟਰਨੋ ਕਲਾਈਡੋ ਮਸਟੂਐਡ ਮਸਲ ਕਹਿਣ ਦੀ ਥਾਂ ਤੇ ਮਸਟੂਐਡ ਪ੍ਰੋਸੈਸ ਹੈ। ਕੰਨ ਦੇ ਪਿੱਛੇ ਨਾ ਵੇਖੋ ਨਿੱਕਾ ਜਿਹਾ ਗੱਡੀ ਜੇ ਦਿਸਦੀ ਹੈ ਸਾਨੂੰ ਹੇਠਲਾ ਪਾਸੇ, ਔਰ ਇਹਨੂੰ ਮਸਟੂਐਡ ਪ੍ਰੋਸੈਸ ਕਹਿੰਦੇ ਹਾਂ ਅਸੀਂ, ਇਹਦੇ ਨਾਲ ਵੱਜਿਆ ਹੁੰਦਾ ਹੈ, ਔਰ ਇਹਨੂੰ ਅਸੀਂ ਬਿਊਟੀ ਮਸਲ ਕਹਿੰਦੇ ਹਾਂ। ਹੁਣ ਇਸ ਬਿਊਟੀ ਮਸਲ ਨੇ ਦਾ ਸੰਬੰਧ ਦਾ ਹੁਣ ਥੱਲੇ ਵਾਲੇ ਪਾਸੇ ਵੀ ਹੈਗਾ, ਨੈਕ ਦੇ ਨਾਲ ਵੀ ਹੈਗਾ, ਇਹਦਾ ਮਤਲਬ ਅਸੀਂ ਇਸ ਮਸਲ ਨੂੰ ਹੀ ਇਹਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਜੇ ਪੈਰੋਟਿਡ ਗਲੈਂਡ ਦੇ ਵਿੱਚ ਵੀ ਕੋਈ ਪ੍ਰੋਬਲਮ ਹੈਗੀ ਆ ਤੇ ਆ ਸਾਡੀ ਧੌਣ ਨੂੰ ਦੋਵੇਂ ਪਾਸਿਓ ਹੱਥ ਲਾਉਣ ਤੇ ਨਾਲ ਸਟੈਂਡਰਨੈਸ ਹੋਏਗੀ, ਗਲੇ ਨੂੰ ਹੱਥ ਨਹੀਂ ਲੱਗਦਾ, ਤਕਲੀਫ ਹੋਣੀ ਸ਼ੁਰੂ ਹੋ ਜਾਏਗੀ। ਔਰ ਜੇ ਉਹਦੇ ਤੋਂ ਹੇਠਾਂ ਵਾਲੇ ਕਿਸੇ ਸਟਰਕਚਰ ਦੇ ਵਿੱਚ ਬਹੁਤ ਵੱਡੀ ਇੰਪੋਰਟੈਂਟ ਗੱਲ ਹੈ ਸਾਡੀ ਜਿਹੜੀਆਂ ਜਬਲਰ ਵੇਨਸ ਜਿਹਨਾਂ ਨੂੰ ਅਸੀਂ ਕਿਹਾ ਜਿਹੜੀ ਖੂਨ ਸਪਲਾਈ ਕਰ ਰਹੀਆਂ ਨੇ ਬ੍ਰੇਨ ਨੂੰ, ਕੈਰੋਟਿਡ ਆਰਟਰੀਜ਼ ਨੇ ਇਹ ਤੁਨਾ ਕਰੀਆਂ ਹਨ, ਇਹਨਾਂ ਦੇ ਵਿੱਚ ਅਗਰ ਕੋਈ ਸੱਟ ਲੱਗ ਗਈ ਕੁਝ ਐਸਾ ਹੋ ਗਿਆ ਤਾਂ ਤੁਸੀਂ ਅੰਦਾਜ਼ਾ ਲਾਓ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਹੇਮਾ ਦਾ ਮਤਲਬ ਬਲੱਡ ਕੋ ਲਿਆ ਹੋ ਗਿਆ, ਟੋਮਾ ਦਾ ਮਤਲਬ ਟਿਊਮਰ। ਜਦੋਂ ਖੂਨ ਅੰਦਰ ਵਗ ਗਿਆ ਪਰ ਉਹ ਖੂਨ ਇਹਨਾਂ ਨਾਲੀਆਂ ਦੇ ਵਿੱਚ ਨਹੀਂ ਗਿਆ ਕਿ ਉਹ ਹੇਠਾਂ ਫੇਫੜਿਆਂ ਨੂੰ ਜਾ ਚਲਾ ਜਾਵੇ ਜਾਂ ਹੇਠਾਂ ਖੁਰਾਕ ਦੀ ਨਾਲੀ ਵਿੱਚ ਚਲਾ ਜਾਵੇ, ਤਾਂ ਇਹ ਬਾਹਰਲੇ ਪਾਸੇ ਜਿਹੜਾ ਖੂਨ ਵਗ ਗਿਆ ਉਹਦਾ ਬਾਹਰਲੇ ਪਾਸੇ ਪਾਊਚ ਇੱਕ ਗੰਢ ਭੱਜ ਜਾਏਗੀ, ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਠੀਕ ਹੈ, ਸੋ ਇਹ ਇੰਨੀ ਵੱਡੀ ਗੱਲ ਹੈ ਸਾਬਤ, ਜੇ ਇਸ ਥਾਂ ਤੇ ਹੇਮਾਟੋਮਾ ਹੋ ਗਿਆ ਤੇ ਫਿਰ ਉਹ ਇਹ ਸਾਬਤ ਕਰਦਾ ਆ ਵੀ ਅੰਦਰ ਵਾਲੇ ਪਾਸੇ, ਇਹਨੂੰ ਅਸੀਂ ਵੀ ਚੰਗੀ ਨਿਸ਼ਾਨੀ ਕਹਿ ਸਕਦੇ ਹਾਂ, ਗੁੱਦ ਨਿਸ਼ਾਨੀ ਕਹਿ, ਸੱਟ ਤਾਂ ਲੱਗਣੀ ਲੱਗ ਗਈ, ਜੋ ਹੋਣਾ ਉਹ ਤਾਂ ਹੋ ਗਿਆ, ਕੁਛ ਕਹਿੰਦੇ ਨੇ ਨਾ ਬੰਦਾ ਤੇ ਵਿਚਾਰਾ ਮਰ ਗਿਆ ਗੋਲੀ ਵੱਜ ਗਈ ਕਿਸੇ ਨੂੰ, ਤੇ ਬੀਬੀ ਗੱਲ ਕਰਨੀ ਆ ਭੂਰੇ ਤੇ ਆਂਦੀ ਹੈ ਮਰਨ ਵਾਲਾ ਤਾਂ ਮਰ ਗਿਆ, ਹਾਏ ਹਾਏ ਇੰਨਾ ਚੰਗਾ ਹੋ ਗਿਆ ਅੱਖ ਤੇ ਨਹੀਂ ਵੱਜੀ ਗੋਲੀ,
3: ਅੱਖ ਤੇ ਨਹੀਂ ਵੱਜੀ, ਹਾਂਜੀ ਹਾਂਜੀ ਅੱਖ ਨੂੰ ਵੱਜ ਗਿਆ,
2: ਅੱਖ ਨੂੰ ਵੱਜੀ ਹੈ ਇਸ ਗੱਲ ਦਾ ਚਲੋ ਜੋ ਹੋਣਾ ਸੀ ਉਹ ਤਾਂ ਹੋ ਹੀ ਗਿਆ, ਪਰ ਇਹ ਚੰਗਾ ਆ ਪਰ ਇਹ ਜਿਹੜਾ ਖੂਨ ਆ ਅੰਦਰ ਫੇਫੜਿਆਂ ਵਾਲੇ ਪਾਸੇ ਨਹੀਂ ਗਿਆ, ਇਹ ਬਾਹਰ ਦੇ ਪਾਸੇ ਹੀ ਹੈਗਾ ਆ। ਹਾਂਜੀ, ਸੋ ਇਹ ਹੇਮਾਟੋਮਾ ਇੱਕ ਇਸ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਬਾਹਰ ਇੱਕ ਪਾਊਚ ਬਣ ਗਈ, ਬਾਹਰ ਪ੍ਰੈਸ਼ਰ ਪੈ ਗਿਆ ਹੈਗਾ, ਜਿਹਦੇ ਕਰਕੇ ਇਹ ਬਾਹਰ ਟਿਊਮਰ ਸੋਜ ਪੈ ਗਈ ਹੈ, ਲੇਕਿਨ ਇਹ ਖੂਨ ਦਾ ਇੱਕ ਇਕੱਠਾ ਹੋਇਆ ਗੁਬਾਰਾ ਬਣ ਗਿਆ ਹੈਗਾ ਆ, ਔਰ ਜਿਹਦੇ ਕਰਕੇ ਅੱਛਾ ਹੁਣ ਜੇ ਕੋਈ ਵੀ ਰੱਸੀ ਹੋਵੇ ਤੇ ਰੱਸੀ ਦੇ ਹੇਠਾਂ ਕੋਈ ਵੀ ਚੀਜ਼ ਤੁਸੀਂ ਸਖ਼ਤ ਕਸ ਲਿਓ, ਜਿਵੇਂ ਮੰਨ ਲਾ ਜੇ ਤੂੰਬੀ ਦੀਆਂ ਤਾਰਾਂ ਹੀ ਆ, ਤੂੰਬੀ ਦੀਆਂ ਤਾਰਾਂ ਕੱਸੀਆਂ ਨੇ ਤੇ ਉਹਦੇ ਹੇਠਾਂ ਕੋਈ ਸਖ਼ਤ ਚੀਜ਼ ਤੁਸੀਂ ਦੇ ਦਿੰਦੇ ਨਾ, ਉਹ ਕਿਨਾਰੇ ਤੇ ਜਾ ਕੇ ਦਿੰਦੇ ਹੇਠਾਂ
3: ਘੋੜੀ ਦਿੰਦੇ
2: ਨਾ,
3: ਘੋੜੀ ਕਹਿੰਦੇ।
2: ਇਹ ਹੁਣ ਹੇਮਾਟੋਮਾ ਜਿਹੜਾ ਬਣ ਗਿਆ ਹੈ ਨਾ, ਇਹ ਸਾਡੇ ਆਹ ਜਿਹੜੇ ਮਸਲ ਨੇ ਨੈਕ ਦੇ, ਇਹਨਾਂ ਨੂੰ ਇਕਦਮ ਕੱਸ ਦੇਵੇਗਾ, ਤਨਾਹ ਕਰ ਦੇਵੇਗਾ। ਜਦੋਂ ਤਨਾਹ ਕਰ ਦੇਵੇਗਾ ਤੇ ਇਹਦੀ ਖਿੱਚ ਉੱਪਰ ਵਾਲੇ ਪਾਸੇ ਵੀ ਸਾਨੂੰ ਪੈ ਰਹੀ ਹੈ, ਇਹਦੀ ਖਿੱਚ ਸਾਡੇ ਹੇਠਾਂ ਵੀ ਸਾਡੇ ਪੈ ਰਹੀ ਹੈ, ਔਰ ਸਾਨੂੰ ਧੌਣ ਹਿਲਾਉਣਾ ਮੁਸ਼ਕਲ ਹੋ ਜਾਏਗਾ। ਠੀਕ ਹੈ, ਦੋਵੇਂ ਫੇਫੜਿਆਂ ਵਾਲੇ ਪਾਸੇ ਨਹੀਂ ਗਿਆ, ਇਹ ਬਾਹਰ ਦੇ ਪਾਸੇ ਹੀ ਹੈਗਾ। ਹਾਂਜੀ, ਸੋ ਇਹ ਹੇਮਾਟੋਮਾ ਇੱਕ ਇਸ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਬਾਹਰ ਇੱਕ ਪਾਊਚ ਬਣ ਗਈ, ਬਾਹਰ ਪ੍ਰੈਸ਼ਰ ਪੈ ਗਿਆ ਹੈਗਾ, ਜਿਹਦੇ ਕਰਕੇ ਇਹ

0: ਦਿੰਦੇ ਨਾ
1: ਘੋੜੀ ਕਹਿੰਦੇ,
0: ਇਹ ਹੁਣ ਹੇਮਾਟੋਮਾ ਜਿਹੜਾ ਬਣ ਗਿਆ ਨਾ, ਇਹ ਸਾਡੇ ਆਹ ਜਿਹੜੇ ਮਸਲਸ ਨੇ ਨੈਕ ਦੇ, ਇਹਨਾਂ ਨੂੰ ਇਕਦਮ ਕੱਸ ਦੇਵੇਗਾ, ਤਨਾਹ ਕਰ ਦੇਵੇਗਾ। ਜਦੋਂ ਤਨਾਹ ਕਰ ਦੇਵੇਗਾ ਤੇ ਇਹਦੀ ਖਿੱਚ ਉੱਪਰ ਵਾਲੇ ਪਾਸੇ ਵੀ ਸਾਨੂੰ ਪੈ ਰਹੀ ਹੈ, ਇਹਦੀ ਖਿੱਚ ਸਾਡੇ ਹੇਠਾਂ ਵੀ ਸਾਡੇ ਪੈ ਰਹੀ ਹੈ, ਔਰ ਸਾਨੂੰ ਧੌਣ ਹਿਲਾਉਣਾ ਮੁਸ਼ਕਲ ਹੋ ਜਾਏਗਾ। ਠੀਕ ਹੈ, ਦੋਵੇਂ ਪਾਸੇ ਅਗਰ ਇਹ ਗੱਲ ਹੋ ਗਈ, ਹੇਮਾਟੋਮਾ ਹੋ ਗਿਆ, ਖੂਨ ਅੰਦਰ ਤੇ ਨਹੀਂ ਪਿਆ ਬਾਹਰਲੇ ਪਾਸੇ ਪੈ ਗਿਆ ਹੈਗਾ ਆ, ਇਸ ਕਰਕੇ ਧੌਣ ਨੂੰ ਹਿਲਾਉਣਾ ਮੁਸ਼ਕਲ ਹੋ ਜਾਏਗਾ। ਉਸ ਤੋਂ ਬਾਅਦ ਜੇ ਅਸੀਂ ਕਹਿੰਦੇ ਹਾਂ ਰੀਤ ਜਿਹੜੀ ਹੱਡੀ ਹੈ ਸਾਡੀ, ਇਹ ਤਾਂ ਵਿਚਾਰੀ ਕੋਈ ਇੱਕ ਬੋਨ ਤਾਂ ਹੈ ਨੀ ਗੀ, ਅਲੱਗ ਅਲੱਗ ਸੰਗਲੀਆਂ ਨੇ, ਮਣਕੇ ਨੇ, ਹਾਂਜੀ ਅਲੱਗ ਅਲੱਗ ਕੁੰਡੇ ਨੇ, ਜਿਵੇਂ ਸਿੰਗਲ ਦੇ ਹੁੰਦੇ ਨੇ, ਝਿੜੀਆਂ ਹੋਈਆਂ ਨੇ, ਆਪਸ ਜੁੜੀਆਂ ਹੋਈਆਂ ਨੇ। ਇਸ ਤਰ੍ਹਾਂ ਜਦੋਂ ਇਹਨਾਂ ਦੇ ਵਿੱਚ ਕੋਈ ਨੁਕਸ ਪੈ ਜੇ, ਸੱਟ ਚੋਟ ਲੱਗ ਜਾਵੇ, ਆਮ ਤੌਰ ਤੇ ਸੈਕਿੰਡ ਜਦੋਂ ਆਪ ਫਾਂਸੀ ਦਿੰਦੇ ਨਾ ਕਿਸੇ ਨੂੰ ਫਾਂਸੀ ਦਿੰਦੇ, ਕਿਉਂਕਿ ਮੈਂ ਜੂਰਿਸਪ੍ਰੂਡੈਂਸ ਪੜ੍ਹਾਉਂਦਾ ਰਿਹਾ, ਫਾਂਸੀ ਦੇਣ ਸਮੇਂ ਸਾਡਾ ਜਿਹੜਾ ਸੈਕਿੰਡ ਰੀੜ ਦੀ ਹੱਡੀ ਹੈ ਨਾ ਹੇਠਾਂ ਵਾਲੇ ਪਾਸੇ, ਆਮ ਤੌਰ ਤੇ ਉਹ ਫ੍ਰੈਕਚਰ ਹੋ ਜਾਂਦੀ, ਔਰ ਉਹਦੇ ਕਰਕੇ ਫ੍ਰੈਕਚਰ ਹੋਣ ਦੇ ਨਾਲ ਅੰਦਰ ਦਾ ਸਟਰਕਚਰ ਜਿਹੜਾ ਉਹ ਸਾਰਾ ਡੈਮੇਜ ਹੋ ਜਾਂਦਾ ਆ, ਔਰ ਸਡਨ ਵਿਦ ਇਨ 2 to 3 ਮਿੰਟਸ ਜਿਹੜੀ ਉਹ ਡੈਥ ਹੋ ਜਾਂਦੀ ਹੈ। ਸੋ ਇਹ ਹਾਲਾਤ ਇਸ ਹੇਮਾਟੋਮਾ ਦਾ ਵੀ ਹੋ ਸਕਦਾ ਆ, ਇਹ ਹੇਮਾਟੋਮਾ ਅਗਲੇ ਪਾਸੇ ਨਾ ਬਣ ਕੇ ਪਿਛਲੇ ਪਾਸੇ ਰੀੜ ਦੀ ਹੱਡੀ ਨੂੰ ਸੱਟ ਲੱਗਣ ਦੇ ਕਰਕੇ ਵੀ ਐਸੀ ਕੰਡੀਸ਼ਨ ਹੋ ਸਕਦੀ ਹੈ, ਔਰ ਹੇਮਾਟੋਮਾ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਕਰ ਸਕਦਾ ਆ ਕਿ ਜੇ ਰੀੜ ਦੀ ਹੱਡੀ ਦੇ ਵਿੱਚ ਵੀ ਕੋਈ ਸੱਟ ਲੱਗਦੀ ਹੈ, ਪਿਛਲੇ ਪਾਸੇ ਧੌਣ ਦੇ ਵਿੱਚ ਕੋਈ ਚੀਜ਼ ਸਾਡੇ ਐਸੇ ਵੱਜਦੀ ਹੈ। ਹੁਣ ਚੌਥਾ ਪੁਆਇੰਟ ਸਾਡੇ ਸਾਹਮਣੇ ਇਹ ਹੈ ਕਿ ਇਹ ਸਾਰਾ ਕੁਝ ਹੋ ਗਿਆ, ਚਮੜੀ ਉੱਪਰ ਵਾਲੇ ਪਾਸੇ ਆ, ਚਮੜੀ ਦੇ ਤਹਿ ਦੇ ਹੇਠਾਂ ਅਸੀਂ ਵੇਖਦੇ ਨਾ, ਇੱਕ ਚਮੜੀ ਦਾ ਸਟਰਕਚਰ ਮੈਂ ਤੁਹਾਨੂੰ ਦੱਸਿਆ ਸੀਗਾ, ਇੱਕ ਐਪੀਡਰਮਸ ਆ, ਇੱਕ ਡਰਮਸ ਹੈ, ਇੱਕ ਹਾਈਪੋਡਰਮਸ ਆ, ਤਿੰਨ ਲੇਅਰ ਨੇ ਸਾਡੀ ਚਮੜੀ ਸਕਿਨ ਦੇ। ਹਾਂਜੀ, ਫੈਟ ਵਾਲਾ ਲੇਅਰ ਜੇ ਕੋਈ ਬਹੁਤੀ ਚੀਜ਼ ਹੇਠਾਂ ਆ ਗਈ, ਜੇ ਤਾਂ ਪਤਲੇ ਥਾਂ ਤੇ ਆ ਗਈ ਜਾਂ ਬਹੁਤ ਜ਼ਿਆਦਾ ਕਸ ਪਾਈ ਤੇ ਬਾਹਰਲੇ ਪਾਸੇ ਵੀ ਉਹ ਕਾਲਾ ਨਿਸ਼ਾਨ ਬਣ ਜਾਏਗਾ, ਪਰ ਜੇ ਉਹ ਥੋੜਾ ਹੋਇਆ ਤੇ ਉਹਨੇ ਇਹ ਕਾਲਾ ਨਿਸ਼ਾਨ ਨਹੀਂ ਬਣਨਾ। ਲੇਕਿਨ ਅਲੱਗ ਅਲੱਗ ਥਾਵਾਂ ਤੇ ਜਿਵੇਂ ਮਾਸਪੇਸ਼ੀਆਂ ਹਨ ਸਾਡੇ ਕਿਸੇ ਮਸਲ ਦੀਆਂ, ਤੰਦਾਂ ਹਨ ਸਾਡੀਆਂ ਮਸਲ ਦੀਆਂ, ਉਹਦੇ ਮੁਤਾਬਕ ਅਲੱਗ ਅਲੱਗ ਥਾਵਾਂ ਤੋਂ ਫੈਟ ਜਿਹੜਾ ਹੈ ਬਿਟਵੀਨ ਤੰਦਾਂ, ਤੰਦਾਂ ਦੇ ਵਿਚਕਾਰ ਫੈਟ ਜਿਹੜਾ ਕੁਦਰਤ ਨੇ ਰੱਖਿਆ ਹੋਇਆ ਆ, ਉਹਨਾਂ ਨੂੰ ਜੋੜਨ ਰੱਖਣ ਵਾਸਤੇ ਉਹਦੇ ਵਿੱਚੋਂ ਉਹ ਫੈਟ ਫਟ ਗਿਆ ਤੇ ਉਹ ਜਿਹੜਾ ਖੂਨ ਅੰਦਰ ਪਿਆ ਹੋਇਆ ਆ, ਉਹਦਾ ਪ੍ਰੈਸ਼ਰ ਉਸ ਫੈਟ ਵਾਲੀ ਥਾਂ ਤੋਂ ਜਦੋਂ ਬਾਹਰ ਨਿਕਲੇਗਾ, ਉਹਨੂੰ ਅਸੀਂ ਕਹਿੰਦੇ ਹਾਂ ਲੈਸਰੇਸ਼ਨ, ਚਰੀਟਾਂ ਪੈ ਗਈਆਂ ਪੰਜਾਬੀ ਚ ਕਹਿ ਲੋ। ਸੋ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ, ਤੇ ਫਿਰ ਅਸੀਂ ਕਹਾਂਗੇ ਕਿ ਨੈਕ ਦੇ ਵਿੱਚ ਚਰੀਟਾਂ ਜਿਹੀਆਂ ਪਈਆਂ ਹੋਈਆਂ ਸਾਨੂੰ ਦਿਖਾਈ ਦਿੰਦੀਆਂ। ਹਾਂਜੀ, ਸੋ ਇਹ ਨਿਸ਼ਾਨੀਆਂ 4 ਮੁੱਖ ਤੌਰ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ ਅੱਗੇ ਤੁਰਨ ਤੋਂ ਪਹਿਲਾਂ। ਇੱਕ ਤਾਂ ਬਿਲਕੁਲ ਨੀਲੇ ਰੰਗ ਦਾ ਦਾਗ ਬਾਹਰ ਪੈ ਜਾਣਾ, ਇਹਦਾ ਮਤਲਬ ਅੰਦਰ ਖੂਨ ਪੈ ਗਿਆ ਹੈ, ਡੁੱਲ ਗਿਆ ਹੈਗਾ ਆ, ਉਹ ਸਾਨੂੰ ਦਿਖਾਈ ਦਿੰਦਾ ਹੈ, ਬਹੁਤ ਜ਼ਿਆਦਾ ਸੱਟ ਲੱਗ ਗਈ ਹੈ, ਪ੍ਰੈਸ਼ਰ ਬਹੁਤ ਵੱਧ ਗਿਆ, ਪਰ ਉਹ ਜਿਹੜਾ ਬਾਹਰ ਨਹੀਂ ਨਿਕਲਿਆ, ਬਾਹਰੋਂ ਚਮੜੀ ਨਹੀਂ ਵੱਢੀ ਗਈ, ਨਹੀਂ ਤੇ ਕੱਚੀ ਗਈ, ਬਾਹਰ ਨਹੀਂ ਵਗਿਆ, ਤਾਂ ਉਹ ਅਲਟੀਮੇਟ ਉਹ ਨੀਲੇ ਰੰਗ ਦਾ ਸਾਨੂੰ ਦਿਖਾਈ ਦੇਗਾ। ਦੂਜੀ ਇਹ ਸਾਨੂੰ ਸਵੈਲਿੰਗ ਦਿਖਾਈ ਦੇਗੀ ਕਿ ਉਹ ਕਿਸੇ ਇੱਕ ਥਾਂ ਤੋਂ ਕਿਸੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਨੈਕ ਦੀ ਧੌਣ ਦਾ ਬਾਹਰਲਾ ਸਕਿਨ ਆ ਉਹ ਉਭਰੀ ਹੋਈ ਦਿਖਾਈ ਦੇਗੀ। ਤੀਸਰੀ ਗੱਲ ਆਪਾਂ ਹੇਮਾਟੋਮਾ ਦੀ ਕੀਤੀ ਹੈਗੀ ਹੈ, ਹੇਮਾ ਦਾ ਮਤਲਬ ਖੂਨ ਤੇ ਟੋਮਾ ਦਾ ਮਤਲਬ ਟਿਊਮਰ, ਟਿਊਮਰ ਹਮੇਸ਼ਾ ਅਸੀਂ ਸਖ਼ਤ ਨੂੰ ਕਹਿੰਦੇ ਆ, ਸਿਸਟ ਤੇ ਟਿਊਮਰ ਚ ਇੰਨਾ ਕੁ ਫਰਕ ਹੈਗਾ ਆ ਜੀ। ਸਿਸਟ ਹੁੰਦਾ ਆ ਜਦੋਂ ਇਹ ਪਿਲਪਿਲਾ ਹੋਵੇ, ਪੋਲਾ ਹੋਵੇ, ਭਾਵੇਂ ਦਿਲ ਚ ਵੀ ਕੋਡ ਹੈਗਾ, ਔਰ ਟਿਊਮਰ ਹੁੰਦਾ ਆ ਜਦੋਂ ਇਹ ਸਖ਼ਤ ਹੋ ਜਾਵੇ। ਪਰ ਭਾਈ ਅਸੀਂ ਬਲੈਡਰ ਵੇਖਦੇ ਆ ਨਾ, ਫੁੱਟਬਾਲ ਦਾ ਜਿਹੜਾ ਬਾਲ ਹੁੰਦਾ ਆ, ਉਹਦੇ ਵਿੱਚ ਬਹੁਤ ਜ਼ਿਆਦਾ ਟਾਈਟ ਹਵਾ ਭਰ ਦਿੰਦੇ ਆ, ਉਹ ਵੀ ਤੇ ਟਾਈਟ ਹੋ ਜਾਂਦਾ ਨਾ, ਉਹ ਵੀ ਟਾਈਟ ਹੋ ਜਾਂਦਾ, ਤੇ ਉਹ ਵੀ ਇਸ ਗੱਲ ਦਾ ਇੰਡੀਕੇਸ਼ਨ ਆ, ਜੇ ਹੇਮਾਟੋਮਾ ਹੈ ਇਹਦਾ ਮਤਲਬ ਬਾਹਰੋਂ ਸਖ਼ਤ ਹੈ, ਇੰਨਾ ਜ਼ਿਆਦਾ ਖੂਨ ਉਹਦੇ ਚ ਭਰ ਗਿਆ ਆ ਥੋੜੀ ਸਪੇਸ ਦੇ ਵਿੱਚ, ਇਸ ਕਰਕੇ ਉਹ ਸਾਨੂੰ ਟਿਊਮਰ ਵਰਗਾ ਲੱਗਦਾ, ਸਿਸਟ ਵਰਗਾ ਨਹੀਂ ਲੱਗਦਾ। ਜੇ ਥੋੜਾ ਖੂਨ ਹੁੰਦਾ, ਇਲਾਸਟਿਸਿਟੀ ਹੈ ਸਾਡੀ ਸਕਿਨ ਦੇ ਵਿੱਚ, ਉਹ ਪਿਲਪਲਾ ਲੱਗੇਗਾ, ਔਰ ਉਹਨੂੰ ਅਸੀਂ ਸਵੈਲਿੰਗ ਕਹਾਂਗੇ ਜਾਂ ਅਸੀਂ ਐਡੀਮਾ ਉਹਨੂੰ ਕਹਾਂਗੇ। ਪਰ ਜੇ ਬਹੁਤ ਜ਼ਿਆਦਾ ਟਾਈਟ ਹੋ ਗਿਆ, ਇੰਨਾ ਜ਼ਿਆਦਾ ਖੂਨ ਵੱਗ ਗਿਆ ਕਿ ਬਾਹਰ ਦੀ ਜਿਹੜੀ ਚਮੜੀ ਹੈ ਉਹ ਟਾਈਟ ਹੋ ਗਈ, ਜਿਵੇਂ ਫੁੱਟਬਾਲ ਦੇ ਬਾਲ ਦੇ ਵਿੱਚ ਹਵਾ ਭਰੇਗੀ ਬਹੁਤ ਜ਼ਿਆਦਾ ਤੇ ਉਹ ਸਖ਼ਤ ਹੋ ਗਿਆ, ਫਿਰ ਉਂਗਲਾਂ ਨਾਲ ਤੁਸੀਂ ਪ੍ਰੈਸ ਨਹੀਂ ਕਰ ਸਕਦੇ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਹੋ ਗਿਆ। ਔਰ ਅਗਲੀ ਗੱਲ ਮੈਂ ਚੌਥੀ ਕਹੀ ਸੀਗੀ, ਲੈਸੀਰੇਸ਼ਨ ਵੀ, ਝਰੀਟਾਂ ਪੈ ਜਾਣੀਆਂ, ਔਰ ਝਰੀਟਾਂ

0: ਜਾਂਦੇ ਦੀ ਐਕਸਪਲੇਨੇਸ਼ਨ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਮਾਸਪੇਸ਼ੀਆਂ ਉੱਪਰ ਤੋਂ ਹੇਠਾਂ ਤੱਕ ਨੈਕ ਨੂੰ ਬੰਨਦੀਆਂ ਨੇ ਔਰ ਇਹਦੇ ਵਿੱਚ ਕੁਦਰਤ ਨੇ ਫੈਟ ਭਰਿਆ ਹੁੰਦਾ। ਮੈਂ ਇੱਕ ਹੋਰ ਇਹਦੀ ਐਗਜ਼ਾਮਪਲ ਦੇ ਦਿਆਂ ਚੱਲਦੇ ਚੱਲਦੇ ਮੇਰੇ ਦਿਮਾਗ ਚ ਆ ਗਈ। ਸਾਡੀ ਇੱਕ ਮਾਸਪੇਸ਼ੀ ਪਸਲੀਆਂ ਤੋਂ ਲੈ ਕੇ ਤੇ ਹੇਠਾਂ ਤੱਕ ਜਿੱਥੇ ਅਸੀਂ ਬੈਲਟ ਬੰਨਣੇ ਆ ਉਹ ਏਰੀਆ ਦਾ ਉਸ ਹੱਡੀ ਦਾ ਨਾਂ ਆ ਸਿੰਫਾਈਸਿਸ ਪਿਊਬਸ ਤੇ ਉਹਦੇ ਨਾਲ ਆ ਕੇ ਇੰਗੁਇਨਲ ਲਿਗਾਮੈਂਟ ਸੱਜਿਓ ਵੀ ਤੇ ਖੱਬਿਓ ਵੀ ਇਹਦੇ ਨਾਲ ਆ ਕੇ ਵੱਜਦੇ ਆ ਤੇ ਇਹ ਲਿਗਾਮੈਂਟ ਜਿਹੜਾ ਹੈਗਾ ਆ ਇਹ ਜਿਹੜਾ ਰੈਕਟ ਮਸਲ ਹੈਗਾ ਰੈਕਟਸ ਅਬਡੋਮਿਨਸ ਮਸਲ ਇਹਦਾ ਨਾਂ ਆ ਇਹ ਇੱਥੇ ਆ ਕੇ ਵੱਜਦਾ ਹੈਗਾ। ਹੁਣ ਰੈਕਟਸ ਅਬਡੋਮਿਨਸ ਮਸਲ ਹੈ ਕਿ ਰੇਸ਼ੇ ਨੇ ਨਾ ਧਾਗੇ ਆ ਨਾ ਜਿਵੇਂ ਬੀਬੀਆਂ ਨਾਲੇ ਬਣਾਉਂਦੀਆਂ ਹੁੰਦੀਆਂ ਮੰਜਾ ਖੜਾ ਕਰਕੇ ਤੇ ਅਲੱਗ ਅਲੱਗ ਧਾਗੇ ਹੀ ਹੁੰਦੇ ਸੀ ਨਾ ਔਰ ਉਹਨਾਂ ਧਾਗਿਆਂ ਨੂੰ ਇਕੱਠਾ ਕਰਕੇ ਉਹਦੇ ਧਾਗਿਆਂ ਚ ਧਾਗਾ ਭਰਾਉਂਦੀਆਂ ਸੀ ਖੱਡੀ ਵਾਲੇ ਜਿਵੇਂ ਖੱਦਰ ਬੁਣਦੇ ਆ ਪਰ ਕੁਦਰਤ ਨੇ ਉਹਦੇ ਵਿੱਚ ਫੈਟ ਪਾਇਆ ਹੋਇਆ ਉਹ ਜਿਹੜੇ ਰੇਸ਼ੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਸਤੇ ਕੁਦਰਤ ਨੇ ਉਹਦੇ ਵਿੱਚ ਫੈਟ ਭਰਿਆ ਹੋਇਆ ਓਵਰ ਟਾਈਮ ਉਹ ਫੈਟ ਸਖ਼ਤ ਹੋ ਜਾਂਦਾ ਘਿਓ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਵੇ ਫਰਿੱਜ ਚ ਰੱਖਿਆ ਹੋਵੇ ਨਾ ਤੇ ਫਿਰ ਉਹਦੇ ਵਿੱਚ ਵੀ ਉਂਗਲ ਨਹੀਂ ਖੁੱਭਦੀ ਉਹ ਵੀ ਸਖ਼ਤ ਹੋ ਜਾਂਦਾ ਹੈ। ਸੋ ਕੁਦਰਤ ਇੱਕ ਨਿਯਮ ਹੈ ਉਹਦਾ ਨਾ ਉਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤੰਦੀਆਂ ਦੇ ਵਿੱਚ ਰੇਸ਼ਿਆਂ ਦੇ ਵਿੱਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ। ਇਹੀ ਗੱਲ ਇੰਗੁਇਨਲ ਹਰਨੀਆਂ ਦੀ ਸੀਗੀ ਕਿਸੇ ਨੂੰ ਇੰਗੁਇਨਲ ਹਰਨੀਆਂ ਹੁੰਦਾ ਕਿਸੇ ਨੂੰ ਅੰਬਲਾਈਕਲ ਹਰਨੀਆਂ ਹੁੰਦਾ ਕਿਸੇ ਨੂੰ ਸੁਪਰਾ ਅੰਬਲਾਈਕਲ ਨੀਂਦ ਉੱਪਰ ਵਾਲੇ ਪਾਸੇ ਹਰਨੀਆਂ ਹੁੰਦਾ ਕਿਸੇ ਨੂੰ ਹੇਠਾਂ ਵਾਲੇ ਪਾਸੇ ਅਲੱਗ ਅਲੱਗ ਥਾਵਾਂ ਦਾ ਹਰਨੀਆਂ ਹੈਗਾ ਆ ਤੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਬਈ ਕਈ ਦੇਰਾਂ ਉਹ ਮਾਸਪੇਸ਼ੀਆਂ ਦੇ ਵਿਚਕਾਰ ਵਾਲਾ ਫੈਟ ਜਿਹੜਾ ਆ ਉਹ ਫਟ ਜਾਂਦਾ ਹੈਗਾ। ਜਦੋਂ ਫਟ ਜਾਂਦਾ ਤੇ ਜੇ ਅੰਦਰ ਵਾਲੇ ਪਾਸੇ ਖੂਨ ਵਗਿਆ ਹੋਇਆ ਹੈਗਾ ਤੇ ਜਿੱਥੋਂ ਫੈਟ ਫਟ ਗਿਆ ਹੈ ਉਸ ਥਾਂ ਤੇ ਉਹ ਝਰੀਟਾਂ ਖਰੀਂਦ ਜਿਵੇਂ ਜੇ ਛਿਲਿਆ ਜਾ ਗਿਆ ਹੈ ਨਾ ਖੂਨ ਮਾਰੇ ਹੁੰਦੇ ਕਿਸੇ ਨੇ ਇਸ ਟਾਈਪ ਦਾ ਸਾਨੂੰ ਦਿਖਾਈ ਦਿੰਦਾ ਤੇ ਗੱਲ ਆਪਾਂ ਨੈਕ ਦੀ ਕਰ ਰਹੇ ਹਾਂ। ਨੈਕ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਕੋਈ ਸੱਟ ਲੱਗ ਗਈ ਹੈ ਕੁਝ ਐਸਾ ਹੋ ਗਿਆ ਖੂਨ ਬਾਹਰ ਰਹਿ ਗਿਆ ਇੱਥੇ ਦੀਆਂ ਮਾਸਪੇਸ਼ੀਆਂ ਚ ਬਹੁਤ ਘੱਟ ਫੈਟ ਆ ਔਰ ਉਸ ਬਹੁਤ ਘੱਟ ਫੈਟ ਦੇ ਕਰਕੇ ਫੈਟ ਫਟ ਗਿਆ ਤੰਦਾਂ ਅਲੱਗ ਹੋ ਗਈਆਂ ਤੰਦਾਂ ਦੇ ਵਿਚਕਾਰੋਂ ਜਿੱਥੇ ਫੈਟ ਫਟਿਆ ਆ ਉਹ ਅੰਦਰ ਵਾਲਾ ਖੂਨ ਜਿਹੜਾ ਉਥੋਂ ਝਾਤੀਆਂ ਮਾਰਦਾ ਬਾਹਰ ਦਾ ਸਕਿਨ ਹੈ ਨਾ ਸਖ਼ਤ ਝਾਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ ਬਾਹਰ ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ ਬਾਹਰ ਨਹੀਂ ਬਹਿ ਗਿਆ ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ ਛਿਲਿਆ ਜਾਣਾ ਖਰੂਦ ਵੱਜ ਜਾਣੇ ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ ਹੁਣ ਸਟਰਕਚਰ ਜਿਹੜੇ ਡੈਮੇਜ ਹੋ ਸਕਦੇ ਨੇ ਜਿਹੜੇ ਅੰਗ ਤਾਂ ਮੈਂ ਗਿਣ ਦਿੱਤੇ ਸੀ ਨਾ ਤੁਹਾਨੂੰ ਅੰਗ ਤੇ ਉਹੀ ਹੋਣੇ ਨੇ ਹੁਣ ਟ੍ਰੇਕਿਆ ਦੀ ਡੈਵੀਏਸ਼ਨ ਹੋ ਸਕਦੀ ਟ੍ਰੇਕਿਆ ਨੂੰ ਕੁਦਰਤ ਨੇ ਐਨ ਅਕਸ਼ ਮਿਸਤਰੀਆਂ ਨੂੰ ਵੇਖਿਆ ਹੋਣਾ ਇੱਕ ਧਾਗਾ ਜਾ ਬਣ ਕੇ ਤੇ ਦੇਖਦੇ ਨੇ ਸਪੀਡ ਲੈਵਲ ਤੇ ਹੈਗੀ ਅੱਜ ਕੱਲ ਤਾਂ ਲੈਵਲ ਦੀ ਹੋਰ ਹੀ ਚੀਜ਼ਾਂ ਆ ਗਈਆਂ ਨੇ ਬਣੀਆਂ ਹੋਈਆਂ ਲੈਵਲ ਵਾਸਤੇ ਤੇ ਪਹਿਲਾਂ ਧਾਗਾ ਸੱਟ ਕੇ ਤੇ ਸਿੱਧੇ ਥੱਲੇ ਪਾਸੇ ਹੈ ਵੀ ਲਾਟੂ ਜਿਹਾ ਲੱਗਿਆ ਹੁੰਦਾ ਸੀ ਉਹਦੇ ਨਾਲ ਵੇਖਦੇ ਸੀ ਲੈਵਲ ਸਹੀ ਆ
1: ਇਹ ਸੰਦ ਸਹੀ ਆ ਕੇ ਨਹੀਂ ਹਾਂਜੀ
0: ਹਾਂਜੀ
1: ਸੰਦ ਸਹੀ ਜਾ ਰਹੀ ਕਿ ਨਹੀਂ ਕਿੰਨੀ ਕਿੰਨੀ ਹੋ ਰਹੀ ਜਾਂਦੀ ਕੰਮ
0: ਡੋਰੀ ਬੰਨੀ ਹੁੰਦੀ ਸੀ ਉਹਨੂੰ
1: ਹਾਂਜੀ ਹਾਂਜੀ ਉਹ ਡੋਰੀ ਜੀ ਬੰਨੀ ਹੁੰਦੀ ਸੀ ਉਹਨੂੰ ਕੀ ਆ ਮੇਸਨ
0: ਟ੍ਰੇਕਿਆ ਇੱਕ ਸੈਂਟਰਲਾਈਜ਼ਡ ਨੈਕ ਦੇ ਵਿੱਚ ਸਟਰਕਚਰ ਹੈ ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਪ੍ਰਿੰਗ ਵਰਗਾ ਬਣਿਆ ਹੋਇਆ ਹੈ ਰਿੰਗਸ ਦਾ ਬਣਿਆ ਹੋਇਆ ਹੈ ਉਹਨਾਂ ਦੇ ਵਿੱਚ ਉਸੇ ਤਰ੍ਹਾਂ ਮਾਸਪੇਸ਼ੀਆਂ ਹੈਗੀਆਂ ਨੇ ਔਰ ਇਹ ਕਾਰਟੀਲੇਜ ਦਾ ਇਟਸ ਨਾਟ ਆਫ ਬੋਨ ਟ੍ਰੇਕਿਆ ਕਾਰਟੀਲੇਜ ਦਾ ਆ ਔਰ ਕਾਰਟੀਲੇਜ ਦਾ ਮਤਲਬ ਇਹ ਹੈ ਕਿ ਬੋਨ ਚ ਕਨਵਰਟ ਨਹੀਂ ਹੋਇਆ ਜੇ ਇਹ ਬੋਨ ਬਣੀ ਨਹੀਂ ਇਹਦਾ ਸਟਰਕਚਰ ਇਹੀ ਹੈ ਕੁਝ ਥਾਵਾਂ ਤੇ ਬੋਨ ਓਵਰ ਏਜ ਹੋਣ ਨਾਲ ਜਿਵੇਂ ਜ਼ੀ ਫਾਇਰ ਸਟਰਨਮ ਦੀ ਮੈਂ ਗੱਲ ਕੀਤੀ ਸੀ ਛਾਤੀ ਦੇ ਸਾਹਮਣੇ ਦੀ ਹੱਡੀ ਤੇ ਜਿੱਥੇ ਪਸਲੀਆਂ ਅਲੱਗ ਅਲੱਗ ਹੁੰਦੀਆਂ ਨੇ ਇਹਦੇ ਰੈਂਕ ਚੁੰਝ ਜੀ ਹੈਗੀ ਹੈ ਓਵਰ ਟਾਈਮ ਜਿਵੇਂ ਅਸੀਂ ਲੋਕ ਹਾਂ ਸਾਡੀ ਇਹ ਹੱਡੀ ਚ ਕਨਵਰਟ ਹੋ ਚੁੱਕੀ ਹੈ ਪਰ ਪਹਿਲੇ ਉਮਰ ਦੇ ਵਿੱਚ ਇਹ ਸੋਫਟ ਹੁੰਦੀ ਹੈ ਉਦੋਂ ਇਹ ਕਾਰਟੀਲੇਜ ਵਰਗੀ ਹੁੰਦੀ ਹੈ ਆਹ ਜਿਵੇਂ ਸਾਡੀ ਨੱਕ ਦੀ ਅੱਗੀ ਕਰੁੰਬਲੀ ਹੈ ਇਹ ਕਾਰਟੀਲੇਜ ਹੈਗੀ ਹੈ ਇਹੀ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਟ੍ਰੇਕਿਆ ਸਾਡੀ ਕਾਰਟੀਲੇਜੀਨਸ ਸਟਰਕਚਰ ਹੈਗਾ ਕਾਰਟੀਲੇਜ ਤਾਂ ਬਣਿਆ ਹੋਇਆ ਹੈਗਾ ਤੇ ਇੱਥੇ ਇਹ ਜਿਹੜਾ ਏਰੀਆ ਹੈਗਾ ਆ ਇੱਥੇ ਇਹਨੂੰ ਸੱਟ ਕਿੱਥੇ ਲੱਗ ਸਕਦੀ ਹੈ ਟ੍ਰੇਕਿਆ ਡੈਵੀਏਟ ਹੋ ਸਕਦਾ ਡੈਵੀਏਸ਼ਨ ਦਾ ਮਤਲਬ ਹੁੰਦਾ ਨਾਰਮਲ ਸੈਂਟਰ ਚ ਨਹੀਂ ਰਿਹਾ ਸਾਈਡ ਤੇ ਸੱਜੇ ਖੱਬੇ ਹੋ ਗਿਆ ਅੱਗੇ ਪਿੱਛੇ ਹੋ ਗਿਆ ਸੱਟ ਲੱਗੀ ਸੀ ਘਸੁੰਨ ਮਾਰਿਆ ਕਿਸੇ ਨੇ ਕੋਈ ਸੱਟ ਲੱਗ ਗਈ ਆ ਉਹਦੇ ਕਰਕੇ ਇਹ ਡੈਵੀਏਸ਼ਨ ਹੋ ਗਿਆ ਹੁਣ ਜਦੋਂ ਇਹ ਡੈਵੀਏਸ਼ਨ ਹੋ ਗਿਆ ਤੇ ਇਹਦੇ ਵਿਚਕਾਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਨਾ ਸਾਡੀ ਲੈਰਿੰਗਸ ਜਾ ਰਹੀ ਹੈ ਸਾਡਾ ਐਪੀਗਲੋਟਸ ਦਾ ਏਰੀਆ ਇਹਦੇ ਵਿੱਚ ਹੈਗਾ ਆ ਯਾਰ ਸਾਡੀਆਂ ਜੋ ਬ੍ਰਹਮਕਸ ਹੇਠਾਂ ਨੂੰ ਜਾ ਰਹੀਆਂ ਨੇ ਉਹ ਸਾਰੀਆਂ ਵਿਚਾਰੀਆਂ ਜਿਹੜੀਆਂ ਨੇ ਨਾ ਉਹ ਡੈਵੀਏਟ ਹੋ ਜਾਣਗੀਆਂ, ਉਹਨਾਂ ਦਾ ਫਰਕ ਪੈ ਜਾਏਗਾ। ਔਰ ਜਿੰਨਾ ਵੀ ਏਰੀਆ ਇਹਦੇ ਕਵਰ ਵਿੱਚ ਆਉਂਦਾ ਹੈ, ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ, ਮੈਂ ਅੱਗੇ ਵੀ ਇੱਕ ਵਾਰ ਇਹ ਗੱਲ ਕਹੀ ਸੀ ਭਈ ਆਮ ਤੌਰ ਤੇ ਫੇਫੜਿਆਂ ਦੇ ਨਾਲ ਸੰਬੰਧਿਤ ਲਫ਼ਜ਼ ਆ, ਫੇਫੜਿਆਂ ਦੇ ਵਿੱਚ ਬਹੁਤਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਆ। ਇੱਕ ਨੂੰ ਕਹਿੰਦੇ ਨੇ ਇੰਫਾਈਸੇਮਾ, ਇੰਫਾਈਸੇਮਾ। ਔਰ ਕੀ ਹੁੰਦਾ ਆ ਵੀ ਇੱਕ ਏਰੀਆ ਉਹਦੇ ਵਿੱਚ ਹਵਾ ਤੇ ਹੈਗੀ ਆ ਪਰ ਉਹ ਬਲੌਕ ਹੋ ਗਿਆ ਆ, ਹੁਣ ਉਹ ਬਲੌਕ ਹੋ ਗਿਆ। ਆਮ ਤੌਰ ਤੇ ਉਹਦੇ ਚ ਆਕਸੀਜਨ ਆਉਂਦੀ ਹੈ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਹਰੇਕ ਸੈੱਲ ਵਿੱਚ ਆਕਸੀਜਨ ਆਉਂਦੀ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਪਰ ਜੇ ਕਿਸੇ ਲੋਕਲਾਈਜ ਏਰੀਏ ਦੇ ਵਿੱਚ ਇਹ ਬਲੌਕੇਜ ਹੀ ਹੋ ਜਾਵੇ ਕਿ ਨਾ ਜੀ ਆਕਸੀਜਨ ਹੁਣ ਆ ਹੀ ਨਹੀਂ ਸਕਦੀ, ਸੋਜ ਪੈ ਗਈ ਹੈ, ਜਿਹੜਾ ਮੂੰਹ ਹੈ ਉਹਦਾ ਇਹ ਕਹਿ ਲੋ ਸੋਜ ਪੈ ਗਈ ਹੈ ਔਰ ਉਹਦੇ ਵਿੱਚ ਬਾਹਰੋਂ ਆਕਸੀਜਨ ਨਹੀਂ ਜਾ ਰਹੀ, ਅੰਦਰ ਵਾਲੀ ਚੀਜ਼ ਅੰਦਰ ਹੀ ਰਹਿ ਗਈ ਹੈ, ਤੇ ਤੁਹਾਨੂੰ ਪਤਾ ਆ ਵੀ ਕਾਰਬਨ ਡਾਈਆਕਸਾਈਡ ਨੇ ਤੇ ਫਿਰ ਫੈਲਦੀ ਜਾਣਾ, ਫੈਲਣਾ ਹੈ, ਤਬਾਹ ਹੋਣਾ ਹੈ ਔਰ ਟੈਂਸ ਹੁੰਦੇ ਜਾਣਾ ਆ। ਇਹ ਬੜੀ ਔਖੀ ਕੰਡੀਸ਼ਨ ਹੁੰਦੀ, ਖਾਸ ਤੌਰ ਤੇ ਆਮ ਤੌਰ ਤੇ ਫੇਫੜਿਆਂ ਦੇ ਵਿੱਚ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਇਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਹਵਾ ਭਰ ਕੇ ਟਾਈਟ ਹੋ ਗਈ ਹੈ, ਆਵਾਜਾਈ ਉਥੋਂ ਦੀ ਬੰਦ ਹੋ ਗਈ ਹੈ, ਸਫਾਈ ਹੋਣੀ ਹੀ ਬੰਦ ਹੋ ਗਈ ਹੈ। ਔਰ ਮੈਂ ਗੱਲ ਕਰ ਰਿਹਾ ਹਾਂ ਨੈਕ ਦੀ, ਅਗਰ ਕਿਸੇ ਤਰ੍ਹਾਂ ਇਹ ਟ੍ਰੇਕਿਆ ਦੇ ਵਿੱਚ ਇਹ ਕੋਈ ਨੁਕਸ ਇਸ ਤਰ੍ਹਾਂ ਦਾ ਆ ਗਿਆ ਆ ਤੇ ਉੱਥੇ ਐਸਾ ਹੋ ਸਕਦਾ ਹੈ ਵੀ ਕਿਸੇ ਇੱਕ ਪਾਸੇ ਦਾ ਹਿੱਸਾ ਬਲੌਕ ਹੋ ਜਾਵੇ, ਬਲੌਕ ਹੋ ਗਿਆ ਤੇ ਉਹਨਾਂ ਸੈੱਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤੇ ਨਾ ਉਥੋਂ ਦੀ ਕਾਰਬਨ ਡਾਈਆਕਸਾਈਡ ਬਾਹਰ ਜਾ ਰਹੀ ਹੈ। ਔਰ ਇਹ ਗੱਲ ਨੂੰ ਸਾਬਤ ਕਰਦੀ ਆ ਕਿ ਇਹਦੇ ਅੰਦਰ ਵਾਲੇ ਪਾਸੇ ਉਹ ਜਿਹੜੀ ਕਾਰਟੀਲੇਜ ਹੈਗੀ ਆ ਉਹ ਟੁੱਟ ਗਈ ਆ, ਫ੍ਰੈਕਚਰ ਹੋ ਗਿਆ, ਕ੍ਰੈਕਿੰਗ ਹੋ ਰਹੀ ਹੈ ਉਹਦੇ ਅੰਦਰ, ਔਰ ਇਸ ਕਰਕੇ ਇਹ ਐਸਾ ਹੋ ਰਿਹਾ, ਕੋਈ ਸੈੱਲ ਕੋਈ ਟਿਸ਼ੂ ਕੋਈ ਏਰੀਆ ਬੰਦ ਹੋ ਗਿਆ, ਉਹਦੀ ਆਕਸੀਜਨ ਨਹੀਂ ਜਾ ਰਹੀ ਪਰ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਵੀ ਬਾਹਰ ਨਹੀਂ ਜਾ ਰਹੀ, ਉਹ ਇੱਕ ਏਰੀਆ ਇੱਕ ਤਰ੍ਹਾਂ ਆਈਸੋਲੇਟ ਹੋ ਗਿਆ, ਜੇਲ ਚ ਬੰਦ ਹੋ ਗਿਆ, ਭਾਵ ਹੁਣ ਜੇਲ ਚੋਂ ਬੰਦੇ ਬਾਹਰ ਨਹੀਂ ਆ ਸਕਦੇ ਜਿਹੜੇ ਇੱਥੇ ਭੇਜ ਦਿੱਤੇ। ਹਾਂਜੀ, ਆਮ ਬੰਦੇ ਨੂੰ ਵੀ ਜੇਲ ਚ ਜਾਣ ਦਾ ਇਹ ਹੈ ਨੀਗਾ ਵੀ ਨਾ ਵੀ ਲਾਲ ਸਿੰਘ ਨੂੰ ਜੇਲ ਚ ਦੇ ਦੋ, ਐਂ ਨੀ ਦੇ ਸਕਦੇ ਸੀ। ਹਾਂਜੀ, ਇਸ ਤਰ੍ਹਾਂ ਦੀ ਗੱਲ ਹੁੰਦੀ। ਤੀਸਰਾ ਜਿਹੜਾ ਸਿਮਟਮ, ਇਸ ਹਾਲਾਤ ਦੇ ਵਿੱਚ ਅਗਰ ਇਹ ਟ੍ਰੇਕਿਆ ਵਾਲੀ ਕੋਈ ਗੱਲ ਹੋ ਗਈ ਤਾਂ ਹੋਰਸਨੈਸ, ਆਵਾਜ਼ ਨਹੀਂ ਨਿਕਲਦੀ, ਆਵਾਜ਼ ਭਾਰੀ ਨਿਕਲਦੀ ਹੈ, ਆਵਾਜ਼ ਪਤਾ ਨਹੀਂ ਲੱਗਦਾ ਵੀ ਕੀ ਇਹ ਕਹਿਣਾ ਚਾਹੁੰਦਾ, ਘੱਗੀ ਪੰਜਾਬੀ ਚ ਗੱਲ ਵਰਤਿਆ ਜਾਂਦਾ, ਘੱਗੀ ਆਵਾਜ਼ ਹੋ ਗਈ, ਉਹ ਆਵਾਜ਼ ਘੱਗੀ ਹੋ ਸਕਦੀ ਹੈ ਜੀ। ਔਰ ਉਸ ਤੋਂ ਬਾਅਦ ਜਿਹੜਾ ਨੈਕ ਦਾ ਹੁਣ ਬੰਦਾ ਖੜਾ ਹੈ ਨਾ, ਤੁਸੀਂ ਮੇਰੀ ਧੌਣ ਵੇਖ ਰਹੇ ਹੋ ਨਾ, ਬਿਲਕੁਲ ਸਟੇਜ ਹੈ ਨਾ, ਸਟੇਜ ਆ, ਉਹਨੂੰ ਕਹਿੰਦੇ ਕੰਟੂਰ, ਉਹ ਜਿਹੜਾ ਸਟੇਟਨੈਸ ਹੈ ਨਾ ਧੌਣ ਦਾ, ਇੱਕ ਆਪਣਾ ਸਟਰਕਚਰ ਆ ਜੀ, ਉਹ ਸਟੈਂਡ ਸਿੱਧੀ ਰਹਿੰਦੀ ਹੈ, ਇਹਦੇ ਚ ਬਦਲ ਜਾਏਗਾ। ਤਾਂ ਕਈ ਆਮ ਤੌਰ ਤੇ ਕਈ ਤਾਂ ਲੈਕਚਰ ਕਰਦੇ ਆਮ ਤੌਰ ਤੇ ਧੌਣ ਵੀ ਨਹੀਂ ਕਰ ਲੈਂਦੇ ਨੇ, ਪਰ ਇੱਕ ਆਮ ਤੌਰ ਤੇ ਇਹ ਆ ਵੀ ਸੱਟ ਲੱਗਣ ਤੋਂ ਬਾਅਦ ਜੇ ਇੱਕ ਪਾਸਾ ਹੋ ਜਾਵੇ ਤੇ ਕਿਹਦਾ ਹੀ ਬੰਦਾ ਵੇਖੇ ਧੌਣ ਟੇਢੀ ਕਰਕੇ, ਯਾਰ ਕੀ ਹੋਇਆ ਤੈਨੂੰ, ਇਹਦਾ ਮਤਲਬ ਅਸੀਂ ਕੁਛ ਨਾ ਕੁਛ ਅੰਦਰ ਸਵੈਲਿੰਗ ਹੋ ਗਈ ਹੈ, ਸੋਜ ਹੋ ਗਈ ਹੈ, ਸੱਟ ਲੱਗ ਗਈ ਹੈ, ਕੁਝ ਹੀ ਐਸਾ ਹੋ ਗਿਆ। ਹਾਂਜੀ, ਸੋ ਐਸਾ ਕੁਝ ਹੋ ਸਕਦਾ ਹੈਗਾ। ਔਰ ਇਹਦੇ ਕਰਕੇ ਵੀ ਸਾਡੇ ਇਹ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਆਮ ਤੌਰ ਤੇ ਜਿਹੜਾ ਗਰਦਨ ਦੇ ਵਿੱਚ ਅਸੀਂ ਟੌਨਸਲਸ ਦੀ ਗੱਲ ਕੀਤੀ ਹੈ, ਉਹਨਾਂ ਦੇ ਕਰਕੇ ਵੀ ਇਹ ਡੈਵੀਏਸ਼ਨ ਕਈ ਵਾਰਾਂ ਸਾਡੇ ਸਾਹਮਣੇ ਆਉਂਦੀ ਵੀ ਇੱਕ ਪਾਸੇ ਦਾ ਟਿਊਮਰ ਬਹੁਤ ਵੱਧ ਗਿਆ ਜਾਂ ਇੱਕ ਪਾਸੇ ਦਾ ਜਿਹੜਾ ਥਾਇਰਾਇਡ ਗਲੈਂਡ ਆ ਗਿੱਲੜ, ਕਈਆਂ ਦੇ ਲੋਕਾਂ ਦੇ ਗਿੱਲੜ ਦੋਵੇਂ ਪਾਸੇ ਹੋ ਜਾਂਦਾ ਨਾ, ਇਹ ਸਮਸ ਵੀ ਸੁੱਜ ਜਾਂਦੀ ਤੇ ਬਹੁਤ ਭਾਰਾ ਹੋ ਜਾਂਦਾ ਆ, ਹਾਲਾਂਕਿ ਪੇਨਲੈਸ ਹੁੰਦਾ ਆ, ਪਰ ਇਹਦੀ ਬਹੁਤ ਵੱਡੀ ਨਿਸ਼ਾਨੀ ਇਹ ਹੁੰਦੀ ਆ ਕਿ ਬੰਦਾ ਸਿੱਧਾ ਲੰਮਾ ਨਹੀਂ ਪੈ ਸਕਦਾ, ਜੇ ਸਿੱਧਾ ਲੰਮਾ ਪਊਗਾ ਤੇ ਭਾਰ ਇਹਦਾ ਜ਼ਿਆਦਾ ਹੋ ਗਿਆ, ਟ੍ਰੇਕਿਆ ਦੇ ਉੱਪਰ ਇਹਦਾ ਪ੍ਰੈਸ਼ਰ ਪੈ ਗਿਆ, ਸਾਹ ਲੈਣਾ ਔਖਾ ਹੋ ਜਾਊਗਾ, ਟ੍ਰੇਕਿਆ ਦੇ ਉੱਪਰ ਪ੍ਰੈਸ਼ਰ ਆਮ ਤੌਰ ਤੇ ਥਾਇਰਾਇਡ ਦਾ ਗਿੱਲਰ ਦਾ ਪੈਂਦਾ ਹੈਗਾ, ਵੈਸੇ ਤੁਰਦੇ ਫਿਰਦੇ ਨੂੰ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਐਂ ਜਿਵੇਂ ਬਹੁਤ ਵੱਡਾ ਕੈਂਠਾ ਕਿਸੇ ਨੇ ਗੱਲ ਚ ਪਾਇਆ ਹੋਵੇ ਗਿੱਲੜ ਹੋ ਜਾਂਦੇ। ਹਾਂਜੀ, ਪਰ ਮੈਂ ਇਹ ਗੱਲ ਕਰ ਰਿਹਾ ਕਿ ਟ੍ਰੇਕਿਆ ਦੇ ਨਾਲ ਸੰਬੰਧਿਤ ਇਹ ਇੱਕ ਕੰਡੀਸ਼ਨ ਐਸੀ ਪੈਦਾ ਹੋ ਸਕਦੀ ਹੈ ਜਿਹਦੇ ਕਰਕੇ ਨੈਕ ਦੀ ਸਟੇਟਨੈਸ, ਨੈਕ ਦਾ ਸਿੱਧਾ ਖੜੇ ਹੋ ਜਾ, ਯਾਰ ਧੌਣ ਕਾ ਸਿੱਧੀ ਗੱਲ ਕਹਿ ਯਾਰ ਹੈ, ਵਿੰਗਾ ਟੇਢਾ ਲੈ ਰਿਹਾ ਨਾ, ਉਹ ਜਿਹੜਾ ਟੇਢਾ ਪਾਣਾ ਉਹਦੇ ਵਿੱਚ ਆਮ ਤੌਰ ਤੇ ਇਹ ਆ ਸਕਦਾ। ਅਗਲੀ ਗੱਲ ਇਹ ਹੋ ਸਕਦੀ ਹੈ ਜੇ ਟ੍ਰੇਕਿਆ, ਮੈਂ ਦੱਸਿਆ ਕਿ ਉੱਪਰ ਵਾਲੇ ਪਾਸੇ ਫੈਰਿੰਗਸ ਆ, ਟ੍ਰੇਕਿਆ ਤੋਂ ਹੇਠਾਂ ਵਾਲੇ ਪਾਸੇ ਈਸੋਫੇਗਸ ਆ, ਇਹ ਦੋਵੇਂ ਪੋਰਸ਼ਨ ਸਾਡੇ ਫੂਡ ਪਾਈਪ ਦੇ ਹਿੱਸੇ ਹਨ, ਮੂੰਹ ਤੋਂ ਹੇਠਾਂ ਫੈਰਿੰਗਸ, ਫੈਰਿੰਗਸ ਤੋਂ ਹੇਠਾਂ ਈਸੋਫੇਗਸ ਦਾ ਏਰੀਆ ਸ਼ੁਰੂ ਹੁੰਦਾ ਜਿੱਥੇ ਨੂੰ ਐਪੀਗਲੋਟਸ ਅਸੀਂ ਕਿਹਾ ਸੀ, ਵਾਲਵ ਲੱਗਿਆ ਹੋਇਆ ਹੈਗਾ ਆ। ਅਗਰ ਟ੍ਰੇਕਿਆ ਨੂੰ ਸੱਟ ਲੱਗ ਗਈ, ਅਗਰ ਇੱਕ ਵਿਚਾਰਾ ਪ੍ਰੋਟੈਕਸ਼ਨ ਵਾਲਾ ਤੇ ਹੀ ਹੈ ਨਾ, ਸਿਕਿਉਰਿਟੀ ਗਾਰਡ ਤੇ ਹੀ ਹੈ ਨਾ, ਸਾਰੇ ਅੰਗਾਂ ਨੂੰ ਕੰਟਰੋਲ ਕਰਨ ਵਾਲਾ ਹੇਠਾਂ ਵਾਲਾ ਜਿਹੜਾ ਸਟਰਕਚਰ ਸੀਗਾ, ਅਗਰ ਐਸਾ ਕੁਝ ਹੋ ਗਿਆ ਤਾਂ ਉਸ ਵੇਲੇ ਈਸੋਫੇਗਸ ਦਾ ਜਿਹੜਾ ਕੰਮ ਹੈ ਕਿ ਕਿਸੇ ਚੀਜ਼ ਨੂੰ ਨੰਘਾਉਣਾ, ਬੁਰਕੀ ਨੰਘਾਉਣੀ, ਰੋਟੀ ਪਾਣੀ ਨੰਘਾਉਣਾ, ਈਵਨ ਖਾਲੀ ਹੀ ਸਵਾਲੋ ਕਰਨਾ, ਇਹ ਮੁਸ਼ਕਲ ਹੋ ਜਾਏਗਾ। ਇਹ ਨਿਸ਼ਾਨੀਆਂ ਆਮ ਤੌਰ ਤੇ ਸਾਨੂੰ ਇਹ ਦੱਸਣਗੀਆਂ ਕਿ ਨਹੀਂ ਭਾਈ, ਫੂਡ ਪਾਈਪ ਨੂੰ ਵੀ ਇਹਦਾ ਅਸਰ ਹੋਇਆ ਹੈ, ਸਾਹ ਨਲੀ ਨੂੰ ਅਗਰ ਇਹਦਾ ਕੋਈ ਅਸਰ ਹੋਇਆ ਤਾਂ ਉਹਦਾ ਮਤਲਬ ਇਹ ਆ ਕਿ ਸਾਹ ਨਹੀਂ ਆ ਰਿਹਾ, ਰੰਗ ਪੀਲਾ ਹੋ ਜਾਣਾ ਆ, ਅਪੀਲੇ ਤੋਂ ਸਵਾਹ ਰੰਗਾ ਵੀ ਹੋ ਜਾਣਾ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਹੀਂ ਜਾ ਰਹੀ, ਫਸ ਕੇ ਜਾ ਰਹੀ ਹੈ। ਔਰ ਅੱਜ ਕੱਲ ਤੇ ਵੈਸੇ ਟੈਕਨੀਕ ਸੀ ਕੀਮਾ ਸਾਹਿਬ ਬੜੀ ਆ ਗਈ ਹੈ, ਹੁਣ ਅਸੀਂ ਟ੍ਰੇਕਿਆ ਨੂੰ ਪੰਚਰ ਕਰਕੇ ਇੱਥੇ ਸਿੱਧੀ ਨਾਲੀ ਪਾਉਣ ਲੱਗ ਗਏ,
1: ਬਿਲਕੁਲ
0: ਹਿੱਸਾ ਹੀ ਕੱਟ ਦਿਓ, ਸਿੱਧਾ ਪਾ ਦਿਓ ਹਾਂਜੀ, ਤਾਂ ਕਿ ਸਾਹ ਆਉਂਦਾ ਰਹੇ। ਸੋ ਇਸ ਤਰ੍ਹਾਂ ਦੇ ਸਟਰਕਚਰ ਅੱਜ ਕੱਲ ਬਣ ਗਏ ਨੇ। ਔਰ ਇਹਦੀ ਇੱਕ ਇਹ ਗੱਲ ਵੀ ਆ ਵੀ ਹੋ ਸਕਦਾ ਆ ਸਾਹਮਣੇ ਪਾਸੋਂ ਨਾ ਸੱਟ ਲੱਗੀ ਹੋਵੇ, ਸਪਾਈਨਲ ਕਾਰਡ ਜਿਹੜੀ ਪਿਛਲੇ ਪਾਸੇ ਸਾਡੀ ਰੀੜ੍ਹ ਦੀ ਹੱਡੀ ਆ ਉਹਨੂੰ ਸੱਟ ਲੱਗ ਗਈ ਹੋਵੇ। ਸੋ ਇਹ ਤਕਰੀਬਨ 6-7 ਪੁਆਇੰਟ ਮੈਂ ਤੁਹਾਡੇ ਸਾਹਮਣੇ ਰੱਖੇ ਨੇ, ਟ੍ਰੇਕਿਆ ਦੀ ਡੈਵੀਏਸ਼ਨ ਹੋ ਸਕਦੀ ਹੈ, ਔਰ ਐਂਫਾਈਸੀਮਾ ਹੋ ਸਕਦਾ ਆ, ਆਵਾਜ਼ ਬਦਲ ਸਕਦੀ ਹੈਗੀ ਹੈ, ਨੈਕ ਸਿੱਧੀ ਨਹੀਂ ਹੋਊਗੀ, ਕਿਸੇ ਨਾ ਕਿਸੇ ਪਾਸੇ ਟੇਢੇ ਨੂੰ ਝੁਕੀ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਈਸੋਫੇਗਸ ਖੁਰਾਕ ਜਾਣੀ ਜਾਂ ਸਾਹ ਨਲੀ ਨੂੰ ਜਾਣਾ, ਇਹ ਸਾਰੀ ਚੀਜ਼ ਨਹੀਂ ਪਾਸ ਆਉਣ ਹੋ ਸਕੂਗੀ, ਕਿਉਂਕਿ ਇਹ ਸੈਂਟਰ ਦੇ ਵਿੱਚ ਲੱਗੀ ਹੋਈ ਹੈ। ਸਪਾਈਨਲ ਇੰਜਰੀ ਹੋ ਸਕਦੀ ਹੈ, ਔਰ ਸਪਾਈਨਲ ਇੰਜਰੀ ਦੇ ਨਾਲ ਕਈ ਵਾਰ ਅੰਦਰ ਵਾਲੇ ਪਾਸੇ ਅਗਰ ਕੋਈ ਉਹ ਤਾਂ ਹੱਡੀ ਦੀ ਹੈ ਨਾ, ਉਹ ਤਾਂ ਹੱਡੀ ਹੈ, ਬਾਹਰੋਂ ਕਿਸੇ ਨੇ ਬਹੁਤ ਜ਼ੋਰ ਨਾਲ ਧੌਣ ਤੇ ਮਾਰਿਆ, ਉਹਦੀ ਹੱਡੀ ਦੇ ਕੋਈ ਵੀ ਕੈਂਕਰੇ ਕਿਸੇ ਵੀ ਤਰ੍ਹਾਂ ਅੰਦਰ ਇਹਨਾਂ ਚੀਜ਼ਾਂ ਨੂੰ ਪੈਂਚਰ ਕਰ ਸਕਦੇ ਨੇ, ਤੇ ਇਹਨਾਂ ਦੇ ਵਿੱਚ ਹੈਮਾਟੋਮਾ ਵੀ ਬਣ ਸਕਦਾ, ਇਹਦੇ ਵਿੱਚ ਸਵੈਲ ਖੂਨ ਵੀ ਆ ਸਕਦਾ ਆ, ਇਹ ਸਾਰੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਹੋ ਸਕਦੀਆਂ ਨੇ। ਜੇ ਭਲਾ ਹੁਣ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਇਹਨਾਂ ਸਾਰੀਆਂ ਹੀ ਨਿਸ਼ਾਨੀਆਂ ਦੇ ਵਿੱਚ ਅਸੀਂ ਕਿਵੇਂ ਲੱਭੀਏ ਵੀ ਅਸਲ ਦੇ ਵਿੱਚ ਨੁਕਸ ਕਿੱਥੇ ਪਿਆ ਹੈ? ਅੱਜ ਸਾਹ ਨਲੀ ਆ, ਖੁਰਾਕ ਨਲੀ ਆ, ਖੂਨ ਦੀਆਂ ਨਾਲੀਆਂ ਨੇ, ਇੰਨੀਆਂ ਸਾਰੀਆਂ ਚੀਜ਼ਾਂ ਆਪਾਂ ਗਿਣਤੀਆਂ ਵੀ ਇਸ ਧੌਣ ਦੇ ਵਿੱਚੋਂ ਲੰਘਦੀਆਂ ਨੇ, ਤੇ ਸਾਨੂੰ ਕਿਵੇਂ ਪਤਾ ਲੱਗੇ ਬਾਹਰ ਦੀਆਂ ਨਿਸ਼ਾਨੀਆਂ ਵੇਖ ਕੇ ਵੀ ਨੁਕਸ ਕਿਹਦੇ ਵਿੱਚ ਪਿਆ ਹੈਗਾ, ਅਸਲ ਸੱਟ ਕਿਹਨੂੰ ਲੱਗੀ ਹੈਗੀ ਆ? ਤੇ ਜੇ ਤਾਂ ਸੱਟ ਖੂਨ ਦੀਆਂ ਨਾਲੀਆਂ ਨੂੰ ਲੱਗੀ ਆ, ਤੇ ਫੇਰ ਭਾਈ ਹੈਮਾਟੋਮਾ ਬਣੇਗਾ। ਹੈਮਾਟੋਮਾ ਮੈਂ ਹੁਣੇ ਦੱਸ ਕੇ ਹਟਿਆ, ਹਾਰਟ ਬਹੁਤ ਜ਼ਿਆਦਾ ਖੂਨ ਵਗ ਗਿਆ ਆ, ਬਾਹਰਲੇ ਪਾਸੇ ਪਾਊਚ ਬਣ ਗਿਆ, ਉਹ ਸਖਤ ਹੋ ਗਿਆ ਹੈਗਾ, ਜਿਵੇਂ ਬਲੈਡਰ ਦੀ ਹਵਾ ਦੀ ਮੈਂ ਗੱਲ ਕੀਤੀ ਸੀ। ਇਹ ਇੰਡੀਕੇਟ ਕਰੇਗਾ ਕਿ ਜਿਹੜੀਆਂ ਵੀ ਇੱਥੋਂ ਖੂਨ ਵਾਲੀਆਂ ਨਾੜੀਆਂ ਬ੍ਰੇਨ ਨੂੰ ਖੂਨ ਲਿਜਾਣ ਵਾਲੀਆਂ ਜਾਂ ਬ੍ਰੇਨ ਤੋਂ ਖੂਨ ਵਾਪਸ ਲਿਆਉਣ ਵਾਲੀਆਂ ਹੈਗੀਆਂ ਨੇ, ਇਹ ਇਹਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਅਸਰ ਹੋ ਗਿਆ ਹੈਗਾ। ਦੂਸਰਾ ਐਚੀਮੋਸਿਸ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਪਹਿਲਾ ਸਿਮਟਮ ਹੀ ਬਾਹਰਲੇ ਪਾਸੇ ਨੀਲੇ ਨੀਲੇ ਦਾਗ ਪੈ ਜਾਣੇ, ਉਹਨੂੰ ਅਸੀਂ ਐਚੀਮੋਸਿਸ ਕਹਿੰਦੇ ਹਾਂ। ਇਹ ਵੀ ਇਸੇ ਗੱਲ ਦੀ ਨਿਸ਼ਾਨੀ ਆ ਕਿ ਜਿਹੜੇ ਬਲੱਡ ਵੈਸਲਸ ਬਲੱਡ ਸਟਰਕਚਰ ਇਥੋਂ ਪਾਸ ਆਉਣ ਕਰ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ।
1: ਹਾਂਜੀ,
0: ਨੀਲ ਪੰਜਾਬੀ ਚ ਨੀਲ ਵੀ ਕਹਿੰਦੇ ਨੇ, ਐਚੀਮੋਸਿਸ ਜਿਹੜਾ ਨੀਲ ਪੈਣਾ ਹੀ
1: ਕਹਿੰਦੇ, ਨੀਲ ਪੈਣ ਨੂੰ ਕਹਿੰਦੇ ਨੇ ਐਚੀਮੋਸਿਸ। ਓਕੇ,
0: ਬਾਹਰ ਨੀਲ ਪੈ ਗਿਆ, ਭਾਵ ਕੀ ਹੋਇਆ ਵੀ ਖੂਨ ਵਗਿਆ, ਉਹਦੇ ਵਿੱਚੋਂ ਜਿਹੜੀ ਆਕਸੀਜਨ ਸੀ ਉਹ ਟਿਸ਼ੂਜ ਨੇ ਓਵਰ ਟਾਈਮ ਚੂਸ ਲਈ, ਬਾਕੀ ਜਿਹੜਾ ਰੈਜੀਡੂਅਲ ਪੋਰਸ਼ਨ ਬਲੱਡ ਦਾ ਸੀਗਾ ਉਹ ਇਸ ਕਲਰ ਦਾ ਹੁੰਦਾ ਹੈ, ਤੇ ਇਸ ਕਰਕੇ ਨੀਲ ਪੈ ਗਿਆ ਉਹਨੂੰ ਅਸੀਂ ਕਹਿੰਦੇ।
1: ਹਾਂਜੀ,
0: ਠੀਕ ਹੈ ਜੀ। ਹੁਣ ਜੇ ਏਅਰਵੇਜ਼ ਨੂੰ ਸਾਹ ਵਾਲੀ ਨਾੜੀ ਨੂੰ ਐਸਾ ਕੁਝ ਹੋ ਗਿਆ ਹੈਗਾ ਆ, ਤਾਂ ਉਸ ਤੋਂ ਬਾਅਦ ਜਿਹੜਾ ਮੈਂ ਐਂਫਾਈਸੀਮਾ ਵਾਲੀ ਗੱਲ ਕਹੀ ਸੀ, ਹੁਣ ਸਾਹ ਵਾਲੀ ਨਾਲੀ ਹੈ ਤਾਂ ਮਤਲਬ ਕਿਸੇ ਪਾਸੇ ਹਵਾ ਜਾ ਹੀ ਨਹੀਂ ਰਹੀ, ਨਾ ਉਥੋਂ ਦੀ ਹਵਾ ਆ ਰਹੀ ਹੈ, ਉਹਨੇ ਕਿਸੇ ਪਾਸੇ ਨੂੰ ਬਲੌਕ ਕਰ ਦਿੱਤਾ ਹੈਗਾ ਆ, ਤੇ ਫੇਰ ਚਿਹਰਾ ਜਿਵੇਂ ਅੱਖਾਂ ਬਾਹਰ ਨੂੰ, ਰੰਗ ਪੀਲਾ, ਔਰ ਸਾਹ ਲੈਣਾ ਔਖਾ, ਇਹ ਸਾਰੀਆਂ ਕੰਡੀਸ਼ਨਾਂ ਹੋਣਗੀਆਂ, ਤੇ ਸਾਨੂੰ ਇਹ ਪਤਾ ਲੱਗੇਗਾ ਵੀ ਧੌਣ ਸੱਟ ਤਾਂ ਭਾਵੇਂ ਧੌਣ ਤੇ ਲੱਗੀ ਆ, ਪਰ ਉਹਦੇ ਨਾਲ ਜਿਹੜੇ ਸਾਡੇ ਏਅਰਵੇਜ਼ ਹਨ ਉਹਨਾਂ ਨੂੰ ਨੁਕਸ ਪੈ ਗਿਆ ਹੈਗਾ। ਠੀਕ ਆ, ਉਸ ਤੋਂ ਬਾਅਦ ਅਸੀਂ ਸਪਾਈਨਲ ਕਾਰਡ ਦੀ ਵੀ ਗੱਲ ਕੀਤੀ ਹੈ। ਜੇ ਸਪਾਈਨਲ ਕਾਰਡ ਦੇ ਵਿੱਚ ਸੱਟ ਲੱਗੀ ਆ ਤੇ ਉਹਨੇ ਨੈਕ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਡੈਮੇਜ ਕਰ ਦਿੱਤਾ ਹੈਗਾ ਆ, ਤਾਂ ਉਸ ਹਿਸਾਬ ਤੇ ਪਹਿਲੀ ਗੱਲ ਤਾਂ ਇਹ ਆਉਣੀ ਹੈ ਵੀ ਧੌਣ ਨੂੰ ਹਿਲਾਉਣ ਚ ਦਿੱਕਤ ਹੋਣੀ ਹੈ
1: ਜੀ,
0: ਔਰ ਉਹਦੇ ਕਰਕੇ ਸਟਿਫਨੈਸ ਮਸਲ ਦੀ ਅਸੀਂ ਕਹਿੰਦੇ ਹਾਂ ਸਟਿਫਨੈਸ, ਅਕੜਾ ਆ ਗਿਆ, ਨਾ ਮੈਂ ਇੱਧਰ ਮੂਵ ਕਰ ਸਕਦਾ ਨਾ ਮੈਂ ਇੱਧਰ ਮੂਵ ਕਰ ਸਕਦਾ, ਔਰ ਉਹਦੇ ਵਿਚ ਉਹਨੂੰ ਅਸੀਂ ਇਮੋਬਿਲਿਟੀ ਹਿਲਾ ਨੀ ਸਕਦੇ, ਅੱਗੇ ਪਿੱਛੇ ਨਹੀਂ ਕਰ ਸਕਦੇ, ਇਹ ਸਾਰਾ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਏਗੀ ਤੇ ਇਹ ਸਾਬਤ ਕਰੇਗੀ ਵੀ ਭਾਈ ਰੀੜ ਦੀ ਹੱਡੀ ਨੂੰ ਸੱਟ ਲੱਗੀ ਆ ਹਾਂਜੀ, ਔਰ ਕਿਸੇ ਵੀ ਤਰ੍ਹਾਂ ਜੇ ਕੋਸ਼ਿਸ਼ ਵੀ ਕਰੋ ਯਾਰ ਧੌਣ ਸਿੱਧੀ ਕਰਨ ਨੂੰ ਤੇ ਨਹੀਂ ਕਰ ਸਕਦੇ, ਇਕਦਮ ਚੀਕ ਨਿਕਲ ਜਾਂਦੀ ਹੈ ਉਸ ਹਾਲਾਤ ਦੇ ਵਿਚ, ਸੋ ਇਹ ਸਾਬਤ ਕਰਦੀ ਆ ਕਿ ਤੁਹਾਡੀ ਰੀੜ ਦੀ ਹੱਡੀ ਨੂੰ ਨੈਕ ਦੇ ਵਿਚ ਸੱਟ ਲੱਗੀ ਹੈਗੀ ਆ। ਹੁਣ ਇਹ ਪ੍ਰਕਿਰਿਆ ਸੀਗੀ ਉਹ ਵੀ ਸੈਮੀ ਸੈਮੀ ਬੋਨ ਸੀਗੀ ਕਾਰਟੀਲੇਜ ਦੀ ਬਣੀ ਸੀ, ਸਪਾਈਨਲ ਕਾਰਡ ਸੀਗੀ ਇਹ ਵੀ ਹੱਡੀ ਦੀ ਬਣੀ ਹੋਈ ਸੀਗੀ, ਬਲੱਡ ਵੈਸਲ ਦੀ ਗੱਲ ਵੀ ਮੈਂ ਕਰ ਦਿੱਤੀ ਵੀ ਉੱਥੇ ਐਚੀਮੋਸਿਸ ਬਣੇਗਾ ਜਾਂ ਹੇਮਾਟੋਮਾ ਬਣੇਗਾ, ਇਹ ਸਾਨੂੰ ਸਾਬਤ ਕਰੇਗਾ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਜੋ ਨੰਘ ਦੇ ਲੁਕਦੀਆਂ ਨੇ ਇਹਨਾਂ ਦੇ ਵਿਚ ਕਿਸੇ ਤਰ੍ਹਾਂ ਕੋਈ ਗੱਲ ਹੋ ਗਿਆ। ਹੁਣ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਗਾਉਣ ਵਾਸਤੇ ਜਿਹੜਾ ਸਟਰਕਚਰ ਇਸਤੇਮਾਲ ਕੀਤਾ ਆ ਉਹਨੂੰ ਅਸੀਂ ਕਹਿੰਦੇ ਸੋਫਟ ਟਿਸ਼ੂ, ਸੋਫਟ ਟਿਸ਼ੂ ਸਟਰਕਚਰ ਜਿਹਦੇ ਰਾਹੀਂ ਲੈ ਵੀ ਆ ਤੂੰ ਨਾਲ ਨਾਲ ਲੰਘ ਜਾ, ਵੇਨ ਲੰਘ ਗਈ, ਆ ਤੂੰ ਨਾਲ ਨਾਲ ਲੰਘ ਜਾ, ਆਰਟਰੀ ਲੰਘ ਗਈ, ਇਹ ਜਿਹੜੀ ਵੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ, ਅਲੱਗ ਅਲੱਗ ਸਟਰਕਚਰ ਇਥੋਂ ਪਾਸ ਕਰ ਰਹੇ ਨੇ, ਈਸੋਫੇਗਸ ਪਾਸ ਕਰ ਰਿਹਾ ਹੈ, ਲੈਰਿਕਸ ਪਾਸ ਕਰ ਰਹੀ ਹੈ, ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿਚ ਰਹਿੰਦੇ ਨੇ। ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿਚ ਰੱਖਣ ਵਾਸਤੇ ਜਿਵੇਂ ਆਹ ਕਿੱਲਾ ਤੇਰਾ ਮੇਰਾ ਵਿਚ ਵੱਟ ਹੋਊਗੀ ਨਾ, ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੋਫਟ ਟਿਸ਼ੂ
1: ਜੀ।
0: ਸੋਫਟ ਟਿਸ਼ੂ ਦੇ ਵਿਚ ਜਦੋਂ ਕੋਈ ਸੱਟ ਲੱਗਦੀ ਹੈ ਉਹਨੇ ਬਲੱਡ ਵੈਸਲ ਨੂੰ ਬਚਾ ਲਿਆ, ਉਹਨੇ ਟੇਕੀਆਂ ਨੂੰ ਬਚਾ ਲਿਆ, ਇੰਨੀ ਵੱਡੀ ਸੱਟ ਨਹੀਂ ਸੀ ਜਿਹਦੇ ਨਾਲ ਕੋਈ ਬਹੁਤ ਜ਼ਿਆਦਾ ਕੁਛ ਹੋ ਜਾਂਦੀ, ਪਰ ਇਹ ਜਿਹੜੇ ਸੋਫਟ ਟਿਸ਼ੂ ਜਦੋਂ ਹੁੰਦੇ ਨੇ ਸੈੱਲ, ਹਰੇਕ ਸੈੱਲ ਦੇ ਵਿਚ ਖੂਨ ਤਾਂ ਹੈਗਾ ਹੀ ਹੈਗਾ ਪਰ ਬਹੁਤ ਘੱਟ ਆ, ਉਹਦੇ ਨਾਲ ਕੀ ਹੋਏਗਾ ਸਿਰਫ ਐਚੀਮੋਸਿਸ ਅਪੀਅਰ ਹੋਣਗੇ ਸੋਫਟ ਟਿਸ਼ੂ ਦੇ ਵਿਚ, ਇਹ ਸਾਬਤ ਕਰਦਾ ਵੀ ਇੰਟਰਨਲ ਬਲੀਡਿੰਗ ਹੋਈ ਹੈ, ਬਾਹਰ ਇਹਦਾ ਕੋਈ ਬਹੁਤਾ ਵੱਡਾ ਨਾ ਕੋਈ ਹੇਮਾਟੋਮਾ ਬਣਿਆ ਨਾ ਇਹਦੀ ਕੋਈ ਸਵੈਲਿੰਗ ਹੋਈ ਹੈ, ਸਿਰਫ ਨੀਲਾ ਨੀਲਾ ਦਾਗ ਪੈ ਗਿਆ ਜੀ, ਨੀਲ ਪੈ ਗਿਆ ਜੀ। ਔਰ ਇਹਦੇ ਨਾਲ ਵੀ ਜਦੋਂ ਸੋਫਟ ਟਿਸ਼ੂ ਨੂੰ ਵੀ ਸੱਟ ਲੱਗਦੀ ਹੈ ਉਸ ਵੇਲੇ ਦੀ ਨੈਕ ਦੇ ਵਿਚ ਸਟਿਫਨੈਸ ਆ ਜਾਂਦੀ ਹੈ ਤੇ ਨੈਕ ਨੂੰ ਹਿਲਾਉਣਾ ਜਲਾਉਣਾ ਜਿਹੜਾ ਆ ਉਹ ਬਹੁਤ ਮੁਸ਼ਕਿਲ ਹੋ ਜਾਂਦਾ। ਸੋ ਇਸ ਤਰ੍ਹਾਂ ਕਰਕੇ ਇਹ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਹੈ ਨੇ, ਮੈਂ ਸਮਝਦਾ ਵੀ ਅੱਜ ਆਪਣਾ ਟਾਈਮ ਹੀ ਖਤਮ ਹੋ ਗਿਆ ਤੇ ਜੇ ਮੈਂ ਅੱਗੇ ਹੋਰ ਕਹਿਣੀ ਸ਼ੁਰੂ ਕਰਾਂਗਾ ਤੇ ਫਿਰ ਇਹ ਨਾ ਵੀ ਪਿਛਲੀਆਂ ਗੱਲਾਂ ਭੁੱਲ ਜਾਣ ਹਾਂਜੀ। ਸੋ ਬਾਕੀ ਦਾ ਰਹਿੰਦਾ ਪੋਰਸ਼ਨ ਆਪਾਂ ਅਗਲੇ ਸਮੇਂ ਦੇ ਵਿਚ ਕਰਾਂਗੇ ਵੀ ਨੈਕ ਦੇ ਵਿਚ ਹੋਰ ਕੀ ਹੋ ਸਕਦਾ ਤੇ ਜੇ ਐਸਾ ਹੋ ਜਾਵੇ ਤੇ ਕਰਨਾ ਕੀ ਆ
1: ਜੀ
0: ਹਾਂਜੀ। ਸੋ ਇਹ ਚੈਪਟਰ ਜਿਹੜਾ ਆਪਣਾ ਇਹ ਅਗਲੇ ਪ੍ਰੋਗਰਾਮ ਦੇ ਵਿਚ ਹੋਏਗਾ, ਕੱਲ ਨੂੰ ਇਹੀ ਪ੍ਰੋਗਰਾਮ ਮੈਂ ਅੰਗਰੇਜ਼ੀ ਚ ਕਰਨਾ ਹੈਗਾ, ਉਸ ਤੋਂ ਬਾਅਦ ਫਿਰ ਹਿੰਦੀ ਚ ਹੋਏਗਾ ਤੇ ਫਿਰ ਆਪਣੀ ਵਾਰੀ ਆ ਜਾਏਗੀ ਆਪਣਾ ਸੈਕੰਡ ਪੋਰਸ਼ਨ ਜਿਹੜਾ ਉਹ ਇਸ ਨੂੰ ਡੈਵੀਏਸ਼ਨ ਵਗੈਰਾ ਦੇ ਵਿਚ ਕੀ ਕਰਨਾ ਹੈਗਾ, ਹੱਡੀ ਟੁੱਟਦੀ ਕੀ ਕਰਨਾ ਹੈਗਾ, ਜਾਂ ਜੋ ਵੀ ਹਾਲਾਤ ਸਾਡੇ ਸਾਹਮਣੇ ਆਉਣਗੇ ਉਹਦੇ ਵਿਚ ਇਮੀਡੀਏਟ ਜਿਹੜੀ ਅਸੀਂ ਮੈਡੀਕਲ ਏਡ ਦੇਣੀ ਹੈ, ਫਸਟ ਏਡ ਜਿਹਨੂੰ ਅਸੀਂ ਕਹਿੰਦੇ ਹਾਂ ਤੇ ਉਹ ਕੀ ਕਰਨਾ ਹੈਗਾ, ਇਸ ਸੰਬੰਧ ਚ ਆਪਾਂ ਅਗਲੇ ਹਫ਼ਤੇ ਵਿਚਾਰਾ ਕਰਾਂਗੇ। ਮੈਂ ਅਗਲੇ ਪ੍ਰੋਗਰਾਮ ਦੇ ਵਿਚ ਸੋਰੀ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ ਹੋਮਿਓ ਮੈਡੀਸਨ HOMEO MEDICINE@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿਚ ਜਾਣਨਾ ਚਾਹੁੰਦੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ ਤੇ ਵੇਖਣਾ ਚਾਹੁੰਦੇ ਹੋ ਵੀ ਕਿਸ ਥਾਂ ਤੇ ਆ ਕੇ ਮੇਰਾ ਟ੍ਰੀਟਮੈਂਟ ਰੁਕ ਗਿਆ, ਕਿਉਂ ਪ੍ਰੋਗਰੈਸ ਨਹੀਂ ਹੋ ਰਹੀ, ਇਹ ਗੱਲਾਂ ਜਾਣਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਦੇ ਇੱਕ ਸੈਂਟੀਫਿਕ ਅਪਰੋਚ ਦੇ ਤਰੀਕੇ ਦੇ ਰਾਹੀਂ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ, ਕਿਉਂਕਿ ਪ੍ਰਬੰਧ ਤੇ ਇਲਾਜ ਦੇ ਵਿਚ ਚੀਮਾ ਸਾਹਿਬ ਇੰਨਾ ਫਰਕ ਹੈਗਾ, ਪ੍ਰਬੰਧ ਹੈ ਕਿ ਵਕਤੀ ਤੌਰ ਤੇ ਵਕਤੀ ਹਾਲਾਤਾਂ ਦੇ ਮੁਤਾਬਕ ਅਸੀਂ ਚੀਮਾ ਸਾਹਿਬ ਨੂੰ ਸੁਲਾਹ ਸਫਾਈ ਕਰ ਲਈ ਆ, ਪਰ ਸਾਡਾ ਜਿਹੜਾ ਮੁਤਾਲਬਾ ਸੀਗਾ ਲੜਾਈ ਦਾ ਉਹ ਅਜੇ ਉੱਥੇ ਤੋਂ ਉੱਥੇ ਹੀ ਹੈ
1: ਜੀ,
0: ਤੇ ਇਲਾਜ ਹੁੰਦਾ ਹੈ ਵੀ ਨਹੀਂ, ਜਿਹੜਾ ਸਾਡਾ ਮੁਤਾਲਬਾ ਸੀ ਉਹ ਅਸੀਂ ਹੱਲ ਕਰ ਲਿਆ, ਲੈਣ ਦੇਣ ਕਰ ਲਿਆ ਸੀ ਪੂਰਾ, ਉਹਨੂੰ ਅਸੀਂ ਕਹਿੰਦੇ ਹਾਂ ਪੂਰਾ ਕਿਉਰ। ਬਿਮਾਰੀਆਂ ਦੇ ਕਾਰਨਾਂ ਨੂੰ ਦੂਰ ਕਰਨਾ, ਜੋ ਹਾਲਾਤ ਵਾਪਰ ਰਿਹਾ ਉਸ ਨੂੰ ਕਰੈਕਟ ਕਰਨਾ, ਉਹਨੂੰ ਅਸੀਂ ਟ੍ਰੀਟਮੈਂਟ ਕਹਿੰਦੇ ਹਾਂ। ਤੇ ਹੋਮਿਓਪੈਥਿਕ ਤਰੀਕਾ ਇਲਾਜ ਜਿਹੜਾ ਆ ਉਹ ਉਹਨਾਂ ਕਾਰਨਾਂ ਨੂੰ ਦੂਰ ਕਰਨ ਵਾਲੇ ਪਾਸੇ ਤਵੱਜੋ ਦਿੰਦਾ ਆ, ਪ੍ਰਬੰਧ ਵੀ ਕਰਦਾ ਆ, ਪਰ ਪ੍ਰਬੰਧ ਬੇਸ਼ਕ ਐਲੋਪੈਥਿਕ ਸਟਾਈਲ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਆ, ਪਰ ਜਿੱਥੋਂ ਤੱਕ ਸਾਡਾ ਸੰਬੰਧ ਕਿਉਰ ਦਾ ਹੈਗਾ ਆ, ਉਹ ਹੋਮਿਓਪੈਥਿਕ ਤਰੀਕਾਕਾਰ ਜਿਹੜਾ ਹੈ ਉਹ ਉਹਨਾਂ ਕਾਰਨਾਂ ਨੂੰ ਦੇਖ ਕੇ ਉਹਦੇ ਮੁਤਾਬਕ ਹੱਲ ਕਰਦਾ ਆ। ਤੇ ਕਿਸੇ ਵੀ ਵੇਲੇ ਤੁਹਾਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੀ ਜ਼ਰੂਰਤ ਹੋਵੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਅਸੀਂ ਕਰਦੇ ਹਾਂ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਦੀਆਂ ਗੱਲਾਂ ਤੁਹਾਨੂੰ ਮਿਲ ਰਹੀਆਂ ਨੇ, ਸਮਝ ਆ ਰਹੀ ਹੈ, ਤੇ ਇਹ ਗੱਲਾਂ ਹੋਰ ਵੀ ਤੁਹਾਡੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਪਤਾ ਲੱਗੇ, ਪਿਆਰਿਆਂ ਨੂੰ ਵੀ ਪਤਾ ਲੱਗੇ, ਇਸ ਕਰਕੇ ਸਭ ਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਦੇ ਨਾਲ ਜੁੜੋ ਤਾਂ ਕਿ ਕਦੀ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਾਣ ਕੇ ਲਾਹਾ ਲੈ ਸਕਦੇ ਹੋ। ਕਿਸੇ ਵੀ ਔਖੇ ਵੇਲੇ ਸਲਾਹ ਲੈਣੀ ਹੋਵੇ, ਲੋਕ ਕਹਿੰਦੇ ਨੇ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ, ਇਹ ਤਾਂ ਯੂਟਿਊਬ ਹੈ ਤੁਹਾਡੇ ਸਾਹਮਣੇ। ਹਾਂਜੀ, ਜ਼ਿੰਦਗੀ ਭਰ ਵਾਸਤੇ ਜਦ ਤੱਕ ਯੂਟਿਊਬ ਚੱਲਦਾ ਉਦੋਂ ਤੱਕ ਇਹ ਆਵਾਜ਼ ਮੇਰੀ ਤੁਹਾਡੇ ਤੱਕ ਰਹੇਗੀ, ਔਰ ਤੁਸੀਂ ਇਹਨੂੰ ਲੱਭ ਸਕਦੇ ਹੋ ਯੂਟਿਊਬ ਦੇ ਉੱਤੋਂ, ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ ਯੂਟਿਊਬ ਚੈਨਲ ਵੇਖ ਕੇ, ਤੇ ਜਿਸ ਬਿਮਾਰੀ ਬਾਰੇ ਤੁਸੀਂ ਸਮਝਣਾ ਚਾਹੋ ਸਮਝ ਸਕਦੇ ਹੋ, ਹੱਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਹੀ ਧੰਨਵਾਦ। ਸਤਿ ਸ੍ਰੀ ਅਕਾਲ ਜੀ, ਸ਼੍ਰੋਤਿਓ ਤੁਹਾਡਾ ਵੀ ਧੰਨਵਾਦ, ਜਿੰਨੇ ਵੀ ਪਿਆਰ ਨਾਲ ਤੁਸੀਂ ਸੁਣਦੇ ਹੋ ਬਹੁਤ ਧੰਨਵਾਦ। ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ, ਫ੍ਰੈਂਕਫਰਟ, ਜਰਮਨੀ। ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ। ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਗਏ, ਜਿਹਦੇ ਵਿਚ ਦੋ ਘੰਟੇ ਦਾ ਪ੍ਰੋਗਰਾਮ ਚੱਲੇਗਾ ਜੀ, ਤੇ ਔਰ ਰਲ ਮਿਲ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਆ। ਪਹਿਲਾ ਗੀਤ ਬਲਕਾਰ ਸਿੱਧੂ ਦਾ, ਪੰਜੇ ਪੀਰ ਮਨਾਵਾਂ।

0: ਬਹੁਤ ਪਿਆਰੀ ਆਵਾਜ਼ ਤੇ ਵਧੀਆ ਗਾਣਾ ਉਹਨਾਂ ਨੇ ਗਾਇਆ ਸੀ। ਤੇ ਲੋ ਦੋਸਤੋ ਆਪਾਂ ਚੱਲਦੇ ਆ ਜੀ ਕੁਛ ਖਬਰਾਂ ਸ਼ਬਰਾਂ ਵੱਲ, ਪਤਾ ਕਰਦੇ ਆ ਕਿੱਦਾਂ ਕੁਛ ਕਹਾਣੀਆਂ ਕੁਛ ਗੱਲਾਂ ਬਾਤਾਂ ਚੀਮਾ ਸਾਹਿਬ ਉਹਨਾਂ ਕੋਲ ਸੁਣਦੇ ਆ, ਤੇ ਬਾਕੀ ਦਾ ਕੁਛ ਇਹ ਪਤਾ ਲੱਗ ਰਿਹਾ ਜੀ ਕੁਛ ਇਰਾਨ ਦੀ ਜਿਹੜੀ ਤੇ ਅਮਰੀਕਾ ਦੀ ਤੇ ਇਸਰਾਇਲ ਦੀ ਜੰਗ ਸੀ ਉਹਦੇ ਵਿੱਚ ਕੁਛ ਲੱਗ ਰਿਹਾ ਕਿ ਜੰਗ ਖਤਮ ਹੋ ਜਾਏਗੀ, ਕਿਉਂਕਿ ਹੁਣ ਇਸਰਾਇਲ ਵੀ ਸ਼ਾਇਦ ਮੰਨ ਗਿਆ ਕਿ ਮੈਂ ਲਬਨਾਨ ਤੇ ਅਟੈਕ ਨਹੀਂ ਕਰਾਂਗਾ। ਬਾਕੀ ਦੀਆਂ ਗੱਲਾਂ ਬਾਤਾਂ ਚੀਮਾ ਸਾਹਿਬ ਉਹਨਾਂ ਕੋਲੋਂ ਸੁਣ ਲੈਂਦੇ ਹਾਂ। ਤੇ ਆ ਜਾਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ, ਤੇ ਦੋਸਤੋ ਸਾਰਿਆਂ ਦਾ ਇਸ ਪ੍ਰੋਗਰਾਮ ਵਿਚ ਸਵਾਗਤ ਆ। ਤੇ ਖਬਰਾਂ ਸਾਰਾ ਕੱਖ ਸਾਹਿਬ ਜੀ, ਪਰਸੋਂ ਆਪਾਂ ਇੱਕ ਖਬਰ ਕੀਤੀ ਸੀਗੀ, ਬਰਨੀ ਸੈਂਡਰ ਦਾ ਮੈਂ ਨਾਂ ਲਿਆ ਸੀਗਾ, ਉਹਦੇ ਵਿੱਚ ਪੁਆਇੰਟ ਇੱਕ ਜਿਹੜਾ ਸੀਗਾ ਉਹ ਮੇਰੇ ਕੋਲ ਆਪਣਾ ਸਮਾਂ ਮੁੱਕ ਗਿਆ ਤੇ ਮੇਰੇ ਕੋਲ ਉਹ ਕਹਿ ਨਹੀਂ ਹੋਇਆ ਸੀਗਾ। ਪੁਆਇੰਟ ਇਹ ਸੀਗਾ ਕਿ ਬਰਨੀ ਸੈਂਡਰ ਨੇ ਉਸ ਦਿਨ ਕਿਹਾ ਸੀਗਾ ਜਿਹੜੀਆਂ ਸਾਰੀਆਂ ਮੋਟੀਆਂ ਮੋਟੀਆਂ ਗੱਲਾਂ ਆਪਾਂ ਦੱਸ ਦਿੱਤੀਆਂ ਸੀਗੀਆਂ, ਤੇ ਅਸਲ ਦੇ ਵਿੱਚ ਉਹਦਾ ਪੁਆਇੰਟ ਇਹ ਸੀਗਾ, ਉਹਨੇ ਇਹ ਕਿਹਾ ਸੀਗਾ ਕਿ ਜਿਹੜੀ ਆ ਨੋ ਮੋਰ ਵੈਪਨਸ ਫਾਰ ਇਜ਼ਰਾਇਲ। ਪਰਸੋਂ ਦੀ ਖਬਰ ਦੇ ਵਿਚ ਬਰਨੀ ਸੈਂਡਰ ਨੇ ਕਿਹਾ ਸੀਗਾ ਨੋ ਮੋਰ ਵੈਪਨਸ ਫਾਰ ਇਜ਼ਰਾਇਲ। ਹਾਲਾਂਕਿ ਉਹਨੇ ਦੱਸਿਆ ਕਿ ਮੈਂ ਯਹੂਦੀ ਵੀ ਹਾਂ, ਮੇਰੇ ਮਾਂ ਬਾਪ ਦੇ ਨਾਲ ਜੋ ਕੁਛ ਹੋਇਆ ਉਥੋਂ ਮੈਂ ਉਹਨਾਂ ਗੱਲਾਂ ਦਾ ਮੈਂ ਹੋਏ ਰਿਹਾ, ਪਰ ਕਹਿੰਦਾ ਜੋ ਕੁਛ ਇਜ਼ਰਾਇਲ ਅੱਜ ਕਰ ਰਿਹਾ ਮੈਂ ਉਹਦੇ ਹੱਥ ਚ ਬਿਲਕੁਲ ਨਹੀਂ ਹੈਗਾ। ਤੇ ਉਸੇ ਦਿਨ ਤੋਂ ਮੈਨੂੰ ਥੋੜਾ ਜਿਹਾ ਦਿਮਾਗ ਦੇ ਵਿਚ ਇਹ ਸੀਗਾ ਵੀ ਲੜਾਈ ਹੁਣ ਬੰਦ ਹੋ ਜਾਣੀ ਹੈ, ਤੇ ਫੇਰ ਉਹ ਲੜਾਈ ਸੀ ਜਿਹੜੀ ਫਖ ਸਾਹਿਬ ਦੀ ਬੰਦ ਹੋ ਗਈ, ਜਿਹਦੇ ਵਿਚ ਆਪਣੀਆਂ ਕਈ ਇੰਡੀਆ ਤੋਂ ਵੀਡੀਓ ਆ ਰਹੀਆਂ ਕਿ ਅਸਲ ਦੇ ਵਿਚ ਖਾਖ ਸਾਹਿਬ ਦੀ ਇਹ ਮੇਰਾ ਖਿਆਲ ਆ ਪਈ ਜਦੋਂ ਤੋਂ ਜਿਹੜੇ ਰੋਮਨ ਅੰਪਾਇਰ ਤੋਂ ਲੈ ਕੇ ਰੋਮਨ ਅੰਪਾਇਰ ਨੂੰ ਸਟੈਬਲਿਸ਼ ਹੋਈ ਨੂੰ ਖਾਖ ਸਾਹਿਬ ਜੀ 2000 ਸਾਲ ਹੋ ਗਿਆ, ਕੋਈ 2200-2300 ਸਾਲ, ਤੇ ਉਹ ਤਕਰੀਬਨ 1000 ਸਾਲ ਉਹਨੇ ਰੂਲ ਮੇਰਾ ਖਿਆਲ ਹੈ ਕੀਤਾ ਰੋਮਨ ਅੰਪਾਇਰ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ। ਤੇ ਉਸ ਤੋਂ ਬਾਅਦ ਖਾਖ ਸਾਹਿਬ ਜੀ ਰੋਮਨ ਅੰਪਾਇਰ ਤੋਂ ਬਾਅਦ ਜਿਹੜਾ ਸੀ ਜਿਹੜੇ ਯੂਰੋਪੀਅਨ ਸੀਗੇ ਨਾ ਇਹੀ ਹਮੇਸ਼ਾ ਦੁਨੀਆਂ ਨੂੰ ਡੋਮੀਨੇਟ ਕਰਦੇ ਰਹੇ ਆ, ਦੁਨੀਆਂ ਤੇ ਰਾਜ ਇਹਨਾਂ ਨੇ ਹੀ ਕੀਤਾ ਉਦੋਂ ਤੋਂ ਲੈ ਕੇ। ਸੋ ਪਿਛਲੇ 2000 ਸਾਲ ਤੋਂ ਲਾ ਲਓ, 1800-1900 ਸਾਲ ਤੋਂ ਲਾ ਲਓ, ਇਹਨਾਂ ਨੇ ਹੀ ਰਾਜ ਜਿਹੜਾ ਦੁਨੀਆਂ ਤੇ ਉਹ ਕੀਤਾ, ਵਿੱਚ ਥੋੜੇ ਬਹੁਤੇ ਹੋਰ ਵੀ ਛੋਟੇ ਮੋਟੇ ਆਏ ਆ, ਪਰ ਬੇਸਿਕਲੀ ਇਹਨਾਂ ਦੇ ਉਹ ਵੀ ਕਰਿੰਦੇ ਜਿੱਦਾਂ ਗਾਹਾਂ ਦੀ ਗਾਹਾਂ ਰੱਖੇ ਹੁੰਦੇ ਨਾ ਉਹ ਵੀ ਇਸੇ ਤਰ੍ਹਾਂ ਸੀਗੇ। ਤੇ ਇਸ ਵਾਰੀ ਖਾਖ ਸਾਹਿਬ ਜੀ ਜਿਹੜਾ ਇਰਾਨ ਨੇ ਜੋ ਕੁਛ ਕਰਕੇ ਦਿਖਾ ਲਿਆ, ਆਪਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਬਹੁਤੀ ਖਬਰ ਆ ਨਹੀਂ ਰਹੀ, ਖਾਸ ਕਰਕੇ ਇਜ਼ਰਾਇਲ ਵਿੱਚੋਂ ਉਹਨਾਂ ਨੇ ਬਿਲਕੁਲ ਜਿਹੜਾ ਮੀਡੀਆ ਬੈਨ ਕੀਤਾ ਹੋਇਆ, ਆਲ ਜਜ਼ੀਰਾ ਨੂੰ ਬੈਨ ਕੀਤਾ, ਉਹ ਮਾੜੀ ਮੋਟੀ ਜਿਹੜੀ ਉਹਨਾਂ ਦੇ ਹੱਕ ਜੇ ਉਹਨਾਂ ਨੇ ਖਬਰ ਦੇਣੀ ਹੁੰਦੀ ਉਹੀ ਬਾਹਰ ਨਿਕਲਣ ਦਿੰਦੇ ਆ, ਪਰ ਇਜ਼ਰਾਇਲ ਦਾ ਨੁਕਸਾਨ ਜਿਹੜਾ ਉਹ ਬਹੁਤ ਹੋਇਆ, ਤੇ ਕੱਲਾ ਨੁਕਸਾਨ ਹੀ ਖਾਖ ਸਾਹਿਬ ਵੀ ਹੋਇਆ, ਉਹਦੇ ਛਿੱਤਰ ਵੀ ਪਏ ਆ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਬਈ ਮੂੰਹ ਨਾਲ ਜਿਹੜੇ ਛਿੱਤਰ ਉਹ ਵੀ ਬਹੁਤ ਪਏ ਆ ਹਰ ਪਾਸੇ ਤੋਂ
0: ਛਿੱਤਰ ਮਾਰੇ ਆ।
1: ਹਾਂਜੀ ਹਾਂਜੀ, ਸੋ ਹੁਣ ਜਿਹੜੀ ਗੱਲਬਾਤ ਆ ਕਿ ਇਜ਼ਰਾਇਲ ਨੂੰ ਟਰੰਪ ਨੇ ਸਾਫ਼ ਕਹਿ ਦਿੱਤਾ, ਟਰੰਪ ਕਹਿੰਦਾ ਭਾਈ ਤੂੰ ਬੰਦ ਕਰ ਦੇ ਇਹਨਾਂ, ਫਿਰ ਦਿਨ ਅਫਜੇ ਨੂੰ ਕਹਿ ਦਿਆ ਵੀ ਬਸ ਬਹੁਤ ਹੋ ਗਿਆ ਤੂੰ ਬੰਦ ਕਰ ਦੇ ਜੋ ਕੁਛ ਵੀ ਤੂੰ ਕਰਨਾ ਚਾਹੁੰਦਾ ਆ ਤੇਰੀ ਹੁਣ ਚੱਲਣ ਦੇਣੀ। ਸੋ ਲੜਾਈ ਆ ਜਿਹੜੀ ਉਹ ਬੰਦ ਹੋ ਗਈ ਆ, ਤੇ ਦੂਸਰੇ ਪਾਸੇ ਖਾਖ ਸਾਹਿਬ ਜੀ ਜਿਹੜੇ ਆਪਣੇ ਟਰੰਪ ਸਾਹਿਬ ਆ ਉਹ ਹਜੇ ਵੀ ਵਰਕਾਂ ਵੈਲੀ ਵੈਲੀ ਮਾਰ ਦਿੰਦੇ, ਉਹਨਾਂ ਦੀ ਆਦਤ ਨੀ ਜਾਣੀ, ਕਿਉਂਕਿ ਉਧਰੋਂ ਇਰਾਨ ਨੇ ਕਹਿ ਦਿੱਤਾ ਕਿ ਮੈਂ ਜਿਹੜੀ ਸਟੇਟ ਆਫ ਹਰਮੂਸ ਆ ਉਹ ਮੇਰੇ ਵੱਲੋਂ ਖੁੱਲੀ ਆ, ਤੇ ਪਰ ਟਰੰਪ ਕਹਿੰਦਾ ਮੈਂ ਬਾਹਰ ਤੇਲ ਨਹੀਂ ਜਾਣ ਦੇਣਾ, ਮੈਨੂੰ ਨੀ ਲੱਗਦਾ ਵੀ ਇਹ ਗੱਲ ਹੋਣੀ ਆ। ਪਰ ਇਥੋਂ ਦੀ
0: ਹੁੰਦਾ ਕੀ ਆ ਜਦੋਂ ਅੱਗ ਬੁੱਝਦੀ ਹੈ ਨਾ ਚੀਮਾ ਸਾਹਿਬ ਭੜਕ ਭੜਕ ਕਰਦੀ ਹੈ ਨਾ
1: ਕਰਦੀ ਆ। ਹਾਂਜੀ ਹਾਂਜੀ,
0: ਉਹ ਇਹੀ ਆ ਕਿ ਹੁਣ ਉਹ ਬੁੱਝਣ ਵਾਲੀ ਆ ਅੱਗ ਜਿਹੜੀ ਨਾ ਲੱਗੀ ਸੀ ਨਾ ਉਹ ਬੁੱਝ ਗਈ ਆ, ਸਮਝ ਲਓ ਕਿ ਹੁਣ ਦੇਖੋ ਹੁੰਦਾ ਕੀ ਆ ਚੀਮਾ ਸਾਹਿਬ ਜੋ ਵੱਡੀ ਤਾਕਤ ਆ ਅਸੀਂ ਇਹ ਚ ਕੋਈ ਸ਼ੱਕ ਨਹੀਂ ਹੈ ਦੁਨੀਆਂ, ਪਰ ਅਸੀਂ ਇਹ ਜਿਹੜਾ ਕੰਮ ਕੀਤਾ ਨਾ ਇਹ ਤਰੀਕੇ ਨਾਲ ਨਹੀਂ ਕੀਤਾ, ਇਹ ਇਸਰਾਇਲ ਦੇ ਅੜਕੇ ਜੜ ਕੇ ਕਰ ਦਿੱਤਾ ਨਾ, ਇਹਦਾ ਕੋਈ
1: ਬਿਲਕੁਲ ਇਜ਼ਰਾਇਲ
0: ਰੀਜ਼ਨ ਨਹੀਂ ਸੀ ਕੋਈ ਮਤਲਬ,
1: ਬਿਲਕੁਲ ਬਿਲਕੁਲ ਬਿਲਕੁਲ ਉਹ ਇਜ਼ਰਾਇਲ ਦੇ ਮਗਰ ਲੱਗ ਕੇ ਉਹ ਟਰੰਪ ਨੂੰ ਫਿਰ ਤੁਹਾਨੂੰ ਪੈਸੇ ਦੀ ਭੁੱਖਾ ਤੇ ਉਹਨਾਂ ਨੇ ਪੈਸਾ ਪੂਸਾ ਝੋਕ ਦਿੱਤਾ ਹੋਣਾ ਤੇ ਉਹਦੇ ਕਾਰਨ ਫਿਰ ਜਿਹੜਾ ਸੀਗਾ ਇਹ ਮਸਲਾ ਇੱਥੇ ਤੀਕਰ ਪਹੁੰਚਿਆ, ਨਹੀਂ ਤਾਂ ਲੜਾਈ ਲੱਗਣੀ ਨਹੀਂ ਸੀਗੀ। ਉਹਨੇ ਨੇਤਾ ਜਾਹੂ ਨੇ ਇਹਨੂੰ ਫਸਾ ਲਿਆ ਆਪਣੇ ਉਹ ਜਿਹਨੂੰ ਕਹਿੰਦੇ ਬਗਲਾ ਲਿਆ ਤੇ ਆਪਣੇ ਨਿੱਕੇ ਲੈ ਕੇ ਤੇ ਇਹਦੇ ਤੋਂ ਫਿਰ ਕਰਾ ਦਿੱਤਾ। ਤੇ ਅਸਲ ਦੇ ਵਿੱਚ ਜਿਹੜਾ ਜੋ ਕੁਛ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਖਾਖ ਸਾਹਿਬ ਜੀ ਉਹਦੇ ਤੋਂ ਦੇਖੋ ਏਦਾਂ ਲੱਗਦਾ ਸੀਗਾ ਕਈ ਜਿਹੜਾ ਇਰਾਨ ਆ ਇਰਾਨ ਦੇ ਉੱਤੇ ਜਿਹੜੇ ਹਥਿਆਰ ਸੀ ਉਹ ਅਮਰੀਕਾ ਵਰਤ ਰਿਹਾ ਸੀਗਾ ਤੇ ਜਿਹੜੇ ਲਿਬਨਾਨ ਦੇ ਉੱਤੇ ਸੀਗੇ ਇਜ਼ਰਾਇਲ ਨੂੰ ਉਧਰ ਦੀ ਜਾਣੀ ਕਿ ਇਹਨਾਂ ਨੇ ਵੰਡ ਲਿਆ ਸੀਗਾ ਵੀ ਤੂੰ ਇਧਰੋਂ ਸਾਂਭ ਤੇ ਮੈਂ ਇਧਰੋਂ ਸਾਂਭਦਾ, ਜੋ ਕੁਛ ਆਪਾਂ ਖਬਰਾਂ ਦੇ ਵਿੱਚੋਂ ਦੇਖਦੇ ਹਾਂ ਉਹ ਇਸ ਤਰ੍ਹਾਂ ਸਾਰਾ ਜਿਹੜਾ ਵਾਤਾਵਰਣ ਲੱਗ ਰਿਹਾ ਸੀਗਾ ਕਿ ਦੋਨਾਂ ਨੇ ਜਿਹੜਾ
0: ਅੰਡਰ ਐਸਟੀਮੇਟ ਜਦੋਂ ਇਹਨਾਂ ਨੇ ਨਾ ਪਹਿਲਾਂ ਤਿੰਨ ਚਾਰ ਮਹੀਨੇ ਜਿਹੜੇ ਪਹਿਲਾਂ ਫਾਇਰਿੰਗ ਕੀਤੀ ਸੀ ਨਾ
1: ਪਿਛਲੇ ਜੂਨ ਚ, ਹਾਂਜੀ ਪਿਛਲੇ ਜਿਹੜੀ ਜੂਨ
0: ਉਹਦਾ ਇਹਨਾਂ ਨੇ ਸਮਝਿਆ ਸੀ ਕਿ ਉਹਨੇ ਤੇ ਕੋਈ ਜਵਾਬ ਹੀ ਨਹੀਂ ਦਿੱਤਾ, ਕੁੱਟ ਕੱਟ ਖਾ ਕੇ ਖੜਾ ਬਹਿ ਗਿਆ। ਪਰ ਨਹੀਂ ਸੋਚਿਆ ਕਿ ਉਹਦੀ ਤਿਆਰੀ ਕਿੰਨੀ ਕੁ, ਜਾਂ ਇਹਦੀ ਇੰਟੈਲੀਜੈਂਸ ਸੀ ਜਿਹੜੀ ਆ, ਉਹਦੇ ਕੋਲ ਇਹ ਖ਼ਬਰਾਂ ਨਹੀਂ ਸੀ ਕਿ ਇਹਨਾਂ ਕੋਲ ਕੀ ਹੋ ਸਕਦਾ, ਉਹਦਾ ਅਸਰ ਜਿਹੜਾ ਨਾ ਉਹ ਇਹਨਾਂ ਨੂੰ ਪਤਾ ਨਹੀਂ ਸੀ। ਉਹ ਫਿਰ ਜਦੋਂ ਦੇਖੋ ਮੀਂਹ ਦੇ ਵਾਂਗੂ ਵਰਾਈਆਂ ਇਰਾਨ ਨੇ, ਮੀਂਹ ਦੇ ਵਾਂਗੂ ਕਿੱਥੇ ਢਾਹ ਢੂਹ ਹੁੰਦੀ, ਠੀਕ ਆ ਉਹਨਾਂ ਦਾ ਵੀ ਨੁਕਸਾਨ ਬਹੁਤ ਹੋਇਆ, ਪਰ ਹੁੰਦਾ ਕੀ ਕਿ ਉਹ ਲੜਾਈ ਦੇ ਵਿਚ ਫਿਰ ਅਗਲੇ ਦੇਖਦੇ ਨਹੀਂ ਹੈ ਕਿ ਜੋ ਹੋਣਾ ਉਹ ਆ ਗਏ ਸੀ ਮਰਨ ਮਰਾਉਣ ਤੇ,
1: ਮਰਨ ਮਰਾਉਣ ਤੇ ਬਿਲਕੁਲ ਉਹਨਾਂ ਨੂੰ ਆਪਣੀ ਜਿਹੜੀ ਸੀ ਉਹ ਖਤਮ ਹੋਣ ਦੀ ਜਿਹਨੂੰ ਕਹਿੰਦੇ ਆ ਐਕਸਟੈਂਸ਼ੀਅਲ ਉਹ ਹੁੰਦੀ ਆ ਫਿਕਰ ਜਿਹਨੂੰ ਕਹਿੰਦੇ ਆ ਐਗਜ਼ਿਸਟੈਂਸ ਜਿਹਨੂੰ ਕਹਿੰਦੇ ਆ ਵੀ ਸਾਡੀ ਤਾਂ ਹੋਂਦ ਖਤਮ ਹੋਣ ਦਾ ਉਹਨਾਂ ਨੂੰ ਖਤਰਾ ਹੋ ਗਿਆ ਸੀ ਆਪਣੀ ਕੌਮ ਦਾ,
0: ਕਹਿੰਦੇ ਹੁੰਦੇ ਨੇ ਜਿੱਦਾਂ ਮਰੋ ਜਾਂ ਮਾਰ ਦਿਓ, ਬਸ
1: ਮਾਰ ਦਿਓ, ਬਿਲਕੁਲ ਬਿਲਕੁਲ ਉਹਨਾਂ ਨੇ ਖਾਤਸਾ ਜੀ ਉਹ ਜਿਹੜੀ ਤੁਸੀਂ ਦੇਖਿਆ ਹੋਣਾ ਹਿਊਮਨ ਚੇਨ ਉਹਨਾਂ ਨੇ ਜਿਹੜੀ ਬਣਾਈ ਸੀਗੀ, ਉਹਨਾਂ ਨੇ ਜੋ ਕਿਹਾ ਲੋਕਾਂ ਨੇ ਉਹ ਕਹਿੰਦੇ ਪਏ ਅਸੀਂ ਡਰਦੇ ਨਹੀਂ ਹੈ ਤੁਸੀਂ ਮਾਰੋ ਸਾਡੇ ਤੇ ਬੰਬ, ਕਹਿੰਦੇ ਸਾਡੇ ਦੇਸ਼ ਨੂੰ ਤੁਸੀਂ ਖਤਮ ਕਰਨ ਤੋਂ ਪਹਿਲਾਂ ਸਾਨੂੰ ਖਤਮ ਕਰੋ, ਫਿਰ ਸਾਡਾ ਦੇਸ਼ ਹੈ ਜਿਹੜਾ ਉਹ ਅਸੀਂ ਖਤਮ ਹੋਣ ਦੇਵਾਂਗੇ। ਤੇ ਲੜਾਈ ਦੇ ਸ਼ੁਰੂ ਦੇ ਵਿਚ ਜਿਹੜੀ ਰੂਲਿੰਗ ਪਾਰਟੀ ਹੈ ਇਰਾਨ ਦੀ ਉਹਨਾਂ ਨੇ ਵੀ ਇਹ ਕਿਹਾ ਸੀਗਾ ਕਿ ਅਸੀਂ ਆਪਣੇ ਅਖੀਰੀ ਗੋਲੀ ਤੇ ਅਖੀਰੀ ਫੌਜੀ ਤਿੱਕਰ ਅਸੀਂ ਲੜਾਂਗੇ, ਅਸੀਂ ਸਰੈਂਡਰ ਨਹੀਂ ਕਰਨਾ। ਸੋ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ ਤੇ ਬੇਇੱਜ਼ਤੀ ਬਹੁਤ ਹੋਈ ਆ, ਪਰ ਉਹ ਸ਼ਰਮ ਕਹਿੰਦੇ ਹੁੰਦੇ ਆ, ਤੈਨੂੰ ਪਤਾ ਕਹਿੰਦਾ ਹੁੰਦਾ ਵੀ ਚੱਲ ਕੋਈ ਨੀ ਸ਼ਾਮੇ ਬੈਠਿਆ ਕਰਾਂਗੇ, ਉਦਾਂ ਦੀ ਗੱਲਬਾਤ ਹੋ ਗਈ। ਤੇ ਇੱਕ ਖਬਰ ਖਾਕ ਸਾਹਿਬ ਦੀ ਜਿਹੜੀ ਆ ਅਮਰੀਕਾ ਦਾ ਇੰਟਰਨਲ ਜਿਹੜੀ ਆ ਅਮਰੀਕਾ ਦੀ ਅੰਦਰੂਨੀ ਹਾਲਤ ਆ ਉਹ ਵੀ ਖਾਕ ਸਾਹਿਬ ਜੀ ਜਦੋਂ ਦੇ ਟਰੰਪ ਸਾਹਿਬ ਪ੍ਰੈਜੀਡੈਂਟ ਬਣੇ ਆ ਇਹਨਾਂ ਨੇ ਹਰ ਪਾਸੇ ਰੌਲਾ ਰੱਪਾ, ਹਰ ਪਾਸੇ ਰੌਲਾ ਰੱਪਾ। ਤੇ ਹੁਣ ਕੀ ਹੋਇਆ ਖਾਕ ਸਾਹਿਬ ਜੀ, ਫਰਾਂਸ ਤੋਂ ਇੱਕ ਔਰਤ ਆਈ ਸੀ ਇੱਥੇ, ਉਹ ਔਰਤ ਖਾਕ ਸਾਹਿਬ ਜੀ ਇੱਥੇ ਉਹਦਾ ਕੋਈ ਲਵ ਅਫੇਅਰ ਸੀਗਾ 86 ਸਾਲਾਂ ਦੀ ਉਮਰ ਉਹਦੀ, 86 ਸਾਲ ਦੀ ਉਮਰ ਸੀ, ਫਰਾਂਸ ਦੀ ਸੀਗੀ ਉਹ, ਉਥੋਂ ਦੀ ਬੋਰਨ ਸੀ, ਸਾਰਾ ਕੁਛ ਸੀਗਾ ਉਹਦੇ, ਕਿਸੇ ਨਾ ਕਿਸੇ ਤਰ੍ਹਾਂ ਪਿਆਰ ਮੁਹੱਬਤ ਤੇ ਹੋ ਗਿਆ। ਤੇ ਉਹ ਇੱਥੇ ਆਈ ਸੀ 3 ਮਹੀਨੇ ਦੇ ਵੀਜ਼ੇ ਤੇ ਆਈ ਸੀਗੀ, ਤੇ ਆ ਕੇ ਉਹਨੇ ਸ਼ਾਦੀ ਕਰਾਉਣੀ ਸੀ,
0: ਬਿਲਕੁਲ।
1: ਤੇ ਆਈਸ ਵਾਲਿਆਂ ਨੇ ਜਾ ਕੇ ਉਹਨੂੰ ਵੀ ਚੱਕ ਲਿਆ,
0: ਬਿਲਕੁਲ ਬਿਲਕੁਲ ਹੋਇਆ ਜੀ।
1: ਤੇ ਉਹ ਫਿਰ ਖਾਕ ਸਾਹਿਬ ਜੀ ਹੁਣ ਅੱਜ ਦੀ ਖਬਰ ਦੇ ਮੁਤਾਬਕ ਦੇਖੋ 86 ਸਾਲ ਦੀ ਵਿਚਾਰੀ ਬੁੱਢੀ ਬਜ਼ੁਰਗ ਹੈਗੀ ਆ, ਉਹਨੇ ਕੀ ਇੱਥੇ ਆ ਕੇ ਤੁਹਾਡਾ ਲੁੱਟ ਲੈਣਾ, ਕੀ ਤੁਹਾਡਾ ਖਾ ਲੈਣਾ, ਪੈਸੇ ਉਹਦੇ ਕੋਲ ਉੱਥੇ ਹੋਣੇ ਆ, ਉਹਨੂੰ ਪੈਨਸ਼ਨ ਵੈਲੀ ਹੋਊਗੀ, ਉਹ ਇੱਥੇ ਆ ਕੇ ਡਾਲਰ ਆਪਣੇ ਖਰਚੂਗੀ ਤਾਂ ਤੁਹਾਡੇ ਮੁਲਕ ਨੂੰ ਕੋਈ ਨਾ ਕੋਈ ਮਦਦ ਹੋਊਗੀ। ਪਰ ਉਹਨੂੰ ਫਿਰ ਉਹਨਾਂ ਨੇ ਫੜ ਕੇ ਉੱਥੇ ਰੱਖ ਛੱਡਿਆ, ਤੇ ਫਿਰ ਉਹ ਜਿਹੜੀ ਸੀਗੀ ਹੁਣ ਉਹਨੂੰ ਜੱਜ ਨੇ ਹੁਕਮ ਦੇ ਦਿੱਤਾ ਤੇ ਉਹਨੂੰ ਕਹਿੰਦੇ ਪਈ ਛੱਡ ਦਿਓ, ਤੇ ਉਹਨੂੰ ਛੱਡ ਦਿੱਤਾ ਗਿਆ। ਤੇ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ, ਫਰਾਂਸ ਤੋਂ ਇੱਕ ਔਰਤ ਆਈ ਸੀ ਇੱਥੇ, ਉਹ ਔਰਤ ਖਾਕ ਸਾਹਿਬ ਜੀ ਇੱਥੇ ਉਹਦਾ ਕੋਈ ਲਵ ਅਫੇਅਰ ਸੀਗਾ 86 ਸਾਲਾਂ ਦੀ ਉਮਰ ਉਹਦੀ, 86 ਸਾਲ ਦੀ ਉਮਰ ਸੀ, ਫਰਾਂਸ ਦੀ ਸੀਗੀ ਉਹ, ਉਥੋਂ ਦੀ ਬੋਰਨ ਸੀ, ਸਾਰਾ ਕੁਛ ਸੀਗਾ ਉਹਦੇ, ਕਿਸੇ ਨਾ ਕਿਸੇ ਤਰ੍ਹਾਂ ਪਿਆਰ ਮੁਹੱਬਤ ਤੇ ਹੋ ਗਿਆ। ਤੇ ਉਹ ਇੱਥੇ ਆਈ ਸੀ 3 ਮਹੀਨੇ ਦੇ ਵੀਜ਼ੇ ਤੇ ਆਈ ਸੀਗੀ, ਤੇ ਆ ਕੇ ਉਹਨੇ ਸ਼ਾਦੀ ਕਰਾਉਣੀ ਸੀ,
0: ਬਿਲਕੁਲ।
1: ਤੇ ਆਈਸ ਵਾਲਿਆਂ ਨੇ ਜਾ ਕੇ ਉਹਨੂੰ ਵੀ ਚੱਕ ਲਿਆ,
0: ਬਿਲਕੁਲ ਬਿਲਕੁਲ ਹੋਇਆ ਜੀ।
1: ਤੇ ਉਹ ਫਿਰ ਖਾਕ ਸਾਹਿਬ ਜੀ ਹੁਣ ਅੱਜ ਦੀ ਖਬਰ ਦੇ ਮੁਤਾਬਕ ਦੇਖੋ 86 ਸਾਲ ਦੀ ਵਿਚਾਰੀ ਬੁੱਢੀ ਬਜ਼ੁਰਗ ਹੈਗੀ ਆ, ਉਹਨੇ ਕੀ ਇੱਥੇ ਆ ਕੇ ਤੁਹਾਡਾ ਲੁੱਟ ਲੈਣਾ, ਕੀ ਤੁਹਾਡਾ ਖਾ ਲੈਣਾ, ਪੈਸੇ ਉਹਦੇ ਕੋਲ ਉੱਥੇ ਹੋਣੇ ਆ, ਉਹਨੂੰ ਪੈਨਸ਼ਨ ਵੈਲੀ ਹੋਊਗੀ, ਉਹ ਇੱਥੇ ਆ ਕੇ ਡਾਲਰ ਆਪਣੇ ਖਰਚੂਗੀ ਤਾਂ ਤੁਹਾਡੇ ਮੁਲਕ ਨੂੰ ਕੋਈ ਨਾ ਕੋਈ ਮਦਦ ਹੋਊਗੀ। ਪਰ ਉਹਨੂੰ ਫਿਰ ਉਹਨਾਂ ਨੇ ਫੜ ਕੇ ਉੱਥੇ ਰੱਖ ਛੱਡਿਆ, ਤੇ ਫਿਰ ਉਹ ਜਿਹੜੀ ਸੀਗੀ ਹੁਣ ਉਹਨੂੰ ਜੱਜ ਨੇ ਹੁਕਮ ਦੇ ਦਿੱਤਾ ਤੇ ਉਹਨੂੰ ਕਹਿੰਦੇ ਪਈ ਛੱਡ ਦਿਓ, ਤੇ ਉਹਨੂੰ ਛੱਡ ਦਿੱਤਾ ਗਿਆ। ਤੇ ਟਰੰਪ ਸਾਹਿਬ ਨੇ ਉਧਰ ਖਾਕ ਸਾਹਿਬ ਜੀ ਇਜ਼ਰਾਈਲ ਨੂੰ ਹੁਕਮ ਦੇ ਦਿੱਤਾ ਪਈ ਕੋਈ ਹਮਲਾ ਨਹੀਂ ਉਹਦੇ ਉੱਤੇ ਕਰਨਾ।

0: ਆ ਕੇ ਤੁਹਾਡਾ ਲੁੱਟ ਲੈਣਾ, ਕੀ ਤੁਹਾਡਾ ਖਾ ਲੈਣਾ, ਪੈਸੇ ਉਹਦੇ ਕੋਲ ਉੱਥੇ ਹੋਣੇ ਆ, ਉਹਨੂੰ ਪੈਨਸ਼ਨ ਮਿਲਦੀ ਹੋਊਗੀ, ਉਹ ਇੱਥੇ ਆ ਕੇ ਡਾਲਰ ਆਪਣੇ ਖਰਚੂਗੀ ਤਾਂ ਤੁਹਾਡੇ ਮੁਲਕ ਨੂੰ ਕੋਈ ਨਾ ਕੋਈ ਮਦਦ ਹੋਊਗੀ। ਪਰ ਉਹਨੂੰ ਫਿਰ ਉਹਨਾਂ ਨੇ ਫੜ ਕੇ ਉੱਥੇ ਰੱਖ ਛੱਡਿਆ ਤੇ ਫੇਰ ਉਹ ਜਿਹੜੀ ਸੀਗੀ ਹੁਣ ਉਹਨੂੰ ਜੱਜ ਨੇ ਹੁਕਮ ਦੇ ਦਿੱਤਾ ਤੇ ਉਹਨੂੰ ਕਹਿੰਦੇ ਪਈ ਛੱਡ ਦਿਓ ਤੇ ਉਹਨੂੰ ਛੱਡ ਦਿੱਤਾ ਗਿਆ। ਤੇ ਟਰੰਪ ਸਾਹਿਬ ਨੇ ਉਧਰ ਖੜਕ ਸਾਹਿਬ ਜੀ ਇਜ਼ਰਾਇਲ ਨੂੰ ਹੁਕਮ ਦੇ ਦਿੱਤਾ ਪਈ ਕੋਈ ਹਮਲਾ ਨਹੀਂ ਉਹਦੇ ਤੇ ਕਰਨਾ, ਬੰਦ ਕਰਕੇ ਜੋ ਕੁਛ ਹੈਗਾ ਤੇ ਜਿਹੜਾ ਲਿਬਨਾਨ ਆ ਉਹਦੇ ਜਿਹੜੇ ਲੋਕ ਆ ਉਹ ਵਾਪਸ ਜਿਹੜੇ ਆ ਕੇ ਆਪਣੇ ਜਿਹੜੇ ਵਿਚਾਰਿਆਂ ਦੇ ਘਰ ਤਾਂ ਹੁਣ ਉੱਥੇ ਕਾਹਦੇ ਰਹੇ ਆ ਖੜਕ ਸਾਹਿਬ ਜੀ, ਉਹ ਬਹੁਤ ਵੱਡੀ ਗਿਣਤੀ ਦੇ ਵਿਚ ਹੁਣ ਮੇਰੇ ਕੋਲ ਨੰਬਰ ਤਾਂ ਹੈ ਨੀ ਆਂਕੜਾ, ਪਰ ਬਹੁਤ ਵੱਡੀ ਗਿਣਤੀ ਦੇ ਵਿਚ ਜਿਹੜੇ ਆ ਉਹਨਾਂ ਦੇ ਘਰ ਸੀ ਜਿਹੜੇ ਉਹ ਬਿਲਕੁਲ ਜਿੱਦਾਂ ਗਾਜ਼ਾ ਦੇ ਵਿਚ ਕੀਤਾ ਉਹੀ ਕੀਤਾ ਇਹਨੇ ਇਜ਼ਰਾਇਲ ਨੇ। ਹਾਂ ਤੇ ਇਜ਼ਰਾਇਲ ਦੇ ਉੱਤੇ
1: ਨਾਮ ਦਾ ਚੀਮਾ ਸਾਹਿਬ ਅੱਧਾ ਹਿੱਸਾ ਜਿਹੜਾ ਨਾ ਬੈਰੂਤ ਏਰੀਏ ਦਾ ਸਾਰਾ ਏਰੀਆ ਨਾ ਉਹ ਸਾਰਾ ਜਿਹੜਾ ਏਰੀਆ ਇਧਰ ਉਹ ਮੁਸਲਮਾਨ ਕਮਿਊਨਿਟੀ ਆ ਉੱਥੇ ਜਿਆਦਾ,
0: ਹਾਂਜੀ ਹਾਂਜੀ ਬਿਲਕੁਲ,
1: ਉਹ ਕ੍ਰਿਸਚਨ ਉੱਥੇ ਇਹੋ ਮਾਰਦੇ ਆ ਲਬਨਾਨ ਦੇ ਜਿਹੜੇ ਮੁਸਲਿਮ ਉਹ ਹੁਤੀ ਆ ਨਾ ਉਹ ਕਿਹੜੇ ਹੈਗੇ ਆ,
0: ਨਹੀਂ ਨਹੀਂ ਉਹ ਹਿਜ਼ਬੁੱਲਾ
1: ਹਿਜ਼ਬੁੱਲਾ ਵਾਲੇ ਉਹ ਇਧਰ ਮਾਰਦੇ ਆ ਤੇ ਜਦੋਂ ਉਹਨਾਂ ਦੇ ਵੱਜਦੇ ਆ ਤੇ ਇਹ ਇਧਰਲੇ ਬੰਨੇ ਵਾਲੇ ਤਾਂ ਥੋੜਾ ਕੁਆਇਟ ਆ, ਇਧਰ ਤਾਂ ਕੋਈ ਏਡਾ ਲੜਾਈ ਕਿਉਂਕਿ ਇਧਰ ਇਸਰਾਇਲ ਨਹੀਂ ਮਾਰਦਾ ਬੰਬ ਉਧਰਲੇ ਬੰਨੇ ਮਾਰਦਾ, ਪਰ ਇਹ ਹੈ ਕਿ ਨੁਕਸਾਨ ਤਾਂ ਵਿਚਾਰਾ ਉਹਨਾਂ ਦਾ ਵੀ ਹੋ ਗਿਆ ਨਾ, ਏਅਰਪੋਰਟ ਵੀ ਉਧਰਲੀ ਜਗ੍ਹਾ ਤੇ ਹੀ ਹੈ ਚੀਮਾ ਸਾਹਿਬ।
0: ਹਾਂਜੀ ਬਿਲਕੁਲ, ਉਹ ਜਿਹੜਾ ਪਾਸਾ ਹੈ ਖੜਕ ਸਾਹਿਬ ਜੀ ਉੱਥੇ ਇੱਕ ਪਾਸਾ ਉਹ ਦੇਖੋ ਜਿਹੜੀ ਵੈਸਟਰਨ ਸਿਵਿਲਾਈਜੇਸ਼ਨ ਆ ਜਾਂ ਬ੍ਰਿਟਿਸ਼ ਜਿਹੜੇ ਸੀਗੇ ਉਹਨਾਂ ਦੀ ਵੀ ਇਹ ਨੀਤੀ ਸੀ, ਅਮਰੀਕਾ ਦੀ ਵੀ ਇਹ ਨੀਤੀ ਆ, ਇਹ ਉਥੋਂ ਦੇ ਇਹ ਲੋਕਾਂ ਨੂੰ ਪਾੜ ਕੇ ਉੱਥੇ ਪਹਿਲਾਂ ਇੱਕ ਧਰਮ ਲਿਜਾ ਕੇ ਹੌਲੀ ਹੌਲੀ ਫਲਾ ਦਿਓ, ਉਹਨਾਂ ਨੂੰ ਕਹਿ ਦਿਓ ਯਾਰ ਅਸੀਂ ਤੈਨੂੰ ਫ੍ਰੀ ਸਕੂਲ ਦੇ ਦਿੰਨੇ ਆ ਤੇ ਅਸੀਂ ਨਿਆਣਿਆਂ ਨੂੰ ਪੜ੍ਹਾ ਦਿੰਨੇ ਆ, ਤੇ ਉਹ ਆਪਣਾ ਧਰਮ ਬਣਾ ਕੇ ਫਿਰ ਦੋ ਧਰਮਾਂ ਨੂੰ ਲੜਾਉਣ ਦਾ ਮਕਸਦ ਆ ਜਿਹੜਾ ਉਹ ਹੁੰਦਾ, ਇਹ ਉਹੀ ਹਾਂਜੀ ਇਹ ਉਹੀ ਨੀਤੀ ਆ ਜਿਹੜੀ ਰਾਮ ਚੰਦਰ ਦੀ ਸੀ ਖੜਕ ਸਾਹਿਬ ਜੀ, ਆਇਆ ਸਭ ਕੁਛ ਭਾਰਤ ਤੋਂ ਹੀ, ਉਹ ਵੀ ਰਾਮ ਚੰਦਰ ਨੇ ਵੀ ਏਦਾਂ ਹੀ ਕੀਤੀ ਸੀ, ਦੇਖੋ ਤੁਸੀਂ ਦੋ ਬੰਦੇ ਤੇ ਤੀਜੀ ਉਹਨਾਂ ਦੇ ਨਾਲ ਸੀਤਾ ਸੀਗੀ, ਉਹਨਾਂ ਦੋਨਾਂ ਨੇ ਕਿੱਡਾ ਵੱਡਾ ਉਹ ਵਿਦਵਾਨ ਸੀ ਜਿਹੜਾ ਰਾਵਣ ਭਾਰਤ ਦੇ ਇਤਿਹਾਸ ਵਿੱਚ ਮੰਨਿਆ ਜਾਂਦਾ, ਚਾਰ ਵੇਦ ਪੜਿਆ ਹੋਇਆ ਸੀ, ਹੋਰ ਪਤਾ ਨੀ ਕਿੰਨਾ ਉਹਦੇ ਕੋਲ ਵਿਦਿਆ ਸੀਗੀ ਉਸ ਵੇਲੇ, ਤੇ ਉਹਨੂੰ ਵੀ ਦੋਹਾਂ ਨੇ ਰਾਮ ਨੇ ਤਾਂ ਲਕਸ਼ਮਣ ਨੇ ਜਾ ਕੇ ਉਹਨੂੰ ਹਰਾ ਦਿੱਤਾ ਏਡੇ ਵੱਡੇ ਬਾਦਸ਼ਾਹ ਨੂੰ, ਤੇ ਇਹ ਜਿਹੜੀ ਆ ਕਹਿੰਦੇ ਹੁੰਦੇ ਆ ਦਰਾਰ ਆ ਜਿਹੜੀ ਪਾਉਣੀ ਨਾ ਦੋ ਧਿਰਾਂ ਦੇ ਵਿੱਚ ਪਾ ਕੇ ਤੇ ਫਿਰ ਉਹਨੂੰ ਵਰਤ ਕੇ ਤੁਸੀਂ ਉਸ ਕੌਮ ਦਾ ਜਿਹੜਾ ਉਹ ਨਾਸ਼ ਕਰਨਾ, ਇਹ ਪੁਰਾਣੀਆਂ ਨੀਤੀਆਂ ਚੱਲੀਆਂ ਆਉਂਦੀਆਂ ਉਦੋਂ ਤੋਂ, ਇਹ ਰਹਿਣਾ ਵੀ ਦੁਨੀਆਂ ਤੇ ਜਿੰਨਾ ਚਿਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਕਰਨਾ ਕੀ ਆ ਤੇ ਕਰ ਕੀ ਰਹੇ ਹਾਂ, ਉਹਨਾਂ ਚਿਰ ਇਹ ਜਿਹੜੀ ਗੱਲਬਾਤ ਇਸੇ ਤਰ੍ਹਾਂ ਰਹਿਣੀ ਆ। ਤੇ ਖੜਕ ਸਾਹਿਬ ਜੀ ਵੱਖਰੀਆਂ ਵੱਖਰੀਆਂ ਗੱਲਾਂ ਵੱਖਰੇ ਵੱਖਰੇ ਸਮੇਂ ਤੇ ਹੁੰਦੀਆਂ, ਜਿਹੜਾ ਆਪਣਾ ਅਮਰੀਕਾ ਦਾ ਉੱਤਰੀ ਹਿੱਸਾ ਹੈ ਨਾ ਕੈਨੇਡਾ ਦੇ ਨਾਲ ਲੱਗਦਾ, ਉਧਰ ਜਿਹੜੀ ਹੈਗੀ ਆ ਓਰੇਗਨ ਸਟੇਟ ਆ ਉਹਦੇ ਵਿੱਚ ਖੜਕ ਸਾਹਿਬ ਜੀ ਅਜੀਬ ਗੱਲਾਂ ਕਈ ਵਾਰੀ ਹੁੰਦੀਆਂ ਆ, ਉੱਥੇ ਕਹਿੰਦੇ ਆ ਭਈ ਪੋਰਟਲੈਂਡ ਆ ਜਿਹੜਾ ਸ਼ਹਿਰ ਉੱਥੇ ਕਾਂ ਜਿਹੜੇ ਹੁੰਦੇ ਨਾ ਕਾਂ ਉਹ ਖੜਕ ਸਾਹਿਬ ਦੀ ਲੱਖਾਂ ਦੀ ਗਿਣਤੀ ਚ ਉੱਥੇ ਸ਼ਹਿਰ ਦੇ ਵਿੱਚ ਸ਼ਾਮ ਨੂੰ ਆਉਣ ਲੱਗ ਪਏ, ਆ ਕੇ ਉਹਨਾਂ ਨੇ ਫਿਰ ਉਹ ਬਿੱਠਾਂ ਕਰਨੀਆਂ ਤੇ ਉਹਨਾਂ ਨੇ ਬਹੁਤ ਵੱਡੇ ਬਹੁਤ ਯਾਨੀ ਕਿ ਲੋਕ ਇੰਨੇ ਅੱਕ ਗਏ ਕਿ ਹੁਣ ਇਹਨਾਂ ਦਾ ਕੀਤਾ ਕੀ ਜਾਵੇ। ਉਹ ਆਉਂਦੇ ਆਮ ਕਰਕੇ ਇਹ ਜਦੋਂ ਨਾ ਸਿਆਲ ਉਤਰਦਾ ਆ ਠੰਡ ਹੁੰਦੀ ਆ
1: ਕੈਨੇਡਾ ਤੋਂ ਇਧਰ ਆ ਕੇ ਬਿੱਠਾਂ ਕਰਕੇ ਫਿਰ ਉਧਰ ਚਲੇ ਜਾਂਦੇ ਆ,
0: ਹਾਂਜੀ ਸਾਰੇ ਖਾਂਦੇ ਉਧਰੋਂ ਹੱਕਦੇ ਇਧਰ ਆ, ਉਹ ਫਿਰ ਸਿਟੀ ਦੇ ਜਿਹੜੇ ਸੀਗੇ ਕਰਮਚਾਰੀ ਉਹ ਫਿਰ ਦੁਖੀ ਹੋ ਗਿਆ ਤੇ ਪਾਜਾ ਵੀ ਦੁਖੀ ਹੋਏ ਗੱਡੀਆਂ ਦੇ ਉੱਤੇ ਉਹ ਬਿੱਠਾਂ ਕਰਨੀਆਂ ਤੇ ਉਹਨਾਂ ਨੇ ਗੰਦ ਪਾਤਾ ਜੀ। ਫਿਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਫਿਰ ਜਿਹੜੇ ਹੁੰਦੇ ਨਾ ਜਿਹਨੂੰ ਆਪਾਂ ਬਾਜ ਕਹਿੰਦੇ ਹਾਂ ਫਾਲਕਨ ਅੰਗਰੇਜ਼ੀ ਦੇ ਵਿੱਚ ਅਸਲ ਸ਼ਬਦ ਆ, ਫਾਲਕਨ ਦਾ ਮੈਨੂੰ ਪੰਜਾਬੀ ਦੇ ਵਿੱਚ ਪੂਰਾ ਨਹੀਂ ਪਤਾ, ਮੇਰਾ ਖਿਆਲ ਉਹ ਇਹ ਬਾਜ ਵਗੈਰਾ ਜਿਹੜੇ ਹੁੰਦੇ ਇਹਨਾਂ ਨੂੰ ਹੀ ਕਹਿੰਦੇ ਆ। ਤੇ ਉਹਨਾਂ ਨੇ ਫਿਰ ਖੜਕ ਸਾਹਿਬ ਜੀ ਉੱਥੋਂ ਦੀ ਗਵਰਨਮੈਂਟ ਆ ਜਿਹੜੀ ਪੋਰਟਲੈਂਡ ਸਿਟੀ ਦੀ ਉਹਨਾਂ ਨੇ ਫਿਰ ਲਿਆ ਕੇ ਬਾਜ ਜਿਹੜੇ ਸੀਗੇ ਉਹ ਉੱਥੇ ਛੱਡੇ ਤੇ ਜਿਹਦੇ ਨਾਲ ਫਿਰ ਉਹ ਕਾਂ ਜਿਹੜੇ ਸੀਗੇ ਉਹਨਾਂ ਨੂੰ ਉੱਥੋਂ ਭਜਾਇਆ ਗਿਆ ਤੇ ਫਿਰ ਉਹਨਾਂ ਨੂੰ ਸੁੱਖ ਦਾ ਸਾਹ ਜਿਹੜਾ ਖੜਕ ਸਾਹਿਬ ਜੀ ਆਇਆ ਤੇ ਇਹ ਜਿਹੜੀ ਆ ਉੱਥੋਂ ਦੀ ਖਬਰਸਾਰ ਹੈਗੀ ਆ ਪੋਰਟਲੈਂਡ ਦੀ। ਤੇ ਬਾਕੀ ਹੁਣ ਜਿਹੜਾ ਉਹ ਲੜਾਈ ਦਾ ਮਸਲਾ ਉੱਥੇ ਹੈਗਾ ਉਹ ਇਰਾਨ ਤਾਂ ਕਹਿੰਦਾ ਭਾਈ ਸਟੇਟ ਆਫ ਹੋਰਮੁਜ਼ ਆ ਜਿਹੜੀ ਓਪਨ ਆ, ਪਰ ਟਰੰਪ ਸਾਹਿਬ ਆ ਜਿਹੜੇ ਉਹ ਕਹਿੰਦੇ ਆ ਭਾਈ ਮੈਂ ਨੀ ਜਹਾਜ਼ ਲੰਘਣਦੇ ਨੇ, ਪਰ ਮੈਨੂੰ ਲੱਗਦਾ ਭਾਈ ਉਹ ਐਵੇਂ ਆ
1: ਜਾ ਰਹੇ ਆ, ਉਹ ਦੋ ਚਾਈਨਾ ਦੇ ਜਹਾਜ਼ ਲੰਘ ਰਹੇ ਸੀ
0: ਬਿਲਕੁਲ, ਉਹ ਪਹਿਲਾਂ ਵੀ ਲੰਘ ਰਹੇ ਸੀ ਉਹ ਨੀ ਬੰਦ ਹੋਣੇ,
1: ਉਹ ਨੀ ਬੰਦ ਹੋਣੇ, ਪਹਿਲਾਂ ਤਾਂ ਗਾਹ ਗੋ ਕੀਤੇ ਆਪਣੇ ਥੋੜੇ ਜਿਹੇ ਗੱਡੀਆਂ ਗੁੱਡੀ ਟੈਂਕਰ ਜੇ ਤੇ ਪਿੱਛੇ ਕਰ ਲੈ ਆਰਾਮ ਨਾਲ ਲੰਘ ਹੈ, ਉਹ ਇੱਦਾਂ ਹੀ ਹੁੰਦਾ ਥੋੜਾ ਜਿਹਾ ਡਰਾਵਾ ਡਰੂਆ ਇਕਦਮ ਲੜਾਈ ਦੇ ਵਿੱਚ, ਤੁਹਾਨੂੰ ਪਤਾ ਹੈ ਚੌਧਰੀ ਹੁੰਦਾ ਨਾ ਉਹ ਥੋੜਾ ਬਹੁਤਾ ਦਿਖਾਉਂਦਾ
0: ਉਹ ਆਪਣੀ ਪਰਜਾ ਦਾ ਮੂੰਹ ਚੋਪੜਦਾ ਹੁੰਦਾ ਨਾ, ਸੋ ਉਹ ਹੋ ਰਿਹਾ ਉਹ ਮੂੰਹ ਚੇਪੜ ਚੋਪੜਿਆ ਜਾ ਰਿਹਾ ਆ ਜਿਹੜਾ ਇੱਥੋਂ ਦੇ ਲੋਕਾਂ ਨੂੰ ਹੁਣ ਮੂੰਹ ਦਿਖਾਉਣ ਵਾਲੀ ਵੀ ਗੱਲ ਰੱਖਣੀ ਹੈ ਨਾ,
1: ਦੱਸਦੀ ਹੈ ਕਿ ਅਸੀਂ ਖੁਦ

0: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰਵਾਜ਼ ਰੇਡੀਓ ਫਰੈਂਕਫਰਟ ਜਰਮਨੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ ਤੇ ਖਬਰਾਂ ਵੱਲ ਝਾਤ ਮਾਰਦੇ ਹਾਂ ਉਨ੍ਹਾਂ ਕੋਲੋਂ ਪੁੱਛਦੇ ਹਾਂ ਜੀ ਕੀ ਹੋ ਰਿਹਾ ਦੁਨੀਆਂ ਤੇ ਆਓ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਈ ਐਮ ਵੈਲਕਮ ਜੀ
1: ਤੇ ਸਾਡੀ ਇਸ ਵਿੱਚ ਟੀਮ ਹੈ ਜਿਹੜੀ ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਖੱਖ ਸਾਹਿਬ ਜੀ ਤੇ ਖਬਰਾਂ ਖੱਖ ਸਾਹਿਬ ਜੀ ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਉਹਦੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ ਇਹ ਜਿਹੜਾ ਸੁਨੇਹਾ ਖੱਖ ਸਾਹਿਬ ਵੀ ਹੈਗਾ ਆ ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ ਤੇ ਮੂਹਰੇ ਹੋਰ ਹੀ ਕੁਛ ਯਾਰ ਕਿੱਥੇ ਆਉਂਦਾ ਰਹਿੰਦਾ ਇਹ ਅੱਛਾ ਇਹ ਸੁਨੇਹਾ ਖੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਜੀ ਉਹਦਾ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ
0: ਜੀ ਜੀ ਜੀ
1: ਤੇ ਉਹਨਾਂ ਨੇ ਖੱਖ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ ਔਰ ਦੇਖੋ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਹੁੰਦਾ ਦੁਨੀਆ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ ਫੇਰ ਉਹ ਇੱਕ ਦਮ ਜਿਹੜੀ ਆ ਭੜਾਂਬੜ ਜਿੱਦਾਂ ਮਾਤਰਾ ਹੁੰਦਾ ਨਾ ਏਦਾਂ ਉਹ ਹੋ ਜਾਂਦੀ ਆ ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ ਤੇ ਇਹਦੇ ਵਿੱਚ ਖੱਖ ਸਾਹਿਬ ਜੀ ਕਹਿੰਦੇ ਆ ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ ਉੱਥੇ ਕਹਿੰਦੇ ਆ ਭਈ ਸਵਿਟਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜਬਰਦਸਤ ਭਾਸ਼ਣ ਵਿੱਚ ਜੋ ਉਨ੍ਹਾਂ ਖੁਦ ਹੀ ਲਿਖਿਆ ਸੀ ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਗਠਨ ਸੰਸਥਾਪਿਤ ਕਰਨ ਦਾ ਹੋਕਾ ਦਿੱਤਾ ਆ ਸੋ ਉਨ੍ਹਾਂ ਨੇ ਕਿਹਾ ਭਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ ਉੱਪਰ ਵਾਲੇ ਨਾਲ ਕਰਨ ਵਾਲੇ ਆਪਾਂ ਆਪਸ ਵਿੱਚ ਰਲੀਏ ਗੱਲ ਤਾਂ ਬਣਨੀ ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖੱਖ ਸਾਹਿਬ ਜੀ ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ ਸਾਡੇ ਕੋਲ ਪੜ੍ਹੇ ਲਿਖੇ ਹਨ ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ ਕਦਰਾਂ ਕੀਮਤਾਂ ਹਨ ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ ਸਾਡੀ ਸ਼ਕਤੀ ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗੱਲ ਸੜ ਚੁੱਕੇ ਗਲੋਬਲ ਸਿਸਟਮ ਦੇਖੋ ਖੱਖ ਸਾਹਿਬ ਜੀ ਉਨ੍ਹਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਇਸ ਵੇਲੇ ਉਹਨੂੰ ਗਲਿਆ ਸੜਿਆ ਉਨ੍ਹਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ ਕਹਿੰਦਾ ਅਸੀਂ ਹੁਣ ਉਥੋਂ ਬਾਹਰ ਨਿਕਲ ਚੁੱਕੇ ਹਾਂ ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ ਇੰਝ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ ਹੁਣ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ ਅੱਗੇ ਜਾ ਕੇ ਉਹ ਲਿਖਦੇ ਆ ਖੱਖ ਸਾਹਿਬ ਜੀ ਝੂਠੀ ਵਿਵਸਥਾ ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ ਵਿਸ਼ਵ ਵਪਾਰ ਸੰਗਠਨ ਵਾਤਾਵਰਣ ਸੰਗਠਨ ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿੱਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 3700 ਵਿਵਸਥਾ ਭਾਰੂ ਹੋ ਚੁੱਕੀ ਹੈ ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ ਰੂਸ ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਖ ਸਾਹਿਬ ਜੀ ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਪਹਿਲਾਂ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ, ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਨ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ, ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ, ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਇਕ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊ ਜੇ ਕਰ ਦੂ ਉਹ ਕਰ ਦੂ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਨਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ, 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ, ਅਨੇਕ ਭੁੱਖਮਰੀ ਨਾਲ ਮਰ ਰਹੇ। ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ। ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿੱਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, 1 ਬਿਲੀਅਨ ਡਾਲਰ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ। ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿੱਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿੱਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਿਵਸਥਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਗੱਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UNO ਤੇ NATO ਦੇ ਬਰਖਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਆ ਗਾਜ਼ਾ ਦੇ ਵਿੱਚ, ਜਿੱਦਾਂ ਫਰਾਂਸ ਦੇ ਵਿੱਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿੱਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਈਰਖਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ, ਖਾਸਾ ਜੀ ਅਰਧ ਪਾਗਲ ਦੱਸਿਆ, ਅੱਧਾ ਪਾਗਲ, ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਹਰ ਹੁੰਦੇ ਆ ਉਹਨਾਂ ਨੂੰ ਕਿਹਾ
0: ਜੀ, ਬਿਲਕੁਲ
1: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ, ਜੁਗਾੜੂ, ਕੂਟਨੀਤਿਕ, ਯੋਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਸਤੀ ਬਣਨ ਬਗੈਰ ਕੋਈ ਚਾਰਾ ਨਹੀਂ। ਉਹਨਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ, ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ। ਕਹਿਣ ਦਾ ਮਤਲਬ ਖਾਕ ਸਾਹਿਬ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸੱਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕ ਸਾਹਿਬ ਜੀ, ਉੱਥੇ ਇਨ ਬਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਨ੍ਹਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਨ੍ਹਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਦੇ ਨਹੀਂ ਕਰ, ਉਹ ਅਜੇ ਉਨ੍ਹਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ, ਉਨ੍ਹਾਂ ਨੇ ਪਹਿਲਾ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਨ੍ਹਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤ ਆਏ। ਉਨ੍ਹਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ਼ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਨ੍ਹਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਨ੍ਹਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟਸ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋ ਅੱਜ ਦੀ।
0: ਚੀਮਾ ਸਾਹਿਬ ਤੁਸੀਂ ਫਿਰ ਕੱਟੋ ਤੇ ਮੈਂ ਤੁਹਾਨੂੰ ਮਿਲਾਉਣਾ, ਦੇਖਦਾ ਜੇ ਮਿਲਦਾ ਤੇ ਫਿਰ ਆਪਾਂ ਕਰਦੇ ਹਾਂ ਗੱਲ।

0: y márquelo de nuevo.
1: Message 2, US01LV.
2: जी डॉक्टर साहब, चीमा साहब दा लग नहीं रहा तो आप कर दें जी चालू। थैंक यू सो मच दोस्तों, डॉक्टर गुरदीप सिंह संधू साहब जुड़ गए जी साडे नाल ते प्रोग्राम दी शुरुआत कर दें। आओ जी डॉक्टर साहब, सत श्री अकाल, वेलकम जी। हां जी,
3: हां जी डॉक्टर
4: साहब, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਲਗਾਤਾਰ ਸੁਣ ਰਹੇ ਨੇ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਕੱਲ ਦੇ ਪ੍ਰੋਗਰਾਮ, ਵੈਸੇ ਤਾਂ ਪਹਿਲਾਂ ਵੀ ਬਹੁਤ ਸਾਰੇ ਡਾਕਟਰ ਲੋਕ, ਨਰਸ, ਬੱਚੀਆਂ ਬਹੁਤ ਸਾਰੀਆਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੀਆਂ ਨੇ, ਔਰ ਕੱਲ ਤਕਰੀਬਨ 43 ਦੇ ਕਰੀਬ ਲੋਕ ਸੁਣ ਰਹੇ ਸਨ, ਔਰ ਉਹਨਾਂ ਦੇ ਵਿਚ ਕੁਝ ਸ਼ਮੂਲੀਅਤ ਡਾਕਟਰ ਸਾਹਿਬਾਨਾਂ ਦੀ ਵੀ ਸੀ, ਔਰ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਦਾ, ਔਰ ਉਹ ਵੀ ਇਹਨਾਂ ਲੈਕਚਰਾਂ ਨੂੰ ਪਸੰਦ ਕਰਦੇ ਨੇ। ਕੱਲ ਦਾ ਲੈਕਚਰ ਮੇਰਾ ਅੰਗਰੇਜ਼ੀ ਦੇ ਵਿਚ ਸੀਗਾ, ਅੱਜ ਆਪਣੀ ਪੰਜਾਬੀ ਦੀ ਵਾਰੀ ਹੈ, ਕੱਲ ਨੂੰ ਫਿਰ ਹਿੰਦੀ ਦੀ ਹੋਏਗੀ, ਤੇ ਮੈਂ ਉਹ ਸਾਰੀ ਗੱਲ ਜਿਹੜੀ ਹੁਣ ਤੱਕ ਆਪਾਂ ਕੀਤੀ ਹੈ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਦੇ ਵਿਚ, ਉਹਦਾ ਇਕ ਸਰਵੇ ਕਰ ਰਿਹਾ ਸੀਗਾ ਕਿ ਅਸਾਂ ਬੱਚੇ ਦੇ ਸ਼ੁਰੂਆਤੀ ਦੌਰ ਚ ਓਵਮ ਤੇ ਸਪਰਮ ਦੇ ਮਿਲਣ ਤੋਂ ਬਾਅਦ ਜਿਹੜੀ ਸਾਰੀ ਵਿਆਖਿਆ ਕੀਤੀ ਹੈ ਉਹਦਾ ਸਾਰ ਅੰਸ਼ ਥੋੜੇ ਲਫ਼ਜ਼ਾਂ ਦੇ ਵਿਚ ਇਕ ਪ੍ਰੋਗਰਾਮ ਦੇ ਵਿਚ ਤੁਹਾਡੇ ਸਾਹਮਣੇ ਸਾਂਝਾ ਕੀਤਾ ਸੀ, ਤੇ ਕੁਝ ਇਕ ਐਸੀਆਂ ਅਣਹੋਣੀਆਂ ਅਸੀਂ ਇਹਨਾਂ ਨੂੰ ਹੁਣ ਅਣਹੋਣੀਆਂ ਕਹਾਂਗੇ ਜਦੋਂ ਸਾਡੀ ਸਮਝ ਦੇ ਵਿਚ ਨਹੀਂ ਹੁੰਦੀਆਂ, ਅਸੀਂ ਐਕਸਪੈਕਟ ਨਹੀਂ ਕਰਦੇ ਹੁੰਦੇ, ਅਸੀਂ ਸੋਚ ਨਹੀਂ ਸਕਦੇ ਹੁੰਦੇ ਕਿ ਕਦੇ ਐਸਾ ਵੀ ਹੋ ਸਕਦਾ ਆ, ਤੇ ਉਹੋ ਜਿਹੀਆਂ ਕੁਝ ਇਕ ਅਣਹੋਣੀਆਂ ਜਿਹੜੀਆਂ ਅਸੀਂ ਤੁਹਾਨੂੰ ਜੈਨੇਟਿਕਸ ਨਾਲ ਸੰਬੰਧਿਤ ਦੱਸੀਆਂ ਸੀਗੀਆਂ, ਉਹਨਾਂ ਦਾ ਵੇਰਵਾ ਦਿੱਤਾ ਸੀਗਾ ਉਸ ਅੰਗਰੇਜ਼ੀ ਦੇ ਪ੍ਰੋਗਰਾਮ ਦੇ ਵਿਚ। ਇਹ ਹੋ ਸਕਦਾ ਹੈ ਕਿ ਕਿਤੇ ਟਰਮੀਨੋਲੋਜੀ ਮੈਡੀਕਲ ਦੀ ਕਿਤੇ ਇਸਤੇਮਾਲ ਕੀਤੀ ਗਈ ਹੋਵੇ ਜਾਂ ਕਈਆਂ ਨੂੰ ਨਾ ਸਮਝ ਲੱਗੀ ਹੋਵੇ ਤੇ ਉਹ ਪੰਜਾਬੀ ਦੇ ਵਿਚ ਵੀ ਸੁਣ ਸਕਦੇ ਨੇ, ਪਰ ਹਾਂ ਕੱਲ ਦੇ ਪ੍ਰੋਗਰਾਮ ਦਾ ਕਾਫੀ ਸਾਰਾ ਹੁੰਗਾਰਾ ਮੈਨੂੰ, ਵੈਸੇ ਤੇ ਆਮ ਤੌਰ ਤੇ ਹੀ 50-55 ਲੋਕ ਸੁਣ ਰਹੇ ਹੁੰਦੇ ਨੇ ਜਾਂ ਬਾਅਦ ਜਿਹੜੇ ਮੈਨੂੰ ਰੈਫਰੈਂਸ ਮਿਲਦੇ ਨੇ। ਕੱਲ ਦਾ ਪ੍ਰੋਗਰਾਮ ਜਿਹੜੇ ਉਹ ਤਕਰੀਬਨ 42 ਪੀਪਲ ਹੁਣ ਤੱਕ ਸੁਣ ਰਹੇ ਸਨ, ਔਰ ਬਹੁਤ ਸੋਹਣਾ ਹੁੰਗਾਰਾ ਮੈਂ ਸਮਝਦਾ ਮਿਲ ਰਿਹਾ ਜੀ ਅਸੀਂ ਪ੍ਰੋਗਰੈਸ ਦਾ, ਕਿਉਂਕਿ ਸਾਡਾ ਕੋਈ ਬਿਜ਼ਨਸ ਪਰਪਸ ਤੇ ਹੈ ਨਹੀਂ, ਸਾਡਾ ਤੇ ਪਰਪਸ ਇਹ ਹੈ ਕਿ ਇਹ ਨੌਲੇਜ ਜਿਹੜਾ ਆ ਉਹ ਅਸੀਂ ਦੁਨੀਆਂ ਤੱਕ ਜਿੰਨਾ ਵੱਧ ਤੋਂ ਵੱਧ ਪਹੁੰਚਾ ਸਕੀਏ। ਹਾਂਜੀ, ਸੋ ਉਹ ਨੌਲੇਜ ਅਸੀਂ ਦੁਨੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼। ਹਾਂਜੀ, ਤੁਸੀਂ ਜੀਮਾ ਸਾਹਿਬ ਨੂੰ ਮਿਲਾ ਰਹੇ ਹੋ?
1: Your call cannot be completed as dialed. Please check.
4: ਕਰਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਸ ਜੀਵਨ ਦੀ ਸ਼ੁਰੂਆਤ ਆਮ ਤੌਰ ਤੇ ਅਸੀਂ ਉਸ ਚੀਜ਼ ਤੋਂ ਲੈਂਦੇ ਹਾਂ ਨਾ ਕਿ ਜਿਸ ਦਿਨ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ, ਅੱਜ ਬੱਚਾ ਜੰਮਿਆ ਜਾਂ ਅੱਜ ਸਾਡੇ ਸਾਹਮਣੇ ਆਇਆ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਇਹ ਅੱਜ ਜੰਮਿਆ। ਜੋਤਿਸ਼ੀ ਲੋਕ ਵੀ ਜਿੰਨੀਆਂ ਟੇਵੇ ਪੱਤਰੀਆਂ ਬਣਾਉਂਦੇ ਨੇ ਉਹ ਉਸ ਡੇਟ ਤੋਂ, ਜਾਂ ਇੰਝ ਕਹਿ ਲੋ ਕਿ ਉਸ ਪਹਿਲੀ ਚੀਕ, ਪਹਿਲੀ ਬੱਚਾ ਜਿਹੜੇ ਚੀਕ ਮਾਰਦਾ ਹੈ ਉਹਦੇ ਤੋਂ ਉਹਦੀ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਨੇ। ਪਰ ਜੈਨੇਟਿਕਸ ਦੀ ਸਟੱਡੀ ਨੇ ਜਾਂ ਇਸ ਸਾਡੀ ਜਿਹੜੀ ਐਜੂਕੇਸ਼ਨ ਹੁਣ ਤੱਕ ਮੈਡੀਕਲ ਸਾਇੰਸ ਨੇ ਇਸ ਪੱਖ ਦੇ ਵਿਚ ਡਿਵੈਲਪ ਕੀਤੀ ਹੈ, ਹੋ ਚੁੱਕੀ ਸੀ ਜਦੋਂ ਓਵਮ ਤੇ ਸਪਰਮ ਆਪਸ ਚ ਮਿਲੇ ਸੀ, ਜਾਂ ਜੇ ਕੋਈ ਹੋਰ ਉਸ ਤੋਂ ਪਿੱਛੇ ਜਾਂਦਾ ਆ ਤੇ ਸ਼ੁਰੂਆਤ ਇਹਦੀ ਉਦੋਂ ਹੋ ਚੁੱਕੀ ਸੀ ਨਾ ਜਦੋਂ ਓਵਮ ਬਣਨਾ ਸ਼ੁਰੂ ਹੋਇਆ ਸੀਗਾ, ਜਦੋਂ ਸਪਰਮ ਬਣਨੇ ਸ਼ੁਰੂ ਹੋਏ ਸੀ ਜਿਹੜੇ ਲਗਾਤਾਰ ਬਣਦੇ ਆ ਰਹੇ ਸੀ, ਤੇ ਉਹਦੇ ਵਿਚੋਂ ਜੇ ਕਿਸੇ ਸਪਰਮ ਦੀ ਵੀ ਚੋਇਸ ਹੋਈ ਹੈ, ਚੋਣ ਹੋਈ ਹੈ ਇਸ ਨੂੰ ਡਿਵੈਲਪ ਕਰਨ ਵਾਸਤੇ, ਉਹ ਵੀ ਤਾਂ ਕਿਸੇ ਦਿਨ ਬਣੀ ਹੋਏਗਾ ਨਾ। ਇਸ ਤਰ੍ਹਾਂ ਕਰਕੇ ਅਸੀਂ ਬਹੁਤ ਪਿੱਛੇ ਤੱਕ ਜਾਂਦੇ ਜਾਂਦੇ ਇੱਕ ਲੰਬੀ ਸਾਰੀ ਲਿਸਟ ਬਣ ਜਾਂਦੀ ਹੈ ਕਿ ਅਸੀਂ ਜੀਵਨ ਨੂੰ ਕਿੱਥੋਂ ਸ਼ੁਰੂ ਕਰੀਏ। ਬਹੁਤ ਲੰਬਾ ਵੇਰਵਾ ਸੀ ਜਿਹੜਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਆਮ ਤੌਰ ਤੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਆਏ ਹਾਂ, ਫਿਰ ਵੀ ਆਮ ਸਾਡੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਅਸੀਂ ਇਸ ਗੱਲ ਨੂੰ ਲੈਂਦੇ ਹਾਂ ਕਿ ਠੀਕ ਆ, ਜਿਸ ਪ੍ਰੈਗਨੈਂਸੀ ਦਾ ਵੇਰਵਾ ਜਿਹੜੀ ਕੁਐਸਚਨ ਦੇ ਵਿਚ ਸਾਡੇ ਸਾਹਮਣੇ, ਕਿਸੇ ਬੱਚੇ ਦੇ ਜੰਮਣ ਦੀ ਵਿਵਸਥਾ ਜਿਹੜੀ ਸ਼ੁਰੂਆਤ ਹੋਈ ਹੈ ਸਪਰਮ ਦੇ ਮਿਲਣ ਤੋਂ ਬਾਅਦ ਲੈਣੇ ਆ, ਪਰ ਓਵਮ ਤੇ ਸਪਰਮ ਦੇ ਮਿਲਣ ਦੀ ਮੈਂ ਜਿਵੇਂ ਹੁਣ ਕਹਾਣੀ ਤੁਹਾਨੂੰ ਦੱਸੀ ਹੈ ਕਿ ਓਵਮ ਤਾਂ ਉਸ ਤੋਂ ਪਹਿਲਾਂ ਬਣ ਚੁੱਕਿਆ ਸੀਗਾ, ਇਸ ਕਰਕੇ ਅਸੀਂ ਚੁੱਕੀ ਸੀ ਨਾ ਜਦੋਂ ਓਵਮ ਬਣਨਾ ਸ਼ੁਰੂ ਹੋਇਆ ਸੀਗਾ, ਜਦੋਂ ਸਪਰਮ ਬਣਨੇ ਸ਼ੁਰੂ ਹੋਏ ਸੀ ਜਿਹੜੇ ਲਗਾਤਾਰ ਬਣਦੇ ਆ ਰਹੇ ਸੀ, ਤੇ ਉਹਦੇ ਵਿੱਚ ਜੇ ਕਿਸੇ ਸਪਰਮ ਦੀ ਵੀ ਚੋਇਸ ਹੋਈ ਹੈ, ਚੋਣ ਹੋਈ ਹੈ ਇਸ ਨੂੰ ਡਿਵੈਲਪ ਕਰਨ ਵਾਸਤੇ, ਉਹ ਵੀ ਤਾਂ ਕਿਸੇ ਦਿਨ ਬਣੀ ਹੋਏਗਾ ਨਾ। ਇਸ ਤਰ੍ਹਾਂ ਕਰਕੇ ਅਸੀਂ ਬਹੁਤ ਪਿੱਛੇ ਤੱਕ ਜਾਂਦੇ ਜਾਂਦੇ ਇੱਕ ਲੰਬੀ ਸਾਰੀ ਲਿਸਟ ਬਣ ਜਾਂਦੀ ਹੈ ਕਿ ਅਸੀਂ ਜੀਵਨ ਨੂੰ ਕਿੱਥੋਂ ਸ਼ੁਰੂ ਕਰੀਏ। ਬਹੁਤ ਲੰਬਾ ਵੇਰਵਾ ਸੀ ਜਿਹੜਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਮ ਤੌਰ ਤੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਆਏ ਹਾਂ। ਫਿਰ ਵੀ ਆਮ ਸਾਡੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਅਸੀਂ ਇਸ ਗੱਲ ਨੂੰ ਲੈਂਦੇ ਹਾਂ ਕਿ ਠੀਕ ਆ, ਜਿਸ ਪ੍ਰੈਗਨੈਂਸੀ ਦਾ ਵੇਰਵਾ ਜਿਹੜੀ ਕੁਐਸਚਨ ਦੇ ਵਿੱਚ ਸਾਡੇ ਸਾਹਮਣੇ, ਕਿਸੇ ਬੱਚੇ ਦੇ ਜੰਮਣ ਦੀ ਵਿਵਸਥਾ ਜਿਹੜੀ ਸ਼ੁਰੂਆਤ ਹੋਈ ਹੈ ਦੇ ਮਿਲਣ ਤੋਂ ਬਾਅਦ ਲੈਂਦੇ ਹਾਂ। ਪਰ ਓਵਮ ਤੇ ਸਪਰਮ ਦੇ ਮਿਲਣ ਦੀ ਮੈਂ ਜਿਵੇਂ ਹੁਣ ਕਹਾਣੀ ਤੁਹਾਨੂੰ ਦੱਸੀ ਹੈ ਕਿ ਓਵਮ ਤਾਂ ਉਸ ਤੋਂ ਪਹਿਲਾਂ ਬਣ ਚੁੱਕਿਆ ਸੀਗਾ, ਇਸ ਕਰਕੇ ਅਸੀਂ ਇਸ ਨੂੰ ਉਹਦੇ ਤੋਂ ਪਿਛਲੇ ਜਿਹੜਾ ਮਾਸਿਕ ਧਰਮ ਸ਼ੁਰੂ

ਏਜੰਸੀ ਦਾ ਵੇਰਵਾ ਜਿਹੜੀ ਕੁਐਸਚਨ ਦੇ ਵਿਚ ਸਾਡੇ ਸਾਹਮਣੇ ਕਿਸੇ ਬੱਚੇ ਦੇ ਜੰਮਣ ਦੀ ਵਿਵਸਥਾ ਜਿਹੜੀ ਸ਼ੁਰੂਆਤ ਹੋਈ ਹੈ ਦੇ ਮਿਲਣ ਤੋਂ ਬਾਅਦ ਲੈਣੇ ਆ, ਪਰ ਓਵਮ ਤੇ ਸਪਰਮ ਦੇ ਮਿਲਣ ਦੀ ਮੈਂ ਜਿਵੇਂ ਹੁਣ ਕਹਾਣੀ ਤੁਹਾਨੂੰ ਦੱਸੀ ਹੈ ਕਿ ਓਵਮ ਤਾਂ ਉਸ ਤੋਂ ਪਹਿਲਾਂ ਬਣ ਚੁੱਕਿਆ ਸੀਗਾ। ਇਸ ਕਰਕੇ ਅਸੀਂ ਇਸ ਨੂੰ ਓਹਦੇ ਤੋਂ ਪਿਛਲੇ ਜਿਹੜਾ ਮਾਸਿਕ ਧਰਮ ਸ਼ੁਰੂ ਹੋਇਆ ਸੀ, ਮਾਸਿਕ ਧਰਮ ਇੱਕ ਤਰ੍ਹਾਂ ਦੀ ਕਲੀਅਰੈਂਸ ਲੈ ਲਈ ਕਿ ਪਿਛਲਾ ਸਾਰਾ ਖਾਤਾ ਸਾਫ, ਪਿਛਲਾ ਜੋ ਕੁਝ ਹੋਣਾ ਸੀਗਾ ਉਹ ਹੋ ਚੁੱਕਾ, ਉਹਨੂੰ ਖਤਮ ਕਰ ਦਿੱਤਾ ਸੀ, ਹੁਣ ਨਵਾਂ ਖਾਤਾ ਚੱਲੇਗਾ। ਸੋ ਉਸ ਦਿਨ ਤੋਂ ਅਸੀਂ ਇੱਕ ਨਵਾਂ ਖਾਤਾ ਸ਼ੁਰੂ ਕਰ ਦਿੰਦੇ ਹਾਂ ਵੀ ਨਹੀਂ ਹੁਣ ਅਗਲੇ ਜੀਵਨ ਦੀ ਸ਼ੁਰੂਆਤ ਹੈ। ਸੋ ਇਸ ਕਰਕੇ ਬਹੁਤੇ ਸਾਰੇ ਜਿਹੜਾ ਸਾਡਾ ਮੈਡੀਕਲ ਟ੍ਰੈਂਡ ਹੈਗਾ ਆ ਉਹ ਇਸ ਨੂੰ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਕਹਿੰਦਾ, ਆਖਰੀ ਪਹਿਲਾ ਜਿਹੜਾ ਦਿਨ ਹੁੰਦਾ ਆ ਆਖਰੀ ਮਾਸਿਕ ਧਰਮ ਦਾ ਕਿਸੇ ਵੀ ਬੱਚੀ ਨੂੰ ਆਉਣ ਵਾਲੇ ਦਾ, ਔਰ ਅਗਰ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦੀ ਗਿਣਤੀ ਉਸ ਦਿਨ ਤੋਂ ਸ਼ੁਰੂ ਕਰ ਲੈਂਦੇ ਅਸੀਂ ਕਿ ਜੀਵਨ ਦੀ ਸ਼ੁਰੂਆਤ ਉਸ ਦਿਨ ਤੋਂ ਹੋਈ ਹੈ, ਔਰ ਉਹਦੇ ਮੁਤਾਬਕ ਹੀ ਜਿੰਨੀਆਂ ਵੀ ਕੈਲਕੂਲੇਸ਼ਨਾਂ ਜਾਂ ਜਿੰਨੀਆਂ ਵੀ ਗਿਣਤੀਆਂ ਮਿੰਤੀਆਂ ਅਸੀਂ ਕਿਸੇ ਬੱਚੇ ਦੇ ਜੀਵਨ ਦੀਆਂ ਜਾਂ ਪ੍ਰੈਗਨੈਂਟ ਪੀਰੀਅਡ ਹੈਗਾ ਮਾਂ ਦੇ ਗਰਭ ਵਿਚ ਰਹਿਣ ਦਾ, ਮਨੁੱਖ ਦੇ ਜੀਵ ਜਿਹੜਾ ਆ ਮਨੁੱਖ ਦਾ ਜਿਹੜਾ ਫੀਟਸ ਹੈ ਉਹ ਆਮ ਤੌਰ ਤੇ 280 ਦਿਨ ਮਾਂ ਦੇ ਪੇਟ ਵਿਚ ਰਹਿੰਦਾ, ਔਰ ਉਹ ਗਿਣਤੀ ਮਿੰਤੀ ਦੇ ਵਿਚ ਅਸੀਂ 7 ਕੁ ਦਿਨ ਵਾਧਾ ਜਾਂ 7 ਕੁ ਦਿਨ ਘਾਟਾ ਕਰ ਲੈਂਦੇ ਹਾਂ, ਭਾਵ 15 ਕੁ ਦਿਨ ਦੀ ਸਾਡੀ ਇੱਕ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਹੈਗੀ ਹੈ। ਕਿਉਂਕਿ ਉਹ ਜਿਹੜੇ ਮਾਸਿਕ ਧਰਮ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਹੋਣੀ ਹੈ ਉਦੋਂ ਵੀ ਤਾਂ ਤੁਸੀਂ ਦੇਖੋ ਨਾ ਵੀ 14 ਦਿਨ ਲੰਘ ਗਏ ਹੈ ਨਾ। ਸੋ ਇਸ ਸਮੇਂ ਨੂੰ ਉਡੀਕਦਿਆਂ ਹੋਇਆ ਜਾਂ ਗਿਣਤੀ ਵਿਚ ਲੈਂਦਿਆਂ ਹੋਇਆ ਅਸੀਂ ਇਹ ਕਹਿੰਦੇ ਹਾਂ ਕਿ ਭਾਈ 280 ਦਿਨ ਇੱਕ ਬੱਚਾ ਨਾਰਮਲ ਤੌਰ ਤੇ ਮਾਂ ਦੇ ਪੇਟ ਵਿਚ ਪਲਦਾ ਰਹਿੰਦਾ ਹੈ ਜੀਵਨ ਸ਼ੁਰੂਆਤ ਹੋਣ ਤੋਂ ਲੈ ਕੇ ਬਾਹਰ ਆਉਣ ਤੱਕ, ਔਰ ਇਹ ਸਾਰੀ ਗਿਣਤੀ ਮਿੰਤੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅਸੀਂ ਜੀਵਨ ਨੂੰ ਕਿਉਂਕਿ ਜਵਾਨੀ ਦੇ ਪੜਾਅ ਤੇ ਲਿਆ ਕੇ ਖੜਾ ਕੀਤਾ ਸੀਗਾ, ਫਿਰ ਇਹ ਸੋਚਿਆ ਸੀਗਾ ਵੀ ਇਸ ਜਵਾਨੀ ਦੇ ਪੜਾਅ ਤੇ ਆ ਕੇ ਅਸੀਂ ਇਹ ਵੇਖੀਏ ਵੀ ਅਲਟੀਮੇਟ ਜਿਹੜੀਆਂ ਵੀ ਜਵਾਨੀ ਦੇ ਵਿਚ ਬਿਮਾਰੀਆਂ ਸਾਨੂੰ ਸਾਡੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਡਾਇਗਨੋਸ ਕਰਦੇ ਹਾਂ, ਜਿਨ੍ਹਾਂ ਦਾ ਅਸੀਂ ਨਾਂ ਰੱਖਦੇ ਹਾਂ, ਨਾਮਕਰਨ ਕੀਤੇ ਜਾਣ ਵਾਲੀਆਂ ਬਿਮਾਰੀਆਂ ਦੇ ਪਿੱਛੇ ਅਲਟੀਮੇਟ ਹੁਣ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ, ਔਰ ਉਹਨਾਂ ਕਾਰਨਾਂ ਦੀ ਖੋਜ ਕਰਦਿਆਂ ਕਰਦਿਆਂ ਅੱਜ ਦੀ ਜਿਹੜੀ ਮੈਡੀਕਲ ਸਾਇੰਸ ਹੈ, ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਹੁਤ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਪਹਿਲਾਂ ਜ਼ਿਆਦਾਤਰ ਪਦਾਰਥਵਾਦੀ ਨਹੀਂ ਸਨ। ਹਾਈਪੋਥੇਸਿਸ ਦੀ ਗੱਲ ਮੈਂ ਕੀਤੀ ਸੀ ਕਿ ਹਾਈਪੋਥੇਸਿਸ ਇੱਕ ਇਸ ਤਰ੍ਹਾਂ ਦੀ ਕਿਰਿਆ ਆ ਕਿ ਜਿੰਨੀਆਂ ਚੀਜ਼ਾਂ ਦੀ ਮਾਨਤਾ ਤੇ ਹੋ ਰਹੀ ਹੈ ਪਰ ਮਾਨਤਾ ਨੂੰ ਸਾਬਤ ਕਰਨ ਦਾ ਸਾਡੇ ਕੋਲ ਕੋਈ ਜ਼ਰੀਆ ਨਹੀਂ ਹੁੰਦਾ, ਸਾਡੇ ਕੋਲ ਇੰਨੀ ਤਕਨੀਕ ਨਹੀਂ ਹੁੰਦੀ ਕਿ ਉਸ ਮਾਨਤਾ ਨੂੰ ਅਸੀਂ ਸਾਬਤ ਕਰ ਸਕੀਏ। ਜਾਂ ਇੰਝ ਕਹਿ ਲਓ ਕਿ ਬਹੁਤ ਸਾਰੀਆਂ ਗੱਲਾਂ ਦੁਨੀਆਂ ਤੇ ਵਾਪਰਦੀਆਂ ਨੇ ਅਸੀਂ ਵੇਖ ਰਹੇ ਹਾਂ ਪਰ ਕਿਵੇਂ ਵਾਪਰਦੀਆਂ ਨੇ ਸਾਨੂੰ ਉਹਦੇ ਬਾਰੇ ਨਹੀਂ ਪਤਾ ਹੁੰਦਾ। ਅੱਜ ਸਾਨੂੰ ਪਤਾ ਆ ਕਿ ਮੀਂਹ ਕਿਵੇਂ ਪੈਂਦਾ ਆ, ਬਰਸਾਤ ਕਿਵੇਂ ਆਉਂਦੀ, ਅੱਜ ਸਾਨੂੰ ਪਤਾ ਆ, ਪਰ ਪਹਿਲਾਂ ਜ਼ਮਾਨਿਆਂ ਦੇ ਵਿਚ ਜਦੋਂ ਇਹ ਗਿਆਨ ਸਾਡੇ ਕੋਲ ਨਹੀਂ ਸੀ ਇਹ ਸਧਾਰਨ ਜੀ ਗੱਲ ਆ, ਪਰ ਹੁਣ ਸਾਡੇ ਕੋਲ ਗਿਆਨ ਆ ਗਿਆ ਹੈ ਉਦੋਂ ਇਹ ਹਾਈਪੋਥੇਸਿਸ ਸੀ। ਤੋਂ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਦੇ ਵਿਚ ਚੱਲਦੀਆਂ ਨੇ ਉਹ ਸਾਰੀਆਂ ਹਾਈਪੋਥੇਸਿਸ ਹੁੰਦੀਆਂ ਨੇ। ਜਿਵੇਂ ਜਿਵੇਂ ਮੈਡੀਕਲ ਸਾਇੰਸ ਉਹਨਾਂ ਗੱਲਾਂ ਨੂੰ ਪ੍ਰੂਵ ਕਰ ਲੈਂਦੀ ਹੈ ਉਵੇਂ ਉਵੇਂ ਉਹ ਸਾਇੰਸ ਬਣਦੀ ਜਾਂਦੀ ਹੈ, ਉਵੇਂ ਉਵੇਂ ਉਹ ਚੀਜ਼ ਇੰਜ ਕਹਿ ਲਓ ਵੀ ਕੁਦਰਤ ਦੇ ਨਿਯਮ ਅਨੁਸਾਰ ਤੇ ਬਹੁਤ ਸਾਰੀਆਂ ਗੱਲਾਂ ਕੁਦਰਤ ਨੂੰ ਪਤਾ ਹੈ ਕਿਵੇਂ ਚੱਲ ਰਹੀਆਂ ਨੇ, ਕਿਸ ਨਿਯਮ ਅਨੁਸਾਰ ਚੱਲ ਰਹੀਆਂ ਨੇ, ਪਰ ਸਾਨੂੰ ਨਹੀਂ ਪਤਾ ਹੁੰਦਾ, ਉਹਨੂੰ ਅਸੀਂ ਹਾਈਪੋਥੇਸਿਸ ਕਹੀ ਜਾ ਰਹੇ ਹਾਂ। ਤੇ ਜਦੋਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਉਹਦੀ ਖੋਜ ਕਰਦੇ ਹਾਂ ਔਰ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹ ਇਸ ਤਰ੍ਹਾਂ ਕਰਕੇ ਹੋ ਸਕਦੀ ਹੈ ਤੇ ਕਰ ਅਸੀਂ ਵੀ ਸਕਦੇ ਹਾਂ। ਉਸੇ ਤਰ੍ਹਾਂ ਹੀ ਇਹ ਜੈਨੇਟਿਕਸ ਦੀ ਜਿਹੜੀ ਪੜ੍ਹਾਈ ਹੈ, ਜੈਨੇਟਿਕਸ ਦੀ ਜਾਣਕਾਰੀ ਹੈ, ਇਹ ਵੀ ਤਾਂ ਕੁਦਰਤ ਦਾ ਨਿਯਮ ਹੈ ਨਾ, ਬੱਚੇ ਤਾਂ ਬਹੁਤ ਪਹਿਲਾਂ ਤੋਂ ਲੈ ਕੇ ਬਣਦੇ ਆਏ ਨੇ ਨਾ, ਜੀਵਨ ਚੱਲਦਾ ਆਇਆ ਨਾ, ਕਿਸੇ ਇੱਕ ਥਾਂ ਤੋਂ ਸ਼ੁਰੂ ਹੋਇਆ ਹੋਏਗਾ ਤੇ ਹੁੰਦੇ ਹੁੰਦੇ ਅੱਜ ਤੱਕ ਅਸੀਂ ਡਾਰਵਿਨ ਦੀ ਥਿਊਰੀ ਇੱਕ ਆਪਣੀ ਥਿਊਰੀ ਹੈਗੀ ਆ, ਔਰ ਇਸੇ ਤਰ੍ਹਾਂ ਹੀ ਇਸ ਡਾਰਵਿਨ ਇੱਕ ਤਰੀਕਾਕਾਰ ਹੈ ਉਸ ਗੱਲ ਉਸ ਹਾਈਪੋਥੇਸਿਸ ਨੂੰ ਸਾਬਤ ਕਰਨ ਦਾ, ਔਰ ਉਸ ਦੇ ਮੁਤਾਬਕ ਅਸੀਂ ਹੁਣ ਇਥੋਂ ਤੱਕ ਸਾਬਤ ਕਰ ਦਿੱਤਾ ਆ ਜਾਂ ਇਨ ਕਾਬਲ ਹੋ ਗਏ ਇਸ ਗੱਲ ਦੇ ਵੀ ਕੁਦਰਤ ਦਾ ਇਹ ਨਿਯਮ ਕਿ ਬੱਚੇ ਕਿਵੇਂ ਪੈਦਾ ਕਰਦੇ ਨੇ, ਇਸ ਸਾਰੇ ਦੀ ਜਾਣਕਾਰੀ ਅਸਾਂ ਕਰ ਲਈ ਆ। ਹੁਣ ਇਸ ਤਰ੍ਹਾਂ ਅਸੀਂ ਬੜੇ ਜੁਗਾੜੀ ਬੰਦੇ ਆ, ਮਨੁੱਖ ਬੜਾ ਜੁਗਾੜੀ ਬੰਦਾ, ਜੁਗਾੜ ਅਸੀਂ ਉਹਨੂੰ ਕਹਿੰਦੇ ਆ ਵੀ ਜੇ ਕਿਸੇ ਥਾਂ ਤੇ ਕੋਈ ਜ਼ਰੂਰੀ ਚੀਜ਼ ਨਾ ਮਿਲੇ ਨਾ ਤੇ ਉਹਦੀ ਥਾਂ ਤੇ ਕੋਈ ਹੋਰ

0: ਮਾਸਟਰ ਨੇ ਸੰਬੋਧਾ ਕਰਕੇ ਤੇ ਕੰਮ ਚਲਾ ਲੈਣਾ, ਓਹਨੂੰ ਅਸੀਂ ਕਹਿੰਦੇ ਜੁਗਾੜ ਕਰ ਲਿਆ। ਜਿਵੇਂ ਆਪਣੇ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਰੇਹੜੇ ਦੇ ਉੱਪਰ ਪੀਟਰ ਇੰਜਨ ਲਾ ਕੇ ਤੇ ਉਹਦੀ ਗੱਡੀ ਬਣਾ ਲੈਂਦੇ ਸੀ, ਹਾਂਜੀ, ਇਹ ਵੀ ਸਾਡੀ ਕਾਰ ਹੋ ਗਈ ਨਾ, ਤੇ ਜੁਗਾੜ ਹੋ ਗਿਆ ਨਾ। ਤੇ ਇਸੇ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਗੱਲਾਂ ਇਸੇ ਤਰ੍ਹਾਂ ਜੁਗਾੜੀ ਤਰੀਕੇ ਦੇ ਨਾਲ ਕਰਦੇ ਆ ਰਹੇ ਹਾਂ, ਔਰ ਕੁਦਰਤ ਦੇ ਨਿਯਮ ਨੂੰ ਹੌਲੀ ਹੌਲੀ ਜਿਵੇਂ ਅਸਾਂ ਸਟੱਡੀ ਕੀਤਾ ਤੇ ਸਾਨੂੰ ਪਤਾ ਲੱਗਦਾ ਆਇਆ ਉਹਦੇ ਮੁਤਾਬਕ ਹੀ ਅਸੀਂ ਉਸ ਚੀਜ਼ ਦਾ ਦਾਵਾ ਕਰਨਾ ਸ਼ੁਰੂ ਕਰ ਦਿੱਤਾ। ਤੇ ਸਭ ਤੋਂ ਵੱਡੀ ਗੱਲ ਤਾਂ ਜੀਵਨ ਦੀ ਹੈ ਨਾ, ਜੀਵਨ ਤੋਂ ਜੀਵਨ ਪੈਦਾ ਕਰਨ ਦੀ ਹੈ ਨਾ, ਔਰ ਇਸ ਜੀਵਨ ਤੋਂ ਜੀਵਨ ਪੈਦਾ ਕਰਨ ਦੀ ਖੋਜ ਕਰਦਿਆਂ ਹੋਇਆਂ ਅਸੀਂ ਹੁਣ ਇੱਥੋਂ ਤੱਕ ਪਹੁੰਚ ਗਏ ਹਾਂ ਕਿ ਰੋਬੋਟਿਕ ਡਿਲੀਵਰੀਆਂ ਵੀ ਹੋਣ ਲੱਗ ਗਈਆਂ, ਰੋਬੋਟਿਕ ਰੀਜਨਰੇਸ਼ਨ ਵੀ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੇ ਮਾਂ ਦਾ ਪੇਟ ਨਾ ਸਹੀ, ਰੋਬੋਟ ਦਾ ਪੇਟ ਹੀ ਸਹੀ, ਉਹਦੇ ਵਿੱਚ ਵੀ ਬੱਚੇ ਪੈਦਾ ਕਰਨ ਦੀ ਸਲਾਹੀਅਤ ਹਾਸਲ ਕਰ ਰਹੀ ਹੈ। ਔਰ ਇੱਥੋਂ ਤੱਕ ਕਈ ਤਰ੍ਹਾਂ ਦੀਆਂ ਅਸੀਂ ਨਵੀਆਂ ਹੋਰ ਸਪੇਸੀਸ ਤਿਆਰ ਕਰ ਦਿੱਤੀਆਂ ਨੇ, ਮੈਟਿੰਗ ਕਰਵਾ ਕੇ ਅਲੱਗ ਅਲੱਗ ਜੀਨਸ ਦੀ ਅਲੱਗ ਅਲੱਗ ਕੈਟੇਗਰੀਆਂ ਦੇ ਵਿੱਚੋਂ ਮੈਟਿੰਗ ਕਰਵਾ ਕੇ ਤੇ ਅਸੀਂ ਉਹਨਾਂ ਦੀ ਹੁਣ ਅੱਗੇ ਨਵੀਆਂ ਤੋਂ ਨਵੀਆਂ ਸਪੇਸੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੋ ਸਕਦਾ ਕੁਦਰਤ ਵੀ ਤਾਂ ਕਰਦੀ ਹੋਊਗੀ ਨਾ, ਮਨੁੱਖ ਬਣੇ ਆ, ਬਾਂਦਰ ਬਣੇ ਆ, ਜਾਨਵਰ ਬਣੇ ਆ, ਹੋਰ ਬਹੁਤ ਤਰ੍ਹਾਂ ਦੇ ਜੀਵ ਬਣੇ ਆ, ਤੇ ਅਲਟੀਮੇਟਲੀ ਮੇਟਿੰਗ ਦਾ ਤਰੀਕਾ ਹੀ ਹੋਏਗਾ ਨਾ, ਜਿਸ ਕਰਕੇ ਹੋਰ ਨਵੀਆਂ ਨਵੀਆਂ ਸਪੇਸੀਸ ਬਣਦੀਆਂ ਆਈਆਂ। ਤੇ ਅਸੀਂ ਮਨੁੱਖ ਵੀ ਹੁਣ ਇਸ ਗੱਲ ਦਾ ਜਾਣਕਾਰ ਹੋ ਗਿਆ ਕਿ ਬਹੁਤ ਸਾਰੀਆਂ ਸਪੇਸੀਆਂ ਇਸੇ ਤਰ੍ਹਾਂ ਨਵੀਆਂ ਤਿਆਰ ਕਰਨੀਆਂ ਉਸਨੇ ਸ਼ੁਰੂ ਕਰ ਦਿੱਤੀਆਂ। ਸਾਡਾ ਵਿਸ਼ਾ ਕੇਵਲ ਤੇ ਕੇਵਲ ਮਨੁੱਖ ਦੇ ਨਾਲ ਸੰਬੰਧਿਤ ਹੈ ਤੇ ਮਨੁੱਖ ਦਾ ਵੀ ਇਹ ਤਰੀਕਾਕਾਰ, ਹਾਲਾਂਕਿ ਅਸਲ ਗੱਲ ਤੇ ਉਹ ਗੁਰੂ ਨਾਨਕ ਦੇਵ ਜੀ ਵਾਲੀ ਹੈ ਨਾ ਕਿ ਜੇ ਹਾਂ ਜਾਣਾ ਆਖਾ ਨਾ ਹੀ ਕਹਿ ਨਾ ਕਥਨ ਨਾ ਜਾਈ। ਜੇ ਪਤਾ ਹੁੰਦਾ ਵੀ ਕਿੱਡਾ ਕੁ ਵੱਡਾ ਆ ਤੇ ਫਿਰ ਵੀ ਮੇਰੇ ਤੋਂ ਆਖਿਆ ਨਹੀਂ ਸੀ ਜਾਣਾ। ਇਹ ਜਿੰਨੀ ਜਿੰਨੀ ਅਸੀਂ ਲਭਤ ਲੱਭ ਲੈਂਦੇ ਹਾਂ ਕਿ ਕੁਦਰਤ ਕਿਹੜੀ ਚੀਜ਼ ਕਿਵੇਂ ਕਰਦੀ ਹੈ, ਤੇ ਉਹਨੂੰ ਜਦੋਂ ਅਸੀਂ ਕਰਨ ਦੇ ਯੋਗ ਹੋ ਜਾਂਦੇ ਹਾਂ ਤੇ ਫਿਰ ਅਸੀਂ ਬੜਾ ਵੱਡਾ ਦਾਵਾ ਕਰ ਦਿੰਦੇ ਤੇ ਫਿਰ ਜਦੋਂ ਅਸੀਂ ਉਹ ਅੱਗੇ ਤੁਰਦੇ ਹਾਂ ਤੇ ਫਿਰ ਪਤਾ ਨਹੀਂ ਅਜੇ ਤਾਂ ਹੋਰ ਬਹੁਤ ਕੁਝ ਜਾਣਦੇ। ਤੇ ਅੱਜ ਅਸੀਂ ਇਸ ਜੀਵਨ ਦੀ ਪ੍ਰਵਿਰਤੀ ਦੇ ਵਿੱਚ ਇੱਥੇ ਪਹੁੰਚ ਗਏ ਹਾਂ ਕਿ ਰੋਬੋਟ ਦੇ ਵਿੱਚ ਵੀ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਔਰ ਇਸ ਤੋਂ ਵੀ ਉੱਪਰ ਦੀ ਇੱਕ ਗੱਲ ਹੈ, ਕਲੋਨਿੰਗ ਦਾ ਦੇ ਬਾਰੇ ਤੁਸੀਂ ਆਮ ਸਾਰਿਆਂ ਨੇ ਸੁਣਿਆ ਹੋਣਾ। ਕਲੋਨਿੰਗ ਇੱਕ ਐਸਾ ਤਰੀਕਾਕਾਰ ਹੈਗਾ ਆ ਕਿ ਨਾ ਮਾਂ ਦੀ ਲੋੜ ਹੈ ਨਾ ਪਿਓ ਦੀ ਲੋੜ ਆ, ਬਲੱਡ ਦੀ ਲੋੜ ਹੈ। ਬਲੱਡ ਇੱਕ ਬੂੰਦ ਲੈਣਾ ਆ ਤੇ ਉਹਦੇ ਤੋਂ ਉਸੇ ਤਰ੍ਹਾਂ ਦੇ ਜੀਵ ਹਜ਼ਾਰਾਂ ਹੀ ਇਕੱਠੇ ਕੀਤੇ ਜਾ ਸਕਦੇ ਨੇ, ਬਣਾਏ ਜਾ ਸਕਦੇ ਨੇ। ਹਾਂਜੀ, ਔਰ ਜਿਹਦਾ ਕੋਈ ਨਾ ਨਿਰਧਾਰਤ ਮਾਂ ਹੋਏਗੀ ਨਾ ਨਿਰਧਾਰਤ ਕੋਈ ਪਿਓ ਹੋਏਗਾ। ਔਰ ਇਸੇ ਤਰ੍ਹਾਂ ਦੀ ਗਿਣਤੀ ਵਾਲੇ ਪਾਸੇ ਅਸੀਂ ਅੱਜ ਵੱਧ ਰਹੇ ਹਾਂ। ਹੈ ਤਾਂ ਉਹੀ ਕਿਰਿਆ ਕਰਮੀ ਨੀ ਜਿਹੜਾ ਕੁਦਰਤ ਨੇ ਸ਼ੁਰੂ ਕੀਤਾ ਸੀ, ਪਰ ਅਸੀਂ ਹੁਣ ਉਹਦੇ ਹੋਰ ਭੇਤ ਲੱਭ ਕੇ ਤੇ ਉਹਦੇ ਹੋਰ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡਾ ਇੱਕ ਤਰ੍ਹਾਂ ਦਾ ਜੁਗਾੜ ਹੀ ਹੈ ਨਾ ਕਿ ਅਸੀਂ ਵੱਖ ਵੱਖ ਤਰ੍ਹਾਂ ਦਾ ਇਸ ਜੀਵਨ ਨੂੰ ਪੈਦਾ ਕਰਨ ਦਾ ਜਿਹੜਾ ਤਰੀਕਾਕਾਰ ਲੱਭ ਰਹੇ। ਮਾਂ ਪਿਓ ਦੇ ਮਿਲਣ ਤੋਂ ਬੱਚੇ ਦਾ ਪੈਦਾ ਹੋਣਾ ਇਹ ਕੰਮ ਸਾਰਿਆਂ ਨੇ ਜਾਣ ਲਿਆ। ਕੁਦਰਤ ਦੇ ਨਿਯਮ ਵਿੱਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਮਨੁੱਖ ਦੇ ਰੂਪ ਵਿੱਚ ਆਈ ਆ ਉਹ ਆਟੋਮੈਟਿਕ ਹਾਰਮੋਨਸ ਦੇ ਕਰਕੇ ਪੈਦਾ ਹੋਣ ਵਾਲੀਆਂ ਸਾਡੀਆਂ ਮਾਨਸਿਕ ਪ੍ਰਸਥਿਤੀਆਂ ਦੇ ਕਰਕੇ ਇੱਕ ਦੂਸਰੇ ਵਾਲੇ ਪਾਸੇ ਅਟ੍ਰੈਕਸ਼ਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਡਿਵੈਲਪ ਹੁੰਦੀਆਂ ਆਈਆਂ ਨੇ। ਆਟੋਮੈਟਿਕ ਸੀਗੀਆਂ, ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੁੰਦੀ। ਜਦੋਂ ਵੀ ਹਾਰਮੋਨ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਆਟੋਮੈਟਿਕ ਆਪੋਜਿਟ ਸੈਕਸ ਦੀ ਇੱਕ ਅਟ੍ਰੈਕਸ਼ਨ ਬਣ ਜਾਂਦੀ ਹੈ। ਉਸ ਅਟ੍ਰੈਕਸ਼ਨ ਦੇ ਵਿੱਚ ਆਪਣੇ ਆਪ ਜਿਹੜਾ ਇੱਕ ਜਾਣਕਾਰੀ ਡਿਵੈਲਪ ਹੋ ਜਾਂਦੀ ਹੈ ਔਰ ਉਸ ਜਾਣਕਾਰੀ ਦੇ ਮੁਤਾਬਕ ਬੱਚੇ ਪੈਦਾ ਹੁੰਦੇ ਰਹੇ ਨੇ। ਪਰ ਅਸੀਂ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਜੁਗਾੜ ਦੇ ਮੁਤਾਬਕ ਇੱਥੋਂ ਤੱਕ ਪਹੁੰਚ ਗਏ ਹਾਂ ਔਰ ਉਹਦੀ ਕਲੋਨਿੰਗ, ਹਾਲਾਂਕਿ ਜਾਨਵਰਾਂ ਦੀ ਕਲੋਨਿੰਗ ਤਾਂ ਹੋ ਚੁੱਕੀ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਜਾਨਵਰਾਂ ਦੀ ਕਲੋਨਿੰਗ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਮਨੁੱਖ ਨੇ ਕਰਿਆ ਤੇ ਬਹੁਤ ਕੁਛ, ਬਹੁਤ ਸਾਰਾ ਗੁਪਤ ਵੀ ਚੱਲ ਰਿਹਾ ਹੋਏਗਾ ਔਰ ਸਾਹਮਣੇ ਸ਼ਰਿਆਂ ਨਹੀਂ ਆ ਰਿਹਾ। ਹੋ ਸਕਦਾ ਕੋਈ ਕਾਨੂੰਨੀ ਪੱਧ ਜਾਂ ਹੁਣ ਕੁਝ ਐਸਾ ਹੋਵੇ, ਪਰ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਮ ਤੌਰ ਤੇ ਅਸੀਂ ਮਜ਼ਾਕੀਏ ਤੌਰ ਤੇ ਗੱਲ ਕਰਦੇ ਹਾਂ ਨਾ ਕਿ ਪਹਿਲਾਂ ਅਸੀਂ ਦੋ ਤੇ ਸਾਡੇ ਦੋ, ਔਰ ਉਹਦੇ ਵਿੱਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ, ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀ, ਕੁਝ ਵੀ ਹੋ ਸਕਦਾ ਸੀਗਾ। ਅਲਟੀਮੇਟ ਇੱਕ ਸਟੇਜ ਐਸੀ ਆ ਗਈ, ਗਿਣਤੀ ਘਟਣੀ ਸ਼ੁਰੂ ਹੋ ਗਈ, ਨਹੀਂ ਅਸੀਂ ਤੋਂ ਸਾਡਾ ਇੱਕ ਹੋ ਗਿਆ। ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਭੂਆ ਹੈ ਨੀ ਤੇ ਜਾਂ ਮਾਮਾ ਹੈ ਨੀ ਜਾਂ ਮਾਸੀ ਹੈ ਨੀ, ਕੁਝ ਨਾ ਕੁਝ ਐਸਾ ਹੁਣ ਹੋਣਾ ਸ਼ੁਰੂ ਹੋ ਗਿਆ। ਪਰ ਹੁਣ ਅਸੀਂ ਇਸ ਸਟੇਜ ਤੇ ਪਹੁੰਚ ਗਏ ਇਸ ਜੁਗਾੜੀ ਪੁਣੇ ਦੇ ਤਰੀਕੇ ਕਰਕੇ ਕਿ ਹੁਣ ਅਸੀਂ ਇਹ ਸਮਝਦੇ ਹਾਂ ਨਾ ਮਾਂ ਤੇ ਪਿਓ ਵੀ ਨੀ ਰਹਿਣੇ। ਮਾਂ ਤਾਂ ਪਿਓ ਇਸ ਗੱਲ ਨੇ ਨਾ ਜਿਹਦੇ ਪੇਟ ਚੋਂ ਅਸੀਂ ਜੰਮ ਰਹੇ ਹਾਂ, ਜਿਹਦੇ ਵਿੱਚੋਂ ਹੋ ਰਿਹਾ, ਸਾਨੂੰ ਪਤਾ ਹੁੰਦਾ ਸਾਡੀ ਮਾਂ ਹੈਗੀ ਹੈ। ਤੇ ਉਹ ਮਾਂ ਜਦੋਂ ਕਹਿੰਦੀ ਵੀ ਆਹ ਇਹਦਾ ਪਿਓ ਹੈਗਾ ਨਾ ਹੋਇਆ ਤੇ ਡੀ ਐਨ ਏ ਨਾਲ ਟੈਸਟ ਕਰਦੇ ਹਾਂ ਅਸੀਂ, ਅਲਟੀਮੇਟ ਇਹ ਸਾਰੀਆਂ ਪਰਿਸਥਿਤੀਆਂ ਨੂੰ ਹੀ ਅਸੀਂ ਲਾਂਭੇ ਕਰਕੇ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਕਲੋਨੀ ਕਰਨੀ ਸ਼ੁਰੂ ਕਰ ਦਿੱਤੀ। ਸੋ ਮੇਰੇ ਕਹਿਣ ਤੋਂ ਭਾਵੇ ਆ ਵੀ ਇਸ ਜੀਵਨ ਦੀ ਵਿਵਸਥਾ ਦੇ ਵਿੱਚ ਅਸੀਂ ਇੱਥੋਂ ਤੱਕ ਜੁਗਾੜੀ ਹੋ ਗਏ ਹਾਂ ਕਿ ਜੀਵਨ ਨੂੰ ਵੀ ਅਸੀਂ ਬਗੈਰ ਮਾਂ ਤੇ ਪਿਓ ਤੋਂ ਅਲੱਗ ਪਾਸੇ ਤੌਰ ਤੇ ਹੀ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ। ਸੋ ਅਸੀਂ ਇਸ ਜਲ ਦੀ ਵਿਵਸਥਾ ਦੇ ਵਿੱਚ ਜੋ ਕੁਝ ਹੁਣ ਤੱਕ ਸੀਗਾ, ਮੈਂ ਕੇਵਲ ਉਹਦੀ ਗੱਲ ਕਰ ਰਿਹਾ ਜੋ ਕੁਝ ਹੁਣ ਤੱਕ ਸੀ, ਔਰ ਜਿਸ ਗੱਲ ਦੀ ਸਾਰੀ ਵਿਆਖਿਆ ਅਸੀਂ ਹੁਣ ਤੱਕ ਤੁਹਾਡੇ ਨਾਲ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਵਿੱਚ ਕੀਤੀ, ਉਹ ਇਹ ਸੀ ਕਿ ਹੁਣ ਤੱਕ ਜੀਵਨ ਕਿਵੇਂ ਚੱਲਦਾ ਆਇਆ ਹੈ, ਔਰ ਉਹ ਜੀਵਨ ਚੱਲਦਾ ਆਇਆ ਇੱਕ ਮਾਂ ਤੇ ਇੱਕ ਪਿਓ ਦੇ ਮਿਲਣ ਤੋਂ, ਔਰ ਮਾਂ ਤੇ ਪਿਓ ਦੇ ਮਿਲਣ ਤੋਂ ਕੀ ਸੀਗਾ? ਸਪਰਮ ਤੇ ਓਵਮ। ਤੇ ਉਸ ਸਪਰਮ ਤੇ ਓਵਮ ਦੀ ਵਿਆਖਿਆ ਕਿੱਥੇ ਉਹ ਬਣਦੇ ਨੇ, ਕਿਵੇਂ ਉਹ ਬਣਦੇ ਨੇ, ਕਿੰਨੀ ਤਾਦਾਦ ਚ ਬਣਦੇ ਨੇ, ਕਿਵੇਂ ਅੱਗੇ ਚੱਲਦੇ ਨੇ, ਇਹ ਸਾਰੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ। ਓਵਮ ਦੀ ਕੀ ਪ੍ਰੋਡਕਟ ਹੁੰਦੀ ਹੈ, ਕਿਵੇਂ ਉਹ ਬਣਨਾ ਸ਼ੁਰੂ ਹੋ ਜਾਂਦਾ, ਕਿੱਥੇ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਹਾਰਮੋਨਸ ਨੇ ਜਿਹੜੇ ਇਹਨਾਂ ਨੂੰ ਪੈਦਾ ਕਰਦੇ ਨੇ, ਤੇ ਫਿਰ ਇੱਕ ਓਵਮ ਜਾਂ ਦੂਸਰੇ ਪਾਸੇ ਸਪਰਮਾਂ ਦੀ ਗਿਣਤੀ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ, ਮਿਲਾਪ ਕਿਵੇਂ ਹੁੰਦਾ ਆ, ਕਿਵੇਂ ਆਪਸ ਦੇ ਵਿੱਚ ਇਹ ਮਿਲਦੇ ਨੇ, ਉਹ ਸਾਰੀ ਵਿਵਸਥਾ ਜਿਹੜੀ ਸੀ ਮੈਂ ਤੁਹਾਡੇ ਸਾਹਮਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਰੱਖੀ ਸੀ। ਔਰ ਮਿਲਣ ਦੀ ਪ੍ਰਕਿਰਿਆ ਕਿਵੇਂ ਦੀ ਹੁੰਦੀ ਹੈ ਔਰ ਕਿੰਨੀ ਮੁਸ਼ਕਲ ਵਾਲੀ ਗੱਲ ਹੈ, ਜਦੋਂ ਇਹ ਸਾਰੀਆਂ ਗੱਲਾਂ ਆਪਾਂ ਕਰ ਰਹੇ ਸਾਂ ਤੇ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਵੀ ਬੜੇ ਲੱਕੀਆਂ ਸੀ ਤੇ ਇੰਨੇ ਇੰਨੇ ਵੱਡੇ ਸਰੀਰ ਜਾਂ ਇੰਨੀ ਇੰਨੀ ਉਮਰ ਤੱਕ ਪਹੁੰਚਦੇ ਹੋਏ ਵੀ ਬੜੀਆਂ ਸਾਰੀਆਂ ਤਰਾਸਦੀਆਂ ਸਾਡੇ ਸਾਹਮਣੇ ਆਈਆਂ, ਬੜੀਆਂ ਸਾਡੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਈਆਂ, ਹਰਡਲਸ ਆਏ, ਅਸੀਂ ਉਹ ਪਾਰ ਕਰਦੇ ਆਏ ਹਾਂ ਤੇ ਅਜੇ ਤੱਕ ਵੀ ਜਿੰਦਾ ਹੈਗੇ। ਬੜੀ ਅਜੀਬ ਗੱਲ ਲੱਗਦੀ ਜਦੋਂ ਅਸੀਂ ਜਾਣਦੇ ਹਾਂ ਕਿ 120 million 150 million ਤੱਕ ਸਪਰਮ ਪੈਦਾ ਹੁੰਦੇ ਨੇ, ਇੱਕ ਜੈਕੂਲੇਸ਼ਨ ਦੇ ਸਮੇਂ ਬਾਹਰ ਨਿਕਲਦੇ ਨੇ, ਤੇ ਉਹਨਾਂ ਵਿਚਾਰਿਆਂ ਵਿੱਚੋਂ ਕਿਸੇ ਇੱਕ ਦੀ ਕਿਸਮਤ ਜਾਗਦੀ ਹੈ ਕਿ ਉਹ ਕੋਈ ਗੁਰਦੀਪ ਸਿੰਘ ਬਣ ਜਾਂਦਾ, ਕੋਈ ਲਾਲ ਸਿੰਘ ਬਣ ਜਾਂਦਾ, ਕੋਈ ਖੱਖਾ ਸਾਹਿਬ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਇਹ ਕਿੰਨੀ ਵੱਡੀ ਹਾਲਾਤ ਦੀ ਗੱਲ ਸੀ ਤੇ ਸਾਰੀ ਦੀ ਸਾਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਹਾਂ ਵੀ ਉਹ ਕਿਵੇਂ ਕਿਵੇਂ ਹੁੰਦਾ ਆ, ਕਿਹੜੀ ਕਿਹੜੀ ਥਾਂ ਤੇ ਕਿੱਥੇ ਕਿੱਥੇ ਸਾਨੂੰ ਕਮੀ ਪੇਸ਼ੀ ਆਉਂਦੀ ਰਹੀ ਹੈ, ਕਿਹੜੀਆਂ ਕਿਹੜੀਆਂ ਮਾਰਾਂ ਸਾਡੇ ਤੇ ਪੈਂਦੀਆਂ ਰਹੀਆਂ, ਮੁਹਿੰਮਾਂ ਪੈਂਦੀਆਂ ਰਹੀਆਂ ਨੇ, ਔਰ ਅਸੀਂ ਉਹਨਾਂ ਨੂੰ ਫਤਿਹ ਕਰਦੇ ਹੋਏ ਇੱਕ ਜੀਵ ਪੈਦਾ ਹੁੰਦਾ ਹੈ ਅਲਟੀਮੇਟ, ਔਰ ਉਸ ਜੀਵ ਦਾ ਫਿਰ ਅੱਗੇ ਜਾ ਕੇ ਡਿਵੈਲਪਮੈਂਟ ਕਿਵੇਂ ਹੁੰਦੀ ਹੈ। ਬਾਵਜੂਦ ਇਸ ਦੇ ਵੀ ਬੜੀਆਂ ਸਾਰੀਆਂ ਰੁਕਾਵਟਾਂ ਸੀ ਨਾ, ਜਿਹਨੂੰ ਫੈਲੋਪੀਅਨ ਟਿਊਬ ਜੈਸਟੇਸ਼ਨਲ ਅਸੀਂ ਕਿਹਾ ਸੀਗਾ, ਟਿਊਬ ਦੇ ਵਿੱਚ ਪ੍ਰੈਗਨੈਂਸੀ ਹੋ ਗਈ ਹੈ, ਅਲਟਰਾ ਯੂਟਰਾਈਨ ਪ੍ਰੈਗਨੈਂਸੀ ਸੀ, ਐਕਸਟਰਾ ਯੂਟਰਾਈਨ ਪ੍ਰੈਗਨੈਂਸੀ ਦਾ ਕੀ ਵਿਵਸਥਾ ਸੀਗੀ, ਉਸ ਤੋਂ ਬਾਅਦ ਫਿਰ ਪੇਟ ਚ ਕਿਵੇਂ ਪਹੁੰਚਿਆ, ਕੀ ਤਰੀਕਾਕਾਰ ਸੀ, ਇੱਕ ਇੱਕ ਸਟੈਪ ਤੇ ਜਿੰਨੀਆਂ ਮੁਸ਼ਕਲਾਂ ਸੀ ਨਾ, ਉਹ ਸਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ। ਔਰ ਉਸ ਤੋਂ ਬਾਅਦ ਫਿਰ ਮਾਂ ਦੇ ਪੇਟ ਵਿੱਚ ਆ ਕੇ ਇਹਦੀ ਇਨਸਰਸ਼ਨ ਕਿਵੇਂ ਹੋਈ, ਕਿਵੇਂ ਆ ਜਿਹਨੂੰ ਅਸੀਂ ਔਲ ਆਣੇ ਆ, ਜਿਹਨੂੰ ਅਸੀਂ ਪਲਸੈਂਟਾ ਕਹਿੰਦੇ ਆ, ਜਿਸ ਅਬਲੀਕਲ ਕਾਰਡ ਜਿਹਨੂੰ ਅਸੀਂ ਕਹਿੰਦੇ ਆ, ਇਹ ਕਿਵੇਂ ਕਿਵੇਂ ਬਣਦੀਆਂ ਨੇ, ਸਾਰੀਆਂ ਕਿਵੇਂ ਹੁੰਦੀਆਂ ਨੇ, ਤੇ ਫਿਰ ਜਿਹੜਾ ਇੱਕ ਲਗਾਤਾਰ ਚੱਕਰ ਚੱਲ ਰਿਹਾ ਸੀ ਕਿ ਠੀਕ ਆ ਮੈਂਸਲ ਆ ਗਏ ਕਿ ਚੱਕਰ ਖਤਮ ਹੋ ਗਿਆ ਲੜਕੀ ਦਾ, ਦੂਸਰਾ ਕਿ ਚੱਕਰ ਫਿਰ ਸ਼ੁਰੂ ਹੋ ਜਾਂਦਾ ਸੀਗਾ। ਇਸੇ ਤਰ੍ਹਾਂ ਹੀ ਸਪਰਮ ਵੀ ਕੰਟੀਨਿਊਸਲੀ ਤਾਂ ਬੰਦੇ ਹੀ ਰਹਿੰਦੇ ਨੇ। ਸੋ ਇਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਆਈ ਸੀ ਤੇ ਮੈਂ ਇੱਕ ਬੜੀ ਅਜੀਬ ਗੱਲ ਤੁਹਾਨੂੰ ਦੱਸੀ ਸੀ ਵੀ ਉਸ ਵੇਲੇ ਇੱਕ ਪਲਸੈਂਟਾ ਦੇ ਵਿੱਚ ਜੋ ਹਾਰਮੋਨ ਇਸ਼ੂ ਹੁੰਦਾ ਆ ਉਹ ਇੱਕ ਸਿਗਨਲ ਭੇਜਦਾ ਬਲੱਡ ਦੇ ਰਾਹੀਂ ਓਵਰੀ ਨੂੰ ਵੀ ਨਾ ਭਾਈ ਤੁਸੀਂ ਹੁਣ ਕੰਮ ਬੰਦ ਕਰ ਦਿਓ, ਅੱਗੇ ਅਸੀਂ ਜਾ ਕੇ ਸਟੈਬਲਿਸ਼ ਹੋ ਗਏ ਹਾਂ ਤੇ ਹੁਣ ਸਾਡੀ ਜਿਵੇਂ ਉਹ ਮੈਂ ਮਜ਼ਾਕੀਆ ਤੌਰ ਤੇ ਕਹੀ ਸੀ ਵੀ ਅਸੀਂ ਤੇ ਕੈਨੇਡਾ ਪਹੁੰਚ ਗਏ ਹਾਂ ਤੇ ਸੈੱਟ ਹੋ ਗਏ ਹਾਂ, ਹੁਣ ਅੱਗੇ ਹੋਰ ਨਾ ਕਿਸੇ ਨੂੰ ਭੇਜੋ, ਸਾਨੂੰ ਸਟੈਬਲਿਸ਼ ਹੋ ਲੈਣ ਦਿਓ। ਹਾਂਜੀ, ਤੁਸੀਂ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਵਿਵਸਥਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਿਵੇਂ ਕਿਵੇਂ ਕਿਰਿਆਵਾਂ ਜਿਹੜੀਆਂ ਹੁੰਦੀਆਂ ਨੇ ਤੇ ਜਦੋਂ ਅੱਗੇ ਉਹਦਾ ਕੋਈ ਰਿਜ਼ਲਟ ਨਿਕਲਦਾ ਤੇ ਪਿਛਲੀ ਕਿਰਿਆ ਇਕਦਮ ਹੋਣੀ ਬੰਦ ਹੋ ਜਾਂਦੀ ਜਿਹੜੀ ਇੱਕ ਰੁਟੀਨ ਸੀ। ਇਹ ਸਾਰੀਆਂ ਗੱਲਾਂ ਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਆ ਕੇ ਇਸ ਦੀ ਡਿਵੈਲਪਮੈਂਟ ਮਾਂ ਦੇ ਪੇਟ ਵਿੱਚ ਹੋਈ ਸੀ ਔਰ ਮਾਂ ਦੇ ਪੇਟ ਦੀ ਕੀ ਵਿਆਖਿਆ ਸੀਗੀ ਉਹਦੇ ਵਿੱਚ ਜਿਹੜਾ ਅੰਦਰ ਦਾ ਉਹਦਾ ਲੇਅਰ ਸੀ ਇੰਡੋਮੈਟ੍ਰਿਨ ਸੀ ਉਹਨੂੰ ਫਿਰ ਅਸੀਂ ਡੈਸੀਡੂਆ ਕਹਿ ਦਿੱਤਾ। ਡੈਸੀਡੂਆ ਦੇ ਤਿੰਨ ਪੋਰਸ਼ਨ ਮੈਂ ਤੁਹਾਨੂੰ ਦੱਸ ਦਿੱਤੇ, ਅਲੱਗ ਅਲੱਗ ਡੈਸੀਡੂਆ ਬੇਸਾਲਿਸ ਡੈਸੀਡੂਆ ਕੈਪਸੂਲਾਰਿਸ ਡੈਸੀਡੂਆ ਵੇਰਾ, ਔਰ ਇਹਨਾਂ ਤਿੰਨਾਂ ਦੀ ਹੀ ਅਲੱਗ ਅਲੱਗ ਕੀ ਇੰਪੋਰਟੈਂਸ ਹੈਗੀ ਸੀਗੀ ਜੀਵਨ ਦੇ ਵਿੱਚ, ਕਿਵੇਂ ਇਹ ਬੱਚੇ ਨੂੰ ਡਿਵੈਲਪ ਕਰਨ ਵਾਸਤੇ ਸਹਾਇਕ ਹੁੰਦੇ ਸੀਗੇ, ਕਿਵੇਂ ਸਪੇਸ ਦਿੰਦੇ ਸੀਗੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ ਤੇ ਅਲਟੀਮੇਟ ਸਮਾਂ ਕੰਪਲੀਕੇਸ਼ਨਾਂ ਵਿੱਚ ਲੰਘਦਿਆਂ ਹੋਇਆਂ ਇਹ ਆ ਗਿਆ ਕਿ ਇਸ ਨੇ ਹੁਣ ਬਾਹਰ ਆਉਣਾ ਹੈਗਾ ਜਿਹਨੂੰ ਅਸੀਂ ਲੇਬਰ ਕਿਹਾ ਸੀਗਾ, ਔਰ ਉਸ ਲੇਬਰ ਦੀ ਵੀ ਆਪਣੀ ਵਿਵਸਥਾ ਸੀ। ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸਾਡੇ ਸਾਹਮਣੇ ਆਈਆਂ ਔਰ ਜਿਨ੍ਹਾਂ ਨੂੰ ਅੱਜ ਅਸੀਂ ਮੈਂ ਇਹ ਕਿਹਾ ਸੀ ਕਿ ਅੱਜ ਅਸੀਂ ਤਕਰੀਬਨ 15ਵੇਂ ਹਫ਼ਤਿਆਂ ਦੀ ਜਿਹੜੀ ਪ੍ਰੈਗਨੈਂਸੀ ਹੁੰਦੀ ਹੈ ਉਦੋਂ ਵੀ ਪਹਿਲਾਂ 13 ਹਫ਼ਤਿਆਂ ਦੀ ਪ੍ਰੈਗਨੈਂਸੀ ਦੇ ਵਿੱਚ ਵੀ ਅੱਜ ਅਸੀਂ ਉਹ ਡਿਫੈਕਟ ਉਹ ਨੁਕਸ ਜਿਹੜੇ ਬੱਚੇ ਵਿੱਚ ਬਣ ਰਹੇ ਨੇ ਜਿਹੜਾ ਬੱਚਾ ਡਿਵੈਲਪ ਹੋ ਰਿਹਾ ਮਾਂ ਦੇ ਪੇਟ ਵਿੱਚ ਉਹਦੇ ਵਿੱਚ ਕਿਹੜੇ ਕਿਹੜੇ ਨੁਕਸ ਰਹਿ ਸਕਦੇ ਨੇ ਔਰ ਉਹਨਾਂ ਦੀ ਜਾਣਕਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨੇ ਕੁ ਸਾਇੰਸ ਇੰਨੀ ਕੁ ਟੈਕਨੋਲੋਜੀ ਸਾਡੀ ਹੋ ਗਈ ਹੈ ਕਿ ਅਸੀਂ ਉਹ ਮਾਂ ਨੂੰ ਮਾਂ ਦੇ ਪੇਟ ਵਿਚ ਪਹਿਲਾਂ ਤਾਂ ਇਹੀ ਪਤਾ ਲੱਗਦਾ ਸੀ ਜਿੱਦਣ ਬੱਚਾ ਜੰਮਿਆ ਕਿ ਉਦੋਂ ਹੀ ਪਤਾ ਲੱਗਦਾ ਸੀ ਵੀ ਇਹ ਵਿਕਲਾਂਗ ਹੈ ਜਾਂ ਇਹਦੇ ਵਿਚ ਜਿਹਨੂੰ ਅਸੀਂ ਮੈਡੀਕਲ ਤੌਰ ਤੇ ਐਨੋਮਲੀਜ਼ ਬੋਲਦੇ ਹਾਂ ਕਿਹੜੀ ਕਿਹੜੀ ਚੀਜ਼ ਇਹਦੀ ਬਣਤਰ ਵਿਚ ਕਮੀ ਰਹਿ ਗਈ ਹੈ ਇਹ ਸਾਰੀਆਂ ਗੱਲਾਂ ਅਸੀਂ ਉਦੋਂ ਆਮ ਤੌਰ ਤੇ ਵੇਖਦੇ ਸਾਂ ਪਰ ਅੱਜ ਅਸੀਂ ਪਹਿਲਾਂ ਵੇਖਣੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਵਾਰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ MTP ਡਾਕਟਰ ਲੋਕ ਐਡਵਾਈਸ ਕਰਦੇ ਨੇ ਕਿ ਜਿਹੜਾ ਬਣਨ ਵਾਲਾ ਬੱਚਾ ਆ ਉਹ ਇਸ ਇੰਨਾ ਕੁ ਜ਼ਿਆਦਾ ਅਪਾਹਜ ਹੋਏਗਾ ਕਿ ਤੁਹਾਡੇ ਵਾਸਤੇ ਵੀ ਮੁਸੀਬਤ ਹੋਏਗੀ ਔਰ ਬੱਚੇ ਵਾਸਤੇ ਵੀ ਮੁਸੀਬਤ ਹੋਏਗੀ ਤੇ ਕਈ ਵਾਰ ਉਸ ਨੂੰ ਅਬੋਰਸ਼ਨ ਵਾਸਤੇ ਵੀ ਡਾਕਟਰ ਸੁਜੈਸਟ ਕਰਦੇ ਸੀ ਪਰ ਕਈ ਇੱਕ ਵਿਵਸਥਾਵਾਂ ਐਸੀਆਂ ਬਣ ਗਈਆਂ ਕਿ ਅਸੀਂ ਉਹ ਜਿਹੜੇ ਡਿਫੈਕਟ ਅਸੀਂ ਆਮ ਤੌਰ ਤੇ 13 ਵੀਕ ਦੀ ਪ੍ਰੈਗਨੈਂਸੀ ਦੇ ਵਿਚ ਜਾਂਚਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੂੰ ਠੀਕ ਕਰਨ ਦੀ ਵਿਵਸਥਾ ਤੇ ਮੁਹਾਰਤ ਵੀ ਅਸੀਂ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਮਾਂ ਦੇ ਪੇਟ ਵਿਚ ਵੀ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ ਜਿਹੜੀਆਂ ਤਾਂ ਡਾਇਟੇਟਰੀ ਟਾਈਪ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹਨਾਂ ਨੂੰ ਅਸੀਂ ਡਾਇਟ ਨੂੰ ਇੰਪਰੂਵ ਕਰਕੇ ਮਾਂ ਦੇ ਰਾਹੀਂ ਹੀ ਉਸ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ ਕੁਛ ਇੱਕ ਐਸੇ ਡਿਫੈਕਟ ਸੀ ਜਿਹੜੇ ਕਿ ਜੈਨੇਟਿਕ ਟਾਈਪ ਦੇ ਡਿਫੈਕਟ ਹੁੰਦੇ ਨੇ ਜੀਨਸ ਵਿਚੋਂ ਆ ਰਹੇ ਨੇ ਉਸ ਜੀਨ ਦੀ ਪੂਰੀ ਵਿਵਸਥਾ ਮੈਂ ਤੁਹਾਡੇ ਨਾਲ ਸੰਬੰਧਿਤ ਦੱਸੀ ਸੀ ਕਿ ਕਿਵੇਂ 23 ਪੇਜ ਕ੍ਰੋਮੋਸੋਮ ਦੇ ਹੁੰਦੇ ਨੇ ਮਾਂ ਵੱਲੋਂ ਆਏ ਜਾਂ 23 ਪੇਜ ਮਾਂ ਪਿਓ ਵੱਲੋਂ ਆਏ ਉਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਹੋਇਆ ਔਰ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਉਹਨਾਂ ਨੂੰ ਅਜੇ ਵੀ ਅਸੀਂ ਸਿਰਫ ਵੇਖ ਸਕਦੇ ਹਾਂ ਕਿਆ ਹੋਇਆ ਇਸ ਤਰ੍ਹਾਂ ਹੋਇਆ ਉਹਨਾਂ ਦਾ ਸਾਡੇ ਕੋਲ ਹੱਲ ਕੋਈ ਨੀ ਹਾਂ ਸਰਜਰੀ ਨੇ ਬਹੁਤ ਸਾਰੀ ਮੁਹਾਰਤ ਹਾਸਲ ਕਰੀ ਹੈ ਇਸ ਗੱਲ ਦੇ ਵਿੱਚ ਕਿ ਉਹਨੂੰ ਆਰਟੀਫਿਸ਼ਲੀ ਮੇਨਟੇਨ ਕੀਤਾ ਹੈਗਾ ਔਰ ਡਿਵੈਲਪਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ ਸੋ ਅਸੀਂ ਮੈਂ ਕਿਉਂਕਿ ਸ਼ਾਰਟ ਦੇ ਵਿੱਚ ਸਾਰੀਆਂ ਗੱਲਾਂ ਨੂੰ ਤੁਹਾਡੇ ਨਾਲ ਕਿਉਂਕਿ ਬੜੇ ਲੰਬੇ ਲੈਕਚਰ ਬੜੇ ਸਾਲ ਹੋ ਗਿਆ ਚੱਲਦਿਆਂ ਹੋਇਆ ਨੂੰ ਤੇ ਮੈਂ ਇੱਕ ਇਸ ਲੈਕਚਰ ਦੇ ਵਿੱਚ ਕਿਉਂਕਿ ਇਸ ਤੋਂ ਬਾਅਦ ਅਸੀਂ ਜਿਹੜੀ ਵਿਵਸਥਾ ਸ਼ੁਰੂ ਕਰਨੀ ਹੈ ਇਸ ਸਰੀਰ ਦੀ ਬਣਤਰ ਦੇ ਅਨੁਸਾਰ ਕਿਵੇਂ ਕਿਵੇਂ ਬਣੀ ਹੋਈ ਹੈ ਔਰ ਉਹਦੇ ਵਿੱਚ ਕੀ ਡਿਫੈਕਟ ਆ ਸਕਦੇ ਨੇ ਔਰ ਕਾ ਕਿਉਂ ਆ ਸਕਦੇ ਨੇ ਇਹ ਵਿਵਸਥਾ ਸ਼ੁਰੂ ਕਰਨੀ ਹੈ ਉਹ ਵੀ ਬਹੁਤ ਵੱਡੀ ਗੱਲ ਅੱਗੇ ਹੋਣੀ ਹੈ ਇਸ ਲਈ ਮੈਂ ਸੋਚਿਆ ਇਹ ਕਿ ਮੈਂ ਇੱਕ ਵਾਰ ਉਹ ਸਾਰਾ ਸਾਰੰਸ਼ ਜਿਹੜਾ ਪਿੱਛੇ ਦਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੋ ਅਸੀਂ ਜਦੋਂ ਲੇਬਰ ਤੇ ਪਹੁੰਚੇ ਸਾਂ ਤੇ ਲੇਬਰ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਨੂੰ ਵੀ ਅਸੀਂ ਇੱਕ ਪੂਰਾ ਮੈਕੇਨਿਜ਼ਮ ਦੇ ਤੌਰ ਤੇ ਤੁਹਾਡੇ ਸਾਹਮਣੇ ਐਕਸਪਲੇਨ ਕੀਤਾ ਸੀ ਵੀ ਕਿਹੜੀਆਂ 3 ਸਟੇਜਾਂ ਹੈਗੀਆਂ ਨੇ ਪਹਿਲੀ ਸਟੇਜ ਕਿੱਥੋਂ ਸ਼ੁਰੂ ਹੁੰਦੀ ਤੇ ਕਦੋਂ ਹੁੰਦੀ ਹੈ ਔਰ ਲੇਬਰ ਸ਼ੁਰੂ ਹੋਣ ਦੇ ਕਾਰਨ ਕੀ ਹੈਗੇ ਬੱਚਾ ਆਰਾਮ ਨਾਲ ਰਹਿ ਰਿਹਾ ਸੀ ਮਾਂ ਦੇ ਪੇਟ ਵਿਚ ਠੀਕ ਠਾਕ ਸੀ ਯਾਰ ਉਹਨੂੰ ਬਾਹਰ ਆਉਣ ਦੀ ਕੀ ਲੋੜ ਸੀ ਨੱਚਦਾ ਕੁੱਦਦਾ ਖਾਂਦਾ ਪੀਂਦਾ ਮਾਂ ਸਾਰਾ ਕੁਝ ਕਰੀ ਜਾਂਦੀ ਸੀ ਕੀ ਹੁੰਦੇ ਕਿਉਂ ਐਸਾ ਹੁੰਦਾ ਹੈ ਸੋ ਉਹ ਮੈਕੇਨਿਜ਼ਮ ਦੇ ਪਿੱਛੇ ਜਿਹੜੀ ਕਹਾਣੀ ਸੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਸ ਮੈਕੇਨਿਜ਼ਮ ਦੇ ਵਿਚ ਉਹਦੀਆਂ 3 ਸਟੇਜਾਂ ਕਿਉਂਕਿ ਸਾਨੂੰ ਪਤਾ ਹੋਵੇ ਵੀ ਕਿਸ ਸਟੇਜ ਦੇ ਵਿਚ ਰੋਕ ਪੈ ਰਹੀ ਹੈ ਔਰ ਹਰੇਕ ਸਟੇਜ ਦੇ ਵਿਚ ਅਗਰ ਕੋਈ ਰੁਕਾਵਟ ਆਉਂਦੀ ਸਮੇਂ ਤੋਂ ਵੱਧ ਉਹਦੇ ਚ ਸਮਾਂ ਲੱਗ ਰਿਹਾ ਹੈ ਤੇ ਸਾਨੂੰ ਪਤਾ ਹੋਵੇ ਵੀ ਉੱਥੇ ਕੀ ਹੋ ਰਿਹਾ ਆ ਉਸ ਨੂੰ ਉਹਦੇ ਮੁਤਾਬਕ ਅਸੀਂ ਟੈਕਲ ਕਰਕੇ ਠੀਕ ਕਰ ਸਕਦੇ ਹਾਂ ਜੇ ਫਸਟ ਸਟੇਜ ਵਿਚ ਕੁਝ ਹੋਇਆ ਹੈ ਤੇ ਕੀ ਕਾਰਨ ਹੋ ਸਕਦੇ ਨੇ ਅਸੀਂ ਉਸ ਚੀਜ਼ ਨੂੰ ਕਿਵੇਂ ਜਿਹੜਾ ਹੈ ਉਹ ਸੈੱਟ ਕਰ ਸਕਦੇ ਹਾਂ ਇਸੇ ਤਰ੍ਹਾਂ ਹੀ ਸੈਕੰਡ ਸਟੇਜ ਦੀ ਅਸੀਂ ਗੱਲ ਕਰੀ ਸੀ ਵੀ ਸੈਕੰਡ ਸਟੇਜ ਕਦੋਂ ਤੋਂ ਕਦੋਂ ਤੱਕ ਹੁੰਦੀ ਹੈ ਔਰ ਉਹਦੇ ਵਿਚ ਕੀ ਕੰਪਲੀਕੇਸ਼ਨ ਹੋ ਸਕਦੀਆਂ ਨੇ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆ ਸਕਦੀਆਂ ਨੇ ਤੇ ਕਿਉਂ ਆ ਸਕਦੀਆਂ ਨੇ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਫਿਰ 3rd ਸਟੇਜ ਦੀ ਗੱਲ ਸੀਗੀ ਔਰ ਇਸੇ ਤਰ੍ਹਾਂ ਫਿਰ ਮੈਂਟੇਨੈਂਸ ਅਸੀਂ ਕੀਤਾ ਸੀ ਇਸ ਬੱਚੇ ਦੀ ਇੰਸਪੈਕਸ਼ਨ ਕਰੀ ਸੀ ਉਸ ਜੰਮਣ ਵਾਲੇ ਬੱਚੇ ਦੀ ਜੋ ਜਿਹੜਾ ਜੰਮ ਚੁੱਕਿਆ ਹੁਣ ਇਸ ਵੇਲੇ ਉਹਦੇ ਵਿਚ ਸਰੀਰਕ ਤੌਰ ਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ ਇਹਦੀ ਬਣਤਰ ਦੇ ਵਿਚ ਕਿਹੜੀ ਕਿਹੜੀ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਅਸੀਂ ਜਾਣਦੇ ਹਾਂ ਤੇ ਉਹਦਾ ਨਾਂ ਅਸੀਂ ਐਨੋਮਲੀਜ਼ ਰੱਖਿਆ ਬਹੁਤ ਸਾਰੀਆਂ ਐਨੋਮਲੀਜ਼ ਜਿਹੜੀਆਂ ਐਸੀਆਂ ਸਨ ਜਿਨ੍ਹਾਂ ਨੇ ਕਿ ਟਾਈਮਲੀ ਫੈਸ਼ਨ ਦੇ ਮੁਤਾਬਕ ਠੀਕ ਹੋ ਜਾਣਾ ਬਹੁਤ ਸਾਰੇ ਬੱਚਿਆਂ ਨੂੰ ਇਨਕਿਊਬੇਸ਼ਨ ਚ ਰੱਖਿਆ ਜਾਂਦਾ ਤਾਂ ਕਿ ਉਹ ਸਮਾਂ ਹੋ ਸਕਦਾ ਸਮੇਂ ਨਾਲ ਠੀਕ ਹੋਣ ਵਾਲੀਆਂ ਹੋਣ ਤੇ ਜਦੋਂ ਤੱਕ ਉਹ ਇਨਕਿਊਬੇਸ਼ਨ ਚ ਰਹਿੰਦਾ ਸਮੇਂ ਦੇ ਨਾਲ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ ਅਸੀਂ ਕਹਿੰਦੇ ਹੁਣ ਇਨਕਿਊਬੇਸ਼ਨ ਤੇ ਇਸਨੂੰ ਬਾਹਰ ਕੱਢ ਲਓ ਔਰ ਇਸੇ ਤਰ੍ਹਾਂ ਹੀ ਕੁਝ ਇੱਕ ਐਸੀਆਂ ਐਨੋਮਲੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਹੋਰ ਸਮਾਂ ਲੈਣਾ ਹੁੰਦਾ ਸਮਾਂ ਵੱਧ ਸਮੇਂ ਨਾਲ ਠੀਕ ਹੁੰਦਾ ਜਿਵੇਂ ਹਾਰਟ ਦੇ ਵਿਚ ਫੋਰਾਮੈਨੋਬਲ ਦੀ ਗੱਲ ਕੀਤੀ ਸੀ ਜਿਵੇਂ ਫੋਂਟਾਨਸ ਤਾਲੂ ਸਿਰ ਦੇ ਵਿਚ ਹੁੰਦਾ ਉਹਦੀ ਅਸੀਂ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵਿਵਸਥਾਵਾਂ ਹਨ ਜਿਨ੍ਹਾਂ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਭਾਈ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਤੋਂ ਲੰਘਦਿਆਂ ਹੋਇਆ ਬੱਚਾ ਸਾਡੇ ਸਾਹਮਣੇ ਸੀ ਔਰ ਮਾਂ ਤੋਂ ਅਲੱਗ ਹੋਣ ਦਾ ਜਾਂ ਨਾੜੂ ਕੱਟਣ ਦਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ ਨਾੜੂ ਕੱਟਣਾ ਉਹਦੀ ਸਾਰੀ ਵਿਵਸਥਾ ਉਹਦੀ ਸਾਰਾ ਮੈਨੇਜਮੈਂਟ ਉਹਦਾ ਸਾਰਾ ਪ੍ਰਬੰਧ ਕਿਵੇਂ ਕਰਨਾ ਹੈ ਔਰ ਉਸ ਨੂੰ ਅਸੀਂ ਕਹਿੰਦੇ ਕੀ ਹੈ ਮੈਡੀਕਲ ਟਰਮੀਨੋਲੋਜੀ ਚ ਗੋਲਡਨ ਆਵਰਸ ਔਰ ਇਹ ਅਸੀਂ ਕਿਵੇਂ ਕੀਤਾ ਸੀ, ਕੀ ਕੀ ਕਰਨਾ ਸੀ, ਉਹਦਾ ਢੰਗ ਕੀ ਸੀ, ਤਰੀਕਾ ਕੀ ਸੀਗਾ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਅਸੀਂ ਮਾਂ ਦੀ ਪ੍ਰੀਕੋਸ਼ਨ, ਕਿਉਂਕਿ ਇਹ ਵੀ ਤਾਂ ਬਹੁਤ ਜ਼ਰੂਰੀ ਹੈ ਨਾ, ਜਿਹਨੇ ਮਾਂ ਨੇ ਜਨਮ ਦਿੱਤਾ, ਇਹ ਤਾਂ ਨੀ ਹੈਗਾ ਕਿ ਸਧਾਰਨ ਗੱਲ ਹੈ, ਜੀਵਨ ਤੋਂ ਜੀਵਨ ਪੈਦਾ ਹੋਣਾ ਨਿੱਕੀ ਜੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈ। ਵੈਸੇ ਤਾਂ ਮੈਂ ਇਹ ਗੱਲ ਕਹੀ ਸੀ ਜਦੋਂ ਮਾਸਿਕ ਧਰਮ ਦੀ ਗੱਲ ਮੈਂ ਕਰੀ ਸੀ, ਵੀ ਇੱਕ ਮਾਂ, ਇੱਕ ਲੜਕੀ ਕਹਿ ਲੋ ਜਿਹਦਾ ਮਾਸਿਕ ਧਰਮ ਸ਼ੁਰੂ ਹੋ ਗਿਆ, ਜਿਹਨੂੰ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਆ, ਮਾਸਿਕ ਧਰਮ ਸ਼ੁਰੂ ਹੋ ਗਿਆ ਮਤਲਬ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਕਿ ਹੁਣ ਇਹ ਜੀਵਨ ਤੋਂ ਜੀਵਨ ਪੈਦਾ ਕਰ ਸਕਦੀ ਹੈ, ਤਾਂ ਤੁਸੀਂ ਇਹ ਸਮਝੋ ਭਾਈ ਹਰ ਮਹੀਨੇ ਹੀ ਉਹ ਇੱਕ ਨਵਾਂ ਜੀਵਨ ਪਾਉਂਦੀ ਹੈ, ਹਰ ਮਹੀਨੇ ਹੀ ਇੱਕ ਇਸ ਤਰ੍ਹਾਂ ਦੀ ਤਰਾਸਦੀ ਦੇ ਵਿੱਚੋਂ ਲੰਘਦੀ ਹੈ, ਔਰ ਉਸ ਤਰਾਸਦੀ ਦਾ ਨਾਮ ਮੈਂ ਤੁਹਾਨੂੰ ਦੱਸਿਆ ਸੀ ਇੰਬੋਲਿਜ਼ਮ। ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੀਆਂ ਜੈਨੇਟਿਕ ਟਾਈਪ ਦੀਆਂ ਵੀ ਕਮੀਆਂ ਐਸੀਆਂ ਰਹਿੰਦੀਆਂ ਨੇ ਸਰੀਰ ਦੇ ਵਿੱਚ, ਜਿਨ੍ਹਾਂ ਦੇ ਕਰਕੇ ਕਈ ਸਰੀਰਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕਿ ਕਿਸੇ ਵੀ ਥਾਂ ਤੋਂ, ਕਿਸੇ ਵੀ ਜ਼ਖਮ ਤੋਂ, ਕਿਸੇ ਵੀ ਟੁੱਟੀ ਹੱਡੀ ਤੋਂ ਜਾਂ ਕਿਸੇ ਵੀ ਸਰੀਰ ਦੇ ਜ਼ਖਮ ਤੋਂ ਕੋਈ ਪਾਰਟੀਕਲ, ਕੋਈ ਛੋਟਾ ਮੋਟਾ ਹਿੱਸਾ ਟੁੱਟ ਕੇ ਖੂਨ ਵਾਪਸੀ ਜਾਣ ਵਾਲੇ ਖੂਨ ਦੇ ਪ੍ਰਵਾਹ ਵਿੱਚ ਰਲ ਗਿਆ, ਔਰ ਜਾਂਦੇ ਜਾਂਦੇ ਅਗਰ ਉਹ ਕਿਸੇ ਥਾਂ ਤੇ ਜਾ ਕੇ ਹਾਰਟ ਵਿੱਚ ਰੁਕ ਗਿਆ, ਕੋਰੋਨਰੀ ਆਰਟਰੀਆਂ ਦੇ ਵਿੱਚ ਰੁਕ ਗਿਆ, ਹਾਰਟ ਅਟੈਕ ਹੋ ਸਕਦਾ ਹੈ। ਅਗਰ ਉਹ ਕਿਸੇ ਉਸੇ ਥਾਂ ਤੇ ਜਾਂਦਾ ਜਾਂਦਾ ਬ੍ਰੇਨ ਚ ਰੁਕ ਗਿਆ ਤੇ ਸਟ੍ਰੋਕ ਹੋ ਸਕਦਾ ਹੈ, ਔਰ ਜਿਹਦੇ ਨਾਲ ਕੋਈ ਅੰਗ ਵੀ ਮਾਰਿਆ ਜਾ ਸਕਦਾ, ਡੈਥ ਵੀ ਹੋ ਸਕਦੀ ਹੈ। ਤਾਂ ਮੈਂ ਇਸੇ ਕਰਕੇ ਕਿਹਾ ਸੀ ਕਿ ਇੱਕ ਲੜਕੀ ਜਦੋਂ ਉਹਦੇ ਮਾਸਿਕ ਧਰਮ ਸ਼ੁਰੂ ਹੁੰਦੇ ਨੇ, ਜਾਂ ਇੰਜ ਕਹੋ ਇੱਕ ਮਾਂ, ਇੱਕ ਮਾਂ ਹਰ ਪ੍ਰੈਗਨੈਂਸੀ ਸਮੇਂ ਤੇ ਹਰ ਮਾਸਿਕ ਧਰਮ ਸਮੇਂ ਇਸ ਤਰਾਸਦੀ ਦੇ ਵਿੱਚੋਂ ਗੁਜ਼ਰਦੀ, ਬਹੁਤ ਵੱਡਾ ਯੋਗਦਾਨ ਹੈ ਉਹਦਾ, ਇੰਨਾ ਸੰਸਾਰ ਜਿਹੜਾ ਬਣਿਆ ਮਾਂ ਦੇ ਰਾਹੀਂ, ਇਸੇ ਕਰਕੇ ਤੇ ਮਾਂ ਪੂਜਨੀ ਹੋ ਗਿਆ ਕਿ ਆਪ ਇੰਨੀਆਂ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਲੰਘਦੇ ਹੋਇਆਂ ਵੀ ਉਹ ਬੱਚੇ ਜੰਮਦੀਆਂ ਨੇ। ਇਹ ਠੀਕ ਹੈ ਕਿ ਇਗਨੋਰੈਂਸ ਹੈ ਨਾ, ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ, ਹੁਣ ਜਿਵੇਂ ਜਿਵੇਂ ਜਾਣਕਾਰੀ ਹੋਈ ਹੈ ਤੇ ਪਤਾ ਲੱਗਦਾ ਹੈ ਨਾ ਕਿ ਭਾਈ ਹੈ ਐਵੇਂ ਕੁਛ ਹੋ ਸਕਦਾ ਹੈ, ਹਰ ਮਹੀਨੇ ਹੀ ਮੇਰੇ ਨਾਲ ਕੁਛ, ਔਰ ਅਸੀਂ ਸਾਰੇ ਹਰਡਲ ਪਾਸ ਕਰ ਜਾਂਦੇ ਹਾਂ, ਅਸੀਂ ਸਾਰੇ ਹਰਡਲ ਪਾਸ ਕਰਕੇ ਫਿਰ ਵੀ ਕਿੰਨੇ ਕਿੰਨੇ ਬੱਚੇ ਜਾਂਦੀਆਂ ਨੇ ਮਾਵਾਂ, ਹਾਂਜੀ। ਸੋ ਇਹ ਸਾਰਾ ਕੁਛ ਹੋ ਰਿਹਾ ਜਦੋਂ ਕਿ ਮਾਸਿਕ ਧਰਮ ਦਾ ਜਿਹੜਾ ਇੱਕ ਨਾਰਮਲ ਪੀਰੀਅਡ ਹੈ, ਕਿਸੇ ਵੀ ਬੱਚੀ ਨੂੰ 13-14 ਸਾਲ ਦੀ ਉਮਰ ਤੋਂ ਅਸੀਂ ਆਮ ਤੌਰ ਤੇ 12 ਗਿਣਦੇ ਹਾਂ ਕਿ 12 ਸਾਲ ਦੇ ਵਿੱਚ ਐਜ਼ ਐਨ ਐਵਰੇਜ ਹਰ ਬੱਚੀ ਨੂੰ ਮਾਸਿਕ ਧਰਮ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਨੇ, ਹਾਲਾਂਕਿ ਅੱਜ ਕੱਲ ਜਿਹੜੇ ਨੇ ਬਹੁਤ ਸਾਰੇ ਬਹੁਤ ਅਰਲੀ ਏਜ ਦੇ ਵਿੱਚ ਵੀ ਇਹੀ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪ੍ਰੀ ਪਬਰਟੀ ਜਿਹਨੂੰ ਮੈਂ ਕਿਹਾ ਸੀਗਾ, ਪ੍ਰੀ ਪਬਰਟੀ ਵੀ ਕਹੀ ਸੀ, ਕਈ ਇਹਨਾਂ ਨੂੰ ਲੇਟ ਪਬਰਟੀ ਵੀ ਕਹੀ ਸੀ, ਪਰ ਅਲਟੀਮੇਟ ਇਹ ਸਾਡਾ ਰੇਂਜ ਜਿਹੜਾ ਉਹ 40-42 ਸਾਲ ਦੀ ਉਮਰ ਤੱਕ ਚੱਲਦਾ ਆ, ਤੇ ਜਿਹੜਾ ਇੰਨੇ ਸਾਲ ਦਾ ਸਮਾਂ, ਇੰਨੇ ਸਾਲ ਦਾ ਪੀਰੀਅਡ ਹੈ, ਉਹਦੇ ਵਿੱਚ ਅਸੀਂ ਗਿਣਤੀ ਕਰਕੇ ਮੈਡੀਕਲ ਸਾਇੰਸ ਨੇ ਦੱਸੀ ਕਿ 480 ਵੇਰਾਂ ਓਵਮ ਨੇ ਪੈਦਾ ਹੋਣਾ ਆ, ਜੀਵਨ ਨੇ ਸ਼ਕਲ ਲੈਣ ਵਾਸਤੇ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਆ। ਮੈਰਿਜ ਤੋਂ ਪਹਿਲਾਂ ਇਹ ਸੰਭਵ ਹੈ ਹੀ ਨਹੀਂ ਕਿ ਪ੍ਰੈਗਨੈਂਸੀ ਹੋਵੇ, ਜਦੋਂ ਗ੍ਰਿਸ਼ ਜੀਵਨ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਇਹ ਕੰਡੀਸ਼ਨਾਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਦੇ ਵਿੱਚ ਵੀ ਹਰ ਮਹੀਨੇ ਜਾਂ ਇੰਝ ਕਹਿ ਲਓ ਕਿ ਕਿਸੇ ਵੀ ਸਮੇਂ ਇਸ ਤਰ੍ਹਾਂ ਦੀ ਤਰਾਸਦੀ ਵਾਪਰ ਸਕਦੀ ਕਿ ਕੋਈ ਇੰਬੋਲਿਜ਼ਮ, ਕੋਈ ਕਲੋਟ, ਕੋਈ ਪਾਰਟੀਕਲ ਉੱਥੋਂ ਜਾ ਕੇ ਸਰਕੂਲੇਸ਼ਨ ਚ ਕਰਦੇ, ਪਰ ਆਮ ਤੌਰ ਤੇ ਸਿਹਤਮੰਦ ਲੋਕਾਂ ਵਿੱਚ ਐਸਾ ਨਹੀਂ ਹੁੰਦਾ, ਪਰ ਜਿਹੜੇ ਲੋਕ ਡਾਇਬੀਟਿਕਸ ਹੈਗੇ ਨੇ ਜਾਂ ਜਿਨ੍ਹਾਂ ਦੀਆਂ ਕੋਈ ਜੈਨੇਟਿਕਸ ਟਾਈਪ ਦੀਆਂ ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਦੇ ਵਿੱਚ ਇਹ ਸੰਭਾਵਨਾ ਹੈਗੀ ਆ ਕਿ ਇਹ ਐਸਾ ਹੋ ਜਾਵੇ ਤੇ ਕਿਸੇ ਵੀ ਵੇਲੇ ਜ਼ਿੰਦਗੀ ਦੇ ਵਿੱਚ ਰਹਿੰਦੇ ਹੋਇਆ ਮੌਤ ਦਾ ਸਾਹਮਣਾ ਕਰਨਾ ਪੈ ਜਾਵੇ, ਇਹ ਮੁਸ਼ਕਲਾਂ ਸਾਡੇ ਸਾਹਮਣੇ ਆ ਸਕਦੀਆਂ। ਤੇ ਇਹ ਸਾਰੀ ਵਿਵਸਥਾ ਜਿਹੜੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੀ ਸੀਗੀ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਠੀਕ ਇਹ ਬੱਚਾ ਬਾਹਰ ਆ ਗਿਆ, ਅਸੀਂ ਇਹਦਾ ਐਗਜ਼ਾਮੀਨੇਸ਼ਨ ਕਰਿਆ, ਵੇਖਿਆ ਵੀ ਇਹਦੇ ਕੁਦਰਤੀ ਤੌਰ ਤੇ ਜਿਹੜੀ ਅਸੀਂ ਨਾਰਮਲ ਬਣਤਰ ਸਰੀਰ ਦੀ ਸਮਝਦੇ ਹਾਂ, ਉਸ ਬਣਤਰ ਦੇ ਵਿੱਚੋਂ ਕਿਹੜੀ ਕਿਹੜੀ ਕਮੀ ਹੈ, ਜਿਵੇਂ ਕਲੈਫਟ ਪਲੇਟ ਦੀ ਮੈਂ ਗੱਲ ਕੀਤੀ ਸੀਗੀ, ਬਹੁਤ ਸਾਰੀਆਂ ਗੱਲਾਂ ਤਾਂ ਸਾਨੂੰ ਦਿਸ ਰਹੀਆਂ ਨੇ ਨਾ, ਬਹੁਤ ਸਾਰੀਆਂ ਗੱਲਾਂ ਸਾਨੂੰ ਦਿਸਦੀਆਂ ਨਹੀਂ ਅੰਦਰੂਨੀ ਨੇ, ਜਿਵੇਂ ਮੈਂ ਹਾਰਟ ਦੀ ਗੱਲ ਕੀਤੀ ਸੀ, ਫੋਰਮੈਨ ਓਵਲ ਦੀ ਗੱਲ ਕੀਤੀ ਸੀ, ਇਸ ਤਰ੍ਹਾਂ ਕਰਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਮਰ ਦੇ ਫੇਜ਼ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ। ਅਸੀਂ ਕੀ ਕਹਿੰਦੇ ਹਾਂ ਬੱਚੇ ਨੇ ਦੰਦੀਆਂ ਕੱਢ ਲਈਆਂ ਤੇ ਕਹਿੰਦੇ ਬਸ ਸਾਰਾ ਕੁਝ ਠੀਕ ਹੋ ਗਿਆ, ਨਹੀਂ, ਉਸ ਤੋਂ ਬਾਅਦ ਦੰਦੀਆਂ ਨੇ ਟੁੱਟਣਾ ਵੀ ਹੈ, ਉਸ ਤੋਂ ਬਾਅਦ ਨਵੇਂ ਦੰਦਾਂ ਨੇ ਆਉਣਾ ਵੀ ਹੈ, ਉਸ ਤੋਂ ਬਾਅਦ ਵਿਜ਼ਡਮ ਟੀਥ ਨੇ ਵੀ ਆਉਣਾ, ਜਿਹਨੂੰ ਅਸੀਂ ਅਕਲ ਦਾੜ ਕਹਿੰਦੇ ਹਾਂ, ਜਿਹਨੇ 24-25 ਸਾਲ ਦੀ ਉਮਰ ਵਿੱਚ ਦੰਦਾਂ ਦੀ ਕੰਪਲੀਸ਼ਨ ਹੋਣੀ, ਆਮ ਤੌਰ ਤੇ ਜਿਹੜੇ ਮਿਲਕ ਟੀਥ ਨੇ ਉਹ 24 ਜਿਹੜੇ ਹੈ ਮਹੀਨਿਆਂ ਚ ਪੂਰੇ ਹੁੰਦੇ ਨੇ, ਔਰ ਉਹਨੂੰ ਅਸੀਂ ਕਹਿੰਦੇ 20 ਮਿਲਕ ਟੀਥ, ਇਹ 24 ਮਹੀਨਿਆਂ ਦੀ ਉਮਰ ਤੱਕ ਪੂਰੇ ਹੁੰਦੇ ਨੇ, ਔਰ 5ਵੇਂ-6ਵੇਂ ਮਹੀਨੇ ਦੇ ਵਿੱਚ ਆਮ ਤੌਰ ਤੇ ਸ਼ੁਰੂ ਹੋ ਜਾਂਦੇ ਨੇ, ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਟੁੱਟਣ ਦੀ ਵਿਵਸਥਾ ਹੁੰਦੀ ਹੈ। ਮਹੀਨਿਆਂ ਨੂੰ ਸਾਲਾਂ ਚ ਕਨਵਰਟ ਕਰ ਲਓ, 5 ਤੋਂ 6 ਮਹੀਨੇ ਦੇ ਵਿਚ ਜੇ ਦੰਦ ਸ਼ੁਰੂ ਹੁੰਦੇ ਨੇ ਬਣਨਾ, ਪਹਿਲਾ ਦੰਦ ਇਨਸਾਈਜ਼ਰ ਟੀਥ ਸਾਡਾ ਸਾਹਮਣੇ ਦੰਦ ਆਣਾ ਸ਼ੁਰੂ ਹੋ ਜਾਂਦਾ ਆ, ਤਾਂ ਤੁਸੀਂ ਇਹ ਸਮਝੋ ਵੀ 5ਵੇਂ 6ਵੇਂ ਸਾਲ ਦੇ ਵਿਚ ਇਹ ਪਹਿਲਾ ਟੁੱਟਣਾ ਨਹੀਂ ਆ, ਇਹ ਇਕ ਨਾਰਮਲ ਵਿਵਸਥਾ ਹੈਗੀ ਹੈ। ਪਰ ਇਸ ਨਾਰਮਲ ਵਿਵਸਥਾ ਵਿਚ ਚਲਦਿਆਂ ਚਲਦਿਆਂ ਵੀ ਤੇ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਨਾ, ਔਰ ਉਹਨਾਂ ਰੁਕਾਵਟਾਂ ਨੂੰ ਕਿਵੇਂ ਅਸੀਂ ਚੈੱਕ ਕਰਨਾ ਹੈ, ਕਿਵੇਂ ਸਮਝਣਾ ਆ ਕਿ ਕਿੱਥੇ ਕਿੱਥੇ ਕਮੀ ਹੋਈ। ਇਹ ਦੰਦਾਂ ਦੇ ਦੰਦ ਤਾਂ ਪੈਦਾ ਕਰਨੇ ਹੀ ਕਰਨੇ ਨੇ, ਨਵਾਂ ਪ੍ਰੋਡਕਸ਼ਨ ਤਾਂ ਕੁਦਰਤ ਨੇ ਜੋ ਕਰਨੀ ਹੀ ਕਰਨੀ ਹੈ, ਪਰ ਇਸ ਚੀਜ਼ ਦੀ ਪੂਰਤੀ ਵਾਸਤੇ ਜਿਹੜਾ ਨਵੇਂ ਘਰ ਬਣ ਗਿਆ ਤੇ ਨਵੇਂ ਘਰ ਬਣ ਗਏ ਤੇ ਬਿਜਲੀ ਸਪਲਾਈ ਤਾਂ ਉਹਨਾਂ ਨੂੰ ਵੀ ਕਰਨੀ ਹੈ ਨਾ, ਤੇ ਇਸ ਨਵੀਂ ਬਿਜਲੀ ਨੂੰ ਸਪਲਾਈ ਕਰਨ ਵਾਸਤੇ ਅਸੀਂ ਸਪਲਾਈ ਕਿੱਥੋਂ ਲੈਣੀ ਹੈ, ਡਿਵੈਲਪਮੈਂਟ ਕਿਵੇਂ ਕਰਨੀ ਹੈ। ਸੋ ਇਸ ਤਰ੍ਹਾਂ ਕਰਕੇ ਦੰਦਾਂ ਨੂੰ ਬਣਾਉਣ ਵਾਸਤੇ ਸਾਨੂੰ ਕੈਲਸ਼ੀਅਮ ਦੀ ਲੋੜ ਸੀ, ਪੋਟਾਸ਼ੀਅਮ ਦੀ ਲੋੜ ਸੀ, ਕਿੱਥੋਂ ਪੂਰੀ ਕਰਾਂਗੇ। ਸੋ ਉਹਦੇ ਸੋਰਸ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਕਿ ਪਹਿਲਾ ਸੋਰਸ ਹੁੰਦਾ ਹੈ ਕਿ ਆਂਤੜੀਆਂ ਦੇ ਵਿੱਚੋਂ ਖੁਰਾਕ ਚੋਂ ਲੈ ਲਓ, ਕਿਉਂਕਿ ਸਭ ਤੋਂ ਵੱਡਾ ਸੋਰਸ ਸਾਡੇ ਕੋਲ ਜਿਹੜਾ ਖੁਰਾਕ ਜਾ ਰਹੀ ਹੈ, ਵੱਧ ਤੋਂ ਵੱਧ ਜਿਹੜਾ ਸਟੋਰ ਹਾਊਸ ਸਾਡਾ ਹੈ ਆਂਤੜੀਆਂ ਦੇ ਵਿੱਚ ਹੁੰਦਾ ਇਹਦਾ, ਤੇ ਜੇ ਆਂਤੜੀਆਂ ਵਿੱਚੋਂ ਜ਼ਿਆਦਾ ਕੈਲਸ਼ੀਅਮ ਵਗੈਰਾ ਦੰਦਾਂ ਨੂੰ ਬਣਾਉਣ ਲਈ ਲੈ ਲਿਆ ਗਿਆ ਤੇ ਅਲਟੀਮੇਟ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ। ਤੁਸੀਂ ਆਮ ਵੇਖਿਆ ਹੋਣਾ ਦੰਦੀਆਂ ਦੇ ਕੱਢਦਿਆਂ ਹੋਇਆ ਬੱਚਿਆਂ ਨੂੰ ਟੱਟੀਆਂ ਲੱਗਦੀ ਨੇ, ਉਹਦੀ ਵਿਵਸਥਾ ਉਹਦਾ ਕਾਰਨ ਪਿੱਛੇ ਇਹੀ ਹੁੰਦਾ। ਜਾਂ ਕਈ ਬੱਚੇ ਜਿਹੜੇ 8ਵੇਂ 9ਵੇਂ ਮਹੀਨੇ ਆਮ ਤੌਰ ਤੇ ਤੁਰਨ ਲੱਗ ਗਏ ਸੀਗੇ, ਜਾਂ ਕਈ ਬੱਚੇ ਜਿਹੜੇ ਨੇ ਉਹ ਟੇਬਲ ਨਾਲ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ, ਉਹ ਫਿਰ ਕਮਜ਼ੋਰ ਹੋ ਗਏ। ਜਿਹੜੇ ਇਸ ਗੱਲ ਦੇ ਇੰਡੀਕੇਟਰ ਨੇ ਕਿ ਭਾਈ ਦੰਦ ਬਣਾਉਣ ਵਾਸਤੇ ਕੁਦਰਤ ਨੂੰ ਕੈਲਸ਼ੀਅਮ ਦੀ ਜਿਹੜੀ ਲੋੜ ਸੀ ਉਹ ਉਹਨੇ ਹੱਡੀਆਂ ਚ ਲੈ ਕੇ ਪੂਰੀ ਕਰ ਦਿੱਤੀ, ਹੱਡੀਆਂ ਫਿਰ ਵੀਕ ਹੋ ਗਈਆਂ, ਜਿਹਦੇ ਕਰਕੇ ਜਿਹੜਾ ਬੱਚਾ ਤੁਰਨ ਲੱਗ ਗਿਆ ਸੀਗਾ, ਜਿਹੜਾ ਬੱਚਾ ਖੜਾ ਹੋਣ ਲੱਗ ਗਿਆ ਸੀਗਾ, ਉਹ ਫਿਰ ਡਿੱਗਣ ਲੱਗ ਗਿਆ। ਸੋ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਹੜੀਆਂ ਆਮ ਨਿਸ਼ਾਨੀਆਂ ਦੇ ਤੌਰ ਤੇ ਅਸੀਂ ਘਰਾਂ ਚ ਬੈਠੇ ਹੋਏ ਜਾਣ ਸਕਦੇ ਹਾਂ, ਘਰਾਂ ਚ ਬੈਠੇ ਹੋਏ ਸਾਨੂੰ ਪਤਾ ਲੱਗ ਸਕਦਾ ਇਹਦੇ ਪਿੱਛੇ ਕਹਾਣੀ ਕੀ ਹੋ ਰਹੀ ਹੈ। ਇਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਦੰਦਾਂ ਦੇ ਸੰਬੰਧ ਚ ਕੀਤੀ ਸੀ, ਨਾਲ ਇਹ ਵੀ ਗੱਲ ਕਹੀ ਸੀ ਐਕਸੈਪਸ਼ਨਲ ਕੇਸਾਂ ਦੇ ਵਿੱਚ ਕਈ ਇੱਕ ਬੱਚੇ ਐਸੇ ਪੈਦਾ ਹੁੰਦੇ ਨੇ ਜਿਹੜੇ 2 ਜਾਂ 3 ਦੰਦ ਮਾਂ ਦੇ ਪੇਟ ਵਿੱਚ ਹੀ ਪੈਦਾ ਕਰ ਲੈਂਦੇ, ਦੰਦਾਂ ਦੇ ਨਾਲ ਪੈਦਾ ਹੋਣ ਵਾਲੇ ਬੱਚੇ ਤੇ ਲੋਕ ਕਹਿੰਦੇ ਨੇ ਚਮਤਕਾਰੀ ਨੇ। ਚਮਤਕਾਰ ਤਾਂ ਆਟੋਮੈਟਿਕਲੀ ਹੋ ਗਿਆ ਕਿ ਸਮੇਂ ਤੋਂ ਪਹਿਲਾਂ ਜੇ ਕੋਈ ਚੀਜ਼ ਕਿਸੇ ਨੇ ਡਿਵੈਲਪਮੈਂਟ ਕਰ ਲਈ ਹੈ ਇਹ ਚਮਤਕਾਰ ਵਰਗੀ ਗੱਲ ਹੈ, ਪਰ ਪ੍ਰੋਸੈਸ ਉਹਦਾ ਸਾਰਾ ਉਹੀ ਹੈ। ਉਹ ਮਾਂ ਦੇ ਪੇਟ ਦੇ ਵਿੱਚ ਵੀ ਕਈ ਵਾਰ ਬੱਚੇ ਦੰਦ ਲੈ ਕੇ ਆਉਂਦੇ ਨੇ, ਔਰ ਉਸ ਤੋਂ ਇਲਾਵਾ ਮੈਂ ਕਿਹਾ ਸੀ ਕਿ ਵਿਜ਼ਡਮ ਟੀਥ ਦਾ ਉੱਗਣਾ ਜਿਹੜਾ ਆ 24 ਤੋਂ 25 ਸਾਲ ਦੇ ਏਰੀਏ ਵਿੱਚ ਹੁੰਦਾ, ਇਹਦਾ ਮਤਲਬ ਕੀ ਆ ਕਿ ਇਹ ਜਿਹੜੀ ਬਾਡੀ ਮਾਂ ਦੇ ਪੇਟ ਵਿੱਚ ਡਿਵੈਲਪ ਹੋ ਰਹੀ ਸੀ, ਮਾਂ ਦੇ ਪੇਟ ਚੋਂ ਬਾਹਰ ਆ ਕੇ ਵੀ ਅਜੇ ਪੂਰੀ ਡਿਵੈਲਪ ਨਹੀਂ ਹੋਈ, ਅਜੇ ਇਹਦੇ ਜੋ ਚੀਜ਼ ਬਣਨੀ ਸੀ ਜੋ ਚੀਜ਼ ਡਿਵੈਲਪ ਹੋਣੀ ਸੀ ਅਜੇ ਹੋ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਠੀਕ ਹੈ, ਅਗਰ ਹਾਰਟ ਦੰਦ ਜਿਹੜਾ ਹੋਗਾ ਆ ਤੇ ਹੁਣ ਸਰੀਰ ਪੂਰਾ ਹੋ ਗਿਆ, ਤਾਂ ਮੈਂ ਫਿਰ ਕਿਹਾ ਸੀਗਾ ਇੱਥੇ ਆ ਕੇ ਨਹੀਂ ਐਸਾ ਨਹੀਂ ਹੋਇਆ। ਜਦੋਂ 55-60 ਸਾਲ ਦੇ ਹੁੰਦੇ ਆ, ਔਰ ਮੈਂ ਜ਼ੀ ਫਾਇਰ ਸਟਰਨਮ ਦੀ ਤੁਹਾਡੇ ਨਾਲ ਗੱਲ ਕੀਤੀ ਸੀ, ਜਾਂ ਇਸ ਤੋਂ ਵੀ ਪਹਿਲਾਂ ਜੋੜਾਂ ਦੇ ਵਿੱਚ ਐਪੀਫਾਈਸਿਸ ਯੂਨੀਅਨ ਦੀ ਗੱਲ ਕੀਤੀ ਸੀ। ਕਈ ਲੋਕ ਛੁਪਾ ਲੈਂਦੇ ਨੇ ਨਾ, ਬੜਾ ਮਖੌਲ ਵਾਲੀ ਗੱਲ ਬਣੀ ਹੋਈ ਹੈ ਕਿ ਬੀਬੀ ਇੱਕ ਬੱਚੇ ਲੈ ਕੇ ਆਪਣੇ ਬੱਚਿਆਂ ਨੂੰ ਉਹਦੇ ਬੱਸ ਚ ਬੈਠ ਗਈ ਤੇ ਕੰਡਕਟਰ ਨੇ ਪੁੱਛਿਆ ਬੀਬੀ ਇਹਨਾਂ ਦੀ ਉਮਰ ਕਿੰਨੀ ਹੈ, ਤੇ ਉਹਨੇ ਉਮਰ ਉਹ ਦੱਸਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਟਿਕਟ ਨਾ ਲੈਣ ਵਾਲੇ ਅਭੀ ਉਸ ਤੋਂ ਹੇਠਾਂ। ਉਹ ਕਹਿੰਦਾ ਬੀਬੀ ਟਿਕਟ ਤਾਂ ਭਾਵੇਂ ਨਾ ਲੈ ਪਰ ਕਮ ਸੇ ਕਮ ਉਮਰ ਤਾਂ ਸਹੀ ਦੱਸ ਦੇ। ਪਰ ਇਹ ਤਾਂ ਇੱਕ ਵੇਹ ਦੀ ਗੱਲ ਸੀ ਨਾ, ਬਖਾਲ ਸੀ ਨਾ, ਪਰ ਮੈਡੀਕਲ ਸਾਇੰਸ ਵਾਲੇ ਤਾਂ ਹੁਣ ਇਹ ਦੱਸਦੇ ਨੇ ਕਿ ਭਾਈ ਅਸੀਂ ਤੁਹਾਨੂੰ ਭੁੱਲ ਗਿਆ ਹੋਵੇਗਾ ਕਿ ਕਿੰਨੇ ਸਾਲ ਦੇ ਤੁਸੀਂ ਹੈਗੇ ਹੋ, ਪਰ ਅਸੀਂ ਐਪੀਫਾਈਸਿਸ ਯੂਨੀਅਨ ਦੇਖ ਕੇ, ਅਸੀਂ ਸਰੀਰ ਦੀ ਡਿਵੈਲਪਮੈਂਟ ਦੇਖ ਕੇ, ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਡਿਵੈਲਪਮੈਂਟ ਕਿਸ ਕਿਸ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਹੈ ਜਾਂ ਤੁਸੀਂ ਕਿੰਨੀ ਉਮਰ ਦੇ ਹੋ। ਛੁਪਾ ਨਹੀਂ ਸਕਦੇ ਤੁਸੀਂ, ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਉਹ ਤੁਸੀਂ ਨਹੀਂ ਜਾਣਦੇ, ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹੀ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦੇ ਦੌਰਾਨ ਮਹੀਨਾ ਭੁੱਲ ਜਾਂਦੀਆਂ ਨੇ ਵੀ ਪਤਾ ਨੀ ਮੈਨੂੰ ਕਿੰਨੇ ਮਹੀਨੇ, ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤੇ ਹੋਏ ਸੀ ਉਦੋਂ ਮੈਨੂੰ ਮੈਂਸਲ ਆਏ ਸੀਗੀ ਜੀ, ਉਦੋਂ ਆਖਰੀ ਵਾਰ ਮੈਂਸਲ ਹੋਏ, ਉਹਨਾਂ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ ਆ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ ਨਾ, ਅਸੀਂ ਹੱਥ ਲਗਾ ਕੇ ਦੱਸ ਸਕਦੇ ਹਾਂ ਕਿ ਬੀਬੀ ਤੇਰੇ ਇੰਨੇ ਮਹੀਨੇ ਚੱਲਦੇ ਨੇ, ਤੇਰੀ ਪ੍ਰੈਗਨੈਂਸੀ ਦਾ ਇੰਨਾ ਸਮਾਂ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਟੈਕਨੀਕਸ ਦੀਆਂ ਸਨ, ਇਹ ਸਾਰੀਆਂ ਗੱਲਾਂ ਉਸ ਚੀਜ਼ ਨੂੰ ਸਟੱਡੀ ਕਰਦੇ ਆ ਕਿ ਕੁਦਰਤ ਦੇ ਨਿਯਮ ਦੇ ਵਿੱਚ ਕਿਵੇਂ ਕਿਵੇਂ ਕੀ ਵਾਪਰਦਾ ਆਇਆ ਤੇ ਕਦੋਂ ਕਦੋਂ ਵਾਪਰਦਾ ਆਇਆ, ਉਹਨਾਂ ਚੀਜ਼ਾਂ ਦੀ ਸਟੱਡੀ ਹੀ ਤਾਂ ਸੀ ਨਾ ਜਿਹੜੀ ਅਸੀਂ ਅੱਜ ਕੱਲ ਮੈਡੀਕਲ ਸਾਇੰਸ ਨੇ ਜਾਣ ਲਈ। ਔਰ ਉਹਦੇ ਮੁਤਾਬਕ ਅਸੀਂ ਜੋਤਸ਼ੀ ਨਹੀਂ ਆ, ਡਾਕਟਰ ਜੋਤਸ਼ੀ ਨਹੀਂ ਹੁੰਦਾ, ਡਾਕਟਰ ਸਿਧਾਂਤ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਟੈਕਨੀਕਲੀ ਉਹਦੇ ਸਾਹਮਣੇ ਆਉਂਦੀਆਂ, ਕਿਉਂਕਿ ਜੋਤਸ਼ੀਆਂ ਨੇ ਤਾਂ ਤੁਹਾਨੂੰ ਜੋ ਦੱਸਣਾ ਆ ਉਹ ਇੱਕ ਹਾਈਪੋਥੈਸਿਸ ਆ, ਗੈਸ ਵਰਗਿਆ, ਗੈਸ ਠੀਕ ਵੀ ਹੋ ਸਕਦਾ ਗਲਤ ਵੀ ਹੋ ਸਕਦਾ। ਪਰ ਜੇ ਤੁਸੀਂ 2 ਤੇ 2 4 ਕਰਦੇ ਹੋ ਤੇ ਗਲਤ ਤਾਂ ਨਹੀਂ ਨਾ ਹੋਏਗਾ। ਤੁਸੀਂ ਪਹਿਲਾਂ ਦੋ ਲਕੀਰਾਂ ਮਾਰੀਆਂ, ਫਿਰ ਦੋ ਲਕੀਰਾਂ ਮਾਰੀਆਂ, ਫਿਰ ਚਾਰਾਂ ਨੂੰ ਗਿਣਤੀ ਕੀਤੀ, ਚਾਰ ਇਹ ਨਹੀਂ ਗਲਤ ਹੋ ਸਕਦਾ ਨਾ। ਇਸੇ ਤਰ੍ਹਾਂ ਹੀ ਜੋ ਅਸਾਂ ਲੋਕਾਂ ਨੇ ਦੱਸਣਾ, ਜੋ ਟੈਕਨੀਕਲੀ ਜੱਜ ਕਰਕੇ ਵੇਖ ਕੇ ਦੱਸਣਾ ਹੈਗਾ, ਉਹ ਐਗਜੈਕਟ ਹੋਣਾ ਤੁਹਾਨੂੰ ਭੁੱਲ ਸਕਦਾ, ਡਾਕਟਰ ਨੂੰ ਉਹਦੇ ਵਿੱਚ ਨਹੀਂ ਭੁੱਲ ਸਕਦਾ। ਦੱਸ ਸਕਦੇ ਹਾਂ ਅਸੀਂ ਵੀ ਇਹ ਪ੍ਰੈਗਨੈਂਸੀ ਕਿੰਨੇ ਸਮੇਂ ਦੀ ਹੋਗੀ, ਕਿੰਨਾ ਸਮਾਂ ਇਸ ਗੱਲ ਨੂੰ ਹੋ ਗਿਆ, ਬਹੁਤ ਸਾਰੇ ਭੁਲੇਖੇ, ਬਹੁਤ ਸਾਰੀਆਂ ਮਜ਼ਾਕੀਆਂ ਗੱਲਾਂ ਵੀ ਇਸ ਸੰਬੰਧ ਵਿੱਚ ਬਣੀਆਂ ਹੋਈਆਂ ਨੇ। ਖੈਰ ਇਹ ਡਿਟੇਲ ਜਦੋਂ ਆਪਾਂ ਲੈਕਚਰ ਕਰਦੇ ਸਮੇਂ ਉਦੋਂ ਦੱਸ ਰਿਹਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬੱਚਾ ਜਦ ਪੈਦਾ ਹੋਇਆ ਤੇ ਉਹਨੂੰ ਇੱਕ ਸਾਲ ਤੱਕ ਉਹਦੇ ਉੱਤੇ ਲੇਬਲ ਰਹਿੰਦਾ ਨਿਊ ਬੋਰਨ, ਔਰ ਇਸ ਨਿਊ ਬੋਰਨ ਦੀਆਂ ਤ੍ਰਾਸਦੀਆਂ ਦੀ ਮੈਂ ਗੱਲ ਕੀਤੀ ਸੀ, ਜਿਹਦੇ ਚ ਮੈਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀ ਭਾਈ। ਵੈਕਸੀਨੇਸ਼ਨ ਅਸੀਂ ਡਿਵੈਲਪ ਕੀਤੇ, ਉਦੋਂ ਪਹਿਲਾਂ 30% ਤੱਕ ਬੱਚੇ ਆਪਣੇ ਆਪ ਮਰ ਜਾਂਦੇ ਸੀ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ, ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਅਸੀਂ ਉਹਨਾਂ ਬਿਮਾਰੀਆਂ ਨੂੰ ਲੱਭਣਾ ਸ਼ੁਰੂ ਕੀਤਾ, ਮੈਡੀਕਲ ਸਾਇੰਸ ਨੇ ਇੰਨੀ ਡਿਵੈਲਪਮੈਂਟ ਕਰ ਲਈ ਕਿ ਹੁਣ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਜਾਨਲੇਵਾ ਹੁੰਦੀਆਂ ਸੀ, ਇੱਕ ਸਾਲ ਦੀ ਉਮਰ ਦੇ ਵਿੱਚ ਜਾਂ ਡੇਢ ਸਾਲ ਦੀ ਉਮਰ ਤੱਕ ਜਿਹੜੇ ਬੱਚੇ ਸੀ, ਔਰ ਫਿਰ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਸੀਗੇ ਉਹ ਆਮ ਤੌਰ ਤੇ ਡੈਥ ਹੋ ਜਾਂਦੇ ਸੀ। ਕੀ ਕਾਰਨ ਸੀ ਉਹਨਾਂ ਸੰਬੰਧਾਂ ਨੂੰ, ਅਸੀਂ ਉਹਨਾਂ ਨੂੰ ਮੈਡੀਕਲ ਸਾਇੰਸ ਨੇ ਜਾਣਿਆ, ਔਰ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਪਹਿਲੇ ਸਾਲ ਦੀ ਉਮਰ ਦੇ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਕਿਹੜੇ ਕਾਰਨ ਐਸੇ ਹੋ ਸਕਦੇ ਨੇ ਜਿਹੜੇ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਜਾਂਦਿਆਂ ਬੱਚਿਆਂ ਦੀ ਆਟੋਮੈਟਿਕ ਡੈਥ ਹੋ ਜਾਂਦੀ ਹੈ। ਆਮ ਤੌਰ ਤੇ ਅਸੀਂ ਇਹ ਸਮਝਦੇ ਹਾਂ ਵੀ ਕੋਈ ਵਬਾਹ ਹੈ, ਕੋਈ ਇਸ ਤਰ੍ਹਾਂ ਦੀ ਗੱਲ, ਬਹੁਤ ਸਾਰੇ ਲੋਕ ਝਾੜੇ ਚ ਵੀ ਤੇ ਇਧਰ ਉਧਰ ਸਾਰੇ ਪਰ ਜਾਣਾ ਸ਼ੁਰੂ ਕਰ ਦਿੰਦੇ ਨੇ, ਪਰ ਮੈਡੀਕਲ ਸਾਇੰਸ ਨੇ ਉਹਨਾਂ ਉਸ ਹਾਈਪੋਥੀਸਿਸ ਨੂੰ, ਉਹ ਜਿਹਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਸਿਰਫ ਗੱਲ ਹੈਗੀ ਹੈ ਵੀ ਮੈਂ ਕਹਿ ਰਿਹਾ ਤੇ ਇਸ ਕਰਕੇ ਹੋ ਗਿਆ ਹੁਣ, ਤੇ ਜੇ ਸਾਡੇ ਕੋਲ ਹੋਰ ਕੋਈ ਵਿਵਸਥਾ ਨਹੀਂ ਹੁੰਦੀ, ਜਿਹੜਾ ਬਿਆਨ ਕਿਸੇ ਨੇ ਦੇ ਦਿੱਤਾ ਉਨੀ ਦੇਰ ਤੱਕ ਉਹ ਹੀ ਸੱਚ ਆ, ਜਦ ਤੱਕ ਉਹਦੇ ਉਲਟ ਕੋਈ ਗੱਲ ਨਹੀਂ ਹੁੰਦੀ। ਹੁਣ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਨਾ, ਆਦਾ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਹੁਣ ਠੀਕ ਆ, ਜਦੋਂ ਤੱਕ ਕੋਈ ਹੋਰ ਬੰਦਾ ਆ ਕੇ ਇਸ ਗੱਲ ਨੂੰ ਗਲਤ ਨਹੀਂ ਕਰਦਾ ਉਦੋਂ ਤੱਕ ਇਹੀ ਸੱਚ, ਇਹੀ ਆਖਰੀ ਸੱਚ ਆ, ਕਿਉਂਕਿ ਹੋਰ ਕੋਈ ਵਿਵਸਥਾ ਨਹੀਂ ਅਜੇ ਤੱਕ, ਇੰਨੇ ਸਾਲ ਹੋ ਗਏ ਨੇ, ਅਜੇ ਤੱਕ ਤਾਂ ਕੋਈ ਹੋਰ ਲੱਭਿਆ ਨਹੀਂ ਗਾ ਕਿ ਰੱਬ ਦੇ ਬਾਰੇ ਹੋਰ ਪਰਿਭਾਸ਼ਾ ਦੇ ਸਕਦਾ ਹੋਵੇ ਜਾਂ ਕੁਛ ਕਰ ਸਕਦਾ ਹੋਵੇ। ਇਸੇ ਤਰ੍ਹਾਂ ਹੀ ਮੈਡੀਕਲ ਸਾਇੰਸ ਦੀ ਗੱਲ ਵੀ ਹੈਗੀ ਆ। ਹੁਣ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਮਿਥਾਂ ਜਿਹੜੀਆਂ ਚੱਲਦੀਆਂ ਸੀ, ਮਿਥਾਂ ਮੀਨਸ ਹਾਈਪੋਥੀਸਿਸ, ਮੀਨਸ ਜਿਹਦੇ ਪਿੱਛੇ ਕੋਈ ਤਰਕ ਹੈ ਨਹੀਂ, ਪਰ ਅਸੀਂ ਮੰਨੀ ਜਾ ਰਹੇ ਉਹਨਾਂ ਨੂੰ, ਹਾਂਜੀ। ਔਰ ਹੁਣ ਅਸੀਂ ਉਹਨਾਂ ਦਾ ਤਰਕ ਲੱਭ ਰਹੇ ਹਾਂ, ਹੁਣ ਅਸੀਂ ਉਹਨਾਂ ਦਾ ਐਕਸਪਲੇਨੇਸ਼ਨ ਦੇਣ ਯੋਗ ਹੋ ਗਏ ਹਾਂ ਕਿ ਇਹ ਗੱਲ ਕਿਉਂ ਹੁੰਦੀ ਤੇ ਕਿਸ ਤਰ੍ਹਾਂ ਹੁੰਦੀ। ਬਹੁਤ ਸਾਰੀਆਂ ਮਿਥਾਂ ਨੂੰ ਕੱਟਿਆ ਵੀ ਗਿਆ ਇਸ ਗੱਲ ਦੇ ਨਾਲ ਕਿ ਨਹੀਂ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈਗੀ, ਇਹ ਗਲਤ ਹੈਗੀ ਗੱਲ, ਔਰ ਅਸੀਂ ਉਹਨਾਂ ਨੂੰ ਕੱਟਦੇ ਵੀ ਆਏ। ਸਮਾਜ ਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲਦੀਆਂ ਨੇ ਜਿਹੜੀ ਮਿਥਾਂ ਦੇ ਤੌਰ ਤੇ ਚੱਲਦੀਆਂ ਨੇ, ਵਹਿਮਾਂ ਭਰਮਾਂ ਦੇ ਤੌਰ ਤੇ ਚੱਲਦੀਆਂ ਨੇ, ਪਿੱਛੇ ਤਰ੍ਹਾਂ ਇਸੇ ਤਰ੍ਹਾਂ ਹੀ ਆ ਜਿਹੜੇ ਤਰਕਸ਼ੀ ਲੋਕ ਨੇ ਨਾ, ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਦੱਸਦੇ ਨੇ ਤੁਹਾਨੂੰ ਵੀ ਭਾਈ ਇਹੋ ਜਿਹੀਆਂ ਗੱਲਾਂ, ਇਹਨਾਂ ਦੇ ਮਗਰ ਨਾ ਲੱਗੋ, ਇਹਨਾਂ ਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈਗੀ। ਸੋ ਖੈਰ ਅਸੀਂ ਮੈਡੀਕਲ ਸਾਇੰਸ ਨਾਲ ਸੰਬੰਧਿਤ ਚੱਲਦੇ ਹੋਇਆ ਇੱਕ ਸਾਲ ਤੱਕ ਇਸ ਬੱਚੇ ਦਾ ਨਾਂ ਰੱਖਿਆ ਸੀਗਾ ਇਹ ਨਿਊ ਬੋਰਨ, ਤੇ ਨਿਊ ਬੋਰਨ ਤੋਂ ਬਾਅਦ ਫਿਰ ਅਸੀਂ ਇਸ ਦੀ ਗਰੁੱਪਿੰਗ ਕਰ ਦਿੱਤੀ ਸੀ ਜਿਹਨੂੰ ਅਸੀਂ ਕਿਹਾ ਸੀਗਾ ਟੋਡਲਰ, ਔਰ ਟੋਡਲਰ ਦੀ ਵਿਵਸਥਾ ਸੀ ਇੱਕ ਸਾਲ ਤੋਂ 5 ਸਾਲ ਤੱਕ, ਇੱਕ ਸਾਲ ਤੋਂ 5 ਸਾਲ ਤੱਕ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਸੀਗੀਆਂ ਉਹ ਹਜੇ ਕੰਟੀਨਿਊ ਰਹਿੰਦੀਆਂ, ਕਿਉਂਕਿ ਅਸੀਂ ਸਮਝਦੇ ਹਾਂ ਨਾ ਕਿ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਉਹ 14 ਸਾਲ ਦੀ ਉਮਰ ਤੱਕ ਚਾਲੂ ਰੱਖਿਆ, ਇਸ ਕਰਕੇ ਰੱਖਿਆ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਵੀ ਹੋ ਸਕਦੀਆਂ ਨੇ, ਔਰ 14 ਸਾਲ ਦੀ ਉਮਰ ਤੱਕ ਵੀ ਐਸੀ ਸੰਭਾਵਨਾ ਹੋ ਸਕਦੀ ਹੈ ਕਿ ਉਸੇ ਬਿਮਾਰੀ ਦੇ ਕਰਕੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹੋਣ, ਕਿਉਂਕਿ 1 ਤੋਂ 5 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਅਜਾਣੇ ਵਿੱਚ ਹੀ ਮੌਤਾਂ ਹੋ ਜਾਂਦੀਆਂ ਸੀ ਜਿਹਦਾ ਪਤਾ ਨਹੀਂ ਸੀ ਲੱਗਦਾ ਕਿ ਕੀ ਹੁੰਦਾ, ਪਰ ਅੱਜ ਮੈਡੀਕਲ ਸਾਇੰਸ ਜਾਣਦੀ ਹੈ ਨਾ ਇਸ ਗੱਲ ਨੂੰ। ਇਸੇ ਕਰਕੇ ਉਹਦੀਆਂ ਵਿਵਸਥਾਵਾਂ ਬਣੀਆਂ, ਵੈਕਸੀਨੇਸ਼ਨ ਨੇ ਬਹੁਤ ਸਾਰਾ ਜਿਹੜਾ ਮਸਲਾ ਸਾਰਾ ਹੱਲ ਕਰ ਦਿੱਤਾ, ਪਰ ਹਜੇ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੈਨੇਟਿਕ ਦੇ ਨਾਲ ਸੰਬੰਧਿਤ ਹੈਗੀਆਂ ਨੇ, ਔਰ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਦੋਂ ਕਰਦਾ ਆਇਆ ਹਾਂ ਕਿ ਭਾਈ ਕਿਹੜੇ ਕਿਹੜੇ ਕਾਰਨ ਨੇ ਜੈਨੇਟਿਕ ਦੇ ਜਿਹਦੇ ਕਰਕੇ ਐਸਾ ਕੁਝ ਹੋ ਸਕਦਾ ਹੈਗਾ, ਔਰ ਉਸ ਜੈਨੇਟਿਕ ਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਭਾਈ ਲੋਕ ਕਹਿੰਦੇ ਨੇ ਚੰਗਾ ਜੀ ਫਲਾਣੇ ਪ੍ਰੈਗਨੈਂਸੀ ਹੋ ਗਈ ਹੈ ਤੇ ਹੁਣ ਫਲਾਣੇ ਸਾਧ ਫਲਾਣੇ ਬੰਦੇ ਕੋਲ ਜਾਓ ਜੀ, ਉਥੋਂ ਤਵੀਤ ਲੈ ਕੇ ਆਓ ਜੀ, ਉਥੋਂ ਰੱਖ ਲੈ ਕੇ ਆਓ ਜੀ, ਫਿਰ ਮੁੰਡਾ ਜੰਮੇਗਾ, ਆਹ ਕਰਕੇ ਆਓ ਜੀ ਫਿਰ ਮੁੰਡਾ ਜੰਮੇਗਾ। ਤੇ ਮੈਂ ਤੁਹਾਨੂੰ ਉਹਨਾਂ ਮਿਥਾਂ ਨੂੰ ਤੋੜਦੇ ਹੋਇਆ ਦੱਸਿਆ ਸੀ ਕਿ ਕਿਵੇਂ ਕਿਵੇਂ ਸਪਰਮ ਕਿਵੇਂ ਕਿਵੇਂ ਓਵਮ ਆਪਸ ਚ ਮਿਲਦੇ ਨੇ ਤੇ ਫਿਰ ਉਹਨਾਂ ਦੀ ਕਿਹੜੀ ਕਿਹੜੀ ਚੀਜ਼ ਉਸ ਜੀਨਸ ਦੇ ਮੁਤਾਬਕ ਕਿਹੜੀ ਕਿਹੜੀ ਚੀਜ਼ ਮਿਲਦੀ ਹੈਗੀ ਆ, ਕਿੰਨੇ ਕ੍ਰੋਮੋਸੋਮਸ ਨੇ, 23 ਪੇਰ ਕ੍ਰੋਮੋਸੋਮ, ਉਹਨਾਂ ਦੇ ਵਿੱਚ ਕਿਹੜੀ ਕਿਹੜੀ ਵਿਵਸਥਾ ਹੈ ਜਿਹੜੀ ਮੁੰਡਾ ਜਾਂ ਕੁੜੀ ਪੈਦਾ ਕਰਨ ਦੇ ਕਾਬਲ ਹੁੰਦੀ ਹੈ, ਕਿ ਜਿੱਦਣ ਮਿਲਾਪ ਹੋਇਆ ਗੱਲ ਤਾਂ ਉੱਥੇ ਹੋ ਗਈ ਨਾ। ਪਹਿਲੀ ਮੈਂ ਇਹ ਗੱਲ ਕਹੀ ਸੀ ਤੇ ਉਹ ਸਵੇਰੇ ਹੋ ਗਈ ਤੇ ਉਸ ਤੋਂ ਬਾਅਦ ਫਿਰ ਮੈਂ ਚਲਦੇ ਚਲਦੇ ਜਿਵੇਂ ਜਿਵੇਂ ਸਾਡੀ ਸਟੱਡੀ ਹੁੰਦੀ ਗਈ ਉਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਈ ਅੱਜ ਕੱਲ ਅਸੀਂ ਇੰਨੇ ਟੈਕਨੀਕਲ ਹੋ ਗਏ ਹਾਂ ਕਿ ਅਸੀਂ ਜਿਵੇਂ ਹਫ਼ਤੇ ਕਹਿੰਦੇ ਹਾਂ ਅਲਟਰਾਸਾਊਂਡ ਕਰਵਾਓ, ਹਾਲਾਂਕਿ ਲੋਕ ਪਹਿਲਾਂ ਵੀ ਕਰਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਜਦੋਂ ਤੱਕ ਅਬਾਰਸ਼ਨ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਕੇਟਡ ਹੋਇਆ ਨਾ, ਕੁਝ ਕਹਿੰਦੇ ਨੇ ਅਬਾਰਸ਼ਨ ਕਰਵਾਉਣ ਦੇ ਹੱਕ ਹੋਣਾ ਚਾਹੀਦਾ, ਕੁਝ ਕਹਿੰਦੇ ਨੇ ਅਬਾਰਸ਼ਨ ਨਹੀਂ ਹੋਣਾ ਚਾਹੀਦਾ, ਮੁਸਲਮਾਨਾਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੁੰਦਾ, ਲੇਕਿਨ ਹਾਂ ਉਸ ਵਿਵਸਥਾ ਦੇ ਮੁਤਾਬਕ ਇਹ ਬੜੀ ਕੰਪਲੀਕੇਸ਼ਨ ਗੱਲ ਹੋਈ ਹੋਈ ਹੈ ਤੇ ਪਹਿਲਾਂ ਲੋਕ ਪਹਿਲਾਂ ਵੀ ਅਲਟਰਾਸਾਊਂਡ ਕਰਵਾ ਲੈਂਦੇ ਸੀ, ਜਿਹੜੇ ਸਮਝਦੇ ਵੀ ਸਾਡੇ ਤੇ ਕੁੜੀਆਂ ਨੇ ਮੁੰਡਾ ਚਾਹੁੰਦੇ ਆ ਜੀ, ਔਰ ਉਹ ਪਹਿਲਾਂ ਵੀ ਕਰਵਾ ਲੈਂਦੇ ਜੇ ਨਹੀਂ ਤਾਂ ਅਬਾਰਸ਼ਨ ਕਰਵਾਈ। ਪਰ ਆਮ ਤੌਰ ਤੇ ਕੀ ਸੀਗਾ ਕਿ ਅਸੀਂ 20 ਹਫ਼ਤੇ ਅਲਟਰਾਸਾਊਂਡ ਕਰਾਉਣੇ ਆ, ਔਰ ਅਲਟਰਾਸਾਊਂਡ ਬੇਸਿਕਲੀ ਕੀ ਆ, ਜਿਹੜੇ ਡੈਫੀਸ਼ੈਂਸੀ ਰਹਿ ਗਈਆਂ, ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ, ਬਿਮਾਰ ਸਰੀਰ ਰਹਿ ਗਿਆ ਜਿਹੜਾ ਸਿਵਲ ਨਾਰਮਲ ਨਹੀਂ ਹੋ ਰਿਹਾ, ਉਹਨੂੰ ਜਾਣਨ ਵਾਸਤੇ ਸੀ, ਡਾਇਗਨੋਸਟਿਕ ਪੁਆਇੰਟ ਆਫ ਵਿਊ ਤੋਂ ਸੀਗਾ ਸਾਡਾ। ਪਰ ਅਸੀਂ ਉਹਨੂੰ ਚੈੱਕ ਕਰਦੇ ਤੋਂ ਕਰਵਾ ਕਰਦੇ ਤੋਂ ਰਹੇ ਹਾਂ, ਪਹਿਲਾਂ ਜਾਣਨ ਵਾਸਤੇ ਕਰਵਾ ਰਹੇ ਹਾਂ, ਔਰ ਇਸੇ ਕਰਕੇ ਜਿਹੜਾ ਹੋ ਰਿਹਾ ਹੈ ਹੋਮੀਸਾਈਡ ਲੜਕੀਆਂ ਦਾ ਉਹ ਬਹੁਤ ਜ਼ਿਆਦਾ, ਪੇਟ ਦੇ ਵਿੱਚ ਬਹੁਤ ਜ਼ਿਆਦਾ ਲੜਕੀਆਂ ਨੂੰ ਮਾਰਿਆ ਜਾ ਰਿਹਾ, ਅਬਾਰਸ਼ਨ ਕਰਵਾਏ ਜਾ ਰਹੇ ਨੇ, ਐਸਾ ਕੁਛ ਕੀਤਾ ਜਾ ਰਿਹਾ। ਇਹ ਇਸ ਵਿਵਸਥਾ ਕਰਕੇ ਤੇ ਗਵਰਨਮੈਂਟ ਕਾਨੂੰਨ ਤੇ ਬਣਾਉਂਦੀ ਰਹਿੰਦੀ ਵੀ ਤੋੜ ਦਿਓ ਇਸ ਨੂੰ, ਇਹ ਬੰਦ ਕਰ ਦਿਓ ਜੀ, ਐਸਾ ਕਰ ਦਿਓ ਜੀ, ਪਰ ਫਿਰ ਵੀ ਇਹ ਜਿਹੜੀ ਟੈਕਨੀਕਲ ਨੌਲੇਜ ਹੈ ਜਿਹੜੀ ਇਸ ਕਰਕੇ ਡਿਵੈਲਪ ਕੀਤੀ ਗਈ ਕਿ ਇਹਨੂੰ ਕੋਈ ਬਿਮਾਰੀਆਂ ਤਾਂ ਨਹੀਂ, ਉਹ ਜਾਣਿਆ ਜਾਵੇ, ਉਹਦਾ ਮਿਸ ਯੂਜ਼ ਹੋ ਰਿਹਾ, ਲੜਕੇ ਤੇ ਲੜਕੀ ਦਾ ਸੈਕਸ ਜਾਣਨ ਵਾਸਤੇ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ, ਪਰ ਹੈ ਇਹ ਡਾਇਗਨੋਸਟਿਕ ਹੀ। ਸੋ ਖੈਰ ਉਸ ਤੋਂ ਬਾਅਦ ਤ੍ਰਾਸਦੀ ਦੀ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਅਸੀਂ ਇਸ ਏਜ ਵਿੱਚ ਆ ਕੇ 20 ਹਫ਼ਤੇ ਵੇਖਿਆ ਤੇ ਡਾਕਟਰ ਨੇ ਸਾਨੂੰ ਕਹਿਤਾ ਵੀ ਤੇਰੇ ਪੇਟ ਵਿੱਚ ਭਾਈ ਬੇਟਾ ਜਿਹੜਾ ਪਲ ਰਿਹਾ ਬੱਚਾ ਮੁੰਡਾ ਆ, ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਤੇ ਡਾਕਟਰ ਨੇ ਕੁੜੀ ਫੜਾ ਦਿੱਤੀ। ਹਾਂਜੀ, ਇਹ ਤਾਂ ਭਾਈ ਤੁਸੀਂ ਸਾਡੇ ਨਾਲ ਧੋਖਾ ਕੀਤਾ, ਬਹੁਤ ਸਾਰੇ ਕੇਸ ਹੁੰਦੇ ਰਹੇ ਦਿਸ ਮੰਥ ਕਿ ਨਾ ਸਾਡਾ ਦਾ ਬੱਚਾ ਮਿਕਸ ਅਪ ਕਰ ਦਿੱਤਾ, ਕਿਸੇ ਨੇ ਬਦਲ ਦਿੱਤਾ, ਤੁਸੀਂ ਪੈਸੇ ਲਾਏ ਹੋਣੇ ਜਾਂ ਕੁਝ, ਬਹੁਤ ਕੁਝ ਐਸਾ ਹੁੰਦਾ ਰਿਹਾ, ਕੇਸ ਹੁੰਦੇ ਰਹੇ। ਪਰ ਅੱਜ ਜਦੋਂ ਜਿਵੇਂ ਮੈਡੀਕਲ ਸਾਇੰਸ ਨੇ ਟੈਕਨਾਲੋਜੀ ਨੇ ਡਿਵੈਲਪ ਕੀਤਾ, ਅਸੀਂ DNA ਤੱਕ ਪਹੁੰਚ ਗਏ, ਔਰ DNA ਇੱਕ ਐਸੀ ਵਿਵਸਥਾ ਹੈਗੀ ਹੈ ਜਿਹੜੀ ਇਹ ਪਿੰਨ ਪੁਆਇੰਟ ਕਰ ਸਕਦੀ ਹੈ ਕਿ ਫਲਾਣਾ ਫਲਾਣਾ ਬੰਦਾ ਇਹਦਾ ਬਾਪ ਨਹੀਂ ਹੋ ਸਕਦਾ। ਇੱਥੇ ਹਜੇ ਵੀ ਇੱਕ ਪੁਆਇੰਟ ਸਾਡਾ ਰਹਿ ਗਿਆ ਕਿ ਨਹੀਂ, ਕਿ ਇਹ ਫਲਾਣਾ ਬੰਦਾ ਦਾ ਬਾਪ ਹੈ ਕਿ ਨਹੀਂ ਹੈ, ਹਜੇ ਵੀ ਅਸੀਂ ਇਸ ਗੱਲ ਦੀ ਖੋਜ ਕਰ ਰਹੇ ਹਾਂ। ਪਰ ਇਹ ਅਸੀਂ ਕਹਿਣ ਯੋਗ ਹੋ ਗਏ ਹਾਂ ਕਿ ਜਿੰਨੇ ਵੀ ਕੁਐਸਚਨ ਚ ਬੰਦੇ ਹੈਗੇ ਨੇ, ਪੈਟਰਨਿਟੀ ਦਾ ਜਿਹੜਾ ਕੁਐਸਚਨ ਹੈ, ਮੈਡੀਕੋ ਲੀਗਲ ਕੁਐਸਚਨ ਹੈ, ਕੋਰਟਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਹੁੰਦੇ ਨੇ, ਸਾਡੇ ਦੇਸ਼ ਚ ਅਜੇ ਥੋੜਾ ਜਿਹਾ ਬਚਾਅ ਹੈਗਾ ਆ, ਜਿੱਥੇ ਮਲਟੀ ਸੈਕਸੁਅਲ ਪਾਰਟਨਰ ਨਹੀਂ ਹਨ, ਇੱਥੇ ਦੇ ਮਲਟੀ ਸੈਕਸੁਅਲ ਪਾਰਟਨਰ ਹੈ, ਇਸ ਕਰਕੇ ਪੈਟਰਨਿਟੀ ਦਾ ਸਵਾਲ ਬਹੁਤ ਜ਼ਿਆਦਾ ਪੈਦਾ ਹੁੰਦਾ ਹੈ ਵੀ ਇਸ ਬੱਚੇ ਦਾ ਬਾਪ ਕਿਹੜਾ ਹੈਗਾ। ਤੇ ਉਸ ਦੇ ਵਾਸਤੇ ਇੰਨੇ ਕਾਮਯਾਬ DNA ਦੇ ਵਿੱਚ ਹੋ ਗਏ ਅਸੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਫਲਾਣਾ ਫਲਾਣਾ ਫਲਾਣਾ ਬੰਦਾ ਜਿੰਨੇ ਵੀ ਕੁਐਸਚਨ ਚ ਬੰਦੇ ਹੈਗੇ ਨੇ ਇਹ ਇਹਦੇ ਬਾਪ ਨਹੀਂ ਹੈਗੇ। ਪਰ ਜਿਹੜੇ ਹੈਗੇ ਨੇ ਇਹਨੇ ਕੁਐਸਚਨ, ਇਹਦਾ ਮਤਲਬ ਉਹਨਾਂ ਚੋਂ ਕੋਈ ਬਾਪ ਹੈਗਾ, ਤੇ ਇਸ ਬੇਸ ਤੇ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਬਾਪ ਹੈਗਾ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹਦੇ ਮੁਤਾਬਕ ਅਸੀਂ ਕਨਫਰਮ ਕਰਦੇ ਹਾਂ। ਸੋ ਜਦੋਂ ਐਸਾ ਹੋਇਆ ਬੜਾ ਅਚੰਭਾ ਲੱਗਿਆ ਵੀ ਮਾਂ ਦੇ ਪੇਟ ਵਿਚ ਤਾਂ ਬੱਚਾ ਮੁੰਡਾ ਸੀਗਾ, ਡਾਕਟਰ ਨੇ ਸਾਨੂੰ ਕੁੜੀ ਫੜਾ ਦਿੱਤੀ ਹੈ, ਪਰ ਸਾਡਾ DNA ਸਾਨੂੰ ਇਹ ਪ੍ਰੂਵ ਕਰਦਾ ਵੀ ਹੈ ਸਾਡਾ ਹੀ ਹੈ। ਚੁੱਪ ਕਰ ਗਏ ਸੀ, ਰਹਿ ਗਏ ਸੀ। ਅਲਟੀਮੇਟ ਮੈਂ ਫਿਰ ਇਸੇ ਤ੍ਰਾਸਦੀ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਇੱਕ ਅਡਲਸੈਂਸ ਏਜ, ਟੋਟਲਰ ਏਜ ਤੋਂ ਬਾਅਦ 6 ਸਾਲ ਤੋਂ ਬਾਅਦ ਇੱਕ ਏਜ ਸ਼ੁਰੂ ਹੋ ਗਈ ਕਿ ਜਦੋਂ ਸਰੀਰ ਦੇ ਵਿਚ ਨਵੀਆਂ ਤਬਦੀਲੀਆਂ ਆਉਣੀਆਂ ਸ਼ੁਰੂ, ਪਦਰਪ ਲੱਗ ਗਈਆਂ, ਨਵਾਂ ਅਜੇ ਬੀਜ ਧਰਤੀ ਚ ਪਾਇਆ ਸੀ, ਅਜੇ ਹੋਰ ਫੁੱਟ ਕੇ ਬਾਹਰ ਆ ਰਿਹਾ, ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਲੜਕੀਆਂ ਦੇ ਸਰੀਰ ਵਿਚ ਤੇ ਲੜਕਿਆਂ ਦੇ ਸਰੀਰ ਵਿਚ ਆਮ ਤੌਰ ਤੇ 6-7 ਸਾਲ ਦੇ ਵਿਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਵਿਜੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਇਸ ਤੋਂ ਪਹਿਲਾਂ ਅਗਰ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ, ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ, ਆਮ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਲੜਕਾ ਕਿ ਲੜਕੀ ਹੈਗੀ। ਪਰ ਇਸ ਤੋਂ ਬਾਅਦ ਆਮ ਤੌਰ ਤੇ ਇਹੋ ਜਿਹੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜੇ ਤੁਸੀਂ ਸਰੀਰ ਨੂੰ ਐਗਜ਼ਾਮਨ ਕਰਦੇ ਹੋ ਤੇ ਤੁਹਾਡੇ ਸਾਹਮਣੇ ਆਊਗਾ ਭਾਈ ਇਹ ਤਾਂ ਲੜਕੀ ਹੈ। ਬ੍ਰੈਸਟ ਦਾ ਡਿਵੈਲਪਮੈਂਟ ਹੋਣਾ, ਸਰੀਰ ਦੀਆਂ ਗੋਲਾਈਆਂ ਦਾ ਬਣਨਾ, ਫੈਟ ਦਾ ਡਿਪੋਜ਼ੀਸ਼ਨ ਹੋਣਾ, ਆਵਾਜ਼ ਦਾ ਬਦਲਣਾ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਕੀ ਦੇ ਵਿਚ। ਉਲਟ ਲੜਕੇ ਦੇ ਵਿਚ ਜਿਹੜਾ ਡਿਵੈਲਪਮੈਂਟ ਹੋਣਾ ਸ਼ੁਰੂ ਹੋ ਜਾਂਦਾ, ਥੋੜੇ ਬਹੁਤ ਹੇਅਰ ਗਰੋਥ ਚਿਹਰੇ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਹੀ ਉਹਦੇ ਹੋਰ ਸਰੀਰ ਦੀ ਜਿਹੜੀ ਉਹਦੀ ਆਵਾਜ਼ ਵਿਚ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ, ਆਮ ਤੌਰ ਤੇ 6-7 ਸਾਲ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ, ਪਰ ਸਾਨੂੰ ਪਤਾ ਕਦੋਂ ਲੱਗਦਾ, 12-13 ਸਾਲ ਦੀ ਉਮਰ ਦੇ ਵਿਚ, ਫਿਰ ਉਹਦੀ ਆਵਾਜ਼ ਭਾਰੀ ਹੋ ਗਈ ਬਈ ਹਾਂਜੀ, ਪਰ ਉਦੋਂ ਤੱਕ ਤਾਂ ਗੁੱਛਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਦੋਂ ਤੱਕ ਜਿਹੜਾ ਆਮ ਤੌਰ ਤੇ ਜਿਹੜੀ ਇੰਟਰਨਲ ਚੈੱਕਅਪ ਹੈ ਸੀਮਨ ਵੀ ਬਣਨਾ ਸ਼ੁਰੂ ਹੋ ਗਿਆ ਹੈ। ਇਹ ਸਾਰੀ ਜਿਹੜੀ ਜਿਹਨੂੰ ਅਸੀਂ ਸੈਕੰਡਰੀ ਸੈਕਸ ਕਰੈਕਟਰ ਕਹਿੰਦੇ ਹਾਂ, ਲੜਕੀਆਂ ਵਿੱਚ ਮਾਸਿਕ ਧਰਮ ਆਉਣਾ ਸ਼ੁਰੂ ਹੋ ਜਾਂਦਾ, ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਗਏ। ਪਰ ਇੱਥੇ ਜੀ ਤ੍ਰਾਸਦੀ ਕੀ ਹੋਈ? ਤ੍ਰਾਸਦੀ ਇਹ ਹੋਈ ਸੀ ਕਿ ਕੋਈ ਲੜਕੀ, ਕਿਉਂਕਿ ਹੁਣ ਦੁਨੀਆਂ ਤੇ ਗਲੋਬਲ ਪਿੰਡ ਹੋ ਗਿਆ ਨਾ, ਹੁਣ ਤਾਂ ਬਹੁਤੀ ਵੱਡੀ ਗੱਲ ਨਹੀਂ ਰਹਿ ਗਈ, ਅੱਗੇ ਤੱਕ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਵਾਪਰ ਰਿਹਾ ਹੈਗਾ। ਲੇਕਿਨ ਹੁਣ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ, ਸਾਰੀ ਦੁਨੀਆਂ ਦੀ ਖਬਰ 5 ਮਿੰਟਾਂ ਬਾਅਦ ਸਾਰੀ ਦੁਨੀਆਂ 'ਚ ਫੈਲ ਜਾਂਦੀ ਹੈ, ਮੀਡੀਆ ਇੰਨਾ ਤੇਜ਼ ਹੋ ਗਿਆ। ਔਰ ਹੁਣ ਆਮ ਗੱਲਾਂ ਸਾਨੂੰ ਪਤਾ ਲੱਗ ਗਈ ਹੈ ਵੀ ਉਹ ਫਲਾਣੀ ਲੜਕੀ ਸੀ, ਉਹ ਜਦੋਂ 12-13 ਸਾਲ ਦੀ ਹੋਈ ਤਾਂ ਲੜਕਾ ਬਣ ਗਿਆ, ਜਾਂ ਕੋਈ ਲੜਕਾ ਸੀਗਾ ਇਸ ਉਮਰ ਦੇ ਵਿੱਚ ਤੇ ਉਹ ਲੜਕੀ ਬਣ ਗਿਆ ਹੈ। ਬੜੀ ਵੱਡੀ ਤ੍ਰਾਸਦੀ ਸੀ, ਹੁਣ ਅਸੀਂ ਇਗਨੋਰ ਨਹੀਂ ਕਰ ਸਕਦੇ, ਅਸੀਂ ਨਾ ਨਹੀਂ ਕਰ ਸਕਦੇ, ਹੁਣ ਕਿਹਨੂੰ ਇਲਜ਼ਾਮ ਦੇਈਏ? ਪਹਿਲਾਂ ਤਾਂ ਅਸੀਂ ਡਾਕਟਰ ਕਹਿਤਾ ਵੀ ਡਾਕਟਰ ਨੇ ਸਾਡੇ ਨਾਲ ਧੋਖਾ ਕਰ ਲਿਆ ਹੈਗਾ, ਉਹ ਸਵਾਲ ਅਸੀਂ ਹੱਲ ਕੀਤਾ DNA ਨੇ, ਅੱਜ ਅਸੀਂ ਕਿਹਨੂੰ ਕਹੀਏ? ਸੋ ਇਹੋ ਜਿਹੀ ਤ੍ਰਾਸਦੀ ਸਾਡੇ ਸਾਹਮਣੇ ਆਈ ਸੀ, ਕਿਉਂਕਿ ਹੁਣ ਤਾਂ ਸਾਡੇ ਸਾਹਮਣੇ ਸੀ, ਪਰ ਇਸ ਚੀਜ਼ ਦਾ ਜੈਨੇਟਿਕਸ ਨੇ ਕੀ ਹਾਲ ਕੱਢਿਆ, ਕੀ ਤੁਹਾਨੂੰ ਦੱਸਿਆ, ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਭਾਈ ਇਹ ਜੈਨੇਟਿਕ ਵਿਵਸਥਾ ਦੇ ਮੁਤਾਬਿਕ ਜਿਹੜਾ ਐਕਸ ਤੇ ਵਾਈ ਕ੍ਰੋਮੋਸੋਮ ਦੀ ਫਾਈਟ ਆ, ਇਹ ਨਾ ਤੇ ਉਦੋਂ ਖਤਮ ਹੋਈ ਸੀ ਜਦੋਂ ਮਾਂ ਦੇ ਪੇਟ ਵਿੱਚ ਫੈਲੋਪੀਅਨ ਟਿਊਬ ਚ ਮਿਲੇ ਸੀ, ਨਾ ਮਾਂ ਦੇ ਪੇਟ ਵਿੱਚ ਡਿਵੈਲਪ ਹੁੰਦਿਆਂ ਹੀ ਖਤਮ ਹੋਈ ਸੀ, ਨਾ ਬੱਚਾ ਬਾਹਰ ਆਉਣ ਸਮੇਂ ਡਿਵੈਲਪ ਖਤਮ ਹੋਈ ਸੀ, ਔਰ ਨਾ ਹਜੇ 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ, ਜਦੋਂ ਕਿ ਲੜਕੇ ਤੇ ਲੜਕੀ ਦਾ ਸਟਰਕਚਰਲ ਚੇਂਜ ਸਪਸ਼ਟ ਹੋ ਗਈ ਸੀ, ਇਹ ਲੜਕਾ ਹੈ ਇਹ ਲੜਕੀ ਹੈ, ਉਹ ਸਾਰੀਆਂ ਵਿਵਸਥਾਵਾਂ ਪੂਰੀਆਂ ਹੋ ਗਈਆਂ ਸੀ, ਬਾਵਜੂਦ ਇਸ ਦੇ ਵੀ ਜਿਹੜਾ ਅੰਦਰ ਵਾਲੇ ਪਾਸੇ ਉਹਨਾਂ ਦਾ ਜੈਨੇਟਿਕ ਕਰੈਕਟਰ ਸੀ ਉਹ ਹਜੇ ਵੀ ਫਾਈਟ ਕਰ ਰਿਹਾ ਸੀਗਾ। ਕ੍ਰੋਮੋਸੋਮ ਜਿਹੜੇ ਸੀਗੇ ਉਹਨਾਂ ਦੇ ਜੀਨ ਸੀਗੇ ਉਹ ਸਾਰੇ ਹਜੇ ਵੀ ਆਪਣੀ ਕੈਲਕੂਲੇਸ਼ਨ ਚ ਜਾਂ ਬਿਮਾਰੀਆਂ ਦੇ ਵਿੱਚ, ਬਿਮਾਰੀਆਂ ਦੀ ਗੱਲ ਵੀ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੀਤੀ ਸੀ, ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ। ਮਾਂ ਬਾਪ ਤੇ ਕਹਿੰਦੇ ਹਨ ਵੀ ਮੈਂ ਤਾਂ ਇਸ ਮੁੰਡੇ ਨਾਲ, ਮੇਰਾ ਤੇ ਇਹ ਗੱਲ ਨੀ ਸੁਣਦਾ, ਮੈਂ ਤੈਨੂੰ ਹਿੱਸਾ ਨੀ ਦੇਣਾ, ਮੈਂ ਫਲਾਣੇ ਨੂੰ ਲੈਣਾ, ਤੁਸੀਂ ਕਿਵੇਂ ਕਰ ਸਕਦੇ ਹੋ? ਜਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਤੁਸੀਂ, ਤੁਹਾਡੇ ਕੋਲ ਬਿਮਾਰੀਆਂ ਨਹੀਂ ਹੈ, ਤੁਹਾਡੇ ਫੋਰ ਫਾਦਰਸ ਤੋਂ ਆਈਆਂ ਬਿਮਾਰੀਆਂ ਨੇ, ਉਹ ਅਗਰ ਜਦੋਂ ਤੁਹਾਡੇ ਬੱਚਿਆਂ ਨੂੰ ਟ੍ਰਾਂਸਮਿਟ ਹੁੰਦੀਆਂ ਨੇ ਤੁਸੀਂ ਰੋਕ ਤੇ ਨਹੀਂ ਸਕਦੇ, ਜੈਨੇਟਿਕ ਤੁਹਾਡੇ ਵੱਸੋਂ ਬਾਹਰ ਦੀ ਗੱਲ ਹੈਗੀ, ਤੇ ਫਿਰ ਤੁਸੀਂ ਜਿਹੜੇ ਜੋ ਕੁਝ ਪ੍ਰਾਪਰਟੀ ਉਹ ਕਿਵੇਂ ਰੋਕ ਸਕਦੇ ਹੋ? ਬਹੁਤ ਸਾਰੀ ਗੱਲਾਂ ਆਪਾਂ ਇਸ ਸੰਬੰਧ ਚ ਕੀਤੀਆਂ ਸੀ, ਪਰ ਇੱਥੇ ਆ ਕੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਵੀ ਲੜਕੀ ਲੜਕੀ ਹੈ ਤੇ ਲੜਕਾ ਲੜਕਾ ਆ, ਤੇ ਉਸ ਤੋਂ ਬਾਅਦ ਇਹ ਸੋਚਦੇ ਹਾਂ ਵੀ ਲੜਕੀ ਵਾਸਤੇ ਲੜਵਾਰ ਚੁਣਨਾ ਆ ਤੇ ਲੜਕੇ ਵਾਸਤੇ ਕੋਈ ਲੜਕੀ ਦੇਖਣੀ ਹੈ, ਜਦੋਂ ਸਾਡੀ ਇਹ ਵਿਵਸਥਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਪਤਾ ਇਹ ਲੱਗਦਾ ਵੀ ਲੜਕੀ ਤੇ ਲੜਕਾ ਬਣ ਗਈ ਹੈ ਔਰ ਲੜਕਾ ਲੜਕੀ ਬਣ ਗਿਆ ਹੈਗਾ। ਇਸ ਤਰ੍ਹਾਂ ਦੀਆਂ ਆਮ ਤੌਰ ਤੇ ਐਗਜ਼ਾਮਪਲਾਂ ਬਹੁਤ ਸਾਰੀਆਂ ਹੁਣ ਤੇ ਆਣੀਆਂ ਸ਼ੁਰੂ ਹੋ ਗਈਆਂ, ਸਾਨੂੰ ਪਤਾ ਲੱਗ ਗਿਆ, ਔਰ ਫਿਰ ਇਹਦਾ ਹੱਲ ਕੀ ਜੈਨੇਟਿਕਸ ਨੇ ਤੁਹਾਨੂੰ ਦੱਸਿਆ, ਜਿਹੜਾ ਕਿ ਆਪਾਂ ਵੀ ਇਹਨਾਂ ਲੈਕਚਰਾਂ ਦੇ ਵਿੱਚ ਤੁਹਾਡੇ ਨਾਲ ਪਹੁੰਚਾਇਆ ਕਿ ਕਿਹੜੇ ਕਾਰਨ ਹਨ ਜਿਨ੍ਹਾਂ ਦੇ ਕਰਕੇ ਅਸੀਂ ਤਬਦੀਲੀ ਹੁੰਦੀ ਹੈ। ਅਸੀਂ ਸੋਚਿਆ ਚਲੋ ਜੋ ਵੀ ਕੁਛ ਹੋਣਾ ਸੀ ਹੋ ਗਿਆ, ਹੁਣ ਤਾਂ ਸਾਡੀਆਂ ਅੱਖਾਂ ਸਾਹਮਣੇ, ਇਲਜ਼ਾਮ ਕਿਸੇ ਨੂੰ ਦੇ ਨਹੀਂ ਸਕਦੇ, ਅਗਲੀ ਵਿਵਸਥਾ ਦੇ ਵਿੱਚ ਸੰਤੁਸ਼ਟ ਹੋ ਜਾਂਦੇ ਹਾਂ ਵੀ ਜੇ ਇਹ ਸਟੈਪ ਅਸੀਂ ਲੰਘ ਗਏ, ਜੇ ਇਹ ਹਰਡਲ ਅਸੀਂ ਪਾਰ ਕਰ ਗਏ, ਭਾਈ ਹੁਣ ਤਾਂ ਮੇਰਾ ਮੁੰਡਾ ਮੁੰਡਾ ਹੀ ਹੈ, ਹੁਣ ਤਾਂ ਮੇਰੀ ਲੜਕੀ ਲੜਕੀ ਹੀ ਹੈ, ਇਸ ਤੋਂ ਬਾਅਦ 14 ਸਾਲ ਤੋਂ ਬਾਅਦ ਅਸੀਂ ਸੋਚੀਏ ਨਾ ਭਾਈ, ਠੀਕ ਹੈ ਹੁਣ ਲੜਕੀ ਵਾਸਤੇ ਲੜਕਾ ਤੇ ਲੜਕੇ ਵਾਸਤੇ ਲੜਕੀ ਵੇਖੀਏ, ਹੁਣ ਤੇ ਅਸੀਂ ਉਹੋ ਜਿਹੀਆਂ ਸੰਭਾਵਨਾ, ਉਹੋ ਜਿਹੀਆਂ ਸੋਚਾਂ, ਉਹੋ ਜਿਹੀਆਂ ਕਲਪਨਾਵਾਂ ਦੇ ਵਿੱਚ ਚੱਲੀਏ ਨਾ, ਪਰ ਹੁੰਦਾ ਕੀ ਹੈ, ਬਹੁਤ ਸਾਰਾ ਸਮਾਂ ਇਹ ਗੱਲਾਂ ਬਹੁਤ ਦੱਬੀਆਂ ਰਹੀਆਂ, ਬੜੇ ਸਾਰੇ ਤਲਾਕ ਹੋਏ, ਬਹੁਤ ਕੁਝ ਐਸਾ ਹੋਇਆ, ਔਰ ਜਿਹੜੇ ਸਾਡੇ ਉਹੀ ਜੈਨੇਟਿਕ ਕਰੈਕਟਰ ਸੀ ਨਾ, ਕਿਸੇ ਨੇ ਕੰਸਟੀਟਿਊਸ਼ਨਲ ਸਾਡੀ ਬਣਤਰ ਨੂੰ ਕਵਰ ਕਰ ਲਿਆ, ਕਿਸੇ ਨੇ ਆਖਿਆ ਚੰਗਾ ਵੀ ਮੈਂ ਤੁਹਾਡੀ ਮਾਨਸਿਕਤਾ ਹੈ ਉਸ ਨੂੰ ਕਵਰ ਕਰ ਲਿਆ, ਪਰ ਸਰੀਰ ਬੰਦੇ ਦਾ ਆ, ਮਾਨਸਿਕਤਾ ਉਹਦੀ ਲੜਕੀ ਦੀ ਹੈ, ਉੱਥੇ ਐਕਸ ਜਿਹੜਾ ਕ੍ਰੋਮੋਸੋਮ ਹਾਈ ਹੈ ਔਰ ਸਰੀਰ ਦੀ ਬਣਤਰ ਵਿੱਚ ਵਾਈ ਕ੍ਰੋਮੋਸੋਮ ਹੈਵੀ ਹੈ ਤੇ ਲੱਗਦਾ ਤਾਂ ਹੈ ਮੁੰਡਾ, ਸਾਰੇ ਕਾਰਜਕ੍ਰਮ ਵੀ ਉਹਦੇ ਉਸੇ ਤਰ੍ਹਾਂ ਨੇ, ਫਿਜ਼ੀਓਲੋਜੀ ਦੇ ਤੌਰ ਤੇ ਉਹਦੇ ਸਪਰਮ ਵੀ ਬਣਨੇ ਸ਼ੁਰੂ ਹੋ ਗਏ, ਸੀਮਨ ਵੀ ਬਣਨਾ ਸ਼ੁਰੂ ਹੋ ਗਿਆ, ਲੜਕੇ ਵਾਲੀਆਂ ਸਾਰੀਆਂ ਹਰਕਤਾਂ ਵੀ ਸ਼ੁਰੂ ਹੋ ਗਈਆਂ, ਲੇਕਿਨ ਮਾਨਸਿਕਤਾ ਚੇਂਜ ਆ। ਮਾਪੇ ਸੋਚਦੇ ਨੇ ਕੁੜੀ ਲੱਭੀ ਹੈ ਤੇ ਉਹ ਕਹਿੰਦਾ ਨਹੀਂ ਮੈਂ, ਮੇਰੇ ਤਾਂ ਲੜਕੀਆਂ ਵੱਲੇ ਕੋਈ ਅਟਰੈਕਸ਼ਨ ਹੀ ਹੈ ਨੀ, ਹੁਣ ਤੱਕ ਬੜੀਆਂ ਗੱਲਾਂ ਦੱਬੀਆਂ ਰਹੀਆਂ, ਹੁਣ ਹਾਲਾਤ ਇਹ ਆ ਗਿਆ ਆ ਕਿ ਇਹ ਪੱਖ ਜਿਹੜਾ ਆ ਹੁਣ ਅਬਰਪਟ ਹੋ ਗਿਆ, ਹੁਣ ਬਸਟ ਆਊਟ ਹੋ ਗਿਆ, ਹੁਣ ਲੋਕ ਬੋਲਣਾ ਸ਼ੁਰੂ ਕਰ ਦਿੱਤੇ, ਉਹ ਨੌਜਵਾਨ ਬੱਚੇ ਜਿਹੜੇ ਇਸ ਉਮਰ ਦੇ ਵਿੱਚ ਜਿਨ੍ਹਾਂ ਦੀ ਇਹ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਕਹੋ ਕਿਉਂਕਿ ਸਾਡੇ ਸਮਾਜ ਦੀ ਵਿੱਚ ਮਾਨਤਾ ਨਹੀਂ ਹੈ, ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ, ਔਰ ਇਹਨਾਂ ਨੂੰ ਇਸ ਵਿਵਸਥਾ ਦੇ ਵਿੱਚ ਜਾ ਕੇ ਹੁਣ ਉਹ ਬੋਲਣ ਲੱਗ ਗਏ ਕਿ ਨਹੀਂ ਮੈਂ, ਮੇਰਾ ਤੇ ਕੁੜੀ ਵੱਲੇ ਖਿਆਲ ਹੀ ਕੋਈ ਨਹੀਂ ਹੈਗਾ, ਮੈਂ ਤਾਂ ਮੁੰਡੇ ਨਾਲ ਹੀ ਵਿਆਹ ਕਰਾਉਣਾ, ਔਰ ਕੁੜੀਆਂ ਨੇ ਕਿਹਾ ਕਿ ਨਾ ਮੈਂ ਤਾਂ ਮੁੰਡੇ ਨਾਲ ਨਹੀਂ ਵਿਆਹ ਕਰਾਉਣਾ, ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰਾਉਣਾ ਹੈ, ਔਰ ਇਹ ਜਿਹੜੇ ਹਾਲਾਂਕਿ ਅਜੇ ਵੀ ਆਈ ਪੀ ਇੰਡੀਅਨ ਪੀਨ ਰਿਪੋਰਟ ਆ ਉਹਦੇ ਮੁਤਾਬਕ ਕਿਤੇ ਕ੍ਰਿਮੀਨਲ ਗੱਲਾਂ ਨੇ ਨਾ ਸਾਰੀਆਂ ਸਾਡੇ ਦੇਸ਼ ਦੇ ਮੁਤਾਬਕ, ਪਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਮਾਨਤਾ ਹੋ ਗਈ। ਸੇਮ ਸੈਕਸ ਮੈਰਿਜ ਕੈਲੀਫੋਰਨੀਆ ਦੇ ਵਿੱਚ ਮਨਜ਼ੂਰ ਹੈ, ਹੋਰ ਬਹੁਤ ਸਾਰੀਆਂ ਸਟੇਟਾਂ ਮਨਜ਼ੂਰ ਕਰ ਰਹੀਆਂ ਨੇ, ਇਸ ਗੱਲ ਨੂੰ ਜਾਣਦਿਆਂ ਹੋਇਆਂ ਕਿ ਇਹ ਇੱਕ ਜੈਨੇਟਿਕ ਨਾਲ ਸੰਬੰਧਿਤ ਪ੍ਰੋਬਲਮ ਹੈਗੀ ਹੈ ਔਰ ਇਹਦੇ ਵਿੱਚ ਇਹਨਾਂ ਬੱਚਿਆਂ ਦਾ ਕੋਈ ਗੁਨਾਹ ਨਹੀਂ ਹੈਗਾ। ਇਹਦੇ ਅੰਦਰ ਉਹ ਜਿਹੜੀ ਚੇਂਜ ਹੈ ਜਿਹੜੀ ਨੈਚੁਰਲ ਤੌਰ ਤੇ ਆ ਚੁੱਕੀ ਹੈ, ਉਸ ਵਿਵਸਥਾ ਨੂੰ ਤੁਸੀਂ ਬਦਲ ਨਹੀਂ ਸਕਦੇ। ਹਾਂ, ਕਿਸੇ ਥਾਵਾਂ ਤੇ ਤੁਸੀਂ ਪ੍ਰਬੰਧ ਕਰ ਦਿਓ, ਉਸੇ ਤਰ੍ਹਾਂ ਦਾ ਹਾਲਾਤ ਕ੍ਰੀਏਟ ਕਰ ਦਿੰਦੇ ਹੋ ਕਿ ਦੂਸਰਾ ਅਲਟਰਨੇਟਿਵ ਹੀ, ਦੂਸਰਾ ਹੋਰ ਕੋਈ ਅਲਟਰਨੇਟਿਵ ਹੀ ਨਹੀਂ। ਪਰ ਇੱਕ ਲੜਕੀ ਮਾਸਿਕ ਧਰਮ ਆਉਣ ਤੋਂ ਬਾਅਦ ਬੱਚੇ ਪੈਦਾ ਕਰਨ ਦੇ ਤਾਂ ਯੋਗ ਹੈਗੀ ਹੈ। ਇੱਕ ਲੜਕਾ ਜਦੋਂ ਉਹਦਾ ਸੀਮਨ ਸਪਰਮ ਬਣਨੇ ਸ਼ੁਰੂ ਹੋ ਗਿਆ, ਬੱਚਾ ਪੈਦਾ ਕਰਨ ਦੇ ਯੋਗ ਤਾਂ ਹੈਗਾ ਹੀ ਹੈਗਾ ਨਾ। ਔਰ ਉਹਨਾਂ ਦੇ ਸਾਹਮਣੇ ਵਿਵਸਥਾਵਾਂ ਹੀ ਐਸੀਆਂ ਪੈਦਾ ਕਰ ਦਿੱਤੀਆਂ ਕਿ ਉਹਨਾਂ ਨੂੰ ਉਸ ਪ੍ਰਬੰਧ ਦੇ ਵਿੱਚ ਰਹਿਣਾ ਆ ਗਿਆ, ਜਿਉਣਾ ਆ ਗਿਆ। ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਤਬਦੀਲ ਹੋ ਗਏ, ਪਰ ਕਈ ਵੇਰਾਂ ਇਸ ਤਰ੍ਹਾਂ ਦੇ ਲੋਕ ਤਬਦੀਲ ਨਹੀਂ ਹੁੰਦੇ, ਜਿਹਦੇ ਕਰਕੇ ਹੋਮੋਸੈਕਸੁਅਲ ਜਾਂ ਲੈਸਬੀਅਨ, ਲੜਕੀ ਦਾ ਲੜਕੇ ਨਾਲ ਸੰਬੰਧ, ਲੜਕੀ ਦਾ ਲੜਕੀ ਲੜਕੀ ਨਾਲ ਸੰਬੰਧ, ਇਹਨਾਂ ਨੂੰ ਲੈਸਬੀਅਨ ਕਹਿੰਦੇ। ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ, ਬੇਸ਼ੱਕ ਕਾਨੂੰਨ ਬਣਾ ਕੇ ਕ੍ਰਿਮੀਨਲ, ਪਰ ਕਾਨੂੰਨ ਦੇ ਨਾਲ ਕਦੇ ਤੁਸੀਂ ਜ਼ੁਰਮ ਕਦੇ ਰੁਕੇ ਨਹੀਂ। ਕਾਨੂੰਨ ਬਣਾ ਕੇ ਸਜ਼ਾਵਾਂ ਦੇ ਕੇ ਜ਼ੁਰਮ ਨਹੀਂ ਰੁਕਦੇ, ਸਾਡੀ ਇਗਨੋਰੈਂਟ ਹੁੰਦੀ ਹੈ। ਹੁਣ ਤੇ ਅੱਜ ਕੱਲ ਮੈਡੀਕਲ ਸਾਇੰਸ ਨੇ ਇਹ ਵਿਵਸਥਾ ਕਰ ਦਿੱਤੀ ਆ ਕਿ ਜਿਹੜੇ ਲੋਕ ਕਤਲ ਕਰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦੇ ਇੱਕ ਪੈਟਰਨ ਟਾਈਪ ਦੇ, ਇੱਕ ਸੈੱਟ ਟਾਈਪ ਦੇ ਕਤਲ ਕਰਦੇ ਨੇ, ਜੁਰਮ ਕਰਦੇ ਨੇ, ਉਹਨਾਂ ਦੀ ਮਾਨਸਿਕਤਾ ਨੂੰ ਸਟੱਡੀ ਕਰਕੇ ਔਰ ਉਹਨਾਂ ਨੂੰ ਉਸੇ ਤਰ੍ਹਾਂ ਦੀ ਵਿਵਸਥਾ ਦੇਣਾ। ਹਾਲਾਂਕਿ ਜੇਲ੍ਹ ਦੇ ਉੱਪਰ ਲਿਖਿਆ ਹੁੰਦਾ ਸੁਧਾਰ ਕਰ, ਮਤਲਬ ਤਾਂ ਇਹੀ ਹੈ, ਪਰ ਸਾਡੀ ਇਗਨੋਰੈਂਟ ਆ, ਅਸੀਂ ਉਹ ਗੱਲ ਜਾਣਦੇ ਨਹੀਂ ਹੁੰਦੇ। ਕਿ ਹੁਣ ਵੀ ਮੈਂ ਦੱਸਿਆ ਨਾ, ਕਈ ਮਾਵਾਂ ਨੂੰ ਨੀ ਪਤਾ ਹੁੰਦਾ ਵੀ ਮੇਰੇ ਕਿੰਨੇ ਮਹੀਨੇ ਡਾਕਟਰ ਦੱਸ ਸਕਦਾ ਹੈਗਾ। ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸਾਨੂੰ ਪਤਾ ਨਹੀਂ, ਅਸੀਂ ਕਾਨੂੰਨ ਉਹਦੇ ਮੁਤਾਬਕ ਬਣਾਉਂਦੇ ਹਾਂ ਜਿਹੜਾ ਸਾਨੂੰ ਪਤਾ ਹੈਗਾ ਆ, ਪਰ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨੈਚੁਰਲ ਤੌਰ ਤੇ, ਜੈਨੇਟਿਕ ਤੌਰ ਤੇ ਉਹਨਾਂ ਦੇ ਅੰਦਰ ਡਿਵੈਲਪ ਹੋ ਰਹੀਆਂ ਨੇ, ਔਰ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਫੋਰਸੀਬਲੀ ਕਾਨੂੰਨ ਦੇ ਦਾਇਰੇ ਚ ਲਿਆ ਕੇ ਸਜ਼ਾਵਾਂ ਦਿੰਦੇ ਹਾਂ। ਔਰ ਹੁਣ ਬਹੁਤ ਸਾਰੀਆਂ ਥਾਵਾਂ ਤੇ ਇਹ ਚੀਜ਼ਾਂ ਮੂੰਹ ਫੜ ਕਹਿ ਲੋ ਜਿਵੇਂ ਇਸ ਤਰ੍ਹਾਂ ਅਬਰਪਟ ਹੋ ਗਈਆਂ ਨੇ, ਸਾਹਮਣੇ ਆ ਗਈਆਂ ਨੇ ਕਿ ਨਹੀਂ ਮੈਂ ਤਾਂ ਲੜਕੀ ਨਾਲ ਵਿਆਹ ਨਹੀਂ ਕਰਨਾ, ਮੈਂ ਤਾਂ ਲੜਕੇ ਨਾਲ ਹੀ ਵਿਆਹ ਕਰੂੰਗਾ। ਲੜਕੀ ਕਹਿੰਦੀ ਨਾ, ਮੈਂ ਤਾਂ ਲੜਕੀ ਨਾਲ ਹੀ ਕਹੂੰਗਾ। ਔਰ ਹੁਣ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬਹੁਤ ਥਾਵਾਂ ਤੇ ਕਾਨੂੰਨੀ ਤੌਰ ਤੇ, ਹਾਲਾਂਕਿ ਸਾਡੇ ਟਰੰਪ ਸਾਹਿਬ ਨੇ ਤਾਂ ਕਹਿ ਦਿੱਤਾ ਦੋ ਹੀ ਜੈਂਡਰ ਹੁੰਦੇ ਜੀ, ਤੀਸਰਾ ਵੀ ਨਹੀਂ, ਟਰਾਂਸਜੈਂਡਰ ਨੂੰ ਇਹ ਨਹੀਂ ਮਾਨਤਾ ਦਿੰਦੇ। ਕਈ ਬੜੀ ਅਜੀਬ ਅਗਰੀਬ ਗੱਲਾਂ ਮੈਂ ਇਸ ਸੰਬੰਧ ਵਿਚ ਕਰੀਆਂ ਨੇ ਕਿ ਟਰਾਂਸਜੈਂਡਰ ਇੱਕ ਅਲੱਗ ਹੀ ਕਿਸਮ ਡਿਵੈਲਪ ਹੋਈ ਹੋਈ ਹੈ, ਉਹ ਵੀ ਵਿਕ੍ਰਿਤੀ ਕਹਿ ਲੋ, ਨੇਚਰ ਦਾ ਪ੍ਰੋਸੈਸ ਕਹਿ ਲੋ। ਕਈ ਲੋਕ ਹੁਣ ਜਿਹੜੇ ਬੋਟਨੀ ਵਾਲੇ ਨੇ, ਹਾਂਜੀ, ਇੱਕ ਦਰਖਤ ਦੇ ਵਿਚ ਕਈ ਦਰਖਤ ਪੈਦਾ ਕਰੀ ਜਾ ਰਹੇ ਕਿ ਨਹੀਂ, ਕਈ ਵਿਵਸਥਾਵਾਂ ਹੋ ਰਹੀਆਂ ਨੇ ਕਿ ਜੇ ਇੱਕ ਸਰੀਰ ਦੇ ਵਿਚ ਦੋ ਤਰ੍ਹਾਂ ਦੇ ਸੈਕਸ ਕਰੈਕਟਰ ਡਿਵੈਲਪ ਹੋ ਗਏ ਨੇ ਤੇ ਐਸਾ ਤਾਂ ਹੋ ਹੀ ਸਕਦਾ ਹੈ ਨਾ, ਕੁਦਰਤੀ ਤੌਰ ਤੇ ਐਸਾ ਹੋ ਸਕਦਾ। ਉਹ ਬੋਰਡ ਦੀਆਂ ਗੋਲਾਂ ਖਾ ਕੇ ਜਾਨਵਰ ਵਿੱਠਾ ਕਰ ਦਿੰਦੇ ਨੇ ਕੰਧਾਂ ਦੇ ਉੱਪਰ, ਤੇ ਕੰਧਾਂ ਦੇ ਉੱਪਰ ਬੋਰਡ ਉੱਗ ਪੈਂਦੇ ਨੇ। ਹੁਣ ਕੰਧ ਤਾਂ ਥੋੜੀ ਉਹਦੀ ਧਰਤੀ ਸੀਗੀ, ਉਹ ਨੇਚਰ ਦਾ ਪ੍ਰੋਸੈਸ ਹੈ ਨਾ। ਠੀਕ ਇਸੇ ਤਰ੍ਹਾਂ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ, ਜੈਨੇਟਿਕਸ ਹਜੇ ਵੀ ਉਹਨਾਂ ਉੱਪਰ ਵਰਕ ਕਰ ਰਹੀ ਹੈ, ਸਟੱਡੀ ਕਰ ਰਹੀ ਹੈ। ਔਰ ਸਾਡਾ ਵੀ ਪ੍ਰੋਗਰਾਮ ਇਹੀ ਆ ਇਹਨਾਂ ਪ੍ਰੋਗਰਾਮਾਂ ਦੇ ਵਿਚ ਕਿ ਤੁਹਾਡੇ ਸਾਹਮਣੇ ਇਹੋ ਜਿਹੀਆਂ ਗੱਲਾਂ ਲਿਆਂਦੀਆਂ ਜਾਣ ਜਿਹੜੀਆਂ ਤੁਹਾਡੇ ਵਾਸਤੇ ਮੁਸੀਬਤ ਬਣੀਆਂ ਨੇ, ਜਿਹੜੀਆਂ ਤੁਹਾਡੇ ਵਾਸਤੇ ਮੈਡੀਕਲ ਲੀਗਲ ਬਣੀਆਂ ਨੇ, ਕੇਸ ਹੋ ਰਹੇ ਨੇ ਔਰ ਅਸੀਂ ਉਹਨਾਂ ਗੱਲਾਂ ਦੇ ਵਿਚ ਫਸੇ ਹੋਏ ਆ, ਸਾਨੂੰ ਇਹ ਪਤਾ ਲੱਗੇ ਭਈ ਇਹਦੇ ਵਿਚ ਇਸ ਲੜਕੇ ਦਾ ਜਾਂ ਇਸ ਲੜਕੀ ਦਾ ਕੋਈ ਗੁਨਾਹ ਨਹੀਂ ਹੈ। ਇਹ ਜੈਨੇਟਿਕ ਵਿਵਸਥਾ ਹੈ ਜਿਹੜੀ ਅੰਦਰੋਂ ਹੋ ਚੁੱਕੀ ਹੈ, ਜਿਹਦਾ ਤੁਹਾਡੇ ਕੋਲ ਅਜੇ ਕੋਈ ਹੱਲ ਨਹੀਂ ਹੈ। ਹਾਲਾਂਕਿ ਮੈਂ ਇੱਥੇ ਆ ਕੇ ਡਾਕਟਰ ਹਰਗੋਬਿੰਦ ਖੁਰਾਣਾ ਦੀ ਵੀ ਗੱਲ ਕੀਤੀ ਸੀ ਤੇ ਉਹਨਾਂ ਜੀਨਸ ਨੂੰ ਪਿਓਰੀਫਾਈ ਕਰਨ ਵਾਲਾ ਸਟੈਪ ਸ਼ੁਰੂ ਕੀਤਾ ਵੀ ਭਾਈ ਕਿਉਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਮਾਂ ਬਾਪ ਤੋਂ ਬੱਚਿਆਂ ਨੂੰ ਅੱਗੇ ਟਰਾਂਸਮਿਟ ਹੁੰਦੀਆਂ ਜਾਂਦੀਆਂ ਨੇ, ਪਿਓ ਨੂੰ ਸ਼ੂਗਰ ਸੀ ਤੇ ਬੱਚਿਆਂ ਨੂੰ ਵੀ ਸ਼ੂਗਰ, ਐਸਾ ਕਿਉਂ ਹੋਵੇ? ਔਰ ਉਹਨਾਂ ਨੇ ਜੀਨਸ ਨੂੰ ਇਸੇ ਤਰ੍ਹਾਂ ਪਿਓਰੀਫਾਈ ਕਰਨ ਦਾ ਇੱਕ ਸਟੈਪ ਲਿਆ ਜਿਹੜਾ ਹਜੇ ਵੀ ਡਿਵੈਲਪ ਹੋ ਰਿਹਾ, ਔਰ ਉਹਦੇ ਵਿਚ ਇਹ ਵਿਵਸਥਾ ਵੀ ਤੇ ਆ ਰਹੀ ਹੈ ਨਾ ਕਿ ਭਾਈ ਇਹੋ ਜਿਹੀਆਂ ਵਿਕ੍ਰਿਤੀਆਂ ਜਿਹੜੀਆਂ ਸਰੀਰਕ ਤੌਰ ਤੇ ਮਾਨਸਿਕ ਪ੍ਰਸਥਿਤੀ ਦੇ ਨਾਲ ਨਹੀਂ ਮਿਲਦੀਆਂ, ਐਸੀਆਂ ਕਿਉਂ ਪੈਦਾ ਹੁੰਦੀਆਂ ਨੇ, ਉਹਨਾਂ ਨੂੰ ਵੀ ਦੂਰ ਕਿਵੇਂ ਕੀਤਾ ਜਾ ਸਕਦਾ? ਇਹ ਠੀਕ ਹੈ, ਦੂਰ ਕਰ ਸਕਣਾ ਗੱਲ ਇੱਕ ਵੱਖਰੀ ਹੈ, ਪਰ ਬਣੀ ਬਣਾਈ ਵਿਵਸਥਾ ਦੇ ਅਗੇਂਸਟ ਜਾਣਾ, ਮੈਡੀਕਲ ਲੀਗਲ ਹੋਣਾ, ਇਹ ਸ਼ਾਇਦ ਅਜੇ ਸਾਨੂੰ ਸਮਝਣ ਦੀ ਲੋੜ ਆ। ਔਰ ਉਹਦੇ ਮੁਤਾਬਕ ਸਾਨੂੰ ਉਸੇ ਮੁਤਾਬਕ ਹੀ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ, ਕਿਉਂਕਿ ਇਹ ਸਾਡੇ ਵੱਸ ਦੀ ਗੱਲ ਨਹੀਂ, ਜਿਹੜੀ ਸਾਡੇ ਵੱਸ ਦੀ ਗੱਲ ਨਹੀਂ ਉਹਨੂੰ ਸਾਨੂੰ ਐਕਸੈਪਟ ਕਰਨਾ ਪੈਂਦਾ ਹੈ ਨਾ। ਅਸੀਂ ਐਕਸੈਪਟ ਕਰੀਏ ਉਸਨੂੰ, ਉਹਦੇ ਮੁਤਾਬਕ ਐਸਾ ਚੱਲੀਏ, ਠੀਕ ਆ, ਉਹਦੇ ਮੇਨਟੇਨੈਂਸ ਉਹਦੇ ਪ੍ਰਬੰਧ ਮੈਂ ਤੁਹਾਨੂੰ ਦੱਸ ਦਿੱਤਾ ਆ ਕਿ ਅਸੀਂ ਪ੍ਰਬੰਧ ਤੇ ਕਰ ਸਕਦੇ ਹਾਂ, ਪਰ ਜੇ ਤੁਸੀਂ ਕਹੀਏ ਕਿ ਟੋਟਲੀ ਉਸਨੂੰ ਰੋਕ ਸਕੋਗੇ ਤੇ ਐਸਾ ਨਹੀਂ ਹੈ। ਤੋ ਜੈਨੇਟਿਕਸ ਨੇ ਹੁਣ ਤੱਕ ਸਾਨੂੰ ਇਹ ਦੱਸਿਆ, ਇਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਫਿਰ ਇਸ ਹਾਲਾਤ ਦੇ ਵਿੱਚ ਬਹੁਤ ਸਾਰੀਆਂ ਤਰਾਸਦੀਆਂ ਆਉਂਦੀਆਂ ਨੇ, ਬੜੇ ਘਰ ਟੁੱਟ ਜਾਂਦੇ ਨੇ, ਪਿਓ ਦੀ ਮੁੰਡਿਆਂ ਨਾਲ ਨਹੀਂ ਬਣਦੀ, ਮੁੰਡਿਆਂ ਦੇ ਮਾਂ ਦੀ ਧੀ ਨਾਲ ਨਹੀਂ ਬਣਦੀ, ਆਪਸ ਪਰਿਵਾਰ ਟੁੱਟ ਜਾਂਦੇ ਨੇ। ਐਸਾ ਕਿਉਂ ਹੁੰਦਾ? ਜਦੋਂ ਵੀ ਅਡਲਟ ਏਜ ਆਉਂਦੀ ਹੈ, ਜਦੋਂ ਵੀ ਇੱਕ ਬੱਚਾ ਇਸ ਏਜ ਦੇ ਵਿੱਚ ਆਉਂਦਾ ਹੈ, ਕਿਹੜੀਆਂ ਕਿਹੜੀਆਂ ਗੱਲਾਂ ਹਨ ਉਹਦੇ ਸਬੰਧ ਚ ਮੈਂ 2-3 ਲੈਕਚਰ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ, ਜਿਹੜੇ ਖਾਸ ਤੌਰ ਤੇ ਮਾਪਿਆਂ ਵਾਸਤੇ ਸੀ, ਕਿਉਂਕਿ ਬੱਚਾ ਤਾਂ ਡਿਵੈਲਪ ਹੋ ਰਿਹਾ ਹੈ, ਬੱਚੇ ਦੀ ਤਾਂ ਜੋ ਵਿਵਸਥਾ ਜਿਹੜੇ ਟਰੈਕ ਤੇ ਉਹ ਚੱਲ ਰਿਹਾ, ਉਹ ਚੱਲ ਰਿਹਾ ਹੈਗਾ। ਸਾਡੀ ਵਿਵਸਥਾ ਨਾਲ ਉਹ ਮੇਲ ਨਹੀਂ ਖਾ ਰਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੀ ਸੋਸਾਇਟੀ ਦਾ ਚਲਨ ਹੈ ਉਹ ਇਹਦੇ ਵਿੱਚ ਆਵੇ, ਪਰ ਜੇ ਉਹ ਨਹੀਂ ਆ ਰਿਹਾ ਉਹਦੀ ਮਜਬੂਰੀ ਹੈ। ਹਾਲਾਂਕਿ ਇਹ ਆਟੋਮੈਟਿਕ ਟਰੈਕ ਬਣਿਆ, ਤੁਸੀਂ ਚੱਲਦੇ ਹੋ, ਬੜਾ ਸੌਖਾ ਹੈ ਚੱਲਣਾ। ਜਿਹੜੇ ਗਾਡੀ ਰਾਹ ਬਣਿਆ ਉਹਦੇ ਉਹਨਾਂ ਗੈਲਾਂ ਦੇ ਵਿੱਚ ਚੱਲਣਾ ਬੜਾ ਸੌਖਾ ਹੋ ਗਿਆ, ਪਰ ਜੇ ਕੋਈ ਉਹਨਾਂ ਗੈਲਾਂ ਨੂੰ ਤੋੜਦਾ ਹੈ ਤੇ ਇਹ ਉਹਦੀ ਮਜਬੂਰੀ ਹੈ। ਇਹ ਸਮਝਣ ਦੀ ਲੋੜ ਹੈ। ਜੈਨੇਟਿਕਸ ਉਹਨਾਂ ਗੱਲਾਂ ਦੇ ਉੱਪਰ ਵਰਕ ਕਰ ਰਹੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਤੇ ਉਹਦੇ ਵਿੱਚ ਸਮਝਣ ਦੀ ਕਿਹਨੂੰ ਲੋੜ ਹੈ? ਬੱਚੇ ਨੂੰ ਨੀ, ਮਾਪਿਆਂ ਨੂੰ। ਔਰ ਮਾਪਿਆਂ ਨੂੰ ਸਮਝ ਕੇ ਉਸ ਹਾਲਾਤ ਨੂੰ ਚੱਲਣ ਦੀ ਲੋੜ ਹੈ, ਉਸ ਹਾਲਾਤ ਵਿੱਚ ਐਡਜਸਟ ਕਰਨ ਦੀ ਲੋੜ ਹੈ ਕਿ ਜਦੋਂ ਬੱਚਾ ਅਡਲਟ ਹੁੰਦਾ ਆ ਤੇ ਮਾਪਿਆਂ ਵਾਸਤੇ ਕੀ ਜ਼ਰੂਰੀ ਗੱਲਾਂ ਹਨ। ਉਹ ਸਾਰੀਆਂ ਗੱਲਾਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ, ਕਿਉਂਕਿ ਪਹਿਲਾਂ ਤਾਂ ਤੁਸੀਂ ਹਰ ਗੱਲ ਤੇ ਬੱਚੇ ਨੂੰ ਡਾਂਟਦੇ ਹੋ, ਹਰ ਗੱਲ ਨੂੰ ਇਹ ਕਹਿੰਦੇ ਹੋ ਮੈਂ ਤੇਰਾ ਪਿਓ ਹਾਂ, ਜੋ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਹਾਂ। ਪਰ ਹੁਣ ਵੇਲਾ ਇਹ ਆ ਗਿਆ ਹੈ ਕਿ ਅੱਗੇ ਤੁਸੀਂ ਹਰ ਚੀਜ਼ ਉਸ ਨੂੰ ਉਂਗਲੀ ਫੜ ਕੇ ਤੋੜਦੇ ਰਹੇ ਹੋ, ਪਰ ਹੁਣ ਵੇਲਾ ਇਹ ਆ ਗਿਆ ਆ ਕਿ ਤੁਸੀਂ ਉਹਦੇ ਸਿਰਫ ਕੰਸਲਟੈਂਟ ਬਣੋ, ਗਾਈਡ ਨਹੀਂ, ਕੰਸਲਟੈਂਟ ਬਣੋ। ਗਾਈਡ ਬਣ ਚੁੱਕੇ ਤੁਸੀਂ ਹੁਣ ਤੱਕ, ਹੁਣ ਕੰਸਲਟੈਂਟ ਕੋਲ ਅਸੀਂ ਕਦੋਂ ਜਾਂਦੇ ਹਾਂ? ਕਿਸੇ ਵਕੀਲ ਕੋਲ ਜਾਂ ਕਿਸੇ ਚੀਜ਼ ਡਾਕਟਰ ਕੋਲ ਕਦੋਂ ਜਾਂਦੇ ਹਾਂ? ਜਦੋਂ ਸਾਨੂੰ ਲੋੜ ਹੁੰਦੀ ਹੈ, ਮਤਲਬ ਜਦੋਂ ਤੁਹਾਨੂੰ ਪੁੱਛੇ ਉਦੋਂ ਹੀ ਤੁਸੀਂ ਉਸ ਨੂੰ ਕੋਈ ਰਾਏ ਦਿਓ। ਲੈਟ ਹਿਮ ਲਿਵ ਹਿਜ ਲਾਈਫ, ਆਪਣਾ ਜੀਵਨ ਉਹਨੂੰ ਜਿਉਣ ਦਿਓ, ਪਰ ਹਾਂ ਸੁਪਰਵੀਜ਼ਨ ਤੁਸੀਂ ਰੱਖੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ, ਕਿਉਂਕਿ ਲੰਬੇ ਲੈਕਚਰ ਸੀਗੇ, ਮੈਂ 2-3 ਦਿਨ ਲਗਾਤਾਰ ਇਹਨਾਂ ਗੱਲਾਂ ਦੇ ਉੱਪਰ ਲੈਕਚਰ ਕੀਤਾ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਉਮਰ ਦੇ ਵਿੱਚ, ਜਦੋਂ ਸਾਡੇ ਬੱਚੇ 14-15 ਸਾਲ ਦੀ ਉਮਰ ਤੋਂ ਬਾਅਦ, ਅਸੀਂ ਉਹਦੀ ਲਿਮਿਟ 14-18 ਰੱਖੀ ਸੀ। 14-18 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਹਾਡੇ ਬੱਚੇ ਹੁੰਦੇ ਨੇ, ਉਸ ਵੇਲੇ ਮਾਪਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਆ। ਜੇ ਉਹ ਆਪਣੇ ਪਰਿਵਾਰ ਨੂੰ ਇਕੱਠਾ ਰੱਖ ਕੇ ਸੁਚਾਰੂ ਰੂਪ ਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਜੇ ਉਹ ਇਹ ਸਮਝਦੇ ਕਿ ਨਹੀਂ ਸਾਡੀ ਹੈ ਕਰੇ, ਅਸੀਂ ਮਾਂ ਬਾਪ ਹੀ ਆ, ਅਸੀਂ ਜਿਵੇਂ ਕਹਾਂਗੇ ਉਵੇਂ ਬੱਚਾ ਚੱਲੇਗਾ, ਤੇ ਫਿਰ ਉਹਨਾਂ ਘਰਾਂ ਦੇ ਵਿੱਚ ਫਰਕ ਪੈ ਜਾਏਗਾ। ਔਰ ਅੱਜ ਕੱਲ ਐਸਾ ਹੋ ਰਿਹਾ, ਦੇਖੋ ਨਾ, ਸਾਡੇ ਮਲਟੀਪਲ ਸਾਂਝੇ ਪਰਿਵਾਰ, ਸੰਯੁਕਤ ਪਰਿਵਾਰਾਂ ਚ ਅਸੀਂ ਜੀਏ ਆ, ਚਾਚੇ ਤਾਇਆਂ ਤੱਕ, ਈਵਨ 3 ਪੀੜੀਆਂ ਤੱਕ ਆਮ ਪਰਿਵਾਰ ਇਕੱਠੇ ਰਹਿੰਦੇ ਆਏ ਆ। ਔਰ ਹੁਣ ਕੀ ਹੈ? ਹੁਣ ਪਰਿਵਾਰ ਗਿਣਤੀ ਹੀ ਹੈ, ਮੈਂ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ, ਡੈਡ ਸੌ, ਇੱਥੋਂ ਤੱਕ ਹੋ ਗਿਆ। ਔਰ ਬੱਚਿਆਂ ਦੀ ਗਿਣਤੀ ਕਹਾਂ, ਫਿਰ ਮੈਂ ਕਰ ਰਿਹਾ ਤੁਹਾਨੂੰ ਕਿ 14-18 ਸਾਲ ਦੀ ਉਮਰ ਤੱਕ, ਉਸ ਤੋਂ ਬਾਅਦ ਫਿਰ ਵਿਵਸਥਾ ਬਦਲ ਗਈ। ਸੋ ਇਸ ਤਰ੍ਹਾਂ ਕਰਕੇ ਇਹ ਇਸ ਬਦਲਦੀ ਹੋਈ ਵਿਵਸਥਾ ਦੇ ਕਾਰਨ, ਨਾ ਐਡਜਸਟ ਕਰ ਸਕਣ ਦੇ ਕਾਰਨ, ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਪੇਸ਼ੀਆਂ ਜਿਹੜੀਆਂ ਨੇ ਹੁੰਦੀਆਂ ਆਈਆਂ ਨੇ, ਸਾਡੇ ਸਾਹਮਣੇ ਤਰਾਸਦੀਆਂ ਆਈਆਂ ਨੇ, ਔਰ ਅਸੀਂ ਉਹਨਾਂ ਨੂੰ ਵੇਖਦੇ ਆਏ ਹਾਂ। ਅੱਜ ਦਾ ਮੇਰਾ ਸਮਾਂ ਕਿਉਂਕਿ ਸਮਾਪਤ ਹੋ ਗਿਆ, ਯਾਦ ਕਰਾ ਦਿਆਂ ਕਿ ਅੱਗੇ ਤੋਂ ਅਸੀਂ ਕੱਲ ਦਾ ਪ੍ਰੋਗਰਾਮ ਅਜੇ ਹਿੰਦੀ ਵਿੱਚ ਆਉਣਾ ਹੈ, ਉਸ ਤੋਂ ਬਾਅਦ ਅਸੀਂ ਫਿਰ ਨਵੇਂ ਸਿਰੇ ਤੋਂ ਇਸ ਸਰੀਰ ਦੀ ਬਣਤਰ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਸਰੀਰ ਦੀ ਬਣਤਰ ਬਣ ਕੇ ਉਹਦੇ ਵਿੱਚ ਕਿਹੜਾ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਲੱਗੀਆਂ ਹੋਈਆਂ ਨੇ, ਔਰ ਉਹਨਾਂ ਦਾ ਕੀ ਕਾਰਵਿਹਾਰ ਹੈ, ਕੀ ਕੰਮ ਹੈ, ਜੇ ਉਹਨਾਂ ਚ ਕੋਈ ਡਿਫੈਕਟ ਹੋਊਗਾ ਤੇ ਫਿਰ ਕਿਹੜੀ ਬਿਮਾਰੀ ਪੈਦਾ ਹੋ ਸਕਦੀ ਹੈ, ਔਰ ਉਹਦਾ ਕੀ ਹੱਲ ਕੀਤਾ ਜਾ ਸਕਦਾ ਹੈ, ਹੁਣ ਤੱਕ ਮੈਡੀਕਲ ਸਾਇੰਸ ਜਿਹੜੀ ਹੈ ਉਹਦੇ ਬਾਰੇ ਕੀ ਸੋਚਦੀ ਹੈ, ਇਹ ਗੱਲਾਂ ਅਸੀਂ ਪਰਸੋਂ ਅਗਲੇ ਪ੍ਰੋਗਰਾਮਾਂ ਤੋਂ ਫਿਰ ਸ਼ੁਰੂ ਕਰਾਂਗੇ। ਇੱਕ ਤਰ੍ਹਾਂ ਨਵਾਂ ਅਧਿਆਇ, ਪਹਿਲਾ ਜਿਹੜਾ ਬੇਸਿਕ ਅਧਿਆਇ ਸੀ ਉਹ ਅਸੀਂ ਜੀਵਨ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਮਾਸਿਕ ਧਰਮ ਤੋਂ ਲਿਆਉਂਦਿਆਂ ਅਸੀਂ ਉਸ ਨੂੰ ਜਵਾਨ ਕਰ ਦਿੱਤਾ, 18 ਸਾਲ ਤੇ ਲੈ ਆਇਆ, ਔਰ ਜਿਹੜੀਆਂ ਪ੍ਰੋਬਲਮ ਸੀ ਉਹ ਸਾਰੀਆਂ ਹੱਲ ਕਰ ਦਿੱਤੀਆਂ। ਹੁਣ ਇਹ ਸਰੀਰ ਬਣ ਗਿਆ ਹੈਗਾ ਤੇ ਹੁਣ ਅਸੀਂ ਇਹਦੀ ਅੱਗੇ ਦੀ ਜਿਹੜੀ ਵਿਵਸਥਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜੇ ਉਹ ਬਣ ਗਿਆ ਤੇ ਕੀ ਬਣ ਗਿਆ ਹੈਗਾ, ਕਿਵੇਂ ਕਿਵੇਂ ਬਣ ਗਿਆ ਹੈਗਾ, ਕਿਵੇਂ ਐਡਜਸਟਮੈਂਟ ਹੋਈ ਹੈ, ਇਹ ਸਾਰੀਆਂ ਗੱਲਾਂ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਨੀਆਂ ਨੇ, ਔਰ ਉਹਦੇ ਨਾਲ ਜੁੜਦੀਆਂ ਮਿਲਦੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਦੱਸਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਟੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568। ਫੋਨ ਨੰਬਰ 4086871899। ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ ਤਾਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ। ਮੇਰੀ ਇਸ 52 ਸਾਲ ਦੇ ਮੈਡੀਕਲ ਸਾਇੰਸ ਦੇ ਐਕਸਪੀਰੀਅੰਸ ਦੇ ਕਿਉਂਕਿ 26 ਸਾਲ ਮੈਂ ਪੰਜਾਬ ਦੇ ਮੈਡੀਕਲ ਕਾਲਜਾਂ ਚ ਪੜ੍ਹਾ ਕੇ ਆਇਆ ਔਰ ਇੱਥੇ ਵੀ ਜਦ ਤੋਂ ਆਇਆ 30 ਸਾਲਾਂ ਤੋਂ ਮੈਂ ਪੜ੍ਹਾ ਹੀ ਰਿਹਾ। ਕੋਈ ਟੀਵੀ ਚੈਨਲ ਪੰਜਾਬੀ ਚ, ਕੋਈ ਹਿੰਦੀ ਦੇ ਅਖਬਾਰ, ਕੋਈ ਪੰਜਾਬੀ ਦੇ ਅਖਬਾਰ, ਕੋਈ ਰੇਡੀਓ ਐਸਾ ਨਹੀਂ ਹੋਏਗਾ ਜਿਹਦੇ ਤੇ ਮੇਰੇ ਇਹ ਲੈਕਚਰ ਪ੍ਰਸਾਰਿਤ ਨਹੀਂ ਹੁੰਦੇ ਤੇ ਮੈਨੂੰ ਜੋ ਵੀ ਕਹਿੰਦਾ ਕਿ ਸਾਨੂੰ ਲੈਕਚਰ ਚਾਹੀਦੇ ਤੇ ਮੇਰੇ ਖੁਸ਼ੀ ਨਾਲ ਕਹਿੰਦਾ ਵੀ ਮੈਨੂੰ ਬਹੁਤ ਖੁਸ਼ੀ ਹੈ। ਮੈਂ ਬਲਕਿ ਉਹਨਾਂ ਦਾ ਧੰਨਵਾਦੀ ਹਾਂ, ਜਿਵੇਂ ਕੱਖ ਸਾਹਿਬ ਨੇ, ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਇਹ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਹ ਵੀ ਸਹਿਯੋਗ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਤੁਸੀਂ ਅਗਰ ਇਹਨਾਂ ਨੂੰ ਸੁਣਦੇ ਹੋ ਪ੍ਰੋਗਰਾਮ ਤੇ ਤੁਹਾਡੀ ਵੀ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੇ ਹੋ। ਕੰਸਲਟ ਕਰਨ ਦੀ ਕੋਈ ਫੀਸ ਨਹੀਂ ਹੈਗੀ ਔਰ ਅਗਰ ਇਲਾਜ ਵੀ ਕਰਵਾ ਰਹੇ ਹੋ ਤੇ ਉਸ ਇਲਾਜ ਦੀ ਵਿਵਸਥਾ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਦਰਤ ਦੇ ਬਣਾਏ ਹੋਏ ਅਸੂਲ ਦੇ ਮੁਤਾਬਕ ਤੁਹਾਡਾ ਇਲਾਜ ਸਹੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਜਾਂ ਜਿਹੜੀ ਵਿਵਸਥਾ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਇਲਾਜ ਜਿੱਥੋਂ ਮਰਜ਼ੀ ਕਰਵਾਓ ਉਸ ਕਮੀ ਪੇਸ਼ੀ ਨੂੰ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਚੀਮਾ ਸਾਹਿਬ, ਜੇ ਤੁਸੀਂ ਵਿਤਾੜੇ ਰਹਿ ਗਿਆ ਸੀ, ਤੁਸੀਂ ਪੂਰਾ ਕਰ ਲੋ ਕਰਨਾ।
1: ਚਲੋ ਹੁਣ ਤਾਂ ਮੈਂ ਸਾਰਾ ਕੁਝ ਬੰਦ ਕਰਤਾ ਕੰਪਿਊਟਰ।
0: ਚਲੋ, ਬੰਦ ਨਹੀਂ ਕੀਤਾ, ਮੈਂ ਹਜੇ ਤੁਹਾਡੇ ਨਾਲ ਹੀ ਹਾਂ।
2: ਨਹੀਂ, ਇਹਨਾਂ ਚੀਮਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ, ਇਹਨਾਂ ਦਾ ਜਦੋਂ ਤੁਸੀਂ ਆਏ ਨਾ ਉਦੋਂ ਥੋੜੇ ਵਿੱਚ ਰਹਿ ਗਿਆ ਸੀ, ਮੈਂ ਕਿਹਾ ਚੱਲ ਬਾਅਦ ਚ ਕਰ ਲੈਂਦੇ ਹਾਂ ਤੇ ਉਹਨਾਂ ਨੇ ਹੁਣ ਬੰਦ ਕਰ ਚੋ, ਅਗਲੇ ਪ੍ਰੋਗਰਾਮ ਦੇ ਵਿੱਚ ਕਰ ਲਾਂਗੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ। ਥੈਂਕ ਯੂ ਚੀਮਾ ਸਾਹਿਬ, ਥੈਂਕ ਯੂ
1: ਜੀ। ਥੈਂਕ ਯੂ,
2: ਥੈਂਕ ਯੂ ਸਰੋਤੇ, ਤੁਹਾਡਾ ਵੀ ਥੈਂਕ ਯੂ ਜੀ।
1: ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ।

ਆਪਣੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਵੀ ਆਰ ਓਨ ਰੇਡੀਓ ਸਟੇਸ਼ਨ। Expose yourself out, you see, this wonderful world with your own watching eyes, and we are only phone call away. Bilkul, bilkul, dosto. Asi sirf phone call away hi hain tuhade ton. Kal asa apne dil di gal baat kiti si, te aaj tuhade dil di gal baat sunni hai. ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusa te kiti hai, te karwao vi, aapdi meherbani hovegi. www.pravasradio is a one word in small, small letters, not capital letters. PARWAZ ਰੇਡੀਓ RADIO.com। ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ, ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ, ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ ਅੱਜ ਹੈ ਸੰਡੇ ਹਾਂਜੀ ਤੇ 22 ਮਾਰਚ ਹੈ ਦੋਸਤੋ ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ ਅੱਜ 15 ਗ੍ਰਾਡ ਹੈ ਪਰ ਹਵਾ ਚੱਲ ਰਹੀ ਹੈ ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ ਹਾਂਜੀ ਪਰ ਕੋਈ ਗੱਲ ਨਹੀਂ ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ 3:23 ਨਹੀਂ ਹੋਏ ਸੋਰੀ 18 ਮਿੰਟ ਹੋਏ ਨੇ 3:18 ਹੋ ਗਏ ਨੇ ਦੋਸਤੋ ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਇਹ ਹੈ ਜੀ 0049-171-486-9514 ਟੈਲੀਫੋਨ ਨੰਬਰ ਹੈ ਜੀ 0049-171-486-9514 ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ ਜ਼ਿਆਦਾ ਕਾਲਾਂ ਨਹੀਂ ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ ਇੱਕ ਮਿਸ ਇੱਕ ਕਾਲ ਹੀ ਤੁਸੀਂ ਕਰੋਗੇ ਦੋ ਕਾਲਾਂ ਵੱਜਣ ਦਿਓ ਟੈਲੀਫੋਨ ਪਲੀਜ਼ ਬੰਦ ਕਰ ਦਿਓ ਤੇ ਮੈਂ ਇਸ ਤਰ੍ਹਾਂ ਕਰਦਾ ਜੀ ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ ਭਾਈ ਆਟੋ ਰਾਈਫਨ ਆ ਐਫਸੀਲੋਨ ਫਰੀਡਮ ਸਟਾਸ 106 ਦੇ ਵਿੱਚ ਆਟੋ ਵਰਕ ਸਟਾਰਟ ਹੈ ਬਹੁਤ ਪੁਰਾਣੀ ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ ਕੋਈ ਵੀ ਉਹਦੇ ਚ ਡਿਫੈਕਟ ਹੋਵੇ ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ ਤੇ ਸਿੱਕੇ ਬੰਦ ਕੰਮ ਕਰਨਗੇ ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਫਰੀਡਮ ਸਟਰਾਸ 106 ਦੇ ਵਿੱਚ ਪ੍ਰਵਾਸ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਭਾਈ ਬਹੁਤ ਹੀ ਪਿਆਰਾ ਗਾਣਾ ਕਿਆ ਬਾਤਾਂ ਨੇ ਮੈਡਮ ਨਸੀਬੋ ਲਾਲ ਦੀਆਂ ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ ਕਿੰਨੀ ਸਵੀਟ ਆਵਾਜ਼ ਹੈ ਦੋਸਤੋ ਕਿਆ ਬਾਤਾਂ ਨੇ ਕਮਾਲ ਦੀ ਆਵਾਜ਼ ਹੈ ਲਓ ਜੀ ਪੇਸ਼ੇ ਖਿਦਮਤ ਆ ਕਰਾਂਗੇ

0: वार यू आर। वंडरफुल सॉन्ग, क्या बातें ने, किड्डी सोहनी आवाज, किन्नी प्यारी आवाज मैडम नसीबो लाल जी, लाल जी दी। गल इस तरह के जो मैं फील करदा ओ ए के लता जी हुनी, मलका इतरंदम नूर जहां जी, आशा उषा ते जिन्ने भी मतलब की है टॉप दियां सिंगर होईयां ने, नसीबो लाल उन्हां दे टक्कर दी सिंगर है, पर गलत हत्थां दे विच आ जान करके ते अनपढ़ होण करके बेचारी थोड़ी जेड़े हुंदे ने ना बैकवर्ड लोग जेड़े पढ़े पुढ़िया इलाका नहीं हुंदा, पर एदे आर्ट विच एदी आवाज जेड़ी है ओ टक्कर वड्डियां वड्डियां ओलंपिक दियां जेड़ियां प्लेयर रहियां ने साडे, जिन्हां दे मैं नां लए ने, जिन्हां ने दिल ते राज कीता है, बिल्कुल नसीबो लाल उन्हां दे टक्कर दी आर्टिस्ट है। सो सजनो, मैं ना तुहानू अपनी एक रचना सुनाउणा, ओदे बाद मैं तुहाडे वल आ रहा, ते तुसी रेडी हो जाओ ते मैं टर्न बाय तुहाडे वल आवांगा सारिआं वल ही, क्योंकि अज प्रोग्राम ही तुहाडा। अर्ज इस तरह सजनो के गुस्सा माड़े ते ही क्यों आउंदा है गुस्सा माड़े ते ही क्यों आउंदा है ते गरीब क्यों अकल तो दूर हुंदा है, अकल क्यों थां थां झुकदी है, हर मूर्ख नूं क्यों गुरूर हुंदा है, अकल क्यों थां थां झुकदी है, हर मूर्ख नूं क्यों गुरूर हुंदा है, ते तरक्की क्यों पैर हैवाना दे चुमदी है, शरीफ क्यों इज्जत तो दूर हुंदा है, एक गलती क्यों औरत लई मौत हुंदी, एक गलती क्यों औरत लई मौत हुंदी, ओए बंदा क्यों गुनाह तो दूर हुंदा है, औरत औरत दी क्यों शरीक हुंदी, औरत औरत दी क्यों शरीक हुंदी, झगड़ा नूं सस दा क्यों मशहूर हुंदा, सौरा भी ते उसे घर च ही हुंदा, बहुत घट वेख्या होगा सौरा नूं ना लड़दा होवे, नहीं, औरत औरत दी क्यों शरीक हुंदी, झगड़ा नूं सस दा क्यों मशहूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, ओ क्यों रहिंदी है औरत मजलूम बनके, मनुख नूं बंदा होण दा क्यों गुरूर हुंदा, मनुख नूं बंदा होण दा क्यों गुरूर हुंदा, ते नीवी जात क्यों मंदिर नहीं वड़ सकदी, पुरोहित क्यों प्रभु तों दूर हुंदा, आ नीवी जात क्यों मंदिर नहीं वड़ सकदी, ते पुरोहित क्यों परमात्मा तों दूर हुंदा, हर मुल्क क्यों दूजे दा है वैरी, हर मुल्क क्यों दूजे दा है वैरी, एटम बंब लई क्यों मजबूर हुंदा, जिउंदिआं दा क्यों नहीं माण करदे, ओ लोकी जिउंदिआं दा क्यों नहीं माण करदे, बंदा मर के क्यों मशहूर हुंदा, बंदा मर के मशहूर होने वास्ते मरना पैंदा पहलां, अन्नदाता क्यों भुख दे नाल मरदा, ते बाणियां क्यों नशे विच चूर हुंदा, ਅੰਨ ਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆ ਕਿਉਂ ਨਸ਼ੇ ਵਿੱਚ ਚੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਭਾਈ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ। ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ, ਤੇ ਆ ਮੈਂ ਲਾਉਣ ਲੱਗਾ ਜੀ ਤੁਹਾਡੇ ਵੱਲ। ਕਿੱਥੇ ਗਏ ਹੋ ਤੁਸੀਂ? ਤੁਹਾਡੀ ਇੱਥੇ ਕਾਲ ਹੈ ਜੀ, ਇਨ੍ਹਾਂ ਦੀ ਮਿਸ ਕਾਲ ਆ ਗਈ। ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਵੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ। ਸੇਮ ਹੀਅਰ, ਸੇਮ ਹੀਅਰ, ਸਾਡਾ ਵੀ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ। ਕੀ ਹਾਲ ਚਾਲ ਨੇ ਤੁਹਾਡੇ?
1: ਚੜ੍ਹਦੀ ਆ ਕਲਾ ਜੀ, ਤੁਸੀਂ ਬੜਾ ਇੱਕ ਪਿਆਰਾ ਗੀਤ ਲਾਇਆ ਸੀ, ਭੁੱਲ ਤੇ ਗਈਆਂ ਯਾਦਾਂ ਮੇਰੀਆਂ,
0: ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਜੀ। ਕਿਤੇ ਗੀਤ ਪਿਆਰਾ ਤੇ ਆਵਾਜ਼ ਵੀ ਪਿਆਰੀ ਸੀ ਜੀ, ਗਾਉਣ ਵਾਲੀ ਵੀ ਕਮਾਲ ਦੀ ਸੀ।
1: ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜੀ ਜਿਹੜੇ ਦਿਲੀ ਲੁੱਟ ਲੈਂਦੇ ਨੇ ਉਹਨਾਂ ਨੂੰ ਬੰਦਾ ਭਾਵੇਂ ਬੇਈਮਾਨ ਕਹੇ ਤੇ ਭਾਵੇਂ
0: ਵੇਖੋ ਕਿੰਨੇ ਪਿਆਰ ਨਾਲ ਉਹਨੇ ਗਾਇਆ, ਕਿੰਨੀ ਸੋਹਣੀ ਆਵਾਜ਼ ਹੈ, ਤੇ ਲਾਇਰਿਕਸ ਵੇਖੋ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ। ਆਹ ਸਵੀਟ, ਵਾਹ ਵਾਹ ਵਾਹ ਵਾਹ, ਬਹੁਤ ਸਵੀਟ ਗਾਣਾ ਜੀ। ਤੇ ਮੈਂ ਜਿਸ ਤਰ੍ਹਾਂ ਅਰਜ ਕੀਤੀ ਸੀ ਖਾਲਸਾ ਜੀ, ਇਹ ਬੀਬੀ ਜਿਹੜੀ ਹੈ ਨਾ, ਮਤਲਬ ਕਿ ਜਿਹਨੇ ਗਾਣਾ ਗਾਇਆ, ਇਹ ਵੱਡੀਆਂ ਜਿਹੜੀਆਂ ਮਤਲਬ ਕਿ ਕਹਿੰਦੇ ਘਵਾਉਂਦੀਆਂ ਸਿੰਗਰ ਸਨ, ਉਹਨਾਂ ਦੇ ਟੱਕਰ ਦੀ ਬੀਬੀ ਸੀ। ਸੀ ਨਹੀਂ ਹੈ, ਪਰ ਇਹ ਵਿਚਾਰੀ ਬਿਲਕੁਲ ਪੜ੍ਹੀ ਲਿਖੀ ਨਹੀਂ, ਔਰ ਇਹ ਗਲਤ ਗਰੁੱਪ ਦੇ ਹੱਥਾਂ ਚ ਆਈ। ਉਹਨਾਂ ਨੇ ਮਨ ਮਰਜ਼ੀ ਇਹਦੇ ਕੋਲੋਂ ਗਾਣੇ ਗਵਾਏ, ਭੈੜੇ ਭੈੜੇ, ਤੇ ਇਹਨੂੰ ਨਾ ਐਵੇਂ ਟੁੱਚਰ ਜਿਹੇ ਇਲਾਕੇ ਚ ਮਸ਼ਹੂਰ ਕਰ ਦਿੱਤਾ, ਜਦੋਂ ਕਿ ਆਕਾਸ਼ ਛੂਹਣ ਵਾਲੀ ਮੈਡਮ ਸੀ ਇਹ ਵੀ, ਤੇ ਛੂਹਦੀ ਹੈ। ਆ ਤੁਸੀਂ ਇਹਦਾ ਗਾਣਾ ਸੁਣਿਆ, ਇਹਨੇ ਟੱਕਰ ਦਿੱਤੀ ਹੈ ਕਿ ਨਹੀਂ ਵੱਡੀਆਂ ਵੱਡੀਆਂ ਮਲਕਾ ਤਰਨਮ ਨੂੰ ਤੇ ਲਤਾ ਜੀ ਹੁਣਾਂ ਨੂੰ, ਜਿਹੜੀਆਂ ਸਾਡੀਆਂ ਸਾਰੀਆਂ ਸ਼ਮਸ਼ਾਦ ਬੇਗਮ ਹੁਣੀ ਜਿਹੜੀਆਂ ਸਾਰੀਆਂ ਸਨ।
1: ਹਾਂਜੀ ਹਾਂਜੀ, ਵਾਹ। ਉਹਦੇ ਵਿੱਚ ਇੱਕ ਲਾਈਨ ਆਈ ਸੀ ਵੀ ਛੱਡ ਪਰਾਂ ਇਹੋ ਜਿਹੀ ਨੌਕਰੀ। ਹਾਂਜੀ,
0: ਨੌਕਰੀ ਛੱਡ, ਇੱਕ
1: ਲਾਈਨ ਆਈ ਸੀ ਤੇ ਮੇਰੇ ਦਿਲ ਦੇ ਵਿੱਚ ਨਾ, ਅੱਜ ਮੈਂ ਕੋਈ ਕਵਿਤਾ ਦੇ ਹੋਰ ਲੈ ਕੇ ਬੈਠਾ ਸਾਂ, ਤੇ ਹੁਣ ਮੇਰੇ ਦਿਲ ਦੇ ਵਿੱਚ ਇੱਕ ਦੋ ਕੁ ਲਾਈਨਾਂ, ਮੈਂ ਦੋ ਤਿੰਨ ਲਾਈਨਾਂ ਸੁਣਾਉਂਦਾ ਤੁਹਾਨੂੰ।
0: ਸੁਣਾਓ ਜੀ, ਸੁਣਾਓ
1: ਜੀ,
0: ਸੁਣਾਓ। ਮੈਂ ਕਿਹਾ ਜੀ ਜ਼ਰੂਰ ਸੁਣਾਓ।
1: ਵੇ ਤੂੰ ਵੇਖਣ ਵੀ ਨਹੀਂ ਆਇਆ,
0: ਵਾਹ,
1: ਵੇ ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ, ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ, ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਵਾਹ ਪੁੱਤ, ਵਾਹ ਵਾਹ ਵਾਹ, ਪਾਪਾ ਕਹਿ ਲੈਂਦਾ। ਵੰਡਰਫੁਲ ਵੰਡਰਫੁਲ ਜੀ, ਕਿਆ ਬਾਤ ਹੈ।
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਕਹਿ ਕਹਿ ਥੱਕੀ ਤੈਨੂੰ ਤੇਰੀਆਂ ਨਿੱਤ ਉਡੀਕਾਂ ਵੇ। ਕਹਿ ਕਹਿ ਥੱਕੀ ਤੈਨੂੰ
0: ਤੇਰੀਆਂ ਨਿੱਤ
1: ਉਡੀਕਾਂ, ਨਿੱਤ ਉਡੀਕਾਂ ਵੇ।
0: ਵਾਹ ਜਿਉਂਦੇ ਰਹੋ।
1: ਲਾਲਾ ਲਾਰੇ ਲੈਨੇ ਪਲ ਵਿੱਚ ਬਦਲ ਤਰੀਕਾਂ ਵੇ।
0: ਹੋਏ ਹੋਏ, ਬਹੁਤ ਖੂਬ ਬਹੁਤ ਖੂਬ।
1: ਲਾਲਾ ਲਾਰੇ ਪਲ ਵਿੱਚ ਲੈਨੇ ਬਦਲ ਤਰੀਕਾਂ ਵੇ। ਰੱਬ ਜਾਣੇ ਦਿਲ ਮੇਰਾ, ਰੱਬ ਜਾਣੇ ਦਿਲ ਮੇਰਾ ਕਿੱਦਾਂ ਹੌਕਾ ਸਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਬਹੁਤ ਖੂਬ ਬਹੁਤ ਖੂਬ ਖਾਲਸਾ ਜੀ, ਬਹੁਤ ਖੂਬ।
1: ਉਹ ਲੋਕਾਂ ਦੀ, ਉਹ ਲੋਕਾਂ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਏਗੀ
0: ਜੀ,
1: ਜਦੋਂ ਇੱਕ ਛੋਟਾ ਜਿਹਾ ਮਾਸੂਮ 5-7 ਮਹੀਨਿਆਂ ਦਾ ਮੂੰਹ ਦੇ ਵਿੱਚੋਂ ਹਵਾ ਦੇ ਨਾਲ ਪਾ ਕਹਿੰਦਾ ਹੋਏਗਾ।
0: ਬਿਲਕੁਲ ਬਿਲਕੁਲ ਬਿਲਕੁਲ।
1: ਅਜੇ ਬਾਪ ਨੇ ਵੇਖਿਆ ਹੀ ਨਹੀਂ, ਤੇ ਬਾਪ ਜਿਹੜਾ ਉਹ ਜਿਹੜਾ ਬਾਪ ਹੈ ਉਹ ਉੱਥੇ ਕਾਰਗਿਲ ਦੀਆਂ ਬਰਫਾਂ ਦੇ ਵਿੱਚ ਬੈਠਾ।
0: ਵਾਹ ਵਾਹ, ਬਿਲਕੁਲ।
1: ਤੇ ਸਾਡੇ ਜਿਹੜੇ ਲੋਕ ਨੇ ਬੇਈਮਾਨ, ਜਿਹੜੇ ਆਰਮੀ ਤੋਂ ਅਗਨੀਵੀਰ ਪੇ ਕਰਦੇ ਨੇ,
0: ਅਗਨੀਵੀਰ ਤੇ ਕਰਦੇ ਨੇ, ਹੁਣ ਵੇਖੋ ਉਹਨਾਂ ਦੇ ਸ਼ਹੀਦਾਂ ਦੇ ਤਬੂਤਾਂ ਚੋਂ ਪੈਸੇ ਖਾ ਗਏ ਹੋਏ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਦਾਲ, ਉਹਨਾਂ ਕੋਲ ਦਾਲ ਵਿਖਾਲਦੇ ਹਨ ਕਿ ਆਹ ਵੇਖੋ ਸਾਨੂੰ ਖਾਣ ਨੂੰ ਕੀ ਦਾਲ ਦਿੱਤੀ ਜਾ ਰਹੀ ਹੈ। ਉਹਨੂੰ ਸਸਪੈਂਡ ਕਰ, ਬਾਹਰ ਕੱਢ ਦਿੱਤਾ ਗਿਆ, ਜਿਹਨੇ ਕੈਮਰੇ ਸਾਹਮਣੇ ਆ ਕੇ ਕਿਤੇ ਵੇਖੋ ਅਸੀਂ ਕਿੱਥੇ ਖੜੇ ਆ ਤੇ ਸਾਨੂੰ ਖਾਣਾ ਵੇਖੋ ਦਾਲ। ਔਰ ਤੁਹਾਨੂੰ ਖਾਲਸਾ ਜੀ, ਮੈਨੂੰ ਮੈਂ ਦੱਸ ਨਹੀਂ ਸਕਦਾ ਮੇਰੇ ਦਿਲ ਤੇ ਕੀ ਬੀਤੀ ਹੋਏਗੀ। ਮੈਂ ਪਿੱਛੇ ਤੋਂ ਯੂਟਿਊਬ ਤੇ ਉਹ ਵੀਡੀਓ ਹੈਗੀ ਹੈ,
1: ਹਾਂਜੀ,
0: ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ, ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਊਂ ਆਪਕੋ, ਬਾਤ ਇਹ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ, ਤੂੰ ਅੱਗੋਂ ਗੱਲ ਕਰ। ਉਹਦੇ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹਮਾਰਾ, ਹਮੇ ਰਾਸ਼ਨ ਵੀ ਨਹੀਂ ਯਹੀ ਯਹਾਂ ਮਿਲ ਰਿਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਇਹ ਜੋ ਨਜ਼ਦੀਕ ਗਾਓਂ ਵਾਲੇ ਰਹਿਤੇ ਹੈ ਇਹ ਬਹੁਤ ਅੱਛੇ ਹੈ, ਹਮੇ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ, ਹਮਾਰਾ ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ, ਹਾਂਜੀ, ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ ਇੰਨੀ ਠੰਡ ਦੇ ਵਿੱਚੋਂ ਖੜੇ ਨੇ ਸਾਹ ਦੇ ਵਿੱਚੋਂ, ਹਾਂਜੀ, ਉਹ ਕਹਿਣ ਡਿਆ ਕਿ ਰਾਸ਼ਨ ਥੋੜੇ ਦਾ ਕਾਰਨ ਕੋਈ ਵੀ ਹੋਏ, ਵੀ ਰਾਸ਼ਨ ਨਹੀਂ ਪਹੁੰਚ ਰਿਹਾ ਕੋਈ ਵੀ ਹੋਵੇ, ਕਿਉਂ ਨਹੀਂ ਉਹ ਕੀ ਖਾਣਗੇ ਉੱਥੇ ਵਿਚਾਰੇ। ਕਹਿੰਦਾ ਬਹੁਤ ਆਭਾਰੀ ਹੈ ਇਹ ਗਾਓਂ ਵਾਲੇ, ਗਾਓਂ ਵਾਲੇ ਕੌਣ, ਉਹ ਝੌਂਪੜੀਆਂ ਝਾਪੜੀਆਂ ਵਾਲੇ ਜਿਹੜੇ ਪਰਾਂ ਉੱਥੇ, ਗਾਓਂ ਉੱਥੇ ਕਿੱਥੇ ਆ ਗਏ ਇਹੋ ਜਿਹੀ ਬਰਫ਼ ਦੇ, ਭੇਡਾਂ ਵਾਲੇ ਜਿਹੜੇ ਹੈਗੇ ਨੇ ਉਹ ਜੋ ਘਰ ਚ ਸੁੱਕਾ ਬੰਦਾ ਬਣਿਆ ਹੁੰਦਾ ਉਹਨਾਂ ਨੂੰ ਦੇ ਕੇ ਜਾਂਦੇ ਨੇ ਫੌਜੀਆਂ ਨੂੰ ਵੀ ਆ ਲਓ ਤੁਸੀਂ। ਚਲੋ ਇਹਦਾ ਤੇ ਕੋਈ ਰੀਜ਼ਨ ਹੋ ਸਕਦਾ ਨਾ ਕਿਉਂ ਨਹੀਂ ਰਾਸ਼ਨ ਪਹੁੰਚਿਆ। ਆ ਜਿਹੜੇ ਫੌਜੀ ਨੇ ਦਾਲ ਵਿਖਾਲੀ ਸੀ ਉਹਨੂੰ ਬਾਹਰ ਕੱਢ ਦਿੱਤਾ ਜਾਏਗਾ ਬਈ ਆਰਮੀ ਦੇ ਵਿੱਚੋਂ, ਕਿਉਂਕਿ ਤੂੰ ਡਿਸਿਪਲਿਨ ਨੂੰ ਭੰਗ ਕੀਤਾ ਹੈਗਾ। ਆਰਮੀ ਦੇ ਵਿੱਚ ਵੀ ਹੁਣ ਬੜੀ ਹੇਰਾ ਫੇਰੀ, ਜੇ ਫੋਰਸ ਤੋਪਾਂ ਤੇ ਰਾਸ਼ਨ ਦੇ ਵਿੱਚ ਜੋ ਜੋ ਹੋਣ ਡਿਆ, ਇਹਨਾਂ ਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਤਗੜੇ ਹੀ, ਉਹ ਵੀ ਤਗੜੇ ਹੀ, ਮਤਲਬ ਕੀ ਮੈਂ ਤੁਹਾਨੂੰ ਕਹਾਂ ਕਿ ਹੇਰਾ ਫੇਰੀ ਦੇ ਕੁੰਭ ਨੇ ਉਹ ਵੀ। ਡਿਸਿਪਲਿਨਡ ਜਮਾਤ ਹੁੰਦੀ ਸੀ ਆਰਮੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਹਾਂਜੀ ਹਾਂਜੀ।
0: ਤੇ ਬਸ ਤੁਸੀਂ ਵੀ ਜਿਸ ਤਰ੍ਹਾਂ ਵੇਖ ਲਓ, ਉਹਦਾ ਪੁੱਤ ਜਿਹੜਾ ਵਾ ਉਹ ਪਾਪਾ ਕਹਿ ਲੈਂਦਾ ਤੇ ਉਹ ਵਿਚਾਰੇ ਨੂੰ ਅਜੇ ਆ। ਮੈਨੂੰ ਨਾ ਗੱਲ ਇੱਕ ਚੇਤੇ ਆਈ ਜੀ, 18-18 ਸਾਲ ਅਮੈਰੀਕਾ ਚ ਲੋਕਾਂ ਦੇ ਰਹਿੰਦਿਆਂ ਦੇ ਪੇਪਰ ਨਹੀਂ ਸੀ ਬਣੇ, ਜੋ ਵਿਆਹ ਕਰਾ ਕੇ ਵਿਚਾਰੇ ਉਧਰ ਚਲੇ ਗਏ। ਦੱਸੋ ਜਿਹੜਾ ਬੱਚਾ 12-13-14 ਸਾਲਾਂ ਦਾ ਹੋਏਗਾ ਉਹ ਕਿੱਡਾ ਹੋਇਆ, ਉਹਨੇ ਅਜੇ ਆਪਣਾ ਪਿਓ ਨੀ ਜੇ ਵੇਖਿਆ। ਤੇ ਜਦੋਂ ਮੈਂ ਅਮਰੀਕਾ ਪਹਿਲੀ ਵਾਰੀ ਗਿਆ ਹਾਂ ਤੇ ਉੱਥੇ ਇੱਕ ਜਨਾਨੀ ਸੀ, ਜਵਾਨ ਜਿਹੀ, ਜਿਹੜੀ ਸ਼ਕਲ ਤੋਂ ਐਂ ਲੱਗਦਾ ਸੀ ਜਿਸ ਤਰ੍ਹਾਂ ਇਹ ਬਿਮਾਰ ਹੁੰਦੀ ਹੈ ਜਾਂ ਮੈਂਟਲੀ ਅਪਸੈਟ ਹੁੰਦੀ ਹੈ।
1: ਹਾਂਜੀ,
0: ਉਹ ਕਿਤੇ ਜਵਾਨੀ ਚ ਆਪਣੇ ਬੱਚੇ ਦੋ ਛੱਡ ਕੇ ਇੱਧਰ ਆ ਗਈ ਤੇ ਕਿਤੇ ਪਤਾ ਨੀ 10 ਸਾਲ ਹੋ ਗਏ ਕਿੰਨੇ, ਉਹਦੇ ਪੇਪਰ ਹੀ ਨੀ ਬਣੇ। ਉਹ ਕਿਸੇ ਦੇ ਘਰ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਬੱਚਿਆਂ ਨਾਲ ਖੇਡਦੀ ਰਹਿੰਦੀ ਹੁੰਦੀ ਸੀ ਸਾਰੀ ਦਿਹਾੜੀ ਆਪਣਿਆਂ ਬੱਚਿਆਂ ਨੂੰ ਯਾਦ ਕਰਕੇ, ਤੇ ਉਹਦੀਆਂ ਤੁਸੀਂ ਅੱਖਾਂ ਥੱਲੇ ਏਡੇ ਏਡੇ ਡੂੰਘ ਪਏ ਸਰ ਔਰਤ ਦੀ ਅੱਖਾਂ ਦੇ ਥੱਲੇ, ਤੇ ਬਹੁਤ ਘੱਟ ਬੋਲਦੀ ਤੇ ਜਿਸ ਤਰ੍ਹਾਂ ਬਿਮਾਰ ਜਾਂ ਕਿਤੇ ਥੋੜੀ ਮੈਂਟਲੀ ਡਿਸਟਰਬ ਲੱਗਦੀ ਸੀ ਉਹ। ਤੇ ਉਹ ਜਦੋਂ ਚਲੇ ਗਈ ਤੇ ਉਸ ਘਰ ਵਾਲੀ ਜਨਾਨੀ ਨੇ ਮੈਨੂੰ ਦੱਸਿਆ ਵੀ ਇਹ ਰੋਜ਼ ਆਪਣੇ ਥੋੜੇ ਪਤਾ ਨੀ 12-14 ਸਾਲ ਹੋ ਗਏ ਨੇ ਆਪਣੇ ਬੱਚਿਆਂ ਨੂੰ ਨਿੱਕੇ ਨਿੱਕੇ ਨੂੰ ਛੱਡ ਕੇ ਆਈ ਸੀ। ਦੁਨੀਆਂ ਦੇ ਬੜੇ ਬੜੇ ਵੱਡੇ ਦੁੱਖ ਨੇ।
1: ਹਾਂਜੀ ਹਾਂਜੀ, ਲਓ ਜੀ ਮੈਂ ਫਿਰ ਆਪਣੇ ਆਵਾਂ ਟਿਕਾਣੇ।
0: ਹਾਂਜੀ,
1: ਮੇਰੀ ਕਵਿਤਾ ਦਾ ਸਿਰਲੇਖ ਹੈ ਰਾਜਾ ਮੁਲਕ ਡਬੋਈ ਜਾਵੇ। ਇੱਕ ਆਪਣੇ ਬਾਰਡਰ ਦੇ ਉੱਤੇ ਪੱਟੀਆਲ ਦਾ ਮਨਿਸਟਰ ਹੈ, ਉਹਨੇ ਆਪਣੇ ਘਰ ਸੱਦਿਆ ਕਿਸੇ ਅਫਸਰ ਨੂੰ, ਬੜੇ ਵੱਡੇ ਅਫਸਰ ਨੂੰ। ਇਸ ਇਲਾਕੇ ਦੇ ਜਿੰਨੇ ਠੇਕੇ ਨੇ ਨਾ ਇਹ ਮੇਰੇ ਪਿਓ ਦੇ ਨਾਂ ਤੇ ਕਰਦੇ। ਉਹ ਕਹਿੰਦਾ ਮੇਰੇ ਵਸਦੀ ਨੀ। ਉਹਨੇ ਕੱਢਿਆ ਪਿਸਤੌਲ ਤੇ ਉਹਦੇ ਕੰਨ ਦੇ ਉੱਤੇ ਉਹਦਾ ਬੱਟ ਮਾਰਿਆ ਪਿਸਤੌਲ ਦਾ। ਮੁੜ ਕੇ ਉਹਦੇ ਸਿਰ ਤੇ ਰੱਖ ਕੇ ਉਹਨੂੰ ਕਹਿੰਦਾ ਮੈਂ ਆ ਤੇਰੇ ਗੋਲੀ ਮਾਰ ਦੇਣੀ ਹੈ। ਤੇ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਇਹਦੀ ਲਾਸ਼ ਜਿਹੜੀ ਹੈ ਨਾ ਫਿਰ ਬਿਆਸ ਚ ਸੁੱਟ ਆਇਓ,
0: ਜਿੱਥੇ ਅੱਗੇ ਇੰਨੀਆਂ ਗਈਆਂ ਨੇ ਲਾਸ਼ਾਂ।
1: ਤੇ ਮੁੜ ਕੇ ਉਹਨੇ ਘਰ ਆ ਕੇ ਉਹ ਸਾਰੀ ਰਾਤ ਆਪਣੀ ਜਨਾਨੀ ਨਾਲ ਬਹਿ ਕੇ ਰੋਂਦਾ ਰਿਹਾ ਤੇ ਉਹਨੇ ਬਾਅਦ ਚ ਕਰ ਲਈ ਇਹਦੀ ਸੂਸਾਈਡ।
0: ਹਾਂਜੀ,
1: ਤੇ ਇਹ ਮਨਿਸਟਰ ਨੇ ਦੇ ਦਿੱਤਾ ਅਸਤੀਫਾ ਤੇ ਮਾਨ ਸਾਹਿਬ ਹੁਣ ਕਹਿੰਦੇ ਨੇ ਵੀ ਇਹਦੇ ਤੇ ਕੇਸ ਚਲਾ ਲਓ। ਤੇ ਇਹੋ ਜੇ ਮੈਂ ਕਿਹੇ ਮਤਲਬ ਰਾਜਾ ਬਣੇ ਜਿਹੜੇ ਨੇ ਲੋਕ ਉਹਨਾਂ ਵਾਸਤੇ ਆ ਦੋ ਕੁ ਲਾਈਨਾਂ ਲੱਗਾਂ ਬੋਲਣ ਜੀ, ਸੁਣਿਓ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਹੀ ਜਾਵੇ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਈ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਧਨਵਾਨਾਂ ਨੂੰ ਦੇਸ਼ ਖਵਾਵੇ, ਤੇ ਭੁੱਖਿਓਂ ਬੁਰਕੀ
0: ਖੋਈ ਜਾਵੇ।
1: ਕਾਤਲ ਚੋਰਾਂ ਰਿਸ਼ਵਤ ਖੋਰਾਂ, ਮਾਲਾ ਪੈਣ ਪਰੋਈ ਜਾਵੇ। ਕਾਤਲ ਚੋਰਾਂ ਰਿਸ਼ਵਤ ਖੋਰਾਂ, ਮਾਲਾ ਪੈਣ ਪਰੋਈ ਜਾਵੇ। ਮਹਿਲ ਤੇਰਾ ਸੱਪਾਂ ਦੀ ਵਰਮੀ। ਮਹਿਲ ਤੇਰਾ ਸੱਪਾਂ ਦੀ ਵਰਮੀ, ਦੁੱਧ ਮੂੰਹਾਂ ਵਿੱਚ ਚੋਈ ਜਾਵੇ। ਮੂੰਹ ਕਾਲੇ ਨਾ ਕਾਲ ਮੱਥੇ। ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ। ਮੂੰਹ ਕਾਲੇ ਨਾ ਕਾਲਖ ਲੱਥੇ, ਝਾੜੇ ਪੂੰਜੇ ਧੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਫਿਰਦੇ ਭੁੱਖੇ ਨੰਗੇ ਲੋਕੀ, ਰੋਜੀ ਰਿਜਕ ਲਕੋਈ ਜਾਵੇ। ਰੋਜੀ ਰਿਜਕ ਲਕੋਈ ਜਾਵੇ। ਹੱਕ ਮੰਗਦੇ ਨੂੰ ਗੋਲੀ ਸੂਲੀ, ਹੱਕ ਮੰਗਦੇ ਨੂੰ ਗੋਲੀ ਸੂਲੀ, ਤੇ ਜ਼ੁਲਮ ਕਮਾਵੇ ਕੋਈ ਜਾਵੇ।
0: ਜ਼ੁਲਮ ਕਮਾਵੇ ਕੋਈ ਜਾਵੇ। ਵੰਡਰਫੁਲ ਬਾਈ, ਵੰਡਰਫੁਲ।
1: ਭੇਡਾਂ ਵਾਂਗੂ ਖਲਕਤ ਮੁੰਨੇ, ਭੇਡਾਂ ਵਾਂਗੂ ਖਲਕਤ ਮੁੰਨੇ, ਤੇ ਢੱਗਿਆਂ ਵਾਂਗੂ ਜੋਈ ਜਾਵੇ। ਕੁੱਲੀ ਗੁੱਲੀ ਜੁੱਲੀ ਦੀ ਗੱਲ,
0: ਵਾਹ,
1: ਕੁੱਲੀ ਗੁੱਲੀ ਜੁੱਲੀ ਦੀ ਗੱਲ, ਬਾਰ ਬਾਰ ਕਿਉਂ ਸ਼ੋਹੀ ਜਾਵੇ।
0: ਜਦੋਂ ਦੀ ਆਜ਼ਾਦੀ
1: ਮਿਲੀ ਜਿੱਦਣ ਦੇ
0: ਸੰਭਾਲੀ ਸੁਣਦੇ
1: ਹੋਈ ਰੋਟੀ ਕੱਪੜਾ ਔਰ ਮਕਾਨ ਮਿਲੇ ਹਾਂਜੀ ਪੰਜ ਮਰਲੇ ਕੇ ਪਲਾਟ ਮਿਲੇਗੇ ਪੰਜਾਂ ਮਰਲਿਆਂ ਦੇ ਪਲਾਟ ਦਿੰਦੇ ਦਿੰਦੇ ਪੰਜ ਕਿਲੋ ਰਾਸ਼ਨ ਤੇ ਆ ਗਏ ਤੁਹਾਡਾ ਬੇੜਾ ਗਰਕ
0: ਇਹ 1947 ਤੋਂ ਗਰੀਬੀ ਦੂਰ ਕੀਤੀ ਜਾਵੇਗੀ ਜੀ ਸਾ ਪਤਾ ਨੀ ਗਰੀਬੀ ਦੂਰ ਭੁੱਖ ਨੰਗ ਕੁੱਲੀ ਜੁੱਲੀ ਆ ਵਾਦੇ 15 ਲੱਖ ਫਲਾਣ ਪਤਾ ਨੀ ਵਰਸ ਹੀ ਸਿਚੁਏਸ਼ਨ ਹੁੰਦੀ ਗਈ
1: ਹਾਂਜੀ ਹਾਂਜੀ
0: ਜੀ
1: ਉੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ ਸਰਹੱਦਾਂ ਤੇ ਲਾਂਬੂ ਲਾ ਕੇ ਸਰਹੱਦਾਂ ਤੇ ਲਾਂਬੂ ਲਾ ਕੇ ਤੇ ਪੁੱਤ ਗਰੀਬਾਂ ਦੇ ਝੋਈ ਜਾਵੇ ਪੁੱਤ ਗਰੀਬਾਂ ਦੇ ਝੋਈ ਜਾਵੇ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਪਾਸੇ ਖੇਲੀ ਖੋਲੀ ਜਾਵੇ ਆਪਣੇ ਪੜਨ ਵਿਦੇਸ਼ੀ ਘੱਲੇ
0: ਵਾਹ
1: ਆਪਣੇ ਪੜਨ ਵਿਦੇਸ਼ੀ ਘੱਲੇ ਤੇ ਮੌਤ ਤੋਂ ਦੂਰ ਲਕੋਈ ਜਾਵੇ
0: ਵਾਹ ਵਾਹ ਵਾਹ
1: ਮੌਤ ਤੋਂ ਦੂਰ ਲਕੋਈ ਜਾਵੇ ਜਦੋਂ ਆਪਣੇ ਪੰਜਾਬ ਦੇ ਵਿੱਚ ਗੜਬੜ ਸੀ ਤੇ ਬੜੇ ਬੜੇ ਵੱਡੇ ਲੀਡਰਾਂ ਨੇ ਆਪਣੇ ਨਿਆਣੇ ਜਿਹੜੇ ਅਮਰੀਕਾ ਪੜਨ ਭੇਜ ਦਿੱਤੇ ਸਨ
0: ਬਿਲਕੁਲ ਬਿਲਕੁਲ
1: ਜਦੋਂ ਉੱਥੇ ਸ਼ਾਂਤੀ ਹੋਈ ਤੇ ਫੇਰ ਮਿਨਿਸਟਰ ਬਣਾਉਣ ਲਈ ਵਾਪਸ ਸੱਦ ਲਿਆ ਤੁਹਾਡਾ ਲੋਚੋ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇੜੇ ਖੋਹੀ ਜਾਵੇ
0: ਬਹੁਤ ਖੂਬ
1: ਪੜਨ ਵਿਦੇਸ਼ੀ ਘੱਲੇ ਆਪਣੇ ਪੜਨ ਵਿਦੇਸ਼ੀ ਘੱਲੇ ਮੌਤੋਂ ਦੂਰ ਲਕੋਈ ਜਾਵੇ ਵਕਤ ਮਾਫ ਕਰੇਗਾ ਨਹੀਂ ਭਾਵੇਂ ਸੱਚ ਦਬੋਈ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਬਰੂਦ ਲੋਕਾਂ ਵਿਚ ਟੋਹੀ ਜਾਵੇ ਲੋਕਾਂ ਵਿਚ ਟੋਹੀ ਜਾਵੇ ਰਾਤ ਦਾ ਮੁਲਕ ਡਬੋਈ ਜਾਵੇ ਬਣਦਾ ਦੇਸ਼ ਧਰੋਈ ਜਾਵੇ ਬਣਦਾ ਦੇਸ਼ ਧਰੋਹੀ ਜਾਵੇ
0: ਵਾਹ ਜੀ ਵਾਹ ਵਾਹ ਬਹੁਤ ਖੂਬ ਲਿਖਦੇ ਹੋ ਆਪਣਾ ਬਲਵੀਰ ਸਿੰਘ ਜੀ ਤੁਸੀਂ ਅਗਨੀਵੀਰ ਦੀ ਗੱਲ ਕੀਤੀ ਦੱਸੋ ਕੋਈ ਬੰਦਾ 4 ਸਾਲ ਸਰਵਿਸ ਕਰਕੇ ਕਿੱਧਰ ਨੂੰ ਜਾਵੇਗਾ ਫੇਰ ਉਹਦਾ ਨਾ ਵੇਖੋ ਰਿਸ਼ਤਾ ਵੀ ਹੋ ਜਾਣਾ ਪੀ ਇਹ ਹੁਣ 4 ਸਾਲ ਜਿਸ ਤਰ੍ਹਾਂ ਇੰਡੀਆ ਚ ਭੁੱਖ ਨੰਗ ਹੈ
1: ਬੰਦ ਕਰੋ ਬਕਵਾਸ
0: ਜਿਸ ਤਰ੍ਹਾਂ ਇੰਡੀਆ ਦੇ ਵਿਚ ਭੁੱਖ ਨੰਗ ਹੈ ਤੇ ਉਹਦਾ ਉਦੋਂ ਰਿਸ਼ਤਾ ਵੀ ਹੋ ਜਾਏਗਾ ਤੇ ਉਨੀ ਜਦੋਂ ਨੂੰ ਉਹਦੀ ਸੈਟਿੰਗ ਹੋਣ ਲੱਗਣੀ ਵਿਚਾਰੇ ਤੇ 4 ਸਾਲ ਪੂਰੇ ਹੋ ਜਾਣੇ ਨੇ
1: ਹਾਂਜੀ ਹਾਂਜੀ
0: ਤੇ ਇਹ ਮਤਲਬ ਕਿ ਇਹ ਮਜ਼ਾਕ ਹੈ ਕਿਸੇ ਦੇ ਨਾਲ ਕਿ ਕੀ ਕਰੇਗਾ ਉਹ 4 ਸਾਲ ਦੇ ਬਾਅਦ ਉਹਦੀ ਜਿਹੜੀ ਟਾਈਮ ਸੀ ਉਦੋਂ ਤੇ ਉਹਨੇ ਵਿਚਾਰਾ ਆਰਮੀ ਚ ਰਿਹਾ ਤੇ ਬੜੀ ਤੁਸੀਂ ਖਬਰਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਤੁਹਾਨੂੰ ਵੀ ਕਈਆਂ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਮੁਆਵਜ਼ਾ ਨੀ ਦੇਣ ਡੇ ਕਿ ਇੱਥੇ ਹੀ ਇਉਂ ਹੀ ਹੈ ਇੱਦਾਂ ਹੀ ਹੈ ਉਦਾਂ ਹੀ ਮਜ਼ਾਕ ਹੈ
1: ਮਜ਼ਾਕ ਹੈ ਜੀ ਮਜ਼ਾਕ ਹੈ ਸਭ ਤੋਂ ਵੱਡਾ ਗਰੀਬੀ ਤੇ ਗਰੀਬੀ ਤੋਂ ਬਾਅਦ ਹਰ ਮਜ਼ਾਕ ਜਿਹੜਾ ਸ਼ੁਰੂ ਹੋ ਜਾਂਦਾ
0: ਮੈਂ ਕਿਸੇ ਦਾ ਆਰਟੀਕਲ ਪੜ੍ਹਨ ਡਿਆ ਸੀ ਉਹਦੇ ਵਿਚ ਲਿਖਿਆ ਸੀ ਕਿ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਵਿਚ ਅੱਤਵਾਦੀ ਕੈਂਪ ਨੇ ਹੈਗੇ ਨੇ ਨੋ ਡਾਊਟ ਇਹ ਇੰਡੀਆ ਦੇ ਵਿਚ ਜਿਹੜੀ ਆ ਸਖਤਾਈ ਹੋਣ ਕਰਕੇ ਇਹੋ ਜਿਹੇ ਕੈਂਪ ਨਹੀਂ ਹੈਗੇ ਤੇ ਜੇ ਆਹ ਜਿਹੜੇ ਅਗਨੀਵੀਰ ਟ੍ਰੇਨਿੰਗ ਲੈਣ ਡਏ ਨੇ ਹਥਿਆਰਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ ਕੱਲ ਨੂੰ ਇਹਨਾਂ ਕੋਲ ਕੰਮ ਧੰਦਾ ਅਗਰ ਕੋਈ ਨਹੀਂ ਹੋਏਗਾ ਭੁੱਖੇ ਮਰਦੇ ਇਹ ਟ੍ਰੇਨਡ ਬੰਦੇ ਅਗਰ ਗੈਰ ਕਾਨੂੰਨੀ ਗਰੁੱਪ ਜੁਆਇਨ ਕਰ ਲੈਣਗੇ ਇਹਨਾਂ ਵਾਸਤੇ ਬਹੁਤ ਈਜ਼ੀ ਦੇ ਨਾਲ ਆਰਮੀ ਦੀ ਟ੍ਰੇਨਿੰਗ ਹੈ ਇਹਨਾਂ ਕੋਲ ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਉਹਦੇ ਆਪਣੇ ਆਰਟੀਕਲ ਚ ਲਿਖੀਆਂ ਸੀ ਵੀ ਇਹ ਨਜਾਇਜ਼ ਹੈ ਜਿਹੜਾ 4 ਸਾਲ ਵਾਸਤੇ ਜਿਸ ਤਰ੍ਹਾਂ ਮਤਲਬ ਕਿ ਇਹ ਮਜ਼ਾਕ ਹੈ ਆਪਣੇ ਨਾਗਰਿਕਾਂ ਨਾਲ ਆਪਣੇ ਦੇਸ਼ ਵਾਸੀਆਂ ਦੇ ਨਾਲ
1: ਹਾਂਜੀ ਹਾਂਜੀ ਉਹ ਕਹਿੰਦੇ ਨੇ ਨਾ ਪਾਪੀ ਕੋ ਮਾਰਨੇ ਲਈ ਪਾਪ ਹੀ ਮਹਾਂਬਲੀ ਇਹਨਾਂ ਦੀ ਆਪਣੀ ਫਿਰ ਇਹਨਾਂ ਨੂੰ ਮਰਵਾਉਣਾ ਹਾਂਜੀ
0: ਬਿਲਕੁਲ ਜਿਸ ਤਰ੍ਹਾਂ ਹੁਣ J&K ਹੈ ਉਹਦੇ ਜਿਹੜੇ ਬੱਚੇ ਨੇ ਉੱਥੇ ਫਰਜ਼ ਕਰ ਲਓ ਕੋਈ ਕੈਂਪ ਨਹੀਂ ਜਾਂ ਬਣਾਉਣ ਨਹੀਂ ਦਿੱਤਾ ਜਾਂਦਾ ਜਦੋਂ ਉਹ ਅਗਨੀਵੀਰ 4-4 ਸਾਲ ਵਾਸਤੇ ਉਹਨਾਂ ਨੂੰ ਫਿਰ 4 ਸਾਲ ਬਾਅਦ ਕੱਢ ਦੇਣਗੇ ਇਹ ਟ੍ਰੇਨਡ ਕਰਕੇ ਛੱਡਣ ਲੱਗੇ ਨੇ ਨਾ ਹੁਣ ਉਹਨਾਂ ਨੂੰ
1: ਕੋਈ ਨਾ ਕੋਈ ਬੰਦਾ ਫਿਰ ਗਲਤੀ ਕਰਦਾ ਹੀ
0: ਕੋਈ ਨਾ ਕੋਈ ਬਿਲਕੁਲ ਫਿਰ ਮਤਲਬ ਕਿ ਜੋ ਉਹਨੇ ਨਾ ਆਪਣੇ ਖਦਸੇ ਯਾਰ ਕੀਤੇ ਸਨ ਵੀ ਇੱਕ ਤੇ ਜਾਤੀ ਹੈ ਇਹਨਾਂ ਬੱਚਿਆਂ ਦੇ ਨਾਲ ਹੁਣ ਆਰਮੀ ਵਾਲੇ ਖੁਦ ਲਾਈਕ ਨਹੀਂ ਕਰਦੇ ਕਿ ਇਹ ਅਗਨੀਵੀਰ ਚਾਰ ਚਾਰ ਸਾਲ ਵਾਸਤੇ ਭਰਤੀ ਕੀਤੇ ਜਾਣ ਜਿਹੜੇ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਨੇ ਉਹ ਵਿਚਾਰੇ ਡਿਸਿਪਲਿਨ ਤੋਂ ਡਰਦੇ ਬੋਲਦੇ ਨਹੀਂ ਲੇਕਿਨ ਲਾਈਕ ਉਹ ਵੀ ਨਹੀਂ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਵਾਜ਼ ਚੁੱਕਦੇ ਨੇ
1: ਹਾਂਜੀ ਹਾਂਜੀ ਹਾਂਜੀ
0: ਸੋ ਇਸ ਕਰਕੇ ਮਤਲਬ ਕਿ ਸਕੀਮਾਂ ਸਾਡੇ ਇਹਨਾਂ ਨੂੰ ਕੌਣ ਇਹੋ ਜਿਹੀਆਂ ਮੱਤਾਂ ਦਿੰਦਾ ਕਿ ਜਿਹਦੇ ਨਾਲ ਮਤਲਬ ਕਿ ਜਰਾ ਅੰਦਾਜ਼ਾ ਲਾ ਲਓ ਕਿ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਤੁਸੀਂ ਜਿਹੜਾ ਭਵਿੱਖ ਹੈ ਉਹਦਾ ਸਤਿਆਨਾਸ਼ ਕਰਨ ਰਹੇ ਹੋ
1: ਹਾਂਜੀ ਹਾਂਜੀ
0: ਸੋ ਖਾਲਸਾ ਜੀ ਗੱਲ ਇਸ ਤਰ੍ਹਾਂ ਹੈ ਬਈ ਤੁਸੀਂ ਆਪਣੀਆਂ ਕਿਤਾਬ ਵਗੈਰਾ ਕੁਛ ਛਪਾਈ ਹੈ ਕਿ ਨਹੀਂ
1: ਕੋਈ ਨੀ ਤੁਹਾਨੂੰ ਮਿਲ ਕੇ ਛਪਾਉਂਦੇ ਆ
0: ਆਓ ਆਪਣੀ ਕਿਤਾਬ ਤੁਸੀਂ ਬਹੁਤ ਸੋਹਣਾ ਲਿਖਦੇ ਹੋ ਕਿਉਂਕਿ ਇਹ ਰਚਨਾਵਾਂ ਮਤਲਬ ਕਿ ਅਲਮਾਰੀ ਚ ਬੰਦ ਪਈਆਂ ਰਹਿਣਗੀਆਂ ਤੁਸੀਂ ਰੇਡੀਓ ਤੇ ਆਣ ਕੇ ਸੁਣਾਉਂਦੇ ਹੋ ਤੇ ਚਲੋ ਬਹੁਤ ਸਾਰੇ ਲੋਕ ਸੁਣਦੇ ਨੇ ਵਰਨਾ ਕਿਸੇ ਦੇ ਹੱਥ ਤੱਕ ਥੋੜੀਆਂ ਪਹੁੰਚਦੀਆਂ ਨੇ
1: ਬਿਲਕੁਲ ਜੀ ਬਿਲਕੁਲ
0: ਤੇ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ
1: ਬਸ ਮਿਹਰਬਾਨੀ ਜੀ
0: ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਵਾਹ ਜੀ ਵਾਹ ਸੁਣਾਓ
0: ਕਿ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ
1: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ
0: ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ
1: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
0: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ ਓਏ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ
1: ਜਿਹੜਾ ਜਿਹੜਾ ਉਹਨੇ ਮਰਵਾਤਾ ਨਾ ਕਿਸੇ ਅਨਪੜ੍ਹ ਲੀਡਰ ਨੇ ਉਹਨੇ ਬੰਦੇ ਨੇ ਪੀ ਐਚ ਡੀ ਕੀਤੀ ਸੀ
0: ਹਾਂਜੀ ਮੈਂ ਨਿਊਜ਼ ਸੁਣੀ ਹੈ ਮੈਨੂੰ ਉਹਦੇ ਬਾਰੇ ਨੌਲੇਜ ਹੈ ਕਿ ਉਹਨੂੰ ਬਹੁਤ ਪ੍ਰੈਸ ਉਹਨੂੰ ਚਪੇੜਾਂ ਚਪੂੜਾਂ ਠੁੱਡ ਠੱਡ ਵੀ ਮਾਰੇ ਗਏ ਨੇ ਉਹਨੂੰ ਦੱਸੋ ਜਿਹੜਾ ਬੰਦਾ ਅਤੇ ਏਡਾ ਵੱਡਾ ਅਫਸਰ ਹੋ ਹੈ ਉਹਨੂੰ ਕਿੰਨੀ ਮਤਲਬ ਕਿ ਮਾਨਸਿਕ ਸੀ ਇਹ ਤੇ ਉਹ ਕਿਸ ਤਰ੍ਹਾਂ ਡਿਪਰੈਸਡ ਹੋਇਆ ਹੋਏਗਾ ਜਿਹੜਾ ਖੁਦਕੁਸ਼ੀ ਤੱਕ ਗਿਆ ਔਰ ਇਹਨਾਂ ਦੇ ਅਗੇਂਸਟ ਕੋਈ ਆਵਾਜ਼ ਨਹੀਂ ਚੁੱਕ ਸਕਦਾ ਕਿਉਂਕਿ ਇਹ ਸਾਰੇ ਰਲੇ ਨੇ ਆਪਸ ਵਿੱਚ ਤੇ ਕੀ ਕਰੇ ਪਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜਾ ਦੋਸਤੋ ਜਿਹੜਾ ਬੰਦਾ ਤੁਹਾਨੂੰ ਇੰਨਾ ਮਜਬੂਰ ਕਰਦਾ ਨਾ ਖੁਦਕੁਸ਼ੀ ਵਾਸਤੇ ਉਹ ਇਕੱਲੇ ਨਾ ਜਾਓ ਉਹਨੂੰ ਨਾਲ ਲੈ ਕੇ ਜਾਓ ਕਿਉਂ ਤੁਸੀਂ ਇਕੱਲੇ ਖੁਦਕੁਸ਼ੀ ਕਰਦੇ ਹੋ ਜੇ ਮਜਬੂਰੀ ਆ ਹੀ ਗਈ ਹੈ ਖੁਦਕੁਸ਼ੀ ਕਰਨ ਦੀ ਤੇ ਕਰ ਲਓ ਪਰ ਉਹਨੂੰ ਵੀ ਨਾਲ ਲੈ ਕੇ ਜਾਓ
1: ਚਲੋ ਕੋਈ ਨੀ ਵਾਹਿਗੁਰੂ ਸਾਰਿਆਂ ਦਾ ਹਿਸਾਬ ਕਿਤਾਬ ਕਰੇ
0: ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਧੰਨਵਾਦ ਤੁਹਾਡਾ ਹਰ ਵਾਰੀ ਰੌਣਕ ਲਾਉਂਦੇ ਹੋ ਹੈਂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜੀ ਸਾਡੇ ਬਲਵੀਰ ਸਿੰਘ ਜੀ ਖਾਲਸਾ ਬਲਵੀਰ ਸਿੰਘ ਜੀ ਨਾਮ ਹੀ ਬਲਵੀਰ ਸਿੰਘ ਤੇ ਲਿਖਦੇ ਵੀ ਸੋਹਣਾ ਔਰ ਆਪਣੀ ਸਾਰੀ ਉਮਰ ਕੰਮ ਧੰਦੇ ਚ ਡਟੇ ਹੱਕ ਹਲਾਲ ਦੀ ਖਾਣ ਵਾਲੇ ਲੋਕ ਉਹ ਏਡੀਆਂ ਸੋਹਣੀਆਂ ਗੱਲਾਂ ਲਿਖ ਸਕਦੇ ਨੇ ਦੋਸਤੋ ਮੈਂ ਫਿਰ ਗੱਲਬਾਤ ਕਰਨ ਲੈ ਪੈਣਾ ਕੋਈ ਨਾ ਕੋਈ ਤੇ ਤੁਸੀਂ ਨਾ ਗੱਲਬਾਤ ਸੁਣਨ ਚ ਮਸਤ ਹੋ ਜਾਣਾ ਪਿਛਲੀ ਵਾਰੀ ਵਾਂਗੂ ਤੇ ਤੁਸੀਂ ਪਲੀਜ਼ ਕਾਲ ਕਰੋ ਤੇ ਜਾਂ ਐਂਡ ਵਿੱਚ ਜਾ ਕੇ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ ਹੁੰਦਾ ਠੀਕ ਹੈ ਨਾ ਤੇ ਉਹ ਵੀ ਠੀਕ ਨਹੀਂ ਅਸੀਂ ਆਪਣੇ ਟਾਈਮ ਦੇ ਵਿੱਚ ਬੰਦ ਕਰ ਦਿਆ ਕਰੀਏ ਤੇ ਗੱਲ ਇੱਦਾਂ ਵੀ ਹੁਣ ਮੈਨੂੰ ਫਿਰ ਕੋਈ ਨਾ ਵੀ ਤੇ ਮੈਂ ਗੱਲ ਸਟਾਰਟ ਕਰਾਂਗਾ ਹੀ ਨਾ ਤੇ ਗੱਲ ਇੱਦਾਂ ਵੈ ਬਈ ਸਾਰੇ ਸਿਵਲਾਈਜ਼ਡ ਮੁਲਕ ਨੇ ਨਾ ਜਿੰਨੇ ਵੀ ਚਲੋ ਪੜ੍ਹੇ ਲਿਖੇ ਜਿਨ੍ਹਾਂ ਦੀ ਇਕੋਨੋਮੀ ਜਿਹੜੀ ਹੈ ਉਹ ਵਧੀਆ ਜਿੱਥੇ ਡਿਸਿਪਲਿਨਡ ਹੈ ਹਾਂਜੀ ਉੱਥੇ ਇੱਕ ਤੇ ਪੜ੍ਹੇ ਲਿਖੇ ਲੀਡਰ ਆਉਂਦੇ ਨੇ ਕੁਆਲੀਫਾਈਡ ਲੋਕ ਨੇ ਵੱਡੀਆਂ ਵੱਡੀਆਂ ਡਿਗਰੀਆਂ ਵੀ ਨੇ ਉਹਨਾਂ ਦੇ ਕੋਲ ਹਾਂਜੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਤੇ ਚਲੇ ਜਾਂਦੇ ਨੇ ਆਪਣੇ ਟਰਮ ਪੂਰੀ ਕਰਕੇ ਹਾਲੈਂਡ ਦਾ ਜਿਹੜਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੈ ਸਾਈਕਲ ਤੇ ਸਾਰੀਆਂ ਗਰਮੀਆਂ ਸਾਈਕਲ ਤੇ ਆਉਂਦਾ ਤੇ ਵਲੇ ਨਾਲ ਸਾਈਕਲ ਖਿਲਾਰ ਕੇ ਆਪਣੇ ਆਫਿਸ ਚਲੇ ਜਾਂਦੇ ਨੇ ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਪੁਰਾਣੇ ਮਨਿਸਟਰ ਤੇ ਛੱਡੋ ਯਾਰ, ਜਿਹੜੇ ਆ ਪਤਾ ਨੀ ਚੌਥੇ ਪੰਜਵੇਂ ਛੇਵੇਂ ਦਰਜੇ ਦੇ ਅਫਸਰ ਨੇ, ਉਹਨਾਂ ਦੇ ਅੱਗੇ ਕਿੰਨੀਆਂ ਕਿੰਨੀਆਂ ਕਾਰਾਂ ਹੁੰਦੀਆਂ ਨੇ, ਉਹਨਾਂ ਦੀਆਂ ਵੀ ਮੰਨ ਲਈਆਂ ਕਾਰਾਂ, ਸਾਡੇ ਤੇ ਸਾਧਾ ਅੱਗੇ 40-40 ਕਾਰਾਂ ਹੁੰਦੀਆਂ ਨੇ। ਉਹ ਹੈ ਤੁਸੀਂ ਸਾਧ ਹੋ, ਰਫਲਾਂ ਵਾਲੇ 40-20 ਅੱਗੇ ਤੇ 40 ਪਿੱਛੇ ਨੇ ਤੁਹਾਡੇ, ਹੈ ਰਾਮ ਨਾਮ ਤੁਸੀਂ ਜਪਾਉਂਦੇ ਹੋ ਤੇ ਤੁਹਾਨੂੰ ਰਫਲਾਂ ਦੀ ਜ਼ਰੂਰਤ ਕਿਉਂ ਪੈ ਗਈ ਹੈ? ਇਹਦਾ ਮਤਲਬ ਤੁਸੀਂ ਸਾਧ ਵੀ ਨਹੀਂ ਤੇ ਤੁਸੀਂ ਰਾਮ ਨਾਮ ਵੀ ਨਹੀਂ ਜਪਾਉਂਦੇ, ਤੁਸੀਂ ਕੋਈ ਹੋਰ ਹੋ? ਤਾਂ ਹੀ ਤੁਹਾਨੂੰ ਇੰਨੇ ਗੁੰਡੇ ਤੁਹਾਡੇ ਬਾਹਰ ਅੰਦਰ ਚਾਹੀਦੇ ਨੇ ਤੁਹਾਡੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ। ਅਸੀਂ ਤਾਂ ਸਰਕਾਰੀ ਅਫਸਰਾਂ ਦੀ ਗੱਲ ਕਰ ਰਹੇ ਹਾਂ, ਆਹ ਕੌਣ ਨੇ ਜਿਹੜੇ 20-30 ਰਫਲਾਂ ਵਾਲੇ ਪ੍ਰਾਈਵੇਟ ਕਾਰਾਂ ਵਿੱਚ ਆਪਣੇ ਅੱਗੇ ਪਿੱਛੇ ਲੈ ਕੇ ਨਿਕਲਦੇ ਨੇ? ਸਾਧ ਮਾਲਾ ਫੇਰਨ ਵਾਲੇ। ਗੱਲ ਹੋ ਰਹੀ ਸੀ ਜਿਹੜੀ ਸਿਵਲਾਈਜ਼ਡ ਮੁਲਕਾਂ ਦੇ ਵਿੱਚ ਜਿਹੜੇ ਲੀਡਰ ਨੇ ਨਾ, ਉਹ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਚਲੇ ਜਾਂਦੇ ਨੇ। ਯੂਰਪ ਵੇਖ ਲਓ, ਅਮਰੀਕਾ, ਕੈਨੇਡਾ, ਜਿਹੜੇ ਨਿਊਜ਼ੀਲੈਂਡ, ਸਾਰੇ ਮੈਨੂੰ ਅਮਰੀਕਾ ਦੇ ਨਾਂ ਤੋਂ ਚਾਚਾ ਟਰੰਪੂ ਯਾਦ ਆ ਗਿਆ। ਆ ਟਰੰਪੂ ਛੱਡ ਕੇ ਯਾਰ, ਇਹ ਕੋਈ ਨਾ ਕੋਈ ਇਹੋ ਜਿਹਾ ਆ ਹੀ ਜਾਂਦਾ ਸਾਰੇ ਮੁਲਕ ਵਿੱਚ, ਇਹੋ ਜਿਹੇ ਵੀ ਤਾਂ ਹੁੰਦੇ ਹੀ ਨੇ, ਇਹਦਾ ਵੀ ਤਾਂ ਦਾਅ ਲੱਗ ਗਿਆ ਕਿਤੇ। ਇਹ ਟਰੰਪੂ ਛੱਡ ਦਿਓ, ਇਹਨੂੰ ਬਾਹਰ ਕੱਢੋ, ਇਹ ਸਵੇਰ ਨੂੰ ਕੁਛ ਕਹਿੰਦਾ, ਰਾਤ ਨੂੰ ਕੁਛ ਕਹਿੰਦਾ, ਦੁਪਹਿਰੇ ਕੁਛ ਕਹਿੰਦਾ ਹੈ, ਔਰ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ। ਹਾਂਜੀ, ਇਹਨੂੰ ਲਾਂਭੇ ਰੱਖੋ ਮੇਰੀ ਗੱਲਬਾਤ ਚੋਂ। ਅੱਛਾ, ਜਿਹੜੇ ਸਿਵਲਾਈਜ਼ਡ ਕੰਟਰੀਆਂ ਦੇ ਲੋਕੀ ਨੇ ਉਹ ਆਉਂਦੇ ਨੇ ਰਾਜਨੀਤੀ ਚ ਆਪਣਾ ਯੋਗਦਾਨ ਪਾ ਕੇ, ਮੈਨੂੰ ਪਤਾ ਨਹੀਂ ਟਰੰਪ ਕਿਉਂ ਘੜੀ ਮੁੜੀ ਅੱਗੇ ਜਾਏ, ਦੋ ਵਾਰੀ ਇਹ ਜਿੱਤ ਗਿਆ ਤੇ ਕਹਿੰਦਾ ਦੋ ਵਾਰੀ ਤੋਂ ਜ਼ਿਆਦਾ ਤੇ ਬਣ ਨਹੀਂ ਸਕਦਾ ਯੂਐਸਏ ਦਾ ਕੋਈ ਪ੍ਰੈਜੀਡੈਂਟ, ਇਹ ਕਹਿੰਦਾ ਮੈਂ ਕੌਂਸਟੀਟਿਊਸ਼ਨ ਚੇਂਜ ਕਰ ਦਿਆਂਗਾ। ਉਹ ਮੜੀ ਚ ਤੇਰੀਆਂ ਲੱਤਾਂ ਨੇ, ਉਹ ਕਈ ਇਹਨਾਂ ਬਸ਼ਰਮ ਜਿਹਾ ਬੁੱਢਾ, ਉਹਨੂੰ ਕੋਈ ਜਨਾਨੀ ਕਹਿੰਦੀ ਸ਼ਰਮ ਕਰ ਬੁੱਢੜਿਆ, ਤੇਰੀਆਂ ਮੜੀ ਚ ਲੱਤਾਂ ਨੇ। ਉਹ ਕਹਿੰਦਾ ਫੇਰ ਕੀ ਹੋਇਆ, ਸਿਰ ਤੇ ਬਾਹਰ ਹੈ ਨਾ ਮੇਰਾ ਮੜੀ ਚੋਂ। ਉਹ ਉਸ ਤਰ੍ਹਾਂ ਦਾ ਹੀ ਹੈ ਕੋਈ। ਚਲੋ ਗੱਲ ਏਦਾਂ ਵਾ ਵੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਚਲੇ ਜਾਂਦੇ ਨੇ, ਹੈ ਕੋਈ ਵੀ ਕੁਰਸੀ ਨਾਲ ਚੰਬੜ ਕੇ ਨਹੀਂ ਰਹਿੰਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ, ਉਹ ਮੈਂ ਕੁਰਸੀ ਨਹੀਂ ਜੇ ਛੱਡਣੀ, ਹੈ ਨਾ, ਜਿਸ ਤਰ੍ਹਾਂ ਸਾਡੇ ਕਰਦੇ ਨੇ। ਮੇਰੇ ਮਤਲਬ ਕਿ ਮੇਰੇ ਜਾਣ ਤੇ ਵੀ ਇਹ ਕੁਰਸੀ, ਅਗਰ ਮੈਂ ਮਰ ਵੀ ਜਾਵਾਂ ਕਿਤੇ, ਮੈਂ ਨਰਕ ਨੂੰ ਵੀ ਕਿਤੇ ਮਤਲਬ ਕਿ ਚਾਲੇ ਪਾ ਦਿਆਂ ਨਾ। ਆ ਪਹਿਲੀ ਗੱਲ ਤੇ ਇਹ ਆ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਨਾ, ਵੇਖਿਆ ਦੋ ਦੋ ਤਿੰਨ ਤਿੰਨ ਘੰਟੇ ਗੱਲਾਂ ਕਰਦੇ ਰਹਿੰਦੇ ਨੇ, ਕਿੱਥੋਂ ਕਾਹਦੀਆਂ ਕੀ ਗੱਲ, ਜਦੋਂ ਗੱਪਾਂ ਹੀ ਮਾਰਨੀਆਂ ਤੇ ਜੋ ਮੂੰਹ ਚ ਆਉਂਦਾ ਵਾਹੀ ਜਾਓ, ਫਿਰ ਹੋਰ ਕੀ ਆ। ਦੋ ਦੋ ਤਿੰਨ ਤਿੰਨ ਘੰਟੇ ਦਾ ਲੈਕਚਰ ਕਰੀ ਚਲੇ ਜਾਣ ਡੇ ਹੁੰਦੇ ਨੇ। ਇਹ ਨਾ ਕੁਰਸੀ ਨੂੰ ਛੱਡਦੇ ਹੀ ਨਹੀਂ, ਇਹ ਕਹਿੰਦੇ ਨੇ ਜਦੋਂ ਮੈਂ ਨਰਕਾਂ ਦੀ ਗੱਡੀ ਵੀ ਚੜ ਜਾਣਾ, ਫਿਰ ਵੀ ਕੁਰਸੀ ਸਾਡੇ ਟੱਬਰ ਚ ਹੀ ਰਹਿਣੀ ਚਾਹੀਦੀ ਹੈ। ਤੇ ਯਾ ਰੱਬਾ ਮੇਰਿਆ, ਮੈਂ ਲੈਕਚਰ ਕਰਦਾ ਕਰਦਾ ਹਾਰਾਂ ਨਾਲ ਲੱਦਿਆ ਹੋਵਾਂ ਤੇ ਮਾਈਕ ਦੇ ਉੱਤੇ ਮੈਨੂੰ ਗਸ਼ ਪਵੇ ਤੇ ਮੇਰੀ ਐਗਜ਼ਾਮਪਲ ਲੋਕ ਦਿਆ ਕਰਨ ਕਿ ਅਖੀਰਲੇ ਦਿਨ ਤੱਕ ਜਨਤਾ ਦੀ ਸੇਵਾ ਕਰਦਾ ਹੋਇਆ ਗਾਸ਼ ਖਾ ਕੇ ਡਿੱਗਾ, ਤੇ ਫਿਰ ਨਾ ਸਾਡੀ ਫੈਮਿਲੀ ਨਾਲ ਹਮਦਰਦੀ ਹੋ ਜਾਏਗੀ, ਫਿਰ ਮੇਰੇ ਮੁੰਡੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਫਿਰ ਮੇਰਾ ਮੁੰਡਾ ਕੁਰਸੀ ਤੇ ਬਵੇਗਾ, ਹੈ ਨਾ। ਇਹ ਕੁਰਸੀ ਹੁਣ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫਿਰ ਇਹ ਆਪਣੇ ਨਲਾਇਕ ਤੋਂ ਨਲਾਇਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ, ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ। ਅਗਰ ਇੱਦਾਂ ਹੀ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ, ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਇਹ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ, ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀਆਂ, ਜਿਹੜਾ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤੇ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ, ਭਾਈ ਵਰਲਡ ਲੈਵਲ ਦੀ ਜੀਨੀਅਸ ਔਰਤ ਸੀ ਉਹ, ਐਨੀ ਹਾਓ, ਗਲਤੀਆਂ, ਮੈਂ ਗਲਤੀਆਂ ਦੀ ਗੱਲ ਨਹੀਂ ਕਰ ਰਿਹਾ। ਹੁਣ ਅੱਗੋਂ ਗਾਂ ਉਹ ਬੱਚੇ ਉਹਨਾਂ ਦੇ, ਉਹ ਬੱਚਿਆਂ ਤੋਂ ਗਾਂ ਹੁਣ ਉਹਨਾਂ ਦੇ ਬੱਚੇ ਅੱਗੇ, ਰਾਜੀਵ ਗਾਂਧੀ, ਰਾਜੀਵ ਗਾਂਧੀ ਨੀ ਮੈਂ ਕਹਿਣ ਡਿਆ, ਜਿਹੜਾ ਮਤਲਬ ਕਿ ਆਪਣਾ ਜਿਹਨੂੰ ਯਾਰ ਪੱਪੂ ਹੀ ਲੋ, ਮੈਂ ਤੇ ਨੀ ਚਲੋ ਕਹਿੰਦਾ ਉਹਨੂੰ ਪੱਪੂ, ਬਹੁਤੇ ਸਾਹਿਬ ਨੂੰ ਪੱਪੂ ਕਹਿੰਦੇ ਨੇ, ਸੰਜੇ ਨੂੰ, ਰਾਹੁਲ ਨੂੰ, ਹਾਂਜੀ। ਹੁਣ ਉਹਦੀ ਵੀ ਮੂੰਹ ਦਾੜੀ ਚਿੱਟੀ ਹੋ ਗਈ ਆ ਤਕਰੀਬਨ, ਵਿੱਚ ਕੁਛ ਹੀ ਵਾਲ ਕਾਲੇ ਨੇ, ਪਰ ਹੁਣ ਮਰ ਕੇ ਕਿਤੇ ਉਹਨੂੰ ਕੋਈ ਗੱਲ ਹੀ ਕਰਨੀ ਆਈ ਹੈ ਸਾਰੀ ਉਮਰ ਦੇ ਵਿੱਚ। ਪੱਪੂ ਤੇ ਉਹਨੂੰ ਤਾਂ ਹੀ ਕਹਿੰਦੇ ਨੇ, ਅੱਜ ਤੱਕ ਉਹ ਸੈਂਟੈਂਸ ਨਹੀਂ ਕੋਈ ਕੋਈ ਵਧੇ ਕੋਲ ਵਧੀਆ ਬਣਦਾ ਹੁੰਦਾ। ਅੱਛਾ ਕੀ ਗੱਲ ਹੈ ਕਿ ਪੱਪੂ ਤੋਂ ਸਿਆਣਾ ਕਾਂਗਰਸ ਵਿੱਚ ਹੋਰ ਕੋਈ ਕੋਈ ਨਹੀਂ ਹੈਗਾ। ਉਹਦੇ ਬਾਅਦ ਚਲੋ ਇਹ ਤੇ ਸੈਂਟਰ ਦੀ ਹੈਗੀ ਸੀ ਸਰਕਾਰ, ਹੁਣ ਪੰਜਾਬ ਵੱਲ ਅਸੀਂ ਆ ਜਾਂਦੇ ਹਾਂ, ਬਾਕੀਆਂ ਦੀਆਂ ਤਾਂ ਗੱਲਾਂ ਛੱਡੋ। ਬਾਦਲ ਸਾਹਿਬ ਹੁਣੀ ਚਾਰ ਪੰਜ ਵਾਰੀ ਬੱਲੇ ਬੱਲੇ ਬੱਲੇ, ਕਿੰਨੀ ਕਿੰਨੀ ਦੇਰ ਚੀਫ ਮਿਨਿਸਟਰ ਰਹੇ ਨੇ। ਵੇ ਹੁਣ ਅੱਗੋਂ ਸਾਡੇ ਖਾਨਦਾਨ ਦੇ ਵਿੱਚ ਹੀ ਆ ਸੁੱਖਾ ਗੱਪੀ ਅੱਗੋਂ, ਇਹ ਰੋਨਲਡ ਰੇਗਨ ਦਾ ਰਿਸ਼ਤੇ, ਰੋਨਲਡ ਰੇਗਨ ਨੇ ਯਾਰ ਚਾਚੇ ਟਰੰਪੂ ਦੋਂਗੂ, ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਹੈ, ਜਿਹੜਾ ਇਹ ਕਹਿਣ ਡਿਆ ਕਿਤੇ ਮਤਲਬ ਕਿ ਆ ਬਾਦਲ ਸਾਹਿਬ ਮੇਰੇ ਪਿਓ ਵਰਗੇ ਨੇ ਬੈਠੇ ਇੱਥੇ, ਉਹ ਬਾਦਲ ਸਾਹਿਬ ਕਹਿੰਦੇ ਮੈਂ ਤੇਰਾ ਪਿਓ ਹੀ ਹਾਂ, ਤੇਰੇ ਪਿਓ ਵਰਗਾ ਨਹੀਂ। ਜਦੋਂ ਫੀਮ ਕਾਂ ਦੇ ਸਿਰ ਜਿੰਨੀ ਖਾ ਲੈਣੀ ਹੈ, ਪਰ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਕਿਉਂ ਫੀਮ ਖਾਣੀ ਪੈਂਦੀ ਜੇ ਜ਼ਿਆਦਾ। ਇਸ ਘਰੋਂ ਸਵੇਰੇ ਕਾਰ ਤੇ ਨਿਕਲਦੇ ਨੇ, ਕੋਈ ਦੇਖੋ 150 ਬੰਦੇ ਨੂੰ ਇਹਨਾਂ ਨੇ ਮਿਲਣਾ ਹੁੰਦਾ, ਕਚਰ ਵੱਢ ਤਿੜ ਤਿੜ ਢੀ ਢੀ ਕੀ ਕੀ, ਕੋਈ ਸਰਪੰਚ, ਕੋਈ ਮੈਂਬਰ, ਕੋਈ ਛੱਪੜ ਵਾਲਾ, ਕੋਈ ਕਿੱਕਰ ਵਾਲਾ, ਕੋਈ ਹਵੇਲੀ ਵਾਲਾ, ਕੋਈ ਉਧਰ ਵਾਲਾ, ਕੋਈ ਇੱਧਰ, ਸਾਰਿਆਂ ਨਾਲ ਯਾਰ ਬੋਲੀ ਜਾਣਾ ਬੋਲੀ ਜਾਣਾ, ਤੇ ਫਿਰ ਇਹਨਾਂ ਕੋ ਨਸ਼ਾ ਤੇ ਕਰਨਾ ਹੀ ਪੈਂਦਾ। ਬੜਾ ਔਖਾ ਕੰਮ ਹੈ, ਨੁਕਤਾਚੀਨੀ ਕਰ ਲੈਣੀ ਸੌਖੀ ਗੱਲ, ਪਰ ਇਹ ਕਾਫੀ ਔਖਾ ਕੰਮ ਹੈ। ਅੱਗੋਂ ਗੱਲ ਚੱਲਣ ਡਈ ਹੀ ਖਾਨਦਾਨੀ ਦੀ, ਭਾਈ ਚਲੋ ਜਿਹੜੇ ਕਰਨ ਜੋਗੇ ਸੀ ਉਹ ਤੇ ਕਰ ਗਏ, ਬਾਕੀਆਂ ਨੂੰ ਮੌਕਾ ਦਿਓ ਜਾਂ, ਬਾਕੀ ਬੜੇ ਬੜੇ ਇੰਟੈਲੀਜੈਂਟ, ਪਰ ਇੰਟੈਲੀਜੈਂਟ ਬੰਦਿਆਂ ਨੂੰ ਤਾਂ ਨਾ ਹੀ ਵੋਟਾਂ ਪੈਂਦੀਆਂ ਨੇ, ਤੇ ਨਾ ਹੀ ਉਹ ਇਹ ਚੱਕਰ ਦੇ ਵਿੱਚ ਵੜਨਾ ਪਸੰਦ ਕਰਦੇ ਨੇ। ਵੜਨਾ ਪਸੰਦ ਤਾਂ ਨਹੀਂ ਕਰਦੇ, ਉਹ ਇੱਕ ਦੋ ਹੁੰਦੇ ਨੇ ਇਕੱਲੇ, ਤੇ ਉਹ ਜਿਸ ਤਰ੍ਹਾਂ ਬਿੱਲੀਆਂ ਦੇ ਜਲਸੇ ਚ ਚੂਹਾ ਨਹੀਂ ਹੁੰਦਾ, ਇਹ ਤੇ ਉਹਨਾਂ ਦੀ ਪੋਜੀਸ਼ਨ ਹੁੰਦੀ ਹੈ, ਉਹਨਾਂ ਨੇ ਇੰਨਾ ਜਾਣ ਕੇ ਕੀ ਕਰਨਾ। ਝੂਠਿਆਂ ਬੇਈਮਾਨ ਲੋਕਾਂ ਚ, ਸਾਰੇ ਝੂਠੇ ਬੇਈਮਾਨ ਨਹੀਂ, ਵਿੱਚ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਥੋੜੇ ਨੇ ਲੋਕ। ਇੱਕ ਤੇ ਜਿਹੜਾ ਪਹਿਲਾ ਲੀਡਰ ਸੀ ਉਹ ਆਪ ਨਲੈਕ ਤੇ ਕਰਪਟ ਵੀ ਸੀ, ਤੇ ਉਹਦੇ ਤੋਂ ਅੱਗੇ ਆਪਣੇ ਨਾ ਮਹਾਂ ਨਲੈਕ ਪੁੱਤਰ ਨੂੰ ਦੇਸ਼ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਲੀਡਰ ਜਿਹੜੇ ਨੇ ਤਿਆਰ ਕਰਨ ਡਏ ਹੋਣਗੇ, ਵੀ ਮੇਰੇ ਤੋਂ ਬਾਅਦ ਕੁਰਸੀ ਬਾਹਰ ਨਹੀਂ ਜਾਣੀ ਚਾਹੀਦੀ। ਤੇ ਉਹਨਾਂ ਦਾ ਪਤਾ ਮੂਡ ਕੀ ਹੁੰਦਾ ਕਿ ਜਿਹੜੀ ਤਬਾਹੀ ਮੈਂ ਨਹੀਂ ਕਰ ਸਕਿਆ ਇਸ ਮੁਲਕ ਦੀ ਜਾਂ ਇਸ ਸਟੇਟ ਦੀ, ਆਇਆ ਮੇਰਾ ਪੁੱਤਰ ਕਰੇਗਾ ਹੁਣ ਅੱਗੋਂ। ਇਹੋ ਜਿਹਾ ਪੁੱਤਰਾਂ ਨੇ ਤਬਾਹੀ ਕਰਨੀ ਹੈ, ਹੋਰ ਕੀ ਕਰਨਾ। ਅਸੀਂ ਇੰਨੇ ਗਏ ਗੁਜਰੇ ਤੇ ਖੁੰਡੀ ਸੋਚ ਵਾਲੇ ਕਿਉਂ ਆ? ਇਹ ਮੁਲਕ ਕਿਸੇ ਦੇ ਪਿਓ ਦੀ ਜਾਇਦਾਦ ਥੋੜੀ ਹੁੰਦੀ ਹੈ। ਇਲੈਕਸ਼ਨਾਂ ਕਾਹਦੀਆਂ ਨੇ? ਚੋਣਾਂ ਕਿਉਂ ਹੁੰਦੀਆਂ ਨੇ? ਵੀ ਜੇ ਤੁਹਾਨੂੰ ਸਰਕਾਰ ਪਸੰਦ ਨਹੀਂ, ਤੁਸੀਂ ਤੇ ਪਤਾ ਨਹੀਂ ਕਿ ਆਹ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਹੈ, ਇਹਦਾ ਇਹ ਮੁੱਦਾ ਦੇਸ਼ ਦੀ ਤਰੱਕੀ ਕਰਨਾ ਨਹੀਂ, ਮੁੱਦਾ ਹੈ ਕਿ ਆਹ ਇਲੈਕਸ਼ਨ ਆਹ ਜਿੱਤ ਲਈ ਹੈ, ਅਗਲੀ ਕਿੱਦਾਂ ਜਿੱਤਣੀ ਹੈ, ਬੁੱਧੂ ਕਿੱਦਾਂ ਬਣਾਉਣਾ ਹੈ ਲੋਕਾਂ ਨੂੰ। ਤੇ ਬੁੱਧੂ ਵੀ ਤਾਂ ਤੋਂ ਤਾਂ ਨੇ ਅੱਗੇ, ਜਿਨ੍ਹਾਂ ਦੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ। ਭਾਰਤ ਸਾਡਾ ਦੇਸ਼ ਹੈ, ਹਰ ਭਾਰਤ ਵਾਸੀ ਦਾ ਓਨਾ ਹੀ ਹੱਕ ਹੈ ਜਿੰਨਾ ਸਾਡਾ ਤੁਹਾਡਾ ਇਹਨਾਂ ਦਾ। ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ ਪਹੁੰਚਾਂ ਨੇ, ਹੱਥ ਪੈਂਦਾ ਜਿਨ੍ਹਾਂ ਦਾ, ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ। ਉਹ ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ। ਓਏ ਭੇਡਾਂ ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾਂ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ, ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਆ, ਕੋਈ ਥੋੜਾ ਪੈਸਾ ਲੱਗਦਾ? ਇਹਨਾਂ ਦੇ ਕੋਲ ਹੁੰਦਾ ਇੰਨਾ ਪੈਸਾ ਪਹਿਲਾਂ ਹੀ ਇਹਨਾਂ ਨੇ ਇਕੱਠਾ, ਜਿੰਨਾ ਸਾਡਾ ਤੁਹਾਡਾ ਇਹਨਾਂ ਦਾ। ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ ਪਹੁੰਚਾਂ ਨੇ, ਹੱਥ ਪੈਂਦਾ ਜਿਨ੍ਹਾਂ ਦਾ, ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ। ਉਹ ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ, ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ। ਓਏ ਭੇਡਾਂ, ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾਂ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ। ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਆ, ਕੋਈ ਥੋੜਾ ਪੈਸਾ ਲੱਗਦਾ? ਇਹਨਾਂ ਦੇ ਕੋਲ ਹੁੰਦਾ ਇੰਨਾ ਪੈਸਾ, ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ, ਵਾਹ।

ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ ਮਗਰਾ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ, ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ। ਕੋਈ ਥੋੜਾ ਪੈਸਾ ਲੱਗਦਾ ਇਹਨਾਂ ਦੇ ਕੋਲ ਹੁੰਦਾ, ਇੰਨਾ ਪੈਸਾ ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ, ਵਾਈ ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਗਿਆ, ਚਾਚਾ ਟਰੰਪ ਕਿਉਂ ਘੜੀ ਬੜੀ ਮੇਰੀ ਯਾਦ ਵਿਚ ਬਣੀ ਚਲਾ ਜਾਣ ਡਿਆ ਹੈਗਾ। ਇਹਨੇ ਇਕੱਲੇ ਨੇ ਵਕਤ ਪਾਇਆ ਹੈ ਸਾਰੀ ਦੁਨੀਆਂ ਨੂੰ। ਸਾਰੀ ਦੁਨੀਆਂ ਵਿਚ ਰਾਜਨੀਤਿਕ ਲੋਕਾਂ ਨੂੰ ਵਿਚ ਇਕ ਅੱਧਾ ਇੱਦਾਂ ਦਾ ਵੀ ਹੁੰਦਾ ਹੀ ਹੈ, ਚਾਚੇ ਵਰਗਾ ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ। ਹਾਂਜੀ, ਦੂਜਿਆਂ ਮੁਲਕਾਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਟਰਮ ਪੂਰੀ ਕਰਦੇ ਨੇ, ਚਲੋ, ਪਰ ਸਾਡੇ ਅਨਪੜ੍ਹ ਤੇ ਫਿਰਕੂ ਲੀਡਰ ਕੁਰਸੀ ਨੂੰ ਫੈਵੀਕੋਲ ਲਾ ਕੇ ਨਾ ਤੇ ਉਹਦੇ ਨਾਲ ਹੀ ਚੰਬੜ ਜਾਂਦੇ ਨੇ, ਕੁਰਸੀ ਦੇ ਨਾਲ ਹੀ ਚੰਬੜ ਜਾਂਦੇ ਨੇ ਤੇ ਗਾਉਂਦੇ ਨੇ ਤੇਰੀ ਮੇਰੀ ਇੱਕ ਜਿੰਦੜੀ ਉਂਝ ਵੇਖਣ ਨੂੰ ਅਸੀਂ ਦੋ। ਇਹ ਬਹੁਤ ਸੋਹਣਾ ਗਾਣਾ, ਇਹ ਪਤਾ ਨੀ ਕਿਹੜੀ ਬਿੱਲੋ ਫਿਲਮ ਸੀ, ਪੰਜਾਬੀ ਫਿਲਮ ਕਰੀ, ਉਂਝ ਵੇਖਣ ਨੂੰ ਅਸੀਂ ਦੋ ਵੇ ਤੇਰੀ ਮੇਰੀ ਇੱਕ ਜਿੰਦੜੀ, ਬਹੁਤ ਸੋਹਣਾ ਗਾਣਾ। ਹਾਂਜੀ, ਤੇ ਇਹ ਉਹ ਹੀ ਗਾਣਾ ਵਾ, ਮਾਰ ਛੜੱਪਾ ਚੜ ਗਈ ਪੀਂਘ ਤੇ ਡਿੱਗ ਪੀ ਹਲਾਰਾ ਖਾ ਕੇ ਬੋਚੀ ਵੇ ਜੀਜਾ ਘਰ ਦੀ ਨਾਰ ਬਣਾ ਕੇ। ਇਹਨਾਂ ਨੇ ਕੁਰਸੀ ਨੂੰ ਆਪਣੀ ਘਰ ਦੀ ਨਾਰ ਹੀ ਬਣਾ ਛੱਡਿਆ ਵਾ, ਵੀ ਤੈਨੂੰ ਬੋਚ ਕੇ ਹੀ ਰੱਖਣਾ, ਅਸੀਂ ਤੈਨੂੰ ਡਿੱਗਣ, ਅਸੀਂ ਨਾ ਡਿੱਗਣਾ ਤੇ ਨਾ ਤੈਨੂੰ ਹੀ ਡਿੱਗਣ ਦੇਣਾ ਤੇ ਘਰੋਂ ਬਾਹਰ ਵੀ ਨਹੀਂ ਜਾਣ ਦੇਣਾ। ਹਾਂਜੀ, ਇਹਨਾਂ ਦੀ ਜਿਤਨਾ ਹੁੰਦੇ ਨੇ ਨਾ ਕੋਈ ਦਿਲ ਫੈਂਕ ਆਪ ਲੋਕ ਜਾਂ ਚਲੋ ਪਿਆਰ ਕਰਨ ਵਾਲੇ ਬੱਚੇ, ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਮਹਿਬੂਬਾ ਦੇ ਸੁਪਨੇ ਆਉਣਗੇ। ਆਹ ਜਿਹੜੇ ਸਾਡੇ ਲੀਡਰ ਹੈ ਨਾ, ਇਹਨਾਂ ਨੂੰ ਰਾਤ ਨੂੰ ਕੁਰਸੀ ਦੇ ਸੁਪਨੇ ਆਉਂਦੇ ਜੀ, ਤੇ ਧਾਰਮਿਕ ਆਗੂਆਂ ਨੂੰ ਗੋਲਕ ਦੇ ਸੁਪਨੇ ਆਉਂਦੇ ਜੇ ਰਾਤ ਨੂੰ। ਤੇ ਇਹ ਜਿਹੜੇ ਨੇ ਨਾ, ਮਤਲਬ ਕਿ ਇੱਕ ਵਾਰੀ ਨਾ ਕਿਤੇ ਕਿਸੇ ਕੋਈ ਰਾਜਨੀਤਿਕ ਲੀਡਰ ਸੀ, ਉਹਦੇ ਦਿਨ ਪੁੱਗ ਗਏ, ਦਿਨ ਪੁੱਗ ਗਏ ਤੇ ਧਰਮਰਾਜ ਨੇ ਭੇਜਿਆ ਇੱਕ ਦੂਤ ਨੂੰ, ਭੇਜਿਆ ਉਹਦੇ ਸਾਹ ਕੱਢ ਲਿਆ, ਉਹਦੀ ਆਤਮਾ ਕੱਢ ਲਿਆ ਉਹਦੀ। ਉਹ ਆਇਆ ਤੇ ਉਹ ਲੈਕਚਰ ਕਰਨ ਡਿਆ ਸੀ ਉਹ ਲੀਡਰ, ਤੇ ਉਹ ਦੂਤ ਉਹਦੇ ਆਲੇ ਦੁਆਲੇ ਦੋ ਤਿੰਨ ਚੱਕਰ ਮਾਰੇ ਉਹਨੇ, ਉਹਦੇ ਵਿੱਚ ਆਤਮਾ ਹੀ ਹੈ ਨਹੀਂ ਸੀ ਲੀਡਰ ਦੇ ਵਿੱਚ, ਤੇ ਉਹ ਵਾਪਸ ਚਲਾ ਗਿਆ। ਤੇ ਧਰਮਰਾਜ ਨੇ ਪੁੱਛਿਆ ਵੀ ਬਈ ਤੂੰ ਉਹਦੇ ਦਿੱਤੇ ਅੰਦਰ ਕਿਹਾ ਸੀ ਉਹਦੀ ਆਤਮਾ ਕੱਢ ਕੇ ਲੈ ਕੇ ਆਈ, ਤੇ ਉਹ ਕਹਿੰਦਾ ਸਰ ਉਹਦੇ ਵਿੱਚ ਆਤਮਾ ਹੀ ਹੈ ਨਹੀਂ, ਮੈਂ ਤੇ ਉਹਦੇ ਦੁਆਲੇ ਪੰਜ ਛੇ ਚੱਕਰ ਮਾਰੇ, ਉਹ ਲੈਕਚਰ ਕਰਨ ਡਿਆ ਅਜੇ ਵੀ, ਉਹ ਵੇਖ ਲਓ। ਤੇ ਉਹ ਧਰਮਰਾਜ ਉਹਨੂੰ ਕਹਿੰਦਾ ਮੂਰਖਾ, ਲੀਡਰਾਂ ਦੀ ਆਤਮਾ ਉਹਨਾਂ ਦੀ ਬਾਡੀ ਚ ਨਹੀਂ ਹੁੰਦੀ, ਉਹਨਾਂ ਦੀ ਕੁਰਸੀ ਚ ਹੁੰਦੀ ਹੈ, ਜਾ ਕੁਰਸੀ ਚੋਂ ਆਤਮਾ ਕੱਢ ਕੇ ਲੈ ਕੇ ਆ। ਤੇ ਇਹੋ ਹੀ ਸਾਡੇ ਜਿਹੜੇ ਧਾਰਮਿਕ ਲੀਡਰ ਨੇ, ਇਹਨਾਂ ਦੀ ਵਾਕਿਆ ਹੀ ਆਤਮਾ ਕੁਰਸੀ ਦੇ ਵਿੱਚ ਹੀ ਆ। ਕਦੀ ਕਦੀ ਤੇ ਯਾਰ ਮੈਨੂੰ ਐਂ ਲੱਗਦਾ ਕਿ ਸਾਡਾ ਜਿਹੜਾ ਮੁਲਕ ਹੈ ਨਾ, ਮੁਲਕ ਨਹੀਂ ਸ਼ਿਕਾਰ ਗਾਹ ਹੈ, ਲੂੰਬੜਾਂ ਬਘਿਆੜਾਂ ਰਿਛਾਂ ਸ਼ੇਰਾਂ ਵਾਸਤੇ ਜਨਤਾ ਸ਼ਿਕਾਰ ਕਰਨ, ਉਹ ਸ਼ਿਕਾਰੀ ਨੇ ਤੇ ਜਨਤਾ ਦਾ ਸ਼ਿਕਾਰ ਕਰਦੇ ਨੇ, ਲੀਡਰ ਸ਼ਿਕਾਰੀ ਨੇ। ਇਹਨਾਂ ਸ਼ਿਕਾਰੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ। ਹਾਂਜੀ, ਐਡੇ ਐਡੇ ਅਫਸਰ ਆਤਮ ਹੱਤਿਆ ਕਰਨ ਰਹੇ ਨੇ ਇਹਨਾਂ ਕੋਲੋਂ, ਗਸਟਡ PhD ਇਹਨ ਪੜ੍ਹ ਖੋਤੇ ਇਹੋ ਜਿਹੀਆਂ ਨੌਕਰੀਆਂ ਤੇ ਪਹੁੰਚੇ ਨੇ। ਹੈਂ, ਪਹਿਲੀ ਗੱਲ ਤੇ ਇਹ ਹੈ, ਉਹ ਜਿਹੜਾ ਸਰਪੰਚ ਨਹੀਂ ਬਣ ਸਕਦਾ, ਉਹ MLA ਜਾਂ ਮਿਨਿਸਟਰ ਬਣ ਗਿਆ, ਉਹ IAS IPS ਤੇ ਦੂਜਿਆਂ ਨੂੰ ਵੀ ਹੁਕਮ ਕਰਦਾ। ਤੁਹਾਨੂੰ ਪਤਾ IAS IPS UBSC ਕਰਨ ਵਾਸਤੇ 33-33 20-20 30-30 ਸਾਲ 28-28 ਸਾਲ ਲੱਗ ਜਾਂਦੇ ਨੇ, ਅੱਖਾਂ ਥੱਲੇ ਡੂੰਘ ਪੈ ਜਾਂਦੇ ਨੇ, ਇਹਨਾਂ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ, ਤੀਜੀ ਚੌਥੀ ਟਰਾਈ ਦੇ ਵਿੱਚ ਕਿਤੇ ਜਾ ਕੇ ਸ਼ਾਇਦ ਪਾਸ ਹੁੰਦੇ ਨੇ, ਫਿਰ ਕਿਤੇ ਮੋਢੇ ਤੇ ਸਟਾਰ ਲੱਗਦੇ ਨੇ ਇਹਨਾਂ ਦੇ। ਤੇ ਆ

0: ਆ ਜਿਹੜਾ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦਾ, ਉਹ ਮਿਨਿਸਟਰ ਬਣ ਸਕਦਾ ਆਣ ਕੇ। ਤੇ ਇਹ ਨਪਾੜ ਗੂਠਾ ਠੋਕ ਇਹਨਾਂ ਦੇ ਉੱਤੇ ਆਰਡਰ, ਇਹਨਾਂ ਨੂੰ ਆਰਡਰ ਕਰੇਗਾ ਅਫਸਰਾਂ ਨੂੰ, ਕਿੱਡੀ ਬੇਸ਼ਰਮੀ ਵਾਲੀ ਗੱਲ ਹੈ, ਉਲਟ ਜਿਹੀ ਗੱਲ ਹੈ, ਭੈੜੀ ਜਿਹੀ ਗੱਲ ਹੈ। ਤੇ ਫਿਰ ਇਹ ਜਿਹੜੇ ਰਾਜਨੀਤਿਕ ਕਲਰਕ ਲੱਗਣਾ ਹੋਏ ਉਹਦੇ ਵਾਸਤੇ ਵੀ ਕਈ ਕੁਆਲੀਫਿਕੇਸ਼ਨਾਂ ਚਾਹੀਦੀਆਂ ਹੁੰਦੀਆਂ ਨੇ, ਕਈ ਕੀ ਮੇਰਾ ਖਿਆਲ BA MA ਯੇ ਵੋ ਵਾ ਫਲਾਣਾ ਕੋਰਸ ਜੇ ਵੋ। ਹਾਂਜੀ, ਮਨਿਸਟਰ ਲੱਗਣਾ ਵਾ ਹੋਏ ਤਾਂ ਤੁਸੀਂ ਗੂਠਾ ਠੋਕ ਦੇ, ਪ੍ਰਾਈਮ ਮਿਨਿਸਟਰ ਬਣਨਾ ਹੋਏ ਤਾਂ ਭਾਵੇਂ ਸਕੂਲ ਦੇ ਪਿੱਛੋਂ ਹੀ ਤੁਸੀਂ ਕੱਟਾ ਵੀ ਨਾ ਨਗਾਇਆ ਹੋਏ, ਉਹ ਇਹਨਾਂ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ। ਮੈਂ ਤਾਂ ਕਹਿੰਦਾ MA ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਲੜੇ, ਕੋਈ ਸਵਾਦ ਦੇ ਬੰਦੇ ਤੇ ਚਾਰ ਹੋਣਗੇ, ਕੁਛ ਤੇ ਸ਼ਰਮ ਕਰਨਗੇ ਥੋੜੀ ਬਹੁਤੀ, ਕਮ ਸੇ ਕਮ ਜ਼ਰੂਰੀ ਨਹੀਂ ਕਿ ਕਿਸੇ MA ਨੂੰ ਵੀ ਸ਼ਰਮ ਹੋਵੇ, ਪਰ ਕੁਛ ਨਾ ਕੁਛ ਤੇ ਕਰਨਗੇ ਨਾ। ਹੱਦ ਹੋ ਗਈ ਯਾਰ, ਇੱਕ ਤੁਸੀਂ ਚਪੜਾਸੀ ਲੱਗਣ ਵਾਸਤੇ ਤੁਹਾਨੂੰ ਤਾਂ ਕਈਆਂ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ, ਪਰ ਪ੍ਰਾਈਮ ਮਿਨਿਸਟਰ ਬਣਨ ਵਾਸਤੇ, ਮਿਨਿਸਟਰ ਬਣਨ ਵਾਸਤੇ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਤੁਹਾਨੂੰ। ਲੱਠ ਵਾਰ ਵੀ ਬਣ ਸਕਦਾ, ਚੰਬਲ ਘਾਟੀ ਦਾ ਡਾਕੂ ਆਣ ਕੇ ਇਲੈਕਸ਼ਨ ਲੜ ਲਏ, ਉਹ ਵੀ ਬਣ ਸਕਦਾ ਆਣ ਕੇ। ਹਾ ਸਟਿਪਿਡ ਇਕੋਨੋਮੀ ਦੇਸ਼ ਦੀ, ਉਹ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ, ਉਹਦੇ ਵਾਸਤੇ ਕਿੱਡਾ ਵੱਡਾ ਦਿਮਾਗ ਚਾਹੀਦਾ। ਹਾਂਜੀ, ਕਿਹੋ ਜਿਹੀਆਂ ਸੋਚਾਂ ਵਾਲੇ ਤੁਹਾਡੇ ਆਲੇ ਦੁਆਲੇ ਕੈਬਨਿਟ ਹੋਣੀ ਚਾਹੀਦੀ ਹੈ। ਤੇ ਫੀਮ ਵੇਚਣ ਵਾਲੇ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਸਮਗਲਰ ਬਹਿ ਜਾਣ, ਗੈਂਗਸਟਰ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਤੇ ਉਸ ਮੁਲਕ ਦਾ ਤੇ ਰੱਬ ਹੀ ਰਾਖਾ ਹੋਵੇਗਾ। ਮੈਂ ਕਹਿੰਦਾ ਰੱਬ ਵੀ ਨਹੀਂ ਰਾਖਾ ਹੋਵੇਗਾ। ਇਹਨਾਂ ਜਿਨ੍ਹਾਂ ਦਰਿੰਦਿਆਂ ਦੇ ਮੂੰਹ ਨੂੰ ਆਦਮੀ ਦਾ ਖੂਨ ਲੱਗ ਜਾਏ ਨਾ, ਤੇ ਉਹ ਵਾਰ ਵਾਰ ਸ਼ਿਕਾਰ ਮਨੁੱਖਤਾ ਦਾ ਕਰਦੇ ਨੇ ਤੇ ਮਨੁੱਖਤਾ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਤੇ ਜਿਹੜਾ ਅਸੀਂ ਫਿਰ ਉਹਨੂੰ ਮੈਨ ਈਟਰ ਕਹਿੰਦੇ ਹਾਂ। ਦਰਿੰਦੇ ਵੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸ਼ੇਰ ਨਹੀਂ ਗਏ ਹੁੰਦੇ ਜੰਗਲਾਂ ਚ ਰਹਿੰਦੇ, ਕਈ ਉਹ ਕੋਈ ਮੈਨ ਈਟਰ ਹੋ ਜਾਂਦੇ ਨੇ, ਉਹਨਾਂ ਦੀ ਤਾਂ ਮਜਬੂਰੀ ਵੇਖੀ ਜਾ ਸਕਦੀ ਹੈ ਨਾ, ਮੈਨ ਈਟਰ ਕਿਉਂ ਬਣਦੇ ਨੇ ਉਹ। ਆਬਾਦੀ ਵਧਦੀ ਗਈ ਵਧਦੀ ਗਈ ਵਧਦੀ ਗਈ, ਉਹਨਾਂ ਦੇ ਜੰਗਲ ਕੱਟ ਕੱਟ ਕੇ ਅਸੀਂ ਆਪਣੀਆਂ ਝੁੱਗੀਆਂ ਉੱਥੇ ਜਾ ਕੇ ਪਾ ਲਈਆਂ, ਆਪਣੀਆਂ ਬਸਤੀਆਂ ਬਿਠਾ ਲਈਆਂ, ਆਪਣੇ ਝੋਨੇ ਲਾਉਣ ਲੱਗੇ, ਉਹ ਹੋਰ ਗਾਂ ਚਲੇ ਗਏ ਜੀ, ਹੋਰ ਗਾਂ ਚਲੇ ਗਏ ਗਾਂ ਚ। ਉਹਨਾਂ ਵਾਸਤੇ ਨਾ ਜਗ੍ਹਾ ਛੱਡੀ, ਨਾ ਭੱਜਣ ਨੱਠਣ ਵਾਸਤੇ ਕੋਈ ਰਹਿਣ ਵਾਸਤੇ ਜਗ੍ਹਾ ਛੱਡੀ, ਸ਼ਿਕਾਰ ਉਹਨਾਂ ਦਾ ਨਹੀਂ ਅਸੀਂ ਕੋਈ, ਤੇ ਫਿਰ ਉਹ ਮੈਨ ਈਟਰ ਹੀ ਬਣਨਾ ਜਦੋਂ ਉਹਨਾਂ ਨੇ ਕੁਝ ਨਾ ਕੁਝ ਖਾਣਾ ਹੀ ਹੈ। ਪੰਗਾ ਤੇ ਆਹ ਲਿਆ ਜਾ ਕੇ ਉਹਨਾਂ ਦੇ ਘਰ ਦੇ ਵਿੱਚ, ਹਾਥੀ ਆਉਂਦੇ ਨੇ ਸਾਰੀ ਬਸਤੀ ਉਜਾੜ ਜਾਂਦੇ ਨੇ ਰਾਤ ਨੂੰ ਆਣ ਕੇ, ਉਹਨਾਂ ਨੂੰ ਗੁੱਸਾ ਆਉਂਦਾ ਵੀ ਤੁਸੀਂ ਇੱਥੇ ਆਣ ਕੇ ਕਿਉਂ ਬਸਤੀਆਂ ਲਏ ਪਾਉਣ ਸਾਡੇ। ਹੁਣ ਇਹ ਅਗਰ ਬੰਬੇ ਵਾਲੇ ਪਾਸੇ ਜੰਗਲ ਤੱਕ ਤਾਂ ਦੁਨੀਆਂ ਪਹੁੰਚ ਗਈ ਆ ਜੀ, ਰੌਲਾ ਪੈ ਜਾਏਗਾ ਜੀ, ਚੀਤਾ ਬੱਚਾ ਚੁੱਕ ਕੇ ਲੈ ਗਿਆ, ਚੀਤਾ ਬੱਦਾ ਚੁੱਕ, ਉਹ ਜਦੋਂ ਤੁਸੀਂ ਚੀਤਿਆਂ ਦੇ ਘਰਾਂ ਚ ਝੌਂਪੜੀਆਂ ਪਾ ਲਈਆਂ ਨੇ ਜਾ ਕੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨੇਤਾ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਉਹ ਵੀ ਮੈਨ ਈਟਰ ਨੇ। ਤੁਸੀਂ ਬਚਪਨ ਵਿੱਚ ਵੀ ਕਹਾਣੀਆਂ ਸੁਣੀਆਂ ਹੋਣਗੀਆਂ ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ। ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੇ ਸ਼ੁਰੂ ਕਰਦੇ। ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ, ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਹੈ ਤੈਨੂੰ ਗੋਲੀ ਮਾਰ ਦਿੱਤੀ ਜਾਏ, ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ? ਇਹਨਾਂ ਦਾ ਫਤਵਾ ਜਨਤਾ ਕੋਲ ਹੈ, ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਰਕਾਰ ਵੀ ਨਹੀਂ ਚਾਹੁੰਦੀ ਕਿ ਜਨਤਾ ਸਿਆਣੀ ਹੋ ਜਾਏ। ਜਾਂ ਮਤਲਬ ਕਿ ਕਿਲੇ ਨਾਲ ਕੱਟਾ ਬੰਨ ਕੇ ਨਾ ਚੜ ਜਾਏ, ਜਿਹੜੀ ਇਹ ਮੈਨ ਈਟਰ ਚੜ ਜਾਣ, ਜਨਤਾ ਚੜ ਜਾਏਗੀ ਕਿਸੇ ਟਾਹਲੀ ਦੇ ਉੱਤੇ, ਤੇ ਜਦੋਂ ਇਹ ਮੈਨ ਈਟਰ ਆਏਗਾ ਤੇ ਉਹਨੂੰ ਉਹਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ, ਇਹ ਜਿਹੜਾ ਵੋਟ ਦਾ ਹੱਕ ਹੈ, ਇਹ ਇਹਨਾਂ ਦੇ ਹੱਥ ਵਿੱਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨਹੀਂ ਅਜੇ ਇਹਨਾਂ ਨੂੰ। ਹੈ ਨਾ, ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ। ਹਾਂਜੀ, ਤੇ ਇਹਨਾਂ ਨੂੰ ਗੋਲੀ ਮਾਰਨ ਦੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦਿਆਂ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। 4,450,000 ਕਰੋੜ ਦਾ ਹੇਰਾਫੇਰੀ, 1,200,000 ਕਰੋੜ ਦੀ ਹੇਰਾਫੇਰੀ, 50,000 ਕਰੋੜ ਦੀ ਹੇਰਾਫੇਰੀ। ਇਹ ਸਿਆਸਤ ਨਹੀਂ, ਪੈਸੇ ਦੇ ਬਲਬੂਤੇ ਤੇ ਸਿਆਸਤ ਹੈ ਤੇ ਸਿਆਸਤ ਦੇ ਬਲਬੂਤੇ ਤੇ ਪੈਸਾ, ਇਹ ਲੁੱਟ ਮਾਰ ਹੈ। ਸਾਰੇ ਰਲ ਕੇ ਖੇਡਣ ਡਏ ਨੇ, ਸਭ ਇੱਕ ਦੂਜੇ ਨੂੰ, ਸਾਰਿਆਂ ਨੇ ਟੇਬਲ ਦੇ ਥੱਲਿਓਂ ਦੀ ਹੱਥ ਮਿਲਾਏ ਨੇ ਸਾਰਿਆਂ ਨੇ। ਵੈਸਟ ਵਿੱਚ ਵੀ ਲੀਡਰ ਨੇ, ਉਹ ਇੱਕ ਲੈਗੇਸੀ ਛੱਡ ਕੇ ਜਾਂਦੇ ਨੇ ਆਪਣੇ ਮਗਰ, ਇੱਕ ਗਲੋਰੀ ਛੱਡ ਕੇ ਜਾਂਦੇ ਨੇ ਇਹ ਆਪਣੇ ਮਗਰ, ਤੇ ਆਪੋ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਯਾਰ ਲੀਡਰ, ਕਾਨੂੰਨ ਦੀ ਇੱਜ਼ਤ ਕਰਦੇ ਨੇ। ਹਾਂ, ਕ੍ਰਾਈਮ ਵੀ ਹੈਗਾ ਇੱਥੇ, ਕਤਲ ਵੀ ਹੁੰਦੇ ਨੇ, ਡਾਕੇ ਵੀ ਪੈਂਦੇ ਨੇ, ਪਰ ਕ੍ਰਿਮੀਨਲ, ਕਾਤਲ ਤੇ ਡਾਕਿਆਂ ਵਾਲੇ ਬਾਅਦ ਚ ਨਹੀਂ ਸਕਦੇ, ਸਿੱਖਾਂ ਦੇ ਪਿੱਛੇ ਨੇ। ਕਾਸ਼ ਕਿਤੇ ਸਾਡਿਆਂ ਮੁਲਕਾਂ ਚ ਵੀ ਇਹ ਕ੍ਰਿਮੀਨਲ ਸਿੱਖਾਂ ਦੇ ਪਿੱਛੇ ਹੋਣ। ਇੱਧਰ ਦੇ ਸਾਰੇ ਲੋਕ ਆਪੋ ਆਪਣਿਆਂ ਮੁਲਕਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਆਪਣੇ ਕਾਨੂੰਨ ਦੀ ਇੱਜ਼ਤ ਕਰਦੇ ਨੇ। ਸਾਡੇ ਲੀਡਰ ਅਨਪੜ੍ਹ, ਫਿਰਕਾ ਪ੍ਰਸਤ, ਧੋਖੇਬਾਜ, ਠੱਗ ਨੇ, ਤੇ ਠੱਗ ਵੀ ਉਹ ਜਿਨ੍ਹਾਂ ਦੇ ਪੇਟ ਨਹੀਂ ਭਰਦੇ। ਇਹ ਸੀਮਟ ਸੜਕਾਂ, ਗਾਰਡਰ ਪੋਲ ਖਾ ਜਾਂਦੇ ਨੇ, ਕਿਤਨਾ ਹਜ਼ਮ ਕਰ ਜਾਂਦੇ ਹੋਣਗੇ ਸਾਰਾ ਕੁਛ। ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕੀਤਾ ਜਿੰਨਾ, ਜਿਹੜਾ ਇਹ ਤੰਗੜੀਆਂ ਨਾਲ ਵੀ ਉਡਾਉਣ ਤੇ ਖਰਚ ਨਹੀਂ ਕਰ ਸਕਦੇ। ਇਹਨਾਂ ਦੇ ਨਲਾਇਕ ਧੀਆਂ ਪੁੱਤਰ ਵੀ ਉਡਾਉਣ ਪੈਸਾ ਤੇ ਇਹਨਾਂ ਕੋਲ ਖਰਚ ਨਹੀਂ ਕਰ ਸਕਦੇ, ਤੇ ਅਜੇ ਵੀ ਇਕੱਠਾ ਕਰੀ ਜਾਣ ਡਏ ਨੇ। ਬਾਹਰ ਦੇ ਬੈਂਕ ਵੀ ਭਰੀ ਚਲੇ ਜਾਣ ਡਏ ਨੇ ਇਹਨਾਂ ਨੇ, ਜਿਹੜੇ ਬਾਹਰ ਪੈਸੇ ਕੋਈ ਨਹੀਂ ਵਰਤਣੇ, ਵਰਤੇ ਜਾਣੇ ਵੀ ਨਹੀਂ ਇਹਨਾਂ ਕੋਲ, ਇਹਨੇ ਜ਼ਰੂਰਤ ਵੀ ਨਹੀਂ ਇਹਨਾਂ ਨੂੰ। ਲੇਕਿਨ ਇਹਨਾਂ ਨੇ ਤੁਹਾਡੀ ਅਗਰ ਕਾਰ ਦੇ ਵਿੱਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜਾਏਗਾ ਤੇ ਉਹ ਚੱਲਣੀ ਤੇ ਨਹੀਂ ਨਾ, ਇਹ ਪੈਟਰੋਲ ਕੱਢ ਕੇ ਲੈ ਗਏ ਨੇ ਸਾਡੀ ਇਕਨੋਮੀ ਦਾ ਸਾਰੇ ਦਾ ਸਾਰਾ। ਬਾਹਰ ਦੇ ਬੈਂਕ ਭਰੇ ਨੇ ਇਹਨਾਂ ਲੋਕਾਂ ਨੇ। ਓਏ ਦੋਸਤੋ, ਜਦੋਂ ਤੁਸੀਂ ਜਨਤਾ ਦਾ ਸਾਰਾ ਸਰਮਾਇਆ ਲੁੱਟ ਲਓਗੇ ਤੇ ਜਨਤਾ ਨੇ ਫਿਰ ਭੁੱਖੀ ਮਰਨਾ? ਤੁਹਾਡੀ ਭੁੱਖ ਜਿਹੜੀ ਹੈ ਨਾ ਠੱਗੋ, ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਤੁਸੀਂ ਭਾਰਤ ਮਾਂ ਦੀ ਹਿੱਕ ਚ ਫੋੜੇ ਹੋ, ਜਨਤਾ ਵਾਸਤੇ ਮੈਨ ਈਟਰ ਹੋ ਤੁਸੀਂ, ਬੇਈਮਾਨੋ। ਬੇਈਮਾਨ ਬੜਾ ਭੈੜਾ ਲਫ਼ਜ਼ ਹੈ, ਤੇ ਜਿਹੜਾ ਆਪਣੀ ਧਰਤੀ ਮਾਂ ਨਾਲ, ਮਦਰ ਲੈਂਡ ਨਾਲ ਬੇਈਮਾਨੀ ਕਰਦਾ ਬੰਦਾ, ਉਹਦੇ ਵਾਸਤੇ ਤੇ ਵਾਕਈ ਬੇਈਮਾਨ। ਇਹਨਾਂ ਦੇ ਢਿੱਡ ਚ ਮਿਲੀਅਨ ਮਿਲਿਆਰਡ ਡਾਲਰ ਪਾਉਂਡ ਵੀ ਚਲੇ ਜਾਣ, ਇਹਨਾਂ ਦੀ ਭੁੱਖ ਨਹੀਂ ਜੇ ਮਿਟਣੀ, ਕਿਉਂਕਿ ਇਹ ਭੁੱਖ ਦਿਮਾਗ ਚ ਵਰ ਗਈ ਹੈ ਨਾ। ਓਏ ਮੈਨ ਇਟਰੋ, ਤੁਸੀਂ ਭਾਰਤ ਦੇ ਸੋਹਣੇ ਸਮਾਜ ਵਿਚ ਭੂਤਾਂ ਪ੍ਰੇਤਾਂ ਹੋ। ਅਸੀਂ ਨਾ ਨਿੱਕਿਆ ਹੁੰਦਿਆਂ ਭੂਤਾਂ ਬਡਾਵਿਆਂ ਭੂਤਨੀਆਂ ਚੜੇਲਾਂ ਦੀਆਂ ਗੱਲਾਂ ਸੁਣਦੇ ਆਏ ਹਾਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਪਰ ਕਦੀ ਵੇਖੇ ਨਹੀਂ ਨਾ ਤੁਸੀਂ। ਤੁਹਾਨੂੰ ਵੇਖ ਕੇ ਯਕੀਨ ਹੋ ਗਿਆ, ਪਰ ਆਹ ਜਿਹੜੇ ਲੀਡਰ ਨੇ ਨਾ, ਇਹ ਵੇਖ ਕੇ ਤੁਹਾਨੂੰ ਯਕੀਨ ਹੋ ਗਿਆ ਹੋਏਗਾ ਕਿ ਭੂਤ ਹੁੰਦੇ ਨੇ, ਤੇ ਹੁਣ ਭੂਤ ਮੜੀਆਂ ਚ ਨਹੀਂ ਰਹਿੰਦੇ, ਆਲੀਸ਼ਾਨ ਇਮਾਰਤਾਂ ਚ ਰਹਿੰਦੇ ਨੇ ਭੂਤ। ਓਏ ਮੜੀਆਂ ਚ ਤੇ ਹੁਣ ਬੇਘਰ ਲੋਕ ਸੌਂਦੇ ਨੇ ਜਾ ਕੇ, ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜੀਆਂ ਸੜਕਾਂ ਤੇ ਹੀ ਜੰਮੀਆਂ, ਉਹ ਵਿਚਾਰੇ ਡਰੰਮਾਂ ਦੇ ਪਾਈਪਾਂ ਵੱਡੀਆਂ ਦੇ ਵਿਚ ਤੇ ਮੜੀਆਂ ਦੇ ਵਿਚ, ਉਹ ਜਗ੍ਹਾ ਹੀ ਕੋਈ ਕਿਤੇ ਨਹੀਂ ਰਹਿ ਗਈ, ਹੁਣ ਉਹਨਾਂ ਨੇ ਮੜੀਆਂ ਚ ਹੀ ਸੌਣਿਆ ਜਾ ਕੇ। ਇੰਨੀ ਪਾਪੂਲੇਸ਼ਨ ਸਾਡੀ ਹੋ ਗਈ ਹੈ, ਇੰਨੀ ਪਾਪੂਲੇਸ਼ਨ ਹੋ ਗਈ ਹੈ, ਬਾਜ਼ਾਰਾਂ ਗਲੀਆਂ ਚ ਭੀੜਾਂ ਨੇ। ਆਹ ਜਿਹੜੇ ਅੱਜ ਫਿਰ ਵੀ ਆਹ ਜਿਹੜੀਆਂ ਸਾਡੀਆਂ ਪੰਜ ਸੱਤ ਸਟੇਟਾਂ ਨੇ ਦੋਸਤੋ, ਇਹਨਾਂ ਵਿਚ ਲੋਕ ਰੋਟੀ ਖਾਂਦੇ ਨੇ, ਇਹ ਚੰਗੀਆਂ ਨੇ, ਮਾੜਾ ਮੋਟਾ ਗੁਜ਼ਾਰਾ ਹੋ ਹੀ ਜਾਣ ਡਿਆ। ਸਾਡੀਆਂ 28 ਸਟੇਟਾਂ ਜਿਹੜੀਆਂ ਨੇ, ਇਹਨਾਂ ਦੇ ਵਿਚੋਂ ਆ 5-7 ਹੀ ਸਟੇਟਾਂ ਜਿਹੜੀਆਂ ਨੇ, ਬਾਕੀ ਦੀਆਂ ਦੇ ਵਿਚ ਵੇਖਿਓ ਕਿਤੇ ਦੂਰ ਦੂਰ ਤੱਕ ਕਿਤੇ ਕਿਤੇ ਪਾਣੀ ਵੀ ਹੈ ਨਹੀਂ, ਕੁੱਲੀਆਂ ਨੇ, ਦੋ ਕੁ ਬੱਕਰੀਆਂ ਨੇ ਬੱਧੀਆਂ, ਤਿੰਨ ਕੁ ਕੁੱਕੜੀਆਂ ਭੱਜੀਆਂ ਫਿਰਨ ਡਈਆਂ ਨੇ, ਹੁੱਕ ਹੁੱਕੇ ਧਰੇ ਨੇ ਅੱਗੇ ਉਹਨਾਂ ਨੇ, ਤੇ ਕਿੱਦਾਂ ਦਾ ਮੈਂ ਤੁਹਾਨੂੰ ਦੱਸਾਂਗੇ। ਅਜੇ ਵੀ ਅਨਪੜ੍ਹਤਾ, ਉਹ ਜਿਹੜੇ ਜਿਸ ਤਰ੍ਹਾਂ ਅਫਰੀਕਾ ਬੜਾ ਡਿਵੈਲਪ, ਜੇ ਕਿਤੇ ਐਵੇਂ ਨਾ ਸਮਝ ਲਿਓ ਅਫਰੀਕਾ ਨੂੰ, ਜਿਹੜੀਆਂ ਤੁਸੀਂ ਵੇਂਦੇ ਹੋ ਨਾ ਭੈੜੀਆਂ ਭੈੜੀਆਂ ਗਰੀਬੀ ਗਰੁੱਬ, ਇਹ ਉਹਨਾਂ ਦੇ ਜਾਂਗਲੀ ਇਲਾਕੇ ਨੇ ਕਈ। ਆ ਕੀਨੀਆ, ਯੁਗਾਂਡਾ, ਨਰੋ, ਇਧਰ ਉਧਰ ਦੇ ਜਿਹੜੇ ਦੇਸ਼ ਨੇ, ਕਿਤੇ ਇਹਨਾਂ ਦੀਆਂ ਸੜਕਾਂ ਵੇਖੋ ਕਿਤੇ ਗੰਦ ਵੀ ਹੈ ਨਹੀਂ, ਉਹ ਜਿਸ ਤਰ੍ਹਾਂ ਉਹ ਜਿਹੜੀਆਂ ਬਸਤੀਆਂ ਨੇ ਕੁਛ ਗੈਟੋਸ, ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਤ ਸੋਹਣੇ ਮੁਲਕ, ਬੜੇ ਹਰਿਆਵਲ ਹੈ, ਫਸਟ ਕਲਾਸ ਕਲੀਨ, ਤੇ ਲੋਕ ਵੀ ਜੈਂਟਲ। ਹੁਣ ਭੂਤ ਪ੍ਰੇਤ ਮੜੀਆਂ ਚ ਨਹੀਂ ਨਾ ਰਹਿੰਦੇ, ਇਮਾਰਤਾਂ ਚ ਰਹਿੰਦੇ ਨੇ। ਹਾਂਜੀ ਬਿਲਕੁਲ, ਉਹ ਜਿੱਥੇ ਮੜੀਆਂ ਚ ਤੇ ਜਿੰਦਾ ਲੋਕ ਸੌਣ ਰਹੇ ਨੇ। ਸਾਡੇ ਦੇਸ਼ ਦਾ ਮਤਲਬ ਕਿ ਹਾਲਤ ਇੱਥੋਂ ਤੱਕ ਵੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ ਤੇ ਵੇਖਿਆ ਜਿਹੜੀਆਂ ਨਹਿਰਾਂ ਨੇ ਉਹ ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ, ਉਹਨਾਂ ਦੇ ਪਾਣੀ ਵੀ ਸੁੱਕ ਗਿਆ, ਤੇ ਵੱਡੇ ਵੱਡੇ ਪੁਲ ਨੇ, ਪੁਲਾਂ ਦੇ ਥੱਲੇ ਆਣ ਕੇ ਤੇ ਜੇ ਬੇਘਰ ਲੋਕ, ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਕੋਹਰੇ ਤੋਂ, ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ। ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚ ਆ ਘੜਾ ਕੇ ਨਾ, ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਇਹ, ਜਿੱਥੇ ਲੋਕ ਸੌਣ ਡਏ ਨੇ ਆਣ ਕੇ। ਕੋਈ ਭਿਖਾਰੀ ਸੌਣਗਾ ਨਾ, ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ, ਗੁੰਡਾਗਰਦੀ। ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵਾ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ, ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ, ਵੱਡੀਆਂ ਪੋਸਟਾਂ ਦੇ ਨੇ, ਜੇ ਇਹਨਾਂ ਦੇ ਕੋਈ ਮੁਕੱਦਮਾ ਚੱਲਦਾ ਤੇ ਉਹ ਚੋਰ ਛਪਾਈ ਵਾਲੀ ਗੇਮ ਹੁੰਦੀ ਹੈ, ਦੂਸਰੇ ਲਫ਼ਜ਼ਾਂ ਵਿੱਚ ਸ਼ਟਾਪੂ ਜਾਂ ਲੁਕਣ ਮੀਟੀ ਚੱਲ ਰਹੀ ਹੁੰਦੀ ਹੈ ਇਹਨਾਂ ਦੀ। ਬਹੁਤ ਸੋਹਣਾ ਡਰਾਮਾ ਕਰਕੇ ਚੋਰ ਨੂੰ ਇੱਕ ਬੱਸ ਸਟੈਂਡ ਤੇ ਪੁਲਿਸ ਫੇਰ ਛੱਡ ਜਾਂਦੀ ਹੈ ਆਣ ਕੇ, ਔਰ ਕੱਟ ਲੈ ਜਿੰਨੇ ਬੋਝੇ ਕੱਟੇ ਜਾਂਦੇ ਨੇ, ਸਾਡਾ ਹਿੱਸਾ ਖੁਦ ਹੀ ਥਾਣੇ ਆਣ ਕੇ ਦੇ ਦੇ, ਨਹੀਂ ਤਾਂ ਤੈਨੂੰ ਪਤਾ ਹੀ ਹੈ ਫਿਰ ਅਸੀਂ ਕੀ ਹਾਲ ਕਰਦੇ ਹੁੰਦੇ ਹਾਂ। ਪਾਰਲੀਮੈਂਟ, ਜੁਡੀਸ਼ਰੀ, ਐਗਜ਼ੈਕਟਿਵ, ਇਹ ਸਾਰੇ ਆਪਸ ਵਿੱਚ ਮਿਲੇ ਜੇ, ਸਾਰਿਆਂ ਤੋਂ ਮਤਲਬ ਬਹੁਤਾਤ ਸ਼ਰੀਫ ਵੀ ਯਾਰ ਹੈਗੇ ਨੇ ਅਫਸਰ ਵਿੱਚ, ਬੜੇ ਬੜੇ ਜੈਂਟਲ ਪੁਲਿਸ ਨੂੰ ਤੁਸੀਂ ਹਰ ਵੇਲੇ ਅੱਗੇ ਰੱਖਦੇ ਹੋ ਕਿ ਪੁਲਿਸ ਲੁੱਟ ਘਸੁੱਟ ਬਹੁਤ ਕਰਨ ਰਹੀ ਆ, ਡਾਕਟਰ ਤੇ ਇਹਨਾਂ ਤੋਂ ਵੀ ਜ਼ਿਆਦਾ ਲੁੱਟ ਘਸੁੱਟ ਕਰਨ ਰਹੇ ਨੇ ਪੁਲਿਸ ਤੋਂ ਜ਼ਿਆਦਾ। ਤੇ ਪੁਲਿਸ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜੀ, ਇਹੋ ਜਿਹੇ ਵੱਡੇ ਵੱਡੇ ਅਫਸਰ ਵੀ ਹੈਗੇ ਨੇ ਜਿਹੜੇ ਯਾਰ ਘਰੋਂ ਹੀ ਰੋਟੀ ਖਾ ਕੇ ਆਉਂਦੇ ਨੇ, ਘਰ ਹੀ ਜਾ ਕੇ ਖਾਂਦੇ ਨੇ, ਬਾਹਰੋਂ ਪਾਣੀ ਤੱਕ ਨਹੀਂ ਪੀਂਦੇ, ਘਰੋਂ ਹੀ ਪਾਣੀ ਦੀ ਬੋਤਲ ਲੈ ਕੇ ਆਉਂਦੇ ਨੇ। ਤੇ ਜੇ ਉਹ ਆਪਣਾ ਕਿਤੇ ਲੰਚ ਵੀ ਲੈ ਕੇ ਆਉਣ ਤੇ ਉਹਨਾਂ ਨੇ ਵਿਚਾਰਿਆਂ ਨੇ ਦਫ਼ਤਰ ਧਰਿਆ ਹੁੰਦਾ, ਤੇ ਗਜ਼ਟਡ ਅਫਸਰ ਨੇ ਉਹ ਵੀ ਤੇ ਹੈ ਨੇ, ਵੱਡੇ ਹੋਈ ਨਹੀਂ ਅਸੀਂ ਕਿਸੇ ਨੂੰ ਕੁਛ ਕਹਿ ਸਕਦੇ। ਡਾਕਟਰ ਵੀ ਬੜੇ ਬੜੇ ਚੰਗੇ ਹੈਗੇ ਨੇ, ਉਹ ਵੀ ਡਾਕਟਰ ਹੈਗੇ ਨੇ ਜਿਹੜੇ ਮਤਲਬ ਕਿ ਅਪੈਂਡੈਂਸ ਦੀ ਥਾਂ ਕਿਡਨੀ ਕੱਢ ਲੈਂਦੇ ਨੇ ਬੰਦੇ ਦੀ, ਗਰੀਬ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਤੋਂ ਬੜੀ ਬੜੀ ਦੇਰ ਬਾਅਦ ਪਤਾ ਲੱਗਦਾ। ਪਾਕਿਸਤਾਨ ਵਿੱਚ ਨਾ ਦੋ ਬੰਦੇ ਸਾਈਕਲ ਤੇ, ਥੋੜੀ ਜਿਹੀ ਪੁਰਾਣੀ ਗੱਲ ਹੈ, ਸਾਈਕਲ ਤੇ ਜਾਣ ਡਏ ਹਨ ਤੇ ਹਨੇਰਾ ਥੋੜਾ ਥੋੜਾ ਹੋ ਗਿਆ ਤੇ ਉਹਨਾਂ ਨੂੰ ਨਾ ਪੱਠੇ ਲਾਗੋ ਦੀ ਲੰਘਣ ਡਏ ਹਨ ਤੇ ਦੋ ਬੰਦਿਆਂ ਨੇ ਵਿਖਾ ਕੇ ਨਾ ਪਿਸਟਲ ਤੇ ਕਹਿੰਦੇ ਨੇ ਚਲੋ ਸਾਡੇ ਨਾਲ, ਤੇ ਉਹ ਕਹਿੰਦੇ ਨੇ ਅਸੀਂ ਜੇ ਗਰੀਬ ਆ ਸਾਡੀ ਤਲਾਸ਼ੀ ਲੈ ਲਓ ਜਿਹੜੀ ਤੁਸੀਂ ਲੈਣੀ ਆ, ਸਾਡੇ ਤੇ ਕੋਲ ਹੀ ਕੁਛ ਨਹੀਂ। ਕਹਿੰਦਾ ਕੋਈ ਨੀ ਕੋਈ ਨੀ, ਸਾਡੇ ਜਰਾ ਬੌਸ ਨਾਲ ਗੱਲ ਕਰਿਓ ਆਣ ਕੇ। ਅੱਛਾ ਜੀ, ਉਹਨਾਂ ਨੂੰ ਪਤਾ ਨੀ ਕਿੱਧਰ ਨੂੰ ਲੈ ਗਏ ਤੇ ਹਫ਼ਤੇ ਬਾਅਦ ਉਥੇ ਹੀ ਉਹਨਾਂ ਨੂੰ ਛੱਡ ਗਏ ਤੇ ਉਹ ਮਤਲਬ ਕਿ ਉਹਨਾਂ ਦੇ ਨਾ ਜਿਸ ਤਰ੍ਹਾਂ ਕੋਈ ਸੱਟਾਂ ਸੁੱਟਾਂ ਲੱਗੀਆਂ ਹੁੰਦੀਆਂ ਨੇ ਮਾੜੀਆਂ ਮੋਟੀਆਂ ਝਰੀਟਾਂ ਝਰੂਟਾਂ ਜਿਹੀਆਂ, ਤੇ ਜਾਂ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਨਾ ਟਾਂਕੇ ਲੱਗੇ ਸਨ ਉਹਨਾਂ ਦੇ ਪੇਟ ਦੇ ਇੱਕ ਸਾਈਡ ਦੇ ਉੱਤੇ। ਉਹਨਾਂ ਬਾਅਦ ਚ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਸਾਡੀਆਂ ਕਿਡਨੀਆਂ ਕੱਢ ਲਈਆਂ ਨੇ, ਉਹ ਦੋਵਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਖੁਦਿਆ ਹਫ਼ਤਾ ਉਹਨਾਂ ਨੂੰ ਕਿੱਥੇ ਰੱਖਿਆ ਤੇ ਮੁੜ ਕੇ ਟਾਂਕੇ ਟੂਕੇ ਥੋੜੇ ਜਿਹੇ ਠੀਕ ਹੋਏ ਤੇ ਉੱਥੇ ਹੀ ਫਿਰ ਉਹਨਾਂ ਨੂੰ ਛੱਡ ਗਏ। ਪਾਕਿਸਤਾਨ ਤੇ ਇੰਡੀਆ ਕੋਈ ਸਾਡੇ ਵਿੱਚ ਇੱਕ ਲੀਕ ਹੈ, ਸਾਡੀ ਮੈਂਟੈਲਿਟੀ ਇੱਕੋ ਜਿਹੀ ਹੈ, ਅਸੀਂ ਇਕੱਠੇ ਹੀ ਰਹਿੰਦੇ ਰਹੇ ਹਾਂ, ਅੱਜ ਹੀ ਸਾਡੇ ਵਿੱਚ ਲੀਕ ਵੱਜੀ ਹੈ ਥੋੜੀ ਜਿਹੀ। ਜਦੋਂ ਤੱਕ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਨਹੀਂ ਦਏਗਾ ਕੁਝ ਵੀ ਬਦਲਣ ਵਾਲਾ ਨਹੀਂ ਜੇ। ਹਰ ਆਉਣ ਵਾਲਾ ਸਾਲ, ਮਹੀਨਾ, ਦਿਨ ਭੈੜਾ ਹੀ ਆਉਣਾ। ਕਿੰਨੀ ਦੇਰ, ਥੋੜੀ ਦੇਰ ਬਾਅਦ 100 ਸਾਲ ਹੋਣ ਲੱਗਾ ਸਾਨੂੰ ਆਜ਼ਾਦ ਹੋਇਆ ਨੂੰ, ਜਰਾ ਅੰਦਾਜ਼ਾ ਲਾ ਲਓ ਕਿਹੜਾ ਸਾਲ ਸਾਡੇ ਵਾਸਤੇ ਖੁਸ਼ੀਆਂ ਤੇ ਤਰੱਕੀ ਲੈ ਕੇ ਆਇਆ ਅੱਜ ਤੱਕ। ਸੱਜਣੋ, ਸੈਕਿੰਡ ਵਰਲਡ ਵਾਰ ਦੇ ਬਾਅਦ ਜਰਮਨ, ਜਪਾਨ, ਇੰਗਲੈਂਡ ਬਰਬਾਦ ਹੋ ਗਏ ਸਨ, ਤੱਪੜ ਰੋਲ ਗਏ ਸਨ, ਇੰਗਲੈਂਡ ਦੇ ਵੀ ਤੇ ਜਰਮਨੀ ਦੇ ਵੀ। ਖਾਣ ਨੂੰ ਆਲੂ ਤੱਕ ਇੱਥੇ ਹੈ ਨਹੀਂ ਸਨ, ਲੋਕਾਂ ਨੇ ਘਰਾਂ ਚੋਂ, ਘਰਾਂ ਦੇ ਵਿੱਚ ਆਪਣੇ ਚ ਬਿੱਲੀਆਂ ਮਾਰ ਕੇ ਖਾਧੀਆਂ, ਚੋਰੀ ਬਗਤਾਂ ਮਾਰ ਕੇ ਲਿਆ ਕੇ ਖਾਂਦੇ ਰਹੇ ਨੇ, ਗੰਢਿਆਂ ਦਾ ਸੂਪ ਬਣਾ ਬਣਾ ਪੀਂਦੇ ਰਹੇ ਨੇ, ਆ ਬ੍ਰੈਡ ਤੇ ਸਬਜ਼ੀਆਂ ਤੇ ਸੁਪਨਾ ਹੀ ਉਹ ਕਿੱਥੋਂ ਆਉਣੀਆਂ ਸਨ ਬ੍ਰੈਡ ਤੇ ਸਬਜ਼ੀਆਂ, 4 ਸਾਲ ਤੇ ਬੰਬਾਂ ਦੇ ਬੰਬ ਡਿੱਗਦੇ ਰਹੇ ਨੇ। ਇੰਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਸੀ, ਅੱਜ ਫੇਰ ਇਹ ਕੌਮਾਂ ਆਪਣੇ ਰੂਜ ਤੇ ਨੇ ਪੂਰੇ ਤੇ, ਕਿਉਂ? ਇਹਨਾਂ ਕੋਲ ਚੰਗੇ ਲੀਡਰ, ਚੰਗੀ ਮੈਨੇਜਮੈਂਟ, ਜਨਤਾ ਇਮਾਨਦਾਰ, ਕੰਮ ਲੜਾਈ ਤੋਂ ਬਾਅਦ ਕੰਮ ਕਰਨ ਵਾਲਿਆਂ ਬੱਚਿਆਂ ਵੀ ਔਰਤਾਂ ਨੇ ਵੀ ਘਾਟਾਂ ਪੂਰੀਆਂ ਕਰਨ ਵਾਸਤੇ ਇੱਕ ਦਿਨ ਵਿੱਚ 16-16, 15-15, 18-18 ਘੰਟੇ ਕੰਮ ਕੀਤਾ, ਰਾਤ ਦਿਨ 20-20 ਘੰਟੇ ਵੀ ਇਹਨਾਂ ਨੇ ਕੰਮ ਕੀਤਾ। ਮੈਂ ਖੁਦ ਉਹਨਾਂ ਲੋਕਾਂ ਨੂੰ, ਜਰਮਨ ਦੇ ਲੋਕਾਂ ਨੂੰ ਮਿਲਿਆ ਜਿਹੜੇ ਸੈਕਿੰਡ ਵਰਲਡ ਵਾਰ ਦੇ, ਜਿਨ੍ਹਾਂ ਨੇ ਆਪਣੇ ਜਿਸਮ ਤੇ ਹੰਢਾਈ ਸੀ ਸੈਕਿੰਡ ਵਰਲਡ ਵਾਰ, ਉਹ ਬੁਢਾਪੇ ਚ ਜਾਣ ਹੁਣ, ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਕੋਲੋਂ ਅਸੀਂ ਸੁਣਦੇ ਰਹੇ ਹਾਂ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ, ਕਿਹੜੇ ਕਿਹੜੇ ਦੁੱਖ ਉਹਨਾਂ ਨੇ ਵੇਖੇ ਆ, ਤੇ ਅੱਜ ਫੇਰ ਉਹ ਪੂਰੇ ਬਰਬਾਦ। ਜਿਹੜਾ ਜਰਮਨ ਸੀ ਆ ਛੱਡ ਕੇ ਨਾ, ਚਰਚ ਸਾਰੇ ਦਾ ਸਾਰਾ ਵਿਛਾ ਦਿੱਤਾ ਗਿਆ ਸੀ ਜ਼ਮੀਨ ਦੇ ਉੱਤੇ, ਤੇ ਉਹਨਾਂ ਦੀ ਇਕੋਨੋਮੀ ਕਿੰਨੀ, ਉਹਦੇ ਬਾਅਦ ਵੀ ਵੇਖ ਲਓ ਕਿੱਥੇ ਦੇ ਕਿੱਥੇ ਉਹ ਪਹੁੰਚੇ ਨੇ। ਹਾਂਜੀ, ਅੱਜ ਫੇਰ ਉਹ ਆਪਣੇ ਪੂਰੇ ਉਸੇ ਪਲੇਟਫਾਰਮ ਦੇ ਉੱਤੇ ਨੇ। ਸੱਜਣੋ ਡਰਾਈਵਰਾਂ ਦੇ ਹੱਥ ਵਿਚ, ਡਰਾਈਵਰ ਦੇ ਹੱਥ ਵਿਚ ਸਾਰੀ ਜਿੰਨੇ ਬੈਠੇ ਨੇ ਨਾ ਮਗਰ, ਮਤਲਬ ਕਿ ਸਫ਼ਰ ਕਰਨ ਵਾਲੇ, ਉਹਨਾਂ ਦਾ ਭਵਿੱਖ ਡਰਾਈਵਰ ਦੇ ਹੱਥ ਚ ਹੀ ਹੁੰਦਾ। ਉਹ ਚਾਹੇ ਮੰਜ਼ਿਲ ਤੇ ਪਹੁੰਚਾ ਦੇ ਤੇ ਜਾਂ ਉਹਨਾਂ ਨੂੰ ਦਰਿਆ ਚ ਸੁੱਟ ਦੇ। ਸਾਡੇ ਨਾ ਹੁਕਮਰਾਨ ਤੇ ਨਾ ਆਵਾਮ, ਪਹਿਲਾਂ ਤਾਂ ਮੈਂ ਹੁਕਮਰਾਨਾਂ ਦੀ ਗੱਲ ਕਰਦਾ ਰਿਹਾ, ਠੀਕ ਹੈ। ਜਿਸ ਤਰ੍ਹਾਂ ਦੇ ਸਾਡੇ ਹੁਕਮਰਾਨ ਨੇ ਉਦਾਂ ਦੀ ਸਾਡੀ ਜਨਤਾ। ਹੁਕਮਰਾਨਾਂ ਵੱਲ ਤੇ ਅਸੀਂ ਆਏ ਦਿਨ ਉਂਗਲਾਂ ਕਰਦੇ ਹਾਂ ਵੀ ਇਹ ਚੰਗੇ ਨਹੀਂ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ। ਤੇ ਸਾਡੀ ਜਿਹੜੀ ਜਨਤਾ ਉਹ ਕਿੱਦਾਂ ਦੀ ਹੈ? ਇਹਨਾਂ ਨਾਲੋਂ ਘੱਟ ਹੈ? ਉਹੀ ਚੀਜ਼ਾਂ ਨੇ। ਅਜੇ ਤੱਕ ਮਹਾਨ ਭਾਰਤ ਵਿਚ ਅਨਪੜ੍ਹਤਾ, ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆਹ ਦੋ ਚਾਰ ਸਟੇਟਾਂ ਕੱਢ ਲਓ ਤੇ ਇਹਨਾਂ ਸਟੇਟਾਂ ਵਿਚ ਵੀ, ਤੇ ਜੇ ਮੈਂ ਪੰਜਾਬ ਨੂੰ ਕਹਿੰਦਾ ਚਲੋ ਪੰਜਾਬ ਨੂੰ ਛੱਡ ਦਿਓ, ਚਲੋ ਉਹ ਸਾਡੇ ਵੀ ਤੇ ਸਾਧਾ ਨੇ ਡੇਰਿਆਂ ਦੇ ਉੱਤੇ ਢਿੱਲ ਸੁੱਟਣ ਨੂੰ ਜਗ੍ਹਾ ਹੈ ਨੀ। ਆ ਜੰਤਰ ਮੰਤਰ, ਤਾਂਤਰਿਕ, ਫਲਾਂ, ਢੀਂਗ, ਯੇ ਵੋ, ਕਿੰਨੀਆਂ ਕਾਰੋਬਾਰ ਚੱਲੇ ਨੇ, ਕਿੰਨੇ ਕਿੰਨਾ ਕੁਛ ਲੋਕਾਂ ਨੂੰ ਕਿਹੜਿਆਂ ਭੁੰਬਲ ਭੂਸਿਆਂ ਚ ਪਾਇਆ ਚਲਾ ਜਾਣ ਡਿਆ ਹੈਗਾ। ਫਿਰ ਰੋਟੀ ਪੱਕਦੀ ਹੋਏਗੀ ਨਾ ਇੱਥੇ, ਡਿਵੈਲਪ ਤੇ ਨਹੀਂ ਨਾ ਅਸੀਂ। ਆ ਜਿਨ੍ਹਾਂ ਨੂੰ ਅਸੀਂ ਪੰਜ ਸਾਲ ਚੰਗਾ ਮਾੜਾ ਕਹਿੰਦੇ ਹਾਂ, ਇਹ ਪੰਜਾਂ ਸਾਲਾਂ ਬਾਅਦ ਫਿਰ ਇਹ ਵੋਟਾਂ ਪਾ ਕੇ ਜਿੱਤ ਜਾਂਦੇ ਨੇ। ਬੁੱਧੂ ਕੌਣ ਆ? ਜਨਤਾ ਬੁੱਧੂ ਹੈ, ਹੱਦ ਦਰਜੇ ਦੀ। ਇਹ ਚਲਾਕ ਨੇ, ਤਮਾਸ਼ਾ ਕਰਨ ਵਾਲੇ ਲੋਕ ਨੇ, ਡਰਾਮੇਬਾਜ ਲੋਕ ਨੇ। ਤਾਂ ਹੀ ਇਹ ਸਟੇਜ ਤੇ ਆਣ ਕੇ ਮੂੰਹ ਚ ਜੋ ਹੁੰਦਾ ਕਹਿ ਦਿੰਦੇ ਨੇ। ਓਏ, ਜੇ ਇਹਨਾਂ ਦੇ ਅੱਗੇ ਬੰਦੇ ਖਲੋਤੇ ਹੋਣ, ਇਹਨਾਂ ਦੀ ਕੀ ਯੁਰਤ ਹੈ ਜੋ ਇਹਨਾਂ ਦੇ ਮੂੰਹ ਚ ਆਏ ਕਹੀ ਚਲੇ ਜਾਣ। ਤਿੰਨ ਤਿੰਨ ਘੰਟੇ ਬੋਲੀ ਜਾਂਦੇ ਨੇ, ਡੇਢ ਡੇਢ ਘੰਟਾ ਬੋਲੀ ਜਾਂਦੇ ਨੇ। ਤੇ ਪਿੱਛੇ ਬੋਲਣ ਵਾਲਿਆਂ ਦੇ ਪਿੱਛੇ ਨਾ ਦਸ ਤਮਾਸ਼ਬੀਨ ਵੀ ਸਟੇਜ ਤੇ ਖਲੋਤੇ ਹੁੰਦੇ ਨੇ, ਉਹ ਤਾੜੀ ਮਾਰਨੀ ਸ਼ੁਰੂ ਕਰਦੇ ਨੇ। ਹੈ ਤੇ ਇਹਨਾਂ ਨੂੰ ਤਾੜੀ ਮਾਰਦਿਆਂ ਵੇਖ ਕੇ ਅੱਗੇ ਜਿਹੜਾ 40,000 ਬੰਦਾ ਬੈਂਦਾ ਹੁੰਦਾ ਉਹ ਤੋਂ ਵੀ ਤਾੜੀਆਂ ਮਾਰਨ ਲੱਗ ਜਾਏਗਾ। ਉਦੋਂ ਪਿਛਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜੀ ਗੱਲੋਂ ਤਾੜੀਆਂ ਵੱਜੀਆਂ, ਕਿਉਂਕਿ ਉਹਨਾਂ ਨੇ ਸਟੇਜ ਤੇ ਵੱਜਦੀਆਂ ਵੇਖੀਆਂ ਨੇ। ਤਾਂ ਇਹ ਸਭ ਜਾਦੂਗਰ ਨੇ, ਡਰਾਮੇਬਾਜ ਨੇ ਸਾਰੇ। ਦਿਹਾੜੀ ਤੇ ਬੰਦੇ ਤੁਸਾਂ ਲਿਆਂਦੇ ਨੇ, ਤਾੜੀਆਂ ਮਾਰਨ ਵਾਲੇ ਵੀ ਦਿਹਾੜੀ ਤੇ ਲਿਆਂਦੇ ਨੇ ਤੁਸਾਂ। ਹਾਂਜੀ, ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ 300-400-500 ਦੇ ਬੰਦਾ ਲਿਆਂਦਾ, ਕਿਹੜੇ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ, ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ। ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ ਨੂੰ ਰੋਟੀ ਪਾਣੀ। ਜਿਹੜੇ ਜਿਨ੍ਹਾਂ ਨੇ ਇੰਨੇ ਨਾਰੇ ਲਾਉਣੇ ਨੇ, ਇੰਨੇ ਸੰਗ ਪਾੜਦੇ ਨੇ, ਉਹਨਾਂ ਦੇ ਜਿਹੜੇ ਸੰਘ ਚ ਖੁਰਕ ਹੁੰਦੀ ਆ ਤੇ ਉਹਨਾਂ ਨੂੰ ਪੈਗ ਵੀ ਤਾਂ ਰਾਤ ਨੂੰ 4-4 ਰੁਪਇਆ ਦੇ ਦੇਣਾ ਇਹਨਾਂ ਨੇ। ਤੇ ਦੂਜੋ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਨੂੰ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਂ ਕੈਮਰਾ ਮਾਰ ਕੇ ਵਿਖਾਓ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਦੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ, ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ, ਕਿਉਂਕਿ ਡੇਰਿਆਂ ਵਿਚ ਮੂਰਖ ਵੋਟਾਂ ਦੇ ਢੇਰ ਲੱਗੇ ਨੇ। ਹੈ ਲੀਡਰਾਂ ਨੂੰ ਵੋਟਾਂ ਵਾਸਤੇ ਮੂਰਖਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਕਲ ਵਾਲੇ ਨਖਰੇ ਬੜੇ ਕਰਦੇ ਨੇ, ਅਕਲ ਵਾਲੇ ਤੇ ਅੱਗੋਂ ਕੁਐਸਚਨ ਕਰਨ ਲੱਗ ਪੈਂਦੇ ਨੇ ਵੀ ਤੈਨੂੰ ਕਿਉਂ ਵੋਟ ਪਾਈ ਹੈ, ਕਾਹਦੇ ਵਾਸਤੇ ਪਾਈ ਹੈ, ਤੂੰ ਕੀ ਕੀਤਾ, ਤੇਰੀ ਕੁਆਲੀਫਿਕੇਸ਼ਨ ਕੀ ਹੈ। ਤੇ ਉਹ ਇਹ ਜਿਹੜਾ ਅਨਪੜ੍ਹ ਜਿਹਾ ਨਾ, ਇਹਨੂੰ ਜ਼ਰੂਰਤ ਹੀ ਕੀ ਹੈ ਕਿਸੇ ਅਕਲ ਵਾਲੇ ਨਾਲ ਗੱਲ ਕਰਨ ਦੀ। ਪੈਸੇ ਕੱਢੇਗਾ ਤੇ ਸਾਰਾ ਪਿੰਡ ਆਪਣਾ ਮਗਰ ਲਾ ਲਏਗਾ, ਦੂਜਾ ਪਿੰਡ ਵੀ ਮਗਰ ਲਾ ਲਏ। ਇਹਨੂੰ ਕੀ ਲੋੜ ਹੈ ਸਿਰਕ ਪਾਉਣ ਦੀ ਅਕਲਾਂ ਵਾਲਿਆਂ ਦੇ ਨਾਲ। ਸੱਜਣੋ, ਕਿਸੇ ਵੀ ਕੈਂਡੀਡੇਟ ਦੀ ਜਿੱਤ ਜਾਂ ਹਾਰ ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦਾ। ਇੰਡੀਆ ਦੀ ਗੱਲ ਕਰ ਰਿਹਾ, ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦੀ ਹੈ, ਕਿਉਂਕਿ ਜੇ ਕੋਈ ਬੇਈਮਾਨ ਲੀਡਰ ਜਿੱਤ ਗਿਆ ਤੇ ਉਹਨੂੰ ਮੂਰਖਾਂ ਨੇ ਜਿਤਾਇਆ, ਜੇ ਕੋਈ ਨੇਕ ਇਲੈਕਸ਼ਨ ਹਾਰ ਗਿਆ ਤੇ ਦੋਸਤੋ ਉਹਨੂੰ ਮੂਰਖਾਂ ਨੇ ਹਰਾਇਆ। ਇਹ ਜਿਹੜੇ ਮੂਰਖ ਨੇ ਨਾ, ਇਹ ਬੜਾ ਵੱਡਾ ਰਾਜਨੀਤੀ ਵਿੱਚ ਰੋਲ ਅਦਾ ਕਰ ਰਹੇ ਨੇ, ਬਹਿਜਾ ਬਹਿਜਾ ਕਰਾਈ ਜਾਣ ਰਹੇ ਨੇ। ਹਾਂਜੀ, ਤੇ ਦੋਸਤੋ ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ 5-10 ਮਿੰਟ ਦੀ, ਤੇ ਆ ਲਓ ਤੁਸੀਂ ਨਾ ਪੋਸਟ ਦੀ ਥਾਣੇ ਵਿੱਚ ਅਸਲੋਂ ਜਿਹੜਾ ਪੋਸਟ ਦੀ
1: ਖੜਕੀ ਬਾਹੋਂ ਫੜਕੇ ਬਈ ਪੀਲੀ ਗਲੀ ਵਿੱਚ ਹੋ
2: ਗਿਆ,
1: ਗਲੀ ਵਿੱਚ ਹੋ ਗਿਆ
2: ਨਹੀਂ ਮਰ ਗਿਆ 10 ਸਾਲਾਂ ਬਾਅਦ ਪਿੰਡ ਵਿੱਚ।
3: ਗਲੀਆਂ ਧਾਗੇ ਨੂੰ ਚੌੜੀਆਂ ਹੋਈਆਂ ਪਈਆਂ
2: ਵੇ ਪੋਸਟੀਆਂ।
3: ਮਾਈ ਨੂੰ
2: ਮੈਂ ਮਰ ਜਾਵੇ ਤੂੰ ਕਿੱਥੋਂ ਮੈਂ ਤਾਂ ਦੂਰੋਂ ਪਛਾਣ ਦੀ ਆ ਵੀ ਕੌਣ ਤੁਰਿਆ ਆਉਂਦਾ।
3: ਮੈਂ ਤੈਨੂੰ ਪਛਾਣ
2: ਇੱਕ ਵਾਰ ਕਰਤੀ 10 ਸਾਲਾਂ ਬਾਅਦ ਆਪਣਾ ਆ ਗਿਆ
3: ਆਪਣੇ ਪਿੰਡ ਚ ਆ।
2: ਉੱਥੇ ਚੰਗਾ ਭਲਾ ਬੈਠਾ ਸੀ
3: ਚੰਗਾ ਭਲਾ ਮਾਈ ਨੂੰ ਉੱਥੇ ਕਿਹੜਾ ਬੰਦਾ ਚੰਗਾ ਫਲ ਹੈ ਜੀ?
2: ਕਿਉਂ ਕੀ ਗੱਲ?
3: ਜਿਹਨੂੰ ਪੁੱਛੋ ਮੈਂ ਕੰਮ ਤੋਂ, ਜਿਹਨੂੰ ਪੁੱਛੋ ਮੈਂ ਕੰਮ ਤੋਂ
2: ਆਇਆ,
3: ਜਿਹਨੂੰ ਪੁੱਛੋ ਮੈਂ ਕੰਮ ਤੇ ਚੱਲੇ।
2: ਸੱਚੀ ਗੱਲ
3: ਮਾਈ ਨੂੰ ਆਪਣੇ ਪਿੰਡ ਚ ਦੇਖਿਆ ਐ ਲੱਗਦਾ ਜਿਵੇਂ ਕਦੇ ਕੋਈ ਕੰਮ ਤੇ ਗਿਆ ਹੀ
2: ਆਪਣੇ ਪਿੰਡਾਂ ਵਾਲੇ ਕੰਮ ਘੱਟ ਕਰਦੇ ਆ। ਬਈ ਸਰਪੰਚ ਜਿਹੜਾ ਤੂੰ ਉੱਥੇ ਬਈ ਪਿੰਡ ਆਪਣੇ ਗਿਆ ਵਨਕੂਵਰ ਉਹਨੇ ਪਿੰਡ ਚ ਪੈਸੇ ਭੇਜੇ।
3: ਕਿਹੜਾ ਸਰਪੰਚ?
2: ਸਰਪੰਚ ਆਪਣਾ
3: ਬੁੱਗੀਪੁਰੇ
2: ਵਾਲਾ
3: ਮਾਈ ਮੋਹਣੋ। ਮੈਂ ਚਾਹੇ ਕੱਲ ਹੀ ਬੁੱਗੀਪੁਰੇ ਜਾ ਕੇ ਆਏ।
2: ਬੁੱਗੀਪੁਰੇ ਦੀ ਤਾਂ ਹਾਲਤ ਬਦਲੀ ਪਈ ਹੈ, ਤੈਨੂੰ ਮਹੀਨਾ ਹੋ ਗਿਆ ਗਈ ਨੂੰ। ਗਲੀਆਂ ਪੱਕੀਆਂ, ਹਸਪਤਾਲ ਬਣੇ ਪਏ, ਟੋਇਲਟ ਬਣੇ ਪਈਆਂ।
3: ਓਏ ਉਹ ਤਾਂ ਵੱਖਰੀ ਗੱਲ ਹੈ ਮਾਈ ਮੋਹਣੋ, ਪਹਿਲਾਂ ਦੱਸਦੇ ਤਾਂ ਨੌਂ ਕਿਹਨੇ ਰੱਖਿਆ ਬੁੱਗੀਪੁਰੇ? ਪੁਰਾਣੇ ਬਜ਼ੁਰਗ ਕਈ ਨਾ ਬੰਦੇ ਬੁੜੇ ਲੁੱਚੇ ਹੁੰਦੇ ਸੀ,
2: ਆਪਣੇ ਆਪਣੀ ਗੱਲ
3: ਬਹੁਤ ਚੰਗੇ ਬੁੜੇ ਸੀ। ਬੁੱਗੀਪੁਰਾ ਮਾਈ ਮੋਹਣ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਤੈਨੂੰ ਨੌਂ ਦੱਸਦੇ ਆ, ਤੂੰ ਖੜੀ ਖੜੀ ਕਰਕੇ ਪਰ ਮੈਂ ਨੀ ਦੱਸਣਾ, ਕੱਟ ਪਊ ਮੇਰੇ।
2: ਕੋਈ ਨਾ ਦੱਸ
3: ਮਾਈ ਮੋਹਣ ਪਰਸੋਂ ਮੈਂ ਬੁੱਗੀਪੁਰੇ ਜਾਇਆ। ਹਾਂ, ਉਹ ਸਰਪੰਚ ਤੁਹਾਨੂੰ ਕੀ ਕਹਿੰਦੇ?
2: ਉਹ ਕਹਿੰਦਾ ਮੈਂ ਪੈਸੇ ਬਹੁਤ ਭੇਜੇ ਤੇ ਪਿੰਡ ਬੜਾ ਹੀ ਸੁਧਰਿਆ ਪਿਆ, ਹਸਪਤਾਲ ਵੀ ਬਣ ਗਿਆ, ਸਕੂਲ ਬਣ ਗਿਆ, ਟੋਇਲਟਾਂ ਬਣ ਗਈਆਂ, ਟੋਇਲਟ ਬਣ ਗਈਆਂ, ਟੋਇਲਟਾਂ ਪਿੰਡਾਂ ਵਾਲੇ।
3: ਮਾਈ ਮੋਹਣ ਉਹਨੇ ਪੈਸੇ ਭੇਜੇ ਫਸਲ ਨੀ ਜਾਂ ਕੋਈ ਸਿੱਖਾ ਗਿਆ? ਉਹ ਸਿੱਖਾ ਕਬੂਨੀ ਮਾਈ ਮੋਹਣ ਮਾੜਾ ਮੋਟਾ ਦਾ ਕੰਮ ਹੋਇਆ, ਸੜਕਾਂ ਵੀ ਉਹ ਨਹੀਂ, ਟੋਇਲਟਾਂ ਟੂਲਟਾਂ ਕੱਖ ਨੀ, ਦੂਰ ਟੋਬਾ ਹੀ ਦੀਂਦਾ। ਮਾਈ ਮੋਹਣ ਤੈਨੂੰ ਗੱਲ ਦੱਸ
2: ਦੱਸਣਾ
3: ਇਹ ਦਿਨ ਦੱਸੀ ਨਾ
2: ਨਹੀਂ ਦੱਸੀ
3: ਮਾਈ ਮੋਹਣ ਪੂਰੇ ਨੂੰ ਕੰਨ ਕਰ ਇਹ ਨੀ ਖੱਬਾ ਮਾਈ ਮੋਹਣ ਮੈਂ ਪਰਸੋਂ ਗਿਆ ਉਵੇਂ ਸਾਰਾ
2: ਕੁਛ
3: ਉਵੇਂ ਸੜਕਾਂ
2: ਵਰਗੀ
3: ਮਾਈ ਮੋਹਣ ਅੱਧਾ ਪਿੰਡ ਹੁਣ ਤੈ ਕੀ ਸੀ ਕਰਦਾ ਨਿਆਣੇ ਮਾਈ ਮੋਹਣ ਕੀਸੀ ਕਰ ਕਰਕੇ ਅੱਗੇ ਅੱਗੇ ਹੋਏ ਮਾਈ ਮੋਹਣ ਮੈਂ ਤਾਂ ਤਰਸ ਗਿਆ ਸੀ ਇੱਥੇ ਆਉਣ।
2: ਮੈਂ ਕਹਿੰਦੀ ਪਿੰਡਾਂ ਦੇ ਨਾਂ ਦੱਸ ਆਪਣੇ ਤੋਂ।
3: ਪਿੰਡਾਂ ਦੇ ਨਾਂ ਤਾਂ ਦੱਸ ਦੂੰ, ਮੈਂ ਸੋਚਦਾ ਵੀ ਜਦ ਮੈਂ ਉੱਥੇ ਸੀ ਨਾ ਮਾਈ ਮੋਹਣ ਮੈਂ ਕਹਿੰਦਾ ਭੋਰਾ ਮਜ਼ਾ ਨੀ ਆਇਆ
2: ਸੋਹਣਾ,
3: ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ ਮਾਈ ਮੋਹਣ ਚਿੱਕੜ ਨੂੰ ਤਰਸ ਮਾਈ ਮੋਹਣ ਜਾਂ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਵਾਂ ਬੜਾ ਯਾਦ ਮਾਈ ਮੋਹਣ ਹੋਰ ਸੀ ਤੇ ਗੁਸਲਖਾਨੇ ਤੂੰ ਦੇਖੇ ਤੂੰ ਗਈ ਹੈ ਕਈ ਸਵਾਦ ਨੀ ਟੱਬ ਮਾਈ ਮੋਹਣ ਹੋਰਾ
2: ਗੁਸਲਖਾਨੇ
3: ਪੜਦਾ ਜੀ ਮੈਂ ਕਹਿੰਦਾ ਕੋਟਾ ਵੀ ਨੀ ਹੋਣ ਦਾ ਤਿੰਨ ਵਾਰੀ ਤਾਂ ਮੈਂ ਚਿਲਕ ਡਿੱਗਦਾ ਮਾਈ ਮੋਹਣੋ ਗੱਲ ਦੱਸਾਂ ਸਾਡੇ ਘਰ ਨਾ
2: ਦੱਸੀ
3: 6-6 ਮਹੀਨੇ ਹੋ ਜਾਂਦੇ ਮੈਨੂੰ ਗਿੱਟੇ ਮਲਿਆਂ ਨੂੰ
2: ਗਿੱਟੇ ਮਲਣੀ ਕੋਟਾ ਹੋਣਾ ਇਹਨੇ
3: ਮਾਈ ਮੋਹਣ ਆਪਣੇ ਦੇਸ਼ ਦਾ ਗੁਸਲ
2: ਖਾਨਾ
3: ਮੈਂ ਕਿਹਾ ਛਾਤੀ ਨੀ ਹੁੰਦੀ
2: ਹਵਾਹਾਰ
3: ਗੜਦੀਆਂ ਕੰਧਾਂ ਚ ਮਾਰੇ ਬੰਦੇ ਨਾਲੇ ਪਾਠ ਮਜ਼ਾ ਆਇਆ ਨਾ ਮਾਈ ਨੂੰ 10 ਸਾਲਾਂ ਬਾਅਦ ਠੰਡੇ ਪਾਣੀ ਨਾਲ ਨਹਾਤਾ ਮੈਂ ਹੁਣ।
2: ਅੱਛਾ
3: ਹਾਂਜੀ ਲੁਤਫ ਆ ਗਿਆ, ਗਰਮੀ ਬੜੀ ਹੈ ਪਰ ਇਹ ਜੇ ਮੌਸਮ ਚ ਆਉਣਾ ਨੀ ਚਾਹੀਦਾ
2: ਕੋਈ ਨਾ ਗੱਡੀਆਂ
3: ਮਾਈ ਨੂੰ ਨਾ ਤੂੰ ਸਵੇਰੇ ਸਵੇਰੇ ਆਹ ਹੱਥ ਚ ਦਾਤਣ
2: ਨਾ ਮੈਂ ਤਾਂ ਤੈਨੂੰ ਕੀ ਦੱਸਾਂ ਵੇ ਆਪਣੇ ਪਿੰਡ ਦਾ ਜਿਹੜਾ ਉਹ ਲੱਲੂ ਆ ਨਾ ਮੁੰਡਾ ਉਹ ਬੜਾ ਅੱਜ ਕੱਲ੍ਹ ਬਣਿਆ ਹੋਇਆ ਹੁਸ਼ਿਆਰ ਆਪਣੇ ਆਪ ਚ ਉਹ ਕੱਲ ਜਾ ਕੇ ਆਪਣੇ ਸਰਪੰਚ ਦੇ ਪੁਰਾਣੇ ਸਰਪੰਚ ਦੇ ਸਾਰੇ ਡੱਬ ਨੂੰ ਕੁੱਟਿਆ ਆ ਮੈਂ ਹੁਣ ਚੱਲੀ ਆ ਥਾਣੇ ਰਿਪੋਰਟ ਲਿਖਾਉਣ ਤੇ ਥਾਣੇ ਵਾਲੇ ਰਿਪੋਰਟ ਲਿਖਦੇ ਹੀ ਨੀ
3: ਥਾਣੇ ਵਾਲੇ ਲਿਖਦੇ ਨੀ
2: ਨਾ
3: ਉਹਨਾਂ ਦੀ ਇਹ ਮਜ਼ਾਲ
2: ਹੋਰ ਮੈਂ ਤਾਂ ਹੈਰਾਨ ਆ ਕਹਿੰਦੇ ਤੁਹਾਨੂੰ ਤਾਂ ਪਤਾ ਨੀ ਰਿਪੋਰਟ ਲਿਖ ਕੇ ਪਤਾ ਨੀ
3: ਬਾਹਰ ਥਾਣੇ ਨੇ ਕਿਆ ਬਾਤ
2: ਮੈਡਮ ਸਰ
3: ਮਾਈ ਮੋਹ ਜਿਵੇਂ ਕਸੂਰ ਕੀਤਾ ਹੋਵੇ ਹੁਣ ਵੀ ਜਨਾਬ ਕਹਿੰਦੇ ਇੱਥੇ ਤਾਂ ਮਾਈ ਮੋਹ ਪੁੱਛ ਨਾ ਪੁੱਛੋ ਹਾਂ ਹੁਣ ਲਿਖਾਉਣੀ ਹੈ ਰਿਪੋਰਟ
2: ਮੈਂ ਰਿਪੋਰਟ ਲਿਖਾਉਣੀ ਹੈ ਮੈਂ ਜਾ ਕੇ ਰਿਪੋਰਟ ਲਿਖਾਉ ਥਾਣੇ ਮੈਂ
3: ਮਾਈ ਮੋਹ ਮੈਂ ਨਵਾਂ ਨਵਾਂ ਆਇਆ ਕੋਈ ਕਿਸੇ ਨੂੰ ਸਕੂਲ ਲਿਜਾਂਦਾ ਕੋਈ ਗੁਰਦੁਆਰੇ ਮੈਨੂੰ ਤੂੰ ਥਾਣੇ ਲੈ ਚੱਲੀ
2: ਥਾਣੇ ਮਹਿਣੇ ਆਪਾਂ ਰਿਪੋਰਟ ਲਿਖਾਇਆ ਪਹਿਲਾਂ ਜਾ ਕੇ
3: ਮਾਈ ਮੋਹ ਜਾਣਾ ਚਲੋ ਬਸ ਚੱਲੀ।

0: ਨਵੀਂ ਗੱਲ ਦੇ ਮਾਈ ਨੂੰ ਥਾਣੇ ਦੇ ਬਾਹਰ ਲਿਖਿਆ ਹੋਇਆ ਜੀ ਆਇਆ
1: ਆਹੋ ਜੀ
0: ਮਾਈ ਮੁੜ ਮੈਨੂੰ ਇਹ ਦੱਸ ਨਾ ਜੀ ਆਇਆ ਨੂੰ ਇੱਕ ਜੰਝ ਘਰ ਹੈ ਅੰਦਰ ਸੰਘਿਆੜਾ ਦੀ ਆਵਾਜ਼ ਆਉਂਦੀ ਮੈਨੂੰ ਨੀ ਪਤਾ ਮੈਂ ਇੱਕ ਕਿਲੋਮੀਟਰ ਤੁਰ ਕੇ ਜ਼ਰੂਰ ਆਇਆ ਮਾਈ ਮੋਹ ਥਾਣੇ ਮੈਂ ਬਾਰੇ ਕਹਿੰਦੇ ਕਹਿੰਦੇ ਥਾਣਾ ਮੈਂ ਬਾਹਰ
1: ਪੈਣਾ ਥਾਣਾ
0: ਮੈਂ ਬਾਹਰ ਪੈਣਾ ਭੁੱਖੇ ਰਹਿਣ ਨਾ ਕੁਝ ਲੈਣਾ ਨਾ ਕੁਝ ਮਾਈ
2: ਵਾਲੇਕੁਮ ਸਲਾਮ ਜੀ ਸੁਣਾਓ ਖੈਰੀਅਤ ਠੀਕ ਹੋ ਵਾਤੋ ਕੀ ਠੀਕ ਠਾਕ ਸਾਡੇ ਕੋਲ ਸਰਦੀ ਜੇ ਅੱਜ ਧੁੱਪ ਸੁੱਪ ਕੋਈ ਨੀ ਝੜੀ ਜੀ ਠੀਕ ਹੈ ਜੀ ਜੀ ਜੀ ਹੋ ਰਹੀ ਹੈ ਬਸ ਹਾਲੀ ਖਿੜੇ ਨੇ ਜੀ ਜੀ ਜੀ ਸੋਹਣਾ ਪਾਕਿਸਤਾਨ ਬਸ ਕਈ ਲੋਕ ਕੁਝ ਬਣਾ ਛੱਡਣਾ ਚਾਹੁੰਦੇ ਨੇ ਅੱਲਾ ਤਾਲਾ ਬਚਾਇਆ ਜੀ ਉਹ ਤੇ ਹੁਣ ਘੱਟ ਗਿਆ ਜੇ ਉਹ ਜਿਹੜਾ ਉਹ ਦੋ ਤਿੰਨਾਂ ਦਿਨਾਂ ਤੋਂ ਆਈਡੀ ਦੀ ਵਜ੍ਹਾ ਤੋਂ ਦੋਵੇਂ ਘਰ ਜਿਹੜੇ ਨੇ ਆਰਾਮ ਨਾਲ ਬੈਠੇ ਸਨ ਗੁਆਂਢੀਆਂ ਨਾਲ ਜਿਹੜਾ ਉਹ ਅੱਛੇ ਤਲਕਾਤ ਹੋਣੇ ਚਾਹੀਦੇ ਨੇ ਉੱਥੇ ਸਮਝ ਨਹੀਂ ਉਹ ਸਾਡੇ ਇੱਕ ਪੰਜਾਬੀ ਚ ਫਿੱਕਾ ਬੋਲਦੇ ਨੇ ਹਲੇ ਤੁਹਾਡੇ ਵੱਲ ਬੋਲਦੇ ਨੇ ਕਿ ਨਹੀਂ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਤੁਹਾਡੇ ਵੱਲ ਨਹੀਂ ਹਰੇ ਬੋਲਦੇ ਸਾਡੇ ਵੱਲ ਬੋਲਦੇ ਨੇ ਕਿ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਉਹ ਇੰਨੇ ਨੇੜੇ ਦੇ ਦੂਰ ਦੇ ਤੁਹਾਨੂੰ ਉਹ ਬਣੀ ਤੇ ਦੂਰ ਦੇ ਸੱਜਣ ਨੂੰ ਤੇ ਪਤਾ ਜੇ ਤੁਹਾਡੇ ਤਾਂ ਕੱਪੜ ਦੀ ਬੜਾ ਟਾਈਮ ਲੱਗਣਾ ਤੇ ਨੇੜੇ ਦੇ ਸੱਜਣ ਇਨਸਾਨੀ ਹਮਦਰਦੀ ਤੇ ਭੱਜ ਵਗਣਾ ਯਾਰ ਇਹਦਾ ਐਕਸੀਡੈਂਟ ਹੋਇਆ ਜਾਂ ਇਹਦਾ ਇਸ ਵੇਲੇ ਕੋਈ
3: ਵਾਕਿਆ ਗੁਆਂਢੀਆਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਰਿਸ਼ਤੇਦਾਰ ਜਿਹੜੇ ਨੇ ਨਾ ਉਹਨਾਂ ਨੇ ਤੇ ਕਿਤੇ ਟਾਈਮ ਸਿਰ ਆਉਣਾ ਦੂਰ ਜੀ ਨੇ ਤੁਹਾਡੇ ਸੱਕੇ ਰਿਸ਼ਤੇਦਾਰ ਜਾਂ ਧੀਆਂ ਪੁੱਤਰ ਵੀ ਸਰਵਿਸਾਂ ਕਰਦੇ ਨੇ ਦੂਰ ਨੇੜੇ ਪਰ ਜਿਹੜਾ ਗੁਆਂਢੀ ਹੈ ਉਹ ਤੇ ਤੁਹਾਡੇ ਕੋਲ ਆ ਉਹ ਤੇ ਉਸੇ ਵੇਲੇ ਪੁੱਜ ਸਕਦਾ ਤੁਹਾਡੇ ਕੋਲ
2: ਜੀ ਬਿਲਕੁਲ ਬਿਲਕੁਲ ਨਹੀਂ ਅਸਾਂ ਵੇਖਿਆ ਵੀ ਜੇ ਸਾਡੀਆਂ ਭੰਡੀਆਂ ਵੀ ਰਹੀਆਂ ਨੇ ਬੜੇ ਮਤਲਬ ਵਹਿਰ ਵੀ ਰਹੇ ਨੇ
3: ਅੱਛਾ
2: ਤੇ ਔਖੇ ਵੇਲੇ ਜਿਹੜੇ ਨੇ ਉਹ ਭਾਈ ਜਿਨ੍ਹਾਂ ਨਾਲ ਭੰਡੀਆਂ ਲੜਾਈਆਂ ਸਨ ਉਹ ਭੱਜਦੇ
3: ਅੱਛਾ ਜੀ ਅੱਛਾ ਬਿਲਕੁਲ
2: ਅੱਛਾ
3: ਗੁਆਂਢੀ ਇਸ ਕਰਕੇ ਮਤਲਬ ਕਿ ਵਾਕਿਆ ਹੀ ਗੁਆਂਢ ਨਾਲ ਕਦੀ ਵੀ ਨਹੀਂ ਵਿਗਾੜਨੀ ਚਾਹੀਦੀ ਗੁਆਂਢ ਨਾਲ ਹਮੇਸ਼ਾ ਫਰੈਂਡਲੀ ਰਹਿਣਾ ਸਭ ਤੋਂ ਪਹਿਲਾਂ
2: ਔਰ ਕੋਈ ਮੁਲਕ ਗੁਆਂਢੀਆਂ ਨਾਲ ਪੰਗੇ ਲੈ ਕੇ ਤੇ ਤਰੱਕੀ
3: ਨਹੀਂ ਕਰ ਸਕਦਾ ਬਿਲਕੁਲ ਠੀਕ ਫਰਮਾਇਆ ਤੁਸੀਂ ਬਿਲਕੁਲ ਠੀਕ ਫਰਮਾਇਆ ਸੋ ਇਸ ਕਰਕੇ ਆਪਣੇ ਮੁਹੱਲੇ ਵਿਚ ਘੱਟ ਤੋਂ ਘੱਟ ਆਪਣੇ ਵੇਖੋ ਜੇ ਸਾਡੀ ਬਾਜ਼ਾਰ ਵਿਚ ਕਿਸੇ ਨਾਲ ਝਗੜਾ ਹੋ ਜਾਂਦਾ ਰੇਲਵੇ ਸਟੇਸ਼ਨ ਤੇ ਹੋ ਜਾਂਦਾ ਜਾਂ ਬੱਸ ਵਿਚ ਜਾਂ ਟ੍ਰੇਨ ਚ ਉਹ ਕੋਈ ਕਿਸੇ ਪਾਸੇ ਦਾ ਉਹ ਕਦੇ ਤੁਰ ਗਿਆ ਅਸੀਂ ਕਿਤੇ ਤੁਰ ਕੇ ਮੁੜ ਕੇ ਮਿਲਣਾ ਨਹੀਂ ਪਰ ਜੇ ਗੁਆਂਢ ਨਾਲ ਸਾਡਾ ਇੱਟ ਖਿੜਕਾਰ ਹੋਏਗਾ ਉਹ ਤੇ ਰੋਜ਼ ਮੱਥੇ ਲੱਗਣੇ ਨੇ
2: ਜੀ ਬਿਲਕੁਲ ਬਿਲਕੁਲ ਵੇਖੋ ਹੁਣ ਇੰਡੀਆ ਪਾਕਿਸਤਾਨ ਜਿੰਨਾ ਪੈਸਾ ਅਸਲੇ ਤੇ ਲਾ ਛੜਿਆ ਤੇ ਦਫਾ ਉੱਤੇ 17-75 ਸਾਲਾਂ ਵਿਚ ਇੰਨਾ ਜੇ ਇੱਥੇ ਪ੍ਰਕਿਰਿਆਤੀ ਕੰਮਾਂ ਤੇ ਲੜਦਾ ਲੜਾਈਆਂ ਨਾ ਹੁੰਦੀਆਂ ਦੂਆਂ ਦਾ ਜਿਵੇਂ ਯੂਰੋਪੀਅਨ ਮੁਲਕਾਂ ਦੇ ਪਲਕ ਨਹੀਂ ਅਮਰੀਕਾ ਕੈਨੇਡਾ ਦੇ ਨੇ ਇੰਝ ਹੁੰਦੇ ਤੇ ਸਾਨੂੰ ਇਹ ਬਾਹਰ ਪ੍ਰਦੇਸ਼ ਦੇ ਧੱਕੇ ਖਾਣੇ ਪੈਂਦੇ ਸਨ ਉੱਥੇ ਤੇ ਇੰਨੇ ਮਿਸਾਇਲ ਨੇ ਇੰਨਾ ਕੁਝ ਸਾਡੇ ਕੋਲ ਪੁਰਾਣੀਆਂ ਤਹਿਜ਼ੀਬਾਂ ਨੇ ਉੱਥੇ ਤੇ ਟੂਰਿਸਟ ਇੰਨਾ ਆਉਣਾ ਸੀ ਉੱਥੇ ਤੇ ਮਤਲਬ ਮਦਨੀ ਮਸਾਇਲ ਇੰਨੇ ਨੇ ਉੱਥੇ ਬੜਾ ਕੁਝ ਸੀ
3: ਬਿਲਕੁਲ ਬਿਲਕੁਲ ਪਰ ਇੰਨੀ ਅਕਲ ਸਾਡੇ ਕੋਲ ਕਿੱਥੇ ਸਾਡੀਆਂ ਕੌਮਾਂ ਕੋਲ ਇੰਨੀ
2: ਦਰਿਆ ਵਗਦੇ ਸਨ 12 ਮਹੀਨੇ ਵਗਣ ਵਾਲੇ ਦਰਿਆ ਸਨ ਦਰਿਆਵਾਂ ਦੇ ਉਹ ਯਾਨੀ ਕਿ ਜ਼ਰਖੇਜ਼ ਜ਼ਮੀਆਂ ਸਨ ਫਸਲਾਂ ਹੁੰਦੀਆਂ ਸਨ ਕਦੀ ਜੀ ਡੀ ਪੀ ਇੰਡੀਆ ਦਾ ਜਿਹੜਾ ਯੂਰਪ ਤੋਂ ਵੀ 4 ਗੁਣਾ ਜ਼ਿਆਦਾ ਹੁੰਦਾ
3: ਜੀ ਬਿਲਕੁਲ ਬਿਲਕੁਲ ਕਦੀ ਅਸੀਂ ਡਾਲਰ ਤੋਂ ਵੀ ਉੱਪਰ ਹੁੰਦੇ ਸਾਂ ਕਦੀ
2: ਜੀ ਜੀ
3: ਹਾਂਜੀ ਵਾਕਿਆ ਤਹਿਜੀਬ ਜਿਹੜੀ ਹੈ ਨਾ ਉਹ ਜਦੋਂ ਇਹ ਲੋਕ ਅਜੇ ਤਹਿਜੀਬ ਯਾਫਤਾ ਨਹੀਂ ਸਨ ਸਾਡੇ ਕੋਲ ਉਦੋਂ ਯੂਨੀਵਰਸ ਹਾਂ ਬਿਲਕੁਲ
2: ਜਿਹੜਾ ਇੰਡੀਆ ਦਾ ਜੀ ਡੀ ਪੀ ਇਹਨਾਂ ਤੋਂ ਜ਼ਿਆਦਾ ਸੀ
3: ਜੀ ਬਿਲਕੁਲ ਬਿਲਕੁਲ ਬਿਲਕੁਲ ਉਹ ਟਾਈਮ ਸੀ ਉਹ ਵੀ ਸਾਡੇ ਕੋਲ ਸੋਹਣੀਆਂ ਯੂਨੀਵਰਸਿਟੀਆਂ ਸਨ
2: ਉਹ ਨਾ ਸਾਡੇ ਪਿੰਡ ਵਿਚ ਤੁਸੀਂ ਛੋਟੀ ਜਿਹੀ ਇੱਕ ਫੈਕਟਰੀ ਕਰ ਲੋ ਨਾ ਜੁਲਾਏ ਦੀ ਫੈਕਟਰੀ ਹੁੰਦੀ ਸੀ ਖੱਡੀਆਂ ਉਸ ਲਾਈਆਂ ਨੇ
3: ਹਾਂਜੀ
2: ਐਂਜੀ ਮੋਚੀ ਦੀ ਹੁੰਦੀ ਸੀ ਉਹ ਜੁੱਤੀਆਂ ਬਣਾ ਰਿਹਾ ਹੁੰਦਾ ਸੀ
3: ਹਾਂਜੀ
2: ਤੇ ਕੁਬਾਰ ਦੀ ਹੁੰਦੀ ਸੀ ਉਹ ਬਰਤਨ ਬਣਾ ਰਿਹਾ ਹੁੰਦਾ ਸੀ ਜ਼ਿਮੀਂਦਾਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ
3: ਬਿਲਕੁਲ
2: ਇਸੇ ਤਰੀਕੇ ਨਾਲ ਮਾਛੀ ਸੀ ਉਹਦਾ ਰੋਟੀਆਂ ਨਾਲ ਤਲਕ ਹੁੰਦਾ ਸੀ ਉਹ ਵੀ ਸਮਝ ਲਓ ਜਿਵੇਂ ਬੇਕਰੀ ਹੈ ਉਹ ਤੇ ਤਰਖਾਣ ਜਿਹੜਾ ਉਹ ਮੰਜੀਆਂ ਬਣਾ ਰਿਹਾ ਉਹ ਪਾਵੇ ਬਣਾ ਰਿਹਾ ਉਹ ਛੱਤ ਰਿਹਾ ਮਕਾਨ ਛੱਤ ਰਿਹਾ ਉਹ ਯਾਨੀ ਕਿ ਸਾਡੇ ਤੇ ਇਹ ਛੋਟੀਆਂ ਛੋਟੀਆਂ ਸਮਝ ਲਓ ਜਿਵੇਂ ਸੰਤਾਂ ਸਨ ਸਮਾਲ ਇੰਡਸਟਰੀਜ਼
3: ਜੀ ਜੀ ਬਿਲਕੁਲ
2: ਫਸਲਾਂ ਇੰਨੀਆਂ ਹੁੰਦੀਆਂ ਸਨ ਐਨੀ ਦਰਿਆ 12 ਮਹੀਨੇ ਵਗਦੇ ਸਨ ਦਰਿਆਵਾਂ ਦੇ ਕਿਨਾਰਿਆਂ ਉੱਤੇ ਦਰਖਤ ਸਨ ਬੇਲੇ ਸਨ ਫਸਲਾਂ ਸਨ ਮਾਲ ਡੰਗਰ ਇੰਨਾ ਸੀ ਜਿਹਦਾ ਹਿਸਾਬ ਕੋਈ ਨੀ
3: ਜੀ ਜੀ
2: ਕੰਮ ਆਮ ਸੀ ਜੀ ਜੀ
3: ਪਾਪੂਲੇਸ਼ਨ ਵੀ ਇੰਨੀ ਨਹੀਂ ਸੀ ਉਦੋਂ ਮਤਲਬ ਕੀ
2: ਪਾਪੂਲੇਸ਼ਨ ਵੀ ਇੰਨੀ
3: ਬਿਲਕੁਲ ਬਿਲਕੁਲ ਲਹਿਰਾਂ ਬਹਿਰਾਂ ਸਨ ਪਰ ਜਦੋਂ ਸਿਸਟਮ ਖਰਾਬ ਹੋ ਜਾਏ ਸ਼ਾਹ ਜੀ ਜਦੋਂ ਜਿਹੜੇ ਸਾਡੇ ਮਾਲਕ ਨੇ ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਉਣੇ ਜਿਨ੍ਹਾਂ ਨੇ ਸਾਡੀ ਇਕਾਨੋਮੀ ਠੀਕ ਕਰਨੀ ਹੈ ਅਗਰ ਉਹ ਹੀ ਬੇਈਮਾਨ ਆ ਜਾਣਗੇ
2: ਜੀ ਬਿਲਕੁਲ
3: ਤੇ ਫੇਰ ਮਤਲਬ
2: ਸਾਡੇ ਮੁਲਕ ਦਾ ਤੇ ਮਸਲਾ ਇਹ ਕਿ ਆਮਕ ਲੋਕ ਅੱਗੇ ਆ ਗਏ ਨੇ ਜਿਨ੍ਹਾਂ ਦਾ ਲੈਵਲ ਜਿਹੜਾ ਯੂਰਪ ਚ ਇੱਕ ਬੈਠੇ ਨਾ ਕਲਰਕ ਦੀ ਦਫ਼ਤਰ ਚ
3: ਹਾਂਜੀ
2: ਉਹ ਵੀ ਉਹਨਾਂ ਤੋਂ ਜ਼ਿਆਦਾ ਸਮਝਦਾਰ ਤੇ ਸਹੀ ਨੇ
3: ਮੈਂ ਕਹਿੰਦਾ ਜੀ ਆਮ ਨਾਗਰਿਕ ਇੱਥੋਂ ਦੇ ਬਹੁਤ ਸਮਝਦਾਰ ਨੇ ਹਾਂਜੀ ਕਿਸ ਤਰ੍ਹਾਂ ਡਿਸਿਪਲਿਨ ਚ ਰਹਿੰਦੇ ਨੇ ਹਾਂਜੀ ਕਾਨੂੰਨ ਤੋਂ ਡਰਦੇ ਲੋਕ ਹਾਂਜੀ ਸਾਫ ਸੁਥਰੇ ਆਪਣੇ ਮੁਲਕ ਨੂੰ ਪਿਆਰ ਕਰਦੇ
2: ਜੀ
3: ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਔਰ ਕਾਮੇ ਵਧੀਆ ਕਾਮੇ
2: ਉਹ ਪਤਾ ਜੀ ਅਸੀਂ ਇੰਤਜ਼ਾਰ ਚ ਬੈਠੇ ਨੇ ਚੀਨ ਤੇ ਅਮਰੀਕਾ ਦੀ ਕਦੋਂ ਲੜਾਈ ਹੋਣੀ
3: ਦੱਸੋ
2: ਪਾਗਲ ਨੇ ਇਹਨਾਂ ਕਿਉਂ ਲੜਨੇ
3: ਤੇ ਜਦੋਂ
2: ਉਹਨਾਂ ਦੇ ਆਪਸ ਚ ਇੰਨੇ ਵੱਡੇ ਤਜਾਰਤੀ ਤਲਕਾਤ $3 trillion ਦੀ ਤਜਾਰਤ ਹੋ ਰਹੀ ਹੈ ਆਪਸ ਵਿਚ
3: ਡਾਲਰ ਲੜਨਗੇ ਕਿਉਂ
2: ਜੰਗ ਮਾਰ ਕੀਤਾ
3: ਨੰਬਰ ਦੋ ਪਰ ਵੇਖੋ ਨਾ
2: ਮੁਕਾਬਲੇ ਤੇ ਚੀਜ਼ਾਂ
3: ਲਿਆਉਂਦੇ ਅਸੀਂ ਤਮਾਸ਼ਬੀਨ ਆ ਸ਼ਾਹ ਜੀ ਕੁੱਕੜ ਬਟੇਰੇ ਲੜਾਉਣ ਵਾਲੇ ਲੋਕ ਸਾਡੀ ਹੱਥਾਂ ਚ ਖੁਰਕ ਹੁੰਦੀ ਆ ਅਸੀਂ ਪੁੱਠੇ ਕੰਮ ਵੇਖ ਕੇ ਕਰਕੇ ਕਰਵਾ ਕੇ ਜ਼ਿਆਦਾ ਖੁਸ਼ ਹੁੰਦੇ ਹਾਂ ਹਾਂਜੀ ਹਾਂ ਇਸ ਕਰਕੇ ਸਾਡੀਆਂ ਇਹ ਨਾ ਸ਼ਾਮਲ ਹੈ ਸਾਡੇ ਖੂਨ ਵਿਚ ਸਾਡੀ ਸੋਚ ਵਿਚ ਸ਼ਰਾਰਤਾਂ ਸ਼ਾਮਲ ਨੇ
2: ਬਿਲਕੁਲ ਬਿਲਕੁਲ ਜੀ ਸ਼ਰਾਰਤਾਂ ਬਿਲਕੁਲ ਸ਼ਰਾਰਤਾਂ ਔਰ
3: ਲੜਾਈਆਂ ਪਰ ਬੰਦਾ ਪੁੱਛੇ ਤੁਸੀਂ ਅਮਰੀਕਾ ਤੇ ਚੀਨ ਦੀ ਲੜਾਈ ਦੇ ਵਿਚ ਰੈਫਰੀ ਬਣਨਾ ਹੈ ਜਾਂ ਕੀ ਤੁਸੀਂ ਉਹਦੇ ਚ ਹੱਥ ਸੇਕਣੇ ਨੇ ਜਾਂ ਤੁਹਾਡੇ ਪਾਸੇ ਡਾਲਰ ਡਿੱਗ ਪੈਣੇ ਨੇ ਆਣ ਕੇ ਹੈ ਪਤਾ ਕੀ ਹੈ ਸਾਡਾ ਤੇ ਕੁਛ ਰਿਹਾ ਨਹੀਂ ਤੇ ਅਗਲੇ ਵੀ ਵੇਖੀਏ ਕਿੱਦਾਂ ਉੱਜੜਦੇ ਨੇ ਉਹ ਤੁਹਾਡੇ ਅਰਗੇ ਬੇਵਕੂਫ ਨਹੀਂ ਹੈਗੇ ਉਹ ਉਹਨਾਂ ਦੇ ਵਪਾਰ ਵੇਖੋ ਸਾਰੀ ਦੁਨੀਆਂ ਦੀ ਮਾਰਕੀਟ ਤੇ ਕੰਟਰੋਲ ਕੀਤਾ ਚਾਈਨਾ ਨੇ ਇਸ ਵਕਤ اور چائنا ساڈے تو پنج
4: شکست کھا کے کیویں اٹھے اور اس جنگ لڑی ہے امریکہ نے مت سمجھو شکست کھانے تو بعد نہیں لیکن مارکیٹاں چ لڑی ہے
3: بالکل بالکل بالکل جی بالکل
4: چھایا پوری دنیا دیا مارکیٹاں
3: نو ڈاؤٹ نو ڈاؤٹ چائنا
4: ایون کے ایک امریکی صدر اج تو 20 سال پہلو آکھا سی شاید جاپان نو ایک اور ایٹم بمب دی لوڑ ہے صرف ایک او دے جڑا دفتر چ فون پے اسی او وی جاپان دا جڑا ٹیلی ویژن لگیا سی او وی جاپان دا سی جڑی گڈی سی او دی او وی جاپان دی بنی
3: بالکل بالکل ویکو ان سوچ کی ودی میں میرا خیال ہے تہن میں کاٹن والی گل سنائی ہے پاکستان نے جاپان نو کاٹن سپلائی کیتی سی ایک باری
4: جی
3: وہ سنائی ہے تہن گل میں اچھا جدو نہیں چول نہیں جی وہ اٹا نکلیا کاٹن چ بور کاٹن دیا گنڈا چٹا نکلیا اٹا میوزیم چر کے نا اتنے لکھا کاٹن فروم پاکستان پاکستان دی سرکار دا جان جڑے اتنے امبیسڈر نے انہوں دا یور لگا پیا کہ رب دا واسطہ اے چکو بورڈ اتوں اور نہیں چکن ڈے ہے ویکو نا بل یہ میں اگزامپل دتی ہے یہ مطلب یہ نہیں کہ انڈین بڑے ایماندار نے آ نہیں میرے کہنے دا مطلب کنی بےزتی ہے ساری باہر دیا ملکوں چ اگر اٹا تریا نے میوزیم اتنے لکھا کاٹن فروم پاکستان کنی بےزتی
4: ایئرپورٹ پرسوں واقع ایک ہوا جی پرسوں چھو ایک بندے نو لتھوانیا داخلہ لبا یونیورسٹی چ
3: اچھا
4: ہوں لتھوانیا پاکستان امبیسی کونی اس جا کے آزر بائی جان تو ویزا لوانا سی اس آزر بائی لتھوانیا امبیسی کونی جیڑی باکو چ بیٹھی ہے امبیسی او ہی پاکستان نو ڈیل کر دی ہے
3: اچھا
4: اس آزر بائی جان دا ویزا لوایا اتھے آن واسطے باکو
3: ویچے
4: ایئرپورٹ تے انہاں روک لیا کتھے چلے لتھوانیا چلے وا
3: انہوں نے آخیا لتھوانیا تو ملک ہی کونی دنیا میں انہوں نے کہا مڑ سانو بدھو بنا لتھوانیا تو ہے ہی نہیں کوئی دنیا میں نہیں تو ٹھیک ہی نے تھی کدی سنیا لتھوانیا انہوں نے یہ نہیں انہوں کہا کہ لتھوانیا چن تے ہو سکتا پر ایس دھرتی تے ہے نہیں لتھوانیا سڈے تو ایک جی ڈرامے ہوں نے انہوں نے تو گسا چڑھ گیا بھی کہڑا کی ملک کتوں آ گیا لتھوانیا بھائی وہ سوچ رہے کہ سڈے نہ فراڈ کر کے باہر نو چلے آئے
4: میں ڈک جا میری کسی اٹالیا نے آخیا
3: وہ
4: نہیں جڑا سامان چیک کرتے نے اکا نہیں جا سکتا
3: بالکل
4: وہ آخر گے تو کوئی اسدا پیا یہ اگنیا تین پڑ لینا وہ آخر گے کوئی اسدا تو کوئی توپ لے
3: توپ لے
4: یہ اکا وے وہ
3: بالکل اتنے تو ہکے ہے ہکا بارہ نہیں ہے گیا اتنے پتا سر اچھا یہ پرانی گل تو لے آئے پاکستان تو شاہ جی کی سناؤ گے اج
4: نظم عالمی درندے
3: جی عالمی درندے واہ
4: جی اویسی نے تے ایٹم بم دی سٹن تو نہیں ہوں ڈرتے اویسی نے تے ایٹم بم دی سٹن تو نہیں ہوں ڈرتے تے او معصوم لوکاں دے بدن دے چھیتڑے تک کے ستم تو بعد نہیں آؤں
3: واہ واہ واہ
4: تے او معصوم لوکاں دے بدن دے چھیتڑے تک کے ستم تو بعد نہیں آؤں دے تے او مجبور قوماں دے وسائل نوں نگل دے نے او ڈاکو نے ڈکیتی دے بڑاں دے ਬਾਦਸ਼ਾਹ ਵੀ ਨੇ, ਉਹ ਡਾਕੂ ਨੇ, ਡਕੈਤੀ ਦੇ ਵਲਾਂ ਦੇ ਬਾਦਸ਼ਾਹ ਵੀ ਨੇ, ਉਹ ਨਾਕੂ ਨੇ ਤੇ ਇਨਸਾਨਾਂ ਦੇ ਲਹੂ ਨੂੰ ਪੀ ਕੇ ਰੱਜਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬੰਜ ਕਰਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬੰਜ ਕਰਦੇ ਨੇ ਤੇ ਫਸਲਾਂ ਨੂੰ ਜਲਾ ਕੇ ਤੇ ਫਸਲਾਂ ਨੂੰ ਜਲਾ ਕੇ ਤੇ ਸਦਾ ਭੁੱਖਾਂ ਉਗਾਉਂਦੇ ਨੇ, ਉਹ ਅਸਲੇ ਦੇ ਵਪਾਰੀ ਨੇ, ਉਹ ਅਸਲੇ ਦੇ ਵਪਾਰੀ ਨੇ, ਸਦਾ ਜੰਗਾਂ ਕਰਾਉਂਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਉਹ ਅਮਨਾ ਤੇ ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ
3: ਨੇ,
4: ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਦਿਲਾਂ ਨੂੰ ਚੀਰ ਦਿੰਦੇ ਨੇ, ਇਵੇਂ ਦੀ ਅੱਗ ਦੁਖਾਉਂਦੇ ਨੇ, ਇਵੇਂ ਦੀ ਅੱਗ ਦੁਖਾਉਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਇਵੇਂ ਦੀ ਅੱਗ ਦੁਖਾਉਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਜਨਾਜ਼ੇ ਨਜ਼ਰ ਆਉਂਦੇ ਨੇ, ਤੇ ਮਾਤਮ ਦੇ ਜਲੂਸਾਂ ਦਾ ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ।
3: ਸ਼ਾਹ ਜੀ, ਮੈਂ ਤੁਹਾਨੂੰ ਦੋ ਸ਼ੇਰ ਸੁਣਾਵਾਂਗਾ, ਇੱਕ ਪਾਕਿਸਤਾਨ ਤੇ ਦੂਜਾ ਇੰਡੀਆ ਤੇ। ਹੈਂ, ਪਾਕਿਸਤਾਨ ਦਾ ਇਹ ਹੈ ਜੀ ਕਿ ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਓਏ ਪਿੱਛੇ ਜਾਈਏ ਮੈਦਾਨ ਛੁਡੀਂਦਾ ਤੇ ਅੱਗੋਂ ਪੈਂਦੀ ਮਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ, ਤੇ ਹਰ ਚੌਂਕ ਬੰਬਾਂ ਦੇ ਤੋਹਫੇ ਓਏ ਚੋਰ ਜੇ ਪਹਿਰੇਦਾਰ, ਹਰ ਚੌਂਕ ਬੰਬਾਂ ਦੇ ਤੋਹਫੇ ਚੋਰ ਜੇ ਪਹਿਰੇਦਾਰ, ਤੇ ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ, ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ, ਆ ਸੁੱਚਾ ਸਿਆਂ ਫਿਰ ਅੱਲਾ ਬੇਲੀ ਕੋਈ ਨਾ ਕਿਸੇ ਦਾ ਯਾਰ, ਸੁੱਚਾ ਸਿਆਂ ਫਿਰ ਅੱਲਾ ਬੇਲੀ ਤੇ ਕੋਈ ਨਾ ਕਿਸੇ ਦਾ ਯਾਰ, ਤੇ ਆਪਣਾ ਜੀ ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ,
4: ਡਾਕੇ ਮਾਰਨ ਤੇ ਪੱਤ ਲੁੱਟਣ
3: ਸਮੇਂ ਦੀਆਂ ਸਰਕਾਰਾਂ, ਬਿਲਕੁਲ ਜੀ ਬਿਲਕੁਲ, ਮਤਲਬ ਕਿ ਕਿਤੇ ਡਾਕਾ ਮਤਲਬ ਕਿ ਕਿਸੇ ਥਾਂ ਡਾਕਾ ਪਿਆ ਸੀ, ਇਹ ਪੁਰਾਣੀ ਗੱਲ ਹੈ ਥੋੜੀ ਜਿਹੀ, ਤੇ ਉਹ ਜਿਹੜੇ ਕੋਈ ਸ਼ੱਕੀ ਲੋਕੀ ਫੜੇ ਗਏ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇਹ ਡਾਕਾ ਹਾਨੀ ਮਾਰਿਆ ਪੁਲਿਸ ਨੇ ਮਾਰਿਆ, ਤੇ ਉਹ ਡਾਕਾ ਵਾਕਈ ਪੁਲਿਸ ਨੇ ਮਾਰਿਆ ਸੀ। ਚਲੋ ਅੱਛਾ ਅਰਜ ਏਦਾਂ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖਬਾਰਾਂ, ਝੂਠੋ ਝੂਠ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖਬਾਰਾਂ, ਓਏ ਚਾਰ ਚਫੇਰਿਓ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ, ਚਾਰ ਚਫੇਰਿਓ ਹੀ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ, ਗਹਿਣੇ ਮੇਰੇ ਦਿੱਲੀ ਖੋਲੇ ਪੁੱਤ ਖੋਏ ਪੰਥਕ ਸਰਕਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਸੁੱਚਾ ਸਿਆਂ ਕਿਨੂੰ ਵਾਜਾਂ ਮਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਓਏ ਮੈਂ ਕਿਨੂੰ ਵਾਜਾਂ ਮਾਰਾਂ, ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ
4: ਬਿਲਕੁਲ,
3: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁੱਖ ਦਾ ਸਾਹ ਆਇਆ, ਹਾਂਜੀ ਦਿਨੋ ਦਿਨ ਸਾਡੇ ਮੁਸ਼ਕਲਾਂ ਮੁਸੀਬਤਾਂ ਵੱਧਦੀਆਂ ਗਈਆਂ, ਸਾਡੀਆਂ ਨਫ਼ਰਤਾਂ ਵੱਧਦੀਆਂ ਗਈਆਂ, ਸਾਡੀਆਂ ਲੜਾਈਆਂ ਝਗੜੇ ਹੀ ਵੱਧਦੇ ਗਏ, ਵਪਾਰ ਘਟਦੇ ਗਏ ਸਾਡੇ, کاروبار آمدن گھٹ دیا گئی سارے وعدے گئے اور دوستیاں جاندیا رہی سارے سارا کچھ جان رہا تے آن والا جڑا سمے اودے وچ تہانوں کی آس ہو سکتی ہے سانوں وی اینا سیولائزڈ کنٹریاں تو کچھ سیکھنا چاہیے جتنا یہ چل رہے ہیں اسی وی انہاں راہاں تے چل کے اپنے ملک نوں اچا چک سکتے ہیں
4: زندگی کنی قیمتی ہے اس چیز دا اتھے بنن زندگی تے انجائے کرن واسطے محنت کرن واسطے قیمتی ہے محنت کرو انجائے کرو کنیاں کنیاں دیواراں اساں مرد اور عورت دے درمیان بنا چھڑیاں
3: بالکل جی
4: اتھے او گناہ ہو رہے نے جڑے تسیں سوچ وی نہیں
3: جڑے اہی دس وی نہیں سکدے آن ایئر ریڈیو دے
4: اتے سکدے جڑے سوچ اور مسجداں چ کی گناہ اتھے ہو رہے نے درساں وچ جڑے قاری نے جڑے مولوی نے جنہاں بچیاں نوں پڑھا رہے نے او انہاں پابندیاں دی وجہ تو کتھے او اپنی سیٹسفیکشن کتھے کر رہے نے او تسی کیس سنو
3: اے ساڈے اے شاہ جی دوئے پاسے سارا کچھ ہون رہیا جو تسی بیان کرن رہے ہیگے ہو ایہو جی تے افسوس والیاں گلاں نے ہاں جی ایہو جی تے بریاں گلاں نے کہ اسی اینے اجے وی پچھاں سچو ایجوکیشن دی گھاٹ اجے وی تے جڑے پڑھے لکھے نے او وی گدیاں ورگا ورتارا کردے نے ساڈے ملک دے وچ
4: بالکل بالکل
3: ہاں جی سو ایر کر کے اہی کٹھے ہو کے اپنے ملکاں نوں اوپر چکیے یہ وی تے گرک ہو گئے سن سیکنڈ ورلڈ وار وچ تے فرسٹ ورلڈ وار وچ پر انہاں دے چبارے ویلو آکاشاں نوں چھوم رہے نے اج وی
4: جی بالکل بالکل بالکل
3: اے
4: جنگ تو سبق
3: لیا سبق لیا جنگ تو بالکل سبق لیا ہاں جی تے کس طرح اتھے انساناں دی قیمت اتھے مطلب کی ہے کامیاں دی قیمت اتھے ہے تے اہیں دے جڑا مطلب کی گھر چ کلی کرن والا اونوں بندہ ہی نہیں سمجھدے ہے نا اتھے ویکھ لو کلی کرن والے بی ایم ڈبلیو کاراں تے آؤندے نے ساڈے اتھے اٹان لاؤن والے اپنے ملکوں کے ہاں جہے آم کام کرتے ہیں تو انہوں بندے گنتے ہی
4: نہیں
3: میں ایک لطیفہ یاد آیا اپنا پاکستانی نے سنایا کہ جی پوا کھڑکیا باہر تے انہوں نے کہا کہ مطلب کہ قوم اندروں جنانیاں ہیں بیٹھیا تو کہ جی کون ہے باہر تو کہندا جی مطلب کہ بیبیو پردے کر لو سانو چودھری ہونا نے بھیجا انہوں نے پردے کر لے چار پانچ جنانیاں جڑیاں ہن تے انہوں نے بوا جا کے کھولیا تے کہندی کون ہو تسی چودھری ہونا نے کیوں بھیجا تہانوں کہندا جی تہاڈا گھر کلی کرنا ہے تے اسی کلی کرن والے ہاں تے او انہوں نے برکے لا کے کہندی ہاں ہائے اہی سوچیا کہ بندے آ گئے نے تھی تو کلی کرنا رہے ہو تھی آ جاؤ تے دسو کلی کرنے والے بندے نہیں ہوتے اہی جڑے چھوٹے کام کرتے تھے انہوں نے بندے ہی نہیں سمجھتے اور کام کرنے والے نو اہی کمی کہندے ہیں کڈے پیڑے لفظ نے شاہ جی ہیں
4: جی بالکل
3: تے ٹھگاں نو اہی سلام کرتے ہاں چوراں نوں سلیوٹ کردے ہیں انہاں نوں باؤ جی سردار جی خان صاحب تے فلان ٹھیک ہاں جی تے کام کرنے والا کمی
4: ہنرمند جڑا دستکار ہے اوہدی اہمیت ہے
3: جی بالکل بالکل بالکل اس کر کے جنی دیر اہی انساناں دی قدر کام کرن والیاں دی قدر نہیں نہ کراں گے اونی دیر ساڈے دیش مضبوط بن انہاں نہیں تے دیش مضبوط بناونا ایہو ہی تے لوگ سڑکاں بناؤندے نے پل بناؤندے نے بلڈنگاں بناؤندے نے ہاں انہاں نہیں جی ہنرمند
4: انہاں
3: نہیں اگے کھڑنا ملک نوں ہاں جی تے جے انہاں نوں کیا کہ تہاڈے کو پردہ کرن دی کی لوڑ ہے تسی تے کلی کرن والے ہو تسی کڑے بندے ہو شاہ جی بہت بہت مہربانی تھینک یو ویری مچ جدوں آندے ہو رونقاں لا دیندے ہو بہت بہت مہربانی خدا حافظ جی رب رکھ رب رکھ سو دوستو اے سن اٹلی توں شاہ جی ہونی جدوں ہر واری آندے نے بڑیاں خوبصورت گلاں کردے نے ودیا طریقے نال بڑیاں سیاں بھریاں گلاں سوہنیاں گلاں لڑائیاں جھگڑیاں دھرما کرما کانڈا تو اوپر اٹھ کے اپنے ملکاں والے ویکھیے اسی ਹਾਂਜੀ ਦੁਨੀਆਂ ਕਿੱਥੇ ਪਹੁੰਚ ਗਈ ਆ ਸਹੀ ਅਜੇ ਵੀ ਸਾਡੀ ਜਿਹੜੀ ਆ ਉਹੀ ਈਰਖਾ ਉਹੀ ਝਗੜੇ ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ ਐਨੀ ਹੋ ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆਂ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਕੀ ਲੋੜ ਆ ਤੁਸੀਂ ਤਾਂ ਕਲੀ ਕਰਨ ਵਾਲੇ ਹੋ ਤੁਸੀਂ ਕਿਹੜੇ ਬੰਦੇ ਹੋ ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਬਹੁਤ ਬਹੁਤ ਮਿਹਰਬਾਨੀ ਖੁਦਾ ਹਾਫਿਜ਼ ਜੀ ਰੱਬ ਰੱਖ ਸੋ ਦੋਸਤੋ ਇਹ ਸਨ ਇਟਲੀ ਤੋਂ ਸ਼ਾਹ ਜੀ ਹੁਣੀ ਜਦੋਂ ਹਰ ਵਾਰੀ ਆਉਂਦੇ ਨੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਨੇ ਵਧੀਆ ਤਰੀਕੇ ਨਾਲ ਬੜੀਆਂ ਸਿਆਣਪ ਭਰੀਆਂ ਗੱਲਾਂ ਸੋਹਣੀਆਂ ਗੱਲਾਂ ਭਾਈ ਲੜਾਈਆਂ ਝਗੜਿਆਂ ਤਾਂ ਧਰਮਾਂ ਕਰਮਾਂ ਕਾਂਡਾਂ ਤੋਂ ਉੱਪਰ ਉੱਠ ਕੇ ਆਪਣੇ ਮੁਲਕਾਂ ਵੱਲ ਵੇਖੀਏ ਅਸੀਂ ਹਾਂਜੀ ਦੁਨੀਆਂ ਕਿੱਥੇ ਪਹੁੰਚ ਗਈ ਆ ਸਹੀ ਅਜੇ ਵੀ ਸਾਡੀ ਜਿਹੜੀ ਆ ਉਹੀ ਈਰਖਾ ਉਹੀ ਝਗੜੇ ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ ਐਨੀ ਹੋ ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆਂ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ

ਉਹੀ ਈਰਖਾ, ਉਹੀ ਝਗੜੇ, ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ, ਐਨੀ ਹੋ ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਅੱਜ ਡੇਟ ਹੋ ਗਈ ਆ ਅਪ੍ਰੈਲ 30 ਤੇ ਟਾਈਮ ਆਪਣੇ ਕੋਲ ਐਗਜੈਕਟ ਜਿਹੜਾ ਹੈਗਾ ਨਾ ਉਹ ਪੂਰੇ ਦਾ ਪੂਰਾ ਟਾਈਮ ਹੋ ਗਿਆ ਜੀ 7 ਵੱਜ ਗਏ ਪੂਰੇ ਦੇ 36 ਸੈਕਿੰਡ ਹੋਏ ਆ ਤੇ 7 ਵਜੇ ਆਪਣਾ ਪ੍ਰੋਗਰਾਮ ਚੱਲਦਾ ਹੁੰਦਾ ਤੇ ਆਪਾਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੀ ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਕੁਝ ਗੀਤ ਸੁਣਾਂਗੇ ਤੇ ਗੀਤਾਂ ਤੋਂ ਬਾਅਦ ਫਿਰ ਆਪਾਂ ਖਬਰਾਂ ਵੱਲ ਚੱਲਾਂਗੇ ਤੇ ਖਬਰਾਂ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਲਓ ਆਪਾਂ ਗੀਤ ਸੁਣਦੇ ਹਾਂ ਜੀ ਕੁਝ ਪਿਆਰੇ ਪਿਆਰੇ 7-8 ਗੀਤ ਸੁਣਦੇ ਅੱਧਾ ਘੰਟੇ ਦੇ ਵਿੱਚ ਆਪਾਂ ਗੀਤਾਂ ਨੂੰ ਨਿਬੇੜ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੀਮਾ ਲਾਲ ਸਿੰਘ ਚੀਮਾ ਹੋਣਾ ਨੂੰ ਸੱਦਾਂਗੇ ਉਹਨਾਂ ਕੋਲੋਂ ਐਗਜੈਕਟਲੀ ਖਬਰਾਂ ਜਿਹੜੀਆਂ ਜੋ ਕੁਝ ਵਾਪਰ ਰਿਹਾ ਦੁਨੀਆਂ ਤੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਹੋਣੀ ਖੂਬ ਜਾਣਕਾਰੀਆਂ ਸਰੀਰ ਸੰਬੰਧੀ ਆਪਣੀਆਂ ਇੱਕ ਕਥਾ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹੈ ਬੜਾ ਮਿਆਰੀ ਪ੍ਰੋਗਰਾਮ ਹੁੰਦਾ ਤੇ ਉਹਨੂੰ ਵੀ ਪਲੀਜ਼ ਸੁਣਿਆ ਕਰੋ ਕਿਉਂਕਿ ਉਹ ਜਿਹੜਾ ਲੈਕਚਰ ਉਹਨਾਂ ਦਾ ਉਹ ਬਹੁਤ ਪਾਵਰਫੁਲ ਆ ਉਹ ਤੁਹਾਡੇ ਸਰੀਰ ਬਾਰੇ ਹਰ ਜਾਣਕਾਰੀ ਜਿਹੜੀ ਆ ਉਹ ਰੱਖਦੇ ਆ ਉਹਨਾਂ ਦਾ ਤਜਰਬਾ ਹੀ ਇੰਨਾ ਜ਼ਿਆਦਾ ਵਾ ਕਿ ਪੁੱਛੋ ਨਾ ਬਾਕੀ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਉਹਨਾਂ ਕੋਲੋਂ ਇਲਾਜ ਕਰਾਉਣਾ ਜਾਂ ਨਹੀਂ ਕਰਾਉਣਾ ਨੰਬਰ ਆਪਣਾ ਨੋਟ ਕਰਾ ਦਿੰਦੇ ਤੁਹਾਨੂੰ ਤੇ ਤੁਸੀਂ ਉਹਦੇ ਤੇ ਇਨਫੋਰਮੇਸ਼ਨ ਕੋਈ ਲੈਣੀ ਹੋਵੇ ਸਰੀਰ ਸੰਬੰਧੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਕੋਈ ਚਾਰਜ ਨਹੀਂ ਕਰਦੇ ਇਲਾਜ ਕਰਾਉਣਾ ਦਵਾਈ ਲੈਣੀ ਉਹ ਤੁਹਾਡੇ ਆਪਣੀ ਇੱਛਾ ਦੇ ਮੁਤਾਬਕ ਹੈਗਾ ਜੀ ਸੋ ਦੋਸਤੋ ਪ੍ਰੋਗਰਾਮ ਦੇ ਨਾਲ ਜੁੜਿਆ ਕਰੋ ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ ਪ੍ਰਵਾਸ ਰੇਡੀਓ ਦੇ ਉੱਪਰ ਪ੍ਰੋਗਰਾਮ ਬੜੇ 24 ਆਵਰ ਚੱਲਦੇ ਆ ਔਰ ਪ੍ਰੋਗਰਾਮ ਨੂੰ ਡਾਊਨਲੋਡ ਕਰ ਲਓ ਐਪ ਪ੍ਰਵਾਸ ਦੀ www.pravasradio.com ਦੇ ਉੱਪਰ ਜਾ ਕੇ ਤੁਸੀਂ ਆਪਣਾ ਇਹਨੂੰ ਡਾਊਨਲੋਡ ਕਰ ਸਕਦੇ ਹੋ ਜਦੋਂ ਦਿਲ ਕਰੇ ਇਹਨੂੰ ਲਾ ਕੇ ਦੇਖ ਲਓ ਲਾਈਵ ਪ੍ਰੋਗਰਾਮ ਹੁੰਦੇ ਆ ਉਹ ਤੋਂ ਬਾਅਦ ਫਿਰ ਰਿਪੀਟ ਪ੍ਰੋਗਰਾਮ ਹੁੰਦੇ ਆ ਗਾਣੇ ਹੁੰਦੇ ਆ ਹਰ ਤਰ੍ਹਾਂ ਦਾ ਪ੍ਰੋਗਰਾਮ ਇਸ ਮੰਚ ਦੇ ਉੱਪਰ ਤੁਸੀਂ ਸੁਣ ਸਕਦੇ ਹੋ ਤੇ ਬਾਕੀ ਦਾ ਜੋ ਕੁਛ ਹੋ ਰਿਹਾ ਦੁਨੀਆਂ ਦੇ ਉੱਪਰ ਉਹਦੇ ਬਾਰੇ ਚੀਮਾ ਸਾਹਿਬ ਉਹਨਾਂ ਕੋਲੋਂ ਜਾਣਕਾਰੀਆਂ ਲੈ ਲਾਂਗੇ ਤੇ ਆਪਾਂ ਗੀਤਾਂ ਵੱਲ ਚੱਲਦੇ ਹਾਂ ਜੀ ਪਹਿਲਾ ਗੀਤ ਰਾਜਵੀਰ ਉਹਨਾਂ ਦਾ ਜਵੰਦਾ ਸਾਹਿਬ ਦਾ ਤੇ ਉਹ ਸੁਣਦੇ ਹਾਂ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ

0: ਸਤਿ ਸ਼੍ਰੀ ਅਕਾਲ ਅਗੇਨ, ਧੰਨਵਾਦ, ਸ਼ੁਕਰੀਆ ਸਾਰੇ ਸਤਿਕਾਰਯੋਗ ਸਰੋਤਿਆਂ ਦਾ, ਵੀਰਾਂ ਭੈਣ ਭਰਾਵਾਂ ਦਾ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਕੁਛ ਆਪਣੇ ਕੀ ਕਹਿੰਦੇ ਖਬਰਾਂ ਲੈ ਕੇ, ਇੰਟਰਨੈਸ਼ਨਲ ਖਬਰਾਂ ਲੈ ਕੇ। ਲਾਲ ਸਿੰਘ ਚੀਮਾ ਸਾਹਿਬ ਆਪਣੇ ਜੁੜ ਗਏ ਜੀ ਫਰਿਜ ਨਾਲ ਕੈਲੀਫੋਰਨੀਆ ਤੋਂ, ਤੇ ਅਗਲਾ ਪ੍ਰੋਗਰਾਮ ਹੁੰਦਾ ਉਹਨਾਂ ਦਾ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਕਿ ਬਈ ਕੀ ਹੋ ਰਿਹਾ ਦੁਨੀਆਂ ਦੇ ਵਿੱਚ, ਕੀ ਹੋ ਰਿਹਾ ਅਮੈਰੀਕਾ ਦੇ ਵਿੱਚ, ਕੀ ਹੋ ਰਿਹਾ, ਇਹਦੀਆਂ ਜਾਣਕਾਰੀਆਂ ਲੈ ਕੇ ਉਹ ਅੱਜ ਆਪਣੇ ਨਾਲ ਪਹੁੰਚ ਗਏ ਨੇ ਜੀ ਰੋਜ਼ ਦੀ ਤਰ੍ਹਾਂ। ਤੇ ਆਪਾਂ ਉਹਨਾਂ ਨੂੰ ਵੈਲਕਮ ਕਰਦੇ ਆ ਜੀ। ਐ ਕਹਿੰਦੇ ਚੀਮਾ ਸਾਹਿਬ ਆਓ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
1: ਜੀ। ਕਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਤੋਂ ਨਿੱਘੀ ਪਿਆਰੀ ਸਤਿ ਸ਼੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ, ਸਾਡੇ ਸਾਰੀ ਟੀਮ ਦੇ ਮੈਂਬਰਾਂ ਨੂੰ, ਤੇ ਸਾਰੇ ਸੱਜਣਾਂ ਦਾ, ਦੋਸਤਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ। ਤੇ ਕਾਕ ਸਾਹਿਬ ਜੀ, ਗੱਲ ਇਸ ਤਰ੍ਹਾਂ ਆ ਕਿ ਅੱਗੇ ਆਪਾਂ ਜਿਹੜੀਆਂ ਖਬਰਾਂ ਆ ਉਹ ਜਿਹੜੀਆਂ ਗਰਮ ਜਿਆਦਾ ਖਬਰਾਂ ਹੁੰਦੀਆਂ ਉਹ ਆਮ ਕਰਕੇ ਲੜਾਈ ਦੀਆਂ ਹੁੰਦੀਆਂ, ਤੇ ਇਸ ਵਾਰੀ ਆ ਜਿਹੜੀ ਉਹ ਤਾਂ ਹੈ ਤਾਂ ਲੜਾਈ ਦੀਆਂ ਵੀ ਆ, ਪਰ ਆਪਣਾ ਜਿਹੜਾ ਇਸ ਅੱਜ ਸ਼ੁਰੂ ਹੋਣ ਵਾਲੀ ਆ ਉਹ ਥੋੜਾ ਜਿਹਾ ਅਮਰੀਕਾ ਦੇ ਅੰਦਰ ਦੇ ਵਿੱਚ ਕੀ ਹੋ ਰਿਹਾ ਇਹਦੇ ਇੱਥੋਂ ਸ਼ੁਰੂ ਹੋਣੀਆਂ ਗੱਲਾਂ ਬਾਤਾਂ। ਤੇ ਲਓ ਦੋਸਤੋ, ਟਰੰਪ ਸਾਹਿਬ ਆਖਰ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਕੁਝ ਜਿਹੜੇ ਹਿੱਸੇ ਬੰਦ ਸੀਗੇ ਕਾਕ ਸਾਹਿਬ ਜੀ, ਜਿੱਦਾਂ ਉਹ ਜਿਹੜੀ TSA ਸੀ ਉਹ ਵੀ ਹੋਮਲੈਂਡ ਸਿਕਿਉਰਿਟੀ ਦੀ ਇੱਕ ਬ੍ਰਾਂਚ ਹੈ ਨਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਸੀ ਉਹਦੇ ਵਿੱਚੋਂ ਕੁਛ ਜਿਹੜੀਆਂ ਟਰੰਪ ਦੀ ਗਵਰਨਮੈਂਟ ਨੂੰ ਲੱਗਦਾ ਸੀਗਾ ਕਿ ਸਾਨੂੰ ਇਹਨਾਂ ਦੀ ਬਹੁਤੀ ਜ਼ਿਆਦਾ ਲੋੜ ਆ, ਉਹ ਚੱਲਦੀਆਂ ਰੱਖ ਲਈਆਂ ਉਹਨਾਂ ਤੇ ਫੰਡ ਵਗੈਰਾ, ਫਿਰ ਉਹ ਤੁਹਾਨੂੰ ਪਤਾ ਵੀ ਪਾਸ ਨਹੀਂ ਹੋਏ, ਤੇ ਫਿਰ ਜਿਹੜੀਆਂ ਦੇਖਿਆ ਵੀ ਇਹਨਾਂ ਦੀ ਬਹੁਤੀ ਲੋੜ ਨਹੀਂ ਹੈਗੀ ਇਸ ਵੋਟਾਂ ਤੇ TSA ਵਗੈਰਾ, ਜਾਂ ਉਹਨਾਂ ਨੂੰ ਉਹ ਤੁਹਾਨੂੰ ਪਤਾ ਪਈ ਵਿਦਆਊਟ ਪੇ ਕੰਮ ਕਰਨਾ ਪਿਆ। ਖੈਰ ਤਨਖਾਹਾਂ ਤਾਂ ਉਹਦੀਆਂ ਮਿਲਣਗੀਆਂ ਅੱਗੇ ਜਾ ਕੇ, ਤੇ ਪਰ ਉਹ ਹਾਰਡਸ਼ਿਪ ਤਾਂ ਹੋ ਗਈ ਨਾ ਉਨੇ ਚਿਰ ਵਾਸਤੇ। ਤੇ ਇਹਦੇ ਵਿੱਚੋਂ ਖਾਕ ਸਾਹਿਬ ਜੀ, ਡਿਪਾਰਟਮੈਂਟ ਦੇ ਕੋਈ ਹਿੱਸੇ ਜਿਹੜੇ ਬੰਦ ਕੀਤੇ ਗਏ ਸੀ ਦੁਬਾਰਾ ਤੋਂ ਚਾਲੂ ਕਰਨ ਦੀ ਵਾਸਤੇ ਜਿਹੜੇ ਨਵੇਂ ਲੈਜਿਸਲੇਸ਼ਨ ਪਾਸ ਹੋ ਗਿਆ, ਯਾਨੀ ਕਿ ਉਹ ਪਾਸ ਹੋ ਗਿਆ ਲੈਜਿਸਲੇਸ਼ਨ ਕਿ ਹਾਂ ਇਹਨਾਂ ਨੂੰ ਭਾਈ ਫੰਡ ਦਿਓ, ਤੇ ਜਿਹੜੇ ਆ ਉਹ ਸੈਨੇਟ ਦੇ ਵਿੱਚੋਂ ਤੇ ਜਿਹੜੀ ਹੈਗੀ ਆਪਣੇ ਹਾਊਸ ਦਾ ਰੈਪ੍ਰੈਜੈਂਟੇਟਿਵ ਆ ਉਹਦੇ ਵਿੱਚੋਂ ਉਹਨਾਂ ਨੇ ਉਹ ਪਾਸ ਕਰ ਦਿੱਤੇ ਆ, ਜਿਹਦੇ ਕਾਰਨ ਉਹਨਾਂ ਨੂੰ ਹੁਣ ਫੰਡ ਆ ਜਿਹੜੇ ਚਲੇ ਜਾਣੇ ਆ, ਤੇ ਉਹ ਜਿਹੜੀਆਂ ਤਨਖਾਹਾਂ ਕਈਆਂ ਨੂੰ ਨਹੀਂ ਮਿਲੀਆਂ ਕਿਸੇ ਨੂੰ ਮਹੀਨੇ ਤੋਂ, ਕਿਸੇ ਤੋਂ 2 ਵੀਕ ਦੀਆਂ, ਕਿਸੇ ਨੂੰ ਕਿੱਦਾਂ, ਡਿਪੈਂਡਿੰਗ ਔਨ ਏਜੰਸੀ, ਤੇ ਉਹਨਾਂ ਨੂੰ ਹੁਣ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਤੇ ਵੈਸੇ ਚਲੋ ਉਦਾਂ ਖਾਕ ਸਾਹਿਬ ਜੀ, ਉਹਨਾਂ ਨੇ ਜਿਹੜੇ ਹੱਥ ਤੰਗੀ ਨਾਲ ਥੋੜੇ ਜਿਹੇ ਖਰਚੇ ਹੁਣ ਉਨੇ ਕੋਲ ਹੀ ਜ਼ਿਆਦਾ ਇਕੱਠੇ ਮਿਲ ਜਾਣੇ ਆ, ਫਿਰ ਉੱਥੋਂ ਫਿਰ ਆ ਜਿਹੜੀ ਉਹਦੇ ਨਾਲ ਫਿਰ ਕਹਿਣਗੇ ਵੀ ਯਾਰ ਇਕਾਨਮੀ ਬਹੁਤ ਵਧੀਆ ਹੋ ਗਈ, ਕਿਉਂਕਿ ਆਹ
0: ਜਿਹੜੇ ਇਕੱਠੇ ਮਿਲ ਜਾਣ ਪੈਸੇ ਤੇ ਫਿਰ ਬੰਦਾ ਹੋਰ ਵੀ ਚੀਮਾ ਸਾਹਿਬ ਜਿਹੜੀ ਆਈਸ ਆ ਉਹਨੂੰ ਫਿਰ ਏਅਰਪੋਰਟਾਂ ਤੋਂ ਰਿਮੂਵ ਕਰ ਦੇਣਗੇ।
1: ਆਈਸ ਬਾਰੇ, ਆਈਸ ਹੈ ਉਹ ਜਿਹੜੀ ਹਾਂ ਜਦੋਂ TSA ਹੁਣ ਜਿਹੜੀਆਂ ਉਹਨਾਂ ਨੂੰ ਤਨਖਾਹ ਮਿਲ ਗਈ ਉਹ TSA ਆ ਜਿਹੜੀ ਇਹ ਉੱਥੇ ਤੈਨਾਤ ਕਰ ਦੇਣਗੇ ਦੁਬਾਰਾ, ਤੇ ਉਹ ਫਿਰ ਆਈਸ ਆ ਜਿਹੜੀ ਉਹਨੂੰ ਕੱਢ ਦੇਣਗੇ ਉੱਥੋਂ, ਇਹੀ ਹੋਣਾ। ਆਈਸ ਖਾਕ ਸਾਹਿਬ ਜੀ, ਮੈਨੂੰ ਜਿੱਥੇ ਤੱਕ ਲੱਗਦਾ ਹੈ ਆਈਸ ਆ ਜਿਹੜੀ ਪਹਿਲਾਂ ਇਹ ਜਾਂ ਤਾਂ ਇਹਨਾਂ ਕੋਲ ਵਰਕ ਫੋਰਸ ਘੱਟ ਹੋਣੀ, ਕਿਉਂਕਿ ਪਹਿਲਾਂ ਇਹ ਇੱਦਾਂ ਜਾ ਕੇ ਛਾਪੇ ਨਹੀਂ ਮਾਰਦੇ ਸੀਗੇ। ਇਹ ਜਿਹੜਾ ਜਦੋਂ ਐਲਨ ਮਸਕ ਆਇਆ ਉਹਨੇ ਹੀ ਇਹ ਮੈਨੂੰ ਲੱਗਦਾ ਬੀੜਾ ਚੁੱਕਿਆ ਤਾਂ ਖੈਰ ਕੀਤਾ ਤਾਂ ਟਰੰਪ ਦੀ ਸਲਾਹ ਦੇ ਨਾਲ ਹੀ ਹੋਣਾ ਆ, ਪਰ ਉਥੋਂ ਹੀ ਇਹ ਸ਼ੁਰੂ ਹੋਈ ਸੀ ਆਈਸ, ਨਹੀਂ ਤਾਂ ਪਹਿਲਾਂ ਤਾਂ ਇਹ ਕੁਛ ਨਹੀਂ ਸੀ, ਪਹਿਲਾਂ ਤਾਂ ਇਹ ਹੁੰਦੀ ਨਹੀਂ ਸੀ, ਬਾਰਡਰ ਪੈਟਰੋਲ ਹੁੰਦਾ ਸੀਗਾ।
0: ਸਾਹਿਬ ਅੱਜ ਤੋਂ ਜੇ ਤੁਸੀਂ ਪਿੱਛੇ ਜਾਓ 4-5 ਸਾਲ ਜਾਂ 2-3 ਸਾਲ ਜਦੋਂ ਤੋਂ ਇੱਕ ਪੰਗਾ ਪਿਆ ਪਹਿਲਾਂ,
1: ਹਾਂਜੀ
0: ਆਈਸ ਨੂੰ ਕੋਈ ਜਾਣਦਾ ਨਹੀਂ ਸੀ, ਜਿਹਦੇ
1: ਜਾਣਦਾ ਹੀ ਨਹੀਂ, ਜਾਣਦਾ ਹੀ
0: ਇਮੀਗ੍ਰੇਸ਼ਨ ਪੈ ਗਈ।
1: ਹਾਂਜੀ ਇਮੀਗ੍ਰੇਸ਼ਨ ਹੁੰਦੀ ਸੀ, ਇਹਨੂੰ ਕੋਈ ਨਹੀਂ ਸੀ ਜਾਣਦਾ। ਉਹ ਨਾਲ ਜਿਹੜੀ ਆ ਦੇਖੋ ਖਾਕ ਸਾਹਿਬ, ਇਹਨਾਂ ਦੇ ਨਾ ਬਾਰਡਰ ਦੇ ਨਾਲ ਦਾ ਏਰੀਆ ਆ ਜਿਹਨੂੰ ਨਾ, ਇੱਕ ਤਾਂ ਹੈਗੀ ਇਮੀਗ੍ਰੇਸ਼ਨ ਜਿਹੜੀ ਆ, ਇਮੀਗ੍ਰੇਸ਼ਨ ਜਿਹੜੀ ਉਹ ਇੰਟਰਨਲ ਜਿਹੜੀ ਆ ਉੱਥੇ ਹੁੰਦੀ, ਜਾਂ ਫਿਰ ਜਿੱਥੇ ਏਅਰਪੋਰਟਾਂ ਦੇ ਉੱਤੇ ਜਾਂ ਉਦਾਂ ਜਿਹੜੇ ਬਾਈ ਰੋਡ ਅਮਰੀਕਾ ਨੂੰ ਲੋਕ ਆਉਂਦੇ ਮੈਕਸੀਕੋ ਤੋਂ ਜਾਂ ਇੱਧਰ ਕੈਨੇਡਾ ਚ, ਉੱਥੇ ਬਾਰਡਰ ਤੇ ਹੁੰਦੀ ਆ ਉਹ ਇਮੀਗ੍ਰੇਸ਼ਨ ਹੁੰਦੀ ਆ, ਤੇ ਬਾਕੀ ਜਿਹੜੀ ਉਦਾਂ ਉਹ ਬਾਰਡਰ ਦੇ ਏਰੀਆ ਤੇ ਕੰਟਰੋਲ ਕਰਦੀ ਨਾ ਆਸੇ ਪਾਸੇ ਧਿਆਨ ਰੱਖਦੀ ਪਈ, ਕਿ ਉਹ ਜਿਹੜਾ ਸੀਗਾ ਉਹਨੂੰ ਬਾਰਡਰ ਕੰਟਰੋਲ ਹੀ ਕਹਿੰਦੇ ਸੀਗੇ। ਹਾਂ, ਸੋ ਇਹਨਾਂ ਨੇ ਫਿਰ ਇਹਨਾਂ ਦੋ 3 ਏਜੰਸੀਆਂ ਦੇ ਵਿੱਚ ਹਾਇਰ ਕਰ ਕੁਰ ਕੇ ਤੇ ਕਈ ਕੁਛ ਕਰਕੇ ਇਹ ਆਈਸ ਬਣਾ ਦਿੱਤੀ ਸੀਗੀ। ਤੇ ਐਨੀਵੇ ਹੁਣ ਗਵਰਨਮੈਂਟ ਦੀਆਂ TSA ਵਰਗੀਆਂ ਜਿਹੜੀਆਂ ਸ਼ਾਖਾ ਆ ਉਹਨਾਂ ਦੇ ਕਰਮਚਾਰੀ ਆ ਜਿਹੜੇ ਉਹਨਾਂ ਦੀਆਂ ਜੇਬਾਂ ਚ ਖਾਕ ਸਾਹਿਬ ਜੀ ਪੈਸੇ ਆ ਜਾਣੇ ਆ, ਤੇ ਬਾਕੀ ਜਿਹੜੀ ਹਵਾਈ ਅੱਡਿਆਂ ਉੱਪਰ ਆ ਲੱਗਣ ਵਾਲੀਆਂ ਜਿਹੜੀਆਂ ਕਤਾਰਾਂ ਆ ਉਹ ਫਿਰ ਛੋਟੀਆਂ ਹੋ ਜਾਣਗੀਆਂ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਦੇਖੋ ਇੱਕ ਹੋਰ ਵੀ ਗੱਲ ਹੋਣੀ ਆ, ਇਹ ਹੁਣ ਜਿਹੜੀ ਪਰਜਾ ਆ ਜਾਂ ਜਿਹੜੀ ਗਵਰਨਮੈਂਟ ਵੀ ਹੁੰਦੀ ਆ ਜਿਹੜੇ ਖਾਕ ਸਾਹਿਬ ਜੀ ਜਿਹੜੇ ਜਿਹਨਾਂ ਦੇ ਉਹ ਕਰਮਚਾਰੀ ਨੂੰ ਤਨਖਾਹਾਂ ਦਿੰਦੇ ਆ ਨਾ, ਤੇ ਉਹਨਾਂ ਨੇ ਵੀ ਸੋਚਣਾ ਪਈ ਯਾਰ ਅੱਗੇ ਅਸੀਂ ਇੰਨੀਆਂ ਕੁ ਬੰਦਿਆਂ ਨਾਲ ਸਾਰ ਲੈਂਦੇ ਸੀ, ਹੁਣ ਅਸੀਂ ਵਾਧੂ ਕਿਉਂ ਰੱਖੀਏ, ਇਹਨਾਂ ਨੂੰ ਹਟਾ ਦਿਓ। ਏਦਾਂ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ ਜਿਹੜੀਆਂ। ਤੇ ਇਹਦੇ ਨਾਲ ਖਾਕ ਸਾਹਿਬ ਜੀ ਦੂਸਰੀ ਵਾਰੀ ਜਿਹੜੀ ਹਵਾਈ ਅੱਡਿਆਂ ਉੱਪਰ ਆ ਜਿਹੜੀ ਉਹ ਹਲਚਲ ਪੈਦਾ ਹੋਣ ਜਾ ਰਹੀ ਸੀ। ਸੈਨੇਟ ਵੱਲੋਂ ਕੁਝ ਸਮਾਂ ਪਹਿਲਾਂ ਕੀ ਕਾਨੂੰਨ ਹੈ ਜਿਹੜਾ ਉਹਦੇ ਵਿਚ ਪਾਸ ਕਰ ਦਿੱਤਾ ਗਿਆ ਕਿ ਟਰੰਪ ਸਾਹਿਬ ਦੇ ਮਨ ਸਮੱਸਿਆ ਪਈ ਅਤੇ ਉਹਨੇ ਫਿਰ ਦਸਤਖਤ ਉਹਦੇ ਉੱਤੇ ਕਾਨੂੰਨ ਦੇ ਉੱਤੇ ਕਰ ਦਿੱਤੇ। ਤੇ ਇਹਦੇ ਬਾਵਜੂਦ ਵੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਤੇ ਕਸਟਮ ਇਨਫੋਰਸਮੈਂਟ ਹੈਗੀ ਆ ਖਾਕ ਸਾਹਿਬ ਜੀ ਉਹਨਾਂ ਦੇ ਜਿਹੜੇ ਬਾਰਡਰ ਪੈਟਰੋਲ ਵੀ ਇਹ ਤਿੰਨੇ ਏਜੰਸੀਆਂ ਜਿਹੜੀਆਂ ਉਹ DHS ਦੇ ਥੱਲੇ ਆਉਂਦੀਆਂ ਆ। ਤੇ ਅਜੇ ਵੀ ਇਹਦੇ ਵਿਚ ਆ ਜਿਹੜੀ ਉਹ ਤਨਖਾਹ ਕੰਮ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਸ਼ਾਇਦ ਕਈਆਂ ਨੂੰ ਛੇਤੀ ਜਾਂ ਅੱਜ ਕੱਲ ਚ ਨਹੀਂ ਮਿਲਣੀ ਤੇ ਉਹ ਥੋੜਾ ਜਿਹਾ ਟਾਈਮ ਜਿਹੜਾ ਲੱਗੂਗਾ ਤੇ ਉਹ ਹੌਲੀ ਹੌਲੀ ਆਪੇ ਹੋ ਜਾਣਾ। ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਕੇਸੀ ਮੀਨਸ ਇੱਕ ਦਾ ਨਾਂ ਹੈਗਾ ਲੜਕੀ ਦਾ ਤੇ ਉਹਨੂੰ ਉਹ ਸਰਜਨ ਜਨਰਲ ਆਫ ਅਮੈਰੀਕਾ ਜਿਹੜੀ ਆ ਉਹਦੀ ਪਦਵੀ ਦੇਣ ਜਾ ਰਹੇ ਸੀਗੇ ਪਰ ਉੱਥੇ ਕਾਂਗਰਸ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਫੇਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਕਿਹਾ ਭਾਈ ਇਹ ਹੁਣ ਜਿਹੜੀ ਆ ਇਹਨੀ ਮੰਨਣਾ ਨੀ ਤੇ ਫੇਰ ਉਹਨਾਂ ਨੇ ਇੱਕ ਹੋਰ ਉਹਦਾ ਨਾਂ ਨਿਕੋਲ ਸੈਫਾਇਰ ਹੈਗਾ ਆ ਤੇ ਉਹਨੂੰ ਫੇਰ ਇਹਨਾਂ ਨੇ ਖਾਕ ਸਾਹਿਬ ਜੀ ਉਹ ਹੈਗੀ ਆ ਰੇਡੀਓਲੋਜਿਸਟ ਆ ਤੇ ਉਹਨੂੰ ਫੇਰ ਇਹਨਾਂ ਨੇ ਸਵੀਕਾਰ ਕਰ ਲਿਆ ਤੇ ਉਹ ਮਸਲਾ ਜਿਹੜਾ ਸੀ ਉਹ ਹੱਲ ਹੋ ਗਿਆ। ਤੇ ਇਹ ਜਿਹੜੀ ਨਿਕੋਲ ਹੈਗੀ ਆ ਖਾਕ ਸਾਹਿਬ ਜੀ ਜਿਹੜੀ ਫੌਕਸ ਨਿਊਜ਼ ਆ ਨਾ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਜਿਹੜੇ ਆ ਫੌਕਸ ਨਿਊਜ਼ ਦੇ ਕਾਫੀ ਨੇੜੇ ਆ ਨਾ ਤੇ ਇਹ ਫਿਰ ਜਿਹੜੀ ਇਹ ਲੇਡੀ ਹੈਗੀ ਆ ਸੈਫਾਰ ਇਹ ਉਹਨੂੰ ਵੀ ਜਿਹੜੀ ਆ ਜਿੱਦਾਂ ਆਪਣੀ ਇਨਫਰਮੇਸ਼ਨ ਨੀ ਉਹ ਕੰਟਰੀਬਿਊਟ ਕਰਦੇ ਜਿਹੜੇ ਲੋਕ ਹੁੰਦੇ ਆ ਉਹ ਫੌਕਸ ਨਿਊਜ਼ ਨੂੰ ਜਾਂ ਦੂਜੀਆਂ ਖ਼ਬਰਾਂ ਰਾਹੀਂ ਨਵੀਆਂ ਨਵੀਆਂ ਜਿਹੜੀਆਂ ਪਲੈਨਾਂ ਉਹ ਦੱਸਦੇ ਆ ਵੀ ਹੁਣ ਸਾਡੇ ਆਹ ਸੰਕਟ ਪਿਆ ਇਹਨੂੰ ਅਸੀਂ ਏਦਾਂ ਕਰਨਾ ਇਹ ਉਸ ਤਰ੍ਹਾਂ ਦਾ ਵੀ ਯੋਗਦਾਨ ਆ ਜਿਹੜੀ ਉਹਦੇ ਵਿੱਚ ਆਪਣਾ ਹਿੱਸਾ ਪਾਉਂਦੀ ਸੀ ਫੌਕਸ ਨਿਊਜ਼ ਦੇ ਵਿੱਚ ਤੇ ਫਿਰ ਇਹ ਆ ਜਿਹੜੀ ਇਹਨੂੰ ਖਾਕ ਸਾਹਿਬ ਜੀ ਉਹਨਾਂ ਨੇ ਸਵੀਕਾਰ ਕਰ ਲਿਆ ਤੇ ਇਹਨੂੰ ਜਿਹੜੀ ਹੈਗੀ ਆ ਮਹਾ ਜਿਹੜਾ ਸੀਗਾ ਖਾਕ ਸਾਹਿਬ ਜੀ ਮੇਕ ਅਮੈਰੀਕਾ ਹੈਲਥੀ ਅਗੇਨ ਉਹ ਜਿਹੜੀ ਇੱਕ ਏਜੰਸੀ ਜਿਹਨਾਂ ਨੇ ਕ੍ਰੀਏਟ ਕੀਤੀ ਸੀ ਉਹਦਾ ਫਿਰ ਇਹਨੂੰ ਬਣਾ ਦਿੱਤਾ ਗਿਆ ਤੇ ਇਹਦੇ ਨਾਲ ਉਹਨੂੰ ਆ ਜਿਹੜੀ ਉਹ ਠੇਸ ਥੋੜੀ ਬਹੁਤੀ ਪਹੁੰਚਣੀ ਆ ਪਰ ਉਹ ਕੋਈ ਫਰਕ ਪੈਦਾ ਨਹੀਂ ਪੈਣਾ। ਤੇ ਸੈਫਾਇਰ ਦੇ ਵਿਚਾਰ ਆ ਜਿਹੜੀ ਉਹ ਮਹਾ ਨਾਲ ਵੈਸੇ ਮਿਲਦੇ ਜੁਲਦੇ ਆ ਤੇ ਨਿੱਜੀ ਸਿਹਤ ਤੇ ਵੈਕਸੀਨ ਮੈਂਡੇਟ ਜਿਹੜੀ ਹੁੰਦੀ ਆ ਉਹਦੇ ਉੱਪਰ ਨੁਕਤਾਚੀਨੀ ਜਿਹੜੀ ਆ ਉਹ ਕਰਦੇ ਆ ਨਾ ਅੱਗੇ ਬੰਦ ਕਰਨ ਨੂੰ ਫਿਰਦੇ ਸੀਗੇ ਨਾ ਵੈਕਸੀਨ ਤੇ ਇਹ ਚਾਹੀਦਾ ਨੀਗਾ ਪਰ ਉਹਨਾਂ ਨੇ ਬਹੁਤੀ ਤਬਦੀਲੀ ਨਹੀਂ ਕੀਤੀ ਜਿੱਦਾਂ ਪਹਿਲਾਂ ਵਰਗਾ ਹੀ ਸਮਝ ਲਓ ਰਹਿਣ ਦਿੱਤਾ ਤੇ ਉਹਦੇ ਨਾਲ ਸ਼ਾਇਦ ਪਰਜਾ ਨੂੰ ਕੋਈ ਫਰਕ ਨਹੀਂ ਪੈਣਾ। ਤੇ ਅਗਲੀ ਗੱਲਬਾਤ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਜਿਹੜੇ ਇਰਾਨ ਦਾ ਤੁਹਾਨੂੰ ਪਤਾ ਭਾਈ ਲੜਾਈ ਤਾਂ ਲੱਗੀ ਹੋਈ ਆ ਤੇ ਉਹ ਖਾਕ ਸਾਹਿਬ ਜੀ ਇਰਾਨ ਆ ਜਿਹੜਾ ਉਹ ਆਪਣੀ ਜਿਹੜੀ ਉਹਨਾਂ ਦੀ ਟੀਮ ਹੈਗੀ ਆ ਇੰਟਰਨੈਸ਼ਨਲ ਫੁੱਟਬਾਲ ਜਿਹੜਾ ਹੈਗੀ ਆ ਉਹ ਹੋਣਾ ਸੀ ਤੇ ਇਹ ਜਿਹੜੀ ਫਾਈਫਾ ਏਜੰਸੀ ਆ ਨਾ ਫੈਡਰਲ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਜਿਹੜੀ ਹੈਗੀ ਆ ਇਹਦੇ ਚੀਫ ਨੇ ਫੇਰ ਜਾਂ ਤਾਂ ਉਹਨਾਂ ਨੇ ਕਿਹਾ ਹੋਣਾ ਵੀ ਸਾਡੀ ਗਰੰਟੀ ਅਸੀਂ ਗਰੰਟੀ ਦੇਵਾਂਗੇ ਤੇ ਇਸ ਤਰ੍ਹਾਂ ਕੋਈ ਗੱਲਬਾਤ ਹੋ ਕੇ ਅਖੀਰ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਇਰਾਨ ਦੀ ਜਿਹੜੀ ਟੀਮ ਆ ਉਹ ਅਮਰੀਕਾ ਵਿਚ ਵੀ ਆ ਕੇ ਫੁੱਟਬਾਲ ਦੀ ਜਿਹੜੀ ਹੈਗੀ ਆ ਉਹਦੇ ਵਿਚ ਉਹ ਹਿੱਸਾ ਲਏਗੀ। ਕੋਈ ਨਾ ਕੋਈ ਸਮਝੌਤਾ ਵਿਚੋਂ ਹੋਇਆ ਹੋਣਾ ਕਿਸੇ ਨਾ ਕਿਸੇ ਨੇ ਗਰੰਟੀ ਦਿੱਤੀ ਹੋਣੀ ਆ ਕਿਉਂਕਿ ਖਾਕ ਸਾਹਿਬ ਜੀ ਇਸ ਤਰ੍ਹਾਂ ਕਈ ਵਾਰੀ ਜਦੋਂ ਨਾ ਉਹ ਸਟੇਡੀਅਮ ਦੇ ਵਿਚ ਗੇਮ ਹੁੰਦੀ ਆ ਉਸ ਵੇਲੇ ਉਹ ਜਿਹੜੀ ਆਡੀਅੰਸ ਬਾਹਰ ਦੇਖਣ ਗਏ ਹੁੰਦੇ ਕਈ ਵਾਰੀ ਉਹੀ ਹੱਲਾ ਦੇ ਕੇ ਉਹ ਸਾਰੇ ਦੇ ਸਾਰੇ ਫਿਰ ਉੱਥੇ ਪਹੁੰਚ ਵੀ ਕੁਛ ਕਰਨੀ ਚਾਹੀਦੀ ਹੁੰਦੀ ਏਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਆ। ਉਹ ਅੱਗੇ ਇੱਕ ਵਾਰੀ ਮੇਰਾ ਖਿਆਲ ਆ ਮਿਊਨਿਕ ਦੇ ਵਿਚ ਜਰਮਨੀ ਦੇ ਮਿਊਨਿਕ ਸ਼ਹਿਰ ਦੇ ਵਿਚ ਸੀਗਾ ਇਸ ਤਰ੍ਹਾਂ ਹੋਇਆ ਤੇ ਉਹ ਇਜ਼ਰਾਇਲ ਦੇ ਕਈ ਖਿਡਾਰੀ ਮਾਰਤੇ ਸੀ ਉੱਥੇ ਬਿਲਕੁਲ ਕਿਉਂਕਿ ਪਰਜਾ ਜਦੋਂ ਇੰਨੀ ਇਕੱਠੀ ਪਰਜਾ ਹੁੰਦੀ ਆ ਹਜ਼ਾਰਾਂ ਦੀ ਗਿਣਤੀ ਵਿਚ ਖੜ ਸਕਦੀ ਉਹ ਪੁਲਿਸ ਵਾਲੇ ਕੀ ਕਰਨਗੇ ਉਹ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕ ਗੰਨਾ ਗੁਨਾ ਲੈ ਜਾਂਦੇ ਉੱਥੇ ਕਿਹੜਾ ਕੋਈ ਸਿਕਿਉਰਿਟੀ ਐਡੀ ਬਹੁਤੀ ਚੈੱਕ ਤੇ ਨਹੀਂ ਸੀ ਕਰਦੇ ਹੁਣ ਦਾ ਪਤਾ ਨਹੀਂ ਪਰ ਉਹ ਗੰਨਾ ਗੁਨਾ ਤਲਾਸ਼ੀ ਨਹੀਂ ਲੈਂਦੇ। ਸੋ ਇਸ ਕਾਰਨ ਜਿਹੜੇ ਇਹ ਫਾਈਫਾ ਦੇ ਚੀਫ ਹੈਗੇ ਆ ਉਹਨਾਂ ਨੇ ਕਹਿ ਦਿੱਤਾ ਵੀ ਇੱਕ ਮਹੀਨਾ ਪਹਿਲਾਂ ਇਰਾਨ ਵੱਲੋਂ ਆਪਣੀ ਫੁੱਟਬਾਲ ਦੀ ਟੀਮ ਦੀ ਸੁਰੱਖਿਆ ਜਿਹੜੀ ਆ ਉਹਦੀ ਫਿਕਰਮੰਦੀ ਉਹਨਾਂ ਨੂੰ ਪੈਦਾ ਹੋ ਗਈ ਸੀਗੀ ਤੇ ਉਹਦੇ ਕਾਰਨ ਫਿਰ ਉਹ ਨਾਂਹ ਨੁੱਕਰ ਇਰਾਨ ਵਾਲੇ ਕਰਦੇ ਸੀਗੇ ਤੇ ਫੇਰ ਇਹਨਾਂ ਨੇ ਉਹਨਾਂ ਨੂੰ ਪੱਕੀ ਜਿਹੜੀ ਸੀ ਉਹ ਤਸੱਲੀ ਦੇ ਦਿੱਤੀ ਭਾਈ ਹਾਂ ਬਈ ਅਸੀਂ ਤੁਹਾਡੀ ਰੱਖਿਆ ਕਰਾਂਗੇ ਤੁਹਾਨੂੰ ਇੱਥੋਂ ਕੋਈ ਖਤਰਾ ਨਹੀਂ ਹੈਗਾ ਤੇ ਤੁਸੀਂ ਆਓ ਤੇ ਇੱਥੇ ਆਪਣੀਆਂ ਜਿਹੜੀਆਂ ਜੌਹਰ ਦਿਖਾਲੋ। ਇਹ ਸੀਗੀ ਖ਼ਬਰ ਜਿਹੜੀ ਸੀ ਇਰਾਨ ਦੀ ਟੀਮ ਦੀ ਫੁੱਟਬਾਲ ਦੀ ਤੇ ਸਾਕਸ਼ਾਤ ਜੀ ਉਡੀਕਾਂ ਵਾਲੇ ਫੁੱਟਬਾਲ ਘੱਟੇ ਹੀ ਖੇਡਦੇ ਖੁੱਲਦੇ ਆ ਪਤਾ ਨੀ
0: ਇੱਥੇ ਦੂਜਾ ਫੁੱਟਬਾਲ ਜੀ ਹੈਗਾ
1: ਇੱਥੇ ਉਹ ਦੂਜਾ ਹੋਰ ਫੁੱਟਬਾਲ ਹੀ ਦੂਜੇ ਨੂੰ ਕਹਿੰਦੇ ਆ
0: ਸਭ ਤੋਂ ਵੱਡੀ ਗੇਮ ਅਮੈਰੀਕਾ ਦੀ ਉਹੀ ਹੈ ਜੀ
1: ਉਹੀ ਆ ਜੀ ਉਹੀ ਆ ਬਿਲਕੁਲ ਤੇ ਹਾਂਜੀ ਬਿਲਕੁਲ
0: ਬਾਸਕਟਬਾਲ ਆ ਗਿਆ ਹਾਂਜੀ ਆਈਸ ਹਾਕੀ ਆ ਗਈ ਇਹ ਚੀਜ਼ਾਂ ਅਮਰੀਕਾ ਦੀਆਂ ਵੱਡੀਆਂ ਟੀਮਾਂ
1: ਹਾਂਜੀ ਹਾਂਜੀ ਤੇ ਇਹਦੇ ਅਗਲੀ ਖਬਰ ਜਿਹੜੀ ਹੈਗੀ ਆ ਸਾਖ ਸਾਹਿਬ ਜੀ ਇਸ ਖਬਰ ਦੇ ਵਿਚ ਮੈਨੂੰ ਲੱਗਦਾ ਭੀ ਜਿਹੜੀ ਲੜਾਈ ਆ ਉਹ ਥੋੜੀ ਠੰਡੀ ਪੈ ਗਈ ਆ ਮੈਨੂੰ ਲੱਗਦਾ ਭੀ ਉਹ ਬੰਦ ਵੀ ਹੋ ਜਾਣੀ ਤੇ ਇਰਾਨ ਦੇ ਆਗੂ ਆ ਤੁਹਾਨੂੰ ਪਤਾ ਭੀ ਉਹ ਆਕੀ ਜਿਹਨੂੰ ਕਹਿੰਦੇ ਨਾ ਆਪਣੇ ਉਹ ਏਦਾਂ ਕਹਿੰਦੇ ਵੀ ਹੁੰਦੇ ਆ ਜਿਹੜੀ ਆਪਣੀ ਅਰਦਾਸ ਕਰਦੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਆਕੀ ਦਾ ਮਤਲਬ ਬਾਗੀ ਹੁੰਦਾ ਜਿਹੜਾ ਰੋਹ ਪਾਉਣ ਵਾਲਾ ਨਾ ਉਹਦੇ ਮੂਹਰੇ ਬੋਲਦਾ ਆ ਉਹਨੂੰ ਆਕੀ ਕਹਿ ਦਿੰਦੇ ਬਾਗੀ ਕਹਿ ਦਿੰਦੇ ਆ ਜਿਹੜਾ ਕਿਸੇ ਦਾ ਰੋਗ ਨਾ ਚੱਲੇ ਤੇ ਇਸੇ ਤਰ੍ਹਾਂ ਸਾਖਸ਼ਾਹ ਜੀ ਇਰਾਨ ਦੇ ਜਿਹੜੇ ਆਕੀ ਮੁੱਖ ਆਗੂ ਮੁਸਤਾਫਾ ਸਾਹਿਬ ਖਮੀਨੀ ਹੈਗੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਮਰੀਕਾ ਕਿਹਾ ਗਿਆ ਕਿ ਉਹ ਆਪਣੇ ਸਮੁੰਦਰੀ ਆਵਾਜਾਈ ਰਸਤੇ ਵਿਚੋਂ ਰੋੜੇ ਸਾਫ ਕਰ ਦੇਵੇਗਾ ਕਹਿਣ ਦਾ ਮਤਲਬ ਜਿਹੜਾ ਅਮਰੀਕਾ ਰੋਕ ਕੇ ਬੈਠਾ ਨਾ ਉੱਥੇ ਉਹਨੂੰ ਅਸੀਂ ਪਾਸੇ ਕਰ ਦੇਣਾ ਅਤੇ ਆਪਣੇ ਦੇਸ਼ ਦੇ ਨਿਊਕਲੀਅਰ ਅਤੇ ਮਿਸਲ ਪ੍ਰੋਗਰਾਮ ਦੀ ਰੱਖਿਆ ਕਰੇਗਾ ਸੋ ਖਾਕ ਸਾਹਿਬ ਜੀ ਉਹਨੇ ਸਾਫ ਸਾਫ ਕਹਿਤਾ ਕਿ ਮੈਂ ਹਾਂ ਮੈਂ ਨਾ ਆਪਣੀਆਂ ਜਿਹੜੀਆਂ ਮਿਸਲਾਂ ਇਹ ਪਾਬੰਦੀ ਲਾਉਣ ਨੂੰ ਫਿਰਦੇ ਨਾ ਉਹਨੂੰ ਕਿ ਤੂੰ ਆ ਇੰਨੀ ਕੁ ਰੇਂਜ ਦੀ ਜਾਣੀ ਕਿ ਇੰਨੀ ਕੁ ਦੂਰ ਚੱਕਰ ਜਿੱਥੇ ਤੀਕਰ ਉਹ ਜਿੱਥੇ ਅਮਰੀਕਾ ਦੇ ਬੇਸ ਪੈ ਗਿਆ ਉੱਥੇ ਤੀਕਰ ਨਾ ਪਹੁੰਚ ਸਕੇ ਉਨੀ ਕੁ ਦੂਰ ਜੋਗੀਆਂ ਤੂੰ ਬਣਾ ਲਾ ਤੇ ਬਾਕੀ ਦੀਆਂ ਤੂੰ ਬਣਾਉਣੀਆਂ ਬੰਦ ਕਰ ਦੇ ਤੇ ਇਹਦੇ ਨਾਲ ਜਿਹੜਾ ਉਹ ਨਿਊਕਲੀਅਰ ਪ੍ਰੋਗਰਾਮ ਆ
0: ਅਮਰੀਕਾ ਤੱਕ ਹਜੇ ਵੀ ਨਹੀਂ ਪਹੁੰਚਦੀ ਜੀ ਉਹਨਾਂ ਦੀ ਇੱਥੇ ਤੱਕ ਤਾਂ ਨਹੀਂ ਪਹੁੰਚੇ ਡੇਟ ਬਹੁਤ ਜ਼ਿਆਦਾ ਦੂਰ ਹੈਗਾ ਨਾ ਉੱਥੋਂ
1: ਸਾਖਸ਼ਾਹ ਜੀ ਉਹ ਇਰਾਨ ਆ ਜਿਹੜਾ ਉਹਨੇ ਜਿਹੜੀ ਉਹ ਮਿਸਲ ਮਾਰੀ ਸੀ ਨਾ ਉੱਥੇ ਲਿਜਾ ਕੇ ਆਪਣੇ ਕੀ ਉਹਦਾ ਨਾਂ ਹੈਗਾ ਡੀਏਗੋ ਗਾਰਸੀਆ ਇੱਕ ਬੇਸ
0: ਆਈਲੈਂਡ ਜਿਹੜਾ ਸੀ ਹਾਂਜੀ
1: ਹਾਂਜੀ ਉਹ ਇੰਡੀਆ ਦੇ ਥੱਲੇ ਜਾ ਕੇ ਭਰੇ ਦੂਰ ਜਾ ਕੇ ਉੱਥੇ ਉਹ ਪਹੁੰਚ ਗਈ ਸੀ ਉਦੋਂ ਤੋਂ ਥੋੜਾ ਜਿਹਾ ਇਹਨਾਂ ਨੂੰ ਡਰ ਪਿਆ ਵੀ ਯਾਰ ਇਹ ਇੱਥੇ ਪਹੁੰਚ ਗਈ ਉਹ ਮੇਰਾ ਖਿਆਲ 4000 ਕਿਲੋਮੀਟਰ ਹੈਗਾ ਆ ਸੋ ਏਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਹੋਈਆਂ ਤੇ ਇਹ ਉਹਨਾਂ ਨੇ ਕਹਿ ਦਿੱਤਾ ਵੀ ਨਾ ਮਿਸਲਾਂ ਤੇ ਨਾ ਮੈਂ ਹਟਣਾ ਤੇ ਖਮੀਨੀ ਨੇ ਕਾਫੀ ਸਮੇਂ ਪਿੱਛੋਂ ਖਾਕ ਸਾਹਿਬ ਜੀ ਆਪਣਾ ਮੌਨ ਵਰਤ ਜਿਹੜਾ ਉਹ ਤੋੜਦੇ ਹੋਏ ਕਿਹਾ ਕਿਉਂਕਿ ਜਦੋਂ ਦੇ ਉਹਨਾਂ ਨੂੰ ਉਹ ਥਾਪਿਆ ਨਾ ਉਹ ਪਦਵੀ ਆ ਜਿਹੜੀ ਮਿਲੀ ਆ ਉਹਨਾਂ ਦੇ ਜਿਹੜੀ ਪਿਤਾ ਜੀ ਕੋਲ ਸੀਗੀ ਉਸ ਤੋਂ ਬਾਅਦ ਉਹ ਟੀਵੀ ਵਗੈਰਾ ਤੇ ਨਹੀਂ ਆਏ ਅਜੇ ਵੀ ਨਹੀਂ ਆਏ ਆਏ ਨੀ ਉਹ ਪਰ ਉਹਨਾਂ ਨੇ ਇਹ ਜਿਹੜੀ ਖਬਰ ਸੀ ਲਿਖ ਕੇ ਦਿੱਤੀ ਆ ਤੇ ਉਹ ਟੀਵੀ ਦੇ ਉੱਤੇ ਪੜੀ ਗਈ ਹੈ ਉਹ ਆਪ ਨਹੀਂ ਆਏ ਸਾਹਮਣੇ ਕਿਉਂਕਿ ਉਹਨਾਂ ਨੂੰ ਖਤਰਾ ਖਾਕ ਸਾਹਿਬ ਤੁਹਾਨੂੰ ਪਤਾ ਵੀ ਉਹ ਇਜ਼ਰਾਇਲ ਉੱਤੋਂ ਰੱਖਦਾ ਨਾ ਨਿਗਾਹ ਉਹਦੇ ਤੇ ਅਮਰੀਕਨ ਸੈਟੇਲਾਈਟਾਂ ਜਿਹੜੀਆਂ ਉਹ ਦੇਖਦੇ ਰਹਿੰਦੇ ਆ ਵੀ ਕਿਹੜਾ ਕਿੱਥੇ ਜਾਂਦਾ ਇਸ ਕਰਕੇ ਸ਼ਾਇਦ ਉਹ ਸਾਹਮਣੇ ਪਰਜਾ ਦੇ ਨਹੀਂ ਆਏ ਕਿਉਂਕਿ ਜੇ ਉਹਦੇ ਤੇ ਕੋਈ ਬੰਬ ਬੁੰਬ ਸਿੱਟਦਾ ਫਿਰ ਉਹਨਾਂ ਨੂੰ ਨਵਾਂ ਆਗੂ ਜਿਹੜਾ ਆ ਉਹ ਚੋਣਾ ਪੈਣਾ ਤੇ ਇਹ ਜਿਹੜਾ ਮਸਲਾ ਆ ਜਿਹੜੇ ਪਹਿਲੇ ਉਹਦੇ ਫਾਦਰ ਤੇ ਉਹ ਸਿੱਟੇ ਗਏ ਬੰਬ ਉਹਦਾ ਵੀ ਮਸਲਾ ਇਹ ਨੀਤੀ ਅਸਲ ਚ ਇਸ ਤਰ੍ਹਾਂ ਸੀਗੀ ਕਿ ਇਹਨਾਂ ਨੇ ਕਿਹਾ ਇਹਦੇ ਆਗੂਆਂ ਨੂੰ ਮਾਰਦੇ ਤੇ ਉੱਥੇ ਫਿਰ ਜਿਹੜੀ ਪਰਜਾ ਆ ਉਹ ਬਾਹਰ ਨਿਕਲ ਜਾਊਗੀ ਤੇ ਉਹ ਆਪਸ ਵਿਚ ਉਹਨਾਂ ਨੂੰ ਲੜਾ ਲਿਆਂਗੇ ਤੇ ਫਿਰ ਉਹ ਜਿਹੜਾ ਇਰਾਨ ਖਿਲਫ ਜਾਊਗਾ ਸੋ ਹਾਂ ਤੇ ਉਹ ਗੱਲ ਫਿਰ ਬਣ ਨਹੀਂ ਸਕੀ ਤੇ ਉਹਦੇ ਕਰਕੇ ਹੁਣ ਫਿਰ ਜਦੋਂ ਕਹਿੰਦੇ ਹੁੰਦੇ ਨਾ ਰਿੰਗੇ ਪੈ ਜਾਂਦਾ ਕੰਮ ਫਿਰ ਉਹ ਹੌਲੀ ਹੌਲੀ ਫਿਰ ਦੋਨਾਂ ਧਿਰਾਂ ਨੂੰ ਜਿਹੜੀਆਂ ਕੁਛ ਨਾ ਕੁਛ ਜਿਹੜੀਆਂ ਦੂਸਰੇ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਇਹ ਪਹਿਲਾਂ ਹੁੰਦਾ ਉਹ ਕਹਿੰਦੇ ਹੁੰਦੇ ਲੜਾਈ ਹੱਲੇ ਦੀ ਚਾਹ ਥੱਲੇ ਦੀ ਸੋ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਤੇ ਫਿਰ ਜਿਹੜਾ ਆ ਉਹ ਤੁਹਾਨੂੰ ਪਤਾ ਵੀ ਹੋਰ ਦੇਸ਼ ਵੀ ਨਾਲ ਰਲ ਜਾਂਦੇ ਹੁੰਦੇ ਆ ਤੇ ਇਸੇ ਤਰ੍ਹਾਂ ਹੁਣ ਖਮੀਨੀ ਨੇ ਕਿਹਾ ਕਿ ਕਾਫੀ ਸਮੇਂ ਪਿੱਛੇ ਆਪਣਾ ਮੌਨ ਵਰਤ ਖੋਲਦੇ ਹੋਏ ਇਰਾਨ ਦੀ ਸ਼ਲਾਘਾ ਉਹਨਾਂ ਨੇ ਕੀਤੀ ਤੇ ਕਿਹਾ ਕਿ ਇਰਾਨ ਦਾ ਜਿਹੜਾ ਸਟੇਟ ਆਫ ਹਰਮੂਸ ਹੈਗਾ ਉਹ ਪੂਰੇ ਕੰਟਰੋਲ ਥੱਲੇ ਆ ਇਰਾਨ ਦੇ ਅਤੇ ਇਸ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇਗਾ ਤੇ ਜਿਹੜੀ ਆ ਇਰਾਨੀ ਆਗੂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ 2 ਮਹੀਨੇ ਪਹਿਲਾਂ ਦੁਨੀਆਂ ਭਰ ਦੀ ਸਭ ਤੋਂ ਵੱਡੀ ਫੌਜ ਰੱਖਣ ਵਾਲੇ ਧੌਂਸ ਜਮਾਓ ਧੌਂਸ ਜਮਾਓ ਬੁਲੀ ਜਿਹਨੂੰ ਅੰਗਰੇਜ਼ੀ ਚ ਬੁਲੀ ਨੀ ਕਹਿੰਦੇ ਬੁਲੀ ਆ ਧੌਂਸ ਜਮਾਓ ਜਿਹੜੇ ਹੈਗੇ ਆ ਬੁਲੀ ਉਹਨਾਂ ਵੱਲੋਂ ਕਹਿੰਦੇ ਆ ਕਿ ਆਪਣੀਆਂ ਫੌਜੀਆਂ ਤੈਨਾਤ ਕਰਦੇ ਹੋਏ ਇਰਾਨ ਦੀ ਖਾੜੀ ਦੇਸ਼ ਇਰਾਨ ਉਪਰ ਧਾਵਾ ਬੋਲਿਆ ਸੀ ਜਿਸ ਵਿਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਇਹ ਮਾਮਲਾ ਜਿਹੜਾ ਸੀ ਹੁਣ ਪਰਸ਼ੀਅਨ ਗਲਫ ਅਤੇ ਸਟੇਟ ਆਫ ਹਰਮੂਸ ਉਪਰ ਖੜਾ ਹੁਣ ਖਾਕਸਾ ਜੀ ਦੀ ਗੱਲ ਇੱਥੇ ਦੋਨਾਂ ਦੀ ਅੜੀ ਹੋਈ ਆ
0: ਇਹ ਵੀ ਕਿਹਾ ਨਾ ਉਹਨਾਂ ਨੇ ਜੇ ਸਾਡੇ ਨਾਲ ਏਦਾਂ ਪੰਗਾ ਲਿਆ ਤਾਂ ਅਸੀਂ ਤੁਹਾਡੀ ਜਿਹੜੀ ਇੰਟਰਨੈਟ ਵਾਇਰ ਪਾਣੀ ਸਮੁੰਦਰ ਦੇ ਵਿਚ ਦੀ ਜਾਂਦੀ ਕੱਟਦੇ ਹਾਂ
1: ਬਿਲਕੁਲ ਬਿਲਕੁਲ ਉਹਨਾਂ ਨੇ ਉਹ ਜਿੱਥੇ ਨਾ ਕਹਿੰਦੇ ਹੁੰਦੇ ਆ ਜਿੱਥੇ ਦੁੱਖ ਲੱਗਦਾ ਉੱਥੇ ਸੱਟ ਮਾਰਦੇ ਆ ਹੋਰ ਨੂੰ ਪਤਾ ਇਰਾਨ ਦੇ
0: ਕੱਟਿਆ ਗਿਆ ਸਾਰਾ ਕੁਛ ਹੀ ਬੰਦ ਹੋ ਜਾਣਾ ਜੀ ਫਿਰ ਰਹਿਣਾ
1: ਫਿਰ ਬਿਲਕੁਲ ਹਾਂਜੀ ਹਾਂਜੀ ਉਹ ਬਹੁਤ ਕੰਮ ਖਰਾਬ ਹੋਊਗਾ ਬਿਲਕੁਲ ਉਹ ਜਿਹੜੇ ਡਿਵਾਈਡ ਹੋਈ ਹੋਣੀ ਆ ਸਾਰੇ ਜਿਹੜੇ ਉੱਥੇ ਕਟਰ ਵਗੈਰਾ ਦੇ ਵਿੱਚ ਉਹ ਏਅਰਪੋਰਟ ਆ ਖਾਤਾ ਵੀ ਉੱਥੇ ਦੋ ਤਿੰਨ ਏਅਰਪੋਰਟ ਆ ਉਹ ਅਰਬਾਂ ਦੇ ਏਰੀਏ ਦੇ ਵਿੱਚ ਜਿੱਥੇ ਦੁਨੀਆਂ ਦੀਆਂ ਸਭ ਤੋਂ ਫਲਾਈਟਾਂ ਉੱਥੇ ਜਾਂਦੀਆਂ ਔਰ ਟੂਰਿਸਟ ਸਭ ਤੋਂ ਜ਼ਿਆਦਾ ਉਹਨਾਂ ਦੇ ਰੁਜ਼ਗਾਰ ਹੀ ਜਿਹੜਾ ਤੇਲ ਤੋਂ ਤਾਂ ਟੂਰਿਜ਼ਮ ਤੋਂ ਚੱਲਦਾ
0: ਟੂਰਿਜ਼ਮ ਤੋਂ ਦੁਬਈ ਦਾ ਤਾਂ ਖਾਸ ਕਰਕੇ ਦੋ ਉੱਥੋਂ ਹੀ ਆ ਕਤਰ ਕਤਰ ਦਾ ਵੀ ਹੈ ਬਿਲਕੁਲ ਦੋਵਾਂ ਮੁਲਕਾਂ ਦਾ
1: ਬਿਲਕੁਲ ਤੇ ਇਹ ਹੁਣ ਜਿਹੜੀ ਆ ਇਰਾਨ ਉੱਪਰ ਧਾਵਾ ਜਿਹੜਾ ਬੋਲਿਆ ਸੀਗਾ ਤੇ ਫੇਰ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਹੁਣ ਜਿਹੜਾ ਆ ਮਾਮਲਾ ਕਹਿੰਦੇ ਹੁਣ ਪਰਸੀ ਨੂੰ ਗੱਲ ਸੀ ਸਟੇਟ ਆਫ ਹਰਮੁਜ਼ ਦਾ ਰਹਿ ਗਿਆ ਆ ਬਾਕੀ ਸਾਰੇ ਮਸਲੇ ਹੱਲ ਹੋ ਗਏ ਆ ਤੇ ਇਰਾਨ ਦੇ ਆਗੂ ਦੁਆਰਾ ਕਹੀ ਗਈ ਇਹ ਗੱਲਬਾਤ ਨੂੰ ਇਰਾਨ ਦੇ ਟੈਲੀਵਿਜ਼ਨ ਉੱਪਰ ਖਾਕ ਸਾਹਿਬ ਜੀ ਪ੍ਰਸਾਰਿਤ ਕੀਤਾ ਗਿਆ ਉਹ ਆਪ ਨਹੀਂ ਆਇਆ ਤੇ ਜਿਹਦੇ ਵਿਚ ਇਹ ਵੀ ਕਿਹਾ ਗਿਆ ਕਿ ਸਟੇਟ ਆਫ ਹਰਮੁਜ਼ ਆ ਜਿਹੜੀ ਉਹਦੇ ਵਿਚ ਉਹਦੇ ਵਿਚੋਂ ਦੁਸ਼ਮਣ ਨੂੰ ਕੱਢਣ ਪਿੱਛੋਂ ਹੀ ਇਲਾਕੇ ਦੇ ਦੇਸ਼ਾਂ ਵਿਚ ਸ਼ਾਂਤੀ ਰਹੇਗੀ ਰਹਿ ਸਕੇਗੀ ਤਰੱਕੀ ਹੋਵੇਗੀ ਅਤੇ ਖੁਸ਼ਹਾਲੀ ਵਧੇਗੀ
0: ਇਕ ਚੀਜ਼ ਜਿਹੜੀ ਨਾ ਉਹ ਇਹ ਬੜੀ ਖਾਸ ਹੋਈ ਹੈ ਕਿ ਜਿਹੜੇ ਅਮਰੀਕਾ ਦੇ ਅੱਡੇ ਸੀ ਜਿੱਥੇ ਜਿੱਥੇ ਉਹਨਾਂ ਨੂੰ ਬੜਾ ਵੱਡਾ ਸੱਟ ਵੱਜੀ ਹੈ ਔਰ ਅੰਬੈਸੀਆਂ ਨੂੰ ਵੀ ਸੱਟ ਵੱਜੀ ਹੈ
1: ਬਿਲਕੁਲ
0: ਉਹਦੇ ਨਾਲ ਨੁਕਸਾਨ ਤੇ ਬਹੁਤ ਹੋਇਆ ਜੇ ਅੱਜ ਵਾਰ ਜਿਹੜੀ ਹੈ ਲੜਾਈ ਬੰਦ ਹੋ ਜਾਂਦੀ ਹੈ ਮਸਲੇ ਤੇ ਪਹੁੰਚ ਜਾਂਦੇ ਆ ਕੁਛ ਛੋਟਾ ਉਧਰੋਂ ਦੇ ਦਿਓ ਕੁਝ ਉਹ ਵੀ ਮੰਨ ਲੈਣ ਤੇ ਕੁਛ ਇਧਰੋਂ
1: ਬਿਲਕੁਲ ਬਿਲਕੁਲ
0: ਹੁਣ ਸੀਮਾ ਸਾਹਿਬ ਹੋਣੀ ਤੇ ਏਦਾਂ ਹੀ ਆ ਕਿਉਂਕਿ ਜਦੋਂ ਵੀ ਜੰਗਾਂ ਬੰਦ ਹੁੰਦੀਆਂ ਨਾ ਉਦੋਂ ਕੰਪਰੋਮਾਈਜ਼ ਤੇ ਕਰਨਾ ਹੀ ਪੈਂਦਾ ਥੋੜਾ ਬਹੁਤਾ ਉਹਨਾਂ ਨੂੰ ਕਰ ਲਿਆ ਇਹਨਾਂ ਨੇ ਕਰ ਲਿਆ ਤੇ ਉਹ ਚੀਜ਼ਾਂ ਹੁੰਦੀਆਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਮੁੜ ਕੇ ਕਿ ਵੀ ਮੈਂ ਫੇਰ ਬੰਬ ਮਾਰ ਦਵਾਂ ਤੇ ਮੈਂ ਫੇਰ ਇੱਕ ਜੰਗ ਦੇ ਵਿੱਚੋਂ ਜੋ ਤੁਸੀਂ ਪਿੱਛੇ ਹਟਦੇ ਹੋ ਨਾ ਤੇ ਫੇਰ ਮੁੜ ਕੇ ਜੰਗ ਲੜਨੀ ਜਿਹੜੀ ਬੜੀ ਔਖੀ ਹੁੰਦੀ
1: ਕਿਉਂਕਿ ਔਖੀ ਹੁੰਦੀ ਆ ਬਿਲਕੁਲ
0: ਕਿਉਂਕਿ ਅਗਲਾ ਤਿਆਰੀ ਕਰ ਲੈਂਦਾ ਨਾ ਹੁਣ ਜਦੋਂ ਪਹਿਲਾਂ ਅਮਰੀਕਾ ਨੇ ਇਰਾਨ ਦੇ ਉਪਰ ਅਟੈਕ ਕੀਤਾ ਸੀ ਥੋੜੇ ਦਿਨ ਲਈ ਜਿਹੜਾ ਲਾਇਆ ਸੀ
1: ਮਿਜ਼ਾਈਲ 10 ਦਿਨ ਉਹ ਪਿਛਲੇ ਸਾਲ ਦੀ ਜੂਨ ਦੇ ਵਿੱਚ ਜਿਹੜੇ 10 ਦਿਨ ਲਾਏ ਸੀ
0: ਹਾਂਜੀ ਤੇ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਨੇ ਤਿਆਰੀਆਂ ਕਰ ਲਈਆਂ ਤਿਆਰੀਆਂ ਕਰ ਲਈਆਂ ਉਹਨਾਂ ਨੇ ਸੋਚਿਆ ਕਿ ਇਹ ਮੁੜ ਕੇ ਹੋਣਾ ਹੀ ਹੋਣਾ ਵਾ ਤੇ ਆ ਜਾਓ ਵੀ ਹੁਣ ਆਪਾਂ ਵੀ ਤਿਆਰ ਹੋ ਜਾਈਏ ਪਰ ਇਹ ਅਮਰੀਕਾ ਨੂੰ ਇਸਰਾਇਲ ਦੇ ਮਗਰ ਨਹੀਂ ਲੱਗਣਾ ਚਾਹੀਦਾ ਮੋਟੀ ਗੱਲ ਦੇ ਉਪਰ ਆ ਕੇ ਇਸਰਾਇਲ ਚਾਹੁੰਦਾ ਹੀ ਸੀ ਕਿ ਅਮਰੀਕਾ ਜਿੱਦਾਂ ਹੁਣ ਵੀ ਹੈ ਜਿਹੜੀ ਗੱਲ ਹੋਈ ਹੈ ਜਿਹੜੀ ਮੈਂ ਇਹ ਗੱਲ ਸੁਣੀ ਸੀ ਸੀ ਕਿ ਜਦੋਂ ਇੱਥੋਂ ਗਏ ਆ ਪਾਕਿਸਤਾਨ ਗਏ ਆ ਸੁਲਾਹ ਸਫਾਈ ਲਈ ਉੱਥੋਂ ਆਏ ਆ ਇਰਾਨ ਤੋਂ ਆਏ ਆ ਤੇ ਇਹ ਟਰੰਪ ਨੇ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਵਾਪਸ ਆ ਜਾਓ ਉਹ ਕਹਿੰਦੇ ਆ ਕਿ ਇਹ ਇਸਰਾਇਲ ਦੇ ਪ੍ਰਧਾਨ ਮੰਤਰੀ ਨੇ ਫੋਨ ਕੀਤਾ ਟਰੰਪ ਨੂੰ ਕਿ ਇਹ ਗੱਲ ਖਰਾਬ ਹੋ ਜਾਣੀ ਤੁਸੀਂ ਸਦਲਾ ਤੋਂ ਉਹਨੇ ਇੱਕ ਮਿੰਟ ਚ ਉਹਨੂੰ ਕਿਹਾ ਆ ਜਾਓ ਵਾਪਸ ਅਸੀਂ ਨਹੀਂ ਗੱਲ ਕਰਨੀ ਇਹ ਵੀ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਹੜੀ ਗੱਲ ਤੁਣਕੇ ਉਹੀ ਮਾਰ ਰਿਹਾ ਖੱਕ ਸਾਹਿਬ ਜੀ ਟਰੰਪ ਨੂੰ ਤੁਣਕੇ ਉਹੀ ਮਾਰ ਰਿਹਾ ਤੇ ਜਿਹੜੀ ਆ ਉਹਨਾਂ ਨੇ ਫੇਰ ਇਹ ਕਿਹਾ ਵੀ ਇੱਥੇ ਪਰਜਾ ਆ ਜਿਹੜੀ ਉਹ ਸੁੱਖ ਦਾ ਸਾਹ ਤਾਂ ਹੀ ਲਊਗੀ ਤੇ ਜੇ ਇੱਥੇ ਲੜਾਈ ਆ ਜਿਹੜੀ ਇਹ ਸਾਰਾ ਕੁਛ ਬੰਦ ਹੋਊਗਾ ਤੇ ਖਮੀਨੀ ਨੇ ਇਹ ਵੀ ਕਿਹਾ ਕਿ ਇਰਾਨ ਆਪਣੇ ਦੇਸ਼ ਦੀਆਂ ਆਧੁਨਿਕ ਤਕਨੀਕਾਂ ਜਾਣੀ ਕਿ ਮਾਡਰਨ ਟੈਕਨੋਲੋਜੀ ਆ ਜਿਹੜੀ ਅੰਗਰੇਜ਼ੀ ਜਿਹਨੂੰ ਆਪਾਂ ਕਹਿੰਦੇ ਆ ਜਿਨ੍ਹਾਂ ਵਿਚ ਇੱਕ ਨੀਨੋ ਟੈਕਨੋਲੋਜੀ ਹੋਰ ਆਈ ਆ ਨਵੀਂ ਮਤਲਬ ਨਵੀਂ ਤਾਂ ਨਹੀਂ ਹੁਣ ਥੋੜਾ ਟਾਈਮ ਹੋ ਗਿਆ ਪਰ ਉਹਨਾਂ ਦੇਸ਼ਾਂ ਦੇ ਵਿਚ ਉਹ ਨਵੀਂ ਆ ਉਹਦੇ ਵਿਚ ਤੇ ਬਾਇਓ ਤੇ ਉਹਦੇ ਨਾਲ ਨਾਲ ਨਿਊਕਲੀਅਰ ਅਤੇ ਜਿਹੜੀਆਂ ਮਿਸਲਾਂ ਵੀ ਸ਼ਾਮਲ ਆ ਉਹ ਕਹਿੰਦੇ ਇਹ ਚੀਜ਼ਾਂ ਅਸੀਂ ਬਣਾਉਣੀਆਂ ਬਣਾਉਣੀਆਂ ਅਸੀਂ ਇਹਨਾਂ ਤੇ ਕੋਈ ਪਾਬੰਦੀ ਨਹੀਂ ਲੱਗਣ ਦੇਣੀ ਤੇ ਇਸ ਨਾਲ ਖੱਕ ਸਾਹਿਬ ਜੀ ਉਹ ਸ਼ਾਇਦ ਸਟੇਟ ਆਫ ਹਰਮੂ ਵਿਚ ਵੀ ਜਿਹੜੀ ਗੁਜ਼ਰ ਰਹੇ ਸ਼ਿਪ ਆ ਜਿਹੜੇ ਜਹਾਜ਼ ਆ ਉਹਨਾਂ ਦੇ ਉਪਰ ਵੀ ਉਹ ਥੋੜਾ ਬਹੁਤਾ ਕਾਰੇ ਰੌਲਾ ਰਾਲਾ ਪਾ ਰਹੇ ਆ ਉਹ ਯੂਰੋਪੀਅਨ ਵੀ ਉਹ ਇਸ ਮਸਲੇ ਦੇ ਵਿਚ ਬਾਕੀਆਂ ਦੇ ਵਿਚ ਨੀ ਇਸ ਮਸਲੇ ਦੇ ਵਿਚ ਯੂਰੋਪੀਅਨ ਹੈ ਜਿਹੜੇ ਉਹ ਵੀ ਜਰਮਨ ਦੀ ਉਹ ਸੀਗੀ ਉਹ ਵੀ ਸਟੇਟਮੈਂਟ ਦੇ ਰਹੀ ਸੀ ਕਿ ਇਹ ਇਹਨਾਂ ਤੇ ਨਾ ਲੱਗਣ ਦਿਓ ਕਿਉਂਕਿ ਉਹਨਾਂ ਨੂੰ ਵੀ ਖੱਕ ਸਕਦੀ ਉਹ ਤੇਲ ਮਹਿੰਗਾ ਪੈਣ ਲੱਗ ਪੈਣਾ ਨਾ
0: ਪੈਣਾ ਹੀ ਹੈ ਜਦੋਂ ਟੈਕਸ ਲੱਗੇਗਾ
1: ਹਾਂਜੀ ਜਦੋਂ ਉਹਨਾਂ ਨੇ ਉਹ ਲਾਤਾ ਉਥੋਂ
0: ਬਿਲਕੁਲ
1: ਤੇ ਸੋ ਇੱਥੇ ਆ ਕੇ ਥੋੜਾ ਜਿਹਾ ਯੂਰਪ ਅਮਰੀਕਾ ਦੇ ਪਾਸੇ ਸਾਹ ਦਿੰਦਾ ਉਹ ਵੀ ਜਰਮਨ ਵਗੈਰਾ ਜਿਹੜੇ ਦਿੰਦੇ ਰਹੇ ਆ ਤੇ ਬਾਕੀ ਤੁਹਾਨੂੰ ਪਤਾ ਵੀ ਆਪਣੇ ਇੱਥੇ ਖੱਕ ਸਾਹਿਬ ਜੀ ਉਹ ਬਾਦਸ਼ਾਹ ਵੀ ਆ ਕੇ ਗਏ ਆ ਅੱਜ ਮੇਰਾ ਖਿਆਲ ਉਹਨਾਂ ਦਾ ਲਾਸਟ ਦਿਨ ਆ ਅੱਜ ਚਲੇ ਜਾਣਾ ਉਹ ਵੀ ਕੁਛ ਨਾ ਕੁਛ ਪੱਕੀਆਂ ਜਿਹੜੀਆਂ ਪਕਾ ਕੇ ਗਏ ਹੋਣਗੇ ਟਰੰਪ ਸਾਹਿਬ ਦੇ ਨਾਲ ਕੋਈ ਨਾ ਕੋਈ ਗੱਲਬਾਤ ਕਰਕੇ ਗਏ ਹੋਣਗੇ
0: ਕਿੰਨੀ ਵੈਲਿਊ ਦੀ ਹੁੰਦੀ ਉਹਨਾਂ ਦੀ ਕਿਉਂਕਿ ਗੌਰਮੈਂਟ ਆ ਉੱਥੇ ਇਹਨਾਂ ਦਾ ਸਿਰਫ ਮਿਲਣੀ ਗਿਲਣੀ ਹੁੰਦੀ ਰਾਜਿਆਂ ਦੀ ਕੁਝ ਮੇਰਾ ਹਾਂ ਉਹ ਨਿਊਯਾਰਕ ਆਉਣਾ ਸੀ ਮਮਦਾਨੀ ਸਾਹਿਬ ਨੇ ਕਿਹਾ ਕਿ ਭਾਈ ਮੈਂ ਉਹਨਾਂ ਕੱਲ ਦੀ ਗੱਲ ਆ, ਉਹ ਕਹਿੰਦੇ ਮੈਂ ਉਹਨੂੰ ਕਵਾਂਗਾ ਰਾਜੇ ਸਾਹਿਬ ਨੂੰ ਕਿ ਭਾਈ ਜਿਹੜਾ ਕੋਈ ਨੂਰ ਤੁਹਾਡੇ ਕੋਲ ਹੈਗਾ ਪਿਆ ਵਾ ਉਹ ਸਾਡੇ ਇੰਡੀਆ ਨੂੰ ਬੜੀ ਵੱਡੀ ਗੱਲ ਆ। ਹੋ ਸਕਦਾ ਉਹਨੇ ਆਪਣੀ ਆਪਣੀ ਸੋਚ ਹੋਵੇ ਮਮਦਾਨੀ ਸਾਹਿਬ ਦੀ, ਜਾਂ ਫਿਰ ਸੋਚ ਜਗਪ੍ਰੀਤ ਹੋਣਾ ਦੀ ਹੋਵੇ ਕਿ ਭਾਈ ਇਹ ਕੁਐਸਚਨ ਉਠਾ ਦਿਓ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਖੱਕ ਸਾਹਿਬ ਜੀ ਹੈਗੀ ਆ ਉਹ ਹੈਗੀ ਆ, ਇਹ ਵੱਖਰੀ ਖਬਰ ਆ ਕਿ ਜਿਹਦੇ ਵਿਚ ਕਿਹਾ ਗਿਆ ਕਿ ਇਰਾਨ ਦੀ ਮਾਲੀ ਹਾਲਤ ਆ ਜਿਹੜੀ ਕਾਫੀ ਸੰਕਟ ਵਿਚ ਪੈ ਸਕਣ ਦੀ ਸੰਭਾਵਨਾ ਹੈ ਜਾਂ ਸੀ, ਪਰ ਕਿਹਾ ਗਿਆ ਕਿ ਜੋ ਕੁਛ ਹੁਣ ਉਹ ਹੋਣਾ ਸੀ ਉਹਦੇ ਨਾਲ ਸੀਗਾ ਕਿ ਜਿਹੜੀ ਇਰਾਨ ਦਾ ਜਿਹੜਾ ਸਾਰਾ ਸਿਸਟਮ ਆ ਉਹ ਹਿੱਲ ਜਾਣਾ, ਪਰ ਟਰੰਪ ਸਾਹਿਬ ਵਾਸਤੇ ਕਾਫੀ ਦੇਰ ਹੋ ਚੁੱਕੀ ਹੈ। ਕਹਿਣ ਦਾ ਮਤਲਬ ਜੇ ਹੁਣ ਉਹ ਭਾਵੇਂ ਮਹੀਨੇ ਨੂੰ, ਦੋ ਮਹੀਨਿਆਂ ਨੂੰ, ਛੇ ਮਹੀਨਿਆਂ ਨੂੰ ਉਹ ਸਿਸਟਮ ਆ ਜਿਹੜਾ, ਜੇ ਇਰਾਨ ਭੁੱਖਾ ਮਰਨ ਵੀ ਲੱਗ ਵੀ ਜਾਵੇ ਇੱਕ ਕਿਸਮ ਦਾ, ਪਰ ਫੇਰ ਵੀ ਉਦੋਂ ਤੋਂ ਟਰੰਪ ਆ ਜਿਹੜੀ ਟਰੰਪ ਸਾਹਿਬ ਦੀ ਬਸ ਹੋ ਜਾਣੀ ਆ ਉਦੋਂ,
0: ਕਿਉਂਕਿ ਕੋਈ ਵੀ ਕੰਟਰੀ ਮਰਦਾ।
1: ਹਾਂਜੀ ਬਿਲਕੁਲ ਬਿਲਕੁਲ, ਉਹ ਜਿੱਦਣ ਲੜਾਈ ਬੰਦ ਹੋ ਗਈ
0: ਬਹੁਤ ਸਪੋਰਟਾਂ ਕਰਨ ਵਾਲੇ ਹੁੰਦੇ ਆ।
1: ਹਾਂਜੀ
0: ਰਸ਼ੀਆ ਬੈਠਾ, ਚਾਈਨਾ ਬੈਠਾ, ਇੰਡੀਆ ਬੈਠਾ, ਹੋਰ ਬੜੇ ਜਿਹੜੇ ਸਪੋਰਟ ਕਰਦੇ, ਰੋਟੀ ਤੋਂ ਤਾਂ ਨਹੀਂ ਕੋਈ ਭੁੱਖਾ ਮਰਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਪਰ
0: ਇਕਾਨਮੀ ਜਿਸ ਤਰ੍ਹਾਂ ਹੁਣ ਪਾਕਿਸਤਾਨ ਦੇ ਹਾਲਾਤ ਆ, ਇਧਰੋਂ ਕਰਦੇ ਉਧਰੋਂ ਦੇ ਦਿੰਦੇ, ਉਧਰੋਂ ਲੈਂਦੇ ਸਾਊਦੀ ਅਰਬ ਕੋਲ ਲੈ ਤੇ ਉਹ ਕੁਵੈਤ ਉਹਨਾਂ ਨੂੰ ਦੇਤੇ, ਦੁਬਈ ਵਾਲਿਆਂ ਨੂੰ ਦੇਤੇ, ਉਹਨਾਂ ਦਾ ਹਾਲਾਤ ਇਸ ਬਹੁਤ ਹੀ ਜ਼ਿਆਦੀ ਮਾੜੀ ਆ, ਬਹੁਤ ਜ਼ਿਆਦਾ ਗਰੀਬੀ ਹੋ ਗਈ ਆ ਉੱਥੇ, ਤੇਲ ਦਾ ਹਰ ਹਫ਼ਤੇ ਤੇਲ ਦਾ ਰੇਟ ਵਧਾ ਦਿੰਦੇ ਆ, ਮਤਲਬ ਕੁਛ ਨੀ ਹੁੰਦਾ, ਮੁਲਕ ਚੱਲਦੇ ਰਹਿੰਦੇ ਆ, ਇਹ ਕੋਈ
1: ਚੱਲਦੇ ਰਹਿੰਦੇ ਆ ਬਿਲਕੁਲ,
0: ਕੋਈ ਮਸਲਾ
1: ਨਹੀਂ। ਹਾਂਜੀ ਹਾਂਜੀ ਹਾਂਜੀ, ਸੋ ਚੱਲਦੇ ਰਹਿੰਦੇ ਆ, ਪਰ ਅਸਲੀ ਜਿਹੜੀ ਪਲੈਨਿੰਗ ਸੀ ਉਹ ਇਹੀ ਸੀ ਇਜ਼ਰਾਇਲ ਦੀ, ਉਹਨਾਂ ਨੇ ਤਾਂ ਹੀ ਟਰੰਪ ਨੂੰ ਉਹਨਾਂ ਕਿਹਾ ਸੋਚਿਆ ਸੀਗਾ ਵੀ ਅਸੀਂ ਇੱਕ ਅੱਧਾ ਹਫ਼ਤਾ ਬੰਬ ਮਾਰਾਂਗੇ, ਬੰਬ ਮਾਰਾਂਗੇ ਤੇ ਪਰਜਾ ਜਿਹੜੀ ਉਹਦੇ ਖਿਲਾਫ਼ ਹੋ ਜਾਣੀ ਆ ਤੇ ਉੱਥੇ ਰੌਲਾ ਰੱਪਾ ਪੈ ਜਾਣਾ ਤੇ ਅਸੀਂ ਜਾ ਕੇ ਆਗੂ ਉਗੂ ਮਾਰ ਦਿਆਂਗੇ ਤੇ ਜਾ ਕੇ ਸੰਭਾਲ ਲਵਾਂਗੇ, ਪਰ ਉਹ ਜਿਹੜੀ ਪਲੈਨਿੰਗ ਸੀ ਉਹ ਸਾਰੀ ਜਿਹੜਾ ਮਸਲਾ ਉਹ ਹੋਇਆ ਨੀ ਹੱਲ। ਇਹਦੇ ਵਿਚ ਖੱਕ ਸਾਹਿਬ ਦੀ ਬਹੁਤ ਵੱਡੀ ਜਿਹੜੀ ਗੱਲ ਇਹ ਸੀਗੀ, ਜਿੱਦਾਂ ਸਦਮ ਹੁਸੈਨ ਸੀਗਾ ਉਹ, ਜਾਂ ਲੀਬੀਆ ਦਾ ਸੀਗਾ ਮੁਹੰਮਦ ਖਦਾਫੀ ਸੀਗਾ, ਉਹ ਖੱਕ ਸਾਹਿਬ ਦੀ ਇੱਕ ਕਿਸਮ ਦੀ ਡਿਕਟੇਟਰਸ਼ਿਪ ਤਾਂ ਅਸੀਂ ਨਹੀਂ ਕਹਿ ਸਕਦੇ ਉਹਨੂੰ, ਕਿਉਂਕਿ ਉਹ ਡਿਕਟੇਟਰਸ਼ਿਪ ਨਹੀਂ ਸੀ, ਰਾਜ ਤਾਂ ਖੈਰ ਵੋਟਾਂ ਦਾ ਹੀ ਸੀਗਾ, ਪਰ ਉਹਦੇ ਵਿਚ ਜਿਹੜੀ ਪਰਜਾ ਸੀ ਉਥੋਂ ਦੀ ਉਹ ਏਦਾਂ ਸਮਝਦੀ ਸੀ ਕਿ ਇੱਕੋ ਬੰਦੇ ਦਾ ਰਾਜ ਆ, ਇਸ ਕਰਕੇ ਉਥੇ ਜਿਹੜੀ ਪਰਜਾ ਸੀ ਭੜਕ ਦੇ। ਇਰਾਨ ਆ ਜਿਹੜਾ ਇਹਦੇ ਵਿਚ ਸਿਚੁਏਸ਼ਨ ਜਿਹੜੀ ਡਿਫਰੈਂਟ ਆਈ, ਹਾਂ ਡੈਮੋਕ੍ਰੇਸੀ ਆ, ਸੋ ਇਸਲਾਮਿਕ ਰਿਪਬਲਿਕ ਉਹਨੂੰ ਤਾਂ ਹੀ ਕਹਿੰਦੇ ਆ, ਹੈ ਤਾਂ ਪਾਕਿਸਤਾਨ ਚ ਵੀ ਡੈਮੋਕ੍ਰੇਸੀ ਆ ਪਰ ਉੱਥੇ ਦੀ ਡੈਮੋਕ੍ਰੇਸੀ
0: ਹੈਗੀ। ਪਾਕਿਸਤਾਨ ਦੇ ਵਿਚ ਡੈਮੋਕ੍ਰੇਸੀ ਇਸ ਲਈ ਨੀ ਹੈਗੀ ਕਿਉਂਕਿ ਉੱਥੇ ਹਮੇਸ਼ਾ ਹੀ ਆਰਮੀ ਦਾ ਰਾਜ ਰਿਹਾ, ਆਰਮੀ ਜਿਹੜੇ ਪਸੰਦ ਆ, ਜਿਹੜੀ ਹੁਣ ਪਿਛਲੀ ਜਦੋਂ ਇਲੈਕਸ਼ਨ ਹੋਈ ਆ ਤੇ ਧੱਕੇ ਜਾ ਕੇ ਵੋਟਾਂ ਪਈਆਂ, ਵੋਟਾਂ ਦੇ ਵਿਚ ਧੱਕੇ ਦੇ ਨਾਲ ਹੀ ਖੋਈਆਂ ਗਈਆਂ ਵੋਟਾਂ, ਪਾੜ ਪੂੜ ਦਿੱਤੀਆਂ, ਜਿਹਨੂੰ ਜਿਤਾਉਣਾ ਸੀ ਉਹਨੂੰ ਜਿਤਾਤਾ, ਜਿੱਤੇ ਹੋਏ ਹਰਾਤ ਤੇ, ਉੱਥੇ ਡੈਮੋਕ੍ਰੇਸੀ ਨੀ ਹੈਗੀ, ਉੱਥੇ ਤੇ ਉੱਥੇ ਤਾਂ ਆਰਮੀ ਦਾ ਰਾਜ ਆ।
1: ਨਹੀਂ ਡਾਕਟਰ ਸਾਹਿਬ ਜੀ, ਨਾ ਉਸ ਮੁਲਕ ਦਾ ਇਸਲਾਮਿਕ ਰਿਪਬਲਿਕ ਪਾਕਿਸਤਾਨ ਹੈਗੀ ਤਾਂ ਉੱਥੇ ਡੈਮੋਕ੍ਰੇਸੀ, ਪਰ ਉਹ ਅਸਲੀ ਡੈਮੋਕ੍ਰੇਸੀ ਉਹਦਾ ਨਾਂ ਡੈਮੋਕ੍ਰੇਸੀ ਆ। ਹਾਂਜੀ ਬਿਲਕੁਲ ਬਿਲਕੁਲ,
0: ਜਦੋਂ ਤੱਕ ਰਾਜ ਰਿਹਾ ਕਦੋਂ ਦਾ ਮੁਲਕ ਬਣਿਆ, ਮੈਨੂੰ ਮੈਂ ਕੋਈ ਵੀ ਸਰਕਾਰ 5 ਸਾਲ ਨੀ ਉਹਨਾਂ ਨੇ ਚੱਲਣ ਦਿੱਤੀ, ਆਰਮੀ ਨੇ
1: ਚੱਲਣ ਦਿੱਤੀ ਬਿਲਕੁਲ
0: ਬਿਲਕੁਲ, ਉਹ ਆਪਣੀ ਮਰਜ਼ੀ ਦੇ ਜੱਜ ਵਾ, ਆਪਣੀ ਮਰਜ਼ੀ ਦੇ ਡਰਾ ਕੇ ਜੱਜਾਂ ਕੋਲ ਜੇ ਹੁਣ ਦੇਖੋ, ਇਮਰਾਨ ਖਾਨ ਨੂੰ ਅੰਦਰ ਦਿੱਤਿਆਂ ਨੂੰ ਬਿਨਾਂ ਗੱਲ ਤੋਂ ਕਈ ਸਾਲਾਂ ਤੋਂ ਉਹਨੂੰ ਅੰਦਰ ਦਿੱਤਾ,
1: ਕਈ ਸਾਲ ਹੋਏ। ਹਾਂਜੀ ਹਾਂਜੀ,
0: ਕਿਸੇ ਰੀਜ਼ਨ ਤੋਂ ਕੋਈ ਉਹਨੂੰ, ਨਵਾਜ਼ ਸ਼ਰੀਫ ਆ ਉਹ ਜਾ ਕੇ ਇੰਗਲੈਂਡ ਡਰਦਾ ਬੈਠਾ ਹੈਗਾ, ਆਰਮੀ ਪਤਾ ਨੀ ਇਹ ਮੁਲਕ ਨੂੰ ਕੀ ਹੋਏਗਾ, ਕਿਉਂ ਡੈਮੋਕ੍ਰੇਸੀ, ਲੋਕ ਬਹੁਤ ਤੰਗ ਆ ਜੀ, ਲੋਕ ਤੇ ਇਸ ਤੱਕ ਵੀ ਕਹਿਣ ਲੱਗ ਪਏ,
1: ਪਰਜਾ ਦੁਖੀ ਆ ਉੱਥੇ ਦੀ ਕੋਈ ਗੱਲ, ਇਹਦੇ ਵਿੱਚ ਕੋਈ ਸ਼ੱਕ ਨਹੀਂ,
0: ਤੱਕ ਵੀ ਕਹਿਣ ਲੱਗ ਪਏ ਆ ਕਿ ਭਾਈ ਤੁਸੀਂ ਇੰਡੀਆ ਮੋਦੀ ਸਾਹਿਬ ਸਾਨੂੰ ਵੀ ਨਾਲ ਹੀ ਲਾ ਲਓ।
1: ਹਾਂਜੀ ਹਾਂਜੀ ਹਾਂਜੀ, ਉਹ ਲੜਾਈ ਲੈਣਾ ਚਾਹੀਦਾ, ਉਹਨੂੰ ਲੜਾਈ ਲੈਣਾ ਚਾਹੀਦਾ ਆਪਸ ਵਿੱਚ, ਖੱਕ ਸਾਹਿਬ ਜੀ ਉਹ ਕੋਈ ਏਡੀ ਬਹੁਤੀ ਗੱਲ ਨਹੀਂ ਹੈ,
0: ਕੱਪ ਖਾਨਾ ਹੀ ਰਹਿਣਾ ਜੀ, ਜਦੋਂ ਰਲ ਰੁੜ ਵੀ ਗਏ ਨਾ
1: ਤਾਂ
0: ਕੱਪ ਖਾਨਾ ਹੀ ਰਹਿਣਾ।
1: ਤੇ ਇਹਦੇ ਨਾਲ ਖੱਕ ਸਾਹਿਬ ਜੀ ਇਕਾਨਮੀ ਦੀ ਗੱਲ ਆਪਾਂ ਕਰਦੇ ਆ, ਹਾਲਾਤ ਆ ਜਿਹੜੇ ਉਹ ਜਿਹੜਾ ਆਪਾਂ UK ਕਹਿੰਦੇ ਆ ਉਹਦੀ ਵੀ ਇਕਾਨਮੀ ਦੇ ਖੱਕ ਸਾਹਿਬ ਜੀ ਬਹੁਤ ਬੁਰੇ ਹਾਲ ਆ, ਉੱਥੇ ਵੀ ਜਿਹੜੀ ਆ ਉਹ
0: 5 ਨੰਬਰ ਤੋਂ 6ਵੇਂ ਨੰਬਰ ਤੇ ਆ ਗਈ ਆ ਜੀ।
1: ਹਾਂਜੀ ਉਹ ਚਾਈਨਾ ਖਿੱਚੀ ਜਾਂਦਾ ਨਾ ਸਾਰੀ ਦੁਨੀਆ ਦਾ, ਉਹ
0: ਟੈਕਨੋਲੋਜੀ ਆ ਚੀਮਾ ਸਾਹਿਬ ਬਹੁਤ ਜਿਆਦਾ, ਮੈਂ ਤਾਂ ਹੈਰਾਨ ਆ ਕਿ ਉਹਨਾਂ ਦੇ ਜਿਹੜੇ ਬੰਦੇ ਲੱਗੇ ਇਸ ਕੰਮ ਦੇ ਉੱਪਰ, ਉਹ ਤਾਂ ਖਿੱਚੀ ਜਾਂਦੇ, ਹਰ ਚੀਜ਼ ਦੁਨੀਆ ਦੀ ਬਣ ਰਹੀ ਹੈ ਉੱਥੇ, ਹੱਦ ਹੋ ਗਈ ਬਹੁਤ ਜਿਆਦਾ, ਟੂ ਮੱਚ।
1: ਖੱਕ ਸਾਹਿਬ ਜੀ ਇਹ ਜਿਹੜੇ ਨਾ ਕੁਛ ਦੇਸ਼ ਹੁੰਦੇ ਆ, ਇੱਕ ਵਾਰੀ ਮੈਂ ਉਹ ਪੜ੍ਹਦਾ ਸੀਗਾ ਆਹ ਜਿਹੜਾ ਨਾ ਜਿੱਥੇ ਥਾਈਲੈਂਡ ਵਗੈਰਾ ਆ, ਕੰਬੋਡੀਆ, ਲਾਓਸ ਆ, ਇਹ ਜਿਹੜੇ ਕੰਟਰੀ ਆ ਇਨਾ ਦੀਆਂ ਖਾਕ ਸਾਹਿਬ ਜੀ ਚੀਨ ਵਿਚ ਵੀ ਏਦਾਂ ਹੁੰਦਾ ਸੀ ਔਰ ਅੱਜ ਵੀ ਉਹ ਚੀਨ ਵਿਚ ਬਰਕਰਾਰ ਹੈਗਾ ਆ। ਉਹਨਾਂ ਦੀ ਖਾਕ ਸਾਹਿਬ ਜੀ ਇੱਕ ਨੀਤੀ ਸੀ, ਉਹ ਕਹਿੰਦੇ ਆ ਵੀ ਤੁਸੀਂ ਜ਼ਿੰਦਗੀ ਦੇ ਵਿਚ ਜਿੱਦਾਂ ਆਪਣੀ ਤੀਰਥ ਯਾਤਰਾ ਨੀ ਜਾਂਦੇ ਕਰਨ ਜਾਓ, ਉਹਨਾਂ ਦੇ ਵੀ ਇਹ ਸੀਗਾ ਕਿ ਤੁਸੀਂ ਜ਼ਿੰਦਗੀ ਦੇ ਵਿਚ ਇੱਕ ਵਾਰੀ ਆਪਣੇ ਦੇਸ਼ ਤੋਂ ਬਾਹਰ ਦੂਸਰੇ ਦੇਸ਼ਾਂ ਦੇ ਵਿਚ ਘੁੰਮ ਫਿਰ ਕੇ ਆਓ।
0: ਚੀਮਾ ਸਾਹਿਬ ਡਾਕਟਰ ਸਾਹਿਬ ਆ ਗਿਆ ਜੀ, ਆਪਾਂ ਕਰੀਏ ਉਹਨਾਂ ਦੇ ਨਾਲ ਗੱਲਬਾਤ, ਤੁਸੀਂ ਨਿਬੇੜਨੀ ਹੈ ਗੱਲ ਜਿਹੜੀ ਮਿੰਟ ਦੇ ਵਿਚ ਨਿਬੇੜ ਲੋ। ਲੋ ਜੀ ਚੀਮਾ ਸਾਹਿਬ ਵੀ ਜੋੜ, ਚੀਮਾ ਸਾਹਿਬ ਨਾਲ ਹੀ ਹੋ
1: ਜੀ? ਜੀ ਬਿਲਕੁਲ,
0: ਡਾਕਟਰ ਸਾਹਿਬ ਆ ਗਏ, ਦੋਨਾਂ ਦਾ ਪ੍ਰੋਗਰਾਮ ਚਾਲੂ ਕਰੀਏ ਫਿਰ।
1: ਹੋਰ
0: ਚਲੋ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਮੈਂ ਸਟਾਰਟਿੰਗ ਵਿਚ ਵੀ ਬੇਨਤੀ ਕਰ ਦਿੱਤੀ ਸੀ ਜਦੋਂ ਪ੍ਰੋਗਰਾਮ ਚਾਲੂ ਹੋਇਆ ਇਕ ਘੰਟਾ ਪਹਿਲਾਂ ਕਿ ਭਾਈ ਦੋਸਤੋ ਪ੍ਰੋਗਰਾਮ ਡਾਕਟਰ ਸਾਹਿਬ ਦਾ ਬਹੁਤ ਲਾਹੇਵੰਦ ਆ, ਬਹੁਤ ਜ਼ਿਆਦਾ ਤੁਹਾਡੇ ਹੱਕ ਦੇ ਵਿਚ ਆ, ਤੁਹਾਡੀ ਸਚਾਈਆਂ ਜਿਹੜੀਆਂ ਡਾਕਟਰ ਸਾਹਿਬ ਦੱਸਦੇ ਆ ਕਿ ਸਰੀਰ ਹੁੰਦਾ ਕੀ ਹੈ। ਆਮ ਤੁਹਾਨੂੰ ਕਦੀ ਕੋਈ ਡਾਕਟਰ ਨਹੀਂ ਦੱਸਦਾ, ਤੁਸੀਂ ਡਾਕਟਰਾਂ ਕੋਲ ਜਾਂਦੇ ਵੀ ਹੈ ਨਾ ਤੇ ਉਹ ਲਾ ਕੇ ਥੋੜਾ ਬਹੁਤਾ ਚੈੱਕ ਕਰਕੇ ਉਹਦੀ ਇੱਕ ਗੋਲੀ ਫੜਾ ਦਿੰਦੇ ਆ, ਚਾਰ ਤਿੰਨ ਦਿਨ ਦੀ ਦਵਾਈ ਦੇ ਦਿੰਦੇ ਆ, ਖਾ ਲਾ ਤੇ ਫੇਰ ਆ ਜੀ। ਉਹਦੇ ਬਾਰੇ ਇੰਨਾ ਨੌਲੇਜ ਨਹੀਂ ਜਿੰਨਾ ਡਾਕਟਰ ਸਾਹਿਬ ਕੋਲ ਨੌਲੇਜ। ਮੈਂ ਨਹੀਂ ਕਹਿੰਦਾ ਕਿ ਤੁਸੀਂ ਇਲਾਜ ਇਹਨਾਂ ਕੋਲ ਕਰਾਉਣਾ ਜਾਂ ਕੀ ਕਰਨਾ, ਮੈਂ ਇਹ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਪ੍ਰੋਗਰਾਮ ਆ ਬਹੁਤ ਲਾਹੇਵੰਦ ਆ ਤੁਹਾਡੇ ਫੈਮਿਲੀ ਲਈ, ਤੁਹਾਡੇ ਗਾਂਹ ਬੱਚੇ ਵੀ ਸੁਣਦੇ ਆ, ਜੇ ਤੁਸੀਂ ਸੁਣਦੇ ਹੋ ਗਾਂ ਬੱਚਿਆਂ ਨੂੰ ਦੱਸ ਕੇ ਜਾਓਗੇ ਕਿ ਭਾਈ ਕਰੀਏ ਉਹਨਾਂ ਦੇ ਨਾਲ ਗੱਲਬਾਤ, ਤੁਸੀਂ ਨਿਬੇੜਨੀ ਹੈ ਗੱਲ ਜਿਹੜੀ ਮਿੰਟ ਦੇ ਵਿਚ ਨਿਬੇੜ ਲੋ। ਲੋ ਜੀ ਚੀਮਾ ਸਾਹਿਬ ਵੀ ਜੋੜ, ਚੀਮਾ ਸਾਹਿਬ ਨਾਲ ਹੀ ਹੋ
1: ਜੀ? ਜੀ ਬਿਲਕੁਲ,
0: ਡਾਕਟਰ ਸਾਹਿਬ ਆ ਗਏ, ਦੋਨਾਂ ਦਾ ਪ੍ਰੋਗਰਾਮ ਚਾਲੂ ਕਰੀਏ ਫਿਰ।
1: ਹੋਰ
0: ਚਲੋ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਮੈਂ ਸਟਾਰਟਿੰਗ ਵਿਚ ਵੀ ਬੇਨਤੀ ਕਰ ਦਿੱਤੀ ਸੀ ਜਦੋਂ ਪ੍ਰੋਗਰਾਮ ਚਾਲੂ ਹੋਇਆ ਇਕ ਘੰਟਾ ਪਹਿਲਾਂ ਕਿ ਭਾਈ ਦੋਸਤੋ ਪ੍ਰੋਗਰਾਮ ਡਾਕਟਰ ਸਾਹਿਬ ਦਾ ਬਹੁਤ ਲਾਹੇਵੰਦ ਆ, ਬਹੁਤ ਜ਼ਿਆਦਾ ਤੁਹਾਡੇ ਹੱਕ ਦੇ ਵਿਚ ਆ, ਤੁਹਾਡੀ ਸਚਾਈਆਂ ਜਿਹੜੀਆਂ ਡਾਕਟਰ ਸਾਹਿਬ ਦੱਸਦੇ ਆ ਕਿ ਸਰੀਰ ਹੁੰਦਾ ਕੀ ਹੈ। ਆਮ ਤੁਹਾਨੂੰ ਕਦੀ ਕੋਈ ਡਾਕਟਰ ਨਹੀਂ ਦੱਸਦਾ, ਤੁਸੀਂ ਡਾਕਟਰਾਂ ਕੋਲ ਜਾਂਦੇ ਵੀ ਹੈ ਨਾ ਤੇ ਉਹ ਲਾ ਕੇ ਥੋੜਾ ਬਹੁਤਾ ਚੈੱਕ ਕਰਕੇ ਉਹਦੀ ਇੱਕ ਗੋਲੀ ਫੜਾ ਦਿੰਦੇ ਆ, ਚਾਰ ਤਿੰਨ ਦਿਨ ਦੀ ਦਵਾਈ ਦੇ ਦਿੰਦੇ ਆ, ਖਾ ਲਾ ਤੇ ਫੇਰ ਆ ਜੀ। ਉਹਦੇ ਬਾਰੇ ਇੰਨਾ ਨੌਲੇਜ ਨਹੀਂ ਜਿੰਨਾ ਡਾਕਟਰ ਸਾਹਿਬ ਕੋਲ ਨੌਲੇਜ। ਮੈਂ ਨਹੀਂ ਕਹਿੰਦਾ ਕਿ ਤੁਸੀਂ ਇਲਾਜ ਇਹਨਾਂ ਕੋਲ ਕਰਾਉਣਾ ਜਾਂ ਕੀ ਕਰਨਾ, ਮੈਂ ਇਹ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਪ੍ਰੋਗਰਾਮ ਆ ਬਹੁਤ ਲਾਹੇਵੰਦ ਆ ਤੁਹਾਡੇ ਫੈਮਿਲੀ ਲਈ, ਤੁਹਾਡੇ ਗਾਂਹ ਬੱਚੇ ਵੀ ਸੁਣਦੇ ਆ, ਜੇ ਤੁਸੀਂ ਸੁਣਦੇ ਹੋ ਗਾਂ ਬੱਚਿਆਂ ਨੂੰ ਦੱਸ ਕੇ ਜਾਓਗੇ ਕਿ ਭਈ ਇਹ ਚੀਜ਼ਾਂ ਸਰੀਰ ਦੇ ਵਿਚ ਹੁੰਦੀਆਂ, ਇਹ ਪ੍ਰੋਬਲਮ ਹੋਵੇ ਤੇ ਇਹਦਾ ਮਤਲਬ

0: ਫੜਾ ਦਿੰਦੇ ਆ, ਚਾਰ ਤਿੰਨ ਤਿੰਨ ਦਿਨ ਦੀ ਦਵਾਈ ਦੇ ਦਿੰਦੇ ਆ, ਖਾ ਲਾ ਤੇ ਫੇਰ ਆ ਜੀ। ਉਹਦੇ ਬਾਰੇ ਇੰਨਾ ਨੌਲੇਜ ਨਹੀਂ ਜਿੰਨਾ ਡਾਕਟਰ ਸਾਹਿਬ ਕੋਲ ਨੌਲੇਜ। ਮੈਂ ਨਹੀਂ ਕਹਿੰਦਾ ਕਿ ਤੁਸੀਂ ਇਲਾਜ ਇਹਨਾਂ ਕੋਲ ਕਰਾਉਣਾ ਜਾਂ ਕੀ ਕਰਨਾ, ਮੈਂ ਇਹ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਪ੍ਰੋਗਰਾਮ ਆ ਬਹੁਤ ਲਾਹੇਵੰਦ ਆ ਤੁਹਾਡੇ ਤੁਹਾਡੇ ਫੈਮਿਲੀ ਲਈ, ਤੁਹਾਡੇ ਗਾਂ ਬੱਚੇ ਵੀ ਸੁਣਦੇ ਆ, ਜੇ ਤੁਸੀਂ ਸੁਣਦੇ ਹੋ ਬੱਚੇ ਨੂੰ ਦੱਸ ਕੇ ਜਾਓਗੇ ਕਿ ਭਈ ਇਹ ਚੀਜ਼ਾਂ ਸਰੀਰ ਦੇ ਵਿੱਚ ਹੁੰਦੀਆਂ, ਇਹ ਪ੍ਰੋਬਲਮ ਹੋਵੇ ਤੇ ਇਹਦਾ ਮਤਲਬ ਇਹ ਹੁੰਦਾ। ਸੋ ਇਹ ਚੀਜ਼ਾਂ ਨੂੰ ਸੁਣਿਆ ਕਰੋ, ਉਹਨਾਂ ਦਾ ਫੇਸਬੁੱਕ ਵੀ ਹੈਗਾ, ਚੈਨਲ ਹੈਗਾ, ਤੁਸੀਂ ਉੱਥੇ ਵੀ ਫਰੈਂਡਸ਼ਿਪ ਜਾ ਕੇ ਕਰ ਸਕਦੇ ਹੋ, ਔਰ ਉਹਨਾਂ ਦਾ ਨੰਬਰ ਵੀ ਤਾਂ ਅਨਾਊਂਸ ਕਰ ਦਿੰਦੇ ਹੁੰਦੇ ਜਾਣ ਲੱਗੇ, ਤੇ ਤੁਸੀਂ ਜੇ ਕਿਤੇ ਲੋੜ ਪਵੇ, ਸਮਝੋ ਕਿ ਤੁਸੀਂ ਬਿਲਕੁਲ ਹੀ ਥੱਕ ਗਏ ਆ ਕਿ ਇਧਰੋਂ ਉਧਰੋਂ ਦਵਾਈਆਂ ਦੇ ਕੇ, ਇੱਕ ਵਾਰੀ ਅਜਮਾ ਕੇ ਦੇਖ ਲੈਣਾ ਚਾਹੀਦਾ, ਕਿੱਡਾ ਕੁ ਵੱਡੀ ਗੱਲ ਆ। ਥੈਂਕ ਯੂ ਸੋ ਮਚ।
1: ਬਿਲਕੁਲ ਬਿਲਕੁਲ
0: ਜੀ, ਆਇਆਂ ਡਾਕਟਰ ਸਾਹਿਬ।
1: ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਜੀ, ਮੈਂ ਤੁਹਾਡੇ ਤੋਂ ਪਹਿਲਾਂ ਇੱਕ ਗੱਲ ਨਿੱਕੀ ਜਿਹੀ ਕਰਨੀ ਆ, ਉਹ ਹੈਗੀ ਤਾਂ ਇਹਦੇ ਡਾਕਟਰ ਸਾਹਿਬ ਦੇ ਫੇਵਰ ਦੇ ਵਿੱਚ ਹੀ ਆ। ਉਹ ਨਾ ਅੱਗੇ ਮੈਂ ਇੱਥੇ ਕਈ ਇੱਕ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ ਮੁੰਡਾ, ਉਹਦੇ ਨਾ ਉਹ ਹਾਂਜੀ ਹਾਂਜੀ ਨਹੀਂ ਉਹ ਡਾਕਟਰ ਸਾਹਿਬ ਦੀ ਗੱਲ ਆਪਾਂ ਕਰਨੀ ਆ, ਤੇ ਉਹਦੇ ਵਿੱਚ ਇੱਦਾਂ ਸੀਗਾ, ਉਹ ਬਿਮਾਰ ਹੋ ਗਿਆ ਤੇ ਉਹਦੀ ਇੱਕ ਅੱਖ ਨਾ ਜਿਹੜੀ ਉਹ ਭੈਣੀ ਜਿਹੀ ਹੋਣ ਲੱਗ ਪਈ ਸੀਗੀ, ਤੇ ਉਹ ਜਿੱਦਾਂ ਇਹ ਡਾਕਟਰ ਸਾਹਿਬ ਦੱਸਦੇ ਆ ਕਿੰਨੀ ਵਾਰੀ, ਦੋ ਤਿੰਨ ਵਾਰੀ ਇਹਨਾਂ ਨੇ ਦੱਸ ਲਿਆ ਕਿ ਜਦੋਂ ਬੱਚਾ ਪੈਦਾ ਹੁੰਦਾ ਉਹਦਾ ਜਿਹੜਾ ਹਾਰਟ ਹੁੰਦਾ ਨਾ, ਉਹਦੇ ਜਿਹੜੇ ਦੋ ਵੱਖਰੇ ਵੱਖਰੇ ਹਿੱਸੇ ਹੁੰਦੇ ਉਹਨਾਂ ਦੇ ਵਿੱਚ ਇੱਕ ਸੁਰਾਖ ਹੁੰਦਾ, ਤੇ ਉਹ ਸੁਰਾਖ ਆ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ 6-7 ਮਹੀਨੇ ਦੇ ਵਿੱਚ, ਇਹਨਾਂ ਨੇ ਉਹ ਲਿਮਿਟ ਵੀ ਦੱਸੀ ਸੀ, ਉਹ ਤਾਂ ਮੈਨੂੰ ਹੁਣ ਯਾਦ ਨਹੀਂ, ਉਹ ਕਹਿੰਦੇ ਫਿਰ ਹੌਲੀ ਹੌਲੀ ਉਹ ਸੁਰਾਖ ਆ ਜਿਹੜਾ ਬੰਦ ਹੋ ਜਾਂਦਾ। ਸੋ ਉਹ ਕਈਆਂ ਦੇ ਕੀ ਹੁੰਦਾ, ਉਹ ਡਾਕਟਰ ਆ ਜਿਹੜੇ ਉਹ ਜਦੋਂ ਇਸ ਤਰ੍ਹਾਂ ਸੰਕਟ ਦੇ ਵਿੱਚ ਬੰਦਾ ਫਸਦਾ ਉਹਨੂੰ ਕਹਿੰਦੇ ਵੀ ਤੇਰੇ ਹਾਰਟ ਦੇ ਵਿੱਚ ਸੁਰਾਖ ਆ, ਉਹਦਾ ਮਤਲਬ ਹੁਣ ਮੈਨੂੰ ਸਮਝ ਲੱਗਿਆ ਵੀ ਉਹ ਸੁਰਾਖ ਉਹੀ ਹੁੰਦਾ ਜਿਹੜੀ ਡਾਕਟਰ ਸਾਹਿਬ ਦੱਸਦੇ ਆ ਕਿ ਉਹ ਸੁਰਾਖ ਸਾਰਿਆਂ ਦੇ ਹੁੰਦਾ ਪਰ ਉਹ ਏਜ ਦੇ ਹਿਸਾਬ ਨਾਲ ਬੰਦ ਹੋ ਜਾਂਦਾ। ਇਹ ਜਿਹੜੀ ਆ ਮੈਂ ਉਹ ਦੇਖੀ ਇੱਥੇ ਮੇਰੇ ਦੇਖਣ ਚ ਆਈ ਜਿਹੜੀ ਗੱਲਬਾਤ ਆ ਉਹ ਆ, ਤੇ ਮੇਰੇ ਕਹਿਣ ਦਾ ਮਕਸਦ ਇਹ ਆ ਕਿ ਡਾਕਟਰ ਸਾਹਿਬ ਜਿਹੜਾ ਗਿਆਨ ਆਪਾਂ ਨੂੰ ਵੰਡਦੇ ਆ ਉਹਦਾ ਤੁਹਾਡੇ ਕੰਮ ਆ ਸਕਦਾ, ਜਦੋਂ ਤੁਹਾਨੂੰ ਹੋਰ ਡਾਕਟਰ ਦੱਸਦੇ ਆ ਵੀ ਜਿਹੜੇ ਸੁਰਾਖ ਆ ਉਹਦਾ ਮਤਲਬ ਇਹ ਹੁੰਦਾ ਕਿ ਉਹ ਸੁਰਾਖ ਜਿਹੜਾ ਉਹ ਸੁਣਦਾ ਸਾਰਿਆਂ ਦੇ, ਉਹ ਬੰਦ ਨਹੀਂ ਹੋਇਆ ਤੇ ਉਹਦਾ ਫਿਰ ਟ੍ਰੀਟਮੈਂਟ ਉਹ ਕਈ ਵਾਰੀ ਕਰ ਵੀ ਦਿੰਦੇ ਆ ਉਹਨੂੰ ਮਗਰਵਾਣੀ ਵੀ ਉਹਨੂੰ ਠੀਕ ਠੁਕ ਸਰਜਰੀ ਦੇ ਨਾਲ ਵੀ ਕਹਿੰਦੇ ਜੀ ਡਾਕਟਰ ਸਾਹਿਬ
0: ਜੀ ਡਾਕਟਰ
2: ਸਾਹਿਬ
1: ਫੋਰਾਮੈਨੋਵਲ ਹਾਂਜੀ
2: ਆਟਰੀਅਮ ਨੂੰ ਜਾਂਦਾ ਆ
1: ਜੀ,
2: ਉਹਦੇ ਨਈਏ ਮਨਸਾਰ ਹੀ ਉਹ ਬਣਿਆ ਹੋਇਆ ਹੈਗਾ ਕਿਉਂਕਿ ਫੇਫੜੇ ਉਸ ਵੇਲੇ ਚੱਲਦੇ ਨਹੀਂ ਹੁੰਦੇ,
1: ਬਿਲਕੁਲ
2: ਵੇ ਟ੍ਰੈਫਿਕ ਹੁੰਦੀ ਹੈ, ਰਸਤਾ ਹੀ ਬੰਦ ਹੈਗਾ, ਬੰਦ ਗਲੀ ਜਿਹਨੂੰ ਅਸੀਂ ਕਹਿੰਦੇ ਹਾਂ। ਇੱਥੇ ਵੈਂਟਰੀਕਲ ਤੋਂ ਇੱਕ ਆਰਟਰੀ ਜਿਹੜੀ ਜਾਂਦੀ ਪਲਮੋਨਰੀ ਆਰਟਰੀ, ਉਹ ਫੇਫੜਿਆਂ ਨੂੰ ਉਹ ਖੂਨ ਸਪਲਾਈ ਕਰਦੀ ਹੈ ਜਿਹੜਾ ਸਾਰੇ ਸਰੀਰ ਤੋਂ ਵਿਹਲਾ ਹੋ ਕੇ ਆਇਆ ਹੈ, ਸਾਰੇ ਸਰੀਰ ਤੋਂ ਵਰਤਿਆ ਹੋਇਆ ਹੈ। ਜਦੋਂ ਮਾਂ ਦੇ ਪੇਟ ਚ ਹੁੰਦਾ ਉਦੋਂ ਉਹ ਮਾਂ ਵੱਲੋਂ ਆ ਰਿਹਾ ਹੁੰਦਾ ਤੇ ਬੱਚੇ ਦੇ ਸਰੀਰ ਵੱਲੋਂ ਵੀ ਆ ਰਿਹਾ ਹੁੰਦਾ, ਜਿਹੜਾ ਬੱਚੇ ਦਾ ਸਰੀਰ ਜਿੰਨਾ ਬਣ ਚੁੱਕਿਆ ਹੁੰਦਾ ਨਾ ਉਹਦੇ ਵਿੱਚ ਆ ਰਿਹਾ ਹੁੰਦਾ ਤੇ ਮਾਂ ਵੱਲੋਂ ਵੀ ਆ ਰਿਹਾ ਹੁੰਦਾ, ਜਿਹੜਾ ਬੱਚੇ ਦੇ ਸਰੀਰ ਚੋਂ ਆ ਰਿਹਾ ਹੁੰਦਾ ਉਹਦੇ ਚ ਤੇ ਆਕਸੀਜਨ ਵੀ ਘੱਟ ਆ, ਖੁਰਾਕ ਵੀ ਘੱਟ ਆ,
1: ਜਿਹੜਾ
2: ਆ ਰਿਹਾ ਉਹਦੇ ਵਿੱਚ ਆਕਸੀਜਨ ਤੇ ਖੁਰਾਕ ਹੈਗੀ ਹੈ ਤੇ ਹੁਣ ਦੋਵੇਂ ਹੋ ਗਏ ਮਿਕਸ, ਦੋਵੇਂ ਮਿਕਸ ਹੋਣ ਦੇ ਨਾਲ ਤੁਸੀਂ ਇਹ ਸਮਝ ਸਕਦੇ ਹੋ ਵੀ ਆਕਸੀਜਨ ਦੀ ਤੇ ਖੁਰਾਕ ਦੀ ਜਿਹੜੀ ਪਰਸੈਂਟੇਜ ਆ ਰੇਸ਼ੋ ਹੈ ਉਹ ਘੱਟ ਜਾਊਗੀ,
1: ਬਿਲਕੁਲ,
2: ਕਿਉਂਕਿ ਬੱਚੇ ਨੂੰ ਮਾਂ ਦੇ ਪੇਟ ਵਿੱਚ ਖੁਰਾਕ ਦੀ ਲੋੜ ਹੀ ਬੜੀ ਘੱਟ ਹੁੰਦੀ ਹੈ,
1: ਬਿਲਕੁਲ ਬਿਲਕੁਲ,
2: ਇਸ ਕਰਕੇ ਉਹ ਕੰਮ ਚੱਲਦਾ ਰਹਿੰਦਾ ਹੈਗਾ। ਲੇਕਿਨ ਜਦੋਂ ਬੱਚਾ ਬਾਹਰ ਆਉਂਦਾ ਉਦੋਂ ਵਧਣਾ ਸ਼ੁਰੂ ਹੁੰਦਾ, ਖਲਾਹ ਹੈ ਉਹਦੇ ਸਾਹਮਣੇ ਜਿੰਨਾ ਮਰਜ਼ੀ ਫੈਲ ਜਾਵੇ ਔਰ ਉਹਦੇ ਮੁਤਾਬਕ ਉਹਦੀ ਖੁਰਾਕ ਵੀ ਵੱਧ ਜਾਂਦੀ ਹੈ,
1: ਬਿਲਕੁਲ ਬਿਲਕੁਲ।
2: ਇਹ ਸੁਰਾਗ ਉਹਨੂੰ ਕਹਿੰਦੇ ਨੇ ਫੋਰਾਮੈਨੋਵਲ ਪੇਟੈਂਟ, ਜੇ ਖੁਰਾਕ ਰਹਿ ਜਾਵੇ ਸੁਰਾਗ ਬੰਦ ਨਾ ਹੋਵੇ, ਜਿਹੜਾ ਕਿ ਨਿਯਮਤ ਤੌਰ ਤੇ ਬੰਦ ਹੋਣਾ ਚਾਹੀਦਾ, ਮੈਂ ਉਹਦੇ ਸਧਾਰਨ ਤੌਰ ਤੇ ਦੱਸਿਆ ਸੀਗਾ, ਤੁਸੀਂ ਉਹਨੂੰ ਗੱਲ ਕੀਤੀ ਤੇ ਮੈਂ ਫਿਰ ਇਸ ਕਰ ਦੇਣਾ ਕਿ ਜੇ ਤੇ ਬਾਲਟੀ ਦੇ ਵਿੱਚ ਪਾਣੀ ਆਈ ਜਾਵੇ ਉਪਰੋਂ ਤੇ ਬਾਲਟੀ ਭਰ ਜਾਵੇ ਤੇ ਉਛਲਣੀ ਸ਼ੁਰੂ ਹੋ ਜਾਵੇ,
1: ਬਿਲਕੁਲ
2: ਬਾਲਟੀ ਉਛਲੂਗੀ ਤੇ ਆਟੋਮੈਟਿਕਲੀ ਕਿਸੇ ਪਾਸੇ ਜਿਸ ਪਾਸੇ ਉਲਟ ਜਾ ਸਕਦੀ ਜਾਊਗੀ।
1: ਹਾਂਜੀ,
2: ਇਹ ਜਿਹੜੀ ਬਾਲਟੀ ਹੈ ਰਾਈਟ ਐਟਰੀਅਮ ਹੈ ਜਿਹਦੇ ਵਿੱਚ ਸਾਰਾ ਖੂਨ ਇਕੱਠਾ ਹੋ ਕੇ ਆ ਰਿਹਾ, ਹੁਣ ਤਾਂ ਬੱਚੇ ਦੇ ਸਰੀਰ ਤੋਂ ਹੀ ਆ ਰਿਹਾ, ਬਾਹਰ ਆ ਗਿਆ ਬੱਚਾ,
1: ਬਿਲਕੁਲ,
2: ਔਰ ਉਹ ਬਾਲਟੀ ਦੇ ਵਿੱਚ ਇੱਕ ਸੁਰਾਖ ਹੈਗਾ ਆ ਜਿਹੜਾ ਸੱਜੇ ਪਾਸੇ ਖੱਬੇ ਖਾਨੇ ਨੂੰ ਜਾਂਦਾ ਹੈਗਾ ਤੇ ਹੁਣ ਉਹਦੇ ਚ ਜਾਈ ਜਾਂਦਾ ਸੀਗਾ। ਹੁਣ ਕੀ ਹੋਇਆ, ਜਦੋਂ ਬੱਚਾ ਪੈਦਾ ਹੋ ਗਿਆ ਤੇ ਬਾਹਰ ਆ ਗਿਆ, ਉਸ ਵੇਲੇ ਹੇਠਾਂ ਵਾਲਾ ਹਿੱਸਾ ਜਦੋਂ ਬੱਚਾ ਚੀਕਿਆ ਰੋਇਆ, ਜਦੋਂ ਉਹਦੇ ਤੇ ਇਨਵਾਇਰਮੈਂਟ ਦਾ ਪ੍ਰੈਸ਼ਰ 480 mm ਦਾ ਪਿਆ, ਉਹ ਇਕਦਮ ਉਚੀਕਿਆ, ਜਦ ਚੀਕਿਆ ਤੇ ਉਹਦੇ ਨਾਲ ਹਵਾ ਭਰ ਗਈ, ਅੰਦਰ ਹਵਾ ਭਰ ਗਈ, ਫੇਫੜੇ ਖੁੱਲ ਗਏ, ਫੇਫੜੇ ਖੁੱਲ ਗਏ ਤੇ ਉਹ ਜਿਹੜਾ ਰਸਤਾ ਬੰਦ ਸੀ, ਬੰਦ ਗਲੀ ਵਾਲਾ ਪਲਮੋਨਰੀ ਆਰਟਰੀ ਵਾਲਾ ਰਾਈਟ ਵੈਂਟਰੀਕਲ ਤੋਂ ਫੇਫੜਿਆਂ ਨੂੰ ਜਾਣ ਵਾਲੀ ਨਾਲੀ, ਉਹ ਖੁੱਲ ਗਈ, ਕਿਉਂਕਿ ਅੱਗੇ ਨੂੰ ਰਸਤਾ ਮਿਲ ਗਿਆ। ਹੁਣ ਜਿਹੜੀ ਐਟਰੀਅਮ ਵਾਲੀ ਗੱਲ ਸੀ, ਜਿਹਦੇ ਚੋਂ ਐਟਰੀਅਮ ਟੂ ਐਟਰੀਅਮ ਇੱਕ ਸੁਰਾਖ ਸੀ ਉਬਲੀ, ਜਿਵੇਂ ਪਾਣੀ ਭਰ ਗਿਆ ਬਾਲਟੀ ਚ ਤੇ ਉਛਲ ਰਿਹਾ ਸੀਗਾ, ਹੁਣ ਬਾਲਟੀ ਦੇ ਹੇਠਾਂ ਸੁਰਾਖ ਹੋ ਜਾਊਗਾ ਤੇ ਫਿਰ ਤੇ ਉਧਰ ਪਾਸੇ ਨਹੀਂ ਜਾਊਗੇ ਨਾ,

0: ਕੁਦਰਤੀ ਨਿਯਮ ਦੇ ਮੁਤਾਬਕ ਹੀ ਕੁਦਰਤ ਨੇ ਐਸਾ ਬਣਿਆ ਹੋਇਆ ਆ ਕਿ ਜਦੋਂ ਰਾਈਟ ਵੈਂਟ੍ਰੀਕਲ ਦਾ ਜਿਹੜਾ ਉਹ ਮਾਈਟਰ ਵਾਲਵ ਹੈਗੇ ਨੇ, ਜਿਹੜੀ ਟ੍ਰਾਈਕਸਪਿਡ ਵਾਲਵ ਹੈਗੇ ਨੇ, ਜਦੋਂ ਉਹ ਖੁੱਲ ਗਏ ਤੇ ਪਾਣੀ ਤੇ ਹੇਠਾਂ ਜਾਣਾ ਸ਼ੁਰੂ ਹੋ ਗਿਆ
1: ਜੀ,
0: ਔਰ ਉੱਥੋਂ ਫਿਰ ਫੇਫੜਿਆਂ ਨੂੰ ਜਾਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਹੈ ਵੀ ਉੱਪਰ ਵਾਲੇ ਸੁਰਾਖ ਦਾ ਜਿਹੜਾ ਉਹ ਰਸਤਾ ਸੀਗਾ ਉਹ ਗਲੀ ਬੰਦ ਹੋ ਗਈ, ਹੌਲੀ
1: ਹੌਲੀ
0: ਬੰਦ ਹੋ ਜਾਣਾ, ਉਹਦਾ ਕੰਮ ਕੋਈ ਨੀ ਰਹਿ ਗਿਆ
1: ਜੀ। ਡਾਕਟਰ ਸਾਹਿਬ ਇੱਕ ਹੋਰ ਸਵਾਲ ਪੈਦਾ ਹੋ ਗਿਆ, ਉਹ ਇਹ ਆ ਕਿ ਇਹ ਦੱਸੋ ਕਿ ਬੱਚਾ ਜਦੋਂ ਕੰਸੀਵ ਹੁੰਦਾ ਆ, ਜਦੋਂ ਕੰਸੀਵ ਹੁੰਦਾ ਆ ਬੱਚਾ, ਜਦੋਂ ਮਦਰ ਪ੍ਰੈਗਨੈਂਟ ਹੁੰਦੀ ਆ, ਉਸ ਤੋਂ ਉਸ ਦਿਨ ਤੋਂ ਗਿਣ ਕੇ ਕਿੰਨੇ ਕੁ ਸਮੇਂ ਬਾਅਦ ਜਿਹੜਾ ਬੱਚੇ ਦੇ ਅੰਦਰ ਬਲੱਡ ਸਰਕੂਲੇਸ਼ਨ ਸ਼ੁਰੂ ਹੋ ਜਾਂਦਾ?
0: ਮੈਂ ਤੁਹਾਨੂੰ ਦੱਸਿਆ ਸੀ ਕਿ ਹਾਰਟ ਦੀ ਬਣਤਰ ਜਿਹੜੀ ਹੈ ਪੰਜਵੇਂ ਵੀਕ ਚ ਬਣ ਜਾਂਦੀ ਹੈ,
1: ਪੰਜਵੇਂ ਵੀਕ ਓਕੇ,
0: ਪੰਜਵੇਂ ਵੀਕ ਦੇ ਵਿੱਚ ਇਹ ਸ਼ੁਰੂਆਤ ਇਹਦੀ ਹੋ ਜਾਂਦੀ ਹੈ, ਔਰ 20ਵੇਂ ਹਫ਼ਤੇ ਤੱਕ ਜਦੋਂ ਜਿਹਨੂੰ ਅਸੀਂ ਪੰਜਵਾਂ ਮਹੀਨਾ ਕਹਿੰਦੇ ਹਾਂ ਉਦੋਂ ਤੱਕ ਇਹ ਪੂਰਾ ਕੰਮ ਕਰਨ ਯੋਗ ਹੋ ਜਾਂਦਾ ਤੇ ਆਪਣਾ ਕੰਮ ਕਰ ਰਿਹਾ ਹੁੰਦਾ ਆ। ਬੱਚੇ ਦੇ ਅੰਗ ਸਾਰੇ ਬਣ ਚੁੱਕੇ ਹੁੰਦੇ ਨੇ ਔਰ ਉਸ ਵੇਲੇ ਇਹ ਪੂਰੀ ਸਪਲਾਈ ਕਰ ਰਿਹਾ ਹੁੰਦਾ ਆ, ਔਰ ਅਸੀਂ ਸਟੈਥੋਸਕੋਪ ਨਾਲ ਪੰਜਵੇਂ ਮਹੀਨੇ ਆਮ ਤੌਰ ਤੇ ਇਹ ਪੇਟ ਤੋਂ ਸਟੈਥੋਸਕੋਪ ਲਾ ਕੇ ਵੇਖਦੇ ਹਾਂ ਵੀ ਬੱਚੇ ਦਾ ਦਿਲ ਧੜਕ ਰਿਹਾ,
1: ਧੜਕ
0: ਪਹਿਲਾਂ ਵੀ ਰਿਹਾ ਹੁੰਦਾ ਹੈ, 16ਵਾਂ ਵੀਕ ਦੇ ਵਿੱਚ ਵੀ ਇਹ ਬੱਚਾ ਦਾ ਦਿਲ ਜਿਹੜਾ ਧੜਕਣਾ ਸ਼ੁਰੂ ਹੋ ਗਿਆ ਹੁੰਦਾ ਹੈ, ਲੇਕਿਨ ਉਦੋਂ ਸਾਨੂੰ ਇਸ ਸਟੈਥੋਸਕੋਪ ਦੇ ਨਾਲ ਕਈ ਵਾਰ ਸੁਣਾਈ ਨਹੀਂ ਦਿੰਦਾ, ਸਪੈਸ਼ਲ ਡਿਵਾਈਸਿਸ ਦੇ ਨਾਲ ਅਸੀਂ ਉਦੋਂ ਵੀ ਵੇਖ ਲੈਂਦੇ ਹਾਂ ਕਿ ਬੱਚੇ ਹਾਰਟ ਜਿਹੜਾ ਹੁਣ ਪੂਰਾ ਕੰਮ ਕਰ ਗਿਆ। ਜਿਹੜਾ ਪੰਜਵੇਂ ਵੀਕ, ਪੰਜਵਾਂ ਵੀਕ ਤੁਸੀਂ ਕਿੱਥੋਂ ਗਿਣੋਗੇ? ਫਸਟ ਡੇ ਆਫ ਲਾਸਟ ਮੈਂਸਟੂਏਸ਼ਨ, ਔਰ ਪ੍ਰੈਗਨੈਂਟ ਹੋਣ ਤੋਂ ਵੀ ਪਹਿਲਾਂ, ਅਜੇ ਪਤਾ ਨੀ ਵੀ ਪ੍ਰੈਗਨੈਂਟ ਹੋਊਗੀ ਨੀ ਹੋਊਗੀ, ਉਸ ਤੋਂ ਪਹਿਲਾਂ ਤੋਂ ਲੈ ਕੇ ਅਸੀਂ ਉਹ ਗਿਣਤੀ ਸ਼ੁਰੂ ਕੀਤੀ ਆ, ਤੇ ਜਦੋਂ ਉਹਦਾ ਪੰਜਵਾਂ ਵੀਕ ਹੋਏਗਾ, ਭਾਵੇਂ ਇੱਕ ਮਹੀਨਾ ਤੇ ਪੂਰਾ ਹੋ ਗਿਆ, ਚਾਰ ਵੀਕ ਤੇ ਉਹਨੂੰ ਮੈਂਸਰ ਨਹੀਂ ਆਏ, ਇੱਕ ਵੀਕ ਅੱਗੇ ਲੰਘ ਗਿਆ, ਉਸ ਵੇਲੇ ਇਸ ਚੀਜ਼ ਦੀ ਬਣਤਰ ਬਣਨੀ ਸ਼ੁਰੂ ਹੋ ਗਈ। ਆਪਾਂ ਗੁਰਬਾਣੀ ਦਾ ਰੈਫਰੈਂਸ ਵੀ ਦਿੱਤਾ ਸੀ ਨਾ, ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰੇ ਜਗਾ ਕੇ ਕਰ ਧਰਿਆ, ਰੱਬ ਨੇ ਦੇਖਿਆ ਵੀ ਬਣਤਰ ਤੇ ਮੈਂ ਬਣਾ ਦਿੱਤੀ ਤੇ ਉਹਨਾਂ ਨੂੰ ਰੋਟੀ ਤਾਂ ਦੇਣੀ ਦੇਣੀ,
1: ਬਿਲਕੁਲ ਬਿਲਕੁਲ ਬਿਲਕੁਲ,
0: ਦੇਣ ਵਾਸਤੇ ਉਹਨੇ ਬੰਦੋਬਸਤ ਕਰ ਦਿੱਤਾ ਉਸੇ ਵੇਲੇ
1: ਜੀ।
0: ਸੋ ਬਾਕੀ ਚੀਜ਼ਾਂ ਜਿਹੜੀਆਂ ਜਿਵੇਂ ਹੱਡੀਆਂ ਨੇ, ਤੇ ਹੱਡੀਆਂ ਦੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਸਾਡੀ ਅਸਲੀ ਦੀ ਹੱਡੀ ਹੈ, ਜਿਵੇਂ ਬੀਮ ਬਣਾਉਣਾ ਉੱਪਰ ਬਣਾਉਣ ਵਾਸਤੇ, ਉਹ 6ਵੇਂ ਵੀਕ ਤੇ ਸ਼ੁਰੂ ਹੋ ਜਾਂਦੀ ਹੈ, ਰੀੜ੍ਹ ਦੀ ਹੱਡੀ ਜਿਹੜੀ ਹੈ ਉਹ 6ਵੇਂ ਵੀਕ ਤੋਂ ਵੀ ਪਹਿਲਾਂ ਸਟਾਰਟ ਹੋ ਜਾਂਦੀ ਹੈ, ਬ੍ਰੇਨ ਦੀ ਜਿਹੜੀ ਬਣਤਰ ਆ ਉਹ ਵੀ ਇਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈਗੀ, ਤੇ ਸਭ ਤੋਂ ਪਹਿਲਾਂ ਬ੍ਰੇਨ ਦੀ ਬਣਤਰ, ਇਹ ਜਿਹੜੀ ਵਰਟੀਬਰਲ ਕਾਲਮ ਦਾ ਜਿਹੜਾ ਪਾਣੀ ਹੈ ਜਾਲਾ ਹੈ ਇਹ ਬਣਨਾ ਸ਼ੁਰੂ ਹੋ ਜਾਂਦਾ ਹੈ, 6ਵੇਂ ਵੀਕ ਜਿਹੜੀ ਕਲੈਵੀਕਲ ਦੀ ਹੱਡੀ ਬਣਨੀ ਸ਼ੁਰੂ ਹੋ ਜਾਂਦੀ ਹੈ, ਤੇ ਇਸੇ ਤਰ੍ਹਾਂ ਇਹ ਜਿਹੜਾ ਹਾਰਟ ਆ ਇਹ 5ਵੇਂ ਵੀਕ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ,
1: ਪੰਪ ਕਰਨਾ ਸ਼ੁਰੂ ਕਰ ਦਿੰਦਾ ਮਤਲਬ,
0: ਹਾਂਜੀ ਬਣਨਾ ਸ਼ੁਰੂ ਹੋ ਜਾਂਦਾ ਉਸ ਵੇਲੇ, ਔਰ ਇਹ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਚੈਂਬਰ ਚੁੰਬਰ ਜੀ ਹੌਲੀ ਹੌਲੀ ਹਰੇਕ ਇੱਕ ਇੱਕ ਵੀਕ ਦੇ ਵਿੱਚ ਇਹਦੀ ਡਿਵੈਲਪਮੈਂਟ ਹੁੰਦੀ ਜਾਂਦੀ ਹੈ, ਔਰ ਅੱਜ ਕੱਲ ਤੇ ਹੁਣ ਬਹੁਤ ਸਾਰਾ ਰਿਕਾਰਡ ਕਰ ਰਹੇ ਨਾ ਮੈਡੀਕਲ ਸਾਇੰਸ ਨੇ, ਪਹਿਲਾਂ ਤੁਸੀਂ ਪਤਾ ਹੁੰਦਾ ਅੱਜ ਜੋ ਕੁਝ ਅਸੀਂ ਬੋਲ ਰਹੇ ਹਾਂ ਇਹ ਸਾਰਾ ਮੈਡੀਕਲ ਸਾਇੰਸ ਦੀ ਰਿਸਰਚ ਦੇ ਮੁਤਾਬਕ ਹੈ ਨਾ, ਵੀ ਕੀ ਹੋਇਆ ਅਸੀਂ ਦੇਖਦੇ ਹਾਂ ਇੱਕ ਇੱਕ ਹਫ਼ਤੇ ਦੇ ਬਾਅਦ ਜਿਹੜੀਆਂ ਚੇਂਜਸ ਆ ਜਾ ਰਹੀਆਂ, ਕੰਨ ਕਦੋਂ ਬੰਦੇ ਨੇ, ਨੱਕ ਕਦੋਂ ਬੰਦ ਆਏ, ਅੱਖਾਂ ਕਦੋਂ ਖੁੱਲਦੀਆਂ ਨੇ, ਇਹ ਸਾਰੀਆਂ ਗੱਲਾਂ ਅਸੀਂ ਉਸ ਚੀਜ਼ ਤੋਂ ਉਸ ਸਟੱਡੀ ਤੋਂ ਦੇਖਦੇ ਹਾਂ, ਠੀਕ ਹੈ
1: ਜੀ।
0: ਸੋ ਇਹਦੇ ਮੁਤਾਬਕ ਕੀ ਜਦੋਂ ਬੱਚਾ ਬਾਹਰ ਆ ਗਿਆ ਉਸ ਵੇਲੇ ਜਿਸ ਤਰੀਕੇ ਦੇ ਮੁਤਾਬਕ ਨੈਚੁਰਲ ਪ੍ਰੋਸੈਸ ਹੈ ਨਾ ਕਿ ਬਾਹਰ ਦੇ ਪ੍ਰੈਸ਼ਰ, ਅੰਦਰ ਜਦੋਂ ਸੀ ਬੱਚਾ ਉਦੋਂ ਮਾਂ ਦੇ ਪੇਟ ਦੀਆਂ ਮਾਸਪੇਸ਼ੀਆਂ ਜਿਨ੍ਹਾਂ ਨੂੰ ਰੈਕਟਸ ਐਬਡੋਮੀਨਸ ਕਹਿੰਦੇ ਆ, ਓਬਲੀਕ ਐਬਡੋਮੀਨਸ ਕਹਿੰਦੇ ਆ, ਟ੍ਰਾਂਸਵਰਸ ਐਬਡੋਮੀਨਸ ਕਹਿੰਦੇ ਆ, ਇਹ ਮਾਸਪੇਸ਼ੀਆਂ ਪਲੱਸ ਹੇਠਾਂ ਬੱਚੇਦਾਨੀ, ਬੱਚੇਦਾਨੀ ਦੇ ਫਿਰ ਅੱਗੇ ਤਿੰਨ ਲੇਅਰ, ਇੱਕ ਨੂੰ ਅਸੀਂ ਬਰਾਡ ਲਿਗਾਮੈਂਟ ਕਹਿੰਦੇ ਆ, ਇੱਕ ਨੂੰ ਅਸੀਂ ਮਸਕੁਲਰ ਮਾਇਓਮੈਟ੍ਰੀਅਮ ਕਹਿੰਦੇ ਆ, ਇੱਕ ਨੂੰ ਅਸੀਂ ਇੰਡੋਮੈਟ੍ਰੀਅਮ ਕਹਿੰਦੇ ਆ, ਤਿੰਨ ਲੇਅਰ ਇਹ ਹੋ ਗਏ। ਉਸ ਤੋਂ ਬਾਅਦ ਫਿਰ ਬੱਚਾ ਅੰਦਰ ਲਪੇਟਿਆ ਹੋਇਆ ਇੱਕ ਸੈਕ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਐਮਨਿਓਟਿਕ ਸੈਕ, ਉਸ ਐਮਨਿਓਟਿਕ ਸੈਕ ਦੇ ਵਿੱਚ ਪਾਣੀ ਭਰਿਆ ਹੋਇਆ ਤੇ ਉਹਦੇ ਵਿੱਚ ਬੱਚਾ ਲੇਟ ਰਿਹਾ ਹੈਗਾ। ਹਿਸਾਬ ਲਾ ਲਓ ਵੀ ਇੰਨੇ ਸਾਰੇ ਦਰਵਾਜੇ ਹੈਗੇ ਨੇ, ਇੰਨੇ ਸਾਰੇ ਪਰਦੇ ਹੈਗੇ ਨੇ ਜਿਸ ਕਿ ਕੁਦਰਤ ਨੇ ਪ੍ਰੋਟੈਕਸ਼ਨ ਕੀਤੀ ਹੈ ਉਹਦੀ, ਕਿ ਜਿਹੜਾ ਬਾਹਰਲਾ ਇਨਵਾਇਰਮੈਂਟ ਹੈ ਨਾ ਉਹਦਾ ਇਸ ਬੱਚੇ ਤੇ ਅਸਰ ਨਾ ਹੋਵੇ। ਪਰ ਜਦੋਂ ਹੀ ਬੱਚੇ ਦਾ ਸਿਰ ਜਾਂ ਬੱਚੇ ਦਾ ਨੱਕ ਮੂੰਹ ਕੁਛ ਬਾਹਰ ਆਉਂਦਾ ਆ, ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਤੇ ਪੈਂਦਾ ਆ ਬਾਹਰਲੇ ਇਨਵਾਇਰਮੈਂਟ ਦਾ। ਸਾਡਾ ਇਨਵਾਇਰਮੈਂਟ ਜਿਹੜਾ ਜਿਹਦੇ ਅਸੀਂ ਸਾਹ ਲੈ ਸਕਦੇ ਹਾਂ ਉਹ 480 mm ਮਰਕਰੀ ਦਾ ਪ੍ਰੈਸ਼ਰ ਹੈਗਾ ਹੀ ਹੈਗਾ। ਜਿਵੇਂ ਮੱਛੀਆਂ ਪਾਣੀ ਚ ਰਹਿ ਸਕਦੀਆਂ ਨੇ, ਬਾਹਰ ਬਹੁਤਾ ਜਿੰਦਾ ਨਹੀਂ ਰਹਿਣਗੀਆਂ, ਅਸੀਂ ਪਾਣੀ ਚ ਨਹੀਂ ਰਹਿ ਸਕਦੇ, ਸਾਡੀ ਖੁਰਾਕ ਹੋਣੀ, ਆਕਸੀਜਨ ਦੀ ਪੂਰੀ ਨਹੀਂ ਹੋਣੀ, ਸਾਡੇ ਵਾਸਤੇ ਇਨਵਾਇਰਮੈਂਟ ਇਹ ਕੁਦਰਤ ਨੇ ਬਣਾਇਆ ਹੋਇਆ ਔਰ ਇਹਦੇ ਵਿੱਚ ਅਸੀਂ ਰਹਿ ਸਕਦੇ ਹਾਂ, ਤੇ ਹੁਣ ਇਹ ਵਿਚਾਰਾ ਆ ਗਿਆ ਇੱਕ ਫ੍ਰੀ ਹਾਲਾਤ ਦੇ ਵਿੱਚੋਂ ਇਸ ਪ੍ਰੈਸ਼ਰ ਦੇ ਵਿੱਚ, ਇਕਦਮ ਉਹਦੀ ਚੀਕ ਨਿਕਲਦੀ ਹੈ ਤੇ ਜਦ ਤੱਕ ਬੱਚੇ ਦੀ ਚੀਕ ਨੀ ਨਿਕਲੀ ਅਸੀਂ ਵਧਾਈ ਨੀ ਦਿੰਦੇ
1: ਜੀ
0: ਬੱਚਾ ਚੀਕਦਾ ਫਿਰ ਵਧਾਈ ਦਿੰਦੇ ਭਾਈ ਵਧਾਈ ਹੋਵੇ ਹਜੇ
1: ਜੀ ਜੀ
0: ਇਹ ਹੈ ਤੇ ਨੈਚੁਰਲ ਪ੍ਰੋਸੈਸ ਨਾ
1: ਔਰ ਬਿਲਕੁਲ ਬਿਲਕੁਲ
0: ਚੀਜ਼ਾਂ ਚਾਲੂ ਹੋ ਗਈਆਂ ਇੱਕ ਤਾਂ ਫੋਰਾਮੈਨ ਓਵਲ ਦਾ ਕੰਮ ਖਤਮ ਹੋ ਗਿਆ ਦੂਜਾ ਖੂਨ ਤੇ ਜਿਹੜੀ ਪਲਮੋਨਰੀ ਆਰਟਰੀ ਸੀਗੀ ਬੰਦ ਪਈ ਸੀ ਵਿਚਾਰੀ ਕੰਮ ਕੋਈ ਨੀ ਸੀ ਉਹਦਾ ਉਹ ਖੁੱਲ ਗਈ ਚੌਥਾ ਜਿਹੜੇ ਸਾਡੇ ਫੇਫੜੇ ਵਿਚਾਰੇ ਬੰਦ ਪਏ ਸੀ ਬਲੈਡਰ ਬੰਦ ਪਿਆ ਸੀਗਾ ਉਹ ਖੁੱਲ ਗਿਆ ਇਹ ਸਾਰੀ ਆਵਾਜਾਈ ਆ ਗਈ ਤੇ ਬਲੈਡਰ ਤੋਂ ਬਾਅਦ ਫੇਫੜਿਆਂ ਚ ਆਇਆ ਹੋਇਆ ਖੂਨ ਉਹ ਵਾਪਸ ਫਿਰ ਹਾਰਟ ਨੂੰ ਜਾਣਾ ਸ਼ੁਰੂ ਹੋ ਗਿਆ ਉਹ ਚਾਰ ਜਿਹੜੀਆਂ ਸੀਗੀਆਂ ਵੇਨਸ ਉਹ ਵੀ ਖੁੱਲ ਗਈਆਂ ਹਾਂਜੀ ਇੰਨਾ ਕੁਛ ਜਿਹੜਾ ਹੈ ਇਕਦਮ ਉਸ ਪ੍ਰੈਸ਼ਰ ਦੇ ਕਰਕੇ ਬੱਚੇ ਦੀ ਇੱਕ ਚੀਕ ਮਾਰਨ ਦੇ ਨਾਲ ਖੁੱਲ ਜਾਂਦਾ ਹੈ
1: ਜੀ ਡਾਕਟਰ ਸਾਹਿਬ ਇਹਦੇ ਉੱਪਰ ਵੀ ਜਿਹੜੀਆਂ ਗੱਲਾਂ ਅਜੇ ਵੀ ਜਿਹੜੀਆਂ ਮੈਡੀਕਲ ਪ੍ਰੋਫੈਸ਼ਨਲਸ ਨੂੰ ਨਹੀਂ ਪਤਾ ਕੁਛ ਚੀਜ਼ਾਂ ਐਸੀਆਂ ਅਜੇ ਵੀ ਹੋਣਗੀਆਂ ਜਿਨ੍ਹਾਂ ਦੇ ਬਾਰੇ ਦੇ ਵਿੱਚ ਅਜੇ ਵੀ ਗਿਆਨ ਨਹੀਂ ਹੈਗਾ ਇਸ ਜਿਹੜੀ ਸਾਇੰਸ ਜਾਂ ਟੈਕਨੋਲੋਜੀ ਹੈਗੀ ਆ
0: ਬਹੁਤ ਰਿਸਰਚ ਤੇ ਕਦੀ
1: ਖਤਮ ਹੋਣੀ ਨਹੀਂ ਬਿਲਕੁਲ
0: ਕਾਰਨ ਇਹ ਆ ਕਿ ਅਸੀਂ ਕਿੰਨਾ ਕੀ ਲੈਂਦੇ ਹਾਂ ਰੀਸਰਚ ਇਹਦਾ ਮਤਲਬ ਕੁਛ ਹੋ ਤਾਂ ਚੁੱਕਿਆ ਪਹਿਲਾਂ
1: ਹੈਗਾ ਬਿਲਕੁਲ
0: ਚੁੱਕਿਆ ਹੈ ਪਹਿਲਾਂ ਪਰ ਸਾਡੀ ਸਮਝ ਹੁਣ ਆਇਆ ਹੈ
1: ਅਸੀਂ ਬਿਲਕੁਲ
0: ਖੋਜ ਕਰਦੇ ਰਹੇ ਤੇ ਸਾਨੂੰ ਆਹ ਪਤਾ ਲੱਗਾ ਅਸੀਂ ਉਹਨੂੰ ਕਹਿੰਦੇ ਰੀਸਰਚ
1: ਹਾਂਜੀ
0: ਜਾਰਜ ਸਟੀਫਨਸਨ ਨੂੰ ਜਦ ਪਤਾ ਲੱਗਾ ਵੀ ਭਾਵ ਦੇ ਵਿੱਚ ਇਹ ਪਾਵਰ ਹੈਗੀ ਹੈ ਉਹ ਕਹਾਣੀ ਓਲੰਪਿਕ ਤੋਂ ਜਾਣਾ ਹੈਗਾ ਆ
1: ਉਹਨੂੰ
0: ਪਤਾ ਲੱਗਾ ਤੇ ਉਹਨੇ ਭਾਵ ਦਾ ਇਸਤੇਮਾਲ ਕਰਨ ਵਾਸਤੇ ਇੰਜਨ ਬਣਾ ਦਿੱਤਾ ਪਰ ਉਹਨੂੰ ਕਿਹਾ ਇਹ ਰੀਸਰਚ ਆ ਉਹਦੇ ਵਿੱਚ ਪਾਵਰ ਪਹਿਲੋ ਸੀ ਜਦੋਂ ਕੁਦਰਤ ਨੇ ਪਾਣੀ ਦੀ ਭਾਫ ਬਣਾਈ ਜਾਂ ਪਾਣੀ ਬਣਾਇਆ ਉਦੋਂ ਹੀ ਉਹਦੇ ਵਿੱਚ ਸੀ ਨਾ
1: ਬਿਲਕੁਲ
0: ਪਾਇਆ ਸੋ ਏਕਾ ਵਾਰ ਗੁਰਬਾਣੀ
1: ਬਿਲਕੁਲ
0: ਬੜੇ ਤੱਤ ਕੱਢ ਕੇ ਕਈ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਉਹਨੇ ਤਾਂ ਜੋ ਕੁਛ ਕਰਨਾ ਸੀ ਇੱਕੇ ਵੇਰਾਂ ਕਰ ਦਿੱਤਾ ਹੈ
1: ਬਿਲਕੁਲ
0: ਕੋਈ ਕਮੀ ਨੀ ਛੱਡੀ ਆਪਣੇ ਆਪ ਪਰ ਸਾਡੀ ਸਮਝ ਵਿੱਚ ਹੌਲੀ ਹੌਲੀ ਹੁੰਦਾ ਇਹ ਤੁਹਾਡੇ ਉਸ ਸਵਾਲ ਦਾ ਜਵਾਬ ਆ ਕਿ ਰਿਸਰਚ ਦੇ ਅਜੇ ਅਸੀਂ ਕਹਿ ਦੀ ਅਸੀਂ ਪਰਫੈਕਟ ਹੋ ਗਏ ਹਾਂ ਨਹੀਂ ਬਿਲਕੁਲ ਨਹੀਂ
1: ਬਿਲਕੁਲ ਨਹੀਂ ਹੋਣਾ ਜੀ
0: ਬਿਲਕੁਲ ਪਰਫੈਕਟ ਅਸੀਂ ਨਹੀਂ ਹੋ ਗਏ ਡੇ ਟੂ ਡੇ ਰਿਸਰਚ ਹੋ ਰਹੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੇਰਾ ਜਿਹੜਾ ਵੱਡਾ ਗ੍ਰੈਂਡਸਨ ਆ ਉਹ ਫਿਲਾਡੈਲਫੀਆ ਦੇ ਵਿੱਚ ਐਮ ਡੀ ਕਰ ਰਿਹਾ ਹੈਗਾ ਆ ਉਹਦੇ ਪਹਿਲੇ ਸਾਲ ਚੱਲਦੇ ਪਏ ਨੇ ਉਹਨਾਂ ਨੂੰ ਉਹੀ ਐਨਾਟ ਵੀ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਪਿਆ ਹਾਂ ਇਹੀ ਗੱਲਾਂ ਤੇ ਇਹਨਾਂ ਦੀ ਇਹਨਾਂ ਜੀਰੋ ਦੀ ਪੜ੍ਹਾਈ ਉਹਨਾਂ ਦੀ ਆਮ ਤੌਰ ਤੇ ਫਸਟ ਈਅਰ ਸੈਕੰਡ ਈਅਰ ਦੇ ਵਿੱਚ ਹੁੰਦੀ ਹੈ ਫੋਨ ਤੇ ਕਈ ਵਾਰ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਇਹੀ ਡਿਸਕਸ਼ਨ ਕਰਦੇ ਆ ਤੇ ਮੈਂ ਇਹ ਵੇਖਦਾ ਹਾਂ ਕਿ ਸਾਡੇ ਨਾਲੋਂ ਬਹੁਤ ਐਡਵਾਂਸ ਹੋਰ ਚੀਜ਼ਾਂ ਉਹਨਾਂ ਨੂੰ ਸਿਖਾਈਆਂ ਜਾ ਰਹੀਆਂ
1: ਹਾਂਜੀ ਬਿਲਕੁਲ
0: ਉਹੀ ਹੈ ਲੇਕਿਨ ਉਹਨਾਂ ਨੂੰ ਜੋ ਕੁਝ ਦੱਸਿਆ ਜਾ ਰਿਹਾ ਉਹ ਹੋਰ ਬਹੁਤ ਬਰੀਕੀ ਵਾਲਾ ਹੈ ਹਾਂਜੀ ਇਸ ਤਰ੍ਹਾਂ ਕਰਕੇ ਜਿਵੇਂ ਜਿਵੇਂ ਜਿੰਨੀ ਜਿੰਨੀ ਤੁਸੀਂ ਸਟੱਡੀ ਕਰਦੇ ਹੋ ਜਿੰਨੀ ਜਿੰਨੀ ਅੱਗੇ ਖੋਜ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਰਹਿੰਦਾ ਪਰ ਤੁਹਾਡੀ ਗੱਲ ਠੀਕ ਆ ਜੇ ਆਦਮੀ ਕਵੇ ਵੀ ਮੈਂ ਹੁਣ ਪਰਫੈਕਟ ਹੋ ਗਿਆ ਤੇ ਇਹ ਗੱਲ ਨਹੀਂ ਹੋ ਸਕਦੀ
1: ਜੀ
0: ਹਰ ਦਿਨ ਨਵੀਂ ਰਿਸਰਚ ਤੇ ਨਵਾਂ ਸਾਰਾ ਕੁਝ ਹੁੰਦਾ ਰਹਿੰਦਾ ਹੈ ਔਰ ਉਹਦੇ ਮੁਤਾਬਕ ਅਸੀਂ ਉਹਦਾ ਨਾਂ ਹੀ ਰੀਸਰਚ ਰੱਖਿਆ ਸੀ
1: ਬਿਲਕੁਲ ਬਿਲਕੁਲ
0: ਇਹ ਪਹਿਲਾਂ ਵੀ ਸੀ ਹੁਣ ਅਸੀਂ ਦੁਬਾਰਾ ਦੇਖਿਆ ਸਾਨੂੰ ਪਾਪੂ
1: ਹਾਂਜੀ ਹਾਂਜੀ ਬਿਲਕੁਲ
0: ਸੋ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਸੰਬੰਧ ਵਿਚ ਚੱਲਦੇ ਆ ਪਿਛਲੇ ਪ੍ਰੋਗਰਾਮ ਦੇ ਵਿਚ ਮੈਂ ਤੁਹਾਡੇ ਨਾਲ ਉਹ ਸਾਰਾ ਸਰਵੇ ਸਾਂਝਾ ਕੀਤਾ ਸੀਗਾ ਇਸ ਛਾਤੀ ਦੇ ਵਿਚ ਕੀ ਹੈਗਾ ਆ ਤੇ ਉਹਦੇ ਆਮ ਤੌਰ ਤੇ ਜਿਹੜੇ ਬਾਹਰ ਪੈਦਾ ਹੋਣ ਵਾਲੇ ਸਿਮਟਮਸ ਨੇ ਉਹ ਕੀ ਹਨ ਔਰ ਫਿਰ ਉਹਨਾਂ ਦੀ ਸ਼ਨਾਖਤ ਹੌਲੀ ਹੌਲੀ ਅਸੀਂ ਕਰਨੀ ਸ਼ੁਰੂ ਕੀਤੀ ਸੀ ਹਾਰਟ ਤੋਂ ਸ਼ੁਰੂ ਕੀਤਾ ਸੀਗਾ ਵੀ ਹਾਰਟ ਦੀ ਮੇਨ ਇੰਪੋਰਟੈਂਟ ਗੱਲ ਹੈਗੀ ਹੈ ਤੇ ਜੇ ਹਾਰਟ ਦੇ ਵਿਚ ਕੁਝ ਹੋ ਗਿਆ ਹੋਵੇ ਹਾਲਾਂਕਿ ਹਾਰਟ ਵਿਚ ਹੋਣ ਵਾਲੀਆਂ ਬੜੀਆਂ ਗੱਲਾਂ ਨੇ ਰਾਈਟ ਸਾਈਡ ਫੇਲੀਅਰ ਲੈਫਟ ਸਾਈਡ ਫੇਲੀਅਰ ਕੰਜੈਨਿਟਲ ਹਾਰਟ ਫੇਲੀਅਰ ਇਸੇ ਤਰ੍ਹਾਂ CHF ਹਾਂਜੀ ਸੋ ਕੰਜੈਨਿਟਲ ਤੋਂ ਬਾਅਦ ਜਿਹੜਾ ਕੰਜੈਸਟਿਵ ਹਾਰਟ ਫੇਲੀਅਰ ਸੋ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਵਾਲਵ ਡਿਫੈਕਟਸ ਹੈਗੇ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਪਰ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਉਹਦੇ ਵਿਚ ਪੈਦਾ ਹੁੰਦੀਆਂ ਨੇ ਉਹ ਨਿਸ਼ਾਨੀਆਂ ਨਾਲ ਮੈਂ ਤੁਹਾਨੂੰ ਵਿਵਸਥਾ ਕਰਵਾਇਆ ਸੀ ਭਈ ਜੇ ਦਿਲ ਦੇ ਵਿਚ ਕੋਈ ਨੁਕਸ ਹੋ ਜਾਵੇ ਤੇ ਆਹ ਗੱਲਾਂ ਹੋਣਗੀਆਂ ਜੇ ਸੱਜੇ ਪਾਸੇ ਦੇ ਵਿਚ ਕੋਈ ਡਿਫੈਕਟ ਪੈ ਗਿਆ ਹੈਗਾ ਤੇ ਮੈਂ ਸਿਸਟੇਮੈਟਿਕਲੀ ਇਹਦੇ ਵਿਚ ਬਹੁਤ ਹੀ ਵੱਡੀ ਲੌਜਿਕ ਨਹੀਂ ਹੈਗੀ ਸੀ ਬਈ ਸੱਜੇ ਪਾਸਾ ਜੇ ਫੇਲ ਹੋ ਗਿਆ ਆ ਇਹਦਾ ਮਤਲਬ ਸੱਜੇ ਪਾਸੇ ਵਾਲੇ ਪਾਸੇ ਜ਼ਬਰਦਸਤੀ ਤੇ ਕੋਈ ਚੀਜ਼ ਆ ਰਹੀ ਹੈ ਲੇਕਿਨ ਅੱਗੇ ਵਿਚਾਰਾ ਉਹ ਭੇਜ ਨਹੀਂ ਰਿਹਾ ਅੱਗੇ ਨਹੀਂ ਭੇਜ ਰਿਹਾ ਤੇ ਜਦੋਂ ਇਹਦੇ ਕਿਹਦੇ ਘਰੇ ਸਾਰੀਆਂ ਕੁਰਸੀਆਂ ਭਰ ਜਾਣਗੀਆਂ ਤੂੰ ਕਹਿਗਾ ਨਾ ਵੀ ਇੱਥੇ ਨਾ ਹੋਰ ਕੋਈ ਬੰਦਾ ਆਵੇ ਸਾਰਾ ਪਿੱਛੇ ਬੈਕਲੌਗ ਹੋਜੂਗਾ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਲੈਫਟ ਸਾਈਡ ਦੇ ਫੇਲੀਅਰ ਹੁੰਦੀ ਤੇ ਫੇਰ ਕੀ ਹੁੰਦਾ ਹੈਗਾ ਉਹ ਸਾਰੀਆਂ ਸਿਸਟਮੈਟਿਕ ਜਿਹੜੀਆਂ ਆਮ ਗੱਲਾਂ ਸਮਝ ਆਉਣ ਵਾਲੀਆਂ ਨੇ ਤੁਹਾਡੇ, ਮੈਂ ਉਹ ਸਾਰੀਆਂ ਤੁਹਾਨੂੰ ਦੱਸੀਆਂ ਸੀ। ਕੰਜੈਸਟਿਵ ਹਾਰਟ ਫੇਲੀਅਰ ਦੱਸੀ ਕੀ, ਆਮ ਤੌਰ ਤੇ ਕੀ ਹੁੰਦਾ, ਉਹਨੂੰ ਤਾਂ ਹਾਰਟ ਅਟੈਕ ਹੋ ਗਿਆ ਜੀ। ਭਾਈ ਹਾਰਟ ਅਟੈਕ ਦਾ ਐਕਚੁਅਲੀ ਮਤਲਬ ਕੀ ਸੀਗਾ? ਆਹ ਜਿਹੜੀਆਂ ਗੱਲਾਂ ਨੇ, ਰਹਿਟ ਐਟਰੀਅਮ, ਲੈਫਟ ਐਟਰੀਅਮ, ਰਾਈਟ ਵੈਂਟ੍ਰੀਕਲ, ਲੈਫਟ ਵੈਂਟ੍ਰੀਕਲ, ਇਹ ਗੱਲਾਂ ਵੱਖਰੀਆਂ ਸੀ। ਹਾਰਟ ਫੇਲੀਅਰ ਦਾ ਮਤਲਬ ਸੀ ਕੋਰੋਨਰੀ ਹਾਰਟ ਦੇ ਨਾਲ, ਜਿਹੜੀ ਕੋਰੋਨਰੀ ਆਰਟਰੀ ਹਾਰਟ ਨੂੰ ਖੂਨ ਤੇ ਖੁਰਾਕ ਸਪਲਾਈ ਕਰਦੀ ਹੈ, ਉਹਦੀ ਗੱਲ ਸੀਗੀ। ਉਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ, ਆਪਾਂ ਉਹਦੇ ਦੁਬਾਰਾ ਵੇਰਵਾ ਨਾ ਕਰੀਏ। ਜੇ ਕਿਸੇ ਸੱਜਣ ਨੂੰ ਹੋਰ ਪੁੱਛਣ ਦੀ ਜ਼ਰੂਰਤ ਹੋਵੇ ਤੇ ਉਹ ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦਾ 4086871899 ਤੇ, ਇਹਦਾ ਵੇਰਵਾ ਮੈਨੂੰ ਉਹਨਾਂ ਨੂੰ ਦੱਸ ਸਕਦਾ ਹਾਂ। ਪਰ ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ। ਹਾਰਟ ਨੂੰ ਇੰਪੋਰਟੈਂਸ ਦਿੰਦਿਆਂ ਹੋਇਆ ਸਭ ਤੋਂ ਪਹਿਲਾਂ ਮੈਂ ਇਸ ਗੱਲ ਨੂੰ ਟੇਕਅਪ ਕੀਤਾ ਸੀਗਾ ਕਿ ਇਸ ਦੇ ਨਾਲ ਜਿਹੜੀਆਂ ਮੋਟੇ ਤੌਰ ਤੇ ਨਿਸ਼ਾਨੀਆਂ ਸਰੀਰ ਚ ਪੈਦਾ ਹੋਣਗੀਆਂ ਉਹ ਇਹ ਹੋਣਗੀਆਂ, ਠੀਕ ਹੈ। ਸੋ ਪਲੱਸ ਉਸ ਤੋਂ ਵੀ ਪਹਿਲਾਂ ਮੈਂ ਇਹ ਦੱਸਿਆ ਸੀਗਾ ਬਈ ਹਾਰਟ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਨੇ, ਹਾਰਟ ਹੈਗੀ ਹੈ, ਫੇਫੜੇ ਹੈਗੀ ਹੈ, ਮਿਡਿਆ ਸਟੈਨਮ ਹੈਗਾ ਆ। ਮਿਡਿਆ ਸਟੈਨਮ ਦੇ ਵਿਚ ਫਿਰ ਹੋਰ ਇਹ ਕਾਮਨ ਰਸਤਾ ਸੀਗਾ ਤੇ ਮਿਡਿਆ ਸਟੈਨਮ ਦੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਅਸੀਂ ਗੱਲ ਕੀਤੀ ਸੀ। ਔਰ ਉਹਨਾਂ ਸਾਰੀਆਂ ਦੇ ਕਰਕੇ ਕੁਝ ਸਿਮਟਮ ਕਾਮਨ ਪੈਦਾ ਹੋਣਗੇ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇਥੋਂ ਕੀਤੀ ਸੀ ਵੀ ਛਾਤੀ ਦੇ ਵਿਚ ਕਿਸੇ ਗੱਲ ਨੂੰ ਵੀ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਅੰਗ ਨੂੰ ਵੀ ਤੇ ਆਹ ਨਿਸ਼ਾਨੀਆਂ ਪੈਦਾ ਹੋਣਗੀਆਂ। ਫਿਰ ਉਹਨਾਂ ਅੰਗਾਂ ਦੇ ਵਿਚੋਂ ਫਿਰ ਅਸੀਂ ਇਹ ਵੇਖਣਾ ਆ ਬਈ ਕਣਕ ਜਿਹੜੀ ਛਾਨਣੀ ਇਹਦੇ ਚੋਂ ਮੰਮਣੀ ਅਲੱਗ ਕੱਢ ਦਿਓ, ਇਹਦੇ ਚ ਹੋਰ ਰੋੜੀਆਂ ਅਲੱਗ ਕਰ ਦਿਓ। ਫਿਰ ਅਸੀਂ ਅਲੱਗ ਅਲੱਗ ਕਰਦੇ ਗਏ ਜੇ ਹਾਰਟ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਹਾਰਟ ਦੇ ਸੱਜੇ ਪਾਸੇ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਹਾਰਟ ਦੇ ਖੱਬੇ ਪਾਸੇ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਜੇ ਕੰਜੈਸਟਿਵ ਹਾਰਟ ਫੇਲੀਅਰ ਹੋਏਗਾ ਤੇ ਉਹਦਾ ਆਹ ਮਤਲਬ ਹੋਏਗਾ, ਜੇ ਕੰਜੈਨੀਟਲ ਹਾਰਟ ਹੋਏਗਾ ਤੇ ਉਹਦਾ ਆਹ ਮਤਲਬ ਹੋਏਗਾ। ਸੋ ਇਹ ਸਾਰੀਆਂ ਗੱਲਾਂ ਮੈਂ ਕਿਸੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝਾ, ਬਲਕਿ ਪਿਛਲੇ ਪ੍ਰੋਗਰਾਮ ਅਸੀਂ ਰਿਪੀਟ ਕਰ ਚੁੱਕੇ ਹਾਂ ਇਸ ਗੱਲ ਨੂੰ, ਅਸੀਂ ਰਿਪੀਟ ਕਰ ਚੁੱਕੇ ਹਾਂ। ਤੇ ਅੱਜ ਮੈਂ ਸਮਝਦਾ ਹਾਂ ਕਿ ਇਸ ਤੋਂ ਥੋੜਾ ਜਿਹਾ ਅੱਗੇ ਫਿਰ ਤੁਰੀਏ, ਕਿਉਂਕਿ ਇਹ ਇੱਕ ਸਰਵੇ ਦੇ ਤੌਰ ਤੇ ਮੈਂ ਸਾਰੇ ਸਰੀਰ ਦੇ ਅਲੱਗ ਅਲੱਗ ਅੰਗਾਂ ਦੀ ਬਿਮਾਰੀ ਦੇ ਸੰਬੰਧ ਵਿਚ ਬਾਹਰ ਕੀ ਕੀ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ ਮੈਂ ਉਹਦੀ ਸ਼ਨਾਖਤ ਤੁਹਾਨੂੰ ਕਰਵਾ ਰਿਹਾ ਹਾਂ। ਉਸ ਤੋਂ ਬਾਅਦ ਫਿਰ ਇੱਕ ਇੱਕ ਅੰਗ ਨੂੰ ਲੈ ਕੇ ਮੈਂ ਤੁਰਾਂਗਾ, ਜਿਵੇਂ ਬ੍ਰੇਨ ਦੀ ਗੱਲ ਕਰਾਂਗਾ ਤੇ ਸੈਰੇਬ੍ਰਮ ਦੇ ਵਿਚ ਜਾਂ ਸੈਰੀਬੇਲਮ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ, ਪੌਂਸ ਮੈਡੂਲਾ ਐਬਲੋਂਗਾ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ, ਸਾਡੇ ਪਿਚੁਟਰੀ ਗਲੈਂਡ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ ਤੇ ਫਿਰ ਕੀ ਹੋਏਗਾ? ਫਿਰ ਉਹਦੀ ਡਿਟੇਲ ਮੈਂ ਉਹਨਾਂ ਦੇ ਪ੍ਰੋਗਰਾਮ ਫਿਰ ਜੇ ਪਿਚੁਟਰੀ ਗੱਲ ਕਰਾਂਗਾ ਤੇ ਫਿਰ ਮੈਂ ਪੂਰਾ ਲੈਕਚਰ ਪਿਚੁਟਰੀ ਦੇ ਉੱਪਰ ਹੀ ਕਰਾਂਗਾ, ਉਹ ਸਾਰੀ ਡਿਟੇਲ ਹੋਵੇਗੀ। ਸੋ ਇਹ ਫਿਰ ਆਪਾਂ ਬਾਅਦ ਚ ਸ਼ੁਰੂ ਕਰਾਂਗੇ। ਹਜੇ ਇੰਜ ਸਮਝ ਲਓ ਵੀ ਮੋਟੀ ਮੋਟੀ ਜਾਣਕਾਰੀ ਸਟਾਰਟਿੰਗ ਦੇ ਕੋਰਸ ਵਿਚ ਚੱਲ ਰਹੀ ਹੈ ਤੁਹਾਡੀ, ਔਰ ਉਹ ਮੈਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਅਗਲੀ ਗੱਲ, ਫੇਫੜਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਮਿਡਿਆ ਸਟਾਈਨਮ ਦਾ ਬਹੁਤ ਇੰਪੋਰਟੈਂਟ ਅੰਗ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਆ ਈਸੋਫੇਗਸ, ਖੁਰਾਕ ਨਲੀ ਦਾ ਇਹ ਤੀਸਰਾ ਪੋਰਸ਼ਨ ਹੈ। ਪਹਿਲਾ ਪੋਰਸ਼ਨ ਹੈ ਸਾਡਾ ਮੂੰਹ, ਖੁਰਾਕ ਜਾਂਦੀ ਹੈ ਮੂੰਹ ਦੇ ਵਿਚ, ਮੂੰਹ ਤੋਂ ਹੇਠਾਂ ਜਾਂਦੀ ਹੈ ਫੈਰਿੰਗਸ ਦੇ ਵਿਚ। ਫੈਰਿੰਗਸ ਦਾ ਤੇ ਇਹ ਆਪਾਂ ਦੱਸਿਆ ਸੀਗਾ ਵੀ ਫੈਰਿੰਗਸ ਤੇ ਲੈਰਿੰਗਸ, ਲੈਰਿੰਗਸ ਕੰਨ ਦੇ ਵਿਚੋਂ ਪਿੱਛੋਂ ਆਉਂਦੀ ਹੈ, ਫੈਰਿੰਗਸ ਮੂੰਹ ਤੋਂ ਹੇਠਾਂ ਜਾਂਦੀ ਹੈ ਔਰ ਇਹ ਅੱਗੇ ਜਾ ਕੇ ਆਪਣਾ ਰਸਤਾ ਬਦਲ ਲੈਂਦੀਆਂ ਨੇ। ਫੂਡ ਵਾਲੀ ਪਾਈਪ ਜਿਹੜੀ ਫੈਰਿੰਗਸ ਉਹ ਪਿੱਛੇ ਹੋ ਜਾਂਦੀ ਹੈ ਤੇ ਸਾਹ ਵਾਲੀ ਨਾਲੀ ਅੱਗੇ ਹੋ ਜਾਂਦੀ, ਕਿਉਂਕਿ ਉਹਦਾ ਰਸਤਾ ਆ ਗਿਆ, ਚੱਲ ਵੀ ਤੇਰੀ ਆ ਗਈ, ਤੇਰਾ ਅੱਡਾ ਆ ਗਿਆ, ਬੱਸ ਸਟੈਂਡ ਤੂੰ ਉਤਰ ਜਾ। ਹਾਂਜੀ, ਤੋ ਸਾਹ ਵਾਲੀ ਨਾਲੀ ਜਿਹੜੀ ਉਹ ਅੱਗੇ ਆ ਜਾਂਦੀ ਹੈ ਉਸ ਜੰਕਸ਼ਨ ਦੇ ਬਾਰੇ ਵੀ ਆਪਾਂ ਐਪੀਗਲੋਟਸ ਕਿਹਾ ਸੀ ਉਹਨੂੰ ਕਿ ਉਸ ਐਪੀਗਲੋਟਸ ਵਾਲੇ ਜੰਕਸ਼ਨ ਤੇ ਇਹ ਚੇਂਜ ਹੋ ਜਾਂਦੀ ਹੈ ਤੇ ਫੈਰਿੰਗਸ ਬਾਅਦ ਚ ਜਿਹੜੀ ਹੈ ਉਹਦਾ ਨਾਂ ਬਦਲ ਜਾਂਦਾ ਜਿਹਨੂੰ ਅਸੀਂ ਕਹਿ ਦੇਣਾ ਈਸੋਫੇਗਸ। ਸੋ ਇਸ ਈਸੋਫੇਗਸ ਨੂੰ ਜਿਹੜਾ ਕਿ ਮੇਨ ਅੰਗ ਹੈ ਸਾਡੇ ਮਿਡਿਆ ਸਟਾਈਨਮ ਦਾ, ਬਲੱਡ ਪ੍ਰੈਸ਼ਰ ਤਾਂ ਹੈ ਹੀ ਹੈ, ਬਲੱਡ ਵੈਸਲ ਜਿੰਨੇ ਵੀ ਨੇ, ਆਰਟਰੀਜ ਨੇ, ਵੇਨਸ ਨੇ, ਨਰਵਸ ਨੇ, ਉਹ ਤਾਂ ਹੈਗੀਆਂ ਹੈਗੀਆਂ ਨੇ, ਉਹਨਾਂ ਦੀ ਗੱਲ ਤੇ ਆਪਾਂ ਕਰਨਾ ਹੀ ਕਰਨੀ ਹੈ। ਲੇਕਿਨ ਜਿਹੜਾ ਮੇਨ ਵੱਡਾ ਅੰਗ ਹੈ ਖੁਰਾਕ ਵਾਲਾ, ਉਹ ਖੁਰਾਕ ਦਾ ਹਿੱਸਾ ਤੀਜਾ ਹਿੱਸਾ, ਪਹਿਲਾ ਮੂੰਹ, ਦੂਸਰਾ ਫੈਰਿੰਗਸ ਔਰ ਤੀਸਰਾ ਜਿਹੜਾ ਹੈ ਈਸੋਫੇਗਸ ਹੈਗਾ। ਔਰ ਈਸੋਫੇਗਸ ਜਿਹੜਾ ਆ ਬੇਸਿਕਲੀ ਇੱਕ ਫੂਡ ਪਾਈਪ ਹੈਗੀ ਹੈ ਜਿਹੜੀ ਇੱਕ ਮਿਡਲ ਰਸਤਾ ਹੈ, ਉੱਪਰਲੇ ਪਾਸਿਓਂ ਮੂੰਹ ਨਾਲ ਕਨੈਕਟਡ ਹੈ, ਹੇਠਾਂ ਵਾਲੇ ਪਾਸਿਓਂ ਮੇਦੇ ਨਾਲ ਕਨੈਕਟਡ, ਜਿਹਨੂੰ ਅਸੀਂ ਸਟੋਮਕ ਕਹਿ ਦਿੰਦੇ ਹਾਂ, ਔਰ ਫਿਰ ਇਹ ਸਾਰੀ ਖੁਰਾਕ ਦਾ ਵੇਰਵਾ ਅੱਗੇ ਚੱਲਦਾ ਤੇ ਉਹ ਇੱਕ ਮਿਡਲ ਪੋਰਸ਼ਨ ਹੈਗਾ। ਤੇ ਜੇ ਮਿਡਲ ਪੋਰਸ਼ਨ ਕੈਂਸਲ ਹੋ ਜਾਵੇ ਫਿਰ ਉਸ ਤੋਂ ਬਾਅਦ ਅੱਗੇ ਜਾਂ ਪਿੱਛੇ ਕੁਝ ਵੀ ਨਹੀਂ ਹੋ ਸਕਦਾ। ਸੋ ਉਹ ਬੜਾ ਇੰਪੋਰਟੈਂਟ ਅੰਗ ਹੈ ਜਿਹਦੀ ਗੱਲ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਪਹਿਲੀ ਗੱਲ ਇਹ ਆ ਵੀ ਇਹ ਜਿਹੜਾ ਈਸੋ ਫਿਗਸ ਹੈ ਨਾ, ਜੇ ਆਪਾਂ ਇਹਦੀ ਲੰਬਾਈ ਦੇ ਤੌਰ ਤੇ ਵੇਖੀਏ ਨਾ ਵੀ ਕਿੱਡਾ ਹੈਗਾ ਆ, ਤੇ ਇਹ 25 ਸੈਂਟੀਮੀਟਰ ਦਾ ਹੁੰਦਾ ਆ। ਇਸ 25 ਸੈਂਟੀਮੀਟਰ ਨੂੰ ਅਗਰ ਅਸੀਂ ਅਲੱਗ ਅਲੱਗ ਹਿੱਸਿਆਂ ਚ ਵੰਡ ਕੇ ਵੇਖੀਏ, ਜੇ ਆਸਾਨੀ ਨਾਲ ਸਮਝ ਨਾ ਆ ਜਾਵੇ, ਸਾਨੂੰ ਆਸਾਨੀ ਨਾਲ ਸਮਝ ਆ ਜਾਵੇ ਤੇ ਉਹਨੂੰ ਅਸੀਂ 3 ਹਿੱਸੇ ਕਰ ਸਕਦੇ ਹਾਂ। ਇੱਕ ਤੇ ਅਸੀਂ ਕਹਿ ਸਕਦੇ ਹਾਂ ਸੁਪਰਾ ਸਟਰਨਲ ਏਰੀਆ, ਸਾਡੀ ਸਾਹਮਣੇ ਧੌਣ ਵੇਖਦੇ ਹੋ ਤੁਸੀਂ ਗਰਦਨ, ਇਹਦੇ ਸਾਹਮਣੇ ਜਿੱਥੇ ਹਵਲੀ ਦੀ ਹੱਡੀ ਜੁੜਦੀ ਹੈ ਉਹਦੇ ਇੱਕ ਟੋਇਆ ਜਿਹਾ ਪਿਆ ਹੋਇਆ, ਉਂਗਲੀ ਲਾ ਕੇ ਦੇਖੋ ਤੇ ਇੱਕ ਟੋਇਆ ਜਿਹਾ ਪਿਆ ਹੋਇਆ ਹੈ। ਇਸ ਜੀ ਨੂੰ ਅਸੀਂ ਕਹਿੰਦੇ ਹਾਂ ਸੁਪਰਾ ਸਟਰਨਲ ਨੌਚ, ਖੁਰਚਿਆ ਹੋਇਆ ਹਾਂਜੀ, ਸੁਪਰਾ ਸਟਰਨਲ ਨੌਚ। ਇੱਕ ਤਾਂ ਹੋ ਗਿਆ ਇਹ ਹਿੱਸਾ, ਪਰ ਜੇ ਅਸੀਂ ਪਿਛਲੇ ਪਾਸੇ ਵੇਖਣਾ ਹੋਵੇ ਇਸ ਫਿਗਸ ਨੂੰ, ਪਿਛਲੇ ਪਾਸੋਂ ਲੱਭਣਾ ਹੈ ਤੇ ਕਿੱਥੋਂ ਤੱਕ ਹੋਏਗਾ ਜੀ ਇਸ ਫਿਗਸ? ਤੇ ਫੇਰ ਸਾਡੀ ਜਿਹੜੀ ਸਰਵਾਈਕਲ ਤੁਹਾਨੂੰ ਦੱਸਿਆ ਸੀ ਨਾ ਰੀੜ ਦੀ ਹੱਡੀ ਦੇ ਪਹਿਲੇ 7 ਮਣਕੇ ਜਿਹੜੇ ਨੇ ਉਹਨਾਂ ਨੂੰ ਅਸੀਂ ਸਰਵਾਈਕਲ ਕਹਿੰਦੇ ਹਾਂ, ਔਰ ਉਹ ਸਰਵਾਈਕਲ ਦਾ ਜਿਹੜਾ 6ਵਾਂ ਮਣਕਾ ਹੈਗਾ ਆ ਉਹਦੇ ਤੋਂ ਲੈ ਕੇ ਹੇਠਾਂ ਤੱਕ 11ਵੇਂ ਮਣਕੇ ਤੱਕ, 11ਵੇਂ ਥੋਰਸ ਛਾਤੀ ਦੇ 11ਵੇਂ ਮਣਕੇ ਤੱਕ ਇਹ ਪੂਰਾ ਡਾਇਆਫ੍ਰਾਮ ਦਾ ਥੋਰਸਿਕ ਹਿੱਸਾ ਹੈ, ਛਾਤੀ ਵਾਲਾ ਹਿੱਸਾ ਹੈਗਾ, ਠੀਕ ਹੈ। ਸੋ ਛਾਤੀ ਵਾਲੇ ਹਿੱਸੇ ਦੇ ਵਿੱਚ ਹੀ ਥੋੜਾ ਜਿਹਾ ਹਿੱਸਾ ਉੱਪਰ ਰਹਿ ਗਿਆ, 25 ਸੈਂਟੀਮੀਟਰ ਮੈਂ ਤੁਹਾਨੂੰ ਐਵਰੇਜ ਦੱਸੀ ਹੈਗੀ ਹੈ। ਉਹਦੇ ਵਿੱਚੋਂ ਪਹਿਲੇ ਜਿਹੜੇ 3 ਸੈਂਟੀਮੀਟਰ ਹਨ ਉਹ ਅਸੀਂ ਕਹਿ ਸਕਦੇ ਹਾਂ ਵੀ ਆਹ ਸਾਡੀ ਸੁਪਰਾ ਸਟਰਨਲ ਨੌਚ, ਤੇ ਇਹਦੇ ਤੋਂ ਉੱਪਰ ਗਲੇ ਦੇ ਵਿੱਚ ਇਹਦਾ ਹਿੱਸਾ ਆਉਂਦਾ, ਮਤਲਬ ਭਾਵ ਫੈਰਿੰਗਸ ਜਿਹੜੀ ਹੈ ਸਿਰਫ 13-14 ਸੈਂਟੀਮੀਟਰ ਦੀ ਉਹ ਉੱਪਰ ਰਹਿ ਜਾਂਦੀ। ਜੇ ਗਰਦਨ ਕਿਸੇ ਦੀ ਛੋਟੀ ਤੇ ਛੋਟੀ ਵੀ ਹੋ ਸਕਦੀ ਹੈ, ਜੇ ਗਰਦਨ ਕਿਸੇ ਦੀ ਲੰਬੀ ਹੈਗੀ ਤੇ ਉਹਦਾ ਲੰਬਾ ਵੀ ਹੋ ਸਕਦਾ, ਪਰ ਐਜ ਐਨ ਐਵਰੇਜ ਫੈਰਿੰਗਸ ਤੋਂ ਬਾਅਦ ਸ਼ੁਰੂ ਹੋਣ ਵਾਲਾ ਇਹ ਹਿੱਸਾ ਆ ਸਾਹਮਣੇ ਸਾਡੇ ਜਿਹੜੇ ਖੁਰਚਿਆ ਜੈਸਾ ਡੂੰਘ ਜਿਹਾ ਪਿਆ ਹੋਇਆ ਸਾਡੀ ਧੌਣ ਦੇ ਵਿੱਚ ਹੱਡੀ ਤੋਂ ਉੱਪਰ ਵਾਲੇ ਪਾਸੇ ਇੱਥੋਂ ਸ਼ੁਰੂ ਹੁੰਦਾ ਆ, ਔਰ ਇਹਦੇ ਉੱਪਰ ਵਾਲੇ ਪਾਸੇ ਜਿਹੜਾ ਉਹਦਾ ਹਿੱਸਾ ਆ ਉਹ ਸਿਰਫ 3 ਸੈਂਟੀਮੀਟਰ ਦਾ ਹੈ। ਇਸ ਹਿੱਸੇ ਤੋਂ ਲੈ ਕੇ ਹੇਠਾਂ ਤੱਕ ਜਾਓ, ਜੇ ਇਹਨੂੰ ਪਿਛਲੇ ਪਾਸੇ ਤੋਂ ਵੇਖਣਾ ਹੋਵੇ ਤੇ ਪਿਛਲੇ ਪਾਸੇ ਤੋਂ ਜਿਹੜੀ ਸਾਡੀ ਥੋਰੈਸਿਕ ਵਰਟੀਬਰਾਜ ਨੇ ਰੀੜ ਦੀ ਹੱਡੀ ਦਾ ਜਿਹੜਾ ਦੂਜਾ ਹਿੱਸਾ ਹੈ ਜਿਹਦੇ ਵਿੱਚ 12 ਵਰਟੀਬਰੇ ਨੇ, ਪਹਿਲੇ 7 ਸੀਗੇ ਧੌਣ ਦੇ ਬਰਾਬਰ, ਦੂਜੇ 14-12 ਸੀਗੇ ਜਿਹੜੇ ਸਾਡੇ ਛਾਤੀ ਦੇ ਬਰਾਬਰ ਸੀ, ਉਹਨਾਂ ਦੇ ਵਿੱਚੋਂ ਜਿੱਥੇ ਇੱਕ 11ਵਾਂ ਆਉਂਦਾ ਹੈ ਨਾ, ਕਿਉਂਕਿ ਨਾਰਮਲੀ ਕਾਊਂਟ ਕਰ ਸਕਦੇ ਅਸੀਂ, 11ਵਾਂ ਜਿੱਥੇ ਆਉਂਦਾ ਆ ਉਸ ਲੈਵਲ ਤੱਕ ਇਹ ਪਿਛਲੇ ਪਾਸੇ ਵਿਚਕਾਰਲਾ ਹਿੱਸਾ ਹੁੰਦਾ ਆ, ਇਹ ਸਭ ਤੋਂ ਵੱਡਾ ਹਿੱਸਾ ਹੈ, ਅਪਰੋਕਸੀਮੇਟਲੀ 20 ਸੈਂਟੀਮੀਟਰ ਦਾ ਇਹ ਹਿੱਸਾ ਹੁੰਦਾ ਆ। ਔਰ ਸਾਹਮਣੇ ਪਾਸੋਂ ਜੇ ਇਹਨੂੰ ਵੇਖਣਾ ਹੋਵੇ ਤੇ ਆ ਜਿੱਥੇ ਤੁਹਾਡੀਆਂ ਪਸਲੀਆਂ ਪਾਸੇ ਪਾਸੇ ਹੋਣੀਆਂ ਸ਼ੁਰੂ ਹੋਣੀਆਂ ਸ਼ੁਰੂ ਹੁੰਦੀਆਂ ਨੇ ਨਾ, ਇਸ ਜ਼ੀਫਾਇਡ ਪ੍ਰੋਸੈਸ ਦੇ ਬੈਕ ਸਾਈਡ ਤੇ ਆ ਕੇ ਇਹ 20 ਸੈਂਟੀਮੀਟਰ ਪੂਰੇ ਹੁੰਦੇ ਨੇ। ਇਹਦੇ ਪਿਛਲੇ ਪਾਸੇ ਲੱਗਿਆ ਹੁੰਦਾ ਡਾਇਆਫ੍ਰਾਮ, ਡਾਇਆਫ੍ਰਾਮ ਉਹ ਦੀਵਾਰ ਆ ਜਿਹੜੀ ਛਾਤੀ ਤੇ ਪੇਟ ਨੂੰ ਅਲੱਗ ਅਲੱਗ ਕਰਦੀ ਹੈ, ਪਰ ਇਹਦੇ ਵਿੱਚੋਂ ਆ ਮਿਡਿਆ ਸਟਾਈਨਮ ਵਾਲੇ ਜਿੰਨੇ ਵੀ ਅੰਗ ਨੇ ਇਹ ਸਾਰੇ ਹੇਠਾਂ ਤੋਂ ਉੱਪਰ, ਉੱਪਰ ਤੋਂ ਹੇਠਾਂ ਇਹਨਾਂ ਦੀ ਆਵਾਜਾਈ ਉਹਦੇ ਵਿੱਚੋਂ ਹੁੰਦੀ ਹੈ। 7 ਇੰਪੋਰਟੈਂਟ ਸੁਰਾਖ ਇਸ ਡਾਇਆਫ੍ਰਾਮ ਦੇ ਵਿੱਚੋਂ ਲੰਘਦੇ ਨੇ ਜਿਨ੍ਹਾਂ ਰਾਹੀਂ ਹੇਠਲੀਆਂ ਗੱਲਾਂ ਦੀ ਆਵਾਜਾਈ ਉੱਪਰ ਨੂੰ ਹੁੰਦੀ ਹੈ, ਉੱਪਰਲੀਆਂ ਚੀਜ਼ਾਂ ਦੀ ਆਵਾਜਾਈ ਹੇਠਾਂ ਨੂੰ ਹੁੰਦੀ ਰਹੀ ਹੈ, ਔਰ ਉਹਦੇ ਵਿੱਚ ਹੀ ਇੱਕ ਈਸੋਫੇਗਸ ਹੈਗਾ। ਹੁਣ ਇਸ ਈਸੋਫੇਗਸ ਦਾ ਤਕਰੀਬਨ 2 ਸੈਂਟੀਮੀਟਰ ਹੋਰ ਕਿਹਾ ਸੀਗਾ ਕਿ 3 ਸੈਂਟੀਮੀਟਰ ਉੱਪਰ ਐਸ ਸੁਪਰਾ ਸਟਰਨਲ ਨੌਚ ਐਸ ਟੋਏ ਤੋਂ ਉੱਪਰ ਆ, ਔਰ 20 ਸੈਂਟੀਮੀਟਰ ਇਸ ਤੋਂ ਹੇਠਾਂ ਮੇਨ ਪੋਰਸ਼ਨ ਹੈਗਾ ਆ ਜਿਹੜਾ ਸਾਡਾ ਈਸੋਫੇਗਸ ਦਾ, ਤੇ ਫਿਰ ਡਾਇਆਫ੍ਰਾਮ ਵਾਲਾ ਹਿੱਸਾ ਇਹ ਲੰਘ ਕੇ ਜਦੋਂ ਇਹ ਮੇਦੇ ਨਾਲ ਜੁੜਦਾ ਆ ਉਹ ਸਾਰਾ 2 ਸੈਂਟੀਮੀਟਰ ਦਾ ਹਿੱਸਾ ਹੈਗਾ, ਤੇ ਫਿਰ ਸਟੋਮਕ ਦੇ ਨਾਲ ਜੁੜਦਾ, ਜਿੱਥੇ ਇਹ ਸਟੋਮਕ ਨਾਲ ਜੁੜਦਾ ਆ ਉਹਨੂੰ ਅਸੀਂ ਕਹਿੰਦੇ ਹਾਂ ਕਾਰਡੀਅਕ ਓਰੀਫਿਸ। ਕਾਰਡੀਅਕ ਕਹਿੰਦੇ ਨੇ ਦਿਲ ਨੂੰ, ਕਾਰਡੀਅਕ ਓਰੀਫਿਸ ਦਾ ਨਾਂ ਹੈ ਰੱਖਦਾ ਨਾ, ਜਿਵੇਂ ਕਿਸੇ ਨੂੰ ਕਹਿ ਦਿੰਦੇ ਹੋ ਪਿੱਪਲ ਵਾਲੀ ਗਲੀ ਯਾਰ, ਜਿੱਥੇ ਪਿੱਪਲ ਹੈ ਮੋੜ ਤੇ ਉਹਦੇ ਅਗਲੇ ਪਾਸੇ ਗਲੀ ਜਿਹੜੀ ਹਾਂਜੀ
2: ਹਾਂਜੀ।
0: ਇਸੇ ਤਰ੍ਹਾਂ ਹੀ ਹਾਰਟ ਦੇ ਇਹ ਹਿੱਸਾ ਨੇੜੇ ਆ, ਜਿਸ ਕਰਕੇ ਇਹਦਾ ਨਾਂ ਕਾਰਡੀਅਕ ਓਰੀਫਿਸ ਦਾ ਮਤਲਬ ਹੁੰਦਾ ਸੁਰਾਖ
2: ਜੀ,
0: ਦਿਲ ਦੇ ਨੇੜੇ ਦਾ ਫੂਡ ਪਾਈਪ ਦਾ ਸੁਰਾਖ ਜਿਹੜਾ ਆ ਉਹਨੂੰ ਕਾਰਡੀਅਕ ਓਰੀਫਿਸ ਕਹਿੰਦੇ। ਡਾਇਆਫਰਾਮ ਤੋਂ ਉਹ ਜਿਹੜੀ ਬਾਰਡਰ ਸਾਡਾ ਛਾਤੀ ਦੇ ਪੇਟ ਦਾ ਉਹਦੇ ਤੋਂ ਸਿਰਫ 2 ਸੈਂਟੀਮੀਟਰ ਦਾ ਏਰੀਆ ਹੈਗਾ। ਉਸ ਤੋਂ ਉੱਪਰ ਵਾਲਾ ਹਿੱਸਾ ਆਪਾਂ ਦੱਸ ਦਿੱਤਾ ਵੀ ਭਾਈ ਇਹ ਜਿਹੜਾ ਡਾਇਆਫਰਾਮ ਹੈਗਾ ਆ ਇਹ ਟੋਟਲ ਲੈਂਥ ਇਹਦੀ 25 ਸੈਂਟੀਮੀਟਰ ਐਜ ਐਨ ਐਵਰੇਜ, ਜੇ ਬਹੁਤਾ ਲੰਬਾ ਬੰਦਾ ਆ ਆਲਮ ਚੰਨਾ ਹੈਗਾ ਪਾਕਿਸਤਾਨ ਵਾਲਾ ਤੇ ਉਹਦਾ ਤਾਂ ਬਹੁਤਾ ਲੰਬਾ ਹੀ ਹੋਊਗਾ ਨਾ ਇਸ ਵਕਤ। ਹਾਂਜੀ, ਇਸ ਕਰਕੇ ਅਲੱਗ ਅਲੱਗ ਬੰਦਿਆਂ ਦੇ ਵਿਚ ਥੋੜਾ ਬਹੁਤ ਫਰਕ ਉਹਨਾਂ ਦੇ ਕੱਦ ਕਾਠ ਦੇ ਮੁਤਾਬਕ ਹੋ ਸਕਦਾ ਹੈਗਾ ਆ, ਪਰ ਇਹ ਟੋਟਲ ਐਵਰੇਜ ਬੰਦਿਆਂ ਦਾ 25 ਸੈਂਟੀਮੀਟਰ ਹੁੰਦਾ ਆ। ਇਹਨੂੰ ਅਸੀਂ 3 ਭਾਗਾਂ ਚ ਵੰਡ ਕੇ ਇਹਦੇ ਹਿੱਸੇ ਵੇਖ ਰਹੇ ਵੀ ਜੇ ਇਸ ਨੂੰ ਲੱਭਣਾ ਹੋਵੇ ਯਾਰ ਕਿੱਥੇ ਕੁ ਨੁਕਸ ਹੋ ਸਕਦਾ ਆ, ਕੀ ਗੱਲ ਹੋ ਸਕਦੀ ਹੈ, ਤੇ ਇਸ ਤਰ੍ਹਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਦੂਸਰੀ ਗੱਲ, ਇਹ ਸਾਰੇ ਦੀ ਸਾਰੀ ਇੱਕ ਮਸਕੂਲਰ ਟਾਈਪ ਦੀ ਪਾਈਪ ਹੈ। ਮਸਕੂਲਰ ਟਾਈਪ ਦੇ ਬਣਤਰ ਜਿਹੜੀ ਹੈ ਉਹ 4 ਤਰ੍ਹਾਂ ਦੇ ਲੇਅਰ ਪਰਦਿਆਂ ਨਾਲ ਬਣੀ ਹੋਈ ਹੈ। ਇੱਕ ਅੰਦਰ ਵਾਲਾ ਜਿਹੜਾ ਲੇਅਰ ਹੈ ਨਾ ਉਹਨੂੰ ਅਸੀਂ ਕਹਿੰਦੇ ਹਾਂ ਸਬ ਮਿਊਕੋਸਲ ਲੇਅਰ, ਝਿੱਲੀ ਜੀ ਬਣੀ ਢਿੱਲੀ ਜੀ ਝਿੱਲੀ ਜੀ ਪਰਦਾ, ਜਿਵੇਂ ਤੁਸੀਂ ਕਮਰਿਆਂ ਦੇ ਦਰਵਾਜ਼ਿਆਂ ਦੇ ਉੱਪਰ ਪਰਦੇ ਨੀ ਲਟਕਾਉਂਦੇ, ਮਲਬੂਲ ਚ ਪਏ ਹੁੰਦੇ ਨੇ
2: ਜੀ,
0: ਇਸ ਤਰ੍ਹਾਂ ਦੀ ਜਿਹੜੀ ਅੰਦਰ ਵਾਲੀ ਝਿੱਲੀ ਹੈ ਉਹਨੂੰ ਅਸੀਂ ਸਬ ਮਿਕਰੋਸਾ ਕਹਿੰਦੇ ਹਾਂ। ਔਰ ਸਬ ਮਿਕਰੋਸਾ ਜਿਹਦੇ ਨਾਲ ਅੱਗੇ ਵਧਿਆ ਹੋਇਆ ਹੈ ਉਹਨੂੰ ਅਸੀਂ ਕਿਉਂ ਕਹਿੰਦੇ ਹਾਂ ਮਿਊਕੋਸਲ ਲੇਅਰ। ਔਰ ਇਹ ਮਿਊਕੋਸਲ ਲੇਅਰ ਉਹ ਹੈਗਾ ਆ ਜਿਹਦੇ ਵਿਚ ਸਾਡੀਆਂ ਖੂਨ ਦੀਆਂ ਨਾੜੀਆਂ ਇਹਨੂੰ ਖੂਨ ਸਪਲਾਈ ਕਰਨ ਵਾਲੀਆਂ, ਸਾਡੀ ਨਰਵਸ ਸਿਸਟਮ ਇਹਨੂੰ ਕੰਟਰੋਲ ਕਰਨ ਵਾਲੀਆਂ, ਉਹ ਸਾਰੀਆਂ ਇਸ ਥਾਂ ਤੇ ਹੁੰਦੀਆਂ ਨੇ। ਉਸ ਤੋਂ ਪਿਛਲੇ ਪਾਸੇ ਉਤਲੇ ਪਾਸੇ ਕਹਿ ਲੋ, ਅੰਦਰ ਤੋਂ ਆਪਾਂ ਸ਼ੁਰੂ ਕੀਤਾ ਸੀ ਨਾ, ਅੰਦਰ ਸਬ ਮਿਊਕੋਸਾ ਫਿਰ ਮਿਊਕੋਸਾ ਤੇ ਫਿਰ ਅਸੀਂ ਮਸਕੂਲਰ ਲੇਅਰ ਤੇ ਪਹੁੰਚ ਗਏ। ਹੁਣ ਜਿਹੜਾ ਮਸਕੂਲਰ ਲੇਅਰ ਹੈ ਉਹ ਤਾਂ ਪੂਰਾ ਟਾਈਟ ਇਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਆ ਵੀ ਕਿਤੇ ਫਟ ਨਾ ਜਾਵੇ, ਕਿਉਂਕਿ ਅੰਦਰ ਵਾਲੀਆਂ ਤਾਂ ਵਿਚਾਰੀਆਂ ਸ਼ਰੀਫ ਝਿੱਲੀਆਂ ਨੇ, ਪਤਲੀਆਂ ਜਿਹੀਆਂ ਝਿੱਲੀਆਂ ਨੇ, ਜੇ ਕੋਈ ਬਹੁਤੀ ਚੀਜ਼ ਖਾ ਲਈ ਤੇ ਉਹਦੇ ਨਾਲ ਉਹਦੇ ਜ਼ਖਮ ਵੀ ਹੋ ਸਕਦਾ ਹੈ, ਬਹੁਤੀ ਚੀਜ਼ ਖਾ ਲਈ ਤੇ ਜਿਵੇਂ ਮੂੰਹ ਚ ਛਾਲੇ ਹੁੰਦੇ ਨੇ ਉਹ ਇਹਦੇ ਚ ਵੀ ਛਾਲੇ ਹੋ ਸਕਦੇ ਨੇ, ਕਿਉਂਕਿ ਸਭ ਮਿਊਕੋਸਾ ਵਿਚਾਰਾ ਝਿੱਲੀ ਜੀ ਹੈਗੀ ਹੈ ਨਾ। ਸੋ ਉਸ ਤੋਂ ਬਾਅਦ ਜਿਹੜਾ ਅਸੀਂ ਕਿਹਾ ਮਿਊਕੋਸਲ ਲੇਅਰ ਇਹਦੇ ਵਿਚ ਐ ਆ ਵੀ ਜੇ ਕਿਤੇ ਕੋਈ ਜ਼ਖਮ ਹੋ ਗਿਆ ਇਹਦੇ ਵਿਚ ਤੇ ਹੇਠਾਂ ਵਾਲੇ ਪਾਸੇ ਮਿਊਕੋਸਲ ਲੇਅਰ ਦੇ ਵਿਚ ਨਰਵਸ ਨੇ, ਨਰਵ ਦਾ ਮਤਲਬ ਕੀ ਹੈ, ਜਿੱਥੇ ਨਰਵ ਦੇ ਵਿਚ ਸਾਡਾ ਕਨੈਕਸ਼ਨ ਬਾਕੀ ਹੋ ਜਾਂਦਾ ਨਾ ਉਹ ਬੜਾ ਪੇਨਫੁਲ ਹੁੰਦਾ। ਇਸ ਨੂੰ ਲਗਾਤਾਰ ਗਰਡ ਜਿਹੜੀ ਆਮ ਤੌਰ ਤੇ ਐਸਿਡਿਟੀ ਤੁਸੀਂ ਕਹਿ ਲੋ ਪੰਜਾਬੀ ਦੇ ਵਿਚ ਤੇਜ਼ਾਬੀ ਮਾਦਾ ਜਿਹਨੂੰ ਜ਼ਿਆਦਾ ਬਣਦਾ ਹੈ ਉਹਦੇ ਨਾਲ ਕਈ ਵਾਰ ਇਹੋ ਜਿਹਾ ਲੋਕਾਂ ਨੂੰ ਜ਼ਖਮ ਅੰਦਰ ਹੋ ਜਾਂਦੇ ਨੇ ਔਰ ਉਹ ਬੜੇ ਪੇਨਫੁਲ ਹੁੰਦੇ ਨੇ, ਛਾਤੀ ਚ ਹਰ ਵੇਲੇ ਜਲਨ ਹੁੰਦੀ ਰਹਿੰਦੀ, ਕਿਉਂ, ਕਿਉਂਕਿ ਉਹ ਜਿਹੜਾ ਸਬ ਮਿਊਕੋਸਲ ਤੇ ਮਿਊਕੋਸਲ ਲੇਅਰ ਆ ਉਹਦੇ ਵਿਚ ਉਹ ਜ਼ਖਮ ਹੋ ਗਿਆ ਤੇ ਅੰਦਰ ਜਿਹੜੀਆਂ ਨਰਵ ਨੇ ਉਹ ਟੱਚ ਹੋ ਗਈਆਂ, ਜਿਸ ਕਰਕੇ ਬਹੁਤ ਜ਼ਿਆਦਾ ਪੇਨਫੁਲ ਕੰਡੀਸ਼ਨ ਇਹਦੀ। ਪਹਿਲਾਂ ਮੈਂ ਦੱਸ ਰਿਹਾ ਇਹਦੇ ਬਾਰੇ, ਹਜੇ ਮੈਂ ਸਿਰਫ ਤੁਹਾਨੂੰ ਸਟਰਕਚਰ ਜਿਹਾ ਸਮਝਾ ਰਿਹਾ ਵੀ ਹੈ ਕਿਸ ਤਰ੍ਹਾਂ ਦੀ ਪ੍ਰੋਟੈਕਸ਼ਨ ਕਿਵੇਂ ਹੁੰਦੀ ਹੈ। ਸੋ ਉਸ ਤੋਂ ਬਾਅਦ ਮੈਂ ਕਹਿ ਰਿਹਾ ਵੀ ਇੱਕ ਮਸਕੂਲਰ ਲੇਅਰ ਆ ਜਿਹੜਾ ਇਸ ਸਾਰੇ ਅੰਦਰ ਦੇ ਸੋਫਟ ਤਾਣੇ ਬਾਣੇ ਨੂੰ, ਨਰਮ ਤਾਣੇ ਬਾਣੇ ਨੂੰ ਸੰਭਾਲ ਕੇ ਰੱਖਦਾ ਆ ਉਹ ਹੈਗਾ ਮਸਕੂਲਰ ਲੇਅਰ। ਔਰ ਉਹ ਮਸਕੂਲਰ ਲੇਅਰ ਵੀ ਜਿਹੜਾ ਹੈ ਨਾ ਉਹ 2 ਤਰ੍ਹਾਂ ਦੇ ਮਸਲ ਨਾਲ ਬਣਿਆ ਹੋਇਆ। ਅੰਦਰ ਦੇ ਜਿਹੜੇ ਉਹਦੇ ਮਸਲ ਨੇ ਉਹ ਸਰਕੂਲਰ ਨੇ, ਗੋਲ ਜਿਵੇਂ ਰਿੰਗ ਹੁੰਦੀ ਹੈ ਗੋਲ ਟਾਈਪ ਦੇ ਨੇ, ਉਹਨੂੰ ਢੱਕਣ ਵਾਲੇ ਜਿਹੜੇ ਉਪਰੋਂ ਹੋਰ ਮਸਲ ਨੇ ਉਹ ਲੌਂਗੀਟਿਊਡਲ ਅਸੀਂ ਉਹਨੂੰ ਕਹਿੰਦੇ ਹਾਂ ਕਿ ਉੱਪਰ ਤੋਂ ਹੇਠਾਂ, ਉੱਪਰ ਤੋਂ ਹੇਠਾਂ ਜਾਣ ਵਾਲੇ ਮਸਲ ਨੇ, ਰੱਸੀਆਂ ਨੇ ਜਿਨ੍ਹਾਂ ਦੇ ਨਾਲ ਇਹ ਬਣਿਆ ਹੁੰਦਾ। ਔਰ ਚੌਥਾ ਲੇਅਰ ਜਿਹੜਾ ਮੈਂ ਕਹਿ ਰਿਹਾ ਹਾਂ ਉਹ ਇਹਦੇ ਵਿਚ ਆਮ ਜਿਹੜੇ ਸਾਰੇ ਅੰਗਾਂ ਦੇ ਉੱਤੇ, ਜਿਵੇਂ ਮੈਂ ਦੱਸਿਆ ਕਿ ਕੁਦਰਤ ਨੇ ਹਰੇਕ ਅੰਗ ਨੂੰ ਦੂਜੇ ਅੰਗ ਨਾਲ ਸੈਪਰੇਟ ਕਰਨ ਵਾਸਤੇ ਇਹਦੀ ਬਾਉਂਡਰੀ ਨਿਯਤ ਕਰਤੀ ਵੀ ਤੇਰੀ ਆ ਬਾਉਂਡਰੀ ਹੈ ਜੀ, ਠੀਕ ਹੈ ਜੀ। ਉਹ ਮਿਊਕੋਸਲ ਜਿਹੜਾ ਉਹ ਜਿਹੜਾ ਬਿਲਕੁਲ ਸੋਫਟ ਟਿਸ਼ੂ ਦਾ ਬਣਿਆ ਹੋਇਆ ਹੁੰਦਾ ਹੈ, ਆਮ ਤੌਰ ਤੇ ਜਿਹੜਾ ਬਾਕੀ ਹਾਰਟ ਦੇ ਨਾਲ ਇਹਨੂੰ ਅਲੱਗ ਕਰੂਗਾ, ਫੇਫੜਿਆਂ ਨਾਲ ਇਹਨੂੰ ਅਲੱਗ ਕਰੂਗਾ, ਹੋਰ ਜਿਹੜੇ ਬਲੱਡ ਵੈਸਲ ਜਾਂਦੇ ਪਏ ਨੇ ਉਹਨਾਂ ਨਾਲ ਇਹਨੂੰ ਅਲੱਗ ਕਰੂਗਾ, ਉਹ ਇਸ ਤਰ੍ਹਾਂ ਦਾ ਲੇਅਰ ਹੁੰਦਾ। ਸੋ ਇਹ ਤਾਂ ਹੈਗੀ ਹੈ ਇਹਦੀ ਬਣਤਰ ਦੀ ਗੱਲ। ਬਣਤਰ ਦੀ ਗੱਲ ਮੈਂ ਇਸ ਕਰਕੇ ਦੱਸੀ ਆ ਵੀ ਤੁਹਾਨੂੰ ਪਤਾ ਹੋਵੇ ਵੀ ਜਿਹੜੇ ਲੋਕ ਵਿਚਾਰੇ ਬਹੁਤ ਹੀ ਜ਼ਿਆਦਾ ਐਸਿਡਿਟੀ ਲਗਾਤਾਰ ਹੁੰਦੀ ਹੈ ਜੇ ਤੁਸੀਂ ਉਹਨੂੰ ਕੰਟਰੋਲ ਨਹੀਂ ਕਰਦੇ ਔਰ ਉਹਦੇ ਨਾਲ ਅੰਦਰ ਇਸ ਸਬ ਮਿਊਕੋਸਲ ਤੇ ਮਿਊਕੋਸਲ ਲੇਅਰ ਦੇ ਵਿਚ ਅਗਰ ਸੁਰਾਖ ਹੋ ਗਏ ਹਾਂਜੀ ਤੇ ਫਿਰ ਤੁਹਾਡੇ ਦਰਵਾਜੇ ਤੋਂ ਬਾਹਰ ਖੁੱਲਾ ਦਰਵਾਜਾ ਹੋਊਗਾ ਤੇ ਫਿਰ ਜਿਹੜਾ ਮਰਜ਼ੀ ਵੇਖ ਲਵੇ, ਹਾਂਜੀ ਹਵਾ ਲੱਗੂਗੀ ਤੇ ਤਾਂ ਵੀ ਦਰਦ ਹੋਊਗੀ, ਲਓਗੇ ਤੇ ਤਾਂ ਵੀ ਦਰਦ ਹੋਏਗੀ, ਕਿਉਂਕਿ ਉਹ ਨਸਾਂ ਜਿਹੜੀਆਂ ਨੇ ਨਰਵ ਜਿਹੜੀਆਂ ਨੇ ਉਹ ਓਪਨ ਹੋ ਗਈਆਂ ਨੇ, ਬਹੁਤ ਜ਼ਿਆਦਾ ਪੇਨਫੁਲ, ਸਾਹ ਲੈਣਾ ਔਖਾ ਕਿਉਂਕਿ ਹਵਾ ਨੇ ਅੱਗੇ ਪਿੱਛੇ ਹੋਣਾ ਆ, ਸਾਹ ਲੈਣਾ ਵੀ ਔਖਾ ਹੁੰਦਾ ਹੈ। ਆਮ ਤੌਰ ਤੇ ਤੇਜ਼ਾਬੀ ਮਾਦੇ ਤੋਂ ਬਾਅਦ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਾਂਦੀ ਹੈ। ਹੁਣ ਇੱਕ ਹੋਰ ਗੱਲ ਦੀ ਇੰਪੋਰਟੈਂਟ ਮੈਨੂੰ ਯਾਦ ਆ ਗਈ, ਈਸੋਫੇਗਸ ਐ ਨੀ ਹੈਗਾ ਵੀ ਸਿੱਧੀ ਉਪਰੋਂ ਟਿਊਬ ਹੈਗੀ ਹੈ ਤੇ ਉਪਰੋਂ ਖੁਰਾਕ ਸਿੱਧੋ ਤੇ ਥੱਲੇ ਚਲੇਗੀ, ਇੰਜ ਨਹੀਂ ਹੈਗੀ। ਇਹਦੇ ਵਿੱਚ ਇੱਕ ਮੋਸ਼ਨ ਹੈ ਜਿਹਦਾ ਨਾਂ ਹੈ ਪੈਰੀਸਟਾਲਟਿਸਮੋਸ। ਉਹਦੇ ਇੱਕ ਚੀਜ਼ ਇੱਥੋਂ ਸੁੰਗੜ ਦੀ, ਜਿਵੇਂ ਗਡੋਆ ਨੀ ਤੁਰਦਾ, ਗਡੋਆ ਤੁਰਦਾ ਪਿੱਛੇ ਇਕੱਠਾ ਹੋ ਜਾਂਦਾ ਫਿਰ ਅਗਾਂਹ ਹੋ ਜਾਂਦਾ, ਲੰਬਾ ਹੋ ਜਾਂਦਾ ਫਿਰ ਅਗਾਂਹ ਹੋ ਜਾਂਦਾ, ਇਸੇ ਤਰ੍ਹਾਂ ਹੀ ਖੁਰਾਕ ਇਹਦੇ ਵਿੱਚ ਜਿਹੜੀ ਜਾਂਦੀ ਹੈ ਉਹ ਇਹ ਨਹੀਂ ਹੈ ਵੀ ਉਪਰੋਂ ਮੂੰਹ ਚ ਅਸੀਂ ਪਾਈ ਬੁਰਗੀ ਸਵਾਲੋ ਕੀਤੀ ਤੇ ਸਿੱਧੀ ਮੇਦੇ ਚ ਸਿੱਟੀ ਜਾਊਗੀ, ਨਹੀਂ ਇੰਜ ਨਹੀਂ ਹੁੰਦਾ। ਇਹ ਹੌਲੀ ਹੌਲੀ ਹੌਲੀ ਹੌਲੀ ਸੁੰਗੜਦਾ ਫੈਲਦਾ ਹੈ, ਸੁੰਗੜਦਾ ਫੈਲਦਾ ਪ੍ਰੈਸ਼ਰ ਦੇ ਨਾਲ ਹੌਲੀ ਹੌਲੀ ਇਹ ਅੰਦਰ ਜਾਣੀ ਸ਼ੁਰੂ ਹੁੰਦੀ ਹੈ ਔਰ ਇਹ ਵੀ ਵਿਚਾਰੀ ਸਿੱਧੀ ਨਹੀਂ ਜਾਂਦੀ। ਆਪਾਂ ਤੇ ਕਹਿ ਦਿੱਤਾ ਨਾ ਵੀ ਨਾਲੀ ਹੈਗੀ, ਪਾਈਪ ਹੈਗੀ ਹੈ, ਇਸ ਪਾਈਪ ਦੇ ਵਿੱਚ ਵੀ ਕਈ ਗੁਜਰਾਂ ਹੈਗੀਆਂ ਜਿੱਥੇ ਇਹ ਉੱਪਰ ਵਾਲੇ ਪਾਸੇ ਐਪੀਗਲੋਟਿਸ ਤੋਂ ਨਿਕਲਦੀ ਹੈ, ਉੱਥੇ ਵੀ ਵਿਚਾਰੇ ਨੂੰ ਇੱਕ ਘੁੱਟਣ ਹੈਗੀ ਹੈ। ਜਿਵੇਂ ਬੋਰੀ ਬੰਨੀ ਹੈ ਨਾ ਆਪਾਂ, ਕਣਕਾਂ ਦੀ ਬੋਰੀ ਸੇਬਿਆਂ ਨਾਲ ਬੰਨਦੇ ਸੀ ਨਾ ਪਹਿਲਾਂ, ਸੇਬਿਆਂ ਨਾਲ ਬੰਨਦੇ ਸੀ, ਇਸ ਤਰ੍ਹਾਂ ਦੀ ਬੰਨਿਆ ਹੋਇਆ ਇੱਕ ਸਟ੍ਰਿਕਚਰ ਹੈਗੀ ਹੈ, ਉਹਨੂੰ ਕਹਿੰਦੇ ਨੇ ਸੁਪਰਫੀਸ਼ੀਅਲ ਸਟ੍ਰਿਕਚਰ, ਉੱਪਰ ਵਾਲੀ ਸਟ੍ਰਿਕਚਰ ਹੈਗੀ ਹੈ ਔਰ ਇਹ ਆਮ ਤੌਰ ਤੇ ਬੰਦ ਰਹਿੰਦੀ ਹੈ ਤੇ ਜਦੋਂ ਉਪਰੋਂ ਖੁਰਾਕ ਪੈਂਦੀ ਹੈ ਪ੍ਰੈਸ਼ਰ ਪੈਂਦਾ ਆ ਤੇ ਉਹਦੇ ਰਾਹੀਂ ਇਹ ਫਿਰ ਸੇਬੇ ਜਿਹੜੇ ਅੰਦਰ ਬੰਨੇ ਸੀ ਖੁੱਲ ਗਏ, ਢਿੱਲੇ ਹੋ ਗਏ ਤੇ ਉਹ ਖੁਰਾਕ ਇਸ ਸਟੋਮਕ ਦੇ ਵਿੱਚ ਚਲੀ ਜਾਂਦੀ ਔਰ ਇਸੇ ਤਰ੍ਹਾਂ ਦੀ ਹੀ ਇੱਕ ਸਫਿੰਕਟਰ ਜਿਹੜੀ ਹੈ ਉਹ ਹੇਠਾਂ ਵਾਲੇ ਪਾਸੇ ਜਿਸ ਥਾਂ ਤੇ ਤੁਸੀਂ ਕਹਿ ਲਓ ਕਿ ਬ੍ਰੌਂਕਸ ਜਿਹੜੀਆਂ ਨੇ ਅਲੱਗ ਹੋ ਰਹੀਆਂ ਨੇ, ਟੇਕੀਆ ਵਾਲਾ ਹਿੱਸਾ, ਟੇਕੀਆ ਵਾਲੇ ਹਿੱਸੇ ਤੋਂ ਉੱਥੇ ਵੀ ਇਹਨੂੰ ਵਿਚਾਰੇ ਨੂੰ ਕਹਿੰਦੇ ਯਾਰ ਤੂੰ ਸੌਫਟ ਲਿਆਏਗਾ ਆ ਤੂੰ ਪਾਸੇ ਹੋ ਥੋੜਾ ਜਿਹਾ ਸਾਨੂੰ ਲੰਘ ਲੈਣ ਦੇ, ਕਿਉਂਕਿ ਜਿਹੜੀ ਬ੍ਰੌਂਕਸ ਹੈ ਨਾ ਉਹਦੀ ਇਲਾਸਟੀਸਿਟੀ ਉਹ ਬਹੁਤ ਸਟਰੋਂਗ ਹੈ, ਇਹਦੇ ਨਾਲੋਂ ਵੀ ਜ਼ਿਆਦਾ ਸਟਰੋਂਗ ਹੈ ਤੇ ਜਦੋਂ ਸਾਹ ਅਸੀਂ ਲਗਾਤਾਰ ਲੈਣਾ ਹੈਗਾ ਆ, ਖੁਰਾਕ ਤੇ ਕਦੇ ਕਦੇ ਖਾਣੀ, ਦਿਨ ਚ ਤਿੰਨ ਵਾਰਾਂ ਖਾਣੀ ਜਿੰਨੀ ਵਾਰਾਂ, ਤੇ ਉਸ ਨੂੰ ਧੱਕ ਦਿੰਦੀ ਹੈ ਪਰਾਂ, ਇਹ ਬੇਚਾਰਾ ਸੌਫਟ ਜਿਹਾ ਹੋਇਆ, ਸੌਫਟ ਹੋਇਆ ਤੇ ਇਹ ਇਸ ਨੂੰ ਅੱਗੇ ਪਿੱਛੇ ਧੱਕ ਦਿੰਦੀ ਤੇ ਮਤਲਬ ਮੇਰਾ ਕਹਿਣ ਤੂੰ ਸਮਝਾਉਣ ਤੋਂ ਇਹ ਮਤਲਬ ਇਹ ਆ ਵੀ ਜਿਸ ਥਾਂ ਤੇ ਇਹ ਬ੍ਰੌਂਕਸ ਆ ਉਸ ਥਾਂ ਤੇ ਫਿਰ ਇਹ ਬੇਚਾਰਾ ਪਾਸੇ ਚ ਧੱਕਿਆ ਜਾਂਦਾ ਹੈਗਾ, ਠੀਕ ਹੈ। ਉਸ ਤੋਂ ਥੱਲੇ ਜਿੱਥੇ ਸਾਡੀ ਐਓਟਿਕ ਆਰਚ ਹੈਗੀ ਹੈ, ਖੂਨ ਵਾਲੀ ਵੱਡੀ ਨਾਲੀ ਜਿਹੜੀ ਹਾਰਟ ਤੋਂ ਨਿਕਲ ਕੇ ਤੇ ਪਹਿਲਾ ਹਿੱਸਾ ਜਿਹੜਾ ਸੀਗਾ ਉਹ ਦੋ ਨਾਲੀਆਂ ਉੱਪਰ ਨੂੰ ਕੈਰੇਟਿਡ ਆਰਟਿਸ ਗਈ ਸੀ ਫਿਰ ਹੇਠਾਂ ਆਈ ਸੀ ਔਰ ਉਹਦੇ ਵਿੱਚ ਵੀ ਬੜਾ ਪ੍ਰੈਸ਼ਰ ਹੈ, ਜਿਵੇਂ ਪ੍ਰੈਸ਼ਰ ਆਇਆ ਪੈਲਪੇਸ਼ਨ ਹੋਇਆ ਉਹਦੇ ਵਿੱਚ ਜਿਹਨੂੰ ਕਹਿ ਲਓ ਹਾਰਟ ਸੁੰਗੜਿਆ ਤੇ ਖੂਨ ਸਾਰਾ ਬਾਹਰ ਗਿਆ, ਹਾਰਟ ਦਾ ਰਿਲੈਕਸ ਹੋਇਆ ਤੇ ਖੂਨ ਫਿਰ ਉਹਨੇ ਇਕੱਠਾ ਕਰ ਲਿਆ, ਜਿਵੇਂ ਜਿਵੇਂ ਉਹ ਕਰਦਾ ਇਹ ਵਿਚਾਰੀ ਸੌਫਟ ਹੈਗੀ ਹੈ ਤੇ ਇਹਨੂੰ ਜਿਵੇਂ ਕੋਈ ਕਹਿੰਦਾ ਵੀ ਥੱਪੜ ਇਧਰੋਂ ਮਾਰੇ ਤੇ ਇਹਨੂੰ ਕਰ ਦੇਵੇ, ਦੂਜੇ ਇਧਰ ਥੱਪੜ ਮਾਰੇ ਤੇ ਇਹਨੂੰ ਕਰ ਦੇ, ਤੇ ਜਦੋਂ ਹਾਰਟ ਦੀ ਪੰਪਿੰਗ ਹੁੰਦੀ ਹੈ ਇਹਦੇ ਵਿਚਾਰੇ ਦਾ ਉਹੀ ਹਾਲ ਹੁੰਦਾ ਹੈ ਈਸੋਫੇਗਸ ਦਾ ਵੀ ਕੱਲ ਤੂੰ ਪਾਸੇ ਹੋ ਸਾਨੂੰ ਲੰਘ ਲੈਂਦੇ, ਤੂੰ ਪਾਸੇ ਹੋ ਸਾਨੂੰ ਲੰਘ ਲੈਂਦੇ, ਇਹ ਇਸ ਤਰ੍ਹਾਂ ਦਾ ਸਟਰਕਚਰ ਹੈ। ਔਰ ਕਈ ਲੋਕ ਆਮ ਤੌਰ ਤੇ ਖੁਰਾਕ ਖਾਣ ਤੋਂ ਬਾਅਦ ਨਾ ਇੱਥੇ ਛਾਤੀ ਤੇ ਹੱਥ ਜਿਹਾ ਰੱਖਦੇ ਨੇ, ਕਈ ਵਾਰ ਮਾਲਿਸ਼ ਕਰਦੇ ਨੇ ਜਿਵੇਂ ਸ਼ਾਇਦ ਕੋਈ ਚੀਜ਼ ਅੜ ਗਈ ਆ, ਹਾਰਟ ਤਾਂ ਰੁਕ ਨੀ ਰਿਹਾ ਲਗਾਤਾਰ ਚੱਲ ਰਿਹਾ ਹੈਗਾ, ਖੁਰਾਕ ਤੁਸੀਂ ਹੁਣ ਖਾਣ ਲੱਗੇ ਹੋ ਤੇ ਹਾਰਟ ਨੂੰ ਤੇ ਆਦਤ ਪਈ ਇਹਨੂੰ ਪਾਸੇ ਧੱਕਣ ਦੀ, ਪਰ ਯਾਰ ਮੈਨੂੰ ਆਪਣਾ ਕੰਮ ਕਰਨ ਦੇ ਹਨਾ। ਸੋ ਉਸ ਵੇਲੇ ਕਈ ਲੋਕਾਂ ਨੂੰ ਇਹ ਘੁਟਣ ਇੱਥੇ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਲੋਕ ਨੇ ਮੈਂ ਜਿਹੜੀ ਖਾਧੀ ਸੀ ਨਾ ਰੋਟੀ ਮੇਰੀ ਇੱਥੇ ਹੀ ਖੜੀ ਹੈ, ਇਹ ਆਮ ਲੋਕ ਬੋਲਦੇ ਨੇ ਮੇਰਾ ਇੱਥੇ ਹੀ ਖੜ ਗਈ, ਜਿਵੇਂ ਹਜੇ ਨਹੀਂ ਹੋਈ ਇੱਥੇ ਖੜ ਗਈ, ਭਾਵ ਕੀ ਆ ਉਹ ਜਿਹੜੀ ਕੰਸਟ੍ਰਿਕਸ਼ਨ ਹੈ ਉਹ ਜਿਹੜਾ ਨਾਲ ਦੇ ਹੋਰ ਅੰਗ ਦੇ ਜੋ ਜ਼ੋਰਵਰ ਜੋੜਾਵਰ ਜਿਹੜੇ ਤਾਕਤਵਰ ਅੰਗ ਇੱਥੋਂ ਲੰਘ ਰਹੇ ਨੇ ਉਹ ਇਹਨੂੰ ਤੱਕ ਕੇ ਪਾਸੇ ਕਰ ਰਹੇ ਨੇ, ਜਿਹਦੇ ਕਰਕੇ ਇਹਨੂੰ ਵਿਚਾਰੇ ਨੂੰ ਪਤਲੀ ਕਰੀ ਚੋਂ ਪਾਸੇ ਹੋਣਾ ਪੈਂਦਾ ਸੌਫਟ ਹੈ ਇਸ ਕਰਕੇ। ਸੋ ਇਸ ਤਰ੍ਹਾਂ ਦੀਆਂ ਤਿੰਨ ਥਾਵਾਂ ਤੇ, ਇੱਕ ਜਿੱਥੇ ਐਓਟਾ ਲੰਘਦੀ ਹੈ ਖੂਨ ਵਾਲੀ ਵੱਡੀ ਨਾਲੀ, ਇੱਕ ਜਿੱਥੇ ਬ੍ਰੌਂਕਸ ਲੰਘਦੀ ਹੈ ਉਸ ਥਾਂ ਤੇ, ਇਹਦੇ ਤੋਂ ਉੱਪਰ ਸਿੰਕਲ ਗਿਣ ਚੁੱਕੇ ਹੈ ਜਿੱਥੋਂ ਇਹ ਫਾਇਰ ਫੈਰਿੰਗ ਚੋਂ ਨਿਕਲਦੀ ਹੈਗੀ, ਹੇਠਾਂ ਜਾ ਕੇ ਇਹ ਇਸੇ ਤਰ੍ਹਾਂ ਦੀ ਇੱਕ ਹੋਰ ਘੁਟਨ ਹੈਗੀ ਆ, ਜਦੋਂ ਇਹ ਡਾਇਆਫਰਾਮ ਦੇ ਵਿੱਚੋਂ ਲੰਘ ਕੇ ਛਾਤੀ ਦੇ ਏਰੀਏ ਵਿੱਚੋਂ ਲੰਘ ਕੇ ਪੇਟ ਵਾਲੇ ਏਰੀਏ ਚ ਦਾਖਲ ਹੁੰਦਾ ਹੈ ਈਸੋਫੇਗਸ, ਉਦੋਂ ਵੀ ਇੱਕ ਘੁਟਨ ਹੈਗੀ ਆ। ਹਾਂਜੀ, ਤਾਂ ਤੁਸੀਂ ਸਮਝ ਲਓ ਵੀ ਇਹਨੂੰ ਬ੍ਰੇਕਾਂ ਲਾ ਕੇ ਚਲਾਉਣ ਵਾਲੀ ਗੱਲ ਆ, ਬ੍ਰੇਕਾਂ ਲਾ ਕੇ ਹੌਲੀ ਹੌਲੀ ਹੌਲੀ ਹੌਲੀ ਖੁਰਾਕ ਜਿਹੜੀ ਹੈ ਉਹ ਇਹਦੇ ਰਾਹੀਂ ਹੇਠਾਂ ਜਾਣੀ ਸ਼ੁਰੂ ਹੁੰਦੀ ਹੈ, ਇੱਕਦਮ ਨਹੀਂ ਕਿ ਉਪਰੋਂ ਸਿੱਟੋ ਤੇ ਸਾਰੀ ਥੱਲੇ ਚਲੀ ਜਾਵੇ। ਹੁਣ ਆਹ ਜਿਹੜੀਆਂ ਅਸੀਂ ਇਹਦੀ ਕੰਸਟ੍ਰਿਕਸ਼ਨਾਂ ਦੀ ਦੋ ਦੀ ਗੱਲ ਕੀਤੀ, ਦੋ ਕੰਸਟ੍ਰਿਕਸ਼ਨਾਂ ਨੇ, ਇੱਕ ਹੇਠਾਂ ਵਾਲੇ ਪਾਸੇ ਈਸੋਫੇਗਸ ਵਾਲੀ, ਔਰ ਇੱਕ ਉਹਦੇ ਤੋਂ ਵੀ ਹੇਠਾਂ ਜਿੱਥੇ ਕਾਰਡੀਕ ਓਰੀਫਿਸ ਹੈ ਉਹ ਵੀ ਇਸੇ ਤਰ੍ਹਾਂ ਦਾ ਬੰਨਿਆ ਹੋਇਆ ਹੈ, ਔਰ ਇੱਕ ਉੱਪਰ ਜਿੱਥੇ ਫੈਰਿੰਗਸ ਤੋਂ ਇਹ ਸ਼ੁਰੂ ਹੋਇਆ ਸੀਗਾ। ਸੋ ਤਿੰਨ ਇਹ ਵੱਡੀਆਂ ਕੰਸਟ੍ਰਿਕਸ਼ਨਾਂ ਨੇ ਜਿੱਥੇ ਘੁਟਨ ਹੈ ਇਹਦੇ ਵਿੱਚ, ਔਰ ਉਹਦਾ ਕੁਦਰਤ ਨੇ ਨਿਯਮ ਤਾਂ ਇਹ ਬਣਾਇਆ ਆ ਕਿ ਉੱਪਰੋਂ ਤਾਂ ਹੇਠਾਂ ਚੀਜ਼ ਚਲੀ ਜਾਵੇ, ਹੇਠੋਂ ਉੱਪਰ ਨੂੰ ਨਾ ਜਾਵੇ। ਪਰ ਜਦੋਂ ਕਿਸੇ ਨੂੰ ਲਗਾਤਾਰ ਗਰਡ ਐਸਿਡਿਟੀ ਹੈ, ਇਸ ਤਰ੍ਹਾਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਪ੍ਰੈਸ਼ਰ ਵਧਣਾ ਸ਼ੁਰੂ ਹੋ ਗਿਆ। ਮੈਂ ਦੱਸਿਆ ਸੀਗਾ ਕਿ ਮੇਦੇ ਤੋਂ ਬਾਹਰ ਨਿਕਲ ਕੇ ਖੁਰਾਕ ਜਦੋਂ ਆਂਤੜੀਆਂ ਵਿੱਚ ਪਹੁੰਚਦੀ ਹੈ, ਉਸ ਪਹਿਲੇ ਆਂਤੜੀਆਂ ਦੇ ਹਿੱਸੇ ਦਾ ਨਾਂ ਹੈ ਡਿਊਡੀਨਮ। ਪੂਰੀ ਵਰਗਾ ਹਿੱਸਾ ਹੁੰਦਾ ਹੈ, 10 ਫੀਟ ਦਾ ਹੁੰਦਾ ਹੈ, ਘੋੜੇ ਦੀ ਪੂਰੀ ਵਰਗਾ ਹਿੱਸਾ ਆ, ਬਹੁਤ ਮੋਟਾ ਹੈ ਸਟੋਮਕ ਦੇ ਮੁਤਾਬਕ ਹੀ, ਪਰ ਉਹਦੇ ਨਾਲੋਂ ਘੱਟ ਆ। ਖੁਰਾਕ ਉਹਦੇ ਵਿੱਚ ਜਾਣੀ ਸ਼ੁਰੂ ਹੁੰਦੀ ਹੈ, ਪਰ ਜਾਣ ਤੋਂ ਪਹਿਲਾਂ ਸਟੋਮਕ ਦੇ ਮੂੰਹ ਦੇ ਉੱਪਰ, ਮੇਦੇ ਦੇ ਮੂੰਹ ਦੇ ਉੱਪਰ ਇੱਕ ਦਰਵਾਜਾ ਇਸੇ ਤਰ੍ਹਾਂ ਦਾ ਘੁਟਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਾਇਲੋਰਿਕ ਓਪਨਿੰਗ। ਉਹ ਪਾਇਲੋਰਿਕ ਓਪਨਿੰਗ ਜਿਹੜਾ ਹੈ ਨਾ, ਉਹ ਹੇਠਾਂ ਗੈਸ ਬਣਦੀ, ਕਿਉਂਕਿ ਬਹੁਤ ਸਾਰੇ ਇੰਜਾਈਮਸ, ਐਸਿਡ ਰਲਿਆ, ਪੈਪਸਿਨ ਰਲੀ, ਐਂਟਰੋਕਾਈਨੈਸ ਰਲਿਆ, ਬਾਇਲ ਉਹਦੇ ਚ ਰਲਿਆ, ਇਨਸੁਲਿਨ ਉਹਦੇ ਚ ਰਲੀ, ਕਿੰਨਾ ਕੁਛ ਉਹਦੇ ਚ ਰਲਿਆ, ਇਹ ਸਾਰਾ ਕੁਛ ਰਲ ਕੇ ਤੇ ਇਹ ਜਿਹੜੀ ਖੁਰਾਕ ਅਸੀਂ ਖਾਈ ਸੀ, ਮੇਦੇ ਤੋਂ ਅੱਗੇ ਆਂਤੜੀਆਂ ਚ ਜਾ ਕੇ ਫਿਰ ਰਿੱਝਣ ਲੱਗਦੀ ਆ, ਉਬਲਣ ਲੱਗਦੀ ਹੈ। ਜਦੋਂ ਉਬਲੂਗੀ ਗੈਸ ਬਣੂਗੀ। ਤੋ ਗੈਸ ਦਾ ਨਿਯਮ ਤਾਂ ਕੁਦਰਤ ਨੇ ਇਹ ਬਣਾਇਆ ਆ ਵੀ ਹੇਠਾਂ ਵਾਲੇ ਪਾਸੇ ਨਿਕਲੇ ਵੀ ਉੱਪਰ ਨਾ ਜਾਵੇ। ਪਰ ਜਦੋਂ ਸਿਸਟਮ ਚ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਸਿਸਟਮ ਦੇ ਵਿਚ ਕੋਈ ਜ਼ਿਆਦਤੀ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਇਹ ਫਿਰ ਉੱਪਰ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੰਦੀ, ਤੇ ਉਹ ਜਿਹੜਾ ਪਹਿਲਾ ਪਾਇਲੋਰਿਕ ਦਰਵਾਜ਼ਾ ਹੈ ਨਾ, ਉਹਨੂੰ ਢਿੱਲਾ ਕਰ ਦਿੰਦੀ ਹੈ, ਤੇ ਉਹ ਗੈਸ ਜਿਹੜੀ ਹੈ ਹੌਲੀ ਹੌਲੀ ਹੌਲੀ ਹੌਲੀ ਆਮ ਤੌਰ ਤੇ ਮੇਦੇ ਵਿਚ ਆਣੀ ਸ਼ੁਰੂ ਹੋ ਜਾਂਦੀ, ਔਰ ਮੇਦੇ ਤੋਂ ਬਾਅਦ ਫਿਰ ਹੌਲੀ ਹੌਲੀ ਹੌਲੀ ਹੌਲੀ ਉਹ ਜਿਹੜਾ ਕਾਰਡੀਕ ਓਰੀਫਿਸ ਮੈਂ ਕਿਹਾ ਹੈ, ਹਾਰਟ ਦੇ ਨੇੜੇ ਹੈਗਾ ਆ, ਉਹ ਵੀ ਖੁੱਲਣਾ ਸ਼ੁਰੂ ਹੋ ਜਾਂਦਾ। ਜਦੋਂ ਇਸ ਤੋਂ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ, ਤੇ ਉਸ ਤੋਂ ਫਿਰ ਜਿਹੜਾ ਡਾਇਫ੍ਰਮ ਵਾਲਾ ਹਿੱਸਾ ਮੈਂ ਕਿਹਾ ਹੈ ਕਿ ਬਾਟਲ ਹੈਗਾ ਛਾਤੀ ਦੇ ਪੇਟ ਦੇ ਵਿਚ, ਉਹਦੇ ਵਿਚ ਜਦੋਂ ਈਸੋਫੇਗਸ ਲੰਘਦਾ ਤੇ ਉੱਥੇ ਵੀ ਘੁਟਨ ਸੀਗੀ, ਉਹਦੇ ਵੀ ਉਹ ਵੀ ਢਿੱਲੀ ਹੋ ਗਈ। ਉਸ ਤੋਂ ਬਾਅਦ ਉੱਪਰ ਜਾਣਾ ਸ਼ੁਰੂ ਹੋ ਗਿਆ, ਤੇ ਉਹ ਪਾਸੇ ਤੇ ਕਰਦਾ ਗਿਆ, ਜਿਵੇਂ ਜਿਵੇਂ ਇਹਦਾ ਪ੍ਰੈਸ਼ਰ ਪੈਣਾ ਆ, ਉਵੇਂ ਉਵੇਂ ਤਕਲੀਫ ਕਿਹਨੂੰ ਹੋਣੀ ਹੈ, ਅਯੋਗਤਾ ਨੂੰ, ਖੂਨ ਵਾਲੀ ਨਾੜੀ ਨੂੰ, ਉਵੇਂ ਉਵੇਂ ਤਕਲੀਫ ਕਿਹਨੂੰ ਹੋਣੀ ਹੈ, ਸਾਹ ਵਾਲੀ ਨਾੜੀ ਨੂੰ, ਕਿਉਂਕਿ ਪਹਿਲਾਂ ਤੋਂ ਇਹਨੂੰ ਧੱਕੀ ਜਾਂਦੇ ਸੀ ਨਾ, ਤੇ ਵਿਚਾਰਾ ਚੁੱਪ ਕਰਕੇ ਸਹੀ ਜਾਂਦਾ, ਚੰਗਾ ਵੀ ਕਿਵੇਂ ਕਹਿੰਦੇ ਸੀ ਕਰ ਦੇਣਾ, ਤੇ ਹੁਣ ਤੇ ਇਹਦੀ ਗੈਸ ਪ੍ਰੈਸ਼ਰ ਬਣ ਗਿਆ ਨਾ, ਤੇ ਹੁਣ ਉਹ ਨਾ ਤਾਂ ਇਹ ਅਯੋਗਤਾ ਨੂੰ ਥਾਂ ਦੇ ਰਿਹਾ, ਖੂਨ ਵਾਲੀ ਨਾੜੀ ਨੂੰ ਥਾਂ ਦੇ ਰਿਹਾ, ਨਾ ਇਹ ਸਾਹ ਵਾਲੀ ਨਾਲੀ ਨੂੰ, ਕਹਿੰਦਾ ਵੀ ਚੰਗਾ ਜਿਵੇਂ ਮਰਜ਼ੀ ਕਰ ਲੈਣਾ, ਮੇਰਾ ਤਾਂ ਆਪਣਾ ਹੀ ਬੁਰਾ ਹਾਲ ਹੈ, ਮੇਰੇ ਅੰਦਰ ਗੈਸ ਭਰ ਗਈ ਹੈ। ਸੋ ਇਹ ਉਹਨਾਂ ਨੂੰ ਪ੍ਰੈਸ਼ਰ ਰਾਈਜ਼ ਕਰਦਾ। ਮੈਂ ਇਹ ਗੱਲਾਂ ਤਾਂ ਇਸ ਤਰ੍ਹਾਂ ਤੁਹਾਨੂੰ ਦੱਸ ਰਿਹਾ, ਤੁਹਾਨੂੰ ਪਤਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਮਟਮ ਇਹਨਾਂ ਨਾਲ ਸੰਬੰਧਿਤ ਹੋਣੇ ਨੇ ਇਹਦੇ, ਹਾਂਜੀ, ਸਿਮਟਮ ਇਹਨਾਂ ਨਾਲ ਸੰਬੰਧਿਤ ਹੋਣੇ ਨੇ। ਇਸ ਕਰਕੇ ਪਹਿਲਾਂ ਤਾਂ ਉਹ ਈਸੋਫੇਗਸ ਨੂੰ ਦਬਾ ਕੇ ਵੱਧ ਰਸਤਾ ਲੈ ਕੇ, ਸਾਹ ਵਾਲੀ ਨਾਲੀਆਂ ਬ੍ਰੌਂਕਸ ਵੀ ਚਲੀ ਜਾਂਦੀ ਸੀ, ਵੱਧ ਰਸਤਾ ਲੈ ਕੇ ਓਟਾ ਵੀ ਚਲੀ ਜਾ ਰਹੀ ਸੀ। ਹੁਣ ਇਹਦਾ ਵਿਚਾਰੀ ਦਾ ਬੁਰਾ ਹਾਲ ਗੈਸ ਨਾਲ ਹੋ ਗਿਆ ਈਸੋਫੇਗਸ ਦਾ, ਇਹ ਉਹਨਾਂ ਨੂੰ ਉਹ ਥਾਂ ਨਹੀਂ ਦੇ ਰਹੀ, ਤੇ ਅਲਟੀਮੇਟ ਐਪੀਗਲੋਟਿਸ ਵਾਲਾ ਦਰਵਾਜ਼ਾ ਵੀ ਖੁੱਲ ਗਿਆ, ਔਰ ਫਿਰ ਇਹ ਉੱਪਰ ਜਾਣੀ ਸ਼ੁਰੂ ਹੋ ਗਈ। ਆਮ ਤੌਰ ਤੇ ਰਾਤ ਦੇ ਸਮੇਂ ਜਦੋਂ ਅਸੀਂ ਸੋਨੇ ਆ, ਸਰੀਰ ਐਕਟਿਵ ਹੁੰਦਾ, ਚਾਰ ਦਿਨ ਵੇਲੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ, ਕੱਟ ਹੁੰਦੀ ਹੈ। ਲੋਕਾਂ ਨੂੰ ਖੱਟੇ ਡਕਾਰ, ਖਾਲੀ ਡਕਾਰ ਜਾਂ ਗੈਸ ਵਗੈਰਾ ਹੋਣੀ, ਇਹ ਦਿਨ ਵੇਲੇ ਘੱਟ ਹੁੰਦੀ ਹੈ, ਰਾਤ ਵੇਲੇ ਜ਼ਿਆਦਾ ਹੁੰਦੀ ਹੈ। ਕਾਰਨ ਸਾਡੇ ਮਾਸਪੇਸ਼ੀਆਂ ਰਿਲੈਕਸ ਹੋ ਗਈਆਂ, ਤੇ ਇਸ ਗੈਸ ਨੂੰ ਹੋਰ ਸਮਾਂ ਮਿਲ ਗਿਆ, ਜਿਹਦੇ ਕਰਕੇ ਸਾਡਾ ਜੇ ਮੂੰਹ ਬੰਦ ਆ, ਤੇ ਮੂੰਹ ਬੰਦ ਹੋਣ ਨਾਲ ਉਹ ਜਿਹੜੀ ਗੈਸ ਇੱਥੇ ਆਉਣੀ ਹੈ, ਇੱਥੇ ਜੰਮ ਜਾਣੀ ਹੈ, ਸਾਡੀ ਜੀਭ ਦੇ ਉੱਪਰ ਚਿੱਟੀ ਚਿੱਟੀ ਮੈਲ ਜੰਮ ਜਾਣੀ ਹੈ, ਤੇ ਜੀਭ ਵੀ ਖੁਸ਼ਕ ਹੋ ਜਾਣੀ। ਜਿਨ੍ਹਾਂ ਲੋਕਾਂ ਨੂੰ ਸਵੇਰੇ ਉੱਠਦਿਆਂ ਹੋਇਆ ਇਹ ਮਹਿਸੂਸ ਹੋਇਆ ਯਾਰ ਮੂੰਹ ਖੁਸ਼ਕ ਹੋ ਗਿਆ, ਸੁੱਕ ਗਿਆ ਮੂੰਹ ਮੇਰਾ, ਹਾਂਜੀ, ਸੋ ਉਹ ਜੀਭ ਦੇ ਉੱਤੇ ਮੈਲ ਵੀ ਜੰਮ ਗਈ ਹੈ, ਉਹ ਇਹ ਸਮਝਣ ਕਿ ਉਹਨਾਂ ਨੂੰ ਪੁਰਾਣੀ ਗਾਇਡ ਦੀ ਪ੍ਰੋਬਲਮ ਹੈਗੀ ਆ, ਜਿਹਦੇ ਕਰਕੇ ਐਸਾ ਹੋ ਰਿਹਾ। ਦੂਸਰੀ ਇੱਕ ਨਾਲ ਇਧਰ ਹੋਰ ਗੱਲ ਹੁੰਦੀ ਹੈ ਕਿ ਸਾਡੀ ਲੈਰਿੰਗਸ ਤੇ ਸਾਡੀ ਫੈਰਿੰਗਸ, ਫੈਰਿੰਗਸ ਖੁਰਾਕ ਵਾਲੀ ਨਾਲੀ, ਲੈਰਿੰਗਸ ਸਾਹ ਵਾਲੀ ਨਾਲੀ, ਤੇ ਇਹ ਨਹੀਂ ਕਿ ਮੂੰਹ ਤੱਕ ਆ ਕੇ ਖਤਮ ਹੋ ਗਈਆਂ, ਨਹੀਂ, ਲੈਰਿੰਗਸ ਜਿਹੜੀ ਆ ਉੱਪਰ ਨੱਕ ਦੇ ਬੇਸ ਤੱਕ ਜਾਂਦੀ ਆ, ਉਹਨੂੰ ਨੇਜ਼ੋ ਫੈਰਿੰਗਸ ਅਸੀਂ ਕਹਿੰਦੇ ਹਾਂ। ਖੁਰਾਕ ਵਾਲੀ ਨਾਲੀ ਫੈਰਿੰਗਸ ਜਿਹੜੀ ਹੈ ਇਹ ਉਸ ਨੱਕ ਵਾਲੇ ਸੁਰਾਗ ਤੋਂ ਵੀ ਲੰਘ ਕੇ ਹੋਰ ਬੇਸਬ ਦੀ ਬ੍ਰੇਨ ਤੱਕ ਜਾਂਦੀ ਹੈ, ਜਿਵੇਂ ਸਾਰੇ ਘਰਾਂ ਦੇ ਵਿਚ ਰਸੋਈ ਚ ਚਿਮਨੀ ਹੁੰਦੀ ਨਾ, ਤੇ ਉਪਰ ਨੂੰ ਗੈਸ ਕੱਢਦੀ ਧੂਆਂ ਉਪਰ ਨੂੰ ਕਰਾ ਜਾਂਦਾ ਹੈਗਾ, ਉਪਰੋਂ ਫਿਰ ਠੰਡਾ ਹੋ ਕੇ ਆਉਂਦਾ। ਉਸੇ ਹਾਲਾਤ ਦੇ ਵਿਚ ਹੀ ਕਈ ਲੋਕਾਂ ਨੂੰ ਸਾਈਨਸ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ, ਤੇ ਉਹ ਅਸੀਂ ਲੋਕ ਦੌੜਦੇ ਫਿਰਦੇ ਹਾਂ ਡਾਕਟਰਾਂ ਕੋਲੇ, ਔਰ ਡਾਕਟਰਾਂ ਦੇ ਤੇਰਾ ਦਿਮਾਗ ਵੱਧ ਗਿਆ ਨਾ ਕਿ ਤੇਰੀ ਤਾਂ ਸਰਜਰੀ ਕਰਾਂਗੇ, ਤੇਰਾ ਤੇ ਇਹ ਕਰਾਂਗੇ। ਕਈ ਵਿਚਾਰੇ ਦੋ ਦੋ ਤਿੰਨ ਤਿੰਨ ਮੇਰਾ ਸਰਜਰੀਆਂ ਕਰਵਾ ਰਹੇ ਤੇ ਨੱਕ ਦੀਆਂ ਠੀਕ ਫਿਰ ਵੀ ਨਹੀਂ ਹੁੰਦਾ। ਕਾਰਨ ਇਹ ਗੱਲ ਮੈਂ ਜ਼ੋਰ ਦੇ ਕੇ ਤੁਹਾਨੂੰ ਸਮਝਾਉਣੀ ਚਾਹੁੰਦਾ ਕਿ ਭਾਈ ਜਦ ਤੱਕ ਕਮਲੇ ਨੂੰ ਨਹੀਂ ਮਾਰੋਗੇ ਉਹ ਹੋਰ ਜਾਮਦੀ ਰਹੂਗੀ। ਇਸ ਕਰਕੇ ਜ਼ਰੂਰੀ ਇਹ ਆ ਕਿ ਕਿਸੇ ਵੀ ਬਿਮਾਰੀ ਦੇ ਸੰਬੰਧ ਵਿਚ ਉਹਦਾ ਕਾਜ਼ ਤੇ ਇਨਫੈਕਟਰ ਰੂਟ ਕਾਜ਼ ਪਿੱਛੇ ਕੀ ਆ ਇਹਨੂੰ ਸਮਝਣ ਦੀ ਜ਼ਰੂਰਤ ਹੈ। ਔਰ ਇਸ ਆਪਾਂ ਗੱਲ ਕਰਦੇ ਹਾਂ ਦੱਸਣ ਦੀ ਮੈਂ ਇਹ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਆਮ ਤੌਰ ਤੇ ਬੁੱਟਾਂ ਗਮਜ਼ ਦੀ ਬਿਮਾਰੀ ਹੁੰਦੀ ਹੈ ਉਹ ਤੇ ਵਿਚਾਰੇ ਡੈਂਟਿਸਟ ਡਾਕਟਰ ਕੋਲ ਜਾਂਦੇ ਨੇ, ਤੇ ਡੈਂਟਿਸਟ ਡਾਕਟਰ ਨੇ ਤੇਰੇ ਵੀ ਡੀਪ ਕਲੀਨਿੰਗ ਕਰਨੀ ਆ ਜਾਂ ਤੇਰੀ ਕਲੀਨਿੰਗ ਕਰਨ ਵਾਲੀ ਹੈ। ਅਸਲ ਵਿਚ ਕੀ ਆ ਉਹਨਾਂ ਦੇ ਉਹ ਗੈਸ ਉਸ ਵੇਲੇ ਬਣਨੀ ਸ਼ੁਰੂ ਹੋ ਗਈ, ਉਹ ਉਹਨਾਂ ਦੇ ਮਸੂੜਿਆਂ ਤੇ ਆ ਕੇ ਜੰਮਣੀ ਸ਼ੁਰੂ ਹੋ ਗਈ, ਜਿਹਦੇ ਕਰਕੇ ਹੌਲੀ ਹੌਲੀ ਮਸੂੜੇ ਜਿਹੜੇ ਨੇ ਵੀਕ ਹੋ ਗਏ ਆ, ਬਰਸ਼ ਕਰਦੇ ਤੇ ਵਿੱਚੋਂ ਖੂਨ ਨਿਕਲਦਾ। ਕਈਆਂ ਵਿਚਾਰਿਆਂ ਨੂੰ ਆਮ ਤੌਰ ਤੇ ਥੋੜੀ ਬਹੁਤ ਖੁਰਾਕ ਖਾਓ ਤੇ ਉਹਦੇ ਨਾਲ ਵੀ ਖੂਨ ਨਿਕਲਣ ਲੱਗ ਜਾਂਦਾ। ਤੋ ਇਸੇ ਤਰ੍ਹਾਂ ਹੀ ਇਹਨੂੰ ਅਸੀਂ ਡੈਂਟਿਸਟ ਦੇ ਕੋਲ ਜਾ ਕੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਜਦੋਂ ਅਸੀਂ ਡੈਂਟਿਸਟ ਦੇ ਕੋਲ ਜਾਂਦੇ ਹਾਂ ਜਾਂ ਅਸੀਂ ENT ਸਪੈਸ਼ਲਿਸਟ ਦੇ ਕੋਲ ਜਾਂਦੇ ਹਾਂ, ਇਹ ਨੋਜ਼ ਥਰੋਟ ਵਾਲੇ ਕੰਮ ਵਾਲੇ, ਤੇ ਉਹਨੇ ਕਹਿਣਾ ਚਾਹੀਦਾ ਜੀ ਮੈਂ ਕੋਟਰਾਈਜ਼ ਕਰ ਦੇਣਾ ਅੰਦਰੋਂ ਛਿਲ ਦੇਣਾ ਤੇਰੇ ਮਾਸ ਨੂੰ ਇਹ ਕਰ ਦੇਣਾ। ਪਰ ਇਹ ਕੀ ਆ ਕਿ ਜੇ ਨਾਲੀ ਦੇ ਵਿਚ ਗੰਦਾ ਪਾਣੀ ਆਉਂਦਾ ਹੋਵੇ ਤੇ ਤੁਸੀਂ ਉਹ ਗੰਦਾ ਪਾਣੀ ਅੱਗੋਂ ਸਾਫ਼ ਕਰਦੇ ਰਹੋ, ਲੇਕਿਨ ਜਦ ਤੱਕ ਪਿੱਛੋਂ ਆਉਣਾ ਬੰਦ ਨਹੀਂ ਕਰੋਗੇ ਇਹ ਪਾਣੀ ਆਉਂਦਾ ਹੀ ਰਹੇਗਾ, ਤੇ ਕਿੰਨੀ ਕੁ ਦੇਰ ਐਸਾ ਕਰਦੇ ਰਹੋਗੇ। ਇਸ ਕਰਕੇ ਮੈਂ ਇਸ ਦੱਸਣਾ ਚਾਹੁੰਦਾ ਜਿੰਨੇ ਵੀ ਸੁਣਨ ਵਾਲੇ ਮੇਰੇ ਵੀਰ ਨੇ ਕਿ ਜਦੋਂ ਇਹੋ ਜਿਹੀਆਂ ਕੰਡੀਸ਼ਨਾਂ ਹੋਣ ਉਸ ਵੇਲੇ ਸਾਨੂੰ ਇਹਦੇ ਬੇਸਿਕ ਰੂਟ ਨੂੰ ਠੀਕ ਕਰਨ ਦੀ ਲੋੜ ਹੈਗੀ ਹੈ। ਆਯੁਰਵੈਦਿਕ ਦੇ ਵਿਚ ਨਾ ਚੀਮਾ ਸਾਹਿਬ ਤ੍ਰਿਫਲੇ ਨੂੰ ਬੜੀ ਮਾਨਤਾ ਦਿੱਤੀ ਗਈ ਆ, ਔਰ ਇਹ ਤ੍ਰਿਫਲੇ ਨੂੰ ਮਾਨਤਾ ਇਸ ਕਰਕੇ ਦਿੱਤੀ ਗਈ ਆ ਵੀ ਇਹ ਹਰੜਾਂ ਭੇੜੇ ਵਾਲੇ ਇਹ ਅੰਤਰੀਆਂ ਦੇ ਰੋਗ ਨੂੰ ਜਾਂ ਅੰਤਰੀਆਂ ਦੀ ਕਮੀ ਕਮਜ਼ੋਰੀ ਨੂੰ ਇਹ ਟੋਨਿਕ ਵੀ ਹੈ, ਕਮੀ ਕਮਜ਼ੋਰੀ ਨੂੰ ਵੀ ਬਹੁਤ ਠੀਕ ਕਰਦਾ ਹੈਗਾ। ਤੇ ਕਈ ਲੋਕ ਲਗਾਤਾਰ ਖਾਈ ਜਾ ਰਹੇ ਨੇ ਤਾਂ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਨਾ ਹੋਵੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਅਲੱਗ ਹੋਇਆ ਤਾਂ ਸਾਈਨਸ ਆ। ਤੇ ਜੇ ਡਾਕਟਰ ਕੋ ਕਹੇ ਵੀ ਤੂੰ ਯਾਰ ਤ੍ਰਿਫਲਾ ਰੋਜ਼ ਖਾਇਆ ਕਰੂਗਾ ਤਾਂ ਬੇਵਕੂਫਿਆ ਯਾਰ, ਤ੍ਰਿਫਲਾ ਤਾਂ ਪੇਟ ਵਾਸਤੇ ਲੋਕ ਦਿੰਦੇ ਨੇ, ਮੈਨੂੰ ਸਾਈਨਸ ਹੋਇਆ ਇਹ ਉਹਦੇ ਵਾਸਤੇ ਦੇ ਰਿਹਾ ਹੈਗਾ। ਮਤਲਬ ਕੀ ਹੈ ਕਿ ਰੂਟ ਕਾਜ਼ ਠੀਕ ਹੋਣਾ ਚਾਹੀਦਾ ਹੈ ਤਾਂ ਇਹਦਾ ਫਾਇਦਾ ਹੋ ਸਕਦਾ ਹੈ।
3: ਬਿਲਕੁਲ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਹੁਤ ਹੀ ਤੁਸੀਂ ਡੂੰਘਾਈ ਤੇ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਉਹ ਜੋ ਕੁਛ ਦੱਸ ਰਹੇ ਹਾਂ ਇਹ ਹੁਣ ਤੁਹਾਨੂੰ ਪਤਾ ਭਾਈ ਡਾਕਟਰ ਵੀ ਅਕਸਰ ਉਹ ਵੀ ਪੜ੍ਹ ਕੇ ਤਾਂ ਡਾਕਟਰ ਬਣੇ ਆ, ਉਹਨੇ ਵੀ ਤਾਂ ਕਿਸੇ ਪੈਸਾ ਕਮਾਉਣਾ ਨਾ, ਉਹਨੇ ਵੀ ਆਪਣੇ ਪਰਿਵਾਰ ਨੂੰ ਤਨਖਾਹ ਦੇਣੀਆਂ ਨੇ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਰੂਟ ਕਾਜ ਦੇ ਜਿਹੜਾ ਰੋਗ ਦੀ ਜਾਵੇ ਆ ਜਿਹੜੀ ਨਾ ਉਧਰ ਨੂੰ ਜਾਣਾ, ਜਿਹੜੇ ਮੈਡੀਕਲ ਜਿਹੜੀ ਮਾਡਰਨ ਮੈਡੀਸਨ ਆ ਨਾ ਇਹਨਾਂ ਨੇ ਰੂਟ ਕਾਜ ਵੱਲ ਨੂੰ ਜਾਣ ਦੀ ਬਜਾਏ ਇਹਨਾਂ ਨੇ ਬਸ ਆ ਸਰਜਰੀ ਕਰ ਦਿਓ ਕਿ ਆਹ ਵੱਢ ਦਿਓ ਆ ਕੱਟ ਦਿਓ ਇਹਦੀ ਲੋੜ ਨੀ, ਆਹ ਕਰ ਦਿਓ ਉਹ ਕਰ ਦਿਓ। ਰੂਟ ਕਾਜ ਆ ਜਿਹੜਾ ਜਿੰਨਾ ਚਿਰ ਉਹ ਤੁਹਾਡਾ ਠੀਕ ਨੀ ਹੁੰਦਾ ਉਨਾ ਚਿਰ ਉਹ ਜਿਹੜੀ ਆ ਤੁਹਾਨੂੰ ਇੱਕ ਅੰਗ ਵੱਢ ਦੇਣਗੇ ਫਿਰ ਦੂਜਾ ਵੱਢ ਦੇਣਗੇ ਤੀਜਾ ਵੱਢ ਦੇਣਗੇ, ਹੌਲੀ ਹੌਲੀ ਕਹਿਣਗੇ ਚੰਗਾ ਵੀ ਹੁਣ ਤੇਰਾ ਟਾਈਮ ਆ ਗਿਆ।
0: ਇਸੇ ਤਰ੍ਹਾਂ ਹੀ ਮਤਲਬ ਇੱਥੇ ਕੀ ਰਿਵਾਜ ਹੈ, ਰਿਪੇਅਰ ਕਰਾਉਣ ਨਾਲ ਗਾਰਬੇਜ ਸੁੱਟ ਦੋ ਚੀਜ਼ ਨੂੰ
3: ਸੁੱਟ ਦਿਓ, ਬਿਲਕੁਲ ਬਿਲਕੁਲ
0: ਨਵੀਂ ਉਦੋਂ ਸਸਤੀ ਆ ਜਾਊਗੀ, ਇਹ ਚੰਗੀ ਗੱਲ ਹੈਗੀ।
3: ਹਾਂਜੀ
0: ਇਹੀ ਹਾਲ ਕੀਤਾ ਜਾ
3: ਰਿਹਾ, ਬੰਦਿਆਂ ਦਾ ਵੀ ਇਹੀ ਹਾਲ ਹੈ ਜੀ, ਬਿਲਕੁਲ
0: ਚੱਲਦਾ ਚਲਾਓ ਤੇ ਨਹੀਂ ਹੈ ਤੇ ਠੀਕ ਹੈ, ਫੈਸਿਲਿਟੀ ਹੈਗੀਆਂ ਨੇ
3: ਉਦੋਂ
0: ਘਰ ਤੇ ਆਉਣਾ ਨੇ ਉੱਥੋਂ ਗਾਹ ਹੀ ਜਾਣਾ ਹੈ,
3: ਗਾਹ ਹੀ ਜਾਣਾ ਬਿਲਕੁਲ ਬਿਲਕੁਲ ਇਹੀ
0: ਮਤਲਬ ਟ੍ਰੈਂਡ ਇਸ ਤਰ੍ਹਾਂ ਦਾ ਹੋ ਗਿਆ। ਔਰ ਡਾਕਟਰਾਂ ਦਾ ਵੀ ਗੁਨਾਹ ਨਹੀਂ ਚੀਮਾ ਸਾਹਿਬ,
3: ਬਿਲਕੁਲ ਨਹੀਂ ਜੀ, ਬਿਲਕੁਲ ਗੁਨਾਹ ਨਹੀਂ
0: ਹੋ ਗਈ ਹੈ। ਅਸੀਂ ਹਰ ਗੱਲ ਨੂੰ ਫਟਾਫਟ ਛੇਤੀ ਛੇਤੀ ਠੀਕ ਕਰਨਾ ਚਾਹੁੰਦੇ ਹਾਂ।
3: ਹਾਂਜੀ
0: ਛੇਤੀ ਦੇ ਵਿਚ ਡਾਕਟਰ ਫਿਰ ਤੁਹਾਡੀ ਉਸ ਮਾਨਸਿਕਤਾ ਨੂੰ ਲੈ ਕੇ ਉਹੋ ਜਿਹਾ ਹੀ ਕੁਛ ਕਰਦੇ ਆ,
3: ਉਹੋ ਜਿਹਾ ਹੀ ਕੁਛ ਕਰਦੇ ਆ, ਬਿਲਕੁਲ
0: ਬਿਲਕੁਲ ਸਾਰਾ ਵਿਧਾਨ ਇਸ ਤਰ੍ਹਾਂ ਚੱਲ ਰਿਹਾ ਹੈਗਾ। ਤੇ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਹਾਂ ਕਿ ਹਰ ਆਦਮੀ ਜੇ ਜਿਹੜਾ ਕੋਈ ਸੁਣਦਾ ਆ ਉਹ ਇਹ ਸਮਝੇ ਕਿ ਅੰਦਰ ਸਰੀਰ ਦੀ ਬਣਤਰ ਹੈ ਕਿਵੇਂ ਆ, ਔਰ ਉਹਦੇ ਵਿਚ ਵਿਚ ਕਿੱਥੇ ਕਿੱਥੇ ਕੀ ਕੀ ਰੁਕਾਵਟਾਂ ਨੇ ਤੇ ਕਿੱਥੋਂ ਅਸੀਂ ਪਾਸਾ ਵੱਟ ਕੇ ਲੰਘਣਾ ਹੈਗਾ। ਜਿਨ੍ਹਾਂ ਦੇ ਘਰੇ ਕੁੱਤਾ ਹੈਗਾ ਉਹਨਾਂ ਦੇ ਘਰ ਦੇ ਬੂਹੇ ਅੱਗੋਂ ਕਿਸੇ ਪਾਸੇ ਲੰਘਣਾ ਹੈਗਾ, ਉਹ ਤਾਂ ਜਾਂਦੀ ਹੈ ਉਥੋਂ ਈਸੋਫੇਗਸ ਨੇ ਪਾਸਾ ਵੱਟ ਕੇ ਲੰਘਣਾ, ਜਿੱਥੋਂ ਬ੍ਰੋਂਕਸ ਜਾਂਦੀ ਆ ਉਥੋਂ ਈਸੋਫੇਗਸ ਨੇ ਪਾਸਾ ਵੱਟ ਕੇ ਲੰਘਣਾ, ਪਰ ਜੇ ਇਹਦੇ ਵਿਚਾਰੇ ਦਾ ਆਪਦਾ ਹੀ ਇਹ ਖੂੰਗਾ ਲੈ ਕੇ ਤੁਰਿਆ ਫਿਰਦਾ, ਇਹਦੀ ਆਪਦੀ ਪ੍ਰੋਬਲਮ ਆ ਗਈ, ਫਿਰ ਇਹਨੇ ਉਹਨਾਂ ਦੇ ਕੁੱਤੇ ਦੀ ਪਰਵਾਹ ਨੀ ਨਾ ਕਰਨੀ,
2: ਬਿਲਕੁਲ ਬਿਲਕੁਲ,
0: ਉਹਨਾਂ ਨੂੰ ਜਗ੍ਹਾ ਨੀ ਦੇਣੀ, ਸੋ ਕੁੱਤੇ ਨੇ ਫਿਰ ਭੌਂਕਣਾ ਹੈਗਾ ਹੈਂਜੀ, ਸੋ ਜਿਹੜਾ ਭੌਂਕਣਾ ਉਹਨੂੰ ਅਸੀਂ ਕਹਾਂਗੇ ਸਿਮਟਮ ਨੇ। ਇਹ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਜਿਵੇਂ ਸਾਈਨਸ ਦੀ ਪ੍ਰੋਬਲਮ, ਜਿਵੇਂ ਗਮਸ ਦੀ ਪ੍ਰੋਬਲਮ ਜਾਂ ਟੀਥ ਕੇਰੀਜ਼ ਦੀ ਪ੍ਰੋਬਲਮ, ਉਹ ਸਾਰੀਆਂ ਸਾਰੀਆਂ ਦੰਦਾਂ ਦੀਆਂ ਇਹ ਸੈਲਫ ਪ੍ਰੋਬਲਮ ਨਹੀਂ ਹੁੰਦੀਆਂ,
2: ਬਿਲਕੁਲ ਨਹੀਂ
0: ਹੋਗੀ, ਪੋਟਾਸ਼ੀਅਮ ਦੀ ਕਮੀ ਹੋਗੀ ਜਿਹਦੇ ਨਾਲ ਬੋਨ ਬਣਦੀ ਹੈ ਉਹਦੀ ਕਮੀ ਹੋਗੀ, ਦੈਟਸ ਡਿਫਰੈਂਟ ਥਿੰਗ, ਪਰ ਅਦਰਵਾਈਜ਼ ਬਹੁਤੇ ਸਾਰੇ ਪੇਸ਼ੈਂਟ ਜਿਹੜੇ ਸਾਡੇ ਡੈਂਟਲ ਡਾਕਟਰਾਂ ਕੋਲ ਜਾਂਦੇ ਨੇ ਜਾਂ ਜਿਹੜੇ ENT ਡਾਕਟਰਾਂ ਕੋਲ ਸਾਈਨਸ ਦਾ ਇਲਾਜ ਕਰਵਾਉਣ ਜਾਂਦੇ ਨੇ, ਉਹਨਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਜਾਨਣਾ ਕਿ ਭਾਈ ਇਹਦਾ ਅਸਲ ਰੋਗ ਦਾ ਕਾਰਨ ਜਿਹੜਾ ਹੈ ਤੁਹਾਡੇ ਡਾਇਜੈਸਟਿਵ ਸਿਸਟਮ ਦੇ
3: ਡਾਇਜੈਸਟਿਵ ਦੇ ਵਿੱਚ। ਡਾਕਟਰ ਸਾਹਿਬ ਉਹ ਤੁਹਾਡੀ ਵਾਰੀ ਵੀ ਹੋਣੀ ਆ, ਸਾਡੀ ਵਾਰੀ ਉਹ ਮੇਰਾ ਖਿਆਲ ਦੂਜੀ ਤੀਜੀ ਦੇ ਕਿਤਾਬ ਦੇ ਵਿੱਚ ਹੁੰਦੀ ਸੀ, ਉਹ ਢਿੱਡ ਦੀ ਕਹਾਣੀ, ਉਹ ਕਹਿੰਦਾ ਢਿੱਡ ਕਹਿੰਦਾ ਕੰਨ ਕਹਿੰਦੇ ਅਸੀਂ ਆਹ ਕਰਨਾ ਨੀ ਉਹ ਨੀ ਕਰਨਾ, ਉਹ ਢਿੱਡ ਕਹਿੰਦਾ ਚੰਗਾ ਹੁਣ ਮੈਂ ਹਜ਼ਮ ਕਰਨ ਵੜ ਜਾਂਦਾ, ਫਿਰ ਉਹ ਇਦਾਂ ਦੀ ਵੀ ਖੁੱਲੀ ਸੀ ਕਵਿਤਾ ਜਿਹੀ ਹੁੰਦੀ ਸੀ।
0: ਸਾਰੇ ਰੋਗ ਕਹਿੰਦੇ ਨੇ ਪੇਟ ਤੋਂ ਹੋ ਕੇ ਜਾਂਦੇ,
3: ਪੇਟ ਤੋਂ ਹੁੰਦੇ ਆ, ਬਿਲਕੁਲ।
0: ਸੋ ਇਹ ਸਥਿਤੀ ਨੂੰ ਖਾਸ ਤੌਰ ਤੇ ਇਹਨਾਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈਗੀ ਆ, ਤੇ ਜੇ ਅਸੀਂ ਇਹ ਸਮਝ ਗਏ ਤੇ ਫਿਰ ਬਹੁਤੇ ਸਾਰੇ ਲੋਕ ਜਿਹੜੇ ਨੇ ਉਹ ਬਹੁਤੇ ਪਰੇਸ਼ਾਨ ਨਹੀਂ ਹੋਣਗੇ ਔਰ ਉਹ ਰੂਟ ਕਾਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਹਾਂਜੀ। ਜੇ ਤੁਸੀਂ ਦਰਖਤ ਦੀਆਂ ਜੜਾਂ ਵੱਢ ਦਿੱਤੀਆਂ ਤੇ ਜਿਹੜੇ ਦਰਖਤ ਦੀ ਹਮੇਸ਼ਾ ਛਾਂ ਜਾਂ ਜਾਨਵਰ ਵਿੱਠਾਂ ਕਰਦੇ ਨੇ ਤੇ ਕਦੀ ਤੁਸੀਂ ਟਾਹਣੀਆਂ ਕੱਟੋ ਕਦੀ ਪੱਤੇ ਕੱਟੋ ਫਿਰ ਟਾਹਣੀਆਂ ਆ ਗਈਆਂ ਫਿਰ ਪੱਤੇ ਆ ਗਏ, ਕਿੰਨੀ ਕੁ ਵਾਰ ਕੱਟੀ ਜਾਓਗੇ ਤੇ ਜੇ ਦਰਖਤ ਦੀ ਜੜ ਕੱਟ ਕੇ ਪਾਸੇ ਸਿਰ ਦੀ ਤਾਂ ਠੀਕ ਹੋ ਜਾਏਗਾ ਹਾਂਜੀ। ਸੋ ਇਸ ਈਸੋਫੇਗਸ ਦੇ ਵਿੱਚ ਆਪਾਂ ਜਿਹੜੀਆਂ ਹੁਣ ਗੱਲਾਂ ਕਰੀਆਂ ਨੇ, ਹਜੇ ਦੀਆਂ ਬਿਮਾਰੀਆਂ ਦੀ ਗੱਲ ਹੈਗੀ, ਜਦੋਂ ਆਪਾਂ ਇਹ ਗੱਲਾਂ ਕਰੀਆਂ ਨੇ ਇੱਕ ਤਾਂ ਇਹ ਆ ਵੀ ਮੂੰਹ ਉੱਪਰੋਂ ਵੀ ਬੰਦ ਆ ਤੇ ਥੱਲੋਂ ਥੋੜਾ ਜਿਹਾ ਢਿੱਲਾ ਹੈਗਾ ਆ, ਪਰ ਉੱਪਰੋਂ ਜਾਂਦਾ ਹੈਗਾ ਆ, ਪ੍ਰੈਸ਼ਰ ਦੇ ਨਾਲ ਜਾਂਦਾ ਹੈਗਾ, ਖੁਰਾਕ ਅਸੀਂ ਸਵਾਲੋ ਕਰਦੇ ਆ, ਇਹ ਸਾਡਾ ਇਨਵੋਲੰਟਰੀ ਮਸਲ ਹੈ, ਜਦੋਂ ਖੁਰਾਕ ਅਸੀਂ ਸਵਾਲੋ ਕਰੇ ਹੇਠਾਂ ਜਾਂਦੇ ਆ ਫਿਰ ਵਾਲੰਟਰੀ ਵਾਲੀ ਗੱਲ ਹੈ, ਫਿਰ ਆਪਣੇ ਆਪ ਫਿਰ ਤੁਹਾਡੇ ਕੰਟਰੋਲ ਚ ਨਹੀਂ ਹੈਗੀ, ਜੇ ਤੁਸੀਂ ਆਖੋ ਵੀ ਰੋਟੀ ਇੱਥੇ ਰੁਕ ਜਾਏ ਤੇ ਫੇਰ ਨਹੀਂ ਰੁਕਣੀ ਹਾਂਜੀ, ਫਿਰ ਇਹਨੇ ਚੱਲਦੀ ਰਹਿਣਾ ਹੈਗਾ, ਮੂੰਹ ਤੱਕ ਤੁਹਾਡੀ ਲਿਮਟ ਹੈਗੀ ਹੈ, ਪਰ ਉਹ ਜਿਹੜੀ ਅਗਲੀ ਲਿਮਟ ਆ ਉਹ ਪੈਰੀਸਟਾਲਟਿਕ ਮੋਸ਼ਨ ਦੇ ਨਾਲ ਚੱਲਦੀ ਹੈ, ਪਹਿਲੋਂ ਭਰ ਗਿਆ ਫਿਰ ਹੇਠਾਂ ਚਲੇ ਗਿਆ ਫਿਰ ਹੇਠਾਂ ਚਲੇ ਗਿਆ ਫਿਰ ਉਸ ਹੇਠਾਂ ਚਲੇ ਗਿਆ ਇਸ ਤਰ੍ਹਾਂ, ਪਰ ਇਸ ਹੇਠਾਂ ਜਾਣ ਵਾਲੀ ਚੀਜ਼ ਨੂੰ ਵੀ ਕਈ ਦੇਰਾਂ ਪਾਸਾ ਵੱਟ ਕੇ ਲੰਘਣਾ ਪੈਂਦਾ ਆ, ਜਿੱਥੇ ਬ੍ਰੌਂਕਸ ਹੈਗੀ ਹੈ ਸਾਹ ਵਾਲੀ ਨਾਲੀ ਤੇ ਜਿੱਥੇ ਹਾਰਟ ਦੀ ਐਓਟਿਕ ਨਾਲੀ ਹੈਗੀ ਹੈ, ਉਹਨਾਂ ਥਾਵਾਂ ਤੋਂ ਇਹਨੂੰ ਪਾਸਾ ਵੱਟ ਕੇ ਤੇ ਲੰਘਣਾ ਪੈਂਦਾ ਆ, ਕਿਉਂਕਿ ਉਹ ਬਹੁਤੀ ਜਗ੍ਹਾ ਇਹਦੀ ਲੈ ਰਹੇ ਨੇ, ਇਹਨੇ ਤੇ ਕਦੀ ਕਦੀ ਖੁਰਾਕ ਖਾਣੀ ਇਸ ਕਰਕੇ, ਪਰ ਜੇ ਇਹਦੇ ਚ ਗੈਸ ਭਰ ਗਈ ਤੇ ਫਿਰ ਉਹਦਾ ਫਿਰ ਕੋਈ ਟਾਈਮ ਨੀ ਨਾ ਹੈਗਾ, ਉਹਨੇ ਤੇ ਫਿਰ ਲਗਾਤਾਰ ਉਹ ਕੰਮ ਖਰਾਬ ਕਰੀ ਜਾਣਾ ਹੈਗਾ ਨਾ, ਤੇ ਉਹਨੇ ਆਂਢੀਆਂ ਗੁਆਂਢੀਆਂ ਨੂੰ ਜਿਹੜੀ ਅੱਗੇ ਉਹ ਕਹਿੰਦੇ ਸੀ ਕਿ ਤੁਹਾਡੇ ਘਰੇ ਅਸੀਂ ਆਪਣੀ ਮੱਝ ਬੰਨ ਲਈਏ ਤੇ ਹੁਣ ਇਹਨੂੰ ਮੱਝ ਬੰਨਣ ਨੀ ਦੇਣੀ ਹਜੇ, ਹੁਣ ਤੁਹਾਨੂੰ ਇਹ ਨੀ ਦੇਣਾ ਵੀ ਸਾਡੇ ਵਿਹੜੇ ਚ ਤੁਸੀਂ ਆਹ ਚੀਜ਼ ਖੜੀ ਕਰ ਲਓ, ਨਹੀਂ ਹੋਣਾ, ਸੋ ਉਹ ਮੁਸ਼ਕਲ ਆਣੀ ਸ਼ੁਰੂ ਹੋ ਜਾਂਦੀ, ਉਹਦੇ ਸਿਮਟਮ ਦੱਸਣੇ ਅਜੇ। ਸੋ ਇਸ ਤਰ੍ਹਾਂ ਦਾ ਹਾਲਾਤ ਸਾਡੇ ਇਸ ਈਸੋਫੇਗਸ ਦਾ ਹੈ, ਇਹਨੂੰ ਇਹਨਾਂ ਕੁਦਰਤ ਨੇ ਮਜਬੂਤ ਕੀਤਾ ਆ ਕਿ ਇਹਦੇ ਚ ਛੇਤੀ ਕੀਤੇ ਕੋਈ ਪ੍ਰੋਬਲਮ ਨਾ ਆਵੇ ਬਾਹਰੋਂ, ਪਰ ਅੰਦਰੋਂ ਪ੍ਰੋਬਲਮਾਂ ਇਹਦੇ ਵਿੱਚ ਖੜੀਆਂ ਹੁੰਦੀਆਂ ਨੇ, ਈਸੋਫੇਗਸ ਦੀ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਉਹ ਅੰਦਰੋਂ ਖੜੀ ਹੁੰਦੀ ਹੈ, ਗੈਸ ਬਣ ਗਈ ਉਹਦੇ ਕਰਕੇ ਹੋ ਗਈ, ਜਾਂ ਅੱਜ ਤੁਸੀਂ ਬਹੁਤ ਸਾਰੀਆਂ ਕੰਡੀਸ਼ਨਾਂ, ਜਦੋਂ ਮੈਂ ਸਟੂਡੈਂਟ ਸੀ ਉਸ ਜ਼ਮਾਨੇ ਦੇ ਜੋ ਲੋਕ ਫਿਸ਼ ਵਗੈਰਾ ਖਾਂਦੇ ਨਾ, ਮੱਛੀਆਂ ਬਹੁਤ ਖਾਂਦੇ ਆ, ਉਥੇ ਜਾ ਕੇ ਆਮ ਤੌਰ ਤੇ ਲੋਕ ਫਿਸ਼ ਦਾ ਕੰਡਾ ਆਮ ਤੌਰ ਤੇ ਫਸ ਜਾਂਦਾ ਸੀਗਾ, ਔਰ ਜੇ ਕਿਸੇ ਨੇ ਨਿਗਲ ਲਿਆ ਤੇ ਅੰਦਰ ਸਟੋਮਕ ਦੇ ਵਿੱਚ ਜਾ ਕੇ ਉਸਨੇ ਜ਼ਖਮ ਕਰਦੇ ਨੇ, ਇਹੋ ਜਿਹੇ ਪੇਸ਼ੈਂਟ ਉਸ ਵੇਲੇ ਉੱਥੇ ਆਉਂਦੇ ਹੁੰਦੇ ਸੀਗੇ, ਤੇ ਜਿਨ੍ਹਾਂ ਦਾ ਮਕਸਦ ਇਹ ਸੀ, ਉਹੀ ਗੱਲ ਮੈਂ ਤੁਹਾਨੂੰ ਸਮਝਾਈ ਹੈ, ਜੇ ਲਗਾਤਾਰ ਗੈਸ ਬਣਦੀ ਰਹੀ, ਕੋਈ ਉਪਰੋਂ ਹਾਰਟ ਚੀਜ਼ ਖਾ ਲਈ ਜਿਹਦੇ ਰਾਹੀਂ ਕੋਈ ਜ਼ਖਮ ਹੋ ਗਿਆ ਔਰ ਉਹ ਛੇਤੀ ਰਿਪੇਅਰ ਨਹੀਂ ਹੋਇਆ, ਗੈਸ ਆਣੀ ਸ਼ੁਰੂ ਹੋ ਗਈ, ਜ਼ਖਮ ਵੱਧ ਗਿਆ, ਅਲਟੀਮੇਟਲੀ ਇਹ ਜਿਹੜਾ ਜ਼ਖਮ ਹੈਗਾ ਆ ਇਹ ਕੈਂਸਰ ਵੀ ਬਣ ਸਕਦਾ ਹੈ
2: ਜੀ,
0: ਔਰ ਪੈਪਟਿਕ ਅਲਸਰ ਦੀ ਗੱਲ ਆਮ ਤੌਰ ਤੇ ਅਸੀਂ ਕਰਦੇ ਹਾਂ, ਇਹ ਜੀ ਗੈਸਟ੍ਰਿਕ ਅਲਸਰ ਆ, ਇਹ ਜੀ ਪੈਪਟਿਕ ਅਲਸਰ ਆ, ਮੈਂ ਇਹਦੀ ਡਿਵੀਜ਼ਨ ਸਰ ਅੱਗੇ ਜਾ ਕੇ ਦੱਸਾਂਗਾ ਕਿਉਂਕਿ ਅੱਜ ਆਪਣੇ ਕੋਲ ਥਮਾ ਥੋੜਾ ਹੈਗਾ ਆ, ਸਿਰਫ ਇਹ ਸਮਝੋ ਵੀ ਪੈਪਸੀਨ ਸਟੋਮਿਕ ਚ ਪੈਦਾ ਹੁੰਦੀ ਹੈ, ਉਹਦੇ ਐਕਸੈਸ ਕਰਕੇ ਜਿਹੜਾ ਜ਼ਖਮ ਹੋਣ ਵਾਲਾ ਉਹ ਆਂਤੜੀਆਂ ਚ ਹੋਣਾ ਚਾਹੀਦਾ ਹੈਗਾ ਜਾਂ ਸਟੋਮਿਕ ਦੇ ਮੇਟਾ ਵਾਲੇ ਪੋਰਸ਼ਨ ਚ ਹੋਣਾ ਚਾਹੀਦਾ, ਪਰ ਕਈ ਵੇਰਾਂ ਗੈਸ ਦੇ ਨਾਲ ਉਹੀ ਪੈਪਸੀਨ ਜਿਹੜੀ ਹੈ ਉਹ ਉੱਪਰ ਆ ਗਈ ਤੇ ਇਸ ਜਿਹੜਾ ਈਸੋਫੇਗਸ ਆ ਇਹਦੇ ਵਿੱਚ ਵੀ ਪੈਪਟਿਕ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਅਲਟੀਮੇਟਲੀ ਜੇ ਇਸ ਚੀਜ਼ ਦਾ ਪ੍ਰਬੰਧ ਹਾਂ ਹਾਲਾਂਕਿ ਅਸੀਂ ਯਾਰ ਕੋਈ ਨੀ ਗੈਸ ਹੀ ਹੈ ਥੋੜੀ ਬਹੁਤ ਮਾੜੀ ਮੋਟੀ ਗੈਸ ਬਣ ਜਾਂਦੀ ਤੇ ਕੋਈ ਨਾ ਕੋਈ ਚੂਰ ਨੂੰ ਲੈ ਲਈ ਤਾਂ ਠੀਕ ਹੋ ਜਾਂਦਾ ਜੀ ਹਾਂਜੀ ਸੋ ਉਸ ਹਾਲਾਤ ਦੇ ਵਿੱਚ ਅਗਰ ਅਸੀਂ ਉਹਦਾ ਪ੍ਰੋਪਰ ਟ੍ਰੀਟਮੈਂਟ ਨਾ ਕੀਤਾ ਤੇ ਕੰਡੀਸ਼ਨ ਐਸੀ ਆ ਸਕਦੀ ਹੈ ਕਿ ਇਹਦਾ ਕੈਂਸਰ ਹੋ ਜਾਵੇ ਠੀਕ ਹੈ ਸੋ ਇਸ ਬਚਣ ਵਾਸਤੇ ਆ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਸ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਹੁਣ ਆਓ ਕਿ ਇਸ ਦੇ ਕੰਡੀਸ਼ਨ ਦੇ ਜਿਹੜੇ ਸਿਮਟਮਸ ਨੇ ਉਹ ਬਾਹਰ ਕੀ ਹੋਣਗੇ ਪਹਿਲੀ ਗੱਲ ਆਮ ਤੌਰ ਤੇ ਜੇ ਕਿਸੇ ਨੂੰ ਧੌਣ ਚ ਦਰਦ ਹੁੰਦੀ ਹੈ ਨਾ ਉਹ ਆਉਂਦੇ ਜੇ ਵੀ ਖਰੇ ਵਾਈ ਦੀਆਂ ਦਰਦਾਂ ਹੋ ਗਈਆਂ ਨੇ ਜਾਂ ਕਿਤੇ ਸੱਟ ਸੁੱਟ ਤਾਂ ਨੀ ਲੱਗ ਗਈ ਧੌਣ ਦੇ ਵਿੱਚ ਪਰ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਇਹ ਜਿਹੜਾ ਈਸੋਫੇਗਸ ਆ ਇਹ ਪਿਛਲੇ ਪਾਸਿਓਂ ਸਰਵਾਈਕਲ ਏਰੀਏ ਚੋਂ ਛੇਵਾਂ ਜਿਹੜਾ ਵਰਟੀਬਰਾ ਹੈ ਉਥੋਂ ਸ਼ੁਰੂ ਹੁੰਦਾ ਜੇ ਪਿਛਲੇ ਪਾਸੋਂ ਦੇਖਣ ਪਰ ਇਹਦਾ ਮਤਲਬ ਕੀ ਹੋਇਆ ਜੇ ਅੰਦਰੋਂ ਗੈਸ ਬਣੀ ਤੇ ਉਹਨੇ ਧੱਕਾ ਕਿੱਥੋਂ ਤੱਕ ਮਾਰਨਾ ਹੈ ਕਿੱਥੋਂ ਤੱਕ ਮਾਰਨਾ ਔਰ ਇਥੋਂ ਤੱਕ ਮਾਰਨਾ ਤੇ ਇਹਦਾ ਮਤਲਬ ਕੀ ਹੋਊਗਾ ਭਈ ਜਿੰਨੇ ਵੀ ਲੋਕਾਂ ਨੂੰ ਆਮ ਤੌਰ ਤੇ ਗੈਸ ਦੀ ਪ੍ਰੋਬਲਮ ਹੁੰਦੀ ਹੈ ਗਰਡ ਦੀ ਪ੍ਰੋਬਲਮ ਹੁੰਦੀ ਹੈ ਤੇ ਜੇ ਉਹ ਲੋਕ ਇਹ ਕਹਿੰਦੇ ਨਾ ਮੇਰੀ ਯਾਰ ਧੌਣ ਪੀਰ ਕਰਦੀ ਹੈ ਮੇਰੀ ਧੌਣ ਇੱਧਰ ਇੱਧਰ ਹਿਲਾਉਣ ਨੂੰ ਬੜੀ ਦਿੱਕਤ ਹੁੰਦੀ ਬੜੀ ਤਕਰੀਬ ਹੁੰਦੀ ਹੈ ਤੇ ਅਸੀਂ ਆਮ ਸਮਝਦੇ ਯਾਰ ਤੇਰਾ ਸਰਾਣਾ ਛੋਟਾ ਮੋਟਾ ਅੱਗੇ ਪਿੱਛੇ ਹੋ ਗਿਆ ਹੋਊਗਾ ਸਰਾਣੇ ਕਰਦੇ ਹੋ ਗਿਆ ਹੋਊਗਾ ਪਰ ਅੱਜ ਦੀ ਇਸ ਵਾਰਤਾ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਜਾਣਗੇ ਹੋਣਗੇ ਕਿ ਨਹੀਂ ਜਦੋਂ ਤੁਹਾਡੀ ਧੌਣ ਦੇ ਵਿੱਚ ਇਸ ਤਰ੍ਹਾਂ ਦੀ ਤਕਲੀਫ ਹੋਵੇ ਤੇ ਤੁਸੀਂ ਆਪਣੇ ਆਪ ਹੀ ਸੋਚੋ ਵੀ ਮੈਨੂੰ ਵੱਧ ਹਜ਼ਮੀ ਵਾਲੀਆਂ ਨਹੀਂ ਕੁਝ ਨਿਸ਼ਾਨੀਆਂ ਨੇ ਮੇਰਾ ਪੇਟ ਵੀ ਸਾਫ਼ ਨਹੀਂ ਠੀਕ ਤਰ੍ਹਾਂ ਹੁੰਦਾ ਇਹਦਾ ਅੰਦਰ ਗੈਸ ਬਣਦੀ ਹੈ ਔਰ ਇਹ ਜਹਾਨੀ ਜਿਹੜੀ ਹੈ ਰੂਮੇਟਿਜ਼ਮ ਦੀ ਨਹੀਂ ਇਹ ਆਰਥਰਾਈਟਿਸ ਦੀ ਨਹੀਂ ਇਹ ਧੌਣ ਦੀ ਸਰਵਾਈਕਲ ਸਰਵਾਈਕਲ ਰਿਬ ਧੌਣ ਦੀ ਸਰਵਾਈਕਲ ਰਿਬ ਨਹੀਂ ਇਹ ਹੈਗੀ ਹੈ ਗੈਸ
3: ਗੈਸ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਤੁਸੀਂ ਖਾਨੇ ਪਾਈ ਜਾਂਦੇ ਗੱਲਾਂ
0: ਹਾਂਜੀ ਮੇਰੇ ਆਪਾਂ ਹੁਣ ਮੈਂ ਕਿਹੜਾ ਮੈਂ 45 ਮਿੰਟ ਦਾ ਪੀਰੀਅਡ ਪੂਰਾ ਕਰਨਾ ਮੈਡੀਕਲ ਕਾਲਜ ਵਿੱਚ ਤਾਂ ਸਾਨੂੰ ਬੜਾ ਪਿੰਨ ਪੁਆਇੰਟ ਗੱਲਾਂ ਕਰਨੀਆਂ ਹੁੰਦੀਆਂ ਨੇ ਮੁੰਡੇ ਜਿਹੜੇ ਅੱਗੇ ਬੈਠੇ ਹੁੰਦੇ ਨੇ ਸਾਰੇ ਸਭ ਕੁਝ ਜਾਣਦੇ ਹੁੰਦੇ ਆ ਹਾਂਜੀ ਸੋ ਪਿੰਨ ਪੁਆਇੰਟ ਕਰਕੇ ਅਸੀਂ ਅੱਗੇ ਤੁਰਦੇ ਜਾਣਾ ਹੁੰਦਾ ਪਰ ਇੱਥੇ ਤਾਂ ਆਪਣਾ ਮਤਲਬ ਹੈ ਨਾ ਵੀ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹਨਾਂ ਨੂੰ ਉਹ ਗੱਲ ਪਤਾ ਲੱਗੇ ਵੀ ਮੈਂ ਕਹਿ ਕੀ ਰਿਹਾ ਤੇ ਕਿੱਥੋਂ ਦੀ ਕਹਿ ਰਿਹਾ
3: ਬਿਲਕੁਲ
0: ਸੋ ਭਾਵੇਂ ਕਿਉਂਕਿ ਸਾਡਾ ਕੁਝ ਇਹ ਨਹੀਂ ਹੈਗਾ ਵੀ ਅਸੀਂ ਫਟਾਫਟ ਸਿਲੇਬਸ ਖਤਮ ਕਰਨਾ ਜੀ ਇਸ ਈਅਰ ਦੇ ਵਿੱਚ ਸਾਲ ਚਾਰ ਸਿਲੇਬਸ ਖਤਮ ਕਰਦੇ ਐ ਨਹੀਂ ਹੈਗਾ ਇਸ ਕਰਕੇ ਅਸੀਂ ਡਿਟੇਲ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤਿੰਨ ਬੜੀਆਂ ਇੰਪੋਰਟੈਂਟ ਗੱਲਾਂ ਮੈਂ ਅੱਜ ਦੱਸੀਆਂ ਨੇ ਵੀ ਜੇ ਧੌਣ ਚ ਪੀੜ ਹੁੰਦੀ ਹੈ ਤੇ ਹਰ ਥਾਂ ਤੇ ਇਹ ਮਤਲਬ ਨਹੀਂ ਹੈਗਾ ਕਿ ਧੌਣ ਚ ਕੋਈ ਨੁਕਸ ਪੈ ਗਿਆ
3: ਉਹਦਾ ਪ੍ਰੈਸ਼ਰ ਬਣਿਆ ਅੰਦਰ ਜੀ ਮੁੱਕਦੀ ਗੱਲ ਅੰਦਰ ਭਾਵ ਬੋਝ ਪੈ ਰਿਹਾ ਪ੍ਰੈਸ਼ਰ
0: ਦੇ ਨਾਲ ਜ਼ੋਰ ਪੈ ਰਿਹਾ ਹੈਗਾ
3: ਬਿਲਕੁਲ
0: ਤੌਰ ਤੇ ਪਹਿਲਾਂ ਭੁਲੇਖਾ ਸਾਨੂੰ ਇਹ ਪੈਂਦਾ ਵੀ ਖਰੇ ਯਾਰ ਮੇਰਾ ਸਰਾਣਾ ਉੱਚਾ ਨੀਵਾਂ ਹੋ ਗਿਆ ਸਰਾਣੇ ਚ ਫਰਕ ਪੈ ਗਿਆ ਜਾਂ ਮੇਰੀ ਧੌਣ ਤਾਂ ਹੀ ਨਹੀਂ ਹਿਲਦੀ ਪਰ ਅਸਲ ਦੇ ਵਿੱਚ ਇਹਦਾ ਇਹ ਕਾਰਨ ਹੈਗਾ ਗੈਸ ਬਣ ਰਹੀ ਹੈ ਤੁਹਾਡੇ ਇਨੀਸ਼ੀਅਲ ਸਟੇਜ ਵਿੱਚ ਪਰ ਜਿਹਨੂੰ ਤੁਸੀਂ ਗੈਸ ਮਹਿਸੂਸ ਨਹੀਂ ਕਰ ਰਹੇ
3: ਬਿਲਕੁਲ
0: ਦੂਸਰਾ ਮੈਂ ਤੁਹਾਨੂੰ ਇਹ ਦੱਸਿਆ ਕਿ ਤੁਹਾਡੇ ਆਮ ਤੌਰ ਤੇ ਗਮਸ ਦੀ ਪ੍ਰੋਬਲਮ ਆਉਂਦੀ ਹੈ ਜੀਭ ਦੇ ਵਿੱਚ ਛਾਲਿਆਂ ਦੀ ਪ੍ਰੋਬਲਮ ਆਉਂਦੀ ਹੈ ਜੀਭ ਤੇ ਮੈਲ ਜੰਮਣ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸਵੇਰੇ ਉੱਠਦੇ ਹੋ ਤੇ ਮੂੰਹ ਸੁੱਕਿਆ ਹੁੰਦਾ ਜੀਭ ਸੁੱਕੀ ਹੁੰਦੀ ਯਾਰ ਪਾਣੀ ਨਾਲ ਗਿੱਲੀ ਕਰੋ ਰਾਤ ਉੱਠ ਕੇ ਵੀ ਤੁਸੀਂ ਪਾਣੀ ਨਾਲ ਗਿੱਲੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਅੰਦਰ ਗੈਸ ਬਣ ਰਹੀ ਹੈ ਤੇ ਇੰਨੇ ਸਾਰੇ ਦਰਵਾਜੇ ਖੋਲ ਕੇ ਪਾਇਲੋਰਿਕ ਦਰਵਾਜ਼ਾ ਕਾਰਡਿਕ ਦਰਵਾਜ਼ਾ ਡਾਇਫ੍ਰੈਗਮੈਟਿਕ ਦਰਵਾਜ਼ਾ ਉਸ ਤੋਂ ਬਾਅਦ ਐਪੀਗਲੋਟਿਸ ਦਾ ਦਰਵਾਜ਼ਾ ਇੰਨੇ ਸਾਰੇ ਦਰਵਾਜੇ ਖੋਲ ਕੇ ਗੈਸ ਉੱਪਰ ਆ ਗਈ ਹੈ
3: ਉਹ ਵੀ ਉਲਟ ਪਾਸੇ ਨੂੰ ਜਿੱਧਰ ਨੂੰ ਜਾਣੀ ਚਾਹੀਦੀ ਸੀ
0: ਜਿੱਧਰ ਨੂੰ ਜਾਣੀ ਚਾਹੀਦੀ ਸੀ ਉੱਧਰ ਨਹੀਂ ਗਈ
3: ਦੇਖੋ ਜੀ ਉਲਟ ਪਾਸੇ ਨੂੰ ਆ ਗਈ ਨਾ
0: ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਜੇ ਅਸੀਂ ਆਪਣੇ ਆਪ ਦਾ ਪ੍ਰਬੰਧ ਕੀਤਾ ਤੇ ਅਸੀਂ ਪਰਮਾਨੈਂਟ ਠੀਕ ਹੋ ਸਕਾਂਗੇ ਇਹ ਉੱਪਰ ਵਾਲੀਆਂ ਗੱਲਾਂ ਖਤਮ ਹੋ ਜਾਣਗੀਆਂ ਔਰ ਇਹਦੇ ਇਲਾਵਾ ਵੀ ਮੈਂ ਜਿਹੜੇ ਸਿਮਟਮ ਨਿਸ਼ਾਨੀਆਂ ਦੀ ਗੱਲ ਕੀਤੀ ਹੈਗੀ ਹੈ ਕਿਉਂਕਿ ਇਸ ਵਿਚਾਰੇ ਨੂੰ ਸਾਰੇ ਸਾਹ ਨਾਲੀ ਵੀ ਪਾਸੇ ਧੱਕਦੀ ਹੈ ਤੇ ਹਾਰਟ ਦੀ ਖੂਨ ਦੀ ਨਾਲੀ ਵੀ ਪਾਸੇ ਧੱਕਦੀ ਹੈ ਇਸ ਕਰਕੇ ਜਦੋਂ ਇਹ ਕਹਿੰਦਾ ਨਾ ਜੀ ਮੈਂ ਨੀ ਰਸਤਾ ਦੇਣਾ ਤੇ ਫਿਰ ਹਾਰਟ ਦੇ ਸਿਮਟਮ ਵੀ ਪੈਦਾ ਹੁੰਦੇ ਨੇ ਫਿਰ ਲੰਗਸ ਦੇ ਸਿਮਟਮ ਸਾਹ ਦੇ ਸਿਮਟਮ ਵੀ ਪੈਦਾ ਹੁੰਦੇ ਨੇ ਉਹਦੀ ਗੱਲ ਮੈਂ ਸਮਝਦਾ ਵੀ ਹੁਣ ਮੈਂ ਜੇ ਸ਼ੁਰੂ ਕਰਾਂਗਾ ਤੇ ਆਪਣੇ ਕੋਲ ਇੰਨਾ ਸਮਾਂ ਨਹੀਂ ਹੈਗਾ ਵੀ ਮੈਂ ਉਸ ਨੂੰ ਡਿਟੇਲ ਚ ਸਾਰਾ ਕੁਝ ਦੱਸ ਸਕਾਂ ਉਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਦੱਸ ਸਕਾਂਗੇ ਵੀ ਇਹਦੇ ਨਾਲ ਕੀ ਕੀ ਨਿਸ਼ਾਨੀਆਂ ਆ ਸਕਦੀਆਂ ਨੇ ਮੋਟੇ ਤੌਰ ਤੇ ਮੈਂ ਤੁਹਾਨੂੰ ਜਿਹੜੀ ਆ ਦੱਸੀ ਹੈ ਸਰਵਾਈਕਲ ਵਾਲੀ ਇਹਨੂੰ ਧਿਆਨ ਵਿੱਚ ਰੱਖਿਓ ਸਾਰੀਆਂ ਸਰਵਾਈਕਲ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਉਥੋਂ ਮਣਕਿਆਂ ਦੇ ਕਰਕੇ ਨਹੀਂ ਹੁੰਦੀਆਂ ਵਰਟੀਬਰਾ ਦੇ ਕਰਕੇ ਨਹੀਂ ਹੁੰਦੀਆਂ ਆਰਥਰਾਈਟਿਸ ਦੇ ਕਰਕੇ ਨਹੀਂ ਹੁੰਦੀਆਂ ਇਹ ਜਾਂ ਸਰਾਣੇ ਸਰੂਣੇ ਦੇ ਕਰਕੇ ਵੀ ਨਹੀਂ ਹੁੰਦੀਆਂ ਇਹ ਇਸ ਕਰਕੇ ਹੁੰਦੀਆਂ ਨੇ ਇਹ ਸ਼ੁਰੂਆਤੀ ਦੌਰ ਚ ਇਸ ਕਰਕੇ ਹੁੰਦੀਆਂ ਨੇ ਕਿ ਉਹ ਜਿਹੜੀ ਗੈਸ ਬਣ ਕੇ ਉੱਪਰ ਨੂੰ ਧੱਕਾ ਮਾਰ ਰਹੀ ਹੈ ਠੀਕ ਹੈ ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਇਸ ਹਾਲਾਤ ਦੇ ਵਿਚ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਬੇਸਿਕ ਰੂਟ ਦੇ ਵਿਚ ਜਦੋਂ ਠੀਕ ਹੋ ਜਾਏਗਾ ਨਾ ਤੇ ਧੌਣ ਧੂਣ ਆਪਣੇ ਆਪ ਠੀਕ ਹੋ ਜਾਏਗੀ ਐਵੇਂ ਧੌਣ ਮਿਲਾਉਂਦੇ ਰਹੋ ਐਵੇਂ ਤੇਲਾਂ ਦੀਆਂ ਮਾਲਿਸ਼ਾਂ ਕਰਦੇ ਰਹੋ ਉਹਦਾ ਬਾਹਰੋਂ ਬਾਹਰੋਂ ਕੋਈ ਹੱਲ ਨਹੀਂ ਹਾਂ ਇਹ ਟੈਂਪਰੇਰੀ ਗੱਲਾਂ ਨੇ ਪਰ ਅਸਲ ਜੇ ਕਿਸੇ ਤਜਰਬਾ ਕਰਨਾ ਹੋਵੇ ਨਾ ਜੀ ਮਸਲ ਜੇ ਕਿਸੇ ਨੇ ਤਜਰਬਾ ਕਰਨਾ ਹੋਵੇ ਤੇ ਜਿਹਦੀ ਧੌਣ ਇਸ ਤਰ੍ਹਾਂ ਦਰਦ ਕਰਦੀ ਹੈ ਨਾ ਯਾਰ ਪਤਾ ਨੀ ਕਰੇ ਵਿੰਗਾ ਟੇਡਾ ਸਰਾਣਾ ਹੋ ਗਿਆ ਜਾਂ ਕੁਛ ਹੋ ਗਿਆ ਉਹਨੂੰ ਕਹੋ ਵੀ ਤੁਸੀਂ ਕੋਈ ਵੀ ਐਂਟਾਸਿਡ ਚੀਜ਼ ਇਸ ਤਰ੍ਹਾਂ ਦੀ ਲੈ ਲਓ ਐਸੀ ਚੀਜ਼ ਲੈ ਲਓ ਤੇ ਤੁਸੀਂ ਉਸ ਤੋਂ ਬਾਅਦ ਦੇਖੋ ਵੀ ਦਰਦ ਘੱਟ ਜਾਏਗੀ
2: ਬਿਲਕੁਲ
0: ਪੇਨ ਕਿਲਰ ਨਹੀਂ ਲਿਆ ਤੁਸੀਂ ਕੋਈ ਐਂਟਾਸਿਡ ਲਿਆ ਹੈਗਾ ਤੇ ਐਸਿਡ ਬੰਦ ਕਰਨ ਵਾਸਤੇ ਕੋਈ ਚੀਜ਼ ਲਈ ਹੈਗੀ ਹੈ ਤਾਂ ਤੁਸੀਂ ਉਹਦੇ ਨਾਲ ਜੇ ਦਰਦ ਘੱਟ ਮਹਿਸੂਸ ਕਰੋਗੇ ਤਾਂ ਮਤਲਬ ਗੈਸ ਘੱਟ ਗਈ ਐਲਕਲਾਈਨ ਮੀਡੀਆ ਨੇ ਐਸਿਡਿਟੀ ਨੂੰ ਘੱਟ ਕਰ ਦਿੱਤਾ ਔਰ ਦਰਦ ਘੱਟ ਹੋ ਗਈ
3: ਬਿਲਕੁਲ ਬਿਲਕੁਲ ਡਾਕਟਰ ਸਾਹਿਬ ਮੈਨੂੰ ਇਹ ਸਾਰੀਆਂ ਪ੍ਰੋਬਲਮਾਂ ਸੀਗੀਆਂ ਇਹ ਜਿਹੜੀਆਂ ਤੁਸੀਂ ਦੱਸ ਰਹੇ ਹਾਂ ਤੇ ਉਹ ਹੌਲੀ ਹੌਲੀ ਮੈਂ ਇੱਕ ਵਾਰੀ ਦੁਖੀ ਹੋ ਕੇ ਇਹਨਾਂ ਗੱਲਾਂ ਤੋਂ ਡਾਕਟਰ ਸਾਹਿਬ ਦੇ ਕੋਲ ਗਿਆ ਤੇ ਉਹ ਮੈਂ ਕਿਹਾ ਮੈਂ ਆਪਣਾ ਪੇਟ ਉਹਨੂੰ ਢਿੱਡ ਚੱਕ ਕੇ ਝੱਗਾ ਦਿਖਾ ਲਿਆ ਕਹਿੰਦਾ ਫੇਰ ਇਹਦਾ ਯਾਰ ਤੇਰਾ ਕੋਲਨ ਆ ਜਿਹੜਾ ਇਹ ਕੱਢਣਾ ਪਊਗਾ ਪਰ ਫੇਰ ਤੂੰ ਬਚ ਨਹੀਂ ਸਕਣਾ ਕਹਿਣ ਦਾ ਮਤਲਬ ਇੰਨੇ ਬੁਰੇ ਹਾਲਾਤ ਸੀ ਮੇਰੇ ਕੋਲਨ ਦੇ ਸਾਰੇ ਦੇ
0: ਹਾਂਜੀ ਹਾਂਜੀ
3: ਪਰ ਫੇਰ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਆ ਕਿ ਮੈਂ ਉਹ ਆਪਣੀ ਡਾਇਟ ਚੇਂਜ ਕੀਤੀ ਦੇਖਿਆ ਪਈ ਆਹ ਦਿਖਾਦਾ ਤੇ ਆਹ ਹੁੰਦਾ ਆਹ ਖਾਦਾ ਤੇ ਆਹ ਹੁੰਦਾ ਆਹ ਖਾਦਾ ਤੇ ਆਹ ਹੁੰਦਾ ਹੌਲੀ ਹੌਲੀ ਡਾਇਟ ਚੇਂਜ ਕਰਨ ਦੇ ਨਾਲ ਹੀ ਮੈਂ ਹੁਣ ਟਿੱਕਰ ਪਹੁੰਚ ਗਿਆ ਨਹੀਂ ਤਾਂ 40 ਸਾਲ ਦੇ ਵਿੱਚ ਮੇਰੀ ਬਸ ਸੀ
0: ਹਾਂਜੀ
3: ਉਦੋਂ ਮੇਰੇ ਇਹ ਹਾਲਾਤ ਸੀਗੇ ਡਾਕਟਰ ਸਾਹਿਬ ਇਹ ਹਾਲਾਤ ਸੀ 40 ਸਾਲ ਦੀ ਉਮਰ ਦੇ ਵਿੱਚ ਹੁਣ ਮੈਂ 74 ਦਾ ਹੋ ਗਿਆ ਸੋਈ ਮੇਰੀ ਰੂੰਗੇ ਦੀ ਹੈ ਠੀਕ
0: ਹੈ ਠੀਕ
3: ਹਾਂਜੀ
0: ਸੋ ਇਹ ਕਾਫੀ ਸਾਰੀਆਂ ਗੱਲਾਂ ਕੁਛ ਮੇਰਾ ਵੀ ਯੋਗਦਾਨ ਉਹਦੇ ਵਿਚ ਰਿਹਾ ਆ
3: ਬਿਲਕੁਲ ਬਹੁਤ ਬਹੁਤ ਬਹੁਤ ਜ਼ਿਆਦਾ
0: ਪੇਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ
3: ਹਾਂਜੀ
0: ਸੋ ਚਲੋ ਅਸੀਂ ਇਸ ਪ੍ਰੋਗਰਾਮ ਦੇ ਵਿਚ ਇਸ ਈਸੋਫੇਗਸ ਨੂੰ ਲੈ ਕੇ ਚੱਲੇ ਆ ਔਰ ਈਸੋਫੇਗਸ ਦੀਆਂ ਇਹ ਸਾਰੀਆਂ ਗੱਲਾਂ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਕਿਹੜੀਆਂ ਕਿਹੜੀਆਂ ਗੱਲਾਂ ਖਾਸ ਤੌਰ ਤੇ ਜੇ ਤੁਹਾਡੇ ਨਾਲ ਦਰਦਾਂ ਚ ਦਰਦ ਆ ਖਾਸ ਤੌਰ ਤੇ ਜੇ ਤੁਹਾਨੂੰ ਵਾਰ ਵਾਰ ਸਾਈਨਸ ਦੀ ਪ੍ਰੋਬਲਮ ਆ ਰਹੀ ਹੈ ਖਾਸ ਤੌਰ ਤੇ ਜੇ ਤੁਹਾਡੀ ਜੀਭ ਸੁੱਕਦੀ ਹੈ ਖਾਸ ਤੌਰ ਤੇ ਜੇ ਤੁਹਾਡੇ ਮਸੂੜੇ ਵਾਰ ਵਾਰ ਖਰਾਬ ਹੋ ਰਹੇ ਨੇ ਤੇ ਵਾਰ ਵਾਰ ਕਲੀਨਿੰਗ ਉਹ ਆਪਣੇ ਕਹਿੰਦੇ ਹੁੰਦੇ ਨਾ ਪਿੰਡਾਂ ਦੇ ਇਹ ਛੇਰਾਂ ਦਾ ਮੂੰਹ ਕਿਹਨੇ ਧੋਤਾ ਆ ਛੇਰ ਦਾ ਮੂੰਹ ਧੋਂਦਾ ਕਾਰਨ ਕੀ ਕੁਦਰਤ ਨੇ ਨਾ ਚੀਮਾ ਸਾਹਿਬ ਇੱਕ ਹੋਰ ਗੱਲ ਯਾਦ ਆ ਗਈ ਤੇ ਮੈਂ ਕਹਿ ਰਿਹਾ ਸਾਡੇ ਮੂੰਹ ਦੇ ਵਿਚ ਵੈਸਟੀਬਿਲਰ ਗਲੈਂਡ ਸਬ ਨਿਊਬਲ ਗਲੈਂਡ ਸਬ ਮੈਂਡੀਬੁਲਰ ਗਲੈਂਡ ਤਿੰਨ ਜੋੜੇ ਨੇ ਇਹ ਜੋੜੇ ਗਲੈਂਡ ਗਿਲਟੀਆਂ ਦੇ ਐਸੇ ਰੱਖੇ ਨੇ ਜਿਹੜੇ ਆਪਣਾ ਸ਼ਰਾਬ ਉਹਦੇ ਚ ਪਾਉਂਦੇ ਰਹਿੰਦੇ ਨੇ ਜਿਹਦੇ ਵਿਚ ਵੱਧ ਤੋਂ ਵੱਧ ਕੰਸਨਟ੍ਰੇਸ਼ਨ ਜਿਹੜੀ ਹੈ ਟਾਈਟਨ ਦੀ ਹੁੰਦੀ ਹੈ TTY ਟਾਈਟਨ ਠੀਕ ਹੈ ਟਾਈਟਨ ਦਾ ਮਤਲਬ ਇਹ ਆ ਵੀ ਜੇ ਇਹਨਾਂ ਦੰਦਾਂ ਤੇ ਕੋਈ ਕਰੇੜਾ ਜਾਂ ਕੋਈ ਚੀਜ਼ ਜੰਮਦੀ ਹੈ ਜਾਂ ਮੂੰਹ ਦੇ ਵਿਚ ਜਾਂ ਦੰਦਾਂ ਦੀ ਖੋੜਾਂ ਕਈ ਵਾਰ ਕੋਈ ਚੀਜ਼ ਰਹਿ ਜਾਂਦੀ ਖੁਰਾਕ ਖਾਧੀ ਸਾਰੇ ਬਰਸ਼ ਕਰਦੇ ਨੇ ਉਸ ਚੀਜ਼ ਨੂੰ ਗਲਾ ਕੇ ਬਾਹਰ ਕੱਢਣਾ ਉਹ ਟਾਈਲਨ ਦਾ ਕੰਮ ਆ ਬਹੁਤ ਚੀਜ਼ਾਂ ਉਹ ਕਰਦੀ ਇਸੇ ਕਰਕੇ ਆਉਂਦੇ ਨੇ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਨੇ ਯਾਰ ਸ਼ੇਰ ਜਿਹੜੇ ਉਹ ਵਿਚਾਰੇ ਕਿਹੜੇ ਕਲੀਨਿੰਗ ਕਰਾਉਂਦੇ ਫਿਰਦੇ ਆ ਹਾਂਜੀ ਅਸੀਂ ਕਲੀਨਿੰਗ ਕਰਾਉਣੇ ਆ ਕਿਉਂਕਿ ਸਾਡੇ ਇਹ ਜਿਹੜੇ ਟਾਈਲਨ ਪੈਦਾ ਹੁੰਦੀ ਹੈ ਮੂੰਹ ਦੇਣੇ ਚ ਇਹਦੇ ਵਿਚ ਘਾਟ ਕਮੀ ਆ ਜਾਂਦੀ ਹੈ
3: ਡਾਕਟਰ ਸਾਹਿਬ ਨਾਲੇ ਇੱਥੇ ਹੋਰ ਵੀ ਗੱਲ ਹੈ ਜਿਹੜਾ ਸ਼ੇਰ ਆ ਜਾਂ ਕੁੱਤੇ ਆ ਜਾਂ ਜਿਹੜੇ ਉਹਨਾਂ ਨੂੰ ਕਹਿੰਦੇ ਉਹਨਾਂ ਦੇ ਜਿਹੜਾ ਦੰਦ ਆ ਦੰਦਾਂ ਦਾ ਸਟਰਕਚਰ ਵੱਖਰਾ ਆ ਕਈ ਜਾਨਵਰ ਆ ਜਿਹੜੇ ਉਹਨਾਂ ਦੇ ਅੰਦਰ
0: ਵੱਖਰੀ ਹੈ
3: ਹਾਂ ਉਹਨਾਂ ਦੇ ਵਾਸਤੇ
0: ਪੈਦਾ ਹੋਣੇ ਨੇ ਉਹ ਸੇਮ ਨੇ
3: ਬਿਲਕੁਲ
0: ਪੈਦਾ ਹੁੰਦੀ ਹੈ ਜਿਹੜੇ ਦੰਦਾਂ ਨੂੰ ਸਾਫ਼ ਰੱਖਦੀ ਹੈ
3: ਬਿਲਕੁਲ ਬਿਲਕੁਲ
0: ਵੀ ਟਾਈਲਨ ਸਾਡੇ ਦੰਦਾਂ ਨੂੰ ਸਾਫ਼ ਰੱਖਦੀ ਹੈ ਜੇ ਇਹਦੇ ਉੱਪਰ ਕੋਈ ਚੀਜ਼ ਜੰਮ ਜੁੰਮ ਗਈ ਹੈ ਤੇ ਉਹਨੂੰ ਕਲੀਨ ਕਰਦੀ ਹੈ ਜੇ ਟਾਈਲਨ ਸਾਡੀ ਨਾਰਮਲ ਹੈਗੀ ਹੈ ਤੇ ਫਿਰ ਦੰਦ ਸਾਡੇ ਖਰਾਬ ਨਹੀਂ ਹੋਣਗੇ ਜੇ ਟਾਈਲਨ ਸਾਡੀ ਨਾਰਮਲ ਹੈਗੀ ਹੈ ਤੇ ਫਿਰ ਇਹੋ ਜਿਹੀਆਂ ਗੱਲਾਂ ਜਿੰਨੀਆਂ ਮੈਂ ਦੱਸੀਆਂ ਨਹੀਂ ਹੋਣਗੀਆਂ ਪਰ ਜੇ ਕਿਸੇ ਨੂੰ ਗੈਸ ਬਣਦੀ ਹੈ ਐਸੀਡਿਟੀ ਹੈਗੀ ਹੈ ਤੇ ਉਹ ਤੇ ਅੰਦਰੋਂ ਆ ਰਹੀ ਹੈ ਨਾ ਭਾਈ ਸਾਹਿਬ ਉਹ ਅੰਦਰੋਂ ਆ ਰਹੀ ਹੈ ਤੇ ਉਸਨੇ ਇਹ ਕੰਮ ਸਾਰੇ ਖਰਾਬ ਕਰਨੇ ਕਰਨੇ ਉਹਦੇ ਵਾਸਤੇ ਅੰਦਰੋਂ ਜਾ ਕੇ ਠੀਕ ਇਹਨੂੰ ਕਰਨ ਦੀ ਲੋੜ ਹੈਗੀ ਹੈ
3: ਬਿਲਕੁਲ
0: ਸੋ ਅੱਜ ਦਾ ਸਮਾਂ ਸਮਾਪਤ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਂਡ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ ਕੋਈ ਇਲਾਜ ਦਾ ਤਰੀਕਾਕਾਰ ਨਹੀਂ ਲੱਭ ਰਿਹਾ ਕੋਈ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਰਹੀ ਸੈਕੰਡ ਓਪੀਨੀਅਨ ਲੈਣ ਵਾਸਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 4086871899 ਤੇ ਜਾਂ ਜੇ ਹੋਮਿਓਪੈਥਿਕ ਤਰੀਕੇ ਦੇ ਸਾਇੰਟਿਫਿਕ ਅਪਰੋਚ ਦਾ ਤਰੀਕਾ ਹੈਗਾ ਆ, ਅਗਰ ਤੁਸੀਂ ਉਹਦੇ ਮੁਤਾਬਕ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੁਆ ਕਰਦਾ ਹਾਂ। ਇੱਕ ਗੱਲ ਅੱਜ ਪ੍ਰੋਗਰਾਮ ਤੇ ਹਿੰਦੀ ਦਾ ਸੀਗਾ ਔਰ ਕੁਦਰਤੀ ਮੈਂ ਉਹ ਭੁੱਲ ਗਿਆ, ਕੱਲ ਨੂੰ ਹਿੰਦੀ ਵਾਲੇ ਸੱਜਣ ਮਿੱਤਰ ਜਿਹੜੇ ਵੀ ਨਾਰਾਜ਼ ਨਾ ਹੋਣ, ਬੜਾ ਟਾਈਮ ਲੈ ਲਿਆ ਗਿਆ ਤੇ ਕੱਲ ਦਾ ਪ੍ਰੋਗਰਾਮ ਮੈਂ ਹਿੰਦੀ ਵਿਚ ਕਰਾਂਗਾ, ਰਿਪੀਟ ਕਰਾਂਗਾ ਇਹਨਾਂ ਗੱਲਾਂ ਨੂੰ, ਜਿਨ੍ਹਾਂ ਨੇ ਨਹੀਂ ਸਮਝੀਆਂ ਉਹ ਹਿੰਦੀ ਚ ਸਮਝ ਸਕਦੇ ਨੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ ਡਾਕਟਰ ਸਾਹਿਬ, ਥੈਂਕ ਯੂ,
4: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਵਧੀਆ, ਥੈਂਕ ਯੂ ਸੋ ਮਚ, ਮਿਲਦੇ ਜੀ ਪਰਸੋਂ ਨੂੰ ਦੋਸਤੋ, ਅਗੇਨ ਸੁਣਿਆ ਕਰੋ ਪ੍ਰੋਗਰਾਮਾਂ ਨੂੰ, ਬੜੀ ਮਿਹਰਬਾਨੀ, ਥੈਂਕ ਯੂ।

ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ

0: ਕਾਫੀ ਆਪਾਂ ਵਧੀਆ ਵਧੀਆ ਗੀਤ ਸੁਣੇ। ਟਾਈਮ ਹੋ ਗਿਆ ਜੀ ਖਬਰਾਂ ਦਾ, ਤੇ ਖਬਰਾਂ ਦੇ ਵਿੱਚ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਦੇ ਨਾਲ ਚੱਲਦੇ ਆ ਖਬਰਾਂ ਵੱਲ, ਤੇ ਉਹਨਾਂ ਦੇ ਕੋਲੋਂ ਜਾਣਕਾਰੀ ਆਪਾਂ ਹਾਸਲ ਕਰਦੇ ਆ ਜੀ ਚੀਮਾ ਸਾਹਿਬ ਕੋਲੋਂ, ਤੇ ਪੁੱਛਦੇ ਆ ਕੀ ਹੋ ਰਿਹਾ। ਤੇ ਅੱਜ ਆਪਾਂ ਫੇਸਬੁੱਕ ਲਾਈਵ ਵੀ ਜੁੜ ਜਾਣਾ ਜੀ, ਸਿਰਫ ਖਬਰਾਂ ਕਰਾਂਗੇ ਲਾਈਵ ਦੇ ਉੱਪਰ। ਤੇ ਦੋਸਤੋ ਪ੍ਰਵਾਸ ਰੇਡੀਓ ਦੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਦਾ ਫਿਰ ਨਿੱਘੇ ਜੀ ਆਇਆਂ ਨੂੰ ਸਵਾਗਤ ਤੇ ਵੈਲਕਮ। ਤੇ ਚੀਮਾ ਸਾਹਿਬ ਵੀ ਜੁੜ ਗਏ ਆ, ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ, ਤੇ ਪ੍ਰਵਾਸ ਰੇਡੀਓ ਤੇ ਇਸ ਵੇਲੇ ਦਰਸ਼ਨ ਖੱਖ ਦੇ ਆਪਾਂ ਫੇਸਬੁੱਕ ਤੇ ਵੀ ਤੁਹਾਡੇ ਨਾਲ ਜੁੜ ਗਏ ਆ, ਤੇ ਦੇਖਦੇ ਆ ਜੀ ਕੀ ਹੋ ਰਿਹਾ। ਕਿਤੇ ਚਲ ਗਿਆ ਸਾਹਮਣੇ ਕਰ ਲਿਆ। ਲਓ ਦੋਸਤੋ ਸੈੱਟ ਹੋ ਗਿਆ, ਬੜੀ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਸਵਾਗਤ ਵੈਲਕਮ ਜੀ ਆਇਆਂ ਨੂੰ। ਤੇ ਲਓ ਜੀ ਆਪਾਂ ਫੇਸਬੁੱਕ ਤੇ ਲਾਈਵ ਹੋ ਗਏ, ਤੇ ਲਾਈਵ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਕਰ ਦਿੱਤਾ ਜੀ। ਤੇ ਕੀ ਹੋ ਗਿਆ ਥੋੜਾ ਜਿਹਾ ਉੱਪਰ ਥੱਲੇ ਹੋ ਗਿਆ ਕੰਮ, ਮਾੜਾ ਜਿਹਾ ਸੈੱਟ ਕਰ ਲੈਂਦੇ ਹੋ ਜਿੱਦਾਂ ਡਾਕਟਰ ਸਾਹਿਬ ਕਰਦੇ ਹੁੰਦੇ ਨਾ, ਸੈੱਟ ਕਰ ਲੈਂਦੇ ਹੋ ਮੈਨੂੰ ਮਾੜਾ ਜਿਹਾ, ਤੇ ਬਸ ਫਿਰ ਆਪਾਂ ਚੱਕ ਦਿੰਦੇ ਜੀ ਪ੍ਰੋਗਰਾਮ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਆਪਾਂ ਫੇਸਬੁੱਕ ਲਾਈਵ ਵੀ ਆ, ਤੇ ਪ੍ਰਵਾਸ ਰੇਡੀਓ ਵੀ ਚੱਲੀ ਜਾ ਰਿਹਾ, ਆ ਜਾਓ ਜੀ ਮਿਹਰਬਾਨੀ। ਚੀਮਾ ਸਾਹਿਬ ਆਵਾਜ਼ ਸੁਣ ਰਹੀ ਜੀ? ਚੀਮਾ ਸਾਹਿਬ ਜੀ, ਚੀਮਾ ਸਾਹਿਬ ਆਵਾਜ਼ ਨਹੀਂ ਆ ਰਹੀ, ਇਸ ਫੋਨ ਦੀ ਪ੍ਰੋਬਲਮ ਹੀ ਹੈ ਜੀ ਪਹਿਲਾਂ ਤੋਂ ਹੀ, ਪਤਾ ਨਹੀਂ। ਚਲੋ ਮੈਂ ਫਿਰ ਦੂਜੇ ਫੋਨ ਤੋਂ ਕਰਦਾ ਜੀ ਚੀਮਾ ਸਾਹਿਬ, ਇਹ ਤਾਂ ਪ੍ਰੋਬਲਮ ਹੀ ਖੜੀ ਹੋ ਗਈ। ਲਓ ਠੀਕ ਹੈ, ਓਕੇ ਜੀ। ਦੋਸਤੋ ਇਹ ਫੋਨ ਤੋਂ ਪਤਾ ਨਹੀਂ ਚੀਮਾ ਸਾਹਿਬ ਨੂੰ ਕਿਉਂ ਨਹੀਂ ਮਿਲਦਾ, ਤੇ ਆਪਾਂ ਇਹਨੂੰ ਇੰਨੇ ਕੁ ਨੂੰ ਫਿਨਿਸ਼ ਕਰ ਦਿੰਦੇ ਹਾਂ, ਗੱਲ ਨਹੀਂ ਬਣੀ। ਤੇ ਚੀਮਾ ਸਾਹਿਬ ਹੋਣਾ ਨੂੰ ਹੈਲੋ ਜੀ ਦੋਸਤੋ, ਹੋ ਗਿਆ ਵਟਸਐਪ ਤੇ ਲਾਲ ਸਿੰਘ ਚੀਮਾ ਸਾਹਿਬ। ਚੀਮਾ ਸਾਹਿਬ ਹੋਲਡ ਕਰਿਓ ਜੀ, ਉਹ ਫੋਨ ਤੇ ਮਸਲਾ ਹੀ ਹੈ ਜੀ। ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਦੂਜੇ ਫੋਨ ਤੋਂ ਤੁਹਾਨੂੰ ਕਾਲ ਕੀਤੀ, ਉਹ ਇਹਨਾਂ ਉਹਦੇ ਤੇ ਹਮੇਸ਼ਾ ਹੀ ਪਹਿਲਾਂ ਤੋਂ ਹੁੰਦਾ ਰਿਹਾ ਨਾ, ਇਹੋ ਕੁਛ ਹੈ ਡਿਫਰੈਂਸ ਹੈਗਾ ਮੈਨੂੰ ਸੀ, ਅੱਜ ਇਹਦੇ ਕਰਕੇ ਦੇਖਦੇ ਹਾਂ। ਤੇ ਚਲੋ ਕਰੋ ਚਾਲੂ, ਤੇ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਖਾਕ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਸਲਾਮ ਅਦਾਬ ਸਤਿ ਸ੍ਰੀ ਅਕਾਲ, ਤੇ ਆਪਣੇ ਜਿਹੜੀ ਟੀਮ ਦੇ ਮੈਂਬਰ ਹੈਗੇ ਆ ਜਿਹੜੇ ਪਹਿਲਾਂ ਰਹਿ ਚੁੱਕੇ ਆ ਔਰ ਗਾਹਾਂ ਆਉਣ ਵਾਲੇ ਆ ਉਹਨਾਂ ਨੂੰ ਵੀ, ਔਰ ਉਹ ਸਾਰੇ ਸੱਜਣਾਂ ਦਾ ਇਸ ਖਬਰਸਾਰ ਦੇ ਪ੍ਰੋਗਰਾਮ ਦੇ ਵਿਚ ਸਵਾਗਤ ਆ
0: ਜੀ।
1: ਤੇ ਖਾਕ ਸਾਹਿਬ ਜੀ ਸੁਨੇਹੇ ਆਪਾਂ ਇੱਕ ਦੋ ਪੜ੍ਹ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਜਿਹੜੇ ਆਪਾਂ ਨੂੰ ਤੁਹਾਨੂੰ ਪਤਾ ਪਈ ਬਹੁਤ ਸੱਜਣ ਜਿਹੜੇ ਹੈਗੇ ਆ ਬੜੇ ਡੂੰਘੇ ਲਿਖਾਰੀ ਆ ਉਹ, ਤੇ ਉਹਨਾਂ ਦੇ ਸੁਨੇਹੇ ਵਧੀਆ ਵਧੀਆ ਆਉਂਦੇ ਰਹਿੰਦੇ ਆ। ਤੇ ਇਹਦੇ ਨਾਲ ਇੱਕ ਸੁਨੇਹਾ ਖਾਕ ਸਾਹਿਬ ਜੀ ਆਪਣੇ ਕੋਲ ਆਇਆ, ਉਹ ਕਹਿੰਦੇ ਆ ਮੈਨੂੰ ਉਦਾਸ ਰਹਿਣ ਦਿਓ।
0: ਅੱਛਾ ਜੀ।
1: ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਤੇ ਪਾਸ ਰਹਿਣ ਦਿਓ, ਰੂਹ ਵਿਚ ਵਸਦੇ ਨੇ ਉਹ
0: ਜੀ,
1: ਰੂਹਾਂ ਚ ਵਾਸ ਰਹਿਣ ਦਿਓ।
0: ਅੱਛਾ ਜੀ।
1: ਮੈਨੂੰ ਉਦਾਸ ਰਹਿਣ ਦਿਓ, ਯਾਦਾਂ ਦੀ ਤਾਰ ਉਸ ਨਾਲ ਜੁੜੀ, ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੱਲ ਹੈ ਮੁੜੀ, ਤੋੜੋ ਨਾ ਸਾਨੂੰ ਕੋਈ ਨਹੁੰ ਤੇ ਮਾਸ ਰਹਿਣ ਦਿਓ, ਮੈਨੂ ਯਾਦਾਂ ਦੀ ਮੈਨੂੰ ਉਦਾਸ ਰਹਿਣ ਦਿਓ।
0: ਜੀਮਾ ਸਾਹਿਬ ਇੱਕ ਸੈਕਿੰਡ ਜੀ, ਸਤਿ ਸ੍ਰੀ ਅਕਾਲ ਦੋਸਤੋ, ਆਪਾਂ ਲਾਈਵ ਵੀ ਚਾਲੂ ਹੋ ਗਏ, ਸ਼ੁਕਰੀਆ ਧੰਨਵਾਦ। ਸੋ ਫੇਸਬੁੱਕ ਤੇ ਲਾਈਵ ਵੀ ਹੈ, ਪ੍ਰਵਾਸ ਰੇਡੀਓ ਤੇ ਵੀ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜੇ ਆ ਤੇ ਉਹਨਾਂ ਦੇ ਕੋਲੋਂ ਆਪਾਂ ਅੱਜ ਖਬਰਾਂ ਦਾ ਪ੍ਰੋਗਰਾਮ ਵੀ ਨਾਲ ਸੁਣਦੇ। ਜੀ ਚੀਮਾ ਸਾਹਿਬ ਆਓ ਜੀ।
1: ਜੀ ਆ ਦੁਬਾਰਾ ਪੜ੍ਹਦੇ ਆ ਕਵਿਤਾ ਕਿ
0: ਨਹੀਂ? ਦੇਖ ਲਓ, ਪੜ੍ਹਨਾ ਤੇ ਪੜ੍ਹ ਦਿਓ ਜੀ, ਕੋਈ ਗੱਲ ਨੀ, ਜਿੱਦਾਂ ਤੁਹਾਡੀ ਇੱਛਾ
1: ਜੀ। ਉਹ ਕਹਿੰਦੇ ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਦੇ ਪਾਸ ਰਹਿਣ ਦਿਓ।
0: ਅੱਛਾ ਜੀ।
1: ਰੂਹ ਵਿਚ ਵਸਦੇ ਨੇ ਉਹ, ਰੂਹਾਂ ਚ ਵਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੈਲ ਹੈ ਮੁੜੀ, ਵੱਲ ਹੈ ਮੁੜੀ, ਨੌਂ ਤੇ ਮਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ, ਲੋਕਾਂ ਨੂੰ ਲੱਗਦਾ ਏ ਪਿਆਰ ਤਮਾਸ਼ਾ, ਤੁਰਦੀ ਫਿਰਦੀ ਮਰ ਜਾਣੇ ਦਰਦੀ ਨੂੰ, ਲੋਕੋ ਲਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਤੇ ਲਿਖਣ ਵਾਲੇ ਸੱਜਣ ਜਿਹੜੇ ਉਹ ਕਹਿੰਦੇ ਆ ਵੀ ਸੰਜੋਗੀ ਸਹਿਯੋਗ ਜਿਹਨਾਂ ਨੇ ਦਿੱਤਾ, ਅਮਰੀਕ ਤਲਵੰਡੀ, ਬਾਬਾ ਨਾਜ਼ਮੀ, ਡਾਕਟਰ ਦਰਸ਼ਨ ਆਸ਼ਕ, ਡਾਕਟਰ ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ, ਇਹਨਾਂ ਸੱਜਣਾਂ ਨੇ ਇਹ ਸੁਨੇਹਾ ਖਕਸਾ ਜੀ ਭੇਜਿਆ ਆਪਾਂ ਨੂੰ। ਤੇ ਸੁਨੇਹੇ ਕਈ ਸੱਜਣ ਖਕਸਾ ਜੀ ਬਹੁਤ ਹੀ ਵਧੀਆ ਲਿਖਦੇ ਆ, ਤੇ ਛੋਟੇ ਛੋਟੇ ਸੁਨੇਹੇ ਵੀ ਲਿਖਦੇ ਆ, ਕਈ ਵੱਡੇ ਵੀ ਲਿਖਦੇ ਆ। ਤੇ ਇਹਦੇ ਵਿਚ ਇਕ ਹੋਰ ਦੋ ਛੋਟੇ ਛੋਟੇ ਸੁਨੇਹੇ ਉਹ ਵੀ ਪੜ੍ਹ ਦਿੰਦੇ ਆ। ਦੇਸ਼ ਤੋਂ ਵੀ ਸਮਾਜ ਵਿਰੋਧੀ, ਗਿਆਨ ਵਿਹੂਣੇ ਅਤੇ ਅੰਨੇ ਬੋਲੇ ਦ੍ਰਿਸ਼ਟੀਹੀਣ ਲੋਕ ਵੀ ਉਜਾਗਰ ਯੋਗਤਾਵਾਂ ਰੱਖਦੇ, ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਘੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ ਹੈ। ਬੜੀ ਵਧੀਆ ਗੱਲ ਲਿਖੀ ਆ ਖਕ ਸਾਹਿਬ ਜੀ। ਉਹ ਕਹਿੰਦੇ ਲੱਗਦੇ ਤਾਂ ਸਾਰੇ ਇਕੋ ਜਿਹੇ ਹੀ ਆ, ਦੇਸ਼ ਧਰੋਹੀ ਹੋਣ ਜਾਂ ਸਮਾਜ ਵਿਰੋਧੀ ਹੋਣ, ਗਿਆਨ ਵਿਹੂਣੇ ਹੋਣ ਤੇ ਅੰਨੇ ਬੋਲੇ ਦ੍ਰਿਸ਼ਟੀਕੋਣ ਜਿਹੜੇ ਲੋਕਾਂ ਦਾ ਹੈਗਾ ਆ, ਉਹ ਵੀ ਉਜਾਗਰ ਯੋਗਤਾਵਾਂ ਰੱਖਦੇ ਆ, ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਕੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ। ਕਿਆ ਬਾਤ ਆ ਖਕ ਸਾਹਿਬ ਜੀ, ਜਦੋਂ ਅਸਲੀਅਤ ਸਾਹਮਣੇ ਆਉਂਦੀ ਆ ਉੱਥੇ ਪਤਾ ਲੱਗਦਾ,
0: ਪਤਾ ਲੱਗਦਾ ਕਿ ਬੰਦਾ ਕਿਹੜੇ ਪਾਣੀ ਚ
1: ਕਿੱਥੇ। ਹਾਂਜੀ, ਅਗਲਾ ਸੁਨੇਹਾ ਆਪਣੇ ਕੋਲ ਹੈਗਾ ਜੀ, ਸੰਗੀਤ ਸੁਣਨਾ, ਖੇਡ ਗਰਾਊਂਡ ਵਿਚ ਜਾਣਾ, ਸਪੋਰਟ ਖੇਡਣਾ, ਦੌੜਨਾ, ਕੁੱਦਣਾ, ਕੁਦਰਤ ਨਾਲ ਗੱਲਬਾਤ ਕਰਨਾ, ਦੂਰ ਦੇਖਣਾ, ਅਨੁਭਵੀ ਅਤੇ ਹਾਂ ਪੱਖੀ ਸੁਭਾਅ ਵਾਲਾ ਵਿਅਕਤੀ ਅਕਸਰ ਖੁਸ਼ ਤੇ ਅਰੋਗ ਰਹਿੰਦਾ ਹੈ। ਕਿਆ ਬਾਤ ਆ ਖਕ ਸਾਹਿਬ ਜੀ। ਔਰ ਆਹ ਜੇ ਗੁਣ ਤੁਹਾਡੇ ਚ ਹੈਗੇ ਆ, ਤੁਹਾਡੇ ਦਿਮਾਗ ਦੇ ਉੱਤੇ ਠੀਕ ਆ, ਜਦੋਂ ਜਿੱਦਾਂ ਖਕ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ, ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵੱਧਦੀ ਜਾਂਦੀ ਆ, ਓਦਾਂ ਓਦਾਂ ਜਿਹੜੀਆਂ ਸਰੀਰਕ ਮੁਸੀਬਤਾਂ ਤੁਹਾਨੂੰ ਆਉਣੀਆਂ ਹੀ ਆ, ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ।
0: ਬਿਲਕੁਲ,
1: ਉਹਨਾਂ ਨੂੰ ਰੋਕ ਨਹੀਂ ਸਕਦੇ, ਪਰ ਆਪਾਂ ਉਹਨਾਂ ਨੂੰ ਲਿਮਿਟ ਵਿਚ ਰੱਖ ਸਕਦੇ ਹਾਂ।
0: ਜੀ ਜੀ ਬਿਲਕੁਲ।
1: ਜੇ ਖਾਣਾ ਸੋਧ ਕੇ ਕਰੀਏ ਤੇ ਥੋੜੀ ਜਿਹੀ ਐਕਸਰਸਾਈਜ਼ ਤੇ ਆਸੇ ਪਾਸੇ ਦਾ ਖਿਆਲ ਰੱਖੀਏ ਤੇ ਆਪਣਾ ਵਾਤਾਵਰਣ ਆ ਜਿਹੜਾ ਸਾਫ਼ ਸੁਥਰਾ ਰੱਖੀਏ ਤੇ ਆਪਾਂ ਜਿਹੜਾ ਆ ਕਾਫੀ ਉਮਰ ਤੱਕ ਕਰਿਆ ਜਿਹੜੇ ਉਹ ਤੰਦਰੁਸਤ ਜਿਹੜੇ ਵੀ ਰਹਿ ਸਕਦੇ ਆ। ਔਰ ਇਹ ਖਕ ਸਾਹਿਬ ਜੀ, ਮੈਂ ਆਪਣਾ ਜਿਹੜਾ ਬਚਪਨ ਦਾ ਤਜਰਬਾ ਆ ਉਹਨੂੰ ਮੁੱਖ ਰੱਖਦਾ ਹੋਇਆ ਕਹਿ ਰਿਹਾ, ਕਿਉਂਕਿ ਉਹ ਲੋਕ ਬਿਮਾਰ ਹੁੰਦੇ ਹੀ ਨਹੀਂ ਸੀ। ਬਹੁਤ ਪਿੰਡਾਂ ਦੇ ਵਿਚ ਜਿਹੜੇ ਸਾਡੇ ਬਜੁਰਗ ਸੀਗੇ ਉਹ ਕਦੇ ਬਿਮਾਰ ਦੇਖੇ ਨਹੀਂ ਸੀ, ਉਹ ਬਿਮਾਰ ਉਦੋਂ ਹੀ ਹੁੰਦੇ ਸੀ ਜਦੋਂ ਤੋਂ ਰੱਬ ਦਾ ਸੱਦਾ ਆਉਂਦਾ ਸੀਗਾ।
0: ਬਿਲਕੁਲ ਬਿਲਕੁਲ, ਸੱਚੀ ਗੱਲ ਆ, ਸੱਚੀ।
1: ਤੇ ਅੱਗੇ ਜਾ ਕੇ ਉਹ ਲਿਖਦੇ ਆ, ਕਹਿੰਦੇ ਦੁੱਖ ਸੁੱਖ ਦੀ ਸਾਂਝ ਭਾਵਨਾ ਮਨੁੱਖ ਦੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੀ ਹੈ ਅਤੇ ਰਾਹ ਦਿਖਾਉਂਦੀ ਹੈ। ਖਕ ਸਾਹਿਬ ਜੀ, ਕਿਆ ਵਧੀਆ ਲਾਈਨਾਂ ਉਹਨਾਂ ਨੇ ਲਿਖੀਆਂ। ਤੇ ਇਹ ਲਿਖੀਆਂ ਆਪਣੇ ਸੱਜਣ ਮਨਮੋਹਨ ਪੂਨੀ ਸਾਹਿਬ ਨਿਊਯਾਰਕ ਤੋਂ ਉਹਨਾਂ ਨੇ ਲਿਖੀਆਂ ਜੀ, ਬਹੁਤ ਵਧੀਆ ਲਿਖਦੇ ਆ ਇਹ। ਤੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਖਕ ਸਾਹਿਬ ਜੀ, ਉਹ ਹੈਗਾ ਵੋ ਦੇ ਤੋ ਸ਼ੁਕਰ ਉਸਕਾ, ਵੋ ਦੇ ਤੋ ਸ਼ੁਕਰ ਉਸਕਾ, ਨਾ ਦੇ ਤੋ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਸ ਫੈਸਲੋ ਪੇ ਕੋਈ ਸਵਾਲ ਨਹੀਂ। ਕਿਹਾ ਬਾਤ ਆ ਖਕ ਸਾਹਿਬ ਜੀ, ਦੁਨੀਆਂ ਦੇ ਵਿਚ ਲੋਕ ਹੈ ਜਿਹੜੇ ਥੋੜੀਆਂ ਥੋੜੀਆਂ ਪੰਕਤੀਆਂ ਦੇ ਵਿਚ ਖਕ ਸਾਹਿਬ ਜੀ ਬਹੁਤ ਕੁਛ ਲਿਖ ਦਿੰਦੇ ਆ। ਤੇ ਆਪਾਂ ਹੁਣ ਤੁਰਦੇ ਆ ਖਕ ਸਾਹਿਬ ਜੀ ਖਬਰਸਾਰ ਵੱਲ,
0: ਆਪਾਂ ਲਾਈਵ ਵੀ ਹੋਏ ਆ ਤੇ ਏਦਾਂ ਕਰਿਓ ਕਿ ਖਬਰਾਂ ਨੂੰ ਜੇ ਜਿੰਨੀਆਂ ਵੀ ਹੈਗੀਆਂ ਥੋੜੀਆਂ ਜਾਂ
1: ਆਪਣੇ ਕੋਲ ਅੱਜ ਸੰਖੇਪ ਦੀਆਂ ਖਬਰਾਂ ਸਾਰੀਆਂ ਲੰਬੀਆਂ ਨਹੀਂ ਹੈਗੀਆਂ।
0: ਠੀਕ ਹੈ, ਸ਼ਾਰਟਕਟ ਦੇ ਵਿੱਚ ਹੀ ਖਬਰ ਨੂੰ ਕਰਦੇ ਹੋ, ਆਪਣਾ ਅੱਧਾ ਘੰਟਾ ਜਿਹੜਾ ਅੱਧਾ ਕਿ 20 ਮਿੰਟ ਰਹਿ ਗਏ ਆਪਣੇ ਕੋਲ ਨਾ।
1: ਹਾਂਜੀ ਕੋਈ ਗੱਲ ਨੀ, ਆਪਾਂ ਦਵਾਲਾ ਪੜ੍ਹ ਦੇਣੀਆਂ ਖਾਕ ਸਾਹਿਬ ਜੀ। ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ, 8 ਯੂਰੋਪੀਅਨ ਦੇਸ਼ ਜਿਹੜੇ ਸੀਗੇ ਖਾਕ ਸਾਹਿਬ ਜੀ, ਇਹਨਾਂ ਦੇ ਉੱਤੇ ਟੈਰਿਫ ਲਗਾਉਣ ਦੀ ਗੱਲਬਾਤ ਟਰੰਪ ਸਾਹਿਬ ਨੇ ਸ਼ੁਰੂ ਕਰ ਲਈ ਸੀ, ਕਿਉਂਕਿ ਉਹਨਾਂ ਲੋਕਾਂ ਨੇ 8 ਦੇਸ਼ਾਂ ਨੇ ਜਿਹੜਾ ਆ, ਜਦੋਂ ਟਰੰਪ ਸਾਹਿਬ ਨੇ ਗ੍ਰੀਨਲੈਂਡ ਹੜੱਪਣ ਦਾ ਮਾਮਲਾ ਅਪਣਾਇਆ ਸੀਗਾ, ਤੇ ਉਹਦੇ ਵਿੱਚ ਉਹ 8 ਦੇਸ਼ਾਂ ਨੇ ਜਿਹੜਾ ਉਹ ਕਹਿੰਦੇ ਸੀ ਭਈ ਨਹੀਂ ਅਸੀਂ ਇਹ ਨਹੀਂ ਕਰ ਲੈਣਾ, ਉਹਨਾਂ ਦੇ ਉੱਤੇ ਟਰੰਪ ਸਾਹਿਬ ਨੇ ਕਹਿ ਦਿੱਤਾ ਸੀਗਾ ਕਿ 1 ਫਰਵਰੀ ਤੋਂ ਉਹਨਾਂ ਦੇ ਉੱਤੇ 10% ਆ ਜਿਹੜਾ 10 ਜਾਂ 15 ਸੀਗਾ ਮੇਰਾ ਖਿਆਲ ਆ, ਲਾ ਦੇਣਾ ਜਿਹੜਾ ਟੈਰਿਫ ਲਾ ਦੇਣੇ ਆ, ਤੇ ਉਹ ਕਹਿੰਦੇ ਸੀ ਜੇ ਉਹ ਫੇਰ ਵੀ ਨਾ ਸੂਤ ਆਏ ਤਾਂ ਫੇਰ 1 ਜੂਨ ਤੋਂ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਹੈਗਾ 25% ਟੈਰਿਫ ਜਿਹੜਾ ਵਧਾ ਕੇ ਕਰ ਦਿੱਤਾ ਜਾਊਗਾ। ਤੇ ਪਰ ਹੁਣ ਖਾਕ ਸਾਹਿਬ ਜੀ ਇਹ ਮਾਮਲਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ, ਤੁਹਾਨੂੰ ਪਤਾ ਡੈਵੋਸ ਸ਼ਹਿਰ ਦੇ ਵਿੱਚ, ਉੱਥੇ ਫਿਰ ਨਾਟੋ ਨਾਲ ਹੋਈ ਗੱਲਬਾਤ ਵਿੱਚ ਫਿਰ ਵੀ ਟਰੰਪ ਜਿਹੜੇ ਸੀਗੇ ਉਹਨਾਂ ਨੇ ਇਹ ਜਿਹੜਾ ਪੂਰੀ ਖੁੱਲ ਕੇ ਤਾਂ ਗੱਲਬਾਤ ਨਹੀਂ ਕੀਤੀ ਮੈਂ ਕੀ ਕਰਨਾ, ਪਰ ਇੰਨਾ ਕੁ ਜ਼ਰੂਰ ਆ ਜਿਹੜਾ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਨਾਟੋ ਦੇ ਜਨਰਲ ਸੈਕਟਰੀ ਮਾਰਕ ਰੂਟ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਸ਼ਾਇਦ ਇਹ ਜਿਹੜਾ ਮਾਮਲਾ ਆ ਟੈਰਿਫ ਲਾਉਣ ਦਾ ਉਹ ਹਾਲ ਦੀ ਘੜੀ ਟਲ ਗਿਆ, ਉਹਨਾਂ ਨੇ ਕੋਈ ਪ੍ਰੋਮਿਸ ਨਹੀਂ ਕੀਤਾ ਪਰ ਉਹ ਕਹਿੰਦੇ ਹਾਲ ਦੀ ਘੜੀ ਆ ਜਿਹੜਾ ਮੈਂ ਇਹਨੂੰ ਰੋਕ ਰਿਹਾ।
0: ਇਹ ਟਰੰਪ ਸਾਹਿਬ ਇਹੋ ਜਿਹੇ ਫੈਸਲੇ ਮਿੰਟਾਂ ਚ ਕਰ ਦਿੰਦੇ ਫਿਰ ਪਿੱਛੇ ਵੀ ਹਟ ਜਾਂਦੇ ਆ, ਕੋਈ ਸਮੇਂ ਤੋਂ ਬਾਹਰ ਆ ਕੇ।
1: ਹਾਂਜੀ ਹਾਂਜੀ ਉਹ
0: ਸਾਰੇ ਫੈਸਲੇ ਤਾਂ ਹੋ ਰਿਹਾ 100%, 50% ਇੰਡੀਆ ਨਾਲ ਵੀ ਉਹ ਮੁੜ ਕੇ ਬੈਕਅਪ।
1: ਬਿਲਕੁਲ ਬਿਲਕੁਲ ਬਿਲਕੁਲ, ਖਾਕ ਸਾਹਿਬ ਜੀ ਇਹ ਸੋਚੇ ਛੱਡਦੇ ਆ, ਪਰ ਖਾਕ ਸਾਹਿਬ ਜੀ ਇਹ ਜੇ ਤਾਂ ਆਪਾਂ ਪੋਲੀਟਿਕਸ ਦੇ ਵਿੱਚ ਲਈਏ, ਕਿਉਂਕਿ ਪੋਲੀਟੀਸ਼ਨ ਸਾਰੇ ਝੂਠ ਬੋਲਦੇ ਹੁੰਦੇ ਆ, ਉਹ ਦੂਜੇ ਨੂੰ ਡਰਾਵਾ ਦੇ ਕੇ ਧਮਕਾ ਕੇ ਕਹਿ ਦੇਣਾ ਚੱਲ ਨਹੀਂ ਕਰਦੇ ਏਦਾਂ ਕਰ ਲੈਂਦੇ ਹੁੰਦੇ ਆ। ਤੇ ਪਰ ਖਾਕ ਸਾਹਿਬ ਜੀ ਇਹਦੇ ਨਾਲ ਹੁਣ ਟਰੰਪ ਜੀ ਨੂੰ ਸ਼ਾਇਦ ਇਸ ਗੱਲ ਦਾ ਉਹ ਇਸ ਗੱਲ ਬਾਰੇ ਕਦੇ ਨਹੀਂ ਸੋਚਦੇ, ਪਰ ਜਦੋਂ ਤੁਸੀਂ ਕਿਸੇ ਦੇ ਖਿਲਾਫ਼ ਇੱਕ ਗੱਲ ਕਹਿ ਕੇ ਮੁੜੇ ਆਉਂਦੇ ਆ, ਉਹਦੇ ਵਿੱਚ ਜਿਹੜਾ ਉਹ ਤੁਹਾਡਾ ਵਿਰੋਧੀ ਆ ਨਾ, ਜਿਹਦੇ ਵਿਰੁੱਧ ਤੁਸੀਂ ਗੱਲ ਕੀਤੀ ਆ, ਉਹਨੂੰ ਫਿਰ ਇੱਕ ਤਾਂ ਉਹਦਾ ਯਕੀਨ ਟੁੱਟ ਜਾਂਦਾ ਭਈ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਆ, ਤੇ ਦੂਸਰੀ ਗੱਲ ਖਾਕ ਸਾਹਿਬ ਜੀ ਇਹ ਵੀ ਆ ਕਿ ਉਹ ਫਿਰ ਉਹਨਾਂ ਦੇ ਮਨ ਦੇ ਵਿੱਚ ਰਹਿੰਦੀ ਆ ਭਈ ਯਾਰ ਇਹਦਾ ਕੀ ਪਤਾ ਕਦੋਂ ਇਹਨੇ ਕਰ ਦੇਣਾ, ਤਾਂ ਆਪਾਂ ਤਿਆਰੀ ਤਾਂ ਰੱਖੀਏ ਘੱਟੋ ਘੱਟ, ਹੈਨਾ। ਸੋ ਇਹ ਵੀ ਆ ਜਿਹੜੀ ਇਹ ਕਮੀਆਂ ਪੇਸ਼ੀਆਂ ਵੀ ਜਿਹੜੀਆਂ ਉਹ ਹੈਗੀਆਂ ਆ ਇਹਦੇ ਵਿੱਚ। ਤੇ ਇਸੇ ਤਰ੍ਹਾਂ ਦੀ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ, ਉਹ ਕਹਿੰਦੇ ਵੀ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਟਰੰਪ ਦੁਆਰਾ ਜਿਹੜੇ ਸੀਗੇ ਫੈਡਰਲ ਰਿਜ਼ਰਵ ਦੇ ਗਵਰਨਰ ਅਲੀਸਾ ਕੁੱਕ, ਇਹਨੂੰ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਕਹਿੰਦੇ ਸੀ ਚੱਲ ਜਾ ਕਰ ਨੂੰ ਤੂੰ ਹੀ ਕਾਬਲ ਹੈਗੀ, ਤੇ ਪਰ ਇਹ ਜਿਹੜੀ ਅਲੀਸਾ ਕੁੱਕ ਸੀਗੀ ਇਹਨੂੰ ਫਾਇਰ ਕਰਨ ਦਾ ਜਿਹੜਾ ਮਾਮਲਾ ਸੀਗਾ ਟਰੰਪ ਸਾਹਿਬ ਨੇ, ਪਰ ਉਹ ਜਿਹੜੀ ਆ ਜੱਜ ਸਾਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਨਹੀਂ ਭਾਈ ਇਹ ਨੀ ਤੂੰ ਕਰ ਸਕਦਾ, ਕਿਉਂਕਿ ਇਹ ਜਿਹੜੀ ਆ ਇਹ ਜਿਹੜੀ ਹੈਗੀ ਆ ਸੈਂਟਰਲ ਬੈਂਕ ਆ ਇਹ ਰਾਜਨੀਤਿਕ ਆਗੂ ਆ ਜਿਹੜੇ ਉਹਨਾਂ ਦੇ ਉੱਪਰ ਦੀਆਂ ਜਾਣੀ ਕਿ ਉਹਨਾਂ ਤੋਂ ਆਜ਼ਾਦ ਆ, ਇਹਦੇ ਉੱਤੇ ਕੋਈ ਰਾਜਨੀਤਿਕ ਆਗੂ ਆ ਜਿਹੜਾ ਉਹ ਇਹਦੇ ਫੈਸਲੇ ਨਹੀਂ ਲੈ ਸਕਦਾ। ਸੋ ਇਹ ਜੱਜ ਸਾਹਿਬਾਂ ਨੇ ਕਹਿ ਦਿੱਤਾ ਕਿ ਇਹ ਜਿਹੜਾ ਸਿਲਸਿਲਾ ਭਾਈ ਇਹਨੂੰ ਹੱਥ ਨਾਲ ਲਾ ਤੂੰ ਇਹ ਨੀ ਤੂੰ ਕਰ ਸਕਦਾ, ਤੇ ਇਹਦੇ ਨਾਲ ਫਿਰ ਜਿਹੜੀ ਉਹ ਸੈਂਟਰਲ ਬੈਂਕ ਹੈਗੀ ਆ ਉਹ ਕਹਿੰਦੇ ਭਾਈ ਰਾਜਨੀਤਿਕ ਜਿਹੜਾ ਆਗੂ ਹੈਗੇ ਆ ਉਹਨਾਂ ਤੋਂ ਇਹ ਆਜ਼ਾਦ ਆ, ਉਹਨਾਂ ਦਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ, ਉਹ ਕੁਛ ਨਹੀਂ ਕਰ ਸਕਦੇ। ਸੋ ਜੱਜ ਸਾਹਿਬਾਂ ਨੇ ਜਿਹੜਾ ਉਹ ਫੈਸਲਾ ਆਪਣਾ ਦੇ ਦਿੱਤਾ, ਤੇ ਹੁਣ ਟਰੰਪ ਸਾਹਿਬ ਅੱਗੇ ਜਾ ਕੇ ਦੇਖੋ ਅਪੀਲ ਅਪੂਲ ਕਰਨਗੇ ਜਾਂ ਫਿਰ ਚੁੱਪ ਹੀ ਕਰ ਜਾਣਗੇ ਜਿੱਦਾਂ ਬਾਕੀ ਮਸਲਿਆਂ ਦੇ ਵਿੱਚ ਹੁੰਦੇ ਆ। ਤੇ ਇਹ ਸੀਗੀ ਇਹ ਗੱਲਬਾਤ, ਤੇ ਇਸ ਤੋਂ ਅੱਗੇ ਖਾਕ ਸਾਹਿਬ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਅਪੀਲ ਕੋਰਟ ਵੱਲੋਂ ਜਿਹੜੀ ਆਈਸ ਦੁਆਰਾ ਕੀਤੀਆਂ ਜਾ ਰਹੀਆਂ ਹੁਲੜਵਾਦੀਆਂ ਜਿਹੜੀਆਂ ਉਹ ਖਾਕ ਸਾਹਿਬ ਜੀ ਦੇਖੋ ਕੀ ਹਾਲਾਤ ਕੀਤੇ ਪਏ ਆ। ਅੱਛਾ ਇਹ ਮੈਂ ਨਿਊਜ਼ ਜੇ ਕੱਢ ਕੇ ਦਿੱਤੀ, ਇਹਦੇ ਵਿੱਚ ਥੋੜੀ ਜਿਹੀ ਆਪਾਂ ਹੋਰ ਵੀ ਡਿਸਕਸ ਕਰਨੀ ਆ, ਜਿਹੜੀ ਇਹ ਖਬਰ ਦੇ ਵਿੱਚ ਤਾਂ ਨਹੀਂ ਆਈ ਪਰ ਆਪਾਂ ਪਰਸਨਲ ਤੌਰ ਤੇ ਉਹ ਕਰਾਂਗੇ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਪਿਛਲੇ ਜਿਹੜੇ ਆ ਲਾਇਸੈਂਸ ਅੰਡਰ ਕਵਰ, ਹਾਂ ਹੁਣ ਜਿਹੜੀਆਂ ਇਹ ਖਾਕ ਸਾਹਿਬ ਜੀ ਹੁਣ ਮਸਲਾ ਇੱਥੇ ਵਿਗੜਦਾ ਜਾ ਰਿਹਾ ਲੱਗਦਾ ਮੈਨੂੰ, ਕਿਉਂਕਿ ਇਹ ਜਿਹੜੇ ਆਇਸ ਦੇ ਏਜੰਟ ਆ ਖਾਕ ਸਾਹਿਬ ਜੀ ਇਹਨਾਂ ਦੇ ਕੋਲ ਜਿਹੜੀਆਂ ਤਾਰਾਂ ਇਹ ਚਲਾਉਂਦੇ ਉਹ ਵੀ ਉਹਨਾਂ ਦੇ ਉੱਤੇ ਕੋਈ ਨਿਸ਼ਾਨੀ ਨਹੀਂ ਹੁੰਦੀ, ਕਹਿੰਦਾ ਲਾਇਸੈਂਸ ਪਲੇਟਾਂ ਜਿਹੜੀਆਂ ਆਮ ਪਬਲਿਕ ਵਾਲੀਆਂ ਹੁੰਦੀਆਂ ਆ ਜਿਨ੍ਹਾਂ ਦੇ ਵਿਹਲ ਚੋਂ ਜਾਂਦੇ ਆ, ਤੇ ਆਪਣੇ ਮੂੰਹ ਮਾਂ ਵੀ ਉਹਨਾਂ ਦੇ ਟਕੇ ਹੁੰਦੇ ਆ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ, ਉਹ ਸਾਰਾ ਕੁਛ ਜਿਹੜਾ ਇਹ ਮਸਲਾ ਜਿਹੜਾ ਹੈਗਾ ਇੱਦਾਂ ਦਾ, ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਆ ਉਹ ਜਿਹੜੀਆਂ ਵਿਰੋਧੀ ਤੁਹਾਨੂੰ ਪਤਾ ਪਈ ਆ ਉਹ ਪਾਰਟੀਆਂ ਹੁੰਦੀਆਂ ਆ ਉੱਥੋਂ ਦੇ ਗਵਰਨਰ ਵਗੈਰਾ ਜਿਹੜੇ ਹੈਗਾ ਗਵਰਨਰ ਤੇ ਮੇਅਰ ਉਸ ਟਾਊਨ ਦਾ ਮਿਨੀਆਪੋਲਿਸ ਦਾ ਉਹਨੇ ਇਹ ਕੋਰਟ ਦੇ ਵਿੱਚ ਦਿੱਤਾ ਸੀਗਾ ਵੀ ਇਹਦੇ ਤੇ ਰੋਕਥਾਮ ਲਾਈ ਜਾਵੇ ਪਰ ਜਿਹੜੀ ਜਿਹਨੂੰ ਉਹਨਾਂ ਨੇ ਕਿਹਾ ਸੀ ਇਹ ਅਬਿਊਜ ਆਫ ਪਾਵਰ ਆ ਤੁਹਾਡੇ ਕੋਲ ਜਿਹੜੀ ਤਾਕਤ ਆ ਉਹਦਾ ਗਲਤ ਇਸਤੇਮਾਲ ਹੋ ਰਿਹਾ ਆ ਤੇ ਪਰ ਹੁਣ ਇਹ ਖਾਕ ਸਾਹਿਬ ਜੀ ਅੱਠਵਾਂ ਜਿਹੜਾ 8th US ਸਰਕਟ ਕੋਰਟ ਆ ਉਹਨਾਂ ਨੇ ਕਹਿਤਾ ਭਈ ਨਹੀਂ ਇਹ ਜਾਇਜ਼ ਹੈ ਔਰ ਇਹ ਇਸੇ ਤਰ੍ਹਾਂ ਹੁੰਦਾ ਰਹੇਗਾ ਉਹ ਜੋ ਮਰਜ਼ੀ ਕਰ ਸਕਦੇ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਕਹਾਣੀ ਆ ਜਿਹੜੀ ਸਾਰੀ ਉਹ ਮਿਨੀਸੋਟਾ ਸੂਬੇ ਦੇ ਜਿਹੜਾ ਮਿਨੀਆਪੋਲਿਸ ਸ਼ਹਿਰ ਹੈਗਾ ਉਹਦੇ ਵਿਚ ਜਿੰਨੀਆਂ ਕਾਰਵਾਈਆਂ ਤੁਹਾਨੂੰ ਪਤਾ ਉਹ ਇੱਕ ਔਰਤ ਮਾਰ ਦਿੱਤੀ ਉਹਦੇ ਤੇ ਹੋਰ ਵੀ ਬਰੀਕੀਆਂ ਕੀਤੀਆਂ ਉਹ ਕਿਸੇ ਨੂੰ ਇੱਕ ਉਹ ਬੰਦਾ ਸੀਗਾ ਖਾਕ ਸਾਹਿਬ ਜੀ ਉਹਦੇ ਘਰ ਦੇ ਵਿਚੋਂ ਸੁੱਤਾ ਪਿਆ ਸੀ ਉਹਨੂੰ ਅੰਡਰਵੇਅਰ ਉਹਨੂੰ ਕੋਈ ਕੱਪੜਾ ਵੀ ਨੀ ਪਾਉਣ ਦਿੱਤਾ ਨਾ ਉਹਨੂੰ ਆਈ ਡੀ ਵੀ ਕਹਿੰਦਾ ਮੈਂ ਇੱਥੇ ਦਾ ਸਿਟੀਜ਼ਨ ਆ ਉਹਦਾ ਕੁਛ ਨੀ ਉਹਨਾਂ ਨੇ ਸੁਣਿਆ ਚੁੱਪ ਕਰਕੇ ਉਸੇ ਤਰ੍ਹਾਂ ਅੰਡਰਵੇਅਰ ਦੇ ਵਿੱਚ ਉਹਨੂੰ ਬਾਹਰ ਲੈ ਗਿਆ ਤੇ ਬਾਹਰ ਬਰਸ ਖੜਾ ਛੱਡਿਆ ਤੇ ਫੇਰ ਕਿੰਨੇ ਚਿਰ ਬਾਅਦ ਉਹਨੂੰ ਉਹ ਆਈ ਡੀ ਉਹਦੇ ਘਰਦਿਆਂ ਨੂੰ ਕਿਹਾ ਵੀ ਲਿਆ ਉੱਥੇ ਦੇਖ ਕੇ ਫੇਰ ਉਹਨੂੰ ਖਾਕ ਸਾਹਿਬ ਛੱਡਿਆ ਗਿਆ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ
0: ਚੀਮਾ ਸਾਹਿਬ ਜਿਹੜੀਆਂ ਸਿਟੀਜ਼ਨ ਨਾਲ ਜਾਂ ਜਿਹੜੇ ਜਿਨ੍ਹਾਂ ਦਾ ਕੋਈ ਮਸਲਾ ਨੀ ਹੈਗਾ ਉਹਨਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ
1: ਬਿਲਕੁਲ
0: ਉਹਦੇ ਤੇ ਕੋਈ ਬੋਲਦਾ ਨੀ ਗਾ ਜਿਹੜੀ ਉਹ ਔਰਤ ਨੂੰ ਮਾਰ ਦਿੱਤਾ ਗਿਆ ਸੀ ਉਹਦੇ ਬਾਰੇ ਉਹ ਆਪਣੀਆਂ ਸਫਾਈਆਂ ਦੇ ਰਹੇ ਜਿੱਦਾਂ ਸਰਕਾਰਾਂ ਨੀ ਸਾਡੇ ਇੰਡੀਆ ਕਰਦੀ
1: ਬਿਲਕੁਲ ਬਿਲਕੁਲ ਉਹ ਪੁੱਠੀ ਪਾਉਂਦੇ ਆ ਜੀ
0: ਉਹਦੇ ਅੱਗੋਂ ਗੱਡੀ ਚੜਾਉਣ ਲੱਗੀ ਸੀ ਉਹ ਹੋਇਆ ਸੀ ਵੇ ਹੋਇਆ ਉਹ ਮਤਲਬ ਇਹ ਹੈ ਕਿ ਗਲਤ ਉੱਥੇ ਮੁੜ ਕੇ ਆ ਗਈ ਕਿ ਇੰਨਾ ਜਿਆਦਾ ਵਿਰੋਧ ਹੋਣ ਦੇ ਬਾਵਜੂਦ ਵੀ ਕੋਈ ਪਰਵਾਹ ਹੀ ਨਹੀਂ ਹੈਗੀ
1: ਕੋਈ ਪਰਵਾਹ ਹੀ ਨਹੀਂ ਬਿਲਕੁਲ ਬਿਲਕੁਲ
0: ਸਾਡੇ ਅਸੀਂ ਤੇ ਹੱਥ ਖੜੇ ਕਰ ਕਰਕੇ ਪਿੱਟਦੇ ਆ ਕਿ ਸਾਡੀ ਡੈਮੋਕ੍ਰੇਸੀ ਅਮਰੀਕਾ ਦੀ ਕਦੇ ਵੀ ਦੁਨੀਆਂ ਤੇ ਨਹੀਂ ਹੈਗੀ ਪਰ
1: ਗਲਤ ਪਰ ਨਹੀਂ ਏਦਾਂ ਨਹੀਂ ਹੈ ਏਦਾਂ ਨਹੀਂ ਹੈ ਜੇ ਆਪਾਂ ਇਹ ਕਹੀਏ ਕਿ ਅਮਰੀਕਾ ਦੇ ਵਿਚ ਸਭ ਤੋਂ ਵਧੀਆ ਡੈਮੋਕ੍ਰੇਸੀ ਆ ਇਹ ਸਵਾਲ ਆ ਜਿਹੜਾ ਇਹ ਬਹੁਤ ਗੰਭੀਰ ਆ ਪਰ ਇੱਥੇ ਸਭ ਤੋਂ ਘੱਟ ਜਿਹੜੀ ਡੈਮੋਕ੍ਰੇਸੀ ਆ ਜਾਂ ਪਰਜਾ ਦੇ ਹੱਕ ਆ ਉਹ ਅਮਰੀਕਾ ਦੇ ਵਿਚ ਹੀ ਆ ਇਹਨੂੰ ਖਾਕਸਾ ਵੀ ਜਿਹੜੇ ਥੋੜੇ ਜਿਹੇ ਅਵੇਅਰ ਲੋਕ ਆ ਨਾ ਜਿਹੜੇ ਥੋੜੇ ਜਿਹੇ ਵੀ ਚਾਨਣ ਰੱਖਦੇ ਆ ਉਹ ਇਹ ਗੱਲ ਕਹਿ ਦਿੰਦੇ ਆਮ ਹੀ ਮੈਂ ਬਹੁਤ ਰਾਜਨੀਤਿਕ ਆਗੂਆਂ ਦੇ ਕੋਲੋਂ ਵੀ ਤੇ ਆਮ ਪਰਜਾ ਵਿਚੋਂ ਵੀ ਜਿਹੜੀਆਂ ਸੁਣਨ ਚ ਗੱਲਾਂ ਆਉਣੀਆਂ ਉਹ ਕਹਿੰਦੇ ਨਹੀਂ ਇਹ ਜਿਹੜੀ ਆ ਕਹਿੰਦੇ ਆਜ਼ਾਦੀ ਆ ਨਹੀਂ ਇੱਥੇ ਸਭ ਤੋਂ ਘੱਟ ਆਜ਼ਾਦੀ ਆ ਔਰ ਇਹਨੂੰ ਉਹ ਕਹਿੰਦਾ ਇਹ ਜਿਹੜੀ ਅਮਰੀਕਾ ਆ ਇਹ ਪੁਲਿਸ ਸਟੇਟ ਜਿਹਨੂੰ ਕਹਿੰਦੇ ਆ ਉਹ ਇਹਨੂੰ ਕਿਹਾ ਜਾਂਦਾ ਕਿ ਹਰ ਚੀਜ਼ ਆ ਜਿਹੜੀ ਉਹ ਪੁਲਿਸ ਜੋ ਮਰਜ਼ੀ ਕਰ ਸਕਦੀ ਆ ਤੇ ਇਹਦੇ ਨਾਲ ਹੁਣ ਗੱਲ ਖਾਕਸਾ ਜੀ ਵਿਗੜਦੀ ਕਿੱਥੋਂ ਲੱਗਦੀ ਆ ਇਹ ਜਿਹੜਾ ਸੂਬਾ ਆ ਨਾ ਮਿਨੀਸੋਟਾ ਜਿਹੜਾ ਇਹ ਸ਼ਹਿਰ ਆ ਜਿਹੜਾ ਆਪਣਾ ਨਾਂ ਲੈ ਕੇ ਗਏ ਆ ਮਿਨੀਆਪੋਲਿਸ ਉਥੋਂ ਦੇ ਗਵਰਨਰ ਨੇ ਖਾਕ ਸਾਹਿਬ ਜੀ ਜਿਹੜੀ ਉਹਨਾਂ ਦੀ ਨੈਸ਼ਨਲ ਗਾਰਡ ਆ ਜਿਹੜੀ ਸਟੇਟ ਦੀ ਆਪਣੀ ਨੈਸ਼ਨਲ ਗਾਰਡ ਮਿਲਟਰੀ ਹੁੰਦੀ ਆ ਉਹਨੇ ਉਹਨੂੰ ਤਿਆਰ ਬਰ ਤਿਆਰ ਰੱਖਿਆ ਹੋਇਆ ਸਟੈਂਡ ਬਾਈ ਕੀਤਾ ਹੋਇਆ
0: ਪਰ ਚੀਮਾ ਸਾਹਿਬ ਉਹ ਫਿਰ ਐਕਚੁਅਲੀ ਪ੍ਰੋਬਲਮ ਇਹ ਆ ਕਿ ਉਹ ਫਿਰ ਮੁੜ ਕੇ ਜਿਹੜੀ ਆ ਉਹ ਟਰੰਪ ਸਾਹਿਬ ਦੇ ਅੰਡਰ ਆ ਜਾਂਦੀ ਆ ਜੇ ਗਵਰਨਰ ਦੇ ਅੰਡਰ ਹੁੰਦੀ ਪਹਿਲਾਂ ਤਾਂ ਅਸੀਂ ਇਹੀ ਸੁਣਦੇ ਰਹੇ ਆ ਅੱਜ ਤੱਕ ਇਹੀ ਸੁਣਦੇ ਰਹੇ ਕਿ ਇਹ ਜਿਹੜੀ ਆਰਮੀ ਸਟੇਟ ਦੀ ਹੁੰਦੀ ਆ ਉਹ ਉਹਨਾਂ ਦੀ ਹੁੰਦੀ ਆ ਪਰ ਹੁਣ ਜਾ ਕੇ ਪਤਾ ਲੱਗਾ ਕਿ ਉਹ ਉਹਨਾਂ ਦੀ ਵੀ ਹੈ ਨੀ ਉਹ ਜਿਸੋ ਮਰਜ਼ੀ ਫੈਡਰਲ ਗਵਰਨਮੈਂਟ ਜਦੋਂ ਮਰਜ਼ੀ ਸੱਦ ਲਿਆ ਉਹਨਾਂ ਨੂੰ
1: ਹਾਂਜੀ ਕਰ ਸਕਦੀ ਆ ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਉਹਨੇ ਜਿਹੜੀ ਆ ਉਹ ਆਪਣੀ ਹੈਗੀ ਆ ਨੈਸ਼ਨਲ ਆਰਮੀ ਉਹਨਾਂ ਦੀ ਆ ਉਹਨੂੰ ਤਿਆਰ ਬਾਰ ਤਿਆਰ ਰੱਖਿਆ ਵੀ ਜੇ ਏਦਾਂ ਜਾਤੀਆਂ ਹੋਈਆਂ ਰਹੀਆਂ ਤਾਂ ਫਿਰ ਤਾਂ ਖਾਕ ਸਾਹਿਬ ਜੀ ਉੱਥੇ ਸਿਵਲ ਵਾਰ ਲੱਗ ਜਾਣੀ
0: ਫਿਰ ਤਾਂ ਬਹੁਤ ਕੰਮ ਖਰਾਬ ਹੋਏਗਾ ਫਿਰ ਤਾਂ
1: ਬਿਲਕੁਲ
0: ਅਮਰੀਕਾ ਦੇ ਵਿਚ
1: ਹਾਂਜੀ ਇਹ ਮਸਲਾ ਹੈ ਜਿਹੜਾ ਇਹ ਇੱਕ ਦੋ ਜਿਹੜੇ ਨਿਊਜ਼ ਮੀਡੀਆ ਵਾਲੇ ਹੈਗੇ ਉਹਨਾਂ ਨੇ ਵੀ ਇੱਕ ਦੋ ਨੇ ਕਹਿਤਾ ਵੀ ਇਹ ਦਿਸ ਇਜ਼ ਅ ਡੇਂਜਰਸ ਵੇ ਟੂ ਡੂ ਥਿੰਗਸ ਕਿਉਂਕਿ ਉਹ ਜਿਹੜਾ ਆ ਹੁਣ ਖਾਕਸਾ ਵੀ ਉਹ ਜਿਹੜੀ ਨੈਸ਼ਨਲ ਆਰਮੀ ਆ ਹਥਿਆਰ ਤਾਂ ਉਹਨਾਂ ਕੋਲ ਵੀ ਹੋਣੇ ਆ
0: ਬਿਲਕੁਲ ਹੋਣਗੇ ਜੀ ਦੂਜੀ ਆਰਮੀ ਕਿਉਂ ਲੜੇਗੀ ਆਪਣੀ ਆਰਮੀ ਦੇ ਨਾਲ ਜਨਰਲ ਜਿਹੜੇ ਬੈਠੇ ਉਹ ਥੋੜਾ ਲੜਨ ਦੇਣਗੇ ਉਹ ਵੀ ਆਰਮੀ
1: ਹਾਂਜੀ ਹਾਂਜੀ ਹਾਂਜੀ ਸੋ ਮਸਲਾ ਜਿਹੜਾ ਉਹ ਵਿਗੜਦਾ ਲੱਗਦਾ ਰੱਬ ਕਰੇ ਇਹ ਨਾ ਇਧਰ ਨੂੰ ਤੁਰੇ ਕਿਉਂਕਿ ਨੁਕਸਾਨ ਬਹੁਤ ਹੋਣਾ ਖਾਕਸਾ ਜੀ
0: ਬਿਲਕੁਲ
1: ਤੇ ਇਹਦੇ ਨਾਲ ਅਗਲੀ ਜਿਹੜੀ ਖਬਰਸਾਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਬਹੁਤ ਵੱਡੇ ਪੈਮਾਨੇ ਦਾ ਜਿਹੜਾ ਸਰਦੀਆਂ ਵਾਲਾ ਤੂਫਾਨ ਖਾਕਸਾ ਜੀ ਤੁਸੀਂ ਗੱਲ ਕਰਦੇ ਸੀਗੇ ਇਹ ਖਾਕਸਾ ਜੀ ਕਹਿੰਦੇ ਆ ਭਾਈ ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਜਿਹੜਾ ਹੈਗਾ ਸੂਬਾ ਅਮਰੀਕਾ ਦਾ ਉੱਥੇ ਚੱਕਰ ਦੇ ਜਿਹੜੇ ਇਲਾਕੇ ਆ ਉਹਨਾਂ ਦਾ ਵੱਡੇ ਪੈਮਾਨੇ ਤੇ ਨੁਕਸਾਨ ਕਰ ਸਕਦਾ
0: ਬਿਲਕੁਲ ਜੀ ਤਿਆਰੀਆਂ ਲੋਕੀ ਕਰਨ ਲੱਗ ਪਏ ਚੀਮਾ ਸਾਹਿਬ ਆਪਣਾ ਲੂਣ ਲਾਣ ਤੇ ਜੇ ਬਹੁਤ ਮਸ਼ੀਨਾਂ ਤਿਆਰ ਕਰ ਲਈਆਂ ਸਨੋ ਮੂਵ ਕਰਨ ਵਾਲੀਆਂ 12 ਤੋਂ 15 ਇੰਚ ਤੇ ਸਾਡੇ ਇੱਥੇ 10 ਰਹਿ ਗਏ ਤੇ ਪੈਣੀ
1: ਬਿਲਕੁਲ ਬਿਲਕੁਲ ਹੁਣ ਖਾਕ ਸਾਹਿਬ ਜੀ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਆ ਕਿ ਜਿਹੜੀ ਇਹ ਬਰਫਾਨੀ ਤੂਫਾਨ ਜਿਹੜਾ ਆ ਰਿਹਾ ਆ ਇਹ ਅਮਰੀਕਾ ਦੇ ਦੱਖਣੀ ਹਿੱਸੇ ਤੋਂ ਲੈ ਕੇ ਮੱਧ ਪੱਛਮੀ ਇਲਾਕੇ ਤੱਕ ਮਾਰ ਕਰ ਸਕਦਾ ਔਰ ਮਾਰ ਵੀ ਜ਼ਿਆਦਾ ਹੋਣੀ ਆ
0: ਬਿਲਕੁਲ
1: ਤੇ ਓਹਦੇ ਨਾਲ ਓਹਨਾ ਨੇ ਇਹ ਵੀ ਕਿਹਾ ਕਿ ਜਿਹੜਾ ਉੱਤਰ ਪੂਰਵੀ ਇਲਾਕਾ ਹੈਗਾ ਅਮਰੀਕਾ ਦਾ ਓਹਦੇ ਵਿਚ 180 million ਲੋਕ ਆ ਜਿਹੜੇ ਇਸ ਤੂਫਾਨ ਦੇ ਪ੍ਰਭਾਵ ਥੱਲੇ ਆ ਸਕਦੇ ਆ, ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ।
0: ਬਿਲਕੁਲ
1: ਤੇ ਇਹਦੇ ਵਿਚ ਖਾਕਸਾ ਜੀ ਉਹਨਾਂ ਨੇ ਇਹ ਵੀ ਕਹਿਤਾ ਕਿ ਨਿਊ ਮੈਕਸੀਕੋ, ਟੈਕਸਾਸ ਤੇ ਨਿਊ ਇੰਗਲੈਂਡ ਆ ਜਿਹੜਾ ਇਹਨਾਂ ਸੂਬਿਆਂ ਦੇ ਵਿਚ ਜ਼ਿਆਦਾ ਨੁਕਸਾਨ ਹੋ ਸਕਦਾ। ਤੇ ਵੈਦਰ ਚੈਨਲ ਆ ਜਿਹੜਾ ਮੌਸਮ ਦੱਸਦੇ ਚੈਨਲ ਜਿਹਨਾਂ ਦੇ ਹੈਗੇ ਆ ਓਹਦੇ ਦੁਆਰਾ ਇਸ ਤੂਫਾਨ ਦਾ ਨਾਂ ਆ ਜਿਹੜਾ ਖਾਕਸਾ ਜੀ ਉਹ ਰੱਖ ਦਿੱਤਾ ਇਹਨਾਂ ਨੇ ਫੈਰਨ, ਫੈਰਨ ਦਾ ਨਾਂ ਦੇ ਦਿੱਤਾ। ਤੇ ਆ ਰਹੇ ਸਮੇ ਦੇ ਵਿਚ ਆ ਜਿਹੜੇ ਉਹ ਨਵੇਂ ਅੰਕੜੇ ਸਾਹਮਣੇ ਖਾਕਸਾ ਜੀ ਆਉਣਗੇ ਤੇ ਆਪਾਂ ਅੱਗੇ ਤੋਂ ਜਿਹੜੀ ਆਪਣੇ ਪਰਜਾ ਹੈਗੀ ਆ ਸਾਡੇ ਨਾਲ ਜੁੜੇ ਲੋਕ ਆ ਉਹਨਾਂ ਨੂੰ ਖਾਕਸਾ ਜੀ ਸੂਚਿਤ ਕਰਦੇ ਰਹਾਂਗੇ। ਤੇ ਇਹਦੇ ਨਾਲ ਅਗਲੀ ਖਬਰ ਖਾਕਸਾ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪ੍ਰੈਜੀਡੈਂਟ ਟਰੰਪ ਵੱਲੋਂ ਫਰਾਂਸ ਦੇ ਪ੍ਰੈਜੀਡੈਂਟ ਮੈਨੂਅਲ ਮੈਕਰੋਨ ਦੇ ਉੱਤੇ ਆ ਜਿਹੜਾ ਉਹਨੇ ਜਿਹਨੂੰ ਕਹਿੰਦੇ ਆ ਭਈ ਉਹਦਾ ਮਖੌਲ ਉਡਾਇਆ, ਉਹਦੇ ਜਿਹੜੇ ਚਸ਼ਮੇ ਪਹਿਨੇ ਹੋਏ ਸੀ ਨਾ ਉਹਦਾ ਮਖੌਲ ਉਡਾਇਆ, ਕਿਉਂਕਿ ਉਹਨੇ ਐਵੀਏਟਰ ਜਿਹੜੇ ਚਸ਼ਮਿਆਂ ਦਾ ਉਹ ਐਵੀਏਟਰ ਕੋਈ ਕੁਆਲਿਟੀ ਹੋਣੀ ਆ ਉਹ ਪਹਿਨੇ ਹੋਏ ਸੀਗੇ। ਤੇ ਉਹਨਾਂ ਦੇ ਵਿਚ ਜਿਹੜੇ ਸੀਗੇ ਉਹ ਡਾਰਕ ਕਲਰ ਦੇ ਸੀਗੇ ਜਿੱਦਾਂ। ਤੇ ਫੇਰ ਟਰੰਪ ਸਾਹਿਬ ਨੇ ਉਹਨਾਂ ਦਾ ਜਦੋਂ ਮਖੌਲ ਉਡਾਇਆ ਤੇ ਫੇਰ ਜਿਹੜੇ ਆ ਟਰੰਪ ਸਾਹਿਬ ਜਿਹੜੇ ਪਤਵੰਤੇ ਸੱਜਣਾ ਨੂੰ ਮਜ਼ਾਕ ਮਤਲਬ ਉਹਨੇ ਕੀਤਾ ਸੀਗਾ, ਤੇ ਪਰ ਉਹਨੇ ਜਿਹੜਾ ਭਾਸ਼ਣ ਦਿੱਤਾ ਉਹ ਫੇਰ ਤੁਹਾਨੂੰ ਪਤਾ ਵੀ ਉਹ ਮੈਕਰੋਨ ਆ ਜਿਹੜਾ ਉਹ ਵੀ ਡਰਦਾ ਡੁਰਦਾ
0: ਨਾ ਉਹ ਨਹੀਂ ਡਰਦਾ ਪਰਵਾਹ ਨਹੀਂ ਕਰਦਾ,
1: ਹਾਂ ਉਹ ਗੱਲ ਉਹ ਕਹਿ ਦਿੰਦਾ ਉਹ ਵੀ। ਤੇ ਪ੍ਰੈਜੀਡੈਂਟ ਮੈਕਰੋਨ ਦੇ ਆਫਿਸ ਵੱਲੋਂ ਫੇਰ ਖਾਕਸਾ ਜੀ ਉਹਨਾਂ ਨੇ ਚਲੋ ਨਾਈਸ ਬੰਦੇ ਹੈਗੇ ਆ ਉਹ ਟਰੰਪ ਵਾਂਗੂ ਦੂਜਾ ਨਹੀਂ ਕਰਦੇ, ਪਰ ਉਹਨਾਂ ਨੇ ਉਹਦੀ ਉਹਨੇ ਉਹ ਚਸ਼ਮੇ ਪਹਿਨੇ ਕਿਉਂ ਹੋਏ ਸੀ ਇਹਦੀ ਵੀ ਸਫਾਈ ਜਿਹੜੀ ਆ ਉਹਨਾਂ ਨੇ ਦਿੱਤੀ ਆ। ਉਹ ਕਹਿੰਦੇ ਕਿ ਜਿਹੜੇ ਮੈਨੂਅਲ ਮੈਕਰੋਨ ਫਰਾਂਸ ਦੇ ਪ੍ਰੈਜੀਡੈਂਟ ਹੈਗੇ ਆ ਉਹਨਾਂ ਦੀ ਅੱਖ ਦੇ ਵਿਚ ਜਿੱਦਾਂ ਉਹ ਕਹਿੰਦੇ ਹਨਾ ਉਹ ਛੋਟੀ ਜਿਹਾ ਕੋਈ ਉਹ ਬਲੱਡ ਜਿਹੜਾ ਆ ਉਹ ਵੇਨਸ ਵਿਚੋਂ ਮਾੜੀ ਜਿਹੀ ਫਟ ਜਾਂਦੀ ਹੁੰਦੀ ਕਈ ਵਾਰੀ ਨਾ ਕਿਸੇ ਦੇ, ਹਾਂ ਲਾਲ ਹੋ ਜਾਂਦੀ ਆ ਉਹ ਅੰਦਰੋਂ। ਸੋ ਉਸ ਕਰਕੇ ਉਹ ਪ੍ਰੋਬਲਮ ਮੈਕਰੋਨ ਪ੍ਰੈਜੀਡੈਂਟ ਨੂੰ ਸੀਗੀ ਤੇ ਇਸ ਕਰਕੇ ਉਹਨਾਂ ਨੇ ਉਹ ਚਸ਼ਮੇ ਆ ਜਿਹੜੇ ਉਹ ਪਹਿਨੇ ਹੋਏ ਸੀਗੇ। ਤੇ ਉਹਦੇ ਵਿਚ ਕਈਆਂ ਨੇ ਤਾਂ ਉਹ ਟਰੰਪ ਦੇ ਜਦੋਂ ਟਰੰਪ ਨੇ ਉਹਨਾਂ ਦਾ ਉਹ ਤਵਾ ਲਾਇਆ ਤੇ ਉਹਦੇ ਉੱਤੇ ਕਈ ਤਾਂ ਫਿਰ ਜਿਹੜੇ ਹੱਸਦੇ ਵੀ ਸੀਗੇ ਤੇ ਕਈਆਂ ਨੇ ਉਹ ਬੁਰਾ ਵੀ ਮਨਾਇਆ ਭੀ ਇਸ ਤਰ੍ਹਾਂ ਕਿਸੇ ਵੀ ਇੱਕ ਲੀਡਰ ਨੂੰ ਆਗੂ ਨੂੰ ਦੂਸਰੇ ਆਗੂ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਹੈ ਨੁਕਤਾਚੀਨੀ ਉਹ ਨਹੀਂ ਕਰਨੀ ਚਾਹੀਦੀ, ਕਕਸ਼ਾ ਵੀ ਮਾਹੌਲ ਨਹੀਂ ਰਹਿਣਾ ਚਾਹੀਦਾ ਕਿਸੇ ਦਾ ਵੀ। ਤੇ ਚਲੋ ਕੋਈ ਨੀ ਉਹ ਹੁਣ ਆਪਾਂ ਟਰੰਪ ਨੂੰ ਬਦਲ ਨਹੀਂ ਸਕਦੇ ਕਿਉਂਕਿ ਉਹਨੇ ਸਾਰੀ ਉਮਰ ਖਾਕਸਾ ਜੀ ਇਸੇ ਤਰ੍ਹਾਂ ਗੁਜ਼ਾਰੀ ਆ ਤੇ ਹੁਣ ਉਹਨੂੰ ਕੋਈ ਬਦਲਣ ਵਾਲਾ ਨਹੀਂ ਜੰਮਿਆ ਤੇ ਨਾ ਹੀ ਉਹਨੇ ਬਦਲਣਾ,
0: ਨਹੀਂ ਬਦਲਣਾ।
1: ਤੇ ਉਹ ਰੱਸੀ ਕਹਿੰਦੇ ਹੁੰਦੇ ਜਲ ਜਾਂਦੀ ਆ ਪਰ ਵਾਟਿਆ ਜਿਹੜੇ ਉਹ ਉਦਾਂ ਹੀ ਰਹਿੰਦੇ ਆ।
0: ਉਮਰ ਵੀ ਹੁਣ 80 ਦੇ ਲਾਗੇ ਛਾਗੇ ਹੋਏ ਆ ਟਰੰਪ ਸਾਹਿਬ,
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਸੰਭਾਲ ਕੇ ਬੋਲਣਾ ਚਾਹੀਦਾ ਦੁਨੀਆ ਸੁਣ ਕਿਉਂਕਿ ਤੁਸੀਂ ਇੱਕ ਬਹੁਤ ਵੱਡੀ ਕੰਟਰੀ ਦੇ ਪ੍ਰੈਜ਼ੀਡੈਂਟ।
1: ਹਾਂਜੀ ਬਿਲਕੁਲ ਬਿਲਕੁਲ, ਖਾਕਸਾ ਵੀ ਜਦੋਂ ਤੁਸੀਂ ਕਿਸੇ ਦੀ ਬੇਇੱਜ਼ਤੀ ਕਰੋਗੇ, ਹੁਣ ਤੁਸੀਂ ਤਾਂ ਹੈਗੇ ਆ ਪ੍ਰੈਜ਼ੀਡੈਂਟ, ਜੇ ਅਗਲੇ ਨੇ ਮੋਰੇ ਬੇਇੱਜ਼ਤੀ ਕਰਤੀ ਫਿਰ ਬੇਇੱਜ਼ਤੀ ਤੁਹਾਡੀ ਜ਼ਿਆਦਾ ਹੋਣੀ ਆ ਕਿਉਂਕਿ
0: ਸਾਨੂੰ ਲੱਗਦੀ ਨਹੀਂ ਜੀ, ਸਾਨੂੰ ਨਹੀਂ ਲੱਗਦੀ ਕੋਈ ਮਰਜ਼ੀ ਕਹੀ ਜਾਵੇ।
1: ਹਾਂਜੀ ਹਾਂਜੀ ਹਾਂਜੀ, ਸ਼ਰਮੀ ਦੀ ਖਾਕਸਾ ਜੀ ਹੱਦ ਹੈ ਨੀ। ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ ਉਹ ਜਿਹੜੀ ਆ ਉਹ ਖਬਰ ਇਸ ਤਰ੍ਹਾਂ ਆ ਕਿ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਸਾਹਿਬ ਹੈਗੇ ਨਾ ਨਿਊਸਮ, ਇਹਨਾਂ ਦੇ ਬਾਰੇ ਮੈਂ ਤਾਂ ਖਾਕ ਸਾਹਿਬ ਜੀ ਜਦੋਂ ਇਹਨਾਂ ਨੇ ਟਰੰਪ ਆਪਣੇ ਟਰੰਪ ਨੀ ਸੋਰੀ ਜਦੋਂ ਬਾਈਡਨ ਨੂੰ ਖੜਾ ਕੀਤਾ ਸੀਗਾ ਨਾ ਇਲੈਕਸ਼ਨ ਦੇ ਵਿਚ ਦੁਆਰਾ ਉਸ ਵੇਲੇ ਜੇ ਨਿਊਸਮ ਨੂੰ ਖੜਾ ਕਰ ਦਿੱਤੇ ਇਹਨੇ ਜਿੱਤ ਜਾਣਾ ਸੀ।
0: ਉਹ ਤੁਹਾਡੀ ਗੱਲ ਸਹੀ ਹੈ ਪਰ ਪ੍ਰੋਬਲਮ ਇਹ ਹੋਈ ਨਾ ਕਿ ਬਾਈਡਨ ਸਾਹਿਬ ਨੇ ਬਹੁਤ ਲੇਟ ਫੈਸਲਾ ਲਿਆ ਕਿ ਮੈਂ
1: ਲੇਟ ਫੈਸਲਾ ਲਿਆ ਐਗਜੈਕਟਲੀ,
0: ਉਹਦੇ ਨਾਲੋਂ ਪਤਾ ਵੀ ਆ ਕਿ ਲੇਡੀਜ਼ ਨੂੰ ਇੱਥੇ ਬਣਨਾ ਬਹੁਤ
1: ਮੁਸ਼ਕਿਲ ਆ।
0: ਚਲੋ ਮੈਨੂੰ ਲੱਗਦਾ ਮੈਂ ਉਹਦਾ ਫੈਨ ਆ ਜੀ, ਬੜਾ ਵੱਡਾ ਫੈਨ ਆ ਮੈਂ ਉਹਦੇ, ਫੇਸਬੁੱਕ ਤੇ ਉਹਦਾ ਨਾਲ ਵੀ ਹੈਗਾ ਅਟੈਚ ਹੈਗਾ। ਰੱਬ ਕਰੇ ਕਿ ਅਗਲੀ ਵਾਰੀ ਇਹੋ ਜਿਹਾ ਬੰਦਾ ਜਿਹੜਾ ਖਾੜਕੂ ਬੰਦਾ ਉਹ ਖਾੜਕੂ ਬੰਦਾ ਹੈਗਾ ਪ੍ਰੈਜੀਡੈਂਟ ਬਣਨਾ ਚਾਹੀਦਾ। ਇੱਕ ਇਹ ਵੀ ਚੀਮਾ ਸਾਹਿਬ ਹੁਣ ਨਾ ਇੱਕ ਦਿਨ ਅਸੀਂ ਕਿਤੇ ਪਾਰਟੀ ਤੇ ਗਏ ਸੀ, ਉਹ ਉਦੋਂ ਬੜੀ ਸਪੋਰਟ ਕਰਦੇ ਸੀ ਉਹ ਕਿ ਟਰੰਪ ਨੂੰ ਵੋਟ ਮੈਂ ਪਾਉਣੀ, ਤੇ ਹੁਣ ਉਹਦਾ ਘਰ ਪੰਗਾ ਪਿਆ ਉਹ ਨਿਆਣੇ ਕਹਿੰਦੇ ਪਾ ਲਾ ਡੈਡੀ, ਉਹ ਕਹਿੰਦਾ ਗੱਲ ਕੀ ਹੋ ਗਈ। ਗੱਲ ਇਹ ਹੈ ਕਿ ਉਸ ਵੇਲੇ ਸਾਰਿਆਂ ਦਾ ਹੀ ਰੁਝਾਨ ਬਣ ਗਿਆ ਸੀ ਕਿ ਬਾਈਡਨ ਨੇ ਜੇ ਸਹੀ ਦੇਖੋ ਤੇ ਕੰਮ ਬਹੁਤ ਕੀਤੇ, ਪੈਸਾ
1: ਬਹੁਤ ਕੀਤੇ ਜੀ, ਮੇਰਾ ਖਿਆਲ ਹੈ ਓਹਨੂੰ ਮੈਨੂੰ ਤਾਂ ਲੱਗਦਾ ਵੀ ਓਹਨੂੰ 40-50 ਸਾਲ ਹੋ ਗਏ ਹੋਣੇ ਆ ਗਵਰਨਮੈਂਟ ਦੇ, ਕਦੇ ਇੱਕ ਪੋਸਟ ਆ, ਕਦੇ ਸੈਨੇਟਰ ਆ, ਕਦੇ
0: ਆਇਆ।
1: ਚਲੋ ਕਹਿਣ ਲੱਗੇ ਸੀ ਤੁਸੀਂ ਕੁਛ?
0: ਨਹੀਂ, ਮੈਂ ਇਹੀ ਕਹਿ ਰਿਹਾ ਕਿ ਹੁਣ ਲੋਕੀ ਜਿੱਦਾਂ ਹੁਣ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਲੋਕੀ ਆਪਣੇ ਆਪਣੇ ਚਪੇੜਾ ਮਾਰਦੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਆਮ ਆਦਮੀ ਪਾਰਟੀ ਲੈਣ ਦੀ।
1: ਜੀ ਬਿਲਕੁਲ,
0: ਉਹੀ ਤਰੀਕਾ।
1: ਅਗਲੀ ਖਬਰ ਕੱਖ ਸਾਹਿਬ ਜਿਹੜੀ ਸਾਡੇ ਕੋਲ ਹੈਗੀ ਆ, ਉਹ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਨਿਊਸਮ, ਜਿਨ੍ਹਾਂ ਦੀ ਆਪਾਂ ਹੁਣ ਨਾਂ ਲੈ ਕੇ ਗਏ ਆ, ਉਹਨਾਂ ਨੂੰ ਕੱਖ ਸਾਹਿਬ ਜੀ ਜਿਹੜਾ ਨਾ US ਹਾਊਸ ਆਫ ਰੈਪਸ ਹੁੰਦੇ ਆ, ਉਹਦੇ ਵਿੱਚ ਕੱਖ ਸਾਹਿਬ ਜੀ, ਇਹ ਵੀ ਉੱਥੇ ਸਵਿਟਰਲੈਂਡ ਦੇ ਵਿੱਚ ਸੀਗੀ, ਉੱਥੇ ਕੱਖ ਸਾਹਿਬ ਜੀ ਜਿਹੜੇ ਆ ਨਿਊਸਮ ਨੂੰ ਪਹਿਲਾਂ ਉੱਥੇ ਸੱਦਾ ਦਿੱਤਾ ਗਿਆ ਸੀਗਾ, ਤੇ ਉਹਨਾਂ ਨੇ ਉੱਥੇ ਭਾਸ਼ਣ ਦੇਣਾ ਸੀ, ਜਾ ਕੇ ਬੋਲਣਾ ਸੀ, ਭਾਸ਼ਣ ਦੇਣਾ ਸੀ। ਤੇ ਫੇਰ ਕੱਖ ਸਾਹਿਬ ਜੀ ਕੀ ਹੋਇਆ ਕਿ ਵਾਈਟ ਹਾਊਸ ਵੱਲੋਂ ਜਿਹੜਾ ਉਹਦੇ ਉੱਤੇ ਰੋਕ ਲਾਤੀ, ਉਹ ਕਹਿੰਦੇ ਨਹੀਂ ਇਹ ਨਹੀਂ ਬੋਲ ਸਕਦਾ ਉੱਥੇ, ਤੇ ਫਿਰ ਉਹਨੇ ਬੋਲਣ ਨਹੀਂ ਦਿੱਤਾ ਉਹਨੂੰ।
0: ਉਹ ਤਾਂ ਫੇਰ ਹੈ ਹੀ ਹੈ ਜੀ, ਸੁਣਨੀ ਪੈਂਦੀ ਇੱਥੇ।
1: ਹਾਂਜੀ, ਕਿਉਂਕਿ ਵਾਈਟ ਹਾਊਸ ਨੇ ਆਰਡਰ ਕਰ ਦਿੱਤਾ ਵੀ ਨਹੀਂ ਇਹਨੂੰ ਬੋਲਣ ਨਹੀਂ ਦੇਣਾ, ਤੇ ਫਿਰ ਉਹ ਬੋਲਿਆ ਨਹੀਂ ਕੱਖ ਸਾਹਿਬ ਜੀ। ਸਕੇਜੂਲ ਉਹਦਾ ਬਣਿਆ ਸੀ, ਸਾਰਾ ਕੁਝ ਤਿਆਰੀ ਸੀ ਪੂਰੀ, ਤੇ ਉਹਨੇ ਜਿਹੜੀ ਆ ਇੱਕ ਹੈਗੀ ਇਹਨਾਂ ਦੀ ਕੋਈ ਸੰਸਥਾ ਬਣੀ ਹੋਈ ਆ, ਫੋਰਚਨ ਉਹਨੂੰ ਕਹਿੰਦੇ ਆ, ਉਹਦੇ ਉੱਪਰ ਭਾਸ਼ਣ ਦੇਣਾ ਸੀਗਾ। ਤੇ ਫੇਰ ਜਿਹੜੀ ਇਹ ਪ੍ਰਾਈਵੇਟ ਸੰਸਥਾ ਆ, ਇਹ ਕਿਸੇ ਗਵਰਨਮੈਂਟ ਦੀ ਸੰਸਥਾ ਨਹੀਂ ਹੈਗੀ, ਇਹ ਪ੍ਰਾਈਵੇਟ ਆ ਜਿਹੜੀ ਆ, ਜਿਹੜੇ ਆਪਾਂ ਨਾਂ ਫੋਰਚਨ ਦੱਸ ਕੇ ਗਏ ਇਹਦੇ। ਹਾਂਜੀ, ਇਹਦੇ ਵੱਲੋਂ ਖੱਖ ਸਾਹਿਬ ਜੀ ਵਰਲਡ ਜਿਹੜਾ ਹੈਗਾ, ਵਰਲਡ ਇਕਨੋਮਿਕ ਫੋਰਮ ਇਹ ਹੈਗੀ ਆ, ਜਿਹਨੂੰ US ਗਵਰਨਮੈਂਟ ਵੱਲੋਂ ਮਾਨਤਾ ਵੀ ਦਿੱਤੀ ਹੋਈ ਆ, ਮਤਲਬ ਹੈਗੀ ਪ੍ਰਾਈਵੇਟ ਆ ਪਰ ਅਮਰੀਕਾ ਦੀ ਗਵਰਨਮੈਂਟ ਵੱਲੋਂ ਇਹਨੂੰ ਮਾਨਤਾ ਦਿੱਤੀ ਹੋਈ ਆ।
0: ਠੀਕ ਹੈ।
1: ਤੇ ਅਮਰੀਕਨ ਜਿਹੜਾ ਗਵਰਨਰ ਡੇਵਿਸ ਵਿਚਲੇ ਜਿਹੜੇ ਹੈਡਕੁਆਟਰ ਆ ਉਥੇ ਸੀਗੇ, ਤੇ 22 ਜਨਵਰੀ ਵਾਲੇ ਦਿਨ ਟਰੰਪ ਦੇ ਭਾਸ਼ਣ ਮਗਰੋਂ ਜਿਹੜਾ ਉਹ ਨਿਊਸਮ ਨੇ ਆਪ ਦਾ ਭਾਸ਼ਣ ਜਿਹੜਾ ਉਥੇ ਦੇਣਾ ਸੀ, ਪਰ ਉਹਨੂੰ ਰੋਕ ਦਿੱਤਾ ਗਿਆ ਕਿ ਨਾ ਭਾਈ ਅਸੀਂ ਨੀ ਤੈਨੂੰ ਇੱਥੇ ਭਾਸ਼ਣ ਦੇਣ ਦੇਣਾ। ਤੇ ਡਿਪਾਰਟਮੈਂਟ ਆਫ ਸਟੇਟ ਜਿਹੜੀ ਆ US ਉਹਦੇ ਵੱਲੋਂ ਜਿਹੜਾ ਉਹ ਸਕੇਜੂਲ ਤੇ ਪਹੁੰਚਣ ਤੋਂ ਮਨਾਹੀ ਕਰ ਦਿੱਤੀ ਗਈ, ਸੋ ਉਹਨਾਂ ਨੇ ਨਾ ਕਰ ਦਿੱਤੀ ਤੇ ਉਹਨੂੰ ਬੋਲਣ ਨਹੀਂ ਦਿੱਤਾ ਗਿਆ। ਤੇ ਚਲੋ ਕੋਈ ਨੀ, ਉਹਨੇ ਕਹਾ ਪ੍ਰੈਜੀਡੈਂਟ ਬਣ ਜਾਣਾ ਜੀ ਕੱਖ ਸਾਹਿਬ ਜੀ, ਫਿਰ ਆਪੇ ਬੋਲੀ
0: ਡੱਕਣ ਵਾਲਾ
1: ਨੀ ਹੋਣਾ। ਤੇ ਇਹਦੇ ਨਾਲ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ, US ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਵੱਲੋਂ ਰਸ਼ੀਅਨ ਪ੍ਰੈਜੀਡੈਂਟ ਪੁਟਿਨ ਨੂੰ ਇੱਕ ਸੱਦਾ ਪੱਤਰ ਭੇਜਿਆ ਗਿਆ। ਤੇ ਉਹਦੇ ਵਿੱਚ ਕਿਹਾ ਗਿਆ ਕਿ ਪ੍ਰੈਜੀਡੈਂਟ ਪੁਟਿਨ ਨੇ ਟਰੰਪ ਦਾ ਉਹਨੇ ਸੱਦਾ ਪੱਤਰ ਭੇਜ ਦਿੱਤਾ, ਤੇ ਆਪਣੇ ਕੋਲੋਂ ਫੇਰ ਟਰੰਪ ਸਾਹਿਬ ਨੇ ਕਹਿ ਦਿੱਤਾ, ਤੁਹਾਨੂੰ ਪਤਾ ਵੀ ਉਹ ਜਿਹੜੇ ਬਹੁਤ ਛਾਤਰ ਪੋਲੀਟੀਸ਼ੀਅਨ ਆ, ਤੇ ਉਹਨਾਂ ਨੇ ਕਹਿ ਦਿੱਤਾ ਵੀ ਉਹਨੇ ਪੁਟਿਨ ਨੇ ਸੱਦਾ ਕਬੂਲ ਵੀ ਕਰ ਲਿਆ ਆ। ਪਰ ਪੁਟਿਨ ਸਾਹਿਬ ਦੇ ਨੇ ਇੱਕਦਮ ਜਵਾਬ ਦੇ ਦਿੱਤਾ, ਉਹ ਕਹਿੰਦੇ ਨਹੀਂ ਬਈ, ਮੈਂ ਕੋਈ ਸੱਦਾ ਪੱਤਰ ਜਿਹੜਾ ਕਬੂਲਿਆ ਨਹੀਂ, ਮੈਨੂੰ ਆਇਆ ਜ਼ਰੂਰ ਆ, ਪਰ ਜਿਹੜਾ ਉਹ ਸੱਦਾ ਪੱਤਰ ਆ ਉਹਦਾ ਅਸੀਂ ਨਿਰੀਖਣ, ਮੇਰੇ ਜਿਹੜੇ ਕਰਿੰਦੇ ਹੈਗੇ ਆ ਹੇਠਾਂ ਵਾਲੇ, ਉਹਦਾ ਨਿਰੀਖਣ ਉਹਨੂੰ ਪੜ ਰਹੇ ਆ, ਤੇ ਜਦੋਂ ਤੀਕਰ ਅਸੀਂ ਉਹਨੂੰ ਪੂਰੀ ਤਰ੍ਹਾਂ ਪੜ੍ਹ ਨਹੀਂ ਲੈਂਦੇ, ਘੋਖ ਨਹੀਂ ਲੈਂਦੇ, ਉਦੋਂ ਤੀਕਰ ਆ ਜਿਹੜਾ ਉਹਦਾ ਮੈਂ ਕੋਈ ਸਵੀਕਾਰ ਨਹੀਂ ਕੀਤਾ ਕਿ ਮੈਂ ਆਵਾਂਗਾ ਜਾਂ ਨਹੀਂ। ਉਹ ਕਹਿੰਦਾ ਪਹਿਲਾਂ ਅਸੀਂ ਉਹਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਾਂਗੇ, ਕੱਲਾ ਕੱਲੇ ਅੱਖਰ ਨੂੰ ਪੜਾਂਗੇ, ਦੇਖਾਂਗੇ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ, ਤਾਂ ਜਾ ਕੇ ਅਸੀਂ ਕਹਿੰਦੇ ਆ ਉਹ ਜਵਾਬ ਦੇਵਾਂਗੇ ਵੀ ਹਾਂ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ। ਔਰ ਇਹ ਜਿਹੜਾ ਕੱਖ ਸਾਹਿਬ ਜੀ ਸੱਦਾ ਹੈਗਾ, ਇਹ ਬੋਰਡ ਆਫ ਪੀਸ ਜਿਹਨੂੰ ਇਨੀਸ਼ੀਏਟਿਵ ਜਿਹਨੂੰ ਟਰੰਪ ਸਾਹਿਬ ਦੀ ਇਹ ਕੋਈ ਸੰਸਥਾ, ਛੋਟੇ ਮੋਟੇ ਹੋਣੇ ਆ ਥੋੜੇ ਉਹਦੇ ਆਪਣੇ ਕਰਿੰਦੇ, ਉਹਨਾਂ ਨੇ ਇਹ ਬਣਾਈ ਆ, ਤੇ ਉਹਨਾਂ ਵੱਲੋਂ ਜਿਹੜਾ ਆ ਉਹ US ਟਰੰਪ ਪ੍ਰੈਜੀਡੈਂਟ ਆ ਜਿਹੜੇ, ਉਹਨਾਂ ਨੇ ਪੁਟਿਨ ਨੂੰ ਪੱਤਰ ਇਹ ਭੇਜਿਆ ਸੀਗਾ, ਤੇ ਉਹਨਾਂ ਨੇ ਸਵੀਕਾਰ ਹਜੇ ਨਹੀਂ ਕੀਤਾ। ਤੇ ਇਹਦੇ ਨਾਲ ਅਗਲੀ ਖਬਰ ਕੱਖ ਸਾਹਿਬ ਵੀ ਹੈਗੀ ਆ, ਜਿਹੜੀ ਦੇਖੋ ਆ ਜਿਹੜੀ ਉਹ ਆਪਾਂ ਗੱਲ ਕਰਕੇ ਗਏ ਆ ਨਾ, ਵੀ ਜਦੋਂ ਤੁਸੀਂ ਦੁਸ਼ਮਣ ਨੂੰ ਇੱਕ ਵਾਰੀ ਵੰਗਾਰਦੇ ਆ ਨਾ, ਫੇਰ ਭਾਵੇਂ ਤੁਸੀਂ ਹਟ ਵੀ ਜਾਓ, ਪਰ ਉਹਦੇ ਅੰਦਰ ਆ ਜਿਹੜੀ ਉਹ ਹੋ ਜਾਂਦੀ ਆ ਪਈ ਯਾਰ, ਇਹਦਾ ਕੀ ਪਤਾ ਕੱਲ ਨੂੰ ਫੇਰ ਕਰ ਦੂਗਾ, ਆਪਾਂ ਤਿਆਰੀ ਤਾਂ ਰੱਖੀਏ ਨਾ ਆਪਣੀ। ਹਾਂ, ਸੋ ਇਸੇ ਤਰ੍ਹਾਂ ਸਪੇਨ ਵੱਲੋਂ ਜਿਹੜਾ ਆ ਉਹ ਯੂਰਪੀਅਨ ਯੂਨੀਅਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਇੱਕ ਜੁਆਇੰਟ ਆਰਮੀ ਬਣਾਉਣੀ ਚਾਹੀਦੀ ਆ, ਤਾਂ ਕਿ ਜਿਹੜੀ ਆ ਉਹ ਗ੍ਰੀਨਲੈਂਡ ਦਾ ਮਾਮਲਾ ਆ ਜਿਹੜਾ ਇਹ ਵਿਗੜ ਗਿਆ, ਤਾਂ ਜਿਹੜੀ EU ਆ ਯੂਰਪੀਅਨ ਯੂਨੀਅਨ ਆ ਉਹਦੇ ਕੋਲ ਕੁਛ ਨਾ ਕੁਛ ਤਾਂ ਹੋਵੇ ਨਾ ਆਪਣੇ
0: ਵਿਚ। ਦੋ ਗੱਲਾਂ ਇਹਦੇ ਵਿੱਚ, ਇਹ ਆ ਕਿ ਯੂਰਪ ਇਹਨਾਂ ਦਾ ਬਹੁਤ ਪੁਰਾਣਾ ਅਲਾਇੰਸ ਰਿਹਾ ਹੈਗਾ,
1: ਆ ਰਹੀ ਆ ਜੀ, ਇਕੱਠੇ ਖਾਂਦੇ ਰਹੇ ਨਾ, ਚੋਰ ਚੋਰ ਬਥੇਰੇ ਭਾਈ,
0: ਡਾਕਟਰ ਸਾਹਿਬ ਵੀ ਆ ਗਿਆ, ਮੇਰੀ ਗੱਲ ਵੀ ਵਿੱਚੇ ਰਹਿ ਗਈ, ਤੁਹਾਡੀ ਵਿੱਚੇ, ਤੁਸੀਂ ਕੱਟ ਦਿਓ ਜੀ, ਚੀਮਾ ਸਾਹਿਬ ਕੱਟ ਦਿਓ ਫੋਨ, ਮੈਂ ਤੁਹਾਨੂੰ ਐਡ ਕਰਦਾ ਜੀ।
1: ਆਲਰਾਈਟ।
0: ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ, ਥੈਂਕ ਯੂ। ਲਓ ਜੀ ਡਾਕਟਰ ਸਾਹਿਬ ਜੁੜ ਗਏ ਜੀ, ਤੇ ਆਪਾਂ ਐਡ ਪੀਪਲ ਲਾਲ ਸਿੰਘ ਚੀਮਾ

ਤੇ ਬੜਾ ਹੀ ਪੰਗਾ ਪੈ ਜਾਂਦਾ ਮੈਨੂੰ ਹਰ ਵਾਰੀ। ਦੋਸਤੋ ਇੱਕ ਸੈਕਿੰਡ ਦਿਓ ਜੀ, ਮੈਂ ਲੱਭ ਰਿਹਾ ਜੀ ਲਾਲ ਸਿੰਘ ਚੀਮਾ ਹੋਣਾ ਨੂੰ, ਤੇ ਉਹਨਾਂ ਨੂੰ ਵੀ ਕਾਲ ਕਰਦੇ ਹਾਂ।

0: ਚੀਮਾ ਸਾਹਿਬ ਨਾਲ ਹੀ ਇੱਕ ਮਿੰਟ ਹੋਲਡ ਕਰੋ ਜੀ, ਮੈਂ ਦੇਖਦਾ ਤੁਸੀਂ ਹੋਲਡ ਰੱਖੋ, ਬਸ ਮੈਂ ਕਰਦਾ ਕੋਸ਼ਿਸ਼। ਡਾਕਟਰ ਸਾਹਿਬ ਆਓ ਜੀ, ਵੈਲਕਮ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਹੁਤ ਵੱਡੀਆਂ ਜਾਣਕਾਰੀਆਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਨੇ, ਤੁਹਾਡੀ ਸਿਹਤ ਸੰਬੰਧੀ ਬਹੁਤ ਵੱਡੀਆਂ ਜਾਣਕਾਰੀਆਂ ਹੁੰਦੀਆਂ। ਬੇਨਤੀ ਅੱਗੇ ਵੀ ਕਰਦਾ ਵਾਂ ਕਿ ਆਓ ਰਲ ਮਿਲ ਕੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਹੋਰ ਹੰਗਾਰਾ ਦੇਈਏ, ਤਾਂ ਕਿ ਆਪਣੀ ਜ਼ਿੰਦਗੀ ਦੇ ਵਧੀਆ ਦਿਨ ਆਪਾਂ ਗੁਜ਼ਾਰ ਸਕੀਏ, ਕਿਉਂਕਿ ਉਨ੍ਹਾਂ ਦੇ ਕੋਲ 50-55 ਸਾਲ ਦਾ ਬਹੁਤ ਵੱਡਾ ਐਕਸਪੀਰੀਅੰਸ ਆ। ਪ੍ਰੋਫੈਸਰ ਰਹੇ ਆ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਂਦੇ ਰਹੇ ਆ, ਤੇ ਅੱਜ ਕੱਲ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਆ, ਤੇ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ, ਸਮਝੋ ਕਿ ਤੁਹਾਡੀ ਪ੍ਰੋਬਲਮ ਤਾਂ ਬਹੁਤ ਜ਼ਿਆਦੀਆਂ ਹੋਈਆਂ, ਡਾਕਟਰਾਂ ਕੋਲ ਤੁਸੀਂ ਚੈੱਕ ਕਰਾ ਲਿਆ, ਕਿਸੇ ਬੰਨੇ ਸਮਝ ਆਉਂਦੀ, ਇੱਕ ਵਾਰੀ ਕਾਲ ਕਰਕੇ ਮਸ਼ਵਰਾ ਜ਼ਰੂਰ ਲੈ ਲਓ। ਬੜੀ ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ। ਆਓ ਜੀ, ਸਤਿ ਸ੍ਰੀ ਅਕਾਲ।
1: ਮਿਹਰਬਾਨੀ ਜੀ, ਖੱਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਤੇ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਵੇਲੇ ਰੇਡੀਓ ਪ੍ਰਵਾਸ ਦੇ ਉਪਰ ਔਰ ਰੇਡੀਓ ਸਬਰੰਗ ਦੇ ਉਪਰ, ਵੇਖ ਰਹੇ ਹੋ ਯੂਟਿਊਬ ਤੇ ਫੇਸਬੁੱਕ ਮੀਡੀਆ ਦੇ ਉਪਰ। ਮੇਰਾ ਜਿਹੜਾ ਫੇਸਬੁੱਕ ਮੀਡੀਆ ਹੈ ਜਾਂ ਯੂਟਿਊਬ ਹੈ, ਉਹਦੇ ਉਪਰ ਰੋਜ਼ਾਨਾ ਤੁਸੀਂ ਮੈਨੂੰ ਵੇਖਦੇ ਹੋ, ਤੇ ਇਸ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਇੱਕ ਕਥਾ ਰੂਪੀ ਵਿਚਾਰ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦੇ ਆ ਰਹੇ ਹਾਂ। ਕਿੱਥੇ
2: Your call cannot be completed as dialed. Please check the number and dial again.
3: No es posible realizar la llamada tal y como se marcó el número.
0: ਸੇਵਾ ਨਿਭਾ ਰਹੇ ਆ, ਤੇ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ, ਸਮਝੋ ਕਿ ਤੁਹਾਡੀ ਪ੍ਰੋਬਲਮ ਤਾਂ ਬਹੁਤ ਜ਼ਿਆਦੀਆਂ ਹੋਈਆਂ, ਡਾਕਟਰਾਂ ਕੋਲ ਤੁਸੀਂ ਚੈੱਕ ਕਰਾ ਲਿਆ, ਕਿਸੇ ਬੰਨੇ ਸਮਝ ਆਉਂਦੀ, ਇੱਕ ਵਾਰੀ ਕਾਲ ਕਰਕੇ ਮਸ਼ਵਰਾ ਜ਼ਰੂਰ ਲੈ ਲਓ। ਬੜੀ ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ। ਆਓ ਜੀ, ਸਤਿ ਸ੍ਰੀ ਅਕਾਲ।
1: ਮਿਹਰਬਾਨੀ ਜੀ, ਖੱਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਤੇ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਵੇਲੇ ਰੇਡੀਓ ਪ੍ਰਵਾਸ ਦੇ ਉਪਰ ਔਰ ਰੇਡੀਓ ਸਬਰੰਗ ਦੇ ਉਪਰ, ਵੇਖ ਰਹੇ ਹੋ ਯੂਟਿਊਬ ਤੇ ਫੇਸਬੁੱਕ ਮੀਡੀਆ ਦੇ ਉਪਰ। ਮੇਰਾ ਜਿਹੜਾ ਫੇਸਬੁੱਕ ਮੀਡੀਆ ਹੈ ਜਾਂ ਯੂਟਿਊਬ ਹੈ, ਉਹਦੇ ਉਪਰ ਰੋਜ਼ਾਨਾ ਤੁਸੀਂ ਮੈਨੂੰ ਵੇਖਦੇ ਹੋ, ਤੇ ਇਸ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਇੱਕ ਕਥਾ ਰੂਪੀ ਵਿਚਾਰ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦੇ ਆ ਰਹੇ ਹਾਂ। ਕਿੱਥੇ
2: Your call cannot be completed as dialed. Please check the number and dial again.
3: No es posible realizar la llamada tal y como se marcó el número. Favor de verificar el número y márquelo de nuevo.

0: ਉਹਦੇ ਉੱਪਰ ਰੋਜ਼ਾਨਾ ਤੁਸੀਂ ਮੈਨੂੰ ਵੇਖਦੇ ਹੋ ਤੇ ਇਸ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਇੱਕ ਕਥਾ ਰੂਪੀ ਵਿਚਾਰ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦੇ ਆ ਰਹੇ ਹਾਂ ਕਿੱਥੇ ਕਿ
1: Your call cannot be completed as dialed. Please check the number and dial again.
2: No es posible realizar la llamada tal y como se marcó el número. Favor de verificar el número y márquelo de nuevo.
1: Message 2. US01LV.
0: ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਜੀਵਨ ਦੇ ਵਿੱਚ ਜਿਹਦੇ ਮਰਜ਼ੀ ਮੁਸ਼ਕਲ ਆ ਜਾਵੇ ਉਸ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਨ ਦੀ ਸਾਨੂੰ ਲੋੜ ਹੈ ਜੇ ਅਸੀਂ ਇੰਨੀਆਂ ਵੱਡੀਆਂ ਮੁਸੀਬਤਾਂ ਚੋਂ ਲੰਘ ਕੇ ਆ ਗਏ ਫਿਰ ਵੀ ਸਰਵਾਈਵ ਹਾਂ ਇਹਦਾ ਮਤਲਬ ਬੜੇ ਬਹਾਦਰ ਹਾਂ ਬਹੁਤ ਕੁਝ ਕੁਦਰਤ ਨੇ ਸਾਨੂੰ ਦਿੱਤਾ ਬਹੁਤ ਨਵਾਜ਼ਿਆ ਹੋਇਆ ਬਖਸ਼ਿਸ਼ਾਂ ਦੇ ਨਾਲ ਤੇ ਉਹਨਾਂ ਬਖਸ਼ਿਸ਼ਾਂ ਦੇ ਕਰਕੇ ਅੱਗੇ ਵੀ ਜੋ ਕੁਝ ਹੋਏਗਾ ਉਸ ਚੀਜ਼ ਦਾ ਮੁਕਾਬਲਾ ਅਸੀਂ ਆਮ ਸਮੇਂ ਸਿਰ ਕਰਦੇ ਰਹਾਂਗੇ ਔਰ ਦਲੇਰੀ ਨਾਲ ਇਸ ਜ਼ਿੰਦਗੀ ਨੂੰ ਜੀਵਾਂਗੇ ਆਓ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ ਅਸੀਂ ਜੀਵਨ ਨੂੰ ਜਵਾਨੀ ਦੇ ਪਹਿਰੇ ਤੇ ਲਿਆ ਕੇ ਛੱਡਿਆ ਸੀ ਤੇ ਉਸ ਤੋਂ ਬਾਅਦ ਸੋਚਿਆ ਸੀ ਵੀ ਇਹਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਸਰੀਰ ਵੱਡਾ ਬਣ ਗਿਆ ਸਾਰਾ ਕੁਝ ਹੋ ਗਿਆ ਸਾਰੇ ਸਿਸਟਮ ਚੱਲਣ ਲੱਗ ਗਏ ਸਾਰਾ ਕੁਝ ਹੁੰਦਿਆਂ ਹੋਇਆ ਤੇ ਫਿਰ ਇਹਦੇ ਚ ਬਿਮਾਰੀਆਂ ਹੁਣ ਕਿੱਥੋਂ ਆਉਂਦੀਆਂ ਨੇ ਔਰ ਉਹ ਬਿਮਾਰੀਆਂ ਦੀ ਤਹਿ ਤੱਕ ਲੱਭਦਿਆਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਜਿਹੜਾ ਪੁਰਾਣਾ ਜ਼ਮਾਨਾ ਸੀਗਾ ਉਹ ਹਾਈਪੋਥੈਟੀਕਲ ਸੀਗਾ ਹਾਈਪੋਥੇਸਿਸ ਸੀਗਾ ਉਸ ਹਾਈਪੋਥੇਸਿਸ ਨੂੰ ਅੱਜ ਅਸੀਂ ਪ੍ਰੈਕਟੀਕਲ ਰੂਪ ਵਿੱਚ ਲੈ ਕੇ ਆ ਗਏ ਹਾਂ ਹਾਲਾਂਕਿ ਅਸੀਂ ਫਿਰ ਦੁਬਾਰਾ ਹਾਈਪੋਥੇਸਿਸ ਵਾਲੇ ਪਾਸੇ ਨੂੰ ਪ੍ਰੂਵ ਕਰਕੇ ਸਾਬਤ ਕਰਕੇ ਫਿਰ ਉੱਥੇ ਹਾਈਪੋਥੇਸਿਸ ਨਹੀਂ ਪਹੁੰਚਣਾ ਆ ਪਰ ਇੱਕ ਰਸਤਾ ਹੁੰਦਾ ਨਾ ਇੱਕਦਮ ਜੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਦੋ ਦੇ ਦੋ ਚਾਰ ਹੁੰਦੇ ਨੇ ਉਹ ਮੰਨਣ ਨੂੰ ਤਿਆਰ ਨਹੀਂ ਹੋਏਗਾ ਉਹਨੂੰ ਇੱਕ ਤਰੀਕਾ ਦੱਸਣਾ ਪਏਗਾ ਵੀ ਭਾਈ ਪਹਿਲਾਂ ਦੋ ਲਕੀਰਾਂ ਮਾਰੋ ਫਿਰ ਦੋ ਲਕੀਰਾਂ ਮਾਰੋ ਫਿਰ ਗਿਣੋ ਇਹ ਚਾਰ ਹੋ ਜਾਣਗੇ ਸੋ ਮੇਰੇ ਕਹਿਣ ਤੋਂ ਭਾਵ ਹੈ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਸਿਖਾਇਆ ਜਾਂਦਾ ਨਾ ਮੈਥ ਉਦੋਂ ਇਸ ਤਰ੍ਹਾਂ ਹੁੰਦਾ ਤੇ ਅਸੀਂ ਕਿਉਂਕਿ ਸਾਰੇ ਲੋਕ ਤਾਂ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ ਤੇ ਸਾਰੇ ਲੋਕ ਜੇ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਜ਼ਰੂਰੀ ਗੱਲ ਆ ਹਰ ਇੱਕ ਗੱਲ ਨੂੰ ਇਸੇ ਤਰ੍ਹਾਂ ਦੋ ਤੇ ਦੋ ਚਾਰ ਸਮਝਾਉਣਾ ਪਏਗਾ ਔਰ ਉਹੀ ਗੱਲਾਂ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰ ਰਹੇ ਹਾਂ ਬੇਸ਼ੱਕ ਇਹ ਪ੍ਰੋਗਰਾਮ ਥੋੜੇ ਲੰਬੇ ਹੋ ਰਹੇ ਨੇ ਬੇਸ਼ੱਕ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬੇਸ਼ੱਕ ਨਾ ਦੱਸ ਸਕਦੇ ਹੋਈਏ ਪਰ ਇਹ ਯਕੀਨ ਹੈ ਕਿ ਜਿਹੜੀਆਂ ਵੀ ਗੱਲਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਨਾ ਤੁਹਾਡੀ ਬੋਲੀ ਦੇ ਵਿੱਚ ਹੁੰਦੀਆਂ ਨੇ ਉਹਦੇ ਵਿੱਚ ਮਿਸਾਲਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਤੁਹਾਡੇ ਆਪਣੇ ਇਰਦ ਗਿਰਦ ਇਹ ਸਮਝ ਵਿੱਚ ਆਉਣ ਵਾਲੀ ਗੱਲ ਹੈ ਨੀ ਪਰ ਮੈਂ ਇਹ ਸਮਝਦਾ ਹਾਂ ਕੋਈ ਵੀ ਚੀਜ਼ ਇੰਨੀ ਮੁਸ਼ਕਲ ਨਹੀਂ ਹੁੰਦੀ ਤੁਸੀਂ ਉਹਨੂੰ ਜੀਵਨ ਬਣਾ ਲਓ ਇੱਕ ਤਾਂ ਹੁੰਦਾ ਨਾ ਵੀ ਮੇਰੀ ਡਿਊਟੀ ਹੈ ਯਾਰ ਮੈਂ ਕਰਕੇ ਆਉਣਾ ਡਿਊਟੀ ਤੋਂ ਅਵੇਸਲਾ ਵੀ ਜਾਂਦਾ ਬਹੁਤ ਸਾਰੀਆਂ ਗੱਲਾਂ ਅਸੀਂ ਧਰਮ ਦੇ ਨਾਂ ਤੇ ਕਰਦੇ ਹਾਂ ਉਹ ਧਰਮ ਦੇ ਨਾਂ ਤੇ ਜਿਹੜੀਆਂ ਬੀਬੀਆਂ ਕਰੀ ਜਾਂਦੀ ਕਿਉਂਕਿ ਧਾਰਮਿਕ ਮਾਨਸਿਕਤਾ ਹੈ ਨਾ ਸਾਡੀ ਉਸ ਤਰ੍ਹਾਂ ਹੋ ਜਾਂਦਾ ਤੇ ਜੇ ਅਸੀਂ ਕਿਸੇ ਸਬਜੈਕਟ ਨੂੰ ਕਿਸੇ ਵੀ ਐਸੇ ਸ਼ੋਭੇ ਨੂੰ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ ਹੈਗਾ ਆ ਉਹਨੂੰ ਅਗਰ ਧਿਆਨ ਨਾਲ ਵਾਚੀਏ ਉਹਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤੇ ਮੈਡੀਕਲ ਸਾਇੰਸ ਵੀ ਕੋਈ ਮੁਸ਼ਕਲ ਗੱਲ ਨਹੀਂ ਹੈਗੀ ਇਹ ਵੀ ਇੱਕ ਸਧਾਰਨ ਦੋ ਦੇ ਦੋ ਚਾਰ ਦੀ ਗਿਣਤੀ ਕਰਨ ਵਾਲੀ ਗੱਲ ਹੈਗੀ ਹੈ ਉਹਦਾ ਜੋੜ ਕਰਨ ਵਾਲੀ ਗੱਲ ਹੈਗੀ ਹੈ ਸੋ ਮੈਂ ਉਸੇ ਤਰੀਕੇ ਦੇ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਬੇਸ਼ੱਕ ਟੈਕਨੀਕਲ ਪੁਆਇੰਟ ਆਫ ਵਿਊ ਜਾਂ ਐਕਸਪਲੇਨ ਕਰਨਾ ਮੈਡੀਕਲ ਕਾਲਜਾਂ ਵਿੱਚ ਇੱਕ ਡਿਫਰੈਂਟ ਸਟਾਈਲ ਹੁੰਦਾ ਹੈ ਕਿਉਂਕਿ ਪਤਾ ਹੁੰਦਾ ਹੈ ਕਿ ਜਿਹੜੇ ਸਾਹਮਣੇ ਲੋਕ ਬੈਠੇ ਹੈ ਨਾ ਇਹ ਬਾਇਓਲੋਜੀ ਬਾਰੇ ਵੀ ਜਾਣਦੇ ਨੇ ਇਹ ਮੈਡੀਕਲ ਕਰੋਨੋਲੋਜੀ ਬਾਰੇ ਵੀ ਜਾਣਦੇ ਨੇ ਇਹਨਾਂ ਨੂੰ ਸਿਰਫ ਉਹਦੇ ਮੁਤਾਬਕ ਸ਼ਾਰਟ ਨੋਟਸ ਦੇਣ ਦੀ ਲੋੜ ਹੈ ਤਾਂ ਕਿ ਕਰ ਲੈ ਪਰ ਇੱਥੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਇੱਕ ਇੱਕ ਗੱਲ ਦੋ ਤੇ ਦੋ ਚਾਰ ਦੀਆਂ ਚਾਰ ਲਕੀਰਾਂ ਮਾਰ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪਿਛਲੇ ਹਫ਼ਤੇ ਸਾਡਾ ਪ੍ਰੋਗਰਾਮ ਜਦੋਂ ਹੋਇਆ ਸੀ ਉਦੋਂ ਪੰਜਾਬੀ ਦੇ ਵਿੱਚ ਹੋਇਆ ਸੀ ਅੱਜ ਦਾ ਪ੍ਰੋਗਰਾਮ ਤੇ ਵੈਸੇ ਹਿੰਦੀ ਦਾ ਪਰ ਮੈਂ ਸਮਝਦਾ ਹਾਂ ਕਿ ਅਸੀਂ ਇਸ ਨੂੰ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਹੀ ਲੈ ਕੇ ਚੱਲਦੇ ਹਾਂ ਤੇ ਪੰਜਾਬੀ ਦੇ ਵਿੱਚ ਹੀ ਮੈਂ ਮੁਆਫੀ ਮੰਗਦਾ ਹਿੰਦੀ ਵਾਲਿਆਂ ਤੋਂ ਕਿ ਕੱਲ ਨੂੰ ਮੈਂ ਹਿੰਦੀ ਵਿੱਚ ਕਰ ਦਿਆਂਗਾ ਪ੍ਰੋਗਰਾਮ ਔਰ ਉਸ ਤੋਂ ਬਾਅਦ ਫਿਰ ਅੰਗਰੇਜ਼ੀ ਦੇ ਵਿੱਚ ਹੋ ਜਾਏਗਾ ਨਿਊਕਲੀਅਸ ਸੰਬੰਧੀ ਮੈਂ ਡਿਸਕ੍ਰਿਪਸ਼ਨ ਸ਼ਾਇਦ ਅੰਗਰੇਜ਼ੀ ਦੇ ਵਿੱਚ ਦੇ ਚੁੱਕਿਆ ਹਾਂ ਔਰ ਸਿਰਫ ਹਿੰਦੀ ਚ ਬਾਕੀ ਹੈਗੀ ਹੈ ਔਰ ਨਿਊਕਲੀਅਸ ਦੀ ਡਿਸਕ੍ਰਿਪਸ਼ਨ ਦੱਸਿਆ ਹੋਇਆ ਮੈਂ ਤੁਹਾਨੂੰ ਦੱਸਿਆ ਸੀ ਵੀ ਸੈੱਲ ਦੇ ਅੰਦਰ ਵੜ ਗਿਆ ਤੇ ਸੈੱਲ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਹੈ ਉਹਨੂੰ ਅਸੀਂ ਨਿਊਕਲੀਅਸ ਆਖਿਆ ਸੀਗਾ

0: ਔਰ ਉਸ ਨਿਊਕਲੀਅਸ ਦੇ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਵੀ ਇਹ ਕਿਲੇ ਦੇ ਵਿਚ ਇਕ ਕਿਲਾ ਹੈ। ਸੈੱਲ ਆਪਣੇ ਆਪ ਵਿਚ ਇਕ ਕਿਲਾ ਸੀ, ਉਹਦੀ ਇਕ ਚਾਰ ਦੀਵਾਰੀ ਸੀ, ਉਹਦੀ ਚਾਰ ਦੀਵਾਰੀ ਦੀ ਡਿਸਕ੍ਰਿਪਸ਼ਨ ਅਸਾਂ ਦਿੱਤੀ ਸੀ ਔਰ ਉਸ ਤੋਂ ਬਾਅਦ ਉਹਦੇ ਅੰਦਰ ਵੜੇ ਸੀ, ਉਹਦੇ ਅੰਦਰ ਦੇ ਹਾਲਾਤ ਨੂੰ ਅਸੀਂ ਇਨਵਾਇਰਮੈਂਟ ਕਿਹਾ ਸੀ। ਉਸੇ ਤਰ੍ਹਾਂ ਹੀ ਇਸ ਸਾਰੇ ਇਨਵਾਇਰਮੈਂਟ ਦੇ ਵਿਚ ਇਕ ਹੋਰ ਹਿੱਸਾ ਹੈਗਾ, ਇਕ ਹੋਰ ਕਿਲਾ ਹੈਗਾ ਔਰ ਉਸ ਕਿਲੇ ਨੂੰ ਅਸੀਂ ਨਿਊਕਲੀਅਸ ਕਹੀ ਜਾ ਰਹੇ ਹਾਂ ਔਰ ਉਸ ਨਿਊਕਲੀਅਸ ਦੇ ਸੰਬੰਧ ਵਿਚ ਵੀ ਅਸੀਂ ਆਖਿਆ ਵੀ ਇਹਦੀਆਂ ਆਪਣੀਆਂ ਦੋ ਦੀਵਾਰਾਂ ਨੇ ਔਰ ਉਸ ਨੂੰ ਬਾਹਰਲੀ ਦੀਵਾਰ ਦੇ ਕਹਿ ਲੋ ਦੋ ਹਿੱਸੇ ਨੇ ਜਾਂ ਦੋ ਤਹਿ ਹਨ, ਉਹਦਾ ਵੀ ਸਾਰੀ ਡਿਸਕ੍ਰਿਪਸ਼ਨ ਅਸੀਂ ਤੁਹਾਨੂੰ ਦੇ ਚੁੱਕੇ ਹਾਂ। ਉਸ ਤੋਂ ਬਾਅਦ ਤੁਸੀਂ ਇਹਦੇ ਅੰਦਰ ਵੜਦੇ ਹਾਂ ਤੇ ਉਹਦੇ ਅੰਦਰ ਵੀ ਜੋ ਇਨਵਾਇਰਮੈਂਟ ਹੈਗਾ, ਜੋ ਹਾਲਾਤ ਹੈ, ਜਿਵੇਂ ਪੂਰੇ ਸੈੱਲ ਦਾ ਹਾਲਾਤ ਸੀਗਾ, ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਸੀਗਾ ਜਾਂ ਉਹਨੂੰ ਅਸੀਂ ਨਿਊਕਲੀਓਪਲਾਜ਼ਮ ਕਹਿੰਦੇ ਹਾਂ ਜਾਂ ਪ੍ਰੋਟੋਪਲਾਜ਼ਮ ਅਸੀਂ ਕਹਿੰਦੇ ਹਾਂ। ਔਰ ਉਸ ਪ੍ਰੋਟੋਪਲਾਜ਼ਮ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਹੋਰ ਅਲੱਗ ਅਲੱਗ ਸਾਂਭੀਆਂ ਪਈਆਂ ਨੇ ਜਿਨ੍ਹਾਂ ਦੇ ਅਲੱਗ ਅਲੱਗ ਕੰਮ ਹੈਗੇ ਨੇ ਔਰ ਉਹ ਕੰਮ ਗਿਣਤੀ ਮੈਂ ਤੁਹਾਨੂੰ ਕਰਕੇ ਪਿਛਲੇ ਪ੍ਰੋਗਰਾਮ ਦੇ ਵਿਚ ਦੱਸ ਦਿੱਤੀ ਸੀ ਭਾਈ ਇਸ ਸਾਰੇ ਦੇ ਵਿਚ ਸਾਡਾ ਪਿਛਲਾ ਰਿਕਾਰਡ ਪ੍ਰਿਜ਼ਰਵ ਹੁੰਦਾ ਆ। ਪਿੱਛੇ ਸਾਡੇ ਮਾਂ ਪਿਓ ਬਾਪਿਆਂ ਨੇ ਕੀ ਕੁਛ ਕੀਤਾ, ਕੀ ਕਰੈਕਟਰ ਸੀਗਾ, ਕਿੰਨੀ ਬਣਤਰ ਸੀਗੀ, ਉਹ ਸਾਰੀ ਕੰਡੀਸ਼ਨ, ਕਿਹੜੀਆਂ ਕਿਹੜੀਆਂ ਉਹਨਾਂ ਨੂੰ ਬਿਮਾਰੀਆਂ ਸੀਗੀਆਂ, ਉਹ ਅਸੀਂ ਇੱਥੋਂ ਲੱਭ ਸਕਦੇ ਹਾਂ। ਔਰ ਉਹਨਾਂ ਬਿਮਾਰੀਆਂ ਦਾ ਕਈਆਂ ਦਾ ਤਾਂ ਵਿਸਰਜਨ ਹੋ ਗਿਆ, ਉਹ ਖਤਮ ਹੋ ਗਈਆਂ, ਕਈਆਂ ਦਾ ਨਿਰਵਾਹ ਸਾਨੂੰ ਕਰਨਾ ਪੈ ਰਿਹਾ ਹੈਗਾ ਔਰ ਸਾਰੀ ਮਜਬੂਰੀ ਹੋ ਜਾਂਦੀ ਹੈ ਕਿ ਅਸੀਂ ਉਹਨੂੰ ਨਾ ਨਹੀਂ ਕਰ ਸਕਦੇ ਕਿਉਂਕਿ ਪਿਓ ਵੱਲੋਂ ਵਿਰਾਸਤ ਵਿਚ ਜੇ ਕੋਈ ਚੀਜ਼ ਆਈ ਹੋਵੇ ਜ਼ਮੀਨ ਤੇ ਅਸੀਂ ਰੋਕ ਲੈਂਦੇ ਹਾਂ ਵੀ ਨਾ ਮੈਂ ਨੀ ਇਸ ਮੁੰਡੇ ਨੂੰ ਜ਼ਮੀਨ ਦੇਣੀ, ਹੈ ਮੇਰੇ ਨਾਲ ਤੇ ਲੜਦਾ ਹੈ, ਮੇਰੇ ਨਾਲ ਖਰਾਬੀਆਂ ਕਰਦਾ ਹੈ। ਪਰ ਇਹ ਕੁਦਰਤ ਦਾ ਨਿਯਮ ਆ ਵੀ ਜੇ ਕਿਸੇ ਪਿਓ ਨੂੰ ਕੋਈ ਬਿਮਾਰੀ ਹੋਵੇ, ਕਿਸੇ ਮਾਂ ਨੂੰ ਕੋਈ ਬਿਮਾਰੀ ਹੋਵੇ ਤੇ ਉਹ ਇਸੇ ਤਰ੍ਹਾਂ ਦੀ ਜੈਨੇਟਿਕ ਬਿਮਾਰੀ ਅਗਰ ਕੋਈ ਇਸ ਤਰ੍ਹਾਂ ਦੀ ਖਰਾਬੀ ਨਿਊਕਲੀਅਸ ਦੇ ਵਿਚ ਆ ਚੁੱਕੀ ਹੈ ਤੇ ਉਹ ਆਪਣੇ ਬੱਚਿਆਂ ਨੂੰ ਜਾਣ ਤੋਂ ਰੋਕ ਨਹੀਂ ਸਕਦਾ। ਇਹ ਨਹੀਂ ਕਹਿ ਸਕਦਾ ਵੀ ਇਹਨੂੰ ਤਾਂ ਮੈਂ ਜ਼ਮੀਨ ਦਿੱਤੀ ਹੈ, ਇਹਨੂੰ ਤਾਂ ਮੇਰੇ ਵਾਲੀ ਇਹ ਬਿਮਾਰੀ ਹੋ ਜਾਵੇ, ਇਹਨੂੰ ਮੈਂ ਜ਼ਮੀਨ ਨਹੀਂ ਦਿੱਤੀ, ਇਹਨੂੰ ਬਿਮਾਰੀ ਨਾ ਹੋਵੇ, ਐਸਾ ਸੰਭਵ ਨਹੀਂ ਹੈ। ਉਹ ਕੁਦਰਤ ਦੇ ਨਿਯਮ ਅਨੁਸਾਰ ਉਸੇ ਮੁਤਾਬਕ ਹੀ ਚੱਲਦਾ ਰਹੇਗਾ। ਇਸੇ ਕਰਕੇ ਇਹਦੇ ਤੋਂ ਸਾਨੂੰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ, ਜੇ ਅਸੀਂ ਕੁਦਰਤ ਦੇ ਅਨੁਸਾਰ ਹੀ ਹੋ ਕੇ ਚੱਲਦੇ ਹਾਂ ਨਾ ਤੇ ਫਿਰ ਜੋ ਕੁਝ ਵੀ ਸਾਡਾ ਹੈਗਾ ਉਹ ਸਾਡੇ ਬੱਚਿਆਂ ਦਾ ਆ, ਜੋ ਕੁਝ ਵੀ ਹੈਗਾ ਸਾਨੂੰ ਉਹਦੇ ਮੁਤਾਬਕ ਕਾਣੀ ਵੰਡ ਕਰਨ ਦਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਾਣੀ ਵੰਡ ਕਰੀਏ ਜੀ, ਕੁਦਰਤ ਨੇ ਨਹੀਂ ਕੀਤੀ ਤੇ ਫਿਰ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ। ਸੋ ਇਹ ਸਾਰੀਆਂ ਗੱਲਾਂ ਨੂੰ ਸਮਝਦਿਆਂ ਹੋਇਆ ਅਸੀਂ ਨਿਊਕਲੀਅਸ ਸੰਬੰਧੀ ਇਹ ਦੱਸਿਆ ਸੀਗਾ ਵੀ ਸਾਡੇ ਸਰੀਰ ਦੀ ਗਰੋਥ, ਸਾਡੇ ਸਰੀਰ ਦਾ ਚੱਲਣ, ਸਾਡੇ ਸਰੀਰ ਦਾ ਕਰੈਕਟਰਿਸਟਿਕ, ਸਾਡੇ ਸਰੀਰ ਦੀ ਰੀਪ੍ਰੋਡਕਸ਼ਨ, ਅਗਾਂਹ ਅਸੀਂ ਵੀ ਤਾਂ ਬੱਚੇ ਜੰਮਨੇ ਆ, ਉਹਨਾਂ ਦੇ ਅਗਾਂਹ ਵੀ ਜੀਨ ਸਾਡੇ ਵਿਚ ਜਾਣੇ ਹੈਗੇ ਨੇ, ਉਹ ਸਾਰੀਆਂ ਗੱਲਾਂ ਦਾ ਨਿਪਟਾਰਾ ਜਿਹੜਾ ਹੈ ਜਾਂ ਸਾਰੀਆਂ ਗੱਲਾਂ ਦਾ ਰਿਕਾਰਡ ਜਿਹੜਾ ਹੈ ਉਹ ਸਾਡੇ ਇਸ ਨਿਊਕਲੀਅਸ ਵਿਚ ਪਿਆ ਹੁੰਦਾ। ਔਰ ਦੂਸਰੀ ਗੱਲ ਇਹ ਆ ਕਿ ਅਸੀਂ ਇਸ ਸਾਰੇ ਨੂੰ ਜਿੰਨਾ ਕੁਛ ਮੈਂ ਕਿਹਾ ਹੈਗਾ, ਗਰੋਥ ਦਾ ਹੈਗਾ ਆ, ਰੀਪ੍ਰੋਡਕਸ਼ਨ ਦਾ ਹੈਗਾ ਆ, ਸਾਰਾ ਰਿਕਾਰਡ ਸਾਂਭਣ ਦਾ, ਜੀਨਸ ਨੂੰ ਬਣਾਉਣ ਦਾ ਸਾਂਭਣ ਦਾ ਜਿਹੜਾ ਰਿਕਾਰਡ ਹੈਗਾ ਆ, ਇਸ ਸਾਰੇ ਦਾ ਇੱਕ ਹੋਰ ਲਫ਼ਜ਼ ਦਾ ਨਾਂ ਹੈਗਾ ਜਿਹਨੂੰ ਅਸੀਂ ਮੈਟਾਬੋਲਿਜ਼ਮ ਕਹਿੰਦੇ ਹਾਂ, ਜਿਹਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹੈਗੇ ਹਾਂ। ਸੋ ਇਹ ਸਾਰਾ ਕੁਝ ਇਸ ਨਿਊਕਲੀਅਸ ਦੇ ਵਿਚ ਪ੍ਰਿਜ਼ਰਵ ਰਹਿੰਦਾ ਹੈਗਾ, ਰਿਕਾਰਡ ਸਾਂਭਿਆ ਰਹਿੰਦਾ ਹੈਗਾ, ਕਿਸੇ ਵੀ ਵੇਲੇ ਭਾਵੇਂ ਤੁਸੀਂ ਜਦ ਤੱਕ ਜਿੰਦੇ ਹੈਗੇ ਹੋ ਤਦ ਤੱਕ ਤੁਸੀਂ ਅਗਰ ਆਪਣੇ ਮਾਂ ਬਾਪ ਬਾਬੇ ਦਾਦੇ ਦਾ ਕਿਸੇ ਰਿਕਾਰਡ ਦੇਖ ਲਿਆ ਹੋਵੇ ਵੀ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਸੀ, ਅਗਰ ਤੁਹਾਨੂੰ ਹੈ ਤੇ ਉਹਦੇ ਵਿਚੋਂ ਰਿਕਾਰਡ ਤੁਸੀਂ ਲੱਭ ਸਕਦੇ ਹੋ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੰਡੀਸ਼ਨ ਸੀ। ਹੁਣ ਸਾਇੰਸ ਬਹੁਤ ਲੰਬੇ ਸਮੇਂ ਤੱਕ ਦੂਰ ਤੱਕ ਨਿਕਲ ਗਈ ਹੈਗੀ ਹੈ ਇਸ ਦੀ ਪ੍ਰੋਡਕਸ਼ਨ ਦੇ ਵਿਚ। ਤੇ ਅਗਲੀ ਗੱਲ ਅਸੀਂ ਇਹ ਕੀਤੀ ਸੀ ਵੀ ਹੁਣ ਅਗਾਂਹ ਆਉਣ ਵਾਲੀ ਜਨਰੇਸ਼ਨ ਵਾਸਤੇ DNA ਤਿਆਰ ਕਰਨਾ, RNA ਤਿਆਰ ਕਰਨਾ, ਜਿਹਨੂੰ ਅਸੀਂ ਡਿਸਆਕਸੀਰਾਈਬੋਨਿਊਕਲੀਕ ਐਸਿਡ ਜਾਂ ਰਾਈਬੋਨਿਊਕਲੀਕ ਐਸਿਡ ਕਿਹਾ ਸੀਗਾ, ਜਾਂ ਜਿਹੜੇ ਰਾਈਬੋਸੋਮਸ ਬਣਾਉਂਦੇ ਨੇ ਇਹ ਸਾਰੇ ਦਾ ਸਿੰਥੇਸਿਸ, ਇਹ ਸਾਰੇ ਦੇ ਭਾਵੇਂ ਮਤਲਬ ਮਿਸਤਰੀ ਕੋਲ ਲੱਕੜ ਤੁਸੀਂ ਲੈ ਜਾਂਦੇ ਹੋ ਨਾ ਤੇ ਲੱਕੜ ਦਾ ਮੇਜ਼ ਵੀ ਬਣਾ ਸਕਦਾ, ਕੁਰਸੀ ਵੀ ਬਣਾ ਸਕਦਾ, ਮੰਜਾ ਪੀੜਾ ਵੀ ਬਣਾ ਸਕਦਾ ਹੈਗਾ। ਇਹ ਰਾਈਬੋਸੋਮਸ ਉਹ ਚੀਜ਼ ਹੈਗੀ ਹੈ, ਇਸ ਥਾਂ ਤੇ ਪ੍ਰਿਜ਼ਰਵ ਹੈਗੀ ਹੈ ਜਿਹੜੀ ਅੱਗੇ ਪ੍ਰੋਟੀਨ ਤੋਂ ਸਿੰਥੇਸਾਈਜ਼ ਹੁੰਦੀ ਹੈ, ਜਿਹਦਾ ਮਤਲਬ ਇਹ ਆ ਕਿ ਅੱਗੇ ਕੀ ਚੀਜ਼ ਅਸੀਂ ਬਣਾ ਕੇ ਪ੍ਰੋਸੈਸ ਕਰਨੀ ਹੈ, ਜੋ ਕੁਝ ਖੁਰਾਕ ਆ ਗਈ ਸਾਡੇ ਕੋਲ, ਜੋ ਪ੍ਰੋਟੀਨ ਆ ਗਿਆ ਸਾਡੇ ਕੋਲ, ਉਹਦੇ ਵਿੱਚੋਂ ਬਣਾ ਕੇ ਤੇ ਅੱਗੇ ਲੋੜੀਂਦੀਆਂ ਚੀਜ਼ਾਂ ਅਸੀਂ ਇਸ ਸੈੱਲ ਵਾਸਤੇ ਉਸ ਨੂੰ ਬਣਾ ਕੇ ਦੇਣੀਆਂ। ਇਹ ਸਾਰੀਆਂ ਗੱਲਾਂ ਅਸੀਂ ਇਹਦੇ ਵਾਸਤੇ ਦੱਸੀਆਂ ਸੀ। ਤੇ DNA ਦੇ ਸੰਬੰਧ ਵਿਚ ਅਸੀਂ ਪੈਟਰਨਿਟੀ ਦੀ ਗੱਲ ਕੀਤੀ ਸੀ, ਪੈਟਰਨਿਟੀ ਦੇ ਸੰਬੰਧ ਵਿਚ ਵੀ ਦੱਸਿਆ ਸੀ ਕਿ ਜਦੋਂ ਰੌਲੇ ਪੈਂਦੇ ਆ, ਜਦੋਂ ਇੱਕ ਹੀ ਔਰਤ ਤੇ ਇੱਕ ਹੀ ਆਦਮੀ ਦਾ ਜੀਵਨ ਸਾਂਝਾ ਚੱਲਦਾ ਤੇ ਪੈਟਰਨਿਟੀ ਦਾ ਰੌਲੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜਦੋਂ ਅੱਜ ਕੱਲ ਇਸ ਤਰ੍ਹਾਂ ਮਲਟੀਪਲ ਪਾਰਟਨਰ ਵਾਲੀਆਂ ਗੱਲਾਂ ਹੋ ਗਈਆਂ ਤੇ ਬਹੁਤ ਥਾਵਾਂ ਤੇ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ ਤੇ ਉਸ ਵੇਲੇ ਪੈਟਰਨਿਟੀ ਦਾ ਸਵਾਲ ਆ ਜਾਂਦਾ, ਕਿਹੜਾ ਬੱਚਾ ਕਿਹਦਾ ਹੈਗਾ, ਇਹਦਾ ਪਿਓ ਕਿਹੜਾ ਹੋ ਸਕਦਾ, ਤਾਂ ਕਿ ਉਹਦੇ ਉੱਤੇ ਜ਼ਿੰਮੇਵਾਰੀ ਪਾਈ ਜਾਏ। ਕੋਈ ਵੀ ਜ਼ਿੰਮੇਵਾਰੀ ਤੇ ਚੁੱਕਣ ਨੂੰ ਤਿਆਰ ਨਹੀਂ, ਆਨੰਦ ਲੈਣ ਵਾਸਤੇ ਸਾਰੇ ਤਿਆਰ ਨੇ। ਇਸ ਕਰਕੇ ਇਹ ਰੌਲਾ ਪਿਆ ਔਰ ਇਸ ਕਰਕੇ ਹੁਣ ਅੱਜ ਸਾਡੇ ਕੋਲ ਇਹ ਡੀ ਐਨ ਏ ਹੈਗਾ ਆ, ਉਸ ਡੀ ਐਨ ਏ ਦੇ ਮੁਤਾਬਕ ਅਸੀਂ ਇਹ ਲੱਭ ਸਕਦੇ ਹਾਂ ਪੀ ਇਸ ਬੱਚੇ ਦਾ ਬਾਪ ਕੌਣ ਹੈ। ਔਰ ਇਥੋਂ ਦੀ ਇੱਕ ਅਚੰਭੇ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਅਸੀਂ ਇਹ ਤਾਂ ਦੱਸ ਸਕਦੇ ਹਾਂ ਵੀ ਫਲਾਨਾ ਫਲਾਨਾ ਬੰਦਾ ਇਹਨੇ ਕੁਸਚਨ ਹੈਗਾ ਆ, ਇਹਦੇ ਵਿਚੋਂ ਫਲਾਨਾ ਫਲਾਨਾ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ ਕਿਉਂਕਿ ਉਹਦੇ ਰਾਈਬੋਸੋਮ ਥ੍ਰੈਡਸ ਜਿਹੜੇ ਨੇ ਉਹਦੇ ਨਾਲ ਨਹੀਂ ਮਿਲਦੇ, ਲੇਕਿਨ ਫਲਾਨਾ ਫਲਾਨਾ ਬੰਦਾ ਜਿਹੜਾ ਹੈਗਾ ਆ ਉਹ ਹੋ ਸਕਦਾ ਹੈ। ਉਹ ਇਹਦਾ ਉਹਨਾਂ ਵਿਚੋਂ ਸਾਰਿਆਂ ਦੇ ਵਿਚੋਂ ਕੋਈ ਇੱਕ ਐਸਾ ਹੋਏਗਾ ਜਿਹੜਾ ਹੋ ਸਕਦਾ ਹੈ। ਅਜੇ ਵੀ ਇਸ ਗੱਲ ਦੀ ਗਰੰਟੀ ਵਾਲੀ ਸ਼ੰਕਾ ਸਾਡੇ ਕੋਲ ਹੈਗੀ, ਅਜੇ ਇਹਦੀ ਹੋਰ ਰਿਸਰਚ ਹੋ ਰਹੀ ਹੈ ਕਿ ਜਿਹੜਾ ਅਸੀਂ ਬਿਲਕੁਲ ਪੁਆਇੰਟ ਕਰ ਨਹੀਂ ਸਕਦੇ ਨਾ, ਇਹ ਬਦਲੇ ਵੀ ਜਾ ਸਕਦਾ, ਇਹ ਤਾਂ ਇਹਦਾ ਬਾਪ ਹੈ ਹੀ ਹੈ। ਇਹ ਹਜੇ ਵੀ ਇਸ ਗੱਲ ਦੇ ਵਿਚ ਇੰਨੀ ਕ ਕਮੀ ਪੇਸ਼ੀ ਹੈਗੀ ਹੈਗੀ ਹੈ। ਸੋ ਨਿਊਕਲੀਓਪਲਾਸਮ ਦੀ ਜਿਹੜੀ ਅਸੀਂ ਗੱਲ ਕੀਤੀ ਸੀ, ਜਿਹੜਾ ਅੰਦਰ ਦਾ ਉਹਦਾ ਇਨਵਾਇਰਮੈਂਟ ਹੈਗਾ, ਉਹ ਅਸੀਂ ਕਿਹਾ ਸੀ ਵੀ ਜੈਲੀ ਲਾਈਕ ਹੈਗਾ, ਜਿਵੇਂ ਕਿ ਸਾਈਟੋਪਲਾਜ਼ਮ ਸੀ ਜੈਲੀ ਵਰਗਾ ਪਦਾਰਥ ਸੀਗਾ ਬਣਿਆ, ਉਹ ਵੀ ਪ੍ਰੋਟੀਨ ਦੇ ਸਿੰਥੇਸਿਸ ਤੋਂ ਸੀ ਬਣਿਆ, ਇਹ ਵੀ ਪ੍ਰੋਟੀਨ ਤੇ ਫੈਟ ਦੇ ਸਿੰਥੇਸਿਸ, ਲੇਕਿਨ ਇਹ ਉਹਦੇ ਨਾਲੋਂ ਹੋਰ ਪਿਓਰੀਫਾਈਡ ਕੰਡੀਸ਼ਨ ਦੇ ਵਿਚ ਹੈ। ਜਿਹੜਾ ਸੈੱਲ ਮੈਂਬਰਨ ਤੋਂ ਅੰਦਰ ਆਉਂਦਿਆਂ ਸਾਈਟੋਪਲਾਜ਼ਮ ਸੀ ਉਹਦੀ ਕੁਆਲਿਟੀ, ਤੇ ਜਿਹੜਾ ਪ੍ਰੋਟੋਪਲਾਜ਼ਮ ਨਿਊਕਲੀਅਸ ਦੇ ਅੰਦਰ ਹੁੰਦਾ ਆ ਉਹਦੀ ਕੁਆਲਿਟੀ ਦੇ ਵਿਚ ਫਰਕ ਹੁੰਦਾ ਆ। ਕੰਸਿਸਟੈਂਸੀ ਭਾਵ ਉਹ ਬਣਿਆ ਕਿਹਦੇ ਤੋਂ ਹੈ, ਉਹ ਸਾਰਾ ਕੁਝ ਉਹੀ ਹੁੰਦਾ ਆ, ਪਰ ਪਿਓਰੀਫਾਈਡ ਹੁੰਦਾ ਆ ਹੋਰ ਜ਼ਿਆਦਾ। ਘਿਓ ਦੇ ਵਿਚੋਂ ਮੱਖਣ, ਮੱਖਣ ਦੇ ਵਿਚੋਂ ਘਿਓ ਬਣ ਕੇ ਸਾਡੇ ਸਾਹਮਣੇ ਆਉਣ ਵਰਗੀ ਗੱਲ ਹੋ ਜਾਂਦੀ ਹੈ। ਇਹ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ ਵੀ ਇੰਨੀ ਪਿਓਰੀਫਿਕੇਸ਼ਨ ਉਹਦੇ ਵਿਚ ਹੋ ਸਕਦੀ ਹੈ। ਫਿਰ ਮੈਂ ਇਹ ਦੱਸਿਆ ਸੀਗਾ ਵੀ ਇਸ ਨਿਊਕਲੀਅਸ ਦਾ ਕੰਮ ਹੈਗਾ ਸਾਰਾ ਕੁਝ ਸਟੋਰ ਕਰਨਾ, ਰਿਕਾਰਡ ਕੀ ਭਰਿਆ ਸਾਡਾ ਰਿਕਾਰਡ ਕਰਨਾ ਸਾਰੀਆਂ ਚੀਜ਼ਾਂ ਨੂੰ, ਜੀਨਸ, ਜੀਨਸ ਦਾ ਅੱਗੇ ਐਕਸਪ੍ਰੈਸ਼ਨ, ਜੀਨਸ ਦੀ ਅੱਗੇ ਫੰਕਸ਼ਨਿੰਗ, ਜੀਨਸ ਦਾ ਅੱਗੇ ਜਿੰਨਾ ਵੀ ਕਰੈਕਟਰਿਸਟਿਕ ਹੈਗਾ ਆ ਉਹ ਸਾਰੀ ਚੀਜ਼ ਨੂੰ ਇੱਥੇ ਪ੍ਰਿਜ਼ਰਵ ਕਰਨਾ ਕਿ ਭਾਈ ਅੱਜ ਆਹ ਨਿੱਕੀ ਜੀ ਗੱਲ ਮੈਂ ਮਾਂ ਬਾਪ ਵੱਲੋਂ ਸਟੋਰ ਕੀਤੀ ਹੈ, ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿਚ ਕਿਸੇ ਇਹਦੇ ਬੱਚੇ ਦੇ ਵਿਚ ਜਦੋਂ ਇਹ ਜਾਏਗੀ ਉਹਦੇ ਚ ਇਹ ਚੀਜ਼ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀ ਅਸੀਂ ਸਟੱਡੀ ਦੇ ਵਿਚ ਫੋਰਕਾਸਟ ਕਰ ਸਕਦੇ ਹਾਂ। ਜੋਸ਼ੀ ਦੀ ਗੱਲ ਵੀ ਕਰੀ ਸੀਗੀ ਕਿ ਜੋਸ਼ੀ ਤਾਂ ਰੇਖਾਵਾਂ ਵੇਖ ਕੇ ਤੇ ਦੱਸਦੇ ਆ ਨਾ, ਪਰ ਉਹਦਾ ਉਹ ਇੱਕ ਹਾਈਪੋਥੈਸਿਸ ਹੁੰਦਾ ਆ, ਉਹਦਾ ਸਾਡੇ ਕੋਲ ਕੋਈ ਸਬੂਤ ਐਕਸਪਲੇਨੇਸ਼ਨ ਨਹੀਂ ਹੁੰਦਾ ਵੀ ਇਹ ਜੋਸ਼ੀ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਉਹਦੀਆਂ ਗੱਲਾਂ ਸੱਚੀਆਂ ਵੀ ਹੋ ਸਕਦੀਆਂ, ਮੁੰਡਾ ਨਹੀਂ ਤੇ ਕੁੜੀ, ਕੁੜੀ ਤੇ ਮੁੰਡਾ, ਕੁਛ ਤੇ ਹੋਊਗਾ ਨਾ, ਕੁਛ ਤਾਂ ਜੋ ਸਾਰਿਆਂ ਦੇ ਬੋਲੇ ਤਾਂ ਕੁਛ ਨਾ ਕੁਛ ਨਾ ਤਾਂ ਹੋਊਗਾ। ਲੇਕਿਨ ਇਹ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ ਇਹ ਇੱਕ ਤਰ੍ਹਾਂ ਦਾ ਉਸ ਹਾਈਪੋਥੈਸਿਸ ਦਾ ਸਬੂਤ ਹੈ ਕਿ ਅਸੀਂ ਇਹਦੇ ਤੋਂ ਲੱਭ ਕੇ ਇਹ ਵੇਖ ਸਕਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਦੇ ਵਿਚ ਇਸ ਤਰ੍ਹਾਂ ਦੀਆਂ ਬਿਮਾਰੀਆਂ, ਇਸ ਤਰ੍ਹਾਂ ਦਾ ਸਟਰਕਚਰ ਡਿਵੈਲਪ ਕਰ ਸਕਦਾ ਹੈ। ਸੋ ਇਹ ਅਸੀਂ ਨਿਊਕਲੀਅਸ ਦੇ ਸੰਬੰਧ ਵਿਚ ਕਿਹਾ ਸੀ। ਜਦੋਂ ਬਿਮਾਰੀਆਂ ਦੀ ਗੱਲ ਕੀਤੀ ਸੀ ਤੇ ਮੈਂ ਉਹਨਾਂ ਬਿਮਾਰੀਆਂ ਦੇ ਸੰਬੰਧ ਚ ਕਿਹਾ ਸੀ ਵੀ ਜਿੰਨੀਆਂ ਵੀ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਜੈਨੇਟਿਕ ਕਰੈਕਟਰ ਦੇ ਨਾਲ ਜੋੜਦੇ ਹਾਂ ਵੀ ਭਾਈ ਇਹ ਜੈਨੇਟਿਕ ਕਰੈਕਟਰ ਦੇ ਤੌਰ ਤੇ ਆ ਸਕਦੇ ਨੇ, ਮਤਲਬ ਜਦੋਂ ਅਸੀਂ ਜੈਨੇਟਿਕ ਕਰੈਕਟਰ ਦੀ ਗੱਲ ਕਰਦੇ ਉਹਦਾ ਮਤਲਬ ਪਿਛਲੇ ਮਾਂ ਬਾਪ ਵੱਲੋਂ, ਪਿਛਲਿਆਂ ਮਾਂ ਬਾਪ ਦੇ ਵੱਲੋਂ ਆਈਆਂ ਹੋਈਆਂ ਗੱਲਾਂ ਨੂੰ ਖਾਸ ਤੌਰ ਤੇ। ਬਹੁਤੀਆਂ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਜੈਨੇਟਿਕ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਾਂ ਬਾਪ ਵੱਲੋਂ ਵੀ ਆ ਸਕਦੀਆਂ ਨੇ, ਉਹਨਾਂ ਦੇ ਜੀਨ ਵੀ ਸੀ। ਪਰ ਇੱਕ ਗੱਲ ਆਪਾਂ ਕਰਦਿਆਂ ਹੋਏ ਇਹ ਵੀ ਗੱਲ ਕਹੀ ਸੀ, ਕਈ ਐਸੀਆਂ ਬਿਮਾਰੀਆਂ ਹਨ ਜਿਹੜੀਆਂ ਫੋਰ ਫਾਦਰ ਨੂੰ ਤਾਂ ਸੀ, ਮਾਂ ਪਿਓ ਵਿਚ ਕਿਸੇ ਨੂੰ ਨਹੀਂ ਸੀ, ਉਹ ਲੇਟੈਂਟ ਸਟੇਜ ਵਿਚ ਰਹਿ ਗਈਆਂ, ਪਰ ਅੱਜ ਤੀਜੀ ਜਨਰੇਸ਼ਨ ਆਈ ਹੈ ਔਰ ਉਹਦੇ ਵਿਚੋਂ ਪ੍ਰਫੁੱਲਤ ਹੋ ਗਈਆਂ ਨੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੁਣ ਅਸੀਂ ਸਟੱਡੀ ਕਰਕੇ ਮੈਡੀਕਲ ਸਾਇੰਸ ਨੇ ਤੇ ਲੱਭਣਾ ਸ਼ੁਰੂ ਕਰ ਦਿੱਤਾ ਵੀ ਐਸੇ ਵੀ ਚਾਂਸਿਸ ਹੁੰਦੇ ਨੇ ਕਿ ਦਾਦੇ ਨੂੰ ਤਾਂ ਕੋਈ ਪ੍ਰੋਬਲਮ ਸੀ, ਪਿਓ ਨੂੰ ਹੈ ਨਹੀਂ ਸੀ, ਲੇਕਿਨ ਅੱਗੇ ਪੁੱਤ ਦੇ ਵਿਚ ਉਹ ਆ ਗਈ ਹੈ। ਪਰ ਹੁਣ ਦੱਸਣਾ ਮੈਂ ਇਹ ਚਾਹੁੰਦਾ ਵੀ ਇਹ ਸਾਰਾ ਰਿਕਾਰਡ ਸਾਡੇ ਨਿਊਕਲੀਅਸ ਦੇ ਵਿਚ ਪ੍ਰਿਜ਼ਰਵ ਹੁੰਦਾ ਆ, ਸਾਡੇ ਜਿਹੜੇ ਕਰੋਮਾਟਿਨ ਥ੍ਰੈਡਸ ਵਗੈਰਾ ਹੈਗੇ ਨੇ, ਜਿਹੜੇ ਡਿਵੀਜ਼ਨ ਹੁੰਦੀ ਹੈ ਜਦੋਂ ਸੈੱਲ ਡਿਵੀਜ਼ਨ ਹੁੰਦੀ ਹੈ, ਇੱਕ ਤੋਂ ਦੋ, ਦੋ ਤੋਂ ਚਾਰ ਸੈੱਲ ਬਣਦੇ ਨੇ ਤੇ ਉਹ ਡਿਵਾਈਡ ਹੋ ਕੇ ਇੱਕ ਸੈੱਲ ਤੇ ਦੋ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਇਸੇ ਤਰ੍ਹਾਂ ਹੀ ਉਹ ਸਪਰਮ ਜਿਹੜਾ ਅੱਗੇ ਜਾਂਦਾ ਤੇ ਉਹਦੀਆਂ ਡਿਵੀਜ਼ਨਾਂ ਹੁੰਦੀਆਂ ਨੇ, ਇਸੇ ਤਰ੍ਹਾਂ ਹੀ ਉਹ ਚੀਜ਼ ਜਿਹੜੀ ਹੈ ਉਹਦੇ ਵਿਚ ਅੱਗੇ ਟਰਾਂਸਮਿਟ ਹੁੰਦੀ ਜਾਂਦੀ ਹੈ। ਔਰ ਇਸੇ ਕਰਕੇ ਹੀ ਐਸਾ ਹੈ ਕਿ ਕਈ ਦੇਰਾਂ ਇੱਕ ਟੋਟਾ ਗੰਨੇ ਦਾ ਇੱਕ ਟੋਟਾ ਹੈਗਾ ਆ ਮੰਨ ਲਿਆ ਜਾਏ ਤੇ ਅਗਲੇ ਹਿੱਸੇ ਦੇ ਵਿਚ ਓਨਾ ਮਿੱਠਾ ਨਹੀਂ ਹੋਣਾ ਪਿਛਲੇ ਹਿੱਸੇ ਚ ਜਿੰਨਾ ਉਹਦੇ ਚ ਮਿੱਠਾ ਹੋਏਗਾ। ਐਸਾ ਹੋ ਸਕਦਾ ਹੈ ਕਿ ਇੱਕ ਮਾਂ ਬਾਪ ਦੇ ਤਿੰਨ ਬੱਚੇ ਹੈਗੇ ਨੇ, ਦੋ ਬੱਚੇ ਬਿਲਕੁਲ ਨਾਰਮਲ ਨੇ ਔਰ ਇੱਕ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਿਹੜੀ ਉਹਦੇ ਦਾਦੇ ਨੂੰ ਸੀ, ਪਿਓ ਨੂੰ ਵੀ ਨਹੀਂ ਸੀ, ਅਸੀਂ ਸਮਝਦੇ ਹਾਂ ਵੀ ਅਕਵਾਇਰਡ ਨਹੀਂ ਹੈ, ਇਹ ਪਿੱਛੋਂ ਹੈਰੀਟਰੀ ਆ ਰਹੀ ਹੈ, ਤੇ ਉਹ ਹੈਰੀਟਰੀ ਜਿਹੜੀ ਸਾਰੀ ਹੈ ਇਹ ਰਿਕਾਰਡ ਪ੍ਰਜ਼ਰਵ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨਿਊਕਲੀਅਸ ਦਾ ਜਿਹੜਾ ਮੈਂਬਰੇਨ ਅਗਰ ਖਰਾਬ ਹੋ ਜਾਵੇ ਤੇ ਫਿਰ ਮਸਕੂਲਰ ਡਿਸਟ੍ਰੋਫੀ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਮਸਕੂਲਰ ਡਿਸਟ੍ਰੋਫੀ ਬਾਰੇ ਆਪਾਂ ਇੱਕ ਲੈਕਚਰ ਅੱਗੇ ਕਰ ਵੀ ਚੁੱਕੇ ਹੈਗੇ ਆ ਕਿ ਆ ਮਾਸਪੇਸ਼ੀਆਂ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਕੰਟਰੋਲ ਹੈ ਲਾਸਟ ਹੋ ਗਿਆ। ਇਸ ਤਰ੍ਹਾਂ ਇਹ ਸਮਝ ਲਓ ਵੀ ਇਹਨਾਂ ਦਾ ਕੰਟਰੋਲ ਲਾਸਟ ਹੋ ਗਿਆ ਤੇ ਮਾਸਪੇਸ਼ੀਆਂ ਤਾਂ ਸਾਰ ਨੂੰ ਵੀ ਕੰਟਰੋਲ ਕਰਦੀਆਂ ਨੇ, ਮਾਸਪੇਸ਼ੀ ਦੇ ਹਾਰਟ ਨੂੰ ਵੀ ਕੰਟਰੋਲ ਕਰਦੀਆਂ ਨੇ। ਮਤਲਬ ਜਦੋਂ ਮਾਸਪੇਸ਼ੀਆਂ ਹੀ ਕੰਮ ਕਰਨਾ ਬੰਦ ਕਰ ਦੇਣ ਤੁਹਾਡਾ ਗੇਅਰ ਹੀ ਨਹੀਂ ਲੱਗਦਾ ਤੇ ਗੱਡੀ ਤੇ ਖੜੀ ਹੈ, ਸਪੀਡ ਦੱਬੀ ਜੋ ਕੀ ਫਾਇਦਾ ਉਹਦਾ, ਕੁਛ ਨਹੀਂ ਹੋਣਾ ਕਿਉਂਕਿ ਤੁਹਾਡਾ ਗੇਅਰ ਹੀ ਨਹੀਂ ਲੱਗ ਰਿਹਾ। ਉਸ ਹਿਸਾਬ ਤੇ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਸੈਂਟਰ ਸਕਲੈਰੋਸਿਸ ਲੈਟਰਲ ਸਕਲੈਰੋਸਿਸ ਦੀ ਬਿਮਾਰੀ ਹੈਗੀ ਹੈ, ਬਹੁਤ ਸਾਰੀਆਂ ਆਟੋ ਇਮਿਊਨ ਡਿਜ਼ੀਜ਼ ਹੈਗੀਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਸਟਿਫਨੈਸ ਮਾਸਪੇਸ਼ੀਆਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮੈਮਰੀ ਲਾਸ ਜਿਹਨੂੰ ਅਲਜ਼ਾਈਮਰ ਵਗੈਰਾ ਅਸੀਂ ਕਿਹਾ ਸੀਗਾ ਜਾਂ ਪਾਰਕਿਨਸਨ ਜਿਹਨੂੰ ਮਸਕੂਲਰ ਲਾਸ ਅਸੀਂ ਕਹਿ ਸਕਦੇ ਹਾਂ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਤੌਰ ਤੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਹ ਸੀ ਸਾਡੀ ਉਹ ਦੁਹਾਈ ਜਿਹੜੀ ਅਸੀਂ ਪਹਿਲਾਂ ਕਰ ਚੁੱਕੇ ਸਾਂ ਪ੍ਰੋਗਰਾਮ ਦੇ ਵਿੱਚ, ਪਰ ਮੈਂ ਸੋਚਿਆ ਵੀ ਹਾਂ ਕਿਉਂਕਿ ਬਹੁਤ ਜ਼ਰੂਰੀ ਵਿਸ਼ਾ ਹੈਗਾ, ਮੈਂ ਇਹਨੂੰ ਥੋੜਾ ਜਿਹਾ ਦੁਹਰਾ ਦਿਆਂ ਅੱਗੇ ਤੁਰਨ ਤੋਂ ਬਾਅਦ। ਲਓ ਜੀ ਹੁਣ ਅਸੀਂ ਜਦੋਂ ਇਹ ਵੇਖਦੇ ਹਾਂ ਨਿਊਕਲੀਅਸ ਤੋਂ ਬਾਹਰ ਆ ਕੇ, ਇਹ ਨਿਊਕਲੀਅਸ ਤਾਂ ਇੱਕ ਵੱਡੀ ਚੀਜ਼ ਸੀ ਨਾ, ਜਦੋਂ ਅਸੀਂ ਸੈੱਲ ਦੇ ਅੰਦਰ ਵੜੇ ਸਾਂ ਤੇ ਸਭ ਤੋਂ ਵੱਡੀ ਚੀਜ਼ ਸਾਨੂੰ ਗੋਲਾਕਾਰ ਇਹ ਦਿਖਾਈ ਦਿੱਤੀ ਸੀ, ਤਾਂ ਅਸੀਂ ਅੱਗੇ ਸਭ ਤੋਂ ਪਹਿਲਾਂ ਇਹਦੀ ਸ਼ਨਾਖਤ ਹੀ ਕਰ ਲਈਏ ਤੇ ਉਹ ਤੁਹਾਨੂੰ ਮੈਂ ਦੱਸ ਦਿੱਤਾ। ਹੁਣ ਵਾਪਸ ਫਿਰ ਇਹਦੇ ਤੋਂ ਬਾਹਰ ਆ ਜਾਓ ਤੇ ਉਹ ਜਿਹੜਾ ਸੈੱਲ ਦੇ ਅੰਦਰ ਦਾ ਸਾਈਟੋਪਲਾਜ਼ਮ ਹੈ ਉਹਦਾ ਜਿਹੜਾ ਇਨਵਾਇਰਮੈਂਟ ਹੈਗਾ ਆ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਔਰ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਜਿਹੜੀ ਚੀਜ਼ ਦਾ ਅੱਜ ਮੈਂ ਨਾਂ ਲੈਣ ਲੱਗਿਆ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਮਾਈਟੋਕੋਂਡਰੀਆ। ਮਾਈਟੋਕੋਂਡਰੀਆ ਦੇ ਸਬੰਧ ਵਿੱਚ ਜਦੋਂ ਆਪਾਂ ਸਪਰਮ ਦੀ ਗੱਲ ਕਰ ਰਹੇ ਸੀ ਨਾ, ਓਵਮ ਤੇ ਸਪਰਮ ਦੀ ਗੱਲ ਕਰ ਰਹੇ ਸਨ, ਤੇ ਸਪਰਮ ਦੀ ਬਣਤਰ ਦੀ ਮੈਂ ਗੱਲ ਕੀਤੀ ਸੀਗੀ, ਜਿਹੜਾ ਉਹਦਾ ਅਗਲਾ ਹੈਡ ਹੁੰਦਾ ਐਕਟੋਸੋਮ, ਤੀਰ ਦੀ ਚੁੰਝ ਵਾਲਾ ਐਕਟੋਸੋਮ ਸਿੱਧਾ ਹੈ, ਉਸ ਤੋਂ ਪਿਛਲੇ ਪਾਸੇ ਉਹਦੀ ਨੈਕ ਅਸੀਂ ਦੱਸੀ ਸੀਗੀ, ਔਰ ਉਹਦੇ ਹੈਡ ਦੇ ਵਿੱਚ ਉਹ ਨਿਊਕਲੀਅਸ ਹੈ ਜਿਹਦੀ ਹੁਣ ਅਸੀਂ ਗੱਲ ਕਰਕੇ ਹਟੇ ਹਾਂ। ਹੈਡ ਤੋਂ ਬਾਅਦ ਉਹਦੀ ਨੈਕ ਹੁੰਦੀ ਹੈ, ਇਸ ਨੈਕ ਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਮਾਈਟੋਕੋਂਡਰੀਆ ਉਹ ਹੁੰਦੇ ਨੇ, ਕਈ ਵਾਰ ਤੁਸੀਂ ਟ੍ਰੇਨ ਜਾਂਦੇ ਵੇਖੀ ਹੋਣੀ ਨਾ, ਟ੍ਰੇਨ ਜ਼ਿਆਦਾ ਲੰਬੀ ਹੋਵੇ ਨਾ ਤੇ ਉਹਦੇ ਇੱਕ ਵਿਚਕਾਰ ਵੀ ਇੰਜਨ ਲੱਗਿਆ ਹੁੰਦਾ, ਔਰ ਇਹ ਸਾਡਾ ਜਿਹੜਾ ਸੈੱਲ ਹੈ ਚਾਹੇ ਉਹ ਸਪਰਮ ਹੋਵੇ ਚਾਹੇ ਉਹ ਓਵਮ ਹੋਵੇ ਚਾਹੇ ਵੈਸੇ ਜਨਰਲਾਈਜ਼ ਕਿਸੇ ਬਾਡੀ ਦਾ ਸੈੱਲ ਹੋਵੇ, ਉਹਦੇ ਵਿੱਚ ਇਹ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਹੈ। ਕਿਸੇ ਵੀ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਹੈ, ਔਰ ਇਹਦਾ ਕੰਮ ਵੀ ਇਹ ਆ ਕਿ ਭਾਈ ਮੈਂ ਇਸ ਥਾਂ ਤੇ ਬੈਠੇ ਹਾਂ ਤੇ ਮੈਂ ਚਾਰਜ ਫੇਰੇ ਜਿੰਨਾ ਸੈੱਲ ਦਾ ਘੇਰਾ ਹੈ ਉਸ ਨੂੰ ਰੋਸ਼ਨੀ ਕਰਨੀ, ਪੰਜਾਬੀ ਚ ਕਹਿ ਲਓ ਵੀ ਸਾਡਾ ਬਿਜਲੀ ਘਰ ਹੈਗਾ, ਜੇ ਬਿਜਲੀ ਘਰ ਤੋਂ ਤੁਹਾਨੂੰ ਬਿਜਲੀ ਸਪਲਾਈ ਹੋ ਰਹੀ ਹੈ ਤੇ ਸਾਰੇ ਚਾਨਣੀ ਹੈ, ਹਰ ਥਾਂ ਦਿਖਾਈ ਦੇ ਰਿਹਾ ਹੈ, ਤੇ ਨਹੀਂ ਤੇ ਅਸੀਂ ਕਹਾਂਗੇ ਉਹ ਤੇ ਹਨੇਰਾ ਹੋਇਆ ਪਿਆ ਯਾਰ, ਰਾਤ ਪੈ ਗਈ ਉਹਦਾ ਦਿਸਦਾ ਹੀ ਕੱਖ ਨੀ, ਕੋਈ ਕੰਮ ਨੀ ਹੋ ਸਕਦਾ, ਪਰ ਜੇ ਬਿਜਲੀ ਜਗਦੀ ਹੋਵੇ ਤੇ ਫਿਰ ਸਾਰਾ ਕੁਝ ਹੋ ਸਕਦਾ। ਹੁਣ ਤੁਸੀਂ ਮੇਰਾ ਖਿਆਲ ਇਸ ਗੱਲ ਤੋਂ ਇਹ ਅੰਦਾਜ਼ਾ ਲਾ ਲਿਆ ਹੋਣਾ ਆ ਵੀ ਇਹ ਮਾਈਟੋਕੋਂਡਰੀਆ ਕੀ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ ਇਹ ਪਾਵਰ ਹਾਊਸ ਹੈ, ਐਨਰਜੀ ਕ੍ਰੀਏਟ ਕਰਦਾ ਹੈਗਾ, ਔਰ ਉਹਦੇ ਨਾਲ ਸਾਡੀ ਮੋਟਰ ਵੀ ਚੱਲਦੀ ਹੈ, ਉਹਦੇ ਨਾਲ ਸਾਡਾ ਗੈਸ ਚੁੱਲ੍ਹੇ ਵੀ ਚੱਲਣ ਲੱਗ ਜਾਂਦੇ ਨੇ, ਉਹ ਕਈ ਚੀਜ਼ਾਂ ਐਸੀ ਹਰ ਤਰ੍ਹਾਂ ਦਾ ਕੰਮ ਜਿਹੜਾ ਹੈ ਜੇ ਬਿਜਲੀ ਹੈਗੀ ਆ ਤੇ ਫਿਰ ਉਹਦੇ ਨਾਲ ਚੱਲ ਸਕਦਾ। ਸੋ ਇਹ ਮਾਈਟੋਕੋਂਡਰੀਆ ਸਾਡਾ ਬਿਜਲੀ ਦਾ ਕਨੈਕਸ਼ਨ ਹੈ ਜਾਂ ਬਿਜਲੀ ਦਾ ਪਾਵਰ ਹਾਊਸ ਹੈ ਜਿੱਥੋਂ ਪੂਰੇ ਸੈੱਲ ਨੂੰ ਪੂਰੀ ਐਨਰਜੀ ਸਪਲਾਈ ਹੁੰਦੀ ਹੈ, ਚਾਨਣ ਹੁੰਦਾ ਹੈ, ਪਾਵਰ ਮਿਲਦੀ ਹੈ, ਤੇ ਆ ਜਿੰਨੇ ਵੀ ਅੰਗ ਅਸੀਂ ਭਾਵੇਂ ਨਿਊਕਲੀਅਸ ਹੀ ਹੈ, ਇਸੇ ਤਰ੍ਹਾਂ ਹੀ ਜਿਹੜੇ ਹੋਰ ਸੈੱਲ ਸੈਂਟਰੋਸੋਮ ਅਸੀਂ ਗਿਣਤੀ ਕਰਾਂਗੇ, ਇਸੇ ਤਰ੍ਹਾਂ ਹੀ ਸੈਂਟਰੀਓਲ ਅਸੀਂ ਗਿਣਤੀ ਕਰਾਂਗੇ, ਲਾਈਸੋਸੋਮ ਗਿਣਤੀ ਕਰਾਂਗੇ, ਇੰਨੇ ਸਾਰੇ ਅੰਗ ਅੰਦਰ ਵਾਲੇ ਹੈਗੇ ਨੇ, ਉਹਨਾਂ ਸਾਰਿਆਂ ਦੀ ਕਾਰਗਰਦਗੀ ਠੱਪ ਹੋ ਜਾਏਗੀ ਜੇ ਮਾਈਟੋਕੋਂਡਰੀਆ ਕੰਮ ਨਹੀਂ ਕਰੇਗਾ। ਇਸੇ ਕਰਕੇ ਹੀ ਜਦੋਂ ਅਸੀਂ ਸਪਰਮ ਦੀ ਡਿਸਕ੍ਰਿਪਸ਼ਨ ਦੇਣੀ ਸ਼ੁਰੂ ਕਰੀ ਸੀ ਨਾ ਤੇ ਦੱਸਿਆ ਸੀਗਾ ਵੀ ਮਾਈਟੋਕੋਂਡਰੀਆ ਇੱਥੇ ਹੁੰਦਾ ਆ, ਉਹਦੇ ਪਿਛਲੇ ਪਾਸੇ ਜੇ ਹੈਡ ਐਂਡ ਟੇਲ ਨਾਰਮਲ ਮੂਵ ਕਰ ਰਹੇ ਨੇ ਤੇ ਨਾਰਮਲ ਸਟਰਕਚਰ ਚ ਹਨ ਤੇ ਅਸੀਂ ਸਮਝਦੇ ਹਾਂ ਸਪਰਮ ਜਿਹੜਾ ਨਾਰਮਲ ਜਿਹਨੂੰ ਅਸੀਂ ਕਹਿੰਦੇ ਹਾਂ ਮੋਟਾਈਲ, ਤੇ ਜੇ ਇਹ ਮਾਈਟੋਕੋਂਡਰੀਆ ਹੀ ਨਾਰਮਲ ਨਾ ਹੋਇਆ ਤੇ ਫਿਰ ਅਸੀਂ ਵੇਖਦੇ ਹਾਂ ਕਿ ਉਹਦੀ ਜਿਹੜਾ ਸਪਰਮ ਹੁੰਦਾ ਹੈ ਨਾ ਜਾਂ ਸੈੱਲ ਹੁੰਦਾ ਉਹਦੀ ਮੂਵਮੈਂਟ ਹੀ ਘੱਟ ਜਾਂਦੀ ਹੈ, ਪਿਛਲਾ ਹਿੱਸਾ ਉਹਦਾ ਮੂਵ ਨਹੀਂ ਕਰਦਾ। ਜੇ ਤੁਸੀਂ ਸੀਮਨ ਦੇ ਵਿੱਚ ਮਾਈਕਰੋਸਕੋਪ ਦੇ ਵਿੱਚ ਦੇਖੋ ਤੇ ਤੁਹਾਨੂੰ ਲੱਗੇਗਾ ਕਿ ਪਿੱਛੋਂ ਪੂਛ ਐ ਬੜੀ ਤੇਜ਼ੀ ਦੇ ਨਾਲ ਜਿਵੇਂ ਪਾਣੀ ਚ ਮੱਛੀ ਕਰਦੀ ਹੈ ਨਾ ਉਸ ਤਰ੍ਹਾਂ ਦਿਖਾਈ ਦਿੰਦੀ ਹੈ, ਪਰ ਜਿਹਦਾ ਮਾਈਟੋਕੋਂਡਰੀਆ ਜਿਹੜਾ ਵੀਕ ਹੋਏਗਾ ਜਾਂ ਪੂਰੀ ਐਨਰਜੀ ਨਹੀਂ ਦੇ ਰਿਹਾ ਹੋਊਗਾ ਉਹਦੀ ਜਿਹੜੀ ਪੂਛ ਹੈ ਪਿਛਲੇ ਪਾਸੇ ਦੀ ਉਹ ਓਨੀ ਵਰਕਿੰਗ ਵਿੱਚ ਨਹੀਂ ਹੋਏਗੀ, ਭਾਵ ਕਿ ਐਕਟਿਵ ਤੇ ਮੋਟਾਈਲ ਸਪਰਮ ਦੀ ਲੋੜ ਆ ਅੱਗੇ ਸੈੱਲ ਨੂੰ ਡਿਵੈਲਪ ਕਰਨ ਵਾਸਤੇ, ਉਹ ਨਹੀਂ ਹੋਏਗੀ। ਸੋ ਬਹੁਤ ਵੱਡੀ ਗੱਲ ਮੈਂ ਤੁਹਾਡੇ ਸਾਹਮਣੇ ਇਹ ਰੱਖ ਦਿੱਤੀ, ਮਾਈਟੋਕੋਂਡਰੀਆ ਸਾਡਾ ਪਾਵਰ ਹਾਊਸ ਹੈ। ਇਫੈਕਟ ਇਹਦਾ ਜ਼ਿਆਦਾਤਰ ਜਿਹੜਾ ਹੈ, ਕਿਉਂਕਿ ਸੈਂਟਰਲਾਈਜ ਏਰੀਏ ਦੇ ਵਿੱਚ ਨਿਊਕਲੀਅਸ ਦੇ ਨੇੜੇ ਹੁੰਦਾ ਆ, ਔਰ ਇਹਦਾ ਬ੍ਰੇਨ ਦੇ ਮਸਲ ਦੇ ਨਾਲ ਸੰਬੰਧ ਹੁੰਦਾ ਆ, ਲਿਵਰ ਦੇ ਨਾਲ ਸੰਬੰਧ ਹੁੰਦਾ ਆ, ਫੇਫੜਿਆਂ ਤੇ ਹਾਰਟ ਦੇ ਨਾਲ ਸੰਬੰਧ ਹੁੰਦਾ, ਜਿਹੜੇ ਭਾਵ ਸਾਡੇ ਮੇਨ ਫੰਕਸ਼ਨਲ ਆਰਗਨਸ ਹਨ, ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਐਕਟਿਵ ਤੌਰ ਤੇ। ਭਾਈ ਇੱਥੇ ਸਾਨੂੰ ਬਿਜਲੀ ਜ਼ਿਆਦਾ ਚਾਹੀਦੀ ਹੈ, ਆਹ ਸਾਡਾ ਡਿਪਾਰਟਮੈਂਟ, ਇੱਥੇ ਫੈਕਟਰੀ ਚੱਲਦੀ ਹੈ, ਇੱਥੇ ਸਾਨੂੰ ਜ਼ਿਆਦਾ ਬਿਜਲੀ ਚਾਹੀਦੀ। ਉਹ ਸਾਡੀ ਭਾਗੜੇ ਦੀ ਬਿਜਲੀ ਜਿਹੜੀ ਹੈ ਚੰਡੀਗੜ੍ਹ ਨੂੰ ਦੇਈ ਜਾਂਦੇ ਆ, ਵੀ ਇੱਥੋਂ ਤਾਂ ਜ਼ਰੂਰ ਜਾਣੀ, ਕਿਉਂਕਿ ਉਹ ਸਾਡਾ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਨਹੀਂ ਕੰਮ ਕਰੇਗਾ ਤੇ ਬਾਕੀ ਸਾਰਾ ਕੰਮ ਡਿਪਾਰਟਮੈਂਟ ਕੰਮ ਨਹੀਂ ਕਰਨਗੇ। ਇਸੇ ਤਰ੍ਹਾਂ ਹੀ ਇਹ ਮਾਈਟੋਕੋਂਡਰੀਆ ਜਿਹੜਾ ਹੈਗਾ ਆ, ਇਹਦਾ ਇਹੀ ਭਾਵ ਹੈਗਾ ਆ ਕਿ ਇਹ ਸੈਂਟਰਲਾਈਜ਼ਡ ਸਿਸਟਮ ਦੇ ਜਿੰਨੇ ਵੀ ਅੰਗ ਹਨ, ਜਿਵੇਂ ਬ੍ਰੇਨ ਹੈਗਾ ਆ, ਲਿਵਰ ਹੈਗਾ ਆ, ਲੰਗਸ ਹੈਗੇ, ਫੇਫੜੇ ਹੈਗੇ ਨੇ, ਹਾਰਟ ਹੈਗਾ ਆ, GIT ਗੈਸਟਰੋ ਇੰਟੈਸਟਾਈਨਲ ਟ੍ਰੈਕ, ਸਾਰਾ ਖੁਰਾਕ ਵਾਲੀ ਨਾਲੀ, ਇਹ ਸਾਰੀ ਖੁਰਾਕ ਵਾਲੀ ਨਾਲੀ ਨੂੰ ਇਹ ਮਾਈਟੋਕੋਂਡਰੀਆ ਪੂਰੀ ਤਰ੍ਹਾਂ ਰੋਸ਼ਨ ਕਰਦਾ ਹੈ, ਪੂਰੀ ਤਰ੍ਹਾਂ ਐਕਟਿਵ ਰੱਖਦਾ ਹੈ, ਤਾਂ ਕਿ ਇਹ ਸਾਰੇ ਕੰਮ ਚੱਲਦੇ ਰਹਿਣ। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਕਿਸੇ ਦਾ ਕੰਮ ਸਲੋਅ ਹੋ ਜਾਵੇ, ਮੈਨੂੰ ਤਾਂ ਬਈ 2 ਘੰਟੇ ਹੋ ਗਏ ਨੇ ਰੋਟੀ ਖਾਧੀ ਰੋ, ਜੇ ਮੇਰੀ ਰੋਟੀ ਇੱਥੇ ਹੀ ਪਈ ਹੈ, ਇਹ ਹਜਮ ਨਹੀਂ ਹੋ ਰਹੀ, ਹਜੇ ਲੱਗਦਾ ਜਿਵੇਂ ਢਿੱਡ ਭਾਰਾ ਭਾਰਾ ਹੋਇਆ ਹੋਇਆ। ਹਾਂਜੀ, ਬਾਕੀ ਸਭ ਠੀਕ ਠਾਕ ਆ, ਮੇਰਾ ਨੂੰ ਸਾਹ ਸੌਖਾ ਨੀ, ਸਾਹ ਨਾਰਮਲ ਨਹੀਂ ਆ ਰਿਹਾ ਹੈਗਾ, ਦਿਲ ਨੂੰ ਨਾਰਮਲ ਤੌਰ ਤੇ ਧੜਕਣਾ ਚਾਹੀਦਾ, ਪਰ ਅਸੀਂ ਵੇਖਦੇ ਦੂਸਰੀ ਤੀਸਰੀ ਬੀਟ ਹੀ ਮਿਸ ਹੋ ਰਹੀ ਹੈ। ਹਾਂਜੀ, ਆਮ ਤੌਰ ਤੇ ਇੱਕ ਰੈਗੂਲੈਰਿਟੀ ਹੈਗੀ ਨਾ ਪੈਲਪੀਟੇਸ਼ਨ ਦੀ, ਨਬਜ਼ ਤੁਸੀਂ ਵੇਖ ਦੋ ਤੇ ਇੱਕ ਪੈਲਪੀਟੇਸ਼ਨ ਦੀ ਰੈਗੂਲੈਰਿਟੀ ਹੈਗੀ ਹੈ, ਔਰ ਜੇ ਉਹ ਰੈਗੂਲੈਰਿਟੀ ਮੈਂਟੇਨ ਨਾ ਰਹੇ ਤੇ ਇਹਦਾ ਮਤਲਬ ਹੈ ਵੀ ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਵਿੱਚੋਂ ਮਿਸ ਕਰ ਜਾਂਦੀ ਹੈ। ਸੋ ਇਹ ਜਿਹੜੀ ਚੀਜ਼ ਹੈਗੀ ਹੈ, ਇਹ ਸਾਰੀ ਦੀ ਸਾਰੀ ਇਸ ਮਾਈਟੋਕੋਂਡਰੀਆ ਦੇ ਉੱਪਰ ਸੰਬੰਧਿਤ ਹੈਗੀ ਹੈ ਕਿ ਭਾਈ ਇਸ ਦੀ ਇਲੈਕਟ੍ਰੀਸਿਟੀ ਡਿਪਾਰਟਮੈਂਟ ਜਿਹੜਾ ਆ ਉਹ ਵੀਕ ਹੈ। ਸਿਮਟਮ ਕੀ ਹੋਣਗੇ? ਐਨਰਜੀ ਘੱਟ ਹੋਏਗੀ, ਕੰਮ ਕਰਨ ਦੀ ਸਮਰੱਥਾ ਘੱਟ ਜਾਏਗੀ। ਜਿੱਥੇ ਤੁਸੀਂ ਦਿਨ ਤੇ ਰਾਤ 24 ਘੰਟੇ ਵੀ ਕੰਮ ਕਰ ਸਕਦੇ ਹੋ, ਜੋ ਬਿਜਲੀ ਐਨਰਜੀ ਸਪਲਾਈ ਹੁੰਦੀ ਹੈ, ਆਂਦੇ ਨੇ ਯਾਰ ਉਹ ਪਾਣੀ ਬਿਜਲੀ ਆਉਣੀ ਹੈ ਤੇ ਫਿਰ ਮੋਟਰਾਂ ਚੱਲਣੀਆਂ ਨੇ, ਬਿਜਲੀ ਆਉਣੀ ਤੇ ਮੋਟਰਾਂ ਚੱਲਣੀਆਂ, ਜੇ ਬਿਜਲੀ ਨਾ ਆਈ ਤੇ ਮੋਟਰਾਂ ਨਹੀਂ ਚੱਲਣੀਆਂ, ਪਾਣੀ ਨਹੀਂ ਮਿਲਣਾ। ਹਾਂਜੀ, ਸੋ ਇਸੇ ਤਰ੍ਹਾਂ ਇਹ ਮਾਈਟੋਕੋਂਡਰੀਆ ਦਾ ਇੰਨਾ ਵੱਡਾ ਕੰਮ ਹੈਗਾ ਆ ਕਿ ਇਹਦੇ ਨਾਲ ਹੀ ਕੋਈ ਕਾਰੋਬਾਰ ਅੱਗੇ ਚੱਲਣਾ ਹੈ, ਇਹਦੇ ਨਾਲ ਹੀ ਕੋਈ ਕਾਰੋਬਾਰ ਵਿਕਸਿਤ ਹੋਣਾ ਆ, ਜੇ ਇਹ ਨਾ ਹੋਇਆ ਤੇ ਫਿਰ ਕਾਰੋਬਾਰ ਨਹੀਂ ਚੱਲਣਾ, ਵਿਕਸਿਤ ਨਹੀਂ ਹੋਣਾ, ਕੰਮ ਅੱਗੇ ਪ੍ਰੋਡਕਸ਼ਨ ਕੁਝ ਵੀ ਨਹੀਂ ਹੋਣੀ, ਜ਼ੀਰੋ ਹੋਣੀ। ਸੋ ਇਸ ਕਰਕੇ ਇਹ ਐਨਰਜੀ ਦਾ ਸਾਡਾ ਘਰ ਹੈਗਾ ਆ, ਮਸਲ ਦੇ ਵਿੱਚ ਵੀਕਨੈਸ ਹੋ ਜਾਂਦੀ ਹੈ, ਥਕਾਵਟ ਹੋਣੀ, ਜਦੋਂ ਖੁਰਾਕ ਖਾਧੀ ਹਜਮ ਹੀ ਨਹੀਂ ਹੋਈ, ਵੀਕਨੈਸ ਆਣੀ ਆਣੀ ਹੈ। ਇਸੇ ਤਰ੍ਹਾਂ ਪਲਸ ਰੇਟ ਆਟੋਮੈਟਿਕਲੀ ਸਲੋ ਹੋ ਜਾਣਾ, ਜਾਂ ਉਹਨੂੰ ਐਨਰਜੀ ਨਹੀਂ ਮਿਲੀ ਤਾਂ ਸਾਹ ਕਿਰਿਆ ਸਲੋ ਹੋਣੀ ਹੋ ਜਾਣੀ ਹੈ, ਜੇ ਕਿਸੇ ਨੇ 2 ਦਿਨ ਰੋਟੀ ਨਹੀਂ ਖਾਧੀ ਤੇ ਆਟੋਮੈਟਿਕਲੀ ਸਲੋ ਹੋ ਜਾਣੀ ਹੈ। ਇਹੀ ਕੰਡੀਸ਼ਨ ਜੇ ਉਹਨਾਂ ਮਾਸਪੇਸ਼ੀਆਂ ਨੂੰ ਜਿਹੜੀਆਂ ਸਾਡੇ ਰੈਸਪੀਰੇਸ਼ਨ ਨੂੰ ਕੰਟਰੋਲ ਕਰਦੀਆਂ ਨੇ, ਖੁਰਾਕ ਹੀ ਨਹੀਂ ਪਹੁੰਚੀ ਤੇ ਆਟੋਮੈਟਿਕਲੀ ਜਿਹੜੀ ਉਹਨੂੰ ਕਹਿੰਦੇ ਨੇ ਸਾਇੰਗ ਰੈਸਪੀਰੇਸ਼ਨ, ਲੰਬਾ ਲੰਬਾ ਸਾਹ ਹੋ ਕੇ ਵਰਗਾ ਸਾਹ। ਹਾਂਜੀ, ਪਰ ਜਿੱਥੇ 14 ਤੋਂ 16 ਵਾਰ ਸਾਹ ਆਉਣਾ, ਉੱਥੇ 9 ਜਾਂ 10 ਵਾਰ ਹੀ ਆਉਂਦਾ ਹੈ ਇੱਕ ਮਿੰਟ ਦੇ ਵਿੱਚ, ਕਿੱਥੇ ਆਕਸੀਜਨ ਪੂਰੀ ਹੋਣੀ ਹੈ, ਆਟੋਮੈਟਿਕਲੀ ਸਾਰੀ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਸਾਰਾ ਕੰਮ ਕਿਹਦਾ ਹੈਗਾ? ਮਾਈਟੋਕੋਂਡਰੀਆ ਦਾ। ਇਸ ਮਾਈਟੋਕੋਂਡਰੀਆ ਨੇ ਇਹ ਸਾਰੀਆਂ ਚੀਜ਼ਾਂ ਨੂੰ ਹੀ ਰੈਗੂਲੇਟ ਕਰਨਾ ਹੈਗਾ। ਔਰ ਮੰਨ ਲਿਆ ਜਾਏ ਆਕਸੀਜਨ ਬ੍ਰੇਨ ਨੂੰ ਪੂਰੀ ਨਾ ਹੋਵੇ, ਜਿਹੜਾ ਮੇਨ ਸਾਡਾ ਪਾਵਰ ਹਾਊਸ ਹੈ ਜਿੱਥੋਂ ਬਾਕੀ ਸਾਰੇ ਘਰ ਨੂੰ ਸਪਲਾਈ ਹੋਣੀ ਹੈ, ਮੰਨ ਲਿਆ ਜਾਏ ਉੱਥੇ ਹੀ ਆਕਸੀਜਨ ਨਾ ਹੋਵੇ, ਉਹਦੇ ਵਾਸਤੇ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ, ਅਨਕਸ਼ੀਆ। ਐਨੋਕਸੀਆ ਦਾ ਮਤਲਬ ਹੈ ਬ੍ਰੇਨ ਦੇ ਵਿੱਚ ਆਕਸੀਜਨ ਦੀ ਕਮੀ, ਔਰ ਬ੍ਰੇਨ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਹੋ ਗਈ ਤੇ ਫਿਰ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਨੂੰ ਕਹਿੰਦੇ ਡਿਮੈਂਸ਼ੀਆ, ਪਾਗਲਪਨ, ਦੂਜੇ ਲਫ਼ਜ਼ਾਂ ਚ ਕਹਿ ਲਓ ਪਾਗਲਪਨ। ਬ੍ਰੇਨ ਹੀ ਨਹੀਂ ਕੰਮ ਕਰਦਾ ਯਾਰ, ਤੈਨੂੰ ਸੁਰਤੀ ਨਹੀਂ ਕਿ ਕਿਹਾ ਕੀ ਸੀ ਤੈਨੂੰ, ਉਹਨੂੰ ਸੋਝ ਹੀ ਨਹੀਂ ਰਿਹਾ, ਸੋਝ ਹੀ ਘੱਟ ਜਾਂਦੀ ਆ, ਔਰ ਉਸ ਸੋਝ ਹੀ ਘੱਟ ਜਾਣੇ ਦੀ ਹੀ ਅੱਗੇ ਫਾਰਮ ਹੈਗੀ ਹੈ ਡਿਮੈਂਸ਼ੀਆ। ਔਰ ਇਹ ਹੋਈ ਕਿਉਂ ਹੈ? ਕਿਉਂਕਿ ਆਕਸੀਜਨ ਨਹੀਂ ਹੋਈ, ਆਕਸੀਜਨ ਨਹੀਂ ਹੋਈ, ਲੱਕੜ ਬਾਲਣ ਪਿਆ। ਆਕਸੀਜਨ ਦੀ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀ ਸਾਡੇ ਸਰੀਰ ਵਿੱਚ ਆਕਸੀਜਨ ਹੈ ਉਹਦਾ ਕੰਮ ਇਹ ਆ, ਜਿਵੇਂ ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ, ਆਸਾਨੀ ਨਾਲ ਸਮਝਣ ਵਾਸਤੇ ਮੈਂ ਦੱਸ ਰਿਹਾ, ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ, ਕੋਇਲੇ ਨੂੰ ਪਕਾਉਂਦੇ ਹਾਂ, ਉਸੇ ਤਰ੍ਹਾਂ ਇਹ ਆਕਸੀਜਨ ਦਾ ਕੰਮ ਹਰ ਥਾਂ ਥਾਂ ਤੇ ਖੁਰਾਕ ਗਈ ਹੈ ਉਹਨੂੰ ਪਖਾ ਕੇ ਐਨਰਜੀ ਵਿੱਚ ਕਨਵਰਟ ਕਰਨਾ, ਉਹਨੂੰ ਪਖਾ ਕੇ ਗਰਮ ਕਰਕੇ ਸੈੱਲ ਦੇ ਵਿੱਚ ਇਨਵੇਡ ਕਰਨਾ, ਢੱਕਣਾ, ਤੇ ਉਸ ਤੋਂ ਬਾਅਦ ਉਹਦੀ ਕਾਰਵਾਈ ਸੈੱਲ ਦੇ ਉੱਪਰ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਨੂੰ ਕਰੇ। ਤੇ ਇਹਦਾ ਮਤਲਬ ਕੀ ਹੋਇਆ ਵੀ ਜੇ ਆਕਸੀਜਨ ਬ੍ਰੇਨ ਦੇ ਵਿੱਚ ਨਾ ਗਈ ਤੇ ਬ੍ਰੇਨ ਦਾ ਫੰਕਸ਼ਨ ਡੈਡ ਹੋ ਜਾਏਗਾ, ਪਾਗਲਪਨ ਹੋ ਜਾਏਗਾ, ਸੁੱਜੇਗਾ ਕੁਛ ਨੀ, ਜਿਵੇਂ ਬੰਦਾ ਭਮਤਰਿਆ ਜਾ ਨੀ ਜਾਂਦਾ, ਮੌਂਦਰਿਆ ਗਿਆ ਹੈਗਾ। ਇਨੀਸ਼ੀਅਲ ਸਟੇਜ ਦੇ ਵਿਚ, ਸ਼ੁਰੂਆਤੀ ਦੌਰ ਦੇ ਵਿਚ ਜੇ ਕਿਸੇ ਬੰਦੇ ਦੇ ਵਿਚ ਆਕਸੀਜਨ ਦੀ ਘਾਟ ਆ ਗਈ ਤੇ ਉਹਦੇ ਵਿਚ ਇਹੋ ਜਿਹੀਆਂ ਨਿਸ਼ਾਨੀਆਂ, ਬੌਰਾ ਹੋ ਗਿਆ ਯਾਰ, ਮੈਂ ਸੋਚਦਾ ਨੀ ਗਾ, ਕੁਝ ਪਤਾ ਨੀ ਲੱਗਾ ਮੈਂ ਕਿਹੜੀ ਰੋਡ ਤੇ ਜਾ ਰਿਹਾ ਸਾ। ਆਮ ਤੌਰ ਤੇ ਇਹ ਕੰਡੀਸ਼ਨ ਬੁੱਢਿਆਂ ਦੇ ਨਾਲ ਹੁੰਦੀ ਹੈ, ਪਰ ਜੇ ਕਿਸੇ ਜਵਾਨਾਂ ਦੇ ਵਿਚ ਵੀ ਹੋਣੀ ਸ਼ੁਰੂ ਹੋ ਜਾਵੇ, ਯਾਰ ਮੈਂ ਪਤਾ ਨੀ ਕਿਹੜੀ ਰੋਡ ਤੇ ਸਾ, ਮੈਂ ਘਰ ਨੂੰ ਜਾ ਰਿਹਾ ਸੀ, ਰੋਡ ਤਾਂ ਇਹੀ ਹੁੰਦੀ ਹੈ, ਪਰ ਹੁਣ ਅੱਗੋਂ ਮੈਨੂੰ ਸੋਚਦਾ ਨੀ ਵੀ ਮੈਂ ਕਿੱਧਰ ਜਾ ਰਿਹਾ। ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਸਾਰਿਆਂ ਨੂੰ ਕਈ ਵਾਰ ਇਸ ਤਰ੍ਹਾਂ ਮਹਿਸੂਸ ਹੋਇਆ ਹੋਣਾ, ਬੁੱਢਿਆਂ ਨੂੰ ਆਮ ਤੌਰ ਤੇ ਹੋ ਹੀ ਜਾਂਦਾ ਆ, ਪਰ ਆਮ ਤੌਰ ਤੇ ਲੋਕਾਂ ਨੂੰ ਵੀ ਐਸਾ ਹੁੰਦਾ ਆ ਬਈ ਮੈਂ ਉਹ ਪਤਾ ਨੀ ਲੱਗਦਾ ਆਪਣੀ ਸਿਚੁਏਸ਼ਨ ਦਾ। ਜਦੋਂ ਕੋਈ ਬੰਦਾ ਜਿਸ ਸਿਚੁਏਸ਼ਨ ਦੇ ਵਿਚ ਵੀ ਹੈ ਉਸ ਸਿਚੁਏਸ਼ਨ ਦੇ ਬਾਰੇ ਭੁੱਲ ਜਾਵੇ, ਉਹਦਾ ਅਹਿਸਾਸ ਖਤਮ ਹੋ ਜਾਵੇ, ਉਹਨੂੰ ਡਿਮੈਂਸ਼ੀਆ ਕਹਿੰਦੇ, ਠੀਕ ਹੈ। ਔਰ ਇਹ ਕੰਡੀਸ਼ਨ ਇਸ ਕਰਕੇ ਪੈਦਾ ਹੋ ਜਾਂਦੀ ਹੈ, ਕਈ ਵੇਰਾਂ ਟੈਂਪਰੇਰੀ ਤੌਰ ਤੇ ਵੀ ਆਕਸੀਜਨ ਪੂਰੀ ਸਪਲਾਈ ਨਹੀਂ ਹੁੰਦੀ, ਹਾਲਾਂਕਿ ਕੁਦਰਤ ਨੇ ਕਿੱਡਾ ਵੱਡਾ ਨਿਯਮ ਬਣਾਇਆ ਹੋਇਆ ਕਿ ਜੇ ਬ੍ਰੇਨ ਹੀ ਨਾ ਚੱਲਿਆ ਤੇ ਬਾਕੀ ਸਾਰਾ ਸਰੀਰ ਹੀ ਡੱਲ ਹੋ ਗਿਆ, ਉਹਦਾ ਕੋਈ ਮਕਸਦ ਨਹੀਂ ਰਹਿ ਗਿਆ। ਇਸ ਕਰਕੇ ਖੂਨ ਜਿੰਨਾ ਵੀ ਖੂਨ ਨੇ ਆਕਸੀਜਨ ਲੈ ਕੇ ਜਾਣੀ ਹੈ, ਖੂਨ ਦੇ ਜਿਹੜੇ ਲਾਲ ਕਣ ਨੇ ਉਹਨਾਂ ਨੇ ਆਕਸੀਜਨ ਲੈ ਕੇ ਜਾਣੀ, ਉਹ ਤਾਂ ਖਾਲੀ ਡੱਬੇ ਹੁੰਦੇ ਨੇ ਟ੍ਰੇਨ ਦੇ, ਆਕਸੀਜਨ ਭਰ ਕੇ ਜਾਂਦੀ ਉਹਦੇ ਚ, ਬਾਕੀ ਜਿਹੜਾ ਪਲਾਜ਼ਮਾ ਹੁੰਦਾ ਉਹਦੇ ਚ ਖੁਰਾਕ ਜਾਂਦੀ ਹੈ, ਬਾਕੀ ਜਿਹੜੀ ਮਿਲਟਰੀ ਨਾਲ ਜਾਂਦੀ WBC ਦੀ ਉਹ ਵੀ ਨਾਲ ਜਾਂਦੀ ਹੈ, ਇਹ ਸੈੱਲ ਦੀ ਸਾਡੀ ਬਲੱਡ ਦੀ ਕੰਪੋਜੀਸ਼ਨ ਹੈਗੀ ਹੈ। ਤੇ ਹਾਰਟ ਤੋਂ ਜਿੰਨਾ ਇਸ ਤਰ੍ਹਾਂ ਦੀ ਮਿਕਸਿੰਗ ਵਾਲਾ ਖੂਨ ਪੂਰੇ ਸਰੀਰ ਨੂੰ ਸਪਲਾਈ ਵਾਸਤੇ ਹਰ ਪੰਪਿੰਗ ਦੇ ਨਾਲ ਜਾ ਰਿਹਾ ਆ, ਉਹਦੇ ਵਿਚੋਂ ਦੋ ਹਿੱਸੇ ਜੇ ਅਸੀਂ ਤਿੰਨ ਹਿੱਸੇ ਕਰ ਦਈਏ ਤੇ ਇੱਕ ਹਿੱਸਾ ਸਰੀਰ ਨੂੰ ਮਿਲਦਾ, ਦੋ ਹਿੱਸੇ ਸਿੱਧਾ ਪਹਿਲਾਂ ਕੈਰੋਟਿਡ ਆਰਟਰੀ ਨੂੰ ਅਸੀਂ ਕਹਿੰਦੇ ਹਾਂ। ਕੈਰੋਟਿਡ ਆਰਟਰੀ ਆ ਧੌਣ ਦੇ ਵਿੱਚ ਤੁਸੀਂ ਦੇਖੋ ਨਾ, ਦੋਵੇਂ ਪਾਸੇ ਹੱਥ ਲਾ ਕੇ ਦੇਖੋ ਤੇ ਟੱਕ ਟੱਕ ਟੱਕ ਟੱਕ ਹੋ ਰਹੀ ਹੈ ਦਿਲ ਦੀ ਸਪੀਡ ਦੇ ਨਾਲ, ਸਿੰਕਰੋਨਸ ਕਹਿੰਦੇ ਆ, ਸਿੰਕਰੋਨਸ ਜਿਹੜੀ ਹੈ ਸਾਊਂਡ ਸਾਨੂੰ ਦਿਖਾਈ ਦੇ ਰਹੀ ਹੈ ਉਹ ਸਾਰੀ ਦੀ ਸਾਰੀ ਬ੍ਰੇਨ ਦੇ ਵਿੱਚ ਖੂਨ ਸਪਲਾਈ ਕਰ ਲਈ ਹੈ, ਭਾਵ ਇੰਨਾ ਜ਼ਿਆਦਾ ਖੂਨ ਉੱਪਰ ਜਾ ਰਿਹਾ ਆ ਕਿ ਬ੍ਰੇਨ ਨੂੰ ਆਕਸੀਜਨ ਦੀ ਸਪਲਾਈ ਨਾ ਕੱਢੇ, ਔਰ ਬ੍ਰੇਨ ਦੀ ਆਕਸੀਜਨ ਦੀ ਸਪਲਾਈ ਨਾ ਕੱਢੇਗੀ, ਜਿੰਨਾ ਵੀ ਬਾਲਣ ਹੋਏਗਾ ਉਹ ਬਲਦਾ ਰਹੇਗਾ, ਐਨਰਜੀ ਪੈਦਾ ਹੁੰਦੀ ਰਹੇਗੀ, ਕੰਮ ਕਾਰ ਸਾਰੇ ਹੁੰਦੇ ਰਹਿਣਗੇ। ਪਰ ਹੁਣ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਇਸ ਤਰ੍ਹਾਂ ਦੇ ਅਨੋਕਸ਼ੀਆ ਦੀ ਗੱਲ ਕਰਦੇ ਹਾਂ ਵੀ ਬ੍ਰੇਨ ਨੂੰ ਹੀ ਆਕਸੀਜਨ ਨਹੀਂ ਮਿਲੀ, ਭਾਵੇਂ ਖੂਨ ਸਾਰਾ ਜਾਈ ਜਾ ਰਿਹਾ ਹੈ, ਉਹਦੇ ਚ ਇੰਨੀ ਕੁਆਂਟਿਟੀ ਆਕਸੀਜਨ ਦੀ ਹੈ ਨੀ, ਤੇ ਉਹਦਾ ਮਤਲਬ ਕੀ ਹੋਇਆ ਸਾਡਾ ਮਾਈਟੋਕੋਂਡਰੀਆ ਜਿਹੜਾ ਹੈਗਾ ਸੈੱਲ ਦੇ ਅੰਦਰ ਉਹ ਨਾਰਮਲ ਨਹੀਂ, ਜਿਹਦੇ ਕਰਕੇ ਇਹ ਸਾਰੀ ਕਾਰਵਾਈ ਹੋਣੀ ਸੀ ਉਹ ਨਾਰਮਲ ਨਹੀਂ ਹੈਗੀ, ਜਿਹਦੇ ਕਰਕੇ ਐਸਾ ਹੋਇਆ। ਹੁਣ ਅਗਰ ਅਸੀਂ ਇੱਕ ਹੋਰ ਐਗਜ਼ਾਮਪਲ ਦਈਏ, ਸਾਡੀ ਮਾਸਪੇਸ਼ੀਆਂ ਦੀ ਤੇ ਗੱਲ ਹੋ ਗਈ ਵੀ ਮਾਸਪੇਸ਼ੀਆਂ ਜਿਹੜੀਆਂ ਵੀਕ ਹੋ ਗਈਆਂ, ਫਟੀਕ ਹੋਣੀ ਸ਼ੁਰੂ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਬ੍ਰੇਨ ਦੀ ਗੱਲ ਅਸੀਂ ਕਰ ਲਈ, ਇੱਕ ਬੌਰਾ ਹੋ ਗਿਆ, ਪਤਾ ਨੀ ਲੱਗਿਆ ਯਾਰ ਮੈਂ ਕਿੱਥੇ ਹੈਗਾ ਜਾਂ ਮੈਂ ਘਰ ਨੂੰ ਚੱਲਿਆ ਸੀਗਾ, ਆ ਰੋਡ ਪਤਾ ਨੀ ਕਿਹੜੀ ਹੈ, ਇਸ ਤਰ੍ਹਾਂ ਦੇ ਆਮ ਤੌਰ ਦੇ ਭੁਲੇਖੇ ਪਏ ਨੇ, ਇਹ ਸਾਬਤ ਕਰਦੇ ਆ ਕਿ ਬ੍ਰੇਨ ਨੂੰ ਤੁਹਾਡੀ ਆਕਸੀਜਨ ਪੂਰੀ ਸਪਲਾਈ ਨਹੀਂ ਹੋ ਰਹੀ। ਇੱਕ ਤੁਸੀਂ ਹੋਰ ਗੱਲ ਨੋਟ ਕੀਤੀ ਹੋਣੀ ਹੈ, ਜਦ ਤੁਸੀਂ ਹਵਾਈ ਜਹਾਜ਼ ਤੇ ਜਾਂਦੇ ਹੋ ਨਾ ਤੇ ਜਦੋਂ ਜਹਾਜ਼ ਉਤਰਨ ਲੱਗਦਾ ਹੈ ਕਈ ਲੋਕਾਂ ਦੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਸਿਰ ਫਟਣ ਲੱਗ ਜਾਂਦਾ, ਕਾਰਨ ਕੀ ਹੈ, ਗ੍ਰੈਵੀਟੇਸ਼ਨ ਦੇ ਕਾਰਨ ਜਿਹੜਾ ਸੋਲਿਡ ਮਟੀਰੀਅਲ ਤੁਹਾਡਾ ਖੂਨ ਦਾ ਹੁੰਦਾ ਆ ਉਹ ਸਾਰੇ ਦਾ ਸਾਰਾ ਹੇਠਾਂ ਬੈਠ ਜਾਂਦਾ, ਪੈਰਾਂ ਤੇ ਸੋਜ ਵੀ ਪੈ ਜਾਂਦੀ ਹੈ, ਬ੍ਰੇਨ ਦੇ ਵਿੱਚ ਆਕਸੀਜਨ ਘੱਟ ਜਾਂਦੀ ਹੈ, ਜਿਹਦੇ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਲੋਕ ਕਹਿੰਦੇ ਨੇ ਵੀ ਸਿਰ ਨੀਵਾਂ ਕਰਕੇ ਰਹੋ, ਸਿਰ ਨੀਵਾਂ ਤਾਂ ਕਿ ਜਿਹੜਾ ਖੂਨ ਉਹਦੇ ਚ ਆ ਰਿਹਾ ਉਹਦੀ ਗ੍ਰੈਵੀਟੇਸ਼ਨ ਦੇ ਮੁਤਾਬਕ ਉਨੀ ਕੁ ਆਕਸੀਜਨ ਉਹਦੇ ਚ ਰਹਿ ਜਾਵੇ ਕਿ ਥੋੜਾ ਤੁਹਾਨੂੰ ਆਰਾਮ ਮਿਲ ਜਾਵੇ, ਇਹ ਆਲਟਰਨੇਟਿਵ ਮੈਜਰਸ ਨੇ। ਸੋ ਮੈਂ ਇਹ ਤਾਂ ਦੱਸ ਰਿਹਾ ਤੁਹਾਨੂੰ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਇਹ ਸਾਰੇ ਸਿੰਪਟਮਸ ਜਿਹੜੇ ਨੇ ਲੈਕ ਆਫ ਆਕਸੀਜਨ ਦੇ ਨੇ, ਆਕਸੀਜਨ ਦੀ ਘਾਟ ਬ੍ਰੇਨ ਵਿੱਚ ਹੋਣ ਦੇ ਨਾਲ ਹੈਗੀ ਹੈ, ਕਿਉਂਕਿ ਸੈਡੀਮੈਂਟੇਸ਼ਨ ਦੇ ਕਰਕੇ ਸੋਲਿਡ ਮਟੀਰੀਅਲ ਜਿਹੜਾ ਜਿਵੇਂ ਹੈਮੋਗਲੋਬਿਨ ਦੀ ਗੱਲ ਹੈਗੀ ਹੈ ਤੇ ਹੈਮੋਗਲੋਬਿਨ ਨੇ ਆਕਸੀਜਨ ਕੈਰੀ ਕਰਨੀ ਹੈ, ਉਹ ਵਿਚਾਰਾ ਹੇਠਾਂ ਸੈਡੀਮੈਂਟੇਟ ਕਰ ਗਿਆ, ਬ੍ਰੇਨ ਦੇ ਵਿੱਚ ਇੰਨਾ ਰਹਿ ਨਹੀਂ ਰਿਹਾ, ਬ੍ਰੇਨ ਦੇ ਵਿੱਚ ਇੰਨੀ ਆਕਸੀਜਨ ਰਹਿ ਨਹੀਂ ਗਈ, ਜਿਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹ ਤਾਂ ਕਦੀ ਬ੍ਰੇਨ ਦੀ ਗੱਲ ਹੋ ਗਈ ਨਾ, ਉਸ ਤੋਂ ਇਲਾਵਾ ਵੀ ਤਾਂ ਹੈ ਜਿਵੇਂ ਸਵਾਲੋਇੰਗ ਹੈ, ਵਾਕਿੰਗ ਹੈ। ਆਮ ਤੌਰ ਤੇ ਜਦੋਂ ਤੁਹਾਨੂੰ ਆਕਸੀਜਨ ਹੀ ਹੈ ਨੀ ਤੇ ਤੂੰ ਰਹਿ ਨੀ ਜਾ ਰਿਹਾ, ਭਲਾ ਮਾਨਸਾ ਯਾਰ ਉੱਠ ਮੰਜੀ ਤੋਂ ਉੱਠ ਕੇ ਤੂੰ ਆਪਣੀ ਰੋਟੀ ਤੇ ਆ ਫੜ ਲਾ, ਆਪਣਾ ਫਲਾਣਾ ਨਹੀਂ, ਉੱਠਿਆ ਨੀ ਜਾਂਦਾ, ਹਿੰਮਤ ਜੀ ਨਹੀਂ ਹੈਗੀ ਪੈਂਦੀ ਕਿ ਮੈਂ ਜਾ ਕੇ ਫਲਾਣਾ ਕੰਮ ਕਰ ਰਿਹਾ ਆ, ਮੈਨੂੰ ਦਿਸਦਾ ਪਿਆ ਵੀ ਮੇਰਾ ਕੰਮ ਖਰਾਬ ਹੋ ਰਿਹਾ ਆ, ਮੇਰਾ ਕੱਟਾ ਵੱਛਾ ਕੋਈ ਖੁੱਲ ਗਿਆ, ਮੈਂ ਇਹਨੂੰ ਬੰਨ ਰਿਹਾ, ਮੇਰੇ ਚ ਹਿੰਮਤ ਨਹੀਂ ਹੋ ਰਹੀ ਕੋਈ ਮੈਂ ਕਰ ਲਵਾਂ। ਸੋ ਇਹੋ ਜਿਹੀਆਂ ਕੰਡੀਸ਼ਨਾਂ ਜਦੋਂ ਮਾਨਸਿਕ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਦਾ ਮਤਲਬ ਕੀ ਆ, ਤੁਹਾਡੇ ਸਰੀਰ ਦੇ ਵਿਚ ਲੋ ਐਨਰਜੀ ਹੈ, ਲੋ ਐਨਰਜੀ ਨੂੰ ਪ੍ਰੋਡਿਊਸ ਕਰਨ ਵਾਲਾ ਕਾਰਨ ਕਿੱਥੇ ਆ? ਮਾਈਟੋਕੋਂਡਰੀਆ। ਸੈੱਲ ਦੇ ਅੰਦਰ ਇੱਕ ਮਾਈਟੋਕੋਂਡਰੀਆ ਇਸ ਤਰ੍ਹਾਂ ਦਾ ਬਿਜਲੀ ਘਰ ਹੈ ਜਿਹੜਾ ਐਨਰਜੀ ਸਪਲਾਈ ਕਰਦਾ ਆ, ਜਿਹਦੇ ਕਰਕੇ ਬਾਕੀ ਸਾਰੇ ਕੰਮ ਭਾਵੇਂ ਠੀਕ ਠਾਕ ਹੋਣ ਪਰ ਉਹ ਕੰਮ ਨਹੀਂ ਕਰ ਰਹੇ, ਕੰਮ ਨਹੀਂ ਕਰ ਰਹੇ ਕਿਉਂਕਿ ਐਨਰਜੀ ਹੈ ਨਹੀਂ, ਮੋਟਰ ਚੱਲੀ ਨਹੀਂ ਕਿਉਂਕਿ ਬਿਜਲੀ ਨਹੀਂ ਆਈ, ਪਾਣੀ ਆ ਨਹੀਂ ਰਿਹਾ। ਸੋ ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਸਵਾਲ ਹੋ ਇਹਦੀ ਗੱਲ ਹੈ। ਤੁਸੀਂ ਚੀਜ਼ ਹਜਮ ਕਈ ਵਾਰ ਤੁਸੀਂ ਵੇਖਿਆ ਹੋਣਾ ਖਾਂਦੇ ਖਾਂਦੇ ਪਲਚ ਜਾਂਦੇ ਹੋ ਚੌਕਿੰਗ, ਹਾਲਾਂਕਿ ਮਸਕੂਲਰ ਗੱਲ ਹੈਗੀ ਹੈ, ਇਸ ਵੇਲੇ ਸਾਡੇ ਜਿਹੜੇ ਥਰੋਟ ਦੇ ਮਸਲਸ ਨੇ ਇਹ ਉਹਨਾਂ ਦੀ ਗੱਲ ਹੈਗੀ ਹੈ, ਪਰ ਇਹ ਹੈ ਕਿਹਦੇ ਕਰਕੇ? ਉਹਦੇ ਵਿੱਚ ਵੀ ਤਾਂ ਸੈੱਲ ਹੀ ਨੇ ਨਾ, ਉਹਦੇ ਵਿੱਚ ਵੀ ਤਾਂ ਸੈੱਲ ਨੇ, ਉਹਦੇ ਸੈੱਲਾਂ ਦੇ ਵਿੱਚ ਵੀ ਤਾਂ ਮਾਈਟੋਕੋਂਡਰੀਆ ਹੈ ਨਾ। ਭਾਵ ਕੀ ਹੈ? ਇਹ ਉਸ ਕਰਕੇ ਪੈਦਾ ਹੁੰਦੀ ਹੈ ਚੌਕਿੰਗ ਵਗੈਰਾ ਜਾਂ ਇਰੈਗੂਲੈਰਿਟੀ ਵਗੈਰਾ ਜਾਂ ਸਪਾਸਟਿਕ ਸਿਮਟਮ ਜਿਵੇਂ ਪੈਰਾਲਾਈਸਿਸ ਹੋ ਗਿਆ, ਟੈਂਪਰੇਰੀ ਤੌਰ ਤੇ ਯਾਰ ਕੰਮ ਹੀ ਨਹੀਂ ਕਰਦਾ, ਹਾਂਜੀ। ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਕਿਸੇ ਵੀ ਸਿਸਟਮ ਦੇ ਵਿੱਚ ਪੈਦਾ ਹੋ ਸਕਦੀਆਂ ਨੇ, ਤੇ ਜੇ ਫੂਡ ਵਾਲੀ ਪਾਈਪ ਦੇ ਵਿੱਚ ਪੈਦਾ ਹੁੰਦੀਆਂ ਨੇ ਤੇ ਫਿਰ ਬੰਦੇ ਨੂੰ ਪਲਚਣਾ ਸ਼ੁਰੂ ਹੋ ਜਾਂਦਾ ਹੈ, ਚੀਜ਼ ਅੰਦਰ ਨਿਗਾਹ ਨਹੀਂ ਸਕਦਾ, ਬੁਰਕੀ ਅੰਦਰ ਨਹੀਂ ਨਿਗਾਹ ਸਕਦਾ, ਵਾਕ ਕਰਨਾ ਚਾਹੁੰਦਾ ਹੈ ਪਰ ਯਾਰ ਵਾਕ ਕਰਨ ਨੂੰ ਮਨ ਨਹੀਂ ਕਰਦਾ, ਲੱਤਾਂ ਨਹੀਂ ਹਿਲਦੀਆਂ। ਇਸੇ ਤਰ੍ਹਾਂ ਹੀ ਜਿਹੜੀ ਮੈਂ ਬ੍ਰੇਨ ਦੀ ਗੱਲ ਕਰੀ ਸੀ, ਮੈਂ ਉਸ ਚ ਹੋਰ ਥੋੜਾ ਜਿਹਾ ਉਹਨੂੰ ਕਲੀਅਰ ਕਰ ਦਿਆਂ, ਜਿਵੇਂ ਡੈਮੈਂਸ਼ੀਆ ਵਗੈਰਾ ਮੈਂ ਗੱਲ ਕਰਿਆ ਨਾ, ਪਰ ਕੁਝ ਐਸੀਆਂ ਹੋਰ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਅਸੀਂ ਨਾ ਲੈ ਸਕਦੇ ਹਾਂ ਕਿਉਂਕਿ ਅਸੀਂ ਹੁਣ ਕਈਆਂ ਚੀਜ਼ ਬਿਮਾਰੀਆਂ ਦੇ ਨਾਂ ਰੱਖ ਦਿੱਤੇ ਨੇ। ਕੁਝ ਇੱਕ ਗਰੁੱਪ ਸਿਮਟਮਸ ਨੂੰ ਨਾਂ ਲੈ ਕੇ ਨਾ ਅਸੀਂ ਉਹਨਾਂ ਦੇ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ ਔਰ ਫਿਰ ਅਸੀਂ ਉਹਨਾਂ ਨਾਵਾਂ ਦੇ ਨਾਲ ਹੀ ਉਸ ਨੂੰ ਜਾਣਦੇ ਹਾਂ, ਪਰ ਪਿੱਛੇ ਕਹਾਣੀ ਕੀ ਆ? ਮਾਈਟੋਕੋਂਡਰੀਆ ਦੀ। ਅਸੀਂ ਕਹਿਣਾ ਕੀ ਆ? ਇਹਨੂੰ ਤਾਂ ਮਿਰਗੀ ਦੀ ਬਿਮਾਰੀ ਆ। ਹੁਣ ਮਿਰਗੀ ਕੈਸੀ ਬਿਮਾਰੀ ਆ ਜਿਹਦੇ ਪਿੱਛੇ ਕੋਈ ਕਾਰਨ, ਹਾਲਾਂਕਿ ਕੋਈ ਵੀ ਬਿਮਾਰੀ ਹੋਵੇ, ਜੇ ਕਨਵਲਸ਼ਨ ਜਿਹੜੇ ਨਾ ਦੌਰੇ ਪੈਣੇ, ਦੌਰੇ ਬਣ ਤੇਰਾਂ ਦੇ ਨੇ, ਇਹ ਤਰ੍ਹਾਂ ਦੇ ਨੀ ਹੈਗੇ, ਟੈਟਰਸ ਦੇ ਦੌਰੇ ਵੀ ਨੇ, ਹੋਰ ਤਰ੍ਹਾਂ ਦੇ ਵੀ ਸਪਾਜ਼ਮਿਕ ਦੌਰੇ ਵੀ ਹੈਗੇ ਨੇ, ਐਪੀਲੈਪਸੀ ਦੇ ਦੌਰੇ ਵੀ ਨੇ, ਦੌਰੇ ਕਈ ਤਰ੍ਹਾਂ ਦੇ ਹੈਗੇ ਨੇ, ਪਰ ਮੈਂ ਗੱਲ ਕਰ ਰਿਹਾ ਹਾਂ ਐਪੀਲੈਪਸੀ ਦੀ, ਜਿਹਦੇ ਪਿੱਛੇ ਯਾਰ ਹੋਰ ਕੋਈ ਕਾਰਨ, ਇੱਕ ਕਨੈਕਸ਼ਨ ਹੀ ਡਿਸਕਨੈਕਟ ਹੋ ਗਿਆ। ਸਾਰਾ ਕੁਝ ਸਹੀ ਹੈ, ਤਾਰਾ ਤੂਰਾ ਸਹੀ ਨੇ, ਬਿਲਕੁਲ ਸਹੀ ਹੈ, ਲੇਕਿਨ ਕਨੈਕਸ਼ਨ ਇਕਦਮ ਡਿਸਕਨੈਕਟ ਹੋ ਗਿਆ, ਐਪੀਲੈਪਸੀ ਹੋ ਗਈ। ਸੋ ਐਪੀਲੈਪਸੀ ਵਰਗੀਆਂ ਬਿਮਾਰੀਆਂ ਜਦੋਂ ਹੁੰਦੀਆਂ ਨੇ ਉਹਦਾ ਮਤਲਬ ਕੀ ਹੁੰਦਾ ਕਿ ਮਾਈਟੋਕੋਂਡਰੀਆ ਦੇ ਵਿੱਚੋਂ ਸਪਲਾਈ ਰੈਗੂਲਰਿਟੀ ਮੇਨਟੇਨ ਨਹੀਂ ਹੋ ਰਹੀ, ਮਾਈਟੋਕੋਂਡਰੀਆ ਦੇ ਵਿੱਚ ਡਿਫੈਕਟ ਪੈ ਗਏ ਹਨ ਜਿਸ ਕਰਕੇ ਐਸਾ ਹੋ ਰਿਹਾ, ਉਸ ਦਾ ਸਟ੍ਰੋਕ ਹੋ ਗਿਆ ਜੀ। ਸਾਰਾ ਕੁਝ ਠੀਕ ਠਾਕ ਸੀ, ਚੱਲੀ ਜਾ ਰਿਹਾ ਸੀ, ਫਸਟ ਕਲਾਸ ਸੀ, ਸਡਨ ਉਹਨੇ ਕੰਮ ਕਾਰ ਕਰਕੇ ਆਇਆ ਬਾਹਰੋਂ ਠੀਕ ਠਾਕ, ਮੰਜੇ ਤੇ ਬੈਠਾ ਸੀਗਾ ਔਰ ਇਕਦਮ ਹੀ ਬੇਹੋਸ਼ ਹੋ ਗਿਆ ਹੈਗਾ, ਹਾਂਜੀ। ਸੋ ਜਦੋਂ ਇਹੋ ਜਿਹੀਆਂ ਕੰਡੀਸ਼ਨਾਂ ਆਣੀਆਂ ਸ਼ੁਰੂ ਹੋ ਜਾਣ ਉਹਦਾ ਮਤਲਬ ਕੀ ਆ ਕਿ ਉਸ ਵੇਲੇ ਉਸ ਮਾਈਟੋਕੋਂਡਰੀਆ ਦੇ ਵਿੱਚੋਂ ਸੈੱਲਾਂ ਦੇ ਵਿੱਚੋਂ ਸਪਲਾਈ ਨਹੀਂ ਹੋ ਰਹੀ, ਔਰ ਉਹ ਸਪਲਾਈ ਤਾਂ ਹੋਣੀ ਜਿਹਨੂੰ ਆਕਸੀਜਨ ਪੂਰੀ ਮਿਲੂਗੀ, ਜੇ ਇਹਨੂੰ ਆਕਸੀਜਨ ਪੂਰੀ ਨਹੀਂ ਮਿਲੀ, ਇਹ ਸਪਲਾਈ ਨਹੀਂ ਪੂਰੀ ਕਰ ਲਿਆ ਤੇ ਸਾਰੇ ਪਾਸੇ ਹਨੇਰਾ ਹੋ ਗਿਆ, ਸਾਰਾ ਕੰਮ ਇਸ ਤਰ੍ਹਾਂ ਦਾ ਹੋ ਗਿਆ, ਔਰ ਜਿਹਦੇ ਕਰਕੇ ਕਈ ਵੇਰਾਂ ਐਪੀਲੈਪਸੀ ਵਰਗੀਆਂ, ਕਈ ਵੇਰਾਂ ਸਟ੍ਰੋਕ ਵਰਗੀਆਂ ਤੇ ਕਈ ਵੇਰਾਂ ਜਨਰਲ ਸੀਜ਼ਰ, ਸੀਜ਼ਰ ਜਿਹਨੂੰ ਅਸੀਂ ਕਨਵਲਸ਼ਨ ਕਹਿੰਦੇ ਹਾਂ, ਜਿਹਨੂੰ ਅਸੀਂ ਦੌਰੇ ਵੀ ਕਹਿੰਦੇ ਹਾਂ, ਦੌਰੇ ਪੈਣੇ, ਸੀਜ਼ਰ ਕਨਵਲਸ਼ਨ ਦੌਰੇ ਐਪੀਲੈਪਸੀ, ਇਹ ਆਮ ਤੌਰ ਤੇ ਆਪਸ ਚ ਮਿਲਦੀਆਂ ਜੁਲਦੀਆਂ ਜਿਹੀਆਂ ਗੱਲਾਂ ਹਨ, ਪਰ ਸਾਰੀਆਂ ਦੇ ਡਾਇਗਨੋਸਿਸ ਵਾਸਤੇ, ਸਾਰੀਆਂ ਨੂੰ ਡਿਫਰੈਂਸ਼ੀਏਟ ਕਰਨ ਵਾਸਤੇ ਵੀ ਇਹ ਐਫਸੀ ਐਪੀਲੈਪਸੀ ਹੈ ਜਾਂ ਇਹ ਟੈਟਸ ਵਰਗਾ ਦੌਰਾ ਹੈ ਜਾਂ ਕੁਝ ਹੋਰ ਹੈਗਾ ਆ, ਅੱਜ ਕੱਲ ਸਾਡੇ ਕੋਲ ਇਹ ਸਾਰਿਆਂ ਦੇ ਗਰੁੱਪ ਦੇ ਸਿਮਟਮਸ ਬਣੇ ਨੇ। ਐਪੀਲੈਪਸੀ ਅਸੀਂ ਉਦੋਂ ਕਹਿੰਦੇ ਜਦੋਂ ਸਾਨੂੰ ਹੋਰ ਸਾਰਾ ਕੁਝ ਵੇਖ ਰਿਹਾ ਯਾਰ, ਹੋਰ ਫਰਕ ਤਾਂ ਕੋਈ ਨਹੀਂ ਲੱਗਦਾ, ਕਿਤੇ ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਜਿਸ ਕਰਕੇ ਬੰਦਾ ਇਕਦਮ ਜਿਹੜਾ ਸਾਰਾ ਸਿਸਟਮ ਹੀ ਉਹਦਾ ਇਕਦਮ ਫੇਲ ਹੋ ਜਾਂਦਾ ਹੈ, ਜਿਹਨੂੰ ਅਸੀਂ ਐਪੀਲੈਪਸੀ ਕਹਿੰਦੇ ਹੈਗੇ। ਔਰ ਇਹ ਕਿਉਂ ਹੋਇਆ? ਹੋਇਆ ਪਾਵਰ ਹਾਊਸ ਤੋਂ, ਹੋਇਆ ਮਾਈਟੋਕੋਂਡਰੀਆ ਦੇ ਕਰਕੇ। ਔਰ ਇਸੇ ਤਰ੍ਹਾਂ ਹੀ ਭਾਈ ਯਾਰ, ਇੱਕਦਮ ਪਤਾ ਨੀ ਕਿਉਂ ਗਿਆ, ਮੇਰਾ ਕੰਨ ਸੁਣਦਾ ਹੀ ਨੀਗਾ, ਇਕਦਮ ਠੀਕ ਠਾਕ ਸੀਗਾ ਪਰ ਹੁਣ ਮੈਨੂੰ ਕੰਨ। ਆਮ ਤੌਰ ਤੇ ਇਹੋ ਜੀ ਕੰਡੀਸ਼ਨ ਜਦੋਂ ਤੁਸੀਂ ਜਹਾਜ਼ ਤੋਂ ਉਤਰਦੇ ਹੋ, ਜਦੋਂ ਤੁਸੀਂ ਹਾਈਟ ਤੇ ਜਾਂਦੇ ਹੋ, ਟਰੱਕਾਂ ਵਾਲੇ ਮੇਰੇ ਵੀਰ ਸੁਣ ਰਹੇ ਹੋਣਗੇ, ਕਈ ਹਾਈਟ ਤੇ ਜਾਂਦੇ ਹੋ, ਉਸ ਵੇਲੇ ਟਰੱਕਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਮਹਿਸੂਸ ਹੁੰਦੀ ਹੈ, ਹੀਅਰਿੰਗ ਲਾਸ ਵਰਗੀ ਜਾਂ ਸਟੋਪੇਜ ਸੈਂਸੇਸ਼ਨ, ਕੰਨਾਂ ਦੇ ਵਿੱਚ ਸਟੋਪੇਜ ਸੈਂਸੇਸ਼ਨ ਹੋ ਜਾਣਾ, ਉਹਦੇ ਪਿੱਛੇ ਕਹਾਣੀ ਇਹੀ ਹੁੰਦੀ ਆ ਕਿ ਆਹ ਜਿਹੜਾ ਮਾਈਟੋਕੋਂਡਰੀਆ ਤੁਹਾਡੇ ਸੈੱਲ ਦੇ ਵਿੱਚ ਹੁੰਦਾ ਆ, ਟ੍ਰਿਲੀਅਨ ਸੈੱਲ ਨੇ, ਹਰੇਕ ਸੈੱਲ ਚ ਮਾਈਟੋਕੋਂਡਰੀਆ, ਹਰੇਕ ਸੈੱਲ ਚ ਬਿਜਲੀ ਘਰ ਹੈਗਾ, ਹਰੇਕ ਸੈੱਲ ਉਹ ਬਿਜਲੀ ਦੇ ਵਿੱਚ ਘਰ ਉਸਨੂੰ ਰੈਗੂਲੇਟ ਕਰਦਾ, ਉਹਦੇ ਅੰਦਰ ਜੋ ਵੀ ਕੁਛ ਹੈਗਾ ਉਹਨਾਂ ਸਾਰੇ ਨੂੰ ਚਲਾਉਣ ਦਾ ਕੰਮ ਕਰਦਾ, ਪਰ ਵਿਚਾਰਾ ਕਨੈਕਸ਼ਨ ਹੀ ਫੇਲ ਹੋ ਗਿਆ, ਔਰ ਉਸ ਕਨੈਕਸ਼ਨ ਫੇਲ ਹੋਣ ਦੇ ਕਰਕੇ ਇਹ ਟਰੱਕਾਂ ਵਾਲੇ ਵੀਰਾਂ ਨੂੰ ਵੀ ਮਹਿਸੂਸ ਹੁੰਦੀ ਗੱਲ, ਜਦੋਂ ਅਸੀਂ ਲੋਕ ਜਹਾਜ਼ ਤੋਂ ਉਤਰ ਕੇ ਹੇਠਾਂ ਆਉਂਦੇ ਹਾਂ ਉਸ ਵੇਲੇ ਸਾਨੂੰ ਵੀ ਇਹ ਹੁੰਦੀ ਹੈ ਗੱਲ, हाइट के उपर जाके भी यह गल हुंदी है हीरिंग लॉस और कई वे ना हीरिंग लॉस के नाल नाल अखां दे विच धुंधलापन नहीं हुंदा या जिहड़ा कि आम तौर ते असीं वेखदे हां ना डायबेटिक्स लोकां नूं होना शुरू हो जांदा है ग्लूकोमा और इहो जिहियां कंडीशनां आम तौर ते अगर लंबे समय तक कोई गल हो जावे या किसी का जिहड़े पैंक्रियाटिक सैल ने ਉਹਨਾਂ ਦਾ ਇਹ ਮਾਈਟੋਕੋਂਡਰੀਆ ਵਾਲਾ ਕੰਮ ਸਹੀ ਨਹੀਂ ਹੈਗਾ ਤੇ ਉਸ ਹਾਲਾਤ ਵਿਚ ਲੋਕਾਂ ਨੂੰ ਡਾਇਬਟੀਜ਼ ਹੋ ਗਈ ਹੈ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੁਣ ਆ ਜਾਓ ਵੀ ਯਾਰ ਇਹਨੂੰ ਲੱਭਿਆ ਕਿਵੇਂ ਜਾਵੇ ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਹੈ ਇਹ ਬਿਜਲੀ ਘਰ ਦੀ ਸਪਲਾਈ ਨਾ ਹੋਈ ਤੇ ਆਹ ਇਹੋ ਜਿਹੀਆਂ ਅਲਾਮਤਾਂ ਸਾਡੇ ਸਾਹਮਣੇ ਆ ਜਾਣਗੀਆਂ ਔਰ ਇਹਨਾਂ ਅਲਾਮਤਾਂ ਦਾ ਹੁਣ ਅਸੀਂ ਇਸ ਬੰਦੇ ਨੂੰ ਲੱਭਿਆ ਕਿੱਥੋਂ ਜਿਵੇਂ ਪਤਾ ਕਰੀਏ ਵੀ ਸੈੱਲ ਦੇ ਵਿਚ ਕਿਤੇ ਹੁਣ ਅੱਜ ਕੱਲ ਅਸੀਂ ਆਮ ਤੌਰ ਤੇ ਸੈੱਲ ਤੱਕ ਤੇ ਪਹੁੰਚ ਹੀ ਗਏ ਨਾ ਸੈੱਲ ਨੂੰ ਅਸੀਂ ਮਾਈਕਰੋਸਕੋਪ ਚ ਵੇਖ ਕੇ ਉਹਦੇ ਸਟਰਕਚਰ ਨੂੰ ਵੇਖ ਕੇ ਉਹਦੇ ਅੰਦਰ ਕੀ ਹੈਗਾ ਆ ਉਹਦੀ ਸ਼ਨਾਖਤ ਕਰਨ ਯੋਗ ਹੋ ਗਏ ਨਾ ਇਸੇ ਕਰਕੇ ਮੈਡੀਕਲ ਸਾਇੰਸ ਪਿਛਾਂ ਨੂੰ ਜਾ ਰਹੀ ਬਰੀਕੀ ਵੱਲ ਜਾ ਰਹੀ ਸਰੀਰ ਤੋਂ ਬਰੀਕੀ ਵਾਲੇ ਪਾਸੇ ਜਾ ਰਹੀ ਹੈ ਸਰੀਰ ਤੋਂ ਹਾਈਪੋਥੈਸਿਸ ਵਾਲੇ ਪਾਸੇ ਜਾ ਰਹੀ ਹੈ ਪਰ ਹਜੇ ਫਿਜ਼ੀਕਲ ਆ ਹਜੇ ਫਿਜ਼ੀਕਲ ਹੈਗੀ ਹੈ ਤੇ ਫਿਜ਼ੀਕਲ ਦੀ ਸ਼ਨਾਖਤ ਆਪਾਂ ਤੁਹਾਡੇ ਸਾਹਮਣੇ ਕਰਕੇ ਰੱਖ ਰਹੇ ਹਾਂ ਤੇ ਫੇਰ ਭਾਈ ਲੱਭਣਾ ਪਊਗਾ ਇਹ ਜਿਹੜਾ ਮਾਈਟੋਕੋਂਡਰੀਆ ਹੈ ਇਹ ਹੈ ਕੀ ਇਹ ਇੱਕ ਤਰ੍ਹਾਂ ਦੇ ਰੈਡ ਲਾਲ ਕਲਰ ਦੇ ਸ਼ੇਪ ਹੈਗੀ ਹੈ ਜਿਵੇਂ ਡੰਡੇ ਹੁੰਦੇ ਨੇ ਛੋਟੇ ਛੋਟੇ ਕਣ ਜਿਹੜੇ ਨੇ ਇਹ ਲਾਲ ਰੰਗ ਦੇ ਹੁੰਦੇ ਨੇ ਔਰ ਇਹ ਉਹਦੇ ਉਸ ਏਰੀਏ ਦੇ ਵਿਚ ਥਾਂ ਥਾਂ ਤੇ ਖਿਲਰੇ ਹੁੰਦੇ ਨੇ ਜਿਵੇਂ ਕੋਈ ਅਲੱਗ ਅਲੱਗ ਥਾਵਾਂ ਤੇ ਸਾਡੇ ਬਲਬ ਨਹੀਂ ਜਗਦੇ ਹੁੰਦੇ ਕਨੈਕਸ਼ਨ ਤੇ ਉੱਥੇ ਆ ਰਿਹਾ ਪਰ ਇਸੇ ਤਰ੍ਹਾਂ ਦੀਆਂ ਲਾਲ ਰੰਗ ਦੀਆਂ ਚਮਕਦੀਆਂ ਹੋਈਆਂ ਚੀਜ਼ਾਂ ਇਹਨਾਂ ਨੂੰ ਅਸੀਂ ਮਾਈਟੋਕੋਂਡਰੀਆ ਕਹਿੰਦੇ ਹਾਂ ਧਾਗਿਆਂ ਵਰਗੇ ਥਰੈਡ ਵਰਗੇ ਹੋ ਸਕਦੇ ਹੁੰਦੇ ਜਾਂ ਪੰਜਾਬ ਵਧੀਆ ਸਹੀ ਐਗਜ਼ਾਮਪਲ ਇਹਦੀ ਸਾਡੀ ਟਿਊਬਾਂ ਹੈਗੀਆਂ ਨਾ ਲਾਈਟ ਕਰਨ ਵਾਲੀਆਂ ਟਿਊਬਾਂ ਹੁੰਦੀਆਂ ਨਾ ਲੰਬੀਆਂ ਨੇ ਨਾ ਕਿਉਂਕਿ ਇਹ ਲੰਬੇ ਹੁੰਦੇ ਨੇ ਪਰ ਰੰਗ ਇਹਦਾ ਉਹਦੇ ਵਿਚ ਰੈਡ ਕਲਰ ਹੁੰਦਾ ਸਾਨੂੰ ਜੋ ਦਿਖਾਈ ਦਿੰਦਾ ਹੈ ਨਾ ਮਾਈਕਰੋਸਕੋਪ ਚ ਰੈਡ ਕਲਰ ਦਾ ਹੁੰਦਾ ਤੇ ਜਦੋਂ ਇਸ ਨੂੰ ਹੋਰ ਬਰੀਕੀ ਨਾਲ ਹੋਰ ਮਾਈਕਰੋਸਕੋਪ ਨੂੰ ਅਸੀਂ ਕਲੋਜ਼ ਕਰਦੇ ਹਾਂ ਤੇ ਸਾਨੂੰ ਲੱਗਦਾ ਇਹਦੇ ਵੀ ਦੋ ਲੇਅਰ ਨੇ ਇੱਕ ਇਨਰ ਲੇਅਰ ਆ ਇੱਕ ਆਊਟਰ ਲੇਅਰ ਆ ਔਰ ਇਨਰ ਲੇਅਰ ਦੇ ਆਊਟਰ ਲੇਅਰ ਦੇ ਵਿਚੋਂ ਜਿਵੇਂ ਕੋਈ ਚੀਜ਼ ਕਿਰਨਾ ਬਾਹਰ ਨੂੰ ਫੁੱਟ ਰਹੀਆਂ ਨੇ ਰੈਡ ਕਲਰ ਦੀਆਂ ਉਹ ਰੈਡ ਕਲਰ ਦੀਆਂ ਕਿਰਨਾਂ ਇਹਦੇ ਵਿਚੋਂ ਫੁੱਟਦੀਆਂ ਸਾਨੂੰ ਦਿਖਾਈ ਦਿੰਦੀਆਂ ਨੇ ਤੇ ਅਸੀਂ ਰਿਕੋਗਨਾਈਜ਼ ਕਰ ਲੈਂਦੇ ਹਾਂ ਵੀ ਭਾਈ ਆਹ ਜਿਹੜਾ ਮਾਈਟੋਕੋਂਡਰੀਆ ਔਰ ਉਸ ਮਾਈਟੋਕੋਂਡਰੀਆ ਦੀ ਇੱਕ ਨਾਰਮਲ ਸ਼ੇਪ ਮੈਂ ਤੁਹਾਨੂੰ ਦੱਸ ਦਿੱਤੀ ਰਾਡ ਵਰਗੀ ਹੈ ਲੇਕਿਨ ਜੇ ਇਹ ਨਾਰਮਲ ਰਾਡ ਵਰਗੀ ਸਾਨੂੰ ਦਿਖਾਈ ਨਹੀਂ ਦੇ ਰਹੀ ਵਿੰਗੀ ਟੇਡੀ ਦਿਖਾਈ ਦੇ ਰਹੀ ਹੈ ਛੋਟੀ ਦਿਖਾਈ ਦੇ ਰਹੀ ਹੈ ਸਾਈਜ਼ ਡਿਫਰੈਂਟ ਦਿਖਾਈ ਦੇ ਰਿਹਾ ਤਾਂ ਉਹਦਾ ਮਤਲਬ ਹੈ ਵੀ ਉਹਦੇ ਵਿਚ ਕੋਈ ਨੁਕਸ ਹੈ ਔਰ ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਹੋਣਗੀਆਂ ਉਹਨਾਂ ਦਾ ਮੈਂ ਨਾਂ ਤੁਹਾਡੇ ਸਾਹਮਣੇ ਲੈ ਦਿੱਤਾ ਹੈ ਜਿਹਨੂੰ ਅਸੀਂ ਅਟੈਕਸ਼ੀਆ ਕਹਿੰਦੇ ਹਾਂ ਪਹਿਲੀ ਗੱਲ ਅਟੈਕਸ਼ੀਆ ਇਨਕੋਆਰਡੀਨੇਸ਼ਨ ਅਟੈਕਸ਼ੀਆ ਹੁੰਦਾ ਵੀ ਯਾਰ ਮੈਂ ਉੱਠ ਕੇ ਮੰਜੇ ਤੋਂ ਤੁਰਨ ਲੱਗਿਆ ਸੀ ਮੇਰੀ ਲਾਤੀ ਨਹੀਂ ਕੰਮ ਕਰਦੀ ਤੁਰ ਹੀ ਨਹੀਂ ਸਕਦਾ ਇਹੋ ਜਿਹੀਆਂ ਗੱਲਾਂ ਮੈਂ ਸੱਜੇ ਪਾਸੇ ਜਾਣਾ ਚਾਹੁੰਦਾ ਮੈਂ ਮੁੜ ਹੀ ਨਹੀਂ ਸਕਦਾ ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੀਆਂ ਬਹੁਤ ਸਾਰੀਆਂ ਹੋਰ ਜਿਸ ਤਰ੍ਹਾਂ ਅਲਾਮਤਾਂ ਹੈਗੀਆਂ ਨੇ ਸੈਕਸੁਅਲ ਸੰਬੰਧਿਤ ਜਿਹੜੀਆਂ ਸੁਪਰੈਸ਼ਨ ਹੋ ਜਾਂਦੇ ਨੇ ਉਹਨਾਂ ਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਹੈ ਕਿ ਉਹਦੇ ਆਏਗਾ ਅੱਗੇ ਆਏਗਾ ਸਮਾਂ ਮੈਂ ਇਹ ਉਹਦੇ ਬਾਰੇ ਵੀ ਦੱਸਾਂਗਾ ਆਰਥਿਕ ਸੁਜਾਗ ਵਗੈਰਾ ਆਮ ਤੌਰ ਤੇ ਅਖੀਰ ਦੇ ਵਿਚ ਜਿਹੜੇ ਸਿਮਟਮ ਪੈਦਾ ਹੁੰਦੇ ਨੇ ਉਹ ਅਟੈਕਸ਼ੀਆ ਵਰਗੇ ਸਿਮਟਮ ਪੈਦਾ ਹੁੰਦੇ ਨੇ ਔਰ ਕੀ ਹੈ ਤੁਰਨਾ ਚਾਹੁੰਦੇ ਹੋ ਲਾਤੀ ਨਹੀਂ ਹਿੱਲ ਰਹੀ ਸੱਜੇ ਪਾਸੇ ਮੁੜਨਾ ਚਾਹੁੰਦੇ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ ਬੜੀ ਅਜੀਬ ਗੱਲ ਆ ਅਟੈਕਸ਼ੀਆ ਵਗੈਰਾ ਦੀ ਕੰਡੀਸ਼ਨ ਚ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਨੇ ਤੁਸੀਂ ਸਿੱਧੇ ਤੇ ਤੁਰੇ ਜਾ ਰਹੇ ਹੋ ਠੀਕ ਹੈ ਪਰ ਤੁਹਾਨੂੰ ਅਗਾ ਯਾਰ ਸੱਜੇ ਪਾਸੇ ਮੁੜਿਆ ਤੁਸੀਂ ਸੱਜੇ ਪਾਸੇ ਨਹੀਂ ਮੁੜ ਸਕਦੇ ਅਜੀਬ ਲੱਗਦਾ ਨਾ ਇਸ ਤਰ੍ਹਾਂ ਦਾ ਇਹੋ ਜਿਹੀਆਂ ਕੰਡੀਸ਼ਨ ਅਟੈਕਸ਼ੀਆ ਵਗੈਰਾ ਦੀਆਂ ਜਿਹੜੀਆਂ ਆਮ ਤੌਰ ਤੇ ਵਿਚ ਹਾਲਾਂਕਿ ਇਨਕੋਆਰਡੀਨੇਸ਼ਨ ਅਸੀਂ ਪਰਕਿੰਸਨ ਚ ਵੀ ਕਿਹਾ ਸੀਗਾ ਪਰਕਿੰਸਨ ਨੂੰ ਗੱਲ ਕਰਦੇ ਹਾਂ ਹਾਲਾਂਕਿ ਇਹਦੇ ਜੀ ਪਰਕਿੰਸਨ ਪੈਦਾ ਹੁੰਦੀ ਹੈ ਪਰਕਿੰਸਨ ਦੇ ਵਿਚ ਅਸੀਂ ਇਹ ਕਿਹਾ ਸੀਗਾ ਕਿ ਇਨਕੋਆਰਡੀਨੇਸ਼ਨ ਮਾਇੰਡ ਐਂਡ ਬਾਡੀ ਦਾ ਇਨਕੋਆਰਡੀਨੇਸ਼ਨ ਹੈਗਾ ਆ ਬਾਪੂ ਆ ਚਾਹ ਦਾ ਕੱਪ ਰੱਖਦਾ ਤੇਰਾ ਤੂੰ ਲੈ ਲਈ ਤੇ ਬਾਪੂ ਦੇ ਵਿਚਾਰਾ ਚਾਹ ਦਾ ਕੱਪ ਫੜਨ ਲੱਗਦਾ ਤੇ ਉਹਦਾ ਹੱਥ ਵੱਜ ਜਾਂਦਾ ਉਹਨੂੰ ਉਹ ਚਾਹੁੰਦਾ ਵੀ ਮੈਂ ਕੱਪ ਨੂੰ ਸਹੀ ਥਾਂ ਤੋਂ ਫੜਾਂ ਤੇ ਪੀ ਲਾਂ ਲੇਕਿਨ ਉਹਦਾ ਹੱਥ ਉਹਦਾ ਕੰਟਰੋਲ ਦਿਮਾਗ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ ਕੱਪ ਨੂੰ ਵੱਜਦਾ ਔਰ ਚਾਹ ਡੁੱਲ ਜਾਂਦੀ ਹੈ ਸਬਜ਼ੀ ਡੁੱਲ ਜਾਂਦੀ ਐਸਾ ਕੁਛ ਹੋ ਜਾਂਦਾ ਹੈਗਾ ਇਹਨੂੰ ਅਸੀਂ ਇਨਕੋਆਰਡੀਨੇਸ਼ਨ ਕਹਿੰਦੇ ਹਾਂ ਔਰ ਮੈਡੀਕਲ ਬਿਮਾਰੀਆਂ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਪਰਕਿੰਸਨ ਵਰਗੀਆਂ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਲਜ਼ਾਈਮਰ ਮਾਨਸਿਕ ਸਥਿਤੀ ਸੀਗੀ ਪਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ ਔਰ ਇਸੇ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਹੈ ਅਟੈਕਸ਼ੀਆ ਪਰ ਅਟੈਕਸ਼ੀਆ ਚ ਮੈਂ ਗੱਲ ਕੀ ਕਹਿ ਰਿਹਾ ਹਾਂ ਕਿ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ ਤੁਹਾਨੂੰ ਕਿਹਾ ਯਾਰ ਸੱਜੇ ਪਾਸੇ ਮੁੜ ਜਾ ਆ ਸੱਜੇ ਪਾਸੇ ਫਲਾਣੀ ਚੀਜ਼ ਪਈ ਫੜੀ, ਉਹ ਸੱਜੇ ਪਾਸੇ ਮੁੜ ਨਹੀਂ ਸਕਦਾ। ਬੜੀ ਅਜੀਬ ਕੰਡੀਸ਼ਨ ਹੁੰਦੀ ਹੈ, ਰੇ ਪੈਦਾ ਕਿਉਂ ਹੁੰਦੀ ਹੈ? ਮਾਈਟੋਕੋਂਡਰੀ ਮੈਨੂੰ ਰਾਹ ਦਿਸੂਗਾ ਤੇ ਮੈਂ ਜਾਊਂਗਾ ਨਾ, ਅੰਦਰੋਂ ਬ੍ਰੇਨ ਨੂੰ ਰਾਹ ਦਿਸੂਗਾ ਤੇ ਜਾਊਗਾ, ਲੇਕਿਨ ਉਹਦਾ ਇਨਕੋਆਰਡੀਨੇਸ਼ਨ ਮਸਲ ਦਾ ਵੀ ਨਾਲ ਆ ਗਿਆ ਹੈਗਾ, ਜਿਸ ਕਰਕੇ ਉਹ ਸੱਜੇ ਪਾਸੇ ਨਹੀਂ ਮੁੜ ਸਕਦਾ। ਲੱਗਦਾ ਹੋਊਗਾ ਬੜਾ ਅਜੀਬ, ਲੇਕਿਨ ਇਹ ਇਹੋ ਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਆਮ ਤੌਰ ਤੇ ਸਾਡੇ ਜੈਨੇਟਿਕ ਕਰੈਕਟਰ ਦੇ ਨਾਲ ਜੁੜੀਆਂ ਹੋਈਆਂ ਨੇ, ਔਰ ਜਿਹਦੇ ਪਿੱਛੇ ਕਹਾਣੀ, ਜਦੋਂ ਸਾਡਾ ਮਾਈਟੋਕੋਂਡਰੀਆ ਨਾਰਮਲ ਨਾ ਹੋਵੇ, ਰੈੱਡ ਇਹਦੀ ਸ਼ੇਪ ਆ, ਰੋਡ ਵਰਗਾ ਹੁੰਦਾ ਆ, ਥਾਂ ਥਾਂ ਤੇ ਚਮਕਦੀਆਂ ਥਾਵਾਂ ਸਾਨੂੰ ਚੀਜ਼ਾਂ ਉਹਦੇ ਵਿੱਚ ਦਿਖਾਈ ਦਿੰਦੀਆਂ ਨੇ, ਜੇ ਇਹ ਸਹੀ ਨਾ ਹੋਵੇ ਇਹਦੇ ਕਰਕੇ ਇੰਨੀਆਂ ਸਾਰੀਆਂ ਮਸਲ ਟ੍ਰਾਫੀ ਹੋ ਜਾਂਦੀ ਹੈ, ਕੋਈ ਬੁਰਕੀ ਨਹੀਂ ਆਉਣ ਚ ਦਿੱਕਤ ਹੋ ਜਾਂਦੀ ਹੈ, ਜਾਂ ਜਿਹੜੀ ਐਪੀਲੈਪਸੀ ਮਿਰਗੀ ਵਰਗੀਆਂ, ਜਾਂ ਇਸ ਤਰ੍ਹਾਂ ਸਟ੍ਰੋਕ ਵਗੈਰਾ, ਜਾਂ ਸੀਜ਼ਨ ਜਿਹੜੇ ਦੌਰੇ ਪੈਣੇ, ਇਹੋ ਜਿਹੀਆਂ ਬਿਮਾਰੀਆਂ ਹੋ ਸਕਦੀਆਂ ਨੇ, ਜਾਂ ਚੱਲਦਿਆਂ ਚੱਲਦਿਆਂ ਸਹੀ ਡਾਇਰੈਕਸ਼ਨ ਨਾ ਲੈ ਸਕਣੀ, ਜਾਂ ਦਿਮਾਗ ਦਾ ਬੋਝਲ ਪਣ, ਪਤਾ ਹੀ ਨਹੀਂ ਲੱਗਦਾ ਮੈਂ ਕਿੱਥੇ ਪਹੁੰਚ ਗਿਆ ਹਾਂ, ਯਾਰ ਮੈਂ ਕਿੱਥੇ ਨੂੰ ਜਾਣਾ ਹੈਗਾ ਆ, ਕਿਹੜੀ ਰੋਡ ਆ ਗਈ ਹੈ, ਇਹ ਭੁਲੇਖੇ ਪੈਣੇ, ਇਹ ਆਮ ਤੌਰ ਤੇ ਇਸ ਸਿੱਧੀ ਜੀ ਗੱਲ ਹੈ, ਜੇ ਲਾਈਟ ਨਹੀਂ ਹੈ ਤਾਂ ਕਿੱਧਰ ਜਾਓਗੇ? ਸੋ ਮਤਲਬ ਮਾਈਟੋਕੋਂਡਰੀਆ ਜਿਹੜਾ ਆ, ਮੈਂ ਤੁਹਾਨੂੰ ਸਮਝਾਵਾਂ ਵੀ ਇਹ ਲਾਈਟ ਵਾਲਾ ਕੰਮ ਕਰਦਾ, ਹੁਣ ਫੰਕਸ਼ਨ ਪਤਾ ਲੱਗ ਹੀ ਗਿਆ ਹੁਣ, ਫਿਰ ਵੀ ਮੈਂ ਦੱਸਦਿਆਂ, ਇਹਦੇ ਫੰਕਸ਼ਨ ਦੇ ਵਿੱਚ ਹੈ, ਇਟ ਪ੍ਰੋਡਿਊਸ ਐਨਰਜੀ, ਐਨਰਜੀ ਪ੍ਰੋਡਿਊਸ ਕਰਨ ਦਾ ਸਾਰਾ ਕੰਮ, ਸਾਰੀ ਜ਼ਿੰਮੇਵਾਰੀ ਇਸ ਮਾਈਟੋਕੋਂਡਰੀਆ ਦੇ ਰੋਡ ਵਰਗੇ ਸਟਰਕਚਰ ਥਾਂ ਥਾਂ ਤੇ ਖਿਲਰੇ ਹੁੰਦੇ ਨੇ, ਸਾਈਟੋਪਲਾਜ਼ਮ ਦੇ ਵਿੱਚ ਰੋਡ ਵਰਗਾ ਸਟਰਕਚਰ, ਇਹਦਾ ਕੰਮ ਇਹ ਹੈਗਾ ਐਨਰਜੀ ਨੂੰ ਪੈਦਾ ਕਰਨਾ, ਔਰ ਸਾਰਾ ਕੰਮ ਮੈਟਾ, ਕਿਉਂਕਿ ਸਾਰੀਆਂ ਗੱਲਾਂ ਜਿੰਨੀਆਂ ਵੀ ਮੈਂ ਤੁਹਾਨੂੰ ਦੱਸੀਆਂ ਨੇ, ਇਹ ਗਰੋਥ ਦੀ ਸੀ, ਮੈਂ ਰੀਪ੍ਰੋਡਕਸ਼ਨ ਦੀ ਸੀਗੀ, ਨਵਾਂ ਚੀਜ਼ਾਂ ਸਿੰਥੇਸਾਈਜ਼ ਕਰਨ ਦਾ ਸੀਗਾ, ਸੈੱਲ ਦੇ ਅੰਦਰ ਜੋ ਵੀ ਕੁਝ ਕਰਨਾ ਹੈਗਾ, ਉਸ ਸਾਰੇ ਨੂੰ ਵਾਧੇ ਘਾਟੇ ਨੂੰ ਅਸੀਂ ਮੈਟਾਬੋਲਿਜ਼ਮ ਕਿਹਾ ਸੀਗਾ, ਔਰ ਇਹ ਜੇ ਉਹ ਸਾਰੇ ਕੰਮ ਹੋ ਹੀ ਨਹੀਂ ਰਹੇ ਤੇ ਫਿਰ ਮੈਟਾਬੋਲਿਜ਼ਮ ਕਿੱਥੋਂ ਚੱਲਣਾ ਹੈਗਾ? ਇਹਦਾ ਮਤਲਬ ਕੀ ਹੋਇਆ ਕਿ ਐਨਰਜੀ ਹੈਗੀ ਹੈ ਤੇ ਮੈਟਾਬੋਲਿਜ਼ਮ ਵੀ ਮੇਨਟੇਨ ਹੋਣਾ, ਜੇ ਐਨਰਜੀ ਨਹੀਂ ਸਹੀ ਹੈਗੀ ਤੇ ਮੈਟਾਬੋਲਿਜ਼ਮ ਵੀ ਪੂਰਾ ਨਹੀਂ ਹੋਣਾ। ਸੋ ਮੈਟਾਬੋਲਿਕ ਰੇਟ ਦੇ ਵਿੱਚ ਵੀ ਜਿਹੜਾ ਅੰਤਰ, ਜਿਹੜਾ ਕਿ ਅਸੀਂ ਬਾਹਰੋਂ ਚੈੱਕ ਕਰ ਸਕਦੇ, ਜਿਹੜਾ ਕਿ ਬਾਹਰ ਮਈਰਮੈਂਟ ਸਾਡੇ ਕੋਲ ਹੈਗੇ ਨੇ, ਜਿਨ੍ਹਾਂ ਦੇ ਮੁਤਾਬਕ ਅਸੀਂ ਬਾਡੀ ਦਾ ਮੈਟਾਬੋਲਿਕ ਰੇਟ ਚੈੱਕ ਕਰਦੇ ਹਾਂ, ਸਵੇਰੇ ਉੱਠਦੇ ਹਾਂ ਇਕਦਮ ਅਸੀਂ ਉਹਦਾ ਬਲੱਡ ਪ੍ਰੈਸ਼ਰ ਤੇ ਪਲਸ ਰੇਟ ਤੇ ਉਹ ਸਾਰਾ ਕੁਝ ਦੇਖਦੇ ਹਾਂ, ਇਹ ਸਾਰੀਆਂ ਕੰਡੀਸ਼ਨਾਂ ਦੇ ਮੁਤਾਬਕ ਅਸੀਂ ਮੈਟਾਬੋਲਿਕ ਰੇਟ ਨੂੰ ਜੱਜ ਕਰਦੇ ਹਾਂ, ਤੇ ਉਹ ਮੈਟਾਬੋਲਿਕ ਰੇਟ ਰੈਗੂਲੇਟ ਕਰਨ ਵਾਲਾ ਕੌਣ ਆ? ਮਾਈਟੋਕੋਂਡਰੀਆ, ਐਨਰਜੀ ਦੇ ਕਰਕੇ ਆ, ਐਨਰਜੀ ਰੋ ਹੈਗੀ ਹੈ, ਮੈਟਾਬੋਲਿਕ ਰੇਟ ਨਾਰਮਲ ਨਹੀਂ ਹੋਣਾ। ਇਸੇ ਤਰ੍ਹਾਂ ਹੀ ਸੈੱਲ ਦੀ ਡੈਥ, ਮਰਨਾ ਜਿਉਣਾ ਤੇ ਬਣਿਆ ਹੀ ਬਣਿਆ, ਜਿਹੜਾ ਜੰਮਿਆ ਜੋ ਆਇਆ ਸੋ ਭੱਜ ਸੀ, ਕੁਝ ਹੋਣਾ ਹੀ ਹੋਣਾ ਐਸਾ, ਤੇ ਜੇ ਐਸਾ ਹੋਣਾ ਹੀ ਹੋਣਾ ਆ ਤੇ ਉਹ ਜਿਹੜਾ ਗਾਰਬੇਜ ਆ, ਉਸ ਗਾਰਬੇਜ ਨੂੰ ਸਿਰੇ ਲਾਉਣਾ ਜਾਂ ਉਸ ਗਾਰਬੇਜ ਨੂੰ ਟੁੱਟਣ ਤੋਂ ਬਚਾਉਣਾ ਐਨਰਜੀ ਦੇ ਕਰਕੇ, ਕਈ ਚੀਜ਼ਾਂ ਕਿਉਂ ਟੁੱਟ ਜਾਂਦੀਆਂ ਨੇ, ਸਾਡੇ ਕਿਉਂ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ? ਮੈਂ ਵਧੀਆ ਮਿਸਾਲ ਤੁਹਾਨੂੰ ਦਵਾਂ, ਮਾਈਟੋਕੋਂਡਰੀਆ ਦੀ, ਸਾਡੇ ਬਜ਼ੁਰਗਾਂ ਦੇ ਤੁਸੀਂ ਵੇਖਿਆ ਵਹਿਗੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ, ਵੇਖਿਆ ਪੋਟੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਉਂਗਲਾਂ ਦੇ ਪੋਟੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਮਤਲਬ ਕੀ ਹੋਇਆ ਕਿ ਉੱਥੇ ਦੇ ਸੈੱਲ ਜਿਹੜੇ ਆ ਉਹਨਾਂ ਨੂੰ ਪੂਰੀ ਖੁਰਾਕ ਤੇ ਆਕਸੀਜਨ ਨਹੀਂ ਪਹੁੰਚ ਰਹੀ, ਇਸੇ ਕਰਕੇ ਜਿਵੇਂ ਨਹਿਰ ਦੀਆਂ ਟੇਲਾਂ ਤੇ ਪਾਣੀ ਨਹੀਂ ਨਾ ਜਾਂਦਾ ਤੇ ਸੁੱਕ ਜਾਂਦੇ ਨੇ, ਉੱਥੇ ਸੋਕਾ ਪੈ ਜਾਂਦਾ ਹੈ, ਉੱਥੇ ਦੀ ਫਸਲ ਨਹੀਂ ਚੰਗੀ ਹੁੰਦੀ, ਇਸੇ ਤਰ੍ਹਾਂ ਹੀ ਜਦੋਂ ਸਾਡੀ ਖੁਰਾਕ ਪੂਰੀ ਤਰ੍ਹਾਂ ਉੱਥੇ ਨਹੀਂ ਪਹੁੰਚਦੀ ਆ, ਪੋਟੇ ਸੁੱਕਣ ਲੱਗ ਜਾਂਦੇ ਨੇ, ਹੱਡੀਆਂ ਸੁੱਕਣ ਲੱਗ ਜਾਂਦੀਆਂ ਨੇ, ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਾਣੀ ਨਹੀਂ ਗਿਆ ਉੱਥੇ, ਤੇੜਾ ਪੈ ਗਈ ਧਰਤੀ ਦੇ ਵਿੱਚ। ਸੋ ਇਹੋ ਜਿਹੀ ਕੰਡੀਸ਼ਨ ਹੁੰਦੀ ਆ, ਅਲਟੀਮੇਟ ਕੀ ਹੋਇਆ, ਸੈੱਲ ਦੀ ਡੈਥ ਹੋ ਗਈ, ਉੱਥੇ ਦੇ ਜਿਹੜੇ ਸੈੱਲ ਸੀ ਜਿਨ੍ਹਾਂ ਨੇ ਜੋ ਕੰਮ ਕਰਨਾ ਸੀਗਾ ਉਹ ਨਹੀਂ ਕਰ ਸਕੇ, ਤੇ ਜੇ ਨਹੀਂ ਕਰ ਸਕੇ ਤੇ ਸੈੱਲ ਡੈਥ ਹੋ ਗਈ, ਤੁਹਾਨੂੰ ਪਹਿਲੇ ਇਹਨੂੰ ਡਿਸਪੋਜ਼ ਆਫ ਤਾਂ ਕਰਨਾ ਨਾ। ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਚਮੜੀ ਕਿਵੇਂ ਉਧਰਦੀ ਹੈ, ਹਾਲਾਂਕਿ ਰੋਜ਼ਾਨਾ ਹੀ ਸੈੱਲ ਰਿਪਲੇਸ ਹੁੰਦੇ ਨੇ। ਸੈੱਲ ਦੇ ਸਬੰਧ ਵਿੱਚ ਮੈਂ ਤੁਹਾਨੂੰ ਗੱਲ ਦੱਸ ਚੁੱਕਿਆ ਹਾਂ ਕਿ ਇੱਕ ਸੈੱਲ ਦੀ, ਅੱਜ ਜਿਹੜਾ ਸੈੱਲ ਰੀਜਨਰੇਟ ਹੋਇਆ ਬੋਨ ਵੱਲੋਂ, ਉਹਦੀ ਉਮਰ 120 ਦਿਨ ਦੀ ਹੈ, 120 ਦਿਨਾਂ ਬਾਅਦ ਇਹਦੀ ਡੈਥ ਹੋਣੀ ਹੈ, ਉਹਦੀ ਥਾਂ ਦੇ ਉਹਨੇ ਉਹਨੇ ਨਵੇਂ ਬੰਦੇ ਆਉਣੇ ਹਨ, ਹੁਣ ਇਹਨਾਂ ਨੂੰ ਰਿਪਲੇਸ ਕਰਨ ਵਾਲਾ ਕੋਈ ਨਹੀਂ, ਕਿਉਂਕਿ ਪਿਛਲੇ ਪਾਸੇ ਦੀ ਐਨਰਜੀ ਘੱਟ ਸੀਗੀ, ਅਲਟੀਮੇਟ ਡੈਥ ਹੋ ਗਈ। ਇਹ ਜਿਹੜਾ ਡੈਥ ਹੋ ਗਈ ਹੈ ਤੇ ਉਸ ਸੈੱਲ ਦਾ ਜਿਹੜਾ ਗਰਭ ਹੈ ਉਸ ਨੂੰ ਵੀ ਡਿਸਪੋਜ਼ ਆਫ ਕਰਨਾ ਹੈ, ਬਿਜਲੀ ਦਾ ਚੁੱਲ੍ਹਾ ਲਾਇਆ ਬਈ, ਉਹ ਬਿਜਲੀ ਵਾਲੇ ਨੇ ਬੰਦੇ ਨੂੰ ਸਾੜ ਕੇ ਰੱਖ ਦੇਣਾ ਹੈ। ਸੋ ਇਹ ਕੰਮ ਵੀ ਜਿਹੜਾ ਹੈਗਾ ਆ, ਇਸ ਚੀਜ਼ ਨੂੰ ਸੈੱਲ ਡੈਥ ਨੂੰ ਕੰਟਰੋਲ ਕਰਨਾ ਤੇ ਸੈੱਲ ਡੈਥ ਨੂੰ ਡਿਸਪੋਜ਼ ਆਫ ਕਰਨਾ, ਇਹ ਸਾਰਾ ਕੰਮ ਵੀ ਇਸ ਮਾਈਟੋਕੋਂਡਰੀਆ ਦੇ ਜੁੰਮੇ ਹੀ ਆਉਂਦਾ ਹੈ, ਔਰ ਇਸ ਚੀਜ਼ ਨੂੰ ਮੇਨਟੇਨ ਕਰਨਾ, ਬੈਲੈਂਸ ਰੱਖਣਾ, ਵੀ ਐ ਨਾ ਹੋਵੇ ਯਾਰ ਡੈਥ ਜ਼ਿਆਦਾ ਹੋ ਗਈ ਸੈੱਲਾਂ ਦੀ ਤੇ ਅੱਗੋਂ ਪਿੱਛੋਂ ਬਣੇ ਨਹੀਂ, ਇਸ ਚੀਜ਼ ਨੂੰ ਕਿਉਂਕਿ ਬੋਨ ਦੇ ਵਿਚ ਵੀ ਤਾਂ ਮਾਈਟੋਕੋਂਡਰੀ ਹੈ ਨਾ, ਬੋਨ ਦੇ ਸੈੱਲ ਵਿਚ ਵੀ ਮਾਈਟੋਕੋਂਡਰੀਆ ਹੋਣ ਕਰਕੇ ਉਹਦਾ ਫੰਕਸ਼ਨ ਨਾਰਮਲ ਚੱਲੇਗਾ ਨਾ। ਮੇਰੇ ਕਹਿਣ ਤੋਂ ਭਾਵ ਆ ਸੈੱਲ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਉਹ ਐਜ਼ ਏ ਹੋਲ ਸਾਡੇ ਬਾਡੀ ਦੇ ਹਰੇਕ ਸਟਰਕਚਰ ਦਾ ਸੈੱਲ ਹੈ ਔਰ ਹਰੇਕ ਸੈੱਲ ਦੇ ਵਿਚ ਉਹਦੀ ਕੰਪੋਜੀਸ਼ਨ ਉਹੀ ਹੈ, ਜਿੰਨੀਆਂ ਵੀ ਚੀਜ਼ਾਂ ਹਨ ਉਹ ਸਾਰੀਆਂ ਉਹੀ ਨੇ ਤੇ ਬੋਨ ਜਿਹਨੇ ਸੈੱਲ ਬਣਾਉਣੇ ਨੇ ਉਹਦੇ ਸੈੱਲ ਦੇ ਵਿਚ ਵੀ ਮਾਈਟੋਕੋਂਡਰੀਆ ਹੈ, ਉਹਦਾ ਕੰਮ ਵੀ ਰੈਗੂਲੇਟ ਕਰਨਾ ਮਾਈਟੋਕੋਂਡਰੀਆ ਨੇ ਹੈ। ਤੇ ਉਹਦਾ ਕੰਮ ਇਹ ਆ ਕਿ ਜਿੰਨੇ ਸੈੱਲ ਸਾਡੇ ਰੋਜ਼ ਟੁੱਟਦੇ ਨੇ ਸਾਡੀ ਚਮੜੀ ਉਧੜਦੀ ਹੈ, ਸਾਨੂੰ ਪਤਾ ਨਹੀਂ ਲੱਗਦਾ, ਜਿਵੇਂ ਸੱਪ ਦੀ ਚਮੜੀ ਸੱਪ ਦੀ ਕੁੰਜ ਉਧੜਦੀ ਹੈ ਨਾ ਤਾਂ ਪੂਰੀ ਉਧੜਦੀ ਹੈ। ਜਿੰਨੀ ਸਾਡੇ ਅੰਦਰ ਟੌਕਸਿਨ ਹੋਏਗੀ, ਜਿੰਨੀ ਸਾਡੇ ਅੰਦਰ ਜ਼ਹਿਰ ਹੋਏਗੀ, ਉਹਨਾਂ ਸਾਡੀ ਚਮੜੀ ਇਸ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਸੱਪ ਦੀ ਕੁੰਜ ਉਤਰਦੀ। ਔਰ ਜਿੰਨਾ ਅਸੀਂ ਉਸ ਟੌਕਸਿਨ ਤੋਂ ਬਚੇ ਹੋਏ ਹਾਂ, ਸਾਡੇ ਸਰੀਰ ਚ ਟੌਕਸਿਨ ਘੱਟ ਹੈਗੀ, ਇਸੇ ਕਰਕੇ ਤਾਂ ਅਸੀਂ ਜਿੰਦਾ ਹਾਂ, ਨਹੀਂ ਤਾਂ ਅਸੀਂ ਵੀ ਸਾਡੀ ਸੱਪਾਂ ਵਾਲੀ ਜੂਨ ਨਹੀਂ ਹੁੰਦੀ, ਉਸ ਤਰ੍ਹਾਂ ਦਾ ਕੰਡੀਸ਼ਨ ਹੀ ਹੁੰਦੀ ਔਰ ਸਾਡੀ ਵੀ ਚਮੜੀ ਪੂਰੀ ਦੀ ਪੂਰੀ ਉਤਰਦੀ। ਪਰ ਜੇ ਬੰਦਿਆਂ ਦੀ ਚਮੜੀ, ਜੇ ਮਨੁੱਖਾਂ ਦੀ ਚਮੜੀ ਵੱਡੇ ਵੱਡੇ ਚਕੱਤਿਆਂ ਦੇ ਤੌਰ ਤੇ ਉਤਰਨੀ ਸ਼ੁਰੂ ਹੋ ਜਾਏ ਨਾ ਤੇ ਅਸੀਂ ਉਹਦਾ ਬਿਮਾਰੀ ਦਾ ਨਾਂ ਰੱਖ ਦਿੱਤਾ ਸੋਰਾਇਸਿਸ। ਸੋਰਾਇਸਿਸ ਦੇ ਵਿਚ ਵੱਡੀ ਵੱਡੀ ਚਮੜੀ, ਚਿੱਟੇ ਚਿੱਟੇ ਲਿਓੜ, ਜਿਵੇਂ ਕੰਧ ਦੇ ਨਾਲ ਲਿਓੜ ਡਿੱਗਦੇ ਹੈ ਨਾ ਪੁਰਾਣੀ ਕੰਧ ਨਾਲ, ਇਸ ਤਰ੍ਹਾਂ ਦੇ ਚਿੱਟੇ ਚਿੱਟੇ ਲਿਓੜ ਜਿਹਦੀ ਸਕਿਨ ਤੋਂ ਡੁੱਲ ਡਿੱਗਦੇ ਹੋਣ ਉਹਨੂੰ ਅਸੀਂ ਸੋਰਾਇਸਿਸ ਕਹਿਣਾ ਸ਼ੁਰੂ ਕਰ ਦਿੱਤਾ। ਮਤਲਬ ਕੀ ਹੈ ਕਿ ਅੰਦਰ ਟੌਕਸਿਨ ਜ਼ਿਆਦਾ ਹੋ ਗਿਆ ਹੈ। ਸੋ ਖੈਰ ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਇਸ ਦਾ ਫੰਕਸ਼ਨ ਇਹ ਹੈਗਾ ਆ ਸੈੱਲ ਦੀ ਡੈਥ ਨੂੰ ਕੰਟਰੋਲ ਕਰਨਾ ਵੀ ਬਹੁਤਾ ਨਾ ਹੋਵੇ ਤੇ ਸੈੱਲ ਦੀ ਡੈਥ ਨੂੰ ਪੂਰਾ ਕਰਨਾ ਵੀ ਜਿੰਨੇ ਕੁ ਸੈੱਲ ਹੁਣ ਟੁੱਟ ਗਏ ਨੇ ਉਹਨੇ ਛੇਤੀ ਛੇਤੀ ਨਵੇਂ ਵੀ ਬਣਨ ਜਿਹਦੇ ਵਿਚ ਮਾਈਟੋਕੋਂਡਰੀਆ ਦਾ ਕੰਮ ਹੈਗਾ ਆ ਇਹ ਸਾਰੀ ਚੀਜ਼ ਦੀ ਪ੍ਰੋਡਕਸ਼ਨ ਨੂੰ ਬੈਲੈਂਸ ਕਰਨਾ ਟੁੱਟ ਭੱਜ ਨੂੰ ਤੇ ਨਵੇਂ ਬਣਾਉਣ ਨੂੰ 120 ਦਿਨਾਂ ਦੇ ਵਿਚ ਇਹ ਰੈਗੂਲਰਿਟੀ ਜੇ ਤਾਂ ਨਾਰਮਲ ਹੈ ਤੇ ਫਿਰ ਨਾਰਮਲ ਆ ਤੇ ਜੇ ਨਾਰਮਲ ਨਹੀਂ ਹੈਗੀ ਵਾਧਾ ਘਾਟਾ ਹੋ ਗਿਆ ਤੇ ਫਿਰ ਵਿਆਹੀਆਂ ਫਟਣਗੀਆਂ ਜੀ ਫਿਰ ਅੱਡੀਆਂ ਤਰੇੜਾਂ ਆਉਣਗੀਆਂ ਜੀ ਫਿਰ ਪੋਟਿਆਂ ਦੇ ਵਿਚ ਸੁੱਕਣਾ ਸ਼ੁਰੂ ਹੋਏਗਾ ਜੀ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਇਹ ਇਨੀਸ਼ੀਅਲ ਸ਼ੁਰੂਆਤੀ ਦੌਰ ਦੀਆਂ ਇਹ ਸ਼ੁਰੂਆਤੀ ਦੌਰ ਦੀਆਂ ਨਿਸ਼ਾਨੀਆਂ ਹਨ ਕਿ ਤੁਹਾਡਾ ਮਾਈਟੋਕੋਂਡਰੀਆ ਤੁਹਾਡੇ ਸਰੀਰ ਦੀ ਜਿਹੜੀ ਐਨਰਜੀ ਹੈ ਉਹ ਨਾਰਮਲ ਨਹੀਂ ਹੈਗੀ ਜੇ ਨਾਰਮਲ ਹੋਊਗੀ ਤੇ ਫਿਰ ਵਿਆਹੀਆਂ ਨਹੀਂ ਫਟਣੀਆਂ ਸਹੀ ਰਹੂਗਾ ਸਾਰਾ ਕੁਝ ਸਰਕੂਲੇਟ ਚੰਦਾ ਰਹੇਗਾ ਹੁਣ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਆਪਣੇ ਕੋਲ ਬਾਕੀ ਬੱਚਿਆ ਯਾਰ ਫਿਰ ਕਰੀਏ ਕੀ ਇਹ ਤਾਂ ਹੁਣ ਪਤਾ ਲੱਗ ਗਿਆ ਵੀ ਸਾਡਾ ਬਿਜਲੀ ਘਰ ਸਹੀ ਕੰਮ ਨਹੀਂ ਕਰ ਰਿਹਾ ਬਿਜਲੀ ਪੂਰੀ ਸਪਲਾਈ ਨਹੀਂ ਹੋ ਰਹੀ ਮੋਟਰਾਂ ਚੱਲਦੀਆਂ ਨਹੀਂ ਪਾਣੀ ਖੇਤਾਂ ਨੂੰ ਅਸੀਂ ਦੇ ਨਹੀਂ ਸਕਦੇ ਫਸਲ ਸਾਡੀ ਹੋ ਨਹੀਂ ਰਹੀ ਬੜੇ ਸਧਾਰਨ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ ਇਹਦਾ ਸਰੀਰ ਚ ਕੰਮ ਕੀ ਹੈ ਹਰੇਕ ਸੈੱਲ ਦੇ ਵਿਚ ਮਾਈਟੋਕੋਂਡਰੀਆ ਤੇ ਹਰੇਕ ਸੈੱਲ ਦਾ ਕੰਮ ਇਹ ਹੈ ਔਰ ਸੈੱਲ ਹਰੇਕ ਚੀਜ਼ ਦੇ ਨੇ ਜਿੰਨੇ ਵੀ ਸਿਸਟਮ ਨੇ ਸਾਰੇ ਸੈੱਲਾਂ ਦੇ ਬਣੇ ਹੋਏ ਨੇ ਔਰ ਸਾਰੇ ਸੈੱਲਾਂ ਦੇ ਵਿਚ ਮਾਈਟੋਕੋਂਡਰੀਆ ਆਪਣਾ ਆਪਣਾ ਕੰਮ ਚਲਾਉਣ ਵਾਸਤੇ ਐਨਰਜੀ ਦੇਣ ਵਾਸਤੇ ਤੇ ਜੇ ਭਾਈ ਉਹਨੇ ਹੋ ਹੀ ਗਿਆ ਹੈਗਾ ਆ ਫਿਰ ਦੁਬਾਰਾ ਦੁਹਰਾ ਲਿਆ ਜੇ ਬ੍ਰੇਨ ਚ ਆ ਡਾਇਮੈਂਸ਼ੀਆ ਵਰਗੀਆਂ ਕੰਡੀਸ਼ਨਾਂ ਐਪੀਲੈਪਸੀ ਵਰਗੀਆਂ ਕੰਡੀਸ਼ਨਾਂ ਸਟ੍ਰੋਕ ਵਰਗੀਆਂ ਕੰਡੀਸ਼ਨਾਂ ਦੌਰੇ ਪੈਣ ਵਰਗੀਆਂ ਕੰਡੀਸ਼ਨਾਂ ਹੋ ਸਕਦੀਆਂ ਹਨ ਜੇ ਸਿਸਟਮਾਂ ਦੇ ਵਿਚ ਆ ਗਿਆ ਤੇ ਹਰੇਕ ਸਿਸਟਮ ਦਾ ਅੰਗ ਜਿਹੜਾ ਹੈ ਉਹ ਡੈਮੇਜ ਹੋ ਗਿਆ ਉਹਦਾ ਫੰਕਸ਼ਨ ਡੈਮੇਜ ਹੋ ਗਿਆ ਔਰ ਜਿਵੇਂ ਖੁਰਾਕ ਖਾ ਨਹੀਂ ਸਕਦੇ ਪਲਚ ਜਾਂਦੇ ਆ ਚੌਕਿੰਗ ਹੋ ਗਈ ਹੈ ਜਾਂ ਖੁਰਾਕ ਹਜਮ ਨਹੀਂ ਹੋ ਰਹੀ ਮਸਲ ਦੇ ਵਿਚ ਆ ਤੇ ਮਸਲ ਕੰਮ ਨਹੀਂ ਕਰਦੇ ਯਾਰ ਸਰੀਰ ਲੱਤਾਂ ਬਾਹਰਾਂ ਤਕਲੀਫ ਦੱਸਦੀਆਂ ਨੇ ਇਸ ਤੇ ਤੁਰਿਆ ਨਹੀਂ ਜਾਂਦਾ ਹਾਂਜੀ ਜਾਂ ਤੁਰੇ ਜਾ ਰਹੇ ਹਾਂ ਟੈਕਸੀ ਅੱਜ ਦਾ ਮੈਂ ਗੱਲ ਕੀਤੀ ਤੁਰੇ ਜਾ ਰਹੇ ਹਾਂ ਤੇ ਸੱਜੇ ਪਾਸੇ ਮੁੜਨਾ ਚਾਹੁੰਦੇ ਹਾਂ ਤੁਰ ਤਾਂ ਰਹੇ ਹਾਂ ਮੁੜਿਆ ਨਹੀਂ ਜਾ ਰਿਹਾ ਡਾਇਰੈਕਸ਼ਨ ਨਹੀਂ ਮੰਨ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀ ਅਜੀਬੋ ਗਰੀਬ ਗੱਲਾਂ ਨੇ ਜਿਹੜੀਆਂ ਇਸ ਮਾਈਟੋਕੋਂਡਰੀਆ ਦੇ ਤੌਰ ਤੇ ਹੋ ਰਹੀਆਂ ਹਨ ਹੁੰਦੀਆਂ ਹਨ ਔਰ ਇਸ ਤਰ੍ਹਾਂ ਦੇ ਕੇਸ ਜਿਹੜੇ ਸਾਨੂੰ ਮਿਲਦੇ ਨੇ ਜ਼ਿਆਦਾਤਰ ਜੈਨੇਟਿਕ ਕਰੈਕਟਰ ਦੇ ਹੁੰਦੇ ਨੇ ਭਾਵ ਪਿਛਲਿਆਂ ਵੱਲੋਂ ਆਏ ਹੁੰਦੇ ਪਿਛਲਿਆਂ ਵੱਲੋਂ ਆਉਣ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਹੁਣ ਟ੍ਰੀਟਮੈਂਟ ਦੀ ਗੱਲ ਰਹਿ ਗਈ ਸਾਡੀ ਆਖਰੀ ਮਾਈਟੋਕੋਂਡਰੀਆ ਦੇ ਸੰਬੰਧ ਵਿਚ ਹੁਣ ਸਾਡਾ ਬਿਜਲੀ ਘਰ ਸਹੀ ਨਹੀਂ ਤੇ ਇਲੈਕਟ੍ਰੀਸ਼ੀਅਨ ਬੁਲਾਓ ਹੁਣ ਸਾਡਾ ਇਲੈਕਟ੍ਰੀਸ਼ੀਅਨ ਕੀ ਹੈ ਕੁਝ ਇੱਕ ਐਸੇ ਤੱਤ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਿਚ ਸਹਾਈ ਹੁੰਦੇ ਨੇ ਤੁਸੀਂ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਵੇਖਿਆ ਹੋਣਾ ਸਾਡੇ ਬਚਪਨ ਚ ਤਾਂ ਐਵੇਂ ਹੁੰਦਾ ਸੀਗਾ ਕਿ ਨਵੀਆਂ ਨਵੀਆਂ ਤਾਰਾਂ ਤੇ ਤਾਰਾਂ ਦੇ ਜਿੱਥੇ ਜੋੜ ਲੱਗੇ ਹੁੰਦੇ ਸੀ ਕਿਤੇ ਕਾਰਬਨ ਆ ਜਾਣਾ ਨਾ ਖੰਭੇ ਦੇ ਵਿਚ ਜਿੱਥੇ ਜੋੜ ਲੱਗਿਆ ਹੁੰਦਾ ਸੀਗਾ ਤੇ ਸਾਡੇ ਘਰ ਦੀ ਬਿਜਲੀ ਚਲੇਗੀ ਤੇ ਡਾਂਗ ਫੜ ਕੇ ਚਲੇ ਜਾਣਾ ਤੇ ਬਾਹਰ ਜਿਹੜੀ ਤਾਰ ਹੁੰਦੀ ਸੀ ਨਾ ਉਹਨੂੰ ਡਾਂਗ ਮਾਰਨੀ ਹਿਲਾਉਣਾ ਤੇ ਕਾਰਬਨ ਉਹਦੇ ਚ ਠੀਕ ਹੋ ਜਾਣੀ ਪਾਸੇ ਹੋ ਜਾਣੀ ਔਰ ਬਿਜਲੀ ਆ ਗਈ ਆ ਗਈ ਆ ਗਈ ਬਿਜਲੀ ਆ ਗਈ ਇਹ ਆਮ ਤੌਰ ਤੇ ਜਿਹੜੇ ਸੁਣਨ ਵਾਲੇ ਸਰੋਤੇ ਸਾਰੇ ਵੇਖਦੇ ਹੋਣਗੇ ਸੁਣਦੇ ਹੋਣਗੇ ਵੀ ਇਸ ਤਰ੍ਹਾਂ ਦੀ ਗੱਲ ਆਮ ਤੌਰ ਤੇ ਹੁੰਦੀਆਂ ਰਹੀਆਂ ਸੋ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਕੀ ਚਾਹੁੰਦਾ ਐਕਸਰਸਾਈਜ਼ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲਾਈਟ ਚੁਕਾਉਣ ਵਾਸਤੇ, ਸਰੀਰ ਨੂੰ ਮੋਟੀਵੇਟ ਕਰਨ ਵਾਸਤੇ, ਸਰੀਰ ਦੇ ਹਰੇਕ ਫੰਕਸ਼ਨ ਨੂੰ ਚਾਲੂ ਰੱਖਣ ਵਾਸਤੇ ਸਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ। ਐਕਸਰਸਾਈਜ਼ ਕਰਾਂਗੇ ਜਿਹਦੇ ਨਾਲ ਆਕਸੀਡੇਸ਼ਨ ਹੋਏਗੀ, ਆਕਸੀਡੇਸ਼ਨ ਹੋਏਗੀ ਹਰ ਸੈੱਲ ਜਿਹੜਾ ਉਹ ਨਾਰਮਲ ਕੰਮ ਕਰੇਗਾ ਔਰ ਸਾਡਾ ਮਾਈਟੋਕੋਂਡਰੀਆ ਇਹਦਾ ਮਤਲਬ ਕੀ ਹੈ ਡਿਵੈਲਪ ਹੁੰਦਾ ਰਹੇਗਾ, ਨਾਰਮਲ ਹੋਏਗਾ। ਦੂਸਰੀ ਗੱਲ ਡਾਇਟ ਮੈਨੇਜਮੈਂਟ, ਮੈਨੇਜ ਕਰਨਾ ਆ ਕਿ ਸਭ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਐਨਰਜੀ ਪ੍ਰੋਡਿਊਸ ਕੌਣ ਚੀਜ਼ ਕਰਦੀ ਹੈ, ਜਿਹੜੇ ਸਾਡੇ ਤੱਤ ਨੇ ਖਾਣ ਵਾਲੇ, ਕਾਰਬੋਹਾਈਡਰੇਟਸ ਖਾਂਦੇ ਆ, ਫੈਟ ਖਾਂਦੇ ਆ, ਮਿਨਰਲਸ ਖਾਂਦੇ ਆ, ਪ੍ਰੋਟੀਨ ਖਾਂਦੇ ਆ, ਇਹ ਸਾਰੀਆਂ ਚੀਜ਼ਾਂ ਅਸੀਂ ਖਾਂਦੇ ਆ ਤੇ ਇਹਨਾਂ ਵਿੱਚੋਂ ਅਲੱਗ ਅਲੱਗ ਚੀਜ਼ ਨੂੰ ਹਜ਼ਮ ਹੋਣ ਵਾਸਤੇ ਸਮਾਂ ਲੱਗਦਾ ਆ। ਔਰ ਪ੍ਰੋਟੀਨ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ, ਜਿਵੇਂ ਦੁੱਧ ਵੀ ਪੀਂਦੇ ਹੋ, ਆਂਡਾ ਖਾਂਦੇ ਹੋ, ਇਹੋ ਜਿਹੀਆਂ ਪ੍ਰੋਟੀਨ ਵਾਲੀਆਂ, ਸੋਇਆ ਪ੍ਰੋਟੀਨ ਹੈਗਾ ਆ, ਜਿੰਨੀਆਂ ਵੀ ਪ੍ਰੋਟੀਨ ਵਾਲੀਆਂ ਚੀਜ਼ਾਂ ਤੁਸੀਂ ਕਰਦੇ ਹੋ ਨਾ, ਇਹਦੀ ਐਨਰਜੀ ਪੱਥਰੀ ਕੋਲੇ ਵਰਗੀ ਆ। ਜੇ ਪੱਥਰੀ ਕੋਲਾ ਮੱਗ ਗਿਆ ਤੇ ਫਿਰ ਲੰਬੇ ਸਮੇਂ ਤੱਕ ਉਹਦੀ ਹੀਟ ਰਹੇਗੀ, ਲੱਕੜੀ ਦਾ ਕੋਲਾ ਛੇਤੀ ਬੁੱਝ ਜਾਂਦਾ ਹੈ, ਜਿਵੇਂ ਆਲੂ ਖਾ ਲੇ ਜਾਂ ਇਹੋ ਜਿਹੇ ਕਾਰਬੋਹਾਈਡਰੇਟ ਵਗੈਰਾ ਖਾ ਲੇ, ਇਹਨਾਂ ਸਾਰੀਆਂ ਦੀ ਰੋਸ਼ਨੀ ਥੋੜੇ ਸਮੇਂ ਰਹੇਗੀ। ਲੇਕਿਨ ਜੇ ਪ੍ਰੋਟੀਨ ਖਾਧਾ ਆ, ਆਂਡਾ ਖਾਧਾ ਆ, ਤੇ ਕਾਫੀ ਦੇਰ ਤੱਕ ਇਸਨੇ ਐਨਰਜੀ ਤੁਹਾਨੂੰ ਦੇਣੀ ਹੈ, ਤੇ ਕੀ ਕਰੋ ਪ੍ਰੋਟੀਨ ਇਸ ਡਾਇਟ ਦਿਓ, ਠੀਕ ਹੈ। ਜਿੰਨੇ ਵੀ ਟੌਕਸਿਕ ਟਾਈਪ ਦੇ ਪਦਾਰਥ ਫੂਡ ਦੇ ਵਿੱਚ ਤੁਸੀਂ ਲੈਂਦੇ ਹੋ, ਸ਼ੁਰੂ ਕਰਾਂ ਤੇ ਆ ਜਿਹੜੇ ਸੋਡੇ, ਕੋਕ ਵਗੈਰਾ, ਜੇ ਉਹ ਸਾਰਾ ਕੁਝ ਆਰਟੀਫਿਸ਼ਲੀ ਪ੍ਰਿਜ਼ਰਵਡ ਲਿਕੁਇਡ ਤੁਸੀਂ ਲੈਂਦੇ ਹੋ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਟੌਨਿਕ ਲੈਂਦੇ ਹੋ, ਇਹ ਸਾਰੀਆਂ ਸਾਡੇ ਤੋਂ ਬਿਜਲੀ ਘਰ ਨੂੰ ਖਰਾਬ ਕਰਦੀਆਂ ਨੇ, ਸਾਰੇ ਸਾਡੇ ਮਾਈਟੋਕੋਂਡਰੀਆ ਨੂੰ ਖਰਾਬ ਕਰਦੀਆਂ ਨੇ, ਜਿਹਦੇ ਕਰਕੇ ਸਾਰੇ ਸਿਸਟਮ ਅਲਟੀਮੇਟਲੀ ਉਹਦੇ ਮਸਾਜ ਹੋ ਜਾਂਦੇ ਨੇ। ਭਾਈ ਜੇ ਹੁਣ ਤੁਸੀਂ ਡਾਂਗ ਮਾਰੋਗੇ ਤੇ ਤਾਂ ਹੀ ਕਾਰਬਨ ਸਹੀ ਹੋਣੀ, ਜੇ ਡਾਂਗ ਨਾ ਮਾਰੋਗੇ ਫਿਰ ਬਿਜਲੀ ਆਉਣੀ ਨਹੀਂ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਵਾਇਡ ਕਰੋ, ਇਹ ਤੁਹਾਡੇ ਡੈਮੇਜ ਕਰਦੇ ਨੇ, ਇਹ ਤੁਹਾਡੇ ਸਰੀਰ ਚ ਕਾਰਬਨ ਪੈਦਾ ਕਰਦੇ ਨੇ, ਜਿਹਦੇ ਕਰਕੇ ਤੁਹਾਡਾ ਜਿਹੜਾ ਮਾਈਟੋਕੋਂਡਰੀਆ ਹੈ ਉਹ ਡੈਮੇਜ ਹੁੰਦਾ ਜਾਏਗਾ ਔਰ ਸਰੀਰ ਅਲਟੀਮੇਟਲੀ ਨਿਰਾਲ ਹੁੰਦਾ ਜਾਏਗਾ। ਔਰ ਇਸ ਕਰਕੇ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰ ਲਿਆ ਤਾਂ ਮਤਲਬ ਕੀ ਹੋਇਆ, ਜਿਵੇਂ ਤੁਸੀਂ ਆਟੋਮੈਟਿਕ ਐਂਟੀਬਾਇਟਿਕ ਲੈ ਲਿਆ, ਆਟੋਮੈਟਿਕ ਐਂਟੀਬਾਇਟਿਕ ਲੈ ਲਿਆ ਭਾਵ ਸਰੀਰ ਹੀ ਅੰਦਰੋਂ ਤਾਕਤਵਰ ਹੋ ਗਿਆ ਆਪਣੇ ਆਪ ਨੂੰ ਪ੍ਰਿਜ਼ਰਵ ਕਰਨ ਵਾਸਤੇ। ਜੇ ਤੁਸੀਂ ਖੁਰਾਕ ਉਹਨੂੰ ਇਸੇ ਤਰ੍ਹਾਂ ਦੀ ਦੇਈ ਜਾ ਰਹੇ ਹੋ ਤੇ ਤੁਹਾਡੇ ਸਾਰੇ ਕੰਮ ਜਿਹੜੇ ਉਹ ਨਾਰਮਲ ਹੁੰਦੇ ਜਾਣਗੇ। ਹੁਣ ਅੱਗੇ ਆ ਗਈ ਵੀ ਦਵਾਈਆਂ ਦੇ ਤੌਰ ਤੇ ਕੀ ਕਰੀਏ, ਕੁਝ ਦਵਾਈਆਂ ਵੀ ਤਾਂ ਆਖਿਰ ਹੈਲਪ ਕਰਨਗੀਆਂ। ਹੁਣ ਇਹ ਵਸ ਦੀ ਗੱਲ ਨਹੀਂ ਰਹਿ ਗਈ ਵੀ ਕਦੀ ਰੋਟੀ ਚੋਗੇ ਕਟਕੇ ਦੇਈ ਜਾਈਏ ਜਾਂ ਇਸ ਤਰ੍ਹਾਂ ਦੇ ਆਂਡੇ ਖਾਈ ਜਾਈਏ ਤੇ ਸਾਰਾ ਕੁਝ ਸਹੀ ਹੋ ਜਾਵੇ, ਨਹੀਂ। ਉਹਦੇ ਵਾਸਤੇ ਕੁਝ ਹੋਰ ਵੀ ਕਰਨਾ ਪਏਗਾ, ਕੁਝ ਪ੍ਰੀਪੇਅਰਡ ਮਟੀਰੀਅਲ ਸਾਨੂੰ ਦੇਣੇ ਪੈਣਗੇ ਜਿਹਨੂੰ ਅਸੀਂ ਕਹਿੰਦੇ ਹਾਂ CQ10। ਅਗਰ ਤੁਸੀਂ ਉਹ ਜਾਓ ਨਾ ਮੈਡੀਸਿਨ ਦੇ ਸਟੋਰਾਂ ਦੇ ਵਿੱਚ, ਰਾਈਟ ਏਡ ਵਗੈਰਾ ਹੈ ਜਾਂ ਜੇ ਵਾਲਗ੍ਰੀਨ ਵਗੈਰਾ ਹੈ, ਤੇ ਉੱਥੇ ਤੁਹਾਨੂੰ ਟੇਬਲ ਉੱਤੇ ਪਈਆਂ ਸ਼ੀਸ਼ੀਆਂ ਮਿਲਦੀਆਂ ਨੇ, CQ10 ਲਿਖਿਆ ਹੁੰਦਾ, ਗੋਲੀਆਂ ਦੇ ਤੌਰ ਤੇ ਹੁੰਦੀਆਂ ਗੋਲੀਆਂ, ਤੁਸੀਂ ਉਹ ਲੈ ਸਕਦੇ ਹੋ। ਉਹ ਇੱਕ ਪ੍ਰੀਪੇਅਰਡ ਪ੍ਰੋਟੀਨ ਹੈ ਤੁਹਾਡਾ, ਉਹ ਪ੍ਰੀਪੇਅਰਡ ਮੀਲ ਹੈ ਜਿਹੜਾ ਤੁਹਾਡੇ ਮਾਈਟੋਕੋਂਡਰੀਆ ਨੂੰ ਠੀਕ ਕਰਦਾ। ਇੱਕ ਐਲ ਸਿਟਰੀਨ ਦੇ ਵੀ ਸਾਡੇ ਕੋਲ ਇਸੇ ਤਰ੍ਹਾਂ ਦੇ ਬਣੇ ਹੋਏ ਪਾਊਡਰ ਜਿਹੜੇ ਨੇ ਓਵਰ ਦੀ ਕਾਊਂਟਰ ਮਿਲਦੇ ਨੇ। ਚਲੋ ਖੈਰ, ਇਹ ਇੱਕ ਤਰ੍ਹਾਂ ਦੇ ਐਸੇ ਸਬਸਟਾਂਸ ਨੇ ਜਿਹੜੇ ਹਾਈਲੀ ਐਕਟਿਵ ਸਬਸਟਾਂਸ ਨੇ ਤੇ ਬਹੁਤ ਜਲਦੀ ਤੁਹਾਨੂੰ ਰਿਕਵਰ ਵੀ ਕਰਦੇ ਨੇ। ਔਰ ਦੂਸਰੀ ਗੱਲ ਆ ਗਈ ਵਾਈਟਾਮਿਨਸ, ਵਾਈਟਾਮਿਨ ਜਾਂ ਐਲ ਅਰਜਨਾਈਨ ਜਾਂ ਸਿਟਰੋਨ, ਇਹ ਸਾਰੇ ਕੁਝ ਇਹੋ ਜਿਹੇ ਪ੍ਰੋਡਕਟ ਨੇ ਜਿਹੜੇ ਸਾਨੂੰ ਆਮ ਅੱਜ ਕੱਲ ਪਹਿਲਾਂ ਨਹੀਂ ਸੀ, ਆਮ ਅੱਜ ਕੱਲ ਓਵਰ ਦੀ ਕਾਊਂਟਰ ਮਿਲਦੇ ਨੇ। ਤੇ ਬਹੁਤ ਸਾਰੇ ਪਦਾਰਥ ਇਹਨਾਂ ਵਿੱਚੋਂ ਜਿਹੜੇ ਮੈਂ ਨਾਂ ਲੈਣੇ, ਸਿਟਰੋਲਾਈਨ ਜਾਂ ਐਲ ਕੈਰੇਟੇਨਾਈਨ, ਇਹ ਸਾਡੀਆਂ ਆਮ ਖੁਰਾਕਾਂ ਜਿਵੇਂ ਹਦਵਾਣਾ ਹੈਗਾ ਆ, ਜਿਵੇਂ ਗਾਜਰਾਂ ਹੈਗੀਆਂ, ਆ ਤੁਹਾਡਾ ਕੱਦੂ, ਸਧਾਰਨ ਜੀ ਗੱਲ ਹੈ ਯਾਰ, ਕੱਦੂ ਦੇ ਵਿੱਚ ਇਸੇ ਤਰ੍ਹਾਂ ਦੀ ਬਹੁਤ ਸਾਰੀ ਐਨਰਜੀ ਹੈਗੀ ਤੇ ਅਸੀਂ ਕਹਿੰਦੇ ਦੇਸੀ ਜੀ ਚੀਜ਼ ਛੱਡੋ ਕਰ ਯਾਰ, ਹੋਰ ਤਾਕਤ ਵਾਲੀ ਚੀਜ਼ ਲਓ, ਪਰ ਇਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈਗੀ ਹੈ। ਆ ਤੁਸੀਂ ਵੇਖਿਆ ਹੋਣਾ ਕੱਦੂ ਦੇ ਬੀ, ਜਿਹੜੇ ਪ੍ਰੋਸਟੇਟ ਵਾਲੇ ਮਰੀਜ਼ ਨੇ ਨਾ ਵਿਚਾਰੇ ਬਜ਼ੁਰਗ ਸਾਡੇ ਵਰਗੇ, ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੁੰਦੀ ਹੈ, ਉਹ ਕੱਦੂ ਦੇ ਬੀ ਲੈ ਕੇ ਉਹ ਖਾਈ ਜਾਂਦੇ ਨੇ, ਉਹਨਾਂ ਨੂੰ ਡਾਕਟਰ ਕਹਿੰਦੇ ਤੂੰ ਇਹੀ ਖਾਈ ਜਾ, ਹਾਂਜੀ। ਤੇ ਕੱਦੂ ਦੇ ਬੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਐਨਰਜੀ ਹੈ ਜਿਹੜੀ ਤੁਹਾਡੇ CQ10 ਨੂੰ ਪੂਰਾ ਕਰਦੀ ਹੈ, ਔਰ ਜਿਹੜਾ ਤੁਹਾਡੇ ਅਰਜਨਾਈਨ ਜਿੰਨਾ ਵੀ ਕੰਟੈਂਟ ਸਾਡੇ ਸੈੱਲ ਨੂੰ ਚਾਹੀਦਾ ਬਿਜਲੀ ਲਾਉਣ ਵਾਲਾ ਜਿਹੜਾ ਤੁਹਾਡਾ ਹੈਗਾ, ਉਹ ਸਾਰੇ ਦਾ ਸਾਰਾ ਕੰਮ ਜਿਹੜਾ ਹੈ ਉਹ ਇਹਦੇ ਰਾਹੀਂ ਇਸਤੇਮਾਲ ਮਤਲਬ ਸਿਰੇ ਚੜਾਇਆ ਜਾਂਦਾ ਹੈਗਾ। ਤੇ ਇਸ ਕਰਕੇ ਕੱਦੂ ਨੂੰ ਇਗਨੋਰ ਨਾ ਕਰੋ, ਕੱਦੂ ਦੇ ਬੀਆਂ ਨੂੰ ਵੀ ਇਗਨੋਰ ਨਾ ਕਰੋ, ਗਾਜਰਾਂ ਨੂੰ ਇਗਨੋਰ ਨਾ ਕਰੋ, ਇਹ ਸਾਰੀਆਂ ਚੀਜ਼ਾਂ। ਤੇ ਬਾਕੀ ਜੇ ਬਹੁਤਾ ਬੰਦਾ ਕਮਜ਼ੋਰ ਹੋ ਜਾਂਦਾ ਨਾ, ਇੱਕ ਰਾਉਂਡ ਨੂੰ ਉਠਾਉਣ ਦੀ ਲੋੜ ਹੈ, ਉਹਦੇ ਵਾਸਤੇ ਤੁਸੀਂ ਅਗਰ ਵਾਈਟਾਮਿਨ ਦਿੰਦੇ ਹੋ, ਖਾਸ ਤੌਰ ਤੇ ਮੈਂ ਕਹਿੰਦਾ 50-55 ਸਾਲ ਤੋਂ ਬਾਅਦ ਸਾਡਾ ਮੈਟਾਬੋਲਿਕ ਰੇਟ ਕਰ ਜਾਂਦਾ ਹੈ, ਭਾਵ ਕਿ ਖੁਰਾਕ ਦੇ ਵਿੱਚੋਂ ਐਨਰਜੀ ਨੂੰ ਸਿੰਥੇਸਾਈਜ਼ ਕਰਕੇ ਬਾਡੀ ਵਿੱਚ ਇਸਤੇਮਾਲ ਕਰਨ ਦਾ ਜਿਹੜਾ ਕਾਰਜਕ੍ਰਮ ਹੈ ਉਹ ਕਰ ਜਾਂਦਾ ਹੈ। ਖੁਰਾਕ ਤੇ ਹੁਣ ਵੀ ਚੋਗਿਆਂ ਵਾਲੀ ਖਾ ਰਹੇ ਹਾਂ, ਖੁਰਾਕ ਤਾਂ ਹੁਣ ਵੀ ਚੰਗੀ ਖਾ ਰਹੇ ਹਾਂ। ਜਿਹੜੀ ਜਵਾਨੀ ਚ ਖਾਂਦੇ ਸਾਂ ਤੇ ਸਰੀਰ ਨੂੰ ਐਨਰਜੀ ਦਿੰਦੀ ਸੀ, ਜਿਹੜੀ ਹੁਣ ਖਾਂਦੇ ਹਾਂ ਤੇ ਐਨਰਜੀ ਨਹੀਂ ਦਿੰਦੀ। ਕਾਰਨ ਕੀ ਆ ਕਿ ਹੁਣ ਸਾਡਾ ਜਿਹੜਾ ਵੇਲਣਾ ਸੀ ਨਾ ਉਹ ਇੰਨਾ ਵੀਕ ਹੋ ਗਿਆ ਆ, ਉਹਦੇ ਪੁੜ ਸਹੀ ਨਹੀਂ ਰਹਿ ਗਏ, ਉਹਦੇ ਚ ਗੰਨਾ ਭਾਵੇਂ ਪੂਰੇ ਰਸ ਵਾਲਾ ਪਾਓ ਉਹਦੇ ਚੋਂ ਰਸ ਨਹੀਂ ਨਿਕਲਣਾ। ਤੇ ਜਦੋਂ ਜਵਾਨੀ ਚ ਸਾਂ ਵੇਲਣਾ ਸਾਡਾ ਸਹੀ ਸੀ, ਘੱਟ ਰਸ ਵਾਲਾ ਵੀ ਗੰਨਾ ਪਾਉਂਦੇ ਸਾਂ ਤੇ ਉਹਦੇ ਵਿੱਚ ਵੀ ਰਸ ਪੂਰਾ ਨਿਕਲ ਜਾਂਦਾ ਸੀ। ਇਹਨੂੰ ਸਮਝ ਗਿਆ ਨਾ, ਇਹ ਹੈ ਸਾਡਾ ਮੈਟਾਬੋਲਿਕ ਰੇਟ। ਸੋ ਮੈਟਾਬੋਲਿਕ ਰੇਟ ਨੂੰ ਕੰਟਰੋਲ ਕਰਨ ਦੀ ਖਾਤਰ ਸਾਨੂੰ ਕਈ ਵਾਰ ਪ੍ਰੀਪੇਅਰ ਚੀਜ਼ ਦੇਣੀ ਪੈਂਦੀ ਹੈ, ਬਣੀ ਬਣਾਈ ਚੀਜ਼ ਦੇਣੀ ਪੈਂਦੀ ਹੈ, ਤੇ ਉਹਨੂੰ ਅਸੀਂ ਕਹਿੰਦੇ ਹਾਂ ਵਾਈਟਮਿਨਸ। ਸੋ ਵਾਈਟਮਿਨਸ ਜਿਹੜੇ ਨੇ, ਹਾਲਾਂਕਿ ਸਾਡੀ ਖੁਰਾਕਾਂ ਵਿੱਚ ਵੀ ਨੇ ਸਾਰੀ ਜਿਹੜੇ ਨਿਭੋ ਹੈ ਰੋਜ਼ਾਨਾ। ਇੱਕ ਹੋਰ ਗੱਲ ਦੱਸਦੇ ਹਾਂ, ਜਾਂਦੇ ਜਾਂਦੇ ਸਮਾਂ ਸਾਡਾ ਹੋ ਰਿਹਾ। ਵਾਈਟਮਿਨ ਬੀ ਤੇ ਵਾਈਟਮਿਨ ਸੀ, ਇਹ ਦੋ ਐਸੇ ਵਾਟਰ ਸਾਲੂਬਲ ਵਾਈਟਮਿਨਸ ਹਨ ਜਿਹੜੇ ਸਭ ਤੋਂ ਜ਼ਿਆਦਾ ਜਲਦੀ ਵੇਸਟ ਹੁੰਦੇ ਨੇ ਔਰ ਜਿਨ੍ਹਾਂ ਦੀ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਲੋੜ ਹੈਗੀ ਹੈ। ਔਰ ਜੇ ਥੋੜਾ ਜਿਹਾ ਬੁਖਾਰ ਹੋ ਗਿਆ, ਜੇ ਥੋੜਾ ਜਿਹਾ ਟੈਂਪਰੇਚਰ ਹੋ ਗਿਆ ਤੇ ਉਦੋਂ ਹੀ ਵਾਈਟਮਿਨ ਸੀ ਤੇ ਵਾਈਟਮਿਨ ਬੀ ਨੇ ਜ਼ਿਆਦਾ ਲਾਸ ਹੋ ਜਾਣਾ। ਤੇ ਇਸੇ ਕਰਕੇ ਡਾਕਟਰਾਂ ਨੇ ਨਿੰਬੂ ਪਾਣੀ ਪਿਓ, ਨਿੰਬੂ ਦਿਓ ਜਾਂ ਵਾਈਟਮਿਨ ਬੀ ਦਿਓ, ਇਹੋ ਜਿਹੀਆਂ ਚੀਜ਼ਾਂ ਜਿਹਨਾਂ ਚ ਵਾਈਟਮਿਨ ਬੀ ਹੈਗਾ, ਫਰੂਟਸ ਵਗੈਰਾ ਹੈਗੇ ਨੇ, ਇਹ ਦੇਣੇ ਸ਼ੁਰੂ ਕਰੋ। ਤੇ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਸਾਨੂੰ ਜਦੋਂ ਇਹੋ ਜਿਹੀ ਕੰਡੀਸ਼ਨ ਆਵੇ ਉਦੋਂ ਵਾਈਟਮਿਨਸ ਪ੍ਰੀਪੇਅਰਡ ਲੈ ਲੈਣ ਦੀ ਲੋੜ ਆ। ਖਾਸ ਤੌਰ ਤੇ ਜਦੋਂ ਏਜ ਸਾਡੀ 55-60 ਦੇ ਨੇੜੇ ਹੈਗੀ ਹੈ, ਉਸ ਵੇਲੇ ਤੁਹਾਡਾ ਵੇਲਣਾ ਸਹੀ ਨਹੀਂ ਹੈਗਾ। ਭਾਵੇਂ ਤੁਸੀਂ ਚੰਗੀ ਵਧੀਆ ਖੁਰਾਕ ਖਾਈ ਜਾ ਰਹੇ ਹੋ, ਐਨਰਜੀ ਵਾਲੀ ਖਾਈ ਜਾ ਰਹੇ ਹੋ, ਪਰ ਉਹਨੇ ਤੁਹਾਡੀ ਚੀਜ਼ ਕੰਪਨਸੇਟ ਨਹੀਂ ਕਰਨੀ ਜਿੰਨਾ ਤੁਹਾਡਾ ਡੇਲੀ ਲਾਸ ਹੋ ਰਿਹਾ। ਤੇ ਜੇ ਲਾਸ ਪੂਰਾ ਕਰਨਾ ਆ ਤੇ ਫਿਰ ਸਾਨੂੰ ਬਣੀ ਬਣਾਈ ਖੀਰ ਦੇਣੀ ਪਊਗੀ, ਬਣੇ ਬਣਾਏ ਚੀਜ਼ਾਂ ਵਾਈਟਮਿਨਸ ਲੈਣੀਆਂ ਪੈਣਗੀਆਂ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਹੁਣੇ ਇਹ ਦੱਸ ਚੁੱਕੇ ਹਾਂ ਕਿ CQ10 ਹੈ, LRG9 ਹੈਗਾ, ਜਾਂ ਪ੍ਰੀਪੇਅਰਡ ਵਾਈਟਮਿਨ ਜਾਂ ਸਿਟਰੂਲੈਂਡ। ਆ ਸਿਟਰੂਲੈਂਡ ਕਿਹਦੇ ਚ ਮਿਲਦਾ ਯਾਰ? ਹਦਵਾਣੇ ਚ। ਦੇਖੋ ਹਦਵਾਣਾ ਜਿਹੜਾ, ਸਧਾਰਨ ਜੀ ਗੱਲ ਤੁਸੀਂ ਸਮਝਦੇ ਹੋ, ਹਦਵਾਣੇ ਦੇ ਵਿੱਚ ਸਾਨੂੰ ਮਿਲਦਾ ਹੈ ਜਿਹੜਾ ਬਹੁਤ ਵੱਡੀ ਐਨਰਜੀ ਦਿੰਦਾ ਹੈਗਾ ਸਾਨੂੰ, ਹਾਂਜੀ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੇ ਤੁਸੀਂ ਕਰ ਸਕਦੇ ਜੇ ਆਪਣੇ ਜੀਵਨ ਦੇ ਵਿੱਚ, ਅਗਰ ਤੁਹਾਡਾ ਐਨਰਜੀ ਵੀਕ ਹੈ, ਬਾਡੀ ਦੀ ਥਕਾਵਟ ਹੋ ਗਈ ਨਾ, ਬਾਹਰੋਂ ਆਏ ਹੋ ਨਾ ਗਰਮੀ ਚ, ਗਰਮੀਆਂ ਦਾ ਫਲ ਹੈ ਨਾ ਹਦਵਾਣਾ, ਬਾਹਰੋਂ ਆਏ ਹੋ ਥਕਾਵਟ ਹੋ ਗਈ ਹੈ ਨਾ, ਤੇ ਜੇ ਮਨ ਨਹੀਂ ਕਰਦਾ ਕੰਮ ਕਰਨ ਨੂੰ, ਮੰਜੇ ਤੇ ਬਹਿ ਗਏ, ਤੁਸੀਂ ਉਸੇ ਵੇਲੇ ਇੱਕ ਗਲਾਸ ਜੂਸ ਬਣਾ ਕੇ ਹਦਵਾਣੇ ਦਾ ਪੀ ਲਓ ਜਾਂ ਹਦਵਾਣਾ ਖਾ ਲਓ, 10 ਮਿੰਟਾਂ ਬਾਅਦ ਤੁਸੀਂ ਵੇਖੋਗੇ ਵੀ ਲੱਗਦਾ ਵੀ ਸਰੀਰ ਤਰੋ ਤਾਜ਼ਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਆ ਸਿਟਰੂਲੈਂਡ ਉਹਦੇ ਵਿੱਚ ਹੈਗਾ ਆ, ਇਹਨੇ ਤੁਹਾਡੀ ਐਨਰਜੀ ਪੂਰੀ ਕਰ ਦਿੱਤੀ, ਇਹਦੇ ਚ ਵਾਈਟਮਿਨ ਬੀ ਵੀ ਸੀਗਾ, ਇਹਦੇ ਚ ਵਾਈਟਮਿਨ ਸੀ ਵੀ ਸੀਗਾ, ਸਾਰਾ ਕੁਛ ਇਮੀਡੀਏਟਲੀ ਜਿਹੜਾ ਲਾਸ ਹੋਇਆ ਸੀਗਾ ਉਹ ਇਹਨੇ ਪੂਰਾ ਕਰ ਦਿੱਤਾ। ਸੋ ਇਹੋ ਜਿਹੀਆਂ ਬੜੀਆਂ ਸਧਾਰਨ ਗੱਲਾਂ ਨੇ ਜਿਹੜੀਆਂ ਆਮ ਜਾਣਨ ਵਾਲੀ ਗੱਲ ਹੈਗੀ ਤੇ ਤੁਸੀਂ ਕਰ ਸਕਦੇ ਹੋ, ਤੇ ਤੁਸੀਂ ਬਿਜਲੀ ਕਰਦਾ ਆਪਦਾ ਸਵਿਚ ਆਨ ਕਰ ਸਕਦੇ ਹੋ, ਸਵਿਚ ਮਾਈਟੋਕੋਂਡਰੀਆ ਸਵਿਚ ਆਨ ਹੋ ਗਿਆ, ਸਾਰਾ ਕੁਝ ਸਹੀ ਹੋ ਗਿਆ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਨ, ਕੈਲੀਫੋਰਨੀਆ 94568। ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਸੈਕਿੰਡ ਓਪੀਨੀਅਨ ਨਹੀਂ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਇੱਕ ਵਾਰ ਜਾਂਦੇ ਜਾਂਦੇ ਮੈਂ ਉਹ ਬੇਨਤੀ ਫਿਰ ਦੁਹਰਾਉਣੀ ਚਾਹੁੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਤੁਹਾਨੂੰ ਕੋਈ ਹਾਸਲ ਹੋ ਰਿਹਾ, ਕੋਈ ਚੰਗੀ ਜਾਣਕਾਰੀ ਮਿਲ ਰਹੀ ਹੈ ਤੇ ਇਹ ਚੰਗੀ ਜਾਣਕਾਰੀ ਕੋਈ ਘਟਣ ਨਹੀਂ ਲੱਗੀ, ਜਿੰਨੀ ਵਧਾਓਗੇ ਉਨੀ ਵੱਧ ਜਾਏਗੀ, ਹੋਰ ਲੋਕਾਂ ਨੂੰ ਵੀ ਦੱਸੋ ਤਾਂ ਕਿ ਹੋਰ ਲੋਕ ਵੀ ਇਸ ਗੱਲਾਂ ਨੂੰ ਸੁਣ ਕੇ ਫਾਇਦਾ ਉਠਾ ਸਕਣ, ਜਾਣਕਾਰੀ ਹਾਸਲ ਕਰਨ, ਨਿੱਕੀ ਨਿੱਕੀ ਬਿਮਾਰੀ ਤੋਂ ਡਰ ਨਾ, ਪਤਾ ਨੀ ਕੀ ਕੁਛ ਹੋ ਗਿਆ। ਇਸ ਕਰਕੇ ਜਦੋਂ ਜਾਣਦੇ ਹੋਣਗੇ ਤੇ ਫਿਰ ਇੰਨਾ ਡਰ ਨਹੀਂ ਹੋਏਗਾ ਔਰ ਸਰੀਰ ਨੂੰ ਤੰਦਰੁਸਤ ਰੱਖ ਸਕਣਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਕੱਲ ਨੂੰ ਫੇਰ ਮਿਲਾਂਗੇ। ਇਸੇ ਪ੍ਰੋਗਰਾਮ ਨੂੰ ਮੈਂ ਅੰਗਰੇਜ਼ੀ ਦੇ ਵਿੱਚ ਦੁਹਰਾਉਣਾ ਹੈਗਾ ਆ, ਜੇ ਕਿਸੇ ਸੱਜਣ ਨੇ ਜਿਹੜੇ ਹਿੰਦੀ ਪੰਜਾਬੀ ਨਹੀਂ ਸਮਝਦੇ ਉਹ ਇਹਨੂੰ ਸਮਝ ਸਕਦੇ ਆ, ਕੱਲ ਨੂੰ ਅੰਗਰੇਜ਼ੀ ਵਿੱਚ ਸੁਣ ਸਕਦੇ ਆ। ਤੁਹਾਡਾ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਸਰੋਤਿਓ, ਤੁਹਾਡਾ ਵੀ ਧੰਨਵਾਦ, ਬੜੇ ਰੀਜਨ ਨਾਲ ਸੁਣਿਆ ਕਰੋ। ਥੈਂਕ ਯੂ ਸੋ ਮਚ ਜੀ, ਡਾਕਟਰ ਸਾਹਿਬ ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਥੈਂਕ ਯੂ
0: ਜੀ।

ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855

ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ

0: ਦੋਸਤੋ ਆਪਾਂ ਖਬਰਾਂ ਦਾ ਟਾਈਮ ਹੋ ਗਿਆ ਜੀ ਆਪਣਾ ਸੋ ਆਪਾਂ ਚਲਦੇ ਹਾਂ ਖਬਰਾਂ ਵੱਲ ਪਤਾ ਕਰਦੇ ਹਾਂ ਜੀ ਕੀ ਹੋ ਰਿਹਾ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਤੇ ਉਹਨਾਂ ਕੋਲੋਂ ਪੁੱਛਦੇ ਹਾਂ ਜੀ ਲੜਾਈਆਂ ਜੰਗਾਂ ਬਾਰੇ ਕੀ ਹੋ ਰਿਹਾ ਉਧਰ ਇਹ ਵੀ ਇੱਕ ਬੜਾ ਰੌਲਾ ਪੈ ਰਿਹਾ ਜੀ ਪਾਕਿਸਤਾਨ ਵਾਲਾ ਮੀਡੀਆ ਬਹੁਤ ਕਹਿ ਰਿਹਾ ਕਿ ਇੰਡੀਆ ਨੇ ਆਰਮੀ ਜਿਹੜੀ ਆ ਉਹ ਬਾਰਡਰਾਂ ਤੇ ਲਾਤੀ ਆ ਔਰ ਪਤਾ ਨੀ 100 ਕਿੰਨੇ ਜਹਾਜ਼ ਵੀ ਤਿਆਰ ਰੈਡੀ ਆ ਰੱਬ ਕਰੇ ਇਹੋ ਜਿਹੀਆਂ ਲੜਾਈਆਂ ਨਾ ਲੱਗਣ ਚਾਹੇ ਕੋਈ ਵੀ ਮਸਲੇ ਹੈਗੇ ਆ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਨਾ ਇਹ ਗੱਲਬਾਤ ਲਈ ਤਿਆਰ ਕਰਨ ਹੋਣਾ ਚਾਹੀਦਾ ਕਿ ਵੀ ਦੱਸੋ ਜੀ ਕਿਉਂ ਲੜਾਈ ਲੜਨੀ ਸਾਨੂੰ ਹੁਕਮ ਕਰੋ ਆਪਾਂ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਸੁਲਝਾ ਲੈਂਦੇ ਹਾਂ ਪਰ ਹੈਂਕੜਬਾਜ਼ੀ ਜਿਹੜੀ ਹੁੰਦੀ ਨਾ ਉਹ ਫਿਰ ਕੰਮ ਖਰਾਬ ਕਰਦੀ ਉਹਦੇ ਵਿੱਚ ਹੋਣਾ ਕੀ ਹੈ ਕਿ ਨੁਕਸਾਨ ਦੋਨੇ ਬੰਨੀ ਹੋਣਾ ਤੇ ਲੜਾਈ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਕਿ ਜੋ ਕੁਛ ਇਸ ਵੇਲੇ ਅਮਰੀਕਾ ਇਸਰਾਇਲ ਤੇ ਇਰਾਨ ਦੀ ਜੰਗ ਲੱਗੀ ਹੈ ਉਹਦੇ ਵਿੱਚ ਕਿੰਨੇ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਲੜਾਈ ਦੇ ਨਾਲ ਉਹ ਕਿੰਨੀਆਂ 100 ਕਿੰਨੀਆਂ ਬੱਚੀਆਂ ਸਕੂਲ ਦੇ ਉੱਪਰ ਇਸਰਾਇਲ ਨੇ ਬੰਬ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਤੇ ਇਹਨਾਂ ਲੜਾਈਆਂ ਦੇ ਵਿੱਚੋਂ ਕਿਸੇ ਨੇ ਕੁਛ ਕਦੀ ਖੱਟਿਆ ਨਹੀਂ ਉਹ ਨਾ ਕੁਛ ਕੱਢਿਆ ਹੀ ਉਹ ਅਖੀਰ ਤੇ ਹੁਣ ਦੇਖ ਲੋ ਇੰਨਾ ਕੁਛ ਮਰਨ ਮਰਾਉਣ ਦੇ ਬਾਵਜੂਦ ਵੀ ਤੇ ਹੁਣ ਮਿੰਤਾਂ ਤਰਲਿਆਂ ਤੇ ਉਤਰਿਆ ਹੋਇਆ ਹੋਇਆ ਇਸਰਾਇਲ ਵੀ ਤੇ ਅਮਰੀਕਾ ਵੀ ਕਿਸੇ ਤਰੀਕੇ ਨਾਲ ਅਸੀਂ ਇਹਨੂੰ ਬੰਦ ਕਰ ਦਈਏ ਪਰ ਜੂਰੀ ਦੇਖਣੀ ਹੁੰਦੀ ਅਗਲੇ ਦੀ ਪਾਵਰ ਕਿੰਨੀ ਕਾ ਉਹਦੇ ਚੋਂ ਕੀ ਕੱਢਣਾ ਹੁੰਦਾ ਤੇ ਇਹੀ ਕੁਛ ਜਿਹੜਾ ਉਹ ਬੇਨਤੀ ਇਹੀ ਆ ਕਿ ਦੋਨੇ ਮੁਲਕਾਂ ਨੂੰ ਇੰਡੀਆ ਨੂੰ ਵੀ ਤੇ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਸਬਰ ਤੋਂ ਕੰਮ ਲੈ ਕੇ ਇਸ ਲੜਾਈ ਨੂੰ ਗਾਂਹ ਨਹੀਂ ਵਧਾਉਣਾ ਚਾਹੀਦਾ ਜੇ ਉੱਥੇ ਇੰਡੀਆ ਫਰਮਾਇਸ਼ ਕਰਦਾ ਕਹਿੰਦਾ ਵਾ ਕਿ ਵੀ ਇੱਥੇ ਤੁਹਾਡੇ ਟੈਰੋਰਿਸਟ ਜਿਹੜੇ ਸਾਡੇ ਨਾਲ ਅਟੈਕ ਕਰਦੇ ਆ ਕੇ ਤੁਸੀਂ ਉਹਨਾਂ ਨੂੰ ਅਰੈਸਟ ਕਰ ਲਓ ਆਪਣੇ ਆਪ ਹੀ ਲੜਾਈ ਖਤਮ ਹੋ ਜਾਏਗੀ ਉਧਰੋਂ ਤੁਸੀਂ ਅਫਗਾਨਿਸਤਾਨ ਨਾਲ ਲੜੀ ਆ ਜੰਗ ਲੱਗੀ ਆ ਉਧਰੋਂ ਤੁਸੀਂ ਇੰਡੀਆ ਨਾਲ ਲਾ ਲਈ ਉਧਰੋਂ ਪਤਾ ਨਹੀਂ ਹੋਰ ਕਿਹਨੇ ਤੁਹਾਡੇ ਤੇ ਅਟੈਕ ਕਰ ਦੇਣਾ ਉਹ ਤੋਂ ਬੈਟਰ ਇਹ ਹੈ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿਸੇ ਤਰੀਕੇ ਨਾਲ ਇਹ ਜੰਗਾਂ ਜਿਹੜੀਆਂ ਇਹ ਬਰਬਾਦੀ ਦਾ ਕੰਮ ਆ ਤੇ ਇਹ ਨਾ ਹੋਣ ਜੀ ਮਾ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਜੀ
1: ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਤੇ ਜਿਹੜੇ ਸਾਬਕਾ ਮੈਂਬਰ ਆ ਉਹਨਾਂ ਨੂੰ ਵੀ ਤੇ ਕਾਕ ਸਾਹਿਬ ਜੀ ਇੱਕ ਦੋ ਲਾਈਨਾਂ ਦੇ ਵਿੱਚ ਜੇ ਲੜਾਈ ਬੰਦ ਕਰਨੀ ਚਾਹੀਏ ਜਾਂ ਚਾਹੁਣ ਜਿਹੜੇ ਲੜਾਈ ਲਵਾਉਂਦੇ ਆ ਤੇ ਇਹ ਲਾਈਨਾਂ ਤਾਂ ਇੱਕ ਦੋ ਹੀ ਆ ਕਾਕ ਸਾਹਿਬ ਜੀ ਉਹ ਕਹਿੰਦੇ ਆ ਕਿ ਲੜਾਈ ਆ ਜਿਹੜੀ ਉਹ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਉਹਦੀਆਂ ਜਿਹੜੀਆਂ ਯੋਜਨਾਵਾਂ ਬਣਾਈ ਜਾਂਦੀਆਂ ਉਹਨਾਂ ਤੋਂ ਪਹਿਲਾਂ ਲੜਾਈ ਦੇ ਵਾਸਤੇ ਮੈਦਾਨ ਚਾਹੀਦਾ ਹੁੰਦਾ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਕਦੇ ਤੁਸੀਂ ਸ਼ੇਰ ਜਾਂ ਮੱਛੀ ਨੂੰ ਵੱਡੀ ਮੱਛੀ ਉਹ ਜਿਹੜੀ ਓਏਲ ਮੱਛੀਆਂ ਹੁੰਦੀਆਂ ਜਿਹੜੀਆਂ ਕਈ ਕਈ ਟਨ ਦੀਆਂ ਹੁੰਦੀਆਂ ਕਦੇ ਤੁਸੀਂ ਸ਼ੇਰ ਨੂੰ ਉਹਨਾਂ ਨਾਲ ਲੜਦੇ ਨੂੰ ਦੇਖਿਆ
0: ਨਹੀਂ ਕਦੇ ਨਹੀਂ
1: ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਲੜਨ ਵਾਸਤੇ ਮੈਦਾਨ ਹੀ ਹੈ ਨੀ ਇੱਕ ਤਾਂ ਸ਼ੇਰ ਪਾਣੀ ਚ ਜਾ ਕੇ ਨੀ ਲੜ ਸਕਦਾ ਤੇ ਮੱਛੀ ਬਾਹਰ ਆ ਕੇ ਨੀ ਲੜ ਸਕਦੀ ਉਹਨਾਂ ਦੇ ਲੜਨ ਵਾਸਤੇ ਮੈਦਾਨ ਨੀ ਹੈ
0: ਬੜੀ ਗੱਲ ਕੀਤੀ ਚੀਮਾ ਸਾਹਿਬ ਬਹੁਤ ਵੱਡੀ ਗੱਲ ਸਹੀ ਕਿਹਾ
1: ਇਸੇ ਹੀ ਤਰ੍ਹਾਂ ਖਾਕ ਸਾਹਿਬ ਜੀ ਜਿਹੜੀ ਇਹ ਦੁਨੀਆਂ ਦੇ ਦੇਸ਼ ਆ ਇਹਨਾਂ ਦੇ ਵਿੱਚ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਮੈਦਾਨ ਬਣਾਉਂਦਾ ਉਹਦੇ ਤੋਂ ਜਿਹਨੂੰ ਕਹਿੰਦੇ ਆ ਚਕੰਨੇ ਰਹੋ ਭਈ ਜਦੋਂ ਵੀ ਤੁਹਾਡੇ ਦੇਸ਼ ਦੇ ਆਗੂਆਂ ਦੇ ਨਾਲ ਇਹ ਚਾਹੀਦਾ ਤਾਂ ਆਗੂਆਂ ਨਹੀਂ ਆ ਕਿਉਂਕਿ ਮੈਦਾਨ ਤਾਂ ਆਗੂਆਂ ਨੇ ਪੈਦਾ ਕਰਨਾ ਨਾ
0: ਬਿਲਕੁਲ
1: ਉਹਨਾਂ ਤੋਂ ਕਰਾਉਣਾ ਕਿਸੇ ਹੋਰ ਦੇਸ਼ ਨੇ ਆ ਕੇ ਉਹਨਾਂ ਨੂੰ ਪਰਜਾ ਦੇ ਖਿਲਾਫ਼ ਭੜਕਾਉਣਗੇ ਕਦੇ ਆਹ ਕਰਨਗੇ ਕਦੇ ਉਹ ਕਰਨਗੇ ਸੋ ਇਸ ਕਰਕੇ ਜਿਹੜੇ ਸਰੋਤੇ ਵੀਰ ਸੁਣ ਰਹੇ ਆ ਇਸ ਵੇਲੇ ਭਾਈ ਤੁਸੀਂ ਲੜਾਈ ਦੇ ਮੈਦਾਨ ਖਤਮ ਕਰੋ ਲੜਾਈ ਆ ਜਿਹੜੀ ਉਹ ਆਪੇ ਹੀ ਖਤਮ ਹੋ ਜਾਣੀ ਹੈ
0: ਬਿਲਕੁਲ
1: ਉਹ ਲੱਗਣੀ ਨੀ ਮੁੜ ਕੇ ਸੋ ਜਿਹੜਾ ਮੈਦਾਨ ਆ ਖਾਕ ਸਾਹਿਬ ਜੀ ਹੁਣ ਮੈਦਾਨ ਪੈਦਾ ਕਰਨ ਵਾਲੇ ਬਹੁਤ ਲੋਕ ਕਰੇ ਸੀ
0: ਬਿਲਕੁਲ ਬਹੁਤ ਕੋਸ਼ਿਸ਼ਾਂ ਹੁੰਦੀਆਂ ਕਿ ਇਹਨੂੰ ਬਰਬਾਦ ਕਰੋ ਇੱਥੇ ਦੀ ਇਕਾਨਮੀ ਖਤਮ ਕਰ ਦਿਓ ਇੱਥੇ ਨੂੰ ਇਹ ਕਰ ਦਿਓ ਉਹ ਕਰ ਦਿਓ ਸਾਰਾ ਕੁਛ ਹੋ ਰਿਹਾ ਪਰ ਇਹਨੂੰ ਕੰਟਰੋਲ ਤੁਹਾਡੀ ਗੱਲ ਸਹੀ ਹੈ ਕਿ ਕੁਛ ਸ਼ਰਮ ਜਾਂ ਹਜ਼ਾ ਉਹਨਾਂ ਲੀਡਰਾਂ ਨੂੰ ਵੀ ਚਾਹੀਦੀ ਕਿ ਭਾਈ ਅਸੀਂ ਇੱਥੇ ਤੱਕ ਨਾ ਜਾਈਏ ਕਿਸੇ ਤਰੀਕੇ ਨਾਲ ਬੈਠ ਕੇ ਮਸਲੇ ਹੱਲ ਕਰ ਲਈਏ ਜਿਹੜੇ ਵੀ ਹੈਗੇ ਆ ਪਰ ਦੂਜੀ ਗੱਲ ਇਹ ਹੈ ਕਿ ਇੱਕ ਲੜਾਈ ਤੇ ਜੰਗ ਚੀਮਾ ਸਾਹਿਬ ਹੁੰਦੀ ਆ ਦੋ ਨੇਬਰਾਂ ਦੀ ਨੇਬਰਹੁੱਡ ਦੋ ਹੈਗੇ ਉਹ ਲੜਦੇ ਆ ਕਿ ਉਹਨਾਂ ਦੇ ਮਸਲੇ ਹੈਗੇ ਆ ਕੋਈ ਬਹਿ ਕੇ ਗੱਲਬਾਤ ਕਰ ਲਓ ਅਸੀਂ ਤੇ 15 ਮੀਟਰ 25 ਮੀਟਰ 100ਵੇਂ ਜਗ੍ਹਾ ਤੋਂ ਜਾ ਕੇ ਤੇ ਉੱਥੇ ਬੰਬ ਸਿੱਟਣ ਡਏ ਆ। ਉਹ ਲੜਾਈ ਥੋੜੇ ਹੁੰਦੀ ਆ ਅੱਜ ਕੱਲ, ਮਤਲਬ ਕਿਸੇ ਦੇ ਉੱਪਰ ਮਾਰੀ ਜਾਣੀ, ਉਧਰੋਂ ਉਹ ਮਾਰੀ ਜਾਂਦੇ, ਅਰਬਾਂ ਅਰਬਾਂ ਡਾਲਰਾਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ, ਲੋਕ ਮਾਰੇ ਜਾ ਰਹੇ।
1: ਸਾਕਸ਼ਾ ਜੀ, ਇਹਦੇ ਵਿਚ ਇਕ ਹੋਰ ਵੀ ਜਿਹੜਾ ਇੱਥੇ ਚੀਜ਼ ਆ, ਜਿਹੜਾ ਨੁਕਤਾ ਜਿਹੜਾ ਰੋਲ ਪਲੇ ਕਰਦਾ, ਉਹ ਇਹ ਆ ਕਿ ਪਹਿਲੇ ਸਮਿਆਂ ਦੇ ਵਿਚ ਲੜਾਈ ਹੁੰਦੀ ਸੀ, ਆਮਣੋ ਸਾਹਮਣੇ ਹੋ ਕੇ ਫੌਜਾਂ ਦੇ ਵਿਚ ਲੜਾਈ ਹੁੰਦੀ ਸੀ। ਉਹਦੇ ਵਿਚ ਫਿਰ ਕਾਕ ਸਾਹਿਬ ਜੀ, ਜਿਹੜੇ ਫੌਜੀ ਆ ਥੋੜੇ ਬਹੁਤੇ ਮਾਰੇ ਜਾਂਦੇ ਸੀ, ਕਿਸੇ ਦੀ ਉਹ ਲੱਤ ਵੱਢਤੀ, ਕਿਸੇ ਦਾ ਉਹ ਹੋ ਗਿਆ, ਕਿਸੇ ਦਾ ਉਹ ਹੋ ਗਿਆ, ਤੇ ਉਹ ਤੱਕ ਟੁੱਟ ਕੇ ਬਹਿ ਜਾਂਦੇ ਸੀ ਆਰਾਮ ਨਾਲ, ਭਾਈ ਯਾਰ ਛੱਡੋ ਪਰੇ। ਜਿੱਦਾਂ ਤੁਸੀਂ ਪਹਿਲੀਆਂ ਉਦਾਹਰਣਾਂ ਦੇਖ ਲਓ, ਸਿਕੰਦਰ ਆਇਆ ਇੰਡੀਆ ਆ ਕੇ, ਜਦੋਂ ਉਹਨੇ ਖਾਕ ਸਾਹਿਬ ਦੀ, ਉਹ ਇੱਕ ਬਾਦਸ਼ਾਹ ਸੀਗਾ, ਉਹਦੇ ਨਾਲ ਲੜਾਈ ਸ਼ੁਰੂ ਕਰਨੀ ਸੀਗੀ, ਉਹ ਤੋਂ ਪਹਿਲਾਂ ਉਹਨੇ ਕਿਹਾ ਆਪਣੀ ਫੌਜ ਨੂੰ, ਤੇ ਉਹ ਕਹਿੰਦੇ ਭਾਈ ਸਾਡਾ ਤਾਂ ਲੜਨੀ ਨੀ ਚੱਕਰੀ ਕਰਦਾ, ਅਸੀਂ ਥੱਕ ਗਏ ਹਾਂ, ਕਿਉਂਕਿ 9 ਸਾਲ ਹੋ ਗਏ ਸੀ ਸਿਕੰਦਰ ਨੂੰ ਤੁਰੇ ਨੂੰ ਉੱਥੋਂ ਮੈਸੇਡੋਨੀਆ ਤੋਂ, ਜਦੋਂ ਉਹ ਇੰਡੀਆ ਪਹੁੰਚਿਆ। ਤੇ ਫਿਰ ਖਾਕ ਸਾਹਿਬ ਜੀ ਬਗਾਵਤ ਹੋ ਗਈ ਸੀ ਉਹਦੇ ਖਿਲਾਫ਼, ਕਿਉਂਕਿ ਜਿਹੜਾ ਅਕਸਰ ਫੌਜੀ ਵੀ ਆ, ਭਾਵੇਂ ਕੁਛ ਵੀ ਆ, ਉਹਦੇ ਅਕਸਰ ਅੰਦਰ ਥੋੜੀ ਬਹੁਤੀ ਇਨਸਾਨੀਅਤ ਹੁੰਦੀ ਆ, ਫਿਰ ਉਧਰ ਜਾਗ ਪੈਂਦੀ ਆ ਵੀ ਅਸੀਂ ਕਿਉਂ ਨੀ ਇੱਥੇ ਲੋਕਾਂ ਨੂੰ ਬਿਨਾਂ ਕਿਸੇ ਗੱਲ ਤੋਂ, ਦੋ ਛਿਲੜਾਂ ਦੀ ਖਾਤਰ, ਜਾਂ ਉਹਨਾਂ ਦਾ ਸੋਨਾ, ਜਾਂ ਉਹਨਾਂ ਦੀਆਂ ਔਰਤਾਂ, ਜਾਂ ਉਹਨਾਂ ਦੇ ਗੁਲਾਮ ਬਣਾ ਕੇ ਲਿਜਾਣ ਵਾਸਤੇ ਅਸੀਂ ਕਿਉਂ ਕਰਦੇ ਹਾਂ। ਉਹ ਬੰਦੇ ਦਾ ਮਨ ਜਿਹੜਾ ਪਸੀਰ ਜਾਂਦਾ। ਹੁਣ ਜਿਹੜੀ ਖਾਕ ਸਾਹਿਬ ਦੀ ਲੜਾਈ ਆ, ਉਹ ਹੈਗੀ ਆ ਦੂਰੋਂ ਬੈਠੇ ਬੰਬ ਸਿੱਟੀ ਜਾਂਦੇ ਨੇ, ਆਰਡਰ ਹੀ ਕਰਨਾ, ਉਹਨੇ ਬਟਨ ਲੱਭ ਦੇਣਾ ਤੇ ਉਹ ਬੰਬ ਜਾ ਕੇ ਉੱਥੇ ਡਿੱਗ ਪੈਣਾ। ਇਹਦੇ ਵਿੱਚ ਜਿਹੜਾ ਆ, ਉਹ ਇਹ ਵੀ ਇੱਕ ਬਹੁਤ ਵੱਡਾ ਰੋਲ ਆ ਜਿਹੜਾ ਉਹ ਗੱਲ ਪਲੇ ਕਰਦੀ ਇਸੇ ਕਰਕੇ। ਤੇ ਅਗਲੀ ਗੱਲ ਜਿਹੜੀ ਲੜਾਈ ਆ ਖਾਕ ਸਾਹਿਬ ਜੀ, ਉਹ ਜਿਹੜੀਆਂ ਚਾਹੇ ਉਹ ਰੂਸ ਆ, ਚਾਹੇ ਉਹ ਇੰਡੀਆ, ਚਾਹੇ ਉਹ ਅਮਰੀਕਾ, ਚਾਹੇ ਉਹ ਫਰਾਂਸ ਆ, ਇੰਗਲੈਂਡ ਆ, ਜਰਮਨੀ ਆ, ਜਿਹੜੇ ਵੀ ਦੇਸ਼ ਹੈਗੇ ਆ, ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਜਿਹੜੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਆ, ਵੱਡੀਆਂ ਵੱਡੀਆਂ ਕਾਰਪੋਰੇਸ਼ਨ, ਬਿਲੀਅਨਸ ਡਾਲਰ ਦੇ ਉਹਨਾਂ ਦੇ ਜਿਹੜੇ ਬਜਟ ਹੈਗੇ ਆ, ਬਿਲੀਅਨ ਨੂੰ ਵੀ ਛੱਡੋ, ਟ੍ਰਿਲੀਅਨ ਡਾਲਰ ਦੇ ਉਹਨਾਂ ਦੇ ਬਜਟ ਹੈਗੇ ਆ, ਉਹ ਖਾਕ ਸਾਹਿਬ ਜੀ ਲੜਾਈ ਬੰਦ ਕਿਉਂ ਕਰਾਉਣਗੇ? ਕਿਉਂਕਿ ਉਹਨਾਂ ਦੀ ਤਾਂ ਰੋਜੀ ਰੋਟੀ ਉਹ ਨੀ ਬਣਾ ਲਈ, ਉਹ ਆਪਣੀ ਜਿਹੜਾ ਕਹਿਣ ਦਾ ਮਤਲਬ ਇਹ ਜਿਹੜਾ ਤਾਣਾ ਹੈ ਨਾ, ਤਾਣਾ ਮਾਣਾ ਇਸ ਦੁਨੀਆਂ ਦਾ
0: ਸਰ, ਦੌੜ ਤੁਰ ਪਈ ਹੈ ਨਾ। ਇੱਕ ਮੁਲਕ ਨੇ ਜੇ ਇਹ ਮਿਜ਼ਾਈਲਾਂ ਬਣਾ ਲਿਆ, ਦੂਜਾ ਕਹਿੰਦਾ ਯਾਰ ਮੈਂ ਇਹਦੇ ਤੋਂ ਇੱਕ ਵਧੀਆ ਬਣਾਵਾਂ, ਮੁੱਲ ਲਾ ਜਿਹੜਾ ਉਹ ਲੋਕਾਂ ਤੇ ਖਰਚ ਹੋਣਾ, ਸਕੂਲਾਂ ਤੇ ਖਰਚ ਹੋਣਾ, ਹਸਪਤਾਲਾਂ ਤੇ ਖਰਚ ਹੋਣਾ, ਜਾਂ ਆਮ ਜਨਤਾ ਤੇ ਖਰਚ ਹੋਣਾ, ਉਹ ਪੈਸਾ ਤਾਂ ਅਸੀਂ ਅਸਲੇ ਦੇ ਵਿਚ ਬਰਬਾਦ ਕਰੀ ਜਾ ਰਹੇ ਸਾਰੇ ਮੁਲਕ।
1: ਬਿਲਕੁਲ ਬਿਲਕੁਲ, ਉਹਦੇ ਵਾਸਤੇ ਸਿਰਫ ਤੁਸੀਂ ਜਿਹੜੀ ਆ ਉਹ ਫੈਕਟਰੀਆਂ ਚੱਲ, ਫੈਕਟਰੀਆਂ ਯਾਰ ਹੋਰ ਕਾਸੇ ਦੀਆਂ ਲਾ ਲਓ, ਕੋਈ ਉੱਥੇ ਸ਼ਾਂਤੀ ਦੇ ਝੰਡੇ ਬਣਾਉਣ ਲੱਗ ਜਾਓ, ਹੋਰ ਕੁਛ ਬਣਾਉਣ ਲੱਗ ਜਾਓ। ਜ਼ਰੂਰੀ ਆ ਵੀ ਤੁਸੀਂ ਹਥਿਆਰ ਵੱਡੇ ਵੱਡੇ ਬਣਾ ਕੇ ਤਾਂ ਲੋਕਾਂ ਨੂੰ ਮਾਰਨਾ, ਤੇ ਨਾਲੇ ਆ ਭੜੋ ਦੇ ਵਿਚ ਇਹ ਖਾਕਸਾ ਜੀ ਸਾਰੇ ਦੇ ਪਿੱਛੇ ਰਾਜ ਇਹੀ ਆ ਕਿ ਜਿਹਦੇ ਕੋਲ ਥੋੜੀ ਜਿਹੀ ਪਾਵਰ ਹੁੰਦੀ ਆ, ਉਹ ਕਹਿੰਦਾ ਵੀ ਮੈਂ ਸਾਰੀ ਦੁਨੀਆਂ ਦੀ ਹੁਣ ਪਾਵਰ ਆਪਣੇ ਹੱਥ ਲੈ ਲਵਾਂ, ਤੇ ਸਾਰੀ ਦੁਨੀਆਂ ਦਾ ਧਨ ਪੈਸਾ ਜਿਹੜਾ ਆ ਉਹ ਮੈਂ ਆਪਣੇ ਹੱਥ ਲੈ ਲਵਾਂ। ਰੌਲਾ ਇਸ ਗੱਲ ਦਾ ਆ, ਬਹੁਤੀ ਗੁੰਝਲਦਾਰ ਗੱਲ ਹੈ ਵੀ ਨਹੀਂ ਪਰ ਹੈਗੀ ਵੀ ਆ, ਉਹ ਗੁੰਝਲਦਾਰ ਏਦਾਂ ਆ ਵੀ ਇਹ ਸਾਰਿਆਂ ਨੂੰ ਪਤਾ ਵੀ ਲੜਾਈ ਚ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੁੰਦਾ, ਕਿਸੇ ਦਾ ਜ਼ਿਆਦਾ, ਇੱਥੇ ਕੋਈ ਬਹੁਤੀ ਗੁੰਝਲ ਵਾਲੀ ਗੱਲ ਹੈ ਨਹੀਂ। ਪਰ ਜਿਹੜਾ ਲੜਾਈਆਂ ਪੈਦਾ ਕਰਨੀਆਂ, ਕਿੱਦਾਂ ਦੂਸਰੇ ਨੂੰ ਭੜਕਾਉਣਾ ਦੂਸਰੇ ਦੇ ਖਿਲਾਫ਼, ਉਹ ਸਾਰਾ ਬੜਾ ਗੁੰਝਲਦਾਰ ਜਿਹੜੀ ਆ ਉਹ ਤਾਣੀ ਬਾਣੀ ਹੈਗੀ ਆ, ਉਹਨੂੰ ਜੇ ਕਿਸੇ ਤਰ੍ਹਾਂ ਤੋੜਿਆ ਜਾਵੇ ਤਾਂ ਇਹ ਮਸਲਾ ਜਿਹੜਾ ਹੱਲ ਹੋ ਸਕਦਾ
0: ਆ। ਚਲੋ ਕੋਈ ਗੱਲ ਸਾਹਿਬ, ਜਿਹੜੀ ਇਰਾਨ ਨੇ ਜਿਹੜਾ ਇਹਦੇ ਤੇ ਇਲਜ਼ਾਮ ਲੱਗਦਾ ਸੀ ਸਾਡੇ ਵੱਲੋਂ ਕਿ ਹਾਂਜੀ ਐਟਮ ਬਣਾ ਰਿਹਾ, ਇਹ ਉਹ ਬਣਾ ਰਿਹਾ, ਨਿਊਕਲੀਅਰ ਬੰਬ ਬਣਾ ਰਿਹਾ, ਉਹਦੀ ਮਾਰ ਤਾਂ ਸਾਡੇ ਤੱਕ ਹੈ ਹੀ ਨਹੀਂ,
1: ਬਿਲਕੁਲ
0: ਇੱਥੇ ਤੱਕ ਤਾਂ ਮਾਰ ਹੀ ਹੈ ਨਹੀਂ ਉਹਦੀ, ਤੇ ਫਿਰ ਸਾਨੂੰ ਕਿਹੜਾ ਏਡਾ ਪੰਗਾ ਪੈ ਗਿਆ ਸੀ ਕਿ ਵੀ ਜਾ ਕੇ ਅਸੀਂ ਜਾ ਕੇ, ਗੱਲ ਤਾਂ ਇਸਰਾਇਲ ਦੀ ਸੀ, ਅਸਲੀ ਮੁੱਦਾ ਤੇ ਇਸਰਾਇਲ ਸੀ, ਜਦੋਂ ਕਿ ਇਹ ਸਾਰਾ ਕੁਛ ਜੋ ਉਹਨਾਂ ਦੇ ਮਗਰ ਵੱਡੇ ਬੈਠੇ ਆ ਉਹੀ ਕਰਾ ਰਹੇ ਆ।
1: ਹਾਂਜੀ ਬਿਲਕੁਲ ਉਹੀ ਕਰਾ ਰਹੇ ਆ ਇਸਰਾਇਲ, ਖਾਕਸਾ ਜੀ ਕੱਲੇ ਇਸਰਾਇਲ ਦਾ ਮੁੱਦਾ ਨੀ, ਮੁੱਦਾ ਅਸਲ ਦੇ ਵਿੱਚ ਤੇਲ ਦਾ ਆ, ਮੁੱਦਾ ਜਿਹੜਾ ਅਸਲ ਦੇ ਵਿੱਚ ਤੇਲ ਦਾ ਆ। ਉਹ ਤੇਲ ਹੁਣ ਜਿਹੜਾ ਰਸ਼ੀਆ ਉਹਦੇ ਕੋਲ ਤਾਂ ਤੇਲ ਤਾਂ ਆਪਣੇ ਸਾਡੇ ਕੋਲ ਕਿਹੜਾ ਘੱਟ ਆ, ਇੱਥੇ ਅਮਰੀਕਾ ਤੇਲ ਬਹੁਤ ਆ, ਬੇਸਾਬਾ ਪਿਆ, ਵਰਤੇ ਨੀ ਸਕਦੇ ਹੁਣ। ਪਰ ਉਹ ਜਿਹੜਾ ਆ ਜਿਹੜੀਆਂ ਕੰਪਨੀਆਂ ਹੁੰਦੀਆਂ ਕਾਰਪੋਰੇਸ਼ਨਾਂ ਜਿਹੜੀਆਂ ਤੇਲ ਕੱਢਦੀਆਂ, ਉਹਨਾਂ ਨੂੰ ਜਿਹੜਾ ਇੱਥੋਂ ਤੇਲ ਕੱਢਣਾ ਆ ਉਹ ਮਹਿੰਗਾ ਪੈਂਦਾ, ਤੇ ਉਹ ਕਹਿੰਦੇ ਯਾਰ ਅਸੀਂ ਜ਼ਰੂਰੀ ਕੱਢਣਾ, ਨਾਲੇ ਤਾਂ ਆਪਣਾ ਜਮਾ ਰੱਖੋ ਤੇ ਨਾਲੇ ਸਸਤਾ, ਜਦੋਂ ਉੱਥੋਂ ਸਸਤਾ ਮਿਲਦਾ ਤਾਂ ਕਿਉਂ ਨਾ ਆਪਾਂ ਉੱਥੋਂ ਲੈ
0: ਜਾਈਏ।
1: ਹਾਂਜੀ ਹਾਂਜੀ, ਹੁਣ ਥੋੜਾ ਜਿਹਾ ਵੈਨਜ਼ੁਏਲਾ ਖੋਈ ਆ, ਹੁਣ ਹਜੇ ਆਪਾਂ ਖੋਇਆ ਹੀ ਆ, ਤਾਜ਼ਾ ਤਾਜ਼ਾ ਹੀ।
0: ਸਾਡੇ ਕੋਲ ਤੇਲ ਕਿਉਂ ਨੀ ਆ ਰਿਹਾ ਜੇ ਉੱਥੋਂ ਖੋ ਲਿਆ ਇਹਨਾਂ ਨੇ, ਲਾਗੇ ਹੈਗਾ ਉਹ, ਤਾਂ ਉੱਥੋਂ ਕੀ ਚੱਕਰ, ਮਹਿੰਗਾ ਕਿਉਂ ਹੋ ਗਿਆ ਇਹਨਾਂ?
1: ਉਹ ਖਾਕ ਸਾਹਿਬ ਜੀ, ਮਹਿੰਗਾ ਜਿਹੜੀ ਆ ਨਾ, ਜਿਹੜੀ ਇਹ ਇਕੋਨੋਮੀ ਆ, ਇਹ ਬੜੀ ਗੁੰਝਲਦਾਰ ਆ, ਇਹਨਾਂ ਦੇ ਜਿਹੜੀ ਕੋਈ ਵੀ ਚੀਜ਼ ਆ ਨਾ, ਕਮੋਡਿਟੀ ਜਿਹਨੂੰ ਆਪਾਂ ਕਹਿੰਦੇ ਆ, ਜਿਹੜੀਆਂ ਆਪਾਂ ਚੀਜ਼ਾਂ ਵਰਤੋਂ ਕਰਦੇ ਆ ਜਿਹਨਾਂ ਦੀ, ਖਾਕ ਸਾਹਿਬ ਜੀ ਇਹਨਾਂ ਦੇ ਵਿੱਚ ਜਿਹੜਾ ਟਰਾਂਸਪੋਰਟੇਸ਼ਨ ਆ ਨਾ, ਉਹਨੂੰ ਬਹੁਤ ਵੱਡੇ ਪੈਮਾਨੇ ਤੇ ਉਹਨੂੰ ਪ੍ਰੋਫਿਟ ਵੀ ਹੁੰਦਾ ਤੇ ਉਹਦੇ ਨਾਲ ਨੌਕਰੀਆਂ ਵੀ ਨਿਕਲਦੀਆਂ।
0: ਬਿਲਕੁਲ
1: ਇੱਕ ਟਾਈਮ ਤੋਂ ਦੂਜੀ ਥਾਂ ਤੇ ਜਿਹੜੀ ਪ੍ਰੋਡਕਟ ਅਮਰੀਕਾ ਦੇ ਵਿੱਚ ਨਹੀਂ ਹੁੰਦੀ ਉਹ ਦੂਸਰੇ ਕੰਟਰੀ ਤੋਂ ਲਿਆਓ, ਇਹਨਾਂ ਦੀ ਉੱਥੇ ਲਿਜਾਓ। ਜਾਂ ਕਈ ਆ, ਇੱਕ ਕਿਸੇ ਨੇ ਬੜੀ ਵਧੀਆ ਉਦਾਹਰਣ ਦਿੱਤੀ ਸੀ, ਉਹ ਕਹਿੰਦੇ ਬਈ ਇੰਗਲੈਂਡ ਆ ਜਿਹੜਾ ਤੇ ਫਰਾਂਸ ਆ, ਉਹ ਇੰਗਲੈਂਡ ਆ ਜਿਹੜਾ ਟੰਨਾਂ ਦੇ ਹਿਸਾਬ ਦੇ ਨਾਲ ਪਨੀਰ ਜਿਹੜੀ ਚੀਜ਼ ਆਪਾਂ ਕਹਿੰਦੇ ਹਾਂ ਉਹ ਫਰਾਂਸ ਨੂੰ ਭੇਜਦਾ, ਤੇ ਫਰਾਂਸ ਆ ਜਿਹੜਾ ਉਹ ਆਪਣਾ ਚੀਜ਼ ਇੰਗਲੈਂਡ ਨੂੰ ਭੇਜਦਾ ਟੰਨਾਂ ਦੇ ਹਿਸਾਬ ਨਾਲ। ਉਹ ਭਾਈ ਤੁਸੀਂ ਆਪਣਾ ਕਿਉਂ ਨੀ ਖਾਂਦੇ? ਉਹਦੇ ਵਿੱਚ ਹੁਣ ਕੀ ਆ, ਉਹ ਜੋਬਾਂ ਕ੍ਰੀਏਟ ਕਰਨਾ, ਜਿਹੜਾ ਉਹਦੇ ਵਿੱਚ ਟਰਾਂਸਪੋਰਟ ਆਊਗੀ, ਗੈਸ ਪੰਪ ਚੱਲਣਗੇ, ਟਰੱਕ ਚੱਲਣਗੇ, ਉਹ ਸਾਰਾ ਕੁਛ ਆ ਜਿਹੜਾ ਇਸ ਕਰਕੇ ਵੀ ਬਹੁਤ ਗੁੰਝਲਦਾਰ ਬਣਾਇਆ ਹੋਇਆ, ਕਿਉਂਕਿ ਇਹ ਜਿਹੜੇ ਵੈਸਟਰਨ ਕੰਟਰੀ ਨੂੰ ਇੰਡੀਆ ਦੇ ਵਿੱਚ ਲੋਕਾਂ ਕੋਲ ਨੌਕਰੀਆਂ ਹੈ ਨੀ ਗੀਆਂ, ਕਿਉਂਕਿ ਉੱਥੋਂ ਦੀ ਗੌਰਮੈਂਟ ਇਸ ਤਰ੍ਹਾਂ ਸੋਚਦੀ ਨੀ ਕਿ ਅਸੀਂ ਜੋਬਾਂ ਕ੍ਰੀਏਟ ਕਰਨੀਆਂ, ਜੋਬਾਂ ਪੈਦਾ ਕਰਨੀਆਂ। ਉਹ ਕਹਿੰਦੇ ਕੋਈ ਨਾ, ਤੁਸੀਂ ਆ 4 ਕਿਲੋ ਦਾਲ ਇਹਨਾਂ ਨੂੰ ਦੇਈ ਜਾਓ, ਆਟਾ ਮਾੜਾ ਜਿਹਾ ਦੇਈ ਚਲੋ ਤੇ ਬੈਠੇ ਖਾਈ ਜਾਣਗੇ ਤੇ ਖਾ ਕੇ ਮਰ ਜਾਣਗੇ ਆਪੇ।
0: ਪਰ ਇੱਥੇ ਕਿਸਾਨਾਂ ਨੂੰ 2000, ਬੀਬੀਆਂ ਨੂੰ 1000, ਸਰਕਾਰ ਵੱਲੋਂ 5 ਲੱਖ ਦਾ ਹਸਪਤਾਲ ਦਾ ਖਰਚ, ਮਲਕ ਸਿਹਾਰੇ ਬਣਾਤੇ ਆ ਲੋਕ ਕਿ ਚੁੱਪ ਕਰਕੇ ਜੋ ਅਸੀਂ ਦਿੰਦੇ ਖਾਈ ਪੀ ਜਾਓ, ਤੁਹਾਨੂੰ ਲੋੜ ਕੀ ਹੈ ਕੰਮ ਕਰਨ ਦੀ?
1: ਬਿਲਕੁਲ ਬਿਲਕੁਲ ਬਿਲਕੁਲ, ਬਸ ਇਹੀ ਆ ਜੀ ਕਿਰਤ ਆ ਜਿਹੜੀ ਉਹ ਲੋਕਾਂ ਤੋਂ ਜਿਹੜੀ ਆ ਜਾਣ ਬੁੱਝ ਕੇ ਉਹ ਕਿਰਤ ਤੋਂ ਹਟਾਇਆ ਜਾ ਰਿਹਾ। ਤੇ ਇਹਦੇ ਵਿੱਚ ਕੱਖ ਸਾਹਿਬ ਜੀ ਜਿਹੜੀ ਆ ਪਾਪੂਲੇਸ਼ਨ ਕੰਟਰੋਲ ਦਾ ਵੀ ਆ ਜਿਹੜਾ ਉਹ ਵੀ ਰੋਲ ਪਲੇ ਕਰਦਾ ਤਾਂ ਕਿ ਸਾਡੀ ਪਾਪੂਲੇਸ਼ਨ ਬਹੁਤ ਨਾ ਵੱਧ ਸਕੇ। ਤੇ ਚਲੋ ਆਪਾਂ ਖਬਰਾਂ ਵੱਲ ਥੋੜਾ ਜਿਹਾ ਚੱਲਦੇ ਆ, ਆਪਣਾ ਸਮਾਂ ਇੱਥੇ ਕਾਫੀ ਲੰਘ ਗਿਆ। ਤੇ ਹੁਣ ਖਾਖ ਸਾਹਿਬ ਜੀ ਕੀ ਆ ਕਿ ਅਮਰੀਕਾ ਅਫਗਾਨਿਸਤਾਨ ਵਿੱਚ ਕਿੱਧਰੋਂ ਆ ਗਿਆ? ਅੱਛਾ, ਇਹ ਖਬਰ ਨਹੀਂ ਸੀਗੀ ਆਪਣੇ ਕੋਲ, ਖਬਰ ਸੀਗੀ ਜਿਹੜੀ ਉਹ ਸ਼ੁਰੂ ਕਰਨੀ ਸੀ ਆਪਾਂ।
0: ਕੋਈ ਗੱਲ ਨੀ,
1: ਮੈਂ ਮੇਡ ਜੀ ਕਿੱਧਰ ਗਿਆ ਮੇਰਾ ਖਾਖ ਸਾਹਿਬ, ਅੱਛਾ ਹੁਣ ਖਾਖ ਸਾਹਿਬ ਜੀ ਗੱਲ ਹੈਗੀ ਇਸ ਤਰ੍ਹਾਂ ਵੀ ਟਰੰਪ ਸਾਹਿਬ ਆ ਜਿਹੜੇ ਉਹ ਬਹੁਤ ਲੋਹੀ ਲਾਕੀ ਸਪੀਚ ਕਰਦੇ ਨਜ਼ਰ ਆਏ ਆ। ਤੇ ਇਹ ਖਾਖਸਾਹਿਬ ਜੀ ਜਿਹੜੀ NBC ਨਿਊਜ਼ ਆ ਉਹਦੇ ਉੱਪਰ ਇਹ ਖਬਰ ਜਿਹੜੀ ਆਈ ਆ ਉਹਨਾਂ ਦੇ ਟਰੰਪ ਸਾਹਿਬ ਦੀ, ਜਿਹਦੇ ਵਿਚ ਖਾਖਸਾਹਿਬ ਜੀ ਉਹਨਾਂ ਨੇ ਇਹ ਪ੍ਰਸਾਰਿਤ ਕੀਤੀ ਹੈ NBC ਦੇ ਦੁਆਰਾ, ਤੇ ਜਿਹਦੇ ਵਿਚ ਖਾਖਸਾਹਿਬ ਜੀ ਉਹਨਾਂ ਨੇ ਟਰੰਪ ਸਾਹਿਬ ਨੇ ਬੜੇ ਰੋਹਬ ਨਾਲ ਜਾਂ ਡਰਾਵੇ ਦੇ ਨਾਲ ਕਿਹਾ ਕਿ ਜਿਹੜਾ ਆਪਣਾ ਇੱਕ ਫਾਈਟਰ ਜੈਟ ਸੀਗਾ ਨਾ F-15E ਜਿਹੜਾ, ਇਹਦੇ ਬਾਰੇ ਵਿੱਚ ਖਾਖ ਸਾਹਿਬ ਜੀ ਉਹਨੇ ਟਰੰਪ ਸਾਹਿਬ ਨੇ ਇਹ ਕਿਹਾ ਕਿ ਜਿਸ ਬੰਦੇ ਨੇ ਵੀ ਇਸ ਜਹਾਜ਼ ਬਾਰੇ ਖਬਰ ਬਾਹਰ ਨਿਊਜ਼ ਦੇ ਵਿੱਚ ਲਿਆਂਦੀ ਆ ਉਹ ਬੰਦਾ ਛੇਤੀ ਤੋਂ ਛੇਤੀ ਸਾਡੇ ਸਾਹਮਣੇ ਆ ਜਾਵੇ, ਤੇ ਨਹੀਂ ਤਾਂ ਅਸੀਂ ਉਹਨੂੰ ਫੜ ਕੇ ਜੇਲ ਦੇ ਵਿੱਚ ਆ ਜਿਹੜਾ ਉਹ ਬੰਦ ਕਰ ਦੇਣਾ, ਤੇ ਫੇਰ ਉਹਦੇ ਤੋਂ ਪੁੱਛਗਿੱਛ ਹੋਊਗੀ ਕਿ ਤੂੰ ਇਹ ਮੀਡੀਆ ਦੇ ਵਿੱਚ ਖਬਰ ਕਿਉਂ ਦਿੱਤੀ ਆ। ਸੋ ਦੇਖੋ ਇਸ ਦੇਸ਼ ਦੇ ਵਿੱਚ ਇੱਥੋਂ ਤੱਕ ਪਾਬੰਦੀਆਂ ਲੋਕਾਂ ਦੇ ਉੱਪਰ ਲੱਗਣ ਲੱਗ ਪਈਆਂ,
0: ਹੈ ਹੀ ਨਹੀਂ ਸੀ ਇੱਥੇ, ਬਿਲਕੁਲ ਹੈ ਨਹੀਂ ਇੱਥੇ, ਅੱਜ ਵੀ ਹੈ ਨਹੀਂ ਗੀਆਂ। ਮਤਲਬ ਤੁਹਾਨੂੰ ਮਿਲਦਾ ਰਾਈਟਸ ਤੁਹਾਡੇ ਹੈਗੇ, ਤੁਸੀਂ ਬੋਲ ਸਕਦੇ ਹੋ ਕੈਮਰਾ ਲੈ ਕੇ ਜਿੱਥੇ ਮਰਜ਼ੀ,
1: ਫਰੀਡਮ ਆਫ ਸਪੀਚ ਹੈਗੀ ਆ, ਤੁਹਾਨੂੰ ਫਰੀਡਮ ਆਫ ਸਪੀਚ ਨੂੰ ਇਸੇ ਨੂੰ ਕਹਿੰਦੇ ਆ, ਤੁਸੀਂ ਦੱਸ ਸਕਦੇ ਆ। ਤੇ ਇਹਦੇ ਵਿੱਚ ਉਹਨਾਂ ਨੇ ਖਾਖ ਸਾਹਿਬ ਜੀ ਉਹ ਕਿਹਾ ਕਿ ਜਿਹੜਾ ਇਹ ਇਕੱਲੇ ਬੰਦੇ ਨੂੰ ਨਹੀਂ ਕਹਿੰਦੇ ਅਸੀਂ ਸਜ਼ਾ ਦੇਣੀ, ਬੰਦੇ ਨੂੰ ਨਹੀਂ ਜੇਲ ਚ ਡੱਕਣਾ, ਇਕੱਲੇ ਨੂੰ ਜਿਹੜੇ ਨਿਊਜ਼ ਆਰਗੇਨਾਈਜੇਸ਼ਨ ਨੇ ਉਹਦੀ ਜਿਹੜੀ ਖਬਰ ਆ ਜਿਹੜੀ ਉੱਪਰ ਆਪਣੇ TV ਦੇ ਦਿੱਤੀ ਆ ਜਿਹੜੀ NBC ਹੈਗੀ ਆ, ਤੇ ਉਹਨੂੰ ਵੀ ਕਹਿੰਦੇ ਆ ਸਜ਼ਾ ਜਿਹੜੀ ਆ ਉਹ ਅਸੀਂ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦੇਵੇ, ਇਸ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਆਉਣ ਲੱਗ ਪਈਆਂ ਖਾਖ ਸਾਹਿਬ ਜੀ। ਇਸ ਦੇਸ਼ ਦੇ ਵਿੱਚ ਪਤਾ ਨੀ, ਮੈਂ ਤਾਂ ਸੋਚਦਾ ਸੀ ਕਿ ਇੱਥੇ ਆਜ਼ਾਦੀ ਆ ਹਰੇਕ ਨੂੰ ਬੋਲਣ ਦੀ, ਪਰ ਲੱਗਦਾ ਨੀ ਪਈ ਇਹ ਜਿਹੜੀ ਆ ਖਬਰ ਸਹੀ ਹੈਗੀ ਆ ਵੀ ਆਜ਼ਾਦੀ ਹੈਗੀ ਇੱਥੇ। ਨਹੀਂ, ਕੋਈ ਨੀ ਹੈਗੀ ਆਜ਼ਾਦੀ, ਸਿਰਫ ਉਹਨੂੰ ਆ ਜਿਹਦੇ ਕੋਲ ਬਹੁਤ ਸਾਰਾ ਪੈਸਾ ਆ ਜਾਂ ਫਿਰ ਜਿਹਦੇ ਕੋਲ ਬਹੁਤ ਵੱਡੀ ਜਿਹੜੀ ਨੌਕਰੀ ਉੱਪਰ ਲਿਆਉਣ ਵਾਲੇ ਆ।
0: ਸਾਰੀ ਉੱਥੋਂ ਖਬਰ ਆ ਗਈ ਹੈ ਚੀਮਾ ਸਾਹਿਬ, ਇਰਾਨ ਤੋਂ ਖਬਰ,
1: ਬਿਲਕੁਲ ਬਿਲਕੁਲ
0: ਬਿਲਕੁਲ, ਜਾਂ ਡਿੱਗ ਪਿਆ ਜਾਂ ਇੱਕ ਪਾਇਲਟ ਜਿਹੜਾ ਹੈਗਾ ਉਹ ਫੜ ਲਿਆ, ਦੂਜਾ ਲੱਭਾ ਨੀ ਗਾ,
1: ਫਿਰ
0: ਖਬਰ ਤੇ ਆਪਣੇ ਆਪ ਹੀ ਉੱਥੋਂ ਹੀ ਆ ਗਈ,
1: ਬਸ ਬਾਹਰੋਂ ਹੀ ਆ ਗਈ ਆ।
0: ਨਹੀਂ, ਟਰੰਪ ਸਾਹਿਬ ਨੇ ਕਹਿੰਦੇ ਕੋਈ ਗਾਲਾਂ ਗੁਣਾ ਵੀ ਕੱਢੀਆਂ ਜੀ, ਉਹਦੇ ਰਿਕਾਰਡਿੰਗ ਚ ਆ ਗਿਆ ਹੈਗਾ, ਕੋਈ ਉਹਨੇ ਇੱਕ ਤੇ ਜਿਹੜਾ ਲਾਈਵ ਹੋ ਕੇ ਕੀਤਾ, ਦੂਜਾ ਉਹਨਾਂ ਨੇ ਟਵੀਟ ਕੀਤਾ, ਉਹ ਚ ਵੀ ਸੇਮ ਲੈਂਗੁਏਜ ਵਰਤੀ ਗਈ ਆ,
1: ਵਰਤੀ ਗਈ ਆ, ਬਿਲਕੁਲ ਬਿਲਕੁਲ। ਖਾਖ ਸਾਹਿਬ ਜੀ ਮੈਨੂੰ ਲੱਗਦਾ ਪਈ ਆਪਣੇ ਪ੍ਰੈਜੀਡੈਂਟ ਸਾਹਿਬ ਟਰੰਪ ਸਾਹਿਬ ਹੈਗੇ, ਉਹਨਾਂ ਦਾ ਦਿਮਾਗ ਥੋੜਾ ਜਿਹਾ ਮੈਨੂੰ ਲੱਗਦਾ ਹਿੱਲ ਚੁੱਕਿਆ ਆ, ਕਿਉਂਕਿ ਉਹਨਾਂ ਦੀ ਏਜ ਵੀ ਹੁਣ ਹੋ ਗਈ ਆ, ਤੇ ਉਹਨਾਂ ਨੂੰ ਜਿਹੜਾ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜੀ ਲੈਂਗੁਏਜ ਭਾਸ਼ਾ ਜਿਹੜੀ ਵਰਤ ਰਹੇ ਆ ਉਹ ਸੋਹਣੀ ਨਹੀਂ ਖਾਖ ਸਾਹਿਬ ਜੀ, ਐਡੇ ਵੱਡੇ ਦੇਸ਼ ਦੀ ਲੀਡਰ ਦੇ ਮੂੰਹੋਂ ਇਹ ਗੱਲਾਂ ਸਾਜੀਆਂ ਨਹੀਂ ਹੁੰਦੀਆਂ। ਪਰ ਤੁਹਾਨੂੰ ਪਤਾ ਵੀ ਉਹ ਟਰੰਪ ਸਾਹਿਬ ਜਿਹੜੇ ਆ ਪਹਿਲਾਂ ਤੋਂ ਇਸ ਤਰ੍ਹਾਂ ਦੀ ਨੀਤੀ ਆ ਉਹਨਾਂ ਦੀ, ਤੇ ਉਹ ਬਦਲਣਾ ਹੁਣ ਬੜਾ ਮੁਸ਼ਕਿਲ ਆ। ਤੇ ਅਗਲੀ ਖਬਰ ਜਿਹੜੀ ਖਾਕ ਸਾਹਿਬ ਜੀ ਉਹ ਇਹ ਆ ਕਿ ਕਈ ਮਹੀਨਿਆਂ ਤੋਂ ਆਇਸ ਦੁਆਰਾ ਅਰੈਸਟ ਕੀਤੀ ਗਈ ਸਟੈਫਨੀ ਹੈਨੀ ਸਟੈਫਨੀ ਕੈਨੀ ਉਹਦਾ ਨਾਂ ਹੈਗਾ ਵਿਲਾਸਕਿਸ, ਇਹ ਜਿਹੜੀ ਖਾਕ ਸਾਹਿਬ ਜੀ ਔਰਤ ਆ ਇਹਨੂੰ ਹੁਣ ਕਿੰਨਿਆਂ ਮਹੀਨਿਆਂ ਬਾਅਦ ਜੇਲ੍ਹ ਦੇ ਵਿਚੋਂ ਜਿਹੜਾ ਉਹ ਛੱਡਿਆ ਗਿਆ।
0: ਉਥੋਂ ਮੈਕਸੀਕੋ ਤੋਂ ਆਈ ਸੀ ਜਿਹੜੀ ਜੀ,
1: ਨਹੀਂ ਇਹ ਵੈਨਜ਼ੁਏਲਾ ਦੀ ਆ,
0: ਵੈਨਜ਼ੁਏਲਾ ਦੀ। ਅੱਛਾ
1: ਹਾਂਜੀ, ਇਹ ਵੈਨਜ਼ੁਏਲਾ ਦੀ ਆ ਤੇ ਇਹਨੇ ਖਾਕ ਸਾਹਿਬ ਜੀ ਇੱਥੇ ਅਮਰੀਕਾ ਦੇ ਵਿਚ ਯੂ ਐਸ ਆਰਮੀ ਰਿਜ਼ਰਵ ਬਲੈਕ ਹਾਕ ਹੈਲੀਕਾਪਟਰ ਦਾ ਪਾਇਲਟ ਸੀ ਉਹ।
0: ਅੱਛਾ ਜੀ,
1: ਦੇਖੋ ਤੁਸੀਂ ਉਹ ਬੰਦੇ ਦੀ ਪੋਸਟ ਹੈ ਜਿਹੜੀ ਯੂ ਐਸ ਆਰਮੀ ਰਿਜ਼ਰਵ ਬਲੈਕ ਹਾਕ ਹੈਲੀਕਾਪਟਰ ਦੇ ਪਾਇਲਟ ਆ ਜਿਹੜਾ, ਉਹਦੇ ਨਾਲ ਇਸ ਔਰਤ ਦੀ ਸ਼ਾਦੀ ਹੋਈ ਸੀ।
0: ਅੱਛਾ ਜੀ,
1: ਤੇ ਜਿਹਨੂੰ ਇਹਨੂੰ ਫਿਰ ਜਿਹੜੀ ਸ਼ਾਦੀ ਹੋਣ ਤੋਂ ਦੋ ਦਿਨ ਬਾਅਦ ਇਹਨੂੰ ਫੜ ਲਿਆ ਗਿਆ ਤੇ ਇਹਨੂੰ ਜੇਲ੍ਹ ਚ ਦੇ ਦਿੱਤਾ, ਬੰਦ ਕਰ ਦਿੱਤਾ।
0: ਅੱਛਾ ਜੀ,
1: ਤੇ ਉਦੋਂ ਵੀ ਉੱਥੇ ਬੰਦ ਸੀਗੀ ਤੇ ਫੇਰ ਹੁਣ ਇਹਨੂੰ ਜਿਹੜਾ ਉਹ ਕੇਸ ਕੂਸ ਵਕੀਲ ਕੀਤਾ ਆ ਹੁਣ, ਤੇ ਉਹ ਬੰਦਾ ਵੀ ਤੁਹਾਨੂੰ ਪਤਾ ਵੀ ਉਹ ਮਾੜੀ ਮੋਟੀ ਗੱਲ ਤਾਂ ਹੈ ਨੀ, ਬਲੈਕ ਹਾਕ ਦਾ ਉਹ ਮਤਲਬ ਪਾਇਲਟ ਹੈਗਾ ਆ ਤੇ 2000 ਮਿਲਟਰੀ ਰਾਹੀਂ ਜਾਂ ਕਿਸੇ ਹੋਰ ਜਿਹੜੀ ਇਹ ਪਾਇਆ ਹੋਣਾ ਆ, ਤੇ ਉਹਦੇ ਕਰਕੇ ਫੇਰ ਇਹ ਜਿਹੜਾ ਆਦਮੀ ਆ ਇਹਦਾ ਨਾਂ ਹੈਗਾ ਕ੍ਰਿਸ ਬਸਬੀ ਇਹਦਾ ਨਾਂ ਆ। ਤੇ ਉਦੋਂ ਦੇਖ ਲਓ ਭਾਈ ਦੋ ਦਿਨ ਸ਼ਾਦੀ ਹੋਈ ਨੂੰ ਹੋਏ ਸੀ, ਉਸ ਤੋਂ ਬਾਅਦ ਉਹਨੂੰ ਫੜ ਕੇ ਜੇਲ੍ਹ ਚ, ਤੇ ਹੁਣ ਉਹ ਨਿਕਲੀ ਆ ਪਿਛਲੇ ਸਾਲ ਦੀ ਇਹ ਗੱਲ ਆ, ਮੇਰੇ ਖਿਆਲ 5 ਜਾਂ 6 ਮਹੀਨੇ ਹੋ ਗਏ ਉਹ ਖਬਰ ਦੇ ਵਿਚ ਹੀ ਨਹੀਂ, ਉਹ ਵੇਰਵਾ ਨਹੀਂ ਪਾਇਆ ਹੋਇਆ। ਤੇ ਫੇਰ ਖਾਕ ਸਾਹਿਬ ਜੀ ਇਹ ਜਿਹੜਾ ਸੱਜਣ ਹੈਗਾ ਕ੍ਰਿਸ ਬਸਬੀ ਇਹਦਾ ਨਾਂ ਹੈਗਾ ਆ, ਤੇ ਇਹ ਜਿਹੜਾ ਫਰਾਈਡੇ ਜਿਹੜਾ ਲੰਘ ਕੇ ਗਿਆ ਉਸ ਦਿਨ ਫਿਰ ਇਹ ਫੁੱਲਾਂ ਦਾ ਗੁਲਦਸਤਾ ਲੈ ਕੇ ਜੇਲ੍ਹ ਦੇ ਅੱਗੇ ਜਿਹੜਾ ਉਹਦਾ ਸਵਾਗਤ ਕਰਨ ਲਈ ਜਿਹੜਾ ਖੜਾ ਸੀਗਾ, ਤੇ ਫੇਰ ਉਹਨੂੰ ਜਿਹੜਾ ਬਾਹਰ ਜੇਲ੍ਹ ਤੋਂ ਕੱਢਿਆ ਗਿਆ। ਤੇ ਕ੍ਰਿਸ ਨੇ ਕਿਹਾ ਕਿ ਉਹਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਸ ਦਿਨ ਦੀ ਉਡੀਕ ਕਰਦਿਆਂ ਮੁੱਦਤਾਂ ਗੁਜ਼ਰ ਚੁੱਕੀਆਂ, ਪਰ ਅਜੇ ਕੁਝ ਮਹੀਨੇ ਹੀ ਗੁਜ਼ਰੇ ਆ। ਉਹਨੂੰ ਏਦਾਂ ਲੱਗਦਾ ਸੀ ਕਕਸ਼ਾ ਵੀ, ਤੁਹਾਨੂੰ ਪਤਾ ਜਦੋਂ ਤੁਸੀਂ ਕਿਤੇ ਉਡੀਕ ਕਰਦੇ ਆ, ਉਡੀਕ ਤਾਂ ਤੁਸੀਂ ਜਾ ਕੇ ਕਿਸੇ ਨੂੰ ਉਡੀਕਦੇ ਆ, ਮੋੜ ਤੇ ਖੜ ਜਾਓ 5 ਮਿੰਟ ਵੀ ਸਾਹਿਬ ਉੱਥੇ ਕਕਸ਼ਾ ਵੀ ਬੰਦਾ ਘੜੀ ਘੜੀ ਮੂੰਹ ਚੱਕ ਕੇ ਦੇਖਦਾ ਵੀ ਯਾਰ ਹਜੇ ਵੀ ਨੀ ਆਇਆ, ਹਜੇ ਵੀ ਨੀ, ਘੜੀ ਵੱਲ ਨੂੰ ਜਾਂਦਾ ਕਦੇ ਫੋਨ ਵੱਲ ਨੂੰ ਜਾਂਦਾ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ। ਤੇ ਫੇਰ ਜਿਹੜਾ ਫੈਡਰਲ ਜੱਜ ਸਾਹਿਬ ਸੀਗੇ ਉਹਨਾਂ ਨੇ ਫੈਸਲਾ ਸੁਣਾਉਂਦੇ ਸਮੇਂ ਕਿਹਾ ਕਿ ਸਟੈਫਨੀ ਵਿਲਾਸਕਿਸ ਜਿਹੜੀ ਹੈਗੀ ਆ ਇਹਦੀ ਜਿਹੜੀ ਆ ਇਹਨੂੰ ਡਿਊ ਪ੍ਰੋਸੈਸ ਇਹਨੂੰ ਕਹਿੰਦੇ ਆ ਖਾਕ ਸਾਹਿਬ ਜੀ, ਕਿਉਂਕਿ ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰਦੇ ਹੋ ਥੋੜਾ ਜਿਹਾ ਹੀ ਸਮਾਂ ਹੁੰਦਾ, ਮੇਰਾ ਖਿਆਲ 12 ਜਾਂ 24 ਘੰਟੇ ਕਿੰਨੇ ਹੁੰਦੇ ਆ ਮੇਰੇ ਕੋਲ ਡੇਟਾ ਹੈ ਨੀਗਾ, ਉਸ ਦੇ ਵਿਚ ਵਿਚ ਉਨੇ ਸਮੇਂ ਦੇ ਜਿਹੜਾ ਆ ਉਹਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਆ। ਇਹ ਨੀ ਭਾਈ ਤੁਸੀਂ ਜਾ ਕੇ ਉਹਨੂੰ ਚੱਕ ਕੇ ਤਾਂ ਉੱਥੇ ਹਵਾਲਾ ਚ ਬੰਦ ਕਰ ਦਿਓ ਤੇ ਉਹਦੀ ਮੁੜ ਕੇ ਬਾਤ ਨਾ ਪੁੱਛੋ। ਇੱਥੇ ਅਮਰੀਕਾ ਦੇ ਵਿਚ ਇਹ ਲਾ ਆ ਜਿਹੜਾ ਉਹ ਹੈਗੀ ਆ, ਉਹਦੀ ਟਾਈਮ ਦੀ ਲਿਮਿਟ ਆ ਕਿ ਇੰਨੇ ਸਮੇਂ ਦੇ ਵਿਚ ਵਿਚ ਤੁਸੀਂ ਉਹਨੂੰ ਪੇਸ਼ ਕਰਨਾ ਹੁੰਦਾ ਜੱਜ ਦੇ ਸਾਹਮਣੇ। ਤੇ ਇਹ ਖਾਕ ਸਾਹਿਬ ਜੀ ਜਿਹੜੀ ਇਹ ਔਰਤ ਸੀਗੀ ਸਟੈਫਨੀ ਵਿਲਾਸਕਿਸ ਜਿਹਦਾ ਨਾਂ ਸੀਗਾ, ਇਹਨੇ ਖਾਕ ਸਾਹਿਬ ਜੀ 2021 ਦੇ ਵਿਚ ਇੱਥੇ ਅਮਰੀਕਾ ਦੇ ਵਿਚ ਪਹਿਲਾਂ ਪੋਲੀਟੀਕਲ ਅਸਾਇਲਮ ਜਿਹੜੀ ਸੀ ਉਹ ਲਈ ਸੀਗੀ ਤੇ ਇਲੀਗਲੀ ਇੱਥੇ ਰਹਿ ਰਹੀ ਸੀਗੀ, ਤੇ ਫੇਰ ਇਹਨੇ ਇਸ ਜਿਹੜਾ ਹੈਗਾ ਸੀ ਕ੍ਰਿਸ ਬਸਬੀ ਇਹਦੇ ਨਾਲ ਫਿਰ ਸ਼ਾਦੀ ਵੀ ਕਰ ਲਈ ਸੀਗੀ। ਸੋ ਇਹ ਮਾੜਾ ਮੋਟਾ ਕੇਸ ਨਹੀਂ ਸੀਗਾ, ਪਰ ਉਹ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਪਤਾ ਜਿਹੜੀ ਆਇਸ ਡਿਪਾਰਟਮੈਂਟ ਆ ਉਹਨਾਂ ਨੇ ਬੜੀ ਜਿਹੜੀ ਆ ਹੁਰਮਤੀ ਜਿਹਨੂੰ ਆਪਾਂ ਕਹਿੰਦੇ ਦਿਖਾਲੀ ਆ, ਲੋਕਾਂ ਦੇ ਵਿਚ ਜਿਆਦਤੀਆਂ ਬਹੁਤ ਜਿਹੜੀਆਂ ਉਹਨੇ ਕੀਤੀਆਂ ਹੈਗੀਆਂ। ਤੇ ਇਹਦੇ ਨਾਲ ਅਗਲੀ ਖਬਰ ਕਕਸ਼ਾ ਵੀ ਜਿਹੜੀ ਆਪਣੇ ਕੋਲ ਹੈਗੀ ਆ ਉਹ ਇੱਕ ਪਾਸੇ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਜਿਹੜਾ ਹੈਗਾ ਉਹ ਹੈਗਾ ਇਰਾਨ, ਹਿਜ਼ਬੁੱਲਾ, ਹੂਤੀ ਜਿਹੜੇ ਆ ਇਹ ਤਿੰਨ ਜਿਹੜੇ ਲੋਕ ਦੇਸ਼ ਤਾਂ ਹੈ ਨੀ ਆ ਸਾਰਾ, ਕਿਉਂਕਿ ਉਹ ਯਮਨ ਦੇ ਹੂਤੀ ਆ ਜਿਹੜੇ ਉਹ ਤਾਂ ਮੇਰਾ ਖਿਆਲ ਉੱਥੋਂ ਦੀ ਗਵਰਨਮੈਂਟ ਹੀ ਆ, ਉਹਦੀ ਹੀ ਫੌਜ ਆ। ਤੇ ਪਰ ਜਿਹੜਾ ਹਿਜ਼ਬੁੱਲਾ ਆ ਇਧਰ ਲਿਬਨਾਨ ਦੇ ਵਿਚ ਉਹ ਤਾਂ ਇੱਕ ਵੱਖਰਾ ਆਰਗੇਨਾਈਜੇਸ਼ਨ ਬਣਿਆ ਹੋਇਆ, ਪਰ ਉਹਦੀ ਪਾਵਰ ਆ ਜਿਹੜੀ ਉਹ ਗਵਰਨਮੈਂਟ ਨਾਲ ਉਹਦੀ ਜ਼ਿਆਦਾ ਆ, ਉਹ ਜ਼ਿਆਦਾ ਪਾਵਰ।
0: ਅੱਧਾ ਹਿੱਸਾ ਲਿਬਨਾਨ ਦਾ ਉਹਨਾਂ ਦੇ ਅੰਡਰ ਹੈ ਨਾ, ਇੱਕ ਸਾਈਡ ਦੇ ਉੱਪਰ ਉੱਤੇ ਰਾਜ ਉਹਨਾਂ ਦਾ ਹੀ।
1: ਹਾਂਜੀ ਹਾਂਜੀ ਬਿਲਕੁਲ। ਸੋ ਹੁਣ ਕੀ ਆ ਖਾਕ ਸਾਹਿਬ ਜੀ, ਦੂਸਰੇ ਪਾਸੇ ਜਿਹੜੇ ਹਿਜ਼ਬੁੱਲਾ ਇਹ ਤਿੰਨੋ ਗਰੀਬ ਦੇਸ਼ ਆ ਤੇ ਦੂਸਰੇ ਪਾਸੇ ਦੋਨੋ ਦੇਸ਼ ਜਿਹੜੇ ਆ ਉਹ ਮਾਇਆ ਦੇ ਢੇਰ ਦੇ ਉੱਪਰ ਬੈਠੇ ਆ। 28 ਫਰਵਰੀ ਤੋਂ ਇਜ਼ਰਾਇਲ ਤੇ ਅਮਰੀਕਾ ਨੇ ਇਕੱਠੇ ਹੋ ਕੇ ਸਲਾਹ ਕੀਤੀ ਅਤੇ ਇਰਾਨ ਦੇ ਤੇਲ ਤੇ ਡਾਕਾ ਜਿਹੜਾ ਸੀ ਮਾਰਨ ਦੀ ਨੀਤ ਨਾਲ ਹਮਲਾ ਕਰ ਦਿੱਤਾ। ਅਤੇ ਅਮਰੀਕਾ ਦੀ ਪਰਜਾ ਨੂੰ ਹਨੇਰੇ ਵਿਚ ਰੱਖਦੇ ਹੋਏ ਕਹਿੰਦੇ ਰਹੇ ਕਿ ਬਸ ਇਕ ਦੋ ਦਿਨਾਂ ਵਿਚ ਇਰਾਨ ਦਾ ਜਿਹੜਾ ਉਹ ਮੋਰਚਾ ਅਸੀਂ ਫਤਿਹ ਕਰ ਲੈਣਾ ਤੇ ਫੇਰ ਸਾਰਾ ਤੇਲ ਆ ਜਿਹੜਾ ਉਹ ਸਾਡਾ ਹੋ ਜਾਣਾ। ਅੱਜ ਇਕ ਦਿਨ ਫਰਵਰੀ ਦਾ, ਹੁਣ ਤੁਸੀਂ ਦੇਖ ਲੋ ਫਰਵਰੀ 28 ਨੂੰ ਹੋਈ ਆ, ਸੋ ਉਹ ਦਿਨ ਲਾ ਲੋ, 31 ਦਿਨ ਜਿਹੜੇ ਮਾਰਚ ਦੇ ਆ, ਤੇ ਉਸ ਤੋਂ ਅੱਗੇ 6 ਦਿਨ ਆ ਜਿਹੜੇ ਉਹ ਅਪ੍ਰੈਲ ਦੇ ਵੀ ਗੁਜ਼ਰ ਚੁੱਕੇ ਆ। ਉਹ ਜਿਹੜੀ ਇਕ ਦੋ ਦਿਨ ਦੀ ਲੜਾਈ ਸੀਗੀ ਉਹਨੂੰ ਕੱਖ ਸਾਹਿਬ ਜੀ ਦਿਨ, ਹੁਣ ਤੁਸੀਂ ਲਾ ਲੋ 31-36-37 ਤੱਕ 38 ਦਿਨ ਹੋ ਗਏ ਆ, ਅਜੇ ਤੱਕ ਜਿਹੜਾ ਉਹ ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਤੇ ਤਬਾਹੀ ਆ ਜਿਹੜੀ ਖਾਕ ਸਾਹਿਬ ਜੀ, ਉਹ ਇਰਾਨ ਤੇ ਹੈਜ਼ਬੁੱਲਾ ਵਿਚ ਵੀ ਘੱਟ ਨਹੀਂ ਹੋਈ, ਅਤੇ ਨਾ ਹੀ ਸਾਊਦੀ ਅਰਬ, ਕੁਵੈਤ, ਬਹਿਰੀਨ, ਕਟਰ ਵਰਗੇ ਦੇਸ਼ਾਂ ਦੇ, ਇਨ੍ਹਾਂ ਦੇ ਨਾਲ ਹੋਰ ਵੀ ਕਈ ਦੇਸ਼ ਆ ਜਿਨ੍ਹਾਂ ਦੇ ਵਿਚ ਤਬਾਹੀ ਖਾਕ ਸਾਹਿਬ ਜੀ ਉਥੇ ਵੀ ਹੋਈ ਆ, ਔਰ ਕਈ ਦੇਸ਼ਾਂ ਦੇ ਬਿਲਕੁਲ, ਤੇ ਕਈ ਦੇਸ਼ਾਂ ਦੇ ਵਿਚ ਇਸ ਤਰ੍ਹਾਂ ਆ, ਉਹ ਕਹਿੰਦੇ ਆ ਵੀ ਉਹਨੂੰ ਮੁੜ ਕੇ ਜਾਣੀ ਕਿ ਜਿਹਨੂੰ ਆਪਣੇ ਪੰਜਾਬੀ ਦੇ ਵਿਚ ਕਹਿੰਦੇ ਆ ਤਾਬੇ ਆਉਣ ਵਾਸਤੇ ਕਈ ਸਾਲ ਲੱਗਣਗੇ, ਕੱਲੇ ਸਾਲ ਹੀ ਦਹਾਕੇ ਲੱਗਣਗੇ ਜਿੱਥੇ ਉਹ ਹੁਣ ਸੀਗੇ ਇੱਥੇ ਮੁੜ ਕੇ ਪਹੁੰਚਣ ਵਾਸਤੇ।
0: ਚੀਮਾ ਸਾਹਿਬ, ਓਦਾਂ ਆਪਣੇ ਪੰਜਾਬੀ ਬੜੇ ਸਖਤ ਮਿਹਨਤੀ ਹਨ, ਤਿਆਰ ਹੋ ਜਾਣਾ ਚਾਹੀਦਾ, ਅਰਬ ਕੰਟਰੀਆਂ ਦੇ ਵਿਚ ਕੰਮ ਬੜਾ ਮਿਲੇਗਾ, ਬਿਲਡਿੰਗਾਂ ਬੁਲਡਿੰਗਾਂ
1: ਕੰਮ ਬੜਾ ਮਿਲੇਗਾ, ਬਿਲਕੁਲ
0: ਲੜਾਈ ਤੋਂ ਬਾਅਦ, ਲੜਾਈ ਤੋਂ ਬਾਅਦ
1: ਹਾਂਜੀ ਕੰਮ ਬਹੁਤ ਮਿਲੇਗਾ, ਕੰਸਟਰਕਸ਼ਨ ਚੱਲਣੀ ਆ ਤੇ ਹੋ ਸਕਦਾ ਖਾਕ ਸਾਹਿਬ ਜੀ ਲੜਾਈਆਂ, ਕਿਉਂਕਿ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਉਹ ਲੜਾਈਆਂ ਲੁਆਈਆਂ ਵੀ ਇਸੇ ਕਰਕੇ ਜਾਣੀਆਂ, ਤਾਂ ਕਿ ਤੁਹਾਡਾ ਜਿਹੜੀਆਂ ਬਿਲਡਿੰਗਾਂ ਇਮਾਰਤਾਂ ਢਹਿਣ ਤੇ ਨਵੀਆਂ ਜੋਬਾਂ ਜਿਹੜੀਆਂ ਉਹ ਨਿਕਲਣ। ਇਹ ਵੀ ਇੱਕ ਲੜਾਈ ਸ਼ੁਰੂ ਕਰਨ ਦਾ ਜਿਹੜਾ ਕਾਰਨ ਇਹ ਵੀ ਹੁੰਦਾ ਆ, ਤੇ ਇਹਦੇ ਨਾਲ ਇਜ਼ਰਾਇਲ ਵਿਚ ਵੀ ਨੁਕਸਾਨ ਤਾਂ ਖਾਕ ਸਾਹਿਬ ਜੀ ਘੱਟ ਨਹੀਂ ਹੋ ਰਿਹਾ, ਪਰ ਇਹ ਗੱਲ ਵੱਖਰੀ ਆ ਕਿ ਇਜ਼ਰਾਇਲ ਖਬਰ ਨੂੰ ਬਾਹਰ ਨਹੀਂ ਆਉਣ ਦੇ ਰਿਹਾ, ਜਿੰਨਾ ਉਹਨਾਂ ਦਾ ਨੁਕਸਾਨ ਹੁੰਦਾ ਉਹ ਦੱਸਦੇ ਨਹੀਂ। ਤੇ ਬਾਕੀ ਅਗਲੀ ਗੱਲ ਆ ਜਿਹੜੀ ਖਾਕ ਸਾਹਿਬ ਜੀ ਉਹ ਹੈਗੀ ਆਪਣੇ ਕੋਲ ਇਹ ਕਿ ਬੰਬਾਂ ਦਾ ਛੇਕ ਆ ਜਿਹੜਾ ਖਾਕ ਸਾਹਿਬ ਜੀ ਉਹ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਤਕਰੀਬਨ ਲੱਗ ਰਿਹਾ। ਮੇਰਾ ਨੀ ਖਿਆਲ ਪਈ ਕੋਈ ਵੀ ਜਿਹੜਾ ਦੇਸ਼ ਆ ਉਹ ਜਿਹੜੇ ਇਹ ਬੰਬ ਉੱਥੇ ਚੱਲ ਰਹੇ ਆ ਇਰਾਨ ਦੇ ਵਿਚ ਤੇ ਇਜ਼ਰਾਇਲ ਦੇ ਵਿਚ ਤੇ ਉਹ ਲਿਬਨਾਨ ਦੇ ਵਿਚ, ਇਨ੍ਹਾਂ ਦਾ ਛੇਕ ਚਾਹੇ ਕੋਈ ਦੇਸ਼ ਕਿੰਨੀ ਦੂਰ ਆ, ਭਾਵੇਂ ਉੱਥੇ ਇਨ੍ਹਾਂ ਦਾ ਸਿੱਧਾ ਛੇਕ ਨਹੀਂ ਜਾਂਦਾ, ਪਰ ਉਨ੍ਹਾਂ ਦੀ ਇਕਾਨਮੀ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਾਣੀ ਕਿ ਹਰੇਕ ਦੇਸ਼ ਆ ਜਿਹੜਾ ਉਹਦੇ ਜਿਹੜੇ ਲੋਕ ਆ ਉਨ੍ਹਾਂ ਨੂੰ ਤੰਗੀਆਂ ਤਰਸੀਆਂ ਪੈਦਾ ਇਹ ਬੰਬ ਆ
0: ਜੀ। ਆਟੋਮੈਟਿਕਲੀ ਆ ਜੀ ਤੇਲ ਹਰ ਕੰਟਰੀ ਦੇ ਵਿਚ ਗੈਸ ਮਹਿੰਗੀ ਹੋ ਗਈ ਆ, ਉਹ ਲੋਕ ਬੋਝ ਪਿਆ ਨਾ, ਭਾਵੇਂ ਕੋਈ ਮੁਲਕ ਵੀ ਹੋਵੇ ਹਰ ਇੱਕ ਮੁਲਕ ਦੇ ਉੱਪਰ ਬੋਝ ਪਿਆ। ਈਵਨ ਅਰਬ ਕੰਟਰੀਆਂ ਜਿਹੜੀਆਂ ਜਿਹੜੇ ਤੇਲ ਪੈਦਾ ਕਰਦੇ ਸੀ ਉਹਨਾਂ ਦਾ ਟੋਟਲੀ ਨੁਕਸਾਨ ਕਰਤਾ,
1: ਬਿਲਕੁਲ ਬਿਲਕੁਲ,
0: ਸਾਰੇ ਤੇਲ ਦੇ ਭੰਡਾਰ ਜਿਹੜੇ ਬੰਬਾਂ ਨਾਲ ਉਡਾਤੇ ਤੇ ਹੁਣ ਉਹਨਾਂ ਨੂੰ ਵੀ ਪਤਾ ਨੀ ਕਿੰਨਾ ਕੁ ਟਾਈਮ ਲੱਗੂਗਾ ਮੁੜ ਕੇ ਤੇਲ ਨੂੰ ਤਿਆਰ ਕਰਦੇ ਹਨ।
1: ਬਿਲਕੁਲ ਬਿਲਕੁਲ, ਹੁਣ ਖਾਕ ਸਾਹਿਬ ਜੀ ਇਹਦਾ ਜਿਹੜਾ ਅਸਲ ਆ ਇੰਗਲੈਂਡ ਦੇ ਪੂਰਬੀ ਹਿੱਸੇ ਵਿਚ ਵੀ ਖਾਕ ਸਾਹਿਬ ਜੀ ਜਿਹੜੇ ਆਲੂਆਂ ਦੀ ਫਸਲ ਉਗਾਉਣ ਵਾਲੇ ਜ਼ਿਮੀਂਦਾਰ ਆ ਜਿਹੜੇ ਉਹਨਾਂ ਤੀਕਰ ਵੀ ਇਹ ਜਿਹੜਾ ਸੇਕ ਇਸ ਦਾ ਦੇਖੋ ਹਜੇ, ਹਾਲਾਂਕਿ ਉੱਥੇ ਕੋਈ ਬੰਬ ਨੀ ਡਿੱਗਿਆ, ਜਾ ਕੇ ਕੁਛ ਨਹੀਂ ਹੋਇਆ, ਨਾ ਹੀ ਇੰਗਲੈਂਡ ਆ ਜਿਹੜਾ ਉਹਨੇ ਇਹਦੇ ਵਿਚ ਹਿੱਸਾ ਵੀ ਨਹੀਂ ਲਿਆ, ਉਲਝਿਆ ਵੀ ਨਹੀਂ ਇਸ ਲੜਾਈ ਦੇ ਵਿਚ, ਪਰ ਉਥੋਂ ਦੇ ਜਿਹੜੇ ਫਾਰਮਰ ਆ ਉਸ ਹਿੱਸੇ ਦੇ ਵਿਚ ਪੂਰਬੀ ਹਿੱਸਾ ਜਿਹੜਾ ਇੰਗਲੈਂਡ ਦਾ ਹੈਗਾ ਉੱਥੇ ਖਾਕ ਸਾਹਿਬ ਜੀ ਆਲੂ ਵਗੈਰਾ ਹੁੰਦੇ ਆ, ਤੇ ਉਹ ਜਿਹੜਾ ਹਿੱਸਾ ਆ ਖਾਕ ਸਾਹਿਬ ਜੀ ਉੱਥੇ ਇਹ ਦੱਸਿਆ ਗਿਆ ਕਿ ਇਹ ਜਿਹੜਾ ਹਿੱਸਾ ਆ ਜਿੱਥੇ ਆਲੂ ਹੁੰਦੇ ਆਲੂਆਂ ਦੀ ਫਸਲ ਦਾ ਵੀ ਨੁਕਸਾਨ ਹੋ ਰਿਹਾ, ਤੇ ਉਹਦੇ ਨਾਲ ਕਹਿੰਦੇ ਖਾਕ ਸਾਹਿਬ ਜੀ ਇਹ ਜਿਹੜਾ ਇਲਾਕਾ ਨਾ ਇੰਗਲੈਂਡ ਦਾ, ਇੱਥੇ ਇਸ਼ਕ ਮੁਸ਼ਕ ਦੇ ਲਿਖਣ ਵਾਲੇ ਜਿਹੜੇ ਕਵੀ ਹੁੰਦੇ ਸੀਗੇ ਨਾ ਉਹ ਇੱਥੇ ਬੜੇ ਪੈਦਾ ਹੋਏ ਆ, ਉਹ ਕਹਿੰਦੇ ਆ ਇਸ ਧਰਤੀ ਦੇ ਉੱਤੇ ਕਵੀਆਂ ਦੀ ਧਰਤੀ ਗਿਣੀ ਗਈ ਆ, ਤੇ ਇਹਨਾਂ ਦੇ ਵਿਚੋਂ ਖਾਕ ਸਾਹਿਬ ਜੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਸ਼ੇਕਸਪੀਅਰ ਕਿਹੜੀ ਧਰਤੀ ਦਾ ਸੀਗਾ, ਪਰ ਉਹ ਹੈਗਾ ਇੰਗਲੈਂਡ ਦਾ ਹੀ ਸੀ, ਉਹਨੇ ਵੀ ਜਿਹੜਾ ਇਸ਼ਕ ਮੁਸ਼ਕ ਦੀਆਂ ਗੱਲਾਂ ਲਿਖਣੀਆਂ ਪਹਿਲਾਂ ਉਹਨੇ ਜ਼ਿਆਦਾ ਸ਼ੁਰੂ ਕੀਤੀਆਂ। ਤੇ ਹੁਣ ਕੀ ਆ ਖਾਕ ਸਾਹਿਬ ਜੀ ਇੱਥੇ ਜਿਹੜੀ ਆ ਇੱਥੋਂ ਦੇ ਲੋਕ ਆ ਜਿਹੜੇ ਖਾਕ ਸਾਹਿਬ ਜੀ ਉਹ ਵੀ ਆ ਸਵਾ ਕੁ ਮਹੀਨਾ ਜਿਹੜਾ ਹੁਣ ਹੋਇਆ ਲੜਾਈ ਦਾ ਲੱਗੀ ਨੂੰ ਉਹਦੇ ਤੋਂ ਖਾਕ ਸਾਹਿਬ ਜੀ ਉਹ ਦੁਖੀ ਹੋ ਚੁੱਕੇ ਆ ਇੰਗਲੈਂਡ ਦੇ ਲੋਕ ਵੀ, ਤੇ ਇੱਥੇ ਬਸ ਨਹੀਂ ਹੈਗੀ, ਅਗਰ ਥੋੜੇ ਜਿਹੇ ਗੋਹ ਨਾਲ ਨਜ਼ਰ ਮਾਰੀ ਜਾਵੇ ਤਾਂ ਸਾਰੀ ਦੁਨੀਆਂ ਦੇ ਦੇਸ਼ਾਂ ਤੱਕ ਇਸ ਲੜਾਈ ਦਾ ਸੇਕ ਪਹੁੰਚ ਚੁੱਕਾ, ਤੇ ਸਭ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਉਹ ਅਸਮਾਨ ਨੂੰ ਛੋਹ ਰਹੀਆਂ, ਪਰਜਾ ਜਿਹੜੀ ਆ ਉਹਦੇ ਵਿਚ ਚਿੰਤਾ ਅਤੇ ਫਿਕਰਮੰਦੀ ਪੈਦਾ ਹੋ ਚੁੱਕੀ ਆ ਖਾਕ ਸਾਹਿਬ ਜੀ, ਇਹ ਸਾਰੀ ਦੁਨੀਆਂ ਦੇ ਦੇਸ਼ਾਂ ਦੀ ਜਿਹੜੀ ਪਰਜਾ ਆ ਉਹਦੇ ਵਿਚ ਆਹ ਜਿਹੜੀ ਚੀਜ਼ ਆ ਇਹ ਪੈਦਾ ਹੋ ਚੁੱਕੀ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ।
0: ਬਿਲਕੁਲ ਏਦਾਂ ਹੀ।
1: ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਖਾਕ ਸਾਹਿਬ ਜੀ, ਇੱਕ 43 ਸਾਲਾਂ ਦੀ ਜਿਹੜੀ ਔਰਤ ਸੀਗੀ ਖਾਕ ਸਾਹਿਬ ਜੀ ਇਹਨੂੰ ਗੁਆਚੀ ਨੂੰ 32 ਸਾਲ ਹੋ ਗਏ ਸੀਗੇ।
0: ਅੱਛਾ ਜੀ।
1: 32 ਸਾਲ ਹੋ ਗਏ ਸੀਗੇ ਤੇ ਪੁਲਿਸ ਦੀਆਂ ਨਜ਼ਰਾਂ ਦੇ ਵਿਚ ਇਹਨੂੰ ਜਿਹੜਾ ਕਿਡਨੈਪ ਕੀਤਾ ਗਿਆ ਸੀਗਾ, ਜਾਣੀ ਕਿ ਪੁਲਿਸ ਦੀ ਨਜ਼ਰਾਂ ਦੇ ਵਿਚ ਇਹ ਸੀ ਕਿ ਕਿਡਨੈਪ ਕੀਤਾ ਗਿਆ ਇਸ ਔਰਤ ਨੂੰ ਜਦੋਂ ਇਹ 13 ਸਾਲਾਂ ਦੀ ਸੀ, ਅੱਜ ਤੋਂ 32 ਸਾਲ ਪਹਿਲਾਂ ਤੇ ਕਿਡਨੈਪ ਕੀਤਾ। ਪਰ ਇਹਦੇ ਨਾਲ ਖਾਕ ਸਾਹਿਬ ਜੀ ਆਪਣਾ ਨਾਮ ਬਦਲ ਕੇ ਇਹ ਨਵੇਂ ਨਾਂ ਦੀ ਜਿਹੜੀ ਸ਼ਕਤ ਥਾਇਆ ਹੇਠ ਆਪਣੀ ਜ਼ਿੰਦਗੀ ਜਿਹੜੀ ਵਧੀ ਵਧੀ ਗੁਜ਼ਾਰ ਰਹੀ ਸੀ ਤੇ ਐਰੀਜ਼ੋਨਾ ਸੂਬੇ ਦੀ ਇਹ ਜਿਹੜੀ ਸੀਗੀ ਵਸਨੀਕ ਉਥੋਂ ਦੀ ਉਦੋਂ ਜਦੋਂ ਇਹ ਗੁੰਮ ਹੋਈ ਸੀ। ਤੇ ਫਿਰ ਅਖੀਰ ਇਨਵੈਸਟੀਗੇਟਰ ਖਾਕ ਸਾਹਿਬ ਜੀ ਇਸ ਕੇਸ ਦਾ ਜਿਹੜਾ ਪਿੱਛਾ ਕਰਦੇ ਰਹੇ, ਅਖੀਰ ਉਹਨੂੰ ਜਿਹਨੂੰ ਇਹ ਕੋਲਡ ਕੇਸ ਉਹਨੂੰ ਉਹ ਐਲਾਨ ਕਰ ਲਿਆ। ਕੋਲਡ ਕੇਸ ਦਾ ਮਤਲਬ ਪਿਜਾਰੇ ਕੇਸ ਦਾ ਸਾਨੂੰ ਪਤਾ ਨੀ ਲੱਗਾ, ਛੱਡੋ ਪਰੇ ਦੱਸੋ ਇਹਨਾਂ ਦੇ ਪੇਪਰ ਦੱਬ ਦਿਓ ਇੱਥੇ, ਫਾਈਲ ਲਿਖੀ ਆਊ ਬਾਅਦ ਚ। ਤੇ ਉਸ ਤਰ੍ਹਾਂ ਦੇ ਹਾਲਾਤ ਹੋ ਗਏ ਸੀਗੇ ਖਾਕ ਸਾਹਿਬ ਜੀ ਇਸ ਕੇਸ ਦੇ। ਤੇ ਫੇਰ ਖਾਕ ਸਾਹਿਬ ਜੀ ਇਹਦੇ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਦੁਬਾਰਾ ਤੋਂ ਫੇਰ ਪੁੱਛਤਾਛ ਜਿਹੜੀ ਸ਼ੁਰੂ ਹੋਈ, ਜਾਣੀ ਕਿ ਇਨਵੈਸਟੀਗੇਸ਼ਨ ਦੁਬਾਰਾ ਤੋਂ ਸ਼ੁਰੂ ਹੋਈ, ਜਿਹਦੇ ਵਿਚ ਖਾਕ ਸਾਹਿਬ ਜੀ ਪਤਾ ਲੱਗਿਆ ਕਿ ਇਹ ਕਦੇ ਗੁਮਰਾਹ ਨਹੀਂ ਹੋਈ ਸੀ, ਨਾ ਇਹ ਗੁਆਚੀ ਸੀ, ਨਾ ਇਹਨੂੰ ਕਿਸੇ ਨੇ ਕਿਡਨੈਪ ਕੀਤਾ ਸੀ। ਇਦਾਂ ਦੀ
2: 2 ਮਿੰਟ ਇਹਨੂੰ ਕਵਰ ਕਰਨਾ ਪੂਰੀ ਛੇਤੀ ਕਰ ਲੋ
1: ਪੂਰੀ
2: ਕਹਾਣੀ, ਫਿਰ ਮਜ਼ਾ ਆਉਂਦਾ ਜੀ।
1: ਹਾਂਜੀ, ਤੇ ਫੇਰ ਜੱਜ ਸਾਹਿਬ ਨੇ ਖਾਕ ਸਾਹਿਬ ਦੀ ਇਹਦੀ ਜਿਹੜੀ ਜ਼ਿੰਮੇਵਾਰ, ਪਹਿਲਾਂ ਅਸਲ ਹੋਇਆ ਕੀ ਸੀ, ਉਹ ਤੀਵੀ ਆਦਮੀ ਦੇ ਵਿਚ ਥੋੜਾ ਜਿਹਾ ਝਗੜਾ ਹੋ ਗਿਆ ਸੀਗਾ ਤੇ ਜੱਜ ਨੇ ਉਹ ਇਹਨੂੰ ਆਪਣੇ ਬਾਪ ਦੇ ਹਵਾਲੇ ਕਰ ਦਿੱਤਾ ਕਿ ਬਾਪ ਆ ਜਿਹੜਾ ਇਹਨੂੰ ਪਾਲੂਗਾ, ਕਿਉਂਕਿ ਉਹ ਜਨਾਨੀ ਆ ਜਿਹੜੀ ਉਹਦੇ ਕੋਲ ਨੌਕਰੀ ਵਗੈਰਾ ਨਹੀਂ ਹੋਣੀ। ਪਰ ਅਸਲ ਦੇ ਵਿਚ ਇਹ ਜਿਹੜੀ ਲੜਕੀ ਸੀ ਰਹਿਣਾ ਆਪਣੀ ਮਾਂ ਦੇ ਨਾਲ ਚਾਹੁੰਦੀ ਸੀਗੀ, ਤੇ ਉਹਦੇ ਨਾਲ ਰਲ ਕੇ ਫੇਰ ਇਹ ਜਿਹੜੀ ਲੜਕੀ ਸੀਗੀ 13 ਸਾਲਾਂ ਦੀ, ਇਹ ਖਾਕ ਸਾਹਿਬ ਜੀ ਆਪਣੇ ਫਾਦਰ ਨੂੰ ਕਹਿੰਦੀ ਵੀ ਮੈਂ ਘੋੜਿਆਂ ਨੂੰ ਪਾਣੀ ਪੂਣੀ ਪਿਲਾਇਆ, ਮੈਂ ਉਹਨਾਂ ਦੀ ਸੇਵਾ ਕਰਿਆ ਵਾ, ਤੇ ਇਹਨੇ ਮਾਂ ਦੇ ਨਾਲ ਪਹਿਲਾਂ ਜਿਹੜਾ ਗੱਠਜੋੜ ਕੀਤਾ ਸੀਗਾ ਤੇ ਉਹ ਆਪਣੀ ਗੱਡੀ ਲੈ ਕੇ ਆ ਗਈ। ਗੱਡੀ ਲੈ ਕੇ ਆ ਕੇ ਤੇ ਉਹਦੇ ਨਾਲ ਗੱਡੀ ਦੇ ਵਿਚ ਬੈਠ ਕੇ ਦੋਨੇ ਏਅਰਪੋਰਟ ਤੇ ਚਲੇ ਗਈਆਂ ਤੇ ਮੁੜ ਕੇ ਉਥੋਂ ਪਤਾ ਨੀ ਕਿੱਧਰ ਚਲ ਗਈਆਂ। ਕਈ ਵਾਰੀ ਕਹਿੰਦੇ ਆ ਵੀ ਉਹ ਹੋਰ ਕਿਸੇ ਕੰਟਰੀ ਚਲੇ ਗਈਆਂ, ਪਰ ਇਹ ਹੈਗੀਆਂ ਇੱਥੇ ਹੀ ਸੀਗੀਆਂ ਤੇ ਇਹ ਦੋਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਫਿਰ
2: ਸੋਸ਼ਲ ਸਿਕਿਉਰਿਟੀ ਤੋਂ ਹਰ ਚੀਜ਼ ਫੜੀ ਜਾਂਦੀ ਆ ਜਿੱਥੇ ਮਰਜ਼ੀ, ਜਿੱਦਾਂ ਨੀ ਚਾਰਜ ਸਪੋਰਟ ਵਾਲੇ ਜਿਹੜੇ ਹੁੰਦੇ ਆ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
2: ਜੀ, ਚਲ ਜੋ ਅਮਰੀਕਾ ਦੇ ਕਿਸੇ ਕੋਨੇ ਜਦੋਂ ਵੀ ਤੁਸੀਂ ਜਾਬ ਅਪਲਾਈ ਕੀਤੀ ਕਿਤੇ, ਕਿਉਂਕਿ ਜਾਬਾਂ ਤੇ ਲੋਕੀ ਕੈਸ਼ ਤੇ, ਵੱਡੀਆਂ ਜਾਬਾਂ ਤੇ ਕੈਸ਼ ਤੇ ਦਿੰਦਾ ਕੋਈ ਨੀ ਗਾ ਅਮਰੀਕਾ ਦੇ ਵਿਚ, ਉੱਥੇ ਤੁਹਾਨੂੰ ਪੇਪਰ ਸਾਰਾ ਦੇਣਾ ਪੈਂਦਾ, ਉੱਥੋਂ ਫੜ ਲੈਂਦੇ ਕਹਿੰਦੇ ਲਿਆ ਪੁੱਤਰਾ ਹੁਣ ਇੰਨੇ ਪੈਸੇ ਰਹਿੰਦੇ ਤੇਰੇ ਚਾਰਜ ਸਪੋਰਟ।
1: ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਖਾਕ ਸਾਹਿਬ ਜੀ ਇਸ ਲਈ ਜਿਹੜਾ ਅਮਰੀਕਾ ਆ ਜਿਹੜਾ ਅਮਰੀਕਾ ਸਾਡਾ ਦੇਸ਼, ਇੱਥੇ ਖਾਕ ਸਾਹਿਬ ਜੀ US ਪਾਸਪੋਰਟ ਵੀ ਵਿਕਦੇ ਆ, ਇੱਥੇ ਡਰਾਈਵਰ ਲਾਇਸੈਂਸ ਵੀ ਵਿਕਦੇ ਆ, ਇੱਥੇ ਗ੍ਰੀਨ ਕਾਰਡ ਵੀ ਵਿਕਦੇ ਆ, ਸਭ ਕੁਛ ਇੱਥੇ ਵਿਕਾਊ ਆ। ਹੁੰਦਾ ਕੀ ਆ ਕਿ ਉਹਨੇ ਆਪਣਾ ਨਾਮ ਬਦਲ ਲਿਆ, ਕਿਉਂਕਿ ਉਹ 13 ਸਾਲਾਂ ਦੀ ਸੀਗੀ ਜਦੋਂ 18 ਦੀ ਹੋਈ ਹੋਣੀ ਆ, ਉਦੋਂ ਉਹਨੇ ਆਪਣਾ ਨਾਂ ਹੋਰ ਰੱਖ ਕੇ ਸੋਸ਼ਲ ਸਿਕਿਉਰਿਟੀ ਲੈ ਲਈ, ਕਿਉਂਕਿ ਉਦੋਂ ਬਹੁਤਾ ਪੁੱਛਦੇ ਨਹੀਂ ਸੀ ਹੁੰਦੇ ਇੱਥੇ ਅਮਰੀਕਾ ਦੇ ਵਿਚ ਉਹਨਾਂ ਸਮਿਆਂ ਦੇ ਵਿਚ, ਅੱਜ ਤੋਂ 32 ਸਾਲ ਪਹਿਲਾਂ ਕੋਈ ਇੰਨਾ ਬਹੁਤਾ ਨਹੀਂ ਸੀ ਪੁੱਛਦੇ। ਅਸੀਂ ਜਦੋਂ ਮੈਂ ਅਮਰੀਕਾ ਆਇਆ, ਜਿਹੜਾ ਮਰ ਜਾ ਕੇ ਲਾਇਸੈਂਸ, ਉਹ ਕਹਿੰਦੇ ਸੀ ਪਾਸਪੋਰਟ ਲਿਆ ਤੇ ਸਾਨੂੰ ਪਾਸਪੋਰਟ ਤੇਰਾ ਚਾਹੀਦਾ, ਜਾਂ ਡੇਟ ਆਫ ਬਰਥ ਲਿਆ, ਡੇਟ ਆਫ ਬਰਥ ਦੀ ਬਰਥ ਸਰਟੀਫਿਕੇਟ ਲਿਆ, ਜਾਂ ਆਪਣਾ ਪਾਸਪੋਰਟ ਲਿਆ। ਪਾਸਪੋਰਟ ਤੇ ਚਾਹੇ ਤੁਸੀਂ ਇਲੀਗਲ ਆ ਚਾਹੇ ਲੀਗਲ ਆ, ਉਹ ਕੁਛ ਨਹੀਂ ਸੀ ਦੇਖਦੇ, ਸਿਰਫ ਉਹਨਾਂ ਦਾ ਮਕਸਦ ਇਹ ਹੁੰਦਾ ਸੀ ਕਿ ਤੁਹਾਡੀ ਜਿਹੜੀ ਆ ਆਈ ਡੀ ਆ, ਜਿਹੜੀ ਆਈਡੈਂਟੀਫਿਕੇਸ਼ਨ ਤੁਹਾਡੀ ਡੇਟ ਆਫ ਬਰਥ ਆ ਜਿਹੜੀ, ਉਹ ਉਹਨਾਂ ਦੇ ਕੋਲ DMV ਦੇ ਕੋਲ ਪੱਕੀ ਅਸਲੀ ਸਹੀ ਹੋਵੇ ਪਾਸਪੋਰਟ ਦੇ ਅਨੁਸਾਰ, ਉਹ ਤੁਹਾਨੂੰ ਲਾਇਸੈਂਸ ਦੇ ਦਿੰਦੇ ਸੀਗੇ। ਪਰ ਬਾਕੀ ਹੁਣ ਜਿਹੜਾ ਪਿਛਲੇ 30-40 ਸਾਲਾਂ ਦੇ ਵਿਚ ਕਾਨੂੰਨ ਬਹੁਤ ਬਦਲ ਗਿਆ ਤੇ ਸੈੱਲ ਫੋਨ ਆ ਗਿਆ ਇਸ ਵੇਲੇ, ਹੁਣ ਪਤਾ ਆ ਇੱਥੇ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਜਾਂ FBI ਹੈ, ਉਹਨਾਂ ਨੂੰ ਪਤਾ ਹੈ ਵੀ ਹਰ ਬੰਦਾ ਕਿਹੜੀ ਜਗ੍ਹਾ ਤੇ ਇਸ ਵੇਲੇ ਖੜਾ ਆ, ਕਿਉਂਕਿ ਤੁਹਾਡਾ ਸੈੱਲ ਫੋਨ ਹੈ ਜਿਹੜਾ ਉਹ ਇਹ ਸਾਰੀਆਂ ਗੱਲਾਂ ਦੱਸਦਾ। ਪਰ ਉਹਨਾਂ ਸਮਿਆਂ ਦੇ ਵਿਚ ਇਹ ਹੁੰਦਾ ਕੀ ਆ ਕਿ ਉਹਨੇ

0: ਅਸਲੀ ਵਾਲੀ ਜਿਹੜੀ ਆਈਡੈਂਟੀਫਿਕੇਸ਼ਨ ਤੁਹਾਡੀ ਡੇਟ ਆਫ ਬਰਥ ਆ ਜਿਹੜੀ ਉਹ ਉਹਨਾਂ ਦੇ ਕੋਲ ਡੀਐਮਵੀ ਦੇ ਕੋਲ ਪੱਕੀ ਅਸਲੀ ਸਹੀ ਹੋਵੇ ਪਾਸਪੋਰਟ ਦੇ ਅਨੁਸਾਰ ਉਹ ਤੁਹਾਨੂੰ ਲਾਇਸੈਂਸ ਦੇ ਦਿੰਦੇ ਸੀਗੇ ਪਰ ਬਾਕੀ ਹੁਣ ਜਿਹੜਾ ਪਿਛਲੇ 30-40 ਸਾਲਾਂ ਦੇ ਵਿੱਚ ਕਾਨੂੰਨ ਬਹੁਤ ਬਦਲ ਗਿਆ ਤੇ ਆ ਸੈੱਲ ਫੋਨ ਆ ਗਿਆ ਇਸ ਵੇਲੇ ਹੁਣ ਪਤਾ ਆ ਇੱਥੇ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਜਾਂ FBI ਹੈ ਉਹਨਾਂ ਨੂੰ ਪਤਾ ਹੈ ਹਰ ਬੰਦਾ ਕਿਹੜੀ ਜਗ੍ਹਾ ਤੇ ਇਸ ਵੇਲੇ ਖੜਾ ਆ ਕਿਉਂਕਿ ਤੁਹਾਡਾ ਸੈੱਲ ਫੋਨ ਹੈ ਜਿਹੜਾ ਉਹ ਇਹ ਸਾਰੀਆਂ ਗੱਲਾਂ ਦੱਸਦਾ ਪਰ ਉਹਨਾਂ ਸਮਿਆਂ ਦੇ ਵਿੱਚ ਇਹ ਹੈਨੀ ਸੀ ਖਦਸ਼ਾ ਵੀ ਤੇ ਇਹਦੇ ਨਾਲ ਇੱਕ ਹੋਰ ਛੋਟੀ ਜਿਹੀ ਖਬਰ ਆ ਆਪਣੇ ਡਾਕਟਰ ਸਾਹਿਬ ਆਉਣੇ ਵਾਲੇ ਹੋਣੇ
1: ਤੇ
0: ਖਬਰ
1: ਚੀਮਾ ਸਾਹਿਬ ਆ ਗਏ ਡਾਕਟਰ ਸਾਹਿਬ
2: ਜੀ
1: ਤੇ ਡਾਕਟਰ ਸਾਹਿਬ ਹੋਲਡ ਕਰਿਓ ਚੀਮਾ ਸਾਹਿਬ ਵੀ ਨਾਲ ਨੇ
0: ਡਾਕਟਰ ਨੇ ਫਿਰ ਮੈਂ ਲੈ ਲਈਆਂ ਸੀ ਤੇ ਉਹਦੇ ਨਾਲ
2: ਬਹੁਤਾ ਬਿਊਟੀਫਿਕੇਸ਼ਨ ਕਰਨ ਦੀ ਲੋੜ ਨਹੀਂ ਦੰਦਾਂ ਦੀ ਜਿਹੜਾ ਖਰਾਬ ਹੋ ਗਿਆ ਉਹਨੂੰ ਕੱਢ ਦਿਓ ਬਾਹਰ ਘਰ ਕੀ ਨਾਰ ਬਹੁਤ ਹਿੱਤ ਜਾਸੋ ਸਦਾ ਰਹਿਤ ਲਿਵ ਲਾਗੀ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ
0: ਬਿਲਕੁਲ ਬਿਲਕੁਲ
2: ਔਰਤ ਦੀ ਜਿਹੜੀ ਉਹਦੀ ਮੁਰਦਾ ਲੈ ਜਾਓ ਮੈਨੂੰ ਮੈਂ ਤਾਂ ਰਾਤ ਦਾ ਭੂਤ ਦੱਸਿਆ
0: ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ
2: ਖਰਾਬ ਹੋ ਗਿਆ ਇਹਨਾਂ ਨੂੰ ਸਿੱਟੋ ਪਰੇ ਠੀਕ ਹੈ ਹੁਣ ਆਰਟੀਫਿਸ਼ਲ ਬਣ ਗਿਆ ਕੰਮ ਜੇ ਲੋੜ ਪਵੇਗੀ ਉਹ ਕਰਵਾ ਲਿਓ
0: ਹਾਂਜੀ ਕਰਵਾ ਲਵਾਂਗੇ ਬਿਲਕੁਲ ਤੁਹਾਡੀ ਰਹਿ ਵੇਲੇ ਤੁਹਾਡਾ
2: ਹਾਂਜੀ ਵੈਸੇ ਵੀ ਜਦੋਂ ਬੱਚਾ ਜੰਮਦਾ ਆ ਉਹਨੂੰ ਸਾਫਟ ਫੂਡ ਦੀ ਲੋੜ ਹੁੰਦੀ ਹੈ ਤੇ ਦੰਦ ਨਹੀਂ ਹੁੰਦੇ
0: ਹਾਂਜੀ ਬਿਲਕੁਲ
1: ਇਸ ਉਮਰ ਦੇ ਵਿੱਚ ਆ ਕੇ ਖਿਚੜੀ ਖੁਚੜੀ ਬਣ ਜਾਂਦੇ ਆ
2: ਹਾਂਜੀ ਫੇਰ ਸਖਤ ਖਾਣਾ ਸ਼ੁਰੂ ਕਰ ਦਿੰਦਾ ਤੇ ਫਿਰ ਦੰਦ ਪੱਕੇ ਆ ਜਾਂਦੇ ਆ
0: ਹਾਂਜੀ
2: ਇਹਦੇ ਵਿੱਚ ਉਹਨੂੰ ਸਖਤ ਨਹੀਂ ਲੋੜ ਹੈਗੀ ਖਾਣ ਦੀ ਭਾਈ ਉਹਨੂੰ ਸਾਫਟ ਦਲੀਆ ਦੁਲੀਆ ਖਿਚੜੀ ਖੁਚੜੀ ਖਾਣ ਦੀ ਲੋੜ ਹੈਗੀ ਆ
0: ਮੈਂ
2: ਸਰ ਜਾਂਦਾ ਆ
0: ਬਿਲਕੁਲ ਡਾਕਟਰ ਸਾਹਿਬ ਤੁਹਾਡਾ ਸਿਰ ਮੱਥੇ ਆ ਇੱਦਾਂ ਆਪਾਂ ਕਰ ਲੈਣੀ ਆ ਤੇ ਇੱਕ ਛੋਟੀ ਜਿਹੀ ਡਾਕਟਰ ਸਾਹਿਬ ਮੈਨੂੰ ਦੋ ਹੀ ਡੇਢ ਮਿੰਟ ਚਾਹੀਦਾ ਉਹਦੇ ਵਿੱਚ ਮੈਂ ਖਬਰ ਕਰ ਦੇਣੀ ਆ ਤੇ ਆ ਜਿਹੜੀ ਖਬਰ ਮੈਂ ਕਰਨ ਲੱਗਾ ਖੱਖ ਸਾਹਿਬ ਤੇ ਡਾਕਟਰ ਸਾਹਿਬ ਜੀ ਉਹ ਇਸ ਤਰ੍ਹਾਂ ਵੀ ਜਰਮਨ ਦੀ ਜਿਹੜੀ ਗਵਰਨਮੈਂਟ ਆ ਉਹਦੇ ਵਿੱਚ ਵੀ ਉਹਦੇ ਸਾਹਮਣੇ ਵੀ ਇੱਕ ਮੁਸੀਬਤ ਆ ਗਈ ਆ ਔਰ ਇਹ ਜਿਹੜੀ ਮੁਸੀਬਤ ਆਈ ਆ ਇਹ ਗੱਲ ਵੱਖਰੀ ਆ
2: ਸ਼ਾਂਤੀ ਨਾਲ ਕਰੋ ਤੁਸੀਂ ਕੋਈ ਐਸੀ ਗੱਲ ਨਹੀਂ ਆਪਣਾ ਪ੍ਰੋਗਰਾਮ ਹੀ
0: ਆ ਠੀਕ ਆ ਥੈਂਕ ਯੂ ਤੇ ਪਰ ਇਹ ਜਿਹੜੀ ਮੁਸੀਬਤ ਪੈਦਾ ਕਿਉਂ ਹੁੰਦੀ ਆ ਇਹਦੇ ਪਾਸੇ ਇਹਦੇ ਪਾਸੇ ਆਪਾਂ ਤੁਸੀਂ ਦੇਖੋ ਦੋਨੇ ਪੜ੍ਹੇ ਲਿਖੇ ਸਿਆਣੇ ਸੱਜਣ ਹੈਗੇ ਆ ਤੁਸੀਂ ਵੀ ਆਪਣਾ ਉਹ ਵਿਚਾਰ ਮਤਲਬ ਕੋਈ ਨਾ ਕੋਈ ਦਿਓਗੇ ਆਈਡੀਆ ਜਿਹੜੀ ਜਰਮਨ ਦੀ ਗਵਰਨਮੈਂਟ ਹੈ ਖੱਖ ਸਾਹਿਬ ਜੀ ਤੇ ਡਾਕਟਰ ਸਾਹਿਬ ਇਹਨੇ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਵਿੱਚ ਫਿਰ ਇਹ ਮਿਲਟਰੀ ਬਹੁਤੀ ਬਣਾਉਣ ਦੀ ਲੋੜ ਨਹੀਂ ਉਹ ਅਮਰੀਕਾ ਦੇ ਉੱਤੇ ਡਿਪੈਂਡ ਕਰਨ ਲੱਗ ਪਿਆ ਸੀਗੇ ਕਿ ਅਸੀਂ ਨੇਟੋ ਹੈਗੀ ਆ ਸਾਡੇ ਥੋੜੇ ਥੋੜੇ ਫੌਜੀ ਬਾਕੀ ਮੋਹਰੇ ਅਮਰੀਕਾ ਨੂੰ ਲਾਵਾਂਗੇ ਤੇ ਇਸ ਤਰ੍ਹਾਂ ਦਾ ਸਿਲਸਿਲਾ ਸੀਗਾ ਹੁਣ ਕੀ ਹੋਇਆ ਅਤੇ ਟਰੰਪ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਹੈ ਉਹਦੇ ਤੋਂ ਜਰਮਨ ਆ ਜਿਹੜਾ ਇਸ ਖਬਰ ਤੋਂ ਮੈਨੂੰ ਇਹ ਲੱਗ ਰਿਹਾ ਇਹਨਾਂ ਨੇ ਹੁਣ ਕੀ ਕੀਤਾ ਕਿ 17 ਸਾਲ ਤੋਂ 45 ਸਾਲ ਦੇ ਜਿਹੜੇ ਲੋਕ ਆ ਉੱਥੇ ਜਿਹਨਾਂ ਨੂੰ ਫਾਈਟਿੰਗ ਮੈਨ ਕਹਿੰਦੇ ਆ ਇਹਨਾਂ ਨੂੰ ਉਸ ਦੇਸ਼ ਤੋਂ ਜਰਮਨ ਤੋਂ ਬਾਹਰ ਜਾਣ ਵਾਸਤੇ ਗਵਰਨਮੈਂਟ ਨੇ ਇੱਕ ਨਵਾਂ ਕਾਨੂੰਨ ਬਣਾ ਤਾ ਜੇ ਤੁਸੀਂ ਬਾਹਰ ਜਾਣਾ ਹੈ ਤੇ ਤੁਹਾਨੂੰ ਪਰਮਿਸ਼ਨ ਲੈਣੀ ਪਿਆ ਕਰੂਗੀ 17 ਤੋਂ 45 ਹੁਣ ਇਹ ਜਿਹੜੀ ਪਰਮਿਸ਼ਨ ਤਾਂ ਇਹ ਤਾਂ ਗੱਲ ਵੱਖਰੀ ਆ ਚਲੋ ਆਪਣੇ ਸਾਹਿਬ ਹੁਣ ਇਥੋਂ ਲੰਘ ਇਹ ਰਿਹਾ ਕਿ ਜਰਮਨ ਦੀ ਗਵਰਨਮੈਂਟ ਉਹ ਵੀ ਜਿਹੜੀ ਆ ਉਹਨੂੰ ਫਿਕਰ ਪੈ ਗਿਆ ਕਿ ਭਾਈ ਸਾਨੂੰ ਆਪਣੇ ਆਪ ਨੂੰ ਆਪ ਰੱਖਿਆ ਕਰਨੀ ਪੈਣੀ ਆ ਇਸ ਕਰਕੇ ਸਾਨੂੰ ਆਪਣੀ ਫੌਜ ਚਾਹੀਦੀ ਆ ਕਹਿਣ ਦਾ ਮਤਲਬ ਮੇਰਾ ਇਹ ਆ ਭਾਈ ਅੱਗੇ ਗਾਹਾਂ ਹੋਰ ਲੜਾਈਆਂ ਲੱਗਣ ਦੀ ਸੰਭਾਵਨਾ ਹੈ ਜਿਹੜੀ ਉਹ ਹੈਗੀ ਆ ਜਿਹਦੇ ਕਰਕੇ ਜਰਮਨ ਦੀ ਗਵਰਨਮੈਂਟ ਨੇ ਹੁਣ ਇਹ ਕਾਨੂੰਨ ਬਣਾਇਆ ਤਾਂ ਕਿ ਜਿੱਦਾਂ ਯੂਕਰੇਨ ਤੋਂ ਲੋਕ ਬਾਹਰ ਭੱਜ ਗਏ ਸੀਗੇ ਪਹਿਲਾਂ ਬਹੁਤ ਇਸੇ ਤਰ੍ਹਾਂ ਜਰਮਨ ਤੋਂ ਵੀ ਲੋਕ ਜਿਹੜੇ ਬਾਹਰ ਨਾ ਭੱਜਣ ਹੁਣ ਇੱਥੇ ਇੱਕ ਜਿਹੜਾ ਥੋੜਾ ਜਿਹਾ ਲੱਗਦਾ ਜਰਮਨ ਨੂੰ ਰੂਸ ਤੋਂ ਵੀ ਜਿਹੜਾ ਥੋੜਾ ਜਿਹਾ ਖਤਰਾ ਹੋ ਗਿਆ ਤੇ ਰੂਸ ਨਾ ਆ ਕੇ ਕਿਤੇ ਮੈਨੂੰ ਲੱਭ ਲਵੇ ਮੇਰਾ ਖਿਆਲ ਆ ਭਾਈ ਇਹ ਤਾਂ ਜਰਮਨ ਦੀ ਗਵਰਨਮੈਂਟ ਨੂੰ ਜਿਹੜਾ ਕਾਨੂੰਨ ਇਸ ਤਰ੍ਹਾਂ ਦਾ ਬਣਾਉਣਾ ਪਿਆ
1: ਚੀਮਾ ਸਾਹਿਬ ਕਰਿਆ ਕਿ ਉਹਨਾਂ ਨੇ ਅਮਰੀਕਨਾਂ ਨੂੰ ਵੀ ਕਹਿਤਾ ਕਿ ਆਪਣੀ ਜਿਹੜੀ 40,000 ਆਰਮੀ ਤੁਹਾਡੀ ਤੁਸੀਂ ਇੱਥੋਂ ਉਠਾ ਲਓ ਤੇ ਉਹਨਾਂ ਨੂੰ ਤਾਂ ਕਵਰ ਕਰਨਾ ਚਲੋ ਆਪਾਂ ਹੁਣ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ
0: ਹਾਂਜੀ
1: ਡਾਕਟਰ ਸਾਹਿਬ ਆਓ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
2: ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਹਰ ਆਦਮੀ ਨੂੰ ਜਦੋਂ ਲੋੜ ਪੈਂਦੀ ਹੈ ਨਾ ਮੈਂ 2 ਮਿੰਟ ਇਸ ਤੇ ਗੱਲ ਕਰਕੇ ਅੱਗੇ ਆਪਾਂ ਸ਼ੁਰੂ ਕਰਦੇ ਹਾਂ
0: ਜੀ
2: ਲੋੜ ਪੈਂਦੀ ਹੈ ਨਾ ਉਦੋਂ ਹੀ ਉਹ ਗਿੱਦੜ ਹਵਾ ਵਾਹ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਠੰਡ ਲੱਗਦੀ ਹੈ ਤੇ ਫਿਰ ਆਂਦਾ ਵੀ ਗੰਨੇ ਗੁੰਨੇ ਚੂਕਦੇ ਸਵੇਰੇ ਉੱਠ ਕੇ ਪਹਿਲਾ ਕੰਮ ਮੈਂ ਤੁਰਨਾ ਹੀ ਕੱਟਣਾ ਹੈਗਾ ਹਾਂਜੀ

0: ਮੇਹਰ ਹੁੰਦੀ ਹੈ ਤੇ ਫਿਰ ਧੁੱਪ ਨਿਕਲ ਆਉਂਦੀ ਹੈ ਤੇ ਫਿਰ ਬਿਲਕੁਲ ਬੇਫਿਕਰ ਹੋ ਜਾਂਦਾ ਆ ਕਿ ਚੱਲ ਕੋਈ ਗੱਲ ਨੀ ਫਿਰ ਵੇਖਾਂਗੇ ਹਾਂਜੀ ਤੇ ਰਾਤ ਫਿਰ ਠੰਡ ਲੱਗਦੀ ਤੇ ਫਿਰ ਵਾਹ ਵਾਹ ਕਰਦਾ ਆ। 1962 ਦੇ ਵਿਚ ਸਾਡੇ ਦੇਸ਼ ਦੇ ਵਿਚ ਇਹ ਹਾਲਾਤ ਸੀ ਵੀ ਅਸੀਂ ਤਾਂ ਪੰਛੀ ਮਨਾਉਣ ਡੇ ਸਾਂ ਚੀਨੀਆਂ ਦੇ ਨਾਲ ਤੇ ਸਾਡਾ ਦੇਸ਼ ਕਬਜ਼ਾ ਕਰ ਲਿਆ।
1: ਬਿਲਕੁਲ ਬਿਲਕੁਲ
0: ਫਿਰ ਸਾਨੂੰ ਯਾਦ ਆਇਆ ਕਿ ਅਸੀਂ ਤਾਂ ਐਵੇਂ ਅਹਿੰਸਾ ਪਰਮਾ ਧਰਮਾ ਬਣਾਈ ਫਿਰਦੇ ਆ ਸਾਰਾ ਬੁੱਧ ਦਾ ਦੇਸ਼ ਸੀਗਾ ਇਸ ਕਰਕੇ ਇਹ ਗੱਲ ਚੱਲਣੀ ਫੌਜ ਰੱਖਣੀ ਪੈਣੀ ਤੇ ਤਿਆਰ ਕਰਨੀ ਪੈਣੀ ਹੈ। ਸੋ ਐਸਾ ਸਮੇਂ ਹੁੰਦਾ ਆਇਆ ਹੁਣ ਦੇਸ਼ਾਂ ਦੇ ਵਿਚ ਇੰਨੀ ਕੁੜੱਤਨ ਵੱਧ ਗਈ ਆ।
1: ਬਿਲਕੁਲ
0: ਕੁੜੱਤਨ ਇਹ ਚਾਹੁੰਦੀ ਹੈ ਕਿ ਹਰੇਕ ਦੇਸ਼ ਹੀ ਆਪਣੀ ਸੇਫਟੀ ਵਾਸਤੇ ਆ ਕੁਝ ਨਾ ਕੁਝ ਕਰੇ।
1: ਬਿਲਕੁਲ
0: ਸੋ ਇਹ ਹੋ ਰਿਹਾ ਤੇ ਹੁੰਦਾ ਰਹਿਣਾ ਕੋਈ ਗੱਲ ਨੀ ਅਸੀਂ ਵੀ ਇਸੇ ਸੰਸਾਰ ਦੇ ਵਿਚ ਜਿਵੇਂ ਚੱਲਦਾ ਚੱਲੀ ਜਾਣਾ।
1: ਬਿਲਕੁਲ
0: ਸੋ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਗੱਲ ਕਰਦੇ ਹੋਏ ਅੱਜ ਇਸ ਪੜਾਅ ਤੇ ਪਹੁੰਚੇ ਆ ਕਿ ਸਰੀਰ ਦੇ ਵੱਖ ਵੱਖ ਹਿੱਸੇ ਹਨ ਸਿਰ ਹੈਗਾ ਓਹਦੇ ਸੰਬੰਧ ਵਿਚ ਪਰ ਅੱਜ ਦਾ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਹਿੰਦੀ ਵਿਚ ਕਰਨਾ ਪਏਗਾ ਕਿਉਂਕਿ ਹਿੰਦੀ ਵਾਲਿਆਂ ਦਾ ਸਮਾਂ ਹੈ ਅੱਜ। ਹਾਂਜੀ ਸੋ ਆਜ ਹਮ ਲੋਕ ਜੋ ਡਿਸਕ੍ਰਾਈਬ ਕਰੇਂਗੇ ਜੀਵਨ ਸੇ ਜੀਵਨ ਕੀ ਉਤਪਤੀ ਮੇ ਵੋ ਹਿੰਦੀ ਮੇ ਹੋਗਾ। ਸੋਰੀ ਮੈਨੇ ਆਪਕਾ ਟਾਈਮ ਲੈ ਲਿਆ ਔਰ ਇਸ ਪ੍ਰੋਗਰਾਮ ਮੇ ਹਮ ਲੋਕ ਬਤਾ ਰਹੇ ਹੈ ਆਪ ਸਭ ਲੋਗੋ ਕੋ ਕਿ ਜੀਵਨ ਕੈਸੇ ਚਲਾ ਕੈਵੇ ਬੜਤਾ ਆਯਾ ਕਬ ਕਿਆ ਹੁਆ ਯੇ ਸਬ ਚੀਜ਼ੇ ਬਤਾਤੇ ਹੋਏ ਹਮ ਯਹਾਂ ਤੱਕ ਪਹੁੰਚੇ ਹੈ ਕਿ ਹਰੇਕ ਸ਼ਰੀਰ ਕਾ ਜੋ ਅੰਗ ਹੈ ਉਸਕਾ ਦੂਸਰੇ ਕੇ ਸਾਥ ਰਿਲੇਸ਼ਨ ਹੈ ਔਰ ਵੋ ਰਿਲੇਸ਼ਨ ਸਬਸੇ ਪਹਿਲੇ ਹਮੇ ਸਾਬਤ ਕਰਨਾ ਪੜਤਾ ਹੈ ਸਿਰ ਸੇ ਲੇਕਰ ਛਾਤੀ ਕਾ। ਸਿਰ ਕੈਸੇ ਛਾਤੀ ਕੇ ਸਾਥ ਜੁੜਾ ਹੁਆ ਹੈ ਔਰ ਐਸਾ ਹੀ ਨਹੀਂ ਕਿ ਗਰਦਨ ਹੈ ਹਮਨੇ ਦੇਖ ਲਈ ਦੈਟਸ ਆਲ ਹੋ ਗਿਆ ਐਸਾ ਨਹੀਂ ਹੈ। ਇਸ ਮੇ ਔਰ ਬਹੁਤ ਕੁਛ ਕੰਟੈਂਟਸ ਹੈ ਜੋ ਹਮਨੇ ਪਿਛਲੇ ਪ੍ਰੋਗਰਾਮ ਮੇ ਆਪਕੋ ਬਤਾਏ ਥੇ ਕਿ ਬਹੁਤ ਸੇ ਐਸੇ ਕੰਟੈਂਟ ਹੈ ਜੋ ਨੀਚੇ ਸੇ ਉਪਰ ਕੋ ਜਾਤੇ ਹੈ ਉਪਰ ਸੇ ਨੀਚੇ ਕੋ ਜਾਤੇ ਹੈ ਆਦਾਨ ਪ੍ਰਦਾਨ ਹੋਤਾ ਰਹਤਾ ਹੈ ਔਰ ਇਸ ਆਦਾਨ ਪ੍ਰਦਾਨ ਮੇ ਅਬ ਹਮ ਪਹੁੰਚੇ ਥੇ ਇਸਮੇ ਟੈਸਟ ਮੇ ਨੈਕ ਕੀ ਜਿਤਨੀ ਵੀ ਬਾਤੇ ਥੀ ਕਿ ਜਿਤਨੇ ਜਿਤਨੇ ਇਸਮੇ ਕੰਟੈਂਟਸ ਥੇ ਵੋ ਸਭ ਮੈਨੇ ਆਪ ਸਭ ਲੋਗੋ ਕੋ ਬਤਾ ਦੀਏ ਥੇ ਔਰ ਅਗਰ ਉਨਮੇ ਕੋਈ ਐਸੀ ਖਰਾਬੀ ਹੋ ਜਾਤੀ ਹੈ ਤੋ ਫਿਰ ਬਾਹਰ ਕਿਆ ਨਿਸ਼ਾਨੀਆਂ ਆਏਗੀ। ਮੈਨੇ ਯੇ ਬਾਤ ਕਹੀ ਥੀ ਕਿ ਜਬ ਮੈਡੀਕਲ ਸਾਇੰਸ ਥੀ ਨਹੀਂ ਉਸ ਵਕਤ ਵੀ ਲੋਕ ਬਿਮਾਰ ਪੜਤੇ ਥੇ ਉਸ ਵਕਤ ਵੀ ਲੋਕ ਠੀਕ ਹੋਤੇ ਥੇ ਕਿਉਂਕਿ ਜੋ ਇਮਿਊਨਿਟੀ ਸਰੀਰ ਮੇ ਕੁਦਰਤ ਨੇ ਡਾਲ ਕਰ ਭੇਜ ਦੀ ਹੈ ਨਾ ਉਸਕਾ ਕਾਮ ਚਲਤਾ ਥਾ। ਕਿਉਂ ਠੀਕ ਹੋ ਜਾਤੇ ਥੇ ਕਿਉਂਕਿ ਬਾਹਰ ਕੀ ਅਡਲਟਰੇਸ਼ਨ ਕਮ ਸੀ ਇਨਵਾਇਰਮੈਂਟਲ ਕੀ ਅਡਲਟਰੇਸ਼ਨ ਜੋ ਹੈ ਵੋ ਕਮ ਥੀ ਖਾਨ ਪਾਨ ਕੀ ਅਡਲਟਰੇਸ਼ਨ ਬਹੁਤ ਕਮ ਥੀ ਹਰ ਤਰ੍ਹਾਂ ਵਿਆਯਾਮ ਜਬ ਹਮ ਕਹਤੇ ਹੈ ਤੋ ਉਸਕਾ ਮਤਲਬ ਯੇ ਹੋਤਾ ਹੈ ਕਿ ਹਰੇਕ ਸੈੱਲ ਮੇ ਆਕਸੀਜਨ ਪਹੁੰਚ ਰਹੀ ਹੈ ਯੇ ਸਭ ਚੀਜ਼ੇ ਠੀਕ ਥੀ ਲੇਕਿਨ ਅਬ ਹਮਾਰੇ ਪਾਸ ਆਫਿਸ ਮੇ ਬੈਠੇ ਹੋਏ ਹਿਲਨੇ ਜੁਲਨੇ ਕਾ ਟਾਈਮ ਹੀ ਨਹੀਂ ਹਮ ਕੰਪਿਊਟਰ ਸੇ ਜੁੜ ਕਰ ਬੈਠ ਗਏ ਹੈ ਹਮਾਰਾ ਖਾਣ ਪਾਣ ਜੋ ਹੈ ਵੋ ਨੈਚੁਰਲ ਨਹੀਂ ਰਹਾ ਹੈ ਹਮਾਰਾ ਆਬੋ ਹਵਾ ਜੋ ਹੈ ਵੋ ਨਾਰਮਲ ਨਹੀਂ ਰਹਾ ਹੈ ਇਸ ਲਈ ਵੋ ਜੋ ਨੈਚੁਰਲ ਪ੍ਰੋਸੈਸ ਥਾ ਬਿਮਾਰੀਓ ਕਾ ਠੀਕ ਹੋਣੇ ਵਾਲਾ ਵੋ ਅਬ ਅਡਲਟਰੇਟਡ ਹੋ ਗਿਆ ਹੈ ਔਰ ਉਸ ਅਡਲਟਰੇਟਡ ਹੋਣੇ ਕੀ ਵਜਹ ਸੇ ਬਹੁਤ ਸੀ ਬਿਮਾਰੀਆਂ ਜੋ ਪਹਿਲੇ ਆਰਾਮ ਸੇ ਠੀਕ ਸਮੇਂ ਕੇ ਅਨੁਸਾਰ ਠੀਕ ਹੋ ਜਾਤੀ ਥੀ ਅਬ ਵੋ ਠੀਕ ਨਹੀਂ ਹੋ ਪਾਤੀ ਕਿਉਂਕਿ ਹਮ ਲੋਗੋ ਨੇ ਜੋ ਸਟੱਡੀ ਕੀਆ ਵੋ ਜੋ ਨੇਚਰ ਕਾ ਰੂਲ ਥਾ ਕਿ ਹਰੇਕ ਸੈੱਲ ਜਿਸ ਤਰ੍ਹਾਂ ਕੇ ਵੀ ਸੈੱਲ ਇਸ ਸਰੀਰ ਮੇ ਲਗੇ ਹੋਏ ਹੈ ਯਾ ਸੈੱਲੋ ਨੇ ਜਿਸ ਤਰ੍ਹਾਂ ਕੇ ਟਿਸ਼ੂ ਅੱਗੇ ਫਾਰਮ ਕੀਏ ਹੈ ਜੈਸੇ ਬੋਨ ਕਾ ਟਿਸ਼ੂ ਹੈ ਯਾ ਨਰਵ ਕਾ ਟਿਸ਼ੂ ਹੈ ਯਾ ਮਸਲ ਕਾ ਟਿਸ਼ੂ ਹੈ ਅਲੱਗ ਅਲੱਗ ਤਰ੍ਹਾਂ ਕੇ ਹੈ ਔਰ ਉਨਕੀ ਜੋ ਰੀਜਨਰੇਸ਼ਨ ਹੈ ਵੋ ਅਲੱਗ ਅਲੱਗ ਸਮੇਂ ਮੇ ਹੋਤੀ ਹੈ ਅਲੱਗ ਅਲੱਗ ਟਾਈਮ ਲੇਤੀ ਹੈ ਕਿ ਭਾਈ ਅਗਰ ਐਪੀਥੀਲੀਅਲ ਸੈੱਲ ਡੈਮੇਜ ਹੋ ਗਿਆ ਤੋ 3 ਔਰ 7 ਦਿਨ ਕੇ ਅੰਦਰ ਅੰਦਰ ਇਸਕੋ ਰਿਕਵਰ ਹੋ ਜਾਣਾ ਚਾਹੀਏ ਅਗਰ 3 ਔਰ 7 ਦਿਨ ਕੇ ਅੰਦਰ ਅੰਦਰ ਯੇ ਰਿਕਵਰ ਨਹੀਂ ਹੁਆ ਤੋ ਫਿਰ ਹਮੇ ਢੂੰਢਣਾ ਪੜੇਗਾ ਕਿ ਇਸਕੇ ਪੀਛੇ ਕੌਣ ਸੀ ਅਡਲਟਰੇਸ਼ਨ ਹੈ ਕੌਣ ਸੀ ਐਸੀ ਰੁਕਾਵਟ ਹੈ ਕਿ ਯੇ ਆਪਣੇ ਨਾਰਮਲ ਸਮੇਂ ਮੇ ਰਿਪੇਅਰ ਨਹੀਂ ਹੁਆ ਔਰ ਵੋ ਅਡਲਟਰੇਸ਼ਨ ਅਬ ਤੋ ਹਮ ਸਮਝਦੇ ਹੈ ਕਿ ਹਰੇਕ ਸਵੇਰ ਹਮਾਰੀ ਖੁਰਾਕ ਮੇ ਹਮਾਰੇ ਇਨਵਾਇਰਮੈਂਟ ਮੇ ਹਮਾਰੇ ਰਹਿਣ ਸਹਿਣ ਮੇ ਹਰੇਕ ਤਰ੍ਹਾਂ ਮੇ ਅਡਲਟਰੇਸ਼ਨ ਹੋ ਗਈ ਹੈ ਇਸ ਲਈ ਬਿਮਾਰੀਆਂ ਆਰਾਮ ਸੇ ਠੀਕ ਨਹੀਂ ਹੋਤੀ। ਦੂਸਰੀ ਬਾਤ ਵਹਾਂ ਉਸ ਵਕਤ ਹਮੇ ਯੇ ਜ਼ਿਆਦਾ ਜਾਣਨੇ ਕੀ ਜ਼ਰੂਰਤ ਹੀ ਨਹੀਂ ਪੜਤੀ ਥੀ ਕਿ ਸਰੀਰ ਕੇ ਅੰਦਰ ਕਿਆ ਘਟਤ ਹੋ ਤੋ ਬਾਹਰ ਕਿਆ ਦਿਖਾਈ ਦੇਗਾ। लेकिन अब क्योंकि एडल्ट्रेशन बहुत हो गई है और हमें ये जानने की जरूरत आ गई है, जैसे जैसे मेडिकल साइंस की डेवलपमेंट हुई, मेडिकल साइंस की डेवलपमेंट के साथ हम लोग यहाँ पर पहुंचे कि नहीं भाई, हमें यहाँ खोज करनी पड़ेगी, जानना पड़ेगा कि इस शरीर के अंदर तो हम ये कुआं है, इसमें जा नहीं सकते हैं, क्योंकि उस वक्त तो ना तो एक्सरे था ना और रेडिएशन की और सब चीजें थी, कुछ भी नहीं था, पता ही नहीं था ऐसे क्या हो रहा है, बाहर ही देख रहे थे। सो बाहर अंदर की जितनी भी चेंजेस होती हैं उसकी निशानियां पैदा होती ही है, और वो जब हमने जो उस वक्त के थे सियाने लोग, उन्होंने देखना शुरू किया तो बहुत सी चीजें उनको पता चली कि अंदर किस तरह की चेंजेस हों तो बाहर क्या हो जाता है, किस किस अंग में क्या क्या हो तो क्या हो जाता है। वो सब जो क्या हो जाता है उन्होंने आस्ता आस्ता जब लैंग्वेज आई, जब भाषा आई, लफ्ज बने, तो उसको रिकॉर्ड करना शुरू कर दिया। पहले इसके बाद रिकॉर्ड नहीं था, अब रिकॉर्ड करना शुरू कर दिया तो जनरेशन टू जनरेशन वो हमारे तक आगे पहुंचना शुरू हो गया कि भाई शरीर में किस किस तरह की चेंजेस हो, अंदर और बाहर उसकी क्या निशानियां देंगी। वही चीजें लेकर ये चैप्टर मैंने आपके सामने रखना शुरू किया कि भाई अगर सिर के अंदर, पता है बहुत बार हम लोगों ने बात की है कि सिर के अंदर बहुत से अंग, एक गांव बसा हुआ पूरे का पूरा, और किस किस अंग में क्या क्या नुक्स हो वो अलग की बात है, फिर हम बीमारियां की बात करेंगे, लेकिन ओवरऑल अगर सिर में कोई नुक्स हो जाता है तो उस नुक्स की बाहर निशानियां ओवरऑल जनरल तौर पे क्या पैदा होंगी, तो वो हमने नोट करने शुरू की। और इसी के हिसाब से ही हमने सिर की बातें आपको बताई थी, इसी के हिसाब से ही ये जानते हुए कि भाई हमारे पास अब एक्सरे नहीं है जी, हमारे पास अब इस तरह की कोई चीज नहीं है जो हम अंदर देख पाए, अब हम अंदर देख पाते हैं, बहुत कुछ पता है। लेकिन ये भी साथ में कहना पड़ेगा कि बहुत सी चीजें जो हम अंदर देखते हैं, जिसको हम पैथोलॉजिकल चेंज बोलते हैं, वो बहुत लंबे समय बाद अपीयर होती है, बहुत लंबे समय बाद हमें पता चलता है कि भाई इसमें ये खराबी हो गई है, और उस वक्त तक बीमारी बहुत लंबा सफर करके आ गई होती है, उस वक्त उसको कंट्रोल करना या ठीक करना भी इतना आसान नहीं होता, लंबा हो जाता है। लेकिन ये बात हम लोगों ने जान ली कि कोई भी छोटी मोटी सी भी घटना कहीं पर भी होती है शरीर के अंदर, और उसका इफेक्ट जो है बाहरी शरीर के ऊपर हमें दिखाई जरूर देता है। ये बात हम लोगों ने अब तक तय कर दी, और उसके बारे में मैंने आप सब लोगों को एग्जांपल्स, दो एग्जांपल पहले पंजाबी के प्रोग्राम में दी थी आपके रेडियो पर भी, कि हम लोग यहाँ डायल करते हैं नंबर और उसी वक्त हमारा कोई बहन भाई इंडिया में फोन उठा लेता है। इस एनवायरमेंट में इस तरह का कोई गैप नहीं है जिसकी वजह से वो सारे का सारा चलन हमें पता चल जाता है कि वो क्लिक वहां पर हो गया है। इसकी पीछे की साइंस वो अलग है, उसके और उसको आसान बनाने के लिए मैंने ये कहा था कि आप एक पाउंड, एक तालाब के किनारे पे पड़े हो और आपने एक कंकर उठाकर उसमें फेंक दिया और आप देखेंगे कि लहरें बन रही हैं। लहरें कुछ दूर तक तो आपको दिखाई देंगे, लेकिन उसके बाद आपको दिखाई नहीं देंगे। इसका मतलब ये नहीं है कि दिखाई नहीं देती तो इसका मतलब लहरें नहीं बन रही, नहीं। अब हम ये जानने के काबिल हो गए हैं कि अगर हम अपना हाथ भी उस पौंड के, उस तालाब के दूसरे किनारे के हिस्से में पानी में डालेंगे तो हमारा हाथ जो है एक तरह का सेंसेशन फील करेगा, जिसको हम लहरें बोलते हैं। ये लहरें आ रही हैं, ये लहरें किसी न किसी चीज के उस पानी में एंटर होने की वजह से पैदा हो रही थी। तो इसी तरह इस शरीर में भी इस तरह की कोई चीज नहीं है कि जिसको हम बोले वो खाली है। इवन हमारी जो फूड पाइप है, फूड पाइप भी ऐसे नहीं कि खुली पड़ी है, जैसे हम किसी आटा पिसाने के लिए जाते हैं तो उसमें हम डाल देते हैं वो खाली पड़ा हुआ है और उसके बाद नीचे आनी शुरू होती है कण, नीचे आटा बनना शुरू हो जाता, नहीं ऐसा नहीं है। हमारा पूरे का पूरा

ਦੀ ਸੋਚ ਦੀਆਂ ਖਿੜਕੀਆਂ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ

See this wonderful, lovely or sweet word or ugly word with your own watching eyes and experience. It depends how do you see this word. You are only phone call away. We respect you and your views. ਦੋਸਤੋ, ਅਸੀਂ ਹਮੇਸ਼ਾ ਤੁਹਾਡੇ ਵਿਚਾਰਾਂ ਦਾ ਸਵਾਗਤ ਕੀਤਾ ਅਤੇ ਤੁਸੀਂ ਆਪਣੇ ਵਿਚਾਰ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਨਾਲ ਪੇਸ਼ ਕੀਤੇ ਨੇ। ਅਤੇ ਅੱਜ ਕੱਲ੍ਹ ਅਸਾਂ ਗੱਲਬਾਤ ਕੀਤੀ ਸੀ ਆਪਣੇ ਦਿਲ ਦੀ, ਅਤੇ ਗੱਲ ਇਸ ਤਰ੍ਹਾਂ ਕਿ ਅੱਜ ਸੰਡੇ ਹੈ, ਕੱਲ੍ਹ ਅਸੀਂ ਕਾਲਾਂ ਨਹੀਂ ਲਈਆਂ ਅਤੇ ਅੱਜ ਕਾਲਾਂ ਹੀ ਕਾਲਾਂ ਨੇ ਅਤੇ ਤੁਹਾਡਾ ਹੀ ਪ੍ਰੋਗਰਾਮ ਹੈ ਅਤੇ ਦੋਸਤੋ ਤੁਸਾਂ ਹੀ ਰੌਣਕਾਂ ਲਾਉਣੀਆਂ ਨੇ ਪ੍ਰੋਗਰਾਮ ਦੇ ਵਿੱਚ ਆਣ ਕੇ। ਅਤੇ ਤੁਸੀਂ ਕਰਨਾ ਇਹ ਕੰਮ ਹੈ ਕਿ ਮੈਨੂੰ ਇੱਕ ਮਾਮੂਲੀ ਜਿਹੀ ਮਿਸ ਕਾਲ ਮਾਰ ਦੇਣੀ ਹੈ, ਠੀਕ ਹੈ ਜੀ, ਅਤੇ ਮੈਂ ਟਰਨ ਬਾਈ ਟਰਨ ਹਾਜ਼ਰ ਹੋਵਾਂਗਾ। ਤੁਸੀਂ ਰੈਡੀ ਰਹਿਣਾ, ਜਦੋਂ ਮੇਰੀ ਕਾਲ ਤੁਹਾਨੂੰ ਆ ਜਾਏ ਤੁਸੀਂ ਔਨ ਏਅਰ ਹੋਵੋਗੇ, ਠੀਕ ਹੈ ਜੀ। ਮਾੜੀ ਜਿਹੀ ਇੱਕ ਮਿਸ ਕਾਲ ਮਾਰਨੀ ਹੈ ਔਰ ਉਹ ਵੀ ਛੋਟੀ ਜਿਹੀ, ਲੰਮੀਆਂ ਕਾਲਾਂ ਨਹੀਂ ਮਾਰਨੀਆਂ। To listen us worldwide, log on www.parvazradio.com. ਦੋਸਤੋ ਤੁਸੀਂ ਤਾਂ ਰੇਡੀਓ ਸੁਣਦੇ ਹੀ ਹੋ ਅਤੇ ਆਪਣੇ ਪੰਜਾਂ ਸੱਤਾਂ ਦਸਾਂ ਸੱਜਣਾਂ ਮਿੱਤਰਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ। ਵੀ ਸ਼ੈਲ ਬੀ ਗ੍ਰੇਟਫੁਲ ਟੂ ਯੂ। ਅਤੇ ਮੈਂ ਹਾਂ ਜੀ ਆਪ ਦਾ ਦੋਸਤ ਅਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਪਿਆਰ ਤੋਂ ਵੱਡਾ ਹਥਿਆਰ ਨਾ ਕੋਈ ਅਏ ਜਿੰਨੇ ਦੁਨੀਆ ਭਰ ਦੀਆਂ ਹੱਦਾਂ ਢਾਈਆਂ। ਪਿਆਰ ਤੋਂ ਵੱਡਾ ਹਥਿਆਰ ਨਾ ਕੋਈ ਜਿਹਨੇ ਦੁਨੀਆ ਭਰ ਦੀਆਂ ਹੱਦਾਂ ਢਾਈਆਂ। ਬਿਨਾਂ ਲਫਜ਼ਾਂ ਤੋਂ ਲੱਖਾਂ ਗੱਲਾਂ ਅੱਖਾਂ ਰਾਹੀਂ ਧੁਰ ਪਹੁੰਚਾਈਆਂ। ਇਸ ਦਿਲ ਨੇ ਜੱਗ ਨੂੰ ਠੁੱਠ ਵਿਖਾਇਆ, ਦੁਨੀਆ ਭਾਵੇਂ ਊਜਾਂ ਲਾਈਆਂ। ਭਾਈ ਰਾਜਕੁਮਾਰਾਂ ਰਾਜ ਤਿਆਗੇ ਅਤੇ ਰਾਣੀਆਂ ਨੰਗੇ ਪੈਰੀਂ ਆਈਆਂ। ਰਾਜਕੁਮਾਰਾਂ ਰਾਜ ਤਿਆਗੇ ਰਾਣੀਆਂ ਨੰਗੇ ਪੈਰੀਂ ਆਈਆਂ। ਪਿਆਰ ਸੁੱਚਾ ਸਮੁੰਦਰੋਂ ਡੂੰਘਾ, ਇਸ ਜੱਗ ਗੋਤੇ ਖਾਧੇ ਜਦ ਟੁੱਬੀਆਂ ਲਾਈਆਂ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਅਤੇ ਸੱਜਣੋ ਗੱਲ ਇਸ ਤਰ੍ਹਾਂ ਹੈ ਭਾਈ, ਅੱਜ ਡੇਟ ਹੈ ਜੀ 16 ਅਗਸਤ ਅਤੇ ਦਿਨ ਹੈ ਐਤਵਾਰ ਅਤੇ ਟੈਂਪਰੇਚਰ ਹੈ ਅੱਜ ਜੀ ਧੁੱਪ ਟਕਾ ਕੇ ਲੱਗੀ ਆ, ਜਿਸ ਤਰ੍ਹਾਂ ਕਾਂ ਦੀ ਅੱਖ ਨਿਕਲਣ ਵਾਲੀ ਧੁੱਪ ਨਹੀਂ ਹੁੰਦੀ। ਅਤੇ ਇਹ ਕਾਫੀ ਦੇਰ ਤੋਂ ਜਿਹੜੀ ਹਾਈ ਸਵੈਲੇ ਚੱਲਣ ਡਈ ਆ ਇੱਥੇ ਯੂਰਪ ਦੇ ਵਿੱਚ, ਅਤੇ ਮੀਂਹ ਇੰਡੀਆ ਵਿੱਚ ਵੀ ਸਾਉਣ ਭਾਦਰੋਂ ਵਰਗਾ ਮੀਂਹ ਨਹੀਂ ਪਿਆ ਅਤੇ ਸਾਡੇ ਇਲਾਕੇ 'ਚ ਤਾਂ ਬਿਲਕੁਲ ਨਹੀਂ ਪਿਆ। ਇੱਥੇ ਜਰਮਨੀ 'ਚ ਬਿਲਕੁਲ ਫਸਲਾਂ ਵੀ ਸੁੱਕਣ ਡਈਆਂ ਨੇ, ਘਰਾਂ ਦੇ ਗਾਰਡਨ ਵੀ ਸੁੱਕਣ ਡਏ ਨੇ, ਅਤੇ ਚੰਗੀ ਧੁੱਪ ਲੱਗੀ ਹੈ ਟਕਾ ਕੇ, ਕੋਈ 31 ਗ੍ਰਾਡ ਹੈ ਮੇਰਾ ਖਿਆਲ। ਪਰ ਇੱਕ ਖੁਸ਼ੀ ਦੀ ਖਬਰ ਇਹ ਵੀ ਹੈ ਕਿ ਅਗਲੇ ਹਫ਼ਤੇ ਟੈਂਪਰੇਚਰ ਡਾਊਨ ਹੈ ਸਾਰਾ ਹਫ਼ਤਾ ਹੀ, 23-24, ਬਹੁਤ ਸੋਹਣਾ, ਮਤਲਬ ਕਿ ਚਲੋ ਬਾਈ ਕੁਦਰਤ ਹੈ। ਦੁਨੀਆ ਭਰ ਦਾ ਐਟਮੋਸਫੇਅਰ ਚੇਂਜ ਹੋ ਰਿਹਾ ਅਤੇ ਇਹਦੇ ਵਿੱਚ ਸਾਡਾ ਹੀ ਰੋਲ ਹੈ ਇਹਨੂੰ ਚੇਂਜ ਕਰਨ ਦੇ ਵਿੱਚ। ਅਤੇ ਦੋਸਤੋ ਸਾਡਾ ਟੈਲੀਫੋਨ ਸਟੂਡੀਓ ਦਾ ਹੈ ਜੀ 0049-1714869514। ਅਤੇ ਤੁਸੀਂ ਮੈਨੂੰ ਮਾੜੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਅਤੇ ਮੈਂ ਹਾਜ਼ਰ ਹੋ ਜਾਵਾਂਗਾ। ਅਤੇ ਸਾਡੇ ਨਾ ਇੱਥੇ ਮਿਊ ਲਾਈਮ ਦੇ ਵਿੱਚ ਇੱਕ ਆਟੋ ਵਰਕ ਸਟੈਂਡ ਬਹੁਤ ਪੁਰਾਣੀ ਹੈ ਜੀ, ਆ ਐਪਸੀਲੋਨ, ਅਤੇ ਤੁਸੀਂ ਮਤਲਬ ਕਿ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਅਤੇ
ਟਰਬਲ ਉਹਨੂੰ ਕੋਈ ਵੀ ਹੋਵੇ। ਦੋਸਤੋ ਇੱਕ ਵਾਰੀ ਜ਼ਰੂਰ ਉੱਥੇ ਜਾ ਕੇ ਤਜਰਬੇ, ਮਤਲਬ ਕਿ ਤਜਰਬੇ ਵਾਸਤੇ ਹੀ ਜਾਓ, ਆਪਣੀ ਕਾਰ ਖੜੋ ਉੱਥੇ ਅਤੇ ਵੇਖਿਓ ਉਹਨਾਂ ਦੀਆਂ ਪ੍ਰਾਈਸਾਂ, ਅਤੇ ਸਿੱਕੇ ਬੰਦ ਕੰਮ ਕਰਕੇ ਦੇਣਗੇ, ਤਸੱਲੀ ਬਖਸ਼ ਕੰਮ। ਸਭ ਤੋਂ ਪੁਰਾਣੇ ਤਾਂ ਨਹੀਂ ਮੈਂ ਕਹਿ ਸਕਦਾ, ਪਰ ਬਹੁਤ ਹੀ ਪੁਰਾਣੀ ਵਰਕ ਸਟਾਰਟ ਹੈ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ 'ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਅਤੇ ਉਹ ਨੇ ਜੀ ਫਰੀਡਨ ਸਟਰਾਸ ਹੈ 106 6 3 ਆਇਨ 6 5 ਮੂਲੈਮ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਗੱਲਬਾਤ ਸ਼ੁਰੂ ਕਰੀਏ, ਸੱਜਣੋ ਮੈਂ ਤੁਹਾਡੇ ਵਾਸਤੇ ਇੱਕ ਪਿਆਰਾ ਜਿਹਾ ਗਾਣਾ ਕਿਊ ਕੀਤਾ ਹੈ, ਅਤੇ ਲਓ ਪਹਿਲਾਂ ਗਾਣੇ ਨੂੰ ਇੰਜੋਏ ਕਰੋ ਅਤੇ ਫਿਰ ਅਸੀਂ ਆਪਣੀ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕਰਾਂਗੇ।

ਇਹ ਗਾਣਾ ਜਿਹੜਾ ਨਾ ਜੀ, ਇਹ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਜੀ ਉਹਨਾਂ ਨੇ ਗਾਇਆ ਹੈ। ਅਤੇ ਇਹ ਅਸੀਂ ਬੜੇ ਪਿਆਰ ਨਾਲ ਸਾਡੇ ਪਿਆਰੇ ਸੱਜਣ ਮਿੱਤਰ ਆਦਰਸ਼ਪਾਲ ਘੋਤੜਾ ਜੀ ਉਹਨਾਂ ਦੇ ਨਾਂ ਕਰਾਂਗੇ। ਲਓ ਜੀ ਘੋਤੜਾ ਸਾਹਿਬ, ਗਾਣੇ ਨੂੰ ਇੰਜੋਏ ਕਰੋ ਜੀ।

ਵਾਹ ਜੀ ਵਾਹ, ਬਹੁਤ ਖੂਬਸੂਰਤ ਗਾਣਾ। ਮੈਂ ਵੀ ਕੁੜੀਆਂ ਵਿੱਚ ਚੱਲਦਾ ਦਿੱਲੀ ਸ਼ਹਿਰ ਦੀ, ਜੇ ਤੂੰ ਜੱਟ ਲੁਧਿਆਣੇ ਦਾ। ਲੁਧਿਆਣੇ ਦੇ ਜੱਟ ਵੀ ਵੰਡਰਫੁੱਲ ਨੇ ਜੀ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਹੈ ਅਤੇ ਉਹ ਬੜੇ ਉਤਪਾਦਕ ਨੇ। ਸੋ ਦੋਸਤੋ, ਆ ਮੇਰੀ ਇੱਕ ਰਚਨਾ ਮੈਂ ਤੁਹਾਨੂੰ ਸੁਣਾਉਣ ਲੱਗਾ, ਉਹਦੇ ਬਾਅਦ ਮੈਂ ਕਾਲਾਂ ਲੈਣੀਆਂ ਸ਼ੁਰੂ ਕਰ ਦਿਆਂਗਾ। ਅਤੇ ਰਚਨਾ ਇਸ ਤਰ੍ਹਾਂ ਜੀ, ਰੱਬ ਪ੍ਰਤੀ ਕੁਛ ਸ਼ਿਕਾਇਤ ਹੈ ਮਾਮੂਲੀ ਜਿਹੀ, ਅਤੇ ਉਹ ਇਸ ਤਰ੍ਹਾਂ ਕਿ ਕਾਬਾ ਕੈਲਾਸ਼ ਸਾਰੇ ਗਾਏ, ਕਾਬਾ ਕੈਲਾਸ਼। ਮੈਂ ਜ਼ਰਾ ਸੈਟਿੰਗ ਕਰ ਲਾਂ ਜ਼ਰਾ ਥੋੜ੍ਹੀ ਜਿਹੀ ਜੀ, ਹਾਂਜੀ ਹੋ ਗਈ ਆ। ਕਾਬਾ ਕੈਲਾਸ਼ ਸਾਰੇ ਗਾਏ, ਸ਼ੈਣੇ ਢੋਲ ਸਾਰੇ ਖੜਕਾਏ, ਨੱਕ ਰਗੜੇ ਹੰਝੂ ਵਹਾਏ, ਨਾ ਕੋਲਸ ਦਿੰਦਾ ਨਾ ਪਾਸ ਬੁਲਾਏ। ਅਸਾਂ ਦਬਕੇ ਮਾਰੇ ਤਰਲੇ ਪਾਏ, ਚਿਲੇ ਕੱਟੇ ਤੇ ਕੰਨ ਪੜਵਾਏ, ਚਿਲੇ ਕੱਟੇ ਕੰਨ ਪੜਵਾਏ, ਨਾ ਬੋਲ ਸੁਣੇ ਨਾ ਦਰਸ਼ਨ ਪਾਏ, ਬਈ ਹਰ ਹੀਲਾ ਕੀਤਾ ਪੇਸ਼ ਨਾ ਜਾਏ, ਹਰ ਹੀਲਾ ਕੀਤਾ ਪੇਸ਼ ਨਾ ਜਾਏ, ਪੁੱਠੇ ਲਮਕੇ ਥੱਲੇ ਧੂੰਏ ਤਖਾਏ, ਜਾਨ ਲਬਾਂ 'ਤੇ ਇਹਨੂੰ ਤਰਸ ਨਾ ਆਏ, ਬਈ ਪੁੱਠੇ ਲਮਕੇ ਥੱਲੇ ਧੂੰਏ ਤਖਾਏ, ਜਾਨ ਲਬਾਂ 'ਤੇ ਇਹਨੂੰ ਤਰਸ ਨਾ ਆਏ, ਲੱਭ ਲੱਭ ਨਜ਼ਰ ਗਵਾਚੀ ਪੈਰ ਘਸਾਏ, ਬਾਂਗਾਂ ਦਿੱਤੀਆਂ ਟੱਲ ਖੜਕਾਏ। ਕਿਹੜਾ ਕੰਮ ਨਹੀਂ ਕੀਤਾ, ਲੱਭਦਿਆਂ ਨਜ਼ਰ ਗਵਾਚੀ ਪੈਰ ਘਸਾਏ, ਬਾਂਗਾਂ ਦਿੱਤੀਆਂ ਟੱਲ ਖੜਕਾਏ, ਭੋਰੇ ਵੜਕੇ ਇਹਦੇ ਢੋਲੇ ਗਾਏ, ਭੋਰੇ ਵੜਕੇ ਇਹਦੇ ਢੋਲੇ ਗਾਏ, ਇੱਕ ਲੱਤ 'ਤੇ ਖੜ ਕੇ ਨਾਦ ਵਜਾਏ, ਨਾ ਬਿੜਕ ਸੁਣੀ ਨਾ ਤਖਤੇ ਖੜਕਾਏ। ਇੱਕ ਲੱਤ 'ਤੇ ਖੜ ਕੇ ਨਾਦ ਵਜਾਏ, ਨਾ ਬਿੜਕ ਸੁਣੀ ਨਾ ਤਖਤੇ ਖੜਕਾਏ, ਕਸੀਦੇ ਪੜ ਪੜ ਨੱਕ ਘਸਾਏ, ਗੁਫਾਵਾਂ ਫੋਲੀਆਂ ਪਰਬਤ ਗਾਏ। ਮੋਦੀ ਜੀ ਹੁਣੀ ਵੀ ਗੁਫਾ 'ਚ ਵੜ ਕੇ ਭਗਤੀ ਕੀਤੀ ਸੀ ਅਤੇ ਕੈਮਰੇ ਵੱਲ ਵਹਿੰਦੇ ਹਨ, ਵੀ ਠੀਕ ਸੈਟਿੰਗ ਆ ਮੇਰੇ 'ਤੇ। ਕਸੀਦੇ ਪੜ ਪੜ ਨੱਕ ਘਸਾਏ, ਗੁਫਾਵਾਂ ਫੋਲੀਆਂ ਪਰਬਤ ਗਾਏ, ਹਾੜੇ ਕੱਢੇ ਉਹ ਖੈਰ ਨਾ ਪਾਏ, ਫਾਕੇ ਕੱਟੇ ਹੋਏ ਉਹਨੂੰ ਸ਼ਰਮ ਨਾ ਆਏ, ਹਾੜੇ ਕੱਢੇ ਉਹ ਖੈਰ ਨਾ ਪਾਏ, ਫਾਕੇ ਕੱਟੇ ਉਹਨੂੰ ਸ਼ਰਮ ਨਾ ਆਏ, ਹਾਏ ਰੱਬਾ ਰੱਬ ਹਾਏ ਹਾਏ, ਓਏ ਹਾਏ ਰੱਬਾ ਰੱਬ ਹਾਏ ਹਾਏ, ਤੂੰ ਬੰਦਿਆ ਉਹਨੂੰ ਬਾਹਰੋਂ ਲੱਭੇ ਤਾਂ ਹੀ ਤੇਰੀ ਪੇਸ਼ ਨਾ ਜਾਏ, ਭਾਈ ਤੂੰ ਬੰਦਿਆ ਉਹਨੂੰ ਬਾਹਰੋਂ ਲੱਭੇ ਤਾਂ ਹੀ ਤੇਰੀ ਪੇਸ਼ ਨਾ ਜਾਏ, ਓਏ ਤੇਰੇ ਵਿੱਚ ਤੇਰੇ ਸਾਈਂ ਦਾ ਵਾਸਾ, ਕਿੱਧਰ ਭੱਜਾ ਫਿਰਨਾ ਬਾਰਾਂ ਪਹਾੜਾਂ ਅਤੇ ਨਦੀਆਂ ਗੁਫਾਵਾਂ ਦੇ ਵਿੱਚ, ਤੇਰੇ ਵਿੱਚ ਤੇਰੇ ਸਾਈਂ ਦਾ ਵਾਸਾ, ਅਹਿਮਕ ਸੁੱਚਾ ਕੌਣ ਸਮਝਾਏ, ਭਾਈ ਤੇਰੇ ਵਿੱਚ ਤੇਰੇ ਸਾਈਂ ਦਾ ਵਾਸਾ, ਇਹ ਅਹਿਮਕ ਸੁੱਚਾ ਕੌਣ ਸਮਝਾਏ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਅਤੇ ਖਾਲਸਾ ਜੀ, ਮੈਨੂੰ ਨਾ ਕੋਈ 10 ਕੁ ਮਿੰਟ ਦਿਓ, ਮੈਂ 10 ਮਿੰਟ ਬਾਅਦ ਤੁਹਾਨੂੰ ਕਾਲ ਕਰਾਂਗਾ। ਇੱਕ ਪਹਿਲੀ ਕਾਲ ਬੜੀ ਦੇਰ ਦੀ ਆਈ ਹੈ, ਜਰਾ ਉਹਨਾਂ ਨਾਲ ਗੱਲਬਾਤ ਕਰ ਲਈਏ। ਅਤੇ ਉਹ ਕਿੱਥੇ ਨੇ ਜੀ, ਆ ਲਓ ਉਹਨਾਂ ਨੂੰ ਕਰ ਦਿੰਦੇ ਹਾਂ ਕਾਲ।

0: ਹੈਲੋ
1: ਆਦਰਸ਼ਪਾਲ ਸਿੰਘ ਕੋਤੜਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ। ਆ ਜਾਓ
2: ਮੇਰੇ ਵੱਲੋਂ ਤੁਹਾਨੂੰ ਆਪਣੇ ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ। ਅੱਜ ਫੇਰ ਬੜੇ ਚਿਰਾਂ ਬਾਅਦ ਮਿਲੇ ਹੋਏ।
1: ਮੁੱਦਤਾਂ ਬਾਅਦ ਜੀ, ਮੁੱਦਤਾਂ ਬਾਅਦ। ਹਾਂਜੀ,
2: ਜਦੋਂ ਸੁੱਚੇ ਨੇ ਸੁਣਾਈਆਂ ਨਾ ਸੱਚੀਆਂ ਲਾਈਫ ਸਕੇਚ, ਤੇ ਮੈਂ ਤੇ ਕਿਹਾ ਸੁੱਚਾ ਯਾਰ ਹੋਣਾ ਕੋਈ ਤਕੜਾ ਬੁਰਸ਼ਾ ਜਿਹਾ, ਤੇ ਜੋ ਮੈਂ ਕੁੜੀਆਂ ਵਰਗਾ ਦੇਖਿਆ।
1: ਇਹ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਲੰਡਨ ਰੇਡੀਓ ਸਟੇਸ਼ਨ ਵਾਲਿਆਂ ਨੇ ਵੀ ਮੇਰਾ ਅੰਦਾਜ਼ਾ ਲਾਇਆ ਸੀ ਕਿ ਕੋਈ ਲੰਮਾ ਜਿਹਾ ਕੋਈ ਮੋਢੇ ਤੇ ਪਰਨਾ ਸੁੱਟਿਆ ਹੋਣਾ, ਲੰਮੀ ਜੀ ਦਾੜੀ ਹੋਣੀ ਹੈ ਇਹਦੀ, ਜਿਸ ਤਰ੍ਹਾਂ ਦੀਆਂ ਇਹ ਕਵਿਤਾਵਾਂ ਸੁਣਾਉਂਦਾ। ਅਸੀਂ ਤੇਰੀ ਤਸਵੀਰ ਹੋਰ ਤਰ੍ਹਾਂ ਦੀ ਬਣਾਈ ਸੀ ਜਦੋਂ ਮੈਂ ਉਹ ਲੰਡਨ ਰੇਡੀਓ ਸਟੇਸ਼ਨ ਤੇ ਗਿਆ, ਤੇ ਉਹ ਸਾਰੇ ਹੀ ਹੈਰਾਨ ਹੋਏ ਵੀ ਤੂੰ ਤੇ ਬਿਲਕੁਲ ਜੋ ਅਸੀਂ ਸੋਚ ਵੀ ਨਹੀਂ ਸਕਦੇ ਤੂੰ ਤੇ ਓਦਾਂ ਦੇ।
2: ਮੇਰੇ ਬੜੇ ਗਲਤ, ਬਹੁਤ ਘੱਟ ਅੰਦਾਜ਼ੇ ਗਲਤ ਹੋਏ ਨੇ, ਪਰ ਤੁਹਾਡੇ ਤੇ ਵੀ 1000% ਗਲਤ ਹੋ ਗਿਆ।
1: ਬਿਲਕੁਲ ਸਾਰਿਆਂ ਦੇ ਗਲਤ ਸਨ ਮੇਰੇ ਬਾਰੇ, ਕੋਈ ਵੀ ਜਿਹੜਾ ਜਿਸ ਤਰ੍ਹਾਂ ਉਹ ਹੁੰਦੇ ਨੇ ਨਾ ਕੋਈ ਬਜ਼ੁਰਗ ਭਾਈ ਜੇ ਜਿਹੜੇ ਬੜੀ ਮੱਤ ਦੇਣ ਵਾਲੇ ਹੁੰਦੇ ਨੇ, ਤੇ ਯੇ ਤੇ ਵੋ। ਹਾਂਜੀ, ਪਹਿਲਾਂ ਇਹ ਸੁਣਾਓ ਤੁਸੀਂ ਠੀਕ ਠਾਕ ਹੋ, ਰਾਜੀ ਖੁਸ਼ ਹੋ, ਚੜ੍ਹਦੀ ਕਲਾ ਚ ਹੋ?
2: ਬਿਲਕੁਲ, ਜੋ ਸੱਜਣਾ ਨੇ ਯਾਦ ਕੀਤਾ।
1: ਮੈਂ ਤੁਹਾਨੂੰ ਸਪੈਸ਼ਲ ਯਾਦ ਕੀਤਾ ਵੀ ਤੁਸੀਂ ਸਾਨੂੰ ਭੁੱਲ ਹੀ ਗਏ ਕਿਤੇ ਯਾਰ, ਹੱਥ ਹੋ ਗਈ ਕਿੱਥੇ। ਅਸੀਂ ਹਰ ਸਾਲ ਇੰਨੀਆਂ ਰੌਣਕਾਂ ਲਾਉਂਦੇ ਰਹੇ।
2: ਬਿਲਕੁਲ ਬਿਲਕੁਲ, ਉਹ ਵੀ ਉਸਦੀ ਬਖਸ਼ਿਸ਼ ਸੀ, ਉਹ ਵੀ ਬਖਸ਼ਿਸ਼।
1: ਬਿਲਕੁਲ ਜੀ, ਆਪਣਾ ਬਲਵੀਰ ਸਿੰਘ ਖਾਲਸਾ ਜੀ ਹੁਣੀ ਵੀ ਉੱਥੇ ਆਉਂਦੇ ਹੁੰਦੇ ਸਨ ਨਾ।
2: ਹਾਂਜੀ ਹਾਂਜੀ,
1: ਉਹ ਵੀ ਵੇਟ ਕਰ ਰਹੇ ਨੇ, ਉਹ ਵੀ ਆ ਰਹੇ ਨੇ ਤੁਹਾਡੇ ਤੋਂ ਬਾਅਦ।
2: ਵਧੀਆ ਵਧੀਆ ਵਧੀਆ,
1: ਸੱਜਣ ਮਿੱਤਰ ਬਹੁਤ ਪਿਆਰੇ ਲੋਕ ਨੇ ਉਹ ਵੀ। ਹਾਂਜੀ
2: ਕਵਿਤਾ ਨੀ ਹੈਗੀ ਅੱਤਵਾਦ ਦੇ ਸਮੇਂ ਦੀ,
1: ਹਾਂਜੀ,
2: ਰੱਖੜੀ ਵਾਲੇ ਲਈ
1: ਜੀ ਜੀ,
2: ਮੇਰੇ ਭਰਾ ਦੀਆਂ ਬਾਹਾਂ ਕਿੱਥੇ।
1: ਅੱਛਾ ਮੇਰੇ ਵੀਰ, ਗੱਲ ਇਸ ਤਰ੍ਹਾਂ, ਤੁਹਾਡਾ ਮੈਸੇਜ ਮੈਨੂੰ ਉਦੋਂ ਮਿਲਿਆ ਜਦੋਂ ਮੈਂ ਰੇਡੀਓ ਸਟਾਰਟ ਕਰ ਚੁੱਕਾ ਸਾਂ, ਤੇ ਉਹ ਕਿਤਾਬ ਮੇਰੀ ਉੱਪਰ ਪਈ ਜੇ, ਤੇ ਹੁਣ ਮੈਂ ਇਹਨੂੰ ਇੱਥੋਂ ਛੱਡ ਕੇ ਉੱਤੇ ਨਹੀਂ ਜਾ ਸਕਦਾ। ਤੇ ਇਹ ਮੇਰਾ ਤੁਹਾਡਾ ਵਾਅਦਾ ਰਿਹਾ, ਅਗਲੇ ਸੰਡੇ ਨੂੰ ਪਹਿਲੀ ਕਵਿਤਾ ਉਹੋ ਹੀ ਹੋਵੇਗੀ ਮੇਰੀ ਜਿਹੜੀ ਮੈਂ ਬੋਲਦਾ।
2: ਬਾਜਵਾ ਸਾਹਿਬ, ਉਹ ਤੇ ਨਾ ਜੀ ਕਵਿਤਾ ਨਹੀਂ ਹੈਗੀ, ਉਹ ਫੋਟੋ ਖਿੱਚੀ ਹੈ।
1: ਕੋਤੜਾ ਸਾਹਿਬ, ਉਹ ਉਸ ਵੇਲੇ ਦੀ ਸੱਚਾਈ ਹੈ, ਤੇ ਮੈਂ ਮਤਲਬ ਕਿ ਉਹ ਉਦੋਂ ਇਸ ਤਰ੍ਹਾਂ ਹੀ ਹੋਇਆ ਸੀ, ਇਹੋ ਕੁਛ ਹੀ ਵੈਣ ਪੈਣ ਡੇ ਸਨ ਘਰ ਦੇ ਵਿੱਚ। ਠੀਕ ਹੈ ਜੀ,
2: ਮੈਂ ਬਾਜਵਾ ਸਾਹਿਬ, ਤੁਸੀਂ ਮੈਨੂੰ ਸੀਡੀ ਭੇਜਿਆ ਸੀ, ਮੇਰਾ ਖਿਆਲ ਹੈ ਵੀ ਅਣਗਿਣਤ ਵਾਰੀ ਉਹ ਮੈਂ ਸੁਣਿਆ।
1: ਵਾਹ ਮਿਹਰਬਾਨੀ।
2: ਤੇ ਸਿਰਫ ਉਹ ਨਾ ਜੀ ਇਹ ਸੀ ਵੀ ਸਾਡੇ ਜਿਹੜੇ ਭਰਾ ਨੇ, ਭੈਣਾਂ ਨੇ, ਮਾਵਾਂ ਨੇ, ਪਿਤਾ ਨੇ ਕਿਹੜੇ ਹਾਲਾਤਾਂ ਚੁਣਨਗੇ।
1: ਮੈਂ ਦਿੱਲੀ ਦੰਗਿਆਂ 'ਤੇ ਵੀ ਲਿਖੀ ਹੈ, ਮੈਂ 6-7 ਲਿਖੀਆਂ ਨੇ, ਅਤੇ ਮੈਂ ਵਾਰੀ ਵਾਰੀ ਹਰ ਸੰਡੇ ਨੂੰ ਤੁਹਾਡੇ ਨਾਂ ਇੱਕ ਇੱਕ ਕਰਿਆ ਕਰਾਂਗਾ।
2: ਕਿਉਂਕਿ ਇਤਿਹਾਸ ਨੂੰ ਨਾ ਜੀ ਦੁਹਰਾਉਂਦੇ ਰਹਿਣਾ ਹੀ ਚੰਗਾ ਹੁੰਦਾ, ਕੌਮਾਂ ਉਹੀ ਜਿੰਦੀਆਂ ਰਹਿੰਦੀਆਂ।
1: ਜੀ ਬਿਲਕੁਲ, ਅਤੇ ਮੈਂ ਤੁਹਾਨੂੰ ਉਹ ਆਪਣੀ ਕਿਤਾਬ ਵੀ ਭੇਜ ਦਿਆਂਗਾ ਜਿਹੜੀ ਨਵੀਂ ਦੇ ਵਿੱਚ ਵੀ ਇਹ ਹੈਗੀ, ਨਵੀਂ ਦੇ ਵਿੱਚ ਹੋਰ ਕਵਿਤਾਵਾਂ ਹੈਗੀਆਂ ਨੇ।
2: ਅੱਛਾ ਜੀ, ਮੈਨੂੰ ਨਾ ਮੈਨੂੰ ਉਸਨੇ ਬੜਾ ਪ੍ਰਭਾਵਿਤ ਕੀਤਾ। ਮੈਂ ਕਿਹਾ ਯਾਰ ਇਹ ਤਾਂ ਏਡੀ ਵੱਡਾ ਦੁਖਾਂਤ ਵਾਪਰਿਆ, ਤੇ ਉਹਨਾਂ ਨੂੰ ਫਿਰ ਉਸ ਤਰੀਕੇ ਨਾਲ ਤੁਸੀਂ ਮਤਲਬ ਪੇਸ਼ ਕੀਤਾ। ਅਗਲੀ ਵਾਰ ਇਹਦੀ ਮੈਂ ਜ਼ਰੂਰ ਇੰਤਜ਼ਾਰ ਕਰਾਂਗਾ।
1: ਮਿਹਰਬਾਨੀ, ਜ਼ਰੂਰ ਤਾਬਿਆਦਾਰ ਹਾਂ ਜੀ, ਅਗਲੀ ਵਾਰ ਮੈਂ ਤੁਹਾਨੂੰ।
2: ਮਿਹਰਬਾਨੀ ਜੀ, ਤੇ ਹੁਣ ਦਿਓ ਜੱਸੀ ਸਾਹਿਬ ਨੂੰ ਟਾਈਮ।
1: ਤੇ ਤੁਸੀਂ ਬਸ ਸਤਿ ਸ੍ਰੀ ਅਕਾਲ ਬੁਲਾਉਣੀ ਸੀ, ਕੋਈ ਸਾਨੂੰ ਇੱਧਰ ਉੱਧਰ ਦੀ ਤੁਸੀਂ ਗੱਲ ਹੀ ਨਹੀਂ ਸੁਣਾਈ।
2: ਮੈਂ ਜੀ ਤੁਸੀਂ ਹੁਣ ਜੱਸੀ ਦਾ ਦੱਸਤਾ, ਪਤਾ ਨਾ
1: ਫਿਰ ਕੀ ਆ, ਜੱਸੀ ਦਾ ਦੱਸ ਦਿੱਤਾ ਤੇ ਤੁਸੀਂ ਡਰ ਕੇ ਦੌੜਨ ਲੱਗੇ ਹੋ ਹੁਣ।
2: ਡਰ ਕੇ ਨੀ ਦੌੜਨ ਲੱਗਾ, ਮੈਂ ਤੇ ਪੈਣ ਲੱਗਾ ਜੀ ਹੀਰੇ ਨੂੰ ਉਹਨੂੰ ਸੁਣਨ ਲਈ।
1: ਨਹੀਂ ਤੁਸੀਂ ਪਹਿਲਾਂ ਤੇ ਤੁਹਾਨੂੰ 5-6 ਮਿੰਟ ਮੈਨੂੰ ਆਪਣੀ ਕੋਈ ਵੀ ਗੱਲ ਸੁਣਾਓ, ਆਪਣੇ ਇਲਾਕੇ ਦੀ ਗੱਲ ਸੁਣਾਓ, ਆਪਣੀ ਲਾਈਫ ਦੀ ਗੱਲ ਸੁਣਾਓ, ਇੰਡੀਆ ਦੇ ਮਾਹੌਲ ਦੀ ਗੱਲ ਸੁਣਾਓ, ਯੂਰਪ ਦੇ ਮਾਹੌਲ ਦੀ ਗੱਲ, ਜੋ ਤੁਹਾਡਾ ਦਿਲ ਕਰਦਾ।
2: ਬਾਜਵਾ ਸਾਹਿਬ, ਇਹ ਨਹੀਂ ਮੈਂ ਕੀ ਕਹਿ ਰਿਹਾ।
1: ਅੱਛਾ,
2: ਇਹ ਸੁਣਨ ਵਾਲੇ ਤੇ ਉਹ ਕੀ ਸੁਣ ਰਿਹਾ?
1: ਠੀਕ ਹੈ ਜੀ,
2: ਮੈਂ ਜੋ ਗੱਲ ਕਹੀ ਮੈਂ ਉਹਦਾ ਜ਼ਿੰਮੇਵਾਰ ਹਾਂ।
1: ਵਾਹ, ਆ ਤੇ ਤੁਸੀਂ ਮੇਰੇ ਮਨਪਸੰਦ ਦੀ ਗੱਲ ਕੀਤੀ ਹੈ।
2: ਜੋ ਅਗਲੇ ਨੇ ਸੁਣੀ ਹੈ ਨਾ,
1: ਉਹਦਾ ਮੈਂ ਜ਼ਿੰਮੇਵਾਰ ਨਹੀਂ। ਇਹ ਮੈਂ ਵੀ ਕਹਿੰਦਾ ਨਾ ਆਪਣੇ ਸੈਚਰਡੇ ਦੇ ਲੈਕਚਰਾਂ ਦੇ ਵਿੱਚ,
2: ਉਹਦਾ ਮੈਂ ਜ਼ਿੰਮੇਵਾਰ ਨਹੀਂ ਹੈਗਾ
1: ਜੀ। ਤੇ ਤੁਸੀਂ ਕਰੋ ਆਪਣੇ ਦਿਲ ਦੀ ਗੱਲ ਜੋ ਤੁਸੀਂ ਕਹਿਣਾ
2: ਚਾਹੁੰਦੇ। ਠੀਕ ਹੈ ਨਾ ਜੀ,
1: ਹਾਂਜੀ,
2: ਮਤਲਬ ਮੇਰਾ ਕਹਿਣ ਦਾ ਭਾਵੇ ਆਓ ਯਾਰ, ਹੁਣ ਇਹਨਾਂ ਸਾਡੀਆਂ ਉਮਰਾਂ ਹੋ ਗਈਆਂ ਨੇ।
1: ਹਾਂਜੀ
2: ਹਾਂਜੀ
1: ਜੀ,
2: ਆਓ ਬਾਜਵਾ ਸਾਹਿਬ ਜੀ, ਇਸ ਉਮਰ ਦੇ ਵਿੱਚ
1: ਹਾਂਜੀ
2: ਹੁਣ ਮੈਂ ਸੁਣਨਾ ਸਿੱਖ ਰਿਹਾ ਵਾਂ।
1: ਵਾਕਿਆ ਹੀ ਵਾਕਿਆ, ਤੁਸੀਂ ਨਾ ਬਹੁਤ ਜ਼ਿੰਦਗੀ ਦੇ ਨੇੜੇ ਦੇ, ਤੁਸੀਂ ਜ਼ਿੰਦਗੀ ਨੂੰ ਕੋਲੋਂ ਹੰਢਾਇਆ। ਮੈਂ ਵੀ ਅੱਜ ਕੱਲ੍ਹ ਪੜ੍ਹਾਈ ਹੁਣ ਸ਼ੁਰੂ ਕੀਤੀ ਹੈ, ਜਦੋਂ ਮੈਂ 60 ਸਾਲ ਤੋਂ ਉੱਪਰ ਹੋ ਗਿਆ ਸੀ ਉਦੋਂ ਪੜ੍ਹਨਾ ਸ਼ੁਰੂ ਕੀਤਾ ਮੈਂ।
2: ਮੈਂ ਜੀ ਹੁਣ ਹੁਣ ਨਾ ਸਮਝਣਾ ਸ਼ੁਰੂ ਕੀਤਾ,
1: ਸਮਝਣਾ ਸ਼ੁਰੂ ਕੀਤਾ, ਬਿਲਕੁਲ ਬਿਲਕੁਲ, ਪੜ੍ਹਨਾ ਅਤੇ ਸਮਝਣਾ, ਕਿਉਂਕਿ ਇਸ ਉਮਰ ਦੇ ਵਿੱਚ ਸਾਡਾ ਵੀ ਕੋਈ ਐਕਸਪੀਰੀਅੰਸ ਹੈ, ਸਾਡੇ ਕੋਲ ਵੀ ਇੱਕ ਕਸਵੱਟੀ ਹੈ ਜਿਹਦੇ 'ਤੇ ਤੋਲ ਕੇ ਅਸੀਂ ਵੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ ਵੀ ਕੀ ਸੱਚ ਹੈ ਅਤੇ ਕੀ ਝੂਠ ਹੈ।
2: ਮੈਂ ਬਾਜਵਾ ਸਾਹਿਬ ਆਪਣੇ ਸਰੋਤਿਆਂ ਨੂੰ ਕਹਿਣਾ, ਬਾਬਾ ਬਲਵੰਤ ਦੀ ਨਾ ਕਿਤਾਬ ਹੈ,
1: ਹਾਂਜੀ,
2: ਸੁਗੰਧ ਸੁਮੀਰ,
1: ਸੁਗੰਧ ਅੱਗੇ ਕੀ ਦੱਸਿਆ,
2: ਸੁਗੰਧ ਸੁਮੀਰ,
1: ਸੁਗੰਧ
2: ਸੁਮੀਰ,
1: ਸੁਨੀਰ, ਬਾਬਾ ਬਲਵੰਤ, ਹਾਂਜੀ,
2: ਬਾਬਾ ਬਲਵੰਤ ਜੀ, ਜਦੋਂ ਉਹਦਾ ਮੁੱਖ ਬੰਦ ਪੜੋਗੇ ਨਾ ਤੁਸੀਂ,
1: ਹਾਂਜੀ,
2: ਕਹੋਗੇ ਯਾਰ ਅਸੀਂ ਤਾਂ ਸਾਰੀ ਉਮਰ ਮੁੱਖ ਬੰਦ ਪੜਿਆ ਹੀ ਨਹੀਂ। ਜਿੰਨੀ ਵਾਰੀ ਉਹਦਾ ਮੁੱਖ ਬੰਦ ਪੜੋਗੇ ਨਾ ਜੀ,
1: ਹਾਂਜੀ,
2: ਉਨੀ ਵਾਰੀ ਕਹੋਗੇ ਯਾਰ ਪਿਛਲੀ ਵਾਰ ਤਾਂ ਚੀਜ਼ ਮੈਂ ਦੇਖੀ ਹੀ ਨਹੀਂ।
1: ਜਿਹੜਾ ਮੈਂ ਕੱਲ ਲੈਕਚਰ ਕੀਤਾ ਸੀ ਨਾ ਕੱਲ, ਹਾਂਜੀ, ਉਹਦੇ ਵਿੱਚ ਮੈਂ ਬਾਬਾ ਬਲਵੀਰ ਦੀ ਇੱਕ ਐਗਜ਼ਾਮਪਲ ਵੀ ਦਿੱਤੀ ਹੈ।
2: ਅੱਛਾ,
1: ਮੈਂ ਤੁਹਾਨੂੰ ਭੇਜਿਆ ਵੀ ਹੈ, ਜਦੋਂ ਤੁਹਾਡੇ ਕੋਲ ਟਾਈਮ ਹੋਏਗਾ ਸੁਣਦੇ ਹੋ ਤੁਸੀਂ, ਮੈਨੂੰ ਪਤਾ ਹੈ ਤੇ ਸੁਣਿਓ ਤੁਸੀਂ।
2: ਉਹਦੇ ਵਿੱਚ ਨਾ ਉਹ ਕਹਿੰਦਾ ਉਸ ਦਾ ਹਾਰ ਰੋਜ਼ ਟੁੱਟ ਜਾਇਆ ਕਰੇ, ਆ ਕੇ ਕਹੋ ਇਸ ਨੂੰ ਜੋੜਿਓ, ਬੜੀ ਸ਼ਰਮਾ ਕੇ ਇਹ ਟੁੱਟਦਾ ਪਿਆ।
1: ਅੱਛਾ, ਜਿਹੜੀਆਂ ਸੋਹਣੀਆਂ ਲੱਗੀਆਂ ਨੇ ਕੋਤੜਾ ਸਾਹਿਬ, ਉਹਨਾਂ ਦਾ ਜ਼ਿਕਰ ਜ਼ਰੂਰ ਰੇਡੀਓ ਤੇ ਕਰਿਆ ਕਰੋ, ਤਾਂ ਕਿ ਦੂਸਰੇ ਜਿਹੜੇ ਸੱਜਣ ਨੇ ਉਹ ਵੀ ਫਾਇਦਾ ਉਠਾ ਸਕਣ ਇਸ ਚੰਗੀਆਂ ਕਿਤਾਬਾਂ ਦਾ।
2: ਬਾਜਵਾ ਸਾਹਿਬ ਚੀਜ਼ ਹੈ ਨਾ ਜਿਹੜੀ,
1: ਹਾਂਜੀ,
2: ਮੈਂ ਮੰਟੋ ਨੂੰ ਪੜਿਆ,
1: ਮੰਟੋ ਹਸਨ ਮੰਟੋ ਨੂੰ, ਵਾਹ ਵਾਹ ਵਾਹ, ਕੀ
2: ਮੰਟੋ ਨੂੰ ਜਦੋਂ ਪੜ੍ਹਨੇ ਆ ਨਾ ਜੀ,
1: ਹਾਂਜੀ,
2: ਪਤਾ ਲੱਗ ਜਾਂਦਾ ਯਾਰ ਕਰੈਕਟਰ ਹੁੰਦਾ ਕੀ ਹੈ।
1: ਕੀ ਬਾਤ ਹੈ,
2: ਅਸੀਂ ਕਰੈਕਟਰ ਕਿਹਨੂੰ ਕਹਿ ਰਹੇ ਹਾਂ ਤੇ ਕਰੈਕਟਰ ਐਕਚੁਅਲ ਹੁੰਦਾ ਕੀ ਹੈ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
2: ਅਸੀਂ ਹਮ ਬਿਸਰੀ ਤੇ ਕਰੈਕਟਰ ਨੂੰ ਲੈ ਗਏ ਆ
1: ਜੀ ਜੀ, ਆਹੀ ਸਾਹੀ ਕਰੈਕਟਰ ਸਮਝਦੇ ਹੀ ਉਹ ਆਪਣਾ ਉਹ ਹਮ ਬਿਸਰੀ ਨੂੰ ਹੀ ਆ, ਇਹਦਾ ਕਰੈਕਟਰ ਕੁਛ ਨੀ, ਇਹਦੀ ਫਲਾਣੀ ਦੋਸਤ ਹੈ ਜਾਂ ਫਲਾਣੀ ਦਾ ਕੋਈ ਦੋਸਤ ਹੈ, ਇਹਨਾਂ ਦਾ ਕੋਈ ਕਰੈਕਟਰ ਹੈ ਨਹੀਂ। ਵਾਕਿਆ ਹੀ ਵੈ,
2: ਮੰਟੋ ਨੂੰ ਜਦੋਂ ਵੀ ਪੜਿਆ ਨਾ ਜੀ, ਹਰ ਵਾਰੀ ਅੱਗੋਂ ਪੜਨ ਨੂੰ ਕੀਤਾ ਤੇ ਗੱਲ ਉਹ ਹੋ ਗਈ ਹੈ। ਬਾਜਵਾ ਸਾਹਿਬ ਜਿਵੇਂ ਨਾ ਜੀ, ਕੋਈ ਬੰਦਾ ਕਹਿੰਦਾ ਨਹੀਂ ਯਾਰ ਪੱਥਰ ਸਮੁੰਦਰ ਚ ਇੰਨੇ ਕੀਮਤੀ ਨਹੀਂ, ਕੀਮਤੀ ਹੈ ਨਾ ਪਰ ਜਿੰਨਾ ਤੁਸੀਂ ਡੂੰਘੇ ਗਏ ਹੋ,
1: ਜਿੰਨਾ ਤੁਸੀਂ ਡੂੰਘੇ ਗਏ। ਹਸਨ ਮੰਟੋ ਜੀ ਨੂੰ ਵੇਖ ਲਓ ਹੁਣ ਕਿੰਨਾ ਸਤਿਕਾਰਿਆ ਜਾਂਦਾ, ਕਿੰਨਾ ਪੜਿਆ ਜਾਂਦਾ, ਜਿੰਨੀ ਦੇਰ ਉਹ ਜਿੰਦਾ ਰਿਹਾ ਤਰੀਕਾਂ ਹੀ ਭੁਗਤਦਾ ਰਿਹਾ, ਜੇ ਵਿਚਾਰੇ ਕੋਲ ਇੰਨੇ ਪੈਸੇ ਧਨ ਤੇ ਪਤਾ ਹੀ ਹੋਣਾ,
2: ਬਹੁਤ ਜੀ
1: ਉਹਦੇ ਉੱਤੇ ਉਹ ਇਲਜ਼ਾਮ ਲਾਏ ਨੇ, ਉਹ ਭੈੜੀਆਂ ਗੱਲਾਂ, ਉਹ ਮਿਹਣੇ ਮਾਰੇ ਸਨ ਉਸ ਸੁਸਾਇਟੀ ਨੇ ਉਹਨੂੰ।
2: ਬਾਜਵਾ ਸਾਹਿਬ ਸਾਡੀ ਸੋਚ ਭੈੜੀ, ਗੱਲ ਸੋਚ ਦੀ ਹੈ।
1: ਹਾਂਜੀ ਹਾਂਜੀ, ਉਹ ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਹੈ, ਅਸੀਂ ਕਰੈਕਟਰ ਨੂੰ ਸਿਰਫ ਉੱਥੇ ਹੀ ਲੈ ਗਏ ਹਾਂ, ਜਦੋਂ ਕਿ ਕਰੈਕਟਰ ਹੋਰ ਹੁੰਦਾ ਹੈ,
2: ਕਰੈਕਟਰ ਤੇ ਚੀਜ਼ ਹੀ ਹੋਰ ਹੈ। ਅਸੀਂ ਉਹ ਹੀ ਹੈ ਨਾ ਜੀ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਅਸੀਂ ਉਹ ਸੂਰ ਉਸ ਗਾਏ ਮੀਟ ਤੇ ਟੁੱਕ ਗਏ ਆ, ਜਿਹੜੀ ਪਹਿਲੀ ਗੱਲ ਉਹਨੇ ਛੱਡ ਹੀ ਦਿੱਤੀ।
1: ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ,
2: ਹਾਂਜੀ
1: ਹਾਂ।
2: ਦਰ ਤੁਸੀਂ ਦੇਖੋ ਨਾ ਲੋਕੀ ਕਿੱਡੇ ਕਿੱਡੇ ਜਜ਼ਬਾਤੀ ਨੇ, ਕਿੰਨੀ ਸੋਹਣੀ। ਦਰਸ਼ਨ ਸਿੰਘ ਅਵਾਰਾ ਨੂੰ ਤੁਸੀਂ ਪੜਿਆ ਹੋਣਾ ਹੈ?
1: ਨਹੀਂ, ਮੈਂ ਉਹਨੂੰ ਨਹੀਂ ਜੇ ਪੜਿਆ, ਦਰਸ਼ਨ ਸਿੰਘ,
2: ਦਰਸ਼ਨ ਸਿੰਘ ਅਵਾਰਾ
1: ਨੂੰ ਪੜ੍ਹ ਕੇ ਦੇਖੋ, ਕਿਤਾਬ ਦਾ ਨਾਂ ਲਓ।
2: ਜਨਾਬ,
1: ਇਹ ਟਾਈਮ ਤੁਹਾਡਾ, ਰੇਡੀਓ ਵੀ ਤੁਹਾਡਾ ਤੇ ਅਸੀਂ ਵੀ ਤੁਹਾਡੇ।
2: ਬਿਲਕੁਲ ਬਿਲਕੁਲ ਬਾਜਵਾ ਸਾਹਿਬ, ਪਰ ਮੇਰਾ ਨਾ ਉਹ ਫਰਮਾਇਸ਼ ਨਾ ਭੁੱਲਿਓ।
1: ਨਹੀਂ, ਅਗਲੇ ਹਫਤੇ ਬਿਲਕੁਲ, ਉਹ ਤੁਹਾਡੀ ਫਰਮਾਇਸ਼ ਹੀ ਮੈਂ ਪਹਿਲੇ ਜਿਹੜੀ ਮੈਂ ਕਵਿਤਾ ਸਟਾਰ 'ਚ ਇੱਕ ਆਪਣੀ ਪੜ੍ਹਨਾ, ਉਹ ਹੀ ਪੜ੍ਹਾਂਗਾ ਕਿ ਮੇਰੇ ਭਰਾ ਦੀਆਂ ਬਾਹਾਂ ਕਿੱਥੇ ਨੇ।
2: ਇਹ ਜੀ ਸਾਡਾ ਫਰਜ਼ ਹੈ,
1: ਠੀਕ ਹੈ ਜੀ,
2: ਤੁਹਾਡੇ ਸਮਾਜ ਦੇ ਪ੍ਰਤੀ ਸਾਡਾ ਫਰਜ਼ ਹੈ, ਉਸ ਫਰਜ਼ ਨੂੰ ਪਛਾਣੀਏ।
1: ਮਿਹਰਬਾਨੀ, ਥੈਂਕ ਯੂ, ਥੈਂਕ ਯੂ,
2: ਓਕੇ ਜੀ, ਧੰਨਵਾਦ ਜੀ।
1: ਤੇ ਆਪਣਾ ਕੋਤੜਾ ਸਾਹਿਬ, ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ,
2: ਮਿਹਰਬਾਨੀ ਜੀ,
1: ਕਿ ਮੌਤ ਨੱਠ ਗਈ ਅੱਖਾਂ 'ਚ ਅੱਖਾਂ ਪਾ ਕੇ ਅਤੇ ਜ਼ਿੰਦਗੀ ਤੋਂ ਅਸੀਂ ਹਾਰ ਗਏ। ਮੌਤ ਨੱਠ ਗਈ ਅੱਖਾਂ 'ਚ ਅੱਖਾਂ ਪਾ ਕੇ ਅਤੇ ਜ਼ਿੰਦਗੀ ਤੋਂ ਅਸੀਂ ਹਾਰ ਗਏ। ਹਰ ਕੰਡੇ ਦਾ ਘਮੰਡ ਅਸਾਂ ਤੋੜਿਆ, ਫੁੱਲਾਂ 'ਚੋਂ ਭੂੰਡ ਡੰਗ ਮਾਰ ਗਏ। ਫੁੱਲਾਂ 'ਚੋਂ ਭੂੰਡ ਡੰਗ ਮਾਰ
2: ਗਏ।
1: ਰੌਣਕਾਂ ਲਾਉਂਦੇ ਹੁੰਦੇ ਸਾਂ ਕਦੀ ਅਸੀਂ, ਸਾਰਾ ਬਲਦੇਵ ਸਿੰਘ ਬਾਜਵਾ ਜੀ ਹੁਣੀ ਕਵੀ ਸੰਮੇਲਨ ਕਰਾਉਂਦੇ ਹੁੰਦੇ ਹਨ ਤੇ ਤਕਰੀਬਨ ਸਾਰਾ ਹੀ ਯੂਰਪ ਦੇ ਦੇਸ਼ਾਂ ਦੇ ਵਿੱਚੋਂ 300-500 ਦੇ ਕਰੀਬ ਲੋਕ ਆਉਂਦੇ ਹੁੰਦੇ ਸੀ, ਸਾਰਿਆਂ ਨਾਲ ਮੁਲਾਕਾਤ ਹੋਣੀ। ਬਹੁਤ ਖੂਬਸੂਰਤ ਅਤੇ ਵਾਕਫੀਅਤ, ਪਿਆਰ ਦੀਆਂ ਗੱਲਾਂ, ਕਿਤਾਬਾਂ ਦੀਆਂ ਗੱਲਾਂ, ਸ਼ਾਇਰੋ ਸ਼ਾਇਰੀ ਦੀਆਂ ਗੱਲਾਂ, ਆਪੇ ਸਿਆਪੇ ਤੋਂ ਬਾਹਰ ਦੀਆਂ ਗੱਲਾਂ, ਤਾਂ ਘਰਾਂ ਦੀਆਂ ਪ੍ਰੋਬਲਮਾਂ ਜਾਂ ਬਾਹਰ ਦੀਆਂ ਪ੍ਰੋਬਲਮ, ਇਹੋ ਜਿਹੀਆਂ ਕੋਈ ਨਹੀਂ। ਚਾਰੇ ਪਾਸੇ ਹਾਸੇ ਸ਼ੁਗਲ ਦੀਆਂ ਅਤੇ ਨੌਲੇਜ ਦੀਆਂ ਗੱਲਾਂ। ਵਾਹ ਜੀ ਵਾਹ ਵਾਹ, ਥੈਂਕ ਯੂ ਕੋਤੜਾ ਸਾਹਿਬ। ਅਤੇ ਬਲਬੀਰ ਜੀ, ਮੈਂ ਤੁਹਾਡੇ ਵੱਲ ਆ ਰਿਹਾ, ਅਤੇ ਰੈਡੀ ਹੋ ਜਾਓ ਤੁਸੀਂ, ਕਿੱਥੇ ਗਏ ਹੋ ਤੁਸੀਂ? ਅਤੇ ਇੱਥੇ ਹਾਂ ਆ ਲਓ ਜੀ, ਖਾਲਸਾ ਜੀ ਆਪ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਤੁਹਾਡਾ? ਮੈਂ
0: ਮੈਨੂੰ ਗੁਰਦੁਆਰੇ ਜਾਣਾ ਪਿਆ ਇੱਕ ਦੋ ਵਾਰੀ।
1: ਠੀਕ ਠੀਕ,
0: ਤੇ ਉੱਥੇ ਆਏ ਸਨ ਆਪਣੇ ਬੜੇ
1: ਠੀਕ ਠੀਕ ਠੀਕ
0: ਭਾਈ ਰਣਜੀਤ ਸਿੰਘ ਦਿੱਲੀ ਵਾਲੇ,
1: ਜਿਹੜੇ ਜਿਹੜੇ ਆਪਣਾ
0: ਜਥੇਦਾਰ
1: ਚਲੇ ਗਏ ਨੇ,
0: ਉਹ ਉਦਣ ਪਿਛਲੇ ਐਤਵਾਰ ਆਏ ਸਨ ਤੇ ਫਿਰ ਇੱਥੇ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਮਤਲਬ ਲੋਕਾਂ ਨੂੰ ਦਰਸ਼ਨ ਦਿੱਤੇ, ਸਮਝਾਇਆ।
1: ਠੀਕ ਠੀਕ,
0: ਤੇ ਉੱਥੇ ਫਿਰ ਜਾਣਾ ਪਿਆ ਇਸ ਕਰਕੇ। ਫਿਰ
1: ਨਹੀਂ, ਅਜੇ ਉਹ ਯੂਰਪ ਚ ਨੇ ਕਿ ਚਲੇ ਗਏ ਨੇ?
0: ਨਹੀਂ, ਇੱਥੇ ਹੀ ਹੋਣੇ ਨੇ ਅਜੇ, ਮੈਨੂੰ ਉਹਨਾਂ ਦੇ ਜ਼ਿਆਦਾ ਪ੍ਰੋਗਰਾਮ ਦਾ ਨਹੀਂ ਪਤਾ।
1: ਅੱਛਾ, ਤੇ ਗੱਲ ਇਸ ਤਰ੍ਹਾਂ ਕਿ ਜੇ ਕਿਤੇ ਅਗਲੀ ਵਾਰ ਆਉਣ ਨਾ ਤੇ ਮੇਰੇ ਨਾਲ ਉਹਨਾਂ ਦੀ ਮੁਲਾਕਾਤ ਕਰਵਾਇਓ।
0: ਠੀਕ ਹੈ ਜੀ, ਠੀਕ ਹੈ,
1: ਮੈਂ ਉਹਨਾਂ ਨੂੰ ਆਪਣੇ ਰੇਡੀਓ ਤੇ ਲੈ ਕੇ ਆਵਾਂਗਾ।
0: ਠੀਕ ਹੈ ਜੀ,
1: ਵੰਡਰਫੁਲ ਆਦਮੀ ਨੇ, ਸੱਚੇ ਸੁੱਚੇ ਇਨਸਾਨ ਨੇ,
0: ਬੜੀ ਵੱਡੀ ਗੱਲ,
1: ਜਿੰਦਾ ਸ਼ਹੀਦ। ਹਾਂ,
0: ਮੇਰੇ ਖਿਆਲ 'ਚ ਮੈਂ ਉਹਨਾਂ ਦਾ ਲੈਕਚਰ ਤੁਹਾਨੂੰ ਭੇਜਿਆ ਹੋਣਾ।
1: ਮੈਂ ਵੈਸੇ ਯੂਟਿਊਬ ਤੇ ਸੁਣੇ ਨੇ ਉਹਨਾਂ ਦੇ ਲੈਕਚਰ ਕੜੇ, ਮੇਰਾ ਖਿਆਲ ਹੈ। ਜੇ ਤੁਸੀਂ ਹੁਣੇ ਹੁਣੇ ਕੋਈ ਭੇਜਿਆ ਤੇ ਮੈਂ ਅਜੇ ਵੇਖਿਆ ਨਹੀਂ।
0: ਚਲੋ ਮੈਂ ਉਹ ਵੀ ਤੁਹਾਨੂੰ ਭੇਜ ਦਿਆਂਗਾ, ਪਰ ਸਭ ਤੋਂ ਪਹਿਲਾਂ ਤੇ ਅੱਜ ਤੁਸੀਂ ਸਾਡੇ ਵੱਡੇ ਭਾਈ ਆਦਰਸ਼ਪਾਲ ਸਿੰਘ ਜੀ ਕੋਤੜਾ ਦੇ ਦਰਸ਼ਨ ਕਰਵਾਤੇ ਨੇ, ਇਹਦੇ ਵਾਸਤੇ
1: ਉਹ ਮੈਂ ਉਹਨਾਂ ਨੂੰ ਯਾਦ ਕੀਤਾ, ਮੈਂ
0: ਲੱਖ ਲੱਖ ਧੰਨਵਾਦ ਜੀ।
1: ਮੈਨੂੰ ਇੱਕ ਦਿਨ ਚੇਤਾ ਆਇਆ, ਮੈਂ ਉਹਨਾਂ ਨੂੰ ਪਿਛਲੇ ਹਫਤੇ ਟੈਲੀਫੋਨ ਕੀਤਾ, ਨਹੀਂ ਐਸੇ ਹਫਤੇ ਦੇ ਸਟਾਰਟ 'ਚ।
0: ਤੇ ਸਭ ਤੋਂ ਪਹਿਲਾਂ ਹੁਣ ਫਿਰ ਆਪਾਂ ਉਹਨਾਂ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ ਜੀ। ਬੜਾ ਮੈਂ ਤਾਂ ਬਹੁਤ ਵਾਰੀ ਉਹਨਾਂ ਨੂੰ ਫੋਨ ਵੀ ਕਰਦਾ ਜੀ, ਉਹਨਾਂ ਨੂੰ ਮੇਰੇ ਖਿਆਲ ਮਹੀਨੇ ਦੇ ਤੋਂ ਉਹਨਾਂ ਨੂੰ ਫੋਨ ਨਹੀਂ ਹੋਇਆ।
1: ਅੱਛਾ,
0: ਤੇ ਸਾਰੀ ਦਿਹਾੜੀ ਉਹ ਨਹਿਰ ਦੇ ਕੰਢੇ ਤੇ ਸੈਰਾਂ ਕਰਦੇ ਜੇ, ਹੋਰ ਉੱਥੇ ਕੀ ਕਰਦੇ ਨੇ ਉਹ ਨੀ ਮੈਨੂੰ ਪਤਾ। ਤੇ ਉਹਨਾਂ ਨੇ ਬਾਬਾ ਬਲਵੰਤ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਹਾਂਜੀ
1: ਹਾਂਜੀ,
0: ਮੈਂ ਦੋ ਲਾਈਨਾਂ ਕੋਤੜਾ ਸਾਹਿਬ ਦੇ ਨਾਂ ਤੇ ਬਾਬਾ ਬਲਵੰਤ ਜੀ ਦੇ ਨਾਂ ਕਰਦਾ।
1: ਹਾਂਜੀ ਹਾਂਜੀ, ਆਉਣ ਦਿਓ।
0: ਉਹਨਾਂ ਨੇ ਸੁਣਾਈਆਂ ਸੀ, ਉਹ ਕਹਿੰਦੇ ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ, ਰੋਜ਼ ਉਸਦਾ। ਹਾਂਜੀ, ਉਹ ਲੋਕ ਨਾ ਇਹ ਪਹਿਲੀ ਲਾਈਨ ਚ ਹੀ ਬੜਾ ਨਜ਼ਾਰਾ ਲੈ ਲੈਂਦੇ,
1: ਤਾਂ ਹੀ ਕਹਿਣ ਵੀ ਕਿਤੇ ਪੜ੍ਹ ਕੇ ਵੇਖਿਓ। ਠੀਕ ਹੈ, ਜ਼ਰੂਰ ਪੜਾਂਗੇ ਜੀ।
0: ਰੋਜ਼ ਉਸਦਾ ਰੋਜ ਉਸਦਾ ਹਾਰ ਟੁੱਟ ਜਾਇਆ ਕਰੇ, ਮੁਸਕਰਾਉਂਦੀ ਮੁਸਕਰਾਉਂਦੀ ਮੁਸਕਰਾਉਂਦੀ ਹੋਈ ਉਹ ਆਇਆ ਕਰੇ। ਰੋਜ ਉਸਦਾ ਹਾਰ ਟੁੱਟ ਜਾਇਆ ਕਰੇ। ਜੇ ਮੈਂ ਪੁੱਛਾਂ ਦੱਸ ਇਹ ਟੁੱਟਾ ਕਿਸ ਤਰ੍ਹਾਂ, ਜੇ ਮੈਂ ਪੁੱਛਾਂ ਦੱਸ ਇਹ ਟੁੱਟਾ ਕਿਸ ਤਰ੍ਹਾਂ, ਸੰਗਦੀ ਹੋਈ ਉਹ ਨੀਵੀਆਂ ਪਾਇਆ ਕਰੇ। ਰੋਜ ਉਸਦਾ ਹਾਰ ਟੁੱਟ ਜਾਇਆ ਕਰੇ।
1: ਵਾਹ ਜੀ ਵਾਹ, ਵਾਕਿਆ ਸੰਗ ਕੇ ਨੀਵੀ ਪਾ ਲੈਣੀ, ਵੀ ਟੁੱਟਾ ਕਿੱਦਾਂ?
0: ਹਾਏ ਹਾਏ ਹਾਏ, ਨਹੀਂ ਨਹੀਂ ਸਾਰੀਆਂ ਗੱਲਾਂ ਨਹੀਂ ਜੇ ਦੱਸਦਾ, ਸਭ ਸਾਡੇ ਜਿੱਦਾਂ ਕੋਈ ਦਲੇਰ ਹੈ ਨਹੀਂ, ਸਾਰੇ ਲੋਕ ਗੱਲਾਂ ਨਹੀਂ ਦੱਸਦੇ।
1: ਅੱਛਾ
0: ਤੁਹਾਡੇ ਵਰਗੇ ਬਹੁਤ ਘੱਟ ਲੋਕ ਹੁੰਦੇ ਨੇ। ਹਾਂਜੀ
1: ਜੀ, ਠੀਕ ਹੈ ਜੀ, ਠੀਕ ਹੈ ਠੀਕ
0: ਹੈ। ਘੋਤੜਾ ਸਾਹਿਬ ਵਾਸਤੇ ਜੇ ਮੈਂ ਸਪੈਸ਼ਲ ਸੁਣਾਈਆਂ, ਘੋਤੜਾ ਸਾਹਿਬ ਸੁਣਿਓ।
1: ਚਲੋ ਜੇ ਘੋਤੜਾ ਤੇ ਅਸੀਂ ਫਿਰ ਕੰਨਾਂ ਚ ਉਂਗਲਾਂ ਲੈ ਲੈਂਦੇ, ਤੁਸੀਂ ਸਾਨੂੰ ਪਹਿਲਾਂ ਦੱਸ ਦੇਣਾ ਸੀ ਜੇ ਸਿਰਫ ਘੋਤੜੇ ਸਾਹਿਬ ਵਾਸਤੇ ਨੇ।
0: ਨਹੀਂ ਨਹੀਂ, ਘੋਤੜਾ ਸਾਹਿਬ ਵਾਸਤੇ ਨੀ, ਹੁਣ ਤੁਸੀਂ ਤੇ ਐਵੇਂ ਬਹਿ ਗਏ।
1: ਅੱਛਾ,
0: ਕਣਕ ਦੇ ਘੁਣ ਪੀਸਿਆ ਗਿਆ।
1: ਅੱਛਾ ਅੱਛਾ, ਠੀਕ ਹੈ।
0: ਚਲੋ ਕੋਈ ਗੱਲ ਨੀ, ਥੋੜੇ ਥੋੜੇ ਨਿੱਘੇ ਤੇ ਤੁਸੀਂ ਵੀ ਹੋਏ ਹੀ ਹੋਣੇ ਹੋ
1: ਜੀ। ਬਿਲਕੁਲ ਬਿਲਕੁਲ,
0: ਹਾਂਜੀ ਹਾਂਜੀ ਹਾਂਜੀ। ਤੇ ਮੈਂ ਨਾ
1: 35
0: ਮੈਂ ਤੇ ਅੱਜ ਕਵਿਤਾ ਤੇ ਹੋਰ ਕੁਝ ਸੁਣਾਉਣੀ ਸੀ, ਮੈਂ ਹੁਣ ਸਪੈਸ਼ਲ ਫਿਰ ਘੋਤੜਾ ਸਾਹਿਬ ਵਾਸਤੇ ਸੁਣਾਉਣਾ।
1: ਹਾਂਜੀ ਹਾਂਜੀ।
0: ਨਦੀ ਕਿਨਾਰੇ ਵਾਂਗ ਬਰੂਟੇ, ਨਦੀ ਕਿਨਾਰੇ ਵਾਂਗ ਬਰੂਟੇ, ਆਈਆਂ ਛੱਲਾਂ ਹੜ ਜਾਵੇਂਗਾ। ਨਦੀ ਕਿਨਾਰੇ ਵਾਂਗ ਬਰੂਟੇ, ਆਈਆਂ ਛੱਲਾਂ ਹੜ ਜਾਵੇਂਗਾ।
1: ਵਾਹ,
0: ਪੱਤ ਝੜ ਰੁੱਤੇ ਛਿਜਿਆ ਪੱਤਾ, ਪੱਤ ਝੜ ਰੁੱਤੇ ਛਿਜਿਆ ਪੱਤਾ, ਹਵਾ ਚੱਲੀ ਤੇ ਚੜ ਜਾਵੇਂਗਾ।
1: ਵਾਹ, ਜਿਉਂਦੇ ਰਹੋ।
0: ਹਸਤੀ ਵੇਖ ਪਤਾਸੇ ਵਰਗੀ, ਹਸਤੀ ਵੇਖ ਪਤਾਸੇ ਵਰਗੀ, ਬੂੰਦ ਵਸੀ ਤੇ ਖਰ ਜਾਵੇਂਗਾ।
1: ਵਾਹ ਵਾਹ,
0: ਬੂੰਦ ਵਸੀ ਤੇ ਖਰ ਜਾਵੇਂਗਾ। ਇੱਕ ਲਾਈਨ ਬਹੁਤ ਪਸੰਦ ਕਰਦੇ ਹੁੰਦੇ ਨੇ ਘੋਤੜਾ ਸਾਹਿਬ।
1: ਹਾਂਜੀ ਜੀ ਜੀ।
0: ਏਛਣ ਲਾਗੇ ਆ ਟੁੱਕਿਆਂ ਏ, ਏਛਣ ਲਾਗੇ ਆ ਟੁੱਕਿਆਂ ਏ, ਵਾਂਗ ਮੁਸਾਫਰ ਚੜ ਜਾਵੇਂਗਾ।
1: ਵਾਹ,
0: ਫੂਹੀ ਫੂਹੀ ਪਾਪ ਜੋੜ ਦੇ, ਖਾਲੀ ਭਾਂਡੇ ਭਰ ਜਾਵੇਂਗਾ। ਚੁਬੇ ਅਬਨ ਅਮਲਾਂ ਬਿਨ ਸਾਥ ਨਾ ਜਾਵੇ, ਸਭ ਕੁਝ ਇੱਥੇ ਤਰ ਜਾਵੇਂਗਾ। ਠੱਗੀਆਂ ਵੱਡੀਆਂ ਚੋਰੀ ਡਾਕੇ, ਜ਼ਹਿਰ ਇਕੱਠਾ ਕਰ ਜਾਵੇਂਗਾ। ਕਾਲ ਬੈਠ ਗਿਆ ਮਲ ਬਰੂਹਾਂ, ਕਿਹੜੇ ਅੰਦਰ ਵੜ ਜਾਵੇਂਗਾ।
1: ਵਾਹ,
0: ਰਾਹ ਵਿੱਚ ਜਿਸ ਦੇ ਬਾਲ ਸਤਾਏ, ਕਿੱਦਾਂ ਉਸ ਦੇ ਘਰ ਜਾਵੇਂਗਾ। ਰਾਹ ਵਿੱਚ ਜਿਸ ਦੇ ਬਾਲ ਸਤਾਵੇ, ਕਿੱਦਾਂ ਉਸ ਦੇ ਘਰ ਜਾਵੇਂਗਾ। ਜਦ ਫੁੱਲੇ ਉਸ ਵਈਆਂ ਖਾਤੇ, ਲੇਖੇ ਸੁਣ ਕੇ ਡਰ ਜਾਵੇਂਗਾ। ਇੱਕੋ ਇੱਕ ਬਚਾਵੇ ਸਤਿਗੁਰ, ਨਹੀਂ ਤੇ ਬਾਜੀ ਹਰ ਜਾਵੇਂਗਾ। ਇੱਕੋ ਇੱਕ ਬਚਾਵੇ ਸਤਿਗੁਰ, ਨਹੀਂ ਤਾਂ ਬਾਜੀ ਹਰ ਜਾਵੇਂਗਾ। ਬਾਣ ਫੜ ਤੇ ਬਾਣਾ ਪਾ ਲੈ, ਗੁਰ ਚੁਨੀ ਲੱਗ ਤਰ ਜਾਵੇਂਗਾ। ਬਾਣੀ ਪੜ ਤੇ ਬਾਣਾ ਪਾ ਲੈ, ਗੁਰ ਚੰਨੀ ਲੱਗ ਤਰ ਜਾਵੇਂਗਾ। ਨਦੀ ਕਿਨਾਰੇ ਵਾਂਗ ਬਰੂਟੇ, ਆਈਆਂ ਛੱਲਾਂ ਹੜ ਜਾਵੇਂਗਾ। ਨਦੀ ਕਿਨਾਰੇ ਵਾਂਗ ਬਰੂਟੇ, ਆਈਆਂ ਛੱਲਾਂ ਹੜ ਜਾਵੇਂਗਾ। ਟੇਛਣ ਲਾ ਗਿਆ ਠੁਕਿਆ ਏ, ਵਾਂਗ ਮੁਸਾਫਰ ਚੜ ਜਾਵੇਂਗਾ। ਵਾਂਗ ਮੁਸਾਫਰ ਚੜ ਜਾਵੇਂਗਾ।
1: ਬਹੁਤ ਖੂਬ।
0: ਹਾਂਜੀ ਬਾਜਵਾ ਸਾਹਿਬ
1: ਜੀ,
0: ਹਾਂਜੀ
1: ਤੁਸੀਂ ਇੱਕ ਆਪਣੀ ਛੋਟੀ ਜਿਹੀ ਕਵਿਤਾ ਹੋਰ ਵੀ ਸੁਣਾਉਣੀ ਚਾਹੁੰਦੇ ਹੋ ਤੇ ਸੁਣਾ ਦਿਓ, ਜਾਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਦੋ ਤਿੰਨ ਮਿੰਟ ਦੀ ਗੱਲਬਾਤ ਕਰ ਦਿਓ। ਕੋਈ ਨਹੀਂ, ਇੱਕ ਅੱਧਾ ਮਿੰਟ ਹੋਰ ਵੀ ਉੱਤੇ ਲੰਮੀ ਹੋ ਜਾਏਗੀ ਤੇ ਕੋਈ ਗੱਲ ਨੀ। ਕਮ ਆਨ ਸੁਣਾਓ ਤੁਸੀਂ, ਕਿਹੜੀ ਕਿਹੜੀ ਗੱਲ?
0: ਗੁਪਤਾ ਤੇ ਸੋਨਾ ਜੜਨੇ ਆ, ਗੁਬਦਾਂ ਤੇ ਸੋਨਾ ਜੜਨੇ ਆ, ਨੀਹਾਂ ਟੱਕੀਆਂ ਧਰਨੇ ਆ।
1: ਵਾਹ,
0: ਬੱਦਲਾਂ ਵਾਂਗੂ ਗੱਜਨੇ ਆ, ਬੇਮੌਸਮੇ ਵਰਨੇ ਆ।
1: ਵਾਹ ਵਾਹ,
0: ਬਹਿ ਕੇ ਗੱਲ ਵਿਚਾਰੀਏ ਨਾ, ਹਰ ਵਾਰੀ ਹਰ ਥਾਂ ਹਰਨੇ ਆ। ਗੁਰੂ ਦੀ ਗੋਲਕ ਲੁੱਟਨੇ ਆ, ਬੇਮੌਸਮੇ ਵਰਨੇ ਆ।
1: ਵਾਹ ਵਾਹ,
0: ਬਹਿ ਕੇ ਗੱਲ ਵਿਚਾਰੀਏ ਨਾ, ਹਰ ਵਾਰੀ ਹਰ ਥਾਂ ਹਰਨੇ ਆ। ਗੁਰੂ ਦੀ ਗੋਲਕ ਲੁੱਟਨੇ ਆ, ਘਰੇ ਚੋਰੀ ਭਰਨੇ ਆ।
1: ਜਿਉਂਦੇ ਰਹੋ,

0: ਚਾਰਨੇ ਆ ਉਹ ਜ਼ਿੰਦਗੀ ਜੀਣਾ ਭੁੱਲੇ ਆ ਮਰ ਮਰ ਕੇ ਮਰਨੋ ਡਰਨੇ ਆ ਅਸੀਂ ਗੂੰਗੇ ਬੋਲੇ ਆ ਦੁਸ਼ਮਣ ਦੇ ਵਾਧੇ ਜਰਨੇ ਆ ਅਸੀਂ ਕੱਲੋਂ ਖੁੱਲੀਆਂ ਵਰਗੇ ਆ ਕੁਝ ਕਰਨਾ ਸੀ ਕੁਝ ਕਰਨੇ ਆ ਦਿਨ ਰਾਤ ਦਲੀਲੀ ਰਹਿੰਦੇ ਆ ਪੜਦੇ ਅੰਦਰੋਂ ਕੱਢਨੇ ਆ ਜਿੱਥੋਂ ਸਤਿਗੁਰ ਨੇ ਕੱਢਿਆ ਸੀ ਫਿਰ ਉੱਥੇ ਗੰਧ ਵਿੱਚ ਵੜਨੇ ਆ ਜਦ ਗੁਰੂ ਤੋਂ ਟੁੱਟੇ ਆ ਸਾਧਾਂ ਦੀਆਂ ਮੁੱਠੀਆਂ ਭਰਨੇ
1: ਸਾਧਾਂ ਦੀਆਂ ਮੁੱਠੀਆਂ ਵਾਹ ਵਾਹ ਬਹੁਤ ਖੂਬ ਜਿਉਂਦੇ ਰਹੋ
0: ਚਲਦੇ ਕੰਢੇ ਲੱਗਣਾ ਸੀ ਪਏ ਲਾਛਾਂ ਵਾਂਗੂ ਤਰਨੇ ਆ ਕਿਰਤੇ ਦਸਤਾਰ ਸਜਾ ਕੇ ਵੀ
1: ਵਾਹ
0: ਕਿਰਤੇ ਦਸਤਾਰ ਸਜਾ ਕੇ ਵੀ ਸਿੱਖਾਂ ਦੇ ਚਰਨੀ ਧਰਨੇ ਆ ਸਿੱਖ ਸਿੱਖ ਸਿਧਾਂਤ ਤੋਂ ਟੁੱਟੇ ਆ ਪੱਤਿਆਂ ਵਾਂਗੂ ਚੜਨੇ ਆ
1: ਵਾਹ
0: ਤੇ ਸੋਨਾ ਜੜਨੇ ਆ
1: ਜਿਉਂਦੇ ਰਹੋ
0: ਕੱਚੀਆਂ ਧਰਨੇ ਆ ਨੀਹਾਂ ਕੱਚੀਆਂ ਧਰਨੇ ਆ ਗੁਰੂ ਦੀ ਗੋਲਕ ਲੁੱਟਨੇ ਆ ਘਰੇ ਤਜੋਰੀ ਭਰਨੇ ਆ
1: ਵਾਹ ਵਾਹ ਬਹੁਤ ਖੂਬ ਬਹੁਤ ਵਧੀਆ
0: ਹਾਂਜੀ
1: ਗੁਰਦੁਆਰਿਆਂ ਨੂੰ ਤੇ ਮੰਦਰਾਂ ਨੂੰ ਦੁਕਾਨਾਂ ਬਣਾ ਲਓ ਬਸ ਹਾਂਜੀ ਕਿਆ ਕਿੱਡੀ ਕਿੱਡੀ ਤੁਹਾਡੇ ਖਿਆਲ ਵਿੱਚ ਤੁਹਾਨੂੰ ਨਾ ਸੂਬਾ ਸਿੰਘ ਖਹਿਰਾ ਜੀ ਹੁਣਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜੀ ਹੈ ਇਹ ਕਵਿਤਾ ਸੁਣ ਕੇ ਜਿਹੜੀ ਤੁਸੀਂ ਉਹਨਾਂ ਨੂੰ ਕਵਿਤਾ ਸੁਣਾਈ ਹੁਣੇ ਹੁਣੇ ਤੇ ਆ ਦੇਖੋ ਬਲਵੀਰ ਸਿੰਘ ਜੀ ਇਹ ਕਿਤਰਾਂ ਦੇ ਬਿਸ਼ਰਮ ਮਰੀ ਜ਼ਮੀਰ ਵਾਲੇ ਕਿਹੜੇ ਲੋਕ ਹੋਣਗੇ ਜਿਹੜੀ ਗੁਰੂ ਦੀ ਗੋਲਕ ਚੋਂ ਪੈਸੇ ਕੱਢ ਕੇ ਉਹਦਾ ਖਾਣਾ ਲਿਆ ਕੇ ਆਪਣੇ ਬੱਚਿਆਂ ਨੂੰ ਖਵਾਉਂਦੇ ਹੋਣਗੇ ਜਾਂ ਚੀਜ਼ਾਂ ਲੈ ਕੇ ਦਿੰਦੇ ਹੋਣਗੇ ਇਹ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਸੀਂ ਜਦੋਂ ਛੋਟੇ ਹੁੰਦੇ ਸਾਂ ਅਸੀਂ ਸੋਚਦੇ ਹੁੰਦੇ ਹਾਂ ਭੂਤਾਂ ਪ੍ਰੇਤਾਂ ਬਡਾਵੇ ਮੜੀਆਂ 'ਚ ਹੁੰਦੇ ਨੇ ਪਰ ਹੁਣ ਪਤਾ ਲੱਗਾ ਇਹ ਤੇ ਸ਼ਹਿਰਾਂ ਦੇ ਵਿੱਚ ਘਰਾਂ ਗੁਰਦੁਆਰਿਆਂ 'ਚ ਤੇ ਮੰਦਰਾਂ 'ਚ ਵੀ ਹੁੰਦੇ ਨੇ
2: ਬਿਲਕੁਲ
1: ਰੱਬ ਦੇ ਘਰ ਵਿੱਚ ਹੀ ਹੁੰਦੇ ਨੇ ਇਹ ਤੇ ਅਸੀਂ ਇਹਨਾਂ ਦੇ ਗੋਡੀ ਹੱਥ ਲਾਉਂਦੇ ਹਾਂ ਸਾਨੂੰ ਬਾਜ਼ਾਰ 'ਚ ਟੱਕਰ ਪੈਣ ਤੇ
2: ਹਾਂਜੀ ਹਾਂਜੀ
1: ਇਹ ਆਪਣਾ ਲੇਖਾ ਕਿੱਥੇ ਦੇਣਗੇ
2: ਹਾਂਜੀ
1: ਇਹਨਾਂ ਨੂੰ ਨਰਕ ਵਿੱਚ ਵੀ ਢਾ ਨਹੀਂ ਮਿਲਣੀ ਆਪਣੇ ਘਰ ਦਾ ਫਰਨੀਚਰ ਖਰੀਦਣਾ ਬੱਚਿਆਂ ਦੀਆਂ ਫੀਸਾਂ ਦੇਣੀਆਂ ਉਹਨਾਂ ਨੂੰ ਕੱਪੜੇ ਸਵਾ ਕੇ ਦੇਣੇ
2: ਡੁੱਬ ਕੇ ਮਰਨ ਵਾਲੀ
1: ਅੰਦਾਜ਼ਾ ਲਾ ਲਓ ਸਾਨੂੰ ਗੱਲ ਕਰਕੇ ਸ਼ਰਮ ਤੇ ਡਰ ਆਉਣ ਡਿਆ ਹੈਗਾ ਤੇ ਇਹ ਇਹ ਲੋਕ ਇਹ ਕੰਮ ਕਰਦੇ ਨੇ
2: ਮੈਂ ਬਾਜਵਾ ਸਾਹਿਬ
1: ਜੀ
2: ਇੱਕ ਮੈਂ ਤੁਹਾਨੂੰ ਹੋ ਸਕਦਾ ਮੇਰਾ ਵਹਿਮ ਹੀ ਹੋਏ
1: ਹਾਂਜੀ
2: ਮੈਂ ਦੁੱਧ ਇਹ ਮਤਲਬ ਜਿਵੇਂ ਦਹੀਂ ਮੈਂ ਕਿਲੋ ਕਿਲੋ ਡੇਢ ਡੇਢ ਕਿਲੋ ਖਾ ਜਾਂਦਾ ਮੱਖਣ ਵੀ ਖਾ ਜਾਂਦਾ ਰਿਹਾ ਘਿਓ ਵੀ ਖਾ ਜਾਂਦਾ ਰਿਹਾ
1: ਅੱਛਾ
2: ਤੇ ਆਂਡੇ ਵੀ ਮਤਲਬ ਕੋ ਦਸ ਦਸ ਖਾ ਜਾਂਦਾ
1: ਇੱਕ ਵਾਰੀ ਦਸ ਆਂਡੇ ਖਾ ਜਾਂਦੇ ਸੀ ਤੁਸੀਂ
2: ਦੁੱਧ ਜਿਹੜਾ ਮੈਨੂੰ ਸਾਰੀ ਜ਼ਿੰਦਗੀ ਨੀ ਪਚਿਆ
1: ਅੱਛਾ
2: ਮੈਂ ਸੋਚਿਆ ਕਿ ਮੈਨੂੰ ਦੁੱਧ ਪਚਦਾ ਕਿਉਂ
1: ਅੱਛਾ
2: ਮੈਂ ਬਚਪਨ ਦੇ ਵਿੱਚ ਮੇਰੇ ਖਿਆਲ ਚ 12 ਸਾਲ ਦਾ ਹੋਵਾਂਗਾ ਜਾਂ 13 ਦਾ
1: ਤੁਸੀਂ ਮੂੰਹ ਲਾਗੇ ਕਰਕੇ ਗੱਲ ਕਰੋ ਦੇ ਮੋਬਾਈਲ ਦੇ ਤੁਹਾਡੀ ਆਵਾਜ਼ ਡਾਊਨ ਹੁੰਦੀ
2: ਜਾਂਦੀ ਮੈਂ 12 13 ਸਾਲ ਦਾ ਹੋਵਾਂਗਾ ਤੇ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਰਾਤ ਦੀ ਡਿਊਟੀ ਮੇਰੀ
1: ਹਾਂ ਹੁਣ ਆਵਾਜ਼ ਠੀਕ ਹੈ ਹਾਂਜੀ
2: ਮੈਂ ਸੇਵਾ ਕਰ ਰਿਹਾ ਸਾਂ ਤੇ ਉੱਥੇ ਆਇਆ ਦੁੱਧ
1: ਹਾਂਜੀ ਹਾਂਜੀ
2: ਤੇ ਮੈਂ ਲਾਲਚ ਦੇ ਨਾਲ ਨਾ ਉੱਥੇ ਪੀ ਲਿਆ
1: ਜ਼ਿਆਦਾ
2: ਮੈਨੂੰ ਜਾਪਦਾ ਸੀ ਮੈਂ ਲਾਲਚ ਕਰ ਰਿਹਾ
1: ਹਾਂਜੀ ਹਾਂਜੀ
2: ਜਿਵੇਂ ਮਤਲਬ ਨਾਲਦਿਆਂ ਦਾ ਸਮਝ ਲਓ ਵੀ ਮੈਂ
1: ਨਾਲਦਿਆਂ ਦਾ ਵੀ ਪੀ ਲਿਆ
2: ਹਾਂਜੀ ਮੈਨੂੰ ਸਾਰੀ ਜ਼ਿੰਦਗੀ ਦੁੱਧ ਨਹੀਂ ਪਚਿਆ ਬਾਅਦ
1: ਤੁਸੀਂ ਦਿਲ ਨਾਲ ਗੱਲ ਲਾ ਲਈ ਹੋਣੀ ਹੈ ਵੀ ਮੈਂ ਗੁਰਦੁਆਰੇ 'ਚ ਆ ਕੇ

0: ਦੂਜਿਆਂ ਦਾ ਹੱਕ ਖਾ ਲਿਆ ਤੇ ਤੁਸੀਂ ਤੇ ਦੁੱਧ ਹੀ ਪੀਤਾ, ਇਹਨਾਂ ਦਾ ਕੀ ਬਣੇਗਾ, ਇਹਨਾਂ ਕੋਲ ਕਿਸ ਤਰ੍ਹਾਂ ਦੀਆਂ ਆਤਮਾਵਾਂ ਹੋਣਗੀਆਂ
1: ਜਿਹਨਾਂ ਲੋਕਾਂ ਦਾ ਖੂਨ ਪੀਤਾ। ਤੇ ਮੈਂ ਮਤਲਬ ਆਪਣੇ ਮੈਂ ਆਪਣੇ ਦਿਲ ਨੂੰ ਸਮਝਾ ਲਿਆ, ਮੈਂ ਕਿਹਾ ਵੀ ਉਹ ਜਿਹੜਾ ਲਾਲਚ ਕੀਤਾ ਸੀ ਕਰਕੇ ਤੇ ਗੁਰੂ ਮਹਾਰਾਜ ਨੇ ਨਾ ਫਿਰ ਮੇਰੇ ਦੁੱਧ
0: ਦਾ। ਮੈਂ ਤੁਹਾਨੂੰ ਸ਼ਾਰਟਕਟ ਦਵਾ ਦਵ ਗੱਲ ਸੁਣਾ ਦਿੰਦਾ। ਸਾਡਾ ਜਦੋਂ ਪਹਿਲਾ ਬੱਚਾ ਹੋਇਆ ਨਾ, ਛੋਟਾ ਜਿਹਾ ਸੀ, ਤੇ ਅਸੀਂ ਹਰਿਮੰਦਰ ਸਾਹਿਬ ਵੈਸੇ ਹੀ ਗਏ ਬੱਚੇ ਕਰਕੇ, ਨਹੀਂ ਉਸ ਤਰ੍ਹਾਂ ਹੀ ਮਤਲਬ ਕਿ ਬੱਚਾ ਤਾਂ ਮੇਰਾ 3-4 ਸਾਲ ਦਾ ਸੀ। ਤੇ ਇੱਕ ਇੰਗਲੈਂਡ ਤੋਂ ਇੱਕ ਫੈਮਿਲੀ ਆਈ ਤੇ ਦੋ ਭੈਣਾਂ ਸਨ, ਉਹਨਾਂ ਨੇ ਕਾਲੇ ਸੂਟ ਪਾਏ ਤੇ ਰੰਗ ਬਹੁਤ ਸੋਹਣੇ ਗੋਰੇ ਤੇ ਜਵਾਨ, ਤੇ ਇੰਗਲਿਸ਼ 'ਚੋਂ ਗੱਲਾਂ ਕਰਦੀਆਂ ਜਾਣ ਸਾਰੀ ਫੈਮਿਲੀ। ਉਹਨਾਂ ਦੇ ਸਾਈਡ ਤੇ ਇੱਕ ਨਿਹੰਗ ਸਿੰਘ ਜਿਹੜਾ ਚੰਗਾ ਜਵਾਨ ਸੀ, ਉਹ ਵੀ 6 ਫੁੱਟ ਦਾ, ਹੱਥ 'ਚ ਬਰਸ਼ਾ ਫੜਿਆ ਤੇ ਭੀੜ ਵਾਹ ਵਾ, ਉਹਨੇ ਕੁੜੀ ਦੇ ਉੱਤੇ ਨਜ਼ਰ ਗੱਡੀ ਤੇ ਬੇਸ਼ਰਮੀ ਨਾਲ ਵੇਖੇ ਆਲੇ ਦੁਆਲੇ ਜਦੋਂ ਹਰਿਮੰਦਰ ਸਾਹਿਬ ਦੇ ਪਰਿਕਰਮਾ ਨਹੀਂ ਕਰੀ ਦੀਆਂ, ਮਗਰ ਮੈਂ ਹਾਂ ਥੋੜ੍ਹੀ ਜਿਹੀ ਵਿੱਥ 'ਤੇ, ਉਹ ਨਿਹੰਗ ਦਾ ਧਿਆਨ ਕੁੜੀ 'ਤੇ ਅਤੇ ਮੇਰਾ ਨਿਹੰਗ ਦੇ ਉੱਤੇ, ਅਤੇ ਨਿਹੰਗ ਅੱਖੀ ਵੀ ਨਾ ਝਮਕੇ ਅਤੇ ਮਤਲਬ ਕਿ ਉਹਦੇ ਨਾਲ ਜਿਸ ਤਰ੍ਹਾਂ ਵੀ ਕਿਸੇ ਤਰ੍ਹਾਂ ਗੱਲ ਕਰਨ ਦਾ ਮੈਨੂੰ ਮੌਕਾ ਮਿਲ ਜਾਵੇ। ਮੈਂ ਬੜੀ ਦੇਰ ਵਹਿੰਦਾ ਰਿਹਾ, ਹਾਰ ਕੇ ਮੈਂ ਆਪਣੀ ਵਾਈਫ ਨੂੰ ਕਿਹਾ, ਮੈਂ ਹਾਂ ਆਹ ਨਿਹੰਗ ਵੱਲ ਵੇਖ ਕਿੱਧਰ ਵੇਖਣ ਡਿਆ ਅਤੇ ਕਦੋਂ ਦਾ ਵੇਖਣ ਡਿਆ, ਅਤੇ ਇਹਨੇ ਗੁਰੂ ਦੀ ਵਰਦੀ ਪਾਈ ਆ। ਅਤੇ ਮੇਰੀ ਵਾਈਫ ਮੈਨੂੰ ਕਹਿੰਦੀ ਹੈ, ਤੁਸੀਂ ਆਪਣਾ ਧਿਆਨ ਸਿੱਧਾ ਰੱਖੋ, ਹਾਂ ਕਮਾਲ ਹੈ, ਤੁਹਾਨੂੰ ਕੀ ਕਿਸੇ ਦੇ ਨਾਲ, ਤੁਸੀਂ ਆਪ ਪੰਗਾ ਓਨਾ ਹੀ ਲਿਆ ਵਾ ਜਿੰਨਾ ਕਿ ਉਹ ਨਿਹੰਗ ਨੇ ਉਹਨਾਂ ਨੇ ਲਿਆ ਵਾ, ਤੁਹਾਨੂੰ ਕੀ ਉਹ ਕੀ ਕਰਨ ਡਿਆ ਕੀ ਨਹੀਂ ਕਰਨ ਡਿਆ, ਤੁਸੀਂ ਆਪ ਗੁਰੂ ਘਰ ਆ ਕੇ ਪਾਪ ਡਏ ਹੋ ਖੱਡਾ ਦੱਸੋ। ਮੈਂ ਮੈਂ ਕਹਦਾ ਮੈਂ ਤਾਂ ਤੈਨੂੰ ਦੱਸਿਆ ਗਿਆ, ਵੇਖ ਲੈ ਗੁਰੂ ਘਰ 'ਚ ਵੀ ਲੋਕ ਗੁਰੂ ਕੋਲੋਂ ਨਹੀਂ ਡਰਨ ਡਏ ਹੈਗੇ। ਬੇਸ਼ਰਮੀ ਨਾਲ ਉਹਨਾਂ ਵੱਲ ਵੇਖਦਾ 15-20 ਮਿੰਟ ਤੋਂ, ਤੇ ਮੈਂ ਵੇਖਦਾ ਰਿਹਾ ਉਹਨਾਂ ਨਿਹੰਗ ਨੂੰ, ਤੇ ਝਿੜਕਾਂ ਮੈਨੂੰ ਮੇਰੀ ਵਾਈਫ ਵੱਲੋਂ ਪਈਆਂ ਵੀ ਤੂੰ ਆਪਣੀ ਨਜ਼ਰ ਸਿੱਧੀ ਰੱਖ, ਤੇਰਾ ਤੇ ਖੁਦ ਧਿਆਨ ਹੈ ਇਹਨਾਂ ਚੀਜ਼ਾਂ ਵੱਲ ਮੈਨੂੰ। ਤੇ ਇਸ ਤਰ੍ਹਾਂ ਜੀ ਦੁਨੀਆ ਭਰੇ ਤੋਂ ਭਰੇ। ਸੋਰੀ ਹੁਣ ਸਾਰੇ ਗੈਸਟ ਆ ਗਏ। ਅੱਛਾ ਤੇ ਚਲੋ ਠੀਕ ਆ ਗਏ ਨੇ, ਤੇ ਕੋਈ ਗੱਲ ਨਹੀਂ, ਕਿਸੇ ਦਾ ਕੋਈ ਫੋਨ ਆਇਆ ਮੈਨੂੰ ਤੇ ਮਿਹਰਬਾਨੀ, ਕਿਉਂਕਿ ਕੋਈ ਕਿਸੇ ਦਾ ਮੈਸੇਜ ਆਇਆ ਸੀ ਮੈਨੂੰ ਕੋਈ, ਮੈਨੂੰ ਅਰਜੈਂਟ ਕੰਮ ਪੈ ਗਿਆ ਅਤੇ ਮੈਂ ਕਿਤੇ ਜਾ ਰਿਹਾ, ਅਤੇ ਉਹ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਜੇ ਕੋਈ ਨਹੀਂ ਮੈਂ ਤੁਹਾਨੂੰ ਫੋਨ ਦੇ ਦਿਆਂਗਾ ਉਹਨਾਂ ਦਾ। ਹਾਂ ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜੀ ਬਲਬੀਰ ਸਿੰਘ ਜੀ ਹੁਣੀ, ਅਤੇ ਹੁਣ 35 ਨੰਬਰ ਵਾਲਿਆਂ ਨਾਲ ਵੀ ਗੱਲਬਾਤ ਕਰਕੇ ਵੇਖ ਲਈਏ। ਅੱਛਾ ਮਿਸਡ ਕਾਲ, ਹਾਂਜੀ ਠੀਕ ਹੈ, ਆ ਲਓ ਜੀ ਬੀਬੀ ਗਗਨਦੀਪ ਕੌਰ ਕੇ।

0: ਬੀਬੀ ਰਾਣੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ, ਕੀ ਹਾਲ ਚਾਲ ਹੈ ਤੁਹਾਡਾ?
1: ਵਧੀਆ ਵੀਰ ਜੀ, ਵਧੀਆ।
0: ਚਲੋ ਬਾਈ, ਵਧੀਆ ਹੀ ਰਹਿਣਾ ਚਾਹੀਦਾ ਸਾਡੇ ਵੱਲੋਂ। ਸਾਰੇ ਤੰਦਰੁਸਤੀ ਹੋਵੇ ਤੁਹਾਡੇ ਕੋਲ, ਖੁਸ਼ੀ ਹੋਵੇ, ਸਾਡੀ ਅਰਦਾਸ ਸਾਰੀ ਦੁਨੀਆ ਵਾਸਤੇ।
1: ਹਾਂਜੀ ਹਾਂਜੀ
0: ਹਾਂ, ਤੇ ਗਰਮੀ ਪੈ ਰਹੀ ਹੈ ਖੂਬ ਇੱਧਰ ਵੀ ਤੁਹਾਡੇ ਪਾਸੇ ਵੀ?
1: ਹਾਂਜੀ, ਬਹੁਤ ਗਰਮੀ ਹੋ ਰਹੀ ਹੈ।
0: ਸਾਡੇ ਤੇ ਕਦੀ ਇਹੋ ਜਿਹੀ ਗਰਮੀ ਪਈ ਹੀ ਨਹੀਂ ਸੀ, ਇਹੋ ਜਿਹੀ ਯੂਰਪ 'ਚ ਜਿਹੜੀ ਐਤਕੀ ਪੈਣ ਰਹੀ ਹੈ।
1: ਹਾਂਜੀ ਹਾਂਜੀ,
0: ਤੇ ਮੈਨੂੰ ਪਤਾ ਲੱਗਾ ਕਿ ਸਾਵਨ ਭਾਦੋਂ ਵੀ ਪਹਿਲਾਂ ਵਰਗਾ ਨਹੀਂ ਆਇਆ, ਪਹਿਲਾਂ ਜਿੰਨਾ ਮੀਂਹ ਨਹੀਂ ਪਿਆ। ਆਪਣਾ ਘਰ ਦਾ ਹੀ ਕੰਮ ਧੰਦਾ ਕਰਦੇ ਹੋ, ਆਉਂਦੇ ਜਾਂਦੇ ਹੋ, ਕੀ ਕਰਦੇ ਹੋ ਅੱਜ ਕੱਲ ਤੁਸੀਂ?
1: ਬਸ ਜੀ ਕੁਛ ਨੀ ਕਰਦੇ, ਕੰਮ ਹੀ
0: ਨਹੀਂ। ਘਰ ਦਾ ਕੰਮ ਤੇ ਬਹੁਤ ਹੁੰਦਾ, 12-24 ਘੰਟਿਆਂ ਦਾ ਘਰ ਦਾ ਕੰਮ ਤੇ ਚੱਲਦਾ ਹੀ ਰਹਿੰਦਾ। ਅਸੀਂ ਨਾ ਜ਼ਿਮੀਦਾਰਾ ਹੁੰਦਾ ਸੀ ਸਾਡਾ ਵੀ, ਮਤਲਬ ਕਿ ਤੇ ਜਿਹੜਾ ਮਤਲਬ ਕਿ ਸਾਡੀ ਭਰਜਾਈ ਸੀ ਨਾ ਵੱਡੀ, ਉਹ 4 ਵਜੇ ਉੱਠਣਾ ਉਹਨੇ, ਤੇ ਪਹਿਲਾਂ ਧਾਰਾਂ ਕੱਢਣੀਆਂ ਨੇ, ਫਿਰ ਉਹ ਪਤਾ ਨਹੀਂ ਬ੍ਰੇਕਫਾਸਟ ਰੋਟੀਆਂ ਰਾਟੀਆਂ ਜੋ ਵੀ ਤਿਆਰ ਕਰਨ, ਉਹਨਾਂ ਬ੍ਰੇਕਫਾਸਟ ਤਾਂ ਉਦੋਂ ਹੁੰਦਾ ਹੀ ਨਹੀਂ ਸੀ, ਤੇ ਤਿਆਰ ਕਰਨਾ, ਸਵੇਰੇ ਦਾ ਕੰਮ ਮੁੱਕਣਾ ਤੇ ਦੁਪਹਿਰ ਦੀ ਰੋਟੀ ਸ਼ੁਰੂ ਹੋ ਜਾਣੀ, ਦੁਪਹਿਰ ਦੀ ਮੁੱਕਣੀ ਤੇ ਫਿਰ ਸ਼ਾਮ ਦੀ ਉਹ ਸ਼ੁਰੂ ਹੋ ਜਾਣੀ, ਫਿਰ ਬੱਚਿਆਂ ਦਾ, ਫਿਰ ਕੱਪੜਿਆਂ ਦਾ ਧੋਣਾ, ਫਿਰ ਘਰ ਸਾਫ਼ ਕਰਨਾ, ਫਿਰ ਭਾਂਡੇ, ਫਿਰ ਇੱਧਰ ਕੋਈ ਉੱਧਰ, ਤੇ ਬੰਦਿਆਂ ਨੇ ਬਾਹਰੋਂ ਆਉਣਾ ਨਾ ਕਿਤੇ ਕੰਮ ਧੰਦੇ ਤੋਂ, ਤੇ ਉਹਨਾਂ ਨੇ ਉਹ ਤੁਸੀਂ ਵਿਹਲੀਆਂ ਸਾਰੀ ਦਿਹਾੜੀ ਘਰ ਕੀ ਕਰਦੀਆਂ ਰਹਿੰਦੀਆਂ? ਉਹ ਆ ਵੀ ਨਹੀਂ ਕੀਤਾ ਤਾਂ ਆ ਮੇਰੀ ਕਮੀਜ਼ ਪ੍ਰੈਸ ਨਹੀਂ ਕੀਤੀ, ਸਾਰੀ ਦਿਹਾੜੀ ਵਿਹਲੀਆਂ ਕੀ ਕਰਦੀਆਂ? ਅਸਲ 'ਚ ਔਰਤਾਂ ਦੀ 24 ਘੰਟੇ ਦੀ ਡਿਊਟੀ ਉੱਤੋਂ ਮਿਹਣਾ ਏ, ਉਹ ਸਾਨੂੰ ਇਹਨਾਂ ਗੱਲਾਂ ਦਾ ਇੱਧਰ ਆ ਕੇ ਪਤਾ ਲੱਗਾ ਵੀ ਉਹ ਤੇ 12-24 ਘੰਟੇ ਦੀ ਡਿਊਟੀ ਦੇਦੀ ਹੁੰਦੀ ਭਰਜਾਈ ਸਾਡੀ, ਰਾਤ ਨੂੰ ਪ੍ਰਾਹੁਣੇ ਨਹੀਂ ਆਏ ਹੁੰਦੇ, ਤੇ ਉਹ ਇਹਨਾਂ ਨੇ ਸ਼ਰਾਬ ਪੀਂਦੇ ਰਹਿਣਾ ਹਵੇਲੀ 'ਚ ਬਹਿ ਕੇ, ਅਤੇ ਮੁੜ ਕੇ ਇਹਨਾਂ ਨੂੰ ਤੱਤੇ ਪਰੌਂਠੇ ਰੋਟੀਆਂ ਚਾਹੀਦੀਆਂ ਨੇ ਅੱਧੀ ਰਾਤ ਨੂੰ, ਹੁਣ ਬਣਾਓ ਰੋਟੀਆਂ, ਬਸ ਉਹ ਚੁੱਲ੍ਹੇ ਲਾ ਕੇ ਬੈਠੀ ਰਹਿਣਾ ਭਰਜਾਈ ਸਾਡੀ ਨੇ, ਅੱਧੀ ਰਾਤ ਤੋਂ ਬਾਅਦ ਉਹਨੇ ਰੋਟੀਆਂ ਬਣਾ ਕੇ ਖਵਾਲਣੀਆਂ, ਸਵੇਰੇ 4 ਵਜੇ ਫਿਰ ਉਹਨੇ ਉੱਠਣਾ ਹੁੰਦਾ ਸੀ।
1: ਹਾਂਜੀ ਹਾਂਜੀ,
0: ਵੈਸੇ ਬੜਾ ਕੰਮ ਹੁੰਦਾ ਇੱਕ ਹਾਊਸ ਵਾਈਫ ਨੂੰ।
1: ਹਾਂਜੀ
0: ਹਾਂ, ਅਤੇ ਤੁਸੀਂ ਅੱਜ ਕਿਹੋ ਜਿਹੀ ਗੱਲਬਾਤ ਕਰਨੀ ਹੈ ਸਾਡੇ ਨਾਲ, ਕੀ ਸੁਣਾਓਗੇ ਸਾਨੂੰ?
1: ਮੈਂ ਅੱਜ ਕੱਲ ਦੇ ਮਾਹੌਲ ਦੇ ਮੁਤਾਬਿਕ ਸਿਰਫ ਇੱਕ ਛੋਟੀ ਜਿਹੀ ਰਚਨਾ ਸੁਣਾਉਣੀ ਆ, ਜਿਸਮਾਂ ਦੇ ਲੋਭੀ।
0: ਜਿਸਮਾਂ ਦੇ ਲੋਭੀ ਜੀ, ਸੁਣਾਓ।
1: ਹਾਂਜੀ ਹਾਂਜੀ, ਮੈਂ ਗਗਨਪ੍ਰੀਤ ਸੱਪਲ ਜੀ ਸੰਗਰੂਰ ਪਿੰਡ ਘਾਬਦਾ ਤੋਂ ਬੋਲ ਰਹੀ ਹਾਂ, ਤੇ ਹੁਣ ਮੈਂ ਆਪਣੀ ਰਚਨਾ ਸੁਣਾਉਣ ਲੱਗੀ ਹਾਂ
0: ਜੀ, ਸੁਣਾਓ।
1: ਕਹਿੰਦੇ ਇਨਸਾਨੀਅਤ ਦਿਲਾਂ 'ਚ ਜਗਾ ਹੋਏ ਰੱਬਾ,
0: ਵਾਹ,
1: ਇਨਸਾਨੀਅਤ ਦਿਲਾਂ 'ਚ ਜਗਾ ਹੋਏ ਰੱਬਾ, ਜਿਸਮਾਂ ਦੇ ਲੋਭੀਆਂ ਨੂੰ ਬੰਦਾ ਬਣਾ ਹੋਏ ਰੱਬਾ,
0: ਵਾਹ, ਬਿਲਕੁਲ ਠੀਕ।
1: ਕਾਮ ਵਾਸਨਾ ਮਿਟਾ ਕੇ ਭਰਦੇ ਹਮਦਰਦੀ, ਕਾਮ ਵਾਸਨਾ ਮਿਟਾ ਕੇ ਭਰਦੇ ਹਮਦਰਦੀ, ਦਿਲਾਂ ਚ ਪਿਆਰ ਦਾ ਦੀਪ ਜਗਾ ਹੋਏ ਰੱਬਾ,
0: ਵਾਹ,
1: ਸਦੀਆਂ ਤੱਕ ਭਾਈਚਾਰਾ ਰਹੇ ਕਾਇਮ
0: ਜੀ, ਤੁਸੀਂ ਪਾਣੀ ਦਾ,
1: ਸਦੀਆਂ ਤੱਕ ਭਾਈਚਾਰਾ ਰਹੇ ਕਾਇਮ,
0: ਪਾਣੀ ਪੀ ਲਓ ਤੁਸੀਂ, ਓਨੀ ਦੇਰ ਮੈਂ ਗੱਲਬਾਤ ਕਰਨਾ, ਕੋਈ ਨਹੀਂ ਤੁਸੀਂ 2 ਮਿੰਟ ਬਾਅਦ ਸੁਣਾਓ, ਪੀ ਲਓ ਪਾਣੀ ਤੁਸੀਂ।
1: ਹਾਂਜੀ ਹਾਂਜੀ,
0: ਲਓ ਜੀ, ਮੈਡਮ ਸੱਪਲ ਜੀ ਹੁਣੀ ਲੱਗੇ ਸਨ ਕਵਿਤਾ ਸੁਣਾਉਣ, ਤੇ ਅਚਾਨਕ ਉਹਨਾਂ ਨੂੰ ਖੰਘ ਆਉਣੀ ਸ਼ੁਰੂ ਹੋ ਗਈ ਹੈ, ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਦੋਸਤੋ। ਹਾਂਜੀ
1: ਹਾਂਜੀ ਹਾਂਜੀ,
0: ਤੇ ਓਨੀ ਦੇਰ ਤੁਸੀਂ ਪੀ ਲਿਆ ਪਾਣੀ?
1: ਹਾਂਜੀ ਹਾਂਜੀ,
0: ਚਲੋ ਪੀ ਲਿਆ ਤੇ ਫਿਰ ਕਰੋ ਕਰੋ ਗੱਲਬਾਤ।
1: ਕਹਿੰਦੇ ਇਨਸਾਨੀਅਤ ਦਿਲਾਂ ਚ ਜਗਾ ਹੋਏ ਰੱਬਾ,
0: ਹਾਂਜੀ,
1: ਇਨਸਾਨੀਅਤ ਦਿਲਾਂ ਚ ਜਗਾ ਹੋਏ ਰੱਬਾ, ਜਿਸਮਾਂ ਦੇ ਲੋਭੀਆਂ ਨੂੰ ਬੰਦਾ ਬਣਾ ਹੋਏ ਰੱਬਾ,
0: ਵਾਹ,
1: ਕਾਮ ਵਾਸ਼ਨਾ ਮਿਟਾ ਕੇ ਭਰਦੇ ਹਮਦਰਦੀ
0: ਜੀ,
1: ਕਾਮ ਵਾਸ਼ਨਾ ਮਿਟਾ ਕੇ ਭਰਦੇ ਹਮਦਰਦੀ,
0: ਹਾਂਜੀ,
1: ਦਿਲਾਂ ਚ ਪਿਆਰ ਦਾ ਦੀਪ ਜਗਾ ਹੋਏ ਰੱਬਾ,
0: ਵਾਹ, ਬਹੁਤ ਖੂਬ,
1: ਸਦੀਆਂ ਤੱਕ ਭਾਈਚਾਰਾ ਰਹੇ ਕਾਇਮ
0: ਜੀ,
1: ਸਦੀਆਂ ਤੱਕ ਭਾਈਚਾਰਾ ਰਹੇ ਕਾਇਮ, ਐਸੀ ਅਲਖ ਮੇਰਿਆ ਜਗਾ ਹੋਏ ਰੱਬਾ,
0: ਬਹੁਤ ਖੂਬ,
1: ਹਨੇਰੇ ਤੋਂ ਚਾਨਣ ਰੁਸ਼ਨਾਵੇ ਚਾਰ ਚੁਫੇਰੇ
0: ਜੀ,
1: ਹਨੇਰੇ ਤੋਂ ਚਾਨਣ ਰੁਸ਼ਨਾਵੇ ਚਾਰ ਚੁਫੇਰੇ, ਐਸੀ ਜੁਗਤ ਕੋਈ ਲੜਾ ਹੋਏ ਰੱਬਾ, ਟੁੱਟਿਆ ਰਿਸ਼ਤਿਆਂ ਨੂੰ ਜੋੜ ਦੇਵੇ
0: ਜੀ,
1: ਟੁੱਟਿਆ ਰਿਸ਼ਤਿਆਂ ਨੂੰ ਜੋ ਜੋੜ ਦੇਵੇ, ਗਲਤ ਫਹਿਮੀਆਂ ਦਾ ਜਾਲ ਉਤਾਰ ਹੋਏ ਰੱਬਾ, ਗਗਨ ਜੱਗ ਵਿੱਚ ਵੱਧ ਰਹੇ ਜਿਸਮਾਂ ਦੇ ਲੋਭੀ, ਗਗਨ ਜੱਗ ਵਿੱਚ ਵੱਧ ਰਹੇ ਜਿਸਮਾਂ ਦੇ ਲੋਭੀ, ਦਇਆ ਦਾ ਦੀਪ ਜਗਾ ਦਿਲਾਂ ਚ ਓਏ ਰੱਬਾ ਮਨੁੱਖ ਨੂੰ ਜੱਗ ਵਿਚ ਲੈ ਕੇ ਕੀ ਜਾਣਾ, ਮਨੁੱਖ ਨੇ ਜੱਗ ਵਿਚ ਲੈ ਕੇ ਕੀ ਜਾਣਾ,
0: ਹਾਂਜੀ
1: ਸਭ ਨੂੰ ਸਿੱਧੇ ਰਾਹ ਪਾ ਓਏ ਰੱਬਾ,
0: ਬਹੁਤ
1: ਸਭ
0: ਖੂਬ,
1: ਨੂੰ ਸਿੱਧੇ ਰਾਹ ਪਾ ਓਏ ਰੱਬਾ।
0: ਬਹੁਤ ਖੂਬ,
1: ਧੰਨਵਾਦ ਜੀ,
0: ਬਹੁਤ ਖੂਬ। ਏਡੀ ਕੋਈ ਹੋਰ ਵੀ ਹੈਗੀ ਹੈ ਤੇ ਤੁਸੀਂ ਸੁਣਾ ਸਕਦੇ ਹੋ ਦੂਜੀ? ਆਹੋ,
1: ਐਡੀ ਕੁ ਫਿਰ ਮੈਨੂੰ ਜਸਟ 2 ਸੈਕਿੰਡ ਦੋ ਫਿਰ।
0: ਨਾ, ਮੈਂ ਤੁਸੀਂ ਜਿੰਨੇ ਸੈਕਿੰਡ ਮਰਜ਼ੀ ਲਓ, ਮੈਂ ਮਤਲਬ ਕਿ ਕੋਈ ਆਪਣਾ ਸ਼ੇਅਰ ਸੁਣਾਉਣਾ ਸ਼ੁਰੂ ਕਰ ਦਿੰਦਾ। ਲਓ ਜੀ, ਜਿਸ ਦੇ ਜਿਸ ਦੇ ਬਾਪ ਨੇ ਜਿਸ ਦੇ ਪਿਤਾ ਨੇ ਦਿੱਲੀ ਵਿੱਚ ਸੀਸ ਦਿੱਤਾ, ਮਾਂ ਨੇ ਹੱਥੀ ਪੋਤਰੇ ਫੜਾਏ ਬੁੱਚੜਾਂ ਨੂੰ, ਜਿਹੜਾ ਪੁੱਤਰ ਦੀ ਲਾਸ਼ ਤੋਂ ਖਾ ਠੇਡਾ, ਤੜਪਿਆ ਪਰਿਵਾਰ ਪਾਣੀ ਤੇ ਟੁੱਕਰਾਂ ਨੂੰ, ਸਿੰਘੋ ਆਓ ਸਹਿਬੇ ਕਮਾਲ ਦੀ ਸ਼ਰਨ ਲਈਏ, ਛੱਡੋ ਸਾਧਾਂ ਦੇ ਪਖੰਡੀ ਢੁੱਚਰਾਂ ਨੂੰ, ਭਾਈ ਜਿੰਨੇ ਤੁਹਾਨੂੰ ਸਰਦਾਰੀਆਂ ਬਖਸ਼ੀਆਂ ਨੇ ਉਹਦੇ ਖੱਫਣ ਨਾ ਮਿਲਿਆ ਪੁੱਤਰਾਂ ਨੂੰ, ਜਿੰਨੇ ਤੁਹਾਨੂੰ ਸਰਦਾਰੀਆਂ ਬਖਸ਼ੀਆਂ ਨੇ ਉਹਦੇ ਖੱਫਣ ਨਾ ਮਿਲਿਆ ਪੁੱਤਰਾਂ ਨੂੰ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਰੇਡੀਓ ਸਟੇਸ਼ਨ। ਦੂਸਰਾ ਸ਼ੇਅਰ ਹੈ ਜੀ ਸਪਲ ਜੀ, ਜਦੋਂ ਤੁਹਾਡਾ ਮਿਲ ਜਾਏਗੀ, ਮਿਲ ਗਈ ਹੈ? ਅੱਛਾ, ਠੀਕ ਹੈ ਜੀ, ਚਲੋ ਹੁਣ ਤੁਸੀਂ ਤੁਸੀਂ ਸੁਣਾਓ ਫਿਰ, ਤੁਸੀਂ ਸੁਣਾਓ।
1: ਹਾਂਜੀ, ਕਹਿੰਦੇ ਜੁਗਨੀ ਡਰ ਤੇਰੇ, ਜੁਗਨੀ ਡਰ ਤੇਰੇ ਤੇ ਆ ਬੈਠੀ, ਜੁਗਨੀ ਡਰ ਤੇਰੇ ਤੇ ਆ ਬੈਠੀ, ਸੋਹਣੇ ਪੀਰ ਨੂੰ ਮਨਾਉਣ ਲਈ, ਮੁਰਸ਼ਦ ਨੂੰ ਆਪਣਾ ਬਣਾਇਆ ਏ, ਇੱਕ ਚਲਕ ਖੁਦਾ ਦੀ ਪਾਉਣ ਲਈ,
0: ਇੱਕ ਚਲਕ ਖੁਦਾ ਦੀ ਪਾਉਣ ਲਈ,
1: ਤੇਰੇ ਦਰ ਤੇ ਬਣ ਸਵਾਲੀ ਆਏ ਹਾਂ
0: ਜੀ,
1: ਤੇਰੇ ਦਰ ਤੇ ਬਣ ਸਵਾਲੀ ਆਏ ਹਾਂ, ਝੋਲੀ ਲੈ ਆਪਣੀ ਖਾਲੀ ਆਏ ਹਾਂ
0: ਜੀ,
1: ਤੇਰੇ ਦਰ ਤੇ ਆਏ ਨਿਵਾਨ ਸ਼ੀਸ਼, ਤੇਰੀ ਸ਼ਾਨ ਵੇਖ ਨਿਰਾਲੀ ਆਏ ਹਾਂ,
0: ਵਾਹ ਵਾਹ,
1: ਮੁਰਸ਼ਦ ਨੂੰ ਹਰ ਦੁੱਖ ਸੁਣਾਉਣ ਲਈ, ਚੁਗਨੀ ਦਰ ਤੇਰੇ ਆ ਬੈਠੀ, ਸੋਹਣੇ ਪੀਰ ਨੂੰ ਮਨਾਉਣ ਲਈ,
0: ਵਾਹ,
1: ਮੁਰਸ਼ਦ ਨਿਤ ਸੁਪਨੇ ਚ ਆਉਂਦੇ ਨੇ
0: ਜੀ,
1: ਮੁਰਸ਼ਦ ਨਿਤ ਸੁਪਨੇ ਚ ਆਉਂਦੇ ਨੇ, ਧੀ ਕਹਿ ਕੇ ਗਲਣ ਲਾਉਂਦੇ ਨੇ
0: ਜੀ,
1: ਨਸ਼ਾ ਚੜਦਾ ਤੇਰੇ ਸਰੂਰ ਦਾ ਸਾਈ, ਜੋਤ ਜਗਾ ਦਰ ਤੇਰਾ ਸਜਾਉਂਦੇ ਹਾਂ, ਤੈਨੂੰ ਦਿਲ ਦੇ ਵਿੱਚ ਵਸਾਉਣ ਲਈ, ਜੁਗਨੀ ਦਰ ਤੇਰੇ ਤੇ ਆ ਬੈਠੀ, ਸੋਹਣੇ ਪੀਰ ਨੂੰ ਮਨਾਉਣ ਲਈ,
0: ਬਹੁਤ ਖੂਬ,
1: ਨਾਮ ਤੇਰੇ ਦੀ ਇਬਾਦਤ ਕਰਦੇ ਹਾਂ, ਨਾਮ ਤੇਰੇ ਦੀ ਇਬਾਦਤ ਕਰਦੇ ਹਾਂ, ਅੰਬਰਾਂ ਤੋਂ ਉਡਾਰੀ ਨਿਤ ਭਰਦੇ ਹਾਂ, ਗਗਨ ਸ਼ੀਸ਼ ਤੈਨੂੰ ਨਿਭਾਉਂਦੀ ਹੈ, ਗਗਨ ਸ਼ੀਸ਼ ਤੈਨੂੰ ਨਿਭਾਉਂਦੀ ਹੈ, ਸਜਦਾ ਕਰ ਚਾਦਰਾਂ ਚੜਾਉਂਦੀ ਹੈ, ਤੈਨੂੰ ਆਪਣਾ ਰੱਬ ਬਣਾਉਣ ਲਈ, ਜੁਗਨੀ ਦਰ ਤੇਰੇ ਤੇ ਆ ਬੈਠੀ, ਸੋਹਣੇ ਪੀਰ ਨੂੰ ਮਨਾਉਣ ਲਈ, ਸੋਹਣੇ ਪੀਰ ਨੂੰ ਮਨਾਉਣ ਲਈ।
0: ਬਹੁਤ ਖੂਬ, ਬਹੁਤ ਖੂਬ। ਤੇ ਗਗਨ ਜੀ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
1: ਹਾਂਜੀ ਹਾਂਜੀ।
0: ਕਿ ਇਨਸਾਨ ਇੱਕ, ਉਹਦੀ ਜਾਨ ਵੀ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ। ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਕਿਤੇ ਐਤਾ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਬਹੁਤ ਬਹੁਤ ਮਿਹਰਬਾਨੀ ਬੀਬੀ ਰਾਣੀ, ਥੈਂਕ ਯੂ ਵੈਰੀ ਮਚ, ਤੇ ਸਾਡੇ ਵੱਲੋਂ ਗੁੱਡ ਵਿਸ਼ਿਸ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ।
0: ਇਹ ਸਨ ਜੀ ਗਗਨਦੀਪ ਜੀ ਹੁਣੀ, ਤੇ ਜਿਹੜੇ ਸਾਨੂੰ ਸੋ ਦੋ ਛੋਟੀਆਂ ਛੋਟੀਆਂ ਖੂਬਸੂਰਤ ਕਵਿਤਾਵਾਂ ਸੁਣਾ ਕੇ ਗਏ ਨੇ ਭਾਈ। ਮੈਂ ਖਹਿਰਾ ਸਾਹਿਬ ਤੁਹਾਨੂੰ ਮੈਂ 20 ਮਿੰਟ ਬਾਅਦ ਤਕਰੀਬਨ ਫੋਨ ਬੈਕ ਕਰਾਂਗਾ, ਤੇ ਮੈਂ ਇੱਕ ਮਾੜੀ ਜਿਹੀ ਗੱਲ ਕਰਨੀ ਆ, ਉਹ ਗੱਲ ਕਰਨਾ ਜ਼ਰਾ, ਵੇਖ ਲਾ ਪਹਿਲਾਂ ਕੋਈ ਕਾਲ ਤਾਂ ਨਹੀਂ ਆਈ ਹੋਈ ਹੋਰ। ਇੱਕ ਕਾਲ ਵਾਲੇ ਤਾਂ ਮੈਨੂੰ ਕਹਿ ਗਏ ਨੇ ਵੀ ਸਾਨੂੰ ਜਾਣਾ ਪੈ ਗਿਆ ਕਿਤੇ, ਕੋਈ ਗੱਲ ਨਹੀਂ ਬਈ, ਸਾਡੀਆਂ ਗੁੱਡ ਵਿਸ਼ਿਜ ਤੁਹਾਡੇ ਨਾਲ। ਹਾਂਜੀ ਭਾਈ, ਗੱਲ ਮੈਂ ਨਾ ਅੱਜ ਸੋਚਣ ਡਿਆ ਸਾਂ ਪ੍ਰੋਗਰਾਮ ਬਾਰੇ, ਬਾਹਰ ਗਾਰਡਨ 'ਚ ਬੈਠਾ ਅਤੇ ਮੇਰੇ ਮਨ ਵਿੱਚ ਨਾ ਇੱਕ ਖਿਆਲ ਜਿਹਾ ਆਇਆ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਵਾਂ। ਉਹ ਇੱਦਾਂ ਭਾਈ, ਇਰਾਨ ਅਤੇ ਅਮਰੀਕਾ ਦੀ ਲੜਾਈ ਕਈ, ਇਹ ਕਿਉਂ ਲੱਗੀ, ਕਿੱਦਾਂ ਲੱਗੀ, ਉਹ ਛੱਡੋ ਗੱਲ, ਇਹਨੂੰ ਲਾਂਭੇ ਕਰੋ। ਇਹ ਕਈ ਵਾਰੀ ਬੰਦ ਹੋਈ ਅਤੇ ਕਈ ਵਾਰ ਸ਼ੁਰੂ ਹੋਈ ਹੈ। ਮੈਂ ਲੜਾਈ ਤੇ ਗੱਲਬਾਤ ਨਹੀਂ ਕਰਨੀ। ਵੈਸੇ ਆਮ ਲੋਕਾਂ ਵਾਂਗੂ ਮੈਨੂੰ ਵੀ ਈਰਾਨ ਨਾਲ ਹਮਦਰਦੀ ਹੈ, ਬਹੁਤ ਹਮਦਰਦੀ ਹੈ, ਕਿਉਂਕਿ ਈਰਾਨ ਦੀ ਇਕਾਨਮੀ ਪਹਿਲਾਂ ਹੀ ਡਾਵਾਂਡੋਲ ਸੀ ਅਤੇ ਬਹੁਤ ਡਾਵਾਂਡੋਲ ਸੀ ਇਕਾਨਮੀ, ਥੋੜ੍ਹੀ ਵੀ ਨਹੀਂ। ਲੜਾਈ ਤੋਂ ਪਹਿਲਾਂ ਉਹਨਾਂ ਦੇ ਦੁਕਾਨਦਾਰਾਂ, ਜਿਹੜਾ ਆਮ ਵਪਾਰੀ ਵਰਗ ਨਹੀਂ ਹੁੰਦਾ, ਉਹਨਾਂ ਨੇ ਹੜਤਾਲ ਕਰ ਦਿੱਤੀ ਸੀ ਵੀ ਮਾਰਕੀਟ ਜਿਹੜੀ ਆ ਉਹਦੇ 'ਚ ਫਲਾਪ ਆ ਗਿਆ, ਅਸੀਂ ਕਿੱਥੋਂ ਕਮਾਈਏ ਕੀ ਖਾਈਏ। ਅਤੇ ਗੌਰਮੈਂਟ ਨੇ ਫਿਰ ਲੱਖ ਲੱਖ ਰੁਪਈਆ ਸਾਰਿਆਂ ਨੂੰ ਦਿੱਤਾ ਸੀ, ਜਿਨ੍ਹਾਂ ਜਿਨ੍ਹਾਂ ਦੀਆਂ ਵੀ ਕੋਈ ਦੁਕਾਨਦਾਰੀ ਜਾਂ ਜੋ ਵੀ ਸੀ। ਪਰ ਲੱਖ ਰੁਪਈਏ ਨਾਲ ਕੀ ਬਣਦਾ, ਤਕਰੀਬਨ ਲੱਖ ਲੱਖ ਹੀ ਦਿੱਤਾ ਸੀ, ਇੰਡੀਆ ਦਾ ਜਿੰਨਾ ਕੁ ਲੱਖ ਹੈ, ਅਤੇ ਲੱਖ ਨਾਲ ਬਣਦਾ ਕੀ ਹੈ ਅੱਜ ਕੱਲ੍ਹ। ਉਹਦੇ ਬਾਅਦ ਅਜੇ ਜੱਕੋ ਤੱਕੇ ਅਤੇ ਉਦੋਂ ਚੱਲ ਰਹੇ ਸਨ ਪ੍ਰੋਟੈਸਟ ਇਹੋ ਕੱਟੜਵਾਦ ਦੇ ਖਿਲਾਫ ਵੀ ਚੱਲਣ ਰਹੇ ਹਨ ਪ੍ਰੋਟੈਸਟ, ਅਤੇ ਉਹਦੇ 'ਤੇ ਜਿੰਨਾ ਕੁ ਜ਼ੁਲਮ ਹੋਇਆ ਉਹਦਾ ਵੀ ਤੁਹਾਨੂੰ ਪਤਾ ਵਾ। ਅਤੇ ਗੱਲ ਮੈਂ ਇਹ ਕਰਨੀ ਕਿ ਹੁਣ ਲੜਾਈ ਲੜੀ ਲੱਗ ਪਈ, ਹੁਣ ਤਾਂ ਪੂਰੀ ਤਰ੍ਹਾਂ ਈਰਾਨ ਤਬਾਹ ਹੋਇਆ ਪਿਆ ਵਾ। ਉਹ ਠੀਕ ਹੈ, ਆਕੜੇ ਨੇ ਹੁਣ ਮੈਦਾਨ ਦੇ ਵਿੱਚ, ਆਪੋ ਆਪਣੀ ਪ੍ਰੈਸਟੀ ਦੇ ਨਾਲ ਜਦੋਂ ਅਸੀਂ ਮੈਦਾਨ ਦੇ ਵਿੱਚ ਡਟ ਜਾਈਏ ਤਾਂ ਫਿਰ ਅਸੀਂ ਉੱਥੇ ਚੜ੍ਹਦੀ ਵੇਖੀ ਜਾਏਗੀ ਜਿਹੜੀ ਹੋਏਗੀ, ਭਾਵੇਂ ਬਚੀਏ ਭਾਵੇਂ ਨਾ ਬਚੀਏ। ਇਹ ਦੋਵੇਂ ਤਰ੍ਹਾਂ ਵੱਲੋਂ ਇੱਦਾਂ ਹੀ ਹੁੰਦਾ, ਪਰ ਅਸਲ ਵਿੱਚ ਈਰਾਨ ਦਾ ਬਹੁਤ ਨੁਕਸਾਨ ਹੋ ਚੁੱਕਾ, ਬਹੁਤ ਨੁਕਸਾਨ ਹੋ ਚੁੱਕਾ। ਪਰ ਲੜਾਈ ਚਾਚੇ ਟਰੰਪ ਨੇ ਲਾਈ ਸੀ, ਹਾਂਜੀ ਠੋਸੀ ਸੀ ਉਹਨਾਂ 'ਤੇ, ਪਰ ਕੁਝ ਕੌੜੀ ਸੱਚਾਈ ਜਿਹੜੇ ਮੇਰੇ ਅੱਜ ਦਿਮਾਗ ਦੇ ਵਿੱਚ ਚੱਲਣ ਡਿਆ ਸੀ ਸਾਰਾ ਕੁਛ, ਉਹ ਇਹ ਕਿ ਇਸ ਵਕਤ ਮੈਂ ਨਿਊਜ਼ ਦੇ ਵਿੱਚ ਸੁਣਿਆ ਸੀ, BBC ਦੀਆਂ ਨਿਊਜ਼ ਨਹੀਂ ਸੀ ਕੋਈ, ਉਹ ਪਤਾ ਨਹੀਂ ਹੁਣ ਮੈਨੂੰ ਚੇਤਾ ਭੁੱਲ ਗਿਆ ਥੋੜ੍ਹਾ ਜਿਹਾ, ਕਿ 1500 ਕੈਦੀ ਉਹਨਾਂ ਦੀ ਕੈਦਖਾਨੇ ਦੇ ਵਿੱਚ, ਜੇਲ੍ਹ ਦੇ ਵਿੱਚ ਹੈ ਤਾਂ ਬਹੁਤ ਨੇ ਕੈਦੀ, ਪਰ ਮੈਂ ਇਹਨਾਂ 1500 ਦੀ ਗੱਲ ਕਰਾਂਗਾ ਲਗਭਗ, ਇਹ ਥੋੜ੍ਹੇ ਜਿਹੇ ਜ਼ਿਆਦਾ ਵੀ ਹੋ ਸਕਦੇ ਨੇ ਘੱਟ ਵੀ ਹੋ ਸਕਦੇ ਨੇ, ਜਿਨ੍ਹਾਂ ਦੇ ਵਿੱਚ ਔਰਤਾਂ ਵੀ ਨੇ, ਬੰਦੇ ਵੀ ਨੇ ਅਤੇ ਟੀਨਏਜ ਵੀ ਨੇ। ਟੀਨਏਜ ਬੱਚਾ ਹੀ ਹੁੰਦਾ ਜਿਹੜਾ 18 ਸਾਲ ਤੋਂ ਛੋਟਾ ਹੋਵੇ, ਉਹ ਵੇਖਣ ਨੂੰ ਭਾਵੇਂ ਜਵਾਨ ਮੁੰਡਾ ਲੱਗਦਾ। ਇੰਨੇ 1500 ਦੇ ਕਰੀਬ ਨੇ ਜਿਨ੍ਹਾਂ ਨੂੰ ਸਜ਼ਾਏ ਮੌਤ ਹੋ ਚੁੱਕੀ ਹੈ, ਅਤੇ ਟਰਨ ਬਾਈ ਟਰਨ ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ ਹੈ, ਉਹ ਸਾਰੇ ਆਪਣੀ ਮੌਤ ਦੇ ਵੇਟ ਕਰ ਰਹੇ ਨੇ। ਉਹ ਕੈਦੀ ਬੜੀ ਭੈੜੀ ਅਤੇ ਤਰਸਯੋਗ ਹਾਲਤ ਦੇ ਵਿੱਚ ਨੇ, ਕਾਫੀ ਡਿਪਲੋਰੇਬਲ ਹਾਲਤ ਦੇ ਵਿੱਚ। ਉਹਨਾਂ ਨੇ ਵਿਰੋਧ ਜਿਤਾਉਂਦਿਆਂ ਹੋਇਆਂ ਸੂਈਆਂ ਅਤੇ ਧਾਗਿਆਂ ਨਾਲ ਆਪਣੇ ਬੁੱਲ ਸੀ ਲਏ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ। ਪਤਾ ਨਹੀਂ ਕਿਸ ਦਿਨ ਉਹਨਾਂ ਦੀ ਵਾਰੀ ਆਏ, ਜਾਂ ਉਹ ਮੇਰੇ ਗੱਲ ਕਰਨ ਤੋਂ ਪਹਿਲਾਂ ਬਹੁਤਿਆਂ ਦੀ ਆ ਚੁੱਕੀ ਹੈ, ਉਹ ਇੰਤਜ਼ਾਰ ਕਰ ਰਹੇ ਨੇ। ਮਹੀਨੇ ਤੋਂ ਘੱਟ ਹੀ ਹੋਇਆ, ਇੱਕ 17, 18, 19 ਸਾਲ ਦਾ ਮੁੰਡਾ ਸੀ ਜੋ ਮੈਂ ਅੰਦਾਜ਼ਾ ਲਾਇਆ ਸੀ ਉਹਦਾ, ਉਹਨੂੰ ਫਾਂਸੀ ਦਿੱਤੀ ਗਈ ਹੈ, ਥੋੜ੍ਹੇ ਦਿਨ ਹੀ ਹੋਏ ਨੇ, ਅਤੇ ਉਹਨੂੰ ਫਾਂਸੀ ਤੋਂ ਪਹਿਲਾਂ ਆਪਣੀ ਮਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ, ਅਤੇ ਜਿਹੜੇ ਉਹ ਮੁੰਡੇ ਨੇ ਡਾਇਲੋਗ ਬੋਲੇ ਨੇ ਆਪਣੀ ਮਾਂ ਨੂੰ ਜੱਫੀ ਪਾ ਕੇ, ਯਾਰ ਅੱਖਾਂ 'ਚੋਂ ਅੱਥਰੂ ਕੇਰਨ ਵਾਲੇ ਸਨ। ਅਤੇ ਉਸ ਮੁੰਡੇ ਦਾ ਕਸੂਰ ਇਹ ਜੇ ਉਹਨੇ ਪ੍ਰੋਟੈਸਟ ਕਰਦੇ ਹੋਏ ਸਪੈਸ਼ਲ ਕਮਾਂਡੋ ਵੱਲ ਘੂਰ ਕੇ ਵੇਖਿਆ ਸੀ, ਚੰਗੀ ਤਰ੍ਹਾਂ ਘੂਰੀਆਂ ਪਾ ਕੇ ਜਿਸ ਤਰ੍ਹਾਂ ਨਫ਼ਰਤ ਨਾਲ ਵੇਖੀਦਾ, ਆ ਜੇ ਉਹਦਾ ਕਸੂਰ। ਇਹ ਕਸੂਰ ਉਹਦੇ 'ਤੇ ਲੱਗਾ ਹੈ, ਥੋੜ੍ਹੇ ਦਿਨ ਪਹਿਲਾਂ ਇਹ ਇੱਕ ਯੰਗ ਕੁੜੀ ਨੂੰ ਫਾਂਸੀ ਦਿੱਤੀ ਗਈ ਹੈ, ਕੋਈ 22 ਸਾਲ ਜਾਂ 25 ਸਾਲ ਦੀ ਹੋਣੀ ਹੈ, ਉਹਦੇ ਚਿਹਰੇ ਤੋਂ ਤਾਂ ਇੱਦਾਂ ਦਾ ਲੱਗਦਾ ਸੀ, 25 ਜਾਂ 27 ਤੋਂ ਥੱਲੇ ਥੱਲੇ ਸੀ। ਉਹਨੂੰ ਯੰਗ ਕੁੜੀ ਨੂੰ ਫਾਂਸੀ ਦਿੱਤੀ ਗਈ ਹੈ, ਜੋ ਪਿੱਛੇ ਜਿਹੇ ਕੁਝ ਸਾਲ ਹੁਣ ਹੋਇਆ ਕੀ ਸੀ, ਕੁਝ ਸਾਲ ਪਹਿਲਾਂ ਕੱਟੜਵਾਦ ਦੇ ਅਗੇਂਸਟ ਔਰਤਾਂ ਨੇ ਪ੍ਰੋਟੈਸਟ ਕੀਤੇ ਸੀ ਨਾ, ਲੜਾਈ ਤੋਂ ਪਹਿਲਾਂ ਜਦੋਂ ਆਹ ਲੜਾਈ ਤਾਂ ਹੋਣ ਲੱਗੀ ਆ, ਉਹਦੇ ਵਿੱਚ ਇਹਨਾਂ ਨੇ ਚੰਗੀ ਕੁੱਟਮਾਰ ਔਰਤਾਂ ਦੀ ਕੀਤੀ ਸੀ। ਕਿੱਲਾਂ ਵਾਲੇ ਡੰਡਿਆਂ ਦੀ ਇਸਤੇਮਾਲ ਕੀਤੀ ਸੀ, ਗੰਨਾਂ ਦਾ ਇਸਤੇਮਾਲ ਕੀਤਾ, ਡਾਂਗਾਂ ਦਾ ਇਸਤੇਮਾਲ ਕੀਤਾ, ਔਰਤਾਂ ਦੇ ਸਿਰਾਂ 'ਚ, ਕੁੜੀਆਂ ਦੇ ਸਿਰਾਂ 'ਚ ਡਾਂਗਾਂ ਮਾਰ ਕੇ ਉਹ ਉਹਨਾਂ ਦਾ ਕਤਲ ਵੀ ਕੀਤਾ ਸੀ। ਠਾਣੇ 'ਚ ਖੜ ਕੇ ਇੰਨਾ ਕੁੱਟਿਆ, ਉਹਦੇ ਸਿਰ 'ਚ ਡੰਡੇ ਮਾਰੇ ਸਨ, ਜਿਹਦੇ ਤੋਂ ਬਹੁਤ ਵਿਰੋਧ ਜਿਹੜਾ ਸੀ ਉਹ ਸਿਖਰਾਂ 'ਤੇ ਪਹੁੰਚਿਆ ਸੀ। ਇਹੋ ਜਿਹੇ ਕਈ ਕੁਛ ਅਤੇ ਫਾਂਸੀਆਂ 'ਤੇ ਤਾਂ ਲੈਣ ਲੱਗੀ ਹੈ। ਸੱਜਣੋ, ਇਹ ਜ਼ੁਲਮ ਦੀ ਹੱਦ ਹੈ। ਕੁਝ ਸਾਲ ਪਹਿਲਾਂ ਜਦੋਂ ਸ਼ੀਆ ਲਾ ਦੇ ਅਗੇਂਸਟ ਪ੍ਰੋਟੈਸਟ ਹੋਏ ਹਨ, ਚੰਗੀ ਤਰ੍ਹਾਂ ਤੁਹਾਨੂੰ ਯਾਦ ਹੈ, ਤੁਸੀਂ ਉਹ ਸਾਰੀਆਂ ਨਿਊਜ਼ ਸੁਣਦੇ ਰਹੇ ਹੋ ਬਹੁਤ ਚੰਗੇ ਤਰੀਕੇ ਦੇ ਨਾਲ, ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਹੀ ਪਤਾ ਹੋਵੇਗਾ। ਇਹ ਸ਼ੀਆ ਲਾ ਹੈ ਨਾ ਉੱਥੇ, ਹੈ ਉਸ ਵਕਤ ਬਹੁਤ ਸਾਰੀਆਂ ਕੁੜੀਆਂ ਨੂੰ ਇਹਨਾਂ ਨੇ ਕੁੱਟ ਕੁੱਟ ਮਾਰਿਆ ਸੀ, ਅਤੇ ਟੀਨੇਜ ਕੁੜੀਆਂ ਅਤੇ ਬੰਦੇ ਬੱਚੇ ਵੀ ਮਾਰੇ ਹਨ ਇਹਨਾਂ ਨੇ। ਇਹ ਕੱਟੜਵਾਦ ਅਤੇ ਜ਼ੁਲਮ ਹੈ। ਜਿੱਥੇ ਸਾਡੀ ਹਮਦਰਦੀ ਈਰਾਨ ਦੇ ਨਾਲ ਹੈ, ਸਾਡੇ ਸਾਰਿਆਂ ਦੀ ਹਮਦਰਦੀ ਈਰਾਨ ਦੇ ਨਾਲ ਹੈ, ਹਾਂਜੀ, ਉੱਥੇ ਘੋਰ ਨਿੰਦਾ ਵੀ ਮੈਂ ਕਰਦੇ ਹਾਂ ਅਸੀਂ ਇਸ ਘਿਨਾਉਣੇ ਜ਼ੁਲਮ ਦੀ, ਇਸ ਕੱਟੜਵਾਦ ਦੇ। ਇਹ ਕੀ ਹੈ ਯਾਰ, ਜ਼ਮਾਨਾ ਕਿੱਥੇ ਦਾ ਕਿੱਥੇ ਪਹੁੰਚ ਗਿਆ ਹੈਗਾ, ਇਹ ਕਿਹੜਾ। ਮੈਂ ਦਖਲ ਅੰਦਾਜ਼ੀ ਨਹੀਂ ਕਰ ਰਿਹਾ ਕਿਸੇ ਦੇ ਪ੍ਰਾਈਵੇਟ ਮਸਲਿਆਂ ਦੇ ਵਿੱਚ, ਤੁਹਾਡੇ ਨਾਲ ਗੱਲ ਕਰ ਰਿਹਾ ਕਿ ਹਰ ਇੱਕ ਚੀਜ਼ ਦੀ ਹੱਦ ਹੈ, ਕਿਹੜੇ ਜ਼ਮਾਨੇ ਆ ਗਏ ਨੇ। ਇਹ 5000 ਸਾਲ ਪਹਿਲਾਂ ਵਾਲੇ ਜ਼ਮਾਨੇ ਨੇ, ਦੁਨੀਆ ਕਿੰਨੀ ਤਬਦੀਲ ਹੋ ਚੁੱਕੀ ਹੈ, ਸਮਝ ਨਹੀਂ ਆਉਂਦੀ। ਕਿਤੇ ਤਾਂ ਮੁਸਲਿਮ ਕੁਝ ਕੰਟਰੀਜ਼ ਇਹੋ ਜਿਹੇ ਵੀ ਨੇ ਜਿਹੜੇ ਬਿਲਕੁਲ ਮਾਡਰਨ ਨੇ, ਅਤੇ ਕਿਤੇ ਅਜੇ ਵੀ ਇਹੋ ਜਿਹੇ ਕਿੱਲਾਂ ਵਾਲੇ ਡੰਡੇ ਸਿਰਾਂ 'ਚ, ਡਾਂਗਾਂ ਕੁੜੀਆਂ ਦੇ 'ਚ ਫਾਇਰ ਵੱਜੇ ਨੇ ਉਹਨਾਂ ਨੂੰ, ਠਾਣੇ 'ਚ ਕੁੱਟ ਕੁੱਟ ਮਾਰਨਾ ਕਿ ਨਹੀਂ ਇੱਦਾਂ ਹੀ ਚੱਲੇਗਾ, ਤੁਸੀਂ ਵਾਲ ਵੀ। ਮੈਂ ਕਿਸੇ ਦੇ ਧਰਮ 'ਚ ਨਹੀਂ ਦਖਲ ਅੰਦਾਜ਼ੀ ਕਰ ਰਿਹਾ, ਪਰ ਯਾਰ ਹੁਣ ਇਹ ਉਹੋ ਹੀ ਗੱਲ ਬਣਦੀ ਜੇ ਮੈਂ ਗਲੀ 'ਚੋਂ ਦੀ ਜਾਣ ਡਿਆ ਹੋਵਾਂ, ਕੋਈ ਬੰਦੇ ਆਪਣੀ ਵਹੁਟੀ ਨੂੰ ਕੁੱਟਣ ਡਿਆ ਹੋਵੇ, ਅਤੇ ਮੈਂ ਉਹਨੂੰ ਕਹਾਂ ਵੀ ਤੂੰ ਕਿਉਂ ਕੁੱਟਣ ਡਿਆ, ਹਟ ਜਾ, ਅਤੇ ਉਹ ਮੈਨੂੰ ਕਹੇ ਜਾ ਜਾ ਭੱਜ ਜਾ, ਮੇਰੀ ਜਨਾਨੀ ਹੈ, ਮੈਂ ਭਾਵੇਂ ਕੁੱਟਾਂ ਭਾਵੇਂ ਮਾਰਾਂ। ਕੀ ਇਹ ਜਵਾਬ ਠੀਕ ਹੈ ਉਹਦਾ, ਮੇਰੀ ਜਨਾਨੀ ਹੈ, ਮੈਂ ਭਾਵੇਂ ਕੁੱਟਾਂ ਭਾਵੇਂ ਮਾਰਾਂ, ਤੂੰ ਕੌਣ ਹੁੰਦਾ। ਨਹੀਂ, ਮਨੁੱਖਤਾ ਜਿਹੜੀ ਹੈ ਉਹਦੇ ਹਮਦਰਦ ਵੀ ਇਹਨਾਂ ਗਲੀਆਂ 'ਚ ਤੁਰੇ ਫਿਰਦੇ ਨੇ, ਹਾਂਜੀ, ਜਿਹੜੇ ਅਨਿਆਏ ਦੇ ਅਗੇਂਸਟ ਬੋਲਣ ਵਾਲੇ ਲੋਕ ਹੈਗੇ ਨੇ। ਜਦੋਂ ਦੇਸ਼ ਦੀ ਬਹੁਤੀ ਜਨਤਾ ਚਾਹੁਣ ਰਹੀ ਹੈ ਭਾਈ ਸਾਨੂੰ ਅਸੀਂ ਨਹੀਂ ਪਰਦਿਆਂ ਵਿੱਚ ਜਾਂ ਸਾਨੂੰ ਥੋੜ੍ਹੀ ਬਹੁਤੀ ਖੁੱਲ੍ਹ ਹੋਣੀ ਚਾਹੀਦੀ, ਉਹ ਕਦੋਂ ਕਦੋਂ ਪੂਰੀ ਫਰੀਡਮ ਮੰਗਣ ਰਹੇ ਨੇ ਵਿਚਾਰੇ। ਪਰ ਕੀ ਇਹ ਧਰਮ ਦਾ ਜਾਲ ਇੱਦਾਂ ਹੀ ਚੱਲਦਾ ਰਹੇਗਾ ਅੱਗੇ ਜਾ ਕੇ ਵੀ, ਹਾਂਜੀ, ਇਹ ਕਿਸ ਤਰ੍ਹਾਂ ਚੱਲਦੇ ਰਹਿਣਗੇ। ਮੈਂ ਇੱਕ ਵਾਰੀ ਫਿਰ ਅਰਜ ਕਰਦਿਆਂ, ਮੈਂ ਬਿਲਕੁਲ ਕਿਸੇ ਦੇ ਨਹੀਂ, ਪਰ ਆਪਣੇ ਬੱਚਿਆਂ ਨੂੰ ਤਾਂ ਫਰੀਡਮ, ਥੋੜ੍ਹੀ ਬਹੁਤੀ ਫਰੀਡਮ ਤਾਂ ਦੇਣੀ ਹੁੰਦੀ ਹੈ ਨਾ, ਅਤੇ ਦੇਣੀ ਚਾਹੀਦੀ ਵੀ ਹੈ। ਸੋ ਇਸ ਕਰਕੇ ਈਰਾਨ ਨਾਲ ਵੀ ਮੈਨੂੰ ਹਮਦਰਦੀ ਹੈ ਅਤੇ ਦੁੱਖ ਵੀ ਹੈ। ਉਹ 1500 ਜਿਹਦੇ 'ਚੋਂ ਕਦੀ ਕਿਸੇ ਨੂੰ ਸਵੇਰੇ ਬੁਲਾ ਲੈਂਦੇ ਨੇ, ਅਤੇ ਕਦੀ ਤੂੰ ਨੂੰ ਬੁਲਾਉਂਦੇ ਨੇ, ਕਦੀ ਚੌਂ ਨੂੰ ਬੁਲਾਉਂਦੇ ਨੇ, ਕਸੂਰ ਵੇਖ ਲਓ ਉਹਨਾਂ ਦਾ। ਸਿਰਫ ਨਾਅਰੇ ਲਾਏ ਸੀ ਵੀ ਇਹ ਕੱਟੜਵਾਦ ਬੰਦ ਕਰੋ, ਹਾਂਜੀ, ਸਾਨੂੰ ਵੀ ਦੂਜਿਆਂ ਮੁਲਕਾਂ ਵਾਂਗੂ ਆਜ਼ਾਦੀ ਚਾਹੀਦੀ ਹੈ। ਕਿਤਰਾ ਜਕੜ ਬੰਦ, ਕਿਤਰਾ ਬਾਹਾਂ ਖਿਲਾਰ ਕੇ ਸਾਰੇ ਮੁਲਕ ਨੂੰ ਜੱਫਾ ਪਾ ਕੇ, ਨਹੀਂ ਜੋ ਮੈਂ ਕਹਾਂਗਾ ਉੱਦਾਂ ਹੀ ਹੋਏਗਾ, ਇੱਦਾਂ ਹੀ ਹੋਏਗਾ। ਐਨੀ ਹੋ, ਮਸਲਾ ਭਾਵੇਂ ਬਿਲਕੁਲ ਤੁਹਾਡਾ, ਪਰ ਵੇਖਣ ਵਾਲੀਆਂ ਨਜ਼ਰਾਂ ਨੂੰ ਜ਼ੁਲਮ ਨਜ਼ਰ ਆ ਰਿਹਾ ਜਿਹੜਾ ਤੁਸੀਂ ਕਰ ਰਹੇ ਹੋ, ਅਤੇ ਤੁਹਾਡੇ ਮੁਲਕ ਨਾਲ ਹਮਦਰਦੀ ਵੀ ਹੈ। ਤੁਸੀਂ ਜ਼ਿੰਦਾ ਰਹੋ, ਆਜ਼ਾਦ ਰਹੋ, ਖੁਸ਼ ਰਹੋ ਆਪਣੇ ਘਰ ਵਿੱਚ। ਅਸੀਂ ਚਾਚੇ ਟਰੰਪ ਦੀ ਵੀ ਨੁਕਤਾਚੀਨੀ ਕੀਤੀ ਸੀ, ਇਹ ਉਹਦੀ ਜ਼ਿਆਦਤੀ ਸੀ, ਉਹ ਧੱਕੇਸ਼ਾਹੀ ਹੈ ਉਹਦੀ, ਸਾਰੀ ਦੁਨੀਆ ਨੇ ਕੀਤੀ ਹੈ, ਅਸੀਂ ਕੀ ਕੀਤੀ ਹੈ। ਅਤੇ ਸਾਰੀ ਦੁਨੀਆ ਨੂੰ ਹਾਵੀ ਪਤਾ, ਜਿਹੜਾ ਤੁਸੀਂ ਜਿਹੜਾ 1500 ਲਾਈਨ ਚਲਾਇਆ ਤੁਸੀਂ, ਇਹਨਾਂ ਦਾ ਕੋਈ ਕਸੂਰ ਨਹੀਂ। ਸਿਰਫ ਨਾਰੇ ਹੀ ਲਾਏ ਸੀ ਨਾ ਇਹਨਾਂ ਨਾਲ, ਹੈਂ ਨਾਰਾ ਲਾਉਣਾ ਮੌਤ ਹੁੰਦਾ। ਚਲੋ ਬਾਈ ਤੁਹਾਡੀ ਮਰਜ਼ੀ। ਅਤੇ ਸੁਬਾ ਸਿੰਘ ਖਹਿਰਾ ਜੀ, ਹੁਣ ਮੈਂ ਆਉਣ ਲੱਗਾ ਤੁਹਾਡੇ ਵੱਲ ਅਤੇ ਗੱਲਾਂ ਬਾਤਾਂ ਤਾਂ ਹੋਰ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਪਰ ਮੈਂ ਖਹਿਰਾ ਜੀ ਹੁਣਾਂ ਨਾਲ ਪਹਿਲਾਂ ਗੱਲਬਾਤ ਕਰਾਂਗਾ ਅਤੇ ਉਹਦੇ ਬਾਅਦ ਆਪ ਜੀ ਦੇ ਨਾਲ ਵੀ ਮਤਲਬ ਕਿ ਗੱਲਾਂ ਬਾਤਾਂ ਸਾਂਝੀਆਂ ਕਰਾਂਗਾ। ਅਤੇ ਲਓ ਜੀ ਮੈਂ ਖਹਿਰਾ ਸਾਹਿਬ ਹੁਣਾਂ ਨੂੰ ਮੀਨ ਲਾਈਨ 'ਤੇ ਲੈ ਲਈਏ। ਖਹਿਰਾ ਸਾਹਿਬ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਾਂ ਤੇ ਸਾਰੇ ਅਗਲੇ ਆਵਰ ਚ ਗੱਲਾਂ ਕਰਨਗੇ, ਹੁਣ ਸੱਤਾਂ ਨਹੀਂ ਇੱਕ ਦੋ ਤਿੰਨ ਚਾਰ ਪੰਜ ਸੱਤਾਂ ਨੇ ਮੈਨੂੰ ਕਾਲਾਂ ਕਰ ਦਿੱਤੀਆਂ ਇੱਕੋ ਵਾਰੀ, ਅਤੇ ਬਾਕੀ ਦੋਵਾਂ ਦੇ ਮੈਸੇਜ ਆ ਗਏ ਨੇ ਕਿ ਮੈਂ ਹੁਣ ਕਿਤੇ ਚੱਲਿਆ ਅਤੇ ਦੂਜਾ ਹੁਣ ਵੇਖੋ ਨਾ ਮੇਰੀ ਵੀ ਮਜਬੂਰੀ ਵੇਖੋ, ਮੈਂ ਉਸੇ ਟਾਈਮ ਨਹੀਂ ਲੈ ਸਕਦਾ ਜਦੋਂ ਤੋਂ ਹੁਣ ਤੁਸੀਂ ਗੱਲ ਕਰਨ ਡਏ ਹੋ, ਅਤੇ ਜਿੰਨੀ ਦੇਰ ਤੁਹਾਡੀ ਗੱਲ ਨਹੀਂ ਮੁੱਕੇਗੀ ਉੱਨੀ ਦੇਰ ਮੈਂ ਦੂਜੀ ਕਾਲ ਨਹੀਂ ਲੈ ਸਕਦਾ। ਅਤੇ ਉਹ ਵੀ ਆਪਣੇ ਥਾਂ ਠੀਕ ਨੇ, ਉਹਨਾਂ ਨੂੰ ਕੀ ਪਤਾ ਕਿ ਚਾਰ ਪੰਜ ਕਾਲਾਂ ਪਹਿਲਾਂ ਹੋਈਆਂ ਨੇ।
2: ਸਰ ਚਲੋ ਕੋਈ ਗੱਲ ਨੀ, ਇਹ
0: ਚੱਲਦਾ ਹੀ
2: ਹੈ। ਬੇਨਤੀ ਏਦਾਂ ਵਾ ਵੀ ਉਹ ਮੈਂ ਨਰਗਸ ਮੁਹੰਮਦ ਦੀ ਜਿਹੜੀ ਨਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲੇਟੈਸਟ ਹੁਣੇ ਜਿਹੜੀ
0: ਮੈਨੂੰ, ਹਾਂ ਮੇਰੇ ਦਿਮਾਗ ਚੋਂ ਨਾ ਨਿਕਲ
2: ਰਿਹਾ। ਨਾਲ ਗੱਲ ਕਰਨ ਤੋਂ ਪਹਿਲਾਂ ਨੋਬਲ ਪ੍ਰਾਈਜ਼ ਨੂੰ ਮਿਲਿਆ ਉਹ ਔਰਤਾਂ ਦੇ ਅਧਿਕਾਰ ਵਾਸਤੇ ਇਰਾਨ ਦੇ ਵਿੱਚ। ਵੇਖੋ ਇਰਾਨ ਨੇ ਦੁਨੀਆ ਦੀ ਸੁਪਰ ਪਾਵਰ, ਦੁਨੀਆ ਦਾ ਥਾਣੇਦਾਰ ਧੱਕੇ ਸ਼ਾਹ ਤਾਨਾ ਸ਼ਾਹ ਜਾਂ ਮਤਲਬ ਜੋ ਵੀ ਹੈਗਾ ਉਹਨੂੰ ਆਪਾਂ ਕਹਿ ਲਓ, ਉਹ ਠੀਕ ਆ ਉਹਦੇ ਨਾਲ ਲੜ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਉਸ ਤੋਂ ਪਹਿਲਾਂ ਜਿਹੜੇ ਇਰਾਨ ਦੇ ਵਿੱਚ ਜਿਹੜੇ ਹੈਗੇ ਆ ਨਾ ਜਿਹੜੀਆਂ ਬੇਲੋੜੀਆਂ ਜਿਹੜੀਆਂ ਪਾਬੰਦੀਆਂ ਜਾਂ ਲੋਕਾਂ ਦੇ ਅਧਿਕਾਰ ਤੇ ਖਾਸ ਕਰਕੇ ਔਰਤਾਂ ਦੇ ਅਧਿਕਾਰ,
0: ਆਪਣੇ ਬੱਚਿਆਂ ਦੇ, ਆਪਣੀਆਂ ਹੀ ਧੀਆਂ ਭੈਣਾਂ ਦੇ ਅਧਿਕਾਰ 'ਚ।
2: ਕੱਲ ਵਾਲੇ ਪ੍ਰੋਗਰਾਮ 'ਚ ਤੁਸੀਂ ਬੜੀ ਖੂਬਸੂਰਤ ਇੱਕ ਗੱਲ ਕੀਤੀ ਸੀ ਵੀ ਆਪਣੇ ਨਾਗਰਿਕਾਂ ਨੂੰ, ਆਪਣੇ ਦੇਸ਼ ਦੇ ਲੋਕਾਂ ਨੂੰ ਐਜੂਕੇਸ਼ਨ ਤੋਂ ਰੋਕ ਕੇ ਉਹਨੇ ਆਪਣੇ ਆਪ ਹੀ ਮਤਲਬ ਇੱਕ ਨਾ ਆਪਣੇ ਆਪ ਨੂੰ ਪਿੱਛੇ ਕਰ ਲਿਆ ਸੰਸਾਰ ਦੇ, ਸੰਸਾਰ ਦੀ ਜਿਹੜੀ ਦੁਨੀਆ ਭਰ ਦੀ ਵਿਗਿਆਨ ਦੇ ਖੇਤਰ ਵਿੱਚ, ਟੈਕਨੋਲੋਜੀ ਦੇ ਖੇਤਰ ਵਿੱਚ, ਜਿਹੜੀ ਅੱਗੇ ਵਧਣ ਦੇ ਖੇਤਰ ਵਿੱਚ ਜਿਹੜੀ ਦੌੜ ਆ ਉਹ ਤੇ ਐਜੂਕੇਸ਼ਨ ਦੇ ਨਾਲ ਅੱਗੇ ਚੱਲਣੀ ਸੀ
0: ਜੀ ਬਿਲਕੁਲ। ਔਰ ਇਹ ਸੱਚਾਈ ਜੇ ਇਹਨਾਂ ਨੇ ਬੜੀ ਦੇਰ ਬਾਈਕਾਟ ਕਰ ਰੱਖਿਆ ਸੀ
2: ਜੀ ਜੀ। ਤੇ ਚਲੋ ਖੈਰ, ਫਿਰ ਵੀ ਆਪਾਂ ਕਿਸੇ ਮੁਲਕ ਦੇ ਨਹੀਂ ਰੱਖਦੇ
0: ਨਹੀਂ, ਪਰ ਵੇਖੋ ਨਹੀਂ ਬਿਲਕੁਲ ਸਾਡੀ ਸਾਡੀ
2: ਅਧਿਕਾਰਾਂ ਦੀ ਗੱਲ ਆ ਉਹ ਸਾਨੂੰ ਇਹ ਸਾਡੇ ਮਨ 'ਚ ਇੱਕ ਐਜ ਇਨਸਾਨ ਇਸ ਗੱਲ ਦੀ ਹਮਦਰਦੀ ਆ
0: ਬਿਲਕੁਲ।
2: ਮੇਰਾ ਔਰਤ ਦੇ ਬੱਚੇ ਨੇ, ਜਵਾਨ ਉਹਦਾ ਪਤੀ ਆ, ਲੇਕਿਨ ਉਹ ਸਾਰੀ ਉਮਰ ਵਿਚਾਰੀ ਜੇਲ੍ਹ 'ਚ ਹੋ ਗਈ। ਪਤਾ ਨੀ ਹੁਣ ਮੈਨੂੰ ਇਸ ਗੱਲ ਦਾ ਨੀ ਪਤਾ ਵੀ ਇਹਨੂੰ ਫਾਂਸੀ ਹੋਈ ਆ ਕਿ ਨਹੀਂ ਹੋਈ, ਲੇਕਿਨ ਉਹਨੂੰ ਫਾਂਸੀ ਨੂੰ ਵੀ ਭੈੜਾ ਜਿਹੜਾ ਜੇਲ੍ਹ ਦੇ ਵਿੱਚ ਉਹਦੇ ਨਾਲ ਬੜਾ ਵੱਧ ਸਰੂਪ ਬੇਵਿਹਾਰ ਕੀਤਾ ਰਿਹਾ ਬਿਨਾਂ ਵਜ੍ਹਾ ਬਿਨਾਂ ਕਿਸੇ ਕਾਰਨ। ਜਸਟ ਇੱਕ ਉਹਦੀ ਮੰਗ ਇਹ ਆ ਵੀ ਔਰਤਾਂ ਦੇ ਅਧਿਕਾਰਾਂ ਲਈ ਦੀ ਜਾਂ ਨਾਗਰਿਕਾਂ ਦੇ ਸਾਰਿਆਂ ਦੇ ਅਧਿਕਾਰਾਂ ਦੀ ਖਾਤਰ, ਇੱਕ ਮਨੁੱਖੀ ਹੱਕਾਂ ਦੀ ਖਾਤਰ, ਉਹਨੇ ਅਧਿਕਾਰਾਂ ਦੀ ਖਾਤਰ ਆਪਣੀ ਇੱਕ ਆਵਾਜ਼ ਚੁੱਕਣ ਦੇ ਵਿੱਚ, ਜਿੱਦਾਂ ਤੁਸੀਂ ਗੱਲ ਕੀਤੀ ਆ
0: ਵੀ
2: ਜਸਟ ਇੱਕ ਘੂਰ ਕੇ ਵੇਖਣ ਦੇ ਨਾਲ ਹੀ ਉਸ ਬੱਚੇ ਨੂੰ ਫਾਂਸੀ ਕਰ ਦਿੱਤੀ।
0: ਇਹ ਬਕਾਇਦਾ ਉਹਨੂੰ ਦੱਸਿਆ ਗਿਆ ਕਿ ਤੇਰੇ ਤੇ ਇਹ ਇਲਜ਼ਾਮ
2: ਹੈ, ਐਲੀਗੇਸ਼ਨ ਹੈ,
0: ਐਲੀਗੇਸ਼ਨ ਹੈ।
2: ਹਾਂਜੀ ਹਾਂਜੀ, ਉਹ ਇੱਕ ਜਵਾਨ ਬੱਚੇ ਨੂੰ ਇੱਕ ਵਾਰੀ ਵਾਰਨਿੰਗ ਦੇ ਕੇ ਵੀ ਛੱਡਿਆ ਜਾ ਸਕਦਾ ਵੀ ਭਾਈ ਜੇ ਤੂੰ ਮੁੜ ਕੇ ਇੱਦਾਂ ਫਿਰ ਤੈਨੂੰ ਆਹ ਸਜ਼ਾ ਮਿਲੇਗੀ, ਹੈ ਨਾ
0: ਜੀ ਜੀ।
2: ਫਿਰ ਉਹ ਦੁਬਾਰਾ ਕਰਦਾ ਤੇ ਫਿਰ ਉਹਦੀ ਇੱਕ ਚੁਆਇਸ ਹੋ ਜਾਂਦੀ ਵੀ ਠੀਕ ਆ ਜੀ ਉਹਨੇ ਉਹ ਗਲਤੀ ਕੀਤੀ। ਲੇਕਿਨ ਇੱਕ ਉਹ ਸਾਡੇ ਪੰਜਾਬੀ 'ਚ ਇੱਥੇ ਸਾਡੇ ਕਲਚਰ 'ਚ ਕਹਿੰਦੇ ਵੀ ਇੱਕ ਗੁਨਾਹ ਰੱਬ ਵੀ ਮਾਫ਼ ਕਰ ਦਿੰਦਾ,
0: ਰੱਬ ਕਰ ਦਿੰਦਾ ਹੋਏਗਾ, ਪਰ ਇਹ ਰੱਬ ਦੇ ਬੰਦੇ ਜਿਹੜੇ ਨੇ ਨਾ ਇਹ ਇਹ ਹੁਣ ਸਹੀ ਗੱਲ ਤਾਂ ਇਹ ਆ ਕਿ ਇਹਨਾਂ ਨੂੰ ਟਾਂਗੇ ਵਾਲੀ ਘੋੜੀ ਦੇ ਖੋਪੇ ਲੱਗੇ ਹੋਏ ਨੇ, ਇਹਨਾਂ ਨੂੰ ਸਿਰਫ ਸੜਕੀ ਦਿਸਦੀ ਹੈ।
2: ਇਹ ਬਾਜਵਾ ਸਾਹਿਬ ਜਦੋਂ ਆਪਾਂ ਇਹ ਸਾਰੇ ਸੰਸਾਰ ਪੱਧਰ ਦੀ ਤੇ ਰਹਿੰਦੀ ਦੁਨੀਆ ਤੱਕ ਦੀ ਜਿਹੜੀ ਫਿਲਾਸਫੀ ਆ ਉਹ ਸਾਡੇ ਬਾਬੇ ਆਪਣੀ ਬਾਣੀ ਵਿੱਚ ਬੰਦ ਕਰਕੇ ਲਿਖ ਕੇ ਸਾਨੂੰ ਦੇ ਕੇ ਹੋਏ ਆ। ਗੁਰੂ ਸਾਹਿਬ ਨੇ ਨਾ ਜਪਜੀ ਸਾਹਿਬ 'ਚ ਲਿਖਿਆ ਹੋਇਆ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ,
0: ਹਾਂਜੀ,
2: ਜਿਸ ਹੱਥ ਜੋਰ ਕਰ ਵੇਖੇ ਸੋਏ ਉਹਨਾਂ ਕਹਿੰਦਾ ਵੀ ਜਦੋਂ ਕੋਈ ਜ਼ੋਰ ਆ ਜਾਂਦਾ, ਤਾਕਤ ਆ ਜਾਂਦੀ ਆ ਨਾ, ਉਹ ਫਿਰ ਆਪਣਾ ਪੂਰਾ ਆਪਣਾ ਇੱਕ ਵਾਰੀ ਨਾ ਉਹ ਸਿਰਾ ਲਾਉਂਦਾ ਆ, ਇਹਦੇ ਚ ਕੋਈ ਸ਼ੱਕ ਨੀ ਆ, ਉਹ ਆਪਾਂ ਦੇਖਦੇ ਹਾਂ ਬਣਦੇ। ਚਲੋ ਖੈਰ ਇਹ ਬਾਦ ਸਾਹਿਬ, ਆਪਾਂ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀਗਾ ਉਹ ਫਿਰ ਰਹਿ ਨਾ ਜਾਵੇ।
0: ਨਹੀਂ ਨਹੀਂ ਕਰੋ ਕਰੋ ਤੁਸੀਂ, ਰਿਲੈਕਸ ਹੋ ਕੇ, ਰਿਲੈਕਸ ਹੋ ਕੇ ਕਰੋ ਤੁਸੀਂ।
2: ਜੀ ਜੀ ਜੀ। ਅੱਛਾ, ਕੋਤੜਾ ਜੀ ਨੇ ਇੱਕ ਸ਼ਾਇਰ ਦੀ ਜਿਹੜੀ ਕੀਤੀ ਹੈ ਨਾ, ਜ਼ਿਕਰ ਕੀਤਾ ਸੀਗਾ, ਮੇਰੇ ਉਹ ਫੇਵਰੇਟ ਸ਼ਾਇਰਾਂ ਦੇ ਵਿੱਚ ਇੱਕ ਹੈ।
0: ਤੁਸੀਂ ਬਹੁਤ ਵਾਰ ਉਹਨਾਂ ਦਾ ਹਵਾਲਾ ਦਿੰਦੇ ਹੋ ਗੱਲਾਂ ਬਾਤਾਂ।
2: ਜੀ ਜੀ ਜੀ। ਮੈਂ ਸ਼ਾਇਦ ਪਿਛਲੀ ਵਾਰੀ ਵੀ ਇੱਕ ਸ਼ੇਅਰ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕੀਤਾ ਸੀ।
0: ਹਾਂ ਜੀ
2: ਹਾਂ ਜੀ। ਆਏ ਫੁੱਲ ਤੰਗ ਆਏ ਫੁੱਲ ਤੇ ਸਤਾਈਆਂ ਹੋਈਆਂ ਕਲੀਆਂ, ਲਾਹ ਦੇਣਗੇ ਮਾਲੀ ਦੀ ਦਸਤਾਰ ਇੱਕ ਦਿਨ।
0: ਵਾਹ ਵਾਹ ਵਾਹ।
2: ਉਸ ਬੰਦੇ ਨੇ 50 ਸਾਲ ਪਹਿਲਾਂ ਕਹਿਤਾ ਸੀ ਜਿਹੜੀ ਅੱਜ ਸਾਡੀ ਅੱਖਾਂ ਦੇ ਸਾਹਮਣੇ ਸੱਚ ਪੇਸ਼ ਹੁੰਦੀ ਦਿਸਦੀ ਆ। ਉਹ ਸੱਚ ਪੇਸ਼ ਕਿੱਦਾਂ ਹੁੰਦੀ ਦਿਸਦੀ ਆ ਬਾਜਵਾ ਸਾਹਿਬ, ਕਿ ਮਾਲਸਰ ਯੂਨੀਵਰਸਿਟੀ ਹੈ ਹੈਦਰਾਬਾਦ ਦੇ ਵਿੱਚ।
0: ਅੱਛਾ ਜੀ।
2: ਉਹਦੇ ਲਈ ਕੀ ਕਾਂਡ ਹੋਇਆ ਵੀ ਉੱਥੇ ਇੱਕ ਜਿਹੜੇ ਗ੍ਰੈਜੂਏਟ ਜਿਹਨਾਂ ਨੇ ਲਾ ਕਰ ਲਿਆ ਸੀ, ਆਪਣਾ ਡਿਗਰੀ ਪੂਰੀ ਕਰ ਲਈ ਸੀ, ਉਹਨਾਂ ਨੂੰ ਉਹਨਾਂ ਨੇ ਸੀਜੀਆਈ ਜਿਹੜੇ ਨੇ ਸੂਰਿਆਕਾਂਤ ਜੀ, ਜਿਹਨਾਂ ਨੇ ਪਹਿਲਾਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਾਕਰੋਚ ਕਿਹਾ, ਤੇ ਮੁੜ ਕੇ ਜਦੋਂ ਦਿੱਲੀ ਦੇ ਵਿੱਚ ਉਹਨਾਂ ਪ੍ਰੋਟੈਸਟ ਕੀਤਾ, ਸਾਰਾ ਸੰਸਾਰ ਉਹਨਾਂ ਵੱਲ ਵੇਖ ਰਿਹਾ ਸੀਗਾ, ਤੇ ਉਹਨੇ ਉਹਨਾਂ ਦੀ ਸੁਪਰੀਮ ਕੋਰਟ 'ਚ ਸੁਣਵਾਈ ਤੋਂ ਹੀ ਕਹਿੰਦਾ ਨਹੀਂ ਅਜੇ ਇਹੋ ਜਿਹੀਆਂ ਪਟੀਸ਼ਨਾਂ ਵਾਸਤੇ ਟਾਈਮ ਨਹੀਂ ਆ, ਇੰਡੀਆ ਦੀ ਕੋਈ ਹਸਤੀ ਹੁੰਦੀ ਜਿਹੜੀ
0: ਹਨਾ,
2: ਐਡਮਿਨਿਸਟ੍ਰੇਸ਼ਨ ਦੀ ਲਾ ਲਓ ਜਾਂ ਜੁਡੀਸ਼ਰੀ ਦੀ ਲਾ ਲਓ ਜਾਂ ਕਿਸ ਤਰ੍ਹਾਂ, ਉਹਦੇ ਵਿੱਚ ਉਹਨੂੰ ਬੁਲਾਇਆ ਗਿਆ, ਤੇ ਨੈਚੁਰਲੀ ਆ ਫਿਰ ਤੁਸੀਂ ਉਹ ਬੱਚੇ ਹੁਣ ਜਿਹੜੇ ਜੰਗ ਬੱਚੇ ਆ ਉਹ ਉਹਨਾਂ ਨੇ ਹੋਰ ਪ੍ਰੋਟੈਸਟ ਕਰ ਦਿੱਤਾ, ਤੇ ਉਹਨਾਂ ਨੇ ਉਹ ਜਿਹੜਾ ਸੀ ਨਾ ਜਿਹੜਾ BCI ਜਿਹੜੀ ਹੈ ਬਾਰ ਕੌਂਸਲ ਆਫ ਇੰਡੀਆ ਦਾ ਜਿਹੜਾ ਪ੍ਰਧਾਨ ਆ ਮਨਨ ਮਿਸ਼ਰਾ,
0: ਹਾਂਜੀ
2: ਅੱਛਾ, ਉਹ ਮਨਨ ਮਿਸ਼ਰਾ ਨੇ ਕਹਿਤਾ ਵੀ ਕੋਈ ਗੱਲ ਨੀ, ਇਹ ਜਿਹੜਾ 450 ਸਟੂਡੈਂਟ ਹੈ ਨਾ ਜਿਹੜਾ ਜਿੰਨੇ ਹੁਣ ਡਿਗਰੀ ਕੀਤੀ ਆ, ਇਹਨਾਂ ਨੂੰ ਵਕੀਲ ਦਾ, ਇਹਨਾਂ ਨੂੰ ਵਕਾਲਤ ਦਾ ਕੋਈ ਇਹ ਮਤਲਬ ਸਰਟੀਫਿਕੇਟ ਨਹੀਂ ਮਿਲੇਗਾ, ਇੱਕ ਹਿਸਾਬ ਨਾਲ ਉਹਨਾਂ ਦੀ ਡਿਗਰੀ ਤੇ ਘਾਟਾ ਮਾਰ
0: ਕਾਪੀ ਇਹ ਕਰ ਹੀ ਨਹੀਂ ਸਕਦੇ ਵਕਾਲਤ।
2: ਜੀ ਜੀ ਜੀ। ਉਹ ਮਤਲਬ ਇਸ
0: ਕਿਉਂਕਿ ਉਹਨਾਂ ਨੇ ਜੱਜ ਦਾ ਬਾਈਕਾਟ ਕੀਤਾ ਨਾ,
2: ਮੇਰੇ ਕਹਿਣ ਦਾ ਮਤਲਬ ਵੀ ਹੋਰ ਇਸ ਰੰਜਿਸ਼ ਦੇ ਵਿੱਚ ਨਾ ਬੱਚਿਆਂ ਨੂੰ ਸਬਕ ਸਿਖਾਉਣ ਲਈ ਜਾਂ ਯੰਗ ਜਨਰੇਸ਼ਨ ਨੂੰ ਦੱਸਣ ਵਾਸਤੇ ਵੀ ਸਾਡੇ ਕੋਲ ਪਾਵਰ ਹੈ, ਤਾਕਤ ਹੈ, ਅਸੀਂ ਕਰ ਸਕਦੇ ਹਾਂ, ਉਹਨਾਂ ਨੇ ਉਹ ਕਰ ਦਿੱਤਾ ਆਪਣੇ ਉਹਦਾ ਮਤਲਬ ਡਿਗਰੀ ਦੇ ਆਰਡਰ ਪਾਸ ਕਰ ਦਿੱਤਾ ਸਵੇਰ ਵੇਲੇ, ਤੇ ਸ਼ਾਮ ਤੱਕ ਜਦੋਂ ਇਹ ਗੱਲ ਸਿਰੇ ਤੱਕ ਪਹੁੰਚੀ, ਜਿਹੜੇ ਮੁੰਡੇ ਨੇ ਅਮਰੀਕਾ ਤੋਂ ਜਿਹੜੀ ਕਾਂਗਰਸ CJP ਕਾਂਗਰਸ ਪਾਰਟੀ ਜਨਤਾ ਪਾਰਟੀ ਦਾ ਕੀਤਾ ਸੀ ਗਠਨ, ਉਹਨਾਂ ਨੇ ਕਹਿਤਾ ਵੀ ਹੁਣ ਇਹਦਾ ਅਸਤੀਫਾ ਮੰਗਾਂਗੇ ਅੱਗੇ, ਤੇ ਇੱਕ ਸਿੱਖਿਆ ਮੰਤਰੀ ਦਾ ਅਸਤੀਫਾ ਲਾਉਣ ਇਹਦਾ ਲੈਂਦੇ
0: ਆ, ਅੱਛਾ,
2: ਤੇ ਉਹਨੇ ਨਾਲੇ ਮਾਫੀ ਮੰਗੀ ਆ ਤੇ ਨਾਲੇ ਉਹ ਆਪਣਾ ਆਰਡਰ ਵਾਪਸ ਲੈ ਲਿਆ ਪਿਆ।
0: ਹਾਂ ਤੇ ਫਿਰ ਇਹ ਏਦਾਂ ਹੀ ਹੈ ਨਾ, ਫਿਰ ਇਹ ਜਿਹਾ ਨੂੰ ਏਦਾਂ ਹੀ ਟੱਕਰੀਦਾ।
2: ਉਹ ਦੂਜਾ ਕੀ ਹੋਇਆ ਵਾ ਬਾਜਵਾ ਸਾਹਿਬ, ਦੂਜਾ ਉਹਦੀ ਥਾਂ ਤੇ ਕੀ ਹੋਇਆ ਆ, ਮੈਂ ਆਪਣੀ ਗੱਲ ਪੂਰੀ ਕਰ ਲਵਾਂ ਕਿਉਂਕਿ ਫਿਰ ਕੋਈ ਕਾਲਰ ਜਾਂ ਕੋਈ ਇਸ ਤਰ੍ਹਾਂ ਦਾ
0: ਕੋਈ ਨਹੀਂ, ਕੋਈ ਨਹੀਂ
2: ਵਾਰੀ ਕੱਟੀ ਜਾਵੇ।
0: ਹਾਂਜੀ।
2: ਇਸ ਤੋਂ ਤੁਰੰਤ ਬਾਅਦ ਕੀ ਹੈ ਬਾਜਵਾ, ਨੈਸ਼ਨਲ ਲਾ ਸਕੂਲ ਆਫ ਇੰਡੀਆ ਯੂਨੀਵਰਸਿਟੀ ਜਿਹੜੀ ਆ ਨਾ NLSUI,
0: ਹਾਂਜੀ
2: ਉਹ ਜਿਹੜੀ ਹੈ ਨਾ ਨੈਸ਼ਨਲ ਲਾ ਸਕੂਲ ਆਫ ਇੰਡੀਆ ਯੂਨੀਵਰਸਿਟੀ ਜਿਹੜੀ, ਉਹਦੇ ਵਿਦਿਆਰਥੀਆਂ ਨੇ ਜਿਹੜਾ ਨਾ ਇਹ ਵੀ ਉਹਨਾਂ ਨੇ ਵੀ ਜਿਹੜਾ ਇਹਦਾ ਕਰ ਦਿੱਤਾ ਬਾਈਕਾਟ, ਇਹਦੋਂ ਬਾਅਦ 'ਚ ਉਹਨਾਂ ਦੀ ਵਿਜਿਟ ਸੀ ਕਿਤੇ ਉਸ ਯੂਨੀਵਰਸਿਟੀ ਦੇ ਵਿੱਚ।
0: ਅੱਛਾ
2: ਅੱਛਾ। ਜਿਹੜੀ ਨਾਲਸਰ ਯੂਨੀਵਰਸਿਟੀ ਜਿਹੜੀ ਆ ਬਾਜਵਾ ਸਾਹਿਬ, ਉਹ ਹੈਗੀ ਆ ਹੈਦਰਾਬਾਦ ਦੇ ਵਿੱਚ, ਅਤੇ ਜਿਹੜੀ ਇਹ ਜਿਹੜੀ ਯੂਨੀਵਰਸਿਟੀ ਆ ਨੈਸ਼ਨਲ ਲਾ ਸਕੂਲ ਆਫ ਇੰਡੀਆ ਯੂਨੀਵਰਸਿਟੀ, ਇਹ ਹੈਗੀ ਆ ਬੈਂਗਲੌਰ ਦੇ ਵਿੱਚ, ਲਾਗੇ ਲਾਗੇ ਨੇ, ਔਰ ਇਹ ਲਾ ਦੇ ਵਿੱਚ ਦੇਸ਼ ਦੀਆਂ ਜਿਹੜੀਆਂ ਰਿਪਿਊਟਡ ਜਿਹੜੀਆਂ ਯੂਨੀਵਰਸਿਟੀਆਂ ਉਹਦੇ ਵਿੱਚੋਂ ਇੱਕ ਨੇ।
0: ਹਾਂਜੀ।
2: ਅਤੇ ਉਹਨਾਂ ਵਿਦਿਆਰਥੀਆਂ ਨੇ ਵੀ ਉਹਨਾਂ ਦਾ ਜਿਹੜਾ ਨਾ ਬਾਈਕਾਟ ਕਰ ਦਿੱਤਾ ਆ, ਵੀ ਉੱਥੇ ਵਿਜਿਟ ਕਰਨੀ ਸੀ ਇਹਨੇ CJI ਨੇ, ਅਤੇ ਉਹ ਜਿਹੜਾ BCI ਦਾ ਪ੍ਰਧਾਨ ਆ। ਸਾਡੇ ਭਾਰਤ ਦੇ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਇਤਿਹਾਸ ਦੇ ਵਿੱਚ ਨਾ ਇੱਕ ਯੰਗ ਜਨਰੇਸ਼ਨ ਜਿਹੜੀ, ਜਿਹੜੇ ਸ਼ਾਇਰ ਸਾਡੇ ਜਦੋਂ ਦੀ ਅਸੀਂ ਕਵਿਤਾਵਾਂ ਪੜ੍ਹਦੇ ਹਾਂ ਨਾ ਉਹਨਾਂ ਦੀਆਂ,
0: ਹਾਂਜੀ
2: ਉਹ ਆਪਣੀ ਕਿਤਾਬਾਂ ਦੇ ਵਿੱਚ ਕਹਿੰਦਾ ਇੱਕ ਆਸ, ਇੱਕ ਜ਼ੁਲਮ ਜਬਰ, ਜਿਹੜਾ ਇਹ ਕਾਣੀ ਵੰਡ, ਜਿਹੜਾ ਸ਼ੋਸ਼ਣ, ਜਿਹੜਾ ਕਿਰਤ ਦੀ ਲੁੱਟ ਹੋ ਰਹੀ ਹੈ ਨਾ, ਇਹਦੇ ਵਿਰੁੱਧ ਇੱਕ ਉਹਨਾਂ ਆਸ ਪ੍ਰਗਟ ਕਰਕੇ ਇੱਕ ਐਸ਼ਾਵਾਦੀ ਰੂਪ ਦੇ ਵਿੱਚ ਇੱਕ ਸ਼ੇਰ ਲਿਖਦੇ ਰਹੇ ਆ।
0: ਬਹੁਤ ਖੂਬ ਯਾਰ, ਬਹੁਤ ਖੂਬ,
2: ਹਾਂ,
0: ਸੱਚ ਹੋਇਆ ਉਹਨਾਂ ਦਾ ਸਾਰਾ।
2: ਤੀਲੀਆਂ ਬਣ ਕੇ ਬੋਕਰ ਬਣਨਾ, ਹੂੰਜ ਦੇਣਾ ਕੱਖ ਕੰਡੜਾ ਵੇ। ਇਸੇ ਤਰ੍ਹਾਂ ਮੇਰੇ ਕਹਿਣ ਦਾ ਮਤਲਬ ਵੀ ਉਹ ਉਹ ਸਮਾਂ ਆ ਗਿਆ ਵੀ ਜਿਹੜੀ ਅੱਜ ਦੀ ਯੰਗ ਜਨਰੇਸ਼ਨ ਆ, ਇਹ ਜਿਹੜੀਆਂ ਲੂੰਬੜ ਚਾਲਾਂ ਸੀ ਨਾ ਲੀਡਰਾਂ ਦੀਆਂ,
0: ਹਾਂਜੀ,
2: ਸਿਆਸਤਦਾਨਾਂ ਦੀਆਂ,
0: ਹਾਂਜੀ,
2: ਲੋਕਾਂ ਨੂੰ ਧਰਮ ਦੇ, ਮਜ਼ਹਬ ਦੇ, ਜਾਤ ਦੇ, ਰੰਗ ਦੇ, ਨਸਲ ਦੇ, ਪ੍ਰਦੇਸ਼ ਦੇ, ਦੇਸ ਦੇ,
0: ਹਾਂਜੀ,
2: ਹੱਦਾਂ ਸਰਹੱਦਾਂ ਦੇ ਆਧਾਰ ਤੇ ਵੰਡਣ ਵਾਲੇ, ਉਹ ਸਾਰੀਆਂ ਚਾਲਾਂ ਨੂੰ ਸਮਝ ਗਈ ਆ ਵੀ ਇਹ ਮਤਲਬ ਜਾਣ ਬੁੱਝ ਕੇ ਸਾਨੂੰ ਜਿਹੜਾ ਨਾ ਇਹ ਗੁੰਮਰਾਹ ਕਰ ਰਹੇ ਆ, ਤੇ ਉਹਨਾਂ ਨੇ ਇੱਕ ਨਵੀਂ ਰੋਸ਼ਨੀ ਦੀ ਕਿਰਨ ਜਿਹੜੀ ਸਾਡੀ,
0: ਹਾਂਜੀ,
2: ਸਾਡੇ ਇੱਕ ਜੇ ਕਹਿ ਲਈਏ ਜਿੱਦਾਂ ਸੂਰਜ ਨੀ ਚੜ੍ਹ ਜਾਂਦਾ ਸਵੇਰ ਵੇਲੇ, ਸੂਰਜ ਚੜ੍ਹਨ ਤੋਂ ਪਹਿਲਾਂ ਇੱਕ ਲਾਲੀ ਜੀ ਹੁੰਦੀ ਆ, ਫਿਰ ਨਿਕਾ ਨਿਕਾ ਨਿਕਾ ਨਿਕਾ ਟਿੱਕੀ ਚੜ੍ਹਦੀ, ਫਿਰ ਰੋਸ਼ਨੀ ਹੋ ਜਾਂਦੀ ਆ।
0: ਹਾਂਜੀ,
2: ਇਸ ਤਰ੍ਹਾਂ ਦਾ ਸਾਨੂੰ ਬਣਦਾ ਦਿਸ ਰਿਹਾ ਵਾ। ਸ਼ਾਇਦ ਤੁਸੀਂ ਵੀ ਪੜ੍ਹਦੇ ਹੋ, ਤੁਸੀਂ ਵੀ ਅਧਿਐਨਸ਼ੀਲ ਬੰਦੇ ਹੋ, ਨਹੀਂ
0: ਜ਼ਰੂਰ ਮਹਿਸੂਸ ਕਰਦੇ ਹਾਂ ਜੀ ਅਸੀਂ, ਪਰ ਹੈਰਾਨੀ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਵੀ ਉਹ ਪਹਿਲਾਂ ਅੱਜ ਤੋਂ ਕਿੰਨੀ ਦੇਰ ਪਹਿਲਾਂ ਲਿਖ ਗਏ ਨੇ ਵੀ ਇਹ ਹੋਏਗਾ ਸਾਰਾ ਕੁਛ।
2: ਬਿਲਕੁਲ ਜੀ, ਬਿਲਕੁਲ ਹੋਏਗਾ ਸਾਡੇ ਕੋਲ, ਜੇ ਉਹਨਾਂ ਸ਼ੇਰ ਪੜ੍ਹਨ ਲੱਗ ਪਈ ਨਾ ਉਹਨਾਂ ਦੇ, ਤੇ ਉਹ ਬਹੁਤ ਜ਼ਿਆਦਾ ਕਿਸੇ ਸਪੈਸ਼ਲ ਪੜ੍ਹਾਂਗੇ ਵੈਸੇ ਉਹ ਸਾਰੇ ਸ਼ੇਰ, ਦਿਲ ਕਰਦਾ ਉਹਨਾਂ ਨੂੰ ਯਾਦ ਕਰੀ ਸ਼ਾਇਰਾਂ ਨੂੰ।
0: ਜੀ ਜੀ,
2: ਉਹ ਸਾਰੇ ਸ਼ਾਇਰ ਮਰਹੂਮ ਨੇ, ਮਤਲਬ ਵੀ ਉਹ ਦੁਨੀਆਂ ਤੋਂ ਜਾ ਚੁੱਕੇ ਆ, ਲੇਕਿਨ ਉਹ ਇਹ ਆਪਣੀਆਂ ਜ਼ੁਲਮ ਜਬਰ ਦੇ ਵਿਰੁੱਧ ਇਸ ਆਜ਼ਾਦ ਭਾਰਤ ਤੋਂ ਬਾਅਦ ਵਾਲੀਆਂ ਜਿਹੜੀਆਂ ਸਰਕਾਰਾਂ ਆਈਆਂ, ਉਹਨਾਂ ਨੇ ਵੀ ਉਹਨਾਂ 'ਤੇ ਬਰਾਬਰ ਦਾ ਜ਼ੁਲਮ ਕੀਤਾ, ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਆਪਣੀ ਸ਼ਾਇਰੀ ਲਿਖ ਕੇ ਅਤੇ ਅਖੀਰ ਵਿੱਚ ਇੱਕ ਆਸ, ਕਿਉਂਕਿ ਜਿਹੜਾ ਸ਼ਾਇਰ ਹੁੰਦਾ ਹੈ ਕਦੀ ਵੀ ਨਿਰਾਸ਼ਾਵਾਦੀ ਨਹੀਂ ਹੁੰਦਾ, ਅਤੇ ਨਾਲੇ ਇੱਕ ਜਿਹੜਾ ਉਹਨੂੰ ਪਤਾ ਹੁੰਦਾ ਵੀ ਇਹ ਜਿਹੜੀ ਧੱਕੇ ਸਾਹੀ ਆ, ਜਿਹੜਾ ਜਬਰ ਜ਼ੁਲਮ ਆ, ਇਹਦਾ ਇੱਕ ਦਿਨ ਅਖੀਰ ਅੰਤ ਆਉਣਾ ਹੀ ਆਉਣਾ, ਅਤੇ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਜਾਗਣਾ ਹੀ ਦੱਸਣਾ।
0: ਜੀ ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਲੱਗਣ ਡੀ ਆ। ਜਿਹੜੇ ਕਿੰਨੇ ਕਿੱਡੇ ਵੱਡੇ ਵੱਡੇ ਡਿਕਟੇਟਰ ਹੋਏ ਹਨ, ਅਜੇ ਕੱਲ੍ਹ ਵੇਖਿਆ ਕਿਸ ਤਰ੍ਹਾਂ ਵਾਹਣਾ 'ਚ ਦੌੜਦੇ ਫਿਰਦੇ ਹਨ ਪਬਲਿਕ ਦੇ ਅੱਗੇ।
2: ਇਹ ਇਤਿਹਾਸ ਗਵਾਹ ਆ ਬਾਜਵਾ ਸਾਹਿਬ, ਇਸ ਗੱਲ ਦਾ ਇਤਿਹਾਸ ਗਵਾਹ ਆ ਵੀ ਇਹ ਬਹੁਤ ਜਿਹੜੇ ਜਿੰਨੇ ਜਿੰਨੇ ਵੀ ਦੁਨੀਆਂ 'ਤੇ ਜਿੰਨੇ ਮਤਲਬ ਆਪਣੇ ਸਮੇਂ ਦੇ ਵਿੱਚ ਵਾਰ ਸ਼ਾਹ ਇਸ ਜੱਗ ਸਰਾਏ ਦੀ, ਤੇ ਕਈ ਵਾਜੜੇ ਗਏ ਵਜਾ,
0: ਵਾਹ ਵਾਹ, ਕਈ ਵਾਜੜੇ ਗਏ ਵਜਾ,
2: ਸਾਡੇ ਵਾਰ ਸ਼ਾਹ ਹੀ ਕਹਿ ਗਿਆ ਵੀ ਉਹਨਾਂ ਨੇ ਬੜੇ ਬੜੇ ਵਾਜੇ ਵਜਾ ਕੇ ਦੁਨੀਆਂ ਕਸਰਾ ਵਾ ਤੇ ਰਹੇ ਨੀ, ਚੱਲ ਗਏ ਆ ਉਹ।
0: ਜੀ ਬਿਲਕੁਲ,
2: ਲੇਕਿਨ ਜਿਉਂਦੇ ਜੀ ਉਹਨਾਂ ਨੇ ਪੂਰਾ ਜੋ ਉਹਨਾਂ ਦੇ ਕੋਲੋਂ ਹੋਇਆ ਜਬਰ ਜ਼ੁਲਮ ਜਾਂ ਜਿਸ ਤਰ੍ਹਾਂ ਜੋ ਪਾਵਰ ਤਾਕਤ ਸੀ ਉਹਨਾਂ ਨੇ ਉਹਦੇ ਨਾਲ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਖੀਰ ਵਿੱਚ ਉਹਨਾਂ ਨੂੰ ਇਹ ਸਭ ਕੁਛ ਛੱਡ ਕੇ ਇੱਥੋਂ ਜਾਣਾ ਪਿਆ।
0: ਵਾਰੇ ਸ਼ਾਹ ਹੁਣੀ ਇਹ ਵੀ ਕਹਿੰਦੇ ਨੇ ਕਿ ਵਾਰੇ ਸ਼ਾਹ ਨਾ ਰਵਾਂ ਨਮਾਜ਼ ਰੋਜ਼ਾ, ਹੱਕਦਾਰ ਨੂੰ ਕਹੇ ਨਿਹੱਕ ਜਿਹੜਾ।
2: ਜੀ ਬਿਲਕੁਲ,
0: ਤੁਹਾਡੀ ਇਬਾਦਤ ਵੀ ਨਹੀਂ ਮਤਲਬ ਕਿ ਸੁਣੀ ਜਾਣੀ ਜਿਹੜੇ ਜੇ ਤੁਸੀਂ ਕਿਸੇ ਦਾ ਹੱਕ ਮਾਰਦੇ ਹੋ।
2: ਬਿਲਕੁਲ ਸਰ, ਬਿਲਕੁਲ, ਉਹ ਵਰਸ਼ਾ ਨੇ ਆਪਣੇ ਫੱਟ ਤੀਰ ਤਲਵਾਰਾਂ ਦੇ ਹੋਣ ਹੱਸੇ, ਮਰਮ ਨਹੀਂ ਕੋਈ ਫੱਟ ਜਵਾਨ ਦਾ।
0: ਵਾਹ, ਬਹੁਤ ਖੂਬ।
2: ਇੱਕ ਦਿਨ ਨਾ ਮੈਨੂੰ ਤੁਹਾਡੀ ਜਦੋਂ ਸ਼ਨੀਵਾਰ ਵਾਲਾ ਪ੍ਰੋਗਰਾਮ ਸੁਣਦੇ ਹੋ ਵਰਸ਼ਾ ਦਾ ਇੱਕ ਸ਼ੇਰ ਜ਼ਿਆਦਾ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਤੁਸੀਂ ਉਹ ਕੋਈ ਵਹਿਣ ਦੀ ਗੱਲ ਕੀਤੀ ਸੀ ਵੀ ਇਹ ਵਕਤ ਰੁਕਣਾ ਨਹੀਂ ਆ, ਤੇ
0: ਅੱਛਾ ਵਹਿਣ ਦਰਿਆਵਾਂ ਦੇ ਨਹੀਂ ਰੁਕਦੇ ਤੇ ਨਾ ਹੀ ਖਲਕ ਦੀ ਬੰਦ ਜ਼ੁਬਾਨ ਹੁੰਦੀ।
2: ਹਾਂ ਹਾਂ, ਤੁਸੀਂ ਇਹ ਸ਼ੇਰ ਪੜਿਆ ਸੀ ਨਾ?
0: ਹਾਂ, ਵਾਰੇ ਸ਼ਾਹ
2: ਤੇ ਇਹਦੇ ਚ ਇਹ ਵਾਰਿਸ ਸ਼ਾਹ ਨੇ ਕਿਹਾ ਸੀਗਾ ਹੀਰੇ ਹੀਰੇ ਆਪਣੇ ਦਰਿਆਵਾਂ ਨੂੰ ਨਹੀਂ ਲੋਕਾਂ ਦੀ ਬੰਦ ਜ਼ਬਾਨ, ਨਹੀਂ ਹੀਰੇ ਦਰਿਆਵਾਂ ਨੂੰ ਬੰਨ ਵੱਜਣੇ
0: ਨਾ ਹੀ ਖਲਕ ਦੀ ਬੰਦ ਜ਼ਬਾਨ ਹੁੰਦੀ। ਬਿਲਕੁਲ,
2: ਉਹਦੇ ਵਿੱਚ ਨਾ ਉਹਨੇ ਇੱਕ ਜਿਹੜਾ ਜਿਹੜੇ ਸ਼ੇਰ ਨਾ ਬੜੇ ਪਿਆਰੇ ਬਾਜਵਾ ਸਾਹਿਬ ਵਾਰਿਸ ਦੀ ਹੀਰ ਦੇ ਵਿੱਚ
0: ਬੜੇ ਪਿਆਰੇ ਨੇ ਜੀ।
2: ਹਾਂਜੀ ਹਾਂਜੀ, ਉਹਦੇ ਚ ਨਾ ਇੱਕ ਜਿਸ ਤਰ੍ਹਾਂ ਹੀਰ ਤੇ ਅੰਝ ਆਪਸ ਵਿੱਚ ਕੋਈ ਮਤਲਬ ਗੱਲ ਕਰ ਰਹੇ ਤੇ ਉਹਨਾਂ ਕੋਈ ਕੰਮ ਕਰ ਰਿਹਾ ਸੀਗਾ ਤੇ ਕੁਦਰਤੀ ਉਹ ਟਾਂਕਾ ਫਿੱਟ ਹੋ ਗਿਆ ਜਿਹੜੇ ਕੰਮ ਕਰ ਰਿਹਾ ਸਿੱਧਾ ਹੋ ਗਿਆ, ਤੇ ਕਹਿੰਦੀ ਤੂੰ ਬੜਾ ਸਿਆਣਾ ਤੂੰ ਤੇ ਆਹ ਗੱਲ ਬੜੀ ਮਤਲਬ ਕਰ ਦਿੱਤੀ ਆ, ਪਰ ਉਹ ਨਾ ਤੁਹਾਡੇ ਵਰਗਾ ਸੁਭਾਅ ਸੀ ਉਹਦਾ ਸਿੱਧਾ, ਉਹ ਕਹਿੰਦਾ ਵੀ ਵਾਰਿਸ ਸ਼ਾਹ ਫਕੀਰ ਦੀ ਅਕਲ ਕਿੱਥੇ ਤੇ ਜਟਕਾ ਫੰਦ
0: ਲਗਾਇਆ
2: ਸਮਝ ਕੋਈ ਨੀ ਹੈਗੀ ਆਪਣੇ ਆਪ ਹੀ ਕਿਤੇ ਫਿੱਟ ਹੋ ਗਿਆ ਉਹਨੇ ਝੂਠ ਨੀ ਉਹਨੇ ਮਤਲਬ ਝੂਠ ਨੀ ਬੋਲਿਆ
0: ਬਹੁਤ ਵਧੀਆ ਜਟਕਾ ਹੀ ਫੰਦ ਮੈਂ ਲਾਇਆ ਇਹ ਵਾਰੇ ਵਾਰੇ ਸ਼ਾਹ ਨਾ ਜੱਟ ਫਕੀਰ ਹੁੰਦੇ ਤੇ ਨਾ ਹੀ ਹੁੰਦੀਆਂ ਗਧੇ ਤੋਂ ਪੀਰੀਆਂ ਨੀ ਜਿਹੜਾ ਪੰਜਵੀਂ ਮੰਜ਼ਲ ਤੇ ਚੜਿਆ ਇਹ
2: ਹਾਂਜੀ ਹਾਂਜੀ ਵਾਰ ਸ਼ਾਹ ਨਾ ਮੁੜਾਂਗੀ ਰਾਂਝਣੇ ਤੇ ਭਾਵੇਂ ਬਾਪ ਦੇ ਬਾਪ ਦਾ ਬਾਪ
0: ਆਵੇ ਵਾਹ ਵਾਹ ਵਾਹ ਹੁਣ ਆ ਜਾਓ ਆਪਣੇ ਟੌਪਿਕ ਤੇ ਹੀ
2: ਹਾਂਜੀ ਹਾਂਜੀ ਹਾਂਜੀ ਤੇ ਬਾਜਾ ਸਾਹਿਬ ਦੂਸਰਾ ਜਿਹੜਾ ਨਾ ਮੈਂ ਇੱਕ ਗੱਲ ਹੁਣ ਮੈਂ ਤੁਹਾਡੇ ਕੋਲ 5 ਮਿੰਟ ਹੋਰ
0: ਚਾਹਾਂਗਾ ਨਾ ਤੁਸੀਂ 10 ਮਿੰਟ ਲਾਓ
2: ਮੈਂ ਤੁਹਾਡੇ ਨਾਲ ਇੱਕ ਨਾ ਬਾਬਾ ਬਲਵੰਤ ਜੀ ਦੇ ਬਾਰੇ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ 5 ਮਿੰਟ ਸਮਾਂ ਲਵਾਂਗਾ
0: ਹਾਂਜੀ
2: ਬਾਬਾ ਬਲਵੰਤ ਇੱਕ ਇਹੋ ਜਿਹਾ ਸ਼ਾਇਰ ਹੋਇਆ ਬਾਜਾ ਸਾਹਿਬ ਜਿਹੜਾ ਆਮ ਤੌਰ ਤੇ ਸ਼ਾਇਰ ਜਿਹੜੇ ਆ ਆਪਣੇ ਇਸ਼ਕ ਨੂੰ ਜਿਹੜਾ ਨਾ ਉਹ ਰਮਜਮਈ ਨਾ ਗੱਲ ਕਰਦੇ ਸ਼ਰੇਆਮ ਨਹੀਂ ਲਿਖਦੇ
0: ਜੀ
2: ਉਹਨੇ ਆਪਣੀ ਪ੍ਰੇਮਿਕਾ ਦਾ ਨਾਂ ਲਿਖ ਕੇ ਨਾ ਹੈਡਿੰਗ ਦੇ ਉੱਤੇ ਗਿਆਨ ਕ੍ਰਿਸ਼ਨ ਉਹਨਾਂ ਦੀ ਪ੍ਰੇਮਿਕਾ ਦਾ ਨਾਂ ਸੀ
0: ਕੀ ਨਾਂ ਸੀ
2: ਉਹਨਾਂ ਨੇ ਲਿਖ ਗਿਆਨ ਕ੍ਰਿਸ਼ਨਾ
0: ਗਿਆਨ ਕ੍ਰਿਸ਼ਨ ਠੀਕ ਹੈ
2: ਗਿਆਨ ਕ੍ਰਿਸ਼ਨਾ ਦੇ ਆਉਣ ਉਹਨਾਂ ਨੇ ਆਪਣੀ ਕਵਿਤਾਵਾਂ ਦੇ ਹੈਡਿੰਗ ਲਿਖੇ ਹੋਏ ਉਹਦਾ ਨਾਂ ਉਹਦਾ ਕਵਿਤਾ ਦੇ ਵਿੱਚ ਵੀ ਉਹਦਾ ਨਾਂ ਲਿਖਿਆ ਆ
0: ਅੱਛਾ
2: ਔਰ ਬਕਾਇਦਾ ਹੈਡਿੰਗ ਲਿਖਿਆ ਆ
0: ਠੀਕ ਹੈ
2: ਸਾਡੇ ਸ਼ਿਵ ਕੁਮਾਰ ਉਟਾਲਵੀ ਬਾਰੇ ਬੜੇ ਲੋਕ ਅੰਦਾਜ਼ੇ ਲਾਈ ਜਾਂਦੇ ਉਹ ਫਲਾਨੀ ਸੀ ਟਿੰਗਰੀ ਸੀ ਉਹ ਜਿਹੀ ਲੇਕਿਨ ਉਹਨੇ ਕਦੀ ਵੀ ਕਿਤੇ ਕੋਈ ਉਹਦੀ ਜ਼ਿਕਰ ਨਹੀਂ ਹੈਗਾ ਉਸ ਗੱਲ ਦਾ ਮਤਲਬ ਆਪਾਂ ਹੈ ਨਾ ਲੇਕਿਨ ਉਹ ਇੱਕ ਇਹੋ ਜਿਹਾ ਸ਼ਾਇਰ ਆ ਵੀ ਉਹਨੇ ਆਪਣੀ ਪ੍ਰੇਮਿਕਾ ਦਾ ਨਾਂ ਵੀ ਲਿਖਿਆ ਔਰ ਉਹਨੂੰ ਸੰਬੋਧਿਤ ਹੋ ਕੇ ਕਵਿਤਾਵਾਂ ਵੀ ਲਿਖੀਆਂ ਔਰ ਉਹਦੀ ਇੱਕ ਕਵਿਤਾ ਮੈਨੂੰ ਕੁਛ ਸ਼ੇਅਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਅੱਗੇ ਸ਼ੇਅਰ ਦੱਸਿਆ ਕੱਲ੍ਹ ਤੁਸੀਂ ਪੜਿਆ ਸੀਗਾ ਨਹੀਂ ਮੌਤ ਨੇ ਜਦ ਇੱਕ ਪਲ ਵੀ ਦੇਣਾ ਤੇ ਫਿਰ ਆਪਣਾ ਇੱਕ ਪਲ ਵੀ ਕਿਉਂ ਹੈ ਮੌਤ ਕਰਨਾ
0: ਆਪਣਾ ਪਲ ਵੀ ਮੌਤ
2: ਇਸ ਤਰ੍ਹਾਂ ਦੇ ਬੜੇ ਪਿਆਰੇ ਸ਼ੇਅਰ ਨੇ ਤੇ ਉਹ ਨਾ ਐਕਚੁਲੀ ਸਾਡੀ ਪੰਜਾਬੀ ਦੇ ਵਿੱਚ ਐਲਾਨੀਆ ਨਾਸਤਿਕ ਸ਼ਾਇਰ ਸੀ ਉਹਨੇ ਲਿਖਿਆ ਸੀ ਵੀ ਮੈਂ ਨਾਸਤਿਕ ਆ
0: ਹਾਂਜੀ
2: ਮੈਂ ਆਕੀ ਆ ਮੈਂ ਬਾਗੀ ਆ ਮੈਂ ਮਤਲਬ ਇਹ ਦੁਨੀਆਂ ਦਾ ਇਹ ਸਿਸਟਮ ਦਾ ਸਭ ਕਾਇਦਾ ਪਹਿਲਾ ਮੈਂ ਚੜਦਾ ਹੋਇਆ ਸੂਰਜ ਵਾਂ ਮੈਂ ਮਤਲਬ ਸਭ ਬਦਲ ਦਿਆਂਗਾ ਇੱਕ ਵਾਰੀ ਉਹਨੇ ਲਲਕਾਰ ਕੇ ਮਤਲਬ ਕਵਿਤਾ ਲਿਖੀਆਂ ਔਰ ਉਹ ਤੁਹਾਨੂੰ ਮੈਂ ਕੱਲ ਵੀ ਬੇਨਤੀ ਕੀਤੀ ਵੀ ਜੇਲ੍ਹ 'ਚ ਵੀ ਰਿਹਾ
0: ਅੱਛਾ
2: ਹਾਂਜੀ ਜੀ ਜੀ ਤੇ ਬਾਜਵਾ ਸਾਹਿਬ ਉਹਦਾ ਇੱਕ ਮੈਂ ਸ਼ੇਅਰ ਤੁਹਾਨੂੰ ਦੱਸਣ ਲੱਗਾ ਵੀ ਉਹ ਨਾਸਤਿਕ ਸੀਗਾ ਐਲਾਨੀਆ ਨਾਸਤਿਕ ਸੀਗਾ ਉਹਨੇ ਕਿਹਾ ਹੋਇਆ ਉਹਦਾ ਸ਼ੇਅਰ ਹੈ ਇੱਕ ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ ਆਦਮੀ ਦਾ ਅਸਲ 'ਚ ਦਾਰੂ ਹੀ ਆਦਮੀ ਉਹ ਕਹਿੰਦਾ ਵੀ ਬੰਦਾ ਰੱਬ ਆ ਇਹ ਕਿਸੇ ਦੀ ਭੱਜ ਕੇ ਬਾਂਹ ਮੌਕੇ ਤੇ ਫੜ ਸਕਦਾ ਤੁਹਾਡੀ ਮਦਦ ਕਰ ਸਕਦਾ ਆ ਕੇ ਬੰਦਾ ਬੰਦੇ 'ਚ ਰੱਬ ਆ ਮਤਲਬ ਬੰਦਾ ਆਪਣੀ ਕਿਸਮਤ ਦਾ ਖੁਦ ਦਾ ਮਤਲਬ ਉਹਦੀ ਆਪਣੇ ਹੱਥੀਂ ਕਿਸਮਤ ਸਵਾਰ ਸਕਦਾ
0: ਗੱਲ ਵੀ ਠੀਕ ਆ ਜੀ ਬਿਲਕੁਲ
2: ਇਹ ਜਿਹੜੇ ਲੋਕ ਕਹਿੰਦੇ ਪਾਣੀ ਦੇ ਬੁਲਬਲੇ ਵਰਗਾ ਜੀਵਨ ਆ ਕਹਿੰਦਾ ਸਭ ਝੂਠ ਬੋਲਦੇ ਜੇ ਇਹਦਾ ਇਹ ਅਮੀਰਾਂ ਦੇ ਹੱਥਾਂ 'ਚ ਚੜੇ ਹੋਏ ਇਹਦਾ ਅਮੀਰਾਂ ਨੂੰ ਲਾਭ ਆ ਗਰੀਬਾਂ ਨੂੰ ਜਿਹੜਾ ਨਾ ਉਹ ਇਹ ਉਹਨਾਂ ਦੇ ਦਿਮਾਗ 'ਚ ਇਹ ਵਾੜਦੇ ਵੀ ਤੁਹਾਡੀ ਇਹ ਹੋਣੀ ਆ ਗਰੀਬੀ ਆਪਣੇ ਹੱਥਾਂ ਦੇ ਨਾਲ ਅਮਲ ਹੀ ਅਮਲ ਹੈ ਹਕੀਕਤ ਸਚਾਈ ਅਮਲ ਤੋਂ ਹੀ ਪੈਦਾ ਹੈ ਸਾਰੀ ਖੁਦਾਈ
0: ਵਾਹ ਵਾਹ
2: ਹਾਂ ਹਾਂ ਹਵਾ ਇਸ ਦੀ ਤੋਰੇ ਜਹਾਜ਼ ਆਦਮੀ ਦਾ ਇਹ ਮੰਬਾ ਹੈ ਨੂਰੀ ਮਹਾਂ ਰੋਸ਼ਨੀ ਦਾ
0: ਕਿਆ ਬਾਤ
2: ਜੀ ਉਹ ਮਤਲਬ ਉਹਨੇ ਕਹਿਤਾ ਵੀ ਅਮਲ ਜਿਹੜਾ ਨਾ ਤੁਹਾਡੀ ਮਿਹਨਤ ਜਿਹੜੀ ਆ ਤੁਹਾਡੇ ਹੱਥ ਹੀ ਤੁਹਾਡੀ ਕਿਸਮਤ ਨੂੰ ਘੜਨ ਵਾਲੇ ਆ ਇਹੋ ਹੀ ਰੱਬ ਆ ਤੁਸੀਂ ਰੱਬ ਹੋ ਇਹ ਰੱਬ ਕੋਈ ਇਸੇ ਏਦਾਂ ਦਾ ਕੋਈ ਕਾਲਪਨਿਕ ਰੱਬ ਨਹੀਂ ਹੈਗਾ ਉਹ ਮਤਲਬ ਉਹਦੀ ਸ਼ਾਇਰੀ ਕਵਿਤਾਵਾਂ ਦਾ ਮੈਂ ਦੱਸ ਰਿਹਾ ਵਾ ਬਾਬਾ ਬਲਵੰਤ ਜੀ ਦਾ ਅੱਛਾ ਹੁਣ ਮੈਂ ਜਿਹੜੀ ਸ਼ੇਰ ਦੀ ਇੱਕ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨਾ ਚਾਹੁੰਦਾ ਉਹ ਕਮਾਲ ਦਾ ਸ਼ੇਅਰ ਵੇਖਿਓ ਵੀ ਉਹਦੇ ਜਿੱਦਾਂ ਆਪਾਂ ਆਮ ਤੌਰ ਤੇ ਗੱਲਾਂ ਕਰਦੇ ਹਾਂ ਵੀ ਸ਼ਾਇਰ ਦੇ ਕੋਲ ਕਿੱਡੀ ਤਗੜੀ ਕਲਪਨਾ ਉਡਾਰੀ ਹੁੰਦੀ ਆ ਕਿੱਡੀ ਤਗੜੀ ਉਹਦੇ ਕੋਲ ਇੱਕ ਨਾ ਹਿੰਦੂ ਇਤਿਹਾਸ ਦੇ ਵਿੱਚ ਰਮਾਇਣ ਦੇ ਵਿੱਚ ਇੱਕ ਜ਼ਿਕਰ ਹੈ ਵੀ ਗੌਤਮ ਰਿਸ਼ੀ ਸੀਗਾ ਗੌਤਮ ਰਿਸ਼ੀ ਸੀਗਾ ਤੇ ਉਹਦੀ ਪਤਨੀ ਸੀ ਅਹਿਲਿਆ
0: ਅਹਿਲਿਆ
2: ਬਹੁਤ ਖੂਬਸੂਰਤ ਸੀ ਇੰਨੀ ਖੂਬਸੂਰਤ ਸੀ ਵੀ ਜੇ ਸਵਰਗ ਦਾ ਰਾਜਾ ਇੰਦਰ ਉਹਦੇ ਤੇ ਮੋਹਿਤ ਸੀਗਾ
0: ਅੱਛਾ
2: ਲੇਕਿਨ ਉਹ ਪਤੀਵਰਤਾ ਸੀਗਾ ਉਹ ਇੰਦਰ ਦਾ ਦਾਅ ਨਹੀਂ ਸੀ ਲੱਗਦਾ ਇੰਦਰ ਦਾਅ ਲਾਉਣਾ ਚਾਹੁੰਦਾ ਸੀਗਾ ਮਤਲਬ ਹਿੰਦੂ ਧਰਮ ਦੇ ਵਿੱਚ ਦੇਵੀ ਦੇਵਤਿਆਂ ਨੂੰ ਵੀ ਮਤਲਬ ਨੇ ਇਹਦਾ ਦਰਸਾਇਆ ਗਿਆ ਵੀ ਇਹ ਬੇਈਮਾਨ ਸੀ ਇਹ ਕੁਛ ਵੀ ਕਰ ਸਕਦੇ
0: ਪਤਾ ਜੀ ਸਾਰਿਆਂ ਨੂੰ
2: ਜੀ ਜੀ ਅੱਛਾ ਏਦਾਂ ਹੋਈ ਬਾਜਾ ਸਾਹਿਬ ਵੀ ਉਹ ਗੌਤਮ ਰਿਸ਼ੀ ਜਿਹੜਾ ਆ ਉਹ ਰੋਜ਼ ਸਵੇਰੇ 4 ਵਜੇ ਤੜਕੇ ਜਦੋਂ ਕੁੱਕੜ ਵਾਂਗ ਦੇ ਨਾਲ ਗੰਗਾ ਇਸ਼ਨਾਨ ਕਰਨ ਜਾਂਦਾ ਹੁੰਦਾ ਸੀ। ਤੇ ਇੰਦਰ ਜਿਹੜਾ ਸਵਰਗ ਦਾ ਰਾਜਾ ਸੀਗਾ, ਦੇਵਤਾ ਸੀਗਾ, ਕੋਈ ਵੀ ਰੂਪ ਵਟਾ ਸਕਦਾ ਸੀਗਾ। ਉਹਨੇ ਕੀ ਕੀਤਾ ਵੀ ਇੱਕ ਦਿਨ ਉਹ ਜਿਹੜਾ ਸੀ ਨਾ ਕੁੱਕੜ ਬਣ ਕੇ ਨਾ ਪਹਿਲਾਂ ਉਹਦੇ ਜਾ ਬਨੇਰੇ ਦੇ 2-2:30 ਮਾਂਗ ਦਿੱਤੀ।
0: ਅੱਛਾ।
2: ਤੇ ਉਹ ਜਿਹੜਾ ਗੌਤਮ ਰਿਸ਼ੀ ਸੀਗਾ ਉਹ ਕੁੱਕੜ ਦੀ ਮਾਂਗ ਨਾਲ ਉੱਠਦਾ ਸੀਗਾ, ਜਾ ਕੇ ਇਸ਼ਨਾਨ ਕਰਨ ਉੱਠਿਆ, ਆਪਣਾ ਲੈ ਕੇ ਪੂਰੀ ਬਿਸਤਰਾ ਕੱਪੜਾ ਲੱਤਾ ਤੇ ਇਸ਼ਨਾਨ ਕਰਨ ਚੱਲ ਗਿਆ। ਇਨ ਬਿਟਵੀਨ ਜਿਹੜਾ ਇੰਦਰ ਸੀਗਾ ਉਹ ਗੌਤਮ ਰਿਸ਼ੀ ਦਾ ਰੂਪ ਧਾਰ ਕੇ ਉਹਦੀ ਪਤਨੀ ਅਹਿਲਿਆ ਕੋਲ ਆ ਗਿਆ। ਆ ਗਿਆ ਤੇ ਉਹ ਚਲੋ ਜੋ ਰੰਗ ਰਲੀਆਂ ਸੀ ਉਹਦੇ ਚ ਵਕਤ ਦਾ ਤੇ ਪਤਾ ਹੀ ਨੀ ਲੱਗਦਾ ਸਮਾਂ, ਹੈ ਨਾ। ਉਹ ਨਹਾ ਨੂ ਕੇ ਉੱਥੋਂ ਆ ਗਿਆ, ਉਹਨੂੰ ਨੀ ਪਤਾ ਲੱਗਾ ਵੀ ਇਹ ਟਾਈਮ ਅੱਜ ਵਕਤ ਕੀ ਆ। ਉਹਦੇ ਕੁੱਕੜ ਦੀ ਮਾਂ ਨਾਲ ਆਪਣੇ ਇਸ਼ਨਾਨ ਦੇ ਤਰਿਆ ਤੇ ਉਹਨੇ ਜਦੋਂ ਇੰਦਰ ਜਿਹੜਾ ਸੀਗਾ ਉਹਨੇ ਦੇਖਿਆ ਵੀ ਇਹ ਆ, ਤੇ ਉਹਨੇ ਜਿਹੜਾ ਨਹੀਂ ਮਤਲਬ ਉਹਨੇ ਇੰਦਰ ਤੇ ਉਹਦਾ ਕੋਈ ਵਸ ਨਾ ਗਿਆ, ਉਹਨੇ ਆਪਣੀ ਪਤਨੀ ਜਿਹੜੀ ਸੀ ਨਾ ਅਹਿਲਿਆ ਉਹਨੂੰ ਸਰਾਪ ਦੇ ਦਿੱਤਾ ਵੀ ਤੂੰ ਪੱਥਰ ਬਣ ਜਾਏਗੀ। ਔਰ ਉਹਦੇ ਸਰਾਪ ਦੇ ਕਾਰਨ ਉਹ ਸੱਚਮੁੱਚ ਪੱਥਰ ਬਣ ਗਈ ਪਹਾੜਾਂ ਦੇ ਵਿੱਚ, ਜਿਹੜੀ ਪਹਾੜ ਚ ਪੱਥਰ ਬਣ ਗਈ, ਮਤਲਬ ਅਹਿਲਿਆ ਜਿਹੜੀ। ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਇਹ ਮੈਂ ਤੁਹਾਨੂੰ ਕਹਾਣੀ ਇਸ ਕਰਕੇ ਸੁਣਾਈ ਹੈ ਵੀ ਬਾਵਾ ਬਲਵੰਤ ਨੇ ਆਪਣੀ ਇੱਕ ਨਾ ਕਵਿਤਾ ਲਿਖੀ ਆ ਆਪਣੀ ਪ੍ਰੇਮ ਕਾ ਗਿਆਨ ਕਿਸ਼ਨਾਂ ਦੇ ਆਉਣ ਤੇ। ਉਹਦਾ ਸਿਰਲੇਖ ਹੈ ਗਿਆਨ ਕਿਸ਼ਨਾਂ ਦੇ ਆਉਣ ਤੇ। ਅੱਛਾ, ਉਹਦੀਆਂ ਲਾਈਨਾਂ ਵੇਖੋ ਕਵਿਤਾ ਦੀਆਂ। ਉਹ ਲਿਖਦਾ ਆ, ਤੂੰ ਜਦ ਆਈ ਇਸ ਵਾਰ ਮੇਰੇ ਸੁਨ ਦੀਪ ਵਿੱਚ ਛਾਈ ਰਹਿਮਤ ਭਰੀ ਬਿਹਾਰ, ਮੋਨ ਪਏ ਮੇਰੇ ਦਿਲ ਕਾਰਨ ਜੀਵਨ ਅਹਿਲਿਆ ਸਿਲ ਕਾਰਨ ਲੈ ਕੇ ਮੁਕਤੀ ਸ਼ੋ ਪੈਰਾਂ ਦੀ ਆਏ ਰਾਮ ਅਵਤਾਰ। ਉਹ ਮੈਂ ਥੋੜਾ ਦੱਸਣਾ ਭੁੱਲ ਗਿਆ, ਜਦੋਂ ਰਾਮ ਚੰਦਰ ਆਇਆ ਨਾ, ਰਾਮ ਚੰਦਰ ਫਿਰ ਗਿਆ ਉਸ ਪਹਾੜਾਂ ਤੇ, ਉਹ ਕੁਦਰਤੀ ਕਿਤੇ ਉਹਦਾ ਪੈਰ ਉਹਦੇ ਉੱਤੇ ਆਇਆ ਤੇ ਉਹਦੀ ਮੁਕਤੀ ਹੋ ਗਈ, ਉਹਦੀ ਅਹਿਲਿਆ ਜਿਹੜੀ ਫਿਰ ਇੱਕ ਔਰਤ ਬਣ ਗਈ ਤੇ ਉਹਦੀ ਜਿਹੜੀ ਪੱਥਰ ਤੋਂ ਮੁਕਤੀ ਹੋ ਗਈ, ਉਹ ਫਿਰ ਦੁਬਾਰਾ ਆਪਣੇ ਰੂਪ ਦੇ ਵਿੱਚ ਆ ਗਈ। ਮਤਲਬ ਉਸ ਕਵੀ ਦੀ ਇਸ ਕਲਪਨਾ ਨੂੰ ਜੇ ਆਪਾਂ ਅੱਖਰਾਂ ਚ ਬਿਆਨ ਕਰ ਲਈ ਤੇ ਇਹ ਕਰ ਨਹੀਂ ਸਕਦਾ।
0: ਕਮਾਲ ਹੈ
2: ਜੀ, ਉਹਦੀ ਕਲਪਨਾ ਨੂੰ ਆਪਾਂ ਦੱਸਣ ਲੱਗ ਪਏ ਵੀ ਉਹਨੂੰ ਆਪਣੀ ਪ੍ਰੇਮਿਕਾ ਦੇ ਆਉਣ ਤੇ ਕਿੰਨੀ ਖੁਸ਼ੀ ਹੋਈ ਆ, ਕਿੱਦਾਂ ਉਹ ਅਹਿਲਿਆ ਦੇ ਜੀਵਨ ਨਾਲ ਮਤਲਬ ਵੇਖੋ ਮੈਂ ਫੇਰ
0: ਹਵਾਲਾ ਦਿੱਤਾ ਉਹਨੇ।
2: ਜੀ ਜੀ, ਮੈਂ ਤੈਨੂੰ ਸ਼ੇਰ ਮੈਂ ਫਿਰ ਦੁਬਾਰਾ ਸ਼ੇਰ ਪੜਾਂਗਾ ਬਾਬਾ ਬਲਵੰਤ ਜੀ ਦਾ
0: ਜੀ।
2: ਤੂੰ ਜਦ ਆਈ ਇਸ ਵਾਰ ਮੇਰੇ ਸੁਨ ਦੀਪ ਵਿੱਚ ਛਾਈ ਰਹਿਮਤ ਭਰੀ ਬਹਾਰ, ਮੋਨ ਪਏ ਮੇਰੇ ਦਿਲ ਕਾਰਨ ਜੀਵਨ ਅਹਿਲਿਆ ਸਿਲ ਕਾਰਨ ਲੈ ਕੇ ਮੁਕਤੀ ਸ਼ੋ ਪੈਰਾਂ ਦੀ ਆਏ ਰਾਮ ਅਵਤਾਰ।
0: ਵਾਹ ਵਾਹ ਵਾਹ,
2: ਉਹਦੀ ਖੁਸ਼ੀ ਨੂੰ ਆਪਾਂ ਮਿਣ ਸਕਦੇ ਸ਼ਬਦਾਂ ਨਾਲ ਦੱਸ ਸਕਦੇ ਆ ਇਹਨੂੰ ਆਪਣੀ ਪ੍ਰੇਮਿਕਾ ਦੇ ਹੁੰਦੇ
0: ਇਹਨੂੰ ਮਿਣਿਆ ਤੋਲਿਆ ਨਹੀਂ ਐਕਸਪਲੇਨ ਵੀ ਨਹੀਂ ਕੀਤਾ ਜਾ ਸਕਦਾ ਮੇਰੇ ਸਾਹਮਣੇ।
2: ਜੀ ਜੀ, ਸ਼ਬਦਾਂ ਚ ਨਹੀਂ ਦੱਸਿਆ ਜਾ ਸਕਦਾ,
0: ਸ਼ਬਦਾਂ ਚ ਦੱਸ
2: ਇੱਕ ਸ਼ਾਇਰ ਜਿਹੜਾ ਵਾ ਇੱਕ 4 ਲਾਈਨਾਂ ਦੇ ਸ਼ੇਰ ਦੇ ਵਿੱਚ
0: ਬੱਲੇ ਬੱਲੇ ਬੱਲੇ
2: ਜਿਹੜੀ ਉਹ ਗੱਲ ਕਹਿ ਗਿਆ ਬਾਬਾ ਬਲਵੰਤ, ਇਹ ਮੇਰੇ ਪਸੰਦੀਦਾ ਸ਼ਾਇਰਾਂ ਜਿਸ ਕਰਕੇ ਆ ਵੀ ਮੈਂ ਕਮਾਲ ਆ ਵੀ ਉਹਦੀ ਇਸ। ਅੱਛਾ, ਫਿਰ ਉਹ ਵੇਖੋ ਹਿੰਦੂ ਮਿਥਿਹਾਸ ਦਾ ਜਾਂ ਭਾਰਤੀ ਇਤਿਹਾਸ ਮਿਥਿਹਾਸ ਦੀ ਮੈਕਸੀਮਮ ਵਰਤੋਂ ਜੇ ਕਿਸੇ ਨੇ ਆਪਣੀ ਸ਼ਾਇਰੀ ਚ ਕੀਤੀ ਤਾਂ ਬਾਬਾ ਬਲਵੰਤ ਆ।
0: ਅੱਛਾ,
2: ਹਾਲਾਂਕਿ ਸੁਭਾਅ ਦੇ ਉੱਤੋਂ ਨਾਸਤਕ ਆ, ਉਹ ਨਹੀਂ ਕਿਸੇ ਬਰਾਬਰ ਉਪਰ ਨੂੰ ਕੋਈ ਨਹੀਂ ਮੰਨਦਾ, ਲਾਂਡੀਆਂ ਉਹਨੇ ਲਿਖ ਦਿੱਤਾ
0: ਨਾ, ਉਹਨੇ ਤੇ ਆਪਣੀ ਖੁਸ਼ੀ ਦੀ ਐਗਜ਼ਾਮਪਲ ਦਿੱਤੀ ਆ ਉਹਦੇ ਵੱਲੋਂ, ਕੋਈ ਗੱਲ ਝੂਠ ਹੋਏ ਕੋਈ ਸੱਚ ਹੋਏ ਜੋ ਲਿਖਾ ਨਹੀਂ। ਹਾਂ
2: ਹਾਂ, ਹਾਂਜੀ ਹਾਂਜੀ ਹਾਂ,
0: ਕਮਾਲ ਆ ਬਸ। ਬਾਬਾ ਬਲਵੰਤ ਦੀਆਂ ਕਿਤਾਬਾਂ ਲੈ ਕੇ ਆਵਾਂਗੇ ਅੰਮ੍ਰਿਤਸਰ।
2: ਜੀ ਜੀ, ਮੈਂ ਉਹ ਆਰਡਰ ਸੁਗੰਧ ਸਮੀਰ ਦਾ ਮੈਂ ਕਰ ਵੀ ਦਿੱਤਾ।
0: ਹਾਂਜੀ, ਮੈਂ ਲਿਖਿਆ, ਮੈਂ
2: 150-200 ਕਿਤਾਬ ਹੈ, ਲੇਕਿਨ ਮੈਂ ਵਾਕਿਆ ਹੀ ਬਾਬਾ ਬਲਵੰਤ ਜੀ ਦੀ ਸੁਗੰਧ ਮੈਂ ਪੜ੍ਹੀ ਹੋਈ, ਮੈਨੂੰ ਮਾਸਟਰ ਡਿਗਰੀ ਦੇ ਵਿੱਚ ਲੱਗੀ ਸੀ, ਲੇਕਿਨ ਉਸ ਤੋਂ ਬਾਅਦ ਕਿਤੇ ਮਿਸ ਹੋ ਗਈ।
0: ਅੱਛਾ, ਤੁਸੀਂ ਮਾਸਟਰ ਡਿਗਰੀ ਕਿੱਥੋਂ ਕੀਤੀ ਸੀ?
2: ਮੈਂ ਗੁਰੂ ਨਾਨਕ ਯੂਨੀਵਰਸਿਟੀ ਦੇ ਤੋਂ ਕੀਤੀ ਸੀ, ਘਰ ਬੈਠ ਕੇ ਪ੍ਰਾਈਵੇਟ।
0: ਅੱਛਾ, ਕੋਰਸਪੋਂਡੈਂਸ
2: ਕਰਾਇਆ ਛੋਟੇ
0: ਕਿਸਾਨ ਦੇ। ਵੈਸੇ ਬਹੁਤ ਸਾਰੇ ਜਿਹੜੇ ਟੀਚਰ ਨੇ ਉਹ ਤਕਰੀਬਨ ਕੋਰਸ ਕਰਕੇ ਤੇ ਟੀਚਿੰਗ ਸ਼ੁਰੂ ਕਰ ਦਿੰਦੇ ਨੇ ਤੇ ਨਾਲ ਪੜ੍ਹਦੇ ਰਹਿੰਦੇ ਨੇ, ਇਹ ਉਹਨਾਂ ਨੂੰ ਬੜੀ ਸੁਵਿਧਾ ਹੈ।
2: ਨਹੀਂ, ਮੈਂ ਪਹਿਲਾਂ ਪੜਿਆ, ਮੈਂ ਟੀਚਿੰਗ ਕਰਨ ਤੋਂ ਪਹਿਲਾਂ ਹੀ ਪੜਿਆ ਸੀ ਭਾਜਾ ਸਾਹਿਬ।
0: ਅੱਛਾ ਜੀ, ਅੱਛਾ ਜੀ, ਤੇ ਬਹੁਤ ਸਾਰੇ ਟੀਚਰ ਇਸ ਤਰ੍ਹਾਂ ਵੀ ਕਰਦੇ ਨੇ ਨਾ, ਵੇਖੋ
2: ਨਾਲ ਕਰਦੇ ਨੇ ਕਰਦੇ। ਉਹ ਤਰੱਕੀ ਦੀ ਖਾਤਰ ਵੀ ਸਾਨੂੰ ਇਹ ਮਾਸਟਰ ਡਿਗਰੀ ਉੱਤੇ ਅਸੀਂ ਅੱਗੇ ਲੈਕਚਰ ਪ੍ਰਮੋਟ ਹੋ ਜਾ।
0: ਅੱਛਾ ਅੱਛਾ, ਬੁਣਿਆ ਜਿੰਨਾ ਤਾਣਾ ਹੈ
2: ਜੀ,
0: ਚੀਕ ਚਿਹਾੜਾ ਹੋਕੇ ਹਾਵਾਂ ਦਾ ਬੁਣਿਆ ਜਿੰਨਾ ਤਾਣਾ ਹੈ, ਓਏ ਲਾਸ਼ਾਂ ਵੇਖ ਕੇ ਓਹੀ ਪੁੱਛਣ ਖੈਰਾ ਸਾਹਿਬ ਇੱਥੇ ਕੀ ਵਰਤਿਆ ਪਾਣਾ ਹੈ, ਲਾਸ਼ਾਂ ਵੇਖ ਕੇ ਉਹੋ ਹੀ ਪੁੱਛਣ ਪਈ ਇੱਥੇ ਕੀ ਵਰਤਿਆ ਪਾਣਾ ਹੈ। ਦੂਜਾ ਜਰਾ ਸ਼ੁਗਲ ਵਾਲਾ, ਕਿ ਵਧੀ ਅਚਵੀ ਤੇ ਅੱਖ ਮੇਰੀ ਫੜਕੇ, ਦਿਲ ਬੇਚੈਨ ਨਹੀਂ ਜਿੰਦ ਬੇਚੈਨ ਤੇ ਦਿਲ ਮੇਰਾ ਧੜਕੇ, ਸੋਚਾਂ ਸੋਚਾਂ ਵਿੱਚ ਦਿਲ ਬਹਿ ਗਈ ਫੜਕੇ, ਕਿ ਮਿਲਣੇ ਦਾ ਪੈਰ ਆ ਗਿਆ, ਤਾਨ ਨੱਚਦਾ ਤੇ ਮਨ ਪਾਵੇ ਲੁੱਡੀਆਂ, ਆ ਸੱਜਣਾ ਦਾ ਸ਼ਹਿਰ ਆ ਗਿਆ।
2: ਕਿਆ ਬਾਤ ਆ, ਕਿਆ ਬਾਤ ਆ, ਕਿਆ ਬਾਤ, ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ
0: ਮਾਰਿਆ। ਸ਼ੁਕਰ ਆ ਗੇੜਿਆਂ ਨੇ ਮਾਰਿਆ, ਕਿਤੇ ਸ਼ਹਿਰ ਵਾਲਿਆਂ ਘੇਰ ਕੇ ਨਹੀਂ ਮਾਰਿਆ ਤੁਹਾਨੂੰ। ਕਿ ਕਈ ਬੜੇ ਰੌਣ, ਵੇਖੋ ਜੀ ਇੱਕ ਸ਼ੇਰ ਮੈਨੂੰ ਚੇਤੇ ਆ ਗਿਆ, ਕਿ ਜਬ ਸੇ ਉਸਨੇ ਸ਼ਹਿਰ ਕੋ ਛੋੜਾ, ਜਬ ਸੇ ਉਸਨੇ ਸਾਰਾ ਸ਼ਹਿਰ ਸੁਨਸਾਨ ਹੋਇਆ, ਜਬ ਸੇ ਉਸਨੇ ਸ਼ਹਿਰ ਕੋ ਛੋੜਾ ਸਾਰਾ ਸ਼ਹਿਰ ਸੁਨਸਾਨ ਹੁਆ, ਹਮਾਰਾ ਕਿਆ ਹੈ ਸਾਰੇ ਸ਼ਹਿਰ ਕਾ ਏਕ ਜੈਸਾ ਨੁਕਸਾਨ ਹੁਆ।
2: ਅੱਛਾ ਇੱਕ ਸ਼ੇਰ ਫੈਜ਼ ਅਹਿਮਦ ਫੈਜ਼ ਜੀ ਦਾ ਮੈਨੂੰ ਯਾਦ ਆ ਗਿਆ,
0: ਹਾਂ
2: ਉਹ ਕਹਿੰਦੇ ਨੇ ਵੀ ਹਮ ਸਾਹਿਲ ਤਲਬ ਕੌਣ ਸੇ ਫਰਹਾਦ ਥੇ ਲੇਕਿਨ, ਹਮ ਸਾਹਿਲ ਤਲਬ ਕੌਣ ਸੇ ਫਰਹਾਦ ਥੇ ਲੇਕਿਨ, ਇਸ ਸ਼ਹਿਰ ਮੇ ਤੇਰੇ ਕੋਈ ਹਮਸਾ ਵੀ ਕਹਾਂ ਹੈ।
0: ਵਾਹ ਵਾਹ ਵਾਹ,
2: ਮਾੜੇ ਸਹੀ ਪਰ ਸਾਡੇ ਵਰਗਾ ਵੀ ਇੱਥੇ ਕੋਈ ਲੱਭ। ਠੀਕ ਹੈ, ਬਸ ਧੰਨਵਾਦ ਜੀ, ਸਤਿ ਸ਼੍ਰੀ
0: ਅਕਾਲ, ਥੈਂਕ ਯੂ ਰੌਣਕਾਂ ਲਾਉਣ ਵਾਸਤੇ, ਬਹੁਤ ਬਹੁਤ ਮਿਹਰਬਾਨੀ, ਹੈਵ ਏ ਨਾਈਸ ਟਾਈਮ, ਸਤਿ ਸ਼੍ਰੀ ਅਕਾਲ। ਅਤੇ ਆਪਣਾ ਜੋਗਿੰਦਰ ਮੱਲ ਜੀ, ਤੁਸੀਂ ਰੈਡੀ ਹੋ ਜਾਓ, ਮੈਂ ਤੁਹਾਡੇ ਵੱਲ ਆਉਣ ਲੱਗਾ। ਅਤੇ ਲਓ ਜੀ ਅਸੀਂ ਕੋਠੀਆਂ ਕਾਰਾਂ, ਠੀਕ ਹੈ ਜੋਗਿੰਦਰ ਮੱਲ ਜੀ ਹੁਣਾਂ ਵੱਲ ਚੱਲਦੇ ਹਾਂ, ਜੇ ਉਹ ਕਿਤੇ ਚਲੇ ਨਾ ਗਏ ਹੋਏ ਤਾਂ

0: ਮਾਲ ਜੀ
1: ਜੀ ਬਾਜਵਾ ਸਾਹਿਬ,
0: ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਸਰੋਤਿਆਂ ਨੂੰ ਤੇ ਸਾਰੇ ਪਰਵਾਸ ਰੇਡੀਓ ਦੇ ਸੱਜਣਾਂ ਵੇਲੀਆਂ ਨੂੰ ਤੇ ਆਪ ਸਭ ਨੂੰ ਬਹੁਤ ਬਹੁਤ ਕੱਲ ਦੀ ਆਜ਼ਾਦੀ ਦੀਆਂ ਮੁਬਾਰਕਾਂ
0: ਜੀ,
1: ਤੇ
0: ਤੁਹਾਨੂੰ ਵੀ ਮੁਬਾਰਕਾਂ। ਪਰ ਆਜ਼ਾਦੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਆਜ਼ਾਦੀ ਜਿਹੜੀ ਹੈ ਨਾ, ਉਹਨੂੰ ਆਪਣੀ ਰਖੇਲ ਹੀ ਬਣਾ ਕੇ ਦਿੱਲੀ ਵਾਲਿਆਂ ਨੇ ਆਪਣੇ ਕੋਲ ਰੱਖਿਆ ਹੈ। ਇਸ ਆਜ਼ਾਦੀ ਜੱਦੋਜਹਿਦ ਵਿੱਚ ਸਾਰੀਆਂ ਕੌਮਾਂ ਨੇ ਹਿੱਸਾ ਪਾਇਆ ਸੀ, ਸਾਰੇ ਲੋਕਾਂ ਨੇ ਹਿੱਸਾ
1: ਬਿਲਕੁਲ
0: ਪਾਇਆ
1: ਬਿਲਕੁਲ
0: ਸੀ, ਤੇ ਇਹ ਆਜ਼ਾਦੀ ਹਰ ਘਰ ਘਰ ਉਹਨਾਂ ਲੋਕਾਂ ਤੱਕ ਵੀ ਪਹੁੰਚਣੀ ਚਾਹੀਦੀ ਹੈ।
1: ਬਿਲਕੁਲ ਸਹੀ ਸੋਲਾ ਨੇ ਗੱਲ ਹੈ
0: ਜੀ ਜੀ
1: ਇਹ
0: ਤੇ
1: ਹੈ ਜੀ। ਮਤਲਬ ਮੈਂ ਵੀ ਆਜ਼ਾਦੀ ਦੇ ਵਿੱਚ ਕਈਆਂ ਨੂੰ ਤਾਂ ਉਹ ਆਜ਼ਾਦੀ ਕਾਹਦੀ, ਉਹ ਗੁਲਾਮੀ ਨਾਲੋਂ ਵੀ ਜ਼ਿਆਦਾ ਉਹਨਾਂ ਤਸ਼ੱਦਦ ਹੋ ਰਹੇ ਆ
0: ਜੀ ਬਿਲਕੁਲ
1: ਤੇ ਕਈਆਂ ਰਾਈਟਰਾਂ ਨੇ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਤੋਂ ਮੈਂ ਤੁਹਾਨੂੰ ਜਿਹੜੀ ਅੱਜ ਚੀਜ਼ ਸੁਣਾ
0: ਠੀਕ ਹੈ
1: ਜਾ
0: ਜੀ।
1: ਰਿਹਾ
0: ਦੁਨੀਆ ਵਨ
1: ਉਹ
0: ਸਵੰਨੀ
1: ਹੈਗੀ
0: ਹੈ,
1: ਆ
0: ਹਰ ਇੱਕ ਚੀਜ਼ ਨੂੰ ਜੀ ਕੋਈ
1: ਬਿਲਕੁਲ
0: ਕਿਸੇ
1: ਜੀ
0: ਪੁਆਇੰਟ ਆਫ
1: ਬਿਲਕੁਲ
0: ਵਿਊ ਤੋਂ ਵੇਂਦਾ ਹੈ, ਕੋਈ ਕਿਸੇ ਤੋਂ ਵੇਂਦਾ ਹੈ, ਇਹੋ ਹੀ ਤਾਂ ਸੁਹੱਪਣ ਹੁੰਦਾ ਹੈ। ਜਿਸ ਤਰ੍ਹਾਂ ਮੈਂ ਸੋਚਦਾ ਉਸ ਤਰ੍ਹਾਂ ਸਾਰੀ ਦੁਨੀਆ ਸੋਚੇ, ਤੇ ਇਹ ਦੁਨੀਆ ਬੋਰ ਹੋਵੇ ਭਾਈ ਸਾਹਿਬ, ਬਹੁਤ ਬੋਰ।
1: ਬਿਲਕੁਲ
0: ਉਹ
1: ਸੋਲਾ
0: ਪਤਾ
1: ਨੇ ਗੱਲ
0: ਕਿੱਦਾਂ
1: ਬਿਲਕੁਲ
0: ਕਿ ਮੇਰੇ ਤੁਹਾਡੇ ਵਿਚਾਰ ਵੀ ਤਾਂ ਮੇਰੇ ਵਰਗੇ ਹੀ ਨੇ। ਜੇ ਮੈਂ ਤੁਹਾਨੂੰ ਇੱਕ ਸੋਹਣਾ ਵੱਡਾ ਸਾਰਾ 1 ਕਿਲੋਮੀਟਰ ਲੰਮਾ ਬਾਗ ਵਿਖਾਲਾਂ, ਅਤੇ ਉਹਦੇ ਵਿੱਚ
1: ਜੀ
0: ਰੰਗ ਬਿਰੰਗੇ ਫੁੱਲ ਅਤੇ ਕੁਆਲਿਟੀਆਂ ਹੋਣ ਗੁਲਾਬ ਦੇ, ਅਤੇ ਤੁਸੀਂ ਥੱਕੋਗੇ ਨਹੀਂ 1 ਕਿਲੋਮੀਟਰ ਤੱਕ। ਜੇ
1: ਹਾਂਜੀ
0: ਇਹੋ
1: ਹਾਂਜੀ
0: ਇੱਥੋਂ ਲੈ ਕੇ 1 ਕਿਲੋਮੀਟਰ ਤੱਕ ਲਾਲ ਹੀ ਗੁਲਾਬ ਲੱਗਾ, ਅਤੇ ਤੁਸੀਂ ਕਹਿਣਾ ਅੱਗੇ ਜਾ ਕੇ ਕੀ ਕਰਨਾ ਯਾਰ, ਇਹੋ ਹੀ ਵੇਖ ਲਿਆ ਇਹਨੇ, ਸਾਰਾ ਤਾਂ ਇਹੋ ਹੀ ਹੈ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ।
0: ਹਾਂਜੀ
1: ਜਿਹੜੀ ਆ ਵੰਨਗੀ ਐਸ, ਉਹਦਾ ਮਿੱਠਾ ਖਾਣ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਤੇ ਇਹ ਆ ਵੀ ਹਰ ਚੀਜ਼ ਦੇ ਵਿੱਚ ਜਿੱਦਾਂ ਗੁਲਦਸਤਾ ਜਿੱਦਾਂ ਤੁਸੀਂ ਦੱਸਿਆ
0: ਜੀ
1: ਜਾਂ ਗੁਲਦਸਤੇ
0: ਬਿਲਕੁਲ।
1: ਹੋਵੇ, ਹਰ ਤਰ੍ਹਾਂ ਦਾ ਫੁੱਲ ਹੋਵੇ,
0: ਜੀ
1: ਨਜ਼ਰ ਨੂੰ ਵਧੀਆ ਲੱਗੇ,
0: ਹਾਂ
1: ਦਿਲ ਨੂੰ ਵਧੀਆ ਲੱਪੇ ਲੱਗੇ।
0: ਤੁਸੀਂ ਹਾਂ ਤੁਸੀਂ ਡਿਸਾਈਡ ਕਰੋ ਨਾ ਵੀ ਆਹ ਫੁੱਲ ਪਹਿਲਿਆਂ ਨਾਲੋਂ ਸੋਹਣੇ ਹਨ, ਅੱਗੇ ਜਾ ਕੇ ਕਹੋ ਤੁਸੀਂ ਨਹੀਂ ਆਹ ਸਾਰਿਆਂ ਤੋਂ ਸੋਹਣੇ ਨੇ। ਹਾਂਜੀ, ਉਹ ਤੁਹਾਡਾ
1: ਹਾਂਜੀ ਹਾਂਜੀ
0: ਇੰਟਰਸਟ ਬਣਿਆ ਰਹਿੰਦਾ, ਤੁਹਾਨੂੰ ਸੋਹਣਾ ਵੀ ਲੱਗਦਾ ਸਾਰਾ ਕੁਛ।
1: ਜੀ ਜੀ ਜੀ ਸਹੀ ਗੱਲ
0: ਹਾਂਜੀ
1: ਤੁਹਾਡੀ।
0: ਜੀ
1: ਸੋ ਮੈਂ ਅਰਜ਼ ਕਰਨ ਲੱਗਾ ਜੀ
0: ਜੀ ਆਉਣ ਦਿਓ।
1: ਸਾਡੇ ਸਹਿਜਲ ਸਾਹਿਬ ਜੀ ਦੀ ਲਿਖੀ ਉਹ ਇਹ ਰਚਨਾ ਆ,
0: ਕਿੰਨਾ ਦੀ ਜੀ?
1: ਸੋਹਣ ਲਾਲ ਸਹਿਜਲ ਜੀ, ਇਹਨਾਂ
0: ਸਹਿਜਲ
1: ਨੇ ਕਈ ਕਿਤਾਬਾਂ
0: ਸਹਿਜਲ,
1: ਲਿਖੀਆਂ
0: ਅੱਛਾ ਜੀ।
1: ਤੇ ਉਹਨਾਂ ਦਾ ਅੱਜ ਕੱਲ੍ਹ ਆਸਟ੍ਰੇਲੀਆ ਗਏ ਹੋ
0: ਅੱਛਾ,
1: ਤੇ ਉਹਨਾਂ ਨੇ ਆਜ਼ਾਦੀ ਬਾਰੇ ਕੁਛ ਲਿਖਿਆ ਸੀ ਤੇ ਮੈਂ
0: ਅੱਛਾ
1: ਆਪ ਜੀ ਨਾਲ ਸਕਣ ਜਾ ਰਿਹਾ।
0: ਜੀ ਆਉਣ ਦਿਓ ਆਉਣ ਦਿਓ।
1: ਦੱਸੋ ਇੱਕ ਸਵਾਲ, ਦੱਸੋ ਇੱਕ ਸਵਾਲ, ਆਜ਼ਾਦੀ ਕਿੱਥੇ ਹੈ? ਅੱਧਾ ਦੇਸ਼ ਕੰਗਾਲ, ਆਜ਼ਾਦੀ
0: ਕਿੱਥੇ
1: ਕਿੱਥੇ ਹੈ?
0: ਵਾਹ ਵਾਹ ਵਾਹ ਵਾਹ, ਬਹੁਤ ਖੂਬ।
1: ਰੋਟੀ ਕੱਪੜਾ ਅਤੇ ਮਕਾਨ ਵੀ ਦੇਵਾਂਗੇ, ਸਾਰੇ ਕਾਕੇ ਇਹੀ ਕਹਿੰਦਾ, ਸੜਕਾਂ ਬਣਾ ਦਿਆਂਗੇ, ਮਕਾਨ ਦਿਆਂਗੇ, ਤੁਹਾਨੂੰ ਆਹ ਕਰ ਦਿਆਂਗੇ। ਸੋ ਉਹਦੇ ਵਿੱਚ ਆਉਂਦਾ, ਰੋਟੀ ਕੱਪੜਾ ਅਤੇ ਮਕਾਨ ਵੀ ਦੇਵਾਂਗੇ,
0: ਜੀ
1: ਇਹ ਲਾਲੇ ਹਰ ਸਾਲ, ਆਜ਼ਾਦੀ ਕਿੱਥੇ
0: ਕਿੱਥੇ? ਵਾਹ, ਬਹੁਤ ਸੋਹਣਾ ਲਿਖਿਆ।
1: ਦੱਸੋ ਇੱਕ ਸਵਾਲ, ਆਜ਼ਾਦੀ
0: ਕਿੱਥੇ?
1: ਕਿੱਥੇ ਹੈ? ਦੇਸ਼ ਧਰਮ ਦੇ ਨਾਂ ਤੇ ਹੁੰਦੀ ਰੋਜ਼ਾਨਾ, ਦੇਸ਼ ਧਰਮ ਦੇ ਨਾਂ ਤੇ ਹੁੰਦੀ ਰੋਜ਼ਾਨਾ ਭੰਨ ਤੋੜ ਹੜਤਾਲ, ਆਜ਼ਾਦੀ ਕਿੱਥੇ ਹੈ?
0: ਵਾਹ ਵਾਹ,
1: ਦੱਸੋ ਸਵਾਲ, ਆਜ਼ਾਦੀ ਕਿੱਥੇ ਹੈ?
0: ਵਾਹ।
1: ਨੇਤਾ ਨੌਕਰ ਸ਼ਾਹੀ ਚੋਰ ਸਿਪਾਹੀ ਜੀ, ਸੁਣਨ ਵਾਲੀ ਹੈ ਜੀ, ਨੇਤਾ ਨੌਕਰ ਸ਼ਾਹੀ ਚੋਰ ਸਿਪਾਹੀ ਜੀ, ਇੱਕ ਦੂਜੇ ਦੀ ਢਾਲ, ਆਜ਼ਾਦੀ ਕਿੱਥੇ
0: ਕਿੱਥੇ
1: ਹੈ?
0: ਹੈ? ਬਿਲਕੁਲ
1: ਇੱਕ
0: ਬਿਲਕੁਲ,
1: ਦੂਜੇ ਦੀ ਢਾਲ, ਆਜ਼ਾਦੀ ਕਿੱਥੇ ਹੈ? ਦੱਸੋ ਇੱਕ ਸਵਾਲ, ਆਜ਼ਾਦੀ ਕਿੱਥੇ ਹੈ?
0: ਵਾਹ।
1: ਸਾਰੀ ਦੁਨੀਆ ਸਾਵੇ ਟੈਲੀਵਿਜ਼ਨ ਤੇ
0: ਜੀ,
1: ਸਾਰੀ ਦੁਨੀਆ ਸਾਵੇ ਟੈਲੀਵਿਜ਼ਨ ਤੇ ਛਿੱਤਰੀ ਵੰਡਣ ਨਾਲ, ਆਜ਼ਾਦੀ ਕਿੱਥੇ ਹੈ?
0: ਬਹੁਤ ਖੂਬ।
1: ਛਿੱਤਰੀ ਵੰਡਣ ਨਾਲ ਟੈਲੀਵਿਜ਼ਨ ਤੇ

0: ਇੱਕ ਹੋਰ ਆ ਜੀ, ਆਹ ਸਾਡੇ ਖੁਸ਼ੀ ਮੁਹੰਮਦ ਚੱਠਾ ਸਾਹਿਬ ਜੀ ਨੇ ਵੀ ਏਦਾਂ ਦੀ ਗੱਲ ਲਿਖੀ ਆ, ਇਹ ਮੈਨੂੰ ਹੁਣੇ ਪਾਈ ਉਹਨਾਂ ਨੇ
1: ਜੀ,
0: ਕਿ ਅਸੀਂ ਆਜ਼ਾਦ ਹਾਂ, ਆਜ਼ਾਦੀ ਦਾ ਦਿਹਾੜਾ ਬੜੀ ਖੁਸ਼ੀ ਨਾਲ ਮਨਾਇਆ ਕੱਲ, ਆਜ਼ਾਦੀ ਦਾ ਦਿਹਾੜਾ ਬੜੀ ਖੁਸ਼ੀ ਨਾਲ ਮਨਾਇਆ ਕੱਲ, ਨਾਲੇ ਪਿੱਛੇ ਝਾਕਿਆ ਮੈਂ ਹੋਈਆਂ ਘਟਨਾਵਾਂ ਵੱਲ
1: ਜੀ,
0: ਹੋਣਾ ਨਹੀਂ ਸੀ ਉਹ ਸਭ ਐਸਾ ਸਮਾਜ ਹੁੰਦਾ, ਇੰਡੀਆ ਦੇ ਵਿੱਚ ਗਰਗੋਰਿਆਂ ਦਾ ਰਾਜ ਹੁੰਦਾ, ਕੋਈ ਵੀ ਨਾ ਇੱਥੇ ਸਹੂਲਤਾਂ ਤੋਂ ਵਾਂਝਾ ਹੁੰਦਾ, ਜੋ ਵੀ ਹੁੰਦਾ ਦੇਸ਼ ਵਿੱਚ ਸਾਰਿਆਂ ਦਾ ਸਾਂਝਾ ਹੁੰਦਾ,
1: ਸਾਂਝਾ ਹੁੰਦਾ,
0: ਹਰ ਪਾਸੇ ਵੱਜਦਾ ਨਾ ਧਰਮਾਂ ਦਾ ਸਾਜ ਹੁੰਦਾ, ਇੰਡੀਆ ਦੇ ਵਿੱਚ ਗਰਗੋਰਿਆਂ ਦਾ ਰਾਜ ਹੁੰਦਾ, ਹਰ ਜਨ ਕਰਦਾ ਪਾਲਣਾ ਕਾਨੂੰਨ ਦੀ
1: ਜੀ,
0: ਹਰ ਜਨ ਕਰਦਾ ਪਾਲਣਾ ਕਾਨੂੰਨ ਦੀ, ਦੇਸ਼ ਨੂੰ ਤਰੱਕੀ ਤੇ ਲਿਜਾਣ ਦੇ ਜਨੂੰਨ ਦੀ,
1: ਬਿਲਕੁਲ
0: ਗੰਦਗੀ ਨਾ ਹੁੰਦੀ ਇੱਥੇ ਸਭਿਆ ਸਮਾਜ ਹੁੰਦਾ, ਇੰਡੀਆ ਦੇ ਵਿੱਚ ਗਰਗੋਰਿਆਂ ਦਾ ਰਾਜ ਹੁੰਦਾ, ਬੇਰੁਜ਼ਗਾਰੀ ਨਾਹੀਂ ਭ੍ਰਿਸ਼ਟਾਚਾਰੀ ਹੁੰਦੀ, ਕੰਮ ਦੀ ਕਦਰ ਇੱਥੇ ਮਿਹਨਤ ਪਿਆਰੀ ਹੁੰਦੀ
1: ਜੀ,
0: ਕੰਮ ਦੀ ਕਦਰ ਇੱਥੇ ਮਿਹਨਤ ਪਿਆਰੀ ਹੁੰਦੀ, ਕੋਈ ਵੀ ਨਾ ਬੰਦਾ ਪੈਸੇ ਪੈਸੇ ਦਾ ਮੁਹਤਾਜ ਹੁੰਦਾ,
1: ਜੀ
0: ਇੰਡੀਆ ਦੇ ਵਿੱਚ ਗਰਗੋਰਿਆਂ ਦਾ ਰਾਜ ਹੁੰਦਾ,
1: ਵਾਹ,
0: ਸੜਕਾਂ ਦੇ ਉੱਤੇ ਡੂੰਘੇ ਡੂੰਘੇ ਨਾਲ ਟੋਏ ਹੁੰਦੇ, ਸੜਕਾਂ ਦੇ ਉੱਤੇ ਡੂੰਘੇ ਡੂੰਘੇ ਨਾਹੀਂ ਟੋਏ ਹੁੰਦੇ, ਲੱਖਾਂ ਪਰਿਵਾਰਾਂ ਵਿੱਚ ਡਿੱਗ ਕੇ ਨਾ ਮੋਏ ਹੁੰਦੇ, ਲੱਖਾਂ ਪਰਿਵਾਰ ਵਿੱਚ ਡਿੱਗ ਕੇ ਨਾ ਮੋਏ ਹੁੰਦੇ,
1: ਡਿੱਗ ਕੇ ਨਾ ਮੋਏ ਹੁੰਦੇ,
0: ਹਾਂਜੀ ਲੱਖਾਂ ਪਰਿਵਾਰ ਵਿੱਚ ਡਿੱਗ ਕੇ ਨਾ ਮੋਏ ਹੁੰਦੇ, ਰਹਿਣ ਸਹਿਣ ਸਾਰਿਆਂ ਦਾ ਉੱਚਾ ਬੇਹਿਸਾਬ ਹੁੰਦਾ, ਇੰਡੀਆ ਦੇ ਵਿੱਚ ਗੋਰਿਆਂ ਦਾ ਰਾਜ ਹੁੰਦਾ, ਅੱਜ ਵੀ ਸਿਆਣੇ ਬਾਪੂ ਗੋਰਿਆਂ ਦੇ ਵੱਲ ਦੇ, ਅੱਜ ਦੇ ਸਿਆਣੇ ਬਾਪੂ ਗੋਰਿਆਂ ਦੇ ਵੱਲ ਦੇ ਕਹਿੰਦੇ, ਰੱਬਾ ਮੋੜ ਕੇ ਤੂੰ ਗੋਰਿਆਂ ਨੂੰ ਘੱਲ ਦੇ, ਇਹਨਾਂ ਲੀਡਰਾਂ ਤੋਂ ਚੰਗਾ ਸਿਰ ਗੋਰਿਆਂ ਤੇ ਗੋਰਿਆਂ ਦੇ ਤਾਜ
1: ਹੁੰਦਾ,
0: ਇਹਨਾਂ ਲੀਡਰਾਂ ਤੋਂ ਚੰਗਾ ਸਿਰ ਗੋਰਿਆਂ ਦੇ ਤਾਜ ਹੁੰਦਾ, ਇੰਡੀਆ ਦੇ ਵਿੱਚ ਗੋਰਿਆਂ ਦਾ ਰਾਜ ਹੁੰਦਾ,
1: ਬਹੁਤ ਖੂਬ,
0: ਲਾਸਟ ਹੈ ਜੀ,
1: ਆਉਣ ਦਿਓ ਜੀ,
0: ਕਾਹਦੀ ਆਜ਼ਾਦੀ ਕਿੱਥੇ ਜ਼ੁਲਮਾਂ ਦੀ, ਜਿੱਥੇ ਜ਼ੁਲਮਾਂ ਦੀ ਅੱਤ ਹੋਵੇ, ਕਾਹਦੀ ਇਹ ਆਜ਼ਾਦੀ ਜਿੱਥੇ ਜ਼ੁਲਮਾਂ ਦੀ ਅੱਤ ਹੋਵੇ,
1: ਬਿਲਕੁਲ,
0: ਔਰਤ ਦੀ ਸ਼ਰੇਆਮ ਲੁੱਟੀ ਜਾਂਦੀ ਪੱਤ ਹੋਵੇ,
1: ਸ਼ਰਮ ਵਾਲੀ ਗੱਲ ਹੈ ਜੀ, ਵੈਸੇ ਸਾਡੇ ਤੇ ਹੱਦ ਹੋਈ ਪਈ ਹੈ,
0: ਹਾਂਜੀ ਔਰਤ ਦੀ ਸ਼ਰੇਆਮ ਲੁੱਟੀ ਜਾਂਦੀ ਪੱਤ ਹੋਵੇ, ਇਹੋ ਜਿਹੇ ਮੁਲਕ ਤੇ ਕਾਹਦਾ ਖੁਸ਼ੀ ਨਾਜ਼ ਹੁੰਦਾ, ਇੰਡੀਆ ਦੇ ਵਿੱਚ ਗਰਗੋਰਿਆਂ ਦਾ ਰਾਜ ਹੁੰਦਾ,
1: ਬਿਲਕੁਲ,
0: ਉਹਨਾਂ ਨੇ ਸੀ ਉਹ ਸਭ ਐਸਾ ਨਾ ਸਮਾਜ ਹੁੰਦਾ, ਇੰਡੀਆ ਦੇ ਵਿੱਚ ਗਰਗੋਰਿਆਂ ਦਾ ਰਾਜ,
1: ਬਿਲਕੁਲ ਬਿਲਕੁਲ ਸਹੀ ਲਿਖਿਆ ਜੀ,
0: ਖੁਸ਼ੀ ਮੁਹੰਮਦ ਚੱਠਾ ਜੀ ਨੇ ਲਿਖੀ ਸੀ, ਇਹ ਵੀ ਹੁਣੇ ਮੈਨੂੰ ਭੇਜੀ ਸੀ ਉਹਨਾਂ, ਮੈਂ ਕਿਹਾ ਚਲੋ ਤੁਹਾਡੇ ਨਾਲ ਕੱਲ ਆਜ਼ਾਦੀ ਗਈ ਆ, ਢੁੱਕਦੀ ਗੱਲ ਆ ਤੇ ਸਾਂਝੀ ਕਰਾਂ ਸਾਰਿਆਂ ਦੇ
1: ਨਾਲ, ਨਹੀਂ ਤੁਸੀਂ ਉਹਨਾਂ ਨੇ ਲਿਖਿਆ ਸੋਹਣਾ, ਤੇ ਤੁਸੀਂ ਪੜ੍ਹਨ ਦਾ ਤੁਹਾਡਾ ਤਰੀਕਾ ਬਹੁਤ ਕਮਾਲ ਦਾ, ਬਹੁਤ ਸੋਹਣੇ ਤਰੀਕੇ ਦੇ ਨਾਲ, ਜਿਹੜੇ ਤੁਸੀਂ ਜਿਹੜੀ ਪਰਫਾਰਮੈਂਸ ਹੈ ਤੁਹਾਡੀ, ਉਹ ਗਾਉਣ ਦੀ ਵੀ ਵਧੀਆ ਤੇ ਕਿਸੇ ਚੀਜ਼ ਨੂੰ ਕਵਿਤਾ ਨੂੰ ਪੇਸ਼ ਕਰਨ ਦੀ ਵੀ ਬਹੁਤ ਵਧੀਆ,
0: ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਜੀ,
1: ਮੈਂ ਤੁਹਾਡੇ ਨਾਲ ਇੱਕ ਦੋ ਛੋਟੇ ਛੋਟੇ ਸ਼ੇਅਰ ਕਰਾਂਗਾ, ਇੱਕ ਤਾਂ ਕਿ ਲੈਕਚਰ ਪਿਆਰ ਤੇ ਪਿਆਰ ਤੋਂ ਪਾਏ ਪੜਥੂ, ਆ ਜਿਹੜੇ ਪਿਆਰ ਦੀਆਂ ਗੱਲਾਂ ਪੜਦੇ ਫਿਰਦੇ ਨੇ, ਜਦੋਂ ਇਹਨਾਂ ਦੇ ਘਰ ਕੋਈ ਜਿਸ ਤਰ੍ਹਾਂ ਨਾ ਵੀ ਹੀਰ ਹਰ ਮਹੱਲੇ ਚ ਹੋਵੇ, ਹੈ ਪਰ ਸਾਡੇ ਘਰ ਦੇ ਨਾ ਕਿਤੇ ਜੰਮ ਪਏ ਹੋ, ਲੈਕਚਰ ਪਿਆਰ ਤੇ ਪਰ ਪਿਆਰ ਤੋਂ ਪਾਏ ਪੜਥੂ, ਕਿੱਸਾ ਅਨਾਰ ਕਲੀ ਦਾ ਫਿਰ ਦਰਾਉਣ ਲੱਗਾ, ਜਿਸ ਅੱਗ ਨੂੰ ਸਮੁੰਦਰ ਨਾ ਬੁਝਾ ਸਕੇ, ਓਏ ਫੂਕਾਂ ਮਾਰ ਕੇ ਉਹਨੂੰ ਬੁਝਾਉਣ ਲੱਗਾ,

0: ਤੇ ਅੱਗੇ ਦਾ ਸ਼ੁਗਲ ਵਾਲਾ ਕਿ ਪੁਲਿਸ ਦੀ ਤੜੀ ਤੇ ਖੋਤੇ ਦੀ ਅੜੀ ਭੈੜੀ।
1: ਸਹੀ ਗੱਲ
0: ਹੈ, ਇਹਨਾਂ ਅੱਗੇ ਨਾ ਅਕਲਾਂ ਚੱਲਦੀਆਂ ਨੇ,
1: ਨਹੀਂ ਚੱਲਦੀਆਂ।
0: ਪੁਲਿਸ ਦੀ ਤੜੀ ਤੇ ਖੋਤੇ ਦੀ ਅੜੀ ਭੈੜੀ, ਇਹਨਾਂ ਅੱਗੇ ਨਾ ਅਕਲਾਂ ਚੱਲਦੀਆਂ ਨੇ। ਥਾਣੇਦਾਰ ਦੇ ਅੱਗੋਂ ਤੇ ਖੋਤੇ ਦੇ ਪਿੱਛੋਂ ਦੀ ਨਾ ਲੰਘੋ, ਇਹਨਾਂ ਦੋਵਾਂ ਦੀਆਂ ਆਦਤਾਂ ਰਲਦੀਆਂ ਨੇ। ਇਹਨਾਂ
1: ਘੋੜੇ ਦੀ ਅਗਾੜੀ ਤੇ ਪਿੱਛੇ
0: ਥਾਣੇਦਾਰ ਖੋਤੇ ਦੇ ਮਗਰੋਂ ਦੀ, ਬਸ ਇਹਨਾਂ ਦੋਵਾਂ ਦੀਆਂ ਆਦਤਾਂ ਰਲਦੀਆਂ ਨੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ ਤੁਹਾਡਾ, ਹੈ ਰੌਣਕਾਂ ਲਾਤੀਆਂ।
1: ਧੰਨਵਾਦ ਤੁਹਾਡਾ ਜੀ, ਸਾਰਿਆਂ ਦਾ, ਸਾਰਿਆਂ ਪ੍ਰਵਾਸ ਰੇਡੀਓ ਦੇ ਸਾਥੀ ਨੂੰ
0: ਥੈਂਕ ਯੂ।
1: ਬਹੁਤ ਬਹੁਤ ਆਜ਼ਾਦੀ ਦੀਆਂ ਮੁਬਾਰਕਾਂ। ਕੋਈ ਗੱਲ ਨੀ, ਹੈ ਜੋ ਵੀ ਹੈ,
0: ਚਲੋ ਜੋ ਵੀ ਆਜ਼ਾਦੀ, ਫਿਰ ਵੀ ਗੁਲਾਮੀ ਨਾਲੋਂ ਤੇ ਚੰਗੀ ਹੁੰਦੀ ਹੈ ਨਾ।
1: ਹਾਂਜੀ,
0: ਮਿਹਰਬਾਨੀ
1: ਨਾਲੋਂ।
0: ਹਾਂ,
1: ਓਕੇ, ਥੈਂਕ ਯੂ,
0: ਸਤਿ ਸ੍ਰੀ ਅਕਾਲ ਜੀ।
1: ਸਤਿ
0: ਸ੍ਰੀ ਅਕਾਲ। ਸੋ ਦੋਸਤੋ, ਮੈਂ ਹੁਣ ਤੁਹਾਡੇ ਸਾਹਮਣੇ ਖਾਲੜਾ ਸਾਹਿਬ ਤੇ KPS ਗਿੱਲ ਦਾ ਪਿਛੋਕੜ, ਮੇਰੇ ਕੋਲ 5 ਕੁ ਮਿੰਟ ਟਾਈਮ ਹੈ, ਅਤੇ ਉਹ ਗੌਰ ਨਾਲ ਜ਼ਰਾ ਸੁਣਿਓ ਕਿ ਇਹਨਾਂ ਦਾ ਪਿਛੋਕੜ ਲੱਗਾ ਪੇਸ਼ ਕਰਨ ਕਿ ਇਹਨਾਂ ਦੇ ਵੱਡੇ ਵਡੇਰੇ ਕਿੱਦਾਂ ਦੇ ਸਨ। ਹਾਂਜੀ, ਗੱਲ ਇੱਦਾਂ ਹੈ ਕਿ ਤੁਸੀਂ ਸੱਜਣੋ ਜਦੋਂ ਦੁਨੀਆ 'ਤੇ ਆਉਂਦੇ ਹੋ ਨਾ, ਅਤੇ ਬਹੁਤ ਸਾਰੇ ਅੰਸ਼ ਆਪਣੇ ਵੱਡਿਆਂ ਵਡੇਰਿਆਂ ਦੇ ਲੈ ਕੇ ਦੁਨੀਆ 'ਚ ਵਿਚਰਦੇ ਹੋ, DNA ਲੈ ਕੇ, ਗਦਾਰੀ ਅਤੇ ਵਫਾਦਾਰੀ ਵਾਲੇ ਵੀ। ਅਸੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਵਡੇਰੇ ਜਿਹੜੇ ਸਨ, ਅਤੇ KPS ਗਿੱਲ ਦੇ ਵਡੇਰਿਆਂ ਬਾਰੇ ਮਾੜੀ ਜਿਹੀ ਤੁਹਾਨੂੰ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗਾ। ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜਿਹੜੇ ਦਾਦਾ ਜੀ ਸਨ ਨਾ, ਭਾਈ ਹਰਨਾਮ ਸਿੰਘ ਜੀ, ਉਹ ਗਦਰੀ ਲਹਿਰ ਦਾ ਹਿੱਸਾ ਰਹੇ ਨੇ, ਖਾਲੜਾ ਜੀ ਹੁਣਾਂ ਦੇ ਦਾਦਾ ਜੀ। ਉਹ ਕੀ ਕਰਦੇ ਹੁੰਦੇ ਸਨ, ਗਦਰੀ ਸਾਹਿਤ ਜਿਹੜਾ ਸੀ ਨਾ, ਉਹ ਲੋਕਾਂ ਵਿੱਚ ਵੰਡਦੇ ਹੁੰਦੇ ਸਨ, ਅਤੇ ਦੇਸ਼ ਭਗਤੀ ਦੇ ਰੰਗ ਵਿੱਚ ਲੋਕਾਂ ਨੂੰ ਪ੍ਰੇਰਦੇ ਵੀ ਹੁੰਦੇ ਸਨ। ਅਤੇ ਹੁਣ ਇਹ ਲਿਟਰੇਚਰ, ਉਦੋਂ ਅਨਪੜ੍ਹਤਾ ਬੜੀ ਹੁੰਦੀ ਸੀ, ਸਾਰੇ ਪੜ੍ਹੇ ਤਾਂ ਹੁੰਦੇ ਨਹੀਂ ਸੀ, ਅਤੇ ਉਹ ਕੀ ਕਰਦੇ ਹੁੰਦੇ ਹਨ, ਅਨਪੜ੍ਹਾਂ ਦੇ, ਅਨਪੜ੍ਹਾਂ ਨੂੰ ਇਹ ਸਾਹਿਤ ਪੜ੍ਹ ਕੇ ਸੁਣਾਉਂਦੇ ਹੁੰਦੇ ਸਨ, ਅਤੇ ਉਹ ਜੇਲ੍ਹ ਵੀ ਗਏ ਸਨ। ਕਾਮਾ ਘਾਟਾ ਮਾਰੂ ਜਹਾਜ਼ 'ਤੇ ਸਵਾਰ ਮੁਸਾਫਰਾਂ 'ਚ ਵੀ ਉਹਨਾਂ ਦਾ ਵੀ ਨਾਂ ਆਉਂਦਾ ਕਿ ਉਹਦੇ, ਉਹਨਾਂ ਦੇ ਵਿੱਚ ਵੀ ਸਨ ਉਹ। ਅਤੇ ਉਸ ਵਕਤ KPS ਗਿੱਲ ਦੇ ਦਾਦਾ ਜੀ ਅੰਗਰੇਜ਼ਾਂ ਦੇ ਸਰਕਾਰੀ ਇੰਜੀਨੀਅਰ ਸਨ, ਅਤੇ KPS ਗਿੱਲ ਦੇ ਵੱਡਿਆਂ ਦੇ ਸੰਬੰਧ ਅੰਗਰੇਜ਼ਾਂ ਨਾਲ ਕਾਫੀ ਨੇੜਲੇ ਸਨ, ਵਧੀਆ ਘਨਿਸ਼ਟ ਸੰਬੰਧ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਮਹਾਨ ਰਾਈਟਰ ਖੁਸ਼ਵੰਤ ਸਿੰਘ ਦੇ ਪਿਓ ਸੋਭਾ ਸਿੰਘ ਵਾਂਗੂ, ਮਹਾਨ ਰਾਈਟਰ ਖੁਸ਼ਵੰਤ ਸਿੰਘ ਦਾ ਪਿਓ ਸੋਭਾ ਸਿੰਘ, ਜਿਹੜਾ ਅੱਧੀ ਦਿੱਲੀ ਦਾ ਮਾਲਕ ਸੀ, ਸਾਰੇ ਠੇਕੇ ਇਹਦੇ ਕੋਲ ਹੀ ਆਉਂਦੇ ਹੁੰਦੇ ਸਨ। ਕਿਉਂ? ਇਹਨੇ ਭਗਤ ਸਿੰਘ 'ਤੇ ਗਵਾਹੀ ਦਿੱਤੀ ਸੀ, ਪਛਾਣਿਆ ਸੀ ਇਹਨੂੰ ਕਿ ਆਹ ਜੇ ਜਿੰਨੇ ਬੰਬ ਸੁੱਟਿਆ ਸੀ ਇਹ ਨੇ ਉਹ ਲੋਕ। ਬਸ ਇੰਨੀ ਕੀ ਗੱਲ ਕਾਫੀ ਆ, ਡਿਟੇਲ 'ਚ ਜਾਣ ਦੀ ਲੋੜ ਨਹੀਂ। ਇਹਦਾ ਪਿਓ ਅੱਧੀ ਦਿੱਲੀ ਦਾ ਮਾਲਕ ਸੀ ਖੁਸ਼ਵੰਤ ਸਿੰਘ ਦਾ, ਅਤੇ ਸਰ ਦੀ ਉਪਾਧੀ ਨਾਲ ਨਿਵਾਜਿਆ ਸੀ ਅੰਗਰੇਜ਼ਾਂ ਨੇ ਉਹਨੂੰ। ਪਰ ਮੈਂ ਇਸ ਮਹਾਨ ਲੇਖਕ ਖੁਸ਼ਵੰਤ ਸਿੰਘ ਦਾ ਫੈਨ ਹਾਂ। ਇਹਦੇ ਪਿਓ ਨੇ ਸ਼ਹੀਦ ਭਗਤ ਸਿੰਘ 'ਤੇ ਗਵਾਹੀ ਦਿੱਤੀ ਸੀ, ਜੋ ਪਿਓ ਨੇ ਕੀਤਾ ਉਹ ਖੁਸ਼ਵੰਤ ਸਿੰਘ 'ਤੇ ਕਿਉਂ ਠੋਸੀਏ? ਉਹਦਾ ਆਪਣਾ ਕਰੈਕਟਰ, ਉਹਦੇ ਪਿਓ ਦਾ ਆਪਣਾ ਕਰੈਕਟਰ। ਜਿਸ ਅਹੁਦੇ 'ਤੇ KPS ਗਿੱਲ ਦੇ ਦਾਦਾ ਨਕਾਇਆ ਸਿੰਘ ਸਨ, ਉਹ ਜੀ ਹਜ਼ੂਰੀ ਕਰਨ ਵਾਲੇ ਅਤੇ ਮਾਈ ਬਾਪ ਕਹਿਣ ਵਾਲੇ, ਉਹਨਾਂ ਦਿਨਾਂ ਵਿੱਚ KPS ਗਿੱਲ ਦੇ ਵੱਡੇ ਵਡੇਰੇ ਐਲੀਟ ਕਲਾਸ ਦੇ ਵਿੱਚ ਸਨ, ਅਤੇ ਕਾਫੀ ਪਹੁੰਚ ਸੀ ਇਹਨਾਂ ਦੀ। ਵਹਿ ਕਹਿੰਦੇ ਘਾਉਂਦੇ ਲੋਕ, ਇੱਕ ਪਰਿਵਾਰ ਨਹੀਂ ਹੁੰਦਾ ਐਲੀਟ ਕਲਾਸ ਵਾਲਾ, ਉਹ ਸੀ। ਅੰਗਰੇਜ਼ਾਂ ਵੱਲੋਂ ਇਹਨਾਂ ਨੂੰ ਕਾਫੀ ਸਹੂਲਤਾਂ ਮਿਲੀਆਂ ਹੋਈਆਂ ਸਨ। KPS ਗਿੱਲ ਦੇ ਪਿਤਾ ਜੀ ਲੰਡਨ ਯੂਨੀਵਰਸਿਟੀ ਦੇ ਪੜ੍ਹੇ ਹੋਏ ਸਨ, ਅਤੇ ਇੰਜੀਨੀਅਰ ਦੀ ਡਿਗਰੀ ਲਈ ਅਤੇ ਭਾਰਤ ਵਿੱਚ ਆਣ ਕੇ ਕੰਮ ਧੰਦਾ ਕੀਤਾ, ਅਤੇ ਸੈੱਟ ਹੋਏ ਸਨ ਪਿਤਾ ਜੀ ਇਹਨਾਂ ਦੇ। ਉਦੋਂ ਅੰਗਰੇਜ਼ਾਂ ਦਾ ਹੀ ਰਾਜ ਸੀ ਜਦੋਂ ਇਹਨਾਂ ਦੇ ਪਿਤਾ ਜੀ ਨੇ ਕੀਤੀ ਹੈ ਡਿਗਰੀ ਅਤੇ ਕੰਮ ਕੀਤਾ ਇਹਨਾਂ ਨੇ। ਉੱਧਰ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਪਿਤਾ ਕਰਤਾਰ ਸਿੰਘ ਜੀ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲੈਂਦੇ ਰਹੇ ਨੇ, ਜ਼ਬਰਦਸਤ ਤਰੀਕੇ ਦੇ ਨਾਲ ਮੁਜ਼ਾਹਰਿਆਂ 'ਚ ਜਾਂਦੇ ਹੁੰਦੇ ਸਨ। ਉਹਨਾਂ ਨੇ ਇਹ ਭਾਰਤ ਛੱਡੋ ਅੰਦੋਲਨ ਦੀ ਅਗਵਾਈ ਵੀ ਕਈ ਥਾਈਂ ਕੀਤੀ। ਹਰ ਨਾਅਰੇ ਲਾਉਂਦਿਆਂ ਹੋਇਆਂ ਕਿਹਾ ਕਿ ਅੰਗਰੇਜ਼ੋ ਭਾਰਤ 'ਚੋਂ ਦਫਾ ਹੋ ਜਾਓ। ਉਦੋਂ KPS ਗਿੱਲ ਦਾ ਪਰਿਵਾਰ ਉੱਚੀ ਅਲੀਟ ਕਲਾਸ ਨੂੰ ਇੰਜਾਏ ਕਰਦੇ ਸਨ। ਇਹ ਲੋਕ ਬਾਲ ਕੋਨੀਆਂ 'ਚ ਖਲੋ ਕੇ ਇਹ ਪ੍ਰੋਟੈਸਟ ਵਹਿੰਦੇ ਹੁੰਦੇ ਹਨ ਕਿ ਇਹ ਬੇਵਕੂਫ ਲੋਕ ਕੋਈ ਕਾਵਾਂ ਰੌਲੀ ਪਾਈ ਹੈ ਇਹਨਾਂ ਨੇ। ਪਤਾ ਲੱਗਾ ਕਿ ਖਾਲੜਾ ਸਾਹਿਬ ਦੇ ਪਰਿਵਾਰ ਦਾ ਸੰਬੰਧ 18ਵੀਂ ਸਦੀ ਦੇ ਸਿੰਘਾਂ ਨਾਲ ਵੀ ਜੁੜਦਾ ਹੈ। 18ਵੀਂ ਸਦੀ ਦੇ ਸਿੰਘ ਜਿਹੜੇ ਨੇ, ਇਹਨਾਂ ਦੇ ਪੁਰਖਿਆਂ 'ਚੋਂ ਇੱਕ ਬਾਬਾ ਸੂਰਤ ਸਿੰਘ ਸੀ ਖਾਲੜਾ ਸਾਹਿਬ ਦੇ ਵਡੇਰਿਆਂ 'ਚੋਂ, ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸੀ ਅਤੇ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ ਉਹਨਾਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਕੋਈ ਇੱਕ ਲੜਾਈ ਥੋੜ੍ਹੀ ਹੋਈ ਸੀ, ਲੜੀ ਵਾਰ ਲੜਾਈਆਂ ਚੱਲਦੀਆਂ ਹੋਈਆਂ ਸਨ। ਖਾਲੜਾ ਜੀ ਨੂੰ ਵੀ ਇਹ ਜਨੂਨ ਸੀ ਕਿ ਮਨੁੱਖਾਂ ਦੇ ਅਧਿਕਾਰਾਂ ਦੀ ਰਾਖੀ ਮੈਂ ਕਿੱਦਾਂ ਕਰ ਸਕਦਾ ਵਾਂ। ਆ ਇਹ ਖਾਨਦਾਨੀ ਜਿਹੜਾ DNA ਆਉਂਦਾ ਨਾ ਬੰਦਿਆਂ ਦੇ ਵਿੱਚ, ਇਹ ਖਾਨਦਾਨੀ ਲੋਕ ਸਨ, ਵਫ਼ਾਦਾਰ, ਇਮਾਨਦਾਰ, ਤਰਸ ਕਰਨ ਵਾਲੇ, ਦੇਸ਼ ਨੂੰ ਪਿਆਰ ਕਰਨ ਵਾਲੇ, ਸਮਾਜ ਨੂੰ ਪਿਆਰ ਕਰਨ ਵਾਲੇ, ਲੁਕਾਈ ਨੂੰ ਪਿਆਰ ਕਰਨ ਵਾਲੇ। ਅਤੇ ਉਹ DNA ਜਾਂਦਾ ਅੱਗੋਂ ਆਪਣੇ ਬੱਚਿਆਂ ਦੇ ਵਿੱਚ। ਇਹ ਸੋਹਣਾ ਸਮਾਜ ਕਿੱਦਾਂ ਉਸਾਰ ਸਕਦੇ ਹਾਂ, ਆਮ ਆਦਮੀ ਦੇ ਹੱਕਾਂ 'ਤੇ ਡਾਕਾ ਨਾ ਵੱਜੇ। ਅਤੇ ਖਾਲੜਾ ਜੀ ਨੂੰ ਇਹ ਸਾਰਾ ਕੁਝ ਉਹਦੇ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲਿਆ ਸੀ, ਐਵੇਂ ਨਹੀਂ ਸੀ ਇੰਨੇ ਸਿਰੜੀ ਉਹ ਆਦਮੀ, ਉਹਨਾਂ ਦੇ DNA 'ਚ ਸੀ ਸਾਰਾ ਕੁਛ, ਦੂਜੇ ਲਫ਼ਜ਼ਾਂ ਵਿੱਚ ਉਹਨਾਂ ਦੇ ਖੂਨ 'ਚ ਸੀ। KPS ਗਿੱਲ ਦਾ ਰੋਲ ਵੇਖੀਏ ਤਾਂ ਪਤਾ ਲੱਗਦਾ ਉਹਨਾਂ ਦੇ ਵੱਡੇ ਆਪਣੇ ਸਮਾਜ ਨੂੰ ਨਫ਼ਰਤ ਕਰਨ ਵਾਲੇ ਜਾਂ ਮਾਸਾ ਵੀ ਹਮਦਰਦੀ ਨਾ ਕਰਨ ਵਾਲੇ ਲੋਕ, ਮੌਕਾ ਪ੍ਰਸਤ ਅਤੇ ਅੰਗਰੇਜ਼ਾਂ ਦੇ ਜੁੱਤੀ ਚੱਟ ਸਨ। ਤਾਂ ਹੀ ਅੰਗਰੇਜ਼ਾਂ ਵੱਲੋਂ ਥਾਪੜਾ ਸੀ ਇਹਨਾਂ ਪਰਿਵਾਰਾਂ ਨੂੰ, ਖੁਸ਼ਵੰਤ ਸਿੰਘ ਦੇ ਬਾਪ ਵੱਲੋਂ ਵਾਂਗੂ। ਖਾਲੜਾ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਦੇਸ਼ ਭਗਤਾਂ ਅਤੇ ਆਜ਼ਾਦੀ ਦੀ ਲਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 1984 ਤੱਕ ਸ਼ਾਮਿਲ ਰਿਹਾ। ਸਲਾਮ ਇਹੋ ਜਿਹਿਆਂ ਪਰਿਵਾਰਾਂ ਨੂੰ, ਇਹਨਾਂ ਲੋਕਾਂ ਨੂੰ, ਇਹਨਾਂ ਦੇਸ਼ ਪ੍ਰੇਮੀਆਂ ਨੂੰ, ਇਹਨਾਂ ਸਮਾਜ ਪ੍ਰੇਮੀਆਂ ਨੂੰ। ਬੜਾ ਦੁੱਖ ਹੁੰਦਾ ਜਦੋਂ ਕਦੀ ਖਾਲੜਾ ਜੀ ਦੀ ਗੱਲਬਾਤ ਚੱਲਦੀ ਹੈ, ਬੜਾ ਦੁੱਖ ਹੁੰਦਾ। ਅਤੇ ਇਹ ਜਿਹੜਾ ਦੁੱਖ ਹੈ, ਇਹੋ ਹੀ ਆਕਰੋਸ਼ ਬਣ ਕੇ ਇੱਕ ਦਿਨ ਇਹ ਜ਼ੁਲਮੀ ਜੜ੍ਹਾਂ ਦੇ ਵਿੱਚ ਫੈਲ ਜਾਣਾ, ਫੈਲਣ ਡਿਆ, ਅਤੇ ਇਹਨਾਂ ਦਾ ਪੱਤਾ ਪੱਤਾ ਸੁੱਕ ਜਾਣਾ। ਜਿਸ ਤਰ੍ਹਾਂ ਸ਼ਾਇਰ ਵਿਦਵਾਨ ਪਹਿਲਾਂ ਨਹੀਂ ਲਿਖ ਜਾਂਦੇ ਕਿ ਆਉਣ ਵਾਲੇ ਸਮੇਂ 'ਚ ਆਹ ਕੁਛ ਹੋਵੇਗਾ, ਉਹਦੀ ਸ਼ੁਰੂਆਤ ਹੋ ਚੁੱਕੀ ਹੈ ਇਹਨਾਂ ਲੋਕਾਂ ਦੀ। ਸੋ ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਅਤੇ ਅਗਲੇ ਹਫ਼ਤੇ ਮੈਂ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਉਮੀਦ ਹੈ ਤੁਹਾਨੂੰ ਗੱਲਾਂ ਬਾਤਾਂ ਕਵਿਤਾਵਾਂ ਪਸੰਦ ਆਈਆਂ ਹੋਣਗੀਆਂ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਪਿਆਰ ਭਰੇ ਸੁਨੇਹੇ ਆਉਂਦੇ ਨੇ, ਅਤੇ ਅਸੀਂ ਬਹੁਤ ਸਾਰੇ ਸੱਜਣ ਜਿਹੜੇ ਸਾਨੂੰ ਸੁਨੇਹੇ ਭੇਜਦੇ ਨੇ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਆਪ ਆਇਆ ਕਰੋ, ਭਾਵੇਂ 5 ਮਿੰਟ ਹੀ ਗੱਲ ਕਰਕੇ ਅਤੇ ਚਲੇ ਜਾਇਆ ਕਰੋ। ਤੁਹਾਡੀ ਹਾਜ਼ਰੀ ਬਹੁਤ ਜ਼ਰੂਰੀ ਹੈ। ਅਤੇ ਇਹੋ ਜਿਹੇ ਲੋਕ ਵੀ ਹੈ ਨੇ ਜਿਹੜੇ ਔਨ ਏਅਰ ਆਉਣ ਤੋਂ ਬਹੁਤ ਸੰਗਦੇ ਨੇ ਕਿ ਸਾਨੂੰ ਘਬਰਾਹਟ ਹੁੰਦੀ ਹੈ ਜਦੋਂ ਅਸੀਂ ਔਨ ਏਅਰ, ਅਤੇ ਮੈਂ ਪ੍ਰਾਈਵੇਟ ਟੈਲੀਫੋਨ ਮੇਰੇ ਉਹਨਾਂ ਨੂੰ ਆਉਣਗੇ ਜਾਂ ਮੇਰਾ ਜਾਏਗਾ, ਅਤੇ ਉਹ ਮੇਰੇ ਨਾਲ ਗੱਲਾਂ ਬਾਤਾਂ ਜਦੋਂ ਚੰਗੀਆਂ ਭਲੀਆਂ ਕਰਨਗੇ, ਅਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਗੱਲ ਕਰ ਰਹੇ ਹੋ, ਇਸੇ ਤਰ੍ਹਾਂ ਹੀ ਤੁਸੀਂ ਮੇਰੇ ਨਾਲ ਔਨ ਏਅਰ ਰੇਡੀਓ 'ਤੇ ਗੱਲ ਕਰਨੀ ਹੈ, ਬਿਲਕੁਲ ਇੱਦਾਂ ਹੀ। ਅਤੇ ਉਹ ਕਹਿਣਗੇ ਨਹੀਂ, ਇੱਕ ਖੌਫ ਜਿਹਾ ਨਹੀਂ ਆ ਜਾਂਦਾ ਕਿ ਮੇਰੀ ਆਵਾਜ਼ ਹੁਣ ਸਾਰੀ ਦੁਨੀਆ 'ਚ ਸੁਣ ਜਾਓ, ਮੂੰਹੋਂ ਇੱਕ ਵੀ ਗੱਲ ਗਲਤ ਨਿਕਲ ਗਈ। ਨਹੀਂ, ਕਮ ਔਨ, ਬੀ ਬਰੇਵ, ਦੋਸਤੋ ਹੌਸਲੇ ਦੇ ਨਾਲ, ਕੋਈ ਗੱਲ ਨਹੀਂ, ਮੂੰਹ 'ਚੋਂ ਗਲਤ ਗੱਲ ਬੰਦੇ ਜਿਹੜੇ ਵੇਖੋ, ਜਿਹੜਾ ਗਲਤ ਇੰਗਲਿਸ਼ ਬੋਲਦਾ ਬੋਲੇਗਾ ਅੱਜ ਲੋਕ ਉਹਦਾ ਮਜ਼ਾਕ ਉਡਾਉਣਗੇ, ਲੇਕਿਨ ਉਹ ਕੈਰੀ ਔਨ ਹੈ, ਬੋਲਦਾ ਰਿਹਾ ਇੱਕ ਦਿਨ ਪਰਫੈਕਟ ਇੰਗਲਿਸ਼ ਬੋਲੇਗਾ, ਅੱਗੋਂ ਫਿਰ ਸਲੈਕ ਇੰਗਲਿਸ਼ ਬੋਲੇਗਾ ਉਹ ਆਦਮੀ। ਗਲਤੀਆਂ ਤੋਂ ਹੀ ਅੱਗੇ ਚੱਲੀਦਾ, ਕੋਸ਼ਿਸ਼ ਕਦੀ ਨਹੀਂ ਛੱਡਣੀ ਚਾਹੀਦੀ। ਤੁਹਾਡੀ ਮਿਹਨਤ ਹੀ ਰੰਗ ਲਿਆਏਗੀ, ਐਡੀਆਂ ਸੋਹਣੀਆਂ ਗੱਲਾਂ ਬਾਤਾਂ ਕਰਦੇ ਹੋ, ਇੰਨੇ ਪਿਆਰ ਭਰੇ ਸੁਨੇਹ ਭੇਜਦੇ ਹੋ, ਇਹ ਹਊਆ ਕੋਈ? ਕੋਈ ਨਹੀਂ, ਤੁਸੀਂ ਆਪਣੇ ਮਨ 'ਚ ਹਊਆ ਕ੍ਰੀਏਟ ਕੀਤਾ ਹੈਗਾ। ਸੋ ਬੀ ਬਰੇਵ ਅਤੇ ਆਇਆ ਕਰੋ, ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰਿਆ ਕਰੋ। ਅਤੇ ਦੋਸਤੋ, ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਸਾਰੇ ਸੱਜਣਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।
2: ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ, ਉਮਰ ਦੇ 75ਵੀਂ ਸਾਲ ਦੇ ਵਿਚ, ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਇਲਾਜ ਹੁੰਦਾ ਰਹੇ। ਕਾਲ ਕਰੋ 4086871899।

0: जी डॉक्टर साहब, चीमा साहब पता नहीं क्यों नहीं जुड़ रहे, मैं समझ नहीं आती। जी डॉक्टर साहब, चीमा साहब का पता नहीं क्यों नहीं जुड़ रहे, आई हैव नो आइडिया, मैं कोशिश करता रहूंगा। तुसी आओ, आप चालू करिए जी प्रोग्राम नो। ਸਾਡੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਵੀ ਤੇ ਸਾਰੇ ਸੰਸਾਰ ਨੂੰ ਜੀ। ਡਾਕਟਰ ਸਾਹਿਬ ਨਾਲ ਹੀ ਹੋ? ਨਹੀਂ ਡਾਕਟਰ ਸਾਹਿਬ ਹੈ ਹੀ ਨਹੀਂ ਜੀ। ਡਾਕਟਰ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ। ਚੀਮਾ ਸਾਹਿਬ ਪਤਾ ਨੀ ਕਿਉਂ ਨੀ ਜੁੜ ਰਿਹਾ, ਮੈਨੂੰ ਸਮਝ ਨਹੀਂ ਆ ਰਹੀ। ਚੀਮਾ ਸਾਹਿਬ ਨੂੰ ਜੋੜਦਾ ਤੇ ਤੁਸੀਂ ਕੱਟੇ ਜਾਂਦੇ ਹੋ ਤੇ ਤੁਹਾਨੂੰ ਜੋੜਦਾ ਤੇ ਉਹ ਕੱਟੇ ਜਾਂਦੇ ਜੀ।
1: ਰੇਡੀਓ ਆਵਾਜ਼ ਆ ਗਈ
0: ਨਹੀਂ ਆਈ ਸੀ, ਸ਼ਾਇਦ ਨਾਲ ਜੁੜ ਜਾਏ, ਪਤਾ ਨੀ ਕਿਉਂ ਨੀ ਨਾਲ ਜੁੜ ਰਿਹਾ। ਚਲੋ ਆਪਾਂ ਚਾਲੂ ਕਰਦੇ ਫਿਰ ਦੇਖਦੇ। ਪਹਿਲਾਂ ਮੈਂ ਇੱਕ ਛੋਟੀ ਜਿਹੀ ਅਨਾਉਂਸ ਕਰਦਾ ਡਾਕਟਰ ਸਾਹਿਬ, ਚੀਮਾ ਸਾਹਿਬ ਹੁੰਦੇ ਬਹੁਤ ਵਧੀਆ ਸੀ ਕਿ ਅੱਜ ਦਾ ਦਿਨ ਬਹੁਤ ਭਾਗਾਂ ਵਾਲਾ ਸਾਡੇ ਲਈ ਵੀ ਆਇਆ ਜੀ। ਮੇਰਾ ਜਿਹੜਾ ਸੀ ਉਹ ਇਲੈਕਸ਼ਨ ਦੇ ਵਿਚ ਨਿਊਯਾਰਕ ਦੀ ਮੇਅਰ ਦੀ ਇਲੈਕਸ਼ਨ ਦੇ ਵਿਚ ਇਨਵੋਲਵ ਸੀ, ਉਹਨਾਂ ਦੇ ਨਾਲ ਟੀਮ ਦਾ ਮੈਂਬਰ ਸੀ ਮਮਦਾਨੀ ਸਾਹਿਬ ਦਾ, ਤੇ ਅੱਜ ਉਹਨਾਂ ਨੂੰ ਉਹਨਾਂ ਨੇ ਕਮਿਊਨਿਟੀ ਫੇਅਰ ਕਮਿਸ਼ਨਰ ਨਿਯੁਕਤ ਕਰਤਾ ਜੀ ਵੱਡੇ ਬੇਟੇ ਨੂੰ, ਤੇ ਪਹਿਲਾ ਪੰਜਾਬੀ ਹੋਏਗਾ ਜੀ ਜਿਹੜਾ ਨਿਊਯਾਰਕ ਸਿਟੀ ਦੇ ਵਿਚ ਇਸ ਅਹੁਦੇ ਤੱਕ ਪਹੁੰਚਿਆ ਜੀ ਬੇਟਾ ਮੇਰਾ ਵੱਡਾ। ਡਾਕਟਰ ਸਾਹਿਬ ਮੈਂ ਕਹਿ ਰਿਹਾ ਸੀ ਕਿ ਅੱਜ ਖੁਸ਼ੀਆਂ ਵਾਲਾ ਦਿਨ ਵੀ ਆਇਆ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉਪਰ ਬੇਟਾ ਮੇਰਾ ਇਲੈਕਸ਼ਨ ਦੇ ਵਿਚ ਕਾਫੀ ਇਨਵੋਲਵ ਸੀ, ਜਿਹੜੀ ਨਿਊਯਾਰਕ ਦੀ ਮੇਅਰ ਦੀ ਇਲੈਕਸ਼ਨ ਹੋਈ ਸਾਰੇ ਦੁਨੀਆਂ ਨੇ ਸੁਣੀ ਹੋਣੀ, ਤੁਸੀਂ ਵੀ ਤੁਹਾਨੂੰ ਵੀ ਪਤਾ ਹੋਣਾ ਜੀ। ਉਹਦੇ ਵਿਚ ਬੇਟੇ ਮੇਰੇ ਨੂੰ ਅੱਜ ਅਪੁਆਇੰਟ ਕਰਤਾ ਜੀ ਕਿਹੜਾ ਹੁੰਦਾ ਕਮਿਊਨਿਟੀ ਦਾ ਫੇਅਰ ਦਾ ਜਿਹੜਾ ਹੁੰਦਾ ਨਾ ਕਮਿਸ਼ਨਰ,
1: ਠੀਕ ਹੈ,
0: ਉਹਨੂੰ ਨਿਯੁਕਤ ਕੀਤਾ। ਦੂਜੀ ਖੁਸ਼ੀ ਇਹ ਹੋਈ ਕਿ ਅੱਜ ਵਾਈਫ ਮੇਰੇ ਨੂੰ ਕਾਫੀ ਚਿਰ ਤੋਂ ਮੈਂ ਕਹਿੰਦਾ ਸੀ ਕਿ ਟਰੰਪ ਆ ਜਾਣਾ ਤੂੰ ਆਪਣਾ ਪਾਸਪੋਰਟ ਲੈ ਲਾ, ਤੇ ਅੱਜ ਉਹਨਾਂ ਦੀ ਹੈਗੀ ਸੀ ਉੱਥੇ ਗਏ ਸੀ ਤੇ ਉਹਨਾਂ ਨੂੰ ਹਾਂਜੀ ਉਹਨਾਂ ਦੀ ਇੰਟਰਵਿਊ ਸੀ ਉਹ ਪੂਰੀ ਹੋ ਗਈ ਹੈ ਤੇ ਹੁਣ ਪਾਸਪੋਰਟ ਉਹਨਾਂ ਨੂੰ ਮਿਲ ਜੂ। ਦੋ

0: ਹਾਂ, ਬੜੀਆਂ ਖੁਸ਼ੀਆਂ ਜੀ ਅੱਜ ਦੇ।
1: ਬਹੁਤ ਬਹੁਤ ਮੁਬਾਰਕਾਂ ਖਾਕ ਸਾਹਿਬ, ਬਹੁਤ ਮੁਬਾਰਕਾਂ। ਮਿਹਨਤ ਵੀ ਖੈਰ ਕਾਫੀ ਕਰ ਰਹੇ ਹੋ ਤੇ ਬੱਚੇ ਦੀ ਮਿਹਨਤ ਵੀ ਸਫਲ ਹੋਈ। ਔਰ ਮੈਂ ਇਹ ਹਮੇਸ਼ਾ ਗੱਲ ਕਹਿੰਦਾ ਰਹਿਣਾ ਕਿ ਅਸੀਂ ਜਿਸ ਦੇਸ਼ ਵਿਚ ਆ ਗਏ ਆ, ਜਿਸ ਦੇਸ਼ ਨੇ ਸਾਨੂੰ ਸ਼ੈਲਟਰ ਦਿੱਤਾ, ਵਧੀਆ ਜਿਉਣ ਦਾ ਢੰਗ ਦਿੱਤਾ ਆ, ਉਸ ਦੇ ਵਿਚ ਸਾਨੂੰ ਰਚ ਮਿਚ ਕੇ ਚੱਲਣਾ ਚਾਹੀਦਾ। ਜੋ ਵੀ ਇੱਥੋਂ ਦੀ, ਕਿਉਂਕਿ ਹੁਣ ਸਪੋਜ਼ ਮੈਂ ਆ ਗਿਆ ਹਾਂ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਅਗਲੀ ਜਨਰੇਸ਼ਨ ਹੈ, ਉਹਨੇ ਤਾਂ ਇੱਥੇ ਹੀ ਜਿਉਣਾ ਹੈ, ਇੱਥੇ ਹੀ ਸਾਰਾ ਕੁਝ ਕਰਨਾ ਹੈਗਾ, ਪਹਿਲਾਂ ਦੇ ਵਿਚ ਇਨਵਾਲਵ ਹੋਣਾ ਚਾਹੀਦਾ ਸਾਡਾ ਜੀਵਨ ਮਰਨ ਵੀ ਇਹਨਾਂ ਦੇ ਨਾਲ ਹੀ ਸੰਬੰਧਿਤ ਹੈਗਾ ਆ ਜੀ। ਇਹ ਠੀਕ ਹੈ ਕਿ ਸਾਡੀ ਜੰਮਣ ਭੂਮੀ ਹੈਗੀ ਹੈ ਭਾਰਤ ਤੇ ਅਸੀਂ ਉਹਦੇ ਨਾਲ ਕੰਸਰਨ ਆ, ਸਾਨੂੰ ਪੀੜ ਵੀ ਹੈ ਉਹਦੀ, ਔਰ ਹਰ ਤਰ੍ਹਾਂ ਨਾਲ ਅਸੀਂ ਮਹਿਸੂਸ ਵੀ ਕਰਦੇ ਹਾਂ ਹਮੇਸ਼ਾ। ਔਰ ਬਹੁਤਾ ਕਰਕੇ ਜਿਹੜੇ ਮੇਰੀ ਉਮਰ ਦੇ ਲੋਕ ਹੈਗੇ ਨੇ, ਉਹ ਤਾਂ ਸਾਰੇ ਪੰਜਾਬ ਦੇ ਨਾਲ ਉਸੇ ਤਰ੍ਹਾਂ ਹੀ ਜੁੜੇ ਨੇ, ਉਹ ਤਾਂ ਦੇਸ਼ ਦੇ ਨਾਲ ਉਸੇ ਤਰ੍ਹਾਂ ਹੀ ਜੁੜੇ ਹੋਏ ਨੇ, ਖ਼ਬਰਾਂ ਵੀ ਪੰਜਾਬ ਦੀ ਸੁਣਦੇ ਨੇ ਤੇ ਸਾਰਾ ਹਾਲਾਤ ਵੀ ਉਥੋਂ ਦਾ ਚੱਲਦਾ ਹੈਗਾ ਆ। ਪਰ ਜਿਹੜੀ ਅਗਲੀ ਪੀੜੀ ਆ ਰਹੀ ਹੈਗੀ ਹੈ, ਉਹਨਾਂ ਨੂੰ ਹਮੇਸ਼ਾ ਇਹੀ ਹਦਾਇਤ ਕਰੀ ਦੀ ਹੈ ਵੀ ਜਿੱਥੇ ਤੁਸੀਂ ਰਹਿਣਾ ਹੈ ਨਾ, ਉਹਨਾਂ ਲੋਕਾਂ ਵਿਚ ਰਚ ਮਿਚ ਕੇ ਰਹੋ, ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਹੀ ਸਮਝੋ, ਉਹਨਾਂ ਦੀ ਜਿਹੜੀ ਵੀ ਪੋਲੀਟੀਕਲ ਲਾਈਨ ਹੈਗੀ ਹੈ ਉਹਨੂੰ ਉਸੇ ਤਰ੍ਹਾਂ ਅਡੋਪਟ ਕਰਕੇ ਤੁਸੀਂ ਚੱਲੋ, ਤਾਂ ਹੀ ਤੁਸੀਂ ਸਰਵਾਈਵ ਇੱਥੇ ਅੱਛਾ ਕਰ ਸਕਦੇ ਹੋ, ਨਹੀਂ ਤੇ ਬੜਾ ਮੁਸ਼ਕਲ ਹੈਗਾ ਆ। ਬਹੁਤ ਸਾਰੇ ਦੇਸ਼ਾਂ ਦੇ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਜਿਹੜੇ ਫੋਰਨਰ ਆਏ ਹੋਏ ਨੇ ਉਹਨਾਂ ਵਾਸਤੇ ਬਹੁਤ ਸਾਰੀਆਂ ਤੰਗੀਆਂ ਪੇਸ਼ੀਆਂ ਹੋ ਰਹੀਆਂ ਨੇ, ਪਰ ਅਲਟੀਮੇਟ ਇਹ ਹੁੰਦੀਆਂ ਵੀ ਰਹਿੰਦੀਆਂ ਨੇ ਤੇ ਠੀਕ ਵੀ ਹੁੰਦੀਆਂ ਰਹਿੰਦੀਆਂ ਨੇ, ਕਿਉਂਕਿ ਜਿੰਨੇ ਵੀ ਵੈਸਟਰਨ ਕੰਟਰੀਜ਼ ਨੇ ਨਾ, ਇਹਨਾਂ ਦੇ ਵਿਚ ਆਬਾਦੀ ਕੰਪੈਰੇਟਿਵ ਸਾਡੇ ਨਾਰਥ ਏਰੀਏ ਵਾਲੇ ਪਾਸੇ ਨਾਲੋਂ ਬਹੁਤ ਘੱਟ ਹੈ, ਤੇ ਕੰਮ ਜਿਵੇਂ ਜਿਵੇਂ ਵੱਧ ਰਹੇ ਨੇ ਉਵੇਂ ਉਵੇਂ ਇਹਨਾਂ ਨੂੰ ਨਫ਼ਰੀ ਦੀ ਲੋੜ ਹੈਗੀ ਹੈ। ਤੇ ਹੁਣ ਤੱਕ ਦਾ ਸਾਡਾ ਰਵੱਈਆ ਇਹ ਰਿਹਾ ਹੈਗਾ ਕਿ ਇਹਨਾਂ ਨੂੰ ਹਮੇਸ਼ਾ ਹਰ ਸਾਲ 8-10 ਲੱਖ ਬੰਦਾ ਬਾਹਰੋਂ ਭਰਤੀ ਕਰਨਾ ਪੈਂਦਾ ਸੀ, ਅਲੱਗ ਅਲੱਗ ਪ੍ਰੋਫੈਸ਼ਨਾਂ ਵਾਸਤੇ, ਅਲੱਗ ਅਲੱਗ ਟੈਕਨੀਕਲ ਟ੍ਰੇਨਡ ਜਾਂ ਲੇਬਰ ਦੇ ਤੌਰ ਤੇ ਇਹਨਾਂ ਨੂੰ ਲੈਣਾ ਪੈਂਦਾ ਸੀਗਾ। ਤੇ ਇਸ ਕਰਕੇ ਜਿਹੜੀ ਸਾਡੀ ਕਮਿਊਨਿਟੀ ਹੈ ਉਹਦੇ ਵਿਚ ਜਿਹੜੀ ਵੀ ਆਈ ਹੁੰਦੀ ਸੀ ਐਡਜਸਟ ਹੋ ਜਾਂਦੀ ਸੀਗੀ। ਹੁਣ ਆਉਣ ਹੁਣ ਜਿਹੜੀ ਖਾਕ ਸਾਹਿਬ ਇੱਕ ਥੋੜਾ ਜਿਹਾ ਚੇਂਜ ਹੋ ਗਈ ਹੈ, ਜਿਹੜਾ ਆਈ ਹੈ ਨਾ, ਆਈ ਏ ਨਾਲ ਇੱਕ ਇਸ ਤਰ੍ਹਾਂ ਦਾ ਨਵਾਂ ਸੰਸਾਰ ਸ਼ੁਰੂ ਹੋ ਰਿਹਾ ਆ ਕਿ ਇੱਕ ਜਿਹੜਾ ਰਿਬੋਟ ਹੈਗਾ ਜਾਂ ਇੱਕ ਆਈ ਏ ਦਾ ਟੈਕਨੀਕ ਹੈਗੀ ਹੈ, ਉਹ ਕਈ ਕਈ ਸੌ ਬੰਦਿਆਂ ਦਾ ਕੰਮ ਕਰੀ ਜਾ ਰਹੀ ਹੈ।
0: ਬਿਲਕੁਲ
2: ਬਿਲਕੁਲ
0: ਬਿਲਕੁਲ ਹੋ ਰਿਹਾ, ਜਿਹਦੇ ਕਰਕੇ ਜਿਹੜਾ ਮੈਨ ਪਾਵਰ ਹੈ ਨਾ, ਉਹ ਵਿਚਾਰੀ ਵਿਹਲੀ ਹੋ ਰਹੀ ਹੈ। ਹੁਣ ਇਹਦਾ ਅੱਗੇ ਕੀ ਸੈਟਅਪ ਹੋਏਗਾ, ਕਿਵੇਂ ਹੋਏਗਾ, ਇਹਦੇ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਸੈਟਅਪ ਪੋਲੀਟੀਕਲ ਬੰਦਿਆਂ ਨੇ ਕਰਨਾ ਹੁੰਦਾ।
2: ਬਿਲਕੁਲ
1: ਬਿਲਕੁਲ, ਇਨਵਾਇਰਮੈਂਟ ਸਾਡੀ ਹੋਣੀ ਚਾਹੀਦੀ, ਸਾਡੀ ਆਉਣ ਵਾਲੀ ਜਨਰੇਸ਼ਨ ਉਹਦੇ ਵਿਚ ਹੋਣੀ ਚਾਹੀਦੀ, ਤੇ ਅਗਰ ਤੁਹਾਡਾ ਬੱਚਾ ਇਸ ਵਿਚ ਇਨਵਾਲਵ ਹੈਗਾ ਆ ਤੇ ਬਹੁਤ ਖੁਸ਼ੀ ਦੀ ਗੱਲ ਹੈ, ਔਰ ਜੇ ਉਹਦੀਆਂ ਕੋਈ ਅਚੀਵਮੈਂਟਸ ਵੀ ਹੋਈਆਂ ਨੇ ਤੇ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈਗੀ ਹੈ, ਔਰ ਮੈਂ ਇਸ ਗੱਲ ਦੀ ਤੁਹਾਨੂੰ ਵਧਾਈ ਦਿੰਦਾ ਵੀ ਠੀਕ ਹੈ ਜੀ। ਤੇ ਬਾਕੀ ਪਾਸਪੋਰਟ ਜਾਂ ਰੁਟੀਨ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਹੁੰਦੀਆਂ ਨੀ ਹੁੰਦੀਆਂ ਨੇ, ਚਲੋ ਚੰਗਾ ਹੋ ਗਿਆ, ਬਹੁਤ ਵਧੀਆ ਹੈ, ਉਹਨਾਂ ਨੂੰ ਹੁਣ ਪਾਸਪੋਰਟ ਵੀ ਮਿਲ ਜਾਣਾ ਤੇ ਉਹ ਪੱਕੇ ਇਸ ਦੇਸ਼ ਦੇ ਮਾਲਕ ਵੀ ਹੱਕਦਾਰ ਵੀ ਹੋ ਗਿਆ ਹਾਂਜੀ। ਸੋ ਅੱਜ ਅਸਾਂ ਜਿਹੜਾ ਪ੍ਰੋਗਰਾਮ ਕਰਨਾ ਆ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਉੱਪਰ ਕਰਨਾ ਹੈ, ਅੱਜ ਉਹਨਾਂ ਦਾ ਬਰਥਡੇ ਹੈਗਾ ਸਾਡੇ ਸਿੱਖ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ, ਕਿਉਂਕਿ ਕੁਛ ਲੋਕ ਨੇ।
2: ਡਾਕਟਰ ਸਾਹਿਬ ਦੋ ਪਲ ਮੈਨੂੰ ਦਿਓ ਤੇ ਮੈਂ ਇੱਕ ਛੋਟਾ ਜਿਹਾ ਸੁਨੇਹਾ ਨਿੱਕਾ ਜਿਹਾ ਮੈਂ ਇਹ ਪੜ ਸਕਾਂਗਾ।
1: ਸਾਰੇ ਪਲ ਹੀ ਤੁਹਾਡੇ ਨੇ ਜੀ, ਸਾਰੇ ਪਲ
2: ਇਹ ਜੀ। ਸੁਨੇਹਾ ਲਿਖਿਆ ਗਿਆ, ਦੁਨੀਆਂ ਦੀ ਸਭ ਤੋਂ ਮਹਿੰਗੀ ਅਤੇ ਮੁਸ਼ਕਲ ਚੀਜ਼, ਅਕਲ ਲੈਣਾ ਤੇ ਅਕਲ ਦੇਣਾ
1: ਜੀ।
2: ਮੇਰੀ ਆਪਣੀ ਲਿਖਤ ਦੇ ਮੁਤਾਬਕ ਮੇਰੀ ਸੋਚ ਇਹ ਕਹਿੰਦੀ ਆ ਵੀ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਆ ਉਹ ਅਕਲ ਜਾਂ ਸਿਆਣਪ ਲੈਣਾ ਜਾਂ ਫਿਰ ਅਕਲ ਜਾਂ ਸਿਆਣਪ ਦੇਣਾ। ਇਹ ਤੁਸੀਂ ਐਵੇਂ ਦੇ ਨਹੀਂ ਸਕਦੇ ਤੇ ਐਵੇਂ ਲੈ ਨਹੀਂ ਸਕਦੇ, ਬਹੁਤ ਹੀ ਮੁਸ਼ਕਲ ਦੀ ਗੱਲ।
1: ਬਿਲਕੁਲ, ਵੇਖੋ ਇਸੇ ਚੀਜ਼ ਦਾ ਹੀ ਤਾਂ ਐਕਸਪਲੇਨੇਸ਼ਨ ਗੁਰੂ ਨਾਨਕ ਨੇ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ
2: ਜੀ। ਬਿਲਕੁਲ ਬਿਲਕੁਲ,
1: ਉਹੀ ਹੈ ਜੋ ਤੁਸੀਂ ਸਿੱਖਿਆ ਦਿੰਦੇ ਹੋ ਸ਼ਬਦਾਂ ਵਿੱਚ ਦਿੰਦੇ ਹੋ ਨਾ। ਮੇਰੇ ਕੋਲ ਬੁੱਧੀ ਹੋਏਗੀ, ਉਸੇ ਤਰ੍ਹਾਂ ਦਾ IQ ਲੈਵਲ ਮੇਰਾ ਹੋਏਗਾ ਤੇ ਤਾਂ ਹੀ ਮੈਂ ਉਹਨੂੰ ਗ੍ਰਹਿਣ ਕਰ ਸਕਾਂਗਾ।
2: ਬਿਲਕੁਲ ਬਿਲਕੁਲ,
1: ਬਾਬਾ ਨਾਨਕ ਵਿਚਾਰਾ ਉਸ ਵੇਲੇ ਕਹਿੰਦਾ ਰਿਹਾ ਧਰਤੀ ਹੋਰ ਪਰੇ ਹੋਰ ਹੋਰ ਤੇ ਪਾਗਲ ਹੋ ਗਿਆ ਮੁੰਡਾ ਹੈ ਬੰਦਾ,
2: ਬਿਲਕੁਲ
1: ਅਕਲ ਨੀ ਹੈਗੀ ਹੈ ਜੀ। ਸੋ ਅੱਜ ਜਦੋਂ ਨੀਲ ਆਰਮਸਟਰੋਂਗ ਨੂੰ ਉੱਥੇ ਪੈਰ ਜਾ ਕੇ ਰੱਖ ਦਿੱਤੇ ਆ ਤੇ ਪਤਾ ਲੱਗ ਗਿਆ ਵੀ ਨੀ ਬਾਬਾ ਨਾਨਕ ਤਾਂ ਸੱਚ ਹੀ ਕਹਿੰਦਾ ਸੀ।
2: ਬਿਲਕੁਲ ਬਿਲਕੁਲ,
1: ਸੋ ਇਹ ਸਾਰੀ ਗੱਲ ਕਿਵੇਂ ਪਹੁੰਚਦੀ ਸਾਡੇ ਘਰ, ਸ਼ਬਦਾਂ ਰਾਹੀਂ ਪਹੁੰਚਦੀ ਹੈ
2: ਹਨਾ।
1: ਸ਼ਬਦ ਸਿਆਣਪ, ਕਿਸੇ ਵੀ ਬੰਦੇ ਦੀ ਸਿਆਣਪ ਜਿਹੜੀ ਹੈ ਸ਼ਬਦਾਂ ਰਾਹੀਂ ਸਾਡੇ ਕੋਲ ਪਹੁੰਚਦੀ, ਤੇ ਉਹੀ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਹਾਂਜੀ। ਸੋ ਇਹ ਸਾਰੀ ਗੱਲ ਜਿਹੜਾ ਤੁਹਾਡਾ ਤੁਸੀਂ ਵਿੱਚ ਐਡ ਕੀਤਾ ਆ, ਧੰਨਵਾਦ ਇਹਦੇ ਵਾਸਤੇ ਵੀ ਤੁਸੀਂ ਆਪਣੀ ਵਿਊ ਜਿਹੜੇ ਨੇ ਦੇ ਦਿੱਤੇ ਨੇ,
0: ਪਰ ਗੁਰੂ ਸਾਹਿਬ ਸਾਡੇ ਇਹਨਾਂ ਗੱਲਾਂ ਨੂੰ ਪਹਿਲਾਂ ਕਹਿ ਚੁੱਕੇ ਨੇ। ਹਾਂ, ਐਕਸਪਲੇਨੇਸ਼ਨ ਟਾਈਮ ਟਾਈਮ ਬਦਲਦੇ ਰਹਿੰਦੇ ਨੇ ਲੋਕ, ਗੁਰੂਆਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਆਪਣੇ ਮੁਤਾਬਕ ਅੱਗੇ ਅੱਗੇ ਐਕਸਪਲੇਨ ਕਰਦੇ ਰਹਿੰਦੇ ਨੇ। ਠੀਕ ਹੈ, ਉਹ ਕੀਤਾ ਸਿਆਣਪ ਕਿਸੇ ਦੀ ਲੈਣੀ ਤੇ ਗ੍ਰਹਿਣ ਤਾਂ ਹੀ ਕਰੀ ਜਾਊਗੀ ਨਾ, ਜੇ ਸਾਡੇ ਕੋਲ ਓਨੀ ਕੁ ਬੁੱਧੀ ਹੋਵੇਗੀ ਤਾਂ।
2: ਬਿਲਕੁਲ ਬਿਲਕੁਲ,
0: ਸਾਡੇ ਕੋਲ ਓਨੀ ਬੁੱਧੀ ਨਾ ਹੋਈ ਤੇ ਗ੍ਰਹਿਣ ਨਹੀਂ ਕਰਨੀ। ਤੁਹਾਡੀ ਕੋਲ ਜਿੰਨੀ ਵੀ ਮਰਜ਼ੀ ਸਿਆਣਪ ਹੋਵੇ, ਮੇਰੇ ਵਾਸਤੇ ਕਾਲਾ ਅਕਸ਼ਰ ਭੈਂਸ ਬਰਾਬਰ ਹੀ ਹੋਣਾ।
2: ਬਿਲਕੁਲ ਬਿਲਕੁਲ।
0: ਸੋ ਧੰਨਵਾਦ ਤੁਹਾਡਾ, ਤੁਸੀਂ ਜੁੜ ਗਏ ਹੋ, ਬੜੀ ਕੋਸ਼ਿਸ਼ ਕੀਤੀ ਖਾਕ ਸਾਹਿਬ ਨੇ ਤੁਹਾਨੂੰ ਜੋੜਨ ਵਾਸਤੇ। ਔਰ ਖਾਕ ਸਾਹਿਬ ਦੀਆਂ ਅੱਜ ਦੀਆਂ ਦੋ ਵਧਾਈਆਂ ਕਿ ਬੱਚੇ ਨੇ ਇਸ ਪੋਲੀਟੀਕਲ ਸੈਟਅਪ ਦੇ ਵਿਚ ਆਪਣੇ ਪੈਰ ਰੱਖਣੇ ਸ਼ੁਰੂ ਕਰ ਦਿੱਤੇ ਨੇ ਤੇ ਕਾਮਯਾਬੀਆਂ ਹਾਸਲ ਕੀਤੀਆਂ ਨੇ, ਉਹਦੀ ਵਧਾਈ ਦਿੰਦੇ ਆ। ਇਹਨਾਂ ਦੇ ਮਿਸਿਜ਼ ਨੂੰ ਅੱਜ ਪਾਸਪੋਰਟ ਮਿਲ ਗਿਆ ਤੇ ਇਹ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈਗੀ ਏ ਕਿ ਅਸੀਂ ਇਸ ਸਥਿਤੀ ਦੇਸ਼ ਦੇ ਵਿਚ ਰਹਿਣ ਦੇ ਹੱਕੀ ਹੱਕਦਾਰ ਹੋ ਗਏ।
2: ਜੀ,
0: ਸੋ ਦੋਹਾਂ ਗੱਲਾਂ ਦੀ ਵਧਾਈ ਦੇ ਕੇ ਤੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉਪਰ ਵਿਚਾਰ ਕਰਨੀ ਹੈਗੀ ਆ। ਅਸੀਂ ਜਿਹੜੇ ਸਿੱਖ ਹਾਂ, ਸਾਰੇ ਦੇ ਸਾਰੇ ਨਾਨਕ ਸ਼ਾਹੀ ਕੈਲੰਡਰ ਨੂੰ ਹਮੇਸ਼ਾ ਤਰਜੀਹ ਦਿੰਦੇ ਆ ਰਹੇ ਹਾਂ। ਜਦੋਂ ਤੋਂ ਉਹ ਪੁਰੇਵਾਲ ਸਾਹਿਬ ਨੇ ਇਹ ਸਾਰਾ ਕੈਲਕੂਲੇਸ਼ਨ ਕੀਤਾ, ਬਹੁਤ ਸਾਰੀਆਂ ਤਰੀਕਾਂ ਜਿਹੜੀਆਂ ਨੇ, ਦੀਵਾਲੀ ਉਸੇ ਟਾਈਮ ਤੇ ਆਉਂਦੀ ਏ, ਦੁਸਹਿਰਾ ਉਸੇ ਟਾਈਮ ਤੇ ਆਉਂਦਾ, ਪਰ ਯਾਰ ਸਾਡੇ ਕਿਉਂ ਚੀਜ਼ਾਂ ਬਦਲਦੀਆਂ ਰਹਿੰਦੀਆਂ? ਸਾਡੇ ਤਿਉਹਾਰ, ਸਾਡੇ ਸਾਰੀਆਂ ਗੱਲਾਂ ਹੀ ਇਹ ਬਦਲਦੀਆਂ ਰਹਿੰਦੀਆਂ ਨੇ, ਇਹ ਤੇ ਬਹੁਤ ਗਲਤ ਗੱਲ ਹੈਗੀ, ਇਹਦੇ ਪਿੱਛੇ ਸਾਨੂੰ ਜਾਣਨਾ ਚਾਹੀਦਾ। ਬਹੁਤ ਸਾਰੀਆਂ ਗੱਲਾਂ ਆਪਾਂ ਹੁਣ ਤੱਕ ਕਰਦੇ ਆਂ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚਣ ਦਾ ਵੇਰਵਾ, ਤੇ ਆਪਾਂ ਉਹਨੂੰ ਦੱਸਿਆ ਵੀ ਉਹਦਾ ਕੋਈ ਮਤਾਲ ਮੇਰੀ ਹੈ ਨੀ ਦੀਵਾਲੀ ਦੇ ਨਾਲ, ਜਬਰਦਸਤੀ ਇਹੋ ਜਿਹੀਆਂ ਚੀਜ਼ਾਂ ਕਿਉਂ ਕੀਤੀਆਂ ਗਈਆਂ ਨੇ? ਔਰ ਉਹਨਾਂ ਵਾਸਤੇ ਓਨੀ ਦੇਰ ਤੱਕ ਅਸੀਂ ਨਤੀਜੇ ਤੇ ਨਹੀਂ ਪਹੁੰਚ ਸਕਦੇ ਜਦ ਤੱਕ ਕਮਾਂਡ ਸਾਡੇ ਕੋਲ ਨਹੀਂ ਹੁੰਦੀ।
2: ਬਿਲਕੁਲ,
0: ਜਦ ਤੱਕ ਕਮਾਂਡ ਦੂਸਰਿਆਂ ਕੋਲ ਹੈ ਜਾਂ ਉਹਨਾਂ ਦੇ ਬਣਾਏ ਹੋਏ ਮੋਹਰਿਆਂ ਦੇ ਕੋਲ ਹੈਗੀ ਹੈ, ਤਦ ਤੱਕ ਅਸੀਂ ਉਸ ਗੱਲ ਦੇ ਵਿਚ ਕਾਮਯਾਬ ਨਹੀਂ ਹੋ ਸਕਦੇ ਤੇ ਅਸੀਂ ਸਚਾਈ ਵੀ ਨਹੀਂ ਲੱਭ ਸਕਦੇ ਕਿ ਐਸਾ ਹੋਇਆ ਕਿਉਂ।
2: ਜੀ,
0: ਸਾਡਾ ਧਰਮ ਵੱਖਰਾ ਆ, ਵਿਚਾਰ ਵੱਖਰਾ ਹੈ। ਪਹਿਲਾਂ ਕ੍ਰਿਸਚਨ ਆਏ ਸੀਗੇ, ਉਹਨਾਂ ਦੀ ਵਿਚਾਰਧਾਰਾ ਸਾਰੇ ਲੋਕਾਂ ਨੂੰ ਅਡੋਪਟ ਨਹੀਂ ਕੀਤੀ, ਸਾਰੇ ਲੋਕਾਂ ਨੂੰ ਸੈੱਟ ਨਹੀਂ ਸੀ ਬੈਠਦੀ, ਮੁਸਲਮਾਨਾਂ ਧਰਮ ਬਣ ਗਿਆ। ਮੁਸਲਮਾਨਾਂ ਧਰਮ ਦੀਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਸੀ, ਫਿਰ ਇੱਕ ਹਿੰਦੂ ਧਰਮ ਕ੍ਰੀਏਟ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਇਸ ਮੁਸਲਮਾਨਾਂ ਧਰਮ ਤੇ ਹਿੰਦੂ ਧਰਮ ਦੇ ਵਿਚ ਵੀ ਬਹੁਤ ਸਾਰੀਆਂ ਐਸੀਆਂ ਮਨਮੱਟਾ ਵਿਚਾਰੀਆਂ ਜਾ ਰਹੀਆਂ ਨੇ ਜਿਹੜੀਆਂ ਪਬਲਿਕ ਦੀ ਲੁੱਟ ਕਰਦੀਆਂ ਨੇ, ਮਕਸਦ ਜੀਵਨ ਨਾਲ ਸੰਬੰਧ ਹੈ ਨੀ ਇਹਨਾਂ
2: ਦਾ।
0: ਉਹਨਾਂ ਚੀਜ਼ਾਂ ਨੂੰ ਲਾਂਭੇ ਕਰਕੇ ਗੁਰੂ ਸਾਹਿਬ ਨੇ ਇਹ ਇੱਕ ਨਵਾਂ ਆਈਡੀਆ ਦਿੱਤਾ, ਔਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਧਰਮ ਚਲਾ ਰਿਹਾ, ਉਹਨਾਂ ਨੇ ਵਿਚਾਰਧਾਰਾ ਦਿੱਤੀ। ਵਿਚਾਰਧਾਰਾ ਵੀ ਜਿਹੜੀਆਂ ਗੱਲਾਂ ਵੀ ਤੁਸੀਂ ਤਰਕ ਸੰਗਤ ਨਹੀਂ ਸਮਝਦੇ ਉਹਨਾਂ ਨੂੰ ਨਕਾਰ ਦਿਓ, ਉਹਨਾਂ ਨੂੰ ਛੱਡ ਦਿਓ। ਔਰ ਜਿਹੜੀਆਂ ਲੋਕਾਂ ਨੇ ਉਹ ਗੱਲ ਸਿੱਖ ਲਈ, ਜਿਹੜੇ ਲੋਕ ਉਹਦੇ ਤੇ ਅਮਲ ਕਰਨ ਲੱਗ ਗਏ ਉਹਨਾਂ ਨੂੰ ਲੋਕ ਸਿੱਖ ਆਖਣ ਲੱਗ ਗਏ।
2: ਜੀ ਡਾਕਟਰ ਸਾਹਿਬ, ਮੈਂ ਜੇ ਥੋੜਾ ਜਿਹਾ ਤੁਸੀਂ ਪਲ ਦੋ ਚਾਰ ਮੈਨੂੰ ਦਿਓ ਤੇ ਮੈਂ ਇਹਦੇ ਬਾਰੇ ਥੋੜਾ ਜਿਹਾ ਮੈਨੂੰ ਜਿੱਥੋਂ ਤੱਕ ਪਤਾ ਹੋ ਆਪਾਂ ਸਾਂਝਾ ਕਰਦੇ ਹਾਂ ਆਪਣੇ ਸਰੋਤਿਆਂ ਦੇ ਨਾਲ।
0: ਪ੍ਰੋਗਰਾਮ ਆਪਣਾ ਦੋਹਾਂ ਦਾ ਸਾਂਝਾ ਹੀ ਹੈ, ਖਾਕ ਸਾਹਿਬ ਵੀ ਮੈਨੂੰ ਲੱਗਦਾ ਜੇ ਉੱਥੇ ਬੈਠੇ ਨੇ ਤੇ ਉਹ ਵੀ ਸ਼ੇਅਰ ਕਰਨਗੇ।
2: ਜੀ ਜੀ, ਇਹਦੇ ਵਿੱਚ ਮੇਰਾ ਵਿਚਾਰ ਜਿਹੜਾ ਆਪਣਾ ਆ ਉਹ ਇਹ ਆ ਕਿ ਇਹ ਜਿਹੜੀਆਂ ਤਰੀਕਾਂ ਦਾ ਅੱਗਾ ਪਿੱਛਾ ਹੁੰਦਾ ਨਾ, ਇਹਦੇ ਪਿੱਛੇ ਇੱਕ ਕਾਰਨ ਇਹ ਵੀ ਆ ਕਿ ਪਹਿਲਾਂ ਪੁਰਾਣੇ ਸਮੇਂ ਦੇ ਵਿਚ ਜਾਂ ਕਹਿ ਲੋ ਪੁਰਾਣੇ ਸਮੇਂ ਦੇ ਵਿਚ ਤੇ ਜਾਂ ਫਿਰ ਵੱਖਰੇ ਵੱਖਰੇ ਸਮਾਜ ਆ ਜਿਹੜੇ ਉਹਨਾਂ ਦੇ ਵਿਚ ਪਹਿਲਾਂ ਜਿਹੜਾ ਆ ਉਹ ਲੂਨਰ ਈਅਰ ਜਿਹਨੂੰ ਕਹਿੰਦੇ ਆ, ਉਹ ਚੰਦਰਮਾ ਦੀ ਮੂਵਮੈਂਟ ਜਿਹੜੀ ਆ, ਚੰਦਰਮਾ ਕਿੱਧਰ ਨੂੰ ਜਾਂਦਾ, ਕਦੋਂ ਉਹ ਪੂਰਾ ਹੁੰਦਾ, ਉਹਦੇ ਹਿਸਾਬ ਦੇ ਨਾਲ ਜਿਹੜੇ ਗਿਣੇ ਮਿਣੇ ਜਾਂਦੇ ਸੀਗੇ। ਜਿੱਦਾਂ ਹੁਣ ਅੱਜ ਕੱਲ ਵੀ ਜਿਹੜਾ ਕ੍ਰਿਸ਼ਚੀਅਨ ਕੈਲੰਡਰ ਆ ਉਹਦੇ ਦੇਖੋ ਹਰ ਚਾਰ ਸਾਲ ਬਾਅਦ ਉਹਦਾ ਜਦੋਂ ਉਹ ਲੀਪ ਈਅਰ ਜਿਹਨੂੰ ਆਪਾਂ ਕਹਿੰਦੇ ਆ, ਉਦੋਂ ਜਿਹੜੀ ਫਰਵਰੀ ਆ ਉਹਦੇ 29 ਦਿਨ ਬਣਾ ਲਈਦੇ ਆਪਾਂ। ਇਸੇ ਹੀ ਤਰ੍ਹਾਂ ਜਿਹੜਾ ਲੂਨਰ ਕੈਲੰਡਰ ਸੀਗਾ ਉਹਦੇ ਵਿਚ ਵੀ ਉਹ ਜਿਹੜੇ ਆ ਹਰ ਇੱਕ ਜਿਹੜਾ 28 ਦਿਨ ਦਾ ਮਹੀਨਾ ਤਕਰੀਬਨ ਗਿਣ ਲੈਂਦੇ ਸੀਗੇ ਤੇ ਮਗਰੋਂ ਆਣੀ ਉਹ ਕਿੰਨੇ ਸਾਲਾਂ ਬਾਅਦ ਜਾ ਕੇ ਫੇਰ ਉਹ ਦਿਨਾਂ ਨੂੰ ਇੱਕ ਜਾਂ ਮਹੀਨਾ ਵਧਾ ਲੈਂਦੇ ਸੀਗੇ, ਉਹ ਇੱਕ ਜਾਣੀ 13 ਮਹੀਨੇ ਕਰ ਦਿੰਦੇ ਸੀ 12 ਦੇ ਬਜਾਏ, ਤਾਂ ਕਿ ਉਹਨਾਂ ਦੇ ਜਿਹੜੇ ਦਿਨ ਉਨੇ ਰਹਿਣ। ਹੁਣ ਕੀ ਆ, ਜਦੋਂ ਇਹ ਟਰਾਂਜੀਸ਼ਨ ਹੋਇਆ ਨਾ ਉਹ ਲੂਨਰ ਕੈਲੰਡਰ ਤੋਂ ਤੇ ਸੋਲਰ ਕੈਲੰਡਰ ਦੇ ਹਿਸਾਬ ਦੇ ਨਾਲ ਜਦੋਂ ਇਹ ਗਿਣਨਾ ਸ਼ੁਰੂ ਹੋਇਆ ਉਦੋਂ ਤੋਂ, ਤੇ ਇੱਕ ਇੱਥੇ ਹੋਰ ਫੈਕਟਰ ਜਿਹੜਾ ਪਲੇ ਕਰਦਾ ਉਹ ਜਿਹੜਾ ਇੰਡੀਆ ਦਾ ਪਹਿਲਾ ਕੈਲੰਡਰ ਆ, ਪਹਿਲਾਂ ਦਾ ਮਤਲਬ ਅੱਜ ਦਾ ਕ੍ਰਿਸ਼ਚੀਅਨ ਕੈਲੰਡਰ ਇਸ ਤੋਂ ਪਹਿਲਾਂ ਦਾ, ਉਹਨੂੰ ਵਿਕਰਮਾਜੀਤ ਦਾ ਕੈਲੰਡਰ ਵੀ ਕਹਿੰਦੇ ਆ, ਜਿਹਨੂੰ ਵਿਕਰਮੀ ਕਹਿੰਦੇ ਆ। ਸੋ ਉਹਦੇ ਵੀ ਦਿਨ ਦੇ ਹਿਸਾਬ ਕਿਤਾਬ ਰੱਖਣੇ ਜਿਹੜੀ ਸੀ ਉਹ ਵੱਖਰੇ ਸੀਗੇ। ਸੋ ਇਹ ਤਿੰਨ ਜਿਹੜੀਆਂ ਵੱਖਰੀਆਂ ਵੱਖਰੀਆਂ ਜਿਹੜੇ ਕੈਲੰਡਰ ਪੈਦਾ ਕੀਤੇ ਆ, ਇਸ ਕਰਕੇ ਜਿਹੜੀ ਆ ਆਪਾਂ ਗੰਦਲ ਚ ਪੈ ਜਾਂਦੇ ਆ ਕਈ ਵਾਰੀ, ਪਰ ਮੇਰਾ ਖਿਆਲ ਆ ਭਾਈ ਦਿਨ ਉਹੀ ਆਉਣਾ ਚਾਹੀਦਾ, ਪਰ ਚਲੋ ਕੋਈ ਨੀ, ਹੁਣ ਜਿਹੜੇ ਪੁੰਨਿਆ ਮੱਸਿਆ ਦੇ ਨਾਲ ਚੱਲਦੇ ਅਸਲ ਉਹ ਇਹ ਜਿਹੜਾ ਲੂਨਰ ਕੈਲੰਡਰ ਦੇ ਹਿਸਾਬ ਦੇ ਨਾਲ ਉਹ ਚੱਲਦੇ ਆ, ਇਸ ਕਰਕੇ ਉਹ ਜਿਹੜਾ ਫਰਕ ਪੈ ਜਾਂਦਾ। ਤੇ ਬਾਕੀ ਡਾਕਟਰ ਸਾਹਿਬ ਤੁਸੀਂ ਬਹੁਤ ਜਿਆਦਾ ਐਜੂਕੇਟਡ ਆ, ਮੇਰੇ ਨਾਲ ਕਿਤੇ ਜਿਆਦਾ ਅੱਗੇ ਆ, ਤੇ ਤੁਹਾਡੇ ਵਿਚਾਰ ਆ ਜਿਹੜੇ ਉਹ ਆਪਾਂ ਸਰੋਤਿਆਂ ਨਾਲ ਸਾਂਝੀ ਕਰਦੇ ਆ ਜੀ।
1: ਕੁਦਰਤ ਦੇ ਨਿਯਮ ਅਨੁਸਾਰ ਦੋ ਮੌਸਮ ਨੇ, ਸਰਦੀਆਂ ਤੇ ਗਰਮੀਆਂ ਦੇ
2: ਜੀ।
1: ਇਹਨਾਂ ਦੇ ਵਿੱਚੋਂ ਵੰਡ ਕੇ ਕੁਝ ਹਿੱਸਾ ਜਿਹੜਾ ਉਹ ਬਰਸਾਤ ਦਾ ਆ ਜਾਂਦਾ ਹੈ, ਛੇ ਰੁੱਤਾਂ ਚ ਵੰਡ ਕੇ ਵੇਖਦੇ ਆ।
2: ਹਾਂਜੀ,
1: ਛੇ ਰੁੱਤਾਂ ਅਲੱਗ ਅਲੱਗ ਹਾਲਾਤ ਦੇ ਮੁਤਾਬਿਕ, ਜਿਵੇਂ ਪ੍ਰੋਡਕਸ਼ਨ ਹੁੰਦੀ ਹੈ, ਜਿਵੇਂ ਡਿਸਟ੍ਰਕਸ਼ਨ ਹੁੰਦੀ ਹੈ, ਉਹਦੇ ਮੁਤਾਬਿਕ ਫਾਲ ਆ ਗਿਆ ਜੀ, ਇਹ ਫਲਾਣਾ ਆ ਗਿਆ ਜੀ, ਜਿਵੇਂ ਜਿਵੇਂ ਇੱਥੇ ਵੀ ਆਪਾਂ ਇਹ ਕਰਦੇ ਹਾਂ। ਅੰਗਰੇਜ਼ਾਂ ਨੇ ਵੀ ਇੱਕ ਟਾਈਮ ਐਸਾ ਕੀਤਾ ਸੀ ਕਿ ਜਦੋਂ ਕੁਛ ਦਿਨਾਂ ਨੂੰ ਜੰਪ ਅਪ ਕਰ ਦਿੱਤਾ ਸੀ, 15 ਕੁ ਦਿਨ ਦਾ ਵਕਫਾ ਉਹਨਾਂ ਨੇ ਕੈਲੰਡਰਾਂ ਵਿੱਚ ਪਾ ਦਿੱਤਾ ਸੀ
2: ਬਿਲਕੁਲ ਜੀ
1: ਬਰਾਬਰ ਲਿਆਉਣ ਵਾਸਤੇ, ਔਰ ਉਹ ਡੇਟਾ ਮੇਰੇ ਕੋਲ ਕਿਤੇ ਨੋਟ ਹੈਗੀਆਂ ਨੇ। ਸੋ ਐਸਾ ਹੁੰਦਾ ਆਇਆ ਸ਼ੁਰੂ ਤੋਂ ਲੈ ਕੇ ਹੀ, ਸਿਆਣਪ ਸਮੇਂ ਸਮੇਂ ਤੇ ਬਦਲਦੀ ਆਈ ਹੈ, ਤੇ ਸਿਆਣਪ ਦੇ ਮੁਤਾਬਿਕ ਜਿਹੜੀ ਗੱਲ ਅੱਜ ਅਸੀਂ ਕੀਤੀ, ਹੋ ਸਕਦਾ ਆਉਣ ਵਾਲੇ ਸਮੇਂ ਤੇ ਸਾਡੀ ਸਿਆਣਪ ਹੋਰ ਵਧੀਆ ਹੋ ਜਾਵੇ, ਹੋਰ ਤਰਕ ਸੰਗਤ ਹੋ ਜਾਵੇ, ਤੇ ਅਸੀਂ ਅੱਜ ਦੀ ਗੱਲ ਨੂੰ ਫਿਰ ਬਦਲ ਦਈਏ
2: ਜੀ।
1: ਇਸ ਕਰਕੇ ਕੁਛ ਤਬਦੀਲੀਆਂ ਤਾਂ ਠੀਕ ਹੈਗੀ ਨੇ, ਪਰ ਕੁਦਰਤ ਦੇ ਨਿਯਮ ਨੂੰ ਲੈ ਕੇ ਅਗਰ ਤੁਸੀਂ ਚੱਲੋ, ਸਾਡੇ ਕੋਲ ਸਭ ਤੋਂ ਵੱਡਾ ਕੀ ਹੈ, ਸੂਰਜ
2: ਜੀ।
1: ਜਿਹੜਾ ਸੂਰਜੀ ਕੈਲੰਡਰ ਹੈਗਾ ਆ, ਉਸ ਦੇ ਮੁਤਾਬਕ ਅਸੀਂ ਚੱਲਾਂਗੇ ਤੇ ਬਦਲਾ ਬੜੇ ਸਕਿੰਟਾਂ ਦੇ ਬੜੇ ਸਾਲਾਂ ਬਾਅਦ ਹੋਣਗੇ
2: ਜੀ।
1: ਲੂਨਰ ਕੈਲੰਡਰ ਨੂੰ ਲੈ ਕੇ ਚੱਲਾਂਗੇ ਤੇ ਉਹਦੀਆਂ ਜਿਹੜੀਆਂ ਤਬਦੀਲੀਆਂ ਨੇ ਉਹ ਹੋਣਗੀਆਂ ਛੇਤੀ ਸੂਰਜੀ ਕੈਲੰਡਰ ਨਾਲੋਂ, ਪਰ ਹੈ ਉਹ ਵੀ ਬਹੁਤ ਦੇਰ ਤੋਂ ਬਾਅਦ
2: ਜੀ।
1: ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਕੁਛ ਆਪਣੇ ਨੁਕਤੇ ਵਿੱਚ ਐਡਜਸਟ ਕਰਨੇ ਸ਼ੁਰੂ ਕਰ ਦਿੰਦੇ ਹੋ ਨਾ, ਤੇ ਮਨੁੱਖ ਆਪਣੀ ਸੋਚ ਮੁਤਾਬਕ ਚੱਲਦਾ ਆ, ਆਪਣੀ ਲੋੜ ਅਨੁਸਾਰ ਉਹਨੂੰ ਢਾਲਣਾ ਸ਼ੁਰੂ ਕਰ ਦਿੰਦਾ ਆ, ਤੇ ਫਿਰ ਉਦੋਂ ਗਲਤ ਹੋ ਜਾਂਦਾ।
2: ਬਿਲਕੁਲ
1: ਕੁਦਰਤ ਨਾਲ ਮੈਚ ਨਹੀਂ ਕਰਦੀ ਨਾ, ਇਸ ਕਰਕੇ ਕੁਦਰਤ ਦੇ ਨਿਯਮਾਂ ਨੂੰ ਲੈ ਕੇ ਚੱਲਣਾ। ਮੈਨੂੰ ਬੜੀ ਖੁਸ਼ੀ ਹੈ ਕਿ ਪਾਲ ਸਿੰਘ ਪੁਰੇ ਵਾਲ ਹੋਰਾਂ ਨਾਲ ਮੇਰੀਆਂ ਦੋ ਕੁ ਮੁਲਾਕਾਤਾਂ ਜ਼ਰੂਰ ਹੋਈਆਂ, ਜਦ ਉਹ ਚੜਾਈ ਨਹੀਂ ਕੀਤੇ ਅਜੇ ਸਰੀਰ ਵਿਚ ਸਨ, ਦੋ ਕੁ ਮੁਲਾਕਾਤਾਂ ਮੇਰੀਆਂ ਸਨ ਉਸਦੇ ਉਹਨਾਂ ਦੇ ਨਾਲ ਹੋਈਆਂ, ਔਰ ਸਾਰਾ ਕਾਫੀ ਡਿਟੇਲ, ਉਹ ਤਾਂ ਇੱਕ ਭੰਡਾਰ ਸੀਗਾ, ਮੈਂ ਤੇ ਉਹਨਾਂ ਕਦੇ ਸੋਚਿਆ ਵੀ ਨਹੀਂ ਵੀ ਇਹ ਕੁਛ ਹੋ ਸਕਦੀਆਂ ਨੇ। ਹੁਣ ਵੀ ਜਿਹੜੇ ਸਰਦਜੀਤ ਸਿੰਘ ਸੈਕਰਾਮੈਂਟੋ ਨੇ ਜਾਂ ਹੋਰ ਸੱਜਣ ਕੈਲੰਡਰ ਤੇ ਵਰਕ ਕਰਦੇ ਨੇ, ਉਹਨਾਂ ਦਾ ਵਰਕ ਅਸੀਂ ਵੇਖਦੇ ਰਹਿੰਦੇ ਹਾਂ, ਕਰਦੇ ਰਹਿੰਦੇ ਹਾਂ, ਬੜੀ ਖੁਸ਼ੀ ਹੁੰਦੀ ਇਸ ਗੱਲ ਦੀ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਹਰ ਕੌਮ ਦਾ ਆਪਣਾ ਆਪਣਾ ਇੱਕ ਕੈਲੰਡਰ ਆ, ਆਪਣੀਆਂ ਆਪਣੀਆਂ ਤਿਥਾਂ ਦਿਨ ਦਿਹਾੜ ਉਹਨਾਂ ਨੇ ਨਿਯਮਤ ਕੀਤੇ ਹੋਏ ਨੇ ਤੇ ਉਹ ਨਹੀਂ ਬਦਲਦੇ। ਸਾਡੀ ਕੀ ਮਜਬੂਰੀ ਆ ਕਿ ਅਸੀਂ ਕਿਸੇ ਹੋਰ ਧਰਮ ਦੀਆਂ ਤਿਥਾਂ ਨੂੰ ਆਪਣੇ ਵਿਚ ਰਲ ਗੱਡ ਕਰਕੇ ਆਪਣੀਆਂ ਤਰੀਕਾਂ ਬਦਲ ਰਹੇ ਹਾਂ।
3: ਡਾਕਟਰ ਪੁਰੇਵਾਲ ਸਾਹਿਬ ਦਾ ਕੈਲੰਡਰ ਜਿਹੜਾ ਨਾ ਉਹ ਬਿਲਕੁਲ ਲੋਕਾਂ ਨੇ ਮੰਨਿਆ ਸੀ ਕਿ ਸਹੀ ਕੈਲੰਡਰ ਹੈਗਾ, ਪਰ ਸਿਆਸਤ ਦੇ ਭੇਟ ਚੜ ਗਿਆ, ਉਹਦੇ ਵਿਚ ਕਈ ਹੱਥ ਹੈਗੇ, ਜਿਦਾ ਆਰ ਐਸ ਐਸ ਦਾ ਹੱਥ ਹੈਗਾ ਕਿ ਇਹ ਕੈਲੰਡਰ ਨਹੀਂ ਬਣ ਦਿੱਤਾ ਜਾਵੇ, ਤੇ ਇਹ ਸ਼੍ਰੋਮਣੀ ਕਮੇਟੀ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਵਿਕੀ ਹੋਈ ਹੈ, ਜੋ ਉਹਨਾਂ ਨੂੰ ਉਪਰ ਹੁਕਮ ਆਉਂਦੇ ਆ ਉਹੀ ਕਰਦੇ ਆ। ਉਹ ਕੈਲੰਡਰ ਬਿਲਕੁਲ ਵਧੀਆ ਕੈਲੰਡਰ ਆ, ਪਰ ਉਹਨੂੰ ਬੀਬੀ ਜਗੀਰ ਕੌਰ ਨੇ ਕੋਸ਼ਿਸ਼ ਕੀਤੀ ਸੀ ਪਰ ਉਹਨੂੰ ਟ੍ਰੇਨ ਚ ਬੈਠੀ ਨੂੰ ਉਦੋਂ ਜਹੇਦਾਰ ਨੇ ਲਾ ਦਿੱਤਾ ਸੀ, ਪਰ ਇਹ ਚੀਜ਼ਾਂ ਦੇ ਵਿਚ ਤਾਂ ਆਪ ਹੀ ਲੋਕ ਸਮਝਦੇ ਕਿ ਇਹਦੇ ਵਿਚ ਪ੍ਰੋਬਲਮ ਹੈਗੀ ਆ ਜੀ।
2: ਜੀ
1: ਅਲਟੀਮੇਟ ਜਦੋਂ ਇਹ ਅੰਬਰ ਵੇਰ, ਬਾਦਲਾਂ ਦੀ ਅੰਬਰ ਵੇਰ ਇਸ ਦਰਖਤ ਤੋਂ ਪਾਸੇ ਹੋ ਗਈ ਨਾ, ਜਿਹਨੇ ਦਰਖਤ ਨੂੰ ਪਾ ਛੱਡਿਆ ਹੈ, ਤੇ ਉਸ ਵੇਲੇ ਇਹ ਬਹੁਤ ਸਾਰੀਆਂ ਤਬਦੀਲੀਆਂ ਹੋਣਗੀਆਂ, ਬਹੁਤ ਸਾਰੀਆਂ ਚੇਂਜਾਂ। ਹੁਣ ਵੀ ਤੇ ਇੱਕ ਤਰ੍ਹਾਂ ਐਸਾ ਹੈ ਹੀ ਨਾ ਕਿ ਅਸੀਂ ਅੱਜ ਜਿਹੜੀ ਗੱਲ ਕਰ ਰਹੇ ਹਾਂ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਕਰ ਰਹੇ ਹਾਂ।
3: ਬਿਲਕੁਲ ਜੀ, ਬਿਲਕੁਲ,
1: ਬਹੁਤ ਵੱਡੀ ਗੱਲ ਹੈਗੀ ਆ, ਔਰ ਬਹੁਤ ਸਾਰੀ ਜਨਤਾ, ਸਿੱਖ ਜਨਤਾ ਜਿਹੜੀ ਹੈ ਇਸ ਵੇਲੇ ਸਾਰੇ ਦਿਨ ਦਿਹਾੜ ਤਿਥਾਂ ਵਗੈਰਾ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਨਾ ਰਹੇ ਨੇ।
3: ਬਿਲਕੁਲ,
1: ਔਰ ਪਾਲ ਸਿੰਘ ਹੋਰਾਂ ਦੇ ਨਾਲ ਗੱਲ ਕਰਦੇ ਮੈਨੂੰ ਇਹ ਵੀ ਪਤਾ ਲੱਗਾ ਸੀ ਵੀ ਹਜੇ ਇਹਦੇ ਵਿਚ ਵੀ ਕੁਝ ਇੱਕ ਐਸੀਆਂ ਗੱਲਾਂ ਹੈਗੀਆਂ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਫਿਰ ਹੋ ਸਕਦਾ ਸੁਧਾਰ ਦੀ ਲੋੜ ਪਵੇ, ਪਰ ਇਹਦੀਆਂ ਜਿਹੜੀਆਂ ਤਬਦੀਲੀਆਂ ਨੇ ਕੈਲੰਡਰ ਦੇ ਵਿਚ ਉਹ ਕਿਤੇ ਹਜ਼ਾਰਾਂ ਸਾਲਾਂ ਬਾਅਦ ਆ ਕੇ ਇਹ ਸਪਸ਼ਟ ਹੋਣਗੇ, ਜਾਂ ਥੋੜੀ ਜਿਹੀ ਬਰੀਕੀ ਹੋਰ ਫਰਕ ਰਹਿ ਗਿਆ। ਤਿਲਾ ਮਾਤਰਾ ਦੀ ਜਿਹੜੀ ਫਰਕ ਆ ਉਹ ਵੀ ਉਹਨਾਂ ਨੇ ਗੱਲ ਕਰੀ ਸੀ ਉਸ ਵੇਲੇ ਮੈਨੂੰ ਯਾਦ ਆ। ਸੋ ਇਸ ਤਰ੍ਹਾਂ ਕਰਕੇ ਤਬਦੀਲੀਆਂ ਤਾਂ ਹੁੰਦੀਆਂ ਰਹਿਣੀਆਂ ਨੇ, ਪਰ ਅਸਲ ਕੁਦਰਤ ਦੇ ਨਿਯਮ ਦੇ ਮੁਤਾਬਕ ਚੱਲਾਂਗੇ ਤੇ ਫਿਰ ਤਬਦੀਲੀਆਂ ਨਹੀਂ ਹੋਣੀਆਂ। ਜਿਹੜੀ ਚੀਜ਼ ਗੁਰੂ ਸਾਹਿਬ ਜੇ 5 ਜਨਵਰੀ ਨੂੰ ਜੰਮੇ ਆ ਤੇ ਫਿਰ ਉਹ ਗਰਮੀਆਂ ਵਿਚ ਤਾਂ ਹੋ ਨਹੀਂ ਨਾ ਸਕਦਾ।
2: ਬਿਲਕੁਲ,
1: ਤਬਦੀਲੀਆਂ ਜਿਵੇਂ ਕਰ ਰਹੇ ਹੋ ਇਵੇਂ ਕਰਦੇ ਰਹੋਗੇ ਤੇ ਅਲਟੀਮੇਟ ਇੱਕ ਸਮਾਂ ਆਏਗਾ ਕਿ ਤੁਸੀਂ ਆਖੋ ਕਿ ਗੁਰੂ ਸਾਹਿਬ ਗਰਮੀਆਂ ਜੰਮੇ।
3: ਹਾਂਜੀ,
1: ਸੋ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਇਕਦਮ ਹਾਸੋਹੀਣੀਆਂ ਹੋ ਜਾਣ।
0: ਸਰਦੀ ਤੇ ਗਰਮੀ ਕੁਦਰਤ ਦੇ ਬਣਾਏ ਹੋਏ ਨੇ ਜੀ, ਮਤਲਬ ਉਹਨਾਂ ਦੇ ਵਿੱਚ ਜਿਹੜੀ ਸਰਦੀਆਂ ਦੀ ਗੱਲਾਂ ਹੋਈਆਂ ਨੇ ਜਿਹੜੀਆਂ ਤਿੱਥਾਂ ਵਾਰਾਂ ਤੇ ਹੋਈਆਂ ਨੇ ਹੋਰ ਬਰੀਕ ਜਾਓਗੇ ਤੇ ਬਿਲਕੁਲ ਉਹ ਘੜੀ ਪੈਰ ਸਾਰਾ ਕੁਝ ਉਸੇ ਤਰ੍ਹਾਂ ਨਿਯਮਤ ਸਾਡਾ ਚੱਲਣਾ ਚਾਹੀਦਾ ਜਿਵੇਂ ਪਰਸ਼ੀਅਨ ਕੈਲੰਡਰ ਹੈਗਾ ਹੈ ਜਾਂ ਹੋਰ ਕ੍ਰਿਸਚਨ ਕੈਲੰਡਰ ਹੈਗਾ ਹੈ ਜਾਂ ਮੁਸਲਿਮ ਦਾ ਉਹਨਾਂ ਦਾ ਆਪਣਾ ਕੈਲੰਡਰ ਹੈਗਾ। ਸਾਰੇ ਲੋਕ ਆਪਣਾ ਆਪਣਾ ਕੈਲੰਡਰ ਲੈ ਕੇ ਆਪਣੀ ਕੌਮ ਦੀਆਂ ਤਿੱਥਾਂ ਵਾਰਾਂ ਜਿਹੜੀਆਂ ਨੇ ਸੈੱਟ ਕਰਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ, ਕਿਉਂਕਿ ਸਾਡੀ ਇੱਕ ਮਜਬੂਰੀ ਹੈ, ਸਾਡੇ ਉੱਪਰ ਇੱਕ ਡੰਡਾ ਚੜਿਆ ਹੋਇਆ ਹੈ ਔਰ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਅਸੀਂ ਪਾਰਲੀਮੈਂਟ ਕਹਿੰਦੇ ਹਾਂ ਉਹ ਗੁਲਾਮ ਹੈ, ਉਹ ਇਸ ਵੇਲੇ ਲੋਕਾਂ ਉਹਨਾਂ ਦੇ ਅਧੀਨ ਹੈ ਜਿਨ੍ਹਾਂ ਨੇ ਸਿੱਖ ਧਰਮ ਨਾਲ ਜਿਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ
2: ਹੈਗਾ
0: ਜਾ ਚੁੱਕਿਆ ਇਸ ਬਾਰੇ। ਸੋ ਅਸੀਂ ਅੱਜ ਸ਼ਰਧਾ ਦੇ ਫੁੱਲ ਇਸ ਗੱਲ ਨੂੰ ਭੇਟ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਅੱਜ ਦੇ ਦਿਨ ਜੰਮੇ ਔਰ ਅੱਜ ਦੇ ਦਿਨ ਜੰਮੇ ਉਹ ਪਟਨਾ ਸਾਹਿਬ ਦੇ ਵਿਚ। ਅੱਜ ਕੱਲ ਸਾਰੇ ਗੁਰਦੁਆਰਿਆਂ ਦੇ ਵਿਚ ਸਾਰੇ ਲੋਕਾਂ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਹੋਣਾ
2: ਬਿਲਕੁਲ ਜੀ।
0: ਔਰ ਪਟਨਾ ਸਾਹਿਬ ਮੈਨੂੰ ਬੜਾ ਸੁਭਾਗ, ਕਿਉਂਕਿ ਮੈਂ ਯੂਨੀਵਰਸਿਟੀ ਬਿਹਾਰ ਦਾ ਮੁਜ਼ਫਰਪੁਰ ਦਾ ਸਟੂਡੈਂਟ ਸੀਗਾ ਔਰ ਤਕਰੀਬਨ ਹਰ ਸਾਲ ਹੀ ਪਟਨਾ ਸਾਹਿਬ ਜਾਣ ਦਾ ਸਮਾਂ ਬਣਦਾ ਹੁੰਦਾ ਸੀਗਾ ਔਰ ਉੱਥੇ ਦਰਸ਼ਨ ਦਿਦਾਰੇ ਕਰਦੇ ਰਹੇ। ਬਹੁਤ ਵੱਡਾ ਇਕੱਠ ਹੁੰਦਾ ਸੀ, ਬਹੁਤ ਸਾਰੇ ਤਕਰੀਬਨ ਬਿਹਾਰ ਚੋਂ ਨਹੀਂ ਬਾਕੀ ਸਾਰੀ ਦੁਨੀਆਂ ਤੋਂ ਵੀ ਲੋਕ ਉੱਥੇ ਆਉਂਦੇ ਹੁੰਦੇ ਸੀਗੇ ਔਰ ਉਹ ਜਸ਼ਨ ਮੇਰੀਆਂ ਨਜ਼ਰਾਂ ਚ ਉਸੇ ਤਰ੍ਹਾਂ ਹੈਗਾ ਕਿ ਜਦੋਂ ਜਨਮ ਦਿਨ ਮਨਾਇਆ ਜਾਂਦਾ ਸੀ ਤੇ ਕਿਸ ਤਰ੍ਹਾਂ ਉੱਥੇ ਕੀਰਤਨ ਦਰਬਾਰ ਤੇ ਕਵੀ ਦਰਬਾਰ ਤੇ ਸਾਰਾ ਕੁਛ ਉੱਥੇ ਹੁੰਦਾ ਸੀ। ਸੋ 5 ਜਨਵਰੀ 1600 ਅਸੀਂ ਹੁਣ ਉਹਨੂੰ 67 ਕਹਿੰਦੇ ਕਿਉਂਕਿ ਜਨਵਰੀ ਆ ਗਈ ਨਾ, ਪਹਿਲਾਂ ਜਦੋਂ ਦਸੰਬਰ ਦੀ ਡੇਟ ਲਿਖਦੇ ਨੇ ਤੇ ਉਹ 66 ਲਿਖਦੇ ਨੇ ਹਾਂਜੀ। ਸੋ ਇੰਨਾ ਕੁ ਫਰਕ ਪੈ ਗਿਆ ਕਿ ਹੁਣ ਅਸੀਂ 67 ਲਿਖ ਰਹੇ ਹਾਂ ਕਿ ਗੁਰੂ ਸਾਹਿਬ ਦਾ ਜਨਮ 5 ਜਨਵਰੀ 1667 ਨੂੰ ਹੋਇਆ ਔਰ ਉਹਨਾਂ ਨੇ ਤਕਰੀਬਨ 41 ਸਾਲ ਕੁਛ ਦਿਨਾਂ ਦਾ ਸਮਾਂ ਇਸ ਦੁਨੀਆਂ ਤੇ ਗੁਜ਼ਾਰਿਆ ਔਰ ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ 1 ਅਕਤੂਬਰ 1708 ਦੇ ਵਿਚ 21 ਅਕਤੂਬਰ 1708 ਨੂੰ ਥਰਸ ਦੇ ਵੀਰਵਾਰ ਦਾ ਦਿਨ ਸੀ ਉਸ ਦਿਨ ਜਦੋਂ ਉਹ ਚੜਾਈ ਕੀਤੇ ਨੇ। ਇਹ ਸਾਰੀ ਹਿਸਟਰੀ ਦੇ ਵਿਚ ਅਸੀਂ ਹੁਣ ਸਾਰੀ ਜਿਹੜੀ ਗੱਲ ਅੱਜ ਦੀ ਕਰਨੀ ਹੈ ਇਹ ਸਾਰੇ ਆਪਾਂ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਪ੍ਰਚਾਰ ਦੌਰੇ ਤੇ ਗਏ ਸੀ 6ਵੇਂ ਪਾਤਸ਼ਾਹ ਦੀ ਹਦਾਇਤ ਦੇ ਮੁਤਾਬਕ ਗੁਰੂ ਹਰ ਰਾਏ ਗੱਦੀ ਤੇ ਬੈਠ ਕੇ ਤੇ ਗੁਰੂ ਹਰ ਰਾਏ ਦੇ ਹੁਕਮ ਅਨੁਸਾਰ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਪੰਜਾਬੋਂ ਬਾਹਰ ਜਾਓ ਔਰ ਪੰਜਾਬੋਂ ਬਾਹਰ ਜਾ ਕੇ ਇਸਦਾ ਪ੍ਰਚਾਰ ਕਰੋ ਔਰ ਉਹ ਆਸਾਮ ਬਰੌਨੀ ਦੇ ਇਧਰ ਸਾਰੇ ਕਾਫੀ ਪਾਸੇ ਬੰਗਲਾਦੇਸ਼ ਵਾਲੇ ਪਾਸੇ ਇਧਰ ਉਹ ਪ੍ਰਚਾਰ ਕਰਦੇ ਰਹੇ। ਇਨ ਦੀ ਮੀਨ ਟਾਈਮ ਉਸ ਵੇਲੇ ਆਸਾਮ ਦੇ ਵਿਚ ਸੀ ਜਦੋਂ ਪਟਨਾ ਸਾਹਿਬ ਦੇ ਵਿਚ ਗੁਰੂ ਸਾਹਿਬ ਦਾ ਜਨਮ ਹੋਇਆ। ਉਸ ਹਵਾਲੇ ਦੇ ਵਿਚ ਉਥੇ ਸੈਯਦ ਭੀਖਣ ਸ਼ਾਹ ਦਾ ਵੇਰਵਾ ਇੱਕ ਸਾਖੀ ਇੱਕ ਬਣੀ ਹੋਈ ਹੈ ਕਿ ਸੈਯਦ ਭੀਖਣ ਸ਼ਾਹ ਵੀ ਉਹ ਦਰਸ਼ਨ ਕਰਨ ਵਾਸਤੇ ਆਏ। ਉਹਨਾਂ ਨੇ ਵੀ ਦੱਸਿਆ ਵੀ ਇਹ ਇਸ ਤਰ੍ਹਾਂ ਦਾ ਮਨੁੱਖ ਹੋਏਗਾ ਜਿਹੜਾ ਦੋਹਾਂ ਕੌਮਾਂ ਨੂੰ ਬਰਾਬਰ ਦਾ ਤਿਆਰ ਕਰੇਗਾ ਔਰ ਜਿਹੜਾ ਕਿ ਆਪਾਂ ਉਹਨਾਂ ਦੀ ਹਿਸਟਰੀ ਦੇ ਵਿਚ ਦੇਖਿਆ ਉਹ ਸਾਖੀ ਉਹ ਬਣਾਈ ਕਿ ਉਹਨਾਂ ਨੇ ਦੋ ਕੁਜੇ ਲੈ ਆਂਦੇ ਉਹਨਾਂ ਦੇ ਸਾਹਮਣੇ ਤੇ ਉਹਨਾਂ ਨੂੰ ਕਿਹਾ ਇਹਨਾਂ ਦੇ ਉੱਪਰ ਹੱਥ ਰੱਖੋ। ਤੋ ਅਲਟੀਮੇਟ ਗੱਲਾਂ ਖੈਰ ਬਣਾਈਆਂ ਹੋਈਆਂ ਨੇ ਕਿ ਸਾਖੀਆਂ ਬਣਾਈਆਂ ਹੋਈਆਂ ਨੇ ਪਰ ਹਾਂ ਹਾਲਾਤ ਇਹ ਸੀ ਦੱਸਣਾ ਇਹ ਉਹ ਚਾਹੁੰਦੇ ਸੀ ਤੇ ਉਹ ਕੌਮਾਂ ਨੂੰ ਬਰਾਬਰ ਸਤਿਕਾਰ ਕਰਦੇ ਸੀ ਔਰ ਉਹਦੇ ਮੁਤਾਬਕ ਹੀ ਸਾਰਿਆਂ ਨੂੰ ਰੱਬ ਦੀ ਦੇਣ ਸਮਝਦੇ ਸੀ ਤੇ ਸਭ ਦੇ ਪੁੱਤਰ ਸਮਝਦੇ ਸੀ। ਉਹਦੇ ਮੁਤਾਬਕ ਵਿੱਥ ਵੇਰਕਾ ਨਹੀਂ ਸੀ, ਕੌਮਾਂ ਦੇ ਕਰਕੇ ਵਿੱਥ ਵੇਰਕਾ ਉਹਨਾਂ ਦੀ ਨਜ਼ਰ ਦੇ ਵਿਚ ਐਸਾ ਨਹੀਂ ਸਰ। ਔਰ ਅਸੀਂ ਉਸ ਤੋਂ ਬਾਅਦ ਜਾਣਦੇ ਹਾਂ ਕਿ ਅਲਟੀਮੇਟ ਗੁਰੂ ਹਰ ਜਦੋਂ ਹਰਕਿਸ਼ਨ ਸਾਹਿਬ ਜੀ ਗੁਰੂ ਹਰ ਰਾਏ ਤੋਂ ਬਾਅਦ ਹਰਕਿਸ਼ਨ ਜੀ ਆਏ, ਹਰਕਿਸ਼ਨ ਜੀ ਦੀ ਜਦੋਂ ਅਕਾਲ ਚਲਾਣਾ ਕਰ ਗਏ ਨੇ ਉਹ ਮਾਤਾ ਚੇਤਿਵ ਖੈਲੀ ਹੋਈ ਸੀਗੀ ਉਸ ਵੇਲੇ ਦਿੱਲੀ ਦੇ ਵਿਚ ਤੇ ਉਹਦੀ ਸੇਵਾ ਕਰਦਿਆਂ ਕਰਦਿਆਂ ਅਲਟੀਮੇਟ ਉਹ ਵੀ ਬੱਚੇ ਸਨ 8 ਸਾਲ ਦੀ ਉਮਰ ਸੀ ਉਹਨਾਂ ਨੂੰ ਵੀ ਚੇਤਕ ਹੋ ਗਈ ਤੇ ਉਥੋਂ ਅਲਟੀਮੇਟ ਨੈਕਸਟ ਸਕਸੈਸਰ ਕੌਣ ਸੀਗਾ ਨੈਕਸਟ ਸਕਸੈਸਰ। ਹੁਣ ਕਈ ਲੋਕ ਉਹ ਫਿਰ ਉਹੀ ਗੱਲ ਜਿਵੇਂ ਸਨਾਤਨ ਧਰਮ ਦੇ ਕਹਾਣੀਆਂ ਬਣਾਉਣ ਵਾਲੀਆਂ ਬਾਬਾ ਬਕਾਲੇ ਵੀ ਬਾਬਾ ਬਕਾਲੇ ਪਹੁੰਚ ਗਿਆ ਜੀ ਹਾਂਜੀ। ਸੋ ਅਲਟੀਮੇਟ ਬਾਬਾ ਬਕਾਲੇ ਤਾਂ ਉਸ ਵੇਲੇ ਹੈ ਹੀ ਨਹੀਂ ਸੀ, ਗੁਰੂ ਸਾਹਿਬ ਉਸ ਵੇਲੇ ਆਸਾਮ ਵਾਲੇ ਪਾਸੇ ਸਨ। ਸੋ ਅਲਟੀਮੇਟ ਜਦੋਂ ਕੋਈ ਇਸ ਚੀਜ਼ ਦੀ ਕਮਾਂਡ ਕਰਨ ਵਾਲਾ ਕੋਈ ਨਹੀਂ ਸੀਗਾ ਔਰ ਇਸ ਖਾਨਦਾਨ ਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਤੇਗ ਤਿਆਗਮੱਲ ਜੀ ਅੱਗੇ ਆਏ ਤੇ ਉਹਨਾਂ ਨੂੰ ਉਸ ਵੇਲੇ 9ਵੇਂ ਗੁਰੂ ਦੇ ਤੌਰ ਤੇ ਥਾਪਿਆ ਗਿਆ ਔਰ ਫਿਰ ਉਹਨਾਂ ਨੇ ਇੱਥੇ ਆ ਕੇ ਪੰਜਾਬ ਦੇ ਵਿਚ ਡੇਰਾ ਜਮਾਉਣਾ ਸ਼ੁਰੂ ਕੀਤਾ। ਠੀਕ ਹੈ ਪੰਜਾਬ ਨਹੀਂ ਗਏ, ਜਿਹੜੀ ਵੀ ਉਹਨਾਂ ਦੇ ਪਿਓ ਦੇ ਨਾਲ ਸੰਧੀ ਸੀ ਜਹਾਂਗੀਰ ਦੀ ਉਸ ਨੂੰ ਨਿਭਾਉਂਦਿਆਂ ਹੋਇਆ ਉਹ ਪੰਜਾਬ ਦੇ ਵਿਚ ਨਹੀਂ ਗਏ ਔਰ ਇੱਥੇ ਆ ਕੇ ਉਹਨਾਂ ਨੇ ਮਾਖੋਵਾਲਾ ਪਿੰਡ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਅਨੰਦਪੁਰ ਸਾਹਿਬ ਕਹਿੰਦੇ ਹਾਂ ਇਸ ਥਾਂ ਤੇ ਆ ਕੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਘਰ ਦਾ ਮਤਲਬ ਵੀ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਔਰ ਇਸ ਹੀ ਹਾਲਾਤ ਦੇ ਵਿਚ ਜਿਹੜੀ ਸਾਰੀ ਹਿਸਟਰੀ ਉਹਨਾਂ ਦੀ ਅੱਗੇ ਚੱਲਦੀ ਹੈ ਵੀ ਜਦੋਂ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸੀ ਇੱਥੇ ਆ ਜਿਹੜੀ ਕਹਾਣੀ ਆਪਾਂ ਹੁਣ ਕਰਦੇ ਹਾਂ ਨਾ, ਇਹ ਅਸਲ ਚ ਉਹ ਕਹਾਣੀ ਹੈ ਜਿਹੜੀ ਸਨਾਤਨ ਨੇ ਸਾਡੇ ਵਿਚ ਵਾੜ ਦਿੱਤੀ ਹੈ। ਆਪਾਂ ਪਿਛਲਾ ਪ੍ਰੋਗਰਾਮ ਵੀ ਜਦੋਂ ਕੀਤਾ ਸੀ ਸਾਹਿਬਜ਼ਾਦੇ ਵਾਂਗਲਾ, ਤੇ ਮੈਂ ਉਦੋਂ ਵੀ ਇਹ ਕਿਹਾ ਸੀਗਾ, ਪਰ ਉਦੋਂ ਬਾਅਦ ਮੈਨੂੰ ਕਿਸੇ ਵੀ ਪ੍ਰਚਾਰਕ ਨੇ, ਕਿਉਂਕਿ ਪ੍ਰਚਾਰਕਾਂ ਤੱਕ ਗੱਲ ਪਹੁੰਚੀ ਹੈ ਬਹੁਤ ਗਈ, ਕਿਸੇ ਵੀ ਪ੍ਰਚਾਰਕ ਨੇ ਇਸ ਸੰਬੰਧ ਵਿਚ ਕੋਈ ਗੱਲ ਕਹੀ ਨਹੀਂ, ਭਾਈ ਨਹੀਂ ਜੀ ਤੁਸੀਂ ਗਲਤ ਕਹਿ ਰਹੇ ਹੋ, ਇਹ ਕੰਟਰੋਵਰਸੀ ਵਾਲੀ ਗੱਲ ਹੈਗੀ ਹੈ ਕਿ ਭਾਈ ਜਿਸ ਗੁਰੂ ਦੀ ਗੁਰਗੱਦੀ ਹੀ ਇਸ ਗੱਲ ਤੇ ਟਿੱਕੀ ਹੋਈ ਹੈ ਕਿ ਉਹ ਜਨੇਊ ਨਹੀਂ ਪਾਉਂਦੇ, ਉਹ ਇਸ ਨੂੰ ਮਾਨਤਾ ਨਹੀਂ ਦਿੰਦੇ, ਤੇ ਅਲਟੀਮੇਟ ਉਹ ਜਨੇਊ ਦੀ ਰਾਖੀ ਵਾਸਤੇ ਦਿੱਲੀ ਕਿਉਂ ਜਾਣਗੇ, ਨੰਬਰ ਇੱਕ। ਦੂਸਰੀ ਗੱਲ, ਜਦੋਂ ਕਿ ਉਹ ਇੱਕ ਸਧਾਰਨ ਮਨੁੱਖ ਨਹੀਂ ਸਨ, ਪਹਿਲਾਂ ਉਹਨਾਂ ਨੂੰ ਜੋ ਤਿਆਗ ਮੱਲ ਤੋਂ ਤੇਗ ਬਹਾਦਰ ਦੀ ਡਿਗਰੀ ਮਿਲੀ, ਉਪਾਧੀ ਮਿਲੀ, ਉਹ ਵੀ ਇਸ ਗੱਲ ਤੇ ਸੀ ਕਿ ਉਹਨਾਂ ਨੇ ਜਿੰਨੀਆਂ ਵੀ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਦੀ ਛਤਰਛਾਇਆ ਲੜੀਆਂ, ਉਹਦੇ ਚ ਬੜੇ ਬਹਾਦਰੀ ਨਾਲ ਲੜੇ, ਤੇ ਉਸ ਬਹਾਦਰੀ ਨੂੰ ਵੇਖਦੇ ਹੋਏ ਉਹਨਾਂ ਨੂੰ ਤਿਆਗ ਮੱਲ ਤੋਂ ਤੇਗ ਬਹਾਦਰ ਬਣਾ ਦਿੱਤਾ ਗਿਆ
2: ਜੀ,
0: ਗੁਰੂ ਦੇ ਉਪਾਧ ਬਣਦੇ ਹਨ। ਹਾਂਜੀ, ਸੋ ਅਲਟੀਮੇਟ ਸਰਕਾਰ ਦੀ ਜਾਂ ਵਿਰੋਧੀਆਂ ਦੀ ਉਹਦੇ ਤੇ ਨਜ਼ਰ ਸੀ, ਘਰ ਦੇ ਵਿਚ ਵੀ ਕੋਈ ਬੰਦਾ ਥੋੜਾ ਜਿਹਾ ਖਾੜਕ ਹੋਵੇ ਨਾ, ਤੇ ਵਿਰੋਧੀ ਉਹਦੇ ਤੋਂ ਡਰਦੇ, ਯਾਰ ਉਹਨਾਂ ਦਾ ਮੁੰਡਾ ਬੜਾ ਤਕੜਾ ਹੈਗਾ ਤੇ ਬੜਾ ਇਸ ਤਰ੍ਹਾਂ ਦਾ ਗੱਲ ਹੈਗਾ, ਉਹਦੇ ਤੋਂ ਡਰਦੇ ਨੇ, ਤੇ ਕੋਸ਼ਿਸ਼ ਵੀ ਇਹ ਹੁੰਦੀ ਹੈ ਵੀ ਇਹਨੂੰ ਫਸਾਇਆ ਜਾਵੇ। ਹਾਂਜੀ, ਇਸ ਤਰ੍ਹਾਂ ਦੀਆਂ ਨੀਤੀਆਂ ਚੱਲਦੀਆਂ ਸੀ, ਜਿਸ ਕਰਕੇ ਇਸ ਪਾਲਿਸੀ ਨੂੰ ਕੱਟਣ ਵਾਸਤੇ ਹੀ ਉਹਨਾਂ ਨੂੰ ਅਸਾਮ ਤੇ ਹੋਰ ਇਧਰ ਉਧਰ ਕਾਫੀ ਥਾਵਾਂ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਵੀ ਤੁਸੀਂ ਪ੍ਰਚਾਰ ਦੌਰਾ ਕਰੋ। ਔਰ ਗੱਦੀ ਜਿਹੜੀ ਹੈ, ਗੁਰੂ ਹਰਿ ਰਾਏ ਜੀ ਉਹਨਾਂ ਦਾ ਪੋਤਰੇ ਸਨ, ਭਾਈ ਬਾਬਾ ਗੁਰਦਿੱਤਾ ਜੀ ਦੇ ਪੁੱਤਰ, ਉਹਨਾਂ ਦੇ ਪਹਿਲੇ ਜੇਠੇ ਪੁੱਤਰ ਦੇ ਪੁੱਤਰ ਸੀਗੇ, ਜਿਨ੍ਹਾਂ ਨੂੰ ਉਹਨਾਂ ਨੇ ਗੁਰਗੱਦੀ ਦੇ ਦਿੱਤੀ, ਔਰ ਉਹ ਅੱਗੇ ਜਾ ਕੇ ਸੱਤਵੇਂ ਗੁਰੂ ਦੇ ਤੌਰ ਤੇ ਅੱਗੇ ਪ੍ਰਚਾਰ ਕਰਦੇ ਰਹੇ, ਸੱਤਵੇਂ ਤੋਂ ਬਾਅਦ ਫਿਰ ਅੱਠਵੇਂ ਨੂੰ ਪਹੁੰਚ ਗਈ। ਲੇਕਿਨ ਉਸ ਤੋਂ ਬਾਅਦ ਜਦੋਂ ਹੋਰ ਕੋਈ ਐਸਾ ਵਾਰਸ ਸਾਹਮਣੇ ਨਹੀਂ ਸੀ ਦੇਖਦਾ, ਕਿਉਂਕਿ ਇਹ ਤਾਂ ਗੱਡੀ ਹੀ ਸ਼ਹੀਦਾਂ ਵਾਲੀ ਸੀਗੀ, ਇਹ ਤਾਂ ਗੱਡੀ ਪੰਜੇ ਪਾਤਸ਼ਾਹ ਸ਼ਹੀਦ ਹੋਏ, ਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਇਸ ਗੱਲ ਦਾ ਦੁੱਖ ਲੱਗਿਆ, ਤੇ ਅਲਟੀਮੇਟ ਲੜਾਈਆਂ ਵੀ ਹੋਈਆਂ ਬਹੁਤ, ਉਹਨਾਂ ਦੇ ਜੰਗਾਂ ਵੀ ਜਿੱਤੀਆਂ, ਅਲਟੀਮੇਟ ਉਹਨਾਂ ਨੂੰ ਕੈਦ ਕਰ ਲਿਆ ਗਿਆ, ਕਿਉਂਕਿ ਸਰਕਾਰਾਂ ਏਡੀਆਂ ਵੱਡੀਆਂ ਦੇ ਨਾਲ ਲੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਨਾ,
2: ਮੁਸ਼ਕਲ ਹੋ ਜਾਂਦਾ ਜੀ,
0: ਪ੍ਰਬੰਧ ਬੜੇ ਹੁੰਦੇ, ਪ੍ਰਬੰਧ ਬੜੇ ਹੁੰਦੇ ਨੇ, ਜਿਸ ਕਰਕੇ ਇਹ ਮਾਹੌਲ ਬਣਿਆ ਤੇ ਗਵਾਲੀਅਰ ਜਿਹੜਾ ਅਲਟੀਮੇਟ ਬਹੁਤ ਸਾਰੀਆਂ ਐਸੀਆਂ ਮਦਾਂ ਹੈਗੀਆਂ ਨੇ, ਸਾਈਂ ਮੀਆਂ ਮੀਰ ਦਾ ਇਹਦੇ ਵਿਚ ਐਂਟਰੀ ਹੋਈ ਹੈ, ਸਾਈਂ ਮੀਆਂ ਮੀਰ ਦੇ ਇਹਨਾਂ ਨਾਲ ਬਹੁਤ ਵਧੀਆ ਸੰਬੰਧ ਸੀ, ਜਿਸ ਕਰਕੇ ਇਹ ਸਾਰੀ ਰਿਹਾਈ ਹੋਈ, ਤੇ ਉਹਦੇ ਵਿਚ ਰਿਹਾਈ ਦੀ ਪ੍ਰਵੇਸ਼ਨ ਜਿਵੇਂ ਹੁੰਦੀ ਹੈ ਜੇਲਾਂ ਵਿਚੋਂ ਬਾਹਰ ਕੱਢਣ ਸਮੇਂ, ਉਸ ਪ੍ਰਵੇਸ਼ਨ ਦੇ ਤਹਿਤ ਉਹ ਫਿਰ ਅੰਮ੍ਰਿਤਸਰ ਨਹੀਂ ਗਏ ਤੇ ਕੀਰਤਪੁਰ ਸਾਹਿਬ ਆ ਗਏ, ਔਰ ਇਥੋਂ ਗੁਰਗੱਦੀ ਚੱਲਦੀ ਰਹੀ। ਮੈਂ ਕਈ ਵਾਰ ਇਹ ਗੱਲ ਕਿਹਾ, ਲੋਕ ਕਹਿੰਦੇ ਨੇ ਜੀ ਅੰਮ੍ਰਿਤਸਰ ਸਿੱਖੀ ਦਾ ਤੁਰਾਇਆ, ਉਹ ਬਈ ਅੰਮ੍ਰਿਤਸਰ ਤਾਂ ਇਸ ਥਾਂ ਤੇ ਆ ਕੇ ਚੌਥੇ ਗੁਰੂ ਆਏ
2: ਜੀ,
0: ਚੌਥੇ ਗੁਰੂ ਆਏ ਤੇ ਪੰਜਵੇਂ ਗੁਰੂ ਆਏ ਤੇ ਸ਼ਹੀਦ ਹੋ ਗਏ, ਤੇ ਛੇਵੇਂ ਗੁਰੂ ਨੇ ਥੋੜਾ ਜਿਹਾ ਸਮਾਂ ਇੱਥੇ ਗੁਜ਼ਾਰਿਆ ਤੇ ਫਿਰ ਜੇਲ੍ਹ ਚ ਚਲੇ ਗਏ, ਔਰ ਉਸ ਤੋਂ ਬਾਅਦ ਆਏ ਤੇ ਫਿਰ ਕੀਰਤਪੁਰ ਸਾਹਿਬ ਰਹੇ, ਹੁਣ ਚੌਥੇ ਪੰਜਵੇਂ ਤੇ ਛੇਵੇਂ, ਛੇਵੇਂ ਗੁਰੂ ਦਾ ਵੀ ਥੋੜਾ ਸਮਾਂ ਇੱਥੇ ਬੀਤਿਆ ਹੈਗਾ ਆ, ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਸਾਢੇ ਤਿੰਨ ਗੁਰੂਆਂ ਦਾ ਸਮਾਂ ਇੱਥੇ ਬੀਤਿਆ, ਜਦੋਂ ਕਿ ਜੇ ਅਸੀਂ ਕੀਰਤਪੁਰ ਸਾਹਿਬ ਦੀ ਗੱਲ ਕਰਦੇ ਹਾਂ ਤੇ ਗੁਰੂ ਹਰਿ ਰਾਏ ਉੱਥੇ ਰਹੇ, ਗੁਰੂ ਪਹਿਲਾਂ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਛੇਵੇਂ ਗੁਰੂ ਉੱਥੇ ਗਏ, ਫਿਰ ਗੁਰੂ ਹਰਿ ਰਾਏ ਉੱਥੇ ਗਏ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਉੱਥੇ ਰਹੇ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦਾ ਵੀ ਅਸੀਂ ਸਮਝਦੇ ਹਾਂ ਵੀ ਅਨੰਦਪੁਰ ਤੇ ਕੀਰਤਪੁਰ ਸਾਹਿਬ ਇਸ ਏਰੀਏ ਦੇ ਵਿਚ ਰਹੇ, ਤੇ ਭਾਵ ਇਹ ਤਾਂ ਉਹ ਧਰਤੀ ਹੈ ਜਿੱਥੇ ਬਹੁਤੇ ਸਾਰੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈਗੀ ਹੈ, ਤੇ ਜਿੱਥੇ ਗੁਰੂ ਸੀ ਸਰੀਰਕ ਰੂਪ ਦੇ ਵਿਚ ਸਿੱਖੀ ਤਾਂ ਉੱਥੇ ਚੱਲਦੀ ਸੀ ਨਾ, ਤੇ ਫਿਰ ਸਿੱਖੀ ਦਾ ਤੁਰੰਤ ਕੀਰਤਪੁਰ ਸਾਹਿਬ ਹੋਇਆ ਨਾ, ਇਹ ਇਸ ਕਰਕੇ ਸੀ ਕਿ ਆ ਜਿੰਨਾ ਵੀ ਮਾਲਵੇ ਦਾ ਏਰੀਆ ਸੀਗਾ ਜਾਂ ਜਿੰਨਾ ਵੀ ਲਾਹੌਰ ਤੱਕ ਮਾਝੇ ਦਾ ਏਰੀਆ ਸੀਗਾ, ਇਹ ਸਾਰੇ ਲੋਕ ਇੱਥੇ ਹੀ ਆਉਂਦੇ ਸੀਗੇ, ਜਿਸ ਕਰਕੇ ਇਹ ਬਹੁਤਾ ਮਾਇਆ ਦਾ ਕੰਮ ਜਾਂ ਗੋਲਕ ਬਹੁਤ ਵੱਡੀ ਇੱਥੇ ਬਣਦੀ ਸੀ, ਜਿਸ ਕਰਕੇ ਇਹਨੂੰ ਧੁਰਾ ਕਹਿਣਾ ਸ਼ੁਰੂ ਕਰ ਦਿੱਤਾ ਇਸ ਏਰੀਏ ਦਾ, ਅਸਲ ਉਹਦਾ ਕਾਰਨ ਇਹ ਸੀਗਾ। ਸੋ ਖੈਰ, ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਟਨੇ ਸਾਹਿਬ ਜਦੋਂ ਆਏ ਆ, ਇੱਥੇ ਇਹਨਾਂ ਨੂੰ 5 ਸਾਲ ਦੀ ਉਮਰ ਵਿਚ ਆਏ ਆ, ਇਹਨਾਂ ਦੀ ਪੜ੍ਹਾਈ ਜਿਹੜੀ ਹੈ, ਇਹਨਾਂ ਨੇ ਸੰਸਕ੍ਰਿਤ ਦੇ ਬਹੁਤ ਵੱਡੇ ਮਾਹਰ ਸੀ, ਪਰਸ਼ੀਅਨ ਭਾਸ਼ਾ ਸਿੱਖੀ ਉਹਦੇ ਬਹੁਤ ਵੱਡੇ ਮਾਹਰ ਸੀਗੇ, ਕਈ ਭਾਸ਼ਾਵਾਂ ਦੇ ਉਹ ਜਾਣਕਾਰ ਸੀ, ਔਰ ਉਸ ਦੇ ਵਿਚ ਉਹਨਾਂ ਨੇ ਆਪਣੀ ਲਿਖਤਾਂ ਵੀ ਲਿਖੀਆਂ, ਕਵਿਤਾਵਾਂ ਵੀ ਲਿਖੀਆਂ, ਔਰ ਜੋ ਵੀ ਹੋਰ ਕੁਛ ਸੀ ਉਹਨਾਂ ਦਾ ਜਿੰਨਾ ਵੀ ਸਾਹਿਤ ਆਇਆ ਉਹ ਅਲੱਗ ਅਲੱਗ ਬੋਲੀਆਂ ਦੇ ਵਿਚ ਹੈਗਾ। ਔਰ ਇਸ ਹਿਸਾਬ ਦੇ ਵਿਚ ਜਦੋਂ 9 ਸਾਲ ਦੇ ਹੋਏ, ਕੁਛ ਲੋਕਾਂ ਨੇ 11 ਸਾਲ ਵੀ ਲਿਖਿਆ ਹੋਇਆ, 9 ਸਾਲ ਦੇ ਹੋਏ ਤੇ ਉਸ ਸਮੇਂ ਤੁਸੀਂ ਸਮਝਦੇ ਹੋ ਵੀ ਆਹ ਜਿਹੜਾ ਵਰਤਾਰਾ ਇਹ ਕਹਿੰਦੇ ਆ ਨਾ, ਮੇਰਾ ਮਨ ਕਿਸੇ ਵੀ ਤਰ੍ਹਾਂ ਇਹਦੇ ਨਾਲ ਸਹਿਮਤ ਨਹੀਂ ਹੁੰਦਾ ਵੀ ਉਹ ਜਨੇਊ ਦੀ ਰਾਖੀ ਵਾਸਤੇ ਦਿੱਲੀ ਦਾ, ਉਹਦੇ ਪ੍ਰਚਾਰ ਦੌਰਾ ਕਰ ਹੀ ਰਹੇ ਸੀਗੇ, ਸੰਗਤਾਂ ਨੂੰ ਇਕੱਠਾ ਜੋੜ ਕਰ ਹੀ ਰਹੇ ਸੀਗੇ, ਤੇ ਉਸ ਹਾਲਾਤ ਵਿਚ ਆਹ ਜਿਹੜਾ ਕਿਲਾ ਲੋਹਗੜ੍ਹ ਬਣ ਗਿਆ ਸੀਗਾ, ਆਨੰਦਪੁਰ ਸਾਹਿਬ ਦਾ ਬਣ ਗਿਆ ਸੀਗਾ, ਹੋਰ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੀਆਂ ਤਾਮੀਰ ਹੋ ਗਈਆਂ ਸੀਗੀਆਂ। ਔਰ ਜਿਹੜੇ ਬਾਈ ਧਾਰ ਦੇ ਰਾਜੇ ਸੀ ਜਾਂ ਜਿਹੜੇ ਹੋਰ ਉਹਨਾਂ ਦੇ ਸ਼ਰੀਕ ਸੀ, ਮਿਹਰਬਾਨ ਗਰੁੱਪ ਸੀਗਾ, ਉਹਨਾਂ ਸਾਰਿਆਂ ਨੇ ਵੇਖਿਆ ਯਾਰ ਇਹ ਤਾਂ ਫਿਰ ਆ ਕੇ ਇਸੇ ਤਰ੍ਹਾਂ ਹੀ ਤਾਕਤਵਰ ਹੋ ਰਹੇ ਨੇ ਤੇ ਇਹ ਤਾਂ ਫਿਰ ਸਾਡੇ ਵਾਸਤੇ ਬਹੁਤ ਮੁਸ਼ਕਿਲ ਖੜੀ ਕਰਨਗੇ। ਅਲਟੀਮੇਟ ਜਿਹਦਾ ਨਤੀਜਾ ਸੀ ਉਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਔਰੰਗਜ਼ੇਬ ਤੱਕ ਪਹੁੰਚੀਆਂ ਔਰ ਉਸ ਵੇਲੇ ਔਰੰਗਜ਼ੇਬ ਨੇ ਇਹਨਾਂ ਨੂੰ ਸਮਨ ਕੀਤਾ ਸੀਗਾ ਕਿ ਤੁਸੀਂ ਇੱਥੇ ਆ ਕੇ ਐਕਸਪਲੇਨੇਸ਼ਨ ਦਿਓ ਇਸ ਗੱਲ ਦਾ ਬਈ ਤੁਸੀਂ ਇੱਕ, ਹਾਲਾਂਕਿ ਜਦੋਂ ਗੁਰੂ ਸਾਹਿਬ ਅਸਾਮ ਦੇ ਵਿੱਚ ਸੀ, ਮੈਂ ਇੱਕ ਹਿਸਟਰੀ ਪੜ੍ਹੀ ਆ ਉਹਦੇ, ਜਦੋਂ ਅਸਾਮ ਦੇ ਵਿੱਚ ਉਹ ਗਏ ਸੀ ਨਾ ਉੱਥੇ ਵੀ ਉਹਨਾਂ ਨੂੰ ਇੱਕ ਵਾਰ ਗ੍ਰਿਫ਼ਤਾਰ ਕਰ ਲਿਆ ਗਿਆ ਸੀਗਾ ਪਰ ਫਿਰ ਉੱਥੇ ਰਿਹਾਈ ਹੋਈ ਔਰ ਉਹਦੇ ਚ ਰੈਫਰੰਸ ਇਹੀ ਹੈ ਕਿ ਸਾਈਂ ਮੀਆਂ ਮੀਰ ਦੇ ਰੈਫਰੰਸ ਦੇ ਨਾਲ ਜਿਹੜੀ ਉਹ ਰਿਹਾਈ ਹੋ ਗਈ। ਅਲਟੀਮੇਟ ਜਦੋਂ ਉਹ ਪੰਜਾਬ ਚ ਆਏ ਤੇ ਹੁਣ ਇਹਨਾਂ ਨੂੰ ਇਸ ਗੱਲ ਦਾ ਐਕਸਪਲੇਨੇਸ਼ਨ ਦੇਣ ਵਾਸਤੇ ਦਿੱਲੀ ਸੱਦਿਆ ਗਿਆ ਸੀਗਾ ਵੀ ਆਹ ਜਿਹੜੇ ਤੁਸੀਂ ਕਿਹੜੇ ਬਣਾ ਰਹੇ ਹੋ, ਆਹ ਜਿਹੜੀ ਤੁਸੀਂ ਫੌਜ ਬਣਾ ਰਹੇ ਹੋ ਇਹਦਾ ਹੱਕ ਤੁਹਾਨੂੰ ਕਿਹਨੇ ਦਿੱਤਾ
2: ਜੀ।
0: ਔਰ ਇਹੀ ਸਫਾਈ ਦੇਣ ਵਾਸਤੇ ਉਹ ਗਏ ਸੀਗੇ ਔਰ ਉਸ ਵੇਲੇ ਉਹ ਆਗਰੇ ਵਿਚ ਸੀ ਜਦੋਂ ਉਹਨਾਂ ਨੂੰ ਇਹ ਮੈਸੇਜ ਮਿਲਿਆ ਕਿ ਤੁਸੀਂ ਦਿੱਲੀ ਦਰਬਾਰ ਪੇਸ਼ ਹੋਣਾ ਆ ਔਰ ਇਸ ਗੱਲ ਦੀ ਤੁਸੀਂ ਸਫਾਈ ਦੇਣੀ ਹੈ। ਪਟਨੇ ਤਾਂ ਉੱਥੇ ਆਨੰਦਪੁਰ ਸਾਹਿਬ ਤੋਂ ਹੈ ਹੀ ਨਹੀਂ ਸੀ
2: ਜੀ,
0: ਜਦੋਂ ਉਹਨਾਂ ਨੂੰ ਸੰਮਨ ਮਿਲਿਆ ਉਸ ਵੇਲੇ ਆਨੰਦਪੁਰ ਸਾਹਿਬ ਤੋਂ ਹੈ ਹੀ ਨਹੀਂ ਸੀ। ਤੁਸੀਂ ਆਖੋ ਵੀ ਚੰਗਾ ਜੀ ਅੱਜ ਪੰਚਾਇਤ ਆਈ ਸਾਡੇ ਕੋਲ ਆ ਕੇ ਹਿੰਦੂਆਂ ਦੀ ਜੁੜ ਕੇ ਤੇ ਉਹਨਾਂ ਨੇ ਆਖਿਆ ਵੀ ਚੰਗਾ ਜਨੇਊ ਦੀ ਰਾਖੀ ਕਰਨ ਵਾਸਤੇ, ਸਾਡਾ ਤਾਂ ਬੁਰਾ ਹਾਲ ਹੈ ਜੀ ਸਾਡੇ ਤੇ ਜਨੇਊ। ਮੈਂ ਇੱਕ ਕੈਲਕੂਲੇਸ਼ਨ ਕਰਕੇ ਵੀ ਇੱਕ ਥਾਂ ਤੇ ਪਾਇਆ ਸੀਗਾ ਬਈ ਇਸ ਵੇਲੇ ਪੂਰੇ ਭਾਰਤ ਦੇ ਵਿਚ ਵੀ ਇੰਨੇ ਹਿੰਦੂ ਨਹੀਂ ਹੋਣੇ ਕਿ ਉਹਨਾਂ ਦੇ ਰੋਜ਼ ਜਨੇਊ ਲਾ ਕੇ ਹੈ ਸਵਾ ਮਨ ਜਨੇਊ ਲਾ ਕੇ, ਸੂਰਜ ਪ੍ਰਕਾਸ਼ ਲਿਖਦਾ ਸਵਾ ਮਨ ਜਨੇਊ ਲਾ ਕੇ ਔਰੰਗਜ਼ੇਬ ਰੋਜ਼ ਰੋਟੀ ਖਾਂਦਾ ਸੀਗਾ
2: ਜੀ।
0: ਭਾਵ ਮੈਂ ਕੈਲਕੂਲੇਟ ਕਰਕੇ ਦੱਸਿਆ ਸੀਗਾ ਉਹਦੇ ਵਿਚ ਵੀ ਕਿੰਨੇ ਗ੍ਰਾਮ ਦਾ ਇੱਕ ਜਨੇਊ ਹੁੰਦਾ ਆ, ਕਿੰਨੇ ਜਨੇਊ ਪਾਓ ਤੇ ਕਿੰਨੇ ਕਿਲੋ ਹੋ ਸਕਦਾ ਆ। ਸੋ ਅਲਟੀਮੇਟ ਇੰਨੇ ਤਾਂ ਹਿੰਦੂ ਹੁਣ ਨੀ ਹੋਣੇ ਜਿਹੜੇ ਤੁਸੀਂ ਕਸ਼ਮੀਰ ਦੇ ਵਿਚ ਦੱਸ ਰਹੇ ਹੋ, ਤੇ ਕਸ਼ਮੀਰ ਦੇ ਵਿਚ ਤਾਂ ਹੁਣ ਵੀ ਇੰਨੀ ਗਿਣਤੀ ਹੈ ਨੀਗੀ, ਇੰਨੇ ਸਾਲਾਂ ਬਾਅਦ ਵੀ ਹੁਣ ਵੀ ਇੰਨੀ ਗਿਣਤੀ ਹੋਈ ਨੀ। ਮਤਲਬ ਇੰਨਾ ਜ਼ਿਆਦਾ ਅਬਜੈਕਟਿਵ, ਇੰਨਾ ਜ਼ਿਆਦਾ ਵਿਸ਼ੇਸ਼ਣ ਲਾ ਕੇ ਇਹਨਾਂ ਗੱਲਾਂ ਨੂੰ ਫੈਲਾਇਆ ਗਿਆ। ਤੇ ਜਦੋਂ ਤੁਸੀਂ ਆਮ ਤੌਰ ਤੇ ਕੀ ਹੁੰਦਾ ਆ ਕਿ ਜਦੋਂ ਕਿਸੇ ਦੀ ਤਾਕਤ ਵੱਧਦੀ ਹੁੰਦੀ ਹੈ ਨਾ, ਉਦੋਂ ਹਰ ਦੁਸ਼ਮਣ ਨੀ ਆਉਂਦਾ ਯਾਰ, ਇਹਦੇ ਨਾਲ ਸਾਥ ਬਣਾ ਹੀ ਲਿਆ ਜਾਵੇ ਤੇ ਚੰਗਾ ਹੈ।
2: ਬਿਲਕੁਲ,
0: ਜਦੋਂ ਇਹ ਤਾਕਤ ਵਧਣੀ ਸ਼ੁਰੂ ਹੋ ਗਈ 1699 ਦੀ ਵਿਸਾਖੀ ਦੇ ਵਿਚ ਇੱਕ ਕੌਤਕ ਰਾਜ ਦਿੱਤਾ ਗਿਆ, ਉਸ ਤੋਂ ਬਾਅਦ ਜਿਹੜੀ ਉਹ ਕੌਮ ਸੀਗੀ ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਸੀ ਜਾਂ ਜਿਹੜੇ ਲਤਾੜੇ ਹੋਏ ਲੋਕ ਸੀਗੇ, ਉਹ ਵੀ ਬਹਾਦਰ ਬਣ ਕੇ ਕਿਰਪਾਨ ਲੈ ਕੇ ਤਲਵਾਰ ਲੈ ਕੇ ਨੇਜੇ ਲੈ ਕੇ ਘੋੜੇ ਲੈ ਕੇ ਚੱਲਣ ਲੱਗ ਗਏ। ਉਹਨਾਂ ਅੱਗੇ ਤੇ ਕੰਮ ਤਾਂ ਖਰਾਬ ਹੋ ਗਿਆ, ਹੁਣ ਇਹਨਾਂ ਨੇ ਆਪਣੇ ਆਪ ਨੂੰ ਇਹਨਾਂ ਦਾ ਸਾਥੀ ਸਮਝਣ ਦੀ ਕੋਸ਼ਿਸ਼ ਕਰ ਦਿੱਤੀ ਔਰ ਜੋ ਸੂਰਜ ਪ੍ਰਕਾਸ਼ ਤੋਂ ਰਖਵਾਇਆ ਗਿਆ ਉਹ ਸਾਰੇ ਦਾ ਸਾਰਾ ਇਸ ਨੀਤੀ ਤਹਿਤ ਰਖਵਾਇਆ ਗਿਆ ਕਿ ਸਾਡੀ ਇਹਨਾਂ ਨਾਲ ਦੁਸ਼ਮਣੀ ਨਾ ਸਾਬਤ ਹੋਵੇ ਵੀ ਅਸੀਂ ਇਹਨਾਂ ਨਾਲ ਦੁਸ਼ਮਣੀ ਕੀਤੀ। ਇੱਥੇ ਇੱਕ ਮੈਂ ਹੋਰ ਵੀ ਰੈਫਰੈਂਸ ਦੇਣਾ ਚਾਹੁੰਦਾ, ਜਦੋਂ ਇਸ ਤਰ੍ਹਾਂ ਦਾ ਹਾਲਾਤ ਬਣਿਆ ਔਰ ਇਹਨਾਂ ਨੇ ਵੇਖਿਆ ਵੀ ਇਹ ਤਾਕਤ ਇਹਨਾਂ ਦੀ ਬਹੁਤ ਵੱਧ ਗਈ ਹੈ, ਗੁਰੂ ਗੋਬਿੰਦ ਸਿੰਘ ਨੇ ਤੇ ਬਹੁਤ ਸਿੱਖ ਇਸ ਤਰ੍ਹਾਂ ਦੇ ਰੱਖ ਲੈਂਦੇ ਘੋੜੇ, ਇਹ ਕਹਿੰਦੇ ਨੇ ਸਾਨੂੰ ਦਾਨ ਨਾ ਕਰੋ ਘੋੜੇ ਹੀ ਦਾਨ ਕਰੋ ਜਾਂ ਸ਼ਸਤਰ ਹੀ ਦਾਨ ਕਰੋ ਔਰ ਬਹੁਤ ਸਾਰੀਆਂ ਫੌਜਾਂ ਜਿਹੜੀਆਂ ਨੇ ਆਉਣ ਲੱਗ ਗਈਆਂ ਨੇ ਤੇ ਘੋੜੇ ਤੇ ਸ਼ਸਤਰ ਤੇ ਤਾਂ ਬਹੁਤ ਵੱਡੀ ਫੌਜ ਬਣ ਗਈ ਹੈ, ਐਸੇ ਵੀ ਤਾਂ ਸਾਰਾ ਕੁਝ ਆਣਾ ਸ਼ੁਰੂ ਲੱਗਿਆ ਤੇ ਸਾਡੀ ਤਾਕਤ ਜਿਹੜੀ ਹੈ ਇਹਦੇ ਸਾਹਮਣੇ ਕਮਜ਼ੋਰ ਹੋ ਗਈ। ਉਹਨੇ ਨਾਲ ਦੋਸਤੀ ਦਾ ਹੱਥ ਕਿਸੇ ਪਾਸੇ ਤੇ ਉਹ ਸਾਰੀਆਂ ਫੌਜਾਂ ਅਲੱਗ ਅਲੱਗ ਜਿਹੜੇ ਉਹਨਾਂ ਦੇ ਰਜਵਾੜੇ ਬਣੇ ਸੀ, ਬੇਸਿਕਲੀ ਉਹ ਰਜਵਾੜੇ ਸੀਗੇ, ਉਹਨਾਂ ਦੀਆਂ ਫੌਜਾਂ ਨੇ ਇਹਨਾਂ ਦਾ ਮੁਕਾਬਲਾ ਕੀਤਾ ਤੇ ਕਿਤੇ ਹੁਣ ਉਹਨਾਂ ਦੇ ਦਿਮਾਗ ਚ ਇਹ ਨੀਤੀ ਆ ਗਈ ਭਈ ਯਾਰ ਇਹਦੇ ਨਾਲ ਥੋੜਾ ਬਹੁਤ ਸਤਿ ਸ੍ਰੀ ਅਕਾਲ ਰੱਖ ਹੀ ਲੈਣੀ ਚਾਹੀਦੀ ਹੈ ਨਹੀਂ ਤਾਂ ਕੰਮ ਸਾਡਾ ਨੁਕਸਾਨ ਕਰੇਗਾ। ਤੇ ਉਹਨਾਂ ਦੀ ਪਹਿਲੀ ਨੀਤੀ ਇਹ ਸੀ ਕਿ ਗੁਰੂ ਸਿੱਖ ਸਾਹਿਬ ਨੂੰ ਮਿਲੇ, ਉਹ ਗੁਰੂ ਸਾਹਿਬ ਨੂੰ ਮਿਲ ਕੇ ਇਹ ਗੱਲ ਆਖੀ ਵੀ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਆ, ਪਰ ਸਾਡੀ ਇੱਕ ਸ਼ਰਤ ਆ, ਸਾਡੀ ਇੱਕ ਸ਼ਰਤ ਆ ਵੀ ਆਹ ਜਿਹੜਾ ਤੁਸੀਂ ਬਾਟਾ ਅੰਮ੍ਰਿਤ ਦਾ ਤਿਆਰ ਕਰਦੇ ਹੋ ਨਾ ਤੇ ਇਹਦੇ ਚ ਸਾਰਿਆਂ ਨੂੰ ਇੱਕੇ ਬਾਟੇ ਚ ਛਕਾਉਂਦੇ ਹੋ, ਅਸੀਂ ਦਲਿਤਾਂ ਨਾਲ ਬਹਿ ਕੇ ਬਾਟੇ ਚ ਅੰਮ੍ਰਿਤ ਨਹੀਂ ਛਕਣਾ, ਸਾਡੇ ਵਾਸਤੇ ਬਾਟਾ ਅਲੱਗ ਕਰ ਦਿਓ। ਉਹ ਭਲਿਓ ਮਾਨਸੋ, ਗੁਰੂ ਨਾਨਕ ਨੇ ਇਹ ਰੀਤ ਚਲਾਈ ਹੈ, ਮੈਂ ਕੌਣ ਹੁੰਦਾ ਇਹਨੂੰ ਬਦਲਣ ਵਾਲਾ। ਇਹ ਤਾਂ ਸਾਰੇ ਉਹਦੇ ਭਾਈ ਲਾਲੋ ਕੋਹਲੇ ਦੀ ਰੋਟੀ ਖਾਣ ਚਲੇਗੀ, ਮਲਕ ਭਾਗ ਉਹਦੇ ਘਰ ਨਹੀਂ ਗਿਆ, ਮੈਂ ਇਹ ਕਿਵੇਂ ਕਰ ਸਕਦਾ ਹਾਂ, ਐਸਾ ਨਹੀਂ ਹੋਣਾ। ਤੇ ਜੇ ਤੁਸੀਂ ਅੰਮ੍ਰਿਤ ਛਕਣਾ ਆ, ਜੇ ਤੁਸੀਂ ਸਿੱਖ ਸਜਣਾ ਹੈਗਾ ਆ, ਸਾਡੇ ਨਾਲ ਰਲਣਾ ਹੈਗਾ, ਤੇ ਮਾਨਸਿਕਤਾ ਬਦਲਣੀ ਪਏਗੀ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਸ਼ਸਤਰ ਤਾਂ ਤੁਸੀਂ ਹੁਣ ਵੀ ਲਈ ਫਿਰਦੇ ਜੇ, ਸਾਰੇ ਰਾਜਪੂਤ ਜਿਹੜੇ ਨੇ ਸ਼ਸਤਰ ਤਾਂ ਹੁਣ ਵੀ ਲਈ ਫਿਰਦੇ ਜੇ, ਜੇ ਮਾਨਸਿਕਤਾ ਬਦਲਣੀ ਹੈ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਬਰਾਬਰ ਸਮਝਣਾ ਪਏਗਾ, ਜਿਸ ਕਰਕੇ ਉਹਨਾਂ ਨੇ ਫਿਰ ਅੰਮ੍ਰਿਤ ਨਹੀਂ ਛਕਿਆ ਸੀਗਾ, ਕਿਉਂਕਿ ਨਹੀਂ ਇਹ ਤਾਂ ਦਲਿਤਾਂ ਨੂੰ। ਔਰ ਅਸਲ ਦੇ ਵਿੱਚ ਜਦੋਂ ਗੁਰੂ ਸਾਹਿਬ ਉੱਥੇ ਗਏ ਸੀ ਨਾ, ਉਹਦੇ ਵਿੱਚ ਇੱਕ ਸ਼ਿਕਾਇਤ ਇਹ ਵੀ ਸ਼ਾਮਲ ਸੀ ਵੀ ਇਹ ਫੌਜਾਂ ਇਕੱਠੀਆਂ ਕਰ ਰਹੇ ਨੇ ਤੇ ਬਹੁਤ ਤਾਕਤ ਬਣ ਰਹੇ ਨੇ ਤੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਕੂਮਤ ਦੇ ਵਾਸਤੇ ਮੁਸ਼ਕਿਲ ਖੜੀ ਕਰੇਗਾ। ਇਸ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੀ ਗੁਰੂ ਤੇਗ ਬਹਾਦਰ ਨੂੰ, ਤੇ ਉਹ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀਗਾ ਕਿ ਇਸ ਨੀਤੀ ਦੇ ਤਹਿਤ ਉਹਨਾਂ ਨੂੰ ਸੱਦਿਆ ਗਿਆ। ਜਦੋਂ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਹਨਾਂ ਤੇ ਆ ਗਈ। ਔਰ ਫਿਰ 1699 ਦੀ ਵਿਸਾਖੀ ਦੇ ਵਿੱਚ ਯਾਰ ਹੁਣ ਹੋਰ ਵੀ ਕੌਮਾਂ ਸੀਗੀਆਂ, ਹੋਰ ਵੀ ਸਾਰੇ ਲੋਕ ਸੀਗੇ, ਹੋਰ ਕੌਣ ਹੀ ਅੱਗੇ ਆਇਆ? ਭਾਈ ਜੈਤਾ ਜੀ ਹੀ ਕਿਉਂ ਆਏ? ਭਾਈ ਜੈਤਾ ਜੀ ਨੇ ਐਸਾ ਕਿਉਂ ਕੀਤਾ ਹੈਗਾ ਕਿ ਉਹਨਾਂ ਨੂੰ ਸੀਸ ਲੈ ਕੇ, ਜਦੋਂ ਕਿ ਉਸ ਵੇਲੇ ਉਸ ਹਾਲਾਤ ਦੇ ਵਿੱਚ ਉਹ ਸੀਸ ਜਾਂ ਬਾਡੀ ਲੈ ਕੇ ਆਉਣਾ? ਬਾਡੀ ਵੀ ਕਦੇ ਵੇਖੋ ਨਾ, ਉਹਨੇ ਕੁਰਬਾਨੀ ਕੀਤੀ ਭਾਈ ਲੱਖੀ ਸ਼ਾਹ ਨੇ ਬੰਦਾਰੇ ਨੇ, ਹਾਂਜੀ, ਉਹਨੇ ਆਪਣਾ ਘਰ ਹੀ ਸਾਰਾ ਸਾੜ ਦਿੱਤਾ ਵੀ ਠੀਕ ਹੈ, ਸੰਸਕਾਰ ਵੀ ਕਰ ਦਿੱਤਾ ਹੈਗਾ, ਔਰ ਇਹ ਸੀਸ ਲੈ ਕੇ ਜਿਹੜੇ ਨੇ ਉੱਥੇ ਅਨੰਦਪੁਰ ਸਾਹਿਬ ਪਹੁੰਚ ਗਏ। ਤੋ ਇਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਭਾਈ ਇਹ ਨਹੀਂ ਹੋਣਾ, ਬਾਟਾ ਤੇ ਰਹਿਣਾ ਹੈ ਇੱਕ ਹੀ, ਜਿਹਦੇ ਕਰਕੇ ਇਹਨਾਂ ਕਿਹਾ ਵੀ ਇਹ ਤਾਂ ਗੱਲ ਚੱਲਦੀ ਨੀ, ਜਿਨ੍ਹਾਂ ਤੇ ਅਸੀਂ ਰਾਜ ਕਰਨਾ ਹੈ ਉਹਨਾਂ ਨੂੰ ਇਹ ਨਾਲ ਲਾ ਲਿਆ, ਔਰ ਸਾਡੀ ਇਹ ਗੱਲ ਮੰਨ ਨਹੀਂ ਰਿਹਾ। ਇਹ ਸਾਰੇ ਬਾਗੀ ਹੋ ਗਏ, ਜਿਸ ਕਰਕੇ ਤਕਰੀਬਨ 11 ਜੰਗਾਂ ਤਾਂ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਦੇ ਨਾਲ ਹੀ ਲੜੀਆਂ
2: ਜੀ।
0: ਬਾਕੀ ਹਕੂਮਤ ਦੀਆਂ ਤੇ ਹੋਰ ਸਾਰੀਆਂ ਮੈਂ ਗਿਣਤੀ ਕਰ ਰਿਹਾ ਸੀ, ਤਕਰੀਬਨ 16 ਕੁ ਬਣਦੀਆਂ ਨੇ, ਛੋਟੀਆਂ ਮੋਟੀਆਂ, ਛੋਟੀਆਂ ਮੋਟੀਆਂ ਵੀ ਪਾ ਕੇ 16 ਕੁ ਦੇ ਕਰੀਬ ਐਸੀਆਂ ਜੰਗਾਂ ਬਣਦੀਆਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਹਮੇਸ਼ਾ ਅਲੱਗ ਹਰ ਥਾਂ ਤੇ ਮੁਕਾਬਲਾ ਕੀਤਾ ਆ, ਔਰ ਉਹਨਾਂ ਨੂੰ ਜਿੱਤਿਆ ਵੀ ਆ। ਅਲਟੀਮੇਟ ਇਹਦੇ ਵਿੱਚ ਇਹ ਹਾਲਾਤ ਆ ਗਿਆ ਕਿ ਇਹਨਾਂ ਨੇ ਆਖਿਆ ਵੀ ਹੁਣ ਹਕੂਮਤ ਨਾਲ ਰਲ ਕੇ ਤੇ ਕਿਲੇ ਨੂੰ ਘੇਰਾ ਪਾਇਆ ਜਾਵੇ। ਯਾਰ ਕਿੰਨਾ ਕੁ ਰਾਕਸ਼ਨ ਹੋਊਗਾ ਇਹਦੇ ਕੋਲੇ? ਜਿਵੇਂ ਜਦੋਂ ਬਲੂ ਸਟਾਰ ਐਕਸ਼ਨ ਹੋਇਆ ਹੈ ਨਾ, ਉਸ ਤੋਂ ਬਾਅਦ ਬਹੁਤ ਸਾਰੇ ਪੱਤਰਕਾਰਾਂ ਨੇ ਇਹ ਗੱਲ ਲਿਖੀ ਸੀ ਕਿ ਜੇ ਤੁਸੀਂ ਸੰਤ ਜਰਨੈਲ ਸਿੰਘ ਨੂੰ ਫੜਨਾ ਸੀ ਤੇ ਉਹਦੇ ਹੋਰ ਵੀ ਤਰੀਕਾਕਾਰ ਸੀਗੇ,
3: ਬਿਲਕੁਲ,
0: ਕੱਟ ਦਿਓ ਪਾਣੀ, ਕੱਟ ਦਿਓ ਰਾਸ਼ਨ, ਕੱਟ ਦਿਓ, ਕਿੰਨਾ ਕੁ ਸਮਾਂ? ਅਲਟੀਮੇਟ ਸਾਰੀ ਗੱਲ ਖਤਮ ਹੋਣੀ ਸੀ, ਔਰ ਤੁਸੀਂ 37 ਹੋਰ ਗੁਰਦੁਆਰਿਆਂ ਤੇ ਅਟੈਕ ਕਰ ਦਿੱਤਾ, ਸਾਰੀਆਂ ਥਾਵਾਂ ਤੇ ਸੰਤ ਜਰਨੈਲ ਸਿੰਘ ਨਹੀਂ ਸੀਗਾ ਨਾ, ਔਰ ਜੇ ਤੁਸੀਂ ਅਟੈਕ ਕੀਤਾ ਤੇ ਤੁਸੀਂ ਗਲਤ ਕੀਤਾ, ਇਹੋ ਜਿਹੀ ਪ੍ਰਚਾਰ ਬਾਅਦ ਚ ਵੀ ਹੁੰਦਾ ਰਿਹਾ। ਠੀਕ ਉਸੇ ਤਰ੍ਹਾਂ ਦੀ ਸਥਿਤੀ ਉਸ ਵੇਲੇ ਉੱਥੇ ਬਣ ਗਈ ਸੀ। ਔਰ ਜਿਹੜੀ ਗੱਲ ਇਹ ਕਹਿੰਦੇ ਨੇ ਨਾ ਵੀ ਮਾਝੇ ਦੇ ਕੁਛ ਲੋਕ ਮਹਾਂ ਸਿੰਘ ਹੋਰੀ ਤੇ ਹੋਰ ਸਾਰੇ ਇਹ ਉੱਥੋਂ ਬਾਗੀ ਹੋ ਕੇ ਨਿਕਲੇ, ਇੱਕ ਪੱਤਰਕਾਰ ਇੱਕ ਸੱਜਣ ਨੇ ਮੇਰੇ ਨਾਲ ਇਹ ਵਿਚਾਰ ਸਾਂਝਾ ਕੀਤਾ, ਬਈ ਤੁਹਾਡਾ ਪ੍ਰਚਾਰ ਮੈਂ ਸੁਣਿਆ, ਬਾਕੀ ਸਾਰੀਆਂ ਗੱਲਾਂ ਮੈਨੂੰ ਠੀਕ ਲੱਗੀਆਂ, ਪਰ ਮੈਂ ਤੁਹਾਡਾ ਧਿਆਨ ਇਸ ਪਾਸੇ ਦਵਾਉਣਾ ਚਾਹੁੰਦਾ ਹਾਂ ਬਈ ਕੀ ਐਡਾ ਵੱਡਾ ਨੀਤੀਕਾਰ ਜੰਗ ਦਾ ਉਹਨੂੰ ਇਹ ਕਿਵੇਂ ਹੋ ਸਕਦਾ ਵੀ ਉਹਨੂੰ ਛੱਡ ਕੇ ਤੇ ਲੋਕ ਜਾ ਸਕਦੇ ਨੇ? ਕੀ ਇਹ ਨੀਤੀ ਨਹੀਂ ਹੋ ਸਕਦੀ ਉਹਨਾਂ ਦੀ? ਬਈ ਮੈਂ ਇਹ ਸਾਬਤ ਕਰਾਂ ਵੀ ਲੋਕ ਬਾਗੀ ਹੋ ਕੇ ਇੱਥੋਂ ਜਾ ਰਹੇ ਨੇ ਤਾਂ ਕਿ ਇੱਥੋਂ ਬਾਹਰ ਕਿਲੇ ਚ ਲੋਕ ਨਿਕਲਣ ਤੇ ਬਾਹਰ ਜਾ ਕੇ ਹੋਰ ਲੋਕਾਂ ਨੂੰ ਪ੍ਰਚਾਰ ਕਰਕੇ ਲਿਆਉਣ ਵੀ ਉੱਥੇ ਆਹ ਕੁਛ ਹੋ ਰਿਹਾ ਜੀ, ਹਾਂਜੀ। ਔਰ ਜਿਹਦਾ ਨਤੀਜਾ ਇਹ ਨਿਕਲਿਆ ਵੀ ਜਦੋਂ ਅਲਟੀਮੇਟ ਗੁਰੂ ਸਾਹਿਬ ਕਿਲੇ ਚੋਂ ਨਿਕਲਦੇ ਨੇ ਤੇ ਉਸ ਹਾਲਾਤ ਦੀ ਆਪਾਂ ਬਾਅਦ ਗੱਲ ਕਰਦੇ ਹਾਂ, ਫੇਰ ਮਾਝੇ ਦੇ ਵਿੱਚੋਂ ਮਾਈ ਭਾਗੋ ਦੇ ਹਾਲਾਤ ਦੇ ਵਿੱਚ ਸਾਰੇ ਇਕੱਠੇ ਹੋ ਕੇ ਤੇ ਫਿਰ ਜਾ ਕੇ ਉਹਨਾਂ ਖਿਦਰਾਣੇ ਦੀ ਢਾਬ ਤੇ ਲੜਾਈ ਕੀਤੀ ਤੇ ਸ਼ਹੀਦ ਹੋਏ ਆ। ਮਤਲਬ ਇਹ ਉਹਨਾਂ ਦੀ ਪਾਲਸੀ ਸੀ ਉਸ ਵੇਲੇ ਵੀ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਬਈ ਉਹ ਉਥੋਂ ਬਦਾਵਾ ਦੇ ਕੇ ਲਿਖ ਕੇ ਆਏ ਬਦਾਵੇ ਵਾਲੇ? ਹਾਂ, ਬਦਾਵੇ ਦੇ ਸਬੰਧ ਵਿੱਚ ਕਈ ਇੱਕ ਸੱਜਣਾਂ ਨੇ ਲਿਖਿਆ ਵੀ ਬਦਾਵੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ। ਹਾਂਜੀ, ਇਹ ਬਦਾਵੇ ਦੀ ਤਾਂ ਕਹਾਣੀ ਸਾਰੀ ਸੂਰਜ ਪ੍ਰਕਾਸ਼ ਦੀ ਲਿਖੀ ਹੋਈ ਹੈ। ਹਾਂਜੀ, ਸੂਰਜ ਸਿੰਘ ਨੇ ਸੂਰਜ ਪ੍ਰਕਾਸ਼ ਦੇ ਵਿੱਚ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਨੂੰ ਜਾਂ ਪਤਾ ਨਹੀਂ ਕਿਹੜੇ ਡਰ ਤੋਂ ਇਹੋ ਜਿਹੀਆਂ ਗੱਲਾਂ ਉਹਦੇ ਵਿੱਚ ਐਡ ਕਰ ਦਿੱਤੀਆਂ ਨੇ ਜਿਹੜੀਆਂ ਗੁਰੂ ਸਾਹਿਬ ਦੀ ਮਾਨਸਿਕਤਾ ਨੂੰ ਅਗਰ ਤੁਸੀਂ ਸਟੱਡੀ ਕਰਦੇ ਹੋ ਨਾ,
2: ਬਿਲਕੁਲ
0: ਐਸਾ ਯੋਧਾ ਤੁਸੀਂ ਅੰਦਾਜ਼ਾ ਲਾਓ ਨਾ ਵੀ ਚਮਕੌਰ ਦੀ ਗਲੀ ਦੇ ਵਿੱਚ ਜੰਗ ਹੁੰਦਾ ਆ, ਬਾਹਰ ਇੰਨੀ ਸਾਰੀ ਫੌਜ ਹੈਗੀ ਹੈ ਔਰ ਇਹ ਵਿਚਾਰੇ 40 ਸਿੰਘ ਨੇ, ਔਰ ਉਹਨੇ ਸਾਰਾ ਦਿਨ 22-23 ਦੀ ਰਾਤ ਸਾਰਾ ਦਿਨ ਜੰਗ ਦੇ ਵਿੱਚ ਗੁਜ਼ਾਰ ਦਿੱਤਾ ਔਰ ਇੰਨੀਆਂ ਫੌਜਾਂ ਨੂੰ ਉੱਥੇ ਆਉਣ ਨਹੀਂ ਦਿੱਤਾ। ਕਿੰਨੀ ਵੱਡੀ ਉਹਦੀ ਸੀ ਟੈਕਨੀਕ ਸੀਗੀ, ਮੈਂ 5
2: ਭੇਜਾਂਗਾ
0: ਤੇ ਇਹਨਾਂ ਨੂੰ ਭਜਾਈ ਕਰੋ।
2: ਜੀ ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਇੱਕ ਦੋ ਪਲ ਮੈਨੂੰ ਦਿਓ। ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਰਕੇ ਹਟੇ ਨਾ, ਮੇਰਾ ਜਿਹੜਾ ਆਪਣੀ ਇੰਡੀਪੈਂਡੈਂਟ ਸੋਚ ਦੇ ਮੁਤਾਬਕ ਜਿਹੜਾ ਉਹ ਵਿਦਾਵੇ ਦੀ ਗੱਲ ਤੁਸੀਂ ਕਰਕੇ ਹਟੇ ਬਿਲਕੁਲ ਸਹੀ ਗੱਲ ਆ। ਗੁਰੂ ਸਾਹਿਬ ਰਾਜਨੀਤੀ ਦੇ ਵਿੱਚ ਵੀ ਦੁਨੀਆਂ ਦੇ ਸਭ ਤੋਂ ਮਹਾਨ ਇਨਸਾਨ ਸੀ ਔਰ ਗੁਰੂ ਸੀ, ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਜਿਹੜੀ ਗੱਲ ਤੁਸੀਂ ਪੁਆਇੰਟ ਕਰਕੇ ਗਏ, ਮੇਰੀ ਸੋਚ ਵੀ ਇਹੀ ਕਹਿੰਦੀ ਆ ਕਿ ਉਹਨਾਂ ਨੇ ਭਾਈ ਉਹਨਾਂ ਨੂੰ ਤਾਂ ਕਿ ਉਹ ਜੀਦੇ ਬਾਹਰ ਨਿਕਲ ਸਕਣ ਤੇ ਹੋਰ ਫੌਜ ਇਕੱਠੀ ਪਿੰਡਾਂ ਦੇ ਵਿਚੋਂ ਲਿਆ ਕੇ ਉਹ ਲੜਾਈ ਕਰ ਸਕਣ। ਮੇਰੇ ਹਿਸਾਬ ਦੇ ਨਾਲ ਇਹੀ ਆ ਕਿ ਉਹਨਾਂ ਨੇ ਕੋਈ ਬੁਲਾਵਾ ਨਹੀਂ ਲੈ ਕੇ ਦਿੱਤਾ ਸੀਗਾ ਉਹਨਾਂ ਨੇ ਉਹ ਦੁਸ਼ਮਣ।
0: ਮੈਨੂੰ ਇੱਕ ਸੱਜਣ ਨੇ ਇਸ਼ਾਰਾ ਕੀਤਾ ਤੇ ਮੈਂ ਉਹਦਾ ਧੰਨਵਾਦ, ਸ਼ਾਇਦ ਉਹ ਪ੍ਰੋਗਰਾਮ ਸੁਣ ਵੀ ਰਹੇ ਹੋਣ ਇਸ ਵੇਲੇ
2: ਜੀ,
0: ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਯਾਰ ਤੁਸੀਂ ਇਸ ਗੱਲ ਵੱਲ ਇਸ਼ਾਰਾ ਕੀਤਾ ਤੇ ਮੈਂ ਵੀ ਲੌਜੀਕਲੀ ਜਿਹੜਾ ਸਾਹਿਤ ਨੂੰ ਇਤਿਹਾਸ ਨੂੰ ਵਾਚਣਾ
2: ਬਿਲਕੁਲ ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਉਹ ਰਾਜਨੀਤੀ ਦੇ ਤੌਰ ਤੇ ਉਹਨਾਂ ਦੀ ਦੁਸ਼ਮਣ ਦੀ ਜਿਹੜੀ ਸੀ ਸਾਰੇ
0: ਬਿਲਕੁਲ ਕਿਵੇਂ ਕਰ ਸਕਦਾ ਵੀ ਰੁਸ ਕੇ ਜਾ ਸਕਦਾ ਕਿਸੇ ਨੂੰ
2: ਨਹੀਂ ਕਰੇਗਾ ਨਹੀਂ
0: ਬਣਾਈ ਗਈ ਬਣਤਿਆ ਤਾਂ ਕਿ ਬਾਹਰ ਫੌਜਾਂ ਦੇ ਵਿਚੋਂ ਨਿਕਲਣਾ ਵੀ ਸੌਖਾ ਹੋ ਜਾਵੇ ਵੀ ਅਸੀਂ ਤਾਂ ਗੁਰੂ ਨੂੰ ਬਦਾਵਾ ਦੇ ਕੇ
2: ਬਦਾਵਾ ਦੇ
0: ਲੜ ਕੇ ਚੱਲੇ
2: ਆ ਅਸੀਂ ਤਾਂ ਲੜ ਕੇ ਚੱਲੇ ਆ ਬਸ ਬਸ
0: ਉਹ ਆਪਣੇ ਘਰਾਂ ਨੂੰ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਅਲਟੀਮੇਟ ਗੁਰੂ ਸਾਹਿਬ ਜਦੋਂ ਉਸ ਤੋਂ ਦੀਨੇ ਕਾਂਗੜ ਤੋਂ ਤੇ ਆਲਮਗੀਰ ਤੋਂ ਹੁੰਦੇ ਹੁੰਦੇ ਅਲਟੀਮੇਟ ਜਦੋਂ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਫਿਰ ਉਹ ਫੌਜਾਂ ਜਿਹੜੀਆਂ ਉਹਨਾਂ ਨੂੰ ਮਿਲੀਆਂ ਤੇ ਲੜਾਈ ਹੋਈ। ਇਹ ਸਾਰੀ ਗੱਲ ਮਤਲਬ ਮੇਰੇ ਜ਼ਿਹਨ ਤੋਂ ਆਉਂਦੀ ਵੀ ਹਾਂ ਉਹ ਬਿਲਕੁਲ ਸਹੀ ਵਿਚਾਰ ਹੈਗਾ ਤਰਕ ਸੰਗਤ ਔਰ
2: ਬਿਲਕੁਲ
0: ਗੱਲ ਨਹੀਂ ਹੈਗੀ ਕਾਕ ਸਾਹਿਬ ਇੰਨੀ ਹੀ ਗੱਲ ਨਹੀਂ ਜੀ ਮਾਂ ਸਾਹਿਬ ਸਾਡਾ ਸਾਰਾ ਸਿੱਖ ਇਤਿਹਾਸ ਜਿਹੜਾ ਹੈ ਨਾ ਉਹ ਸਾਰਾ ਹੀ ਰੀਰਾਈਟ ਕਰਨ ਵਾਲਾ ਹੈਗਾ।
2: ਐਗਜੈਕਟਲੀ ਬਿਲਕੁਲ
0: ਧਰਮ ਦੇ ਵਿਚ ਐਸੀਆਂ ਨੇ ਜਿਹੜੀਆਂ ਤਰਕ ਸੰਗਤ ਨਹੀਂ ਹਨ
2: ਜਿਹਨਾਂ
0: ਦੇ ਪਿੱਛੇ ਕੋਈ ਲੌਜਿਕ ਨਹੀਂ ਹੈਗੀ
2: ਜੀ।
0: ਗੁਰੂ ਸਾਹਿਬ ਨੇ ਤਾਂ ਧਰਮ ਚਲਾਇਆ ਹੀ ਹੋਇਆ ਜਿਹੜਾ ਤਰਕ ਸੰਗਤ ਹੋਵੇ ਜਿਹਦੇ
2: ਲੌਜਿਕ ਤੇ
0: ਜੀ ਜੇ ਨਕਾਰ ਦਿੱਤਾ ਆ ਤੇ ਇਹੋ ਜਿਹੀਆਂ ਗੱਲਾਂ ਨੂੰ ਸਾਨੂੰ ਪਾਸੇ ਲਾਂਭੇ ਕਰਨ ਦੀ ਲੋੜ ਹੈਗੀ। ਹੁਣ ਬਹੁਤ ਸਾਰੇ ਦਬਦੇ ਮੀ ਟਕਸਾਲ ਵਾਲੇ ਨੇ ਜਾਂ ਹੋਰ ਸਾਰੇ ਨੇ ਕਹਿੰਦਾ ਭਾਈ ਜੇ ਤੁਸੀਂ ਸੂਰਜ ਪ੍ਰਕਾਸ਼ ਨੂੰ ਨਿਕਾਲ ਦੋਗੇ ਤੇ ਫਿਰ ਤੁਹਾਨੂੰ ਡੇਟਾ ਕਿਥੋਂ ਮਿਲਣਗੀਆਂ? ਉਹ ਭਲੇ ਮਾਨਸੋ ਡੇਟਾ ਤੇ ਉਹੀ ਰਹਿਣੀਆਂ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਹੋਰ ਬਾਹਰਲੇ ਰਾਈਟਰਾਂ ਦੇ ਕੋਲ ਵੀ ਹੈਗੀਆਂ ਨੇ ਔਰ ਮੁਸਲਮਾਨ ਰਾਈਟਰਾਂ ਕੋਲ ਵੀ ਹੈਗੀਆਂ ਨੇ, ਗੋਰੇ ਅੰਗਰੇਜ਼ ਰਾਈਟਰਾਂ ਦੇ ਕੋਲ ਵੀ ਸਾਰੀਆਂ ਗੱਲਾਂ ਹੈਗੀਆਂ ਨੇ।
2: ਬਿਲਕੁਲ
0: ਘਟਨਾਵਾਂ ਦਾ ਇਤਿਹਾਸ ਇਕੱਠਾ ਕਰਕੇ ਇਹਨੂੰ ਮੈਚ ਕਰ ਸਕਦੇ ਹਜੇ ਤਾਂ ਬਹੁਤੇ ਸਾਲ ਹੀ ਨਹੀਂ ਹੋਏ।
2: ਬਿਲਕੁਲ ਜੀ
0: ਹਜੇ ਤੇ ਅਸੀਂ ਇਸ ਨੂੰ ਕਰ ਸਕਦੇ ਹੈਗੇ ਆ, ਇਸ ਰਲੇ ਨੂੰ ਉਹਦੇ ਵਿਚੋਂ ਲਾਂਭੇ ਕਰ ਸਕਦੇ ਹਾਂ ਤੇ ਸਾਡਾ ਨਿਰੋਲ ਇਤਿਹਾਸ ਬਣ ਸਕਦਾ ਜਿਹੜਾ ਕਿ ਬਿਲਕੁਲ ਪ੍ਰੈਕਟੀਕਲ ਦੇ ਉੱਪਰ ਆਧਾਰਿਤ ਆ, ਮਿਥਾਂ ਉੱਪਰ ਆਧਾਰਿਤ ਨਹੀਂ ਹੈਗਾ। ਭਾਈ ਐ ਹੋ ਗਿਆ ਜੀ ਉਹ ਤਾਂ ਗੁਰੂ ਸਾਹਿਬ ਸਨ ਹਾਲਾਂਕਿ ਜੋ ਮੇਰੇ ਕੋਲ ਨਾਰਾਇਣ ਸਿਮਰੇ ਤੇ ਨਾ ਗਰਭ ਕੋਂਡ ਮੈਂ ਭਰੇ। ਹਾਂਜੀ ਉਹ ਇੱਡੀ ਵੱਡੀ ਗੱਲ ਉਹਨਾਂ ਨੇ ਆਖਤੀ ਯਾਰ ਮੈਂ ਰੱਬ ਨੀ ਗਾ ਮੈਂ ਬੰਦਾ ਤੁਹਾਡੇ ਵਰਗਾ ਹੈਗਾ ਆ
2: ਜੀ ਜੀ
0: ਸੋਚੀ ਸੀਗੀ ਹਾਂਜੀ ਕੁਰਬਾਨੀ ਵਾਲੀ ਸੋਚ ਸੀ। ਖੈਰ ਇਹ ਸਮਾਂ ਆ ਗਿਆ ਇੱਕ ਗੱਲ ਇੱਥੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਨਿਕਲਣ ਤੋਂ ਪਹਿਲਾਂ ਦੀ ਗੱਲ ਮੈਂ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ। ਬਿਜਿੱਤਰ ਸਿੰਘ ਵਾਲਾ ਵੀ ਬਹੁਤ ਸਾਰੇ ਪ੍ਰਚਾਰਕਾਂ ਨੇ ਗੱਲ ਕਹੀ ਹੋਊਗੀ ਔਰ ਇੱਥੇ ਸੂਰਜ ਪ੍ਰਕਾਸ਼ ਨੇ ਪਤਾ ਕੀ ਲਿਖਿਆ? ਉਹ ਕਹਿੰਦਾ ਜੀ ਉਹਨਾਂ ਨੇ ਬਿਜਿੱਤਰ ਸਿੰਘ ਨੂੰ ਥਾਪੀ ਦਿੱਤੀ ਵੀ ਉਹਨਾਂ ਨੇ ਬਾਹਰਲੇ ਰਾਜਪੂਤ ਰਜਵਾੜਿਆ ਨੇ ਸ਼ਰਾਬੀ ਕਰਕੇ ਹਾਥੀ ਨੂੰ ਆਖਿਆ ਵੀ ਆ ਕਿਲ੍ਹੇ ਦਾ ਜਿਹੜਾ ਦਰਵਾਜਾ ਤੋੜੇਗਾ ਇਹ ਔਰ ਇਸ ਹਾਲਾਤ ਵਿਚ ਉਹਦਾ ਮੁਕਾਬਲਾ ਕਰਨ ਲਈ ਬਿਜਿੱਤਰ ਸਿੰਘ ਨੂੰ ਤਿਆਰ ਕੀਤਾ ਤੇ ਨਾਲ ਪਤਾ ਕੀ ਆ ਉਹ ਕੜਾ ਬਣਾ ਕੇ ਨਾ ਬਹੁਤ ਵਧੀਆ ਤੇ ਜਿਵੇਂ ਸਵਾਹ ਧੂੜ ਦਿੱਤੀ ਉੱਤੇ ਕਹਿੰਦੇ ਜੀ ਗੁਰੂ ਸਾਹਿਬ ਨੇ ਆਪਣੀ ਡੱਬੀ ਦੇ ਵਿਚੋਂ ਪੰਜ ਮਾਸੇ ਅਫੀਮ ਕੱਢ ਕੇ ਬਿਜਿੱਤਰ ਸਿੰਘ ਨੂੰ ਦਿੱਤੀ।
3: ਦੱਸੋ ਇਹ ਚੀਜ਼ ਨੂੰ ਸਾਡੇ ਜਿਹੜੇ ਪ੍ਰਚਾਰਕ
0: ਔਰ ਮੈਂ ਸੰਤ ਜਰਨੈਲ ਸਿੰਘ ਹੋਰਾਂ ਦੀ ਕਥਾ ਵੀ ਸੁਣੀ। ਸੰਤ ਜਰਨੈਲ ਸਿੰਘ ਹੋਰੀ ਆ ਕੇ ਇੱਥੇ ਆ ਕੇ ਜਦੋਂ ਮੰਜੀ ਸਾਹਿਬ ਕਥਾ ਕਰਦ ਸੀ ਉਹ ਵੀ ਇੱਥੇ ਆ ਕੇ ਗੋਲ ਕਰ ਗਏ ਇਸ ਗੱਲ ਨੂੰ। ਇਹ ਨਹੀਂ ਆਖ ਸਕੇ ਭਾਈ ਇਹ ਏਡਾ ਵੱਡਾ ਇਲਜ਼ਾਮ ਹੈ ਅਸੀਂ ਆਖੀਏ ਔਰ ਸੂਰਜ ਪ੍ਰਕਾਸ਼ ਇਹ ਲਿਖਦਾ ਆ ਕਿ ਗੁਰੂ ਸਾਹਿਬ 20-21 ਸਾਲ ਦੀ ਉਮਰ ਤੱਕ ਪਹੁੰਚਦਿਆਂ ਹਰੇਕ ਨਸ਼ੇ ਦੇ ਆਦੀ ਹੋ ਗਏ ਸੀ।
3: ਦੱਸੋ
0: ਹਰ ਤਰ੍ਹਾਂ ਦਾ ਨਸ਼ਾ ਕਰਦੇ ਸੀਗੇ। ਮਤਲਬ 1500 ਪੇਜਾਂ ਦੇ ਵਿਚ ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਸਿੱਖ ਹੁੰਦਿਆਂ ਅਸੀਂ ਸੁਣ ਨੀ ਸਕਦੇ। ਮੈਨੂੰ ਸਮਝ ਨੀ ਆਉਂਦੀ ਕਿ ਇਹ ਸ਼੍ਰੋਮਣੀ ਕਮੇਟੀ ਦੇ ਅਧੀਨ ਇਹੋ ਜਿਹੀਆਂ ਗੱਲਾਂ ਛਪਦੀਆਂ ਕਿਵੇਂ ਆ?
3: ਬਿਲਕੁਲ
0: ਗੁਰ ਬਿਲਾਸ ਪਾਤਸ਼ਾਹ 6ਵੀਂ ਪੜੋ ਗੁਰੂ ਤੇਗ ਉਥੇ ਲਿਖਿਆ ਬੇਬੇ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਮਹਿਲ ਸਨ ਉਹਨਾਂ ਨੇ ਆਖਿਆ ਵੇ ਬਿਧੀਆ ਤੂੰ ਥਾਂ ਥਾਂ ਤੇ ਜਾ ਕੇ ਚੋਰੀਆਂ ਕਰਕੇ ਲਿਆਉਣਾ ਆ ਤੇ ਮੁਸਲਮਾਨਾਂ ਦੇ ਬੀਬੀਆਂ ਦੇ ਗਹਿਣੇ ਜੀ ਬੜੇ ਹੋਣਗੇ ਸੋਹਣੇ ਉਹ ਮੈਨੂੰ ਲਿਆ ਕੇ ਦੇਈ।
3: ਦੱਸੋ
0: ਇਹ ਦੱਸੋ ਇਹ ਸੰਭਵ ਹੈਗੀਆਂ ਗੱਲਾਂ? ਹਾਂਜੀ ਔਰ ਉਹਦੇ ਜਿਹੜਾ ਗੁਰੂ ਹਰਗੋਬਿੰਦ ਸੀ ਉਹ ਤਾਂ ਚੋਰੀ ਦੇ ਰਸਤੇ ਫੜਦਾ ਸੀਗਾ। ਜਿਵੇਂ ਆਪਣੇ ਪਿੰਡਾਂ ਚ ਕਹਿੰਦੇ ਨੇ ਵੀ ਚੋਰੀ ਦਾ ਮਾਲ ਕੋਈ ਲੈਂਦਾ ਹੋਵੇ ਤਕੜਾ ਬੰਦਾ ਹੁੰਦਾ ਵੀ ਮੇਰੀ ਪੁਲਿਸ ਨਾਲ ਜਾਣ ਪਛਾਣ ਹੈਗੀ ਤੇ ਕੋਈ ਗੱਲ ਨਹੀਂ ਲਿਆਓ ਤੁਸੀਂ ਮੈਂ ਥੋੜੇ ਜੇ ਪੈਸੇ ਦੇ ਕੇ ਤੁਹਾਨੂੰ ਚੀਜ਼ ਖਰੀਦ ਲਿਆ ਕਰਾਂਗਾ। ਸੋ ਮਤਲਬ ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ ਸੂਰਜ ਪ੍ਰਕਾਸ਼ ਦੇ ਔਰ ਉਸ ਸੂਰਜ ਪ੍ਰਕਾਸ਼ ਦੀ ਕਥਾ ਰੋਜ਼ਾਨਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚ ਰੋਜ਼ਾਨਾ ਉੱਥੇ ਹੁੰਦੀ ਹੈ। ਜਦੋਂ ਕਿ ਮੈਂ ਕਈ ਵੇਰਾਂ ਉਹਨਾਂ ਨੂੰ ਲਿਖ ਚੁੱਕਾ ਇਨ ਰਾਈਟਿੰਗ ਲਿਖ ਚੁੱਕਾ ਭਲੇ ਮਾਨਸੋ ਤੁਸੀਂ ਇਹ ਕੀ ਕਰਦੇ ਹੋ? ਸੰਤ ਜਰਨੈਲ ਸਿੰਘ ਦੀ ਕਥਾ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਆ ਵੀ ਜਦੋਂ ਇਹ ਗੱਲ ਉੱਥੇ ਆਈ ਉਹ ਗੋਲ ਕਰ ਗਏ ਉਹਨਾਂ ਨੇ ਉਹਨਾਂ ਨੂੰ ਸ਼ਰਦਾਈ ਪਿਆਈ ਹੈ ਜੀ ਉਹ ਬੋਲ ਕੇ ਉਹ ਕਥਾ ਨੂੰ ਗਾਂ ਗਾਂ ਗਾਂ ਲੈ ਗਏ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਹੈਗੀਆਂ ਨੇ ਔਰ ਮੈਂ ਜਿਹੜੀ ਗੱਲ ਕਹਿਣ ਲੱਗਾ ਸੀ ਵੀ ਅਨੰਦਪੁਰ ਸਾਹਿਬ ਦੇ ਕਿਲੇ ਚੋਂ ਨਿਕਲਣ ਤੋਂ ਪਹਿਲਾਂ ਉੱਥੇ ਹਜੇ ਵੀ ਮਾਰਚ ਹੈਗੇ ਨੇ ਜਿੱਥੇ ਮਾਤਾ ਸਾਹਿਬ ਕੌਰ ਔਰ ਮਾਤਾ ਜੀਤੂ ਜੀ ਚੜਾਈ ਕਰਕੇ ਸੀਗੇ ਔਰ ਉਸ ਚੜਾਈ ਕਰਨ ਦਾ ਰੈਫਰੈਂਸ ਮੇਰੇ ਕੋਲ ਬਹੁਤ ਪੁਰਾਣਾ ਸੀਗਾ ਕਿਸੇ ਥਾਂ ਤੇ ਪਿਆ ਹੋਇਆ ਸੀ ਉਹ ਤਾਂ ਚੋਰੀ ਦੇ ਰਸਤੇ

ਪਿੰਡਾਂ ਸੀਗਾ, ਜਿਵੇਂ ਆਪਣੇ ਪਿੰਡਾਂ ਚ ਕਹਿੰਦੇ ਨਾ ਵੀ ਚੋਰੀ ਦਾ ਮਾਲ ਕੋਈ ਲੈਂਦਾ ਹੋਵੇ, ਤਕੜਾ ਬੰਦਾ ਹੁੰਦਾ ਵੀ ਮੇਰੀ ਪੁਲਿਸ ਨਾਲ ਜਾਣ ਪਛਾਣ ਹੈਗੀ ਤੇ ਕੋਈ ਗੱਲ ਨਹੀਂ, ਲਿਆਓ ਤੁਸੀਂ ਮੈਂ ਥੋੜੇ ਜੇ ਪੈਸੇ ਦੇ ਕੇ ਤੁਹਾਨੂੰ ਚੀਜ਼ ਖਰੀਦ ਲਿਆ ਕਰਾਂਗਾ। ਸੋ ਮਤਲਬ ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ ਸੂਰਜ ਪ੍ਰਕਾਸ਼ ਦੇ, ਔਰ ਉਸ ਸੂਰਜ ਪ੍ਰਕਾਸ਼ ਦੀ ਕਥਾ ਰੋਜ਼ਾਨਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਰੋਜ਼ਾਨਾ ਉੱਥੇ ਹੁੰਦੀ ਹੈ, ਜਦੋਂ ਕਿ ਮੈਂ ਕਈ ਵੇਰਾ ਉਹਨਾਂ ਨੂੰ ਲਿਖ ਚੁੱਕਾ, ਇਨ ਰਾਈਟਿੰਗ ਲਿਖ ਚੁੱਕਾ। ਭਲੇ ਮਾਨਸ ਤੁਸੀਂ ਇਹ ਕੀ ਕਰ ਰਹੇ ਹੋ? ਹਾਂਜੀ, ਸੰਤ ਜਰਨੈਲ ਸਿੰਘ ਦੀ ਕਥਾ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਆ ਵੀ ਜਦੋਂ ਇਹ ਗੱਲ ਉੱਥੇ ਆਈ ਉਹ ਗੋਲ ਕਰ ਗਏ, ਉਹਨਾਂ ਨੇ ਉਹਨਾਂ ਨੂੰ ਸ਼ਰਦਾਈ ਪਿਆਈ ਹੈ ਜੀ, ਇਹ ਉਹ ਬੋਲ ਕੇ ਉਹ ਕਥਾ ਨੂੰ ਗਾਂ ਗਾਂ ਗਾਂ ਲੈ ਗਏ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਹੈਗੀਆਂ ਨੇ। ਔਰ ਮੈਂ ਜਿਹੜੀ ਗੱਲ ਕਹਿਣ ਲੱਗਾ ਸੀ ਵੀ ਅਨੰਦਪੁਰ ਸਾਹਿਬ ਦੇ ਕਿਲੇ ਚੋਂ ਨਿਕਲਣ ਤੋਂ ਪਹਿਲਾਂ ਉੱਥੇ ਹਜੇ ਵੀ ਮਾਰਚ ਹੈਗੇ ਨੇ ਜਿੱਥੇ ਮਾਤਾ ਸਾਹਿਬ ਕੌਰ ਔਰ ਮਾਤਾ ਜੀਤੂ ਜੀ ਚੜਾਈ ਕਰਕੇ ਸੀਗੇ, ਔਰ ਉਸ ਚੜਾਈ ਕਰਨ ਦਾ ਰੈਫਰੰਸ ਮੇਰੇ ਕੋਲ ਬਹੁਤ ਪੁਰਾਣਾ ਸੀਗਾ ਕਿਸੇ ਥਾਂ ਤੇ ਪਿਆ ਹੋਇਆ, ਜਿਹਦੇ ਵਿੱਚ ਇਹ ਲਿਖਿਆ ਸੀ ਕਿ ਮਾਤਾ ਜੀਤੋ ਜੀ

0: ਉਹਨਾਂ ਨੇ ਉਹਨਾਂ ਨੂੰ ਸ਼ਰਦਾ ਹੀ ਪਿਆਈ ਹੈ ਜੀ। ਇਹ ਉਹ ਬੋਲ ਕੇ ਉਹ ਕਥਾ ਨੂੰ ਗਾਂ ਗਾਂ ਗਾਂ ਲੈ ਗਏ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਹੈਗੀਆਂ ਨੇ। ਔਰ ਮੈਂ ਜਿਹੜੀ ਗੱਲ ਕਹਿਣ ਲੱਗਾ ਸੀ ਵੀ ਅਨੰਦਪੁਰ ਸਾਹਿਬ ਦੇ ਕਿਲੇ ਚੋਂ ਨਿਕਲਣ ਤੋਂ ਪਹਿਲਾਂ ਉੱਥੇ ਹਜੇ ਵੀ ਮਾਰਚ ਹੈਗੇ ਨੇ ਜਿੱਥੇ ਮਾਤਾ ਸਾਹਿਬ ਕੌਰ ਔਰ ਮਾਤਾ ਜੀਤੂ ਜੀ ਚੜਾਈ ਕਰਕੇ ਸੀਗੇ। ਔਰ ਉਸ ਚੜਾਈ ਕਰਨ ਦਾ ਰੈਫਰੰਸ ਮੇਰੇ ਕੋਲ ਬਹੁਤ ਪੁਰਾਣਾ ਸੀਗਾ ਕਿਸੇ ਥਾਂ ਤੇ ਪਿਆ ਹੋਇਆ ਜਿਹਦੇ ਵਿਚ ਇਹ ਲਿਖਿਆ ਸੀ ਕਿ ਮਾਤਾ ਜੀਤੋ ਜੀ ਅਖੀਰੀ ਸਮੇਂ ਦੇ ਵਿਚ ਸਨ ਤੇ ਗੁਰੂ ਸਾਹਿਬ ਨੇ ਆਖਿਆ ਵੀ ਲੇਖ ਤੂੰ ਇਹ ਵੇਖ ਨਹੀਂ ਸਕਣਾ ਜਿਹੜਾ ਹਾਲਾਤ ਹੋਣਾ ਹੈ ਆਹ ਵਾਪਰਨਾ ਹੀ ਵਾਪਰਨਾ ਹੈ। ਔਰ ਉਸ ਹਾਲਾਤ ਦੇ ਵਿਚ ਉਸ ਬਿਮਾਰੀ ਸੀ ਉਸ ਵੇਲੇ ਨੂੰ ਕੋਈ ਤਕਲੀਫ ਸੀਗੀ ਜਿਸ ਕਰਕੇ ਜਿਸ ਨੂੰ ਕਹਿ ਲੋ ਵੀ ਮਾਨਸਿਕ ਪ੍ਰਸਥਿਤੀ ਹੋ ਗਈ ਜਾਂ ਦਿਲ ਦੀ ਕੋਈ ਗੱਲ ਹੋ ਗਈ ਸਰੀਰ ਨੇ ਨਾ ਬਿਮਾਰੀ ਤੇ ਕਿਸੇ ਨੂੰ ਵੀ ਹੋ ਸਕਦੀ ਹੈ ਨਾ। ਅਲਟੀਮੇਟ ਉਹ ਚੜਾਈ ਕਰ ਗਏ ਸਨ ਉੱਥੇ ਹੀ। ਜਿਹੜਾ ਇਹ ਸੂਰਜ ਪ੍ਰਕਾਸ਼ ਨੇ ਲਿਖਿਆ ਬਈ ਉਥੋਂ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਜਿਹੜੀਆਂ ਨੇ ਭਾਈ ਮਨੀ ਸਿੰਘ ਦੀ ਕਮਾਂਡ ਦੇ ਹੇਠ ਦਿੱਲੀ ਪਹੁੰਚ ਗਏ ਇਹ ਕਿਸੇ ਤਰ੍ਹਾਂ ਵੀ ਲੌਜਿਕ ਵਾਲੀ ਗੱਲ ਨਹੀਂ ਗੀ ਬਣਦੀ
1: ਜੀ। ਬਿਲਕੁਲ
0: ਬਿਲਕੁਲ ਵੀ ਮੈਨੂੰ ਪਤਾ ਵੀ ਮੇਰਾ ਤਾਂ ਦੁਸ਼ਮਣ ਉਥੇ ਰਹਿੰਦਾ ਆ ਤੇ ਦੁਸ਼ਮਣ ਦੀ ਸੀ ਆਈ ਡੀ ਨੂੰ ਤੁਸੀਂ ਮੂਰਖ ਸਮਝਦੇ ਹੋ ਵੀ ਉਹਨੂੰ ਇਹ ਨੀ ਪਤਾ ਲੱਗੇਗਾ ਵੀ ਗੁਰੂ ਗੋਬਿੰਦ ਸਿੰਘ ਦੇ ਮਹਿਲ ਇੱਥੇ ਆ ਗਏ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਜਿੰਨੇ ਬਖਸ਼ਿਆ ਵੀ ਆਪੇ ਅਸੀਂ ਨੂੰ ਕੈਦ ਕਰ ਲੈਂਦੇ ਹਾਂ ਤੇ ਇਹ ਆਪੇ ਗੁਰੂ ਸਾਹਿਬ ਆਪਣੇ ਬੱਚਿਆਂ ਨੂੰ ਛਡਾਉਣ ਵਾਸਤੇ ਆਊਗਾ ਤੇ ਕੈਦ ਹੋਜੂਗਾ ਫੜ ਲਾਂਗੇ ਅਸੀਂ ਮਾਰ ਦਿਆਂਗੇ ਹਾਂਜੀ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਤਰਕਹੀਨ ਸਾਡੇ ਇਸ ਹਾਲਾਤ ਦੇ ਵਿਚ ਲਿਖੀਆਂ ਹੋਈਆਂ ਨੇ ਸਾਨੂੰ ਇਹਨਾਂ ਨੂੰ ਵਿਚਾਰਨ ਦੀ ਲੋੜ ਹੈ। ਅੱਜ ਦਾ ਪ੍ਰੋਗਰਾਮ ਮੈਨੂੰ ਪਤਾ ਆ ਅੰਬਾਲਾ ਤੋਂ ਇੱਕ ਕੀਰਤਨੀ ਜਗ੍ਹਾ ਹੈ ਉਹ ਵੀ ਤਕਰੀਬਨ ਆਪਣੇ ਪ੍ਰੋਗਰਾਮ ਜਿਹੜਾ ਉਹ ਇਸ ਤਰ੍ਹਾਂ ਦੇ ਸੁਣਦਾ ਰਹਿੰਦਾ ਹੈਗਾ ਤੇ ਮੇਰੀ ਵਿਚਾਰ ਵੀ ਉਹਦੇ ਨਾਲ ਕਈ ਦਿਨਾਂ ਤਕਰਾਰ ਵੀ ਹੋਇਆ ਕਿਉਂਕਿ ਉਹਨਾਂ ਦਾ ਪ੍ਰਚਾਰ ਦਾ ਕੰਮ ਆ ਉਹਨਾਂ ਰੋਟੀ ਇੱਥੋਂ ਖਾਣੀ ਹੈ ਤੇ ਉਹਨਾਂ ਨੂੰ ਕਈ ਵਾਰ ਕਹਿ ਗਏ ਯਾਰ ਤੁਸੀਂ ਆਹ ਪ੍ਰਚਾਰ ਕਿਉਂ ਕਰਦੇ ਹੋ ਹਾਂਜੀ ਇਸ ਪ੍ਰਚਾਰ ਨੂੰ ਬਦਲੋ ਜਿਹੜਾ ਪ੍ਰਚਾਰ ਤੁਹਾਨੂੰ ਸੂਰਜ ਪ੍ਰਕਾਸ਼ ਨੇ ਸਿਖਾਇਆ ਆ ਉਹਨੂੰ ਬਦਲੋ ਤਰਕ ਸੰਗਤ ਵਿਚਾਰੋ ਕਿ ਐਸਾ ਹੋ ਸਕਦਾ ਆ। ਮੈਨੂੰ ਇਹ ਦੱਸੋ ਇੱਕ ਵਾਰ ਉਹਨਾਂ ਨਾਲ ਬਹਿਸ ਕਰਦੇ ਗੱਲ ਵੀ ਚੱਲੀ ਭਾਈ ਗੁਰੂ ਸਾਹਿਬ ਮਾਂ ਪਿਓ ਬੱਚੇ ਵੱਡਿਆਂ ਦੀ ਵਸਾਈ ਹੋਈ ਚੀਜ਼ ਅੰਮ੍ਰਿਤਸਰ ਨੂੰ ਛੱਡ ਕੇ ਤੇ ਕੀਰਤਪੁਰ ਕਿਉਂ ਆ ਗਏ ਬਈ ਗਵਾਲੀਅਰ ਤੋਂ ਨਿਕਲੇ ਤੇ ਕੀਰਤਪੁਰ ਆ ਕੇ ਕਿਉਂ ਰਹੇ ਉੱਥੇ ਕਿਉਂ ਨੀ ਰਹੇ ਕਿਉਂ ਬਾਹੂਪਾਲ ਖਤਮ ਹੋ ਗਿਆ ਸੀ ਕਿਤੇ ਨਹੀਂ ਸਿਆਸਤ ਸੀ ਔਰ ਉਹਦੇ ਵਿਚ ਸਭ ਤੋਂ ਵੱਡੀ ਸੋਚ ਇਹ ਸੀ ਕਿ ਮੇਰੇ ਤੇ ਜ਼ਿੰਮੇਵਾਰੀ ਇਸ ਵੇਲੇ ਹੈ ਨਾਨਕ ਸਿਧਾਂਤ ਨੂੰ ਅੱਗੇ ਤੋਰਨ ਦੀ ਇਹੀ ਜ਼ਿੰਮੇਵਾਰੀ ਗੁਰੂ ਸਾਹਿਬ ਦੇ ਉੱਪਰ ਚਮਕੌਰ ਦੀ ਗਲੀ ਵਿਚ ਸੀ ਕਿ ਨਾਨਕ ਸਿਧਾਂਤ ਨੂੰ ਅੱਗੇ ਤੋਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਆਖਣਗੇ ਯਾਰ ਇੱਕ ਸਾਧ ਸੀਗਾ ਸਿੱਖਾਂ ਦਾ ਸਿੱਖ ਇੱਕ ਫਿਰਕੇ ਸੀਗੇ ਵਾਰਾਂ ਵਾਲੇ ਤੇ ਹਿੰਦੂ ਹੁੰਦੇ ਸੀਗੇ ਉਹਨਾਂ ਦਾ ਇੱਕ ਸਾਧ ਸੀਗਾ ਤੇ ਉਹਨੂੰ ਅਸੀਂ ਇੱਥੇ ਮਾਰ ਮਕਾਇਆ ਇੰਨੀ ਕਿਦਾਂ ਦੀ ਹੋਣੀ ਸੀ ਨਾ ਮੇਰੇ ਗੁਰੂ ਸਾਹਿਬ ਉੱਥੇ ਸ਼ਹੀਦੀ ਪਾ ਜਾਂਦੇ ਤੇ ਹੀ ਕੁਛ ਹੋਣਾ ਸੀਗਾ ਪਰ ਕੀ ਹੋਇਆ ਉਹਨੇ ਆਖਿਆ ਨਹੀਂ ਸਿਧਾਂਤ ਨੂੰ ਅੱਗੇ ਤੋਰਨਾ ਹੈ ਔਰ ਪੰਜ ਪਿਆਰਿਆਂ ਦੇ ਹੁਕਮ ਦੇ ਅੱਗੇ ਝੁੱਕ ਕੇ ਤੇ ਉਹ ਜਿੱਥੇ ਉਹਨਾਂ ਦੇ ਬੱਚੇ ਵੀ ਸ਼ਹੀਦ ਹੋ ਗਏ ਇਹਨੇ ਪੁੱਤਰ ਨੂੰ ਸੀਸ ਤੇ ਵਾਰ ਦੀ ਸੋ ਚਾਰ ਮੂਹੇ ਤੋਂ ਕਿਹਾ ਹੋਊ ਜੀਵਿਤ ਕਈ ਹਜ਼ਾਰ ਉਸ ਗੱਲ ਨੂੰ ਪ੍ਰਮਾਣਿਤ ਕਰਦਿਆ ਹੋਇਆ ਔਰ ਉਹਨਾਂ ਦੇ ਹੁਕਮ ਤੇ ਉੱਥੋਂ ਹੁਣ ਨਿਕਲ ਗਏ ਔਰ ਫਿਰ ਅੱਗੇ ਦਾ ਜਿਹੜਾ ਇਤਿਹਾਸ ਹੈ ਅਸੀਂ ਸਾਰੇ ਜਾਣਦੇ ਹਾਂ। ਆਨੰਦਪੁਰ ਸਾਹਿਬ ਤੋਂ ਨਿਕਲਣ ਸਮੇਂ ਉਹਨਾਂ ਦਾ ਇਹ ਵਿਚਾਰ ਸੀ ਕਿ ਹੁਣ ਜਿਹੜੀਆਂ ਫੌਜਾਂ ਨੇ ਬਾਹਰੀ ਰਾਜਪੂਤ ਇਹਨਾਂ ਰਜਵਾੜਿਆਂ ਦੀਆਂ ਤੇ ਜਾਂ ਸਰਕਾਰ ਦੀਆਂ ਕਿਉਂਕਿ ਉਸ ਵੇਲੇ ਔਰੰਗਜ਼ੇਬ ਜੇ ਇਤਿਹਾਸ ਪੜ੍ਹੋ ਨਾ ਤੇ ਪਤਾ ਲੱਗਦਾ ਵੀ ਉਸ ਵੇਲੇ ਔਰੰਗਜ਼ੇਬ ਤਾਂ ਮਰਹੱਟਿਆਂ ਦੀ ਬਗਾਵਤ ਦਬਾਉਣ ਵਾਸਤੇ ਦੱਖਣ ਚ ਗਿਆ ਹੋਇਆ ਸੀਗਾ ਉਹਦੇ ਦੱਖਣ ਵਿਚ ਸੀਗਾ ਔਰ ਇਹ ਤੇ ਹੈ ਨੀ ਸੀਗਾ ਵੀ ਹਵਾਈ ਜਹਾਜ਼ ਤੇ ਚੜ ਕੇ ਤੇ ਹੈਲੀਕਾਪਟਰ ਚੜ ਕੇ ਉੱਥੇ ਪਹੁੰਚ ਜਾਣਾ ਹੈਗਾ ਘੋੜਿਆਂ ਤੇ ਹੀ ਆਉਣਾ ਜਿਵੇਂ ਵੀ ਆਉਣਾ ਨਿਕਲ
1: ਬਿਲਕੁਲ ਜੀ ਉਹਨਾਂ ਨੂੰ ਬਹੁਤ
0: ਰੱਖਣਾ ਹੈ ਇਸ ਕਰਕੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਸੀ ਔਰ ਉਹਨਾਂ ਨੂੰ ਇਹ ਪਤਾ ਸੀ ਵੀ ਹੁਣ ਇਹ ਫੌਜਾਂ ਹੌਲੀ ਹੌਲੀ ਇਹਨਾਂ ਨੂੰ ਵੀ ਰਾਸ਼ਨ ਦੀ ਘਾਟ ਆਉਣੀ ਸ਼ੁਰੂ ਹੋ ਗਈ ਹੈ ਇਹਨਾਂ ਨੂੰ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਪਹਿਲਾਂ ਤਾਂ ਸਿੱਖ ਬਾਹਰ ਨਿਕਲਦੇ ਸੀ ਰਾਤ ਸਮੇਂ ਤੇ ਰਾਤ ਸਮੇਂ ਇਹਨਾਂ ਦੇ ਟੈਂਟਾਂ ਵਿਚ ਲੁੱਟ ਕੇ ਆਵਾਜ਼ ਆ ਜਾਂਦੇ ਸੀ ਔਰ ਇਸੇ ਗੱਲ ਤੇ ਕਾਫੀ ਦੇਰ ਚੱਲਦਾ ਰਿਹਾ ਪਰ ਜਦੋਂ ਸਿੱਖਾਂ ਨੇ ਆਖਿਆ ਵੀ ਨਹੀਂ ਆਪਾਂ ਨੂੰ ਨਿਕਲ ਹੀ ਜਾਣਾ ਚਾਹੀਦਾ ਆ ਤੇ ਉਸ ਹਾਲਾਤ ਵਿਚ ਉਹਨਾਂ ਦੀ ਮੰਨ ਕੇ ਉਹ ਨਿਕਲ ਗਏ ਤੇ ਉਹਦਾ ਬਹਾਨਾ ਜਿਹੜਾ ਦੱਸਦੇ ਕਿ ਉਹਨਾਂ ਨੇ ਗਊ ਦੀ ਆਟੇ ਦੀ ਗਊ ਬਣਾ ਕੇ ਪੰਡਿਤ ਦੇ ਰਾਹੀਂ ਭੇਜੀ ਜਾਂ ਪੁਰਾਣ ਭੇਜੀ ਤੇ ਉਹਦੀ ਸਹੁੰ ਖਾਧੀ ਵੀ ਅਸੀਂ ਤੁਹਾਨੂੰ ਕੁਛ ਨਹੀਂ ਆਉਂਦੇ ਪਰ ਸਾਡੀ ਇੱਜ਼ਤ ਨਹੀਂ ਰਹਿੰਦੀ ਜੇ ਤੁਸੀਂ ਘਰਾਂ ਛੱਡ ਕੇ ਨਹੀਂ ਜਾਂਦੇ ਹਾਂਜੀ ਤੁਹਾਨੂੰ ਅਸੀਂ ਜਿੰਦਾ ਰਹਿਣ ਦਿਆਂਗੇ ਕੁਛ ਨਹੀਂ ਕਹਾਂਗੇ ਤੇ ਤੁਸੀਂ ਘਰਾਂ ਛੱਡ ਕੇ ਚਲੇ ਜਾਓ ਪਰ ਇੰਨਾ ਵੱਡਾ ਨੀਤੀਵਾਨ ਇਸ ਤਰ੍ਹਾਂ ਦੇ ਦੁਸ਼ਮਣ ਦੇ ਉੱਪਰ ਜਿਹੜੀ ਕਿ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਦੁਸ਼ਮਣੀ ਕਰਦੀ ਆ ਰਿਹਾ ਤਿੰਨ ਪੀੜ੍ਹੀਆਂ ਦੀ ਦੁਸ਼ਮਣੀ ਪੰਜੇ ਪਾਸ਼ਾ ਤੋਂ ਲੈ ਕੇ ਦੀ ਔਰ ਉਹਨਾਂ ਪੀੜ੍ਹੀਆਂ ਤੋਂ ਦੁਸ਼ਮਣੀ ਕਰਦਾ ਆ ਰਿਹਾ ਜਿਹੜਾ ਰਾਜ ਹੈਗਾ ਆ ਉਹਦੀ ਗੱਲ ਤੇ ਇਤਬਾਰ ਕਿਵੇਂ ਕਰ ਲੈਂਦੇ ਉਹ
1: ਬਿਲਕੁਲ ਜੀ
0: ਪਰ ਉਸ ਵੇਲੇ ਇਹ ਵੀ ਨੀਤੀ ਸੀ ਜੀ ਕਿ ਹੁਣ ਫੌਜਾਂ ਬਹੁਤ 1100 ਬੰਦਾ ਸੀ ਇਤਿਹਾਸ ਦੇ ਮੁਤਾਬਕ 1100 ਆਦਮੀ ਸੀ ਬੱਚੇ ਔਰਤਾਂ ਬੰਦੇ ਹਾਲਾਂਕਿ ਬੱਚੇ ਬਹੁਤ

0: ਪਹਿਲਾਂ ਬਾਹਰ ਕੱਢ ਦਿੱਤੇ ਗਏ ਸੀਗੇ, ਔਰਤਾਂ ਵੀ ਕੱਢ ਦਿੱਤੀਆਂ ਗਈਆਂ ਸੀ, ਕੁਛ ਇੱਕ ਔਰਤ ਜਿਹੜੀ ਲੜਾਕੂ ਸੀਗੀਆਂ ਉਹ ਯੋਧਾ ਔਰਤਾਂ ਉਹਦੇ ਵਿਚ ਰਹਿ ਗਈਆਂ। ਉਹਨਾਂ ਚ ਇੱਕ ਉਹ ਵੀ ਸੀ ਬੀਬੀ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਟ੍ਰੇਨਿੰਗ ਦਿੱਤੀ ਸੀ ਤਲਵਾਰਾਂ ਦੀ। ਹਾਂਜੀ, ਸੋ ਇਸ ਤਰ੍ਹਾਂ ਦੇ ਕਰਕੇ ਕੁਛ ਉਹ ਰਹਿ ਗਏ ਸੀ 1100 ਦੇ ਕਰੀਬ ਜਿਹੜੇ ਉਸ ਰਾਤ 6-7 ਪੋਹ ਦੀ ਰਾਤ ਨੂੰ ਉਥੋਂ ਨਿਕਲਦੇ ਆ। ਔਰ ਫਿਰ ਹਾਲਾਤ ਉਹੀ ਹੋਇਆ ਜੋ ਉਹਨਾਂ ਨੇ ਚਿਤਰਿਆ ਸੀਗਾ। ਉਹਨਾਂ ਨੇ ਫੌਜ ਦੇ ਮੁਤਾਬਕ ਜਿਹੜੀ ਨੀਤੀ ਸੀਗੀ ਗਰੁੱਪਾਂ ਚ ਵੰਡ ਦਿੱਤੀ ਸੀ। 1100 ਬੰਦੇ ਨੂੰ ਗਰੁੱਪਾਂ ਚ ਵੰਡ ਦਿੱਤਾ ਸੀਗਾ, 4 ਗਰੁੱਪ ਬਣਾ ਦਿੱਤੇ ਸੀਗੇ, ਅਲੱਗ ਅਲੱਗ ਗਰੁੱਪਾਂ ਦੇ ਅਲੱਗ ਅਲੱਗ ਕਮਾਂਡਰ ਨਿਯੁਕਤ ਕਰ ਦਿੱਤੇ ਗਏ ਸੀਗੇ, ਜਿਹਦੇ ਵਿਚ ਤੁਸੀਂ ਵੇਖਦੇ ਹੋ ਇੱਕ ਦਾ ਬਚਿੱਤਰ ਸਿੰਘ ਸੀ ਜਿਹੜਾ ਕੋਟਲਾ ਨਿਹੰਗ ਸਿੰਘ ਜਾ ਕੇ ਸ਼ਹੀਦ ਹੋਇਆ, ਇੱਕ ਨੂੰ ਕਹਿੰਦੇ ਜੀ ਭਾਈ ਮਨੀ ਸਿੰਘ ਦੇ ਸੀ ਜਿਹਦੇ ਨਾਲ ਸਾਹਿਬਜ਼ਾਦੇ ਜਾ ਰਹੇ ਸੀ। ਔਰ ਉਹ ਸਾਰੀ ਹਿਸਟਰੀ ਫਿਰ ਅੱਗੇ ਦੀ ਆਪਾਂ ਉਹਨੂੰ ਅੱਗੇ ਕਹਿ ਚੁੱਕੇ ਹਾਂ, ਉਹਨੂੰ ਦੁਬਾਰਾ ਨਜ਼ਰ ਆਈਏ। ਸੋ ਇਸ ਹਾਲਾਤ ਵਿਚ 4 ਗਰੁੱਪਾਂ ਚ ਵੰਡ ਕੇ ਇਹ ਫੌਜ ਉਥੋਂ ਨਿਕਲੀ। ਉਸ ਵੇਲੇ ਸਰਸਾ ਨਦੀ ਜਿਹੜੀ ਸੀਗੀ, ਅੱਛਾ ਇੱਕ ਸੱਜਣ ਨੂੰ ਮੈਂ ਜਦੋਂ ਆਪਣਾ ਪਿਛਲਾ ਪ੍ਰੋਗਰਾਮ ਹੋਇਆ ਸੀ ਨਾ, ਤੇ ਆਪਣੀ ਗੱਲ ਇਹ ਸੀ ਬਈ ਸਰਸਾ ਨਦੀ ਉਸ ਵੇਲੇ ਉਫਾਨ ਤੇ ਸੀ ਔਰ ਉਹਦੇ ਵਿਚੋਂ ਨਿਕਲਣਾ ਬੜਾ ਮੁਸ਼ਕਲ ਸੀ, ਔਰ ਜਿਸ ਕਰਕੇ ਉਥਾ ਬਹੁਤ ਸਾਰਾ ਜਿਹੜਾ ਸਾਹਿਤ ਹੋ ਗਏ 52 ਕਵੀ ਸੀ ਗੁਰੂ ਸਾਹਿਬ ਦੇ ਦਰਬਾਰ ਦੇ ਵਿਚ ਭਗਵੰਤ ਲਾਲ ਦੇ ਸਮੇਤ, ਔਰ ਉਹਨਾਂ ਨੇ ਇੰਨਾ ਵੱਡਾ ਇਤਿਹਾਸ ਇੰਨਾ ਜ਼ਿਆਦਾ ਗੁਰਬਾਣੀ, ਇਸੇ ਕਰਕੇ ਕਹਿੰਦੇ ਨਾ ਗੁਰੂ ਸਾਹਿਬ ਦੇ ਲਿਖਿਤ ਕੋਈ ਵੀ ਗੁਰਬਾਣੀ ਐਡ ਨਹੀਂ ਸਿਵਾਏ ਜਦੋਂ ਕਿ 1604 ਈਸਵੀ ਵਿਚ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਹੁੰਦਾ, ਬਾਬਾ ਬੁੱਢਾ ਜੀ ਉਹਦੇ ਗ੍ਰੰਥੀ ਹੈੱਡ ਗ੍ਰੰਥੀ ਬਣਦੇ ਨੇ। ਉਸ ਵੇਲੇ ਜਿਹੜੀ ਬਾਣੀ ਲਿਖੀ ਗਈ ਸੀ ਉਹ 947 ਅੰਗਾਂ ਦੇ ਵਿਚ ਸੀਗੀ, ਹੱਥ ਲਿਖਤ ਸੀਗੀ, ਪ੍ਰਿੰਟਿੰਗ ਨਹੀਂ ਸੀ। ਪ੍ਰਿੰਟਿੰਗ ਕਰੋਗੇ ਤੇ ਹੋਰ ਪੇਜ ਘੱਟ ਜਾਣੇ ਆ। 947 ਅੰਗ ਸੀਗੇ ਔਰ ਉਸ ਤੋਂ ਬਾਅਦ ਜੋ ਵੇਰਵਾ ਸਾਨੂੰ ਮਿਲਦਾ ਆ ਉਹ ਇਹ ਆ ਕਿ 9ਵੇਂ ਪਾਤਸ਼ਾਹ ਦੀ ਬਾਣੀ ਗੁਰੂ ਸਾਹਿਬ ਨੇ ਤਲਵੰਡੀ ਸਾਹਿਬੋ ਜਾ ਕੇ ਰੀਰਾਈਟ ਕਰਵਾਈ। ਉਹਦੇ ਵਿਚ ਐਡ ਕੀਤੀ ਕਿ ਕੋਕ ਭਾਈ ਮੋਹਣਾ ਜੀ ਨੇ ਉਹ ਜਿਹੜਾ ਮਿਹਰਬਾਨ ਗਰੁੱਪ ਸੀ ਜਾਂ ਜਿਹੜਾ ਦੂਸਰਾ ਸ਼ਰੀਕਾ ਸੀਗਾ ਉਹਨਾਂ ਨੇ ਇਹਨਾਂ ਨੂੰ ਉਹ ਪੋਥੀ ਸਾਹਿਬ ਦਿੱਤੀ ਨਹੀਂ। ਔਰ ਪੋਥੀ ਸਾਹਿਬ ਅਜੇ ਤੱਕ ਵੀ ਅੱਜ ਜਿੰਨੇ ਵੀ ਸਨਾਤਨ ਧਰਮ ਵਾਲੇ ਨੇ ਨਾ, ਜਿੰਨੇ ਵੀ ਬਾਦਰੀ ਟਾਲ ਲਾਣਾ ਹੈਗਾ ਨਾ, ਇਹਨਾਂ ਨੇ ਹਜੇ ਤੱਕ ਉਹ ਪੋਥੀ ਸਾਹਿਬ ਨਸ਼ਰ ਨਹੀਂ ਹੋਣ ਦਿੱਤੀ। ਮੇਰੇ ਕੰਟੈਕਟ ਵਿਚ ਬਹੁਤ ਸਾਰੇ ਸੱਜਣ ਐਸੇ ਹੈਗੇ ਨੇ ਵਿਦਵਾਨ ਜਿਹੜੇ ਕੈਨੇਡਾ ਚ ਬੈਠੇ ਹੋਏ ਨੇ ਜਾਂ ਇੱਥੇ ਵੀ ਅਲੱਗ ਅਲੱਗ ਥਾਵਾਂ ਤੇ ਬੈਠੇ ਹੋਏ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਮੇਰੀ ਨੂੰ ਪ੍ਰੂਫ ਕੀਤਾ ਵੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਉਸ ਵੇਲੇ 947 ਅੰਗ ਸੀ, ਉਹ ਵੀ ਹੱਥ ਲਿਖਤ ਸੀਗੇ। ਜਦੋਂ ਪ੍ਰਿੰਟਿੰਗ ਚ ਆਉਂਦੇ ਨੇ ਉਸ ਤੋਂ ਵੀ ਘੱਟ ਜਾਂਦੇ ਨੇ, ਪਰ ਇਹ ਸਿਰਫ ਕੂਕੇ ਜਿਹੜੇ ਨਿਰਮਲੇ ਸੀ ਨਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਉਸ ਵੇਲੇ ਭੇਜਿਆ ਸੀਗਾ ਕਿ ਤੁਸੀਂ ਬਨਾਰਸ ਤੇ ਜਾਓ, ਪੜ੍ਹ ਕੇ ਆਓ ਵੀ ਉੱਥੇ ਕੀ ਲਿਖਿਆ ਹੋਇਆ ਤੇ ਉਹ ਤਰਕਸੰਗਤ ਹੈਗਾ ਵੀ ਕਿ ਨਹੀਂ ਹੈਗਾ। ਇਸ ਕਰਕੇ ਉਹਨਾਂ ਨੂੰ ਅਸੀਂ ਨਿਰਮਲੇ ਕਹਿਣਾ ਸ਼ੁਰੂ ਕਰ ਦਿੱਤਾ। ਇਹ ਬੜੇ ਪਵਿੱਤਰ ਲੋਕ ਨੇ, ਵੇਦ ਪੜ੍ਹ ਕੇ ਆਏ ਨੇ, ਪਰ ਉਸ ਵੇਦਾਂ ਨੂੰ ਗੁਰੂ ਸਾਹਿਬ ਨੇ ਸਮਾਂ ਮਿਲਦਿਆਂ ਇਹ ਕਰਨਾ ਸੀ, ਵਿਚਾਰਨਾ ਸੀ ਵੀ ਤਰਕ ਸੰਗਤ ਕਿਹੜੀ ਗੱਲ ਹੈ ਤੇ ਜਿਹੜੀ ਤਰਕ ਸੰਗਤ ਨਹੀਂ ਹੈ ਉਹਨੂੰ ਨਕਾਰ ਦਿੱਤਾ ਜਾਵੇ ਇਹਦੇ ਵਿਚੋਂ। ਸੋ ਅਲਟੀਮੇਟ ਜਦੋਂ ਚਾਬੀਆਂ ਦਾ ਮੋਰਚਾ ਲੱਗਿਆ ਤੇ ਚਾਬੀਆਂ ਦੇ ਮੋਰਚੇ ਦੀ ਜਿੱਤ ਹੋਈ, ਉਸ ਵੇਲੇ ਸਿੱਖਾਂ ਵਿਚ ਤਾਂ ਕੋਈ ਏਡਾ ਵੱਡਾ ਪੜਿਆ ਬੰਦਾ ਹੀ ਹੈ ਨੀ ਸੀਗਾ ਜਿਹਨੂੰ ਕਹਿਣ ਵੀ ਚੰਗਾ ਤੂੰ ਹੁਣ ਪਰ ਜਥੇਦਾਰ ਬਣ ਜਾ, ਤੂੰ ਹੁਣ ਕੰਟਰੋਲ ਕਰ ਲੈ। ਅੱਜ ਕੱਲ ਤਾਂ ਜਥੇਦਾਰ ਹੁਣ ਅੱਜ ਦੇ ਵੀ ਸਾਡੇ ਜਥੇਦਾਰ ਹੈਗੇ ਹੀ ਨੇ ਨਾ ਜਿਹੜੇ ਬਣੇ ਹੋਏ ਨੇ, ਇਸ ਤਰ੍ਹਾਂ ਕਰਕੇ ਜਥੇਦਾਰ ਨੇ ਤੇ ਉਹਨਾਂ ਕਹਿੰਦਾ ਚਲੋ ਆ ਜਿਹੜੇ ਨਿਰਮਲੇ ਨੇ ਨਾ ਇਹ ਪਵਿੱਤਰ ਬੰਦੇ ਨੇ ਔਰ ਇਹ ਵੇਦਾਂ ਦੇ ਵੀ ਜਾਣਕਾਰ ਨੇ, ਬਾਣੀ ਦੇ ਵੀ ਜਾਣਕਾਰ ਨੇ, ਚਾਬੀ ਇਹਨਾਂ ਨੂੰ ਦੇ ਦਿਓ। ਔਰ 157 ਸਾਲ ਇਹਨਾਂ ਦਾ ਨਿਰਮਲਿਆਂ ਦਾ ਕਬਜ਼ਾ ਲਿਆ। ਸੂਰ ਸਿੰਘ ਉਹਨਾਂ ਦਾ ਨਾਮ ਸੀਗਾ ਤੇ ਸੂਰ ਸਿੰਘ ਦੀ ਅਗਲੀ ਪੀੜੀ ਤੇ ਉਸ ਤੋਂ ਬਾਅਦ ਉਹਨਾਂ ਦੀ ਅਗਲੀ ਪੀੜੀ ਜਿਹੜੀ ਹੁਣ ਅੱਜ ਕੱਲ ਆਪਣੇ ਆਪ ਨੂੰ ਨਾਂ ਬਦਲ ਕੇ ਟਕਸਾਲ ਕਹਿੰਦੀ ਹੈ, ਇਹ ਉਹਨਾਂ ਦੀ ਹੀ ਪੀੜੀ ਹੈਗੀ ਹੈ ਜਿਹੜੇ ਆਪਣੇ ਆਪ ਦਾ ਨਾਂ ਬਦਲ ਕੇ ਤੇ ਕੁਛ ਕਰ ਰਹੇ ਨੇ। ਔਰ ਉਸ ਵੇਲੇ ਇਹਨਾਂ ਨੇ ਇੰਨੇ ਸਾਲਾਂ ਦੇ ਵਿਚ ਆਹ ਕੁਛ ਰਲ ਗੱਡ ਕੀਤਾ ਹੈ। ਆਪਾਂ ਵੀ ਕਿਸੇ ਪ੍ਰੋਗਰਾਮ ਚ ਗੱਲ ਕਰੀ ਸੀ ਬਈ ਜਿਸ ਪਿੰਡ ਮੈਂ ਨਹੀਂ ਜਾਣਾ ਉਹਦਾ ਰਾਹ ਮੈਂ ਕਿਉਂ ਪੁੱਛੂਗਾ ਯਾਰ, ਮੈਨੂੰ ਕੀ ਲੋੜ ਹੈ ਜਾਣਨ ਦੀ। ਜਦ ਸਾਨੂੰ ਪਤਾ ਵੀ ਮੂਰਤੀ ਵਿਚ ਅਸੀਂ ਰੱਬ ਨੂੰ ਰੂਪਮਾਨ ਨਹੀਂ ਕਰਦੇ, ਅਸੀਂ ਪਦਾਰਥ ਵਿਚ ਰੱਬ ਨੂੰ ਰੂਪਮਾਨ ਨਹੀਂ ਕਰਦੇ, ਸਾਨੂੰ ਤਾਂ ਗੁਰੂ ਨਾਨਕ ਨੇ ਆਖਿਆ ਉਹ ਤਾਂ ਹੈਗਾ ਹੀ ਇਸ ਤਰ੍ਹਾਂ ਦਾ ਹੈਗਾ ਆ ਕਿ ਜਿਹਨੂੰ ਦੇਖਿਆ ਨੀ ਜਾ ਸਕਦਾ, ਆਧਾ ਨੀਲ ਅਨਾਧਾ ਅਨਾਹਤ, ਉਹ ਇਸ ਤਰ੍ਹਾਂ ਦਾ ਬੰਦਾ ਹੈਗਾ ਆ, ਉਹ ਲੱਭੋ ਜਿਸ ਤੋਂ ਲੱਭ ਸਕਦਾ ਪਦਾਰਥ ਤਾਂ ਹੈ ਹੀ ਨੀਗਾ। ਸੋ ਇਸ ਕਰਕੇ ਅਸੀਂ ਇਹ ਨਹੀਂ ਮੰਨ ਸਕਦੇ ਕਿ ਫਿਰ ਉਹਦੇ ਵਿਚ ਧੰਨੇ ਭਗਤ ਦੀ ਕਹਾਣੀ ਵਿਚ ਵਾੜਨ ਦੀ ਕੀ ਲੋੜ ਸੀ। ਉਹੀ ਗੱਲ ਪੁਰਾਣੀ ਗੱਲ ਕਿ ਮਰਦਾਨਾ ਜੀ ਤੇ ਨਾਲ ਰਹੇ ਪਰ ਬਾਲਾ ਦਾ ਨਾਂ ਦਾ ਕੋਈ ਬੰਦਾ ਹੀ ਨਹੀਂ ਸੀ ਹੈਗਾ ਜਿਹੜਾ ਗੁਰੂ ਨਾਨਕ ਦੇ ਨਾਲ ਰਿਹਾ ਹੋਵੇ। ਗੁਰੂ ਨਾਨਕ 4 ਫੇਰੀਆਂ ਤੇ ਗਏ ਨੇ, ਉਦਾਸੀਆਂ ਨੂੰ ਅਸੀਂ ਕਹਿੰਦੇ ਹਾਂ, ਤੇ ਚਾਰਾਂ ਥਾਵਾਂ ਤੇ ਥਾਂ ਥਾਂ ਤੇ ਭਾਈ ਮਰਦਾਨੇ ਦਾ ਵੇਰਵਾ ਹੈਗਾ ਆ ਵੀ ਗੁਰੂ ਨਾਨਕ ਦੇ ਨਾਲ ਭਾਈ ਮਰਦਾਨਾ ਸੀਗੇ, ਇੱਥੇ ਵੀ ਗਏ, ਕਿਸੇ ਬਾਲੇ ਦਾ ਨਾਂ ਹੀ ਹੈ ਨੀ। ਔਰ ਸੂਰਜ ਪ੍ਰਕਾਸ਼ ਨੇ ਬਾਲੇ ਨੂੰ ਮੁੱਖ ਰੱਖਿਆ ਆ, ਔਰ ਬਾਲਾ ਭਾਈ ਬਾਲੇ ਦੀਆਂ ਸਾਖੀਆਂ ਦੇ ਨਾਂ ਤੇ ਇੱਕ ਕਿਤਾਬ ਇਸ਼ੂ ਕਰ ਦਿੱਤੀ। ਤੁਸੀਂ ਵੀ ਸਾਰੇ ਜਾਣਦੇ ਹੋਗੇ ਭਾਈ ਬਾਲੇ ਦੀਆਂ ਸਾਖੀਆਂ ਦੇ ਤੌਰ ਤੇ। ਸੋ ਮਤਲਬ ਇੰਨਾ ਜ਼ਿਆਦਾ ਇਤਿਹਾਸ ਨੂੰ ਰਲਗੜ ਕੀਤਾ ਗਿਆ ਆ ਵੀ ਕੋਈ ਨੀ, ਕਿੱਥੇ ਕਿੰਨਾ ਕੁ ਸਾਫ਼ ਕਰੋਗੇ, ਕਿੰਨਾ ਕੁ ਸਾਫ਼ ਕਰੋਗੇ। ਔਰ ਉਸ ਹਾਲਾਤ ਵਿੱਚ ਅਸੀਂ ਉਲਝੇ ਹੋਏ ਹਾਂ, ਅਜੇ ਸਾਡੇ ਕੋਲ ਇਸ ਗੱਲ ਦੀ ਕਮਾਂਡ ਹੀ ਨਹੀਂ ਆਈ। ਜਿਹੜਾ ਅੱਗੇ ਦੀ ਗੱਲ ਆਪਾਂ ਕਰਦੇ ਹਾਂ ਵੀ ਉੱਥੋਂ ਨਿਕਲੇ ਸਰਸਾ ਨਦੀ ਪਾਰ ਕੀਤਾ, ਪਰ ਹਾਂ ਜਿਹਦੀ ਮੈਂ ਗੱਲ ਕਹਿਣ ਲੱਗਾ ਸੀ, ਇੱਕ ਸੱਜਣ ਨੇ ਮੈਨੂੰ ਰੈਫਰੈਂਸ ਭੇਜਿਆ, ਉਹ ਕਹਿੰਦਾ ਮੇਰੇ ਕੋਲ 200 ਸਾਲ ਦਾ ਪੁਰਾਣਾ ਰਿਕਾਰਡ ਸਾਡੇ ਆਰਕਿਆਲੋਜੀ ਡਿਪਾਰਟਮੈਂਟ ਚ ਮੈਂ ਵੇਖਿਆ ਹੈਗਾ ਆ, ਜਿਹੜਾ ਇਹ ਕਹਿੰਦਾ ਆ ਭਈ ਉਸ ਵੇਲੇ ਇਸ ਪਾਸੇ ਕੋਈ ਵੀ ਉਸ ਸਮੇਂ ਦੇ ਵਿੱਚ ਇੰਨੀਆਂ ਬਰਸਾਤਾਂ ਨਹੀਂ ਸੀ ਹੁੰਦੀਆਂ ਕਿ ਸਰਸਾ ਵਰਗੇ ਨਾਲਾ ਜਿਹੜਾ ਆ ਉਹ ਨਦੀ ਬਣ ਜਾਂਦਾ। ਹਾਂਜੀ, ਬੜੀ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ ਕਿ ਜਿੱਥੇ ਅਸੀਂ ਕਹਿੰਦੇ ਹਾਂ ਵੀ ਉੱਥੇ ਗਏ ਤੇ ਬਹੁਤ ਸਾਰੀਆਂ ਫੌਜਾਂ, ਬਹੁਤ ਸਾਰਾ ਸਾਹਿਤ, ਇਤਿਹਾਸ ਸਾਰਾ ਉੱਥੇ ਰੁੜ ਗਿਆ, ਕੋਈ ਸਿੱਖ ਵੀ ਆਸੇ ਪਾਸੇ ਰੁੜ ਗਏ, 40 ਬੱਚੇ ਜਾਂ ਜਿਹੜੇ ਬਚਿੱਤਰ ਸਿੰਘ ਦੇ ਨਾਲ ਇੱਕ ਗਰੁੱਪ ਚਲੇ ਗਿਆ ਸੀਗਾ, ਮਨਮਨੀ ਸਿੰਘ ਦੇ ਨਾਲ ਇੱਕ ਗਰੁੱਪ ਚਲਾ ਗਿਆ ਸੀ, ਅਜੀਤ ਸਿੰਘ ਦੇ ਨਾਲ ਇੱਕ ਗਰੁੱਪ ਚਲੇ ਗਿਆ ਸੀਗਾ, ਜੀਵਨ ਸਿੰਘ ਦੇ ਨਾਲ ਇੱਕ ਗਰੁੱਪ ਸੀਗਾ, ਇਹ ਸਾਰੇ 40 ਸਿੰਘ ਬੱਚੇ ਜਿਹੜੇ ਕਿ ਚਮਕੌਰ ਦੀ ਗਲੀ ਚ ਪਹੁੰਚੇ, ਬਾਕੀ ਸਾਰੇ ਕਹਿੰਦੇ ਨੇ ਜੀ ਉਸ ਦਰਿਆ ਦੇ ਵਿੱਚ ਰੁੜ ਗਏ। ਪਰ ਉਹਨੇ ਕਿਹਾ ਵੀ ਇਸ ਇਤਿਹਾਸ ਨੂੰ ਰੀਰਾਈਟ ਕਰਨ ਦੀ ਲੋੜ ਹੈ, ਵੇਖਣ ਦੀ ਲੋੜ ਹੈ, ਕਿਉਂਕਿ ਮੈਂ ਇੱਕ ਥਾਂ ਤੇ ਪੜਿਆ ਕਿ ਨੀਲ ਨਦੀ ਜਿਹੜੀ ਤੁਸੀਂ ਵੇਖਦੇ ਹੋ ਉਹਦੇ ਸਮੁੰਦਰੀ ਜਹਾਜ਼ ਵੀ ਚੱਲਦੇ ਨੇ, ਉਹ ਏਡੀ ਵੱਡੀ ਨਦੀ ਆ ਕਿ ਉਹਦੇ ਵਿੱਚ ਜਹਾਜ਼ ਵੀ ਚੱਲਦੇ ਨੇ। ਔਰ ਉਹ ਬੜੀ ਖੁਸ਼ੀ ਦੀ ਗੱਲ ਹੈ ਵੀ ਉਹਨੂੰ ਤਮੀਰ ਕਰਨ ਵਾਸਤੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਉਹਨੂੰ ਤਮੀਰ ਕਰਨ ਲਈ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਰੱਖਿਆ, ਔਰ ਉਹਦਾ ਬਹੁਤ ਲੰਬਾ ਇਤਿਹਾਸ ਪਹਿਲਾਂ ਤੋਂ ਲੈ ਕੇ ਇਹਦੇ, ਕਿਉਂਕਿ ਨਾਲਾ ਸੀ ਨਾ, ਕੋਈ ਵੱਡੀ ਗੱਲ ਨਹੀਂ ਸੀ ਨਾ, ਨਦੀ ਤਾਂ ਇਹਨੂੰ ਬਣਾਇਆ ਬਾਅਦ ਵਿੱਚ ਜਾ ਕੇ, ਬਹੁਤ ਵੱਡੀ ਛੋਟਾ ਸੀਗਾ ਹਿੱਸਾ ਸੀਗਾ, ਔਰ ਉਹਦਾ 4000 ਸਾਲਾਂ ਦਾ ਰਿਕਾਰਡ ਜਿਹੜਾ ਆ ਸਾਇੰਸ ਨੇ ਇਕੱਠਾ ਕੀਤਾ ਹੋਇਆ, ਇਹਦੇ ਚ ਕਦੋਂ ਚੜਾਈ ਹੁੰਦੀ, ਪਾਣੀ ਕਦੋਂ ਚੜਦਾ, ਪਾਣੀ ਕਦੋਂ ਉਤਰਦਾ, ਇਹਦੇ ਚ ਕੀ ਚੇਂਜਸ ਆਉਂਦੀਆਂ ਨੇ, ਔਰ ਉਹ ਸਾਰੀ ਜਿਵੇਂ ਸਮੁੰਦਰ ਦੇ ਵਿੱਚ ਤੁਸੀਂ ਦੇਖਦੇ ਜਵਾਰ ਭਾਟਾ ਆਉਂਦਾ, ਟਾਈਡ ਵਗੈਰਾ ਆਉਂਦੀਆਂ ਨੇ, ਇਸ ਤਰ੍ਹਾਂ ਦੀ ਸਟੱਡੀ ਉਹਦੀ ਕੀਤੀ ਦਾ ਰਿਕਾਰਡ ਪੇਸ਼ ਹੈ। ਔਰ ਉਸੇ ਤਰ੍ਹਾਂ ਹੀ ਉਸ ਸੱਜਣ ਨੇ ਮੈਨੂੰ ਇਹ ਦੱਸਿਆ ਵੀ ਭਾਈ ਸਾਹਿਬ ਤੁਸੀਂ ਇਹ ਲੈਕਚਰ ਕਰ ਰਹੇ ਸੀ, ਪਰ ਜਿਹੜੀ ਉਸ ਵੇਲੇ ਦੀ ਸਰਸਾ ਨਦੀ ਹੈ ਤੁਸੀਂ ਕਹਿੰਦੇ ਹੋ ਵੀ ਮੀਹਾਂ ਦਾ ਹਾਲਾਤ ਸੀਗਾ, ਜਿਸ ਕਰਕੇ ਉਹ ਪਾਣੀ ਉਫਾਨ ਤੇ ਆਇਆ ਹੋਇਆ ਸੀਗਾ, ਉਸ ਵੇਲੇ ਉਸ ਇਲਾਕੇ ਦੇ ਵਿੱਚ ਤਾਂ ਕੋਈ ਮੀਂਹ ਪੈਂਦਾ ਹੀ ਨਹੀਂ ਸੀ। ਹਾਂਜੀ, ਬਹੁਤ ਵੱਡੀ ਸੋਚਣ ਵਾਲੀ ਗੱਲ ਹੈ ਤੇ ਵਿਚਾਰਨ ਵਾਲੀ ਗੱਲ ਹੈ, ਸੋ ਇਸ ਤਰ੍ਹਾਂ ਦਾ ਹਾਲਾਤ ਵਾਪਰਿਆ, ਦੇਖਣ ਦੀ ਲੋੜ ਵੀ ਅਸਲ ਗੱਲ ਹੋਈ ਕੀ ਸੀ, ਸਾਰਾ ਤਾਂ ਜੰਗਲ ਹੀ ਸੀਗਾ। ਸੋ ਉਥੋਂ ਨਿਕਲਦੇ ਚਮਕੌਰ ਸਾਹਿਬ ਦੇ ਹਾਲਾਤ ਦੀ ਗੱਲ ਤੁਸੀਂ ਸਾਰੇ ਜਾਣਦੇ ਹੀ ਜਾਣਦੇ ਹੋ, ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਬਹੁਤ ਵੱਡੀ ਘਟਨਾ ਹੈ ਵੀ ਦੋ ਪੁੱਤਰ ਸਾਹਮਣੇ ਲੜ ਕੇ ਸ਼ਹੀਦ ਹੁੰਦੇ ਪਏ ਹੋਣ, ਹਾਂਜੀ, ਔਰ ਇੱਕ ਬੰਦਾ ਜਕਾਰੇ ਛੱਡ ਕੇ ਉਥੋਂ ਨਿਕਲ ਜਾਵੇ, ਬਹੁਤ ਵੱਡੀ ਗੱਲ ਆ, ਬਹੁਤ ਵੱਡੇ ਗੁਰਦੇ ਦੀ ਗੱਲ ਹੈਗੀ, ਕੋਈ ਬੰਦਾ ਸੀ ਤਾਂ ਬੱਚੇ ਨੂੰ ਚੀਰ ਆ ਜਾਵੇ ਤੇ ਉਹ ਬਰਦਾਸ਼ਤ ਨਹੀਂ ਕਰਦੇ, ਹਾਂਜੀ, ਔਰ ਆਪਣੇ ਹੱਥੀ ਤੋਰ ਦੇਣਾ, ਇਹ ਸਿਰਫ ਬੋਲਣ ਵਾਲੀ ਗੱਲ ਹੀ ਨਹੀਂ ਹੈਗੀ, ਪੜ੍ਹਨ ਵਾਲੀ ਗੱਲ ਹੀ ਨਹੀਂ ਹੈਗੀ, ਕਦੀ ਮਹਿਸੂਸ ਕਰਕੇ ਕੋਈ ਵੇਖੇ ਤੇ ਪਤਾ ਲੱਗਦਾ ਵੀ ਕਿੱਡਾ ਵੱਡਾ ਦਿਲ ਗੁਰਦਾ ਉਹਦਾ ਹੋਏਗਾ, ਤੇ ਫੇਰ ਉਹ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਔਰ ਉਥੋਂ ਉਹ ਨਿਕਲ ਜਾਂਦੇ ਆ ਜੀ, ਔਰ ਫੇਰ ਉਥੋਂ ਦੀਨੇ ਉਥੋਂ ਪਹੁੰਚਦੇ ਆਲਮਗੀਰ, ਹਾਂਜੀ, ਆਲਮਗੀਰ ਤੋਂ ਫੇਰ ਉਹ ਉੱਚ ਦਾ ਪੀਰ ਬਣ ਕੇ ਨਿਕਲਦੇ ਨੇ ਜੀ ਨਗਾਈਆ ਖਾਨ ਦੇ ਰਾਹੀਂ, ਹਾਂਜੀ, ਦੋ ਭਰਾ ਸੀਗੇ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ, ਅਲਟੀਮੇਟ ਦੀਨੇ ਕਾਂਗੜ ਪਹੁੰਚਦੇ ਆ, ਫਿਰ ਦੀਨੇ ਕਾਂਗੜ ਤੋਂ ਜਲਦੇ ਜਲਦੇ ਉਥੇ ਫਿਰ ਬਦਾਵਾ ਵਾਲੀ ਜਿਹੜੀ ਜਫਰਨਾਮੇ ਦੀ ਗੱਲ ਲਿਖੀ ਜਾਂਦੀ, ਦੀਨੇ ਕਾਂਗੜ ਤੋਂ ਉਹਨਾਂ ਨੇ ਲਿਖ ਕੇ ਭੇਜਿਆ, ਹਾਂਜੀ, ਔਰ ਉਹ ਸਾਹਿਬ ਸਿੰਘ ਦੇ ਰਾਹੀਂ ਜਦੋਂ ਉੱਥੇ ਜਾ ਕੇ ਪਹੁੰਚਿਆ ਔਰ ਜਖਮ ਚ ਜਾ ਕੇ ਉਹਨਾਂ ਨੂੰ ਮਿਲਿਆ, ਤੇ ਫਿਰ ਉਹਨਾਂ ਨੇ ਆਖਿਆ ਵੀ ਯਾਰ ਆਹ ਗੱਲ ਹੋਈ, ਇਸ ਤਰ੍ਹਾਂ ਬੇਨੀਵੀ ਹੋਈ ਹੈ, ਤੇ ਔਰੰਗਜ਼ੇਬ ਨੇ ਇਹਨਾਂ ਨੂੰ ਵਾਪਸ ਸੱਦਿਆ ਸੀਗਾ, ਉਹਨੂੰ ਕਹੋ ਵੀ ਮੇਰੇ ਨਾਲ ਆ ਕੇ ਮਿਲੇ, ਤੇ ਫੇਰ ਇਨ ਦੀ ਮੀਨ ਟਾਈਮ ਜਦੋਂ ਇੱਥੋਂ ਇਹ ਜਾ ਰਹੇ ਸੀਗੇ ਤੇ ਖਿਦਰਾਣੇ ਦੀ ਢਾਬ ਪਹੁੰਚੇ ਤੇ ਵਜੀਦ ਖਾਨ ਤਾਂ ਉਹਨਾਂ ਦੇ ਮਗਰ ਸੀ ਭਾਈ, ਇਹ ਬੰਦਾ ਜਿਹਦੇ ਮੈਂ ਦੋ ਛੋਟੇ ਸਾਹਿਬਜ਼ਾਦੇ ਇੱਥੇ ਸ਼ਹੀਦ ਕਰ ਦਿੱਤੇ ਨੇ ਔਰ ਇਹ ਮੇਰਾ ਨੁਕਸਾਨ ਕਰੇਗਾ, ਕਦੇ ਵੀ ਐਸਾ ਹੋ ਸਕਦਾ, ਉਹਦੀਆਂ ਫੌਜਾਂ ਮਗਰ ਲੱਗੀਆਂ ਹੋਈਆਂ ਸੀਗੀਆਂ ਜਿਹਨੇ ਕਿ ਖਦਰਾਣੇ ਦੀ ਢਾਬ ਤੇ ਜਾ ਕੇ ਇਹਨਾਂ ਦੀ ਆਪਸ ਚ ਲੜਾਈ ਹੋਈ, ਪਰ ਜਿਹੜਾ ਪਾਣੀ ਵਾਲਾ ਏਰੀਆ ਛੱਪੜ ਸੀ ਨਾ ਉਸ ਵੇਲੇ, ਉਸ ਦੀ ਉੱਚੀ ਥਾਂ ਦੇ ਉੱਪਰ ਗੁਰੂ ਸਾਹਿਬ ਬੈਠੇ ਸੀ ਤੇ ਫੌਜਾਂ ਅਗਲੇ ਪਾਸੇ ਸੀ, ਔਰ ਇਹਨਾਂ ਨੇ ਪਾਣੀ ਦੇ ਨੇੜੇ ਉਸ ਫੌਜਾਂ ਨੂੰ ਆਉਣ ਹੀ ਨਹੀਂ ਦਿੱਤਾ, ਜਿਸ ਕਰਕੇ ਉਹ ਤਿਹਾਏ ਮਰ ਗਏ, ਲੜਾਈ ਕਰ ਨਹੀਂ ਜੀ ਸਕਦੇ, ਹਾਂਜੀ, ਸੋ ਅਲਟੀਮੇਟ ਉਹ ਜਿੱਤ ਇਹਨਾਂ ਦੀ ਹੋਈ, ਤੇ ਉਸ ਤੋਂ ਬਾਅਦ ਇਤਿਹਾਸ ਮੈਂ ਸਮਝਣਾ ਵੀ ਕਾਫੀ ਲੰਬੀ ਚੌੜੀ ਗੱਲਾਂ ਨੇ, ਹਜ਼ੂਰ ਸਾਹਿਬ ਪਹੁੰਚਦੇ ਨੇ ਹਾਂਜੀ, ਔਰ ਕਾਫੀ ਕਿਉਂਕਿ ਇਤਿਹਾਸ ਇੰਨਾ ਲੰਬਾ ਹੈਗਾ ਵੀ ਆਪਾਂ ਬੋਲਦੇ ਰਹੀ ਤੇ ਕਿੰਨੇ ਘੰਟੇ ਜਿੰਨੇ ਮਰਜ਼ੀ ਲਾ ਲਈ ਇਹਦੇ ਤੇ ਲਾ ਸਕਦੇ ਹਾਂ, ਸੋ ਗੁਰੂ ਸਾਹਿਬ ਦੀ ਲਸਾਨੀ ਹਾਲਾਤ ਇਹ ਹੈ ਕਿ ਉਸ ਵੇਲੇ ਉਹ ਹਜ਼ੂਰ ਸਾਹਿਬ ਨਾਦੇੜ ਜਿਹਨੂੰ ਅਸੀਂ ਕਹਿੰਦੇ ਅਸੀਂ ਉੱਥੇ ਪਹੁੰਚੇ ਸੀ, ਇਸ ਕਰਕੇ ਪਹੁੰਚੇ ਸੀ ਵੀ ਔਰੰਗਜ਼ੇਬ ਨੂੰ ਮਿਲ ਕੇ ਤੇ ਉਹਨੂੰ ਸਾਰੀ ਮਿਥਿਆ ਜਿਹੜੀ ਗੱਲ ਚਿੱਠੀ ਚ ਲਿਖੀ ਸੀ, ਜਿਹੜੀ ਉਸ ਜ਼ਫਰਨਾਮੇ ਚ ਲਿਖੀ ਸੀ, ਉਹਦੇ ਸੰਬੰਧ ਗੱਲਬਾਤ ਕੀਤੀ ਜਾਵੇ। ਪਰ ਮਲੇਰੀਆ ਹੋ ਗਿਆ ਔਰੰਗਜ਼ੇਬ ਨੂੰ, ਤੇ ਉਹ ਹੈ ਵੀ ਬੁੱਢਾ ਸੀਗਾ, ਉਹ ਉੱਥੇ ਉਹਦਾ ਚੜਾਈ ਕਰ ਗਿਆ। ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਬਹਾਦਰ ਸ਼ਾਹ ਦੀ ਇਹਨਾਂ ਨੇ ਮਦਦ ਕੀਤੀ, ਫੌਜਾਂ ਭੇਜੀਆਂ ਬਹਾਦਰ ਸ਼ਾਹ ਦੀ ਮਦਦ ਕੀਤੀ, ਜਿਹਦੇ ਵਾਸਤੇ ਬਹਾਦਰ ਸ਼ਾਹ ਨੇ ਉਸ ਵੇਲੇ ਆ ਜਿਹੜਾ ਡਾਕਟਰ ਸੀਗਾ ਜਰਮਨ ਤੋਂ ਇੱਕ ਡਾਕਟਰ ਨੂੰ ਭੇਜਿਆ ਸੀ ਇਹਨਾਂ ਦਾ ਇਲਾਜ ਕਰਨ ਵਾਸਤੇ, ਵੀ ਜਿਹੜਾ ਵਜ਼ੀਰ ਖਾਨ ਦੇ ਭੇਜੇ ਗਏ। ਹੁਣ ਕੁਛ ਲੋਕ ਇਹ ਕਹਿੰਦੇ ਨੇ ਭਈ ਹਕੂਮਤ ਨੇ ਵਜ਼ੀਰ ਖਾਨ ਨੇ ਬਹਾਦਰ ਸ਼ਾਹ ਦੀ ਬਗੈਰ ਮਰਜ਼ੀ ਤੋਂ ਉਹ ਬੰਦੇ ਨਹੀਂ ਭੇਜੇ ਹੋ ਸਕਦੇ, ਕਿਉਂਕਿ ਇਹ ਤਾਂ ਕਿਸੇ ਨਾਲ ਵਿਤਕਰਾ ਕਰਦੇ ਨਹੀਂ ਸੀ, ਇਹਨਾਂ ਵਾਸਤੇ ਹਿੰਦੂ ਸਿੱਖ ਦੇ ਬਰਾਬਰ ਸੀ ਸਾਰੇ, ਔਰ ਉਹ ਮੁਸਲਮਾਨ ਬਣ ਕੇ ਇਹਨਾਂ ਦੇ ਸੇਵਾਦਾਰ ਬਣ ਕੇ ਇਹਨਾਂ ਦੇ ਕੋਲ ਸੀ, ਜਿਨ੍ਹਾਂ ਨੇ ਇਹਨਾਂ ਨੂੰ ਸੁੱਤਿਆਂ ਪਿਆ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਦੋ ਮੁਸਲਮਾਨ ਭਰਾਵਾਂ ਨੇ ਤੇ ਅਲਟੀਮੇਟ ਦੋਵੇਂ ਉੱਥੇ ਮਾਰੇ ਗਏ, ਇੱਕ ਗੁਰੂ ਸਾਹਿਬ ਦੇ ਛੁਰੇ ਨਾਲ ਮਾਰਿਆ ਗਿਆ ਤਲਵਾਰ ਨਾਲ, ਤੇ ਇੱਕ ਬਾਅਦ ਜਿਹੜੇ ਉੱਥੇ ਸਿੱਖ ਸੀਗੇ ਉਹਨਾਂ ਦੇ ਨਾਲ ਮਾਰਿਆ ਗਿਆ। ਪਰ ਗੁਰੂ ਸਾਹਿਬ ਉਹਨਾਂ ਜ਼ਖਮਾਂ ਤੋਂ ਬਚਦੇ ਬਚਦੇ ਅਲਟੀਮੇਟ ਫਿਰ ਲਿਖਿਆ ਤਾਂ ਉਹਨਾਂ ਨੇ ਇਸੇ ਤਰ੍ਹਾਂ ਹੀ ਹੈਗਾ ਕਿ ਕਿਸੇ ਹੋਰ ਨੇ ਉਹਨਾਂ ਨੂੰ ਤੀਰ ਲਿਆ ਕਮਾਨ ਲਿਆ ਕੇ ਦਿੱਤੀ, ਤੇ ਉਹ ਤੀਰ ਕਮਾਨ ਚਲਾਉਣ ਲੱਗੇ ਤੇ ਅਲਟੀਮੇਟ ਉਹ ਜ਼ਖਮ ਫਿਰ ਖੁੱਲ ਗਏ, ਤੇ ਉਸ ਤੋਂ ਬਾਅਦ ਉਹਨਾਂ ਚ ਸੈਪਟਿਕ ਹੋ ਗਈ ਹੈ, ਔਰ ਸੈਪਟਿਕ ਦੇ ਹਾਲਾਤ ਵਿਚ ਉਹ ਚੜਾਈ ਕੀਤੇ ਨੇ। ਹੁਣ ਇੱਥੇ ਆ ਕੇ ਸਮਾਂ ਆਪਣਾ ਹੋ ਗਿਆ, ਪਰ ਮੈਂ ਇਸ ਗੱਲ ਨੂੰ ਸਮਾਪਤ ਕਰਨ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਗੁਰੂ ਸਾਹਿਬ ਜਿਹੜੀਆਂ ਗੱਲਾਂ ਬਾਅਦ ਚ ਨਿਕਲੀਆਂ ਆਉਂਦੀਆਂ ਨੇ ਨਾ, ਕਿ ਉਹਨਾਂ ਨੇ ਗੁਰਗੱਦੀ ਦਿੱਤੀ ਆਦਿ ਗ੍ਰੰਥ ਨੂੰ ਜਾਂ ਹੋਰ ਕੁਝ ਐਸਾ, ਇਹਦਾ ਕਿਸੇ ਵੀ ਸਿੱਖ ਦਾ ਜਿੰਨੇ ਵੀ ਉੱਥੇ ਸਿੱਖ 12-13 ਸੀਗੇ ਉਹਨਾਂ ਵੱਲੋਂ ਕੋਈ ਵੇਰਵਾ ਨਹੀਂ, ਕੋਈ ਬਿਆਨ ਨਹੀਂ ਕਿਸੇ ਤਰ੍ਹਾਂ ਨਹੀਂ। ਔਰ ਉਹ 18ਵੀਂ ਸਦੀ ਦੇ ਅੰਤ ਤੱਕ, ਜਦੋਂ 19ਵੀਂ ਸਦੀ ਸ਼ੁਰੂ ਹੋਣੀ ਸੀ, ਉਦੋਂ ਤੱਕ ਇਸ ਤਰ੍ਹਾਂ ਦਾ ਕੋਈ ਵੇਰਵਾ ਕੋਈ ਬਿਆਨ ਸਾਡੇ ਕੋਲ ਨਹੀਂ ਆਇਆ। ਹੁਣ ਤੱਕ ਜੇ ਸਾਡੇ ਕੋਲ ਕੋਈ ਵੇਰਵਾ ਬਿਆਨ ਮਿਲਦਾ ਆ, ਤੇ ਉਹ ਕੇਸਰ ਸਿੰਘ ਛਿੱਬਰ ਦੀ ਇੱਕ ਕਿਤਾਬ ਹੈ ਜਿਹੜੀ ਗੁਰੂ ਸਾਹਿਬ ਦੇ ਕਾਲ ਚਲਾਣੇ ਤੋਂ 79 year 1708 ਦੇ ਵਿਚ ਗੁਰੂ ਸਾਹਿਬ ਚੜਾਈ ਕੀਤੇ ਨੇ ਅਕਤੂਬਰ ਦੇ ਵਿਚ, ਔਰ ਉਸ ਤੋਂ 79 ਸਾਲ ਬਾਅਦ ਜਿਹੜੀ ਹੈ ਕਿਤਾਬ ਸਿੱਖ ਇਤਿਹਾਸ ਦੇ ਸੰਬੰਧ ਵਿਚ ਉਹਨਾਂ ਦੀ ਲਿਖੀ ਮਿਲਦੀ, ਜਿਹਦੇ ਚ ਉਹਨਾਂ ਨੇ ਇਹ ਆਖਿਆ ਵੀ ਗੁਰੂ ਸਾਹਿਬ ਨੇ ਇਹ ਆਖਿਆ ਵੀ ਭਾਈ ਜੇ ਅਧਿਆਤਮਿਕ ਸਿੱਖਿਆ ਲੈਣੀ ਹੈ ਤੇ ਇਹ ਆਦਿ ਗ੍ਰੰਥ ਨੂੰ ਪੜ੍ਹਦਿਆ ਕਰੋ, ਤੇ ਜੇ ਪੰਚਾਇਤੀ ਤੌਰ ਤੇ ਕੋਈ ਫੈਸਲੇ ਕਰਨੇ ਨੇ, ਸਮਾਜਿਕ ਫੈਸਲੇ ਕਰਨੇ, ਤੇ 5 ਸਿੰਘਾਂ ਦਾ ਜਥਾ ਬਣਾ ਕੇ ਤੇ ਫੈਸਲੇ ਕਰ ਲਿਆ ਕਰੋ। ਆਹੀ ਗੱਲ ਉਸਨੇ ਉਹਨਾਂ ਆਪਣੀ ਕਿਤਾਬ ਚ ਲਿਖੀ ਹੈ। ਇਸ ਤਰ੍ਹਾਂ ਦਾ ਕੋਈ ਰੈਫਰੈਂਸ ਨਹੀਂ ਮਿਲਦਾ ਕਿ ਉਹਨਾਂ ਨੇ ਆਦਿ ਗ੍ਰੰਥ ਨੂੰ ਕੋਈ ਇਹ ਮਾਨਤਾ ਦਿੱਤੀ। ਔਰ ਇਹ ਜਦੋਂ ਚਾਬੀਆਂ ਦਾ ਮੋਰਚਾ ਲੱਗਦਾ ਆ, ਔਰ 1925 ਦੇ ਵਿਚ ਬਾਅਦ ਜਾ ਕੇ ਫਿਰ ਸ਼੍ਰੋਮਣੀ ਕਮੇਟੀ ਵਗੈਰਾ ਬਣਦੀ ਹੈ, ਉਦੋਂ ਤੱਕ ਕਦੀ ਕਿਸੇ ਨੇ ਇਹ ਸੁਣਿਆ ਹੀ ਨਹੀਂ ਸੀ ਕਿ ਉਹਨਾਂ ਨੇ ਆਦਿ ਗ੍ਰੰਥ ਨੂੰ ਜਿਹੜੀ ਹੈ ਗੁਰੂ ਦੀ ਪਦਵੀ ਦਿੱਤੀ ਹੈਗੀ। ਇਹ ਹੈ ਜੀ ਕੰਟਰੋਵਰਸੀ ਦਾ ਸਵਾਲ ਹੈਗਾ ਇਸ ਬਾਰੇ, ਕਿਉਂਕਿ ਇਹਨਾਂ ਨੇ ਜੋ ਸਨਾਤਨੀ ਧਰਮ ਦੀਆਂ ਗੱਲਾਂ ਉਹਦੇ ਚ ਪਾਉਣੀਆਂ ਸੀ ਨਾ, ਉਹ ਪਾ ਦਿੱਤੀਆਂ ਸੀ, ਤੇ ਹੁਣ ਉਹ ਇਹ ਪ੍ਰਚਾਰ ਕਰਨਾ ਚਾਹੁੰਦੇ ਸੀ ਵੀ ਗੁਰੂ ਸਿੱਖ ਇਹਨੂੰ ਗੁਰੂ ਉਸੇ ਤਰ੍ਹਾਂ ਮੰਨ ਲੈਣ, ਜਿਹੜਾ 947 ਅੰਕਾਂ ਵਾਲੇ ਗੁਰੂ ਨੂੰ ਪਲੱਸ 9ਵੇਂ ਮਹੱਲੇ ਦੇ ਸਲੋਕ ਐਡ ਕਰ ਲੋ ਤੇ ਉਹਦੇ ਮੁਤਾਬਕ ਜਿਹੜੀ ਚੀਜ਼ ਮਾਨਤਾ ਕਰਦੇ ਨੇ ਇਹ ਸਾਰੀ ਨੂੰ ਉਸੇ ਤਰ੍ਹਾਂ ਅਸੀਂ ਕਰਦੇ ਹੀ ਆ ਰਹੇ ਹਾਂ, ਅਸੀਂ ਉਹ ਮਾਨਤਾ ਹੁਣ ਵੀ ਤੇ ਕਰਦੇ ਹੀ ਆ ਰਹੇ ਹਾਂ ਨਾ, ਉਸੇ ਤਰ੍ਹਾਂ ਹੀ ਮਾਨਤਾ ਕਰਦੇ ਆ ਰਹੇ ਹਾਂ। ਪਰ ਜਿਹੜੀਆਂ ਗੱਲਾਂ ਐਸੀਆਂ, ਹੁਣ ਤੁਸੀਂ ਵੇਖੋ ਨਾ, ਨਾ ਤਾਂ ਧੰਨੇ ਭਗਤ ਦੀ ਸਟੋਰੀ ਲਿਖਣ ਦੀ ਵਿਚ ਲੋੜ ਸੀਗੀ, ਨਾ ਇਹ ਅੱਜ ਨਾ ਸੁੱਤੀ ਕੰਤ ਸਿੰਘ ਅੰਗ ਮੁੜੇ ਮੁੜ ਜਾਏ ਜਾਓ ਪੁੱਛੋ ਡੋਹਾਗਣੀ ਤੁਬਕ ਰਹਿਣ ਦੇ ਆਏ, ਇਹ ਲਿਖਣ ਦੀ ਕੀ ਲੋੜ ਸੀ। ਸਿਰਫ ਇਸ ਕਰਕੇ ਲਿਖਿਆ ਗਿਆ ਕਿ ਉਹ ਦਸਮ ਗ੍ਰੰਥ ਨੂੰ ਪ੍ਰਮੋਟ ਕਰਨਾ ਚਾਹੁੰਦੇ ਸੀ, ਔਰ ਦਸਮ ਗ੍ਰੰਥ ਦੇ ਵਿਚ ਇੰਨੀਆਂ ਵਿਭਚਾਰੀ ਕਹਾਣੀਆਂ ਨੇ, ਔਰ ਜੇ ਅਸੀਂ ਕਹਿੰਦੇ ਹਾਂ ਯਾਰ ਇਹ ਤਾਂ ਵਿਭਚਾਰੀ ਕਹਾਣੀਆਂ ਨੇ, ਗੁਰੂ ਸਾਹਿਬ ਐਵੇਂ ਕਿਵੇਂ ਲਿਖ ਸਕਦੇ ਨੇ ਜੋ ਕਹਿੰਦੇ ਨੇ ਆਹ ਕੀ ਲਿਖਿਆ ਹੋਇਆ, ਆਹ ਮਾਨਤਾ ਦਿੱਤੀ ਤੁਸੀਂ ਕਿ ਨਹੀਂ ਬਾਬੇ ਫਰੀਦ ਦੇ ਸਲੋਕ ਨੂੰ। ਸੋ ਮਤਲਬ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਉਹਦੇ ਵਿਚ ਲਿਖੀਆਂ ਨੇ ਜਿਨ੍ਹਾਂ ਨੂੰ ਸਿੱਖਾਂ ਨੂੰ ਹਜੇ ਵਿਚਾਰਨ ਦੀ ਲੋੜ ਹੈਗੀ ਹੈ। ਸਾਡੀ ਬੁੱਧੀ ਸਾਡੀ ਸਥਿਤੀ ਏਡੀ ਵੱਡੀ ਨਹੀਂ ਹੈਗੀ ਕਿ ਅਸੀਂ ਇਸ ਗੱਲ ਨੂੰ ਕਰ ਸਕੀਏ, ਪਰ ਸਾਡਾ ਸ਼ੰਕਾ ਤਾਂ ਅਸੀਂ ਦੱਸ ਹੀ ਸਕਦੇ ਹਾਂ,
1: ਬਿਲਕੁਲ
0: ਸਾਡੇ ਕੋਲ ਸ਼ੰਕਾ ਹੈਗਾ ਆ। ਸੋ ਅੱਜ ਦਾ ਸਮਾਂ ਆਪਾਂ ਇੱਥੇ ਸਮਾਪਤ ਕਰਦੇ ਹਾਂ, ਗੁਰੂ ਸਾਹਿਬ ਦੇ ਜੀਵਨ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਕਿ ਬਾਈ ਜੀਆਂ ਨੂੰ ਤੁਸੀਂ ਇਸ ਸੰਸਾਰ ਤੇ ਆਏ ਤੇ ਇਸ ਸੰਸਾਰ ਨੂੰ ਜਿਉਣਾ ਸਿਖਾਇਆ, ਮਰਨਾ ਤੇ ਹੈ ਹੀ ਹੈ ਸਾਰਿਆਂ ਨੂੰ, ਪਰ ਦਲੇਰੀ ਨਾਲ ਆਪਦੇ ਹੱਕਾਂ ਦੀ ਖਾਤਰ ਲੜ ਕੇ ਮਰੋਗੇ ਤੇ ਤੁਹਾਡਾ ਨਾਂ ਰਹਿ ਜਾਏਗਾ, ਪਰ ਜੇ ਬੁਜ਼ਦਲ ਬਣ ਕੇ ਮਰੋਗੇ ਤੇ ਕਿਸੇ ਨਾਂ ਨਹੀਂ ਲੈਣਾ। ਇਹ ਉਹਨਾਂ ਦੇ ਜੀਵਨ ਦੀ ਆਖਰੀ ਸਿੱਖਿਆ ਮੈਂ ਸਮਝਦਾ ਹੈਗੀ ਹੈ, ਤੇ ਸਾਨੂੰ ਸਾਰਿਆਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ। ਅੱਜ ਦਾ ਸਮਾਂ ਸਮਾਪਤ, ਮੈਂ ਗੁਰਦੀਪ ਸਿੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ, 9701 ਸਹਿਰਾ ਐਨ ਕੋਟ ਡਬਲਨ ਕੈਲੀਫੋਰਨੀਆ 9456 8, ਫੋਨ ਨੰਬਰ 4086875 1899 ਕਿਸੇ ਵੀ ਸੱਜਣ ਨੇ ਕਿਸੇ ਵੀ ਸੰਬੰਧ ਵਿਚ, ਚਾਹੇ ਸਿਹਤ ਸੰਬੰਧੀ ਹੈ ਚਾਹੇ ਆਪਣੇ ਇਤਿਹਾਸ ਸੰਬੰਧੀ ਹੈ, ਕੋਈ ਵੀ ਵਿਚਾਰ ਦੇਣਾ ਹੋਵੇ, ਕੋਈ ਵੀ ਗੱਲ ਦੱਸਣੀ ਹੋਵੇ ਜਾਂ ਕਿਸੇ ਪੁਆਇੰਟ ਦੇ ਨਾਲ ਉਹ ਸਹਿਮਤ ਨਹੀਂ ਹੈਗਾ ਤੇ ਉਹ ਕਾਲ ਕਰ ਸਕਦੇ ਨੇ 4086871899। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਵੱਡੀਆਂ ਜਾਣਕਾਰੀਆਂ ਤੁਹਾਡੇ ਕੋਲ ਹੈ ਜਿਹੜੀਆਂ ਤੁਸੀਂ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਹੋ ਹਮੇਸ਼ਾ ਹੀ, ਔਰ ਇਹਦਾ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਤੇ ਚੀਮਾ ਸਾਹਿਬ ਤੁਸੀਂ ਨਾਲ ਹੀ ਹੋ?
2: ਜੀ ਜੀ ਬਿਲਕੁਲ ਨਾਲ ਹੀ
1: ਜੀ ਜੀ। ਬਹੁਤ ਵਧੀਆ ਚੀਮਾ ਸਾਹਿਬ, ਤੁਸੀਂ ਵੀ ਵਧੀਆ ਪ੍ਰੋਗਰਾਮ ਦੇ ਵਿਚ ਹਿੱਸਾ ਲਿਆ, ਔਰ ਡਾਕਟਰ ਸਾਹਿਬ ਦਾ ਤੇ ਬਹੁਤ ਸ਼ੁਕਰੀਆ ਕਿ ਇਹਨਾਂ ਦੇ ਕੋਲ ਨੌਲੇਜ ਇੰਨਾ ਕਿ ਜਿਹੜਾ ਸਾਡੇ ਸਰੋਤਿਆਂ ਤੱਕ ਹਮੇਸ਼ਾ ਪਹੁੰਚਾਉਂਦੇ ਨੇ। ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਧੰਨਵਾਦ ਚੀਮਾ ਸਾਹਿਬ,
0: ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ।
1: ਥੈਂਕ ਯੂ ਜੀ, ਥੈਂਕ ਯੂ।

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਐਕਚੁਅਲੀ ਇਹ ਪ੍ਰੋਗਰਾਮ 7 ਤੋਂ ਲੈ ਕੇ 9 ਵਜੇ ਤੱਕ ਹੁੰਦਾ, ਟਾਈਮ ਚੇਂਜ ਹੋ ਗਿਆ ਸੀ, ਰਿਕਾਰਡਿੰਗ ਥੋੜੀ ਜੀ 6 ਵਜੇ ਵਾਲੀ ਹੈ। ਸੋ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਲਓ ਕੁਛ ਗੀਤ ਸੁਣਦੇ ਹਾਂ ਜੀ। ਪਹਿਲਾ ਗੀਤ ਆਪਾਂ ਸੁਣਦੇ ਹਾਂ, ਬਹੁਤ ਪਿਆਰਾ ਜਿਹਾ ਗੀਤ ਹੈ ਹਿੰਮਤ ਸੰਧੂ ਦਾ ਤੇ ਬਾਜੀ ਦਿਲ ਦੀ, ਤੇ ਫਿਰ ਆਪਾਂ ਅਗਲੇ ਗੀਤ ਦੇ ਨਾਲ ਚਾਲੂ ਕਰਾਂਗੇ ਜੀ।

0: ਦੋਸਤੋ ਜੀ ਖਬਰਾਂ ਵੱਲ ਚੱਲਦੇ ਆ ਜੀ। ਖਬਰਾਂ ਦਾ ਪ੍ਰੋਗਰਾਮ ਲੈ ਕੇ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਜੀ, ਸਾਡੇ ਟੀਮ ਦੇ ਸੀਨੀਅਰ ਮੈਂਬਰ ਨੇ, ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ, ਪੁੱਛਦੇ ਆ ਦੁਨੀਆਂ ਦਾ ਕੀ ਹਾਲ ਆ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ
1: ਜੀ। ਪਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਖਾਕ ਸਾਹਿਬ ਕਦੇ ਕਦੇ ਤੁਹਾਡੀ ਜਿਹੜੀ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਦੇ ਸੋਹਣਾ ਸੋਹਣਾ ਲੂਣ ਮੱਠਾ ਲੂਣ ਵੀ ਪਾ ਦਿਆ ਕਰੀਏ ਕਿ ਨਹੀਂ?
0: ਸਿੱਧਾ ਜੀ
1: ਮੈਂ ਕਿਹਾ ਸਤਿ ਸ੍ਰੀ ਅਕਾਲ ਜਿਹੜੀ ਮਿੱਟੀ ਤੇ ਪਿਆਰੀ ਤੁਹਾਨੂੰ ਹਰ ਵਾਰੀ ਕਹੀ ਦੀ ਆ, ਉਹਦੇ ਵਿੱਚ ਮਾੜਾ ਮੋਟਾ ਲੂਣ ਲਾਣ ਪਾ ਦਿਆ ਕਰੀਏ ਕਿ ਨਹੀਂ ਕਦੇ ਕਦੇ?
0: ਨਹੀਂ, ਉਹ ਚ ਮਿੱਠਾ ਪਾਇਆ ਕਰੋ, ਲੂਣ
1: ਮਿੱਠਾ ਬਸ, ਚਲੋ ਮਿੱਠਾ ਪਾ ਦੇ, ਮਿੱਠਾ ਪਾ ਦੇ, ਕੋਈ ਗੱਲ ਨੀ, ਬਹੁਤ ਵਧੀਆ। ਤੇ ਖਾਕ ਸਾਹਿਬ ਜੀ ਗੱਲਬਾਤ ਅੱਜ ਇਸ ਤਰ੍ਹਾਂ ਆ ਕਿ ਇੱਕ ਤਾਂ ਮੇਰੇ ਕੋਲ ਲੇਖ ਆਇਆ, ਬਹੁਤ ਮੈਨੂੰ ਵਧੀਆ ਲੱਗਿਆ ਤੇ ਇਹ ਲੇਖ ਆ ਜਿਹੜਾ ਇਹਦੇ ਵਿੱਚ ਖਾਕ ਸਾਹਿਬ ਜੀ ਗੱਲ ਇਸ ਤਰ੍ਹਾਂ ਆ ਕਿ ਇਹਦੇ ਵਿੱਚ ਸਮਾਜ ਨੂੰ ਬਖੇਵਾ ਪੈਦਾ ਕਰਕੇ ਨਾ ਸਮਾਜ ਦੇ ਵਿੱਚ, ਉਹਦੀ ਬਜਾਏ ਇਹਦੇ ਵਿੱਚ ਲਿਖਿਆ ਗਿਆ ਕਿ ਸਮਾਜ ਨੂੰ ਇਕੱਠਾ ਕੀਤਾ ਜਾਵੇ। ਸੋ ਇਹਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਆ ਤੇ ਇਹਦੇ ਵਿੱਚ ਆਪਾਂ ਪੜ੍ਹ ਕੇ ਖਾਕ ਸਾਹਿਬ ਜੀ ਆਪਣੇ ਸਰੋਤਿਆਂ ਨੂੰ ਸੁਣਾ ਦੇਣਾ। ਤੇ ਇਹਦੇ ਵਿੱਚ ਲਿਖਿਆ ਕਹਿੰਦੇ, ਕੁਦਰਤ ਦੇ ਕਾਨੂੰਨ ਕਾਇਦੇ ਵਿੱਚ ਰਹਿ ਕੇ ਜਿਹੜੇ ਮਨੁੱਖ ਲੋਕ ਭਲਾਈ ਦੇ ਕੰਮ ਕਰਦੇ ਹਨ ਉਹਨਾਂ ਨੂੰ ਸਮਾਜ ਵਿੱਚ ਸਦਾ ਯਾਦ ਕੀਤਾ ਜਾਂਦਾ ਹੈ। ਬੀਤੇ ਸਮੇਂ ਵਿੱਚ ਵਿਗਿਆਨੀ, ਦਾਰਸ਼ਨਿਕ ਅਤੇ ਗੁਰੂ ਸਾਹਿਬਾਂ ਨੇ ਸਮਾਜ ਦੀ ਬਿਹਤਰੀ ਲਈ ਆਪਣੇ ਵਿਚਾਰਾਂ ਨੂੰ ਅੱਗੇ ਵਧਾਇਆ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਣਥੱਕ ਯਤਨ ਕੀਤੇ। ਸਾਇੰਸਦਾਨਾਂ ਨੇ ਕੁਦਰਤ ਦੇ ਖਜ਼ਾਨਿਆਂ ਨੂੰ ਪ੍ਰਦੂਸ਼ਣ ਮੁਕਤ ਕਰਨ, ਪੌਣ ਪਾਣੀ ਦੀ ਸੰਭਾਲ ਅਤੇ ਮਹੱਤਤਾ ਦੀ ਜਾਣਕਾਰੀ ਦਿੱਤੀ। ਦਾਰਸ਼ਨਿਕਾਂ ਨੇ ਆਪਣੀ ਦੂਰਦਰਸ਼ੀ ਸਮਝ ਨਾਲ ਸਮਾਜ ਨੂੰ ਅਗਾਂਹ ਵਧੂ ਅਤੇ ਖੁਸ਼ਹਾਲ ਬਣਾਉਣ ਲਈ ਪ੍ਰੇਰਿਤ ਕੀਤਾ। ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਕਾਲ ਦਾ ਤਕਰੀਬਨ ਇੱਕ ਤਿਹਾਈ ਹਿੱਸਾ ਅਤੇ ਇਤਿਹਾਸ ਅਨੁਸਾਰ 80,000 ਕਿਲੋਮੀਟਰ ਬਾਠ ਚੱਲ ਕੇ ਅਤੇ ਥਾਂ ਥਾਂ ਜਾ ਕੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਲਿਆਉਣ ਲਈ ਉਦਾਹਰਣਾਂ ਭਰਪੂਰ ਪਰੰਪਰਾਵਾਂ ਦੀ ਸਿਰਜਣਾ ਕੀਤੀ। ਤਿਰਤੀ ਵਰਗ ਦੀ ਭਲਾਈ ਲਈ ਅਤੇ ਹੋ ਰਹੀ ਲੁੱਟ ਵਿਰੁੱਧ ਸ੍ਰੀ ਮੁਹੰਮਦ ਸਾਹਿਬ ਨੇ ਮਜ਼ਦੂਰ ਦੀ ਮਜ਼ਦੂਰੀ, ਉਸਦੇ ਪਸੀਨੇ ਸੁੱਕਣ ਤੋਂ ਪਹਿਲਾਂ ਉਸਦੇ ਹੱਥ ਵਿੱਚ ਖੋਵੇ ਦੀ ਗੱਲ ਕੀਤੀ। ਸੋ ਖਾਕ ਸਾਹਿਬ ਜੀ ਇਹਦੇ ਵਿੱਚ ਜਿਹੜੀ ਬਹੁਤ ਵਧੀਆ ਗੱਲ ਆਈ ਆ, ਦੇਖੋ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰ ਦਿੱਤੀ, ਉਹਨਾਂ ਨੇ ਮੁਹੰਮਦ ਸਾਹਿਬ ਦੀ ਵੀ ਗੱਲ ਕੀਤੀ ਆ। ਸੋ ਉਹਨਾਂ ਨੇ ਦੋਹਾਂ ਸਮਾਜਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਆ, ਨਾ ਕਿ ਉਹਨਾਂ ਦੇ ਵਿੱਚ ਵਿਤਕਰਾ ਜਾਂ ਨਫ਼ਰਤ ਕਰਨ ਦੀ ਗੱਲ ਨਹੀਂ ਕੀਤੀ।
0: ਜੀ ਬਿਲਕੁਲ,
1: ਇਹ ਬਹੁਤ ਵਧੀਆ ਗੱਲ ਇਹਦੇ ਵਿੱਚ ਲਿਖੀ ਆ। ਤੇ ਇਸ ਹੀ ਤਰ੍ਹਾਂ ਸ੍ਰੀ ਕਾਰਲ ਮਾਰਕਸ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਦੇ ਕਾਰਨਾਂ ਬਾਰੇ ਦੱਸਿਆ ਕਿ ਗਿਣਤੀ ਦੇ ਥੋੜੇ ਜਿਹੇ ਲੋਕ ਧਰਤੀ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੈਠੇ ਹਨ। ਦੇਖੋ ਖਾਕ ਸਾਹਿਬ ਜੀ ਕਿੰਨੀ ਵਧੀਆ ਗੱਲ ਕੀਤੀ ਆ, ਉਹਨਾਂ ਨੇ ਕਾਰਲ ਮਾਰਕਸ ਨੂੰ ਵੀ ਜੋੜ ਦਿੱਤਾ, ਯਾਨੀ ਕਿ ਉਹਨਾਂ ਨੇ ਜਿਹੜੇ ਬਹੁਤੇ ਮੇਰੇ ਵੀਰ ਜਿਹੜੇ ਕਾਮਰੇਡ ਹੈਗੇ ਆ ਉਹ ਕਹਿੰਦੇ ਆ ਨਹੀਂ ਉਹ ਨਾਨਕ ਦੀ ਗੱਲ ਨਾ ਕਰੋ ਜਾਂ ਮੁਹੰਮਦ ਸਾਹਿਬ ਦੀ ਗੱਲ ਨਾ ਕਰੋ, ਪਰ ਇੱਥੇ ਇਹਨਾਂ ਨੇ ਆ ਬਹੁਤ ਵਧੀਆ ਗੱਲ ਮੇਰੇ ਹਿਸਾਬ ਨਾਲ ਕੀਤੀ ਆ ਕਿ ਉਹਨਾਂ ਨੇ ਸਾਰੇ ਨੂੰ ਜੁੜਿਆ
0: ਨਹੀਂ। ਚੀਮਾ ਸਾਹਿਬ ਹੈਗਾ ਕਾਮਰੇਡ ਜਿਹੜੇ ਹੈਗੇ ਆ ਉਹ ਗੁਰੂ ਨਾਨਕ ਦੇਵ ਸਾਹਿਬ ਦੀ, ਉਹਨਾਂ ਦੀ ਇੱਕ ਸੋਚ ਜਿਹੜੀ ਆ ਉਹ ਇੱਕ ਮਿੰਟ
1: ਬਿਲਕੁਲ
0: ਇੱਕ ਮਿੰਟ ਦਿਓ ਜੀ ਚੀਮਾ ਸਾਹਿਬ, ਉਹਨਾਂ ਦੀ ਜਿਹੜੀ ਸੋਚ ਹੈ ਨਾ ਉਹ ਗਰੀਬ ਤਬਕਾ, ਦੇਖੋ ਇਹਦੇ ਚ ਕੋਈ ਇਹਦੇ ਚ 100% ਸਚਾਈ ਆ। ਤੁਸੀਂ ਜਾ ਕੇ ਇੰਡੀਆ, ਪਾਕਿਸਤਾਨ ਜਾਂ ਸਾਡੇ ਮੁਲਕ ਦੇ ਵਿੱਚ ਹਾਲਤ ਦੇਖੋਗੇ ਨਾ, ਗਰੀਬਾਂ ਦਾ ਜਿਹੜੇ ਝੁੱਗੀਆਂ ਚ ਰਹਿੰਦੇ ਆ ਜਿਨ੍ਹਾਂ ਦੇ ਘਰ ਦੀ ਰੋਟੀ ਨਹੀਂ ਚੱਲਦੀ, ਉਹ ਕਾਮਰੇਡਾਂ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ ਜੀ, ਠੋਕ ਕੇ ਕਰਦੇ ਅੱਜ ਵੀ ਕਰਦੇ ਪਹਿਲਾਂ ਵੀ ਕੀਤੀ ਹੈ। ਜਿਹੜਾ ਰੱਖਿਆ ਹੋਇਆ ਤਬਕਾ ਹੈਗਾ ਉਹ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ, ਬਾਕੀ ਗੱਲ ਇੰਨੀ ਕੀ ਹੈ,
1: ਉਹੀ ਇਹਨਾਂ ਨੂੰ ਬਦਨਾਮ ਕਰਦੇ ਆ ਬਿਲਕੁਲ। ਸੋ ਇਸ ਤਰ੍ਹਾਂ ਦੀ ਕਾਰਲ ਮਾਰਕਸ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਦੇ ਕਾਰਨਾਂ ਅਤੇ ਕਾਰਨਾਂ ਨੂੰ ਦੱਸਿਆ ਕਿ ਕਿਰਤੀ ਕੇ ਗਿਣਤੀ ਦੇ ਥੋੜੇ ਜਿਹੇ ਲੋਕ ਧਰਤੀ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੈਠੇ ਹੋਏ ਹਨ ਅਤੇ ਮਨੁੱਖ ਨਾਲੋਂ ਦੂਰ ਕਰਨ ਲਈ ਛੋਟੇ ਵੱਡੇ ਜਾਤੀਵਾਦ, ਗਰੀਬੀ, ਅਮੀਰੀ ਅਤੇ ਆਰਥਿਕਤਾ ਨੂੰ ਕਾਣਸੂਤੀ ਕਰਕੇ ਆਪਣੇ ਵਾਸਤੇ ਧਨ ਦੇ ਅੰਬਾਰ ਖੜੇ ਕਰ ਰਹੇ ਹਨ। ਦੇਖੋ ਬਹੁਤ ਹੀ ਵਧੀਆ ਡੂੰਗੀ ਗੱਲ ਕੀਤੀ ਹੈ ਅਕਸ਼ਾ ਜੀ ਉਹਨਾਂ ਨੇ, ਔਰ ਇਹ ਹੈ ਵੀ ਅਸਲੀਅਤ ਇਹੀ ਆ
0: ਭਗਵਾਨ। ਜੇ ਸਾਡੇ ਮੁਲਕ ਦਾ ਵਿੱਚ ਹਾਲਤ ਦੇਖੋਗੇ ਨਾ, ਗਰੀਬ ਜਿਹੜੇ ਝੁੱਗੀਆਂ ਚ ਰਹਿੰਦੇ ਆ, ਜਿਨ੍ਹਾਂ ਦੇ ਘਰ ਦੀ ਰੋਟੀ ਨੀ ਚੱਲਦੀ, ਉਹ ਕਾਮਰੇਡਾਂ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ ਜੀ, ਠੋਕ ਕੇ ਕਰਦੇ, ਅੱਜ ਵੀ ਕਰਦੇ, ਪਹਿਲਾਂ ਵੀ ਕੀਤੀ।
1: ਬਿਲਕੁਲ ਬਿਲਕੁਲ,
0: ਜਿਹੜਾ ਰੱਖਿਆ ਹੋਇਆ ਤਬਕਾ ਹੈਗਾ ਉਹ ਇਹ ਚੀਜ਼ਾਂ ਨੂੰ ਪਸੰਦ ਨੀ ਕਰਦਾ, ਬਾਕੀ ਗੱਲ ਇੰਨੀ ਕੀ ਹੈ,
1: ਉਹੀ ਇਹਨਾਂ ਨੂੰ ਬਦਨਾਮ ਕਰਦੇ ਆ। ਬਿਲਕੁਲ, ਸੋ ਇਸ ਤਰ੍ਹਾਂ ਦੀ ਕਾਰਲ ਮਾਰਕਸ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਦੇ ਕਾਰਨਾਂ ਅਤੇ ਕਾਰਨਾਂ ਨੂੰ ਦੱਸਿਆ ਕਿ ਕਿਰਤੀ ਕੇ ਗਿਣਤੀ ਦੇ ਥੋੜੇ ਜਿਹੇ ਲੋਕ ਧਰਤੀ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬੈਠੇ ਹੋਏ ਹਨ ਅਤੇ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਨ ਲਈ ਛੋਟੇ ਵੱਡੇ ਜਾਤੀਵਾਦ, ਗਰੀਬੀ, ਅਮੀਰੀ ਅਤੇ ਆਰਥਿਕਤਾ ਨੂੰ ਕਾਣ ਸੂਤੀ ਕਰਕੇ ਆਪਣੇ ਵਾਸਤੇ ਧਨ ਦੇ ਅੰਬਾਰ ਖੜੇ ਕਰ ਰਹੇ ਹਨ। ਦੇਖੋ ਬਹੁਤ ਹੀ ਵਧੀਆ ਡੂੰਗੀ ਗੱਲ ਕੀਤੀ ਹੈ ਅਕਸ਼ਾ ਜੀ ਉਹਨਾਂ ਨੇ, ਔਰ ਇਹ ਹੈ ਵੀ ਅਸਲੀਅਤ ਇਹੀ ਆ। ਦੇਸ਼ਾਂ ਦੀਆਂ ਦੇਸ਼ਾਂ ਨਾਲ ਜੰਗਾਂ ਵਿਚ ਆਮ

0: ਕਬਜੇ ਵਿਚ ਲੈ ਕੇ ਬੈਠੇ ਹੋਏ ਹਨ ਅਤੇ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਨ ਲਈ ਛੋਟੇ ਵੱਡੇ ਜਾਤੀਵਾਦ ਗਰੀਬੀ ਅਮੀਰੀ ਅਤੇ ਆਰਥਿਕਤਾ ਨੂੰ ਕਾਣ ਸੂਤੀ ਕਰਕੇ ਆਪਣੇ ਵਾਸਤੇ ਧਨ ਦੇ ਅੰਬਾਰ ਖੜੇ ਕਰ ਰਹੇ ਹਨ। ਦੇਖੋ ਬਹੁਤ ਹੀ ਵਧੀਆ ਡੂੰਘੀ ਗੱਲ ਕੀਤੀ ਹੈ ਅਕਸ਼ਾ ਜੀ ਉਹਨਾਂ ਨੇ, ਔਰ ਇਹ ਹੈ ਵੀ ਅਸਲੀਅਤ ਇਹੀ ਆ। ਦੇਸ਼ਾਂ ਦੀਆਂ ਦੇਸ਼ਾਂ ਨਾਲ ਜੰਗਾਂ ਵਿਚ ਆਮ ਸਧਾਰਨ ਲੋਕ ਮਰਦੇ ਹਨ ਅਤੇ ਮਰ ਰਹੇ ਹਨ, ਚਾਹੇ ਉਹ ਕਿਰਤੀ ਹੋਣ ਜਾਂ ਫਿਰ ਫੌਜੀ ਲੜਾਕੂ, ਪਰ ਥੋੜਾ ਜਿਹਾ ਧਿਆਨ ਮਾਰਨ ਤੇ ਪਤਾ ਲੱਗ ਜਾਂਦਾ ਹੈ ਕਿ ਮਰਦੇ ਬੇਕਸੂਰ ਲੋਕ ਹੀ ਹਨ। ਇਸ ਵਾਸਤੇ ਸਿਆਣੇ ਤੇ ਦੂਰਦਰਸ਼ੀ ਨਜ਼ਰੀਆ ਰੱਖਣ ਵਾਲੇ ਪੁਰਖਿਆਂ ਦੀ ਸਮਾਜ ਪ੍ਰਤੀ ਘਾਲਣਾ ਨੇ ਬਹੁਤ ਬਰੀਕੀ ਨਾਲ ਧਿਆਨ ਕੀਤਾ ਹੈ। ਵਰਤਮਾਨ ਵਿਚ ਰਹਿ ਕੇ ਵੀ ਸਮਾਜ ਦਾ ਬਹੁਤ ਵੱਡਾ ਹਿੱਸਾ ਅਵੇਸਵਾ ਹੈ। ਕਿੰਨੀ ਡੂੰਘੀ ਗੱਲ ਕੀਤੀ ਹੈ ਖਾਲਸਾ ਸਾਹਿਬ ਜੀ। ਇਹ ਸਭ ਕੁਛ ਹੋਣ ਦੇ ਬਾਵਜੂਦ ਜਿਹੜੀ ਆਮ ਪਰਜਾ ਆ ਨਾ, ਖਾਸ ਕਰਕੇ ਭਾਰਤ ਵਰਗੇ ਲੋਕਾਂ ਦੀ, ਜਿਹੜੇ ਪਿੰਡਾਂ ਦੇ ਵਿਚ ਲੋਕ ਹੈਗੇ ਆ, ਉਹਨਾਂ ਨੂੰ ਉਹ ਅਵੇਸਲੇ ਕਹਿਣ ਦਾ ਮਤਲਬ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਨਹੀਂ ਹੈ, ਪਤਾ ਨਹੀਂ ਹੈ ਭਈ ਜਿਹੜੇ ਸਾਡੇ ਪਿਛੋਕੜ ਦੇ ਲੋਕ ਸੀਗੇ, ਚਾਹੇ ਉਹ ਕਾਰਲ ਮਾਰਕਸ ਸੀਗਾ, ਚਾਹੇ ਗੁਰੂ ਨਾਨਕ ਦੇਵ ਜੀ ਸੀਗੇ, ਚਾਹੇ ਉਹ ਹਜ਼ਰਤ ਮੁਹੰਮਦ ਸਾਹਿਬ ਸੀਗੇ, ਇਹਨਾਂ ਦਾ ਅਸਲੀ ਜਿਹੜਾ ਫਲਸਫਾ ਸੀ ਕਾਕ ਸਾਹਿਬ ਜੀ, ਉਹ ਲੋਕਾਂ ਤੋਂ ਬਹੁਤ ਦੂਰ ਕਰ ਲਿਆ ਗਿਆ। ਤੇ ਵੇਖ ਰਿਹਾ ਕਿ ਇਹ ਸਭ ਕੁਝ ਕਿਉਂ ਅਤੇ ਕਿਵੇਂ ਹੋ ਰਿਹਾ ਹੈ, ਵਿਚਾਰ ਸਾਂਝੇ ਕਰਨ ਲਈ ਸੰਵਾਦ ਨੇ ਰਚਾਉਣੇ ਜ਼ਰੂਰੀ ਹਨ। ਲੁੱਟੇ ਪੁੱਟੇ ਜਾ ਰਹੇ ਸਮਾਜ ਨੂੰ ਬਚਾਉਣ ਲਈ ਹਰ ਮਨੁੱਖ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਖੱਕ ਸਾਹਿਬ ਜੀ ਬਹੁਤ ਹੀ ਵਧੀਆ ਲਿਖਿਆ, ਤੇ ਇਹ ਜਿਹੜੇ ਸ਼ਬਦ ਉਹਨਾਂ ਨੇ ਲਿਆਂਦੇ ਆ, ਖੱਕ ਸਾਹਿਬ ਜੀ ਆਪਣੇ ਕੋਲ ਇੱਕੋ ਬੰਦੇ ਆ, ਇਨਸਾਨ ਆ ਜਿਹੜੇ ਇਸ ਤਰ੍ਹਾਂ ਦੀਆਂ ਲਿਖਤਾਂ ਲਿਖਦੇ ਆ, ਉਹਨਾਂ ਦੇ ਨਾਂ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਪਰ ਜਿਹੜੇ ਸਾਡੇ ਸਰੋਤੇ ਵੀ ਰਹਿ ਗਏ ਉਹਨਾਂ ਨੂੰ ਵੀ ਇਹਨਾਂ ਦਾ ਨਾਂ ਦੱਸ ਦਈਏ। ਇਹਨਾਂ ਦਾ ਨਾਂ ਹੈਗਾ ਜੀ ਮਨਮੋਹਨ ਸਿੰਘ ਪੁਨੀ, ਨਿਊਯਾਰਕ ਦੇ ਵਿਚ ਰਹਿ ਰਹੇ ਆ ਤੇ ਬੜੇ ਹੀ ਵਧੀਆ ਸੱਜਣਾ। ਔਰ ਖੱਕ ਸਾਹਿਬ ਇੱਕ ਮੈਂ ਤੁਹਾਨੂੰ ਇਹਨਾਂ ਬਾਰੇ ਗੱਲ ਦੱਸਦਾ, ਜਦੋਂ ਮੈਨੂੰ ਪਹਿਲਾਂ ਮਿਲੇ ਸੀਗੇ ਤੇ ਮੈਂ ਇਹਨਾਂ ਨੂੰ ਗੱਲ ਇਹ ਦੱਸੀ, ਮੈਂ ਕਿਹਾ ਪੁਨੀ ਸਾਹਿਬ ਜਦੋਂ ਤੁਸੀਂ ਸਟੇਜ ਤੇ ਮੈਂ ਤੁਹਾਨੂੰ ਦੇਖਦਾ ਨਾ, ਇੱਕ ਵਾਰੀ ਇਹਨਾਂ ਨੇ ਮੈਨੂੰ ਛੋਟੀ ਜਿਹੀ ਕਟਿੰਗ ਭੇਜੀ ਸੀ, ਵੀਡੀਓ ਮਤਲਬ ਭੇਜੀ ਸੀਗੀ, ਤੇ ਜਿੱਦਾਂ ਤੁਸੀਂ ਉਹ ਪ੍ਰੈਜੀਡੈਂਟ ਕਲਿੰਟਨ ਦੇਖੇ ਆ ਨਾ, ਉਹ ਜਦੋਂ ਸਟੇਜ ਤੇ ਆਉਂਦੇ ਸੀਗੇ ਤੇ ਉਹਨਾਂ ਦਾ ਚਿਹਰਾ ਜਿਹੜਾ ਸੀ ਜਦੋਂ ਬੋਲਦੇ ਸੀ, ਉਹ ਜਿੱਦਾਂ ਫੁੱਲ ਕਿਰਦੇ ਹੁੰਦੇ ਉਹਨਾਂ ਮੂੰਹ ਚੋਂ, ਇੰਨੀ ਉਹਨਾਂ ਦਾ ਜਿਹੜਾ ਬੋਲਣ ਦਾ ਢੰਗ ਇੰਨਾ ਸੁਚੱਜਾ ਸੀਗਾ। ਤੇ ਇਹ ਪੁਨੀ ਸਾਹਿਬ ਵੀ ਜਦੋਂ ਬੋਲਦੇ ਆ, ਇਹਨਾਂ ਦਾ ਵੀ ਉਸੇ ਤਰ੍ਹਾਂ ਲਹਿਜਾ ਹੁੰਦਾ ਬੋਲਣ ਦਾ ਜਦੋਂ ਸਟੇਜ ਤੇ ਚੜ੍ਹਦੇ ਆ, ਤੇ ਹਸਮੁੱਖ ਤਰੀਕੇ ਦੇ ਨਾਲ ਇਹ ਜਿਹੜੇ ਆ ਉਹ ਗੱਲਬਾਤ ਜਿਹੜੀ ਆ ਕਰਦੇ ਆ ਸਟੇਜ ਦੇ ਉੱਤੇ ਚੜ੍ਹ ਕੇ। ਸੋ ਪਰਮਾਤਮਾ ਇਹਨਾਂ ਨੂੰ ਬਹੁਤ ਲੰਮੀ ਉਮਰ ਦੇਵੇ ਤੇ ਆਪਾਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਰਹੀਏ। ਸੋ ਦੋਸਤੋ, ਜਿਹੜੇ ਮੇਰੇ ਵੀਰ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ, ਉਹ ਵੀ ਸਾਨੂੰ ਇਸ ਤਰ੍ਹਾਂ ਦੀਆਂ ਸਿਆਣਪ ਭਰੀਆਂ ਗੱਲਾਂ ਜਿਹੜੀਆਂ ਲਿਖ ਕੇ ਭੇਜਿਆ ਕਰੋ, ਤਾਂ ਕਿ ਅਸੀਂ ਸਾਰੀ ਪਰਜਾ ਨੂੰ ਜਿਹੜਾ ਉਹ ਜਾਗਰਤ ਕਰ ਸਕੀਏ।
1: ਤੇ ਆਪਣੇ ਪਰਿਵਾਰ ਰੇਡੀਓ ਦੇ ਗਰੁੱਪ ਤੇ ਬਹੁਤ ਸੋਹਣੀਆਂ ਲੋਕੀ ਚੀਜ਼ਾਂ ਲਿਖਦੇ ਆ, ਉਹ ਆਪਣੇ ਲਈ ਲਿਖਦੇ, ਉਹਦੇ ਚੋਂ ਕੱਢ ਲਿਆ ਕਰੋ ਜੋ ਮਰਜ਼ੀ, ਉਹਦੇ ਬਾਰੇ ਵੀ ਦੇਖ ਲਿਆ ਕਰੋ ਕਦੀ ਕਦੀ, ਉਹ ਕੱਢ ਕੇ ਤੇ ਸੁਣਾ ਦਿਆ ਕਰੋ ਕੋਈ ਚਾਹੀਦੀ ਚੀਜ਼ ਹੋਵੇ।
0: ਵੈਰੀ ਵੈਲ, ਵੈਰੀ ਗੁੱਡ, ਇਹ ਵੀ ਕਰਦਿਆ ਕਰਾਂਗੇ ਆਪਾਂ। ਮੇਰਾ ਥੋੜਾ ਜਿਹਾ ਕੰਪਿਊਟਰ ਦੀ ਪ੍ਰੋਬਲਮ ਹੈ, ਉਹ ਮੈਂ ਹੁਣ ਠੀਕ ਕਰੂੰਗਾ, ਥੋੜਾ ਜਿਹਾ ਟਾਈਮ ਕੱਢ ਕੇ, ਮੈਂ ਥੋੜਾ ਜਿਹਾ ਬਿਜ਼ੀ ਹੋ ਗਿਆ ਸੀ। ਚਲੋ ਕੋਈ ਗੱਲ ਨੀ, ਥੈਂਕ ਯੂ ਤੁਹਾਡਾ ਸਿਰ ਮੱਥੇ ਆ ਤੁਹਾਡੇ ਜਿਹੜਾ ਸੁਝਾਅ ਆ। ਤੇ ਅਗਲੀ ਗੱਲਬਾਤ ਖੱਕ ਸਾਹਿਬ ਜੀ ਹੈਗੀ ਆ ਜਿਹੜੀ, ਉਹ ਇਸ ਤਰ੍ਹਾਂ ਆ ਕਿ ਅਫਗਾਨਿਸਤਾਨ ਵਿਚ ਖੱਕ ਸਾਹਿਬ ਜੀ ਇੱਕ ਵਾਰੀ ਫਿਰ ਕੁਦਰਤ ਦੀ ਕਰੋਪੀ ਕਾਰਨ 5.8 ਦਰਜੇ ਦਾ ਜਿਹੜਾ ਭੂਚਾਲ ਆਇਆ ਖੱਕ ਸਾਹਿਬ ਜੀ, ਤੇ ਇਹਦੀ ਮਾਰਿਆ ਜਿਹੜੀ, ਇਹ ਕੱਲੇ ਉੱਥੇ ਅਫਗਾਨਿਸਤਾਨ ਚ ਨਹੀਂ ਆਈ, ਪਾਕਿਸਤਾਨ ਤੇ ਤਾਜਿਕਸਤਾਨ ਤੇ ਇਹਨਾਂ ਦੇ ਨਾਲ ਅਫਗਾਨਿਸਤਾਨ ਆ ਜਿਹੜਾ, ਇਹ ਤਿੰਨੇ ਮੁਲਕ ਆ ਜਿਹੜੀ ਇਸ ਦੇ ਮਾਰ ਥੱਲੇ ਆਏ ਆ। ਤੇ ਕਾਲਾ ਗਾਨ ਜਿਹੜਾ ਹੈਗਾ ਆ, ਇੱਕ ਕਾਲਾ ਅਫਗਾਨ ਜਿਹੜਾ ਜਗ੍ਹਾ ਆ ਅਫਗਾਨਿਸਤਾਨ ਦੇ ਵਿਚ ਹੈਗੀ ਆ ਖੱਕ ਸਾਹਿਬ ਜੀ, ਇੱਥੋਂ ਕੋਈ 53 ਮੀਲ ਆ ਜਿਹੜਾ, 53 ਮੀਲ ਦੀ ਦੂਰੀ ਤੇ ਆ ਜਿਹੜਾ ਇਹ ਭੂਚਾਲ ਆਇਆ, ਤੇ 3 ਅਪ੍ਰੈਲ ਮਤਲਬ ਇੱਥੇ ਦਾ ਕੱਲ ਜਿਹੜਾ ਸੀਗਾ, ਤੇ ਇਹ ਸਵੇਰੇ 9:12 ਤੇ ਜਿਹੜਾ ਵਾਪਰਿਆ, ਤੇ ਇਹਦੇ ਵਿਚ ਖੱਕ ਸਾਹਿਬ ਜੀ 5.8 ਵੀ ਲਿਖਿਆ ਆਪਾਂ ਕਹਿ ਦਿੱਤਾ, ਤੇ ਇਹਦੇ ਨਾਲ ਕਈ ਜਗ੍ਹਾ ਤੇ ਮੈਂ ਉਹ ਪੜ੍ਹਦਾ ਸੀਗਾ ਤੇ ਉੱਥੇ 5.9 ਵੀ ਇਹਨੂੰ ਦੱਸਿਆ। ਸੋ 5.9 ਜਾਂ 5.8 ਥੋੜਾ ਬਹੁਤਾ ਫਰਕ ਹੁੰਦਾ, ਪਰ ਇਹ ਨੁਕਸਾਨ ਕਾਫੀ ਕਰ ਦਿੰਦਾ ਹੁੰਦਾ। ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਪਰਿਵਾਰ ਦੇ 8 ਮੈਂਬਰਾਂ ਦੀਆਂ ਜਾਨਾਂ ਦਾ ਜਿਹੜਾ ਉਹ ਨੁਕਸਾਨ ਹੋਇਆ।

0: ਕਾਬਲ ਦੇ ਗਵਰਨਰ ਦੇ ਬੁਲਾਰੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਕਿ ਭੁਚਾਲ ਪਿੱਛੋਂ ਪਰਿਵਾਰ ਦੇ ਘਰ ਦੀ ਛੱਤ ਆ ਜਿਹੜੀ ਉਹ ਡਿੱਗ ਪਈ ਉਪਰੋਂ ਤੇ ਇਹਦੇ ਕਾਰਨ ਜਿਹੜਾ ਸੀਗਾ ਕੱਖ ਸਾਹਿਬ ਜੀ ਉੱਥੇ ਫਿਰ ਕਹਿੰਦੇ ਆ ਵੀ ਜਿੱਦਾਂ ਖੜਕਾ ਹੋਇਆ ਤੇ ਉਹਦੇ ਨਾਲ ਕੱਖ ਸਾਹਿਬ ਜੀ ਕਿਹਾ ਜਾਂਦਾ ਕਿ ਇੱਕ ਗੁਆਂਢੀ ਨੇ ਨੇੜੇ ਘਰ ਹੋਣਾ ਉਹਦੇ ਜਦੋਂ ਖੜਕਾ ਦੜਕਾ ਸੁਣਿਆ ਤੇ ਉਹ ਇਕਦਮ ਭੱਜ ਕੇ ਉਧਰ ਨੂੰ ਗਿਆ ਗੁਆਂਢੀ ਦੇ ਘਰ ਨੂੰ ਤੇ ਉਹਨੇ ਕੱਖ ਸਾਹਿਬ ਜੀ ਦੱਸਿਆ ਉਹ ਕਹਿੰਦਾ ਵੀ ਜਦੋਂ ਮੈਂ ਉੱਥੇ ਪਹੁੰਚਿਆ ਤੇ ਜਿਹੜਾ ਉਹ ਛੱਤ ਡਿੱਗਣ ਦਾ ਮਲਬਾ ਸੀਗਾ ਨਾ ਉਹਦੇ ਥੱਲਿਓ ਕਹਿੰਦਾ ਜਿੱਦਾਂ ਰੋਣਾ ਕਰਾਉਣਾ ਕਹਿੰਦੇ ਦੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ ਤੇ ਫੇਰ ਉਹ ਕਹਿੰਦਾ ਵੀ ਥੋੜਾ ਸਮਾਂ ਉਹ ਆਵਾਜ਼ਾਂ ਜਿੱਦਾਂ ਮਤਲਬ ਕਹਿ ਲਓ ਕਰਾਉਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਤੇ ਫੇਰ ਉਹ ਆਵਾਜ਼ਾਂ ਜਿਹੜੀਆਂ ਸੀ ਬੰਦ ਹੋ ਗਈਆਂ ਤੇ ਇਹਦੇ ਤੋਂ ਉਹਨੂੰ ਅੰਦਾਜ਼ਾ ਲੱਗ ਗਿਆ ਸੀਗਾ ਉਹ ਸਮਝ ਗਿਆ ਸੀਗਾ ਉਹਨੇ ਕਿਹਾ ਕਿ ਮੈਂ ਸਮਝ ਗਿਆ ਸੀਗਾ ਕਿ ਹੁਣ ਜਿਹੜਾ ਉਹ ਕੀ ਹੋਇਆ ਇੱਥੇ ਤੇ ਜ਼ਿਆਦਾ ਖਬਰ ਹੈ ਜਿਹੜੀ ਕੱਖ ਸਾਹਿਬ ਜੀ ਉਹ ਹੌਲੀ ਹੌਲੀ ਸਾਹਮਣੇ ਆਉਣੀ ਆ ਕਿਉਂਕਿ ਤੁਹਾਨੂੰ ਪਤਾ ਪਿਆ ਲੜਾਈ ਝਗੜੇ ਦੇ ਵਿੱਚ ਛੋਟੀਆਂ ਮੋਟੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਆ ਉਹ ਘੱਟ ਹੀ ਦਿੰਦੇ ਆ ਤੇ ਉਹ ਥੱਲੇ ਦੱਬੀਆਂ ਰਹਿ ਜਾਂਦੀਆਂ ਤੇ ਇਹਦੇ ਨਾਲ ਕੱਖ ਸਾਹਿਬ ਜੀ ਅਗਲੀ ਜਿਹੜੀ ਖਬਰ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਤੇ ਬੀਤੇ ਦਾ ਦਿਨ ਜਿਹੜਾ ਸੀਗਾ ਬੀਤੇ ਦਿਨ ਕਾਫੀ ਕੱਖ ਸਾਹਿਬ ਜੀ ਸਖ਼ਤ ਜਿਹੜਾ ਉਹ ਰਿਹਾ ਆ ਤੇ ਉਹਦੇ ਵਿਚ ਇਕ ਪਾਸੇ ਤਾਂ ਹੁਣ ਅਫਗਾਨਿਸਤਾਨ ਚ ਕੁਦਰਤ ਕਰੋਪੀ ਆ ਕੁਦਰਤੀ ਕਰੋਪੀ ਆ ਤੇ ਦੂਸਰੇ ਪਾਸੇ ਜਿਹੜੀ ਆ ਮੈਨ ਮੇਡ ਕਰੋਪੀ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਵੀ ਖਬਰ ਜਿਹੜੀ ਆ ਉਹ ਬਹੁਤ ਹੀ ਵਧੀਆ ਨਹੀਂ ਹੈਗੀ ਤੇ ਇਹ ਜਿਹੜੀ ਮੈਨ ਮੇਡ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਿਹਦੇ ਵਿਚ ਕੱਖ ਸਾਹਿਬ ਜੀ ਇਕ ਅਮਰੀਕਨ F-15E ਈਗਲ ਮੇਰਾ ਖਿਆਲ ਈ ਜਿਹੜਾ ਜਿੱਥੇ ਜਿਹਦੇ ਨਾਲ ਪਾਇਆ ਹੁੰਦਾ ਈ ਉਹਦਾ ਮਤਲਬ ਮੇਰਾ ਖਿਆਲ ਈਗਲ ਲਿਖਦੇ ਆਏ ਤੇ ਇੱਕ ਅਮਰੀਕਨ F-15E ਨਾਂ ਦਾ ਲੜਾਕਾ ਜਹਾਜ਼ ਜਿਹੜਾ ਇਰਾਨ ਉਪਰ ਹਮਲਾ ਕਰਨ ਗਿਆ ਸੀਗਾ ਕੱਖ ਸਾਹਿਬ ਜੀ ਅਤੇ ਇਰਾਨ ਦੀ ਫੌਜ ਨੇ ਇਸ ਨੂੰ ਇਹ ਜਹਾਜ਼ ਨੂੰ ਉਪਰੋਂ ਹੇਠਾਂ ਹਮਲਾ ਕਰਕੇ ਇਹ ਜਹਾਜ਼ ਨੂੰ ਜਿਹੜਾ ਥੱਲੇ ਸਿੱਟ ਲਿਆ ਤੇ ਇਹਦੇ ਵਿਚ ਕੱਖ ਸਾਹਿਬ ਜੀ ਦੋ ਪਾਇਲਟ ਸੀਗੇ ਤੇ ਹਾਂਜੀ
1: ਪਰਸੋਂ ਦੀ ਗੱਲ ਹੈ ਜੀ ਹਾਂਜੀ
0: ਹਾਂਜੀ ਤੇ ਇਹਦੇ ਵਿਚ ਦੋ ਪਾਇਲਟ ਸੀਗੇ ਦੋ ਪਾਇਲਟ ਦੇ ਵਿਚ ਇੱਕ ਪਾਇਲਟ ਆ ਜਿਹੜਾ ਉਹ ਤਾਂ ਅਮਰੀਕਨ ਜਿਹੜੀ ਫੌਜ ਸੀਗੀ ਉਹਨਾਂ ਨੇ ਉਥੋਂ ਕੱਢ ਲਿਆਂਦਾ ਤੇ ਜਿਹੜਾ ਦੂਸਰਾ ਪਾਇਲਟ ਉਹ ਉਤਰ ਗਿਆ ਸੀਗਾ ਛਤਰੀ ਦੇ ਨਾਲ ਉਹ ਵੀ ਤੇ ਉਹਨੂੰ ਕੱਖ ਸਾਹਿਬ ਜੀ ਫਿਰ ਅਜੇ ਤਿਕਰ ਨਹੀਂ ਲੱਭਿਆ ਤੇ ਇਹਨੂੰ ਜਿਹੜੀ ਅਮਰੀਕਨ ਫੌਜ ਨੇ ਲੱਭ ਕੇ ਲਿਆਉਣ ਵਾਸਤੇ ਜਿਹੜਾ ਉਹ ਕਾਫੀ ਕੋਸ਼ਿਸ਼ਾਂ ਦੇ ਵਿਚ ਹੈਗਾ ਪਰ ਦੂਸਰਾ ਜਿਹੜੀ ਆ ਗੱਲ ਉਹ ਅਗਲੀ ਇਹ ਆ ਕਿ ਕਿਸਮਤ ਦਾ ਬਲੀ ਜਿਹੜਾ ਦੂਜਾ ਸੀ ਉਹ ਨਹੀਂ ਨਿਕਲਿਆ ਤੇ ਅਜੇ ਤੱਕ ਉਹ ਜਿਹੜਾ ਦੂਸਰਾ ਪਾਇਲਟ ਸੀਗਾ ਉਹ ਲਾਪਤਾ ਆ ਤੇ ਇਹਦੀ ਤਲਾਸ਼ ਵਿਚ ਅਮਰੀਕੀ ਫੌਜ ਨੇ ਦੋ ਬਲੈਕ ਹਾਕ ਹੈਲੀਕਾਪਟਰ ਜਿਹੜੇ ਸੀਗੇ ਕੱਖ ਸਾਹਿਬ ਜੀ ਉਹ ਭੇਜੇ ਸੀਗੇ ਕਿ ਉਹਨੂੰ ਲੱਭੋ ਜਾ ਕੇ ਤੇ ਇਰਾਨ ਨੇ ਉਹਨਾਂ ਉੱਤੇ ਵੀ ਗੋਲਾਬਾਰੀ ਕੀਤੀ ਆ ਇਹਦੇ ਬਾਰੇ ਅਜੇ ਤਿਕਰ ਜਿਹੜਾ ਉਹ ਛਸ਼ੋ ਪੰਜ ਵਾਲੀ ਗੱਲ ਆ ਕਿਉਂਕਿ ਕਿਸੇ ਵੀ ਖਬਰ ਵਾਲੇ ਨੇ ਇਹ ਨਹੀਂ ਲਿਖਿਆ ਕਿ ਉਹ ਦੋਨੇ ਡਿੱਗ ਪਏ ਜਾਂ ਇੱਕ ਡਿੱਗਿਆ ਅਜੇ ਤਿਕਰ ਜਿਹੜਾ ਉਹ ਜਿਹੜਾ ਥੋੜੇ ਹਨੇਰੇ ਤੇ ਆ ਗੱਲ ਪਰ ਲੱਗਦਾ ਏਦਾਂ ਕਿ ਇਹ ਵੀ ਇਰਾਨ ਨੇ ਦੋਨੇ ਹੈਲੀਕਾਪਟਰ ਗਏ ਸੀਗੇ ਜਿਹੜੇ ਇਹ ਵੀ ਸਿੱਟ ਲੈ ਥੱਲੇ ਤੇ ਇਹਨਾਂ ਵਿਚਲੇ ਸਵਾਰਾਂ ਬਾਰੇ ਵੀ ਅਜੇ ਤਿਕਰ ਕੋਈ ਖਬਰ ਨਹੀਂ ਆਈ ਜਦੋਂ ਹੈਲੀਕਾਪਟਰ ਡਿੱਗਣਾ ਸਕ ਸਕਦੇ ਉਹਦੇ ਜਿਹੜੇ ਬੰਦੇ ਹੋਣਗੇ ਉਹ ਵੀ ਤਾਂ ਕਿਸੇ ਪਾਸੇ ਹੋਣਗੇ ਤੇ ਹੋ ਸਕਦਾ ਉਹ ਬਚ ਗਏ ਹੋਣ ਤੇ ਲੁਕ ਗਏ ਹੋਣ ਕਿਤੇ ਤੇ ਇਹਦੇ ਨਾਲ ਹੁਣ ਕੱਖ ਸਾਹਿਬ ਜੀ ਦੇਖੋ ਕਈ ਵਾਰੀ ਗੋਰਿਆਂ ਦੀ ਕਹਾਵਤ ਹੈ ਉਹ ਕਹਿੰਦੇ ਹਿਸਟਰੀ ਰਿਪੀਟਸ ਇਟਸੈਲਫ ਕਹਿਣ ਦਾ ਮਤਲਬ ਜਿਹੜਾ ਇਤਿਹਾਸ ਆ ਉਹ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ ਹੁਣ ਆਹ ਜਿਹੜੇ ਹੈਲੀਕਾਪਟਰ ਆ ਕੱਖ ਸਾਹਿਬ ਜੀ ਇਹਦੇ ਨਾਲ ਜੁੜਦੀ ਕਹਾਣੀ ਇਰਾਨ ਤੇ ਅਮਰੀਕਾ ਦੇ ਵਿਚ ਪਹਿਲਾਂ ਵੀ ਇੱਕ ਵਾਰੀ ਹੋਈ ਸੀਗੀ 1979-1980 ਦੇ ਵਿਚ ਉਹ ਕੱਖ ਸਾਹਿਬ ਜੀ ਜਦੋਂ ਇਰਾਨ ਦੇ ਵਿਚ ਉਸ ਵੇਲੇ ਕ੍ਰਾਂਤੀ ਆਈ ਆ ਨਾ ਤੇ ਜਿਹੜੇ ਉਥੋਂ ਦੇ ਸਟੂਡੈਂਟ ਸੀਗੇ ਉਹਨਾਂ ਨੇ ਅਮਰੀਕਾ ਦੀ ਜਿਹੜੀ ਅੰਬੈਸੀ ਸੀਗੀ ਉਹ ਉਹਨੂੰ ਜਾ ਕੇ ਘੇਰਾ ਪਾ ਲਿਆ ਸੀਗਾ ਤੇ ਉਹ ਫਿਰ ਜਿਹੜੇ ਮੇਰਾ ਖਿਆਲ 300 ਸ਼ਾਇਦ ਕਿੰਨੇ ਕੁ ਬੰਦੇ ਸੀਗੇ ਉਹ ਆਪਣੇ ਕੋਲ ਨੰਬਰ ਇਸ ਵੇਲੇ ਹੈ ਨੀਗਾ ਉਹ ਜਿਹੜੇ ਸਾਡੇ ਜਿਹੜੇ ਹੈਗੇ ਆ ਗੂਗਲ ਤੇ ਸਰਚ ਮਾਰ ਕੇ ਦੇਖ ਸਕਦੇ ਆ ਉਹਨਾਂ ਦੀ ਗਿਣਤੀ ਆ ਜਿਹੜੀ ਐਗਜੈਕਟ ਨੰਬਰ ਆ ਜਿਹੜਾ ਉਹ ਤੁਹਾਨੂੰ ਲੱਭ ਸਕਦਾ ਹੈ ਉਥੋਂ ਤੇ ਉਥੇ ਹੋਇਆ ਕੀ ਕੱਖ ਸਾਹਿਬ ਜੀ ਉਹ ਫਿਰ ਬੰਦੇ ਜਿਹੜੇ ਸੀਗੇ ਅੰਬੈਸੀ ਦੇ ਉਹ ਇਹੀ ਜਿਹੜੀ ਰੈਵੋਲੂਸ਼ਨਰੀ ਗਾਰਡ ਜਿਹਾ ਮੇਰਾ ਖਿਆਲ ਹੈ ਇਹਨਾਂ ਦੇ ਥੱਲੇ ਹੀ ਉਹ ਸੀਗੇ ਤੇ ਉਸ ਵੇਲੇ ਕੱਖ ਸਾਹਿਬ ਜੀ ਪ੍ਰੈਜੀਡੈਂਟ ਆਪਣੇ ਜਿਮੀ ਕਾਰਟਰ ਸੀਗੇ ਤੇ ਫੇਰ ਉਹਦੇ ਵਿਚ ਇਹ ਵੀ ਕਿਹਾ ਜਾਂਦਾ ਆ ਕਿ ਉਹ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਵੀ ਅਮਰੀਕਾ ਦੀ ਫੌਜ ਨੇ ਉੱਥੇ ਹੈਲੀਕਾਪਟਰ ਭੇਜੇ ਸੀਗੇ ਭਾਈ ਤੁਸੀਂ ਜਾ ਕੇ ਉਹਦੇ ਨਾਲ ਥੋੜਾ ਜਿਹਾ ਜਿੱਦਾਂ ਸਾਮਾ ਬਿਨ ਲਾਦਨ ਨੂੰ ਫੜ ਕੇ ਲਿਆਂਦਾ ਸੀਗਾ ਜਾਂ ਵੈਨਜ਼ੂਏਲਾ ਦੇ ਨਿਕੋਲਸ ਮਦੂਰੋ ਨੂੰ ਫੜ ਕੇ ਲਿਆਂਦਾ ਸੀਗਾ। ਇਹੀ ਪਲੈਨਿੰਗ ਹੈ ਜਿਹੜੀ ਉਹ ਇਰਾਨ ਦੇ ਵਿੱਚ ਵੀ ਅਪਲਾਈ ਕੀਤੀ ਗਈ ਸੀਗੀ ਤੇ ਪਰ ਉਹ ਜਿਹੜੇ ਫਿਰ ਹੈਲੀਕਾਪਟਰ ਸੀਗੇ ਉਹ ਕਰੈਸ਼ ਹੋ ਗਏ ਸੀਗੇ ਜਾਂ ਕਿਸੇ ਨੇ ਉਹਨਾਂ ਨੇ ਸੈੱਟ ਲਿਆ ਪਤਾ ਨਹੀਂ ਉਹਨਾਂ ਦਾ ਕੀ ਬਣਿਆ ਪਰ ਕਹਿੰਦੇ ਆ ਵੀ ਉਹ ਅਸਫਲ ਰਹੇ ਜਾਣੀ ਕਿ ਉਹ ਸਫਲ ਨਹੀਂ ਹੋਏ ਆਪਣੇ ਮਿਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕੱਖ ਸਾਹਿਬ ਜੀ ਜਿਹੜਾ ਉਸ ਵੇਲੇ ਇੱਕ ਇੱਥੇ ਕੇਸ ਚੱਲਿਆ ਸੀਗਾ ਪ੍ਰੈਜੀਡੈਂਟ ਰੇਗਨ ਉੱਪਰ ਤੇ ਇੱਕ ਉਹਦਾ ਵੱਡਾ ਕੋਈ ਅਫਸਰ ਸੀਗਾ ਮੈਨੂੰ ਹੁਣ ਉਹ ਯਾਦ ਨਹੀਂ ਉਹ ਕਿਹੜੀ ਪੋਸਟ ਸੀ ਉਹਦੀ ਤੇ ਉਹਨਾਂ ਦੋਨਾਂ ਦੇ ਉੱਤੇ ਇੱਕ ਓਲੀਵਰ ਨੋਰਥ ਸੀਗਾ ਇਹ 5-7 ਸੀਗੇ ਜਿਹਨਾਂ ਦੇ ਉੱਤੇ ਇਹ ਮੁਕਦਮੇ ਚੱਲੇ ਸੀਗੇ ਤੇ ਉਹਦੇ ਵਿੱਚ ਕੱਖ ਸਾਹਿਬ ਜੀ ਕਹਿੰਦੇ ਆ ਵੀ ਇਹ ਵੀ ਕਿਹਾ ਜਾਂਦਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਿ ਰੇਗਨ ਪ੍ਰੈਜੀਡੈਂਟ ਬਣਨ ਤੋਂ ਹਜੇ ਬਣਨਾ ਸੀਗਾ ਤੇ ਇਲੈਕਸ਼ਨ ਹੋਣੀ ਸੀ ਅੱਗੇ ਉਹ ਕਹਿੰਦੇ ਆ ਰੇਗਨ ਨੇ ਜਾ ਕੇ ਇਰਾਨੀਆਂ ਦੇ ਨਾਲ ਗੰਢ ਧੁੱਪ ਕਰ ਲਈ ਸੀਗੀ ਤੇ ਤੁਸੀਂ ਇਹ ਜਿਹੜੇ ਸਾਡੇ ਬੰਦੇ ਇੱਥੇ ਖੜੇ ਹੋ ਆ ਹੋਸਟਲ ਇਹਨਾਂ ਨੂੰ ਛੱਡਿਓ ਉਹਨਾਂ ਜਿੰਨਾ ਚਿਰ ਮੈਂ ਇਲੈਕਸ਼ਨ ਨਹੀਂ ਜਿੱਤਦਾ ਤਾਂ ਕਿ ਮੈਂ ਇਲੈਕਸ਼ਨ ਇਸੇ ਮੁੱਦੇ ਨੂੰ ਸਾਹਮਣੇ ਲਿਆ ਕੇ ਜਿਹੜਾ ਉਹ ਲੜੂਗਾ। ਸੋ ਇਸ ਤਰ੍ਹਾਂ ਦੀ ਗੱਲਬਾਤ ਵੀ ਹੋਈ ਸੀ ਮੈਂ ਪੈਸੇ ਦਾ ਧੇਲੇ ਦਾ ਵੀ ਇਧਰ ਉਧਰ ਹੋਇਆ ਸੀਗਾ ਹਥਿਆਰਾਂ ਦਾ ਉਹ ਚੱਕਰ ਪਿਆ ਸੀਗਾ ਉਹ ਇਰਾਨ ਕੌਂਟਰਾ ਇਧਰ ਸੀਗਾ ਮਤਲਬ ਉਹ ਕਾਫੀ ਗੁੰਝਲਦਾਰ ਜਿਹੜੀ ਉਹ ਕਹਾਣੀ ਸੀਗੀ ਤੇ ਐਨੀਵੇ ਉਹਦੇ ਨਾਲ ਕੀ ਆ ਕੱਖ ਸਾਹਿਬ ਜੀ ਇਹ ਇੱਕ ਇਹਨਾਂ ਦੇ ਨਾਲ ਜਿਹੜੇ ਆਪਾਂ ਦੋ ਹੈਲੀਕਾਪਟਰ ਤੇ ਇੱਕ ਉਹ ਜਿਹੜਾ ਫਾਈਟਰ ਜੈਟ ਸੀਗਾ F-15E ਇਹਨਾਂ ਦੇ ਨਾਲ ਇੱਕ ਚੌਥਾ ਜਹਾਜ਼ ਹੋਰ ਵੀ ਕੱਖ ਸਾਹਿਬ ਜੀ ਜਿਹੜਾ ਉਹ ਇਰਾਨ ਨੇ ਉਹਦੇ ਉੱਤੇ ਹਮਲਾ ਕੀਤਾ ਪਰ ਉਹ ਕਿਹਾ ਜਾਂਦਾ ਕਿ ਉਹ ਮਤਲਬ ਡਿੱਗਦਾ ਢਿੰਦਾ ਕੁਵੈਤ ਦੀ ਟੈਰੀਟੋਰੀ ਦੇ ਵਿੱਚ ਜਾ ਕੇ ਉਹ ਡਿੱਗਿਆ ਤੇ ਪਾਇਲਟ ਵੀ ਉਤਰ ਗਿਆ ਸੀਗਾ। ਹੁਣ ਖੱਖ ਸਾਹਿਬ ਜੀ ਇਹ ਜਿਹੜੀ ਆਹ ਜਹਾਜ਼ ਚੌਥੇ ਦੀ ਆਪਾਂ ਗੱਲ ਕਰਨੀ ਆ ਇਹ ਜਹਾਜ਼ ਆ ਜਿਹੜਾ ਖੱਖ ਸਾਹਿਬ ਜੀ ਇਹਨੂੰ A-3 ਕਹਿੰਦੇ ਆ ਤੇ ਇਸੇ ਜਹਾਜ਼ ਦਾ ਨਾਂ ਥੰਡਰਬੋਲਟ ਵੀ ਆ ਤੇ ਤੀਸਰਾ ਨਾਂ ਇਹਦਾ ਵਾਰਥੋਗ ਵੀ ਆ ਵਾਰਥੋਗ ਤੇ ਇਹ ਖੱਖ ਸਾਹਿਬ ਜੀ ਬਹੁਤ ਹੀ ਜਿਹੜਾ ਜਹਾਜ਼ ਸਪੈਸ਼ਲੀ ਇਹ ਡਿਜ਼ਾਇਨ ਕੀਤਾ ਗਿਆ ਕਿ ਇਹ ਧਰਤੀ ਦੇ ਨੇੜੇ ਆ ਕੇ ਜਾਣੀ ਕਿ ਬਹੁਤੀ ਨੇੜੇ ਤਾਂ ਨਹੀਂ ਬਿਲਕੁਲ ਨੇੜੇ ਨਹੀਂ ਓਨੀ ਕੁ ਨੇੜੇ ਜਿੱਥੋਂ ਇਹਨੂੰ ਟੈਂਕ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਉਹ ਫੌਜ ਦੀਆਂ ਜਿਹੜੀਆਂ ਉਹ ਗੱਡੀਆਂ ਹੁੰਦੀਆਂ ਹੰਬੀਜ਼ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਇਹ ਉਹਨਾਂ ਨੂੰ ਆ ਕੇ ਨੇੜੇ ਆ ਕੇ ਤੇ ਉਹਨਾਂ ਦੇ ਉੱਤੇ ਹਮਲਾ ਕਰਦਾ ਸੀਗਾ ਤੇ ਇਹ 1977 ਤੋਂ ਕਕਸ਼ਾ ਦੀ ਇਹ ਡਿਊਟੀ ਇਸ ਤਰ੍ਹਾਂ ਦੀ ਨਿਭਾ ਰਿਹਾ ਸੀਗਾ ਤੇ ਇਹਦੇ ਵਿੱਚ ਜਿਹੜੀਆਂ ਗੰਨ ਸੀਗੀ ਕਕਸ਼ਾ ਜੀ ਦੇਖੋ ਕਿਸ ਤਰ੍ਹਾਂ ਲੋਕਾਂ ਨੂੰ ਮਾਰਨ ਵਾਸਤੇ ਕਿਸ ਤਰ੍ਹਾਂ ਦੇ ਖਤਰਨਾਕ ਹਥਿਆਰ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ ਤੇ ਇਹ ਜਿਹੜਾ ਜਹਾਜ਼ ਆ ਇਹਦੇ ਵਿੱਚ ਕਹਿੰਦੇ ਆ ਭਾਈ 30 mm GA-B ਮੇਰਾ ਖਿਆਲ ਹੈਗੀ ਆ 0.8A ਅਵੈਂਜਰ ਗੈਟਲਿੰਗ ਗਨ ਜਿਹੜੀ ਆ ਇਹ ਇਹਦਾ ਨਾਂ ਆ ਤੇ ਇਹਦੇ ਵਿੱਚ ਕੱਖ ਸਾਹਿਬ ਜੀ ਜਿਹੜੀ ਆ ਉਹ ਦੋ ਜਹਾਜ਼ ਆ ਜਿਹੜਾ ਇਹਦੇ ਵਿੱਚ ਦੋ ਇੰਜਣ ਹੁੰਦੇ ਆ ਤੇ ਫੇਰ ਇਹਦੇ ਵਿੱਚ ਪਾਇਲਟ ਜਿਹੜਾ ਉਹ ਇੱਕੋ ਹੀ ਹੁੰਦਾ ਤੇ ਇਹਦੇ ਵਿੱਚ ਖੱਖ ਸਾਹਿਬ ਜੀ ਜਿਹੜਾ ਦੇਖੋ ਤੁਸੀਂ ਆਹ ਗੱਲ ਧਿਆਨ ਨਾਲ ਥੋੜੀ ਜਿਹੀ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਆ ਇਹਦੇ ਵਿੱਚ ਖੱਖ ਸਾਹਿਬ ਜੀ ਜਿਹੜੀਆਂ ਉਹ ਗੰਨਾਂ ਲੱਗੀਆਂ ਨਾ ਗੰਨਾਂ ਜਿਹਨਾਂ ਦੇ ਨਾਲ ਉਹ ਟੈਂਕਾਂ ਟੁਕਾਂ ਵੱਡੇ ਵੱਡੀਆਂ ਗੰਨਾਂ ਹੁੰਦੀਆਂ ਹੋਣੀਆਂ ਨਾ ਵੱਡੇ ਕੈਲਵਰ ਦੀਆਂ ਮੋਟੇ ਮੋਟੇ ਗੋਏ ਪੈਂਦੀਆਂ ਹੋਣਗੀਆਂ ਤੇ ਆਹ ਖੱਖ ਸਾਹਿਬ ਜੀ ਨੰਬਰ ਸੁਣਨੇ ਵਾਲਾ ਧਿਆਨ ਨਾਲ ਸਾਡੇ ਸਰੋਤੇ ਵੀਰਾਂ ਨੂੰ ਵੀ ਪਤਾ ਲੱਗ ਜਾਵੇ 3,900 ਗੋਲੀ ਆ ਜਿਹੜੀ ਚਾਹੇ ਗੋਲਾ ਕਹਿ ਲਓ ਉਹਨੂੰ ਉਹ ਇੱਕ ਮਿੰਟ ਦੇ ਵਿੱਚ ਉਹ ਗੰਨ ਜਿਹੜੀ ਆ ਉਹ ਦਾਗਦੀ ਆ ਜਿਹੜੀ ਇਸ A-3 ਜਹਾਜ਼ ਦੇ ਵਿੱਚ ਫਿੱਟ ਸੀਗੀ ਤੇ ਹਾਂਜੀ ਤੇ ਹੁਣ ਖੱਖ ਸਾਹਿਬ ਜੀ ਇਹਦੀ ਆਹ ਜਿਹੜੀ ਆ ਇਹ ਵੀ ਬਹੁਤ ਸੋਚਣ ਵਾਲੀ ਗੱਲ ਆ ਇਹਦੇ ਵਿੱਚ ਜਿਹੜੀ ਕੋਕਪਿਟ ਹੁੰਦੀ ਨਾ ਜਿੱਥੇ ਪਾਇਲਟ ਬਹਿੰਦਾ 540 kg ਦੀ ਸੀ ਉਹ 540 kg ਟਾਈਟੇਨੀਅਮ ਇੱਕ ਮੈਟਲ ਹੁੰਦੀ ਆ ਉਹ ਬਹੁਤ ਹੀ ਜਿਆਦਾ ਮਜ਼ਬੂਤ ਹੁੰਦੀ ਆ ਟਾਈਟੇਨੀਅਮ ਜਿਹੜੀ ਆ ਮੈਂ ਉਹ ਫਰੇਮ ਇੱਕ ਵਾਰੀ ਲਿਆ ਸੀਗਾ ਹੁਣ ਮੈਂ ਲੈਣਾ ਹੀ ਉਹ ਜਦੋਂ ਫਰੇਮ ਲੈਣਾ ਇਹਨਾਂ ਕਹਿੰਦਾ ਟਾਈਟੇਨੀਅਮ ਦਾ ਉਹ ਟੁੱਟਦਾ ਹੀ ਨਹੀਂ ਉਹ ਕਈ ਵਾਰੀ ਉਹਦੇ ਉੱਤੇ ਵੀ ਇੱਕ ਵਾਰੀ ਮੇਰੇ ਉੱਤੇ ਵੀ ਉਹ ਖੜ ਗਿਆ ਤੇ ਉਹ ਮਤਲਬ ਟੁੱਟਿਆ ਨੀ ਕੁਛ ਨੀ ਹੋਇਆ ਉਹਨੂੰ ਸੋ ਇਹ ਜਿਹੜੀ ਆ ਇਹਦੇ 540 ਜਿਹੜੀ ਆ ਕਿਲੋ ਦੀ ਉਹ ਕੋਕਪਿਟ ਹੁੰਦੀ ਆ ਤਾਂ ਕਿ ਜੇ ਥੱਲਿਓ ਗੋਲਾਬਾਰੀ ਤੋਪ ਦਾ ਜਾਂ ਕੋਈ ਹੋਰ ਮਿਸਲ ਮਾੜੀ ਮੋਟੀ ਵੱਜੇ ਤਾਂ ਜਿਹੜਾ ਪਾਇਲਟ ਆ ਉਹਦਾ ਜਾਨੀ ਨੁਕਸਾਨ ਨਾ ਹੋ ਸਕੇ ਤੇ ਇਹਦੇ ਵਾਸਤੇ ਕੋਕਪਿਟ ਬਣਾਈ ਹੋਈ ਸੀਗੀ ਤੇ ਜਹਾਜ਼ ਦੇ ਉੱਪਰ ਜਿਹੜਾ ਗੋਲਾ ਉਹਦਾ ਓਕੇ ਇਹ ਹੋ ਗਿਆ ਤੇ ਇਹਦੇ ਨਾਲ ਖੱਖ ਸਾਹਿਬ ਜੀ ਇਹਦੇ ਇਹ ਜਿਹੜਾ ਜਹਾਜ਼ ਸੀਗਾ ਇਹਨੇ ਇਰਾਕ ਯੂਗੋਸਲਾਵੀਆ, ਅਫਗਾਨਿਸਤਾਨ ਤੇ ਇਰਾਕ ਦੀ ਇੱਕ ਇਸਲਾਮਿਕ ਸਟੇਟ, ਥੋੜਾ ਚਿਰ ਉਹ ਇੱਕ ਹੋਰ ਵੀ ਛੋਟੀ ਜਿਹੀ ਲੜਾਈ ਵਿੱਚ ਸ਼ੁਰੂ ਹੋਈ ਸੀ ਨਾ ਇਸਲਾਮਿਕ ਸਟੇਟ ਦੀ, ਜਿੱਥੇ ਉਹਨੇ ਟੇਕ ਓਵਰ ਕਰ ਲਿਆ ਸੀਗਾ। ਇਸ ਤਰ੍ਹਾਂ ਦੇ ਉਹਨਾਂ ਦੇਸ਼ਾਂ ਦੇ ਵਿੱਚ ਇਹ ਜਿਹੜਾ ਜਹਾਜ਼ ਸੀਗਾ ਇਹਨੇ ਕਾਫੀ ਯੋਗਦਾਨ ਜਿਹੜਾ ਪਾਇਆ ਸੀਗਾ। ਤੇ ਇਹ ਫੇਰ ਖਤਰਾ ਵੀ ਹੁਣ ਕੀ ਹੋਇਆ, ਹੁਣ ਇਰਾਨ ਨੇ ਇਹਦੇ ਉੱਤੇ ਪਤਾ ਨੀ ਮਿਸਲ ਦਾਗੀ ਆ, ਪਤਾ ਨੀ ਕੋਈ ਤੋਪ ਦਾ ਗੋਲਾ ਛੱਡਿਆ ਤੇ ਇਹ ਜਿਹੜਾ ਜਹਾਜ਼ ਸੀਗਾ ਇਹ ਫੇਰ ਜਿੱਦਾਂ ਡਿੱਗਦਾ ਇਰਾਨ ਦੀ ਹੱਦ ਦੇ ਅੰਦਰ ਨਹੀਂ ਡਿੱਗਿਆ, ਪਰ ਇਹ ਡਿੱਗਦਾ ਢਹਿੰਦਾ ਕੁਵੈਤ ਦੇ ਵਿੱਚ ਹੱਦ ਪਾਰ ਕਰਕੇ ਉਧਰਲੇ ਪਾਸੇ ਚਲੇ ਗਿਆ ਤੇ ਉੱਥੇ ਜਾ ਕੇ ਫੇਰ ਜਿਹੜਾ ਪਾਇਲਟ ਸੀਗਾ ਉਹਨੇ ਤਾਂ ਉੱਤੋਂ ਜਿਹੜੀ ਪੈਰਾਸ਼ੂਟ ਦੇ ਨਾਲ ਜਿਹਨੂੰ ਆਪਾਂ ਛਤਰੀ, ਹਵਾਈ ਛਤਰੀ ਕਹਿ ਦੇਈਦਾ, ਉਹਦੇ ਨਾਲ ਉੱਥੇ ਛਾਲ ਮਾਰ ਦਿੱਤੀ, ਉਹ ਬਚ ਗਿਆ ਤੇ ਪਹਿਲੇ ਜਹਾਜ਼ ਵਿਚਲੇ ਜਿਹੜੇ ਹੁਣ ਸਭ ਖਾਕਸਾ ਜੀ ਜਿਹੜਾ ਪਹਿਲੇ ਜਹਾਜ਼ ਸੀਗਾ ਉਹਦੇ ਵਿਚਲੇ ਜਿਹੜੇ ਦੋ ਫਾਈਟਰ ਜੈਟ ਨਾ ਇੱਕ ਫਾਈਟਰ ਜੈਟ ਜਿਹੜਾ ਉਹਨਾਂ ਨੇ ਸ਼ੂਟ ਡਾਊਨ ਕੀਤਾ ਸੀਗਾ ਉਹਦੇ ਵਿਚ ਲੈ ਜਿਹੜੇ ਬੰਦੇ ਆ ਉਹਨਾਂ ਦੇ ਵਿਚੋਂ ਇੱਕੋ ਇੱਕ ਪਾਇਲਟ ਤਾਂ ਅਮਰੀਕੀ ਫੌਜ ਨੇ ਲੱਭ ਲਿਆ ਸੀਗਾ ਤੇ ਦੂਸਰਾ ਜਿਹੜਾ ਹੈਗਾ ਖਾਕਸਾ ਜੀ ਉਹ ਅਮਰੀਕਨ ਫੌਜ ਨੇ ਵੀ ਪੂਰਾ ਜ਼ੋਰ ਲਾਇਆ ਕਿ ਆਪਾਂ ਉਹਨੂੰ ਲੱਭ ਕੇ ਲੈ ਜਾਈਏ ਤੇ ਕੋਸ਼ਿਸ਼ ਇਹੀ ਹੁੰਦੀ ਆ। ਪਰ ਦੂਸਰੇ ਪਾਸੇ ਖਾਕਸਾ ਜੀ ਕੀ ਹੋਇਆ ਕਿ ਇਰਾਨ ਨੇ ਜਿਹੜਾ ਐਲਾਨ ਕਰ ਦਿੱਤਾ ਤੇ ਜਿਹੜਾ ਇਸ ਪਾਇਲਟ ਦੀ ਸੂਹ ਦੇਵੇਗਾ ਜਾਂ ਫੜ ਕੇ ਪੁਲਿਸ ਦੇ ਹਵਾਲੇ ਕਰੂਗਾ ਉਹਨੂੰ $60,000 ਜਿਹੜਾ ਉਹ ਇਨਾਮ ਵਜੋਂ ਦਿੱਤਾ ਜਾਏਗਾ। ਤੇ ਇਹ ਹੁਣ ਖਾਕਸਾ ਜੀ ਗੱਲ ਇਸ ਤਰ੍ਹਾਂ ਆ ਕਿ ਜਿਹੜੀ ਟੀਵੀ ਦੇ ਉੱਤੇ ਉਹ ਦਿਖਾਲਦੇ ਸੀਗੇ ਉੱਥੇ ਜਿਹੜੇ ਆਮ ਨਾਗਰਿਕ ਆ ਉੱਥੋਂ ਦੇ ਇਰਾਨ ਦੇ ਉਹਨਾਂ ਦੇ ਕੋਲ ਉਹਨਾਂ ਨੇ ਗੰਨਾ ਇਸ਼ੂ ਕਰ ਦਿੱਤੀਆਂ ਤੇ ਉਹ ਉੱਥੇ ਪਹਾੜੀ ਜਿਹਾ ਇਲਾਕਾ ਆ ਤੇ ਉਹਦੇ ਵਿਚ ਉਹ ਲੱਭਦੇ ਫਿਰਦੇ ਆ ਭਈ ਸਾਨੂੰ ਕਿਤੇ ਉਹ ਹੱਥ ਆ ਜਾਵੇ ਤਾਂ ਅਸੀਂ ਫਿਰ ਜਾ ਕੇ $60,000 ਆ ਜਿਹੜਾ ਉਹ ਲੈ ਲਈਏ। ਤੇ ਇਹ ਖਾਕਸਾ ਜੀ ਦੇਖੋ ਹੁਣ ਤੁਸੀਂ ਆਮ ਹੀ ਦੁਨੀਆਂ ਦੇ ਵਿਚ ਦੇਖਦੇ ਆ ਇਹ ਜਿਹੜੀ $60,000 ਦੀ ਰਕਮ ਰੱਖੀ ਆ ਇਹਨੂੰ ਹੀ ਇਨਾਮ ਵੀ ਕਿਹਾ ਜਾ ਸਕਦਾ ਤੇ ਦੂਸਰਾ ਨਾਂ ਕਰਪਸ਼ਨ ਵੀ ਇਹਨੂੰ ਕਹਿੰਦੇ। ਗੱਲ ਇੱਕੋ ਹੀ ਆ, ਗੱਲ ਇੱਕੋ ਹੀ ਆ, ਤੁਹਾਨੂੰ ਤੁਹਾਡੀ ਕੌਮ ਦੇ ਲਾਲਚ ਦੇ ਕੇ ਤੁਹਾਡੀ ਕੌਮ ਦੇ ਖਿਲਾਫ਼ ਭੜਕਾ ਦੇਣਾ ਜਾਂ ਫਿਰ ਤੁਸੀਂ ਆਪਣੀ ਆਪਣੇ ਪਾਸੇ ਇਹਨੂੰ ਕਰ ਲੈਣਾ, ਪਰ ਗੱਲ ਇੱਕੋ ਹੀ ਆ ਨਾਮ ਤੇ ਕਰਪਸ਼ਨ ਦੇ ਵਿਚ ਕੋਈ ਤਾਂ ਬਹੁਤਾ ਫਰਕ ਨਹੀਂ ਹੈਗਾ। ਤੇ ਟਰੰਪ ਸਾਹਿਬ ਦੋ ਦਿਨ ਪਹਿਲਾਂ ਖਾਕਸਾ ਜੀ ਕਹਿ ਰਹੇ ਸੀਗੇ ਕਿ ਅਮਰੀਕੀ ਫੌਜ ਨੇ ਇਰਾਨ ਦੀ ਸਾਰੀ ਹਵਾਈ ਫੌਜ, ਸਾਰੀ ਸਮੁੰਦਰੀ ਫੌਜ ਅਤੇ ਸਾਰੀ ਜਿਹੜੀ ਆ ਉਹ ਹਵਾਈ ਸੁਰੱਖਿਆ ਕਹਿਣ ਦਾ ਮਤਲਬ ਡਿਫੈਂਸ ਆ ਜਿਹੜੀ ਉਹਨਾਂ ਦੇ ਜਹਾਜ਼ ਥੱਲਿਓ ਉੱਪਰ ਉੱਗਦੇ ਜਹਾਜ਼ਾਂ ਨੂੰ ਉਹ ਸਾਰਾ ਕੁਝ ਕਹਿੰਦੇ ਸੀ। ਟਰੰਪ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਤਬਾਹ ਕਰ ਦਿੱਤਾ ਆ, ਪਰ ਕੱਲ ਦੀ ਘਟਨਾ ਤੋਂ ਖਾਕਸਾ ਜੀ ਸਾਬਤ ਆ ਕਿ ਇਰਾਨ ਅਜੇ ਤੱਕ ਵੀ ਲੜਾਈ ਜਿਹੜੀ ਲੜਨ ਦੀ ਉਹ ਸਮਰਥਾ ਰੱਖਦਾ ਆ, ਕਿਉਂਕਿ ਜਿੰਨਾ ਉਹਨਾਂ ਨੇ ਆ ਪਿਛਲੇ ਕੱਲ ਤੋਂ ਨੁਕਸਾਨ ਕੀਤਾ ਇਹ ਖਾਕਸਾ ਜੀ ਮਾੜੀ ਝੀਲੀ ਗੱਲ ਨੀ। ਇਹ ਮੇਰਾ ਖਿਆਲ ਆ ਭਾਈ ਅਮਰੀਕਾ ਦੇ ਇਤਿਹਾਸ ਦੇ ਵਿਚ ਪਹਿਲੀ ਵਾਰੀ ਇਸ ਤਰ੍ਹਾਂ ਜਿਹੜਾ ਹੋਇਆ ਹੋਣਾ। ਖੈਰ ਪਹਿਲਾਂ ਉਧਰ ਵੀਤਨਾਮ ਵਿਚ ਵੀ ਅਮਰੀਕੀ ਫੌਜਾਂ ਨੇ ਬਹੁਤ ਨੁਕਸਾਨ ਕੀਤਾ ਸੀਗਾ, ਪਰ ਉਦੋਂ ਜਿਹੜੀ ਲੜਾਈ ਸੀ ਉਹ ਹੋਰ ਤਰ੍ਹਾਂ ਦੀ ਸੀ, ਹੋਣ ਵਾਲੀ ਨਹੀਂ ਸੀ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕਸਾ ਦੀ ਹੈਗੀ ਆ ਉਹ ਹੈਗੀ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਰਾਨ ਦੀ ਇਰਾਨ ਤੇ ਇਜ਼ਰਾਇਲ ਦੇ ਰੈਵੋਲੂਸ਼ਨਰੀ ਗਾਰਡ ਆ ਜਿਹੜੀ ਕੋਰਸ ਆ ਉਹਦੇ ਜਰਨੈਲ ਕਾਸਮ ਸੁਲੇਮਾਨੀ ਖਾਕਸਾ ਜੀ ਸੀਗੇ ਜਿਹਨੂੰ 2020 ਦੇ ਵਿਚ ਇੱਕ ਡਰੋਨ ਸਟ੍ਰਾਈਕ ਜ਼ਰੀਏ ਕਤਲ ਕਰ ਦਿੱਤਾ ਸੀਗਾ, ਅਸੈਸੀਨੇਟ ਜਾਣੀ ਕਿ ਕਰ ਦਿੱਤਾ ਸੀਗਾ ਅਮਰੀਕਾ ਨੇ 2020 ਦੇ ਵਿਚ। ਸੋ ਦੇਖ ਲਓ ਇਸ ਗੱਲ ਨੂੰ 6 ਸਾਲ ਹੋ ਗਏ ਆ। ਤੇ ਇਹਨਾਂ ਦੀ ਖਾਕਸਾ ਜੀ ਇੱਕ ਲੜਕੀ ਤੇ ਇੱਕ ਇਹਨਾਂ ਦੀ ਭਤੀਜੀ ਤੇ ਇਹ ਜਿਹੜੀਆਂ ਦੋਨੋਂ ਜਿਹੜੀਆਂ ਸੀਗੀਆਂ ਇਹ ਲਾਸ ਏਂਜਲਸ ਦੇ ਵਿਚੋਂ ਉਹਨਾਂ ਨੇ ਫੜੀਆਂ ਆ ਦੋਨੋਂ ਹੀ। ਤੇ ਹੁਣ ਕੀ ਆ ਕਿ ਇਹਨਾਂ ਦੇ ਕੋਲ ਗ੍ਰੀਨ ਕਾਰਡ ਸੀਗੇ, ਪੱਕੇ ਤੌਰ ਤੇ ਇੱਥੇ ਰਹਿੰਦੀਆਂ ਸੀ ਇਹ, ਪਤਾ ਨੀ ਕਦੋਂ ਦੀਆਂ ਰਹਿੰਦੀਆਂ ਹੋਣਗੀਆਂ। ਤੇ ਇਹਨਾਂ ਦੇ ਵਿਚੋਂ ਇੱਕ ਜਿਹੜੀ ਉਹਨਾਂ ਦੀ ਲੜਕੀ ਸੀ ਉਹਦੇ ਗਾਹਾਂ ਵੀ ਇੱਕ ਲੜਕੀ ਦੱਸਿਆ ਗਿਆ ਕਿ ਜਾਣੀ ਕਿ ਉਹਦੀ ਪੋਤੀ ਉਹ ਜਨਰਲ ਜਿਹੜਾ 2020 ਦੇ ਵਿਚ ਜਿਹੜਾ ਇਹਨਾਂ ਨੇ ਅਸੈਸੀਨੇਟ ਕੀਤਾ ਸੀਗਾ। ਤੇ ਇਹਨਾਂ ਦੇ ਉਪਰੋਂ ਖਾਕਸਾ ਜੀ ਇਹਨਾਂ ਦੇ ਜਿਹੜੇ ਗ੍ਰੀਨ ਕਾਰਡ ਸੀਗੇ ਉਹ ਕੈਂਸਲ ਕਰ ਦਿੱਤੇ, ਵਾਪਸ ਲੈ ਲੈ। ਤੇ ਉਹਨਾਂ ਉਪਰ ਇਰਾਨ ਦੀ ਸ਼ਲਾਘਾ ਕਰਨ ਦੇ ਦੋਸ਼ ਆ ਜਿਹੜੇ ਉਹ ਲਾਏ ਗਏ ਤੇ ਕਿਹਾ ਗਿਆ ਕਿ ਇਹ ਦੋਨੋਂ ਇਰਾਨ ਦੇ ਹੱਕ ਵਿਚ ਪ੍ਰੋਪਾਗੰਡਾ ਕਰ ਰਹੀਆਂ ਸਨ। ਤੇ ਇਹਨਾਂ ਬਾਰੇ ਇਹ ਵੀ ਕਿਹਾ ਗਿਆ ਕਿ ਇਹਨਾਂ ਨੂੰ ਅਮਰੀਕੀ ਫੌਜੀਆਂ ਦੇ ਮਰਨ ਦੀਆਂ ਖੁਸ਼ੀਆਂ ਮਨਾਈਆਂ, ਜਿਹੜੇ ਉੱਥੇ ਅਮਰੀਕੀ ਫੌਜੀ ਜਿਹੜੇ ਆ ਹੁਣ ਥੋੜੇ ਜਿਹੇ ਇੱਕ ਦੋ ਚਾਂਸ ਹੋਏ ਆ ਤੇ ਇਹਨਾਂ ਨੇ ਇਹ ਕਹਿੰਦੇ ਆ ਵੀ ਉਹਨਾਂ ਦੀ ਖੁਸ਼ੀ ਮਨਾ ਰਹੀਆਂ ਸੀਗੀਆਂ। ਤੇ ਇਹਨਾਂ ਦੋਨਾਂ ਉੱਤੇ ਬੜੇ ਇਹਨਾਂ ਨੂੰ ਕਿਹਾ ਗਿਆ ਕਿ ਦੋਨੋ ਜਿਹੜੀਆਂ ਬੜੇ ਠਾਠ ਵਾਠ ਨਾਲ ਜਿੱਦਾਂ ਸ਼ਾਹੀ ਆਪਾਂ ਕਹਿੰਦੇ ਹਾਂ ਵੀ ਢੰਗ ਦੇ ਨਾਲ ਇੱਥੇ ਰਹਿੰਦੀਆਂ ਸੀਗੀਆਂ ਤੇ ਹੁਣ ਇਹਨਾਂ ਨੂੰ ਫੜਨ ਦਾ ਪਤਾ ਨੀ ਕੀ ਚੱਕਰ ਹੋਣਾ, ਚਲੋ ਕੋਈ ਨਾ ਕੋਈ ਗੱਲ ਤਾਂ ਹੋਣੀ ਆ, ਹੌਲੀ ਹੌਲੀ ਬਾਹਰ ਨਿਕਲੂਗੀ। ਤੇ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਹੈਗੇ ਆ ਉਹਨਾਂ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਆ ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਇੱਕ ਦਾ ਨਾਂ ਜਿਹੜਾ ਸੀਗਾ ਹਮਦੇ ਸੋਲੇਮਾਨੀ ਅਫਸਰ ਤੇ ਉਹਦੀ ਜਿਹੜੀ ਦੂਸਰੀ ਲੜਕੀ ਸੀਗੀ ਉਹਦਾ ਨਾਂ ਮੇਰੇ ਕੋਲ ਨਹੀਂ ਹੈਗਾ। ਤੇ ਇਹਨਾਂ ਦੋਨਾਂ ਨੂੰ ਮਾਰਕੋ ਰੂਬੀਓ ਨੇ ਕਿਹਾ ਵੀ ਇਹ ਸਾਡੇ ਮੁਲਕ ਦੇ ਵਿਚ ਰਹਿ ਕੇ ਜਿਹਨੂੰ ਆਪਣੇ ਪੰਜਾਬੀ ਚ ਕਹਿ ਦਿੰਦੇ ਆ ਵੀ ਉਸੇ ਥਾਲੀ ਚ ਖਾਣਾ ਤੇ ਉਹਦੇ ਚ ਛੇਕ ਕਰਨ ਵਾਲੀ ਗੱਲ ਇਹ ਸੀਗੀ। ਤੇ ਇੱਥੇ ਆਪਾਂ ਨੇ ਹੁਣ ਡਾਕਟਰ ਸਾਹਿਬ ਦਾ ਫੋਨ ਪਤਾ ਨੀ ਆਇਆ ਕਿ ਨਹੀਂ ਆਇਆ, ਅਜੇ 5 ਵਜ ਗਏ, ਜੇ ਨਹੀਂ ਆਇਆ ਤਾਂ ਆਉਣ ਵਾਲਾ ਹੋਣਾ, ਘੰਟੀ ਵੱਜਣ ਵਾਲੀ ਹੋਣੀ ਆ। ਤੇ ਉਹਨਾਂ ਨੇ ਕਿਤੇ ਸੁਨੇਹਾ ਤੇ ਨੀ ਭੇਜਿਆ ਵੀ ਮੇਰੇ ਤੋਂ ਜਾ ਨੀ ਹੋਣਾ, ਕਿਉਂਕਿ ਉਹ ਮਿੰਟ ਪਹਿਲਾਂ ਆ ਜਾਂਦੇ ਹੁੰਦੇ ਆ। ਆਪਾਂ ਉਹਨਾਂ ਦਾ ਮੈਸੇਜ ਦੇਖ ਲੈਂਦੇ ਹਾਂ, ਮੈਸੇਜ ਤਾਂ ਮੈਨੂੰ ਤਾਂ ਕੋਈ ਨੀ ਆਇਆ, ਉਹਨਾਂ ਦਾ ਸੋਚ ਰਿਹਾ ਤੁਹਾਨੂੰ ਆਇਆ, ਤੁਸੀਂ ਦੇਖ ਲਓ ਲੱਗਦਾ ਨੀ। ਗੱਲ ਖਬਰਾਂ ਤਾਂ ਆਪਾਂ ਸਖਸਾਂ ਵੀ ਕਰ ਦਿੱਤੀਆਂ ਬੰਦ, ਤੇ ਗੱਲਾਂ ਬਾਤਾਂ ਹੋਰ ਜਿਹੜੀ ਹੈਗੀ ਆ ਆਪਾਂ ਆਹ ਲੜਾਈ ਦੇ ਹਥਿਆਰ ਦੀ ਗੱਲ ਕਰਦੇ ਆ, ਤੇ ਜਿਹੜਾ ਇਰਾਨ ਦਾ ਤੇਲ ਹੈਗਾ ਸਖਸਾਂ ਵਾਲੀ ਮਸਲਾ, ਉਹ ਇਰਾਨ ਦੇ ਵੀ ਜਿਹੜੇ ਰਾਜਨੀਤਿਕ
1: ਬਹੁਤ ਮੇਹਰਬਾਨੀ ਜੀ, ਬਹੁਤ ਸ਼ੁਕਰੀਆ, ਮੈਂ ਹਾਜ਼ਰ ਹੋ ਗਿਆ ਅੱਜ ਦੇ ਇਸ ਪ੍ਰੋਗਰਾਮ ਵਾਸਤੇ, ਔਰ ਕਈ ਵਾਰ ਜਬਰਦਸਤੀ ਅਪਲੋਡ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਅੱਜ ਦਾ ਪ੍ਰੋਗਰਾਮ ਅਸੀਂ ਫੇਰ ਪੰਜਾਬੀ ਤੋਂ ਸ਼ੁਰੂ ਕਰ ਰਹੇ ਹਾਂ। ਮੈਂ ਕੱਲ ਪ੍ਰੋਗਰਾਮ ਨਹੀਂ ਕਰ ਸਕਿਆ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ, ਔਰ ਇਸ ਨੂੰ ਹੁਣ ਮੈਂ ਕੱਲ ਕਰਾਂਗਾ, ਉਸ ਤੋਂ ਬਾਅਦ ਫਿਰ ਤੁਹਾਡੀ ਵਾਰੀ ਫਿਰ ਹਿੰਦੀ ਤੇ ਆ ਜੂਗੀ। ਸੋ ਖੈਰ ਠੀਕ ਹੈ, ਸੋ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਜਸਟ ਹੋਰ ਇੱਕ ਸਕਿੰਟ ਹੋਲਡ ਕਰੋ ਜੀ। ਓਕੇ, ਦੁਬਾਰਾ ਉੱਥੇ ਪਹੁੰਚ ਗਿਆ। ਕਈ ਵਾਰ ਨਾ ਜਬਰਦਸਤੀ ਹੋ ਰਹੀ,
0: ਕਈ ਵਾਰ ਉਹ ਇਹ ਪੈਸੇ ਭਾਲਦੇ ਹੁੰਦੇ ਨਾ, ਕਈ ਵਾਰ ਇਹ ਐਡਵਰਟਾਈਜ਼ਮੈਂਟ ਦੇਣ ਦੇ ਮਾਰੇ ਉਹ ਤੁਹਾਡੇ ਵਿੱਚ ਹੋਰ ਕਈ ਨਾ ਕੋਈ ਨਾ ਕੋਈ ਦੱਸਿਆ, ਤੁਸੀਂ ਜੋ ਕੁਝ ਪੁੱਛਦੇ ਆ ਉਹ ਦੱਸ
1: ਜਾਂਦੇ ਨੇ, ਜਿਹਨਾਂ ਦਾ ਕੋਈ ਮਤਲਬ ਨੀ ਹੈਗਾ ਸਾਡੇ ਨਾਲ।
0: ਹਾਂਜੀ, ਉਹਨਾਂ ਵਾਸਤੇ ਮਤਲਬ ਆ ਨਾ, ਆਪਣੇ ਵਾਸਤੇ ਤਾਂ ਨਹੀਂ, ਉਹਨਾਂ ਨੂੰ ਉਹਦੇ ਚੋਂ ਫਾਇਦਾ ਹੁੰਦਾ ਨਾ, ਉਹ ਇਸੇ ਕਰਕੇ ਤੁਹਾਨੂੰ ਉਹਨਾਂ ਨੇ ਕੁਝ ਨਾ ਕੁਝ ਮਾਲ ਵੇਚਣਾ ਹੁੰਦਾ ਨਾ।
1: ਸਾਰਾ ਇੱਕ ਵਾਰ ਮੈਂ ਉਸਨੂੰ ਇੱਕ ਸਕਿੰਟ ਲੱਗਣਾ ਬਸ, ਮੈਂ ਜਾਣ ਕੇ ਖਰਾਬ ਕਰਦੇ ਆ,
0: ਜਾਣ ਕੇ ਖਰਾਬ ਕਰਦੇ, ਬਿਲਕੁਲ ਕੋਈ ਸ਼ੱਕ ਨਹੀਂ।
1: ਓਕੇ, ਮੈਂ ਸਮਝ ਲੱਗੀ ਹੁਣ ਇਹ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ।
0: ਜੀ ਜੀ, ਆਵਾਜ਼ ਤਾਂ ਆ ਰਹੀ ਹੈ।
1: ਓਕੇ ਜੀ, ਖੈਰ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਵਿਚ ਚੱਲਦੇ ਹੋਇਆ ਸਿਰ ਤੇ ਧੌਣ ਗਰਦਨ ਦੇ ਸੰਬੰਧ ਦੇ ਵਿਚ ਜਿਹੜੇ ਜਿਹੜੇ ਕੰਟੈਂਟਸ ਹੈਗੇ ਨੇ ਉਹਨਾਂ ਦੇ ਸੰਬੰਧ ਵਿਚ ਮੋਟੀ ਮੋਟੀ ਜਾਣਕਾਰੀ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ। ਮੋਟੀ ਮੋਟੀ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਅਸੀਂ ਉੱਥੇ ਜਿੰਨੇ ਜਿੰਨੇ ਅੰਗ ਹੈਗੇ ਆ ਉਹਨਾਂ ਦੀ ਜਾਣਕਾਰੀ ਤੁਹਾਨੂੰ ਦਿੱਤੀ ਹੈ, ਤੇ ਉਹਨਾਂ ਵਿਚ ਪੈਦਾ ਹੋਣ ਵਾਲੇ ਵਿਕਾਰ ਜਿਹੜੇ ਨੇ ਉਹਨਾਂ ਦੇ ਕਰਕੇ ਬਾਹਰ ਕੀ ਨਿਸ਼ਾਨੀਆਂ ਆਉਣਗੀਆਂ, ਸਿਰਫ ਉਹਨਾਂ ਦੀ ਜਾਣਕਾਰੀ ਦਿੱਤੀ ਹੈ। ਸਪੈਸੀਫਿਕਲੀ ਜਿਸ ਤਰ੍ਹਾਂ ਅਲੱਗ ਅਲੱਗ ਬਿਮਾਰੀਆਂ ਦੇ ਨਾਂ ਹਨ ਉਹਨਾਂ ਦੇ ਨਾਲ ਜੁੜੇ ਹੋਏ, ਉਹਨਾਂ ਦੀ ਗੱਲ ਅਸੀਂ ਫਿਰ ਬਾਅਦ ਸ਼ੁਰੂ ਕਰਨੀ, ਜਿਵੇਂ ਮੈਨਜਾਈਟਿਸ ਦੀ ਗੱਲ ਕਰਾਂਗੇ, ਐਨਸੈਫਲਾਈਟਿਸ ਦੀ ਗੱਲ ਕਰਾਂਗੇ, ਇਸੇ ਤਰ੍ਹਾਂ ਹੀ ਅਰਕਨੋਇਡ ਹੈਮਰੇਜ ਦੀ ਗੱਲ ਕਰਾਂਗੇ, ਉਹ ਜਦੋਂ ਫਿਰ ਅਸੀਂ ਦੁਬਾਰਾ ਨਵਾਂ ਸਰਕਲ ਸ਼ੁਰੂ ਕਰਾਂਗੇ ਬਿਮਾਰੀਆਂ ਦਾ, ਤੇ ਫਿਰ ਅਸੀਂ ਇਸ ਗੱਲ ਨੂੰ ਸ਼ਾਮਿਲ ਕਰਾਂਗੇ। ਤੇ ਹੁਣ ਅਸੀਂ ਇੱਕ ਜਾਣਕਾਰੀ ਦੇ ਰਹੇ ਹਾਂ ਸਾਰੇ ਹੀ ਸਰੋਤਿਆਂ ਨੂੰ ਇਨ ਜਨਰਲ, ਜਿਹੜੀ ਕਿ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਬਹੁਤ ਜ਼ਰੂਰੀ ਹੈ। ਔਰ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਜ਼ਰੂਰੀ ਇਹ ਹੈ ਵੀ ਬਾਹਰ ਕੀ ਸਾਨੂੰ ਦਿਸਦਾ ਹੈ ਤੇ ਇਹਦਾ ਕੀ ਮਤਲਬ ਹੈ, ਅੰਦਰ ਕੀ ਨੁਕਸ ਹੋ ਗਿਆ। ਉਹੀ ਗੱਲਾਂ ਆਪਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸ ਰਹੇ ਹਾਂ ਤੁਹਾਨੂੰ, ਔਰ ਉਹਦੇ ਵਿੱਚ ਦੱਸਦੇ ਹੋਏ ਅੱਜ ਅਸੀਂ ਚੈਸਟ ਦੀ ਗੱਲ ਕਰਨੀ ਆ। ਠੀਕ ਹੈ
0: ਜੀ ਡਾਕਟਰ ਸਾਹਿਬ, ਠੀਕ ਜੀ ਇੱਕੋ ਸਕਿੰਟ ਦਿਓ ਡਾਕਟਰ ਸਾਹਿਬ ਜੀ, ਅੱਜ ਤਾਂ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰ ਲਿਆ, ਆਪਣਾ ਜਿਹੜਾ ਨੈਕਸਟ ਪ੍ਰੋਗਰਾਮ ਹੋਣਾ ਉਹਦੇ ਵਿੱਚ ਸੋਰਾਇਸਿਸ ਜਿਹੜੀ ਹੁੰਦੀ ਆ ਉਹਦੇ ਬਾਰੇ ਆਪਾਂ ਆਪਣੇ ਸਰੋਤਿਆਂ ਨੂੰ ਥੋੜਾ ਜਿਹਾ ਚਾਨਣ ਪਾਉਣਾ ਜੀ।
1: ਸੋਰਾਇਸਿਸ ਬਾਰੇ ਦੱਸ ਦਿਆਂਗੇ, ਸੋਰਾਇਸਿਸ ਹੁਣ ਆਪਾਂ ਇਹਨੂੰ ਸ਼ੁਰੂ ਕਰ ਲਿਆ, ਇਹਨੂੰ ਕਰਦੇ ਨੇ ਤੇ ਕੱਲ ਨੂੰ ਡੈਫੀਨੇਟਲੀ, ਕੱਲ ਨੂੰ ਤਾਂ ਤੁਹਾਡਾ ਪ੍ਰੋਗਰਾਮ ਨਹੀਂ ਹੋਣਾ, ਪਰਸੋਂ ਨੂੰ ਹੋਣਾ,
0: ਪਰਸੋਂ ਨੂੰ ਹਾਂਜੀ
1: ਯਾ ਸੋਰਾਇਸਿਸ ਦੇ ਸੰਬੰਧ ਵਿੱਚ ਮੈਂ ਦੱਸ ਦਿਆਂਗਾ। ਵੈਸੇ ਜੇ ਹੁਣ ਨਹੀਂ ਦੱਸਣਾ ਚਾਹੀਏ ਤੇ ਦੱਸ ਸਕਦੇ, ਪਰ ਚਲੋ ਖੈਰ ਕੋਈ ਨਹੀਂ, ਹੁਣ ਆਪਾਂ ਇਹਨੂੰ ਕੰਟੀਨਿਊ ਕਰਦੇ ਹਾਂ। ਤੇ ਸੋਰਾਇਸਿਸ ਦੇ ਡਿਟੇਲ ਦੇ ਵਿੱਚ ਮੈਂ ਸਕਿਨ ਪ੍ਰੋਬਲਮ, ਮੈਨੂੰ ਤਾਂ ਡਿਟੇਲ ਦੱਸਣੀ ਪਏਗੀ ਨਾ,
0: ਹਾਂਜੀ ਹਾਂਜੀ ਬਿਲਕੁਲ,
1: ਸਕਿਨ ਦੀਆਂ ਪ੍ਰੋਬਲਮ ਹੈ ਕੀ ਨੇ, ਕਿਉਂ ਵੱਖ ਵੱਖ ਨਾਂ ਰੱਖੇ ਗਏ ਨੇ, ਕੋਈ ਰੀਸੀਪੀਲੇਟਸ ਹੈ, ਕੋਈ ਐਗਜ਼ੀਮਾ ਹੈ, ਕੋਈ ਵੈਟ ਐਗਜ਼ੀਮਾ ਹੈ, ਕੋਈ ਸੋਰਾਇਸਿਸ ਹੈ, ਅਲਟੀਕੇਰੀਆ ਹੈ, ਬਸ ਬੜੇ ਸਾਰੇ ਨਾਂ ਰੱਖੇ ਹੋਏ ਨੇ ਡਾਕਟਰਾਂ ਨੇ। ਤੇ ਮੈਂ ਉਹਨਾਂ ਨੂੰ ਅਲੱਗ ਅਲੱਗ ਮੈਂ ਤੁਹਾਨੂੰ ਦੱਸਾਂਗਾ ਵੀ ਐਸਾ ਐਸਾ ਕਿਉਂ ਹੈਗਾ ਆ ਤੇ ਸੋਰਾਇਸਿਸ ਕਿਉਂ ਨਾ ਰੱਖਿਆ ਗਿਆ
0: ਜੀ।
1: ਸੋ ਠੀਕ ਹੈ, ਇਹਨੂੰ ਆਪਾਂ ਅਗਲੇ ਤੁਹਾਡੇ ਪ੍ਰੋਗਰਾਮ ਦੇ ਵਾਸਤੇ ਰਿਜ਼ਰਵ ਰੱਖ ਲੈਂਦੇ ਹਾਂ।
0: ਬਿਲਕੁਲ,
1: ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਵੀ ਅਸੀਂ ਸਿਰ ਤੋਂ ਹੇਠਾਂ ਗਰਦਨ ਵਿੱਚ ਆਏ ਸੀ ਤੇ ਗਰਦਨ ਤੋਂ ਹੇਠਾਂ ਹੁਣ ਅਸੀਂ ਚੈਸਟ ਦੇ ਵਿੱਚ ਐਂਟਰ ਕਰਨ ਲੱਗੇ ਹਾਂ
0: ਜੀ।
1: ਹੁਣ ਜਦੋਂ ਅਸੀਂ ਚੈਸਟ ਦੇ ਵਿੱਚ ਐਂਟਰ ਕਰਨ ਲੱਗੇ ਹਾਂ ਤੇ ਫਿਰ ਸਾਨੂੰ ਇਹ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਕਿਹੜੇ ਅਸੀਂ ਵੜ ਰਹੇ ਹਾਂ ਉਹਦੇ ਵਿੱਚ ਅਸਲ ਸਾਨੂੰ ਦਿਸਣਾ ਕੀ ਹੈ, ਕਿਹੜੀ ਕਿਹੜੀ ਖਾਸ ਗੱਲ ਅਸੀਂ ਉੱਥੇ ਵੇਖਣੀ। ਇਹਨੂੰ ਖਾਸ ਗੱਲ ਦੇਖਣ ਵਾਸਤੇ ਅਸੀਂ ਇਹਨੂੰ ਤਿੰਨ ਗਰੁੱਪਾਂ ਚ ਬੜੇ ਆਸਾਨੀ ਨਾਲ ਮੈਂ ਜਿਵੇਂ ਆਮ ਸਮਝਾਉਂਦਾ ਹਾਂ ਲੋਕਾਂ ਨੂੰ ਜਾਂ ਆਪਣੇ ਸਟੂਡੈਂਟਸ ਨੂੰ ਸਮਝਾਉਂਦਾ ਸੀਗਾ, ਮੈਂ ਉਹਦੇ ਮੁਤਾਬਕ ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਆਸਾਨੀ ਨਾਲ ਸਮਝਾ ਸਕਦਾ ਹਾਂ ਤੁਹਾਨੂੰ। ਪਹਿਲਾ ਅਸੀਂ ਜਿਹੜਾ ਸੈਂਟਰ ਤੋਂ ਸ਼ੁਰੂ ਕਰਦੇ ਹਾਂ, ਸੈਂਟਰ ਦੇ ਵਿੱਚ ਹੁੰਦਾ ਇੱਕ ਮੀਡੀਆਸਟਾਈਨਮ ਜਿਸ ਨੂੰ ਅਸੀਂ ਕਾਮਨ ਪਾਥ ਵੇ ਕਹਿੰਦੇ ਹਾਂ। ਕਾਮਨ ਪਾਥ ਵੇ ਦਾ ਮਤਲਬ ਇਹ ਹੈ ਵੀ ਉੱਥੋਂ ਸਾਰਿਆਂ ਦੀ ਸਾਂਝੀ ਗੱਡੀਆਂ ਲੰਘਦੀਆਂ, ਸਾਂਝੀ ਟ੍ਰੈਫਿਕ ਲੰਘਦੀ ਹੈ। ਮਿਡ ਦਾ ਮਤਲਬ ਇਹ ਕਿ ਵਿਚਕਾਰ ਹੈ,
0: ਵਿਚਕਾਰ ਜੀ ਬਿਲਕੁਲ
1: ਹਾਂਜੀ। ਮੀਡੀਆ ਸਟਾਈਨਮ ਉਹਦੇ ਤੋਂ ਹੀ ਬਣਿਆ ਹੋਇਆ ਆ, ਸਟਾਈਨਮ ਨਾਲ ਸਟਰਨਮ ਦਾ ਜੁੜ ਗਿਆ ਹੈਗਾ। ਸਟਰਨਮ ਦੇ ਪਿਛਲੇ ਪਾਸੇ ਛਾਤੀ ਦੇ ਵਿਚਕਾਰ ਇੱਕ ਐਸਾ ਹਿੱਸਾ ਹੈ ਜਿਹੜਾ ਇੱਕ ਅਲੱਗ ਹੀ ਕੋਰੀਡੋਰ ਬਣਿਆ ਹੋਇਆ ਆ, ਜਿਹੜਾ ਨੈਕ ਤੋਂ ਲੈ ਕੇ ਉੱਪਰ ਸਿਰ ਤੋਂ ਲੈ ਕੇ ਹੇਠਾਂ ਨੂੰ ਆਉਂਦੀਆਂ ਬਲੱਡ ਵੈਸਲਸ, ਹੇਠੋਂ ਉੱਪਰ ਨੂੰ ਜਾਂਦੀਆਂ ਬਲੱਡ ਵੈਸਲਸ, ਨਰਵਸ ਵਗੈਰਾ, ਤੇ ਉਹ ਸਾਰੀਆਂ ਇਥੋਂ ਲੰਘਦੀਆਂ ਨੇ। ਜਿਸ ਤਰ੍ਹਾਂ ਮੋਟੇ ਤੌਰ ਤੇ ਉੱਪਰ ਵਾਲੇ ਪਾਸਿਓਂ ਜੇ ਇਥੋਂ ਜਾਣੀਆਂ ਨੇ ਤੇ ਦੋ ਕੈਰੋਟਿਡ ਆਰਟਰੀਆਂ ਆਪਾਂ ਵੇਖੀਆਂ ਸੀ ਨੈਕ ਦੇ ਵਿੱਚ ਜਾ ਰਹੀਆਂ ਹੈਗੀਆਂ ਨੇ, ਇਸੇ ਤਰ੍ਹਾਂ ਹੀ ਨਰਵਸ ਤਾਂ ਹਰੇਕ ਥਾਂ ਤੇ ਹੀ ਜਾ ਰਹੀਆਂ ਹਨ, ਇਸੇ ਤਰ੍ਹਾਂ ਹੀ ਲਿੰਫ ਚੈਨਲ ਜਿਹੜਾ ਉਹ ਹਰੇਕ ਥਾਂ, ਕਿਉਂਕਿ ਜਿੱਥੇ ਜਿੱਥੇ ਵੀ ਆਰਟਰੀ ਹੈ ਉੱਥੇ ਵੇਨ ਹੈਗੀ ਹੈ, ਔਰ ਜਿੱਥੇ ਜਿੱਥੇ ਵੇਨ ਹੈਗੀ ਆ ਉੱਥੇ ਲਿੰਫ ਚੈਨਲ ਹੈਗਾ ਹੀ ਹੈਗਾ ਆ, ਔਰ ਜਿੱਥੇ ਜਿੱਥੇ ਇਹ ਤਿੰਨੋਂ ਹੈਗੇ ਆ ਉੱਥੇ ਉੱਥੇ ਨਰਵਸ ਸਿਸਟਮ ਹੈਗਾ ਹੀ ਹੈਗਾ ਆ। ਠੀਕ ਹੈ
0: ਜੀ।
1: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਉੱਪਰ ਤੋਂ ਹੇਠਾਂ ਨੂੰ ਲੰਘਦੀਆਂ ਹਨ ਤੇ ਗਰਦਨ ਦੇ ਵਿੱਚੋਂ ਲੰਘ ਕੇ ਇਸੇ ਤਰ੍ਹਾਂ ਹੀ ਫਿਰ ਇਹਨਾਂ ਦਾ ਲਿੰਕ ਜਿਹੜਾ ਆ ਛਾਤੀ ਵਾਲੇ ਡਿਪਾਰਟਮੈਂਟ ਦੇ ਨਾਲ ਜੁੜ ਜਾਂਦਾ ਆ, ਔਰ ਫਿਰ ਉਸ ਤੋਂ ਬਾਅਦ ਸਾਡਾ ਆ ਜਾਂਦਾ ਨੱਕ, ਨੱਕ ਦੇ ਵਿੱਚੋਂ ਲੈਰਿੰਕਸ ਜਿਹੜੀ ਹੇਠਾਂ ਪਿਛਲੇ ਪਾਸੇ ਸਾਹ ਵਾਲੀ ਨਿਕਲਦੀ ਹੈ, ਇਸੇ ਤਰ੍ਹਾਂ ਆ ਜਾਂਦਾ ਮੂੰਹ, ਮੂੰਹ ਚੋਂ ਹੇਠਾਂ ਵਾਲੀ ਨਾਲੀ ਜਿਹੜੀ ਨਿਕਲਦੀ ਹੈ ਉਹਨੂੰ ਅਸੀਂ ਫੈਰਿੰਕਸ ਕਹਿ ਦਿੰਦੇ ਹਾਂ। ਫੈਰਿੰਕਸ ਤੇ ਲੈਰਿੰਕਸ ਦੋਵੇਂ ਆਪਸ ਵਿੱਚ ਟ੍ਰੇਕੀਆ ਚ ਜਾ ਕੇ ਰਸਤਾ ਬਦਲ ਲੈਂਦੀਆਂ ਨੇ, ਟ੍ਰੈਕ ਹੋ ਜਾਂਦਾ ਆ ਤੇ ਉਹਨੂੰ ਅਸੀਂ ਟ੍ਰੇਕੀਆ ਕਹਿ ਦਿੱਤਾ ਸੀਗਾ। ਟ੍ਰੇਕੀਆ ਦੇ ਸੰਬੰਧ ਵਿੱਚ ਆਪਾਂ ਕੱਲ ਦਾ ਦੱਸ ਚੁੱਕੇ ਹਾਂ ਵੀ ਇਹ ਕਿਸ ਤਰ੍ਹਾਂ ਦੀ ਸਪਰਿੰਗ ਵਰਗੀ ਕਾਰਟੀਰੇਜ ਫਾਈਬਰ ਦੀ ਬਣੀ ਹੋਈ ਚੀਜ਼ ਹੈਗੀ ਹੈ, ਜਿਹੜੀ ਇਹਦੇ ਹੇਠਾਂ ਵਾਲੇ ਪਾਸੇ ਆ ਜਿਹੜੇ ਸਟਰਕਚਰ ਨੇ ਈਸੋਫੇਗਸ ਵਾਲਾ ਜਾਂ ਫੈਰਿੰਕਸ ਵਾਲਾ, ਲੈਰਿੰਕਸ ਵਾਲਾ ਆ ਜਾਂ ਬ੍ਰੌਂਕਸ ਵਾਲਾ, ਇਹਨਾਂ ਦੀ ਪ੍ਰੋਟੈਕਸ਼ਨ ਕਰਦੀ ਜਿੱਥੇ ਜੋੜ ਆ ਇਹਨੂੰ ਪ੍ਰੋਟੈਕਸ਼ਨ ਕਰਦੀ ਹੈ ਤਾਂ ਕਿ ਬਾਹਰੋਂ ਛੱਤ ਲੱਗੇ ਤੇ ਇਹ ਜਿਹੜੇ ਬਹੁਤ ਜ਼ਰੂਰੀ ਚੀਜ਼ਾਂ ਨੇ ਇਹਨਾਂ ਨੂੰ ਹਾਰਮ ਨਾ ਹੋ ਜਾਵੇ। ਇਸ ਕਰਕੇ ਇਹ ਇਸ ਤਰ੍ਹਾਂ ਦਾ ਮਸਕੂਲਰ ਟਾਈਪ ਦੀ ਟਿਊਬ ਹੈਗੀ ਹੈ, ਔਰ ਉਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਅੱਗੇ ਜਾ ਕੇ ਦੋ ਹਿੱਸਿਆਂ ਚ ਵੰਡ ਗਈਆਂ ਨੇ, ਲੈਫਟ ਬਰੌਂਕਸ ਤੇ ਰਾਈਟ ਬਰੌਂਕਸ। ਇੱਥੋਂ ਤੱਕ ਅਸੀਂ ਜਿਹੜਾ ਇਹ ਗਰਦਨ ਦਾ ਹਿੱਸਾ ਰੱਖਿਆ ਸੀ, ਲੇਕਿਨ ਲੈਫਟ ਬਰੌਂਕਸ ਤੇ ਰਾਈਟ ਬਰੌਂਕਸ ਜਿਹੜੀਆਂ ਨੇ ਅੱਗੇ ਜਾ ਕੇ ਸਾਡੇ ਮੈਨੂ ਬਰੀਅਮਸ ਕਰਨਾ, ਜਾਂ ਜਿਹੜੀ ਉੱਪਰ ਸਾਡੀ ਕਲੈਵੀਕਲ ਬੋਨ ਆ ਨਾ, ਕਲੈਵੀਕਲ ਬੋਨ ਸਾਹਮਣੇ ਆ ਕੇ ਜਿੱਥੇ ਜੁੜਦੀ ਹੈ ਤੇ ਜਿਹੜਾ ਜੋੜ ਆ ਉਹਨੂੰ ਅਸੀਂ ਕਹਿੰਦੇ ਮੈਨੂ ਬਰੀਅਮਸ ਕਰਨਾਈ। ਔਰ ਉਸ ਮੈਨੂ ਬਰੀਅਮਸ ਕਰਨਾਈ ਦੇ ਲੈਵਲ ਤੋਂ ਹੇਠਾਂ ਵੀ ਇਹ ਸਾਡੀਆਂ ਰਾਈਟ ਤੇ ਲੈਫਟ ਬਰੌਂਕਸ ਜਿਹੜੀਆਂ ਨੇ ਦੋਵੇਂ ਫੇਫੜਿਆਂ ਨੂੰ ਜਾ ਰਹੀਆਂ ਨੇ, ਔਰ ਉਹ ਛਾਤੀ ਦਾ ਹਿੱਸਾ ਵੀ ਹਨ। ਠੀਕ ਹੈ ਜੀ, ਕੁਝ ਹਿੱਸਾ ਨੈਕ ਦਾ ਹੈਗਾ ਆ ਜਿਹੜਾ ਮੈਨੂ ਬੈਰੀਅਮਸ ਕਰਨਾ ਹੀ ਤੋਂ ਉੱਪਰ ਵਾਲਾ ਹੈਗਾ ਆ, ਜਿਹੜਾ ਉਹਦੇ ਤੋਂ ਹੇਠਾਂ ਆ ਉਹ ਛਾਤੀ ਦਾ ਹਿੱਸਾ ਆ। ਉਸੇ ਤਰ੍ਹਾਂ ਉਹ ਦੋਵੇਂ ਵੰਡ ਕੇ ਜਿਹੜੀਆਂ ਨੇ ਉਹ ਜਾ ਰਹੀਆਂ ਹੈਗੀਆਂ। ਉਸ ਤੋਂ ਬਾਅਦ ਅਸੀਂ ਇੱਕ ਗੱਲ ਕੀਤੀ ਸੀ ਵੀ ਇੱਕ ਸਪੈਸ਼ਲ ਟਾਈਪ ਦਾ ਸਟਰਕਚਰ, ਜਿਵੇਂ ਅਸੀਂ ਲਿੰਫ ਚੈਨਲ ਦੀ ਗੱਲ ਕਰਦੇ ਆ ਨਾ
0: ਜੀ,
1: ਲਿੰਫ ਚੈਨਲ ਦਾ ਮਕਸਦ ਆਪਾਂ ਇਹ ਦੱਸਿਆ ਸੀਗਾ ਬਈ ਜਿੱਥੇ ਜਿੱਥੇ ਵੀ ਕੋਈ ਬਦਮਾਸ਼ੀ ਹੁੰਦੀ ਹੈ ਉਸ ਨੂੰ ਸਹੀ ਕਰਨਾ। ਥਾਣੇ ਅਲੱਗ ਅਲੱਗ ਥਾਂ ਤੇ ਬਣੇ ਹੋਏ ਆ, ਜੇਲਾਂ ਬਣੀਆਂ ਹੋਈਆਂ ਨੇ, ਜਿੰਨਾ ਵੀ ਗਾਰਬੇਜ ਕਿਸੇ ਵੀ ਅੰਗ ਦੇ ਵਿੱਚੋਂ ਆਉਂਦਾ ਹੈ ਉਹਨੂੰ ਫਿਲਟਰ ਕਰਕੇ ਪਾਸੇ ਕਰ ਦੇਣਾ, ਤਾਂ ਕਿ ਆਮ ਸੋਸਾਇਟੀ ਨੂੰ ਕੋਈ ਫਰਕ ਨਾ ਪਵੇ, ਆਮ ਆਵਾਜਾਈ ਨੂੰ ਫਰਕ ਨਾ ਪਵੇ। ਇਸ ਕਰਕੇ ਇਹ ਇੱਕ ਲਿੰਫ ਚੈਨਲ ਦਾ ਸਿਸਟਮ ਜਿਹੜਾ ਕੁਦਰਤ ਨੇ ਅਲੱਗ ਚਲਾਇਆ ਹੋਇਆ ਹੈ, ਔਰ ਲਿੰਫ ਚੈਨਲ ਦਾ ਜਿਹੜਾ ਬੌਸ ਆ ਉਹ ਅਸੀਂ ਸਪਲੀਨ ਨੂੰ ਕਿਹਾ ਸੀਗਾ, ਤਿਲੀ ਨੂੰ, ਕਿ ਸਾਰੇ ਜਿੰਨੇ ਵੀ ਸਰੀਰ ਦੇ ਵਿੱਚ ਲਿੰਫ ਚੈਨਲ ਬਣੇ ਹੋਏ ਨੇ ਉਹਨਾਂ ਦੇ ਅਲੱਗ ਅਲੱਗ ਥਾਵਾਂ ਤੇ ਜੰਕਸ਼ਨ ਹੈਗੀ ਨੇ ਜਿਹੜਾ ਬਣੀਆਂ ਹੋਈਆਂ ਨੇ, ਇੰਗੁਆਇਨਲ ਏਰੀਏ ਚ ਆ, ਕੱਛਾ ਦੇ ਵਿੱਚ ਹੈਗੀ ਆ, ਨੈਕ ਦੇ ਵਿੱਚ ਹੈਗੀ ਆ, ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਉਹਨਾਂ ਦੇ ਜੇਲਾਂ ਬਣੀਆਂ ਨੇ ਵੀ ਜੇ ਬਹੁਤਾ ਨਹੀਂ ਕੰਟਰੋਲ ਹੁੰਦਾ ਤੇ ਫਿਰ ਇੱਥੇ ਭੇਜ ਦੋ, ਇੱਥੇ ਸਫਾਈ ਹੋ ਜਾਊਗੀ। ਪਰ ਜੇ ਇਹਨਾਂ ਸਾਰੀਆਂ ਵਿੱਚੋਂ ਹੀ ਰਹਿ ਜਾਵੇ ਤੇ ਫਿਰ ਆਪਾਂ ਇਹ ਗੱਲ ਕਹੀ ਸੀ ਵੀ ਅਲਟੀਮੇਟਲੀ ਇਹ ਗਾਰਬੇਜ ਜਿਹੜਾ ਸੈੱਲਾਂ ਨੂੰ ਖਾ ਰਿਹਾ, ਜਿਹੜਾ ਗਾਰਬੇਜ ਦੇ ਕਰਕੇ ਸਾਡੇ ਨਾਰਮਲ ਸੈੱਲ ਕੰਮ ਨਹੀਂ ਕਰਦੇ, ਉਹਨਾਂ ਨੂੰ ਤਿਲੀ ਵਿੱਚ ਭੇਜ ਦਿੱਤਾ ਜਾਂਦਾ ਹੈ। ਇਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਤਾਂ ਇਹ ਹੈ ਕਿ ਬੋਨ ਦੇ ਵਿੱਚੋਂ ਬਣ ਕੇ ਜਿਹੜੇ ਨਵੇਂ ਸੈੱਲ ਆਉਂਦੇ ਨੇ ਉਹਨਾਂ ਨੂੰ ਸਟੈਂਡਰਡਾਈਜ਼ ਕੀਤਾ ਜਾਂਦਾ ਹੈ। ਸਟੈਂਡਰਡਾਈਜ਼ ਕਰਨ ਦਾ ਮਤਲਬ ਵੀ ਹਾਂ ਅੱਗੇ ਇਹ ਕੰਮ ਕਰਨ ਯੋਗ ਨੇ, ਅੱਗੇ ਇਹਨਾਂ ਨੇ ਟ੍ਰੇਨਿੰਗ ਪੂਰੀ ਕਰ ਲਈ, ਸਰੀਰਕ ਤੌਰ ਤੇ ਸਾਰਾ ਕੁਝ ਸੈੱਟ ਆ, ਹੁਣ ਇਹਨੂੰ ਖੂਨ ਚ ਭੇਜ ਦਿੱਤਾ ਜਾਵੇ। ਇਸੇ ਤਰ੍ਹਾਂ ਹੀ ਜਿਹੜਾ ਗਾਰਬੇਜ ਇਕੱਠਾ ਹੋ ਕੇ ਤੇ ਬਾਕੀ ਸਾਰੀਆਂ ਥਾਵਾਂ ਤੋਂ ਠੀਕ ਨਹੀਂ ਹੋਇਆ ਉਹਦੇ ਵਿੱਚੋਂ ਵੀ ਜਿਹੜੇ ਸੈੱਲ ਉੱਥੇ ਪਹੁੰਚੇ ਉਹਨਾਂ ਨੂੰ ਸਟੈਂਡਰਡਾਈਜੇਸ਼ਨ ਕਰਨ ਦਾ ਜਿਹੜਾ ਕੰਮ ਆ ਉਹ ਤਿਲੀ ਦਾ ਹੈਗਾ। ਹੁਣ ਕਈ ਵਾਰ ਹੁਡਕਿਨ ਡਿਜ਼ੀਜ਼ ਵਗੈਰਾ ਕਈ ਇਹੋ ਜਿਹੀਆਂ ਬਿਮਾਰੀਆਂ ਹੈਗੀਆਂ ਨੇ, ਸਪਲੀਨੋਮੈਗਾਲੀ ਵਗੈਰਾ, ਜਿਹਦੇ ਵਿੱਚ ਤਿਲੀ ਦਾ ਕੰਮ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਇਹ ਵੀ ਵਿਚਾਰੀ ਓਵਰਬਰਡਨ ਹੋ ਜਾਂਦੀ ਹੈ। ਤਿਲੀ ਅਸਲੀਆਂ ਤੋਂ ਹੇਠਾਂ ਖੱਬੇ ਪਾਸੇ ਹੇਠਾਂ ਵੱਧ ਜਾਂਦੀ ਹੈ, ਤਿਲੀ ਵੱਧ ਗਈ ਇਹਦੀ ਤਾਂ। ਹਾਂਜੀ, ਕਾਲਾ ਜ਼ਾਰ, ਮਲੇਰੀਆ, ਮਲੂਰੀਆ ਦੇ ਕਈ ਵਿਸ਼ਿਆਂ ਦੇ ਵਿੱਚ ਆਮ ਤੌਰ ਤੇ ਜਿਹੜੀ ਤਿਲੀ ਹੈ ਉਹ ਵੱਧ ਜਾਂਦੀ ਹੈਗੀ ਹੈ। ਉਹਦਾ ਮਤਲਬ ਕੀ ਹੁੰਦਾ ਵੀ ਗਾਰਬੇਜ ਇੰਨਾ ਜ਼ਿਆਦਾ ਆ ਗਿਆ ਕਿ ਜਿਹੜਾ ਬਾਕੀ ਸਾਰੇ ਚੈਨਲਾਂ ਜਾਂ ਬਾਕੀ ਸਾਰੀਆਂ ਜੇਲ੍ਹਾਂ ਤੋਂ ਸੰਭਾਲਿਆ ਨਹੀਂ ਗਿਆ ਤੇ ਹੁਣ ਇਹਦੇ ਕੋਲ ਵੀ ਪਹੁੰਚ ਗਿਆ ਤੇ ਇਹਦੇ ਤੋਂ ਵੀ ਬੇਕਾਬੂ ਹੋ ਗਿਆ ਹੈ। ਔਰ ਖਾਸ ਤੌਰ ਤੇ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਅਕਿਊਟ, ਜਿਹਨਾਂ ਦਾ ਨਾਮ ਹੈ ਮਲੇਰੀਆ ਵਗੈਰਾ, ਕਾਲਾ ਜ਼ਾਰ ਵਗੈਰਾ ਲਿਆ ਹੈਗਾ ਆ, ਇਹਨਾਂ ਕਰਕੇ ਵੀ ਹੁੰਦਾ ਆ। ਖਾਸ ਤੌਰ ਤੇ ਜਦੋਂ ਆਟੋ ਅਮਿਊਨ ਡਿਜ਼ੀਜ਼ ਹੁੰਦੀਆਂ ਨੇ ਉਹਨਾਂ ਦੇ ਕਰਕੇ ਵੀ ਹੁੰਦਾ ਆ, ਜਾਂ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਮਲਿਗਨੈਂਟ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਬਿਮਾਰੀਆਂ ਦੇ ਕਰਕੇ ਵੀ ਗਾਰਬੇਜ ਇੰਨਾ ਜ਼ਿਆਦਾ ਤੇ ਰੋਜ਼ਾਨਾ ਬਣਨਾ ਸ਼ੁਰੂ ਹੋ ਜਾਂਦਾ ਜਿਹੜਾ ਬਾਕੀ ਸਾਰੀਆਂ ਥਾਵਾਂ ਤੋਂ ਨਹੀਂ ਸੰਭਾਲਿਆ ਜਾਂਦਾ ਤੇ ਤਿਲੀ ਕੋਲੇ ਪਹੁੰਚਦਾ ਹੈਗਾ ਆ, ਤਿਲੀ ਉਸ ਨੂੰ ਕਲੀਨ ਕਰਦੀ ਹੈ। ਪਰ ਹੁਣ ਗੱਲ ਮੈਂ ਕੀ ਕਰ ਰਿਹਾ ਸੀਗਾ, ਮੈਂ ਚੈਸਟ ਦੀ ਗੱਲ ਕਰ ਰਿਹਾ ਵੀ ਜਿਹੜਾ ਗਾਰਬੇਜ ਨਾ ਸੰਭਾਲਿਆ ਜਾਵੇ ਇਹਦੇ ਤੋਂ ਵੀ ਵੱਧ ਜਾਵੇ ਉਹ ਸਾਰੇ ਦਾ ਸਾਰਾ ਗਾਰਬੇਜ, ਜਾਂ ਇੰਜ ਕਹਿ ਲੋ ਇਹਨਾਂ ਦਾ ਰਾਸ਼ਟਰਪਤੀ, ਇਹਨਾਂ ਦਾ ਰਾਸ਼ਟਰਪਤੀ ਹੈ ਥਾਈਮਸ ਗਲੈਂਡ। ਥਾਈਮਸ ਗਲੈਂਡ ਸਾਡੀ ਮੈਨੂ ਬੈਰੀਅਮਸ ਕਰਨਾ ਇਹਦੇ ਹੇਠਾਂ ਹਾਰਟ ਦੇ ਉੱਪਰ ਹੁੰਦਾ ਆ। ਇਹਦਾ ਸਾਈਜ਼ ਜਦੋਂ ਬੱਚਾ ਜੰਮਦਾ ਹੈ ਬਹੁਤ ਵੱਡਾ ਹੁੰਦਾ ਆ। ਕਾਰਨ ਇਹ ਆ ਕਿ ਆਪਾਂ ਕਈ ਵਾਰ ਗੁਰਬਾਣੀ ਦਾ ਸਲੋਕ ਬੋਲਦੇ ਹਾਂ ਨਾ, ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਧ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਉਹ ਤੈਨੂੰ ਯਾਰ ਭੁੱਲ ਗਿਆ ਚੇਤਾ, ਜਦੋਂ ਉਲਟੇ ਸਿਰ ਨਾਲ ਲਟਕਿਆ ਹੁੰਦਾ ਸੀ ਮਾਂ ਦੇ ਪੇਟ ਵਿਚ, ਤੇਰਾ ਕੌਣ ਰਖਵਾਲਾ ਸੀਗਾ, ਤੇਰੀ ਇਹ ਐਂਟੀਬਾਡੀ ਵਾਲਾ ਕੰਮ ਕੌਣ ਕਰਦਾ ਸੀਗਾ, ਜਾਂ ਤੇਰੇ ਘਰ ਦੀ ਸਫਾਈ ਕੌਣ ਕਰਦਾ ਸੀਗਾ। ਉਸ ਵੇਲੇ ਸਫਾਈ ਕਰਨ ਵਾਸਤੇ ਕੁਦਰਤ ਨੇ ਇਹ ਗਲੈਂਡ ਬਣਾਇਆ, ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਜਦੋਂ ਵੀ ਖੂਨ ਰਾਈਟ ਐਟਰੀਅਮ ਦੇ ਵਿਚ ਜਾਂਦਾ ਆ ਇਹ ਸਾਰੇ ਸਰੀਰ ਦਾ ਇਕੱਠਾ ਗਾਰਬੇਜ ਲੈ ਕੇ ਆਮ ਜਾਂਦਾ ਸਰੀਰ ਦੇ ਵਿਚ, ਪਰ ਜਦੋਂ ਮਾਂ ਦੇ ਗਰਭ ਵਿਚ ਹੁੰਦਾ ਆ ਉਦੋਂ ਵੀ ਇਹਦੇ ਵਿਚ ਸਾਰਾ ਕੁਝ ਇਕੱਠਾ ਹੋ ਕੇ ਜਾਂਦਾ ਆ, ਤੇ ਉਦੋਂ ਇਹ ਥਾਈਮਸ ਗਲੈਂਡ ਜਿਹੜਾ ਆ ਕਿ ਇਸ ਸਾਰੇ ਦੀ ਪ੍ਰੋਟੈਕਸ਼ਨ ਕਰਦਾ ਹੈ। ਬੜੀ ਸਮਝ ਆ ਗਈ ਹੋਣੀ ਹੈ
0: ਜੀ।
1: ਇੰਨਾ ਵੱਡਾ ਬੌਸ ਹੈਗਾ ਆ, ਪਿਲੀ ਤੋਂ ਵੀ ਵੱਡਾ ਬੌਸ ਹੈ ਜਿਹੜਾ ਉਸ ਵੇਲੇ ਸਾਡੀ ਰਾਖੀ ਕਰ ਰਿਹਾ ਸੀਗਾ। ਬਹੁਤ ਸਾਰੀਆਂ ਗੱਲਾਂ ਕੁਦਰਤ ਨੇ ਬਣਾਈਆਂ ਨੇ। ਉਸ ਤੋਂ ਬਾਅਦ ਜਿਵੇਂ ਜਿਵੇਂ ਬੱਚੇ ਦੀ ਆਪਣੀ ਇਮਿਊਨਿਟੀ ਡਿਵੈਲਪ ਹੁੰਦੀ ਹੈ ਮਾਂ ਦੇ ਸਰੀਰ ਤੋਂ ਬਾਹਰ ਆ ਕੇ, ਉਵੇਂ ਉਵੇਂ ਹੀ ਇਸ ਥਾਈਮਸ ਗਲੈਂਡ ਦਾ ਕੰਮ ਘਟਦਾ ਜਾਂਦਾ ਹੈ। ਉਵੇਂ ਉਵੇਂ ਹੀ ਜਿਵੇਂ ਮਿਲਟਰੀ ਦੀ ਕੁਆਂਟਿਟੀ ਘਟਾ ਦਿੰਦੇ ਨੇ, ਵੀ ਹੁਣ ਸਾਡੇ ਆਂਢ ਗੁਆਂਢ ਦਾ ਰਾਜ਼ੀਨਾਮਾ ਸਾਡਾ ਲੜਾਈ ਦਾ ਹੈ ਕਿਸੇ ਨਾਲ, ਮਿਲਟਰੀ ਘਟਾ ਦਿੰਦੇ ਨੇ, ਮਿਲਟਰੀ ਦਾ ਖਰਚਾ ਘਟਾ ਦਿੰਦੇ ਨੇ। ਤੋਂ ਇਸੇ ਤਰ੍ਹਾਂ ਹੀ ਇਹ ਥਾਈਮਸ ਗਲੈਂਡ ਜਿਹੜਾ ਆ ਹੌਲੀ ਹੌਲੀ ਸਾਈਜ਼ ਵਿਚ ਘਟਦਾ ਜਾਂਦਾ ਹੈਗਾ। ਪਰ ਜੇ ਕੋਈ ਇਸ ਤਰ੍ਹਾਂ ਦਾ ਅਚਨਚੇਤ ਹਾਲਾਤ ਆ ਜੇ, ਕਿਸੇ ਨੂੰ ਹਾਰਟ ਅਟੈਕ ਹੋ ਗਿਆ ਜਾਂ ਜਿਨ੍ਹਾਂ ਲੋਕਾਂ ਨੂੰ ਬਾਈਪਾਸ ਸਰਜਰੀ ਵਗੈਰਾ ਹੁੰਦੀ ਹੈ ਜਾਂ ਇਹੋ ਜਿਹੀ ਕੰਡੀਸ਼ਨਾਂ ਆ ਗਈਆਂ, ਉਹਨਾਂ ਹਾਲਾਤਾਂ ਦੇ ਵਿਚ ਇਹ ਥਾਈਮਸ ਗਲੈਂਡ ਦਾ ਸਾਈਜ਼ ਵੱਧ ਜਾਂਦਾ ਆ ਔਰ ਅਸੀਂ ਇਸ ਨੂੰ ਹਾਰਟ ਦੇ ਉੱਪਰ ਵਾਲੇ ਪਾਸੇ ਸਟਰਨਮ ਦੇ ਬੈਕ ਸਾਈਡ ਦੇ ਮਹਿਸੂਸ ਕਰ ਸਕਦੇ ਹਾਂ, ਵੇਖ ਸਕਦੇ ਹਾਂ। ਤੇ ਮੈਂ ਗੱਲ ਇਹ ਕਰ ਰਿਹਾ ਸੀਗਾ ਬਈ ਇੱਕ ਤਾਂ ਮੀਡੀਆਸਟਾਈਨਮ ਹੈਗਾ ਆ ਜਿਹਦੇ ਵਿਚੋਂ ਈਸੋਫੇਗਸ ਖੁਰਾਕ ਵਾਲੀ ਨਾਲੀ, ਜਿਹਦੇ ਵਿਚੋਂ ਸਾਹ ਵਾਲੀ ਨਾਲੀ, ਮਸਕੁਲੋਸਕੇਲੇਟਲ ਟਿਊਬ ਹੈਗੀ ਇੱਕ ਮਾਸਪੇਸ਼ੀ ਦੀ ਬਣੀ ਹੋਈ, ਉਹਦੇ ਵਿਚੋਂ ਇਹ ਸਾਰਾ ਕੁਝ ਲੰਘਦਾ ਹੈਗਾ ਆ। ਤੇ ਜਿੱਥੇ ਸਾਹ ਵਾਲੀ ਤੇ ਖੁਰਾਕ ਵਾਲੀ ਨਾਲੀ ਦਾ ਜੰਕਸ਼ਨ ਹੈਗਾ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਕੁਦਰਤ ਨੇ ਇੱਕ ਟ੍ਰੇਕੀਆ ਵਰਗਾ ਹੋਰ ਸਟਰਕਚਰ ਬਣਾ ਦਿੱਤਾ ਜਿਹਨੂੰ ਅਸੀਂ ਕਾਰਟੀਲੇਜ ਕਹਿੰਦੇ ਹਾਂ। ਉਸ ਕਾਰਟੀਲੇਜ ਨੂੰ ਵੀ ਅਸੀਂ ਇਹਦੇ ਵਿਚੋਂ ਹੇਠਾਂ ਵਾਲੇ ਪਾਸੇ ਨਿਕਾਲਦੇ ਹਾਂ ਤੇ ਉਹਨੂੰ ਕਹਿੰਦੇ ਲੈਫਟ ਬਰੋਂਕਸ ਤੇ ਰਾਈਟ ਬਰੋਂਕਸ। ਖੁਰਾਕ ਵਾਲੀ ਦੇ ਨਾਲ ਜਿਹੜਾ ਨਾਂ ਹੈ ਉਹਦਾ ਈਸੋਫੇਗਸ ਹੋ ਜਾਂਦਾ ਹੈਗਾ ਆ। ਸੋ ਥਾਈਮਸ ਗਲੈਂਡ, ਈਸੋਫੇਗਸ, ਫੈਰੰਕਸ, ਹੇਠਾਂ ਟ੍ਰੇਕੀਆ, ਰਾਈਟ ਸਾਈਡ ਤੇ ਲੈਫਟ ਸਾਈਡ, ਇਹ ਸਾਰੇ ਦਾ ਸਾਰਾ ਸਿਸਟਮ ਇੱਕ ਬਿਲਕੁਲ ਚੈਸਟ ਦੇ ਵਿਚਕਾਰ ਤੋਂ ਗੁਜ਼ਰਨ ਵਾਲਾ ਹੈ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਸਾਡੇ ਸਾਹਮਣੇ ਰਹਿ ਗਿਆ ਸੀ ਥਾਈਮਸ ਗਲੈਂਡ ਜਿਹੜਾ ਕਿ ਓਕੇਜ਼ਨਲੀ ਅਪੀਅਰ ਹੁੰਦਾ ਹੈ, ਓਕੇਜ਼ਨਲੀ ਇਹਦਾ ਸਾਈਡ ਵੱਧ ਜਾਂਦਾ ਹੈ। ਵੀ ਡਿਪਾਰਟਮੈਂਟ ਵਧਾ ਲਿਓ, ਵੀ ਕੰਮ ਬਹੁਤ ਆ ਗਿਆ, ਲੜਾਈ ਹੋ ਗਈ ਬਾਰਡਰ ਤੇ, ਹੁਣ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਐਮਰਜੈਂਸੀ ਚਲੇ ਜਾਣਗੀਆਂ। ਤੇ ਜਦੋਂ ਵੀ ਸਰੀਰ ਦੇ ਵਿਚ ਚੀਮਾ ਸਾਹਿਬ ਐਮਰਜੈਂਸੀ ਹੁੰਦੀ ਹੈ ਨਾ, ਜਦੋਂ ਵੀ ਸਰੀਰ ਦੇ ਵਿਚ ਐਮਰਜੈਂਸੀ ਲੱਗ ਗਈ ਉਦੋਂ ਇਹ ਥਾਈਮਸ ਗਲੈਂਡ ਜਿਹੜਾ ਹੈ ਉਸ ਵੇਲੇ ਸਾਈਜ਼ ਵਿਚ ਵੱਡਾ ਹੋ ਜਾਂਦਾ ਹੈ ਤੇ ਉਸ ਨੂੰ ਕੰਟਰੋਲ ਕਰਦਾ ਹੈਗਾ। ਇਹ ਵੀ ਚੈਸਟ ਦਾ ਹਿੱਸਾ ਸੀ ਗਿਣਦੇ ਹਾਂ। ਉਸ ਤੋਂ ਬਾਅਦ ਦੂਸਰਾ ਇੱਕ ਵੱਡਾ ਹਿੱਸਾ ਹੈਗਾ, ਇੱਕ ਵੱਡਾ ਡਿਪਾਰਟਮੈਂਟ ਹੈਗਾ ਜਿਹਦੇ ਦੋ ਹਿੱਸੇ ਹੈਗੇ ਨੇ, ਉਹਨੂੰ ਅਸੀਂ ਕਹਿੰਦੇ ਹਾਂ ਪਲੂਰਲ ਕੈਵਿਟੀ। ਪਲੂਰਾ ਅਸੀਂ ਉਸ ਕਵਰ ਨੂੰ ਕਹਿੰਦੇ ਹਾਂ ਜਿਹੜਾ ਫੇਫੜਿਆਂ ਨੂੰ ਦੋਵੇਂ ਪਾਸਿਓਂ ਆਪਦੇ ਗਲਾਫ ਦੇ ਵਿਚ ਲੈਂਦਾ ਹੈ ਔਰ ਜਿੰਨੇ ਵੀ ਕੈਵਿਟੀਜ਼ ਹੈਗੀਆਂ ਨੇ ਉਹ ਸਾਰੀਆਂ ਡਬਲ ਲੇਅਰਸ ਨੇ। ਹਾਰਟ ਦੇ ਉੱਪਰ ਹੈ ਪੇਰੀਕਾਰਡੀਅਮ, ਫੇਫੜਿਆਂ ਦੇ ਉੱਪਰ ਹੈ ਪਲੂਰਾ ਹੈਗਾ ਆ। ਇਸੇ ਤਰ੍ਹਾਂ ਹਰੇਕ ਅੰਗ ਦੇ ਉੱਪਰ ਉੱਪਰ ਕੁਦਰਤ ਨੇ ਕੁਝ ਇਸ ਤਰ੍ਹਾਂ ਦੇ ਕਵਰ ਚੜਾਏ ਹੋਏ ਨੇ ਜਿਹੜੇ ਉਸ ਅੰਗ ਨੂੰ ਫੈਲਣ ਵਾਸਤੇ, ਉਸ ਅੰਗ ਨੂੰ ਸੁੰਗੜਨ ਸਮੇਂ ਅਗਰ ਦੋ ਤਹਿਆਂ ਨੇ ਤੇ ਉਹਨਾਂ ਵਿਚ ਰਗੜ ਨਾ ਲੱਗੇ, ਉਸ ਨੂੰ ਬਚਾਉਣ ਵਾਸਤੇ ਥੋੜਾ ਬਹੁਤ ਫਲੂਇਡ ਰੱਖਿਆ ਹੁੰਦਾ ਆ ਤਾਂ ਕਿ ਉਹ ਮੋਬਿਲਿਟੀ ਉਸ ਦੀ ਬਣੀ ਰਹਿ ਜਾਵੇ। ਤੇ ਇਹ ਜਿਹੜਾ ਪਲੂਰਲ ਕੈਵਿਟੀਜ਼ ਨੇ ਇਹ ਦੋ ਹਨ, ਇੱਕ ਸੱਜੇ ਫੇਫੜੇ ਵਾਸਤੇ ਕੈਵਿਟੀ ਆ, ਇੱਕ ਖੱਬੇ ਫੇਫੜੇ ਵਾਸਤੇ ਕੈਵਿਟੀ ਹੈਗੀ ਆ ਔਰ ਇਹਦੇ ਵਿਚਕਾਰ ਹੀ ਜਿਹੜਾ ਖੱਬੇ ਪਾਸੇ ਜ਼ਿਆਦਾ ਤੇ ਸੱਜੇ ਪਾਸੇ ਘੱਟ, ਕਿਉਂਕਿ ਮੈਨੂੰ ਹਜੇ ਤੱਕ ਮੇਜਰਮੈਂਟ ਦਾ ਯਾਦ ਆ ਕਿ ਇਹ ਮਿਡ ਸਟਰਨਮ ਲਾਈਨ ਸਾਡੀ ਸਟਰਨਮ ਹੈ ਨਾ, ਇਹਦਾ ਬਿਲਕੁਲ ਅਗਰ ਸੈਂਟਰ ਤੁਸੀਂ ਲੈ ਲਓ ਤੇ ਸੈਂਟਰ ਲੈ ਕੇ ਸੈਕਿੰਡ ਰਿਬ ਤੋਂ 1.2 ਸੈਂਟੀਮੀਟਰ ਰਾਈਟ ਸਾਈਡ, ਕਿਉਂਕਿ ਦਿਲ ਤਾਂ ਅਸੀਂ ਸਾਰੇ ਸਮਝਦੇ ਨਾ ਖੱਬੇ ਪਾਸੇ ਹੁੰਦਾ ਆ, ਦਿਲ ਅਸੀਂ ਸਾਰੇ ਸਮਝਦੇ ਹਾਂ ਖੱਬੇ ਪਾਸੇ ਹੁੰਦਾ ਆ, ਪਰ ਦਿਲ ਦਾ ਕੁਝ ਹਿੱਸਾ ਜਿਹੜਾ ਰਾਈਟ ਬਾਉਂਡਰੀ ਹੈਗੀ ਆ ਉਹ ਸਟਰਨਮ ਜਿਹੜੀ ਸਾਡੀ ਸਾਹਮਣੇ ਦੀ ਹੱਡੀ ਆ ਉਹਦੇ ਸੈਂਟਰ ਤੋਂ 1.2 ਸੈਂਟੀਮੀਟਰ ਰਾਈਟ ਸਾਈਡ ਵੀ ਹੈਗੀ। ਭਾਵ ਕੀ ਹੋਇਆ, ਇਹ ਜਿਹੜਾ ਪੈਰੀਕਾਰਡੀਅਮ, ਇਹ ਜਿਹੜਾ ਮੀਡੀਆਸਟਾਈਨਮ ਦੇ ਵਿਚ ਲਪੇਟਿਆ ਹੋਇਆ ਹਿੱਸਾ ਹੈਗਾ ਆ, ਇਹ ਸਾਰਾ ਰਾਈਟ ਸਾਈਡ ਵੀ ਹੈਗਾ ਆ ਤੇ ਇਹ ਇਸ ਨੂੰ ਕਵਰ ਕਰਦਾ ਹੈਗਾ। ਭਾਵ ਹਾਰਟ ਜਿਹੜਾ ਆ ਇਹ ਇਹਦੇ ਰਾਹੀਂ ਪ੍ਰੋਟੈਕਟਡ ਹੈ, ਪਰ ਇਹ ਖੱਬੇ ਪਾਸੇ ਜ਼ਿਆਦਾ ਆ ਸੱਜੇ ਪਾਸੇ ਘੱਟ ਹੈਗਾ ਆ ਔਰ ਇਹਦੇ ਵਿਚ ਜਿਹੜਾ ਉੱਪਰ ਵਾਲਾ ਕਵਰ ਇਹਦਾ ਆਪਣਾ ਮੀਡੀਆਸਟਾਈਨਮ ਇਟਸੈਲਫ ਇੱਕ ਕਵਰ ਹੈ। ਮੀਡੀਆਸਟਾਈਨਮ ਇੱਕ ਮਸਕੂਲਰ ਟਿਊਬ ਹੈ, ਇਹ ਆਪਣੇ ਆਪ ਇੱਕ ਕਵਰ ਹੈਗਾ ਬਾਕੀ ਸਾਰੇ ਅੰਗਾਂ ਦੀ ਆਵਾਜਾਈ ਵਾਸਤੇ, ਪਰ ਹਾਰਟ ਦੇ ਉੱਪਰ ਜਿਹੜਾ ਕਵਰ ਚੜਿਆ ਹੈ ਉਹਨੂੰ ਅਸੀਂ ਪੇਰੀਕਾਰਡੀਅਮ ਕਹਿੰਦੇ ਹਾਂ ਔਰ ਜਿਹੜਾ ਫੇਫੜਿਆਂ ਦੇ ਉੱਪਰ ਕਵਰ ਚੜਿਆ ਹੈਗਾ ਆ ਉਹਨੂੰ ਅਸੀਂ ਪਲੂਰਾ ਕਹਿੰਦੇ ਹਾਂ ਔਰ ਇਹ ਦੋਵੇਂ ਹੀ ਡਬਲ ਲੇਅਰਡ ਮੈਂਬਰੇਨ ਹੁੰਦੇ ਨੇ ਜਿਨ੍ਹਾਂ ਵਿਚ ਫਲੂਇਡ ਭਰਿਆ ਹੁੰਦਾ ਹੈ, ਪਰ ਇਹ ਸਾਰਾ ਸਾਡੀ ਇਸ ਕੈਵਿਟੀ ਦਾ ਹਿੱਸਾ ਹੈ। ਠੀਕ ਹੈ ਜੀ। ਕੈਂਪ ਦਾਖਲ ਹੋਵਾਂਗੇ, ਇੱਕ ਤਾਂ ਸਾਨੂੰ ਇਹ ਗੱਲਾਂ ਸਾਹਮਣੇ ਦਿਖਾਈ ਦੇਣਗੀਆਂ, ਦੂਸਰਾ ਸਕੈਲਟਨ ਮਸਕੂਲਰ ਜਾਂ ਬੋਨੀ ਸਟਰਕਚਰ ਹੈਗਾ। ਹੁਣ ਬੋਨ ਦਾ ਸਟਰਕਚਰ ਸਾਨੂੰ ਪਤਾ ਕੀ ਹੈ, ਸਟਰਨਮ ਹੈ ਸਾਹਮਣੇ, ਸਟਰਨਮ ਦੇ ਹਿੱਸੇ ਆਪਾਂ ਪਹਿਲਾਂ ਗਿਣ ਚੁੱਕੇ ਹਾਂ ਕਿ ਉੱਪਰ ਵਾਲਾ ਹਿੱਸਾ ਮੈਨੂਬੇਰੀਅਮ ਸਟਰਨਮ ਹੈ ਜਿਹੜਾ ਕਲੈਰੀਕਲ ਦੀ ਹੱਡੀ ਨਾਲ ਜੁੜਦਾ ਹੈ, ਹੇਠਾਂ ਵਾਲਾ ਹਿੱਸਾ ਜਿਹੜਾ ਉਹਨੂੰ ਅਸੀਂ ਸ਼ੈਫਟ ਕਹਿੰਦੇ ਹਾਂ ਜਾਂ ਬਾਡੀ ਆਫ ਦੀ ਸਟਰਨਮ ਕਹਿੰਦੇ ਹਾਂ, ਹੇਠਾਂ ਵਾਲਾ ਹਿੱਸਾ ਜਿਹੜਾ ਜ਼ੀਫੋਇਡ ਸਟਰਨਮ ਕਹਿੰਦੇ ਹਾਂ। ਸੋ ਇਹ ਤਿੰਨ ਹਿੱਸੇ ਜਿਹੜੇ ਨੇ ਇਹ ਚੈਸਟ ਦਾ ਹਿੱਸਾ ਨੇ, ਚੈਸਟ ਦਾ ਪਾਰਟ ਹੈਗੇ ਨੇ ਜਿਹੜਾ ਕਿ ਬੋਨੀ ਸਟਰਕਚਰ ਦੇ ਵਿੱਚ ਆਉਂਦਾ। ਜੇ ਅਸੀਂ ਛਾਤੀ ਦੀ ਗੱਲ ਕਰਦੇ ਹਾਂ ਤੇ ਅਸੀਂ ਪਹਿਲਾਂ ਕਹਿੰਦੇ ਜੀ ਬੋਨ ਲਿਆ, ਬੋਨ ਕਿਹੜੀ ਕਿਹੜੀ ਹੈਗੀ ਹੈ, ਸਾਹਮਣੇ ਵਾਲੇ ਪਾਸੇ ਅਸੀਂ ਸਟਰਨਮ ਦੀ ਗੱਲ ਕਰ ਦਿੱਤੀ ਔਰ ਪਿਛਲੇ ਪਾਸੇ ਅਸੀਂ ਗੱਲ ਕਰ ਦਿੱਤੀ ਵਰਟੇਬਰਲ ਕਾਲਮ ਦੀ, ਔਰ ਇਸ ਤੋਂ ਅਲਾਵਾ ਅਸੀਂ ਸਾਈਡਾਂ ਤੇ ਜਿਹੜੀ ਜੋ ਵੀ ਕੁਛ ਕਵਰਿੰਗ ਹੈ ਉਹਨੂੰ ਅਸੀਂ ਕਹਿੰਦੇ ਹਾਂ ਰਿਬਸ, ਠੀਕ ਹੈ। ਰਿਬਸ ਬਾਰੇ ਵੀ ਆਪਾਂ ਬਹੁਤ ਦਿਨ ਗੱਲਬਾਤ ਕਰ ਚੁੱਕੇ ਹਾਂ ਭਾਈ, ਰਿਬਸ ਦੇ ਜਿਹੜੇ ਨੇ 12 ਪੇਅਰਸ ਨੇ ਔਰ 12 ਪੇਅਰਸ ਦੀ ਜਿਹੜੀ ਆਪਾਂ ਗੱਲ ਕੀਤੀ ਹੋਈ ਹੈ ਵੀ ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਡਾਇਰੈਕਟ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ, ਦੂਸਰੀਆਂ ਉਸ ਤੋਂ ਬਾਅਦ 3 ਰਿਬਸ ਨੇ ਜਿਹੜੀਆਂ ਉਹ ਇੱਕ ਦੂਜੀ ਦਾ ਹੱਥ ਫੜ ਕੇ ਪਿੱਛੇ ਪਿੱਛੇ ਹੁੰਦੀਆਂ ਜਾਂਦੀਆਂ ਨੇ, ਛਾਤੀ ਚੌੜੀ ਹੁੰਦੀ ਜਾਂਦੀ ਹੇਠਾਂ ਵਾਲੇ ਪਾਸੇ ਬੇਸ ਦੇ ਤੌਰ ਤੇ, ਔਰ 2 ਦੀ ਅਸੀਂ ਗੱਲ ਕੀਤੀ ਸੀ 2 ਸੱਜੇ ਤੇ ਖੱਬੇ, 11ਵੀਂ ਤੇ 12ਵੀਂ ਪਸਵੀਂ ਜਿਹੜੀ ਹੈ ਉਹ ਸਾਹਮਣੇ ਜੁੜੀ ਹੀ ਨਹੀਂ, ਉਹ ਪਿਛਲੇ ਪਾਸੇ ਹੀ ਜੁੜੀ ਹੋਈ ਹੈ ਤਾਂ ਕਿ ਜੇ ਢਿੱਡ ਫੈਲੇ ਤੇ ਉਸ ਨੂੰ ਇੰਨੀ ਕੁ ਸਪੇਸ ਮਿਲ ਜਾਵੇ ਵੀ ਗੈਸ ਬਣ ਗਈ ਜਾਂ ਪਰੌਂਠੇ ਜ਼ਿਆਦਾ ਖਾ ਰਿਹਾ ਤੇ ਅਲਟੀਮੇਟ ਢਿੱਡ ਜਿਵੇਂ ਵੱਧ ਆਇਆ ਉਹ ਵਿਚਾਰੀਆਂ ਪਿੱਛੇ ਨੂੰ ਹਟਦੀਆਂ ਜਾਂਦੀਆਂ ਨੇ ਕਿਉਂਕਿ ਅੱਗੇ ਜੁੜੀਆਂ ਨਹੀਂ ਹੋਈਆਂ। ਆਮ ਤੌਰ ਤੇ ਸਟਰਕਚਰ ਹੈ ਸਾਡਾ ਬੋਨ ਦਾ ਕਿ ਸਾਡੀ ਛਾਤੀ ਦੇ ਵਿੱਚ ਬੋਨਸ ਕਿਹੜੀ ਕਿਹੜੀ ਹੈ। ਮੈਂ ਦੁਬਾਰਾ ਆ ਲਿਆ ਫਿਰ, ਪਹਿਲੀ ਗੱਲ ਸਾਹਮਣੇ ਤੋਂ ਸਟਰਨਮ ਹੈਗੀ ਹੈ, ਸਟਰਨਮ ਦੇ 3 ਹਿੱਸੇ ਗਿਣ ਲੈ, ਉਸ ਤੋਂ ਬਾਅਦ ਅਸੀਂ ਰਿਬਸ ਗਿਣ ਲਈਆਂ ਜਿਹੜੀਆਂ ਇੱਕ ਕੇਜ ਪਿੰਜਰਾ ਬਣਾਉਂਦੀਆਂ ਨੇ ਜਿਹੜੀ ਕਿ 12 ਪੇਅਰਸ ਨੇ, 24 ਨੇ ਟੋਟਲ ਦੇ ਵਿੱਚ, ਔਰ ਉਸ ਤੋਂ ਬਾਅਦ ਬੈਕ ਸਾਈਡ ਤੇ ਅਸੀਂ ਕਹਿੰਦੇ ਹਾਂ ਵਰਟੀਬਰਸ। ਹੁਣ ਅਗਰ ਛਾਤੀ ਦੇ ਵਿੱਚ ਕੋਈ ਵੀ ਸਾਈਨ ਐਂਡ ਸਿਮਟਮ ਪੈਦਾ ਹੁੰਦੇ ਨੇ ਤੇ ਅਸੀਂ ਥੋੜੇ ਲਫ਼ਜ਼ਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਭਾਈ ਇਹਦੇ ਈਸੋਫੇਗਸ ਚ, ਇਹਦੇ ਹਾਰਟ ਦੇ ਵਿੱਚ, ਇਹਦੇ ਟ੍ਰੇਕੀਆ ਦੇ ਵਿੱਚ, ਇਹਦੇ ਹਾਰਟ ਲੰਗਸ ਦੇ ਵਿੱਚ, ਇਹਦੇ ਕਿਸੇ ਵੀ ਥਾਂ ਤੇ ਨੁਕਸ ਹੁੰਦਾ ਹੈ, ਪਲੱਸ ਇਹਦੀਆਂ ਬੋਨ ਚ ਨੁਕਸ ਕਿਤੇ ਹੋ ਸਕਦਾ ਹੈਗਾ ਆ, ਹੱਡੀਆਂ ਕਿਹੜੀਆਂ ਕਿਹੜੀਆਂ ਨੇ ਉਹਨਾਂ ਚ ਕਿਤੇ ਨੁਕਸ ਹੋ ਸਕਦਾ, ਯਾਨੀ ਬਿਮਾਰੀਆਂ ਤੇ ਬਹੁਤ ਤਰ੍ਹਾਂ ਦੇ ਲੋਕ ਲੈ ਕੇ ਆਉਂਦੇ ਨੇ ਨਾ, ਇਹ ਤਾਂ ਸ਼ਨਾਖਤ ਅੱਗੇ ਡਾਇਗਨੋਸਿਸ ਨੂੰ ਕਹਿੰਦੇ ਅਸੀਂ ਡਿਫਰੈਂਸ਼ੀਅਲ ਡਾਇਗਨੋਸਿਸ। ਡਿਫਰੈਂਸ਼ੀਅਲ ਡਾਇਗਨੋਸਿਸ ਦੇ ਵਿੱਚ ਅਸੀਂ ਉਹਦੇ ਨਿਸ਼ਾਨੀਆਂ ਜੋ ਦੱਸਦਾ ਆ ਉਹਦੇ ਮੁਤਾਬਕ ਫਿਰ ਇਹ ਲੱਭਣਾ ਭਾਈ ਇਹ ਬੋਨ ਦੀ ਤਕਲੀਫ ਹੈ ਕਿ ਹਾਰਟ ਦੀ ਤਕਲੀਫ ਹੈ ਕਿ ਈਸੋਫੇਗਸ ਦੀ ਤਕਲੀਫ ਹੈ ਕਿ ਸਾਹ ਵਾਲੀ ਨਲੀ ਦੀ ਤਕਲੀਫ ਹੈ, ਇਹ ਫਿਰ ਅੱਗੇ ਸਾਡਾ ਕੰਮ ਹੈਗਾ ਆ ਇਸ ਨੂੰ ਵੇਖਣ ਦਾ ਕਿ ਕਿਵੇਂ ਅਸੀਂ ਵੇਖਣਾ ਹੈਗਾ। ਉਸ ਤੋਂ ਬਾਅਦ ਇਹ ਇੱਕ ਸਾਰੀਆਂ ਚੀਜ਼ਾਂ ਨੂੰ ਆਪਣੀ ਆਪਣੀ ਥਾਂ ਤੇ ਬੰਨਣ ਵਾਸਤੇ ਕੁਝ ਰੱਸੀਆਂ ਲਾਈਆਂ ਹੋਈਆਂ ਕੁਦਰਤ ਨੇ ਕਿ ਹਰੇਕ ਚੀਜ਼ ਪੂਰੀ ਖਿੱਚ ਪੈ ਕੇ ਆਪਣੀ ਬਰਾਬਰ ਜਿਹੜੀ ਥਾਂ ਇਹਦੀ ਹੈ ਉਹ ਉੱਥੇ ਰਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਮਸਲਸ। ਹੁਣ ਮਸਲਸ ਦੇ ਵਿੱਚ ਪਹਿਲਾ ਵੱਡਾ ਮਸਲ ਜਿਹੜਾ ਇਹਦੀ ਬਾਉਂਡਰੀ ਬਣਾਉਂਦਾ ਹੈ ਉੱਪਰ ਵਾਲੇ ਪਾਸੇ, ਇਹ ਓਪਨ ਹੈ ਕਲੈਵੀਕਲ ਤੋਂ ਬਾਅਦ ਗਰਦਨ ਦੇ ਵਿੱਚ ਸਿੱਧਾ ਉੱਪਰ ਨੂੰ ਚਲੇ ਗਿਆ, ਹੇਠਾਂ ਵਾਲੇ ਪਾਸੇ ਜਿੱਥੇ ਪੇਟ ਦੇ ਨਾਲ ਇਹਦਾ ਸੰਬੰਧ ਹੈਗਾ ਆ ਉੱਥੇ ਇੱਕ ਮਸਕੂਲਰ ਸਟਰਕਚਰ ਬਣਿਆ ਹੋਇਆ ਹੈ ਜਿਹੜਾ ਇਸ ਨੂੰ ਐਬਡੋਮਨ ਦੇ ਨਾਲੋਂ ਵੱਖਰਾ ਕਰਦਾ ਆ, ਪਰ ਹੈ ਮਸਕੂਲਰ ਬੋਨ ਨਹੀਂ ਹੈ। ਭਾਵ ਉਹਦਾ ਇਹ ਆ ਭਾਈ ਜੇ ਸਾਡੇ ਘਰੇ ਪਾਰਟਸ ਰੱਖਿਆ ਹੈ ਤੇ ਗੈਸਟ ਆ ਗਏ ਤੇ ਕਾਰਾਂ ਜ਼ਿਆਦਾ ਖੜੀਆਂ ਹੋ ਗਈਆਂ ਤੇ ਮੈਂ ਤੁਹਾਡੀ ਪਾਰਕਿੰਗ ਲਾਟ ਚ ਵੀ ਖੜੀਆਂ ਕਰ ਸਕਦਾ, ਤੇ ਜੇ ਤੁਹਾਡੇ ਘਰੇ ਕੁਝ ਐਸੀ ਗੱਲ ਹੋ ਗਈ ਤੇ ਤੁਸੀਂ ਮੇਰੇ ਪਾਰਕਿੰਗ ਲਾਟ ਦੇ ਵਿੱਚ ਵੀ ਕਾਰਾਂ ਖੜੀਆਂ ਕਰ ਸਕਦੇ ਹੋ, ਭਾਵ ਅੱਗੇ ਪਿੱਛੇ ਹੋ ਸਕਦਾ। ਇਹ ਡਾਇਆਫ੍ਰਾਮ ਇਸ ਟਾਈਪ ਦਾ ਹੈਗਾ ਆ ਵੀ ਜੇ ਛਾਤੀ ਦੇ ਵਿੱਚ ਕੋਈ ਚੀਜ਼ ਕੰਜੈਸ਼ਨ, ਭਾਰਾਪਨ, ਪਲੂਰਲ ਫਿਊਡ, ਪੈਰੀਕਾਰਡੀਅਲ ਫਿਊਜ਼ਨ ਕੁਝ ਵੀ ਆ ਗਿਆ ਹੈਗਾ ਤੇ ਉਹਨੇ ਛਾਤੀ ਦਾ ਹੇਠਾਂ ਏਰੀਆ ਕਵਰ ਕਰਨਾ ਹੈ ਤੇ ਉਹ ਪੇਟ ਵਾਲੇ ਪਾਸੇ ਚਲਾ ਜਾਏਗਾ। ਉਹਦੀ ਵੀ ਨਿਸ਼ਾਨੀਆਂ ਨੇ ਜਿਹੜੀਆਂ ਅੱਗੇ ਚੱਲ ਕੇ ਮੈਂ ਤੁਹਾਨੂੰ ਦੱਸਾਂਗਾ। ਤੇ ਜੇ ਪੇਟ ਚ ਗੈਸ ਜ਼ਿਆਦਾ ਬਣ ਗਈ, ਪੇਟ ਚ ਗੈਸ ਜ਼ਿਆਦਾ ਬਣ ਗਈ, ਜਾਂ ਜਿਵੇਂ ਸਪੋਜ਼ ਆਪਾਂ ਸਧਾਰਨ ਫਿਜ਼ੀਓਲੋਜੀਕਲ ਗੱਲ ਕਰਦੇ ਹਾਂ, ਬੀਬੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤੇ ਪੇਟ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਉੱਪਰ ਨੂੰ ਫੈਲਣਾ ਸ਼ੁਰੂ ਹੋ ਜਾਂਦਾ ਹੈ, ਅਲਟੀਮੇਟ ਉਹਨਾਂ ਦਾ ਡਾਇਆਫ੍ਰਾਮ ਜਿਹੜਾ ਹੈ ਉਹਦਾ ਲੈਵਲ ਆਮ ਤੌਰ ਤੇ ਇਹਦਾ ਲੈਵਲ 12 ਰਿਬਸ ਦੇ ਵਿੱਚ ਸਾਹਮਣੇ ਪਿਛਲੇ ਪਾਸੇ ਜਿਹੜੀਆਂ ਵਰਟੇਬਰਾ ਨੇ ਨਾ 12 ਵਰਟੇਬਰਾ ਦੇ ਲੈਵਲ ਤੇ ਹੁੰਦਾ ਹੈ, ਪਰ ਬਾਅਦ ਵਿੱਚ ਕੀ ਹੁੰਦਾ ਹੈ ਜਿਵੇਂ ਜਿਵੇਂ ਪੇਟ ਵੱਧ ਆਇਆ ਇਹ ਉੱਪਰ ਵਾਲੇ ਪਾਸੇ 11-10 ਤੱਕ ਵੀ ਪਹੁੰਚ ਜਾਂਦਾ ਤੇ ਬੀਬੀਆਂ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ। ਇਸ ਤਰ੍ਹਾਂ ਦੀਆਂ ਤਕਲੀਫਾਂ ਪ੍ਰੈਗਨੈਂਸੀ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂ? ਕਿਉਂਕਿ ਇਹ ਮਸਕੂਲਰ ਸਟਰਕਚਰ ਹੈਗਾ ਔਰ ਮਸਕੂਲਰ ਸਟਰਕਚਰ ਹੋਣ ਕਰਕੇ ਜਿਹਦੇ ਘਰੇ ਜ਼ਿਆਦਾ ਜੇ ਪੇਟ ਚ ਜ਼ਿਆਦਾ ਕੋਈ ਕੰਜੈਸ਼ਨ ਆ ਗਿਆ ਇਹਨੇ ਛਾਤੀ ਵਾਲੇ ਪਾਸੇ ਢੱਕ ਦਿੱਤਾ, ਜੇ ਛਾਤੀ ਵਾਲੇ ਪਾਸੇ ਕੋਈ ਗੱਲ ਆ ਗਈ ਇਹਨੇ ਪੇਟ ਵਾਲੇ ਪਾਸੇ ਢੱਕ ਦਿੱਤੀ। ਫਿਰ ਡਾਇਆਫਰਾਮ ਦੇ ਸੰਬੰਧ ਵਿੱਚ ਅਸੀਂ ਇਹਦਾ ਦੂਜਾ ਨਾਮ ਹੀ ਕਹੇਗਾ, ਅਸੀਂ ਫਰੈਂਕ ਫਰੈਂਕ ਕਹਿੰਦੇ ਮੈਡੀਕਲ ਦੇ ਵਿੱਚ ਨਾ, ਡਾਇਆਫਰਾਮ ਫਰੈਂਕ, ਇਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ, ਟਿਊਮਰ ਵੀ ਹੋ ਜਾਂਦੇ ਨੇ, ਸਵੈਲਿੰਗ ਵੀ ਹੋ ਜਾਂਦੀ ਹੈ, ਬਹੁਤ ਕੁਛ ਐਸਾ ਹੋ ਜਾਂਦਾ ਜਿਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਵੀ ਉਹਦੇ ਸਾਈਨ ਸਿੰਪਟਮਸ ਕੀ ਹੁੰਦੇ ਨੇ ਔਰ ਅਸੀਂ ਕਿਹਦਾ ਨਾਂ ਲਵਾਂਗੇ। ਆਮ ਤੁਸੀਂ ਵੇਖਿਆ ਨਾ ਵੀ ਕਿਸੇ ਥਾਂ ਤੇ ਕੋਈ ਲਾਸ਼ ਮਿਲ ਜਾਂਦੀ ਹੈ ਨਾ, ਤੇ ਇਧਰੋਂ ਉਧਰੋਂ ਥਾਣੇ ਵਾਲੇ ਕਹਿੰਦੇ ਨੇ ਇਹਦੀ ਸਾਡੀ ਬਾਉਂਡਰੀ ਨੀ ਹੈਗੀ ਤੇ ਫਲਾਣੇ ਥਾਣੇ ਦੀ ਹੈ, ਉੱਥੇ ਰਿਪੋਰਟ ਲਿਖਾਓ, ਦੂਜਾ ਕਿਸੇ ਦੀ ਨੀ ਉੱਥੇ ਰਿਪੋਰਟ ਲਿਖਾਓ। ਤੇ ਇਹ ਜਿਹੜਾ ਡਾਇਆਫਰਾਮ ਆ ਇਹ ਇਸ ਤਰ੍ਹਾਂ ਦਾ ਵਸਕੁਲਰ ਸਟਰਕਚਰ ਹੈਗਾ ਆ ਕਿ ਸਾਨੂੰ ਇਹ ਡਾਇਗਨੋਸਿਸ ਕਰਨਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਆ ਬਈ ਇਹ ਛਾਤੀ ਦੀ ਬਿਮਾਰੀ ਆ ਕਿ ਪੇਟ ਦੀ ਬਿਮਾਰੀ ਆ। ਹਾਂਜੀ, ਸੋ ਇਹ ਇਸ ਤਰ੍ਹਾਂ ਮੈਂ ਇਹ ਮੇਰੀ ਇਸ ਐਗਜ਼ਾਮਪਲ ਨਾਲ ਤੁਹਾਨੂੰ ਇਹ ਯਾਦ ਰਹਿ ਜਾਏਗਾ ਵੀ ਮੈਂ ਕੀ ਕਹਿ ਰਿਹਾ ਹਾਂ ਡਾਇਆਫਰਾਮ ਦੇ ਬਾਰੇ। ਹਾਂਜੀ, ਸੋ ਡਾਇਆਫਰਾਮ ਇਸ ਟਾਈਪ ਦਾ ਚੀਜ਼ ਹੈਗੀ ਹੈ ਜਿਹੜੀ ਛਾਤੀ ਤੇ ਪੇਟ ਦੇ ਵਿੱਚ ਇੱਕ ਬੈਰੀਅਰ ਬਣਾਉਂਦਾ ਔਰ ਤਕਰੀਬਨ 7 ਡਿਫਰੈਂਟ ਓਪਨਿੰਗ ਜਿਹੜੇ ਉੱਪਰ ਹੋਣ ਦੇ ਵਿੱਚੋਂ ਤੋਂ ਸਿੱਧੇ ਹੀ ਆ ਰਹੇ ਸੀ ਨਾ, ਅਲੱਗ ਅਲੱਗ ਉਹਦੇ ਨਾਲ ਮਾਸਪੇਸ਼ੀਆਂ ਲੱਗੀਆਂ ਹੋਈਆਂ ਸੀਗੀਆਂ, ਛਾਤੀ ਤੋਂ ਹੇਠਾਂ ਵੀ ਉਹ ਚੀਜ਼ਾਂ ਜਾ ਰਹੀਆਂ ਨੇ ਜਿਵੇਂ ਅਓਟਾ ਹੈ, ਥੋਰੈਸਿਕ ਐਬਡੋਮਿਨ ਵਾਲੇ ਓਟਾ ਹੈ ਜਾਂ ਐਬਡੋਮਿਨ ਵਾਲੇ ਓਟਾ ਹੈ, ਡਿਸੈਂਡਿੰਗ ਹੈ, ਜਿੰਨੇ ਵੀ ਉਹ ਜਾ ਰਹੀਆਂ ਨੇ ਉਹਨਾਂ ਦੇ ਅਲੱਗ ਅਲੱਗ ਨਾਂ ਰੱਖਦੇ ਹੈ ਤੇ ਓਟਾ ਹੀ, ਲੇਕਿਨ ਥੋਰੈਸਿਕ ਓਟਾ, ਥੋਰੈਸਿਕ ਡਿਸੈਂਡਿੰਗ ਓਟਾ ਨੂੰ ਕਹਿ ਦਿੰਦੇ ਹਾਂ, ਥੋਰੈਸਿਕ ਡਿਸੈਂਡਿੰਗ ਐਬਡੋਮਿਨ ਵਾਲੇ ਓਟਾ ਇਸ ਨੂੰ ਕਹਿ ਦਿੰਦੇ ਹਾਂ, ਅਲੱਗ ਅਲੱਗ ਨਾਂ ਅਸੀਂ ਉਹਦੇ ਰੱਖ ਦਿੰਦੇ ਹਾਂ ਪੋਜੀਸ਼ਨ ਦੇ ਮੁਤਾਬਕ ਕਿ ਕਿੱਥੇ ਹੈਗੀ ਹੈ। ਸੋ ਇਸ ਤਰ੍ਹਾਂ ਕਰਕੇ ਈਸੋਫੇਗਸ ਵੀ ਇਹਦੇ ਵਿੱਚੋਂ ਲੰਘ ਕੇ ਜਾਂਦਾ ਹੈਗਾ ਆ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਰਵ ਵਗੈਰਾ ਤੇ ਬਲੱਡ ਵੈਸਲ ਵਗੈਰਾ ਇਸ ਡਾਇਆਫਰਾਮ ਤੋਂ ਲੰਘ ਕੇ ਦੂਸਰੇ ਪਾਸੇ ਜਾਂਦੀਆਂ ਹੀ ਜਾਂਦੀਆਂ ਹੈਗੀਆਂ ਨੇ। ਸੋ ਉਹ 7 ਤਰ੍ਹਾਂ ਦੇ ਡਿਫਰੈਂਟ ਓਪਨਿੰਗ ਹੈਗੇ ਨੇ, ਉਹਨਾਂ ਦੀ ਗੱਲ ਵੀ ਆਪਾਂ ਬਾਅਦ ਚ ਕਰਾਂਗੇ ਵੀ ਕਿਹਦੇ ਕਿਹਦੀ ਵਿੱਚ ਹੋ ਜਾਵੇ ਤੇ ਕੀ ਪ੍ਰੋਬਲਮ ਤੇ ਕਿੱਥੇ ਆਵੇਗੀ, ਬਾਹਰੋਂ ਅਸੀਂ ਕਿਵੇਂ ਪਤਾ ਕਰਾਂਗੇ ਵੀ ਭਾਈ ਇਹ ਈਸੋਫੇਗਸ ਨਾਲ ਸੰਬੰਧਿਤ ਗੱਲ ਹੈਗੀ ਹੈ, ਵੀ ਭਾਈ ਇਹ ਹਾਰਟ ਦੇ ਨਾਲ ਸੰਬੰਧਿਤ ਗੱਲ ਹੈਗੀ ਹੈ। ਇਹ ਨਿਸ਼ਾਨੀਆਂ ਮੈਂ ਬਾਹਰੋਂ ਤੁਹਾਨੂੰ ਦੱਸਾਂਗਾ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਉਂਕਿ 7 ਓਪਨਮ ਨੇ, 7 ਲੋਕਾਂ ਦੇ ਲੱਭਣ ਵਾਸਤੇ ਰਸਤਾ ਹੈਗਾ ਆ, 7 ਦੇ ਵਿੱਚੋਂ ਕਿਹਦੇ ਰਸਤੇ ਵਿੱਚ ਪ੍ਰੋਬਲਮ ਆ ਗਈ ਹੈ ਉਹ ਅਸੀਂ ਆਮ ਤੌਰ ਤੇ ਇਸ ਗੱਲ ਨੂੰ ਲੱਭ ਲੈਣੇ। ਉਸ ਤੋਂ ਬਾਅਦ ਛਾਤੀ ਦੀ ਸਾਡੀ ਗੱਲ ਚੱਲ ਰਹੀ ਹੈ ਤੇ ਛਾਤੀ ਦੇ ਵਿੱਚ ਮਾਸਪੇਸ਼ੀਆਂ ਦੀ ਗੱਲ ਚੱਲ ਰਹੀ ਹੈ ਤੇ ਮਾਸਪੇਸ਼ੀ ਦੇ ਵਿੱਚ ਸਭ ਤੋਂ ਵੱਡੀ ਮਾਸਪੇਸ਼ੀ ਅਸੀਂ ਡਾਇਫਰਾਮ ਨੂੰ ਗਿਣਿਆ ਹੈ ਉਹਦੀ ਗੱਲ ਚੱਲ ਰਹੀ ਹੈ। ਉਸ ਤੋਂ ਬਾਅਦ ਕੁਝ ਛਾਤੀ ਦੇ ਸਾਹਮਣੇ ਮਸਲਸ ਹੈਗੇ ਨੇ ਜਿਹੜੇ ਸਟਰਨਮ ਨੂੰ ਹੀ ਆਪਣੀ ਪੋਜੀਸ਼ਨ ਚ ਬਣਦੇ ਨੇ, ਜਿਹੜੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਨੂੰ ਵੀ ਉਹਦੀ ਪੋਜੀਸ਼ਨ ਵਿੱਚ ਰੱਖਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪੈਕਟੋਰਲ ਮਸਲਸ। ਪੈਕਟੋਰਲ ਮਸਲ ਜਿਹੜੇ ਨੇ 4 ਨੇ, ਇੱਕ ਸਰੈਟਸ ਇੰਟੀਰੀਅਸ ਹੈ, ਸਭ ਸਕੈਪੂਲਰ ਹੈ, ਸਭ ਦਾ ਮਤਲਬ ਹੁੰਦਾ ਹੇਠਾਂ, ਸਕੈਪੂਲਰ ਦਾ ਮਤਲਬ ਪਿਛਲੇ ਪਾਸੇ ਸ਼ੋਲਡਰ ਬਲੇਡ ਜਿਹੜਾ ਹੈਗਾ ਸਾਡਾ ਪਿਛਲੇ ਪਾਸੇ ਉਹਦੇ ਤੋਂ ਤੁਰ ਕੇ ਤੇ ਅੱਗੇ ਆ ਕੇ ਸਟਰਨਮ ਦੇ ਨਾਲ ਲੱਗਿਆ ਹੁੰਦਾ ਭਾਵ ਛਾਤੀ ਨੂੰ ਮਜ਼ਬੂਤ ਕਰਨ ਵਾਸਤੇ, ਸਭ ਸਕੈਪੂਲਾਰਿਸ ਇਸ ਸਰਾਈਟਸ ਇੰਟੀਰੀਅਰ, ਇੰਟੀਰੀਅਰ ਜਿਹੜੇ ਉਹਦਾ ਬਾਰਡਰ ਹੈਗਾ ਆ ਉਹਦੇ ਵਿੱਚ ਲੰਘ ਗਿਆ। ਮਤਲਬ ਇਹ ਸਾਡੇ ਵਾਸਤੇ ਨਿਸ਼ਾਨੀਆਂ ਨੇ, ਆਮ ਲੋਕਾਂ ਨੂੰ ਜਾਣਨ ਦੇ ਉਹਦੀ ਲੋੜ ਨਹੀਂ ਹੈਗੀ ਵੀ ਕਿਹੜੀ ਚੀਜ਼ ਕਿੱਥੇ ਹੋ ਰਹੀ, ਪਰ ਹਾਂ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਵੀ 4 ਮਸਲ ਨੇ, ਪੈਕਟੋਰਲਿਸ ਮੇਜਰ, ਪੈਕਟੋਰਲਿਸ ਮਾਈਨਰ, ਸਭ ਸਕੈਪੂਲਾਰਿਸ, ਸਰਾਈਟਸ ਇੰਟੀਰੀਅਰ, ਇਹ 4 ਮਸਲ ਨੇ ਜਿਹੜੇ ਛਾਤੀ ਦਾ ਸਾਹਮਣਾ ਹਿੱਸਾ ਸਾਡਾ ਬਣਾਉਂਦੇ ਨੇ ਔਰ ਮਾਤਾਵਾਂ ਭੈਣਾਂ ਬੱਚੀਆਂ ਦੇ ਜਿਹੜੇ ਬ੍ਰੈਸਟ ਬਣਦੀ ਹੈ ਉਹ ਇਹਨਾਂ ਮਾਸਪੇਸ਼ੀਆਂ ਦੇ ਵਿੱਚੋਂ ਹੀ ਅੱਗੇ ਅਲੱਗ ਡਿਵੈਲਪ, ਉਹਦੇ ਚ ਫੈਟ ਡਿਪੋਜ਼ਿਸ਼ਨ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹ ਬ੍ਰੈਸਟ ਅੱਗੇ ਬਣਨੀ ਸ਼ੁਰੂ ਹੋ ਜਾਂਦੀ ਹੈ ਔਰ ਉਹ ਵੀ ਇਹਦਾ ਹਿੱਸਾ ਹੀ ਹੁੰਦਾ। ਉਸ ਤੋਂ ਬਾਅਦ ਪਿਛਲੇ ਪਾਸੇ ਦੀ ਗੱਲ ਆਪਾਂ ਕਰੀ, ਸਕੈਪੂਲਾ ਹੈਗੀ ਹੈ ਤੇ ਸਕੈਪੂਲਾ ਦੇ ਉਪਰੇ ਪਿਛਲੇ ਪਾਸੇ ਮੈਂ ਜਦੋਂ ਸਕੈਪੂਲਾ ਦੀ ਗੱਲ ਕਰੀ ਸੀ ਮੈਂ ਦੱਸਿਆ ਸੀਗਾ ਵੀ ਇੱਕ ਤਾਂ ਇਹ ਤਿਕੋਣੀ ਟਾਈਪ ਦੀ ਪ੍ਰੋਟੈਕਸ਼ਨ ਹੈਗੀ ਹੈ, ਬਲੇਡ ਹੈਗਾ ਜਿਹੜਾ ਕਿ ਪਿਛਲੇ ਪਾਸਿਓਂ ਫੇਫੜਿਆਂ ਨੂੰ ਬਚਾ ਕੇ ਰੱਖਦਾ ਹੈਗਾ, ਪਸਲੀਆਂ ਨੂੰ ਬਚਾ ਕੇ ਰੱਖਦਾ ਹੈਗਾ। ਦੂਸਰਾ ਇਹਦੇ ਪਿਛਲੇ ਪਾਸੇ ਜਿਵੇਂ ਊਠ ਦੇ ਉੱਪਰ ਉੱਪਰਲੇ ਪਾਸੇ ਪਿਛਲੀ ਪਿੱਠ ਦੇ ਉੱਪਰ ਉਭਾਰ ਜਿਹਾ ਬਣਿਆ ਹੁੰਦਾ ਨਾ ਊਠ ਦਾ, ਇਸ ਤਰ੍ਹਾਂ ਕਰਕੇ ਇਹਦੇ ਉਭਾਰ ਉੱਪਰ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਸਕੈਪੂਲਰ ਸਪਾਈਨ ਜਾਂ ਸਪਾਈਨ ਆਫ ਸਕੈਪੂਲਾ। ਸਕੈਪੂਲਾ ਦੀ ਸਪਾਈਨ ਹੈਗੀ ਹੈ ਉੱਪਰ ਵਾਲੇ ਪਾਸੇ ਬਣੀ ਹੋਈ ਔਰ ਉਹਦੇ ਹੇਠਾਂ ਵਾਲਾ ਵੀ ਮਸਲ ਤੇ ਉੱਪਰ ਵਾਲਾ ਵੀ ਮਸਲ, ਇਹ 2 ਮਸਲ ਜਿਹੜੇ ਨੇ ਇਹ ਵੀ ਸਾਨੂੰ ਸੱਜੇ ਵੀ ਤੇ ਖੱਬੇ ਵੀ ਇਸ ਚੈਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਡੀ ਸਪੋਰਟ ਕਰਦੇ ਨੇ। ਟ੍ਰੈਪੀਜੀਅਸ ਮਾਸ, ਸੁਪਰਾ ਸਪਾਈਨੇਟਸ ਇਨਫਰਾਸਪਾਈਨੇਟਿਸ ਐਂਡ ਪਿਛਲੇ ਪਾਸੇ ਤੋਂ ਟ੍ਰੈਪੀਜੀਅਸ ਮਸਲ ਇਹ ਆਉਂਦੇ ਨੇ ਜਿਹੜੇ ਸ਼ੋਲਡਰ ਨਾਲ ਵੱਜਦੇ ਨੇ ਤੇ ਸ਼ੋਲਡਰ ਨੂੰ ਪੱਕਾ ਕਰਦੇ ਨੇ ਤੇ ਉਹਦੇ ਮੁਤਾਬਕ ਸਾਡੀ ਇਹ ਚੈਸਟ ਨੂੰ ਵੀ ਸਪੋਰਟ ਕਰਦੇ ਨੇ ਹਾਂਜੀ। ਖੈਰ ਨਾਵਾਂ ਤੋਂ ਤੁਸੀਂ ਕੀ ਲੈਣਾ, ਇਹ ਮੇਰਾ ਕੰਮ ਆ, ਮੈਂ ਦੱਸ ਦਿੱਤਾ ਤੁਹਾਨੂੰ ਵੀ ਆਹ ਆਹ ਮਸਲ ਨੇ। ਜੇ ਮਸਲਾਂ ਦੀ ਗੱਲ ਕਰਦੇ ਹਾਂ ਉਸ ਤੋਂ ਇਹਨਾਂ ਮਸਲ ਤੋਂ ਇਲਾਵਾ ਵੀ ਕੁਝ ਹੋਰ ਮਸਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇੰਟਰਕਾਸਟਲ ਮਸਲ। ਇੰਟਰ ਦਾ ਮਤਲਬ ਹੁੰਦਾ ਇਨ ਬਿਟਵੀਨ, ਕਾਸਟਲ ਦਾ ਮਤਲਬ ਹੁੰਦਾ ਰਿਬਸ। ਇੰਟਰਕਾਸਟਲ ਮਸਲ ਰਿਬਸ ਦੇ ਵਿਚਕਾਰ, ਰਿਬਸ ਨੂੰ ਆਪਸ ਵਿਚ ਇੱਕ ਦੂਰੀ ਤੇ ਬੰਨੀ ਰੱਖਣ ਵਾਸਤੇ ਜਿਹੜੇ ਮਸਲ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਇੰਟਰਕਾਸਟਲ ਮਸਲ ਕਹਿੰਦੇ ਹਾਂ। ਤੇ ਜਿਨ੍ਹਾਂ ਦੇ ਨਾਲ ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਬਚਦੀਆਂ ਨੇ ਉਹ ਵੀ ਲਿਗਾਮੈਂਟ ਸਾਡੇ ਹੁੰਦੇ ਨੇ ਇੰਟਰਕਾਸਟਲ, ਉਹਨਾਂ ਦੇ ਲਿਗਾਮੈਂਟਸ ਹੁੰਦੇ ਨੇ ਜਿਹੜੇ ਉਹਨੂੰ ਰੱਸੀਆਂ ਜਿਹੜੀਆਂ ਨੇ ਉਹਦੇ ਨਾਲ ਬੰਨਦੀਆਂ ਹੈਗੀਆਂ ਨੇ, ਉਹ ਸਪੈਸ਼ਲ ਟਾਈਪ ਦੀਆਂ ਹੁੰਦੀਆਂ ਨੇ। ਤੋ ਮਤਲਬ ਇਹ ਤਕਰੀਬਨ ਤਿੰਨ ਤਰ੍ਹਾਂ ਦੀਆਂ ਮਾਸਪੇਸ਼ੀਆਂ ਦੀ ਗੱਲ, ਜਦੋਂ ਹੱਡੀਆਂ ਦੀ ਗੱਲ ਹੋਈ ਸੀ, ਬੋਨਸ ਦੀ ਗੱਲ ਹੋਈ ਸੀ, ਸਟਰਨਮ ਤੇ ਰਿਬਸ ਔਰ ਥੋਰੈਸਿਕ ਵਰਟੀਬਰਾ ਦੀ ਗੱਲ ਹੋਈ ਸੀ, ਜਦੋਂ ਮਸਲ ਦੀ ਗੱਲ ਹੋਈ ਸੀ ਤੇ ਮਾਸਪੇਸ਼ੀਆਂ ਤੇ ਪੈਕਟੋਰਲ ਮਸਲ ਔਰ ਉਸ ਤੋਂ ਬਾਅਦ ਇੰਟਰਕਾਸਟਲ ਮਸਲ, ਇਹ ਅਸੀਂ ਗਿਣੇ ਆ ਜਿਹੜੇ ਸਾਡੀ ਛਾਤੀ ਦੇ ਵਿਚ ਆਮ ਤੌਰ ਤੇ ਰਹਿੰਦੇ ਨੇ। ਤੇ ਜਦੋਂ ਅਸੀਂ ਛਾਤੀ ਦੀ ਗੱਲ ਕਰਨੀ ਆ ਇਹਨਾਂ ਚੀਜ਼ਾਂ ਨਾਲ ਸਾਡਾ ਵਾਹ ਜ਼ਰੂਰ ਪੈਣਾ। ਤੰਦਰੁਸਤ ਬੰਦਾ ਹੈ ਤੇ ਠੀਕ ਆ, ਜੇ ਬਿਮਾਰ ਬੰਦਾ ਹੈ ਤੇ ਛਾਤੀ ਚ ਉਹਦੀਆਂ ਪ੍ਰੋਬਲਮ ਹੈਗੀਆਂ ਨੇ ਤੇ ਇਹਨਾਂ ਵਿਚੋਂ ਕਿਸੇ ਚ ਪ੍ਰੋਬਲਮ ਹੋਏਗੀ ਤੇ ਫੇਰ ਅਸੀਂ ਅਲੱਗ ਅਲੱਗ ਚੀਜ਼ਾਂ ਨੂੰ ਲੱਭਣਾ ਆ ਭਈ ਇਹ ਹਾਰਟ ਦੀ ਪ੍ਰੋਬਲਮ ਆ, ਇਹ ਫੇਫੜਿਆਂ ਦੀ ਪ੍ਰੋਬਲਮ ਆ, ਇਹ ਮਾਸਪੇਸ਼ੀਆਂ ਦੀ ਪ੍ਰੋਬਲਮ ਆ, ਇਹ ਡਾਇਆਫਰਾਮ ਦੀ ਪ੍ਰੋਬਲਮ ਹੈਗੀ ਹੈ। ਸੋ ਮਤਲਬ ਇਹ ਬਹੁਤ ਵੱਡਾ ਏਰੀਆ ਹੈ ਜਿਹਨੂੰ ਆਪਾਂ ਹੌਲੀ ਹੌਲੀ ਕਰਕੇ ਆਪਣੇ ਸਾਰੇ ਸਰੋਤਿਆਂ ਨੂੰ ਉਹ ਗੱਲਾਂ ਸਾਰੀਆਂ ਦੱਸਣੀਆਂ ਨੇ ਕਿ ਕਿਹਦੇ ਵਿਚ ਨੁਕਸ ਹੋਵੇਗਾ ਤੇ ਬਾਹਰ ਫਿਰ ਸਾਨੂੰ ਕੀ ਨਿਸ਼ਾਨੀਆਂ ਮਿਲਣਗੀਆਂ। ਬੜੇ ਆਸਾਨ ਤਰੀਕੇ ਨਾਲ ਮੈਂ ਸਮਝਾਵਾਂਗਾ ਜਿਹੜਾ ਤੁਸੀਂ ਆਮ ਸਾਰੇ ਸਮਝ ਸਕੋਗੇ ਵੀ ਕੀ ਬਿਮਾਰੀ ਇਹਨੂੰ ਹੋ ਸਕਦੀ ਹੈ, ਤਾਂ ਕਿ ਤੁਸੀਂ ਮਰੀਜ਼ ਨੂੰ ਉਸੇ ਤਰ੍ਹਾਂ ਹੀ ਉਸ ਤਰ੍ਹਾਂ ਦੇ ਡਿਪਾਰਟਮੈਂਟ ਵਾਲੇ ਪਾਸੇ ਮਦਦ ਵਾਸਤੇ ਛੇਤੀ ਤੇ ਆਸਾਨੀ ਨਾਲ ਭੇਜ ਸਕੋ। ਹੁਣ ਇਸੇ ਹੀ ਚੈਸਟ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਚ ਕੁਝ ਹੋਰ ਵੈਸਲਸ ਵੀ ਨੇ, ਨਰਵਸ ਨੇ, ਹਾਂਜੀ, ਮੇਜਰ ਜਿਹੜੇ ਬਲੱਡ ਵੈਸਲਸ ਨੇ, ਖੂਨ ਦੀਆਂ ਨਾੜੀਆਂ ਜਿਹਨਾਂ ਨੂੰ ਕਹਿੰਦੇ ਹਨ, ਜਿਹੜੀਆਂ ਖੂਨ ਦੀਆਂ ਨਾੜੀਆਂ ਹਨ ਉਹਨਾਂ ਚ ਸਭ ਤੋਂ ਵੱਡੀ ਖੂਨ ਦੀ ਨਾੜੀ ਤਾਂ ਹੈਗੀ ਹੈ ਆਇਓਟਾ, ਜਿਹੜੀ ਲੈਫਟ ਵੈਂਟ੍ਰੀਕਲ ਹਾਰਟ ਦੇ ਖੱਬੇ ਪਾਸੇ ਹੇਠਲੇ ਖਾਨੇ ਵਿਚੋਂ ਨਿਕਲਦੀ ਹੈ, ਉੱਪਰ ਵਾਲੇ ਪਾਸੇ ਸਟਰਨਮ, ਜਿਹੜਾ ਮੈਨੂਗਰੀਅਮ ਸਟਰਨਮ ਆਈ ਸੀ ਕਿਹਾ ਹੈਗਾ ਆ, ਜਿੱਥੇ ਕਲੈਵੀਕਲ ਦਾ ਤੇ ਸਟਰਨਮ ਦਾ ਜੋੜ ਆ, ਉਹਦੇ ਹੇਠਾਂ ਜਾ ਕੇ ਇਹ ਦੁਬਾਰਾ ਫਿਰ ਬੈਕਵਾਰਡ ਨੂੰ ਰੀੜ ਦੀ ਹੱਡੀ ਦੇ ਨਾਲ ਮੁੜ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਆਰਚ ਆਫ ਆਇਓਟਾ। ਆਇਓਟਾ ਦਾ ਕਰਵ ਹੋ ਗਿਆ ਉਸ ਥਾਂ ਤੇ ਜਾ ਕੇ, ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੇ ਜਦੋਂ ਇੱਕ ਤਾਂ ਚੀਜ਼ ਜਾ ਰਹੀ ਹੈ ਨਾ ਹੇਠਾਂ ਨੂੰ, ਇੱਕ ਚੀਜ਼ ਜਾ ਰਹੀ ਹੈ ਉੱਪਰ ਨੂੰ, ਤੇ ਉਹਨੂੰ ਜਿਹੜੇ ਆ ਵਾਪਸ ਖੂਨ ਲੈ ਕੇ ਆ ਰਹੀਆਂ ਨੇ ਉਹਨਾਂ ਨੂੰ ਵੇਨਕ ਐਵਨਸ ਕਹਿੰਦੇ ਹਾਂ ਅਸੀਂ, ਠੀਕ ਹੈ। ਔਰ ਇਸੇ ਤਰ੍ਹਾਂ ਹੀ ਇਹਦੇ ਵਿਚ ਹੈਗਾ ਪਲਮੋਨਰੀ ਟ੍ਰੰਕ, ਸਾਰੇ ਦਾ ਸਾਰਾ ਬਲੱਡ ਵੈਸਲ ਖੂਨ ਫੇਫੜਿਆਂ ਨੂੰ ਜਾ ਵੀ ਰਿਹਾ, ਫੇਫੜਿਆਂ ਤੋਂ ਆ ਵੀ ਰਿਹਾ ਹੈ, ਉਹਨੂੰ ਖੁਰਾਕ ਵੀ ਪਹੁੰਚਾ ਰਿਹਾ ਆ, ਉਹਦੇ ਚੋਂ ਗਾਰਬੇਜ ਲੈ ਕੇ ਆਮ ਅੰਗਾਂ ਦੇ ਵਿਚੋਂ ਵੀ ਜਾ ਰਿਹਾ ਹੈਗਾ ਆ। ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਪਲਮੋਨਰੀ ਆਰਟਰੀ, ਠੀਕ ਆ। ਪਲਮੋਨਰੀ ਆਰਟਰੀ ਦੇ ਵਿਚ ਇੱਕ ਐਸੀ ਆਰਟਰੀ ਹੈਗੀ ਹੈ ਜਿਹੜਾ ਆਮ ਆਰਟਰੀਆਂ ਨਾਲੋਂ ਉਹਦਾ ਸੁਭਾਅ ਵੱਖਰਾ ਹੈ। ਕਿਵੇਂ ਸੁਭਾਅ ਵੱਖਰਾ ਹੈ ਬਈ? ਸਾਰੇ ਆਰਟਰੀਆਂ ਦੇ ਵਿਚ ਅਸੀਂ ਚੀਮਾ ਸਾਹਿਬ ਇਹ ਕਹਿੰਦੇ ਹਾਂ ਬਈ ਫਰੈਸ਼ ਖੂਨ ਜਾਂਦਾ ਹੈ, ਜਿਹੜਾ ਫਰੈਸ਼ ਖੂਨ ਜਾਂਦਾ ਹੈ ਸਾਰੇ ਸਰੀਰ ਨੂੰ, ਉਹ ਲੈ ਕੇ ਜਾਣ ਵਾਲੀਆਂ ਨਾੜੀਆਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ। ਹੁਣ ਮੈਂ ਗੱਲ ਕਰ ਰਿਹਾ ਹਾਂ ਪਲਮੋਨਰੀ ਟ੍ਰੰਕ ਦੀ। ਪਲਮੋਨਰੀ ਟ੍ਰੰਕ ਦੇ ਵਿਚ ਇੱਕ ਤਾਂ ਹੈਗੀ ਹੈ ਮੇਨ ਪਲਮੋਨਰੀ ਆਰਟਰੀ ਤੇ ਚਾਰ ਪਲਮੋਨਰੀ ਵੇਨਸ, ਇੰਨਾ ਕੁਛ ਇਸ ਸਾਰੀ ਚੀਜ਼ ਦੇ ਨਾਲ ਜੁੜਿਆ ਹੋਇਆ ਹੈਗਾ ਆ। ਤੇ ਜਿਹੜੀ ਪਲਮੋਨਰੀ ਆਰਟਰੀ ਆ ਉਹ ਰਾਈਟ ਐਟਰੀਅਮ ਚ, ਪਹਿਲਾਂ ਸਾਰਾ ਸਰੀਰ ਦਾ ਖੂਨ ਇਕੱਠਾ ਹੋ ਕੇ ਰਾਈਟ ਐਟਰੀਅਮ ਦੇ ਵਿਚ ਆਇਆ ਉੱਪਰ ਵਾਲਾ ਖਾਨਾ, ਉਹਦੇ ਵਿਚੋਂ ਫਿਰ ਹੇਠਾਂ ਇੱਕ ਸਾਡਾ ਵਾਲਵ ਹੈਗਾ ਟ੍ਰਾਈਕੈਸਪਰ, ਉਹਦੇ ਵਿਚੋਂ ਜਾ ਕੇ ਤੇ ਹੇਠਾਂ ਸੱਜੇ ਖਾਨੇ ਵਿਚ ਹੇਠਲੇ ਵਿਚ ਪਹੁੰਚ ਗਿਆ, ਉਹਨੂੰ ਅਸੀਂ ਰਾਈਟ ਵੈਂਟ੍ਰੀਕਲ ਕਹਿੰਦੇ ਆ। ਔਰ ਰਾਈਟ ਵੈਂਟ੍ਰੀਕਲ ਦੇ ਵਿਚੋਂ ਇੱਕ ਨਾੜੀ ਨਿਕਲਦੀ ਹੈ, ਉਹ ਫੇਫੜਿਆਂ ਨੂੰ ਜਾਂਦੀ ਹੈ ਖੂਨ ਲੈ ਕੇ ਅੱਗੇ ਜਾ ਕੇ ਦੋ ਭਾਗਾਂ ਚ ਵੰਡ ਜਾਂਦੀ ਹੈ ਤੇ ਦੋ ਫੇਫੜਿਆਂ ਨੂੰ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਖੂਨ ਆਇਆ ਆ ਉਹਨੂੰ ਉਹ ਕਹਿੰਦੀ ਜਿਹੜੀ ਕਾਰਬਨ ਡਾਈਆਕਸਾਈਡ ਇਹਦੇ ਚੋਂ ਬਾਹਰ ਕੱਢ ਦਿਓ ਤੇ ਆਕਸੀਜਨ ਇਹਦੇ ਚ ਭਰ ਦਿਓ ਅਸੀਂ ਫਿਰ ਵਾਪਸ ਸਿਲੰਡਰ ਲੈ ਕੇ ਜਾਣੇ ਹਾਂਜੀ ਹਾਂਜੀ ਪਲਮੋਨਰੀ ਆਰਟਰੀ ਹੈਗੀ ਆ ਜਿਹੜੀ ਰਾਈਟ ਵੈਂਟਰੀਕਲ ਦੇ ਵਿਚੋਂ ਨਿਕਲਦੀ ਹੈ ਔਰ ਫੇਫੜਿਆਂ ਨੂੰ ਤੱਕ ਜਾਂਦੀ ਹੈ ਅੱਗੋਂ ਇਹ ਦੋ ਭਾਗਾਂ ਚ ਹੋ ਜਾਂਦੀ ਹੈ ਇਹ ਵੀ ਇਸ ਛਾਤੀ ਦਾ ਮੇਨ ਹਿੱਸਾ ਹੈ ਔਰ ਆਮ ਤੌਰ ਤੇ ਲੋਕਾਂ ਨੂੰ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ ਹੈ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੇ ਆਪਾਂ ਇਹਦੇ ਨਾਲ ਡਿਸਕਸ ਕਰਾਂਗੇ ਵੀ ਕਿਉਂ ਕਿਉਂ ਤੇ ਕੀ ਹੋ ਸਕਦਾ ਤੇ ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ ਜੇ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਵੇ ਤਾਂ ਜੇ ਇਹ ਬਲੌਕ ਹੋ ਜਾਵੇ ਤਾਂ ਫੇਰ ਕੀ ਹੋਊਗਾ ਇਹ ਸਾਰੀਆਂ ਗੱਲਾਂ ਦੀ ਸਲਾਖਤ ਆਪਾਂ ਅੱਗੇ ਚੱਲ ਕੇ ਕਰਨੀ ਹੈ ਮੈਂ ਸਿਰਫ ਸਟਰਕਚਰ ਦੀ ਗੱਲ ਕਰ ਰਿਹਾ ਉਸ ਤੋਂ ਬਾਅਦ ਦੋਹਾਂ ਫੇਫੜਿਆਂ ਦੇ ਵਿੱਚੋਂ ਦੋ ਦੋ ਨਾਲੀਆਂ ਨਿਕਲਦੀਆਂ ਨੇ ਜਿਹੜੀਆਂ ਫਰੈਸ਼ ਖੂਨ ਵੀ ਕਾਰਬਨ ਡਾਈਆਕਸਾਈਡ ਫੇਫੜਿਆਂ ਨੇ ਬਾਹਰ ਕੱਢ ਦਿੱਤੀ ਆਕਸੀਜਨ ਇਸ ਆਏ ਹੋਏ ਖੂਨ ਦੇ ਵਿੱਚ ਭਰ ਦਿੱਤੀ ਹੁਣ ਇਥੋਂ ਇਹਨੂੰ ਵਾਪਸੀ ਭੇਜ ਰਿਹਾ ਹੈਗਾ ਆ ਔਰ ਉਹ ਚਾਰ ਵੇਨ ਨੇ ਜਿਹੜੀਆਂ ਫਰੈਸ਼ ਖੂਨ ਲੈ ਕੇ ਬੜੀ ਅਜੀਬ ਗੱਲ ਹੋ ਗਈ ਨਾ ਤੇ ਖੂਨ ਤੇ ਫਰੈਸ਼ ਲੈ ਕੇ ਜਾ ਰਹੀਆਂ ਨੇ ਤੇ ਮੈਂ ਉਹਨੂੰ ਕਹਿ ਰਿਹਾ ਆਰਟਰੀ ਵੇਨਸ ਕਹਿ ਰਿਹਾ ਹਾਂ ਹਾਂਜੀ ਪਲਮੋਨਰੀ ਹੈ ਆਰਟਰੀ ਕਹਿ ਰਿਹਾ ਉਹਨੂੰ ਮੈਂ ਲੇਕਿਨ ਉਹ ਜਿਹੜਾ ਆ ਉਹ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ ਸੋ ਇੱਥੇ ਇੱਕ ਬਾਕੀ ਸਾਰੇ ਸਰੀਰ ਦੇ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਹੈ ਕੁਦਰਤ ਦਾ ਠੀਕ ਹੈ ਸੋ ਇਹ ਵੱਖਰੇ ਨਿਯਮ ਨੂੰ ਵੀ ਅਸੀਂ ਜਾਣਾਂਗੇ ਤੇ ਉਸ ਤੋਂ ਬਾਅਦ ਚਾਰ ਨਾਲੀਆਂ ਜਿਨ੍ਹਾਂ ਨੂੰ ਅਸੀਂ ਹੁਣ ਕਹਿ ਰਹੇ ਹਾਂ ਕਿ ਇਹ ਵੇਨਸ ਨੇ ਹਾਲਾਂਕਿ ਫਰੈਸ਼ ਖੂਨ ਲੈ ਕੇ ਆ ਰਹੀਆਂ ਨੇ ਇਹ ਫਿਰ ਜਿਹੜੀਆਂ ਚਾਰੋ ਜਿਹੜੀਆਂ ਨੇ ਲੈਫਟ ਐਟਰੀਅਮ ਉੱਪਰ ਵਾਲਾ ਖਾਨਾ ਖੱਬੇ ਪਾਸੇ ਦਾ ਉਹਦੇ ਵਿੱਚ ਪਾ ਦਿੰਦੀਆਂ ਨੇ ਖੂਨ ਇਹ ਫਰੈਸ਼ ਖੂਨ ਆ ਗਿਆ ਉਹਦੇ ਵਿੱਚੋਂ ਖੱਬੇ ਖਾਨੇ ਹੇਠਲੇ ਵਿੱਚ ਜਾਂਦਾ ਤੇ ਫਿਰ ਸਾਰੇ ਸਰੀਰ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਅਗਲੀ ਗੱਲ ਜਿਹੜੀ ਮੈਂ ਕਰਨੀ ਹੈ ਉਹ ਹੈਗੀ ਹੈ ਵਾਲਵਸ ਬੰਦ ਜਿਵੇਂ ਸਟਾਪੇਜ ਲੱਗੇ ਹੁੰਦੇ ਨਾ ਗੈਸ ਬੰਦ ਕਰਨ ਵਾਸਤੇ ਆਪਾਂ ਸਾਡੇ ਘਰਾਂ ਚ ਪਾਣੀ ਆਉਂਦਾ ਨਾ ਤੇ ਬਾਹਰ ਪਾਣੀ ਆ ਰਿਹਾ ਤੇ ਬਾਹਰਲੇ ਪਾਸੇ ਇੱਕ ਜੰਕਸ਼ਨ ਨਾਲ ਆਇਆ ਹੁੰਦਾ ਵੀ ਜੇ ਅੰਦਰ ਤੁਸੀਂ ਆਪਣੇ ਪਾਣੀ ਵਾਲੀ ਨਾਲੀ ਚ ਕੋਈ ਕੰਮ ਕਰਨਾ ਆ ਤੇ ਬਾਹਰੋਂ ਪਾਣੀ ਬੰਦ ਕਰ ਦਿਓ ਇਸ ਤਰ੍ਹਾਂ ਦਾ ਸਿਸਟਮ ਵੀ ਇਸ ਚੀਜ਼ ਦੇ ਵਿੱਚ ਕੁਦਰਤ ਨੇ ਲਾਇਆ ਹੋਇਆ ਹੈ ਅਸੀਂ ਉਹਨੂੰ ਕਹਿੰਦੇ ਹਾਂ ਹਾਰਟ ਵਾਲਵਸ ਜਿਹੜੇ ਨੇ ਉਹ ਰਾਈਟ ਕਸਪਟ ਰਾਈਟ ਸਾਈਡ ਤੇ ਹੈ ਬਾਈ ਕਸਪਟ ਦੂਸਰੇ ਪਾਸੇ ਹੈ ਸੈਮੀ ਲੂਨਰ ਵਾਲਵ ਸੈਮੀ ਲੂਨਰ ਲੂਨਰ ਦਾ ਮਤਲਬ ਚੰਦ ਹੁੰਦਾ ਹੈ ਚੰਦ ਅਸੀਂ ਕਹਿੰਦੇ ਹਾਂ ਨਾ ਉਸ ਤਰ੍ਹਾਂ ਕਰਕੇ ਅੰਧੇ ਚੰਦ ਵਰਗੇ ਵੀ ਦੋ ਵਾਲਵ ਨੇ ਇੱਕ ਪਲਮੋਨਰੀ ਆਰਟਰੀ ਦੇ ਵਿੱਚ ਵਾਲਵ ਹੈਗਾ ਆ ਔਰ ਇੱਕ ਇਸੇ ਤਰ੍ਹਾਂ ਹੀ ਵੈਂਟਰੀਕਲ ਲੈਫਟ ਵੈਂਟਰੀਕਲ ਜਿਹੜਾ ਹੈ ਲੈਫਟ ਵੈਂਟਰੀਕਲ ਹਿੱਸਾ ਜਿਹੜਾ ਬਾਹਰ ਨੂੰ ਖੂਨ ਭੇਜ ਰਿਹਾ ਉਹਦੇ ਵਿੱਚ ਵੀ ਸੈਮੀ ਲੂਨਰ ਵਾਲਵ ਲੱਗਿਆ ਹੋਇਆ ਆ ਉਹ ਕਿਉਂ ਐਸਾ ਲੈਵਲ ਸੈਮੀ ਲੂਨਰ ਵਾਲਵ ਬਣਾਇਆ ਕੁਦਰਤ ਨੇ ਇਹਦੇ ਬਾਰੇ ਮੈਂ ਡਿਟੇਲ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗਾ ਜਦੋਂ ਇਹਦੀ ਬਿਮਾਰੀਆਂ ਦੀ ਗੱਲ ਕਰਾਂਗੇ ਭਾਈ ਇਹ ਐਸਾ ਕਿਉਂ ਬਣਾਇਆ ਕੁਦਰਤ ਨੇ ਸੈਮੀ ਲੂਨਰ ਕਿਉਂ ਬਣਾਇਆ ਬਰਾਬਰ ਕਿਉਂ ਨੀ ਬਣਾਇਆ ਜਾਂ ਦੂਜੇ ਜਿਵੇਂ ਦਰਵਾਜੇ ਖੁੱਲਦੇ ਨੇ ਟ੍ਰਾਈਕਸਪਿਡ ਵਾਲਵ ਜਾਂ ਬਾਈਕਸਪਿਡ ਵਾਲਵ ਖੁੱਲਦੇ ਨੇ ਇਹ ਉਵੇਂ ਕਿਉਂ ਨੀ ਖੁੱਲਦੇ ਇਹ ਵੱਖਰੀ ਤਰ੍ਹਾਂ ਕਿਉਂ ਖੁੱਲਦੇ ਨੇ ਸੋ ਕੁਦਰਤ ਨੇ ਐਸਾ ਕਿਉਂ ਕੀਤਾ ਹੈ ਇਹ ਸਾਰੇ ਦੀ ਜਿਹੜੀ ਡਿਟੇਲ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜਦੋਂ ਇਹਨਾਂ ਦੀਆਂ ਬਿਮਾਰੀਆਂ ਦੀ ਗੱਲ ਹੋਊਗੀ ਔਰ ਇਸੇ ਤਰ੍ਹਾਂ ਹੀ ਮੈਂ ਸਮਝਦਾ ਕਿ ਅੱਜ ਮੈਂ ਇਸ ਨੂੰ ਜੇ ਜ਼ਿਆਦਾ ਡਿਟੇਲ ਚ ਦੱਸਣੀ ਸ਼ੁਰੂ ਕਰਾਂ ਤੇ ਫਿਰ ਔਖਾ ਹੋ ਜੂਗਾ ਵੀ ਭਾਈ ਹੋਊਗਾ ਜੀ ਮੈਂ ਸਮਝਦਾ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਹਨੂੰ ਇਹ ਦੱਸੀਏ ਵੀ ਭਾਈ ਜੇ ਇਹਨਾਂ ਵਿੱਚੋਂ ਕਿਸੇ ਵੀ ਅੰਗ ਦੇ ਵਿੱਚ ਹੁਣ ਸਾਰਿਆਂ ਦੀ ਗੱਲ ਨੀ ਕਰ ਰਿਹਾ ਮੈਂ ਐਜ਼ ਏ ਹੋਲ ਗੱਲ ਕਰ ਰਿਹਾ ਹਾਂ ਵੀ ਇਹਨਾਂ ਵਿੱਚੋਂ ਕਿਸੇ ਵੀ ਅੰਗ ਦੇ ਵਿੱਚ ਅਗਰ ਕੋਈ ਪ੍ਰੋਬਲਮ ਆ ਗਈ ਤਾਂ ਉਸ ਹਾਲਾਤ ਦੇ ਵਿੱਚ ਜਿਹੜੀਆਂ ਬਾਹਰ ਨਿਸ਼ਾਨੀਆਂ ਤੁਹਾਨੂੰ ਦਿਖਾਈ ਦੇਣਗੀਆਂ ਨਾ ਬਾਹਰ ਨਿਸ਼ਾਨੀਆਂ ਕੀ ਹੋਣਗੀਆਂ ਸਭ ਤੋਂ ਪਹਿਲੀ ਤਾਂ ਗੱਲ ਇਹ ਹੋਏਗੀ ਕਿ ਚੈਸਟ ਦੇ ਵਿੱਚ ਡਿਸਕੰਫਰਟ ਬੇਆਰਾਮੀ ਜੀ ਯਾਰ ਘੁੱਟਣ ਜੀ ਮੈਨੂੰ ਮਹਿਸੂਸ ਹੋ ਰਹੀ ਹੈ ਉਹ ਹੱਥ ਵਾਰ ਵਾਰ ਛਾਤੀ ਨੂੰ ਲਾਏਗਾ ਘੁਮਾਏਗਾ ਉਹਦੇ ਉੱਪਰ ਇਹ ਚੀਜ਼ਾਂ ਕਰਦਾ ਪੇਸ਼ੈਂਟ ਤੁਹਾਡੇ ਸਾਹਮਣੇ ਹੋਏਗਾ ਤੇ ਉਹਨੂੰ ਅੰਦਰੋਂ ਕੋਈ ਘੁੱਟਣ ਜੀ ਮਹਿਸੂਸ ਹੋ ਰਹੀ ਹੈ ਤੇ ਉਹ ਆਮ ਤੌਰ ਤੇ ਆਪਣੀ ਛਾਤੀ ਦੇ ਉੱਤੇ ਹੱਥ ਫੇਰਨ ਦੀ ਕੋਸ਼ਿਸ਼ ਕਰੇਗਾ ਜਾਂ ਆਪਣੀ ਧੌਣ ਨੂੰ ਮਲਣ ਦੀ ਕੋਸ਼ਿਸ਼ ਕਰੇਗਾ ਤਾਂ ਕਿ ਅੰਦਰ ਦੀ ਜਿਹੜੀ ਕੋਈ ਵੀ ਪ੍ਰੋਬਲਮ ਹੈ ਉਹਨੂੰ ਰਿਲੈਕਸੇਸ਼ਨ ਹੋ ਜਾਵੇ ਤੇ ਸਭ ਤੋਂ ਪਹਿਲੀ ਗੱਲ ਆ ਉਸ ਨੂੰ ਜਦੋਂ ਵੀ ਛਾਤੀ ਚ ਕੋਈ ਪ੍ਰੋਬਲਮ ਆਵੇਗੀ ਸਭ ਤੋਂ ਪਹਿਲੀ ਗੱਲ ਇਹ ਹੋਏਗੀ ਡਿਸਕੰਫਰਟ ਜਸਟ ਡਿਸਕੰਫਰਟ ਉਹ ਪ੍ਰੈਸ਼ਰ ਮਹਿਸੂਸ ਕਰੇਗਾ ਇਸ ਥਾਂ ਤੇ ਛਾਤੀ ਦੇ ਵਿੱਚ ਘੁੱਟਣ ਜਿਹਨੂੰ ਅਸੀਂ ਟਾਈਟਨੈਸ ਕਹਿ ਸਕਦੇ ਹਾਂ ਇਹ ਮਹਿਸੂਸ ਕਰੇਗਾ ਦੂਸਰੀ ਗੱਲ ਅਸੀਂ ਸਾਹ ਦੀ ਕਿਰਿਆ ਨੂੰ ਸਾਰੀ ਵੇਰਾਂ ਹੀ ਦੁਹਰਾਉਂਦੇ ਰਹਿੰਦੇ ਹਾਂ 14 ਤੋਂ 16 ਵਾਰ ਨਾਰਮਲ ਸਾਹ ਦੀ ਕਿਰਿਆ ਚੱਲਦੀ ਹੈਗੀ ਹੈ, ਪਰ 14 ਤੋਂ 16 ਵਾਰ ਦੀ ਥਾਂ ਤੇ ਜੇ ਫਾਸਟ ਚੱਲਣਾ ਸ਼ੁਰੂ ਹੋ ਗਿਆ ਤਾਂ ਵੀ ਪ੍ਰੋਬਲਮ ਹੈ, ਜੇ ਘੱਟ ਚੱਲਣਾ ਹੋ ਗਿਆ ਤੇ ਤਾਂ ਵੀ ਉਹਦੀ ਪ੍ਰੋਬਲਮ ਹੈਗੀ ਹੈ। ਇਹਦੇ ਰਾਹੀਂ ਜਾਂ ਆਵਾਜਾਈ ਜਿਹੜੀ ਹੈ ਸਾਹ ਦੀ, ਕਾਰਬਨ ਡਾਈਆਕਸਾਈਡ ਗੈਸਾਂ ਨਿਕਲਣ ਦੀ ਜਾਂ ਆਕਸੀਜਨ ਗ੍ਰਹਿਣ ਕਰਨ ਦੀ, ਉਹਦੇ ਵਿੱਚ ਫਰਕ ਆ ਗਿਆ। ਆਕਸੀਜਨ ਦੀ ਕੈਪੈਸਿਟੀ ਸਾਡੇ ਖੂਨ ਚ ਘੱਟ ਗਈ, ਔਰ ਉਹਦੀਆਂ ਨਿਸ਼ਾਨੀਆਂ ਕੀ ਕੀ ਹੋਣਗੀਆਂ ਉਹਨਾਂ ਦੀ ਗੱਲ ਆਪਾਂ ਇੱਥੇ ਆ ਕੇ ਕਰਾਂਗੇ। ਟਾਈਟਨੈਸ ਮਹਿਸੂਸ ਹੁੰਦੀ ਹੈ ਕਿਉਂਕਿ ਬਹੁਤਾ ਕੁਝ ਰਹਿ ਗਿਆ, ਰੈਜ਼ੀਡਿਊਲ ਜੋ ਨਿਕਲਣਾ ਚਾਹੀਦਾ ਸੀਗਾ ਉਹ ਨਿਕਲ ਨਹੀਂ ਰਿਹਾ, ਇਸ ਕਰਕੇ ਛਾਤੀ ਜਿਹੜੀ ਹੈ ਉਹ ਘੁੱਟਣ ਮਹਿਸੂਸ ਕਰਦੀ ਹੈ। ਸਾਹ ਛੋਟੇ, ਆਮ ਤੌਰ ਤੇ ਕਹਿੰਦੇ ਆ ਸਾਈਂਗ ਰੈਸਪੀਰੇਸ਼ਨ, ਹੋ ਗਿਆ ਵਰਗਾ ਸਾਹ, ਜਿਵੇਂ ਹੋ ਕੇ ਨਹੀਂ ਲੈ ਰਿਹਾ ਹੁੰਦਾ ਬੰਦਾ, ਕੋਸ਼ਿਸ਼ ਕਰਦਾ ਕਿ ਬਾਰ ਬਾਰ ਮੈਂ ਉਸਨੂੰ ਕਲੀਅਰ ਕਰਾਂ, ਉਹ ਹੋ ਕੇ ਵਰਗਾ ਸਾਹ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਔਰ ਇਸ ਤੋਂ ਇਲਾਵਾ ਛਾਤੀ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਵੀ ਪ੍ਰੋਬਲਮ ਆ ਗਈ, ਫੇਫੜਿਆਂ ਵਿੱਚ ਆਈ ਹੈ ਤਾਂ ਖਾਸ ਤੌਰ ਤੇ ਹਾਰਟ ਦੀ ਗੱਲ ਕਰਾਂਗਾ ਮੈਂ, ਹਾਰਟ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ ਹੈ ਤਾਂ ਉਸ ਵੇਲੇ ਸਡਨ ਸਵੈਲਿੰਗ ਅਚਾਨਕ, ਜੇ ਤਾਂ ਕੋਈ ਹੋਰ ਮੋਟਾ ਹੋ ਰਿਹਾ, ਸਾਰੀਆਂ ਥਾਵਾਂ ਤੇ ਮੋਟਾਪਾ ਆ ਰਿਹਾ, ਬਰਾਬਰ ਹੀ ਆ ਰਿਹਾ ਨਾ, ਮੋਟਾਪਾ ਤੇ ਸਵੈਲਿੰਗ ਜਾਂ ਆਵਾਜਾਈ ਜਿਹੜੀ ਹੈ ਸਾਹ ਦੀ, ਕਾਰਬਨ ਡਾਈਆਕਸਾਈਡ ਗੈਸਾਂ ਨਿਕਲਣ ਦੀ ਜਾਂ ਆਕਸੀਜਨ ਗ੍ਰਹਿਣ ਕਰਨ ਦੀ, ਉਹਦੇ ਵਿੱਚ ਫਰਕ ਆ ਗਿਆ। ਆਕਸੀਜਨ ਦੀ ਕੈਪੈਸਿਟੀ ਸਾਡੇ ਖੂਨ ਚ ਘੱਟ ਗਈ, ਔਰ ਉਹਦੀਆਂ ਨਿਸ਼ਾਨੀਆਂ ਕੀ ਕੀ ਹੋਣਗੀਆਂ ਉਹਨਾਂ ਦੀ ਗੱਲ ਆਪਾਂ ਇੱਥੇ ਆ ਕੇ ਕਰਾਂਗੇ। ਟਾਈਟਨੈਸ ਮਹਿਸੂਸ ਹੁੰਦੀ ਹੈ ਕਿਉਂਕਿ ਬਹੁਤਾ ਕੁਝ ਰਹਿ ਗਿਆ, ਰੈਜ਼ੀਡਿਊਲ ਜੋ ਨਿਕਲਣਾ ਚਾਹੀਦਾ ਸੀਗਾ ਉਹ ਨਿਕਲ ਨਹੀਂ ਰਿਹਾ, ਇਸ ਕਰਕੇ ਛਾਤੀ ਜਿਹੜੀ ਹੈ ਉਹ ਘੁੱਟਣ ਮਹਿਸੂਸ ਕਰਦੀ ਹੈ। ਸਾਹ ਛੋਟੇ, ਆਮ ਤੌਰ ਤੇ ਕਹਿੰਦੇ ਆ ਸਾਈਂਗ ਰੈਸਪੀਰੇਸ਼ਨ, ਹੋ ਗਿਆ ਵਰਗਾ ਸਾਹ, ਜਿਵੇਂ ਹੋ ਕੇ ਨਹੀਂ ਲੈ ਰਿਹਾ ਹੁੰਦਾ ਬੰਦਾ, ਕੋਸ਼ਿਸ਼ ਕਰਦਾ ਹੈ ਕਿ ਬਾਰ ਬਾਰ ਮੈਂ ਉਸਨੂੰ ਕਲੀਅਰ ਕਰਾਂ, ਉਹ ਹੋ ਕੇ ਵਰਗਾ ਸਾਹ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਔਰ ਇਸ ਤੋਂ ਇਲਾਵਾ ਛਾਤੀ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਵੀ ਪ੍ਰੋਬਲਮ ਆ ਗਈ, ਫੇਫੜਿਆਂ ਵਿੱਚ ਆਈਏ ਤਾਂ ਖਾਸ ਤੌਰ ਤੇ ਹਾਰਟ ਦੀ ਗੱਲ ਕਰਾਂਗਾ ਮੈਂ, ਹਾਰਟ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ ਹੈ ਤਾਂ ਉਸ ਵੇਲੇ ਸਡਨ ਸਵੈਲਿੰਗ ਅਚਾਨਕ, ਜੇ ਤਾਂ ਕੋਈ ਹੋਰ ਮੋਟਾ ਹੋ ਰਿਹਾ, ਸਾਰੀਆਂ ਥਾਵਾਂ ਤੇ ਮੋਟਾਪਾ ਆ ਰਿਹਾ, ਬਰਾਬਰ ਹੀ ਆ ਰਿਹਾ ਨਾ, ਮੋਟਾਪਾ ਤੇ ਸਵੈਲਿੰਗ ਨੂੰ ਡਿਫਰੈਂਸ਼ੀਏਟ ਕਰਾਂਗੇ ਆਪਾਂ, ਕਿਹੜੀਆਂ ਕਿਹੜੀਆਂ ਗੱਲਾਂ ਹਨ ਜਿਹੜੀਆਂ

ਹੋਇਆ। ਔਰ ਇਸ ਤੋਂ ਇਲਾਵਾ ਛਾਤੀ ਦੇ ਵਿਚ ਕਿਸੇ ਵੀ ਥਾਂ ਤੇ ਕੋਈ ਵੀ ਪ੍ਰੋਬਲਮ ਆ ਗਈ ਫੇਫੜਿਆਂ ਵਿਚ ਆਈ ਹੈ ਤਾਂ ਖਾਸ ਤੌਰ ਤੇ ਹਾਰਟ ਦੀ ਗੱਲ ਕਰਾਂਗਾ ਮੈਂ, ਹਾਰਟ ਦੇ ਵਿਚ ਕੋਈ ਵੀ ਪ੍ਰੋਬਲਮ ਆ ਗਈ ਹੈ ਤਾਂ ਉਸ ਵੇਲੇ ਸਡਨ ਸਵੈਲਿੰਗ ਅਚਾਨਕ, ਜੇ ਤਾਂ ਕੋਈ ਹੋਰ ਮੋਟਾ ਹੋ ਰਿਹਾ, ਸਾਰੀਆਂ ਥਾਵਾਂ ਤੇ ਮੋਟਾਪਾ ਆ ਰਿਹਾ, ਬਰਾਬਰ ਹੀ ਆ ਰਿਹਾ ਨਾ, ਮੋਟਾਪਾ ਤੇ ਸਵੈਲਿੰਗ ਨੂੰ ਡਿਫਰੈਂਸ਼ੀਏਟ ਕਰਾਂਗੇ ਆਪਾਂ, ਕਿਹੜੀਆਂ ਕਿਹੜੀਆਂ ਗੱਲਾਂ ਹਨ ਜਿਹੜੀਆਂ, ਮੋਟਾਪਾ ਵੱਖਰੀ ਗੱਲ ਆ, ਇਸ ਤਰ੍ਹਾਂ ਦੀ ਸਵੈਲਿੰਗ ਹੋ ਗਈ ਹੈ ਤੇ ਉਹਦੀ ਕੀ ਨਿਸ਼ਾਨੀ ਹੈਗੀ ਹੈ, ਉਹਨੂੰ ਅਸੀਂ ਵੱਖਰੀ ਤਰ੍ਹਾਂ ਜਾਣਾਂਗੇ। ਪਰ ਆਮ ਤੌਰ ਤੇ ਕੀ ਹੁੰਦਾ ਹੈ ਕਿ ਸਡਨ ਸਵੈਲਿੰਗ ਹੋ ਜਾਂਦੀ ਹੈ, ਔਰ ਜਿਹੜੀ ਸਡਨ ਸਵੈਲਿੰਗ ਹੈਗੀ ਹੈ ਇਹ ਆਮ ਤੌਰ ਤੇ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਜਾਂ ਤਾਂ ਇਸ ਬੰਦੇ ਦੀ ਕਿਡਨੀ ਚ ਕੋਈ ਨੁਕਸ ਹੈ ਜਾਂ ਇਸ ਬੰਦੇ ਦੇ ਹਾਰਟ ਵਿਚ ਕੋਈ ਨੁਕਸ ਆ। ਪਰ ਅੱਜ ਅਸੀਂ ਛਾਤੀ ਦੀ ਗੱਲ ਕਰ ਰਹੇ ਹਾਂ, ਹਾਰਟ ਦੀ ਗੱਲ ਕਰ ਰਹੇ ਹਾਂ, ਇਹਨੂੰ ਨਾਲ ਲੈਣਾ ਪਏਗਾ, ਨਾਲ ਇਹ ਵੀ ਕਹਿਣਾ ਪਏਗਾ ਕਿ ਜਦੋਂ ਹਾਰਟ ਦੇ ਕਰਕੇ ਇਹ ਕੋਈ ਪ੍ਰੋਬਲਮ ਆਉਂਦੀ ਹੈ ਉਸ ਵੇਲੇ ਆਮ ਤੌਰ ਤੇ ਲੈਗਸ, ਐਂਕਲ, ਫੀਟ, ਪੈਰਾਂ ਵਿਚ ਜਾਂ ਲੱਤਾਂ ਦੇ ਵਿਚ, ਗਿੱਟਿਆਂ ਦੇ ਵਿਚ, ਇਹ ਆਮ ਤੌਰ ਤੇ ਸੋਜ ਸਾਨੂੰ ਦਿਖਾਈ ਦਿੰਦੀ ਹੈ, ਔਰ ਇਸ ਸੋਜ ਦੀ ਨਿਸ਼ਾਨੀ ਇਹ ਹੈਗੀ ਆ ਪਿਟਿੰਗ ਓਨ ਪ੍ਰੈਸ਼ਰ, ਇਹਨੂੰ ਕਹਿੰਦੇ ਆ ਪਿਟਿੰਗ ਓਨ ਪ੍ਰੈਸ਼ਰ। ਮੈਂ ਅੱਗੇ ਵੀ ਕੱਲ ਪਰਸੋਂ ਵੀ ਇੱਕ ਗੱਲ ਕਰੀ ਸੀ, ਕਿਹਾ ਸੀ ਵੀ ਜੇ ਬਲੈਡਰ ਫੁੱਟਬਾਲ ਦਾ ਪੂਰੀ ਤਰ੍ਹਾਂ ਹਵਾ ਨਾਲ ਭਰਿਆ ਹੋਵੇ ਤੇ ਉਹਨੂੰ ਤੁਸੀਂ ਅੰਗੂਠੇ ਨਾਲ ਦਬਾਓ ਤੇ ਅੰਗੂਠਾ ਛੱਡੋ ਤੇ ਉਸੇ ਵੇਲੇ ਉਹ ਬਰਾਬਰ ਹੋ ਜਾਂਦਾ, ਪਰ ਜੇ ਹਵਾ ਘੱਟ ਹੋਵੇ ਤੇ ਫਿਰ ਉਹ ਹੌਲੀ ਹੌਲੀ ਉੱਪਰ ਆਏਗਾ, ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਤੋ ਇਹ ਨਿਸ਼ਾਨੀਆਂ ਆਮ ਤੌਰ ਤੇ ਇਸ ਸਵੈਲਿੰਗ ਦੀਆਂ ਹੋਣਗੀਆਂ ਜਿਹੜੀਆਂ ਮੋਟਾਪੇ ਨਾਲੋਂ ਇਸ ਨੂੰ ਵੱਖਰਾ ਕਰਨਗੀਆਂ, ਪਰ ਇਹ ਪੈਦਾ ਵੀ ਸਡਨ ਹੋਈ ਹੈ, ਹੁਣੇ ਕੋਈ ਪ੍ਰੋਬਲਮ ਆਈ ਹੈ ਹਾਰਟ ਨੂੰ ਔਰ ਹੁਣੇ ਐਸਾ ਹੋ ਗਿਆ ਹੈਗਾ। ਔਰ ਜੇ ਆਮ ਤੌਰ ਤੇ ਕਿਡਨੀ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦੀ ਜ਼ਿਆਦਾਤਰ ਸਵੈਲਿੰਗ ਜਿਹੜੀ ਸਾਨੂੰ ਚਿਹਰੇ ਦੇ ਉੱਪਰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈਗੀ ਹੈ, ਔਰ ਉਸ ਤੋਂ ਬਾਅਦ ਬਿਲਕੁਲ ਠੀਕ ਠਾਕ ਹੈ ਯਾਰ, ਹੁਣੇ ਥੋੜੀ ਦੇਰ ਤੋਂ ਹੋਈ ਠੀਕ ਠਾਕ ਸੀਗਾ, ਕੰਮ ਕਾਰ ਕਰਕੇ ਆਇਆ ਬਾਹਰੋਂ, ਹੁਣ ਤੇ ਮੰਜੇ ਤੇ ਬੈਠਾ ਸੀ, ਇਕਦਮ ਹੀ ਥਕਾਵਟ ਹੋ ਗਈ, ਜਿਹੜਾ ਕੰਮ ਰੋਜ਼ ਕਰਦਾ ਸੀ ਉਹੀ ਹੁਣ ਕਰ ਰਿਹਾ ਹੈਗਾ, ਫਿਰ ਇਹਦੇ ਚ ਕੋਈ ਥਕਾਵਟ ਹੋਣ ਦਾ ਕੋਈ ਮਸਲ ਤਾਂ ਹੈ ਨੀ ਸੀ, ਸਡਨ ਥਕਾਵਟ ਹੋ ਜਾਵੇ, ਸਡਨ ਫਟੀਗ ਹੋ ਜਾਵੇ ਅਨਐਕਸਪੈਕਟਡ, ਜਿਹਦਾ ਕੁਛ ਸਾਨੂੰ ਕਾਰਨ ਨਹੀਂ ਦਿਸਦਾ ਕੀ ਕਾਰਨ ਹੋ ਸਕਦਾ ਹੈਗਾ। ਸੋ ਇਸ ਤਰ੍ਹਾਂ ਦਾ ਅਗਰ ਕਾਰਨ ਹੋ ਜਾਵੇ ਤੇ ਇਹ ਵੀ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੇ ਹਾਰਟ ਦੇ ਵਿਚ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੋਗੀ, ਅਨਐਕਸਪੈਕਟਡ। ਉਸ ਤੋਂ ਬਾਅਦ ਰੈਪਿਡ ਹੋਗੀ, ਇਰੈਗੂਲਰ ਹੋਗੀ, ਪਲਸ ਬੀਟ, ਤੁਸੀਂ ਨਬਜ਼ ਦੇਖ ਰਹੇ ਹੋ ਨਾ, ਤੇ ਨਬਜ਼ ਦਾ ਇੱਕ ਰੈਗੂਲੈਰਿਟੀ ਹੈ, ਉਹ ਰੈਗੂਲੈਰਿਟੀ 72-80 ਵਾਰ ਇੱਕ ਮਿੰਟ ਚ ਚੱਲ ਰਹੀ ਹੈ, ਪਰ ਜੇ ਰੈਗੂਲੈਰਿਟੀ ਭਾਵੇਂ ਹੋਵੇ ਸਪੀਡ ਜ਼ਿਆਦਾ ਹੈ, ਰੈਗੂਲੈਰਿਟੀ ਭਾਵੇਂ ਹੋਵੇ 60 ਤੋਂ ਵੀ ਥੱਲੇ ਆ ਗਈ ਹੈ, ਜਾਂ ਇਰੈਗੂਲੈਰਿਟੀ ਹੈ, ਬੀਟ ਮਿਸ ਹੋ ਗਈ ਹੈ। ਹੁਣ ਬੀਟ ਮਿਸ ਹੋ ਗਈ ਤੇ ਕਈ ਥਾਵਾਂ ਤੇ ਆਮ ਤੌਰ ਤੇ ਹੁੰਦਾ ਥਰਡ ਜਾਂ ਫਿਫਥ ਬੀਟ ਮਿਸ ਹੋ ਗਈ ਹੈ, ਹੁਣ ਆਮ ਲੋਕਾਂ ਵਾਸਤੇ ਉਹ ਥਰਡ ਤੇ ਫਿਫਥ ਬੀਟ ਦਾ ਕੋਈ ਬਹੁਤਾ ਮਤਲਬ ਨਹੀਂ, ਪਰ ਡਾਕਟਰਾਂ ਵਾਸਤੇ ਉਹਦੇ ਮਤਲਬ ਹੈਗਾ ਆ ਭਾਈ ਜਦੋਂ ਹਾਰਟ ਦੇ ਵਿਚ ਸੱਜੇ ਪਾਸੇ ਖੂਨ ਆਇਆ, ਸੱਜੇ ਪਾਸੇ ਜੋ ਕੰਟਰੈਕਟ ਹੋਇਆ ਖੂਨ ਸੱਜੇ ਹੇਠਵੇਂ ਖਾਨੇ ਚ ਗਿਆ, ਫਿਰ ਕੰਟਰੈਕਟ ਹੋਇਆ ਖੂਨ ਸੱਜੇ ਖਾਨੇ ਤੋਂ ਫੇਫੜਿਆਂ ਨੂੰ ਗਿਆ, ਫਿਰ ਸੱਜੇ ਖਾਨੇ ਫੇਫੜਿਆਂ ਤੋਂ ਉੱਪਰ ਵਾਲੇ ਖਾਨੇ ਚ ਆਇਆ, ਫਿਰ ਉੱਪਰ ਵਾਲੇ ਚੋਂ ਥੱਲੇ ਵਾਲੇ ਚ ਗਿਆ, ਫਿਰ ਸਾਰੇ ਸਰੀਰ ਚ ਗਿਆ, ਇਹ ਇੰਨੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਦੱਸਦੀਆਂ ਨੇ ਉਸ ਦੀ ਬੀਟਿੰਗ ਦੇ ਨਾਲ ਕੀ ਫਰਕ ਪਿਆ ਹੈਗਾ, ਤੇ ਉਹ ਬੀਟਿੰਗ ਵੀ ਬਹੁਤ ਕੁਛ ਇੰਡੀਕੇਟ ਕਰਦੀ ਆ ਕਿ ਕਿਸ ਥਾਂ ਤੇ ਨੁਕਸ ਹੋ ਸਕਦਾ ਹੈ। ਇਹਦੀ ਬੀਟ ਬੜਾ ਬੜਾ ਸਕਿੰਟਾਂ ਦਾ, ਸਕਿੰਟਾਂ ਦੇ ਹਿੱਸੇ ਦੀ ਇਹ ਗੱਲ ਹੈਗੀ ਹੈ ਜਿਹੜੀ ਕਿ ਆਮ ਤੌਰ ਤੇ ਬਗੈਰ ਪ੍ਰੈਕਟਿਸ ਤੋਂ ਪਤਾ ਨਹੀਂ ਲੱਗਦੀ। ਸੋ ਇਸ ਲਈ ਇਹਨਾਂ ਗੱਲਾਂ ਨੂੰ ਜਾਣਨ ਵਾਸਤੇ ਪ੍ਰੈਕਟਿਸ ਦੀ ਲੋੜ ਹੁੰਦੀ, ਜਿਹੜੀ ਆਮ ਤੌਰ ਤੇ ਡਾਕਟਰਾਂ ਨੂੰ ਇੰਟਰਨਸ਼ਿਪ ਕਰਾਉਂਦੇ ਨੇ, ਪ੍ਰੈਕਟਿਸ ਕਰਾਉਂਦੇ ਨੇ, ਇਹੋ ਦੇ ਵਿੱਚ ਹੁੰਦੀ। ਪਰ ਹਾਂ, ਆਮ ਲੋਕਾਂ ਦੇ, ਮੈਂ ਤਾਂ ਇਸ ਕਰਕੇ ਦੱਸ ਰਿਹਾ ਵੀ ਆਮ ਲੋਕਾਂ ਦੇ ਸੰਬੰਧ ਦੇ ਵਿੱਚ ਬੀਟ ਜਿਹੜੀ ਹੈ ਪਲਸ ਤਾਂ ਸਾਰੇ ਵੇਖਣੇ ਸ਼ੁਰੂ ਕਰ ਦਿੰਦੇ ਨਾ, ਇਰੈਗੂਲਰ ਹੈ, ਲਗਾਤਾਰ ਨਹੀਂ ਚੱਲਦੀ, ਰੁਕ ਰੁਕ ਕੇ ਚੱਲਦੀ ਹੈ। ਇਹਨਾਂ ਕੇ ਟਾਈਮ ਪਤਾ ਲੱਗਦਾ ਹੀ ਹੈ ਬੇਹੋਸ਼ੀ, ਡਿਜ਼ੀਨੈਸ ਹੋਣੀ, ਘਬਰਾਹਟ ਹੋਣੀ, ਔਰ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਇੱਕ ਹੋਰ ਗੱਲ ਜਿਹਨੂੰ ਅਸੀਂ ਨੌਸ਼ੀਆ ਕਹਿੰਦੇ ਹਾਂ, ਜਦੋਂ ਆਪਾਂ ਗੱਲ ਬ੍ਰੇਨ ਦੀ ਕਰਨੀ ਸ਼ੁਰੂ ਕੀਤੀ ਸੀ ਨਾ, ਉਦੋਂ ਵੀ ਮੈਂ ਇਹ ਗੱਲ ਕਹੀ ਸੀ ਵੀ ਨੌਸ਼ੀਆ ਤੇ ਵੋਮਿਟਿੰਗ ਹੋਣੀ, ਆਮ ਤੌਰ ਤੇ ਨੌਸ਼ੀਆ ਤੇ ਵੋਮਿਟਿੰਗ ਜਦੋਂ ਵੀ ਹੁੰਦੀ ਹੈ ਸਾਡਾ ਕੰਮ ਇਹ ਹੁੰਦਾ ਵੀ ਹੋ ਸਕਦਾ ਡਾਈਜੈਸਟਰ ਦੀ ਕੋਈ ਪ੍ਰੋਬਲਮ ਹੋਵੇ, ਬਹੁਤ ਹੀ ਵੱਡੀ ਸਿੱਧੀ ਗੱਲ ਇਹ ਹੁੰਦੀ ਹੈ ਡਾਈਜੈਸਟਰ ਦੀ ਕੋਈ ਪ੍ਰੋਬਲਮ ਹੋਵੇਗੀ, ਲੇਕਿਨ ਡਾਈਜੈਸਟਰ ਦੀ ਪ੍ਰੋਬਲਮ ਹੋਏਗੀ ਇੱਕ ਜਾਂ ਦੋ ਉਲਟੀਆਂ ਆ ਗਈਆਂ, ਨੌਸ਼ੀਆ ਆ ਗਿਆ, ਠੀਕ ਹੋ ਗਏ, ਪਰ ਜੇ ਇਹਨੂੰ ਕਹਿੰਦੇ ਰੈਚਿੰਗ, ਜੇ ਰੈਚਿੰਗ ਲਗਾਤਾਰ ਹੋਈ ਜਾ ਰਹੀ ਹੈ, ਠੀਕ ਨਹੀਂ ਹੋ ਰਹੀ, ਔਰ ਉਹਦੇ ਨਾਲ ਕਮਜ਼ੋਰੀ ਆ ਰਹੀ ਹੈ, ਬੇਹੋਸ਼ੀ ਆ ਰਹੀ ਹੈ, ਹੱਥਾਂ ਵਿੱਚ ਨੰਬਨੈਸ ਹੋਣੀ ਸ਼ੁਰੂ ਹੋ ਗਈ ਹੈ, ਤੇ ਫਿਰ ਇਹ ਸਾਡੇ ਹਾਰਟ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ।

0: ਹੁਣ ਇਹ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ ਨਾ, ਇਹਨਾਂ ਸਾਰੀਆਂ ਨੂੰ ਹੀ ਅਸੀਂ ਗਰੁੱਪਿੰਗ ਕਰਨੀ ਚਾਹੀਏ ਤੇ ਗਰੁੱਪਿੰਗ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਫਿਜ਼ੀਕਲ ਸਾਈਨ ਸਾਹਮਣੇ ਕੀ ਦਿਖਾਈ ਦੇ ਰਿਹਾ, ਸਾਹਮਣੇ ਸਾਨੂੰ ਸੋਚ ਦਿਖਾਈ ਦੇਗੀ ਜਿਹਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ। ਸੋਚ ਸਾਨੂੰ ਦਿਖਾਈ ਦੇਗੀ ਔਰ ਸੋਚ ਦੋ ਤਰ੍ਹਾਂ ਦੀ ਹੋ ਸਕਦੀ ਹੈ। ਇੱਕ ਤੇ ਉਹ ਸੋਚ ਹੁੰਦੀ ਹੈ ਜਿਹਦੇ ਚ ਕੋਈ ਫਲੂਇਡ ਭਰਿਆ ਹੋਇਆ ਹੈ, ਔਰ ਉਹ ਜਿਹੜਾ ਫਲੂਇਡ ਭਰਿਆ ਹੋਇਆ ਹੈਗਾ ਆ ਉਹਨੂੰ ਅਸੀਂ ਆਮ ਤੌਰ ਤੇ ਸਿਸਟ ਦੇ ਨਾਲ ਕਹਿੰਦੇ ਹਾਂ, ਉਹ ਸਿਸਟ ਹੋ ਗਿਆ। ਇਸੇ ਤਰ੍ਹਾਂ ਹੀ ਜਿਹੜਾ ਪਿਟਿੰਗ ਹੁਣ ਪ੍ਰੈਸ਼ਰ ਵਾਲਾ ਹੈਗਾ ਉਹਦੇ ਚ ਫਲੂਇਡ ਤਾਂ ਨਹੀਂ ਭਰਿਆ ਹੋਇਆ ਹੈਗਾ, ਲੇਕਿਨ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਇਸ ਨੂੰ ਮੋਟਾਪਾ ਸ਼ੋ ਕਰਦੀ ਹੈ ਤੇ ਜਿਹੜੀ ਸਕਿਨ ਦੀ ਇਲਾਸਟਿਸਿਟੀ ਖਤਮ, ਲਚਕ ਜਿਹੜੀ ਹੈ ਜਿਹਦੇ ਨਾਲ ਇਕਦਮ ਸਕਿਨ ਫਿਰ ਨਾਰਮਲ ਆ ਜਾਂਦੀ ਹੈ, ਨਹੀਂ ਹੋ ਜਾਂਦੀ, ਉਹ ਨਾਰਮਲ ਨਹੀਂ ਆ ਰਹੀ। ਇਸੇ ਤਰ੍ਹਾਂ ਹੀ ਇਸ ਸਵੈਲਿੰਗ ਦੇ ਨਾਲ, ਇਸ ਅਡੀਮੇ ਦੇ ਨਾਲ, ਇਹ ਸੋਜ ਟਿਪ ਆਫ ਦੀ ਫਿੰਗਰਸ, ਆ ਉਂਗਲਾਂ ਦੇ ਜਿਹੜੇ ਪੋਟੇ ਹੈ ਨਾ, ਇਹਨਾਂ ਉਂਗਲ ਦੇ ਪੋਟਿਆਂ ਦੇ ਉੱਪਰ ਵੀ ਇਸੇ ਤਰ੍ਹਾਂ ਦੀ ਸੋਜ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਇਹ ਨੀਲੇ ਹੋਣੇ ਸ਼ੁਰੂ ਹੋ ਜਾਂਦੇ। ਅਗਰ ਹਾਰਟ ਦੀ ਕੋਈ ਪ੍ਰੋਬਲਮ ਹੈਗੀ ਹੈ ਇਹ ਆ ਤੁਹਾਡੇ ਜਿਹੜੇ ਪੋਟੇ ਹੈ ਨਾ ਇਹ ਸਾਰੇ ਨੀਲੇ ਨੀਲੇ ਹੋ ਜਾਣਗੇ, ਫਿੰਗਰ ਟਿਪਸ ਨੀਲੇ ਹੋ ਜਾਣਗੇ, ਤੁਹਾਡੇ ਬੁੱਲ ਨੀਲੇ ਹੋਣਗੇ। ਅਗਰ ਹਾਰਟ ਦੀ ਕੋਈ ਪ੍ਰੋਬਲਮ ਹੈ, ਸਵੈਲਿੰਗ ਹੋ ਗਈ ਹੈ, ਸ਼ਾਰਟਨੈਸ ਆਫ ਬ੍ਰੈਥ ਹੋ ਗਈ ਹੈ, ਪੇਨ ਹੋ ਰਹੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਲੱਗ ਅਲੱਗ ਤੌਰ ਤੇ ਅਗਰ ਇਕੱਠੀਆਂ ਆ ਗਈਆਂ ਨੇ ਤੇ ਡਾਇਰੈਕਟਲੀ ਇਹ ਕੋਈ ਹਾਰਟ ਦੀ ਪ੍ਰੋਬਲਮ ਸਾਡੇ ਸਾਹਮਣੇ ਹੋ ਰਹੀ ਹੈ। ਉਸ ਤੋਂ ਬਾਅਦ ਚਿਹਰੇ ਦੇ ਉੱਪਰ ਸਾਨੂੰ ਵੇਖਣ ਵਾਸਤੇ ਆਮ ਤੌਰ ਤੇ ਅਸੀਂ ਪੈਚਸ ਕਹਿ ਸਕਦੇ ਹਾਂ। ਬਹੁਤੇ ਸਾਰੇ ਲੋਕਾਂ ਨੂੰ ਜਿਹਨਾਂ ਨੂੰ ਕੋਲੈਸਟ੍ਰੋਲ ਜ਼ਿਆਦਾ ਹੁੰਦਾ ਨਾ, ਬਾਹਰੋਂ ਕਲੀਨਿਕ ਚ ਤੁਰਿਆ ਆਉਂਦਾ ਬੰਦਾ ਹੋਵੇ ਤੇ ਅਸੀਂ ਚਿਹਰਾ ਵੇਖ ਕੇ ਕਹਿ ਸਕਦੇ ਹਾਂ ਵੀ ਇਹਦਾ ਕੋਲੈਸਟ੍ਰੋਲ ਵਧਿਆ ਹੋਇਆ। ਆ ਜਿਹੜੇ ਅੱਖਾਂ ਦੇ ਜਿੱਥੇ ਮੈਂ ਉਂਗਲੀ ਤੇ ਹੱਥ ਲਗਾ ਰਿਹਾ, ਅਗਰ ਤੁਸੀਂ ਇਹ ਵੇਖੋ ਇਹਨਾਂ ਥਾਵਾਂ ਦੇ ਉੱਪਰ ਛੋਟੇ ਛੋਟੇ ਪੀਲੇ ਪੀਲੇ ਰੰਗ ਦੇ ਪੈਚਸ ਜਾਂ ਗਿਲਤੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ ਜਿਹੜੀਆਂ ਇਸ ਗੱਲ ਦੀਆਂ ਸੂਚਕ ਹਨ ਕਿ ਇਸ ਬੰਦੇ ਦਾ ਕੋਲੈਸਟ੍ਰੋਲ ਦੇ ਬਹੁਤ ਹਿੱਸੇ ਨੇ ਨਾ। ਪਰ ਮੈਂ ਸਿਰਫ ਸ਼ਾਰਟ ਦੇ ਵਿੱਚ ਕਹਿ ਰਿਹਾ ਕਿ ਇਸ ਬੰਦੇ ਦਾ ਕੋਲੈਸਟ੍ਰੋਲ ਵਧਿਆ ਹੋਇਆ ਹੈ, ਜਿਸ ਕਰਕੇ ਆ ਅੱਖਾਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਪਰ ਪੀਲੇ ਪੀਲੇ ਜਿਹੇ ਪੈਚਸ, ਵੈਸੇ ਉਹ ਪੈਚਸ ਹੋਰ ਵੀ ਕਈ ਥਾਵਾਂ ਤੇ ਹੁੰਦੇ ਨੇ, ਪਰ ਮੈਂ ਕਿਉਂਕਿ ਸਾਹਮਣੇ ਵਿਜੀਬਿਲਿਟੀ ਦੀ ਗੱਲ ਕਰ ਰਿਹਾ ਹਾਂ, ਵਿਜੀਬਿਲਿਟੀ ਇਹ ਆ ਕਿ ਉਸ ਸਵੈਲਿੰਗ ਦੇ ਨਾਲ ਨਾਲ ਜਿਹੜੀ ਗੱਲ ਆਪਾਂ ਕਰ ਦਿੱਤੀ ਹੈ, ਕਿਉਂਕਿ ਅਸੀਂ ਹਾਰਟ ਖਾਸ ਤੌਰ ਤੇ ਟਾਰਗੇਟ ਕਰ ਰਹੇ ਹਾਂ, ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਪੈਚਸ ਵੀ ਨਾਲ ਡਿੱਗ ਜਾਣਗੇ। ਕਿਉਂਕਿ ਅਸੀਂ ਸਮਝਦੇ ਹਾਂ ਕਿ ਹਾਰਟ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੋ ਰਹੀ ਹੈ ਨਾ ਉਹਦੇ ਬੇਸ ਕੋਲੈਸਟ੍ਰੋਲ ਹੈ, ਉਹਦਾ ਬੇਸ ਲਿਪਿਡ ਫੈਟ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਸਾਰਾ ਸਾਡੇ ਸਰਕੂਲੇਸ਼ਨ ਚ ਮੂਵ ਕਰ ਰਿਹਾ ਨਾ, ਔਰ ਜੇ ਮੂਵ ਕਰ ਰਿਹਾ ਹੈਗਾ ਤੇ ਫਿਰ ਇਹ ਵੀ ਸਾਰੀ ਕੰਡੀਸ਼ਨ ਅਸੀਂ ਜਾਣਦੇ ਹਾਂ ਕਿ ਚਾਹੇ ਉਹ ਫੈਟ ਹੋਵੇ ਚਾਹੇ ਉਹ ਸ਼ੂਗਰ ਹੋਵੇ, ਇਹ ਸਾਰੀਆਂ ਚੀਜ਼ਾਂ ਇੱਕ ਪਲਾਜ਼ਮਾ ਦੇ ਵਿੱਚ ਬਲੱਡ ਦੇ ਵਿੱਚ ਮੂਵ ਕਰਦੀਆਂ ਰਹਿੰਦੀਆਂ ਨੇ, ਔਰ ਇਹਨਾਂ ਦੀ ਇੱਕ ਇਹ ਕੰਡੀਸ਼ਨ ਹੈਗੀ ਆ ਕਿ ਜਿੱਥੇ ਸੰਘਣਾਪਣ ਆ ਜਾਵੇ, ਜਿੱਥੇ ਮੂਵ ਕਰਦਾ ਹੋਇਆ ਫਲੂਇਡ ਸਲੋ ਹੋ ਜਾਵੇ, ਹੌਲੀ ਹੋ ਜਾਵੇ ਦੀ ਮੂਵਮੈਂਟ, ਉੱਥੇ ਇੱਥੇ ਦੇ ਬੈਠਣਾ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਸੈਡੀਮੈਂਟੇਸ਼ਨ। ਮੈਂ ਖਾਲਿਆਂ ਦੀ ਇਗਜ਼ਾਮਪਲ ਆਮ ਤੌਰ ਤੇ ਇਸ ਸਮਾਂ ਦੇ ਵਿੱਚ ਦਿਆ ਕਰਦਾ ਹਾਂ, ਜੇ ਖਾਲਿਆਂ ਦੇ ਜ਼ਰੀਏ ਜ਼ਿਆਦਾ ਭਰ ਜਾਵੇ ਤੇ ਖਾਲੇ ਉੱਛਣੇ ਸ਼ੁਰੂ ਹੋ ਜਾਂਦੇ ਨੇ, ਮੋਗਾ ਤੇ ਓਡਾ ਹੀ ਵੱਡਾ ਹੈਗਾ, ਪਾਣੀ ਤਾਂ ਉਹਨੇ ਸ਼ਹਿਰ ਚੋਂ ਆ ਰਿਹਾ ਹੈ, ਲੇਕਿਨ ਸਾਡੀ ਖਾਲੇ ਦੇ ਵਿੱਚ ਰੇਤ ਭਰ ਗਈ ਆ, ਜਿਸ ਕਰਕੇ ਉਹਨੇ ਹੀ ਪਾਣੀ ਨੂੰ ਬਾਹਰ ਕੱਢ ਲਿਆ ਹੋਇਆ ਉਹ ਪੁੱਛਣਾ ਸ਼ੁਰੂ ਹੋ ਗਿਆ, ਪਰ ਸਾਡੀਆਂ ਬਲੱਡ ਵੈਸਲ ਤੇ ਗੋਲ ਨੇ, ਇਹਦਾ ਉਛਲੇਗਾ ਕਿੱਥੇ, ਫਿਰ ਅਸੀਂ ਕਹਿੰਦੇ ਇਹਨੂੰ ਬਲੱਡ ਪ੍ਰੈਸ਼ਰ ਹੋ ਗਿਆ। ਜੇ ਬਲੱਡ ਪ੍ਰੈਸ਼ਰ ਵੀ ਇੱਕ ਐਕਸਟ੍ਰੀਮ ਤੱਕ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ, ਸਾਡੇ ਜਿਹੜੇ ਵਾਲਵਸ ਨੇ ਉਹਨੂੰ ਕੋਆਪਰੇਟ ਨਹੀਂ ਕਰਦੇ, ਜਿੰਨਾ ਵਾਲਵ ਦਾ ਹੁਣ ਮੈਂ ਨਾਮ ਲਿਆ ਟ੍ਰਾਈਕਸਪਰ ਬਾਈਕਸਪ ਸੈਮੀ ਲੂਨਰ ਵਾਲਵ ਵਗੈਰਾ ਵਗੈਰਾ, ਔਰ ਫਿਰ ਉਹਨਾਂ ਦੀ ਇਰੈਗੂਲਰਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੋ ਇਹ ਸਾਰੀਆਂ ਗੱਲਾਂ ਕੰਪਲੀਕੇਟ ਕਰਦੀਆਂ ਹਨ ਜਿਹੜੀ ਹਾਰਟ ਦੀ ਪ੍ਰੋਬਲਮ ਹੈ। ਤੇ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਚੈਸਟ ਦੇ ਵਿੱਚ ਇਹ ਸਭ ਤੋਂ ਵੱਡਾ ਇੰਪੋਰਟੈਂਟ ਆਰਗਨ ਹੈਗਾ ਆ, ਜਿਹਦੇ ਕਰਕੇ ਆਮ ਤੌਰ ਤੇ ਇਹ ਸਾਈਨ ਐਂਡ ਸਿਮਟਮ ਸਾਡੇ ਸਾਹਮਣੇ ਹੁੰਦੇ ਨੇ। ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ, ਸਾਡੇ ਕੋਲ ਅਜੇ ਹੈਗਾ ਟਾਈਮ ਕੁਛ ਨਾ ਕੁਛ, ਹਾਈ ਕੋਲੈਸਟ੍ਰੋਲ ਤਾਂ ਸਾਰੇ ਹੀ ਜਾਣਦੇ ਆ, ਤੇ ਜਦੋਂ ਤੁਸੀਂ ਹਾਈ ਕੋਲੈਸਟ੍ਰੋਲ ਲੈ ਕੇ ਡਾਕਟਰ ਕੋਲੇ ਜਾਂਦੇ ਹੋ, ਲੈਬ ਟੈਸਟ ਦੀ ਰਿਪੋਰਟ ਆਉਂਦੀ ਹੈ ਤਾਂ ਕਹਿੰਦਾ ਵੀ ਤੁਹਾਡੇ ਤਾਂ ਹਾਈ ਕੋਲੈਸਟ੍ਰੋਲ ਹੈਗਾ ਜੀ, ਹਾਂਜੀ, ਤੁਹਾਨੂੰ ਕਿਸੇ ਵੀ ਵੇਲੇ ਖਤਰਾ ਹੋ ਜਾਵੇ, ਬੈਡ ਕੋਲੈਸਟ੍ਰੋਲ ਦੀ ਗੱਲ ਖੁਦ ਸੁਣੀ ਹੋਣੀ ਹੈ। ਸੋ ਉਸ ਲਿਹਾਜ਼ ਦੇ ਵਿੱਚ ਉਹਨਾਂ ਨੂੰ ਇਹ ਇੰਡੀਕੇਸ਼ਨ ਹੁੰਦੀ ਹੈ ਕਿ ਕੋਲੈਸਟ੍ਰੋਲ ਘਟਾ ਲਓ, ਨਹੀਂ ਤਾਂ ਕਿਤੇ ਵੀ ਤੁਹਾਨੂੰ ਹਾਰਟ ਦਾ ਅਟੈਕ ਆ ਸਕਦਾ। ਹਾਈ ਕੋਲੈਸਟ੍ਰੋਲ ਇਸ ਗੱਲ ਦਾ ਸੂਚਕ ਆ ਕਿ ਜੇ ਬਲੱਡ ਸਲੋ ਹੋ ਗਿਆ ਸਰਕੂਲੇਸ਼ਨ, ਤੇ ਉਹਦੇ ਨਾਲ ਇਹਨੇ ਜੰਮਣਾ ਸ਼ੁਰੂ ਹੋ ਜਾਣਾ, ਜਮਾਓ ਹੋ ਗਿਆ, ਤੇ ਹਾਰਟ ਦੇ ਅਟੈਕ ਦਾ ਖਤਰਾ ਸਾਡਾ ਵੱਧ ਜਾਏਗਾ। ਇੱਕ ਆਮ ਸਾਹਮਣੇ ਵੇਖਣ ਵਾਲੀ ਨਿਸ਼ਾਨੀ, ਜਿਵੇਂ ਗੱਲ ਕਰ ਰਿਹਾ ਤੁਸੀਂ, ਮੇਰੀ ਉਂਗਲਾਂ ਦੇਖ ਰਹੇ ਹੋ ਨਾ, ਮੇਰੇ ਨੋਹ ਤੁਸੀਂ ਵੇਖ ਰਹੇ ਹੋ, ਇਹ ਜਿਹੜੀ ਨੋਹ ਨੇ ਇਹ ਬਿਲਕੁਲ ਫਲੈਟ ਨੇ। ਰੰਗ ਕਿਸੇ ਦਾ ਅਨੀਮਕ ਹੋਇਆ ਤੇ ਕਾਲਾ ਹੋ ਗਿਆ, ਇਹਦੇ ਤੇ ਲਾਈਨਾਂ ਕਾਲੀਆਂ ਕਾਲੀਆਂ ਨੀਲੀਆਂ ਨੀਲੀਆਂ ਜੀ ਉਭਰ ਗਈਆਂ ਤੇ ਲਿਵਰ ਦੇ ਵਿੱਚ ਉਹਦੇ ਨੁਕਸ ਹੋ ਗਿਆ। ਇਸੇ ਤਰ੍ਹਾਂ ਹੀ ਜੇ ਪੀਲੇ ਪੀਲੇ ਧੱਬੇ ਇਹਨਾਂ ਤੁਹਾਡੇ ਨੋਹਾਂ ਦੇ ਵਿੱਚ ਦਿਸਣੇ ਸ਼ੁਰੂ ਹੋ ਗਏ ਤੇ ਉਹਦੇ ਕਿਡਨੀ ਵਿੱਚ ਨੁਕਸ ਹੋ ਗਿਆ, ਇਹੋ ਜਿਹੀਆਂ ਛੋਟੀ ਛੋਟੀ ਨਿਸ਼ਾਨੀਆਂ ਨੇ ਜਿਹਨਾਂ ਤੁਸੀਂ ਅਸੀਂ ਹੱਥ ਵੇਖ ਕੇ ਕਹਿ ਸਕਦੇ ਆ ਵੀ ਇਹਦੇ ਫਲਾਣੇ ਫਲਾਣੇ ਥਾਂ ਤੇ ਨੁਕਸ ਹੋ ਰਿਹਾ। ਪਰ ਮੈਂ ਜਿਹੜੀ ਹੁਣ ਗੱਲ ਪੈਣ ਲੱਗਿਆ ਉਹ ਇਹ ਕਹਿਣ ਲੱਗਿਆ ਕਿ ਅਸੀਂ ਉਹਨੂੰ ਕਹਿੰਦੇ ਨੇ ਕਲੱਬਿੰਗ ਨੇਲਸ। ਕਲੱਬਿੰਗ ਨੇਲਸ ਦੀ ਗੱਲ ਮੈਂ ਅੱਗੇ ਵੀ ਕੀਤੀ ਹੋਊਗੀ ਕਿਉਂਕਿ ਵਾਰ ਵਾਰ ਤੇ ਉਹੀ ਗੱਲਾਂ ਸਾਹਮਣੇ ਆ ਹੀ ਰਹੀਆਂ ਨੇ, ਜਿਵੇਂ ਕੌਲੀ ਮੋਦੀ ਮਾਰੀ ਹੁੰਦੀ ਹੈ ਨਾ ਉਂਗਲੀ ਦੇ ਵਿੱਚ, ਆਮ ਤੌਰ ਤੇ ਨੌ ਫਲੈਟ ਨੇ, ਪਰ ਜੇ ਕੌਲੀ ਮੋਦੀ ਮਾਰੀ ਹੋਈ ਇਵੇਂ ਦੇ ਉਭਰੇ ਹੋਣ ਵਿਚਕਾਰ ਨੂੰ ਨੌ, ਤੇ ਉਹਦਾ ਮਤਲਬ ਇਹ ਹੁੰਦਾ ਕਿ ਇਹਦੀ ਛਾਤੀ ਦੇ ਵਿੱਚ ਕਿਤੇ ਵੀ ਚਾਹੇ ਫੇਫੜਿਆਂ ਚ ਨੁਕਸ ਹੋਵੇ, ਚਾਹੇ ਇਹਦੇ ਹਾਰਟ ਵਿੱਚ ਨੁਕਸ ਹੋਵੇ, ਖਾਸ ਤੌਰ ਤੇ ਹਾਰਟ ਵਿੱਚ ਨੁਕਸ ਵਾਲਿਆਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਮ ਤੌਰ ਤੇ ਆਉਣੀ ਸ਼ੁਰੂ ਹੋ ਜਾਂਦੀ। ਕਈ ਬੱਚੇ ਕੰਜੈਨੀਟਲ ਹਾਰਟ ਦੀ ਪ੍ਰੋਬਲਮ ਵਾਲੇ ਹੁੰਦੇ ਨੇ, ਕਈ ਬੱਚੇ ਹਾਰਟ ਦੀਆਂ ਪ੍ਰੋਬਲਮ ਬਹੁਤ ਤਰ੍ਹਾਂ ਦੀਆਂ ਨੇ, ਇੱਕ ਇਮੀਡੀਏਟ ਹੋਣ ਵਾਲੀਆਂ ਹੈਗੀਆਂ ਨੇ, ਇੱਕ ਰਾਈਟ ਹਾਰਟ ਫੇਲਿਓਰ, ਇੱਕ ਲੈਫਟ ਹਾਰਟ ਫੇਲਿਓਰ, ਇੱਕ ਜਨਰਲ ਹਾਰਟ ਫੇਲਿਓਰ। ਮੈਂ ਇਹਦੇ ਬਾਰੇ ਡਿਟੇਲ ਸਾਰੀ ਗੱਲ ਦੱਸਦਾ ਜਾਵਾਂਗਾ ਤੁਹਾਡੇ ਨਾਲ, ਪਰ ਆਮ ਤੌਰ ਤੇ ਹਾਰਟ ਦੀ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਸ ਵੇਲੇ ਅਗਰ ਲੰਬਾ ਸਮਾਂ ਚੱਲ ਗਈ ਹੈ ਤੇ ਕਲੱਬਿੰਗ ਨੇਲਸ ਹੋਣਾ ਇੱਕ ਲਾਜ਼ਮੀ ਨਿਸ਼ਾਨੀ ਹੁੰਦੀ ਹੈ। ਉਸ ਤੋਂ ਬਾਅਦ ਇਹਨਾਂ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਸਡਨ ਇਹਨਾਂ ਤੋਂ ਠੀਕ ਸੀ, ਕੋਈ ਅਸੀਂ ਕੋਈ ਗੱਲ ਨਹੀਂ ਸੀ, ਪਰ ਹੁਣ ਨਾਲ ਨਾਲ ਛਾਤੀ ਚ ਵੀ ਕੰਜੈਸ਼ਨ ਹੋ ਰਿਹਾ ਤੇ ਨਾਲ ਪਸੀਨਾ ਆ ਰਿਹਾ। ਮੈਂ ਸਪਸ਼ਟ ਕਰਨਾ ਚਾਹੁੰਦਾ, ਜਦੋਂ ਹਾਰਟ ਦੀ ਕੋਈ ਵੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਉਸ ਵੇਲੇ ਠੰਡੀਆਂ ਤਰੇਲੀਆਂ ਅਸੀਂ ਪੰਜਾਬੀ ਚ ਕਹਿੰਦੇ ਹਾਂ, ਪਸੀਨਾ ਆਉਣਾ ਆਮ ਤੌਰ ਤੇ ਅਸੀਂ ਇਹਨੂੰ ਲਫ਼ਜ਼ ਕਹਿੰਦੇ ਹਾਂ, ਪਰ ਜ਼ਿਆਦਾਤਰ ਲਫ਼ਜ਼ ਸਾਡੇ ਵਰਤਿਆ ਜਾਂਦਾ ਕਿ ਠੰਡੀਆਂ ਤਰੇਲੀਆਂ ਆਉਣੀ, ਘਬਰਾਹਟ ਹੋਈ ਹੈ, ਡਿਜ਼ੀਨੈਸ ਹੋਈ ਹੈ, ਅੱਖਾਂ ਹਨੇਰਾ ਆ ਗਿਆ, ਸਾਹ ਤੇਜ਼ ਤੇਜ਼ ਚੱਲ ਰਿਹਾ, ਛਾਤੀ ਚ ਘੁੱਟਣ ਜਿਹੀ ਮਹਿਸੂਸ ਹੋ ਰਹੀ, ਛਾਤੀ ਨੂੰ ਹੱਥ ਲਾ ਰਿਹਾ ਵਾਰ ਵਾਰ ਪੇਸ਼ੈਂਟ, ਇਸ ਹਾਲਾਤ ਦੇ ਵਿੱਚ ਪਸੀਨਾ ਵੀ ਜ਼ਿਆਦਾ ਆਉਂਦਾ ਹੋਵੇ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਸ ਨੂੰ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ। ਔਰ ਅਗਰ ਇਹ ਪ੍ਰੋਬਲਮ ਹਾਰਟ ਦੀ ਨਹੀਂ ਹੈਗੀ, ਇਹ ਪ੍ਰੋਬਲਮ ਰੈਸਪੀਰੇਸ਼ਨ ਦੀ ਹੈਗੀ ਹੈ, ਸਾਹ ਦੀ ਹੈਗੀ ਆ, ਫੇਫੜਿਆਂ ਦੀ ਹੈਗੀ ਆ, ਤੇ ਉਹਦੇ ਵਿੱਚ ਕੀ ਹੋਏਗਾ, ਸ਼ਾਰਟਨੈਸ ਆਫ ਬ੍ਰੈਥ, ਆਕਸੀਜਨ ਦੇਣਾ ਕੰਮ ਆ ਫੇਫੜਿਆਂ ਦਾ, ਆਕਸੀਜਨ ਬਾਹਰੋਂ ਗੈਸਾਂ ਲੈਣੀਆਂ ਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਆਕਸੀਜਨ ਦੇ ਵਿੱਚ ਰਲੀਆਂ ਹੋਈਆਂ, ਉਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਤੇ ਆਕਸੀਜਨ ਬਲੱਡ ਦੇ ਵਿੱਚ ਦੇਣੀ, ਕਿਉਂਕਿ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦੇ ਵਿੱਚ ਮੈਂ ਇਹ ਭੇਤ ਕਈ ਦਿਨਾਂ ਤੁਹਾਨੂੰ ਦੱਸ ਚੁੱਕਿਆ ਅੱਗੇ ਕਿ ਆਕਸੀਜਨ ਭਾਰੀ ਹੈ, ਕਾਰਬਨ ਡਾਈਆਕਸਾਈਡ ਦੀਆਂ ਗੈਸਾਂ ਜਿਹੜੀਆਂ ਨੇ ਇਹ ਹੌਲੀਆਂ ਨੇ, ਇਸੇ ਕਰਕੇ ਹੀ ਆਟੋਮੈਟਿਕ ਪ੍ਰੈਸ਼ਰ ਦੇ ਮੁਤਾਬਕ ਹੀ ਸਾਡੇ ਨੱਕ ਰਾਹੀਂ ਜਿਹੜੀ ਹਵਾ ਅੰਦਰ ਜਾ ਰਹੀ ਹੈ ਉਹ ਆਟੋਮੈਟਿਕਲੀ ਸਾਡੇ ਜਿਹੜੇ ਬਲੱਡ ਸੈਲਸ ਨੇ, ਖਾਸ ਤੌਰ ਤੇ ਰੈਡ ਬਲੱਡ ਸੈਲਸ ਜਿਹੜੇ ਆਕਸੀਜਨ ਕੈਰੀ ਕਰਦੇ ਨੇ, ਉਹਨਾਂ ਵਿੱਚ ਇਨਵੇਡ ਕਰ ਜਾਂਦੀ ਹੈ। ਔਰ ਜਦੋਂ ਇਹ ਭਾਰੀ ਹੈ, ਇਨਵੇਡ ਕਰ ਰਹੀ, ਹੁਣ ਤੁਸੀਂ ਕਿਸੇ ਘੜੇ ਦੇ ਵਿੱਚ ਪਾਣੀ ਪਾਇਆ ਹੋਇਆ ਹੈ ਤੇ ਉਹਦੇ ਚ ਤੁਸੀਂ ਰੇਤ ਪਾ ਦਿਓ ਭਾਵ ਸਧਾਰਨ ਸਮਝਣ ਲਈ, ਜਿਹੜਾ ਪਾਣੀ ਹੈ ਤੁਹਾਨੂੰ ਬਾਹਰ ਆਜੂਗਾ ਨਾ ਜੇ ਭਰਿਆ ਹੋਇਆ ਪਹਿਲਾਂ ਕਦਾ। ਅਲਟੀਮੇਟਲੀ ਇਸੇ ਤਰ੍ਹਾਂ ਹੀ ਕਾਰਬਨ ਡਾਈਆਕਸਾਈਡ ਦੇ ਹੋਰ ਗੈਸਾਂ ਜਿਹੜੀਆਂ ਨੇ ਉਹ ਬਾਹਰ ਆ ਜਾਂਦੀਆਂ ਨੇ, ਔਰ ਜੇ ਇਹ ਕਿਰਿਆ ਨਹੀਂ ਹੋ ਰਹੀ, ਜੇ ਇਹ ਕਿਰਿਆ ਨਹੀਂ ਹੋ ਰਹੀ ਤੇ ਉਸ ਹਾਲਾਤ ਦੇ ਵਿੱਚ ਫਿਰ ਸ਼ਾਰਟਨੈਸ ਆਫ ਬ੍ਰੈਥ ਹੋ ਜਾਏਗੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਆਕਸੀਜਨ ਨੂੰ ਪੂਰਾ ਕਰਨ ਵਾਸਤੇ ਫੇਫੜਿਆਂ ਨੂੰ ਵੀ ਵਾਰ ਵਾਰ ਕੰਮ ਕਰਨਾ ਪੈ ਰਿਹਾ, ਸਾਹ ਦੀ ਗਿਣਤੀ ਵੀ 14 ਤੋਂ 16 ਨਹੀਂ ਰਹੇਗੀ, 24-25-40 ਵੀ ਹੋ ਸਕਦੀ ਹੈਗੀ। ਔਰ ਇਸ ਚੀਜ਼ ਦੀ ਜਿਹੜੀ ਪਿੱਛੋਂ ਸਪਲਾਈ ਆ ਰਹੀ ਹੈ, ਥੋੜੀ ਥੋੜੀ ਆ ਰਹੀ ਹੈ, ਤੇ ਹਾਰਟ ਨੂੰ ਵੀ ਜ਼ਿਆਦਾ ਗੇੜੇ ਲਾਉਣੇ ਪੈਣਗੇ। ਇਹਦਾ ਮਤਲਬ ਉਹਨੇ 72 ਤੋਂ 80 ਵਾਰ ਪੰਪ ਕਰਨਾ ਸੀਗਾ ਇੱਕ ਮਿੰਟ ਦੇ ਵਿੱਚ, ਹੁਣ ਉਹ ਵੀ ਜ਼ਿਆਦਾ ਕਰੇਗਾ। ਸੋ ਇਹ ਸਾਰੀਆਂ ਗੱਲਾਂ ਉਹਦੇ ਨਾਲ ਜੁੜੀਆਂ ਹੋਈਆਂ ਹਨ ਜਿਹੜੀਆਂ ਸਾਨੂੰ ਦੱਸਣਗੀਆਂ ਵੀ ਜੇ ਛਾਤੀ ਚ ਕੋਈ ਨੁਕਸ ਹੈਗਾ ਆ ਤੇ ਉਹਦੇ ਕਰਕੇ ਐਸਾ ਕੁਛ ਹੋ ਸਕਦਾ ਹੈ। ਡਰਾਈ ਪਰਸਿਸਟੈਂਟ ਕਫ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਖੰਗ ਲੱਗੀ ਨੀ, ਵਲਕਮ ਨਹੀਂ ਹੈਗੀ, ਕੁਝ ਐਸਾ ਨਹੀਂ ਹੈਗਾ, ਪਰ ਹਾਰਟ ਨੂੰ ਕੋਈ ਪ੍ਰੋਬਲਮ ਆ ਗਈ ਹੈ, ਉਸ ਵੇਲੇ ਹਾਰਟ ਦੇ ਕੰਮ ਨਹੀਂ ਕਰ ਰਿਹਾ ਤੇ ਬੈਕਲੌਗ ਜਿਵੇਂ ਰਹਿ ਜਾਂਦਾ ਵੀ ਫੇਫੜੇ ਤਾਂ ਭੇਜ ਹੀ ਰਹਿਣ ਤੁਹਾਨੂੰ ਆਕਸੀਜਨ, ਹੁਣ ਤੁਸੀਂ ਅੱਗੋਂ ਲੈਣ ਦੀ ਸਮਰੱਥਾ ਚ ਨਹੀਂ, ਯਾਰ ਨਹੀਂ ਮੈਂ ਇੰਨਾ ਨੀ ਕੰਮ ਕਰ ਸਕਦਾ, ਓਵਰਲੋਡਡ ਹੋ ਗਿਆ। ਉਸ ਵੇਲੇ ਇੱਕ ਜਿਹੜਾ ਬੈਕਲੌਗ ਫੇਫੜੇ ਚ ਲੱਗਦਾ ਆ ਉਹਦੇ ਕਰਕੇ ਡਰਾਈ ਕਫ ਆਮ ਤੌਰ ਤੇ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ। ਰੈਪਿਡ ਤੇ ਇਰੈਗੂਲਰ ਬੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਲਸ ਫਾਸਟ ਹੋ ਜਾਂਦੀ ਹੈ, ਪਲਸ ਵੀ ਇਰੈਗੂਲਰ ਹੋ ਜਾਂਦੀ ਹੈ, ਬਰੀਥਿੰਗ ਦੀ ਰੇਟ ਜਿਹੜਾ ਉਹ ਤੇਜ਼ ਹੋ ਜਾਂਦਾ ਆ ਔਰ ਬਰੀਥਿੰਗ ਸ਼ਾਰਟ ਹੋ ਜਾਂਦੀ ਡੀਪ ਬਰੀਥਿੰਗ ਪੂਰੀ ਤਰ੍ਹਾਂ ਜੇ ਚੀਮਾ ਸਾਹਿਬ ਬਲਦ ਜਿਆਦਾ ਭੱਜਣ ਨਾ ਖੂਹ ਜੋਇਆ ਹੋਵੇ ਅਸੀਂ ਤੇ ਟਿੰਡੇ ਦਾ ਬਹੁਤਾ ਪਾਣੀ ਜਿਹੜਾ ਬਾਹਰ ਡੁੱਬ ਜਾਂਦਾ
1: ਬਿਲਕੁਲ ਖਾਲੀ ਖਾਲੀ ਨਦੀਆਂ ਖਾਲੀ ਆਉਣ ਲੱਗ ਪਈਆਂ
0: ਖਾਲੀ ਆਉਂਦੀਆਂ ਨੇ ਔਰ ਇਹੀ ਕੰਮ ਜਿਹੜਾ ਆ ਫੇਫੜਿਆਂ ਨੂੰ ਵੀ ਕਰਨਾ ਪੈ ਰਿਹਾ ਇਹੀ ਕੰਮ ਜਿਹੜਾ ਆ ਇਹ ਸਾਡੇ ਹਾਰਟ ਨੂੰ ਵੀ ਕਰਨਾ ਪੈ ਰਿਹਾ ਉਸ ਨੂੰ ਕੰਪਨਸੇਟ ਕਰਨ ਦੀ ਖਾਤਰ ਇਹ ਸਾਰਾ ਕੁਝ ਉਸ ਨੂੰ ਕਰਨਾ ਪੈ ਰਿਹਾ ਹੈਗਾ ਤੇ ਇਹ ਸਾਰੀਆਂ ਆਮ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਹਨ ਇਹ ਹਾਰਟ ਦੀਆਂ ਹਨ ਅਜੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਆਮ ਤੌਰ ਤੇ ਵੇਖ ਸਕਦੇ ਹਾਂ ਕਿ ਭਾਈ ਇਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਬਾਹਰੀ ਤੌਰ ਤੇ ਅਸੀਂ ਵੇਖ ਸਕਦੇ ਹਾਂ ਉਹਨਾਂ ਨੂੰ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ ਪਰ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਦਾ ਹੱਲ ਪਹਿਲਾਂ ਮੈਂ ਜ਼ਰੂਰ ਕਰਾਂਗਾ ਮੈਨੂੰ ਯਾਦ ਜ਼ਰੂਰ ਕਰਵਾ ਦਿਓ ਜਿਸ ਤਰ੍ਹਾਂ ਇਸ ਦੇ ਸੰਬੰਧ ਵਿੱਚ ਠੀਕ ਹੈ ਸੋ ਬਈ ਅੱਜ ਦਾ ਪ੍ਰੋਗਰਾਮ ਦਾ ਸਮਾਂ ਬਹੁਤ ਥੋੜਾ ਰਹਿ ਗਿਆ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਸਮਝਣਾ ਚਾਹੁੰਦੇ ਹੋ ਜਾਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਔਰ ਅਗਰ ਤੁਸੀਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਤਰੀਕੇ ਨੇ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899 ਅਗਰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਬੋਲ ਕੇ ਤੁਸੀਂ ਨਹੀਂ ਦੱਸਦੇ ਤੇ ਤੁਸੀਂ ਲਿਖ ਕੇ ਦੱਸਣਾ ਚਾਹੁੰਦੇ ਹੋ ਤੇ ਈਮੇਲ ਭੇਜ ਸਕਦੇ ਹੋ ਹੋਮਿਓ ਮੈਡੀਸਨ HOMEOMEDICINE@yahoo.com ਸੋ ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਜਾਣਕਾਰੀ ਲੈ ਸਕਦੇ ਹੋ ਇਹਦੀ ਕੰਸਲਟੇਸ਼ਨ ਦੀ ਕੋਈ ਫੀਸ ਨਹੀਂ ਹੈਗੀ ਕਿਸੇ ਵੀ ਵੇਲੇ ਕਾਲ ਕਰਕੇ ਆਪਣਾ ਸੁਝਾਅ ਮੇਰੇ ਕੋਲ ਲੈ ਸਕਦੇ ਹੋ ਮੇਰੇ 52 ਸਾਲ ਦੇ ਐਕਸਪੀਰੀਅੰਸ ਦੇ ਉੱਪਰੋਂ ਜੋ ਫਾਇਦਾ ਉਠਾ ਸਕਦੇ ਹੋ ਉਹ ਉਠਾ ਲਓ ਪਰ ਨਾਲ ਦੀ ਨਾਲ ਇੱਕ ਰਿਕੁਐਸਟ ਅਸੀਂ ਹਮੇਸ਼ਾ ਕਰਦੇ ਹਾਂ ਕਿ ਤੁਸੀਂ ਅਗਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਕੋਈ ਗੱਲਾਂ ਲਾਹੇ ਦਿਸਦੀਆਂ ਨੇ ਕਿ ਸਾਡੇ ਫਾਇਦੇਮੰਦ ਹੋ ਰਹੀਆਂ ਨੇ ਤੇ ਇਹ ਫਾਇਦਾ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਵੀ ਕਰੋ ਉਹਨਾਂ ਨੂੰ ਵੀ ਆਖੋ ਵੀ ਉਹ ਤੁਹਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਰੇਡੀਓ ਪ੍ਰਭਾਗ ਹੈ ਰੇਡੀਓ ਸਭ ਰੰਗ ਹੈ ਯੂਟਿਊਬ ਹੈ ਫੇਸਬੁੱਕ ਚੈਨਲ ਹੈ ਮੇਰਾ ਇਹਦੇ ਵਿੱਚ ਜੁੜੋ ਤਾਂ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲਾਹਾ ਲੈ ਸਕੋ ਤੁਹਾਡੇ ਸੱਜਣ ਮਿੱਤਰ ਵੀ ਇਸ ਦਾ ਲਾਹਾ ਲੈ ਸਕਣ ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਕੱਲ ਨੂੰ ਇਹੀ ਪ੍ਰੋਗਰਾਮ ਅੰਗਰੇਜ਼ੀ ਦੇ ਵਿੱਚ ਹੋਏਗਾ ਔਰ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਇਹਨਾਂ ਪ੍ਰੋਗਰਾਮ ਨੂੰ ਜਿਵੇਂ ਤੁਸੀਂ ਜਾਣਦੇ ਹੋ ਕਿ 3 ਭਾਸ਼ਾਵਾਂ ਦੇ ਵਿੱਚ ਮੈਂ ਇਸ ਚੀਜ਼ ਨੂੰ ਬੋਲ ਰਿਹਾ ਹਾਂ ਪੰਜਾਬੀ ਅੰਗਰੇਜ਼ੀ ਹਿੰਦੀ ਔਰ ਆਲਟਰਨੇਟ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਤਾਂ ਕਿ ਹਰ ਤਰ੍ਹਾਂ ਦੀ ਭਾਸ਼ਾ ਸਮਝਣ ਵਾਲਾ ਜਿਹੜਾ ਹੈ ਉਹ ਇਸ ਬਾਰੇ ਜਾਣਕਾਰੀ ਲੈ ਸਕੇ ਉਹਨੂੰ ਪਤਾ ਲੱਗਦਾ ਰਹਿ ਜਾਵੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ

Hello. Hello. Dosto, Sashrikal, Namaste, Adar, Tusi, Sunreo, Dildi, Vaz, Mehatada, Dost, the host, Darshan Singh Khak. Tusi, Sunreo, Pravaz Radio, Dildi, Vaz, program, like Kitadinal Hazar Hogandi, and New York Studio, to New Jersey, to Mehatada, Dost, the host, Darshan Singh Khak. ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ ਦੋ ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉਪਰ ਰੂਬਰੂ ਹੋ ਰਹੇ ਜੀ। ਆਓ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ, ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਆਓ ਮਿਲਦੇ ਆ ਜੀ। ਜੇ ਦੋਸਤੋ ਆਓ, ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਆਓ ਸੁਣੋ, ਜੇ ਨਹੀਂ ਕੀਤਾ ਤੇ ਕਰ ਲਓ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਥੈਂਕ ਯੂ ਸੋ ਮਚ, ਸੁਣਦੇ ਰਹੋ ਜੀ।

0: दोस्तों बहुत तेरा तेरा तोलन वाला डोलन नहीं दिंदा बाबा नानक, कोई शक नहीं एदे विच। रब दा नां लईए, बाबे नानक दा, गुरु ग्रंथ साहिब दा ध्यान रखिए, उन्हां दे शब्द सुनिए, कुछ उन्हां ते गौर करिए। जी दोस्तों, तुसीं सुन रहे सी प्यारे प्यारे गीत भी, और बड़ा जवंदा ने बड़ा धार्मिक गीत भी तुहाडे नाल पेश कीता। लो आपां आपां चलदे आं खबरां वल। लाल सिंह चीमा साहब साडे सीनियर साडा जुड़ गए ने, ते उन्हां दे कोलों पुछदे आं जी की होया। चीमा साहब आओ जी, सत श्री अकाल, वेलकम जी। आया
1: जी, खालसा जी, तुहानू मेरे वालों निघी ते प्यारे सत श्री अकाल, ते तुहाडा बहुत धन्नवाद है। खालसा जी, गल्लां वातां तुहानू पता पई, रोज कोई ना कोई नवीं खबरां आउंदियां रहिंदियां
0: जी,
1: ते उन्हां खबरां दे विचों फिर तुहानू पता पई, खबर कदे कदे अज वी ओह इन्नी अपने नेड़े हुंदी आ के थानू फिर ओह मजबूर कर दिंदी आ खबर की इह खबर आ जिहड़ी इह साडे जिहड़े स्रोते भी हैगे आ उहनां दे नाल सांझी कीती जावे। इह खबर रेडी आ, मैनू सकैंटी कोई देओ, मैं इहनू थोड़ा जिहा ना कंप्यूटर ते खास साहब पढ़ना सौखा हो जांदा, ओह अखर वड्डे कर लैंदे ना आपां।
0: जी जी जी, कोई गल नहीं, कोई गल नहीं, कड्ढो
1: आपां उत्थे कंप्यूटर ते जा के पढ़ लैंदे आ। चलो
0: ਦੋਸਤੋ, ਗੁਰਦੀਪ ਦਾਨੀ ਹੋਣੀ ਹਮੇਸ਼ਾ ਹੀ ਤੁਸੀਂ ਰੇਡੀਓ ਬਹੁਤ ਵਧੀਆ ਲਿਖਦੇ ਨੇ, ਉਹਨਾਂ ਦਾ
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ ਹੋ।
0: ਦਾਨੀ ਸਾਹਿਬ ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਨ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ, ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁੰਨੀ ਸਾਹਿਬ ਦਾ ਵੀ ਮੈਸੇਜ ਸੀ, ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ। ਮਨਮੋਹਨ ਪੁੰਨੀ ਸਾਹਿਬ ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ, ਬਹੁਤ ਸਾਰੇ ਵੀਰ ਇਹਦੇ ਵਿਚ, ਮਹਿਕ ਪੰਜਾਬ ਦੀ ਬਹੁਤ ਸੋਹਣਾ, ਇਨ੍ਹਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ, ਤੇ ਉਨ੍ਹਾਂ ਦਾ ਵੀ ਧੰਨਵਾਦ। ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ, ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲੋ ਜੀ, ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ
1: ਜੀ। ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਲਿਖੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਵਿਸ਼ਾ ਖਾਕ ਸਾਹਿਬ ਜੀ ਜਿਹੜਾ, ਉਹ ਆਪਣੀ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
0: ਜੀ,
1: ਮੇਰੇ ਵੀ ਬਹੁਤ ਨਜ਼ਦੀਕ ਦੀ ਆ, ਤੇ ਤੁਹਾਡੇ ਥੋੜੀ ਜੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਆ ਉਹ।
0: ਅੱਛਾ ਜੀ।
1: ਤੇ ਇਹਦੇ ਬਾਰੇ ਦੇ ਵਿਚ ਖਾਕ ਸਾਹਿਬ ਜੀ ਇੱਕ ਲੇਖ ਆ, ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ
0: ਜੀ,
1: ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਜ, ਤੁਹਾਨੂੰ ਪਤਾ ਬਈ, ਬਹੁਤ
0: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ, ਬਹੁਤ ਸਾਲ ਹੋ ਗਏ, ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ। ਜੀ
1: ਜੀ, ਖਾਕ ਸਾਹਿਬ ਜੀ, ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
0: ਜੀ।
1: ਪਰਮਿੰਦਰ ਸਿੰਘ ਸੋਜ ਸਾਹਿਬ ਲਿਖਦੇ ਆ, ਉਹ ਕਹਿੰਦੇ ਲਾਲ ਗੋਦੜੀਆਂ ਵਿਚ ਹੀ ਪਹਿਚਾਣੇ ਜਾਂਦੇ ਹਨ। ਜਗਪ੍ਰੀਤ ਸਿੰਘ ਦੇ ਸਿਰ ਤੇ ਮੇਅਰ ਮਮਦਾਨੀ ਵਜੋਂ ਸਜੀ ਜਿੰਮੇਵਾਰੀਆਂ ਦੀ ਦਸਤਾਰ
0: ਜੀ।
1: ਕਿਆ ਬਾਤ ਹੈ ਖਾਕ ਸਾਹਿਬ ਜੀ, ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ, ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ, ਸਾਰੇ ਬੱਚੇ ਹੀ ਆਪਣੇ ਆਪ ਵਿਚ ਇਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ
0: ਜੀ,
1: ਪਰ ਕੁਝ ਬੱਚੇ ਪਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ। ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿਚੋਂ ਇਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ, ਪਰ ਉਹ ਸਿੱਖ ਕੌਮ ਦਾ ਵੀ ਇਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ। ਕੱਦਦਾਰ ਮਾਣ ਵਾਲਾ ਖਾਲਸਾ ਵੀ ਕਿਹਾ ਸ਼ਬਦ ਲਿਖਿਆ ਉਹਨਾਂ ਨੇ। ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ਨ ਸਿੰਘ ਖੱਖ, ਜਿਹੜੇ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਵਿਚ ਆਪਣੀ ਇਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ, ਦਾ ਵੱਡਾ ਸਪੁੱਤਰ ਹੈ
0: ਜੀ।
1: ਸਰਦਾਰ ਦਰਸ਼ਨ ਸਿੰਘ ਖੱਖ ਨਿਊਜਰਸੀ ਤੋਂ ਜਰਮਨੀ ਵਿਚ ਸਥਾਪਿਤ ਹੋਏ ਪ੍ਰਵਾਦ ਰੇਡੀਓ ਨਾਲ ਜੁੜੇ ਹੋਏ ਹਨ, ਅਤੇ ਉਹ ਉਨ੍ਹਾਂ ਦੇ ਖਾਸ ਪ੍ਰੋਗਰਾਮ ਦਿਲ ਦੀ ਆਵਾਜ਼ ਦੇ ਮੇਜ਼ਬਾਨ ਹਨ। ਸਰਦਾਰ ਜਗਪ੍ਰੀਤ ਸਿੰਘ ਨਿਊਯਾਰਕ ਦੇ ਬਰੁਕਲਿਨ ਇਲਾਕੇ ਦਾ ਜੰਮਪਲ ਗਵਰੂ ਹੈ, ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੁਈਨਜ਼ ਵਿਚ ਹੀ ਬਿਤਾਇਆ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੁੱਡਬ੍ਰਿਜ ਨਿਊ ਜਰਸੀ ਤੋਂ ਕੀਤੀ ਅਤੇ ਬਾਅਦ ਵਿਚ ਰਟਗਰਡ ਯੂਨੀਵਰਸਿਟੀ ਵਿਚ 2009 ਤੋਂ ਲੈ ਕੇ 2013 ਤੱਕ ਪੋਲੀਟੀਕਲ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਮੁੱਢਲੇ ਬਚਪਨ ਤੋਂ ਹੀ ਆਪਣੇ ਹਾਣੀਆਂ ਵਿਚ ਬੇਹੱਦ ਹਰਮਨ ਪਿਆਰਾ ਸੀ, ਇਥੋਂ ਤੱਕ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਵੀ ਵਿਦਿਆਰਥੀਆਂ ਦੀ ਯੂਨੀਅਨ ਵਿਚ ਵੱਧ ਚੜ ਕੇ ਹਿੱਸਾ ਲੈਂਦਾ ਰਿਹਾ। ਜਿਉਂ ਜਿਉਂ ਉਹ ਉਮਰ ਦੇ ਪੜਾਵਾਂ ਵਿਚ ਵੱਡਾ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੀਆਂ ਗਤੀਆਂ ਵਿਚ ਵੀ ਵਾਧਾ ਹੁੰਦਾ ਰਿਹਾ। ਹੌਲੀ ਹੌਲੀ ਉਸ ਦੀ ਆਪਣੇ ਆਲੇ ਦੁਆਲੇ ਵਿਚ ਇਕ ਅਜਨਾਲਾ, ਇਕ ਆਜ਼ਾਦਾਨਾ ਪਰਿਵਾਰ ਬਣ ਗਈ। ਆਜ਼ਾਦਾਨਾ, ਆਜ਼ਾਦਾਨਾ ਜਿਹਨੂੰ ਕਹਿੰਦੇ ਆ, ਆਜ਼ਾਦੀ ਦੇ ਤੋਂ ਇਹ ਸ਼ਬਦ ਬਣਿਆ ਆ, ਪਹਿਚਾਣ ਬਣ ਗਈ। ਜਿਹੋ ਜਿਹਾ ਉਹ ਦਰਸ਼ਨੀ ਸਿੱਖ ਹੈ, ਉਹੋ ਜਿਹੀਆਂ ਹੀ ਉਸ ਦੀਆਂ ਕੌਮ ਪ੍ਰਤੀ ਦਰਸ਼ਨੀ ਸੇਵਾਵਾਂ ਵੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਪ੍ਰੀਤ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਖੱਖ ਅਕਸਰ ਕਿਹਾ ਕਰਦੇ ਸੀ ਕਿ ਜੇ ਕਿਸੇ ਨੂੰ ਵੀ ਨਿਊਯਾਰਕ ਜਾਂ ਨਿਊ ਜਰਸੀ ਵਿਚ ਕੋਈ ਸਿਆਣੀ ਚੋਣ ਲੜਨੀ ਪਵੇ ਤਾਂ ਉਨ੍ਹਾਂ ਦੇ ਫਰਜੰਦ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉਤੇ ਕੁਝ ਵੀਡੀਓ ਕਲਿਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰਿਆਂ ਦੇ ਫਰਜੰਦ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉਤੇ ਕੁਝ ਵੀਡੀਓ ਕਲਿਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ

0: ਹੈ ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇੱਕ ਮਸ਼ਵਰੇ ਨੂੰ ਗੌਰ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਉੱਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਡਾ ਸਕੇ। ਸੋ ਉਹ ਮੈਦਾਨ ਵਿਚ ਕੁੱਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟ ਗਵਰਨਰ ਐਂਡਰਿਊ ਕੋਮੋ ਸੀ। ਸਰਸਾ ਜੀ, ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੁੱਖ ਬੰਦਾ ਸੀ,
1: ਟਰੰਪ ਪਿੱਛੇ ਖੜਾ ਸੀ ਜੀ।
0: ਬਿਲਕੁਲ, ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ ਤੇ ਜੋ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਤੇ ਲੜ ਰਿਹਾ ਸੀ ਅਤੇ ਰਿਪਬਲਿਕਨ ਪਾਰਟੀ ਵਜੋਂ ਨਾਮਜ਼ਦ ਕੀਤੀ ਗਈ ਉਮੀਦਵਾਰ ਕਰਟਿਸ ਸਲੀਵਾ ਜੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਹਰਨ ਮਾਮਦਾਨੀ ਸੀ। ਇਸ ਤਿਕੋਣੀ ਚੋਣ ਵਿਚ ਸਾਰੇ ਉਮੀਦਵਾਰਾਂ ਵੱਲੋਂ ਸਿਰ ਧੜਦੀ ਬਾਜ਼ੀ ਲੱਗੀ ਹੋਈ ਸੀ। ਜਗਪ੍ਰੀਤ ਸਿੰਘ ਨੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਦੀ ਹਮਾਇਤ ਵੱਲ ਹੱਥ ਵਧਾਇਆ ਅਤੇ ਤੋੜ ਬਣਾਇਆ। ਉਹ ਮਾਮਦਾਨੀ ਨੂੰ ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਗੁਰਦੁਆਰੇ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿੱਲ ਲੈ ਕੇ ਗਿਆ ਅਤੇ ਸੰਗਤ ਨੂੰ ਮਾਮਦਾਨੀ ਲਈ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਸ ਨੇ ਆਪਣੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਜਾਇਜ਼ ਮੰਗ ਲਈ ਪੁਰ ਜ਼ੋਰ ਯਤਨ ਕਰਦਾ ਰਹੇਗਾ ਅਤੇ ਕਦੇ ਵੀ ਪਿੱਛੇ ਨਹੀਂ ਹਟੇਗਾ। ਨਿਊਯਾਰਕ ਦੇ ਲੋਕਾਂ ਨੇ ਜਗਪ੍ਰੀਤ ਸਿੰਘ ਉੱਤੇ ਪੂਰਾ ਭਰੋਸਾ ਰੱਖਿਆ ਅਤੇ ਉਸ ਦੇ ਨਾਲ ਖੜੇ ਹੋਣ ਦਾ ਯਕੀਨ ਦਵਾਇਆ। ਜਗਪ੍ਰੀਤ ਸਿੰਘ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਨ ਮਾਮਦਾਨੀ ਲਈ ਵੋਟਾਂ ਮੰਗੀਆਂ। ਵੋਟਰਾਂ ਨੇ ਆਪਣੇ ਕੀਤੇ ਕੌਲ ਨਿਭਾਏ ਅਤੇ ਮਾਮਦਾਨੀ ਨੂੰ ਇੰਨੀਆਂ ਵੋਟਾਂ ਪਾਈਆਂ ਕਿ ਸਾਲ 1969 ਤੋਂ ਸਾਜੀ ਦੇਖੋ ਕਿਆ ਬਾਤ ਆ, 1969 ਤੋਂ ਬਾਅਦ ਪਹਿਲੀ ਵਾਰੀ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਈਆਂ ਸਨ। ਮਾਮਦਾਨੀ ਨੂੰ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11 ਲੱਖ ਵੋਟਾਂ, ਸੋ ਦੇਖੋ ਗਿਆ ਬਹੁਤ
1: ਵੋਟਾਂ ਬਹੁਤ ਜ਼ਿਆਦਾ। ਕੁਛ ਲੋਕ ਵੋਟ ਪਾਉਂਦੇ ਵੀ ਨੀ ਨਾ, ਕੁਛ ਸਾਡੀ ਇੱਕ ਸਟੇਟ ਹੈਗੀ ਆ, ਸਾਡਾ ਇੱਕ ਬੋਰੋ ਹੈਗੀ ਸਟੇਟਨ ਆਈਲੈਂਡ ਜਿੱਥੇ ਉਹ ਜ਼ਿਆਦਾ ਰਿਪਬਲਿਕਨ ਲੋਕ ਵੱਸਦੇ ਆ, ਉਹਨਾਂ ਨੇ ਵਿਰੋਧ ਵੀ ਕੀਤਾ, ਉੱਥੇ ਗਿਆ ਵੀ ਸੀ ਔਰ ਇਹਨੂੰ ਵੱਧ ਘੱਟ ਵੀ ਬੋਲੇ ਕੁਛ ਲੋਕ, ਪਰ ਫੇਰ ਵੀ ਉੱਥੇ ਮੈਨੂੰ ਮੈਂ 20% ਵੋਟ ਜਿਹੜੀ ਆ ਲੋਕਾਂ ਦੀ ਉਹ ਪਈ ਆ ਜੀ।
0: ਤੇ ਮਰਦਾਨੀ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11,14,184 ਤੋਂ ਵੱਧ ਵੋਟਾਂ ਪਈਆਂ। ਜਗਪ੍ਰੀਤ ਸਿੰਘ ਡਰੰਮ ਜਿਹਦਾ ਪੂਰੀ ਫੁੱਲ ਫਾਰਮ ਹੈਗੀ ਹੈ ਡਰੰਮ ਨੂੰ, ਮੈਂ ਵੀ ਪਹਿਲਾਂ ਸਮਝਦਾ ਸੀਗਾ ਕਿ ਡਰੰਮ ਦਾ ਸ਼ਬਦ ਇੱਥੇ ਕਿੱਥੋਂ ਆ ਗਿਆ, ਪਰ ਇਹ ਜਿਹੜਾ ਡਰੰਮ ਆ ਇਹ ਜਿਹੜੀ ਛੋਟੀ ਫਾਰਮ ਬਣਾ ਕੇ ਦੱਸਿਆ ਹੋਇਆ ਉਹਨੂੰ ਕਹਿੰਦੇ ਆ ਡੇਸੀ ਰਾਈਜ਼ਿੰਗ ਅਪ ਮੂਵਿੰਗ, ਇਹ ਜਿਹੜੀ ਡਰੰਮ ਦੀ ਪੂਰੀ ਡੈਫੀਨੇਸ਼ਨ ਹੈਗੀ ਆ ਤੇ ਉਹਦੇ ਡਾਇਰੈਕਟਰ ਹੈ। ਅਤੇ ਇਸੇ ਤਰ੍ਹਾਂ ਉਹ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਜਕਾਰਾ ਮੂਵਮੈਂਟ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਵੀ ਲੀਡਰ ਹੈ, ਜਿਸ ਨਾਲ ਉਹ ਆਮ ਲੋਕਾਂ ਦੀਆਂ ਆਰਥਿਕ ਅਤੇ ਵਿਦਿਆਰਥਿਕ ਲੋੜਾਂ ਦਾ ਖਿਆਲ ਰੱਖਦਾ ਹੈ। ਇਹ ਜਗਪ੍ਰੀਤ ਹੀ ਹੈ ਜਿਹੜਾ ਮਾਮਦਾਨੀ ਦਾ ਪਿਛਲੇ ਕਈ ਸਾਲਾਂ ਤੋਂ ਦੋਸਤ ਹੈ ਅਤੇ ਵਕਤਨ ਸਿਆਸੀ ਖੇਤਰਾਂ ਵਿਚ ਮਦਦ ਕਰਦਾ ਰਿਹਾ ਹੈ। ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਰਜ਼ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ

0: ਕਹਾਣੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿੱਚ ਆਪਣੀ ਟ੍ਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿੱਚ ਵੀ ਭਾਰਤੀਆਂ ਵਿੱਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ। ਖੱਕ ਸਾਹਿਬ ਜੀ, ਕਿਆ ਬਾਤ ਆ! ਦੇਖੋ ਖੱਕ ਸਾਹਿਬ ਜੀ, ਚੰਗੀ ਇਲਾਜ ਹੈ ਅਜੇ ਵੀਜ਼ਾ
1: ਜੀ,
0: ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖੱਕ ਸਾਹਿਬ ਜੀ ਉਹ ਚਲੋ ਕਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਇਲਾਜ ਹੈ ਉਹ ਸਾਰਾ ਕੁਛ ਗੁਆ ਦਿੰਦੀ ਆ। ਤੇ ਇਸ ਲਈ ਖੱਕ ਸਾਹਿਬ ਜੀ, ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ, ਤੇ ਹੁਣ ਆਪਾਂ ਖੱਕ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ ਜਿਹਦੇ ਵਿੱਚ ਖੱਕ ਸਾਹਿਬ ਜੀ, ਇੱਕ ਗੱਲ ਤਾਂ ਇਹ ਆ ਕਿ 2 ਸਾਲ ਤੋਂ ਵੀ ਉੱਪਰ ਮੇਰਾ ਖਿਆਲ ਹੈ ਸਮਾਂ ਹੋ ਗਿਆ ਜਦੋਂ ਇਜ਼ਰਾਇਲ ਨੇ ਉਹ ਗਾਜ਼ਾ ਪੱਟੀ ਉੱਤੇ ਹਮਲਾ ਕੀਤਾ ਸੀਗਾ, ਤੇ ਉਹਨਾਂ ਨੇ ਖੱਕ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਜਿਹੜਾ ਉੱਥੇ ਨੂੰ ਰਾਸ਼ਨ ਜਾਂਦਾ ਸੀਗਾ ਖੱਕ ਸਾਹਿਬ ਜੀ ਉਹ ਬੰਦ ਕਰ ਦਿੱਤਾ ਸੀਗਾ, ਤੇ ਜਿਹਦੇ ਵਿੱਚ ਹਾਲਾਤ ਜਿਹੜੇ ਬਹੁਤ ਭੈੜੇ ਹੋਏ ਸੀਗੇ, ਜਿਨ੍ਹਾਂ ਦਾ ਮਸਲਾ ਇਹ ਆ ਕਿ ਜਿਹੜਾ ਸੀਗਾ ਆਪਣੇ ਇੱਕ ਖਤਰ ਦੀ ਹੋਰ ਖਬਰ ਆ, ਇਹ ਆਪਾਂ ਕਰਨੀ ਸੀ, ਪਹਿਲਾਂ ਆਪਾਂ ਬਾਕੀਆਂ ਛੱਡ ਲੈਣੇ, ਇਹਨੂੰ ਕਰ ਲੈਣੇ ਆ ਪਹਿਲਾਂ ਇਸ ਖਬਰ ਨੂੰ, ਇਹ ਵੀ ਬੜੀ ਜ਼ਰੂਰੀ ਆ। ਖਤ ਸਾਹਿਬ ਜੀ, ਜਿਹੜਾ ਪਾਕਿਸਤਾਨ ਆ ਨਾ, ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਆ ਜਿਹਨੂੰ ਬਲੋਚਿਸਤਾਨ ਕਹਿੰਦੇ ਆ
1: ਜੀ, ਬਿਲਕੁਲ।
0: ਹੁਣ ਖਤ ਸਾਹਿਬ ਜੀ, ਗੱਲ ਕੀ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਪਾਕਿਸਤਾਨ ਦੇ ਵਿੱਚ ਤੇ ਉਹ ਬਲੋਚਿਸਤਾਨ ਦੇ ਵਿੱਚ ਇੱਕ ਤਰ੍ਹਾਂ ਦੀ ਸਮਝ ਜੰਗ ਸ਼ੁਰੂ ਹੋ ਗਈ ਆ।
1: ਬਿਲਕੁਲ ਜੀ, ਕਾਫੀ ਚਿਰ ਤੋਂ ਹੋ ਰਹੀ ਹੈ ਜੀ।
0: ਹਾਂਜੀ, ਹੁਣ ਖਤ ਸਾਹਿਬ ਜੀ ਇਹ ਜਿਹੜੀ ਜਗ੍ਹਾ ਆ ਬਲੋਚਿਸਤਾਨ ਦੀ, ਇਹ 43% ਤੋਂ ਲੈ ਕੇ 44% ਜਿਹੜੀ ਪਾਕਿਸਤਾਨ ਦੀ ਸਾਰੀ ਧਰਤੀ ਆ ਉਹ ਬਲੋਚਿਸਤਾਨ ਸਟੇਟ ਦੇ ਥੱਲੇ ਆ।
1: ਅੱਛਾ ਜੀ, ਵੱਡੀ ਸਟੇਟ ਆ।
0: ਹਾਂਜੀ, ਵੱਡੀ, ਬਹੁਤ ਵੱਡੀ ਸਟੇਟ ਆ। ਤੇ ਇਹ ਸਮਝ ਲਓ ਅੱਧਾ ਹੋ ਗਿਆ, ਅੱਧਾ ਪਾਕਿਸਤਾਨ ਬਲੋਚਿਸਤਾਨ ਚ ਆ ਜਾਂਦਾ ਆ, ਅੱਧੇ ਤੋਂ ਘੱਟ ਲਾ ਲਓ, 43% ਹੋ ਗਿਆ ਨਾ। ਹੁਣ ਅਗਲੀ ਖਾਸ ਗੱਲ ਹੈ ਜਿਹੜੀ ਖੱਕ ਸਾਹਿਬ ਜੀ, ਇੱਥੇ ਜਿਹੜੀ ਪਾਕਿਸਤਾਨ ਦੀ ਟੋਟਲ ਆਬਾਦੀ ਆ ਨਾ, ਪੂਰੀ ਕੁੱਲ ਆਬਾਦੀ ਆ ਜਿਹੜੀ, ਉਹਦੇ ਸਿਰਫ 5% ਲੋਕ ਆ ਜਿਹੜੇ ਇਸ ਅੱਧੇ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਰਹਿ ਰਹੇ ਆ।
1: ਅੱਛਾ ਜੀ, ਬਹੁਤ ਥੋੜੇ ਆ,
0: ਬਹੁਤ ਥੋੜੇ ਲੋਕ ਆ। ਤੇ ਹੁਣ ਖੱਕ ਸਾਹਿਬ ਜੀ, ਉਹਨਾਂ ਦੇ ਵਿੱਚ ਜੰਗ ਸ਼ੁਰੂ ਹੋ ਗਈ ਆ ਪਾਕਿਸਤਾਨ ਦੇ ਖਿਲਾਫ
1: ਜੀ।
0: ਤੇ ਇਹਦੇ ਨਾਲ ਖੱਕ ਸਾਹਿਬ ਜੀ, ਜਿਹੜੀ ਇੱਥੇ ਹੁਣ ਇੱਕ ਗੁੰਝਲਦਾਰ ਹੋਰ ਗੱਲ ਆ, ਜਿਹੜਾ ਅਫਗਾਨਿਸਤਾਨ ਆ ਖੱਕ ਸਾਹਿਬ ਜੀ, ਤੁਹਾਨੂੰ ਪਤਾ ਵੀ ਅਮਰੀਕਾ ਉੱਥੇ 20 ਸਾਲ ਰਹਿ ਕੇ ਆਇਆ ਤੇ ਉੱਥੇ ਦਾ ਜਿਹੜਾ ਬਾਗਰਾਮ ਏਅਰਬੇਸ ਸੀਗਾ ਅਮਰੀਕਾ ਦਾ, ਉਹ ਤੁਹਾਨੂੰ ਪਤਾ ਪਈ ਉਹ ਫਿਰ ਛੱਡ ਕੇ ਜਦੋਂ ਆਇਆ ਅਮਰੀਕਾ ਤੇ ਉੱਥੇ ਹਾਲਾਤ ਕੀ ਬਣੇ ਸੀਗੇ।
1: ਬਿਲਕੁਲ,
0: ਤੇ ਉਹ ਜਿਹੜਾ ਏਅਰਬੇਸ ਆ ਖੱਕ ਸਾਹਿਬ ਜੀ, ਉਹ ਇੰਡੀਆ ਨੇ ਜਾ ਕੇ ਪਤਾ ਨੀ ਉਹਨਾਂ ਨੇ ਖਰੀਦਿਆ, ਪਤਾ ਨੀ ਕੀ ਕੀਤਾ, ਪਰ ਇੰਡੀਆ ਦੀ ਫੌਜ ਆ ਜਿਹੜੀ ਉੱਥੇ ਚਲੇ ਗਈ ਆ, ਇੰਡੀਆ ਨੇ ਉਹਨਾਂ ਨਾਲ ਸੰਧੀ ਸੁੰਧੀ ਕੋਈ ਕਰ ਲਈ ਆ।
1: ਹਾਂਜੀ,
0: ਤੇ ਹੁਣ ਕੀ ਆ, ਜਿਹੜਾ ਇਹ ਬਲੋਚਿਸਤਾਨ ਦੇ ਵਿੱਚ ਤੇ ਪਾਕਿਸਤਾਨ ਦੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੇ ਵਿੱਚ ਲੜਾਈ ਆ, ਉਹ ਮੈਨੂੰ ਜੋ ਜਿੱਥੋਂ ਤੱਕ ਲੱਗ ਰਿਹਾ ਕਿ ਇੰਡੀਆ ਪਾਕਿਸਤਾਨ ਨੂੰ ਤੋੜਨ ਦੇ ਵਿੱਚ ਮਦਦ ਕਰੇਗਾ।
1: ਕਰ ਰਿਹਾ ਜੀ, ਕਰ ਰਿਹਾ।
0: ਹਾਂਜੀ, ਕਰ ਰਿਹਾ। ਤੇ ਹੁਣ ਕੀ ਆ, ਜੇ ਉੱਥੇ ਲੜਾਈ ਹੁੰਦੀ ਆ ਤੇ ਖੱਕ ਸਾਹਿਬ ਜੀ, ਪਾਕਿਸਤਾਨ ਕੋਲ ਤਾਂ ਕੁਛ ਰਹਿਣਾ ਨਹੀਂ।
1: ਬਿਲਕੁਲ,
0: ਜੇ ਉਹ ਵੱਖਰੀ ਸਟੇਟ ਬਣਦਾ ਆ, ਉਹ ਬਣ ਜਾਣਾ ਆ, ਕਿਉਂਕਿ ਜਿਹੜੀਆਂ ਬਾਹਰੀਆਂ ਕੰਟਰੀਆਂ, ਤੁਹਾਨੂੰ ਪਤਾ ਪਈ ਯੂਰੋਪੀਅਨ ਸਾਰੇ ਆ, ਇਹ ਵੀ ਕਿਸੇ ਕੰਟਰੀ ਨੂੰ ਜਦੋਂ ਕੋਈ ਦੇਖ ਲਿਆ ਪਿਆ ਕੰਟਰੀ ਹੁਣ ਇੰਨਾ ਜਿਹੜਾ ਪੈ ਗਿਆ, ਹੁਣ ਅਸੀਂ ਇੱਥੇ ਹੱਲਾ ਚੇਰੀ ਦਈਏ ਤਾਂ ਇਹ ਵੰਡ ਹੋ ਜਾਣਾ, ਇਹ ਵੀ ਸਾਰਾ ਜ਼ੋਰ ਲਾ ਦਿੰਦੇ ਆ ਸਾਰੇ ਕੰਟਰੀ ਆ ਜਿਹੜੀ। ਸੋ ਇਹ ਕਾਰਨ ਜਿਹੜਾ ਆ ਉੱਥੇ ਮਾਮਲਾ ਜਿਹੜਾ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਆ ਵੀ ਭਾਈ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਵੀ ਜੇ ਟੁੱਟਣ ਤੋਂ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ, ਨਹੀਂ ਤਾਂ ਤੁਹਾਡੇ ਕੋਲ ਰਹਿਣਾ ਕੁਛ ਨਹੀਂ।
1: ਚੀਮਾ ਸਾਹਿਬ, ਚੱਕਰ ਇਹ ਆ ਕਿ ਦੇਖੋ ਉੱਥੇ ਨਾ ਹਮੇਸ਼ਾ ਆਰਮੀ ਜਿਹੜੀ ਨਾ ਉਹ ਮੋਹਰੀ ਰਹੀ ਆ, ਆਰਮੀ ਦਾ ਰਾਜ ਰਿਹਾ ਵਾ, ਔਰ ਕਿੰਨੀ ਵਾਰੀ ਸਰਕਾਰਾਂ ਬਣਦੀਆਂ, ਕਦੀ ਵੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤੀ ਗਈ ਉੱਥੇ ਆਰਮੀ।
0: ਬਿਲਕੁਲ,
1: ਆਰਮੀ ਦਾ ਆਪਣਾ ਐਸਾ ਇੱਕ ਸਿਸਟਮ ਬਣਿਆ ਹੋਇਆ ਕਿ ਉਹ ਹਰ ਕੰਮ ਉਹ ਕਰਦੇ ਆ, ਪੈਸਾ ਕਮਾ ਰਹੇ ਆ, ਉਹ ਜਦੋਂ ਰਿਟਾਇਰ ਹੁੰਦੇ ਆ, ਜਿਹੜਾ ਉਹ ਕੋਈ ਬਾਹਰ ਨੂੰ ਭੱਜ ਜਾਂਦਾ, ਪੈਸਾ ਉਹਨਾਂ ਦੇ ਕੋਲ ਬਹੁਤ ਹੁੰਦਾ ਜਿੰਨੇ ਵੀ ਜਨਰਲ ਹੁੰਦੇ ਆ, ਤੇ ਇਹੋ ਕੁਛ ਹੋਣ ਦੀ ਵਜ੍ਹਾ ਨਾਲ ਲੋਕ ਜਿਹੜੇ ਨਾ ਉਹ ਮਾਰੇ ਜਾ ਰਹੇ ਆ ਉਹ ਪਾਕਿਸਤਾਨ ਦੇ ਵਿੱਚ। ਉਹਨਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਆ, ਲੋਕਾਂ ਦੀ ਉੱਥੇ ਮਹਿੰਗਾਈ ਇੰਨਾ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਜੀਣਾ ਜਿਹੜਾ ਨਾ ਉਹ
0: ਦੁੱਭਰ ਹੋ ਗਿਆ ਜੀ।
1: ਬਿਲਕੁਲ,
0: ਤੇ ਅਗਲੀ ਖਬਰ ਖੱਕ ਸਾਹਿਬ ਜਿਹੜੀ ਆਪਾਂ ਪਹਿਲਾਂ ਮੈਂ ਸ਼ੁਰੂ ਕਰਨ ਲੱਗਾ ਸੀਗਾ ਉਹ ਹੈਗੀ ਗਾਜ਼ਾ ਪੱਟੀ ਦੀ। ਉੱਥੇ ਖੱਕ ਸਾਹਿਬ ਜੀ ਦੇਖ ਲਓ ਵੀ 2 ਸਾਲ ਹੋ ਗਏ ਆ, ਤੇ ਜਿਹੜੀ ਇਜ਼ਰਾਇਲ ਦੀ ਮਿਲਟਰੀ ਆ, ਤੁਹਾਨੂੰ ਪਤਾ ਇਜ਼ਰਾਇਲ ਦੀ ਮਿਲਟਰੀ ਦੇ ਪਿੱਛੇ ਸਾਰਾ ਯੂਰਪ ਉਹਨੂੰ ਹਥਿਆਰ ਦਿੰਦਾ, ਅਮਰੀਕਾ ਦਿੰਦਾ, ਤੇ ਉਹਨਾਂ ਨੂੰ ਹਥਿਆਰਾਂ ਦਾ ਕੋਈ ਹੈ ਨੀ, ਉਹਨਾਂ ਨੇ ਜਿਹੜੀ ਉੱਥੇ ਤਬਾਹੀ ਮਚਾਈ ਆ ਕਰ ਸਾਹਿਬ ਦੀ, ਇੰਨੀ ਤਬਾਹੀ ਆ ਮੈਂ ਕਦੇ ਇਮੈਜਿਨ ਵੀ ਨੀ ਕਰ ਸਕਦੇ ਕਿ ਇੰਨੀ ਤਬਾਹੀ। ਅੱਗੇ ਵੀ ਕਿਸੇ ਦੇਸ਼ ਦੇ ਲੜਾਈਆਂ ਹੁੰਦੀਆਂ ਦੇਖੀਆਂ ਬਥੇਰੇ ਨੇ, ਪਰ ਆਹ ਕੁਛ ਪਹਿਲੀ ਵਾਰੀ ਹੁੰਦਾ ਦੇਖਿਆ ਜਿੱਥੇ ਉੱਥੇ ਦੇ ਬੱਚਿਆਂ ਨੂੰ ਜਿਹੜੀ ਆ ਉਹ ਭੁੱਖ ਦੇ ਦੁੱਖੋਂ ਹੀ ਦੇਖੋ ਉਹਨਾਂ ਦੇ ਕੀ ਹਾਲਾਤ ਕੀਤੇ ਗਏ ਕਾਕਾ ਜੀ। ਘਰ ਸਾਰਿਆਂ ਦੇ ਘਰ ਤੇ ਆ, ਕੋਈ ਉਹਨਾਂ ਕੋਲ ਚੀਜ਼ ਨੀ ਹੈਗੀ, ਤੇ ਬਾਰਡਰ ਸਾਰਿਆਂ ਪਾਸੇ ਤੋਂ ਬੰਦ ਸੀ, ਅੰਦਰ ਜਿਹੜਾ ਖਾਣਾ ਦਾਣਾ ਜਾਣਾ ਉਹ ਬੰਦ ਕਰ ਦਿੱਤਾ ਗਿਆ ਸੀਗਾ, ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਪਾਕਿਸਤਾਨੀ ਲੋਕ ਆ ਜਿਹੜੇ ਉਹ ਭੁੱਖਮਰੀ ਨਾਲ ਜਿਹੜੇ ਆ ਉਹ ਮਾਰੇ ਗਏ, ਖਾਸ ਕਰਕੇ ਛੋਟੇ ਬੱਚੇ ਜਿਨ੍ਹਾਂ ਨੇ ਨਾ ਕੋਈ ਪਾਪ ਨਾ ਜੁਰਮ ਨਾ ਠੱਗੀ ਨਾ ਧੋਖਾ ਕੀਤੀ ਸੀ, ਵਿਚਾਰੇ ਦੁਨੀਆਂਦਾਰੀ ਦੇਖਣ ਤੋਂ ਅਤੇ ਆਨੰਦ ਮਾਨਣ ਤੋਂ ਬਗੈਰ ਹੀ ਇਸ ਦੁਨੀਆਂ ਤੋਂ ਚਲੇ ਗਏ, ਪਰ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਨਾ ਹੀ ਮਿਲ ਰਹੀ ਹੈ। ਹਮੇਸ਼ਾ ਰੱਬ ਵੀ ਪਾਪੀਆਂ ਦੀ ਹਾਮੀ ਭਰ ਰਿਹਾ ਲੱਗਦਾ, ਜਾਂ ਸ਼ਾਇਦ ਰੱਬ ਪੈਸੇ ਵਾਲੇ ਜਾਂ ਠੱਗੀ ਧੋਖੇ ਵਾਲਿਆਂ ਦਾ ਹੀ ਹੁੰਦਾ ਹੈ। ਇਹ ਮੇਰੀ ਆਪਣੀ ਲਾਈਨ ਸੀਗੀ, ਇਹ ਸੀਗੀ ਖਬਰ। ਤੇ ਇਹਦੇ ਨਾਲ ਅਗਲੀ ਖਬਰ ਤੱਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਪ੍ਰੈਜੀਡੈਂਟ ਸਾਹਿਬ ਜਿਹੜੇ ਹੈਗੇ ਆ ਰੋਜ਼ਾਨਾ ਹੀ ਖਾਕਸਾ ਵੀ ਦਿਹਾੜੀ ਦੇ ਵਿਚ ਕਈ ਵਾਰੀ ਤਿੰਨ ਚਾਰ ਵਾਰੀ ਏਦਾਂ ਦੀ ਗੱਲ ਹੁੰਦੀ ਆ ਕਿ ਉਹ ਨਵੇਂ ਸ਼ੋਸ਼ੇ ਰੋਜ਼ਾਨਾ ਛੱਡਦੇ ਆ। ਤੇ ਅੱਜ ਜਿਹੜਾ ਨਵਾਂ ਸ਼ੋਸ਼ਾ ਸਾਹਮਣੇ ਆਇਆ ਉਹ ਕਹਿੰਦੇ ਆ ਕਿ ਅਮਰੀਕਨ ਪ੍ਰੈਜੀਡੈਂਟ ਆ ਜਿਹੜੇ ਵੋਟਾਂ ਦੇ ਸਿਸਟਮ ਨੂੰ ਕੌਮਾਂਤਰੀ ਕਰਨਾ ਚਾਹੁੰਦੇ ਹਨ।
1: ਬਿਲਕੁਲ,
0: ਜਿਹੜੇ ਕੌਮਾਂਤਰੀ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਚਲੋ ਆਪਾਂ ਆਹੀ ਨਿਊਜ਼ ਦੇ ਹਿਸਾਬ ਨਾਲ ਚੱਲ ਲੈਂਦੇ ਹਾਂ, ਜਿਹਦੇ ਨਾਲ ਅਮਰੀਕੀ ਸੂਬਿਆਂ ਤੋਂ ਵੋਟਿੰਗ ਪਾਵਰ ਆ ਜਿਹੜੀ ਉਹ ਖੋਹ ਲਈ ਜਾਵੇਗੀ, ਹਾਲਾਂਕਿ ਅਮਰੀਕਨ ਸੰਵਿਧਾਨ ਵੱਲੋਂ ਸੂਬਿਆਂ ਨੂੰ ਵੋਟਾਂ ਦਾ ਪ੍ਰਬੰਧ ਕਰਨ ਦਾ ਹੱਕ ਆ ਜਿਹੜਾ ਉਹ ਸਾਰਾ ਸੂਬਿਆਂ ਦੇ ਕੋਲ ਹੈਗਾ।
1: ਇਹ ਗੱਲਾਂ ਹੀ ਹੈਗੀਆਂ ਵਾ, ਇਹ ਉੱਤੇ ਜੱਜ ਬੈਠੇ ਆ, ਉੱਪਰ ਸਾਰਾ ਬੈਠੇ ਆ, ਕਾਂਗਰਸਮੈਨ ਬੈਠੇ ਆ, ਸੈਨੇਟਰ ਬੈਠੇ ਆ, ਕੋਈ ਹੈਗਾ ਕਰ ਲੈਣਾ, ਪਰ ਉਹ ਕੀ ਟਰੰਪ ਸਾਹਿਬ ਦੇਖਦੇ ਆ ਕਿ ਹਵਾ ਛੱਡ ਕੇ ਦੇਖਾ ਕੀ
0: ਹਵਾ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ ਬਹੁਤ ਸ਼ਾਤਰ ਇਨਸਾਨ ਆ, ਉਹ ਦੇਖਦੇ ਆ ਕਿ ਜੇ ਮੈਂ ਆ ਕਹਾਂ ਤਾਂ ਦੇਖੀ ਮੂਹਰੇ ਜਵਾਬ ਕੀ ਆਉਂਦਾ। ਇਸ ਵਾਸਤੇ ਖਾਕਸਾ ਜੀ ਅੱਜ ਕੱਲ ਜਿਹੜਾ ਅਮਰੀਕਾ ਦਾ ਸਿਸਟਮ ਆ, ਜਦੋਂ ਤੋਂ ਇਹ ਦੇਸ਼ ਬਣਿਆ ਖਾਕਸਾ ਜੀ, ਇੱਥੇ 10,000 ਲੋਕਲ ਯੂਰੀਡਿਕਸ਼ਨ ਆ ਜਿਹਨਾਂ ਦਾ ਜਿਹੜੇ ਸਿਸਟਮ ਨੂੰ ਚਲਾਉਂਦੇ ਆ, ਤੇ ਅਜੇ ਤੱਕ ਟਰੰਪ 220 ਵਾਲੀਆਂ ਚੋਣਾਂ ਆ ਜਿਹੜੀਆਂ ਉਹਨਾਂ ਦੇ ਵਿਚ ਅਜੇ ਤੀਕਰ ਵੀ ਟਰੰਪ ਸਾਹਿਬ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੇ, ਕਹਿੰਦੇ ਹਾਂ ਹਾਂ ਇਲੈਕਸ਼ਨ ਮੈਂ ਜਿੱਤਿਆ ਸੀਗਾ ਤੇ ਮੇਰੇ ਨਾਲ ਠੱਗੀ ਕੀਤੀ ਗਈ ਆ, 220 ਦੀਆਂ ਗੱਲਾਂ ਇਹ ਕਰ ਰਹੇ ਆ ਅਜੇ ਤੀਕਰ ਵੀ, ਕਿ ਉਦੋਂ ਮੇਰੇ ਨਾਲ ਠੱਗੀ ਕੀਤੀ ਗਈ ਸੀ ਤੇ ਜਿਹਦੇ ਵਿਚ ਨਜ਼ਰ ਕੁਛ ਨਹੀਂ ਆਇਆ। ਅਗਰ ਟਰੰਪ ਇਸ ਮਾਮਲੇ ਵਿਚ ਕਾਮਯਾਬ ਹੋ ਗਏ ਤਾਂ ਵੋਟਾਂ ਦਾ ਸਾਰਾ ਪ੍ਰਬੰਧ ਆ ਜਿਹੜਾ ਕੌਮਾਂਤਰੀ ਹੋ ਜਾਵੇਗਾ, ਅਤੇ ਜਿਹੜਾ ਹੈਗਾ ਪ੍ਰੈਜੀਡੈਂਟ ਦੇ ਹੱਥ ਜਿਹੜਾ ਉਹ ਫਿਰ ਕੰਟਰੋਲ ਆ ਜਾਏਗਾ। ਤੇ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਇਹੀ ਆ, ਟ੍ਰੈਵਰ ਨੋਆ ਤਾਂ ਤੁਸੀਂ ਸੁਣਿਆ ਹੋਣਾ
1: ਜੀ। ਜੀ,
0: ਟ੍ਰੈਵਰ ਨੋਆ ਤੋਂ ਉਹ ਅਫਰੀਕਾ ਦਾ ਬੋਰਨ ਆ, ਉਹ ਬੜਾ ਤੇਜ਼ ਬੰਦਾ ਆ, ਉਹ ਖਬਰਾਂ ਜਿਹੜੀਆਂ ਕਾਮੇਡੀ ਆ,
1: ਕਾਮੇਡੀਅਨ
0: ਹਾਂ ਕਾਮੇਡੀਅਨ ਆ, ਤੇ ਉਹਨੇ ਖਾਕ ਸਾਹਿਬ ਦੀ ਅੱਜ ਜਿਹੜਾ ਇੱਕ ਹੋਰ ਤੁਹਾਨੂੰ ਪਤਾ ਪਏ ਕਮੇਡੀ ਦਾ, ਤੁਹਾਨੂੰ ਪਤਾ ਹੁੰਦਾ ਉਹਦੀ ਤਾਂ ਹਰੇਕ ਗੱਲ
1: ਨਹੀਂ,
0: ਅਜੇ ਨੀ ਹੋਇਆ, ਉਹ ਨੀ ਅਰੈਸਟ ਹੋਇਆ, ਉਹ ਇੱਕ ਹੋਰ ਆ ਜਿਹੜਾ ਅਰੈਸਟ ਹੋਇਆ। ਇਹਦੇ ਬਾਰੇ ਜਿਹੜਾ ਟ੍ਰੈਵਰ ਨੋਆ ਆ ਖਾਕ ਸਾਹਿਬ ਜੀ, ਇਹਨੇ ਟਰੰਪ ਸਾਹਿਬ ਦੇ ਬਾਰੇ ਇੱਕ ਚੁਟਕਲਾ ਛੱਡ ਦਿੱਤਾ। ਉਹ ਜਿਹੜਾ ਚੁਟਕਲਾ ਛੱਡਿਆ ਸੀਗਾ ਉਹਦੇ ਵਿਚ ਉਹਨੇ ਕਿਹਾ ਕਿ ਟਰੰਪ ਆ ਜਿਹੜਾ ਉਹ ਗ੍ਰੀਨਲੈਂਡ ਇੰਨੀ ਬੁਰੀ ਤਰ੍ਹਾਂ ਕਿਉਂ ਚਾਹੁੰਦਾ ਆ, ਕਾਹਦੇ ਵਾਸਤੇ। ਤੇ ਅੱਗੇ ਜਾ ਕੇ ਉਹ ਕਹਿੰਦਾ ਇਹਦੇ ਪਿੱਛੇ ਤੇ ਇੱਕੋ ਕਾਰਨ ਆ, ਐਕਸਪੀਨ ਸੀ ਜਿਹੜਾ ਉਹ ਤਾਂ ਮਰ ਗਿਆ, ਉਹਦੀ ਜਿਹੜੀ ਆਈਲੈਂਡ ਸੀਗੀ ਜਿੱਥੇ ਤਕਰੀਬਨ 7 ਸਾਲ ਦੀ, ਜੇ ਇਹਦੀ ਨਾ ਮਤਲਬ ਪੂਰੀ ਛਾਣਬੀਨ ਹੋ ਗਈ ਤੇ ਜਿੰਨੇ ਦੁਨੀਆਂ ਦੇ ਵੱਡੇ ਵੱਡੇ ਅਮੀਰ ਆ ਔਰ ਪੋਲੀਟੀਸ਼ਨ ਆ ਸਾਰਿਆਂ ਨੇ ਇਹਦੇ ਵਿਚ ਰਿਪੀਟ ਹੋਣਾ, ਤੁਸੀਂ ਦੇਖਦੇ ਜਾਇਓ। ਤੇ ਉਹਦੇ ਬਾਰੇ ਚ ਖਾਕ ਸਾਹਿਬ ਵੀ ਉਹਨੇ ਫਿਰ ਟਰੰਪ ਸਾਹਿਬ ਦੇ ਉੱਤੇ ਤਵਾ ਰੱਖ ਦਿੱਤਾ ਤੇ ਕਹਿੰਦਾ ਉਹ ਤਾਂ ਹੀ ਇਹ ਜਿਹੜੀ ਆ ਗ੍ਰੀਨਲੈਂਡ ਚਾਹੁੰਦਾ, ਕਿਉਂਕਿ ਐਪਸਟੀਨ ਮਰ ਗਿਆ ਤੇ ਉਹ ਜਿਹੜੀ ਆਈਲੈਂਡ ਟਾਪੂ ਸੀਗਾ ਜਿੱਥੇ ਜਾ ਕੇ ਇਹ ਰੰਗ ਰਲੀਆਂ ਮਨਾਉਂਦੇ ਸੀਗੇ ਉਹ ਵੀ ਖੁੱਸ ਗਿਆ, ਤੇ ਇਸ ਕਰਕੇ ਟਰੰਪ ਹੁਣ ਕੋਈ ਟਿਕਾਣਾ ਜਿਹੜਾ ਆ ਉਹਨੂੰ ਚਾਹੀਦਾ, ਤਾਂ ਹੀ ਉਹ ਜਿਹੜਾ ਆ ਉਹਦੇ ਮਗਰ ਜਿਹੜੀ ਆ ਗ੍ਰੀਨਲੈਂਡ ਦੇ ਲੈਣ ਦੇ ਮਗਰ ਪਿਆ ਹੋਇਆ ਆ। ਤੇ ਇਹ ਹੁਣ ਡਾਕਟਰ ਸਾਹਿਬ ਜੀ, ਟਰੰਪ ਸਾਹਿਬ ਤੁਹਾਨੂੰ ਪਤਾ ਪਏ ਉਹਨਾਂ ਨੇ ਪਿੱਛੇ ਜਿਹੇ ਜਿਹੜੀ IRS ਆ ਨਾ,
1: ਇਹਨੂੰ ਘਟਾ ਲਓ, ਇੱਕ ਅੱਧਾ ਮਿੰਟ ਰਹਿ ਗਿਆ ਡਾਕਟਰ ਸਾਹਿਬ,
0: ਬਸ ਇਹੀ ਹੋ ਜਾਣੀ ਆ ਆਪਣੇ ਕੋਲ ਪੂਰਾ ਸਮਾਂ ਹੈਗਾ। ਤੇ ਜਿਹੜਾ IRS ਆ ਖਾਕਸਾ ਵੀ ਜਿਹੜੇ ਅਮਰੀਕਾ ਦੇ ਲੋਕ ਆ ਜੇ IRS ਦਾ ਨਾਂ ਲੈ ਦਿਓ ਤਾਂ ਉਹ ਇਕਦਮ ਚਕੰਨੇ ਹੋ ਜਾਂਦੇ ਹੈ ਮੇਰੇ ਮਗਰ ਕਿਵੇਂ ਆ ਜਾਂਦੀ ਇਹ ਇੰਨਾ ਜਾਣੀ ਕਿ ਉਹਦਾ ਡਰ ਆ IRS ਦਾ ਲੋਕਾਂ ਨੂੰ
1: ਬਿਲਕੁਲ
0: ਪਰ ਟਰੰਪ ਸਾਹਿਬ ਨੇ ਖੱਕ ਸਾਹਿਬ ਜੀ IRS ਉਪਰ $10 billion ਦੀ ਜਿਹੜੀ ਆ ਉਹ ਕੇਸ ਕਰ ਦਿੱਤਾ ਇਹਨਾਂ ਨੇ ਮੇਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪਰਜਾ ਦੇ ਵਿਚ ਕਿਉਂ ਜਾਣ ਦਿੱਤੀ ਮੈਨੂੰ ਕੋਰਟਾਂ ਦੇ ਵਿਚ ਕਰਦੇ ਘਰੀਦੇ ਜੋ ਮਰਜ਼ੀ ਮੈਂ ਪਰਜਾ ਨੂੰ ਜੇ ਖਿਸਤੀ ਆ ਇਸ ਕਰਕੇ ਮੇਰੀ ਜਿਹੜੀ ਆ ਸਰਦਾਰੀ ਆ ਉਹਨੂੰ ਖੇਸ ਵੱਜੀ ਆ ਤੇ ਮੈਨੂੰ ਹੁਣ ਤੁਸੀਂ $10 billion ਆ ਜਿਹੜਾ
1: ਡਾਕਟਰ ਸਾਹਿਬ ਆ ਗਿਆ ਜੀ ਬਹੁਤ ਵਧੀਆ ਚੀਮਾ ਸਾਹਿਬ ਹੋਲਡ ਕਰੋ ਹੋਲਡ ਕਰੋ ਜੀ ਹੋਲਡ ਕਰੋ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਐਨੋ
2: ਸਤਿ ਸ੍ਰੀ ਅਕਾਲ ਜੀ
0: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ
1: ਡਾਕਟਰ ਸਾਹਿਬ ਮੈਂ ਇੱਕ ਅਨਾਉਂਸ ਕਰਦੇ ਹਾਂ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ 77 ਸਾਲ ਦੇ ਹੋ ਗਏ ਤੇ 3-3 ਸ਼ੋਅ ਰੋਜ਼ ਕਰਦੇ ਆ ਬੇਨਤੀ ਇਹ ਹੈ ਕਿ ਉਹਨਾਂ ਦੇ ਪ੍ਰੋਗਰਾਮ ਨੂੰ ਸੁਣੋ ਔਰ ਇਹਦਾ ਫਾਇਦਾ ਇਹਦਾ ਲਾਭ ਉਠਾਓ ਕਿਉਂਕਿ ਬੜਾ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਦੇ ਮੁਤਾਬਕ ਤੁਹਾਨੂੰ ਦੱਸਦੇ ਆ ਕਿੱਥੋਂ ਅਸੀਂ ਤੁਰੇ ਸੀ ਜੀਵਨ ਤੋਂ ਜੀਵਨ ਦੀ ਉਤਪਤੀ ਤੇ ਉਹਨੂੰ 2-3 ਸਾਲਾਂ ਚ ਅਸੀਂ ਨਿਬੇੜਿਆ ਤੇ ਅੱਜ ਨਵਾਂ ਜਿਹੜਾ ਹੈਗਾ ਉਹ ਚਾਲੂ ਹੋ ਗਿਆ ਇਹ ਬੜੇ ਵਧੀਆ ਚੀਜ਼ਾਂ ਹੈਗੀਆਂ ਸੁਣਨ ਵਾਲੀਆਂ ਇਹਦੇ ਤੇ ਗੌਰ ਦਿਆ ਕਰੋ ਸਾਰੇ ਪਰਿਵਾਰ ਵਿਚ ਬਹਿ ਕੇ ਸੁਣੋ ਜੀ ਡਾਕਟਰ ਸਾਹਿਬ
2: ਹਾਂਜੀ ਖੱਕ ਸਾਹਿਬ ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ ਔਰ ਇਸ ਵੇਲੇ ਜਿਹੜੀ ਆਪਣੀ ਜਿਮ ਮਟਿਆ ਦੱਸਦਿਆਂ ਇਹ ਖੁਸ਼ੀ ਹੁੰਦੀ ਆ ਵੀ 75-80 ਤੋਂ ਪਹੁੰਚ ਗਈ ਆ ਜਿਹੜੇ ਲੋਕ ਆਮ ਇਨ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਆ 35-40 ਤੋਂ ਤਾਂ ਹਮੇਸ਼ਾ ਹੀ ਵੱਧ ਹੁੰਦੇ ਨੇ 75-80 ਤੱਕ ਪਹੁੰਚ ਗਈ ਹੈ ਲਿਮਟ ਜਿਹੜੇ ਲੋਕ ਇਹ ਸੁਣ ਰਹੇ ਹਨ ਇਨ੍ਹਾਂ ਪ੍ਰੋਗਰਾਮਾਂ ਸੋ ਚਲੋ ਠੀਕ ਹੈ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਕਰੀਏ ਤੇ ਦੁਨੀਆਂ ਇਹਦੇ ਤੋਂ ਫਾਇਦਾ ਲੈ ਸਕੇ ਇਹੀ ਆਪਣੀ ਇੱਛਾ ਹੈਗੀ ਹੈ ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਇਹਦਾ ਕੋਈ ਐਡਵਰਟਾਈਜਮੈਂਟ ਨਾਲ ਬਹੁਤਾ ਮਸਲਾ ਨਹੀਂ ਹੈਗਾ ਇਹਦਾ ਕਿਸੇ ਗੇਨ ਨਾਲ ਮਸਲਾ ਨਹੀਂ ਕਿਉਂਕਿ ਅਸੀਂ ਸਾਰਿਆਂ ਨੂੰ ਇਹ ਕਿਹਾ ਕਿ ਬਿਲਕੁਲ ਕੰਸਲਟੇਸ਼ਨ ਫ੍ਰੀ ਹੈਗੀ ਆ ਔਰ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲੋਂ ਇਲਾਜ ਕਰਵਾ ਰਹੇ ਹੋ ਜਿੱਥੇ ਵੀ ਹੈਗੇ ਹੋ ਜਿਸ ਤੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ ਮੈਂ ਤੁਹਾਨੂੰ ਸਿਧਾਂਤ ਦੱਸ ਸਕਦਾ ਮੈਂ ਤੁਹਾਨੂੰ ਨੇਚਰ ਦਾ ਤਰੀਕਾਕਾਰ ਦੱਸ ਸਕਦਾ ਹਾਂ ਕਿਉਂਕਿ ਇਹ ਸਰੀਰ ਨੈਚੁਰਲ ਪ੍ਰੋਸੈਸ ਦੇ ਮੁਤਾਬਕ ਚੱਲਦਾ ਆ ਤੇ ਇਹ ਕਿਵੇਂ ਆਪਣੇ ਆਪ ਨੂੰ ਠੀਕ ਕਰਦਾ ਆ ਕਿਵੇਂ ਆਪਣੇ ਆਪ ਨੂੰ ਜਿੰਦਾ ਰੱਖਦਾ ਆ ਅੱਜ ਤੇ ਤੁਸੀਂ ਕਹਿੰਦੇ ਹੋ ਨਾ ਬਹੁਤ ਸਾਰੇ ਉਪਰਾਲੇ ਨੇ ਤੁਹਾਡੇ ਕੋਲ ਮਾਂ ਬਾਪ ਭੈਣਾਂ ਭਰਾ ਡਾਕਟਰ ਬਹੁਤ ਸਾਰੇ ਇੰਨੇ ਵੱਡੇ ਉਪਰਾਲੇ ਤੁਹਾਡੇ ਕੋਲ ਹੈਗੇ ਨੇ ਤੇ ਜਦ ਗੁਰਬਾਣੀ ਕਹਿੰਦੀ ਹੈ ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ ਜਬ 10 ਮਾਸ ਉਰਦ ਮੁਖ ਰਹਿਤਾ ਸੋਧਨ ਕੈਸੇ ਫੂਲਿਆ ਯਾਰ ਉਦੋਂ ਤੇਰੇ ਕੋਲ ਕੌਣ ਸੀਗਾ ਜਦੋਂ ਮਾਂ ਦੇ ਪੇਟ ਤੋਂ ਉਲਟਾ ਲਟਕਿਆ ਹੋਇਆ ਸੀਗਾ ਕਾਹਦੀ ਆਕੜ ਕਰਦਾ ਤੂੰ
1: ਬਿਲਕੁਲ
2: 10 ਮਹੀਨੇ ਤੋਂ ਉੱਥੇ ਗੁਜ਼ਾਰੇ ਨੇ ਪੁੱਠੇ ਲੜਕੇ ਮੇਰੇ ਕਹਿਣ ਤੋਂ ਭਾਵੇ ਆ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੈਚੁਰਲ ਤਰੀਕਾਕਾਰ ਦੇ ਮੁਤਾਬਕ ਕਰਦੇ ਹਾਂ ਉਹ ਬੜੀਆਂ ਪਰਫੈਕਟ ਹੁੰਦੀਆਂ ਨੇ ਕਿਉਂਕਿ ਨੇਚਰ ਪਤਾ ਨੀ ਕਿੰਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੈ ਕੇ ਇਸ ਤਜਰਬੇ ਕਰ ਰਹੀ ਹੋਊਗੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅਲਟੀਮੇਟ ਅੱਜ ਜੋ ਅਸੀਂ ਹੈਗੇ ਹਾਂ ਹਾਲੇ ਵੀ ਤਜਰਬੇ ਕੁਦਰਤ ਦੇ ਹੋ ਰਹੇ ਨੇ ਹਾਲੇ ਵੀ ਬਹੁਤ ਸਾਰੀਆਂ ਤਬਦੀਲੀਆਂ ਮੈਂ ਇਨੀਸ਼ੀਅਲ ਸਟੱਡੀ ਕਰਦਾ ਪਿਆ ਸੀ ਤੇ ਉਹਦੇ ਚ ਮੈਨੂੰ ਇਹ ਪਤਾ ਲੱਗਿਆ ਵੀ ਸਾਡੀਆਂ ਉਂਗਲਾਂ ਦੇ ਵਿਚ ਫਰਕ ਸੀ ਜਾਂ ਇਨੀਸ਼ੀਅਲ ਜਿਹੜੀਆਂ ਹੁਣ ਪੁੱਟ ਰਹੇ ਨੇ ਕਬਰਾਂ ਉਹਨਾਂ ਦੇ ਵਿਚੋਂ ਜਿਹੜੇ ਨਿਕਲਣ ਵਾਲੇ ਸਕੈਲਟਨਸ ਨੇ ਉਹਨਾਂ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਡਿਫਰੈਂਟ ਸੀਗੀਆਂ ਇਹਦਾ ਮਤਲਬ ਕੀ ਹੈ ਕਿ ਅਜੇ ਵੀ ਕੁਦਰਤ ਕਈ ਚੀਜ਼ਾਂ ਨੂੰ ਬਨਾਵਟ ਕਰ ਰਹੀ ਹੈ ਮੈਂ ਇੱਕ ਸਧਾਰਨ ਜੀ ਗੱਲ ਯਾਦ ਆ ਗਈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਿਆਂ ਜਿੱਥੇ ਆਮ ਤੌਰ ਤੇ ਡਾਕਟਰ ਨਾੜ ਚ ਟੀਕਾ ਲਾਉਂਦੇ ਨੇ ਅਥਵਾ ਅਰਕਰਾ ਜਿਹੜਾ ਸਾਹਮਣਾ ਪਾਸਾ ਹੁੰਦਾ ਹੈ ਜਿੱਥੇ ਅਰਕ ਮਿਲਦੀ ਹੈ ਬਾਂਹ ਤੇ ਪਿਛਲੇ ਪਾਸੇ ਨਾਲ ਜਿਹੜੇ ਡੌਲਾ ਮਿਲਦਾ ਹੈ ਨਾ ਇਸ ਨੂੰ ਅਰਕ ਆਪਾਂ ਪੰਜਾਬੀ ਚ ਕਹਿੰਦੇ ਹਾਂ ਤੇ ਇਹਦਾ ਸਾਹਮਣੇ ਵਾਲਾ ਪਾਸਾ ਹੈ ਨਾ ਇਹਨੂੰ ਕਹਿੰਦੇ ਨੇ ਕਿਊਬੀਟਲ ਫਾਸਾ
1: ਜੀ
2: ਇੱਥੇ ਆਮ ਤੌਰ ਤੇ ਡਾਕਟਰ ਲੋਕ ਲੱਭ ਕੇ ਨਾੜੀ ਤੇ ਨਾੜ ਦੇ ਵਿਚ ਜਦੋਂ ਟੀਕਾ ਲਗਾਉਣਾ ਹੁੰਦਾ ਆਮ ਤੌਰ ਤੇ ਵੇਨ ਦੇ ਵਿਚ ਉਦੋਂ ਉਹ ਟੀਕਾ ਲਗਾਉਂਦੇ ਨੇ ਔਰ ਇਹ ਹੁਣ ਰੀਸੈਂਟਲੀ ਸਟੱਡੀ ਦੇ ਵਿਚ ਆਇਆ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੇਨ ਦੀ ਡਾਇਰੈਕਸ਼ਨ ਬਦਲ ਗਈ ਹੈ ਬਹੁਤ ਮਾਈਨਿਊਟ ਗੱਲ ਹੈ ਕਿ ਉਹ ਡਾਇਰੈਕਸ਼ਨ ਬਦਲ ਗਈ ਇਹਦਾ ਮਤਲਬ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਸਾਡੇ ਇਸ ਸਰੀਰ ਵਿਚ ਅਜੇ ਹੋਰ ਤਬਦੀਲੀਆਂ ਹੋਣ ਵਾਲੀਆਂ ਹੋਣਗੀਆਂ ਜਿਵੇਂ ਬਹੁਤ ਸਾਰੀਆਂ ਤਬਦੀਲੀਆਂ ਨੂੰ ਤਾਂ ਡਾਕਟਰਾਂ ਨੇ ਕਵਰ ਕਰ ਲਿਆ ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਨੈਚੁਰਲ ਅਨੋਮਲੀਜ਼ ਕਹਿੰਦੇ ਹਾਂ ਅਸੀਂ ਨੈਚੁਰਲ ਅਨੋਮਲੀਜ਼ ਕੁਦਰਤੀ ਰਹਿ ਗਈਆਂ ਕਮੀਆਂ ਪੇਸ਼ੀਆਂ ਹਾਂਜੀ ਔਰ ਦੇਖੋ ਆਪਾਂ ਕਿੰਨੀਆਂ ਸਾਰੀਆਂ ਗਿਣ ਚੁੱਕਿਆ ਹੁਣ ਤੱਕ, ਤੇ ਹੋ ਸਕਦਾ ਹੈ ਕੁਦਰਤ ਵੀ ਇਹ ਸੋਚਦੀ ਹੋਵੇ ਵੀ ਇਹ ਜਿਹੜੇ ਡਾਕਟਰ ਲੋਕ ਨੇ ਭਾਈ ਇਹ ਮੇਰੇ ਤੋਂ ਓਵਰ ਪਾਵਰ ਕਰ ਰਹੇ ਨੇ, ਇਹ ਤਾਂ ਬਾਈਪਾਸ ਸਰਜਰੀ ਕਰਕੇ ਤੇ ਨਾਨੀਆਂ ਹੋਰ ਲਾ ਕੇ ਦਿਲ ਨੂੰ ਫਿਰ ਚਲਾ ਦਿੰਦੇ ਆ, ਮੇਰੇ ਤੋਂ ਇਹ ਗਲਤੀ ਰਹਿ ਗਈ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਦਰੁਸਤੀ ਕਰ ਲਵੇ
0: ਜੀ।
2: ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਅਸੀਂ ਸਰੀਰ ਦੀ ਸਟੱਡੀ ਕਰਦੇ ਹੋਇਆ ਪੜ੍ਹਦੇ ਹਾਂ, ਕਈ ਦਰੁਸਤ ਹੋ ਰਹੀਆਂ ਨੇ, ਕਈ ਤਬਦੀਲ ਹੋ ਰਹੀਆਂ ਨੇ, ਫਿਰ ਵੀ ਮਨੁੱਖ ਦਾ ਬਣਾਇਆ ਹੋਇਆ ਜਿੰਨਾ ਵੀ ਢਾਂਚਾ ਹੈ, ਜਿੰਨੇ ਵੀ ਸਿਧਾਂਤ ਹਨ, ਉਹ ਅੱਜ ਅਸੀਂ ਘੜਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨਹੀਂ ਇਹ ਨਹੀਂ ਠੀਕ ਸੀਗਾ, ਆਹ ਸਿਧਾਂਤ ਠੀਕ ਸੀਗਾ, ਐ ਹੋਣਾ ਚਾਹੀਦਾ ਸੀ, ਆਹ ਗਲਤੀ ਰਹਿ ਗਈ ਪਿੱਛੇ, ਔਰ ਅਸੀਂ ਐਕਸੈਪਟ ਕਰਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਲੈ ਆਉਣੇ, ਫਿਰ ਕੁਝ ਸਮੇਂ ਬਾਅਦ ਉਹੀ ਕੰਡੀਸ਼ਨ ਸਾਡੇ ਸਾਹਮਣੇ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵੇ ਆ ਬਈ ਅਸੀਂ ਹਮੇਸ਼ਾ ਐਵਰ ਚੇਂਜਿੰਗ ਆ, ਕਿਉਂਕਿ ਅਸੀਂ ਪਰਫੈਕਟ ਨਹੀਂ ਆ
0: ਜੀ,
2: ਕੁਦਰਤ ਸਾਡੇ ਨਾਲੋਂ ਜ਼ਿਆਦਾ ਪਰਫੈਕਟ ਹੈਗੀ ਹੈ। ਇਸ ਕਰਕੇ ਕਿਸੇ ਵੀ ਕੰਮ ਦੇ ਵਿਚ, ਕਿਸੇ ਵੀ ਜਿਹੜੇ ਸਰਕਾਰ ਦੇ ਵਿਚ, ਅਗਰ ਤੁਸੀਂ ਉਸ ਸਬੰਧ ਦੇ ਵਿਚ ਕੁਦਰਤ ਨੂੰ ਸਟੱਡੀ ਕਰ ਲਓ, ਪੜ੍ਹ ਲਓ, ਤੇ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਨਾਲੋਂ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਤਜਰਬੇ ਕਰਦੀ ਕਰਦੀ ਇੱਥੇ ਪਹੁੰਚੀ ਹੈ ਨਾ
0: ਜੀ। ਡਾਕਟਰ ਸਾਹਿਬ
2: ਸਾਡੇ ਨਾਲੋਂ ਇਹ ਬਹੁਤ ਸਾਰੀ ਇਹਦੇ ਵਿਚ ਤਸੱਲੀ ਹੋਵੇਗੀ।
3: ਡਾਕਟਰ ਸਾਹਿਬ ਜੀ ਜਿਹੜਾ ਨਵੀਂਕਰਨ ਹੋਣਾ ਜ਼ਰੂਰੀ ਆ, ਔਰ ਉਹ ਕਦੇ ਅੰਤ ਨਹੀਂ ਹੋਣਾ, ਇੱਕੋ ਇੱਕ ਚੀਜ਼ ਆ ਜਿਹੜੀ ਕਦੇ ਖਤਮ ਨਹੀਂ ਹੋਣੀ, ਨਵੀਂਕਰਨ ਹੋਣਾ ਹੀ ਹੋਣਾ ਆ।
2: ਬਿਲਕੁਲ, ਸੋ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ। ਐਵੋਲੂਸ਼ਨ ਦੀ ਥਿਊਰੀ ਜਿਹੜੀ ਹੈ ਉਹ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਉਹਨੇ ਖਤਮ ਨਹੀਂ ਹੋਣਾ,
0: ਬਿਲਕੁਲ
2: ਹੋਇਆ ਹੀ ਆ ਹਾਂਜੀ। ਸੋ ਇਸ ਕਰਕੇ ਫਿਰ ਵੀ ਜਿਹੜਾ ਵੀ ਇਸ ਵੇਲੇ ਦਾ ਪਰਫੈਕਟ ਤਰੀਕਾਕਾਰ ਹੁੰਦਾ ਆ, ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਮਾਨਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਫਾਲੋ ਕਰੀਏ। ਅਸੀਂ ਡਾਕਟਰ ਹਾਂ, ਬਿਮਾਰੀਆਂ ਦੇ ਤੌਰ ਤੇ ਫਾਲੋ ਕਰਨਾ, ਤੇ ਬਿਮਾਰੀਆਂ ਦੇ ਤੌਰ ਤੇ ਆਪਾਂ ਕੱਲ ਦੇ ਪ੍ਰੋਗਰਾਮ ਵਿਚ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਬਿਮਾਰੀਆਂ ਤਾਂ ਫਿਰ ਵੀ ਆਉਂਦੀਆਂ ਰਹੀਆਂ, ਪਰ ਸਾਰੇ ਲੋਕ ਮਰਦੇ ਨਹੀਂ ਜਾਂਦੇ ਰਹੇ, ਬਚਦੇ ਰਹੇ ਨੇ ਨਾ। ਇਹਦਾ ਮਤਲਬ ਕੁਦਰਤ ਦਾ ਆਪਣਾ ਕੋਈ ਤਰੀਕਾਕਾਰ ਸੀ ਜਿਹਦੇ ਮੁਤਾਬਕ ਉਹ ਸਰੀਰ ਚਲਣ ਕਰਦਾ ਸੀ ਤੇ ਬਿਮਾਰੀਆਂ ਠੀਕ ਹੁੰਦੀਆਂ ਸੀਗੀਆਂ। ਹੁਣ ਵੀ ਤਰੀਕਾਕਾਰ ਉਹ ਹੋਏਗਾ, ਪਰ ਜਦੋਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਮਨੁੱਖ ਨੇ ਸਿਆਣਪਾਂ ਦੀ ਥਾਂ ਤੇ ਜੇ ਅਸੀਂ ਕਹਿ ਲਈਏ ਚਲਾਕੀਆਂ ਚੁਸਤੀਆਂ, ਨੀ ਮੈਂ ਐਂ ਕਰ ਦਿਆਂਗਾ, ਯਾਦ ਲੈ ਗਾਲ ਬਲੈਡ ਦੀ ਤਕਲੀਫ ਹੈ ਨਾ, ਕੱਢ ਕੇ ਪਰੇ ਮਾਰਦੇ ਬੱਚੇ ਤਾਂ ਨਹੀਂ, ਤਾਂ ਖੂਨ ਬੰਦ ਨਹੀਂ ਹੁੰਦਾ, ਲੈ ਬੱਚੇ ਤਾਂ ਨਹੀਂ, ਕੱਢ ਕੇ ਪਰੇ ਮਾਰਦੇ ਆ, ਕਿੰਨੀ ਖਰਾਬ ਹੋ ਗਈ, ਕੋਈ ਗੱਲ ਨੀ, ਇੱਕ ਨਾਲ ਕੰਮ ਚੱਲ ਜੂਗਾ, ਇੱਕ ਲਾ ਕੇ ਪਰੇ ਸੁੱਟ ਦਿੰਦੇ। ਇਹ ਸਾਡੀਆਂ ਚੁਸਤੀਆਂ ਚਲਾਕੀਆਂ ਨੇ ਬੇਸਿਕਲੀ, ਇਹ ਸਾਰੀਆਂ ਜਿਹੜੀਆਂ ਨੇ ਨਾ ਅਸਲ ਦੇ ਵਿਚ ਕਾਰਗਰ ਸਾਬਤ ਨਹੀਂ ਹੋਣੀਆਂ, ਕਿਉਂਕਿ ਕਿਉਂ ਦੀ ਪਰਿਭਾਸ਼ਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਾ, ਵੀ ਭਾਈ ਇਸ ਸਰੀਰ ਨੂੰ ਉਸੇ ਤਰ੍ਹਾਂ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਦਾ ਉਵੇਂ ਰੱਖ ਕੇ ਹੀ ਇਸ ਨੂੰ ਸਹੀ ਕਰਨਾ, ਨਾਰਮਲ ਲਿਆਉਣਾ ਹੀ ਅਸਲ ਦੇ ਵਿਚ ਜਿਹੜਾ ਹੈ ਉਹ ਕਿਉਂ ਮੰਨਿਆ ਜਾਏਗਾ। ਪਰ ਅਸੀਂ ਉਹਦੀ ਪਰਿਭਾਸ਼ਾ ਹੁਣ ਆਪ ਬਦਲ ਦਿੱਤੀ, ਆਪਦੀ ਲੋੜ ਦੇ ਮੁਤਾਬਕ ਬਦਲ ਦਿੱਤੀ ਹੈ, ਔਰ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ। ਪਰ ਇੱਥੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਨਾ, ਕੋਸ਼ਿਸ਼ ਇਹ ਹੁੰਦੀ ਆ ਭਾਈ ਇਸ ਸਬੰਧ ਦੇ ਵਿਚ ਅਸੀਂ ਕੀ ਕਰ ਰਹੇ ਹਾਂ ਤੇ ਕੁਦਰਤ ਕੀ ਕਰ ਰਹੀ, ਸਾਡਾ ਤੇ ਉਹਦਾ ਫਰਕ ਕਿੰਨਾ ਕੁ ਹੈਗਾ ਆ, ਔਰ ਉਸ ਫਰਕ ਨੂੰ ਅਸੀਂ ਆਪਦੀਆਂ ਲੋੜਾਂ ਦੇ ਮੁਤਾਬਕ ਮੋਡੀਫਾਈ ਨਾ ਕਰੀਏ। ਅਸੀਂ ਮੋਡੀਫਾਈ ਕਰਦੇ ਹਾਂ ਆਪਦੀ ਲੋੜ ਦੇ ਸਿਧਾਂਤ ਦੇ ਮੁਤਾਬਕ ਕਿ ਨਹੀਂ ਯਾਰ। ਇੱਕ ਵਾਰ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਕੱਲ੍ਹ ਤੇ ਹਾਲਾਤ ਇਹ ਹੋ ਗਏ ਵੀ ਬੀਬੀਆਂ ਨੂੰ ਪਤਾ ਹੁੰਦਾ ਨਾ ਫਲਾਣੇ ਪ੍ਰੋਗਰਾਮ ਤੇ ਮੈਂ ਜਾਣਾ ਆ, ਤੇ ਮੇਰੀ ਤਾਂ ਉਦੋਂ ਮੈਂਸਲ ਦੀ ਡੇਟ ਹੈਗੀ ਆ, ਓਕੇ ਬਥੇਰੇ ਹਾਰਮੋਨ ਹੈਗੇ ਨੇ ਲੈ ਕੇ, ਜਾਂ ਤੇ ਮੈਂਸਲ ਨੂੰ ਪਹਿਲਾਂ ਲੈ ਆਓ ਤੇ ਜਾਂ ਮੈਂਸਲ ਨੂੰ ਬਾਅਦ ਚ ਲੈ ਆਓ। ਇਹੋ ਜਿਹੇ ਤਰੀਕਾਕਾਰ ਅੱਜ ਕੱਲ੍ਹ ਅਸੀਂ ਅਪਣਾਉਣੇ ਸ਼ੁਰੂ ਕਰ ਦਿੱਤੇ ਆ, ਜਾਦੂਗਰੀ ਕਰਨੀ ਸ਼ੁਰੂ ਕਰ ਦਿੱਤੀ ਆ, ਪਰ ਇਹਨਾਂ ਗੱਲਾਂ ਦਾ ਆਮ ਤੌਰ ਤੇ ਇਫੈਕਟ ਹੁੰਦਾ ਹੀ ਹੈ, ਕਿਉਂਕਿ ਅਸੀਂ ਮੈਂਸਲ ਦੇ ਸਬੰਧ ਜਦੋਂ ਗੱਲ ਕਰ ਰਹੇ ਸਾਂ ਤੇ ਮੈਂ ਉਹਦੇ ਨਾਲ ਜਿਹੜਾ ਲੂਨਰ ਸਾਈਕਲ ਸੀਗਾ 28 ਦਿਨ ਦਾ, ਮਾਸਿਕ ਧਰਮ ਵੀ 28 ਦਿਨ ਦਾ, ਲੂਨਰ ਸਾਈਕਲ ਵੀ 28 ਦਿਨ ਦਾ ਹੈਗਾ ਆ, ਔਰ ਲੂਨਰ ਸਾਈਕਲ ਦੇ ਵਿਚ ਅਸੀਂ ਜਵਾਰ ਭਾਟੇ ਦੀ ਗੱਲ ਵੀ ਕਰ ਚੁੱਕੇ ਹਾਂ ਕਿ ਪਾਣੀ ਨੂੰ ਉਫਾਨ ਆਉਂਦਾ ਹੈ ਜਿਹਨੂੰ ਜਵਾਰ ਭਾਟਾ ਅਸੀਂ ਆਨੇ ਆ। ਔਰ ਇਸੇ ਤਰ੍ਹਾਂ ਤੁਸੀਂ ਇਹ ਕੀ ਸਮਝਦੇ ਹੋ ਵੀ ਸਰੀਰ ਚ ਜਿਹੜਾ 72% ਪਾਣੀ ਹੈ ਉਹਦੇ ਚ ਉਬਾਲ ਨੀ ਆਉਂਦਾ ਹੋਊਗਾ, ਆਉਂਦਾ ਹੋਏਗਾ ਨਾ, ਇਹਦਾ ਮਤਲਬ ਉਹਦੇ ਚ ਵੀ ਤਬਦੀਲੀਆਂ ਹੁੰਦੀਆਂ ਹੋਣਗੀਆਂ, ਤੇ ਜੇ ਤੁਸੀਂ ਉਹਨਾਂ ਤਬਦੀਲੀਆਂ ਦੇ ਵੇਗ ਨੂੰ ਅਣਸੁਣਿਆ ਕਰਦੇ ਹੋ, ਉਹਦੇ ਉਲਟ ਕੋਈ ਕਾਰਜਕ੍ਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪਏਗਾ। ਸੋ ਕੋਸ਼ਿਸ਼ ਹੁੰਦੀ ਹੈ ਸਰੀਰ ਦੀ ਕਿ ਤੁਸੀਂ ਕੈਪਸੂਲ ਖਾ ਲਿਆ, ਤੁਸੀਂ ਦਵਾਈ ਖਾ ਲਈ, ਕੁਛ ਕਰ ਲਿਆ, ਪਰ ਸਰੀਰ ਇਹ ਜੀਵਨ ਸ਼ਕਤੀ ਇਸ ਸਰੀਰ ਨੂੰ ਨਾਰਮਲ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਦਸਤੂਰ ਕਰ ਰਹੀ ਹੁੰਦੀ ਹੈ, ਪਰ ਮੁਸੀਬਤ ਇਹ ਆ ਕਿ ਜਦੋਂ ਅਸੀਂ ਆਪਣੀਆਂ ਸਿਆਣਪਾਂ ਮੁਤਾਬਕ ਜਬਰਦਸਤੀ ਆਪਦੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਹਾਂ, ਉਸ ਵੇਲੇ ਕੁਦਰਤ ਨੂੰ ਡਬਲ ਬਲੋਡ ਸਹਿਣਾ ਪੈਂਦਾ ਹੈ। ਇੱਕ ਤੇ ਉਸ ਬਿਮਾਰੀ ਦੇ ਹਾਲਾਤ ਆ, ਇੱਕ ਜਿਹੜੀ ਤੁਸੀਂ ਦਵਾਈ ਦਿੱਤੀ ਹੈ, ਕਿਉਂਕਿ ਦਵਾਈ ਤਾਂ ਜਬਰਦਸਤੀ ਕੁਦਰਤ ਦੇ ਵੇਗ ਨੂੰ ਰੋਕ ਰਹੀ ਹੈ ਨਾ, ਅਸਲ ਤਾਂ ਵੇਗ ਨਹੀਂ ਹੈ, ਉਹ ਰੋਕ ਰਹੀ ਹੈ ਨਾ। ਇਹਦਾ ਮਤਲਬ ਹੈ ਉਸ ਜੀਵਨ ਸ਼ਕਤੀ ਨੂੰ ਦੋ ਤਰ੍ਹਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ, ਔਰ ਇਸੇ ਕਰਕੇ ਸਾਨੂੰ ਘਬਰਾਹਟਾਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ, ਪਰੇਸ਼ਾਨੀਆਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ, ਪਰ ਇਸ ਸਿਸਟਮ ਨੂੰ ਚੱਲਦਿਆਂ ਹੋਇਆ ਅਸੀਂ ਜਵਾਨੀ ਚ ਲੈ ਕੇ ਆਏ ਸਾਂ, ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ ਔਰ ਉਹ ਕਿਵੇਂ ਚੱਲ ਰਿਹਾ ਸੀਗਾ, ਸਟੈਪ ਬਾਈ ਸਟੈਪ, ਸਾਰੇ ਹਰੇਕ ਸਟੈਪ ਤੇ, ਉਮਰ ਦੇ ਹਰੇਕ ਪੜਾਅ ਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕੀਤੀਆਂ ਨੇ, ਔਰ ਅਜੇ ਅਸੀਂ ਬਹੁਤ ਲੰਬਾ ਸਫ਼ਰ ਜਾਣਾ ਆ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ। ਹੁਣ ਤਾਂ ਇਸ ਤਰ੍ਹਾਂ ਹੋ ਗਿਆ ਚੀਮਾ ਸਾਹਿਬ ਕਿ ਡਾਕਟਰਾਂ ਨੂੰ ਡਿਕਸ਼ਨਰੀਆਂ ਰੱਖਣੀਆਂ ਪੈ ਗਈਆਂ ਬਿਮਾਰੀਆਂ ਦੇ ਨਾਂ ਯਾਦ ਰੱਖਣ ਲਈ। ਕਈ ਵੇਰਾਂ ਬਹੁਤ ਸਾਰੀਆਂ ਬਿਮਾਰੀਆਂ ਜੋੜ ਕੇ ਡਬਲ ਡਬਲ ਕਰਕੇ ਨਾਂ ਰੱਖਣ ਦੀ ਲੋੜ ਪੈ ਗਈ, ਕਿਉਂਕਿ ਸਾਡੇ ਕੋਲ ਇੰਨੇ ਨਾਂ ਹੀ ਨਹੀਂ ਬਚੇ। ਉਹ ਬੱਚਿਆਂ ਦੇ ਨਾਂ ਰੱਖਣ ਤਰ੍ਹਾਂ ਹੁਣ ਚੀਨੂੰ ਚੀਨੂੰ ਮੀਨੂੰ ਕੋਈ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ, ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨਹੀਂ ਆ ਜਿਹੜੇ ਕੋਈ ਇਨਫੈਕਟਡ ਨਾਂ ਹੈ। ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ, ਖੜਕ ਸਿੰਘ ਕੌਣ ਨਾਂ ਰੱਖਦਾ, ਨਹੀਂ ਰੱਖਦਾ ਕੋਈ ਹੈ। ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ, ਔਰ ਉਹਦੇ ਮੁਤਾਬਕ ਜਿਹੜਾ ਵੀ ਚਲਨ ਹੁੰਦਾ ਆ ਉਹ ਛੋਟਾ ਪੈ ਜਾਂਦਾ, ਛੋਟਾ ਪੈ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ ਡਾਈਵਰਟ ਹੋ ਕੇ ਹੋਰ ਜਾਂ ਕਿਨੂੰ ਮੈਨੂੰ ਤੇ ਇਹੋ ਜਿਹਾ ਕੁਛ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਆਪਾਂ ਹੁਣ ਤੱਕ ਦੀ ਜਿਹੜੀ ਇਹ ਸਰੀਰ ਦੀ ਬਣਤਰ ਹੈ ਨਾ ਚੀਮਾ ਸਾਹਿਬ, ਅਸੀਂ ਉਹਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਨਾ ਹੈ, ਔਰ ਇਸ ਜੀਤ ਨੂੰ ਬਣਾਉਣ ਵਾਸਤੇ ਕੁਦਰਤ ਨੇ ਸਭ ਤੋਂ ਪਹਿਲਾਂ ਆਮ ਤੌਰ ਤੇ ਅਸੀਂ ਨੀਂਹ ਰੱਖਦੇ ਹਾਂ ਨਾ, ਕਿਸੇ ਵੀ ਚੀਜ਼ ਦੀ ਨੀਂਹ ਰੱਖਦੇ ਹਾਂ, ਉਸ ਨੀਂਹ ਨੂੰ ਰੱਖਣ ਦਾ ਮਤਲਬ ਇਹ ਆ ਕਿ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਇਸ ਜੀਵਨ ਦੇ ਚੱਲਣ ਦੇ ਸ਼ੁਰੂਆਤੀ ਦੌਰ ਦੇ ਵਿਚ ਜਿਹੜਾ ਪਹਿਲਾ ਕੰਮ ਹੁੰਦਾ ਆ ਉਹ ਹੁੰਦਾ ਹੈ ਰੀੜ ਦੀ ਹੱਡੀ ਦਾ ਬਣਨਾ। ਰੀੜ ਦੀ ਹੱਡੀ ਦੀ ਬਣਤਰ ਉਹ ਜੈਲੀ ਲਾਈਕ ਹੁੰਦੀ ਹੈ, ਔਰ ਉਹ ਹੌਲੀ ਹੌਲੀ ਫਿਰ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਅੰਗਾਂ ਦੇ ਤੌਰ ਤੇ ਅਗਰ ਕੋਈ ਸਭ ਤੋਂ ਪਹਿਲਾਂ ਬਣਨਾ ਸ਼ੁਰੂ ਹੁੰਦਾ ਹੈ ਤੇ ਉਹ ਸਾਡਾ ਦਿਲ ਹੁੰਦਾ ਹੈ ਯਾਰ, ਜਿੱਥੇ ਵੀ ਜਾਓਗੇ ਮਿਲਦੀ ਜਾ ਰਹੀ ਹੈ ਕਿਸੇ ਵੀ ਪਾਸੇ, ਜਾਂ ਤੁਸੀਂ ਜਾ ਰਹੇ ਹੋ ਖੇਤਾਂ ਦੇ ਵਿਚ, ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਜੇ ਘਰ ਦੀ, ਮਗਰ ਨਹੀਂ ਜਾ ਸਕਦੀ ਤੇ ਰੋਟੀ ਨਾਲ ਲੈ ਕੇ ਜਾਓ ਹਾਂਜੀ। ਸੋ ਉਹਦੇ ਮੁਤਾਬਕ ਖੁਰਾਕ ਦਾ ਕੰਮ ਹੁੰਦਾ ਆ, ਔਰ ਉਹ ਖੁਰਾਕ ਜਿਹੜੀ ਹੈ ਕੁਦਰਤ ਨੇ ਸਭ ਤੋਂ ਪਹਿਲਾਂ ਉਹਦਾ ਸੈਕੰਡ ਪ੍ਰੋਗਰਾਮ ਇਹ ਇੰਟਰਾਯੂਟਰੀਨ ਲਾਈਫ ਦੇ ਵਿਚ ਫਿਫਥ ਵੀਕ ਦੇ ਵਿਚ ਇਹ ਹਾਰਟ ਦੀ ਬਣਤਰ ਹੋ ਜਾਂਦੀ ਹੈ ਵੀ ਭਾਈ ਖੁਰਾਕ ਸਪਲਾਈ ਵਾਲਾ ਤੇ ਕੰਮ ਜਿਹੜਾ ਉਹ ਚਾਲੂ ਕਰਨਾ ਸ਼ੁਰੂ ਕਰ ਦਿਓ। ਉਸ ਤੋਂ ਬਾਅਦ ਜੇ ਉੱਪਰ ਵਾਲਾ ਢਾਂਚਾ ਬਣਾਉਣਾ ਯਾਰ, ਆਹ ਜਿਹੜਾ ਪਿੱਲਰ ਖੜਾ ਕਰਾਂਗੇ ਸ਼ੋਲਡਰ ਵਾਲਾ ਮੋਢਿਆਂ ਵਾਲਾ, ਔਰ ਇਹ ਇਹਨੂੰ ਬ੍ਰੇਕੀਅਰ ਸਕੈਲਟਨ ਸਾਡਾ ਇਹ ਹੈਗਾ ਆ, ਇਸ ਨੂੰ ਅਸੀਂ ਅਗਰ ਅਸੀਂ ਬਣਾਉਣੇ ਆ ਤੇ ਤਾਂ ਹੀ ਢਾਂਚਾ ਉੱਤੇ ਖੜਾ ਰਹਿ ਸਕਦਾ ਹੈ ਨਾ। ਸੋ ਇਹ ਸੈਕੰਡ ਗੱਲ ਹੁੰਦੀ ਤੇ ਇਹਦੀ ਪਹਿਲੀ ਹੱਡੀ ਜਿਹੜੀ ਬਣਦੀ ਹੈ ਇਸ ਨੂੰ ਖੜਾ ਕਰਨ ਵਾਸਤੇ, ਜੇ ਪਿੱਲਰ ਖੜਾ ਕਰ ਦਿੱਤਾ ਹੁਣ ਇਹਦੇ ਤੇ ਬੀਮ ਪਾਵਾਂਗੇ, ਉਸ ਤੋਂ ਬਾਅਦ ਅੱਗੇ ਛੱਡ ਪਊਗੀ, ਔਰ ਉਹਨੂੰ ਅਸੀਂ ਕਹਿੰਦੇ ਹਾਂ ਕਲੈਲੀਕਲ ਹਸਲੀ ਦੀ ਹੱਡੀ। ਔਰ ਇਹ ਹਸਲੀ ਦੀ ਹੱਡੀ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਸਿਕਸਥ ਵੀਕ ਆਫ ਇੰਟਰਾਯੂਟਰੀਨ ਲਾਈਫ, ਛੇਵਾਂ ਹਫ਼ਤਾ ਇੰਟਰਾਯੂਟਰੀਨ ਲਾਈਫ, ਭਾਵ ਇਹਦੇ ਚ ਗਿਣਤੀ ਬਾਰੇ ਤੁਹਾਨੂੰ ਚੀਮਾ ਸਾਹਿਬ ਯਾਦ ਹੀ ਹੋਊਗਾ ਕਿ ਜਦੋਂ ਵੀ ਅਸੀਂ ਪ੍ਰੈਗਨੈਂਸੀ ਦੀ ਗਿਣਤੀ ਕਰਦੇ ਹਾਂ ਉਹ ਅਸੀਂ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਗਿਣਤੀ ਸ਼ੁਰੂ ਕਰਦੇ ਹਾਂ। ਆਖਰੀ ਮਹੀਨਾ ਬੀਬੀ ਨੂੰ ਕਦੋਂ ਆਇਆ ਸੀਗਾ ਉਹਦਾ ਪਹਿਲਾ ਦਿਨ ਕਿਹੜਾ ਸੀਗਾ, ਉਸ ਤੋਂ ਬਾਅਦ ਅਗਲਾ ਨਵਾਂ ਚੱਲਣ ਸ਼ੁਰੂ ਹੋ ਗਿਆ, ਠੀਕ ਹੈ। ਸੋ ਸਿਕਸਥ ਵੀਕ ਆਫ ਇੰਟਰਾਯੂਟਰੀਨ ਲਾਈਫ ਦੇ ਵਿਚ ਸਾਡਾ ਆਹ ਜਿਹੜਾ ਕਲੈਰੀਕਲ ਹੈ ਹਸਲੀ ਦੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਢਾਂਚਾ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਇਹ ਕਿਹਾ ਸੀ ਵੀ ਯੋਕ ਸੈਕ ਸੈਕ ਜਿਹੜਾ ਹੁੰਦਾ ਆ ਤੇ ਬਾਕੀ ਸਟਰਕਚਰ ਹੈ, ਦੋ ਪੋਲ ਬਣ ਜਾਂਦੇ ਨੇ ਉਸ ਐਗ ਦੇ ਵਿਚ, ਉਹਨਾਂ ਦੇ ਵਿਚੋਂ ਇਕ ਪੋਲ ਜਿਹੜਾ ਆ ਉਹ ਸਿਰ ਬਣਾਉਣਾ ਸ਼ੁਰੂ ਕਰਦਾ, ਉਹਦੀ ਯੂਨੀਅਨ ਹੁੰਦੀ ਹੈ ਜਿਹੜੀ ਰੀੜ ਦੀ ਹੱਡੀ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ ਉਹ ਸਾਡੀ ਨਿਸ਼ਾਨਦੇਹੀ ਸਾਡੀ ਨੀਂਹ ਪੱਥਰ ਰੱਖਿਆ ਗਿਆ, ਉਸ ਤੋਂ ਬਾਅਦ ਹੈੱਡ ਬਣਦਾ। ਹੁਣ ਇਹ ਜਿਹੜਾ ਹੈੱਡ ਬਣਦਾ ਆ ਸਾਨੂੰ ਇਹ ਲੱਗਦਾ ਆ ਵੀ ਜਿਵੇਂ ਐਵੇਂ ਗੋਲ ਗੋਲ ਥੱਪ ਦਿੱਤਾ ਹੋਵੇ ਕਿਸੇ ਨੇ, ਪਰ ਨਹੀਂ, ਇਹਨੂੰ ਬਣਾਉਣ ਵਾਸਤੇ ਅਲੱਗ ਅਲੱਗ ਪੀਸ ਕੁਦਰਤ ਨੂੰ ਸੈੱਟ ਕਰਨੇ ਪਏ ਆ, ਔਰ ਫਿਰ ਉਹਨਾਂ ਨੂੰ ਜੋੜ ਲਾਉਣ ਵਾਸਤੇ ਕੁਝ ਇਸ ਤਰ੍ਹਾਂ ਦਾ ਢਾਂਚਾ ਬਣਾਉਣਾ ਸ਼ੁਰੂ ਕੀਤਾ ਆ ਕਿ ਜਿਹਦੇ ਕਰਕੇ ਇਹ ਆਪਸ ਇਸ ਤਰ੍ਹਾਂ ਫਿੱਟ ਹੋ ਜਾਣ ਕਿ ਬਾਅਦ ਉਹ ਜੋੜ ਨਿਕਲ ਨਾ ਸਕੇ, ਔਰ ਉਸ ਢਾਂਚੇ ਦੇ ਮੁਤਾਬਕ ਜਿਹੜੀਆਂ ਹੱਡੀਆਂ ਇਸ ਸਿਰ ਨੂੰ ਬਣਾਉਂਦੀਆਂ ਹਨ ਇਹਨੂੰ ਗੋਲ ਕਰਨ ਵਾਸਤੇ ਉਹਨਾਂ ਦੀ ਸ਼ਕਲ ਅਲੱਗ ਅਲੱਗ ਥਾਵਾਂ ਤੇ, ਕਿਉਂਕਿ ਟਿਸ਼ੂਆਂ ਦੀ ਜਦੋਂ ਆਪਾਂ ਗੱਲ ਕਰੀ ਸੀ ਨਾ, ਇਹ ਕਿਹਾ ਸੀਗਾ ਵੀ ਸੈੱਲ ਜਿਹੜੇ ਨੇ ਹਰੇਕ ਲੋੜ ਅਨੁਸਾਰ ਆਪਣੀ ਸ਼ੇਪ ਬਦਲਦੇ ਨੇ। ਜੇ ਇਹਨੇ ਜੋੜ ਬਣਾਉਣਾ ਹੈ ਤਾਂ, ਜੇ ਹੱਡੀ ਬਣਾਉਣੀ ਹੈ ਤਾਂ, ਜੇ ਜਿਸ ਤਰ੍ਹਾਂ ਦੀ ਵੀ ਗੋਲਾਈ ਜਾਂ ਲੰਬਾਈ ਇਸ ਨੂੰ ਚਾਹੀਦੀ ਆ, ਇਹ ਸੈੱਲ ਜਿਹੜੇ ਨੇ ਉਸੇ ਤਰ੍ਹਾਂ ਦਾ ਸਟਰਕਚਰ ਅਖਤਿਆਰ ਕਰ ਲੈ, ਸ਼ਰੇਦਾ ਹੈ ਜੀ, ਸ਼ਰੇਦਾ ਆਪਣਾ ਰੂਪ ਬਦਲ ਲੈਂਦੇ ਸੈੱਲ ਹੈ ਜੀ। ਗੱਲ ਦੇ ਮੁਤਾਬਕ ਹੀ ਇਹ ਸਾਡਾ ਜਿਹੜਾ ਸਿਰ ਹੈ ਇਹ ਬਣਦਾ ਆ, ਔਰ ਉਹਦੇ ਵਿਚ ਆਮ ਤੌਰ ਤੇ ਜਿਹੜੀਆਂ ਇਹ ਹੱਡੀਆਂ ਹੁੰਦੀਆਂ ਨੇ, ਆਪਾਂ ਪਿੱਛੇ ਵੀ ਮੇਰੇ ਖਿਆਲ ਪ੍ਰੋਗਰਾਮ ਤੇ ਕਰ ਚੁੱਕੇ ਸੀ ਪਰੀ ਵੰਡਨ, ਅੱਜ ਸ਼ੁਰੂਆਤੀ ਦੌਰ ਹੈ ਤੇ ਇਸ ਕਰਕੇ ਮੈਂ ਫਿਰ ਇਸ ਨੂੰ ਦੁਹਰਾ ਦਿਆਂ ਵੀ ਇੱਕ ਤਾਂ ਆ ਮੱਥੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ ਫਰੰਟਲ ਬੋਨ, ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ, ਇਹ ਫਰੰਟਲ ਬੋਨ ਹੈਗੀ ਸਾਰਾ ਅਗਲਾ ਕਵਰ ਕਰਦੀ ਹੈ। ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਵੀ ਹੋਏ, ਪਿਛਲਾ ਪਾਸਾ ਕੁੱਤੀ ਦਾ ਜਿਹੜਾ ਏਰੀਆ ਹੈਗਾ ਉਹ ਵੀ ਹੋਏਗਾ। ਹਾਲਾਂਕਿ ਕੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਹੈਗਾ। ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਤਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ, ਇਹ ਇਸੇ ਤਰ੍ਹਾਂ ਦਾ ਹੈਗਾ ਆ। ਜਦੋਂ ਕਿ ਜਿਹੜੀ ਕੁੱਤੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਹੈਗਾ ਉਹ ਵੀ ਇੱਕ ਹੀ ਹੈਗੀ ਹੈ, ਪਰ ਉਹਦੀ ਬਣਤਰ ਦੇ ਵਿਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਣੀ, ਰੀੜ ਦੀ ਹੱਡੀ ਚ ਜਾਣੀ ਹੈ, ਤੇ ਉਹਨੇ ਇੱਕ ਸੁਰਾਖ ਰੱਖਿਆ ਹੋਇਆ ਉਹਦੇ ਵਿਚ, ਠੀਕ ਆ। ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈ, ਇੱਕ ਫਰੰਟਲ ਦੀ ਹੱਡੀ ਹੈ, ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ। ਇਸੇ ਤਰ੍ਹਾਂ ਪੈਰਾਈਟਲ ਬੋਨ ਉਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ, ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪੈਰਾਈਟਲ ਬੋਨ ਹੈਗੀਆਂ ਨੇ, ਇੱਕ ਸੱਜੇ ਪਾਸੇ ਦੀ ਆ, ਇੱਕ ਖੱਬੇ ਪਾਸੇ ਦੀ ਆ। ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ ਨਾਲ ਜੁੜਦੀਆਂ ਨੇ ਇੱਕ ਦੂਸਰੇ ਦੇ ਨਾਲ, ਉਹ ਇੱਕ ਤਰ੍ਹਾਂ ਦਾ ਕਿੰਗਰਿਆਂ ਵਾਲਾ ਸਟਰਕਚਰ ਹੁੰਦਾ ਆ। ਕਿੰਗਰੇ ਇੱਕ ਦੂਜੇ, ਤੁਸੀਂ ਇਹ ਸਮਝ ਲਓ ਵੀ ਸਾਈਕਲ ਦੀ ਗਰਾਰੀ ਹੁੰਦੀ ਹੈ ਨਾ, ਤੇ ਸਾਈਕਲ ਦੀ ਗਰਾਰੀ ਵਿਚ ਚੇਨ ਆ ਕੇ ਫਸਦੀ ਹੈ, ਤੇ ਜੇ ਸਾਈਕਲ ਦੀ ਗਰਾਰੀ ਵਿਚ ਗਰਾਰੀ ਹੀ ਆ, ਤੁਸੀਂ ਮੇਰੇ ਕੋਲ ਘੜੀਆਂ ਨੂੰ ਵੇਖਿਆ ਹੋਣਾ ਨਾ, ਘੜੀਆਂ ਤਾਂ ਨਹੀਂ ਹੁੰਦੀ, ਘੜੀਆਂ ਦੇ ਵਿਚ ਗਰਾਰੀਆਂ ਹੀ ਇੱਕ ਦੂਜੇ ਨਾਲ ਫਿੱਟ ਹੁੰਦੀਆਂ ਨੇ। ਸੋ ਬਿਲਕੁਲ ਐਗਜੈਕਟ ਘੜੀਆਂ ਦੇ ਵਿਚ ਫਿੱਟ ਹੋਣ ਵਾਲੀਆਂ ਗਰਾਰੀਆਂ ਇੱਕ ਦੂਜੇ ਫਿੱਟ ਹੋ ਕੇ ਚੱਲਦੀਆਂ ਨੇ, ਉਸੇ ਤਰ੍ਹਾਂ ਹੀ ਇਹਨਾਂ ਹੱਡੀਆਂ ਦਾ ਜਿਹੜਾ ਸਟਰਕਚਰ ਆਪਸ ਵਿਚ ਜੋੜ ਬਣਾਉਂਦਾ ਹੈ ਨਾ, ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਕਿੰਗਰਿਆਂ ਵਾਲਾ ਹੈ। ਬਾਅਦ ਵਿਚ ਇਹਦੇ ਵਿਚ ਕਹਿੰਦੇ ਆ ਕਿ ਕੰਪੈਕਟ ਹੱਡੀ ਬਣ ਗਈ। ਪਹਿਲਾਂ ਇਹ ਕਾਰਟੀਲੇਜੀਨੈਸ ਹੁੰਦਾ, ਕਾਰਟੀਲੇਜ ਹੁੰਦੀ ਹੈ ਜਿਹੜੀ ਅਜੇ ਹੱਡੀ ਬਣੀ ਨਹੀਂ, ਸਖ਼ਤ ਨਹੀਂ ਹੋਈ, ਪਿਲਪਿਲੀ ਹੱਡੀ ਹੈ, ਅੱਗੇ ਪਿੱਛੇ ਮੂਵ ਕਰਦੀ ਹੈ, ਉਹ ਕਾਰਟੀਲੇਜੀਅਸ ਹੁੰਦਾ। ਸੋ ਉਹ ਕਾਰਟੀਲੇਜ ਦੇ ਤੌਰ ਤੇ ਇਹ ਇਸ ਤਰ੍ਹਾਂ ਦੇ ਕਿੰਗਰੇ ਬਣੇ ਹੁੰਦੇ ਨੇ, ਫਿਰ ਇਹ ਅਲਟੀਮੇਟ ਕਿੰਗਰੇ ਸਟਰੋਂਗ ਹੋ ਜਾਂਦੇ ਨੇ, ਔਰ ਇੱਕ ਦੂਸਰੇ ਵਿਚ ਜਦੋਂ ਫਿਕਸ ਹੋ ਜਾਂਦੇ ਨੇ ਉਹ ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ, ਤੇ ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ। ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ, ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ, ਤੇ ਇਹ ਪੈਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ, ਇਹ ਪੈਰਾਈਟਲ ਬੋਨ ਜਿਹੜੀ ਚੋਟੀ ਹੈ ਉੱਪਰ ਵਾਲੀ ਚੋਟੀ ਦਾ ਜਿਹੜਾ ਹੈ, ਇਹ ਦੋਵੇਂ ਸੱਜੇ ਤੇ ਖੱਬੇ ਦੀਆਂ ਹੱਡੀਆਂ ਜਦੋਂ ਆਕਸੀਪੀਟਲ ਬੋਨ ਪਿਛਲੇ ਪਾਸੇ ਦੀ ਖੁੱਤੀ ਵਾਲੀ ਹੱਡੀ ਨੂੰ ਮਿਲਦੀਆਂ ਨੇ, ਗੈਪ ਫਿਰੀ ਰਹਿ ਜਾਂਦਾ, ਔਰ ਉਹ ਜਿਹੜੇ ਗੈਪ ਰਹਿ ਜਾਂਦੇ ਨੇ ਅਸੀਂ ਉਹਨਾਂ ਨੂੰ ਫੌਂਟਾਨੇਲ ਕਹਿੰਦੇ, ਜੇ ਪੰਜਾਬੀ ਚ ਤਾਲੂ ਵਾਲੀ, ਹਾਂਜੀ, ਤੇ ਬਹੁਤਾ ਕਰਕੇ ਸਾਡੀ ਜਾਣਕਾਰੀ ਵਿਚ ਪੇਂਡੂ ਬੋਲੀ ਦੇ ਵਿਚ ਸਿਰਫ ਫਰੰਟਲ ਤਾਲੂ ਜਿਹੜਾ ਨਾ ਮੱਥੇ ਦੇ ਉੱਪਰ ਜਿਹੜਾ ਹੈਗਾ ਆ, ਜਿੱਥੇ ਪੈਰਾਈਟਲ ਬੋਨ ਤੇ ਆ ਫਰੰਟਲ ਬੋਨ ਆ ਕੇ ਜੁੜਦੀਆਂ ਨੇ, ਇਸ ਨੂੰ ਅਸੀਂ ਤਾਲੂ ਕਹਿੰਦੇ ਹਾਂ। ਬਹੁਤਾਂ ਦੀ ਨਜ਼ਰ ਦੇ ਵਿਚ ਇਹ ਹੈ ਹੀ ਨਹੀਂ ਵੀ ਪਿਛਲੇ ਪਾਸੇ ਵੀ ਇੱਕ ਤਾਲੂ ਹੁੰਦਾ ਹੈ, ਲੇਕਿਨ ਹੁੰਦਾ ਹੈ। ਇਸ ਤਾਲੂ ਦੇ ਸਬੰਧ ਵਿਚ ਆਪਾਂ ਡਿਟੇਲ ਤੁਹਾਡੇ ਨਾਲ ਬੜੀ ਸਾਂਝੀ ਕੀਤੀ ਹੈ ਵੀ ਇਹ ਇੱਕ ਤਰ੍ਹਾਂ ਦਾ ਅੰਦਰਲਾ ਥਰਮਾਮੀਟਰ ਆ, ਇਹ ਅੰਦਰ ਦਾ ਇੱਕ ਤਰ੍ਹਾਂ ਸਾਨੂੰ ਐਸਟੀਮੇਸ਼ਨ ਦੇਣ ਵਾਲਾ ਹੈ ਕਿ ਹੀਟ ਕਿੰਨੀ ਹੈਗੀ ਹੈ, ਔਰ ਇਹਦੇ ਚ ਟੈਂਪਰੇਚਰ ਕੀ ਚੱਲ ਰਿਹਾ ਹੈਗਾ ਆ, ਔਰ ਅੰਦਰ ਦੀਆਂ ਕਾਰਵਾਈਆਂ ਅਗਰ ਨਾਰਮਲ ਚੱਲ ਰਹੀਆਂ ਤੇ ਇਹ ਆਪਣੀ ਪੋਜੀਸ਼ਨ ਚ ਰਹੇਗਾ, ਅਗਰ ਅੰਦਰ ਹਨੇਰੀ ਚੱਲ ਰਹੀ ਹੈ ਤੇ ਬਾਹਰ ਨੂੰ ਉਭਰ ਜਾਊਗਾ। ਹਨੇਰੀ ਦਾ ਮਤਲਬ ਗੈਸ ਆ, ਅਗਰ ਪੇਟ ਦੇ ਵਿਚ ਬੱਚੇ ਦਾ ਪੇਟ ਹੋ ਜਾਵੇ ਖਰਾਬ ਤੇ ਗੈਸ ਚੜਨੀ ਸ਼ੁਰੂ ਹੋ ਜਾਵੇ ਤੇ ਅਲਟੀਮੇਟ ਉਹਦਾ ਲਿੰਕ ਤੇ ਹੈ ਨਾ, ਇੰਟਰਨਲ ਪ੍ਰੈਸ਼ਰ ਇਨਕਰੀਜ਼ ਕਰੇਗਾ ਜਿਹਦੇ ਕਰਕੇ ਤਾਲੂ ਉੱਪਰ ਨੂੰ ਉਭਰਿਆ ਹੁੰਦਾ, ਬਹੁਤ ਸਾਰੇ ਬੱਚਿਆਂ ਦਾ ਐਸਾ ਹੁੰਦਾ। ਔਰ ਇਹ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿਉਂਕਿ ਉੱਤੇ ਇੱਕ ਗੈਪ ਰਹਿ ਜਾਂਦਾ ਜਿੱਥੇ ਹੱਡੀਆਂ ਆਪਸ ਦੇ ਵਿੱਚ ਇਸ ਤਰ੍ਹਾਂ ਗਰਾਰੀਆਂ ਦੇ ਵਿੱਚ ਨਹੀਂ ਫਸੀਆਂ ਹੁੰਦੀਆਂ। ਜੇ ਨਹੀਂ ਫਸੀਆਂ ਇਹਦਾ ਮਤਲਬ ਉਹ ਗੈਪ ਰਹਿ ਗਿਆ। ਅਲਟੀਮੇਟ ਪਹਿਲਾਂ ਇੱਕ ਜੈਲੀ ਦਾ ਇੱਕ ਪਦਾਰਥ ਹੁੰਦਾ ਜਿਹਦੇ ਰਾਹੀਂ ਉਹ ਕਵਰ ਹੁੰਦਾ ਪਰ ਉਹ ਫੁੱਲ ਜਾਂਦਾ। ਹੇਠੋਂ ਗੈਸ ਬਣੀ, ਹੇਠੋਂ ਇੰਟਰਨਲ ਪ੍ਰੈਸ਼ਰ ਹੋਇਆ ਜਿਹਦੇ ਕਰਕੇ ਇਹ ਤਾਲੂ ਉੱਪਰ ਨੂੰ ਫੁੱਲ ਜਾਂਦਾ ਹੈਗਾ ਆ। ਔਰ ਇਹਦੇ ਪ੍ਰੈਸ਼ਰ ਦੇ ਕਰਕੇ ਕਈ ਜਿਹੜਾ ਆਮ ਤੌਰ ਤੇ ਬੀਬੀਆਂ ਕਹਿੰਦੀਆਂ ਨੇ ਇਹਦਾ ਕਾਂ ਡਿੱਗ ਪਿਆ ਹੈ, ਪੰਜਾਬੀ ਚ ਆਮ ਬੋਲੀ ਚ ਕਾਂ ਡਿੱਗ ਪਿਆ। ਜਿਹੜਾ ਤੁਸੀਂ ਮੂੰਹ ਖੋਲ ਕੇ ਦੇਖੋ ਨਾ ਤੇ ਸਾਹਮਣੇ ਇੱਕ ਚੀਜ਼ ਲਟਕਦੀ ਹੈ ਤੁਹਾਡੇ ਦੋਹਾਂ ਜਬਾੜਿਆਂ ਦੇ ਸਾਈਡਾਂ ਦੇ ਉੱਪਰ ਸਾਹਮਣੇ ਫਰੰਟ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਉਬਲਾ, UVULA ਉਬਲਾ। ਔਰ ਉਸ ਨੂੰ ਪੰਜਾਬੀ ਚ ਕਹਿੰਦੇ ਅਸੀਂ ਕਾਂ। ਉਹ ਕਾਂ ਜਿਹੜਾ ਆ ਕਿਉਂਕਿ ਜੇ ਉੱਪਰ ਪ੍ਰੈਸ਼ਰ ਵਧਿਆ ਤੇ ਉਹਨੇ ਪ੍ਰੈਸ਼ਰ ਹੇਠਾਂ ਕਰਨਾ ਹੈਗਾ ਆ, ਕੱਸਿਆ ਜਾਣਾ, ਜਿਸ ਕਰਕੇ ਤਾਲੂ ਥੱਲੇ ਡਿੱਗ ਪੈਂਦਾ ਬੱਚਿਆਂ ਦਾ। ਔਰ ਉਹਦੇ ਕਰਕੇ ਇੰਡੀਕੇਸ਼ਨ ਕੀ ਆ, ਇੰਡੀਕੇਸ਼ਨ ਤਾਂ ਅੰਤਰੀਆਂ ਦੇ ਨਾਲ ਸੰਬੰਧਿਤ ਆ ਨਾ, ਅੰਦਰੋਂ ਗੈਸ ਬਣੀ ਹੈ, ਇੰਡਾਈਜੇਸ਼ਨ ਹੋ ਗਿਆ ਆ, ਬੱਚੇ ਨੂੰ ਦੁੱਧ ਜ਼ਿਆਦਾ ਪਿਆਇਆ ਗਿਆ ਜਾਂ ਬੱਚੇ ਨੇ ਜਿੰਨਾ ਵੀ ਪੀਤਾ ਉਹ ਹਜਮ ਨਹੀਂ ਕਰ ਸਕਿਆ। ਇਹੋ ਜਿਹੀ ਕੰਡੀਸ਼ਨਾਂ ਵਿਚ ਤਾਲੂ ਉੱਪਰ ਨੂੰ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਔਰ ਜਾਂ ਬੁਖਾਰ ਹੋ ਗਿਆ ਜੀ, ਜ਼ਿਆਦਾ ਹੋ ਗਈ, ਦੰਦੀਆਂ ਕੱਢਣ ਸਮੇਂ ਵੀ ਆਮ ਤੌਰ ਤੇ ਬੱਚੇ ਦੀ ਇਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਕਿਸੇ ਵੀ ਇੰਟਰਨਲ ਚੇਂਜ, ਟੈਂਪਰੇਚਰ ਦੀ ਇੰਟਰਨਲ ਚੇਂਜ ਹੋਣ ਦੇ ਕਰਕੇ ਇਹ ਤਾਲੂ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਅਸੀਂ ਇਹਨੂੰ ਕਿਹਾ ਬਈ ਇਹ ਸਾਡਾ ਅੰਦਰ ਦਾ ਥਰਮਾਮੀਟਰ ਆ, ਇਹ ਸਾਨੂੰ ਬੱਚੇ ਦੇ ਹਾਲਾਤ ਵਿਚ, ਕਿਉਂਕਿ ਬੱਚਾ ਬੋਲ ਕੇ ਤੇ ਦੱਸ ਨਹੀਂ ਸਕਦਾ, ਸਾਨੂੰ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈਗਾ ਆ। ਔਰ ਉਹਦੇ ਮੁਤਾਬਕ ਉਹਦਾ ਉਪਚਾਰ ਜਾਂ ਇਲਾਜ ਜਿਹੜਾ ਹੈ ਉਹ ਕੀਤਾ ਜਾਂਦਾ ਹੈਗਾ। ਸੋ ਇਹ ਫਰੰਟਲ ਜਿਹੜਾ ਸਾਡਾ ਹੈਗਾ ਆ ਤਾਲੂ, ਇਹਦੇ ਸਬੰਧ ਚ ਇਹ ਗੱਲ ਸੀਗੀ। ਉਸ ਤੋਂ ਬਾਅਦ ਅਸੀਂ ਇਹ ਗੱਲ ਕੀਤੀ ਕਿ ਇੱਕ ਬੋਨ ਐਸੀ ਹੈਗੀ ਹੈ ਜਦੋਂ ਕਿਸੇ ਦੀ ਖੁੱਲੀ ਹੋਈ ਖੋਪੜੀ ਤੁਸੀਂ ਦੇਖੋ ਨਾ, ਖੁੱਲੀ ਹੋਈ ਖੋਪੜੀ ਜਿਹੜੀ ਹੈ ਕਿਸੇ ਡੈਡ ਬਾਡੀ ਦੀ ਜਾਂ ਕਿਸੇ ਇਸ ਤਰ੍ਹਾਂ ਦੀ ਮੋਰਚਰੀ ਪਈ ਹੋਈ ਡੈਡ ਬਾਡੀ, ਉਸ ਡੈਡ ਬਾਡੀ ਦੇ ਅੰਦਰ ਇੱਕ ਹੋਰ ਹੱਡੀ ਹੁੰਦੀ ਜਿਹੜੀ ਸਾਨੂੰ ਦਿਖਾਈ ਨਹੀਂ ਦਿੰਦੀ, ਜਿਹੜੀ ਅੰਦਰ ਦਾ ਪ੍ਰੈਸ਼ਰ ਮੇਨਟੇਨ ਕਰਕੇ ਰੱਖਦੀ ਹੈ, ਵਾਧੇ ਘਾਟੇ ਨੂੰ ਬੈਲੈਂਸ ਕਰਦੀ ਹੈ। ਨਹੀਂ ਤਾਂ ਇੱਕ ਅੰਗ ਜਿਹੜਾ ਕਈ ਅੰਗ ਨੇ ਨਾ ਸਾਡੇ ਸਿਰ ਦੇ ਵਿੱਚ, ਤੇ ਇੱਕ ਅੰਗ ਇੱਕ ਪਾਸੇ ਦੂਜੇ ਪਾਸੇ ਹੋ ਜਾਏ, ਦੂਜੇ ਪਾਸੇ ਤੀਜੇ ਪਾਸੇ ਹੋ ਜਾਏ, ਇਹ ਹੱਡੀਆਂ ਦੀ ਬਾਉਂਡਰੀ ਇੱਕ ਐਸੀ ਹੈ। ਸਫੇਨੋਇਡ ਬੋਨ ਅਸੀਂ ਇਹਨੂੰ ਕਹਿੰਦੇ ਹਾਂ, ਇਹ ਜਿਹੜੀ ਸਫੇਨੋਇਡ ਬੋਨ ਹੈ ਦਿਖਾਈ ਤੇ ਨਹੀਂ ਦਿੰਦੀ ਪਰ ਇਹ ਉਸ ਬੈਰੀਅਰ ਦਾ ਕੰਮ ਕਰਦੀ ਹੈ ਤਾਂ ਕਿ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਉਹਨਾਂ ਦੀ ਆਪਣੀ ਪੋਜੀਸ਼ਨ ਇੱਕ ਥਾਂ ਤੇ ਸਟੇਬਲ ਰਹੇ। ਇੱਕ ਹੋਰ ਐਗਜ਼ਾਮਪਲ ਮੈਂ ਦੇ ਸਕਦਾ ਤੁਹਾਡੇ ਨੂੰ, ਇਹਦੇ ਵਾਸਤੇ ਮੈਨੂੰ ਯਾਦ ਆ ਗਈ। ਤੁਸੀਂ ਜਿਹੜਾ ਰੇਲਵੇ ਦਾ ਯਾਰਡ ਹੁੰਦਾ ਨਾ, ਜਿੱਥੇ ਆ ਕੇ ਇੰਜਨ ਖੜਾ ਕਰਦੇ ਸੀ, ਅਸੀਂ ਇੰਜਨ ਆ ਕੇ ਖੜਾ ਹੋ ਗਿਆ, ਉਹਦੇ ਅਗਲੇ ਪਾਸੇ ਇੱਕ ਲੱਕੜ ਦੀ ਲਾਗ ਕੇ ਤੇ ਉਹਦੇ ਇਸ ਤਰ੍ਹਾਂ ਦੇ ਥੰਮਲੇ ਲੱਗੇ ਹੁੰਦੇ ਨੇ ਜਿਹਦੇ ਵਿੱਚ ਇੰਜਨ ਜਾ ਕੇ ਵੱਜਦਾ ਆ ਤੇ ਉਹ ਜਿਹੜੀ ਸਪੋਰਟ ਹੈ ਉਹਦੇ ਸਪੋਰਟ ਦੇ ਨਾਲ ਲੱਗ ਜਾਂਦਾ ਕਿ ਇੱਥੇ ਖੜਾ ਹੋ। ਅੰਦਰ ਦੇ ਅੰਗ ਕੱਢਦੇ ਵੀ ਆ, ਅੰਦਰ ਦੇ ਅੰਗ ਫੈਲਦੇ ਵੀ ਆ, ਔਰ ਉਹਨਾਂ ਫੈਲਣ ਵਾਲਿਆਂ ਨੂੰ, ਉਹਨਾਂ ਨੂੰ ਸੁਕੜਨ ਵਾਲਿਆਂ ਨੂੰ ਸਟੇਬਲ ਕਰਨ ਵਾਸਤੇ ਇਸ ਹੱਡੀ ਦਾ ਬਹੁਤ ਵੱਡਾ ਯੋਗਦਾਨ ਆ, ਜਿਹਨੂੰ ਅਸੀਂ ਸਫੇਨੋਇਡ ਬੋਨ ਕਹਿੰਦੇ ਹਾਂ। ਔਰ ਇਹ ਆਮ ਤੌਰ ਤੇ ਸਾਡੇ ਨੱਕ ਦੇ ਬੈਕ ਸਾਈਡ ਤੇ ਸਾਨੂੰ ਦਿਖਾਈ ਨਹੀਂ ਦਿੰਦੀ। ਉਸ ਤੋਂ ਬਾਅਦ ਇੱਕ ਅਸੀਂ ਕਹਿੰਦੇ ਹਾਂ, ਆ ਲੋਕਾਂ ਤੋਂ ਬਹੁਤਾ ਸੁਣਿਆ ਨਾ ਤੁਸੀਂ, ਮੇਰੀਆਂ ਤਾਂ ਉੱਲਾਂ ਪੈਂਦੀਆਂ ਨੇ ਜੀ, ਉਲਪੜੀਆਂ ਵੱਜਦੀਆਂ ਨੇ ਜਾਂ ਉੱਲਾਂ ਪੈਂਦੀਆਂ ਨੇ, ਆਮ ਲਫ਼ਜ਼ ਸੁਣਿਆ ਹੋਣਾ ਤੁਸੀਂ। ਔਰ ਇਹ ਵੀ ਬੇਸਿਕਲੀ ਇਹਨੂੰ ਅਸੀਂ ਟੈਂਪੋਰਲ ਬੋਨ ਕਹਿੰਦੇ ਹਾਂ, ਦੋਵੇਂ ਪਾਸੇ ਹੈਗੀ ਹੈ, ਕੰਨਾਂ ਤੇ ਅੱਖਾਂ ਦੇ ਵਿਚਕਾਰ ਇਹਦੀ ਜਗ੍ਹਾ ਹੈਗੀ ਹੈ। ਔਰ ਇਹ ਵੀ ਜ਼ਿਆਦਾਤਰ ਆਮ ਤੌਰ ਤੇ ਪਹਿਲਾਂ ਕਾਰਟੀਲੇਜ ਜਿਹਨੇ ਸਹੀ ਰਹਿੰਦੀ ਹੈ, ਭਾਵ ਹਾਰਡ ਬੋਨ ਨਹੀਂ, ਕਾਰਟੀਲੇਜ ਸੋਫਟ ਬੋਨ ਹੁੰਦੀ ਹੈ, ਤੇ ਉਲਟੀ ਉਲਟੀ ਜਿਵੇਂ ਅਸੀਂ ਬੁੱਢੇ ਹੁੰਦੇ ਹਾਂ ਉਵੇਂ ਇਹ ਹਾਰਡ ਬੋਨ ਦੇ ਵਿੱਚ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਟਾਰਟਿੰਗ ਦੇ ਵਿੱਚ ਇਹ ਵੀ ਉਹ ਸਾਡੇ ਉਤਲੇ ਤਾਲੂ ਦੇ ਵਾਂਗ ਹੀ ਹੁੰਦੀ ਹੈ। ਅਸੀਂ ਇਹਨੂੰ ਇੱਕ ਤਰ੍ਹਾਂ ਦਾ ਫੌਂਕਾ ਸਮਝ ਸਕਦੇ ਹਾਂ, ਤੇ ਕਾਰਨ ਕੀ ਆ ਕਿ ਜਦੋਂ ਬ੍ਰੇਨ ਦੇ ਵਿੱਚ ਅੰਦਰ ਵਾਲਾ ਪ੍ਰੈਸ਼ਰ ਵਧਿਆ, ਉਸ ਵੇਲੇ ਇਸ ਪ੍ਰੈਸ਼ਰ ਨੂੰ ਅਸੀਂ ਇੱਥੇ ਜਿਵੇਂ ਤੁਸੀਂ ਨਬਜ਼ ਦੇਖਦੇ ਹੋ ਨਾ, ਨਬਜ਼ ਦੇਖਦੇ ਹੋ ਤੁਸੀਂ ਰਿਸਟ ਆਪਦੇ ਇਸ ਹੱਥ ਦੇ ਪਿਛਲੇ ਪਾਸੇ ਉਸ ਗੁੱਟ ਤੋਂ, ਇਸੇ ਤਰ੍ਹਾਂ ਹੀ ਇਸ ਥਾਂ ਤੇ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਦਿਲ ਟਕ ਟਕ ਟਕ ਟਕ ਕਰ ਰਿਹਾ, ਔਰ ਇਹ ਦੋਵੇਂ ਪਾਸੇ ਹੁੰਦੀ। ਨਾਰਮਲ ਤੌਰ ਤੇ ਇਹ ਆਵਾਜ਼ ਸਾਨੂੰ ਸੁਣਾਈ ਨਹੀਂ ਦਿੰਦੀ, ਪਰ ਜਿਵੇਂ ਹੁਣ ਪਲਸ ਦਾ ਸਾਨੂੰ ਪਤਾ ਤੇ ਨਹੀਂ ਨਾ ਲੱਗਦਾ, ਜਦੋਂ ਤੁਸੀਂ ਚੈੱਕ ਕਰਦੇ ਹਾਂ ਪ੍ਰੈਸ਼ਰ ਪਾਉਣੇ ਆ ਉਹਦੇ ਤੇ ਤਾਂ ਹੀ ਪਤਾ ਲੱਗਦਾ ਨਾ। ਇਸੇ ਤਰ੍ਹਾਂ ਹੀ ਜਿਹੜੀ ਸਫੇ ਗਲਾਂਡ ਬੋਨ ਹੈਗੀ ਹੈ, ਇਹ ਸੋਰੀ ਟੈਂਪੋਰਲ ਬੋਨ ਹੈਗੀ ਹੈ, ਇਹਨਾਂ ਦਾ ਕੰਮ ਦੋਵੇਂ ਪਾਸਿਓਂ ਹੀ ਸਾਨੂੰ ਇੱਕ ਇਸ ਤਰ੍ਹਾਂ ਦਾ ਸਿਗਨਲ ਦੇਣਾ ਹੈ ਕਿ ਅੰਦਰ ਕੀ ਚੱਲ ਰਿਹਾ। ਹਾਲਾਂਕਿ ਬੋਨ ਹੈ ਜਿਹੜੀ ਕਿ 50-60 ਸਾਲ ਤੋਂ ਬਾਅਦ ਉਹ ਹਾਰਡ ਬੋਨ ਕਨਵਰਟ ਹੋ ਜਾਂਦੀ ਹੈ ਔਰ ਫਿਰ ਸਾਨੂੰ ਬਹੁਤੀਆਂ ਅੰਦਰ ਦੀਆਂ ਗੱਲਾਂ ਦਾ ਪੱਕਾ ਪਤਾ ਨਹੀਂ ਲੱਗਦਾ। ਕਾਰਨ ਕੀ ਹੈ, ਕੁਦਰਤ ਨੇ ਅੰਦਰ ਹੀ ਉਸ ਤਰ੍ਹਾਂ ਬਣਾਇਆ ਹੋਇਆ ਤੇ ਉਸ ਵੇਲੇ ਸਾਡੇ ਸਰੀਰ ਦੇ ਵਿਚ ਰੀਟ੍ਰੋਗ੍ਰੈਸਿਵ ਚੇਂਜ, ਜਿਹਨੂੰ ਕਹਿੰਦੇ ਰੀਟ੍ਰੋਗ੍ਰੈਸਿਵ, ਇੱਕ ਨਿਨ ਪ੍ਰੋਗ੍ਰੈਸਿਵ ਤੇ ਦੂਜਾ ਹੁੰਦਾ ਰੀਟ੍ਰੋਗ੍ਰੈਸਿਵ। ਪ੍ਰੋਗ੍ਰੈਸਿਵ ਤਾਂ ਇਹ ਹੈ ਵੀ ਸਰੀਰ ਵੱਧ ਰਿਹਾ, ਬੱਚਾ ਜਵਾਨ ਹੋ ਰਿਹਾ। ਦੂਸਰੀ ਹੁੰਦੀ ਹੈ ਰੀਟ੍ਰੋਗ੍ਰੈਸਿਵ, ਪਹਿਲਾਂ ਹੀ ਹੁਣ ਬੁੱਢਾ ਹੋ ਗਿਆ, ਹੁਣ ਇਹਨੇ ਹੋਰ ਵਧਣਾ ਕਿਤੇ, ਬੁੱਢੇ ਨੂੰ ਕੋਈ ਗੱਲ ਨੀ ਘਿਓ ਪਾ ਕੇ ਨੀ ਦੇਣ ਦੀ ਲੋੜ, ਇਹਦੀ ਕਿਹੜੀ ਹੱਡੀ ਵਧਣੀ। ਆਮ ਬੁੱਢੀ ਤਾਂ ਆਪਾਂ ਬੁੱਢਾ ਤੇ ਕਹਿੰਦੇ ਤੇ ਮੇਰੇ ਕਿਸੇ ਤੋਂ ਪਾਵੇ ਆ, ਇਹ ਉਸ ਵੇਲੇ ਸਮੇਂ ਇਹ ਜਿਹੜੀ ਹੱਡੀ ਆ ਇਹ ਉਸ ਵੇਲੇ ਹਾਰਡ ਹੋ ਜਾਂਦੀ ਹੈ ਤੇ ਜਿਹੜੀ ਕੰਮ ਜਿਹੜੀ ਇੰਡੀਕੇਸ਼ਨ ਸਾਨੂੰ ਇਹ ਪਹਿਲਾਂ ਜਵਾਨੀ ਦੇ ਸਮੇਂ ਦੇ ਰਹੀ ਹੁੰਦੀ ਹੈ ਉਹ ਫਿਰ ਬੁੱਢਿਆਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਤੇ ਫਿਰ ਬੁੱਢੇ ਆਉਂਦੇ ਨੇ ਵੀ ਮੇਰਾ ਸਿਰ ਬੋਰਾ ਹੋ ਗਿਆ, ਮੈਨੂੰ ਸਮਝ ਨਹੀਂ ਲੱਗਦੀ, ਮੈਂ ਸੁਣਦਾ ਨਹੀਂ ਕਿਉਂਕਿ ਕੰਨਾਂ ਤੇ ਵੀ ਓਪਰੇਸ਼ਨ ਪਾਉਂਦੀ ਹੈ। ਸੋ ਇਸ ਕਰਕੇ ਇਹ ਜਿਹੜੀ ਸਾਡੀ ਟੈਂਪੋਰਲ ਬੋਨ ਆ ਇਹ ਦੋ ਟੈਂਪੋਰਲ ਬੋਨ ਹੁੰਦੀਆਂ ਨੇ ਤੇ ਹੁਣ ਜੇ ਅਸੀਂ ਇਹਨਾਂ ਦੀ ਗਿਣਤੀ ਕਰੀਏ ਤੇ ਫਰੰਟਲ ਇੱਕ, ਆਕਸੀਪੀਟਲ ਇੱਕ, ਦੋ ਹੋ ਗਈਆਂ, ਪੈਰਾਈਟਲ ਦੋ ਹੋ ਗਈਆਂ, ਚਾਰ ਹੋ ਗਈਆਂ, ਔਰ ਸਫੇਨੋਇਡ ਇੱਕ ਹੋ ਗਈ, ਪੰਜ ਹੋ ਗਈਆਂ, ਟੈਂਪੋਰਲ ਬੋਨ ਜਿਹੜੀਆਂ ਨੇ ਉਹ ਦੋ ਹੋ ਗਈਆਂ, ਟੋਟਲ ਹੋ ਗਈਆਂ ਸੱਤ। ਆਹ ਜਿਹੜਾ ਸਾਡਾ ਗੁੰਬਦ ਹੈ ਨਾ ਗੁਰਦੁਆਰੇ ਦਾ ਉੱਪਰ ਵਾਲਾ, ਇਹ ਸਾਰਾ ਇਨ੍ਹਾਂ ਸੱਤ ਹੱਡੀਆਂ ਦਾ ਬਣਿਆ ਹੋਇਆ। ਔਰ ਉਸ ਤੋਂ ਬਾਅਦ ਇਹਦੇ ਵਿਚ ਹੋਰ ਹਿੱਸੇ ਜਿਵੇਂ ਫੇਸ ਆ, ਬੇਸਿਕਲੀ ਇਹਦੇ ਵਿਚ ਹੀ ਆਇਆ ਨਾ, ਇਹਦਾ ਮਤਲਬ ਹੈ ਵੀ ਫੇਸ ਦੀਆਂ ਹੱਡੀਆਂ ਵੱਖਰੀਆਂ ਹੈਗੀਆਂ ਤੇ ਸਾਨੂੰ ਉਹਨਾਂ ਨੂੰ ਵੱਖਰੇ ਤੌਰ ਤੇ ਕਾਊਂਟ ਕਰਨਾ ਪਏਗਾ। ਹਾਲਾਂਕਿ ਉਸ ਗਲੋਬ ਦਾ ਹਿੱਸਾ ਹੈ, ਉਸ ਹੈਡ ਦਾ ਹਿੱਸਾ ਹੈਗੀਆਂ ਨੇ ਔਰ ਇਹ ਪਰ ਆਸਾਨੀ ਨਾਲ ਸਮਝ ਸਕੀਏ। ਹਾਲਾਂਕਿ ਇਹ ਸਾਹਮਣੇ ਪਾਸੇ ਤੋਂ ਗਲੋਬ ਦੀ ਸ਼ਕਲ ਬਣਾਉਣ ਵਾਸਤੇ ਵੱਖਰੇ ਤੌਰ ਤੇ ਲਾਈਆਂ ਹੋਈਆਂ ਹੱਡੀਆਂ ਨੇ, ਪਰ ਅਸੀਂ ਇਹਨੂੰ ਪੜ੍ਹਨ ਲਈ ਯਾਦ ਰੱਖਣ ਲਈ ਫੇਸ ਕਹਿ ਦਿੱਤਾ। ਹੁਣ ਫੇਸ ਦੇ ਵਿਚ ਸਭ ਤੋਂ ਪਹਿਲਾਂ ਕੀ ਆ ਜਾਂਦਾ, ਪੂਰੇ ਦਾ ਪੂਰਾ ਜਿਹੜਾ ਫੇਸ ਦਾ ਢਾਂਚਾ ਹੈਗਾ ਆ ਉਹਦੇ ਵਿਚ ਆ ਸਭ ਤੋਂ ਉੱਪਰ ਵਾਲਾ ਜਿੱਥੇ ਦੰਦ ਸਾਡੇ ਲੱਗਦੇ ਨੇ ਇਹਨੂੰ ਇਹ ਮੈਗਜ਼ੀਲਾ ਕਹਿੰਦੇ ਆ। ਉੱਪਰ ਵਾਲੇ ਦੰਦ ਜਿਸ ਹੱਡੀ ਦੇ ਨਾਲ ਲੱਗਦੇ ਨੇ ਇਹ ਗੋਲਾਈ ਦੇ ਵਿਚ ਜਾਂਦੀ ਆ, ਪਿਛਲੇ ਪਾਸੇ ਕੰਨਾਂ ਦੇ ਨੇੜੇ ਇੱਕ ਜੋੜ ਹੈਗਾ ਆ ਔਰ ਉਸ ਜੋੜ ਤੱਕ ਇਹ ਹੱਡੀ ਪਹੁੰਚਦੀ ਹੈ ਗੋਲਾਈ ਦੇ ਵਿਚ ਤੇ ਇਹਦੇ ਵਿਚ ਹੀ ਉੱਪਰ ਵਾਲੇ ਦੰਦ ਜਿਹੜੇ ਨੇ ਉਹ ਫਿੱਟ ਹੁੰਦੇ ਨੇ ਔਰ ਇਹਦੇ ਦੋ ਹਿੱਸੇ ਨੇ। ਮੈਂ ਦੱਸਿਆ ਸੀ ਕਿ ਬਹੁਤ ਸਾਰੇ ਅੰਗ ਜਿਹੜੇ ਨੇ ਅਲੱਗ ਅਲੱਗ ਥਾਵਾਂ ਤੋਂ ਉਹਨੂੰ ਓਸੀਫਿਕੇਸ਼ਨ ਕਹਿੰਦੇ ਆ, ਅਲੱਗ ਅਲੱਗ ਥਾਵਾਂ ਤੋਂ ਇਹਦੀ ਓਸੀਫਿਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਅਲਟੀਮੇਟ ਉਹ ਆਪਸ ਆ ਕੇ ਜੁੜਦੇ ਨੇ, ਪਰ ਜੇ ਕਿਸੇ ਦੀ ਮੈਗਜ਼ੀਲਾ ਬੋਨ ਆਪਸ ਨਾ ਜੁੜੇ ਅਖੀਰ ਤੱਕ ਜਾ ਕੇ ਜਿਵੇਂ ਚੰਮ ਪਿਆਇਆ ਤੇ ਫਿਰ ਹੁਣ ਅਸੀਂ ਕਹਿੰਦੇ ਹਾਂ ਕਲੈਫਟ ਪਲੇਟ ਜਾਂ ਕਲੈਫਟ ਲਿਫਟ, ਅੱਜ ਬੁੱਲ ਫਟਿਆ ਹੁੰਦਾ ਕਈਆਂ ਦਾ, ਕਈਆਂ ਦੀ ਪਲੇਟ ਹੀ ਫਟੀ ਹੁੰਦੀ ਹੈ, ਉਹ ਸੀਰੀਅਸ ਗੱਲ ਹੈਗੀ ਜਿਹਦੇ ਬਾਰੇ ਆਪਾਂ ਅੱਗੇ ਗੱਲ ਕਰ ਚੁੱਕੇ ਹਾਂ। ਸੋ ਇਹ ਮੈਗਜ਼ੀਲਰੀ ਬੋਨ ਜਿਹੜੀ ਹੈ ਦੋਨਾਂ ਸਾਈਡਾਂ ਤੋਂ ਓਸੀਫਾਈ ਹੋ ਕੇ ਫਰੰਟ ਤੱਕ ਆਉਂਦੀ ਹੈ ਤੇ ਕਈ ਵਾਰ ਫਰੰਟ ਤੇ ਜੋਰ ਕੰਪੈਕਟ ਨਹੀਂ ਹੁੰਦਾ, ਦੂਰ ਰਹਿ ਜਾਂਦੀ ਹੈ। ਔਰ ਇਸ ਹੱਡੀ ਦਾ ਅੱਜ ਜਿਹੜੀਆਂ ਗੱਲਾਂ ਨੇ ਸਾਡੀਆਂ ਇਹ ਵੀ ਇਸ ਪੋਰਸ਼ਨ ਦੇ ਵਿਚੋਂ ਬਣਦੀਆਂ ਨੇ, ਔਰ ਜਿਹੜਾ ਇਸ ਹੱਡੀ ਦੇ ਉੱਪਰ ਇੱਕ ਉਭਾਰ ਹੈ ਨਾ ਦੋਵੇਂ ਪਾਸੇ, ਅੱਜ ਗੱਲਾਂ ਦਾ ਉੱਚਾ ਹਿੱਸਾ ਹੈ ਜਿਹੜਾ, ਇਸ ਉਭਾਰ ਨੂੰ ਅਸੀਂ ਜਾਈਗੋਮੈਟਿਕ ਔਰ ਇਹ ਵੀ ਦੋਵੇਂ ਪਾਸੇ ਹੋ ਗਿਆ। ਇੱਕ ਤਾਂ ਅਸੀਂ ਮੈਗਜ਼ੀਲਾ ਕਹਿ ਦਿੱਤੀ ਵੀ ਦੋ ਹੋ ਗਈਆਂ, ਸੱਜੇ ਸੱਤੇ ਦੀ ਵੀ ਹੋ ਗਈ, ਵਿਚਕਾਰ ਆ ਕੇ ਜੁੜਦੀਆਂ ਨੇ। ਇੱਕ ਇਹਦੇ ਉੱਪਰ ਜਿਹੜਾ ਗੱਲਾਂ ਦੇ ਉੱਪਰ ਜਿਹੜਾ ਉਭਾਰ ਜਿਹਾ ਬਣਿਆ ਹੋਇਆ ਹੈ ਇਹਨੂੰ ਅਸੀਂ ਕਹਿ ਦਿੱਤਾ ਜਾਈਗੋਮੈਟਿਕ ਪ੍ਰੋਸੈਸ, ਪ੍ਰੋਸੈਸ ਕਹਿ ਲਓ ਜਾਂ ਟਿੱਬਾ ਕਹਿ ਲਓ, ਜਾਈਗੋਮੈਟਿਕ ਟਿੱਬਾ ਜਿਹੜਾ ਬਣਿਆ ਹੋਇਆ ਆ ਇਹ ਦੋਵੇਂ ਪਾਸੇ ਹੀ ਹੈਗਾ, ਇਹਦਾ ਮਤਲਬ ਦੋਏ ਹੋ ਗਏ। ਇਸੇ ਤਰ੍ਹਾਂ ਹੀ ਪੀਠਾਂ ਵਾਲਾ ਜਬਾੜਾ ਜਿਹੜਾ ਸਾਡਾ ਬਣਿਆ ਹੋਇਆ ਹੈ ਅੱਜ ਆ ਜਿੰਨਾ ਜੀ ਬੜੇ ਦੰਦ ਲੱਗਦੇ ਨੇ, ਹੈ ਇਹ ਵੀ ਉਸੇ ਤਰ੍ਹਾਂ ਦੀ ਗੁਲਾਈ ਵਾਲਾ, ਇਹ ਵੀ ਪਿਛਲੇ ਪਾਸੇ ਜਾ ਕੇ ਕੰਨਾਂ ਦੇ ਹੇਠੇ ਪਾਸੇ ਜਾ ਆਪਸ ਜੁੜਦੇ ਨੇ। ਜਿਹੜਾ ਮੈਗਜ਼ੀਲੋ ਮੈਂਡੀਕੁਲਰ ਜੁਆਇੰਟ ਜਿੱਥੇ ਇਹ ਦੋਵੇਂ ਆਪਸ ਜਾ ਕੇ ਜੁੜਦੇ ਨੇ, ਔਰ ਇਹ ਜੁੜਦੇ ਇਸ ਤਰ੍ਹਾਂ ਦੇ ਨੇ ਬਈ ਫਿਕਸ ਜੁਆਇੰਟ ਇਹ ਨਹੀਂ ਹੁੰਦਾ ਜਿਵੇਂ ਕੋਈ ਕੁਰੀ ਦੇ ਵਿਚ ਜਿਵੇਂ ਤੁਸੀਂ ਟਰਾਲੀ ਜੇ ਆ ਕੇ ਟਰੈਕਟਰ ਆ ਕੇ ਟਰਾਲੀ ਫਿਕਸ ਕਰਦੇ ਹੋ ਨਾ, ਟਰਾਲੀ ਵਿੱਚ ਹੋ ਜਾਂਦੀ ਹੁੱਕ ਲੱਗੀ ਹੁੰਦੀ ਹੈ। ਇਸ ਟਾਈਪ ਦਾ ਜੁਆਇੰਟ ਹੈਗਾ, ਜੁਆਇੰਟ ਦੀ ਵੀ ਆਪਾਂ ਕੱਲ ਚੈਪਟਰ ਦਾ ਵਾਗ ਕਰਾਂਗੇ। ਇਸ ਟਾਈਪ ਦੇ ਸਾਡੇ ਕੋਲ ਜੁਆਇੰਟ ਹੈਗੇ ਨੇ, ਕਿਵੇਂ ਕਿਵੇਂ ਉਹ ਕੰਮ ਕਰਦੇ ਨੇ। ਸੋ ਇੱਥੇ ਇਸ ਤਰ੍ਹਾਂ ਆ ਵੀ ਇਹ ਆਪਸ ਉਹ ਫਸ ਜਾਂਦੇ ਨੇ, ਕਿਉਂਕਿ ਅਸੀਂ ਜਬਾੜੇ ਨੂੰ ਫਲਾਉਣਾ ਨੀ ਹੁੰਦਾ, ਚਬਾਉਂਦੇ ਆ, ਖਾਂਦੇ ਆ, ਪੀਂਦੇ ਆ, ਮੂੰਹ ਖੋਲਦੇ ਆ, ਉੱਚੀ ਹੇਕ ਲਾਉਣੀ ਤਾਂ ਉਹ ਬੋਲਦੇ ਆ। ਸੋ ਉਹ ਜਿਹੜਾ ਜੁਆਇੰਟ ਹੁੰਦਾ ਆ ਹੇਠਾਂ ਵਾਲੇ ਜਬਾੜੇ ਦਾ ਤੇ ਉੱਪਰ ਵਾਲੇ ਜਬਾੜੇ ਦਾ, ਉਹ ਆਪਸ ਦੇ ਵਿੱਚ ਇਸ ਤਰ੍ਹਾਂ ਫਿੱਟ ਹੁੰਦੇ ਨੇ ਕਿ ਉਹਦੇ ਚ ਫਲੈਕਸੀਬਿਲਿਟੀ ਹੁੰਦੀ ਹੈ, ਹਿੱਲ ਸਕਦੇ ਨੇ ਇੱਕ ਦੂਜੇ ਦੇ ਨਾਲ, ਹਿੱਲਣ ਦਾ ਉਹਨਾਂ ਦਾ ਕੰਮ ਹੋ ਜਾਂਦਾ। ਪਰ ਕਈਆਂ ਦਾ ਵੇਖਣਾ, ਤੁਸੀਂ ਸੁਣਿਆ ਉਹਨਾਂ ਦੀ ਜਬਾੜੇ ਚ ਦਰਦ ਹੋਣ ਲੱਗ ਪਈ, ਕੰਨਾਂ ਦੇ ਵਿੱਚ ਇਸ ਥਾਂ ਤੇ ਦਰਦ, ਖਾਸ ਤੌਰ ਤੇ ਜਿਹਨਾਂ ਦੀ ਬਿਲਕੁਲ ਫੀਸ ਨਿਕਲਦਾ ਉਹ ਥੋੜੇ ਹੋਣੀ ਸ਼ੁਰੂ ਹੋ ਜਾਂਦੀ, ਜਾਂ ਕਈਆਂ ਦੇ ਗਲੇ ਖਰਾਬ ਹੋ ਜਾਂਦੇ ਨੇ, ਉਸ ਵੇਲੇ ਵੀ ਜੁਆਇੰਟ ਉੱਪਰ ਪ੍ਰੈਸ਼ਰ ਪੈਂਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਅਲੱਗ ਅਲੱਗ ਪੇਨ ਦੇ ਇੱਥੇ ਦਰਦ ਹੋਣ ਦੇ ਬਹੁਤ ਸਾਰੇ ਹੋਰ ਕਾਰਨ, ਕੰਨਾਂ ਚ ਪ੍ਰੋਬਲਮ ਹੋ ਗਈ ਤਾਂ ਵੀ ਮੈਂਡੀਬਲ ਜੋਨ ਜੁਆਇੰਟ ਪੇਨ ਹੋਣੀ ਹੈ, ਟੌਨਸਲ ਹੋ ਗਏ ਤਾਂ ਵੀ ਇਸ ਜੁਆਇੰਟ ਦੇ ਵਿੱਚ ਪੇਨ ਹੋਣੀ ਹੈ। ਔਰ ਇਸ ਕਰਕੇ ਵੱਖ ਵੱਖ ਕਾਰਨਾਂ ਕਰਕੇ ਵੀ ਇਹਨੂੰ ਵਿਚਾਰੀ ਨੂੰ ਇਸ ਮੋੜ ਨੂੰ ਸਫ਼ਰ ਕਰਨਾ ਪੈਂਦਾ ਆ। ਸੋ ਉਹ ਮੈਗਜ਼ੀਲੋ ਮੈਂਡੀਬਲਰ ਜੁਆਇੰਟ ਹੈਗਾ ਆ ਜਿਹੜਾ ਇਹਨਾਂ ਹੱਡੀਆਂ ਨੂੰ ਆਪਸ ਵਿੱਚ ਪਿਛਲੇ ਪਾਸੇ ਜੋੜਦਾ ਹੈ। ਡਾਇਕੋਮੈਟਿਕ ਦਾ ਮੈਂ ਪ੍ਰੋਸੈਸ ਇਸ ਟਿੱਬੇ ਦਾ ਨਾਂ ਲੈ ਦਿੱਤਾ। ਇਹਨਾਂ ਹੱਡੀਆਂ ਦੇ ਉੱਪਰ ਸਰਾਈਕਲ ਬੋਨ ਜਿਹੜੀ ਹੈਗੀ ਹੈ ਉਹਨਾਂ ਦੇ ਉੱਪਰ ਉਭਰਿਆ ਹੋਇਆ ਇੱਕ ਟਿੱਬਾ ਹੈਗਾ ਆ। ਉਸ ਤੋਂ ਬਾਅਦ ਇੱਕ ਹੋਰ ਬੋਨ ਹੈਗੀ ਆ ਜਿਹੜੀ ਸਾਨੂੰ ਆਮ ਓਪਨ ਸਾਹਮਣੇ ਬਾਹਰੋਂ ਨਹੀਂ ਦਿਖਿਆ, ਜਿੱਥੇ ਤੁਸੀਂ ਦੇਖਦੇ ਹੋ ਨਾ ਵੀ ਤੁਹਾਡੀਆਂ ਅੱਖਾਂ ਆ ਕੇ ਜੁੜਦੀਆਂ ਨੇ, ਅੱਖਾਂ ਦੇ ਵਿਚਕਾਰ ਆ ਕੇ ਜਿੱਥੇ ਨੱਕ ਦੀ ਬ੍ਰਿਜ ਹੈਗੀ ਹੈ ਉਹਦੇ ਹੇਠਾਂ ਵਾਲੇ ਪਾਸੇ ਇੱਕ ਬੋਨ ਹੁੰਦੀ ਹੈ, ਉਹਦਾ ਨਾਂ ਰੱਖਿਆ ਸੀ ਇਸਮਾਇਡ ਬੋਨ। ਬੇਸਿਕਲੀ ਉਹਦਾ ਪਰਪਸ ਇਹ ਆ ਭਾਈ ਨੱਕ ਦਾ ਕੰਮ ਯਾਰ ਵੱਖਰਾ ਵੱਖਰਾ ਰਹਿ ਜਾਵੇ, ਤਾਂ ਬ੍ਰੇਨ ਨਾਲ ਕੋਈ ਸੰਬੰਧ ਨਾ ਹੋਵੇ। ਆ ਲੋਕ ਆਉਂਦੇ ਨਾ ਮੇਰਾ ਤਾਂ ਫਿਰ ਉਹ ਰੇਸ਼ਾ ਡਿੱਗਦਾ ਆ, ਇਹ ਗਾਂਠ ਸੁਣਨ ਵਾਲੀ ਹੈ ਧਿਆਨ ਵਾਲੀ। ਆਮ ਲੋਕ ਕਹਿੰਦੇ ਮੈਨੂੰ ਤਾਂ ਫਿਰੋਂ ਕਿਹੜਾ ਪੈਂਦਾ ਆ, ਮੈਨੂੰ ਤਾਂ ਰੇਸ਼ਾ ਡਿੱਗਦਾ ਆ। ਔਰ ਅਸਲ ਗੱਲ ਮੇਰੇ ਵੀਰ ਆ ਜਿਹੜੀ ਬੋਨ ਹੈ ਨਾ ਇਸਮਾਇਡ ਬੋਨ, ਇਹ ਤੁਹਾਡੇ ਸਿਰ ਨਾਲ ਇਸ ਨੱਕ ਨੂੰ ਸੈਪਰੇਟ ਕਰ ਲਈ, ਸਿਰ ਨਾਲੋਂ ਨੱਕ ਨੂੰ ਸੈਪਰੇਟ ਕਰ ਲਈ ਹੈ। ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਸਿਰ ਦੇ ਜ਼ੁਕਾਮ ਹੈ। ਮੈਂ ਉਹਦੀ ਕਈ ਵਾਰ ਤੁਹਾਨੂੰ ਇਹ ਗੱਲ ਦੱਸ ਚੁੱਕਿਆ, ਮੈਂ ਆ ਗਿਆ ਤੇ ਫਿਰ ਮੈਂ ਕਲੀਅਰ ਕਰ ਦਿਆਂ, ਕਿਉਂਕਿ ਸੁਣਨ ਵਾਲੇ ਬੜੇ ਸਾਰੇ ਸਰੋਤੇ ਹੋਰ ਨਵੇਂ ਜੁੜ ਰਹੇ ਨੇ। ਸਾਡੀ ਖੁਰਾਕ ਮੇਦੇ ਚ ਗਈ ਤੇ ਮੇਦੇ ਤੋਂ ਆਂਤੜੀਆਂ ਵਿਚ ਗਈ ਤੇ ਆਂਤੜੀਆਂ ਚ ਫਿਰ ਐਂਜਾਈਮਸ ਦੇ ਨਾਲ ਰਿਜਣੀ ਸ਼ੁਰੂ ਹੋ ਜਾਂਦੀ ਹੈ। ਰਿਜਦੀ ਹੈ ਤੇ ਗੈਸ ਬਣੂਗੀ, ਗੈਸ ਬਣੂਗੀ ਤੇ ਕੁਦਰਤ ਨੇ ਆਖਿਆ ਵੀ ਇਹ ਗੈਸ ਰਸਤੇ ਹੇਠਾਂ ਨਿਕਲ ਜਾਵੇ। ਪਰ ਜਦੋਂ ਹੌਲੀ ਹੌਲੀ ਹੌਲੀ ਹੌਲੀ ਉੱਪਰ ਵਾਲੇ ਜਿਹੜੇ ਦਰਵਾਜ਼ਿਆਂ ਦੀ ਗਿਣਤੀ ਮੈਂ ਕੀਤੀ ਹੈ, ਮੂੰਹ ਤੋਂ ਬੋਤੀ ਹੇਠਾਂ ਜਾਂਦੀ ਹੈ ਤੇ ਐਪੀ ਗਲੋਬਸ ਆ ਇੰਡੀਆ ਹੈਗਾ, ਐਪੀ ਗਲੋਬਸ ਤੋਂ ਹੇਠਾਂ ਜਾਂਦੀ ਹੈ ਤੇ ਡਾਇਆ ਸਟਮੇ ਤੇ ਬਾਰਡਰ ਬਣਿਆ ਹੋਇਆ ਛਾਤੀ ਦਾ ਤੇ ਪੇਟ ਦਾ, ਉਹ ਬਾਰਡਰ ਏਰੀਆ ਹੈਗਾ ਆ, ਉਸ ਤੋਂ ਹੇਠਾਂ ਜਾਂਦੀ ਹੈ ਤੇ ਫਿਰ ਕਾਰਡੀ ਕੁਆਰੀ ਫਿਰ ਉਹ ਦਰਵਾਜ਼ਾ ਹੈਗਾ ਜਿੱਥੇ ਮੇਦੇ ਦੇ ਨਾਲ ਖੁਰਾਕ ਵਾਲੀ ਨਾਲੀ ਜੁੜਦੀ ਹੈ, ਉਸ ਤੋਂ ਮੇਦੇ ਤੋਂ ਬਾਹਰ ਜਾਂਦੀ ਹੈ ਤੇ ਇੱਕ ਹੋਰ ਜਿੱਥੇ ਆਂਤੜੀਆਂ ਨਾਲ ਜੁੜਦਾ ਮੇਦਾ, ਉਹਨੂੰ ਪਾਇਲੋਰਿਕ ਦਰਵਾਜ਼ਾ ਕਹਿੰਦੇ ਆ। ਇਸੇ ਤਰ੍ਹਾਂ ਵੱਖਰੇ ਵੱਖਰੇ ਟਾਈਪ ਦੇ ਦਰਵਾਜ਼ੇ ਹਨ। ਅਲਟੀਮੇਟ ਜਦੋਂ ਗੈਸ ਲਗਾਤਾਰ ਬਣਨੀ ਸ਼ੁਰੂ ਹੋ ਜਾਂਦੀ ਹੈ, ਪਰ ਬੱਚੇ ਦੇ ਵਿੱਚ ਹੁੰਦੀ ਸੋਫਟ ਜੰਮਦਾ ਉਦੋਂ ਸਾਰਾ ਕੁਝ ਸੋਫਟ ਹੁੰਦਾ ਤੇ ਰੇਅਰ ਦਰਵਾਜ਼ੇ ਸਾਰੇ, ਇਹ ਗੈਸ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ, ਔਰ ਇਹ ਜਦੋਂ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਤੇ ਇਹਦਾ ਉੱਪਰ ਲਿੰਕ ਜਿਹਦੇ ਨਾਲ ਆ ਲੈਰਿੰਗ ਟਿਊਬ ਸਾਹ ਵਾਲੀ ਨਾਲੀ ਜਿਹੜੀ ਬਾਹਰਲੇ ਪਾਸੋਂ ਨੱਕ ਨਾਲ ਜੁੜ ਕੇ ਤੇ ਪਿਛਲੇ ਪਾਸੇ ਫੇਫੜਿਆਂ ਨਾਲ ਜੁੜਦੀ ਹੈ, ਖੁਰਾਕ ਵਾਲੀ ਨਾਲੀ ਜਿਹੜੀ ਮੂੰਹ ਤੋਂ ਜਾ ਕੇ ਹੇਠਾਂ ਮੇਦੇ ਨਾਲ ਜੁੜਦੀ ਹੈ, ਇਹਨਾਂ ਦਾ ਆਪਸ ਵਿੱਚ ਜੰਕਸ਼ਨ ਹੈਗਾ ਆ। ਹੈਪੀ ਗਲੋਬਸ ਨੂੰ ਕਿਹਾ ਹੈਗਾ ਸੀ, ਪਰ ਜੋ ਦੱਸਣਾ ਮੈਂ ਚਾਹੁੰਦਾ ਇਸ ਮਾਇਡ ਬੋਨ ਦੇ ਸੰਬੰਧ ਦੇ ਵਿੱਚ ਕਿ ਇਹ ਉਸ ਬ੍ਰੇਨ ਵਾਲੇ ਕੰਮ ਨੂੰ ਸੈਪਰੇਟ ਕਰਦੀ, ਬਾਟਲ ਆ ਸਾਡੀ ਵਾਟਿਆ ਇਸ ਤੋਂ ਬਾਅਦ ਤੇਰਾ ਇਸ ਕੋਈ ਸੰਬੰਧ ਨਹੀਂ ਹੈਗਾ। ਅੰਦਰੋਂ ਜਿਹੜੀ ਗੈਸ ਬਣਦੀ ਆ ਉਹੀ ਗੈਸ ਜਦੋਂ ਨੱਕ ਰਹੀ ਪਾਸ ਹੁੰਦੀ ਹੈ ਠੰਡੀ ਹੁੰਦੀ ਹੈ, ਦਿਖਦਾ ਰੇਸ਼ਾ ਬਣ ਕੇ ਮੈਨੂੰ ਤੇਰਾ ਪੈਂਦਾ ਜੀ ਸਿਰ ਤੋਂ ਦੇ, ਹਾਲਾਂਕਿ ਸਿਰ ਵਿੱਚ ਨਹੀਂ ਦਿਖਣੀ ਹੁੰਦੀ। ਜਿਹੜੇ ਵੀ ਲੋਕ ਇਸ ਗੱਲ ਸੁਣ ਰਹੇ ਨੇ ਉਹ ਇਸ ਗੱਲ ਨੂੰ ਸਮਝ ਲਓ ਕਿ ਜਦੋਂ ਵੀ ਤੁਹਾਨੂੰ ਕੇਰਾ ਪੈਂਦਾ ਹੈ, ਜਦੋਂ ਵੀ ਤੁਹਾਨੂੰ ਰੇਸ਼ਾ ਦਿਖਦਾ ਹੈ, ਚਾਹੇ ਨੱਕ ਦੇ ਰਾਹੀਂ ਬਾਹਰ ਟਿੱਕੇ, ਚਾਹੇ ਗਲੇ ਰਾਹੀਂ ਕੰਘਾਰਾਂ ਦੇ ਰਾਹੀਂ ਨਿਕਲੇ, ਜਾਂ ਚਾਹੇ ਸਵੇਰੇ ਉੱਠਦਿਆਂ ਤੁਹਾਡਾ ਸਾਹ ਔਖਾ ਹੋ ਜਾਵੇ, ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਸੂਚਕ ਨੇ ਕਿ ਤੁਹਾਡਾ ਪੇਟ ਖਰਾਬ ਆ, ਤੁਹਾਡਾ ਜਿਹੜਾ ਹਾਜ਼ਮਾ ਆ ਉਹ ਦਰੁਸਤ ਨਹੀਂ ਹੈ, ਉਹਦੇ ਵਿੱਚ ਗੈਸ ਬਣਨੀ ਸ਼ੁਰੂ ਹੋ ਗਈ ਹੈ ਜਿਹੜੀ ਬਜਾਏ ਜਾਂ ਉੱਪਰ ਵਾਲੇ ਪਾਸੇ ਨਿਕਲਦੀ ਹੈ। ਔਰ ਜਿਸ ਕਰਕੇ ਉਪਰੋਂ ਜਦੋਂ ਠੰਡੀ ਹੁੰਦੀ ਹੈ ਰੇਸ਼ਾ ਬਣ ਕੇ ਜੰਮ ਕੇ ਡਿੱਗਦੀ ਹੈ ਜਿਵੇਂ ਬਰਸਾਤ ਵਾਲਾ ਪਾਣੀ ਉਪਰ ਜਾਂਦਾ ਤੇ ਜਦੋਂ ਵਰਦਾ ਕਈ ਵਾਰ ਔਲੇ ਵੀ ਪੈਂਦੇ ਨੇ ਬਰਫ਼ ਬਣ ਕੇ ਵੀ ਡਿੱਗਦਾ ਹੈਗਾ ਤੇ ਇਸ ਤਰ੍ਹਾਂ ਦਾ ਜਿਹੜੀ ਜੋ ਵੀ ਚੀਜ਼ ਕੋਈ ਹੁੰਦੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਜਿਹਦਾ ਖਰਾਬ ਹੈ ਉਹਦਾ ਦਿਮਾਗ ਨਾਲ ਕੋਈ ਸੰਬੰਧ ਨਹੀਂ ਇਹ ਸੁਣ ਲੈਣ ਦੀ ਗੱਲ ਕਰੀ ਸੋ ਇਹ ਇਸ ਮੋਇਡ ਬੋਨ ਦੀ ਜਦੋਂ ਮੈਂ ਗੱਲ ਕਰ ਰਿਹਾ ਹਾਂ ਤੇ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਬ੍ਰੇਨ ਦੀ ਤੇ ਤੁਹਾਡੇ ਅਗਲੇ ਸਾਰੇ ਸਿਸਟਮ ਦੀ ਇਹ ਬਾਉਂਡਰੀ ਹੈ ਹੁੰਦੀ ਹੈ ਸਪੰਜੀ ਪੰਜ ਵਰਗੀ ਹੁੰਦੀ ਹੈ ਔਰ ਵਾਧੇ ਘਾਟੇ ਨੂੰ ਆਪਸ ਵਿਚ ਸਮੋਹ ਵੀ ਲੈਂਦੀ ਹੈ ਕਈ ਵਾਰ ਐਸਾ ਹੁੰਦਾ ਮੈਂ ਤਾਂ ਰੋਟੀ ਨੀ ਖਾਧੀ ਜੀ ਰੇਸ਼ਾ ਤਾਂ ਮੈਨੂੰ ਦਿਲ ਵੀ ਬਣੀ ਜਾ ਰਿਹਾ ਜੇ ਇਹਦੇ ਵਿਚ ਮੁਆਦ ਜਮਾ ਹੋ ਗਿਆ ਉਹ ਵੀ ਤਾਂ ਨਿਕਲਣਾ ਹੀ ਨਿਕਲਣਾ ਹੈ ਇਸ ਕਰਕੇ ਇਹਦਾ ਸੰਬੰਧ ਆਮ ਤੌਰ ਤੇ ਉਸ ਚੀਜ਼ ਨਾਲ ਆ ਜਿਹੜੀ ਹੇਠੋਂ ਆਈ ਬੱਦਲ ਬਣੀ ਫੇਰ ਮੀਂਹ ਦੇ ਤੌਰ ਤੇ ਵਸੀ ਜਿਹਨੂੰ ਅਸੀਂ ਰੇਖਾ ਕਹਿੰਦੇ ਹਾਂ ਇਹ ਡਾਈਜੈਸ਼ਨ ਨਾਲ ਸੰਬੰਧਿਤ ਗੱਲ ਹੈਗੀ ਹੈ ਬ੍ਰੇਨ ਨਾਲ ਸੰਬੰਧਿਤ ਗੱਲ ਹੈ ਨੀ ਉਸ ਤੋਂ ਬਾਅਦ ਇਸੇ ਹੀ ਕੇਸ ਦੀ ਗੱਲ ਕਰਦਿਆਂ ਹੋਇਆ ਮੈਂ ਕਹਾਂਗਾ ਕਿ ਨੱਕ ਹੈ ਨਾ ਅੱਜ ਦਾ ਸਾਡਾ ਨੱਕ ਬਣਿਆ ਹੋਇਆ ਤੁਸੀਂ ਵੇਖੋ ਨਾ ਅਗਲਾ ਹਿੱਸਾ ਤਾਂ ਸੌਫ ਹੀ ਹੈ ਅਗਲਾ ਹਿੱਸਾ ਤਾਂ ਕਾਰਟੀ ਲੇਜ ਹੈ ਯਾਰ ਮੂਮ ਦਾ ਨੱਕ ਹੈ ਕਿਧਰ ਮਤੀ ਬੋਲ ਦੋ ਹਾਂਜੀ ਅਗਲਾ ਹਿੱਸਾ ਤਾਂ ਅਸੀਂ ਮੂਮ ਦਾ ਨੱਕ ਵਰਗਰੀਏ ਮੋੜ ਲੈਂਦੇ ਹਾਂ ਪਿਛਲੇ ਪਾਸੇ ਜਿਹੜਾ ਇਹ ਡੈਂਕੋਪੈਥਿਕ ਪ੍ਰੋਸੈਸ ਦੇ ਬਰਾਬਰ ਕੇ ਆਉਂਦਾ ਇਹ ਸਾਡਾ ਹਾਰਡ ਹਿੱਸਾ ਔਰ ਇਸ ਹਾਰਡ ਹਿੱਸੇ ਦੀਆਂ ਜਿਹੜੀਆਂ ਦੋਵੇਂ ਪਾਸੇ ਸੱਜੇ ਵੀ ਆ ਖੱਬੇ ਵੀ ਆ ਇੱਕ ਮਿਡਲ ਸੈਕਟਮ ਹੈਗਾ ਆ ਇਹਨਾਂ ਨੂੰ ਅਸੀਂ ਨੇਜ਼ਲ ਬੋਨ ਨੱਕ ਦੇ ਨਾਲ ਇੱਕ ਹੋਰ ਸੈਪਰੇਟ ਨਾਂ ਇਹਦਾ ਨਹੀਂ ਰੱਖਿਆ ਨੱਕ ਦੇ ਨਾਲ ਸੰਬੰਧਿਤ ਨੇ ਤੇ ਅਸੀਂ ਕਹਿ ਤਾਂ ਕਿ ਇਹ ਨੇਜ਼ਲ ਬੋਨ ਔਰ ਨੇਜ਼ਲ ਬੋਨ ਦੇ ਦੋਨੋਂ ਪਾਸੇ ਹੀ ਜਦੋਂ ਇਹ ਨੇਜ਼ਲ ਬੋਨ ਅੱਖਾਂ ਦੇ ਬਰਾਬਰ ਆਉਂਦੀਆਂ ਨੇ ਤਾਂ ਉਸ ਵੇਲੇ ਇਹਨਾਂ ਦੇ ਵਿਚ ਇੱਕ ਸੁਰਾਖ ਰੱਖਿਆ ਹੋਇਆ ਜਿਵੇਂ ਤੁਸੀਂ ਆਮ ਤੌਰ ਤੇ ਮੰਜੀ ਬਣਾਉਂਦੇ ਮਿਸਤਰੀ ਨੇ ਦੇਖਿਆ ਹੋਊਗਾ ਪਾਵੇ ਦੇ ਵਿਚ ਇਧਰੋਂ ਵੀ ਇੱਕ ਸੁਰਾਖ ਕੱਢਿਆ ਇੱਥੇ ਸੇਰੂ ਵੱਜ ਗਿਆ ਇੱਧਰ ਵੀ ਇੱਕ ਸੁਰਾਖ ਕੱਢਿਆ ਇੱਥੇ ਹੀ ਆ ਗਈ ਤੇ ਉਹ ਜੋੜ ਬਣ ਗਿਆ ਇਸ ਤਰ੍ਹਾਂ ਦਾ ਇੱਕ ਸੁਰਾਖ ਹੈਗਾ ਆ ਜਿਹਦੇ ਵਿਚ ਬਾਅਦ ਸੇਰੂ ਫਸਾ ਦਿੱਤਾ ਉਹਨੂੰ ਇਲੈਕਟ੍ਰੀਮਲ ਗਲੈਂਡ ਕਹਿੰਦੇ ਇਲੈਕਟ੍ਰੀਮਲ ਗਲੈਂਡ ਜਿਹੜਾ ਅੱਥਰੂ ਬਣਾਉਂਦਾ ਹੈ ਅੱਥਰੂ ਬਣਾ ਕੇ ਉਹਦਾ ਕੰਮ ਇਹ ਆ ਕਿ ਹਰ ਵੇਲੇ ਅੱਖਾਂ ਨੂੰ ਕਿਉਂਕਿ ਅੱਖਾਂ ਮਿੰਟ ਮਿੰਟ ਹੁੰਦੀ ਰਹਿਣ ਦਿਸਿਆ ਦੱਸਿਆ ਘੱਲਿਆ ਪਹਿਰਾ ਉਹ ਤੁਸੀਂ ਸੁਣਿਆ ਹੋਣਾ ਗੁਰਬਾਣੀ ਵੀ ਕਹਿੰਦੀ ਹੈ ਹਾਂਜੀ ਇੱਕ ਸਕਿੰਟ ਦੇ ਵਿਚ ਇਹ ਦਿਸਿਆ ਦੇ ਤੌਰ ਤੇ ਇਹ ਸਾਡੀਆਂ ਅੱਖਾਂ ਮੂਵ ਕਰਦੀਆਂ ਰਹਿੰਦੀਆਂ ਨੇ ਔਰ ਇਹ ਮੂਵ ਕਰਦੀਆਂ ਰਹਿਣਗੀਆਂ ਦੇਖੋ ਖੁਸ਼ਕ ਹੋ ਜਾਣਗੀਆਂ ਨਾ ਜਿਵੇਂ ਇੰਜਨ ਦੇ ਵਿਚ ਮੋਬਲਾਇਲ ਵੀ ਪਾਉਣੇ ਆ ਨਾ ਤੇਲ ਤਾਂ ਪਾਉਣੇ ਚੱਲਣ ਵਾਸਤੇ ਸਪੀਡ ਬਣੇ ਚੱਲੇ ਮੋਬਲਾਇਲ ਕਿਉਂ ਪਾਉਣੇ ਆ ਤਾਂ ਕਿ ਇਹਦੇ ਜਿਹੜੇ ਪੁਰਜੇ ਨੇ ਆਪਸ ਵਿਚ ਇੰਨੀ ਸਪੀਡ ਨਾਲ ਚੱਲਦੇ ਹੋਏ ਗਰਮ ਹੋ ਕੇ ਖਰਾਬ ਨਾ ਹੋ ਜਾਣ ਇਸੇ ਤਰ੍ਹਾਂ ਹੀ ਇਹ ਇਲੈਕਟ੍ਰੀਮਲ ਡਕਟ ਕੁਦਰਤ ਨੇ ਇੱਥੇ ਰੱਖੇ ਨੇ ਗਲੈਂਡ ਰੱਖੇ ਨੇ ਜਿਹੜੇ ਕਿ ਅੱਖਾਂ ਨੂੰ ਰੈਗੂਲਰਲੀ ਮੁਆਇਸ ਰੱਖਦੇ ਅਗਰ ਇਲੈਕਟ੍ਰੀਮਲ ਗਲੈਂਡ ਨਾ ਹੋਣ ਤੇ ਕਈਆਂ ਨੇ ਮੇਰੀਆਂ ਅੱਖਾਂ ਡਰਾਈ ਹੋ ਗਈਆਂ ਨੇ ਖੁਸ਼ ਹੋ ਗਈਆਂ ਦੇਖਣ ਤੇ ਬਲਾਰੀ ਵਿਜ਼ਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਅੱਖਾਂ ਤੇ ਬਰਬੱਟੇ ਜਿਹੜੇ ਨੇ ਸੁੱਕੇ ਨਹੀਂ ਜਾਂਦੇ ਯਾਰ ਦਰਦ ਕਰਨ ਲੱਗ ਜਾਂਦੀਆਂ ਨੇ ਅੱਖਾਂ ਜਿਵੇਂ ਅੱਖਾਂ ਚ ਰੇਤ ਪਈ ਹੁੰਦੀ ਹੈ ਡਰਾਈ ਹੋ ਗਈਆਂ ਨੇ ਨਾ ਇਸ ਕਰਕੇ ਇਹ ਵੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਲੇਜ਼ਰ ਬੋਨ ਦੇ ਦੋਨੋਂ ਸਾਈਡ ਦੇ ਜਿੱਥੇ ਅੱਖਾਂ ਮਿਲਦੀਆਂ ਨੇ ਉੱਥੇ ਦੋ ਗੈਪ ਟੋਏ ਬਣੇ ਹੋਏ ਨੇ ਉਸ ਟੋਇਆਂ ਦੇ ਵਿਚ ਕੁਦਰਤ ਨੇ ਗਲੈਂਡ ਰੱਖੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਲੈਕਟ੍ਰੀਮਲ ਔਰ ਇਸੇ ਕਰਕੇ ਉਹ ਜਿਹੜਾ ਗੋਲ ਬਣਾਇਆ ਜਿੱਥੇ ਇਲੈਕਟ੍ਰੀਮਲ ਗਲੈਂਡ ਰੱਖਿਆ ਲੇਜ਼ਰ ਬੋਨ ਯਾਦ ਰੱਖਣਾ ਮੈਂ ਗੱਲ ਲੇਜ਼ਰ ਬੋਨ ਦੀ ਕਰ ਰਿਹਾ ਲੇਜ਼ਰ ਬੋਨ ਦੋਵੇਂ ਪਾਸੇ ਦੀ ਹੈਗੀ ਆ ਅੱਖਾਂ ਦੇ ਬਰਾਬਰ ਆ ਕੇ ਦੋਵੇਂ ਪਾਸੇ ਦੋ ਟੋਏ ਬਣਾ ਦਿੱਤੇ ਕੁਦਰਤ ਨੇ ਉਹਦੇ ਵਿਚ ਉਨ੍ਹਾਂ ਨੇ ਇੱਕ ਹੱਡੀ ਰੱਖ ਦਿੱਤੀ ਹੈ ਉਹਦੀ ਟੋਏ ਦੀ ਅਲੱਗ ਪੀਸ ਜਿਹੜਾ ਉਸਨੇ ਬਣਾ ਦਿੱਤਾ ਇੱਕ ਪਾਵੇ ਦਾ ਸੇਰੂ ਫਸਣ ਵਾਸਤੇ ਇੱਕ ਪਾਵੇ ਦੀ ਹੀ ਫਸਣ ਵਾਸਤੇ ਇਸ ਤਰ੍ਹਾਂ ਉਹਨੇ ਜੋੜ ਬਣਾ ਦਿੱਤਾ ਹੈਗਾ ਆ ਔਰ ਉਸ ਨੂੰ ਕਹਿੰਦੇ ਹਾਂ ਅਸੀਂ ਇਲੈਕਟ੍ਰੀਮਲ ਬੋਨ ਜਿਹੜੀ ਦੋ ਹੋਗੀ ਇੱਕ ਸੱਜੇ ਪਾਸੇ ਦੀ ਇਲੈਕਟ੍ਰੀਮਲ ਬੋਨ ਹੋਗੀ ਇੱਕ ਖੱਬੇ ਪਾਸੇ ਦੀ ਇਲੈਕਟ੍ਰੀਮਲ ਬੋਨ ਹੋ ਔਰ ਇਹਨਾਂ ਦਾ ਜੁਆਇੰਟ ਦਾ ਫਿੱਟ ਕਰਨਾ ਇਸੇ ਤਰ੍ਹਾਂ ਹੀ ਆ ਜਿਵੇਂ ਮੰਜੇ ਦਾ ਹੀ ਤੇ ਸੇਰੂ ਪਾਵਿਆਂ ਦੇ ਵਿਚ ਫਸਦੇ ਨੇ ਇਸੇ ਤਰ੍ਹਾਂ ਦੇ ਇਸ ਤਰ੍ਹਾਂ ਦਾ ਜੁਆਇੰਟ ਨਹੀਂ ਹੈਗਾ ਆ ਜਿਹਦੇ ਵਿਚ ਉਹ ਗੈਪ ਫਸ ਜਾਂਦਾ ਆ ਤੇ ਉਹਦੇ ਵਿਚ ਅਥਰੂ ਵਗੈਰਾ ਰੈਗੂਲਰਲੀ ਆਮ ਤੌਰ ਤੇ ਰੁਟੀਨ ਆਮ ਨੀ ਸਾਨੂੰ ਪਤਾ ਲੱਗਦਾ ਆਮ ਸਾਡੀਆਂ ਅੱਖਾਂ ਜੀ ਨਾ ਜਿਹੜੇ ਅੰਦਰ ਨਾਰਮਲ ਤੰਦਰੁਸਤ ਹੁੰਦੇ ਆ ਹਿਸਾਬ ਕੀ ਆ ਕਿ ਜਿੰਨੀ ਕੁਆਂਟਿਟੀ ਦੇ ਵਿਚ ਪਾਣੀ ਮੁਆਇਸਚਰ ਰੱਖਣਾ ਚਾਹੀਦਾ ਆ ਜਿੰਨਾ ਮੋਬਲਾਇਲ ਸਾਨੂੰ ਚਾਹੀਦਾ ਹੈ ਓਨਾ ਹੀ ਹੈ ਜੇ ਪਾਣੀ ਵੱਧ ਆ ਗਿਆ ਤੇ ਧੂੰਆਂ ਮਾਰਨਾ ਸ਼ੁਰੂ ਕਰ ਦੋਗੇ ਜੇ ਪਾਣੀ ਘੱਟ ਹੋ ਗਿਆ ਤੇ ਅੱਖਾਂ ਡਰਾਈ ਹੋ ਜਾਂਦੀਆਂ ਤੇ ਕੁਦਰਤ ਦੇ ਨਿਯਮ ਦੇ ਮੁਤਾਬਕ ਉਹਨੇ ਨਵੀਂ ਗੱਡੀ ਦੇ ਵਿੱਚ ਐਸਾ ਕੁਝ ਨਹੀਂ ਹੁੰਦਾ ਕੋਈ ਧੂੰਆਂ ਨਹੀਂ ਮਾਰਦਾ ਉਹ ਉਹਨਾਂ ਦੀ ਬਰਾਬਰ ਹੀ ਉਹਦੇ ਚ ਮੋਬਲਾਈਲ ਪਾਇਆ ਜਾਂਦਾ ਹੈ ਜਿਹੜਾ ਕਿ ਧੂੰਆਂ ਨਹੀਂ ਮਾਰ ਦਿੰਦਾ ਇਸੇ ਤਰ੍ਹਾਂ ਜਦੋਂ ਅਸੀਂ ਜੰਗ ਹੁੰਦੇ ਹਾਂ ਉਸ ਵੇਲੇ ਸਾਡੀਆਂ ਅੱਖਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚੋਂ ਓਨੇ ਹੀ ਡਰੋਪ ਬਾਹਰ ਨਿਕਲਦੇ ਨੇ ਜਿਹਨਾਂ ਸਾਡੀਆਂ ਅੱਖਾਂ ਨੂੰ ਲੁਬਰੀਕੇਟ ਕਰ ਸਕਣ ਤੇ ਅਸੀਂ ਨਾਰਮਲ ਵਿਜ਼ਨ ਨਾਰਮਲ ਸਾਰਾ ਕੁਝ ਵੇਖ ਸਕੀਏ ਹੁਣ ਇਹਦੀ ਲੀਗਲ ਕੈਵਿਟੀ ਨੇ ਤੁਹਾਨੂੰ ਦੱਸਿਆ ਹੈ ਇਹਦੇ ਬੈਕ ਸਾਈਡ ਹੋਰ ਦੋ ਬੋਨਸ ਹੈਗੀ ਜਿਹਨੂੰ ਦੀ ਪੌਂਕਾਈ ਬੋਨਸ ਇਹਦਾ ਉੱਪਰ ਵਾਲੇ ਪਾਸੇ ਦਾ ਮੈਂ ਇਹ ਦੱਸਿਆ ਸੀਗਾ ਕਿ ਭਾਈ ਇਸਮੋਇਡ ਬੋਨ ਜਿਹੜੀ ਹੈ ਉਹ ਬ੍ਰੇਨ ਨੂੰ ਤੇ ਇਸ ਸਾਰੇ ਸਿਸਟਮ ਨੂੰ ਵੱਖਰਾ ਕਰਦੀ ਹੈ ਉਹਦੇ ਤੋਂ ਠੀਕ ਹਾਂ ਹਰੇ ਪਾਸੇ ਕਹਿ ਲਓ ਜਾਂ ਬਾਹਰਲੇ ਪਾਸੇ ਆਪਣੀ ਬਾਉਂਡਰੀ ਬਣਾਈ ਹੋਈ ਹੈ ਪਰ ਠੀਕ ਹੈ ਅਗਰ ਬ੍ਰੇਨ ਚ ਕੋਈ ਵਾਧਾ ਘਾਟਾ ਹੋਇਆ ਤਾਂ ਉਸ ਨੂੰ ਰੋਕ ਲੈਗੀ ਅਗਰ ਨੱਕ ਵਾਲੇ ਪਾਸੇ ਜਾਂ ਸਿਹਰੇ ਵਾਲੇ ਪਾਸੇ ਕੋਈ ਵਾਧਾ ਘਾਟਾ ਹੋਏਗਾ ਤੇ ਇਹ ਬ੍ਰੇਨ ਚ ਜਾਣ ਵਾਲੇ ਪਾਸੇ ਤੋਂ ਰੋਕ ਲੈਗੀ ਉਹਨੂੰ ਕਿਸੇ ਨੇ ਕੌਂਕਾਈ ਬੋਨ ਭਾਵ ਇੱਕ ਸਾਂਝੀ ਲੱਟ ਕਰਦੀ ਹੈ ਲੋ ਮੈਂਡ ਲੈਂਡ ਤਾਂ ਹੈਗੀ ਹੈ ਇਹ ਜਿਹੜੇ ਲੋ ਮੈਂਡ ਲੈਂਡ ਬਣਾਈ ਹੋਈ ਹੈ ਇਸਮੋਇਡ ਬੋਨ ਤੇ ਇਸ ਕੌਂਕਾਈ ਬੋਨ ਨੇ ਬਣਾਈ ਜਿਹਦੇ ਕਰਕੇ ਗੈਪ ਵਿੱਚ ਰਹਿ ਗਿਆ ਜੇ ਬ੍ਰੇਨ ਵਾਲੇ ਪਾਸੋਂ ਕੋਈ ਖੁੱਲਿਆ ਤੇ ਗੈਪ ਕਵਰ ਕਰ ਲੂਗਾ ਜੇ ਨੱਕ ਵਾਲੇ ਪਾਸੋਂ ਕੋਈ ਜ਼ਿਆਦਾ ਸੋਚ ਆ ਗਈ ਕੁਛ ਐਸਾ ਹੋ ਗਿਆ ਤੇ ਇਹ ਗੈਪ ਨੂੰ ਕਵਰ ਕਰ ਲੂਗਾ ਇੱਕ ਗੈਪ ਇਸ ਤਰ੍ਹਾਂ ਕਰਕੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਸ਼ਾਇਦ ਯਾਦ ਲੈ ਕੇ ਆਓਗੇ ਜੇ ਤੁਸੀਂ ਸੁਣਿਆ ਹੋਵੇ ਤਾਂ ਭਾਈ ਸਾਡੇ ਟੱਕੀ ਵਾਲੇ ਰਸਤੇ ਦੇ ਅਗਲੇ ਪਾਸੇ ਇੱਕ ਗੈਪ ਬਣਾਇਆ ਬੰਦਿਆਂ ਦੇ ਵਿੱਚ ਅਗਲੇ ਪਾਸੇ ਪ੍ਰੋਸਟੇਟ ਹੁੰਦਾ ਆ ਪ੍ਰੋਸਟੇਟ ਦੇ ਉੱਤੇ ਰੈਕਟਮ ਦੇ ਟੱਕੀ ਵਾਲੇ ਪਾਸੇ ਦੇ ਵਿੱਚ ਇੱਕ ਗੈਪ ਰੱਖਿਆ ਔਰ ਇਸ ਗੈਪ ਦੇ ਕਰਕੇ ਇਸੇ ਕਰਕੇ ਇਹ ਗੈਪ ਹੈਗਾ ਆ ਤਾਂ ਕਿ ਜੇ ਮਲ ਜ਼ਿਆਦਾ ਇਕੱਠਾ ਹੋ ਜਾਵੇ ਤੇ ਉਹ ਜਗ੍ਹਾ ਨੂੰ ਇਸਤੇਮਾਲ ਕਰ ਲਵੇ ਜੇ ਪ੍ਰੋਸਟੇਟ ਕਿਸੇ ਦਾ ਵੱਧ ਗਿਆ ਹੈਗਾ ਆ ਤੇ ਉਸ ਜਗ੍ਹਾ ਨੂੰ ਉਹ ਕਵਰ ਕਰ ਲੈਂਦਾ ਹੈਗਾ ਹੈ ਉਹਦੇ ਮੁਤਾਬਕ ਵੀ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਹ ਇਸ ਤਰ੍ਹਾਂ ਦਾ ਇਹ ਗੈਪ ਇੱਥੇ ਵੀ ਹੈਗਾ ਆ ਔਰ ਇਹ ਗੈਪ ਮੈਂ ਤੁਹਾਡਾ ਬ੍ਰੇਨ ਤੇ ਨੱਕ ਦੇ ਵਿਚਕਾਰ ਹੋਣ ਵਾਲਾ ਜਿਹੜਾ ਗੈਪ ਆ ਮੈਂ ਉਹਦੀ ਗੱਲ ਕਰ ਰਿਹਾ ਹਾਂ ਉਸ ਤੋਂ ਬਾਅਦ ਪੈਲਾਟਾਈਨ ਦੀ ਗੱਲ ਆ ਜਿਹੜਾ ਸੌਫਟ ਹਿੱਸਾ ਸਾਨੂੰ ਦਿਸਦਾ ਹੈ ਨਾ ਇਹਦੇ ਅੰਦਰ ਵਾਲੇ ਪਾਸੇ ਜਿੱਥੇ ਸਾਨੂੰ ਰੂਫ ਆਫ ਦੀ ਮਾਊਥ ਆ ਸਾਡਾ ਮੂੰਹ ਹੈ ਨਾ ਜਿਹੜਾ ਜਿਹੜਾ ਦੋਵੇਂ ਦੁਬਾਰੇ ਜੁੜ ਕੇ ਮੂੰਹ ਦਾ ਜਿਹੜਾ ਕੈਵਿਟੀ ਬਣਦੀ ਹੈ ਉਸ ਕੈਵਿਟੀ ਦੇ ਉੱਪਰ ਵਾਲੇ ਪਾਸੇ ਕਿਉਂਕਿ ਨੱਕ ਦੀਆਂ ਦੋਵੇਂ ਸਾਈਡਾਂ ਤੇ ਹੱਡੀਆਂ ਦੱਸਦੀਆਂ ਤੇ ਨੱਕ ਦੋਵਾਂ ਦੇ ਫਲੋਰ ਕਿਵੇਂ ਬਣੂਗੀ ਜਾਂ ਮੂੰਹ ਦੀ ਰੂਫ ਕਿਵੇਂ ਬਣੂਗੀ ਮੂੰਹ ਦੀ ਰੂਫ ਤੇ ਨੱਕ ਦੀ ਫਲੋਰ ਬਣਾਉਣ ਵਾਲੀ ਜਿਹੜੀ ਹੱਡੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੈਲਾਟਾਈਨ ਬੋਨ ਔਰ ਇਸ ਪੈਲਾਟਾਈਨ ਬੋਨ ਦੇ ਉੱਪਰ ਹੀ ਆ ਸਾਡੇ ਭੂਭਾਰ ਹੈਗੇ ਨਾ ਔਰ ਜਿਹਨੂੰ ਅਸੀਂ ਜਾਈਗੋਮੈਟਿਕ ਪ੍ਰੋਸੈਸ ਕਹਿੰਦੇ ਹਾਂ ਟਿੱਬੇ ਕਹਿੰਦੇ ਜਾਈਗੋਮੈਟਿਕ ਟਿੱਬੇ ਔਰ ਇਹ ਪੈਲਾਟਾਈਨ ਬੋਨ ਦੇ ਉੱਪਰ ਹੀ ਹੁੰਦੇ ਨੇ ਜਿਹੜੀਆਂ ਇਹ ਦੋਵੇਂ ਬੋਨ ਸੱਜੇ ਵੀ ਹੁੰਦੀ ਹੈ ਖੱਬੇ ਵੀ ਹੁੰਦੀ ਹੈ ਔਰ ਸੱਜੇ ਖੱਬੇ ਵਾਲੀਆਂ ਜਿਹੜੀਆਂ ਹੱਡੀਆਂ ਨੇ ਇਹ ਜੁੜ ਕੇ ਤੇ ਰੂਫ ਜਿਹੜੀ ਨੱਕ ਦੀ ਹੈ ਫਲੋਰ ਇਹਨੂੰ ਪੂਰਾ ਕਰਦੀਆਂ ਨੇ ਜਾਂ ਇੰਜ ਕਹੋ ਕਿ ਮੂੰਹ ਦੀ ਛੱਤ ਜਿਹੜੀ ਹੈ ਉਹਨੂੰ ਪੂਰਾ ਕਰਦੀਆਂ ਨੇ ਪਰ ਜੇ ਕਿਸੇ ਤਰ੍ਹਾਂ ਦੀ ਕੋਈ ਕਮੀ ਕਿਸੀ ਰਹਿ ਜਾਵੇ ਤੇ ਆਹ ਜਿਹੜੀ ਮੈਂ ਹੁਣੇ ਦੱਸ ਕੇ ਹੈਗਾ ਲੈਫਟ ਲਿਪ ਲੈਫਟ ਪਲੇਸ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਜੇ ਤਾਂ ਸਧਾਰਨ ਛੋਟਾ ਮੋਟਾ ਕਲੀਅਰ ਹੈਗਾ ਆ ਤੇ ਕੋਈ ਗੱਲ ਨਹੀਂ ਚੱਲ ਸਕਦਾ ਪਹਿਲਾਂ ਲੋਕ ਇਹ ਨਹੀਂ ਸੁਣੇ ਕਿ ਉਸੇ ਸਾਰੀ ਜ਼ਿੰਦਗੀ ਫਟੇ ਬੁੱਲ ਨਾਲ ਹੀ ਗੁਜ਼ਾਰ ਦਿੰਦੇ ਸੀ ਅੱਜ ਕੱਲ੍ਹ ਤੇ ਸਰਜਰੀ ਐਡਵਾਂਸ ਹੋ ਗਈ ਹੈ ਬਹੁਤ ਕੁਝ ਹੈ ਔਰ ਕੋਈ ਵੀ ਐਸਾ ਹੁੰਦਾ ਕੋਈ ਸਰਜਰੀ ਕਰਕੇ ਤੇ ਉਸ ਵਿੱਚ ਕਰ ਦਿੱਤਾ ਜਾਂਦਾ ਪਰ ਜੇ ਪਹਿਲਾਂ ਕਹੀਂ ਬੋਨ ਦੇ ਵਿੱਚ ਕੋਈ ਡਿਫੈਕਟ ਹੋਵੇ ਤੇ ਲੰਬੇ ਹਿੱਸੇ ਤੱਕ ਇਹ ਬੋਨ ਆਪਸ ਚ ਜੁੜੀ ਨਹੀਂ ਇਹਨੇ ਨੱਕ ਦੇ ਹੇਠਾਂ ਹੇਠਾਂ ਨੱਕ ਦੀ ਫਲੋਰ ਬਣਾਉਣੀ ਹੈ ਔਰ ਸਾਰੇ ਨੇ ਇੱਕ ਦੂਸਰੇ ਨਾਲ ਜੁੜਨਾ ਹੈ ਤੇ ਤਾਂ ਸੱਜੇ ਤੇ ਖੱਬੇ ਦੀ ਹੱਡੀ ਨੇ ਜੁੜਨਾ ਹੈ ਪੈਲਾਟਾਈਨ ਨੇ ਤੇ ਤਾਂ ਇਹ ਫਲੋਰ ਬਣਨੀ ਹੈ ਤੇ ਇਸ ਫਲੋਰ ਦੇ ਬਣਾਉਣ ਵਾਸਤੇ ਜੇ ਜੁੜੀ ਨਹੀਂ ਤੇ ਫਲੋਰ ਨਹੀਂ ਬਣਨੀ ਜੇ ਜੁੜੀ ਨਹੀਂ ਫਲੋਰ ਨਹੀਂ ਬਣਨੀ ਉਹਦਾ ਮਤਲਬ ਕੀ ਹੋਏਗਾ ਕਿ ਜਦੋਂ ਅਸੀਂ ਦੁੱਧ ਪੀਂਦੇ ਹਾਂ ਜਾਂ ਰੋਟੀ ਖਾਂਦੇ ਹਾਂ ਤੇ ਇਹਦਾ ਇੱਕ ਮੂੰਹ ਦੇ ਅੰਦਰ ਇੱਕ ਪ੍ਰੈਸ਼ਰ ਬਣਦਾ ਹੈ ਉਸ ਪ੍ਰੈਸ਼ਰ ਦੇ ਨਾਲ ਸਾਡੀ ਖੁਰਾਕ ਹੇਠਾਂ ਨਿਕਲ ਜਾਂਦੀ ਉਪਰੋਂ ਜਿਸ ਚੀਜ਼ ਨੂੰ ਬੰਦ ਕੀਤਾ ਉਹ ਹੇਠਾਂ ਨਿਕਲ ਜਾਂਦੀ ਹੈ ਪਰ ਹੁਣ ਤੁਸੀਂ ਇਹ ਵੇਖੋ ਕਿ ਜੇ ਕਿਸੇ ਪ੍ਰੈਸ਼ਰ ਮੰਨ ਲਾ ਜਾਏ ਮੈਂ ਹੋਰ ਐਗਜ਼ਾਮਪਲ ਦੇ ਸਕਦਾ ਹਾਂ ਜੇ ਤੁਸੀਂ ਬੁਲਬਲਾ ਭੁਗਾਨਾ ਰਬੜ ਦਾ ਕੋਈ ਹੈਗਾ ਆ ਬਲੈਂਡਰ ਹੈਗਾ ਆ ਉਹਦੇ ਚ ਪਾਣੀ ਭਰ ਗਿਆ ਉਹਨੂੰ ਤੁਸੀਂ ਹੇਠਾਂ ਜਲੇਬੀਆਂ ਕੱਢਦੇ ਦੇਖਿਓ ਨਾ ਤੁਸੀਂ, ਜਲੇਬੀਆਂ ਨੇ ਹੇਠਾਂ ਦੀ ਮੋਰੀ ਰੱਖੀ ਹੁੰਦੀ, ਉਹ ਮੋਰੀ ਦੇ ਨਾਲ ਹੇਠਾਂ ਵਗਣਾ ਸ਼ੁਰੂ ਹੋ ਜਾਂਦਾ ਤੇ ਉਸਨੂੰ ਉਹ ਘੁੱਟ ਕੇ ਉਹਨੂੰ ਫੜ ਲੈਂਦੇ ਨੇ ਤਾਂ ਕਿ ਤਾਂ ਨੂੰ ਨਾ ਨਿਕਲੇ, ਤੇ ਜੇ ਉੱਪਰ ਵਾਲਾ ਕੰਮ ਲੂਜ਼ ਹੋ ਜਾਵੇ ਜਾਂ ਉੱਪਰ ਕਿਤੇ ਫੜਿਆ ਹੀ ਨਹੀਂ ਦਿੱਤੀ ਹੋਏਗਾ, ਜਿਵੇਂ ਪ੍ਰੈਸ਼ਰ ਉਹਦੇ ਤੇ ਪਏਗਾ, ਜਲੇਬੀ ਬਣਾਉਣ ਵਾਲੇ ਦਾ ਹੇਠਾਂ ਤਾਂ ਨਿਕਲੇਗਾ ਹੀ ਨਿਕਲੇਗਾ, ਪਰ ਉੱਪਰ ਜ਼ਿਆਦਾ ਨਿਕਲੇ। ਇਸ ਤਰ੍ਹਾਂ ਹੀ ਜੇ ਕਿਸੇ ਦੀ ਪੈਰਾਟਾਈਨ ਬੋਨ ਨਾਰਮਲ ਨਾ ਰਹੇ, ਨਾਰਮਲ ਨਾ ਬਣੀ ਹੋਵੇ ਸਟਰਕਚਰ ਉਹਦਾ, ਉਸ ਹਾਲਾਤ ਦੇ ਵਿੱਚ ਇਸ ਨੱਕ ਰਾਹੀਂ ਜਦੋਂ ਬੱਚੇ ਨੂੰ ਦੁੱਧ ਪਿਆਓਗੇ, ਨੱਕ ਰਾਹੀਂ ਦੁੱਧ ਬਾਹਰ ਆ ਜਾਏ, ਇੱਕ ਤਾਂ ਉਹਦਾ ਸਾਹ ਉੱਠਾ ਹੋ ਜਾਏਗਾ, ਜੇ ਮਾਂ ਦਾ ਦੁੱਧ ਪੀਂਦਾ ਆ ਮਾਂ ਦਾ ਦੁੱਧ ਮੂੰਹ ਚ ਨਹੀਂ ਪਾਏਗਾ, ਇਸ ਕਰਕੇ ਜੇ ਦੁੱਧ ਮੂੰਹ ਚ ਪਾਉਂਦਾ ਬਿਠਾ ਲੱਗਦਾ। ਔਰ ਦੂਸਰੀ ਗੱਲ, ਜੇ ਦੁੱਧ ਅੰਦਰ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨੱਕ ਰਾਹੀਂ ਬਾਹਰ ਚਲ ਜਾਂਦਾ, ਇਹ ਬੜੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ, ਜਿਹਦਾ ਇਮੀਡੀਏਟ ਉਪਚਾਰ ਕਰਨ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਬੱਚੇ ਦੀ ਇੰਸਪੈਕਸ਼ਨ ਕਰਦੇ ਹਾਂ ਬੱਚੇ ਜੰਮਣ ਤੋਂ ਬਾਅਦ, ਤੇ ਉਹਦੇ ਵਿੱਚ ਅਗਰ ਇਹ ਗੱਲ ਹੋਵੇ, ਅਨੋਮਲੀ ਕਹਿੰਦੇ ਹਾਂ ਅਸੀਂ, ਇਹ ਅਨੋਮਲੀ ਸਾਡੀ ਪੈਰਾਟਾਈਨ ਬੋਨ ਦੀ ਹੈ, ਔਰ ਪੈਰਾਟਾਈਨ ਬੋਨ ਦੀ ਅਨੋਮਲੀ ਦੇ ਕਰਕੇ ਬਹੁਤ ਸਾਰੀਆਂ ਕੰਪਲੀਕੇਸ਼ਨਾਂ ਹੋ ਸਕਦੀਆਂ ਨੇ, ਜਿਹਨਾਂ ਨੂੰ ਸਾਨੂੰ ਆਮ ਸੰਭਾਲਣ ਦੀ ਲੋੜ ਹੈਗੀ ਹੈ, ਦੇਖਣ ਦੀ ਲੋੜ ਹੁੰਦੀ ਹੈ। ਜੋ ਬਹੁਤ ਵੱਡਾ ਯੋਗਦਾਨ ਹੈ ਇਸ ਪੈਰਾਟਾਈਨ ਬੋਨ ਦਾ, ਦਿਸਦੀ ਤੇ ਹੈ ਨੀ ਸਾਨੂੰ, ਨਹੀਂ ਖੋਲ ਕੇ ਵੇਖਦੇ ਹਾਂ, ਅੱਖ ਵਾਲੇ ਪਾਸੇ ਵੇਖਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਆਹ ਪੈਰਾਟਾਈਨ ਬੋਨ ਹੈ। ਔਰ ਕਿਉਂ ਜਿਹੜੀ ਹੈ ਨਾ, ਦੋਹਾਂ ਬੋਨਾਂ ਨੇ, ਸੱਜੇ ਪਾਸੇ ਦੀ ਪੈਰਾਟਾਈਨ ਬੋਨ ਤੇ ਖੱਬੇ ਪਾਸੇ ਦੀ ਪੈਰਾਟਾਈਨ ਬੋਨ, ਅਗਰ ਤੁਸੀਂ ਮੂੰਹ ਖੋਲ ਕੇ ਵੇਖੋਗੇ ਤੇ ਕਿਉਂ ਆਪਸ ਵਿੱਚ ਸਿੱਟਣ ਜਿਹੜੀ ਹੈ ਉਹਨਾਂ ਦੀ ਦਿਖਾਈ ਦਿੰਦੀ ਹੈ ਕਿ ਹਾਂ ਜ਼ੋਰ ਹੈ। ਮੇਰੇ ਕਹਿਣ ਤੋਂ ਭਾਵ ਹੈ ਕਿ ਕੁਦਰਤ ਨੇ ਹਰ ਚੀਜ਼ ਦੀ ਬਣਤਰ ਇਸ ਢੰਗ ਨਾਲ ਬਣਾਈ, ਜੋ ਮਾਂ ਦਾ ਦੁੱਧ ਮੂੰਹ ਚ ਨਹੀਂ ਪਾਏਗਾ, ਇਸ ਕਰਕੇ ਜੇ ਦੁੱਧ ਮੂੰਹ ਚ ਪਾਉਂਦਾ ਬਿਠਾ ਲੱਗਦਾ। ਔਰ ਦੂਸਰੀ ਗੱਲ, ਜੇ ਦੁੱਧ ਅੰਦਰ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨੱਕ ਰਾਹੀਂ ਬਾਹਰ ਚਲ ਜਾਂਦਾ, ਇਹ ਬੜੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ, ਜਿਹਦਾ ਇਮੀਡੀਏਟ ਉਪਚਾਰ ਕਰਨ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਬੱਚੇ ਦੀ ਇੰਸਪੈਕਸ਼ਨ ਕਰਦੇ ਹਾਂ ਬੱਚੇ ਜੰਮਣ ਤੋਂ ਬਾਅਦ, ਤੇ ਉਹਦੇ ਵਿੱਚ ਅਗਰ ਇਹ ਗੱਲ ਹੋਵੇ, ਅਨੋਮਲੀ ਕਹਿੰਦੇ ਹਾਂ ਅਸੀਂ, ਇਹ ਅਨੋਮਲੀ ਸਾਡੀ ਪੈਰਾਟਾਈਨ ਬੋਨ ਦੀ ਹੈਗੀ ਹੈ, ਔਰ ਪੈਰਾਟਾਈਨ ਬੋਨ ਦੀ ਅਨੋਮਲੀ ਦੇ ਕਰਕੇ ਬਹੁਤ ਸਾਰੀਆਂ ਕੰਪਲੀਕੇਸ਼ਨਾਂ ਹੋ ਸਕਦੀਆਂ ਨੇ, ਜਿਹਨਾਂ ਨੂੰ ਸਾਨੂੰ ਆਮ ਸੰਭਾਲਣ ਦੀ ਲੋੜ ਹੈਗੀ ਹੈ, ਦੇਖਣ ਦੀ ਲੋੜ ਹੁੰਦੀ ਹੈ। ਜੋ ਬਹੁਤ ਵੱਡਾ ਯੋਗਦਾਨ ਹੈ ਇਸ ਪੈਰਾਟਾਈਨ ਬੋਨ ਦਾ, ਦਿਸਦੀ ਤੇ ਹੈ ਨੀ ਸਾਨੂੰ, ਨਹੀਂ ਖੋਲ ਕੇ ਵੇਖਦੇ ਹਾਂ, ਅੱਖ ਵਾਲੇ ਪਾਸੇ ਵੇਖਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਆਹ ਪੈਰਾਟਾਈਨ ਬੋਨ ਹੈ। ਔਰ ਕਿਉਂ ਜਿਹੜੀ ਹੈ ਨਾ, ਦੋਹਾਂ ਬੋਨਾਂ ਨੇ, ਸੱਜੇ ਪਾਸੇ ਦੀ ਪੈਰਾਟਾਈਨ ਬੋਨ ਤੇ ਖੱਬੇ ਪਾਸੇ ਦੀ ਪੈਰਾਟਾਈਨ ਬੋਨ, ਅਗਰ ਤੁਸੀਂ ਮੂੰਹ ਖੋਲ ਕੇ ਵੇਖੋਗੇ ਤੇ ਕਿਉਂ ਆਪਸ ਵਿੱਚ ਸਿੱਟਣ ਜਿਹੜੀ ਹੈ ਉਹਨਾਂ ਦੀ ਦਿਖਾਈ ਦਿੰਦੀ ਹੈ ਕਿ ਹਾਂ ਜ਼ੋਰ ਹੈ। ਮੇਰੇ ਕਹਿਣ ਤੋਂ ਭਾਵ ਹੈ ਕਿ ਕੁਦਰਤ ਨੇ ਹਰ ਚੀਜ਼ ਦੀ ਬਣਤਰ ਇਸ ਢੰਗ ਨਾਲ ਬਣਾਈ ਹੈ ਕਿ ਜਿਹੜਾ ਇਹਦਾ ਕੰਮ ਹੈਗਾ ਹੈ, ਜਿਹਦੀ ਜ਼ਿੰਮੇਵਾਰੀ

ਬਣਤਰ ਇਸ ਢੰਗ ਨਾਲ ਬਣਾਈ ਹੈ ਕਿ ਜਿਹੜਾ ਇਹਦਾ ਕੰਮ ਹੈਗਾ ਹੈ, ਜਿਹੜੀ ਜ਼ਿੰਮੇਵਾਰੀ ਹੈਗੀ ਹੈ, ਉਹ ਇਹ ਨਾਰਮਲ ਤੌਰ ਤੇ ਜ਼ਿੰਮੇਵਾਰੀ ਨਿਭਾ ਸਕੇ। ਇਸ ਕਰਕੇ ਆ ਸਾਰਾ ਸਿਰ ਦਾ ਜਿਹੜਾ ਸਟਰਕਚਰ ਆ, ਇਹ ਮੈਂ ਤੁਹਾਡੇ ਸਾਹਮਣੇ ਰੱਖਿਆ ਆ ਕਿ ਇਸ ਸਿਰ ਦਾ ਸਟਰਕਚਰ ਜਿਹੜਾ ਬਣਿਆ ਕਿਵੇਂ ਹੈਗਾ ਆ। ਸੱਤ ਹੱਡੀਆਂ ਅਸੀਂ ਇਹ ਗਿਣ ਦਿੱਤੀਆਂ ਨੇ, 14 ਹੱਡੀਆਂ ਅਸੀਂ ਇਸ ਫੇਸ ਦੀਆਂ ਗਿਣ ਦਿੱਤੀਆਂ ਨੇ, ਔਰ ਇਹ ਸਾਰੀਆਂ ਹੱਡੀਆਂ ਰਲ ਕੇ ਤੇ ਸਾਡਾ ਆ ਉੱਪਰ ਵਾਲਾ ਗੁੰਬਦ ਪੂਰਾ ਕਰਦੀਆਂ ਨੇ। ਧੌਣ ਤੋਂ ਉੱਪਰ ਵਾਲੇ ਹਿੱਸੇ ਦਾ ਜਿਹੜਾ ਹੈ ਇਹ ਸਾਰਾ ਕੁਝ ਸਾਡਾ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਸੋ ਮੈਂ ਸਮਝਦਾ ਹਾਂ ਕਿ ਅੱਜ ਸਾਨੂੰ ਇੱਥੇ ਕੇ ਹੀ ਰਹਿਣਾ ਚਾਹੀਦਾ ਆ, ਕੱਲ ਨੂੰ ਫੇਰ ਇਸ ਤੋਂ ਅੱਗੇ ਅਸੀਂ ਚੱਲਾਂਗੇ। ਪਹਿਲਾਂ ਮੈਂ ਸਾਰੇ ਇਸ ਸਾਡਾ ਬੋਨੀ ਸਟਰਕਚਰ ਹੈ ਨਾ, ਇਸ ਢਾਂਚੇ ਦੀ ਤੁਹਾਡੇ ਨਾਲ ਜਾਣਕਾਰੀ ਕਰਨੀ ਹੈਗੀ ਹੈ, ਔਰ ਉਸ ਤੋਂ ਬਾਅਦ ਫੇਰ ਇਨ੍ਹਾਂ ਦੇ ਅੰਦਰ ਕੀ ਹੈਗਾ, ਸਿਰ ਦੇ ਅੰਦਰ ਕੀ ਹੈਗਾ, ਛਾਤੀ ਦੇ ਅੰਦਰ ਕੀ ਹੈਗਾ ਆ, ਕਿੱਥੇ ਰੱਖਿਆ ਹੋਇਆ ਹੈਗਾ ਆ, ਉਹਦਾ ਕੰਮ ਕੀ ਹੈਗਾ ਆ, ਉਹਦੇ ਚ ਡਿਫੈਕਟ ਕਿਵੇਂ ਪੈ ਸਕਦੇ ਨੇ, ਔਰ ਜੇ ਡਿਫੈਕਟ ਪੈਣ ਤੇ ਉਹਨਾਂ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ। ਇਹ ਇੱਕ ਸਿਲਸਿਲੇਵਾਰ ਸਟੱਡੀ ਹੈ, ਜੇ ਸੱਜਣ ਸੁਣਨਾ ਚਾਹੁੰਦੇ ਨੇ ਉਹ ਰੈਗੂਲਰਲੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜ ਲੈਣ, ਜਾਂ ਸਾਬਰੰਗ ਰੇਡੀਓ ਸਟੇਸ਼ਨ ਜਾਂ ਪ੍ਰਭਾਤ ਰੇਡੀਓ ਸਟੇਸ਼ਨ ਆਪਣੇ ਉਹਨਾਂ ਦੀਆਂ ਜਿਹੜੀਆਂ ਐਪਸ ਨੇ ਉਹ ਡਾਊਨਲੋਡ ਕਰ ਲਓ। ਯੂਟਿਊਬ ਤੁਸੀਂ ਲੈ ਸਕਦੇ ਹੋ, ਮੇਰਾ ਯੂਟਿਊਬ ਦੇ ਵਿੱਚ ਆ ਸਕਦੇ ਹੋ, ਜਾਂ ਫੇਸਬੁੱਕ ਤੇ ਫਰੈਂਡਸ਼ਿਪ ਦੇ ਤੌਰ ਤੇ ਆ ਸਕਦੇ ਹੋ, ਤੇ ਫੇਰ ਤੁਸੀਂ ਇਹ ਹਮੇਸ਼ਾ ਇਹ ਗੱਲਾਂ ਸੁਣ ਸਕਦੇ ਹੋ। ਔਰ ਫੇਰ ਬਹੁਤਾ ਸਾਰਾ ਅਨਾਟਮੀ ਦੇ ਨਾਲ ਤੁਹਾਡਾ ਸੰਬੰਧ ਨਾ ਹੋਵੇ, ਪਰ ਮੈਂ ਉਸ ਅਨਾਟਮੀ ਨੂੰ ਇਸ ਤਰੀਕੇ ਦੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਿ ਇੰਟਰਸਟ ਬਣ ਜਾਵੇ। ਹਰ ਹੱਡੀ ਦਾ ਪਰਪਜ਼ ਕੀ ਹੈ, ਉਹਦਾ ਮਕਸਦ ਕੀ ਆ, ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਉਹ ਤੁਹਾਨੂੰ ਨਾਲ ਨਾਲ ਦੱਸਦਾ ਜਾਵਾਂ। ਜਿਵੇਂ ਤਾਲੂ ਦੇ ਬਾਰੇ ਦੱਸਿਆ ਹੈਗਾ, ਜੇ ਤੌਰ ਤੇ ਸਾਡੀਆਂ ਮਾਈਆਂ ਸਾਡੇ ਘਰਾਂ ਦੇ ਵਿੱਚ ਸਾਰਾ ਕੁਝ ਕਰਦੀਆਂ ਕਰਦੀਆਂ ਨੇ, ਇਹ ਤਾਂ ਤਾਲੂ ਡਿੱਗ ਪਿਆ ਜੀ, ਤਾਲੂ ਟੁੱਟਣਾ ਜੀ। ਹੁਣ ਤਾਲੂ ਟੁੱਟੇ ਨਾਲ ਤਾਂ ਕੰਮ ਸਾਰੇ ਠੀਕ ਨਹੀਂ ਨਾ ਹੁਣੇ, ਜਦ ਤੱਕ ਅੰਦਰੋਂ ਪੇਟ ਸਹੀ ਨਹੀਂ ਹੁੰਦਾ। ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਗੱਲ ਦੇ ਪਿੱਛੇ ਕੀ ਕਹਾਣੀ ਹੁਣ ਤੱਕ ਚੱਲਦੀ ਆ ਰਹੀ ਹੈ, ਕੀ ਉਹ ਕਹਾਣੀ ਸੈਂਟੀਫਿਕ ਹੈ, ਪਰਫੈਕਟ ਹੈ, ਜਾਂ ਸਾਨੂੰ ਹੋਰ ਸਮਝਣ ਦੀ ਲੋੜ ਹੈ। ਸੋ ਜੇ ਉਹਦਾ ਸੈਂਟੀਫਿਕ ਅਪਰੋਚ ਹੈ ਕਿਸੇ ਗੱਲ ਦੀ, ਜਿਵੇਂ ਮੈਂ ਤਾਲੂ ਵੀ ਤੁਹਾਨੂੰ ਦੱਸੀ ਹੈਗੀ ਹੈ, ਇਸੇ ਤਰ੍ਹਾਂ ਮੈਂ ਹਰ ਬੋਨ ਦਾ ਕੀ ਕੰਮ ਹੈਗਾ ਆ, ਉਹਦਾ ਜ਼ਿੰਮੇਵਾਰੀ ਕੀ ਹੈ, ਜੇ ਨੁਕਸ ਉਹਦੇ ਚ ਪੈ ਜਾਵੇ ਜਾਂ ਉਹ ਆਪਣਾ ਕੰਮ ਨਾਰਮਲ ਨਾ ਕਰ ਸਕਦੀ ਹੋਵੇ, ਉਹਦਾ ਸਟਰਕਚਰ ਪੂਰਾ ਨਾ ਬਣਿਆ ਹੋਵੇ, ਤੇ ਫਿਰ ਸਰੀਰ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਜਿਵੇਂ ਮੈਂ ਇਲੈਕਟ੍ਰੀਨਲ ਗਲੈਂਡ ਦੀ ਤੁਹਾਨੂੰ ਗੱਲ ਦੱਸੀ ਹੈ, ਜਿਵੇਂ ਮੈਂ ਤੁਹਾਨੂੰ ਨੇਸਲ ਬੋਨ ਜਾਂ ਕੌਂਕਾਈ ਬੋਨ ਦੀ ਤੁਹਾਨੂੰ ਅੰਦਰ ਵਾਲੀ ਪਾਸੇ ਦੀ ਗੱਲ ਦੱਸੀ ਹੈਗੀ ਹੈ, ਕਿੱਦਾਂ ਸੈਪਰੇਟ ਬਾਉਂਡਰੀ ਬਣਾਈ ਹੈ, ਕਿ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ, ਦੂਜੇ ਪਾਸੇ ਇੰਡੀਆ ਦਾ ਬਾਰਡਰ, ਵਿਚਕਾਰ ਇੱਕ ਨੋ ਮੈਨਜ਼ ਲੈਂਡ ਹੈ। ਇਹ ਜਿਹੜੀਆਂ ਅਸੀਂ ਬੋਨਸ ਬਣਾ ਦਿੱਤੀਆਂ ਨੇ, ਇਸ ਮਾਡ ਬੋਨ ਅਸੀਂ ਅਲੱਗ ਕਰ ਦਿੱਤੀ ਹੈ, ਕੌਂਕਾਈ ਬੋਨ ਅਸੀਂ ਅਲੱਗ ਕਰ ਦਿੱਤੀ ਹੈ, ਤੇ ਇੰਨੇ ਕਿਸਾਨ ਦੇ ਵਿੱਚ ਕਿਸੀ ਅੱਖਾਂ ਦੇ ਨਾ ਕਾਫੀ ਜੋ ਕਿਸਾਨ ਦੇ ਨਾ, ਪਰ ਉਹ ਦੋਵੇਂ ਬਾਉਂਡਰੀਆਂ ਨੋ ਮੈਨਜ਼ ਲੈਂਡ ਕ੍ਰੀਏਟ ਕਰ ਦਿੰਦੇ ਨੇ, ਜਿਹਦੇ ਵਿੱਚ ਅਗਰ ਨੱਕ ਵਾਲੇ ਪਾਸੇ ਕੋਈ ਚੀਜ਼ ਫਸ ਗਈ ਜਾਂ ਕੁਝ ਐਸਾ ਆ ਗਿਆ, ਸੋਚ ਪੈ ਗਈ, ਤੇ ਇਹ ਐ ਨਾ ਹੋਵੇ ਵੀ ਜਿਹੜਾ ਉਹ ਬ੍ਰੇਨ ਵਾਲਾ ਹਿੱਸਾ ਆ ਉਹਨੂੰ ਤਕਲੀਫ ਦੇ ਦੇਵੇ, ਤੇ ਜੇ ਬ੍ਰੇਨ ਵਾਲੇ ਹਿੱਸੇ ਚ ਕੋਈ ਐਸੀ ਗੱਲ ਆ ਗਈ ਕਿ ਐਸਾ ਨਾ ਹੋ ਜਾਵੇ ਵੀ ਸਾਹ ਹੀ ਮੰਗ ਲਏ, ਕਈਆਂ ਚੀਜ਼ਾਂ ਨੂੰ ਬਚਾਉਣ ਵਾਸਤੇ ਇਹ ਹੱਡੀਆਂ ਕੁਦਰਤ ਨੇ ਇੱਥੇ ਸੈੱਟ ਕੀਤੀਆਂ ਨੇ, ਤਾਂ ਕਿ ਸਾਡਾ ਇਹਦੇ ਵਿੱਚ ਬਚਾ ਰਹੇ। ਜੇ ਕਿਸੇ ਦੇ ਘਰ ਪਾਕਿਸਤਾਨ ਦੀ ਪ੍ਰੋਬਲਮ ਹੈ, ਜੋ ਪਾਕਿਸਤਾਨ ਦੀ ਪ੍ਰੋਬਲਮ ਰਹਿ ਜਾਵੇ, ਇੰਡੀਆ ਦੀ ਪ੍ਰੋਬਲਮ ਹੈ, ਇੰਡੀਆ ਦੀ ਪ੍ਰੋਬਲਮ ਰਹਿ ਜਾਵੇ, ਵਿਚਕਾਰ ਵਾਲੇ ਨੂੰ ਮੈਂ ਲੈਣ ਦਾ ਕੋਈ ਅਸਾਂ ਦਾ ਐਸਾ ਕੁਛ ਨਾ ਹੋਵੇ, ਔਰ ਨਾ ਹੀ ਉਹ ਚੱਟੀ ਵਾਲੇ ਰਸਤੇ ਦੀ ਡੌਗਲੈਸ ਫੌਜ, ਜਿਹਦਾ ਮੈਂ ਨਾਂ ਚੱਲ ਨਹੀਂ ਗਿਆ ਹੁਣ ਅੱਗੇ ਦੱਸਦਿਆਂ, ਉਹ ਡੌਗਲੈਸ ਫੌਜ ਕਹਿੰਦੇ ਆ, ਚੱਟੀ ਵਾਲੇ ਰਸਤੇ ਦੇ ਵਿੱਚ ਕ੍ਰੋਸ ਕਰਨ ਦੇ ਵਿਚਕਾਰ ਜਿਹੜੀ ਜਗ੍ਹਾ ਖਾਲੀ ਹੁੰਦੀ ਹੈ, ਡੌਗਲੈਸ ਫੌਜ ਹੁੰਦੀ ਹੈ, ਇਸੇ ਕਰਕੇ ਕੁਦਰਤ ਨੇ ਛੱਡੀ ਆ ਵੀ ਕਈ ਵਾਰ ਕਈਆਂ ਨੂੰ ਕਬਜ਼ ਹੋ ਜਾਂਦੀ, ਦੋ ਦੋ ਚਾਰ ਚਾਰ ਦਿਨ ਚੱਟੀ ਨਹੀਂ ਹੁੰਦੀ, ਤੇ ਫਿਰ ਉਸ ਵੇਲੇ ਉਹ ਕਿੱਥੇ ਜਾਏ, ਬੜੀ ਪ੍ਰੋਬਲਮ ਹੋ ਜਾਏਗੀ। ਉਹ ਡੌਗਲੈਸ ਫੌਜ ਵਾਲਾ ਜਿਹੜਾ ਹਿੱਸਾ ਫੌਜ ਹੁੰਦੀ ਖਾਲੀ ਜਗ੍ਹਾ, ਉਹ ਪਾਊਚ ਜਿਹਦੇ ਕੁਛ ਭਰਿਆ ਜਾ ਸਕਦਾ ਹੋਵੇ, ਉਹਨੂੰ ਕਵਰ ਕਰ ਲਓ, ਜੇ ਕ੍ਰੋਸ ਫੇਡ ਵੱਧ ਜਾਂਦਾ ਮੁੰਡਿਆਂ ਵਿਚਾਰਿਆਂ ਦਾ, ਤੇ ਉਸ ਹਾਲਾਤ ਦੇ ਵਿੱਚ ਇਹ ਖਾਲੀ ਥਾਂ ਉਹ ਭਰ ਦੂਗੀ, ਤੇ ਫਿਰ ਉਹਨਾਂ ਵਿਚਾਰਿਆਂ ਨੂੰ ਕਬਜ਼ ਰਹਿਣੀ ਆਮ ਜੀ ਗੱਲ ਹੋ ਜਾਂਦੀ, ਨਿਸ਼ਾਨੀਆਂ ਤੋਂ ਸਾਨੂੰ ਪਤਾ ਲੱਗ ਜਾਂਦਾ।

0: ਵੀ ਕਿੱਥੇ ਕੀ ਖਰਾਬੀ ਹੋ ਰਹੀ ਹੈ, ਉਹਦੇ ਵਿੱਚ ਕਿਵੇਂ ਕਿਵੇਂ ਜਿਹੜਾ ਹੈ ਉਹ ਨੁਕਸ ਪੈ ਗਿਆ ਹੈਗਾ, ਕਿਹੜੇ ਪਾਸੇ ਕਿਆ ਹੈਗਾ, ਔਰ ਉਹਨੂੰ ਦਰੁਸਤ ਕਰਨ ਦੀ ਲੋੜ ਹੈਗੀ, ਡਾਊਨਲੋਡ ਸਪੋਟ ਨੂੰ ਵੇਖਣ ਦੀ ਲੋੜ ਨਹੀਂ ਕਿ ਜਿਹੜਾ ਇਸ ਤਰ੍ਹਾਂ ਦੇ ਪੰਚਾਈ ਬੋਨ ਜਾਂ ਸਮਾਰਟ ਬੋਨ ਦੇ ਵਿੱਚ ਆ ਗਿਆ ਗੈਪ, ਇਹ ਗੈਪ ਕਿਸੇ ਫਾਇਦੇ ਵਾਸਤੇ ਕਿਵੇਂ ਕਿਵੇਂ ਰੱਖਿਆ ਹੈਗਾ, ਇਹਦਾ ਜੇ ਨੱਕ ਵਾਲੀ ਗੱਲ ਹੈ ਤਾਂ ਨੱਕ ਵਾਲੇ ਪਾਸੇ ਹੀ ਰਹਿ ਜਾਵੇ, ਬਾਰ ਬਾਰ ਦਿਮਾਗ ਨਾਲ ਇਹਦਾ ਬ੍ਰੇਨ ਦੇ ਅੰਗਾਂ ਨਾਲ ਸੰਬੰਧ ਨਾ ਹੋਵੇ, ਤੇ ਜੇ ਬ੍ਰੇਨ ਖੜਾ ਨਾ ਖਾਸ ਤਾਂ ਕੋਈ ਐਸੀ ਗੱਲ ਹੋ ਗਈ, ਪਾਣੀ ਵੱਧ ਗਿਆ ਹੈਗਾ, ਜਿਹੜੇ ਮਨੁੱਖ ਦੀ ਸੋਚ ਪੈ ਗਈ ਹੈਗੀ, ਜਾਂਦਾ ਕੋਈ ਟਿਊਮਰ ਆ ਗਿਆ, ਉਹਦਾ ਸਾਰੀਆਂ ਬੰਦ ਹੋ ਗਿਆ, ਔਖਾ ਹੋ ਗਿਆ, ਇਹ ਸਾਰੀਆਂ ਗੱਲਾਂ ਸੂਬੇ ਨੇ ਬੜੇ ਢੰਗ ਦੇ ਨਾਲ ਕੀਤੀਆਂ ਹੋਈਆਂ ਨੇ, ਕਿਵੇਂ ਕਿਵੇਂ ਉਸ ਨੂੰ ਅਸੀਂ ਕਰਨਾ ਹੈਗਾ। ਸੋ ਉਸ ਤੋਂ ਬਾਅਦ ਅਸੀਂ ਅੱਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਚੱਲਾਂਗੇ। ਅੱਜ ਦਾ ਸਮਾਂ ਮੇਰਾ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਹਿਰਾ ਐਂਡ ਕੋਰਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 408-687-1899। ਕਿਸੇ ਬਿਮਾਰੀ ਦੇ ਸੰਬੰਧ ਵਿੱਚ ਸਮਝਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਤਰੀਕੇ ਇਲਾਜ ਕਰਵਾਉਣਾ ਚਾਹੁੰਦੇ ਹੋ, ਜਾਂ ਇਲਾਜ ਕਰਵਾਉਂਦੇ ਕਰਵਾਉਂਦੇ ਥੱਕ ਗਏ ਹੋ ਤੇ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408-687-1899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਇਹ ਗੁਜ਼ਾਰਿਸ਼ ਫਿਰ ਕਰਦੇ ਹਾਂ ਕਿ ਜੇ ਤੁਹਾਨੂੰ ਲੱਗੇ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਅੱਛੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ, ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਯੋਗਦਾਨ ਵਧੀਆ ਹੋ ਸਕਦਾ ਤੁਹਾਡੇ ਜੀਵਨ ਦੇ ਵਿੱਚ, ਤੇ ਫਿਰ ਹੋਰ ਆਪਣੇ ਸੱਜਣਾ ਮਿੱਤਰਾਂ ਨੂੰ ਨੀਅਰੈਸਟ ਲੋਕਾਂ ਨੂੰ ਦੱਸੋ, ਤਾਂ ਕਿ ਉਹ ਵੀ ਫੇਸਬੁੱਕ ਮੀਡੀਆ ਤੇ ਜੁੜ ਸਕਣ, ਯੂਟਿਊਬ ਤੇ ਜੁੜ ਸਕਣ, ਜਾਂ ਦੋ ਰੇਡੀਓ ਸਟੇਸ਼ਨ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਰੇਡੀਓ ਸਬਰਨ ਜਾਂ ਰੇਡੀਓ ਪ੍ਰਵਾਸ, ਇਹਨਾਂ ਦੇ ਵਿੱਚ ਆ ਕੇ ਇਹਨਾਂ ਪ੍ਰੋਗਰਾਮਾਂ ਨੂੰ ਰੈਗੂਲਰ ਤੌਰ ਤੇ ਸੁਣ ਸਕਦੇ ਹੋ, ਲਾਭ ਉਠਾ ਸਕਦੇ ਹੋ। ਮੁਫ਼ਤ ਮੁਫ਼ਤ ਦੀ ਗੱਲ ਹੈਗੀ ਹੈ ਜੀ, ਲੋਕ ਤਾਂ ਕਹਿੰਦੇ ਨੇ ਜੀ ਮੁਫ਼ਤ ਦੀ ਮਿਲੀ ਤਾਂ ਕਾਜ਼ੀਆਂ ਨੇ ਸ਼ਰਾਬ ਹੀ ਨਹੀਂ ਛੱਡੀ, ਉਹਨਾਂ ਕਹਿੰਦਾ ਪੀਣੀ ਤੇ ਨੀ, ਮੇਰੀ ਜੁੱਤੀ ਜੀ ਪਾ ਦਿਓ, ਹਾਂਜੀ ਕੋਈ
1: ਸਹੀ ਹੈ,
0: ਜੁੱਤੀ ਜੀ ਪਾ ਦਿਓ, ਉਹਦਾ ਫਾਇਦਾ ਹੋਜੂਗਾ। ਸਾਂਭ ਕੇ ਰੱਖ ਲਓ ਇਹ ਨੌਲੇਜ ਨੂੰ, ਕਦੀ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੋਗੇ ਵੀ ਭਾਈ ਇਹ ਆਸ ਕਰਕੇ ਨਹੀਂ ਹੁੰਦੀ, ਆਹ ਗੱਲ ਇਹਦੇ ਕਰਕੇ ਹੁੰਦੀ ਹੈ। ਡਾਕਟਰ ਗੁਰਦੀਪ ਸਿੰਘ ਨੇ ਦੱਸਿਆ ਸੀਗਾ ਜੀ, ਡਾਕਟਰ ਗੁਰਦੀਪ ਸਿੰਘ ਨੇ ਜੋ ਦੱਸਣਾ ਆ ਕੇਵਲ ਕੁਦਰਤ ਦੀ ਗੱਲ, ਉਹਨੇ ਬਣਾਇਆ ਕਿਵੇਂ ਆ ਸਰੀਰ ਤੇ ਕਿਉਂ ਇਹ ਬਣਾਇਆ ਸੂਗਾ, ਉਹਦੇ ਪਿੱਛੇ ਗੱਲ ਵੀ ਹੈਗੀ ਹੈ, ਮੈਂ ਉਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝ ਪਾਉਣਾ ਹਾਂ। ਸੋ ਸਾਰਿਆਂ ਦਾ ਰੱਬ ਰਾਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ, ਤੇ ਕੱਲ ਨੂੰ ਫੇਰ ਮਿਲਾਂਗੇ। ਕੱਲ ਦਾ ਪ੍ਰੋਗਰਾਮ ਅੰਗਰੇਜ਼ੀ ਦਾ ਪ੍ਰੋਗਰਾਮ ਹੋ ਚੁੱਕਿਆ ਆ, ਅੱਜ ਪੰਜਾਬੀ ਦਾ ਸੀ, ਕੱਲ ਨੂੰ ਅਸੀਂ ਹਿੰਦੀ ਦਾ ਪ੍ਰੋਗਰਾਮ ਕਰਾਂਗੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਖਾਲਸਾ ਜੀ, ਸਤਿ ਸ੍ਰੀ ਅਕਾਲ,
1: ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ ਐਂਡ ਚੀਮਾ ਸਾਹਿਬ, ਥੈਂਕ ਯੂ ਸੋ ਮਚ। ਦੋਸਤੋ ਤੁਹਾਡਾ ਵੀ ਧੰਨਵਾਦ ਜਿਹੜੇ ਸੁਣਦੇ ਹੋ, ਸ਼ੁਕਰੀਆ ਜੀ, ਮਿਲਦੇ ਹਾਂ ਪਰਸੋਂ, ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਪਿਆਰੇ ਪਿਆਰੇ ਗੀਤਾਂ ਨਾਲ, ਤੇ ਉਸ ਤੋਂ ਬਾਅਦ ਫਿਰ ਖਬਰਾਂ ਤੇ ਫਿਰ ਡਾਕਟਰ ਸਾਹਿਬ। ਤੇ ਲਓ ਦੋਸਤੋ, ਸ਼ਾਜੀਆ ਮਨਜ਼ੂਰ ਹੋਣਾ ਦਾ ਗੀਤ ਬੜਾ ਪਿਆਰਾ ਹੈ, ਉਹਨੂੰ ਤੁਹਾਡੇ ਨਾਲ ਰੂਬਰੂ ਕਰਦੇ ਹਾਂ। ਤੇ ਸੁਣਦੇ ਰਹੋ ਪ੍ਰਵਾਸ ਰੇਡੀਓ, ਦਿਲ ਦੀ ਆਵਾਜ਼।

ਦੋਸਤੋ, ਕੁਲਦੀਪ ਮਾਨਕ ਸਾਹਿਬ ਦਾ ਗੀਤ ਬਹੁਤ ਪਿਆਰਾ, ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ। ਤੇ ਉਸ ਤੋਂ ਬਾਅਦ ਅਗਲਾ ਗੀਤ ਮਾਨਕ ਸਾਹਿਬ ਦਾ ਫੇਰ ਸੁਣਾਵਾਂਗੇ, ਬੰਦਾ ਸਿੰਘ ਬਹਾਦਰ ਜੀ ਬਾਰੇ।

0: ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਮੇਰੇ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਜਿਹੜੇ ਵੀ ਜਿੰਨੇ ਵੀ ਸਾਡੇ ਨਾਲ ਜੁੜਦੇ ਹੈ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਸਾਥ ਦਿੰਦੇ ਹੋ ਤੇ ਮਿਹਰਬਾਨੀ ਤੁਹਾਡੀ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਜਿਹੜੀਆਂ ਸੱਚੀਆਂ ਕਹਾਣੀਆਂ ਖਬਰਾਂ ਵਾਂ ਗੱਲਾਂ ਬਾਤਾਂ ਵਾਂ ਉਹ ਤੁਹਾਡੇ ਤੱਕ ਇਸੇ ਤਰ੍ਹਾਂ ਅਸੀਂ ਪਹੁੰਚਾਉਂਦੇ ਰਹੀਏ ਔਰ ਸਾਡੀ ਸਿਰ ਤੋੜ ਯਤਨ ਇਹੀ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਦੇ ਨਾਲ। ਖਬਰਾਂ ਦੇ ਵਿਚ ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਜੁੜ ਗਏ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਹੋ ਰਿਹਾ ਦੁਨੀਆਂ ਤੇ। ਆਓ ਜੀ ਡਾਕਟਰ ਚੀਮਾ ਸਾਹਿਬ ਆਜੋ ਜੀ। ਸਤਿ ਸ੍ਰੀ ਅਕਾਲ
1: ਜੀ ਅੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਜੀ ਤੇ ਪਿਆਰੇ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਪਿਆਰੀ ਸਤਿ ਸ੍ਰੀ ਅਕਾਲ ਜੈ ਹਿੰਦ ਸਲਾਮ ਅਦਾਬ ਤੇ ਖੱਖ ਸਾਹਿਬ ਜੀ ਖਬਰਾਂ ਅੱਜ ਕੱਲ ਬੜੀਆਂ ਜਿਹੜੀਆਂ ਉਹ ਤੁਹਾਨੂੰ ਪਤਾ ਪਈ ਸਾਰੀ ਦੁਨੀਆਂ ਦੇ ਵਿਚ ਆ ਜਿਹੜੇ ਉਹ ਇਸ ਵੇਲੇ ਹਫੜਾ ਤਕੜੀ ਮਚੀ ਹੋਈ ਆ ਔਰ ਇਹਦੇ ਤੋਂ ਲੱਗ ਰਿਹਾ ਤੇ ਹਫੜਾ ਤਕੜੀ ਆ ਜਿਹੜੀ ਇਹ ਸ਼ਾਇਦ ਸੁਲਝਵੀਂ ਸੁਲਝਾਈ ਵੀ ਜਾ ਸਕੇ ਲੱਗ ਇਸ ਤਰ੍ਹਾਂ ਰਿਹਾ ਪਰ ਦੇਖੋ ਬਣਦਾ ਕੀ ਅੱਗੇ ਅੱਗੇ। ਸਭ ਤੋਂ ਪਹਿਲੀ ਖਬਰ ਖੱਖ ਸਾਹਿਬ ਜੀ ਇਹ ਹੈਗੀ ਤਾਂ ਮੈਂ ਲਿਖੀ ਸਭ ਤੋਂ ਮਗਰੋਂ ਪਰ ਪਹਿਲਾਂ ਪੜ੍ਹਦੇ ਨਹੀਂ ਆਏ ਕਿਉਂਕਿ ਆਪਣੇ ਫਾਇਦੇ ਦੀ ਆ ਤੇ ਬਹੁਤ ਸਾਰੇ ਲੋਕਾਂ ਦੇ ਹੋਰਨਾਂ ਦੇ ਵੀ ਫਾਇਦੇ ਦੀ ਆ। ਇਹ ਖਬਰ ਇਸ ਤਰ੍ਹਾਂ ਹੈ ਕਾਕ ਸਾਹਿਬ ਜੀ ਈਯੂ ਆ ਜਿਹੜੀ ਯੂਰੋਪੀਅਨ ਯੂਨੀਅਨ ਜਿਹਨੂੰ ਆਪਾਂ ਕਹਿੰਦੇ ਆ ਇਹਨੂੰ ਮੇਰਾ ਖਿਆਲ ਆ 20-25 ਸਾਲ ਹੋਏ।
0: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਘੰਟੇ ਦਾ ਪ੍ਰੋਗਰਾਮ ਕੁਛ ਗੀਤਾਂ ਦਾ ਤੇ ਕੁਛ ਗਜ਼ਲਾਂ ਦਾ ਕੋਈ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਇਸ ਵੇਲੇ ਆਪਾਂ ਇੱਕ ਘੰਟਾ ਲਾਵਾਂਗੇ ਔਰ ਉਸ ਤੋਂ ਬਾਅਦ 7 o'clock ਫਿਰ ਆਪਣਾ ਜਿਹੜਾ ਪ੍ਰੋਗਰਾਮ ਉਹ ਸਟਾਰਟ ਹੋਏਗਾ ਜਿਹਦੇ ਵਿੱਚ ਕੁਛ ਗੀਤ ਤੇ ਉਸ ਤੋਂ ਬਾਅਦ ਕੁਛ ਵਰਲਡ ਦੀਆਂ ਖਬਰਾਂ ਦੁਨੀਆਂ ਦੀਆਂ ਖਬਰਾਂ ਲਾਲ ਸਿੰਘ ਚੀਮਾ ਸਾਹਿਬ ਫਿਜ਼ਨੋ ਕੈਲੀਫੋਰਨੀਆ ਤੋਂ ਲੈ ਕੇ ਆਉਣਗੇ ਤੇ ਕੈਲੀਫੋਰਨੀਆ ਤੋਂ ਹੀ ਸਾਡੇ ਨਾਲ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਬਹੁਤ ਵਧੀਆ ਜਾਣਕਾਰੀਆਂ ਸਰੀਰ ਸਬੰਧੀ ਆਪਣੀ

ਸਿਹਤ ਸਬੰਧੀ ਦਿੰਦੇ ਨੇ, ਫਿਰ ਉਹ ਪ੍ਰੋਗਰਾਮ ਹੋਏਗਾ। ਤੇ ਆਓ ਆਪਾਂ ਕੁਛ ਗੀਤ ਸੁਣਦੇ ਹਾਂ ਪਿਆਰੇ ਪਿਆਰੇ, ਔਰ ਫਿਰ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਤੁਹਾਡੇ ਬਾਰੇ ਜਾਣਕਾਰੀਆਂ ਦਿੰਦੇ ਰਹਾਂਗੇ। ਸਾਰਿਆਂ ਦਾ ਸਵਾਗਤ ਹੈ, ਵੈਲਕਮ ਜੀ ਆਇਆਂ ਨੂੰ, ਜਿੰਨੇ ਵੀ ਵੀਰ ਭੈਣ ਭਜਾਹਾ ਯਾਰਾਂ ਦੇ ਹਿਸਾਬ ਨਾਲ ਇੰਡੀਆ ਤੋਂ ਔਰ ਜਰਮਨੀ ਤੋਂ ਹਰ ਜਗ੍ਹਾ ਤੋਂ ਸਾਡੇ ਇਸ ਰੇਡੀਓ ਨੂੰ ਸੁਣਦੇ ਨੇ, ਕਿਉਂਕਿ ਪ੍ਰਵਾਸ ਰੇਡੀਓ ਸੂਰੀ ਸਾਰੀ ਦੁਨੀਆਂ ਦੇ ਵਿੱਚ ਸੁਣਿਆ ਜਾਂਦਾ ਹੈ, ਪੂਰੇ ਵਰਲਡ ਵਿੱਚ ਸੁਣਿਆ ਜਾਂਦਾ ਹੈ। ਬਹੁਤ ਸਤਿਕਾਰ ਕਰਦੇ ਨੇ ਵੀਰ ਭੈਣ ਭਰਾ ਸਾਡਾ, ਉਹਨਾਂ ਦਾ ਵੀ ਧੰਨਵਾਦ। ਸੋ ਲਓ ਆਪਾਂ ਕੁਛ ਗੀਤ, ਪਹਿਲਾ ਗੀਤ ਆਪਾਂ ਨਜ਼ਰਾਂ ਤੋਂ ਗਿਰ ਗਈ ਸਰਦੂਲ ਸਿਕੰਦਰ ਸਾਹਿਬ ਦਾ ਤੁਹਾਨੂੰ ਸੁਣਾਉਂਦੇ ਹਾਂ। ਲਓ ਜੀ, ਇਹ ਪਹਿਲਾ ਗੀਤ ਤੁਹਾਡੀ ਸੇਵਾ ਦੇ ਵਿੱਚ।

ਦੋਸਤੋ, ਤੁਸੀਂ ਬਹੁਤ ਪਿਆਰਾ ਗੀਤ, ਸਰਦੂਲ ਸਿਕੰਦਰ ਸਾਹਿਬ, ਕਿਆ ਬਾਤ ਹੈ ਇਹਨਾਂ ਦੀ! ਬਹੁਤ ਵਧੀਆ ਇਹਨਾਂ ਦਾ ਗਲਾ ਸੀ, ਬਹੁਤ ਵਧੀਆ ਗਾਉਂਦੇ ਸੀ, ਪਰ ਇਸ ਦੁਨੀਆਂ 'ਤੇ ਨਹੀਂ ਹੈ, ਅਫਸੋਸ ਹੈ। ਅਤੇ ਅਗਲਾ ਗਾਣਾ ਆਪਾਂ ਸੁਣਦੇ ਹਾਂ ਜੀ, ਸਾਬਰ ਕੋਟੀ ਸਾਹਿਬ ਦਾ ਹੰਝੂ। ਬੇਕਮਾਲ ਗਾਣਾ, ਬਹੁਤ ਅੱਛੀ ਆਵਾਜ਼ ਦੇ ਵਿੱਚ, ਬਹੁਤ ਵਧੀਆ ਤਰੀਕੇ ਦੇ ਨਾਲ ਇਸ ਗਾਣੇ ਨੂੰ ਪੇਸ਼ ਕੀਤਾ ਜੀ, ਸਾਬਰ ਕੋਟੀ ਸਾਹਿਬ। ਲਓ ਜੀ, ਇਸ ਗਾਣੇ ਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ।

ਬਹੁਤ ਵਧੀਆ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਸਾਬਰ ਕੋਟੀ ਸਾਹਿਬ ਕੋਲ, ਤੇ ਅਗਲਾ ਗਾਣਾ ਆਪਾਂ ਇੱਕ ਬਹੁਤ ਹੀ ਨਾਂਵਰ ਸਿੰਗਰ ਪੰਜਾਬੀ ਦੇ, ਜਿਨ੍ਹਾਂ ਦਾ ਬੜਾ ਵੱਡਾ ਨਾਂ ਨਛੱਤਰ ਗਿੱਲ ਸਾਹਿਬ, ਕਿਆ ਬਾਤ ਹੈ ਇਸ ਸਿੰਗਰ ਦੀ, ਵਾਅਦਿਆਂ ਤੋਂ ਮੁਕਰੀ ਆਹ, ਇਹ ਗਾਣਾ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਨਛੱਤਰ ਗਿੱਲ ਹੋਣਾ ਦਾ, ਤੁਸੀਂ ਇੰਜੋਏ ਕਰੋਗੇ।

ਬਹੁਤ ਸਾਰੇ ਦੋਸਤਾਂ ਸੱਜਣਾਂ ਦੇ ਮੈਸੇਜ ਆ ਰਹੇ ਆ, ਬਿਊਟੀਫੁਲ ਸੌਂਗ, ਥੈਂਕ ਯੂ ਸੋ ਮਚ, ਤੁਹਾਡਾ ਸਾਰਿਆਂ ਦਾ ਧੰਨਵਾਦ, ਕਿਉਂਕਿ ਗਾਣਿਆਂ ਦੇ ਵਿੱਚ ਹੁਣ ਮੈਂ ਤੁਹਾਡਾ ਨਾਂ ਨਹੀਂ ਪੜ੍ਹ ਸਕਦਾ, ਤੁਹਾਡਾ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਸੁਣਦੇ ਰਹੋ ਪ੍ਰਵਾਸ ਰੇਡੀਓ।

ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਤੁਸੀਂ ਬਹੁਤ ਸਾਥ ਦੇ ਰਹੇ ਹੋ ਬਹੁਤ ਗਾਣਿਆਂ ਨੂੰ ਪਸੰਦ ਕਰ ਰਹੇ ਹੋ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਔਰ ਬਹੁਤ ਸਾਰੇ ਨਿਊਯਾਰਕ ਪੂਰੇ ਕੁਵੀਨਸ ਤੋਂ ਸਾਡੇ ਦੋਸਤ ਕਾਫੀ ਸੁਣ ਰਹੇ ਪ੍ਰੋਗਰਾਮ ਨੂੰ ਇੱਥੇ ਦੇਖ ਰਿਹਾ ਔਰ ਸਿਟੀ ਤੋਂ ਵੀ ਕੁਛ ਵੀਰ ਜੋ ਗੱਡੀਆਂ ਜੈਲੋ ਕੈਬ ਜਾਂ ਬਲੈਕ ਕਾਰ ਚਲਾ ਰਹੇ ਉਹਨਾਂ ਦੇ ਵੀ ਮੈਸੇਜ ਆ ਰਹੇ ਉਹਨਾਂ ਦਾ ਵੀ ਧੰਨਵਾਦ ਸੁਣਦੇ ਰਹੋ ਆਪਾਂ ਜ਼ਿਆਦੀਆਂ ਗੱਲਾਂ ਵੱਲ ਚੱਲਾਂਗੇ ਤੇ ਫਿਰ ਆਪਣੇ ਤੁਹਾਡੇ ਗਾਣੇ ਜਿਹੜੇ ਰਿਕੁਐਸਟ ਹੋਏ ਆ ਉਹ ਫਿਰ ਆਪਣੇ ਰਹਿ ਜਾਣਗੇ ਚਲੋ ਆ ਦੋਸਤ ਸਾਡੇ ਬਹੁਤ ਪਿਆਰੇ ਦੋਸਤ ਕੁਵੀਨਸ ਤੋਂ ਗੁਰਦੀਪ ਸਿੰਘ ਸੰਧੂ ਉਹਨਾਂ ਦਾ ਗੀਤ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਹੰਸਰਾਜ ਜੀ ਦਾ ਸਿੱਲੀ ਸਿੱਲੀ ਆਉਂਦੀ ਹੈ ਬੜਾ ਭਾਵਕ ਜਿਹਾ ਸੌਂਗ ਹੈ ਉਹ ਤਿਆਰ ਆਪਣੇ ਕੋਲ ਉਹ ਸੁਣਦੇ ਹਾਂ

ਫਿਰ ਤੁਹਾਨੂੰ ਮਿਲਦੇ ਹਾਂ ਜੀ 7 o'clock 7 to 9 ਜਿਹਦੇ ਵਿੱਚ ਅੱਧਾ ਘੰਟਾ ਆਪਾਂ ਅੱਜ ਦੇ ਪ੍ਰੋਗਰਾਮ ਵਿੱਚ ਗਜ਼ਲਾਂ ਗਜ਼ਲਾਂ ਤੇ ਫਿਰ ਉਸ ਤੋਂ ਬਾਅਦ ਖਬਰਾਂ ਵੱਲ ਚੱਲਾਂਗੇ ਤੇ ਉਸ ਤੋਂ ਬਾਅਦ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣਾ ਇੱਕ ਘੰਟੇ ਦਾ ਪ੍ਰੋਗਰਾਮ ਸਿਹਤ ਸਬੰਧੀ ਬਹੁਤ ਵੱਡੀਆਂ ਜਾਣਕਾਰੀਆਂ ਲੈ ਕੇ ਆਉਂਦੇ ਨੇ ਉਹ ਕਿਉਂਕਿ ਉਨ੍ਹਾਂ ਦੀ ਸਰਵਿਸ ਜਿਹੜੀ ਹੋ ਗਈ ਆ ਉਹ ਕਮ ਸੇ ਕਮ 50 ਸਾਲ ਤੋਂ ਉਹ ਡਾਕਟਰੀ ਦੇ ਕਿੱਤੇ ਵਿੱਚ ਆ। ਉਨ੍ਹਾਂ ਦਾ ਏਮ ਇੱਕ ਹੀ ਹੈਗਾ ਕਿ ਲੋਕਾਂ ਨੂੰ ਡਾਕਟਰ ਬਣਾਇਆ ਜਾਵੇ, ਜਿਹੜੀਆਂ ਲੋਕਾਂ ਦੇ ਵਿੱਚ ਪ੍ਰੋਬਲਮਸ ਹੈਗੀਆਂ ਕੋਈ ਸਿਹਤ ਸਬੰਧੀ, ਉਨ੍ਹਾਂ ਨੂੰ ਖੁਦ ਹੀ ਉਹ ਆਪ ਹੀ ਜਿਹੜਾ ਉਹ ਠੀਕ ਕਰ ਸਕਣ। ਬਹੁਤ ਵੱਡੀਆਂ 3 ਸਾਲ ਤੋਂ ਉਨ੍ਹਾਂ ਦਾ ਸਾਡੇ ਨਾਲ ਪ੍ਰੋਗਰਾਮ ਚੱਲ ਰਿਹਾ ਤੇ ਬਹੁਤ ਵਧੀਆ ਜਾਣਕਾਰੀ ਦਿੰਦੇ। ਤੇ ਹੁਣ ਸ਼ੁਕਰੀਆ ਧੰਨਵਾਦ ਦੋਸਤੋ ਤੁਹਾਡਾ ਸਾਰਿਆਂ ਦਾ, ਇੰਨੇ ਕੁ ਗੀਤ ਜਿਹੜੇ ਆਪਾਂ ਇਸ ਵੇਲੇ ਲਾਏ ਤੇ ਫਿਰ ਤੁਹਾਨੂੰ ਸ਼ਾਮ ਨੂੰ ਮਿਲਦੇ ਹਾਂ ਜੀ ਤਕਰੀਬਨ ਆਪਾਂ ਅਗੇਨ 7 o'clock ਤੇ 7 to 9 ਫਿਰ ਇਸ ਪ੍ਰੋਗਰਾਮ ਦੇ ਨਾਲ ਜੁੜਿਓ ਜਿਸ ਤਰ੍ਹਾਂ ਇੱਥੇ ਜੁੜਦੇ ਹੋ। ਥੈਂਕ ਯੂ ਸੋ ਮਚ, ਮਿਲਦੇ ਹਾਂ ਜੀ। ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦਾ ਜਿੰਨੇ ਵੀ ਸਾਡੇ ਪ੍ਰੋਗਰਾਮ ਨਾਲ ਜੁੜਦੇ। ਥੈਂਕ ਯੂ ਸੋ ਮਚ, ਮਿਲਦੇ ਹਾਂ ਜੀ 7 o'clock।

0: हेलो दोस्तों, नमस्ते, सलाम, सत श्री अकाल। मैं जगवंत खेड़ा, थोड़ा होस्ट ते थोड़ा दोस्त, अमरीका दे स्टेट नॉर्थ कैरोलिना दे शहर टोरंटो। जी दोस्तों, आज तुसी सुन रहे हो www.parvazradio.com खेड़ा लाइव शो, जानकारियां भरपूर। दोस्तों, आज असी गुरु रविदास जी दे बारे दे विच ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿੱਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿੱਚ ਰਹਿੰਦੇ ਹਨ, ਉਹਨਾਂ ਦੇ ਵਿੱਚੋਂ ਇੱਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ ਜੀ ਅਰਾਧਨਾ ਜੀ, ਸਤਿ ਸ੍ਰੀ ਅਕਾਲ ਜੀ, ਵੈਲਕਮ ਪ੍ਰਵਾਜ਼ ਰੇਡੀਓ ਦੇ ਪਲੇਟਫਾਰਮ ਦੇ ਉੱਤੇ ਜੀ।
1: ਸਤਿ ਸ੍ਰੀ ਅਕਾਲ ਸਰ, ਆਪ ਜੀ ਦਾ ਵੀ ਵੈਲਕਮ ਭਾਰਤ ਦੀ ਰਾਜਧਾਨੀ ਦਿੱਲੀ ਚ, ਔਰ ਜਿੰਨੇ ਸਾਡੇ ਸੁਣਨ ਵਾਲੇ ਨੇ ਸ਼ਰੋਤਾ, ਆਪ ਸਭ ਨੂੰ ਬੜੀ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
0: ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਅਰਾਧਨਾ ਜੀ, ਅੱਜ ਅਸੀਂ ਜਿਵੇਂ ਕਿ ਅਸੀਂ ਮੈਂ ਦੱਸਿਆ ਹੈ ਪ੍ਰੋਗਰਾਮ ਦੇ ਵਿਚ ਕਿ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੀ ਸਾਂਝ ਪਾਵਾਂਗੇ ਆਪਣੇ ਸਰੋਤਿਆਂ ਦੇ ਨਾਲ ਜੀ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਅਨੁਰੋਧ ਕਰੀਏ ਪਹਿਲਾ ਭਜਨ ਜਾਂ ਸ਼ਬਦ ਸੁਣਾਉਣ ਦਾ, ਮੈਂ ਕੁਝ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਭਾਰਤ ਦੇ ਮਹਾਨ ਸੰਤ, ਕਵੀ ਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਜਾਤ ਪਾਤ ਦੇ ਭੇਦ ਨੂੰ ਖਤਮ ਕਰਨ ਅਤੇ ਮਨੁੱਖੀ ਸਮਾਨਤਾ ਦਾ ਸੰਦੇਸ਼ ਦੇਣ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ। ਉਨ੍ਹਾਂ ਦਾ ਜਨਮ ਵਾਰਾਣਸੀ ਦੇ ਵਿਚ, ਜੋ ਕਿ ਅੱਜ ਕੱਲ ਬਨਾਰਸ ਵੱਜਦਾ ਹੈ, ਵਿਚ ਹੋਇਆ ਸੀ ਤੇ ਉਹ ਚਮੜੇ ਦੇ ਕੰਮ ਨਾਲ ਜੁੜੇ ਪਰਿਵਾਰ ਵਿਚ ਪਲੇ ਬੜੇ। ਬਚਪਨ ਤੋਂ ਹੀ ਉਹ ਰੱਬ ਦੀ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਲੋਕਾਂ ਨੂੰ ਸਚਾਈ, ਨਿਰਭਯਤਾ ਤੇ ਭਗਤੀ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਸਨ। ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜਿਸ ਵਿਚ 41 ਭਜਨ ਸ਼ਾਮਲ ਹਨ, ਜੋ ਅੱਜ ਵੀ ਲੋਕਾਂ ਨੂੰ ਰੂਹਾਨੀ ਚਾਨਣ ਪ੍ਰਦਾਨ ਕਰਦੇ ਹਨ। ਉਹ ਭਗਤੀ ਅੰਦੋਲਨ ਦੇ ਮਹੱਤਵਪੂਰਨ ਸੰਤ ਸਨ ਅਤੇ ਮੀਰਾ ਬਾਈ ਵਰਗੇ ਮਹਾਨ ਭਗਤ ਉਨ੍ਹਾਂ ਤੋਂ ਪ੍ਰਭਾਵਿਤ ਹੋਏ। ਗੁਰੂ ਰਵਿਦਾਸ ਜੀ ਨੇ ਕਿਹਾ ਕਿ ਰੱਬ ਦੀ ਭਗਤੀ ਹੀ ਸਭ ਤੋਂ ਵੱਡੀ ਹੈ ਤੇ ਮਨੁੱਖੀ ਜੀਵਨ ਦੀ ਸਫਲਤਾ ਦਾ ਰਾਹ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜਿਕ ਨਿਆਏ, ਸਮਾਨਤਾ ਤੇ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਜੀ। ਅਰਾਧਨਾ ਜੀ ਜੀ, ਫਰਮਾਓ ਜੀ, ਸਾਡੇ ਸਰੋਤਿਆਂ ਦੇ ਸਾਹਮਣੇ ਆਪਣਾ ਪਹਿਲਾ ਗੁਰੂ ਰਵਿਦਾਸ ਜੀ ਦਾ ਸ਼ਬਦ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਸਰ, ਵੈਸੇ ਤਾਂ ਸਰ 8 ਸ਼ਬਦ ਮੈਂ ਰਿਕਾਰਡ ਕੀਤੇ ਹੋਏ ਨੇ ਔਰ ਬਾਕੀ ਦੇ ਰਿਕਾਰਡਿੰਗ ਵਾਸਤੇ ਡਿਊ ਨੇ ਰੱਖੇ ਹੋਏ ਨੇ, ਔਰ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਲੋਕ ਤੋਂ ਸ਼ੁਰੂ ਕਰਾਂਗੀ ਔਰ ਆਪ ਜੀ ਨੂੰ ਇੱਕ ਇੱਕ ਕਰਕੇ ਜਿਸ ਤਰ੍ਹਾਂ ਵੀ ਆਪ ਜੀ ਦਾ ਹੁਕਮ ਹੋਏਗਾ ਉਹ ਸ਼ਬਦ ਤੁਹਾਡੇ ਸ਼ਰਵਣ ਕਰਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ ਜੁੜ ਗਏ ਹੋਣੇ ਨੇ, ਕਈ ਲੋਕੀ ਬਿਜ਼ੀ ਵੀ ਹੋਣੇ ਹੈ, ਲੇਕਿਨ ਰੇਡੀਓ ਸੁਣਿਆ ਜਾ ਸਕਦਾ ਕਿਉਂਕਿ ਰੇਡੀਓ ਇੱਕ ਐਸਾ ਸੋਹਣਾ ਮਾਧਿਅਮ ਹੈ, ਇਹਦੇ ਵੱਲ ਨਾ ਵੀ ਦੇਖੀਏ ਤਦ ਵੀ ਕੰਨਾਂ ਨਾਲ ਅਸੀਂ ਸ਼ਰਵਣ ਕਰ ਸਕਦੇ ਹਾਂ ਕੋਈ ਵੀ ਗੱਲਬਾਤ, ਕੋਈ ਵੀ ਵਿਚਾਰ, ਕੋਈ ਵੀ ਸ਼ਬਦ, ਕੋਈ ਵੀ ਭਜਨ। ਸੋ ਮੈਂ ਸਤਿਗੁਰੂ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੇਰੇ ਤੇ ਬੜੀ ਅਪਾਰ ਕਿਰਪਾ ਹੈ ਔਰ ਮੈਂ ਚਾਹੁੰਦੀ ਹਾਂ ਕਿ ਸਤਿਗੁਰੂ ਮਹਾਰਾਜ ਅੱਗੇ ਮੇਰੀ ਅਰਦਾਸ ਹੈ ਕਿ ਜਿੰਨੀ ਸ੍ਰਿਸ਼ਟੀ ਹੈ ਸਤਿਗੁਰੂ ਮਹਾਰਾਜ ਜੀ ਦੀ, ਉਹ ਸਾਰਿਆਂ ਤੇ ਮਿਹਰ ਭਰਿਆ ਹੱਥ ਹੋਵੇ, ਉਹਨਾਂ ਦਾ ਆਸ਼ੀਰਵਾਦ ਹੋਵੇ, ਤਾਂ ਕਿ ਅਸੀਂ ਆਪਣੇ ਹਰ ਘਰ ਚ ਇਹ ਬਾਣੀ ਸੁਣਾ ਸਕੀਏ, ਇਹ ਗਾ ਸਕੀਏ ਔਰ ਬਾਣੀ ਦੇ ਮੁਤਾਬਿਕ ਹੀ ਆਪਣੇ ਜੀਵਨ ਨੂੰ ਸਾਰਥਕ ਕਰ ਸਕੀਏ। ਸੋ ਮੈਂ ਸ਼ਲੋਕ ਗਾ ਕਰਕੇ ਔਰ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਔਰ ਉਮੀਦ ਕਰਦੀ ਹਾਂ ਕਿ ਆਪ ਸਭ ਇਹਨੂੰ ਹੁੰਗਾਰਾ ਦੇਵੋਗੇ ਔਰ ਪਸੰਦ ਕਰੋਗੇ, ਐਸੀ ਆਸ਼ ਹੈ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ। ਖੇੜਾ ਸਾਹਿਬ, ਆਪ ਜੀ ਬਹੁਤ ਬਹੁਤ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ ਕਿ ਆਪ ਗਾਏ ਬਗਾਏ ਸਾਡੇ ਵਰਗੇ ਛੋਟੇ ਬੰਦਿਆਂ ਨੂੰ ਵੀ ਆਪਣੇ ਚਰਨਾਂ ਚ ਜਗ੍ਹਾ ਦਿੰਦੇ ਹੋ, ਇਸ ਲਈ ਮੈਂ ਆਪ ਜੀ ਦੀ ਹਮੇਸ਼ਾ ਆਭਾਰੀ ਹਾਂ ਔਰ ਹਮੇਸ਼ਾ ਆਭਾਰੀ ਰਹਾਂਗੀ। ਤੇ ਆਪ ਜੀ ਮੈਨੂੰ ਇੰਨਾ ਸੋਹਣਾ ਮੌਕਾ ਦਿੰਦੇ ਹੋ ਕਿ ਮੈਂ ਸ਼ਬਦ ਬਾਣੀ ਸੁਣਾ ਸਕਾਂ ਆਪਣੇ ਸ਼ਰੋਤਾਵਾਂ ਨੂੰ। ਸੋ ਆਪ ਜੀ ਦੀ ਵੀ ਨਜ਼ਰ ਕਰ ਰਹੇ ਹਾਂ ਔਰ ਸ਼ਬਦ ਦਾ ਮਤਲਬ ਇਹ ਹੈਗਾ ਜੋ ਮੇਰੀ ਸਮਝ ਆਇਆ ਮੇਰੇ ਜੀਵਨ ਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜਦ ਵੀ ਮੈਂ ਜੁੜੀ ਹਾਂ ਉਹ ਇਹ ਹੈ ਕਿ ਸ਼ਬਦ ਚ ਅਸੀਂ ਲਗ ਮਾਤਰਾ ਨਾ ਘਟਾ ਸਕਦੇ ਹਾਂ ਤੇ ਨਾ ਵਧਾ ਸਕਦੇ ਹਾਂ। ਉਹ ਆਪਾਂ ਨੂੰ ਐਜ਼ ਇਟ ਇਜ਼ ਹੀ ਗਾਣਾ ਜਿਸ ਤਰ੍ਹਾਂ ਉਹਨਾਂ ਨੇ ਉਲੀਕਿਆ ਹੋਇਆ। ਤੇ ਜਿਸ ਤਰ੍ਹਾਂ ਵੀ ਮੈਂ ਕਿਤਾਬ ਆਪਣੇ ਸਾਹਮਣੇ ਰੱਖੀ ਹੋਈ ਮੈਨੂੰ ਬੱਲਾਂ ਤੋਂ ਮਿਲੀ ਸੀ ਕਿਤਾਬ ਔਰ ਇਹ ਚ ਸਾਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਨੇ। ਸੋ ਮੈਂ ਸਲੋਕ ਤੋਂ ਸ਼ੁਰੂ ਕਰਾਂਗੀ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਸ਼ਬਦ ਹੈ ਹਮ ਸਰ ਦੀਨ ਦਯਾਲ ਨਾ ਤੋਂ ਸਰ ਅਬ ਪਤੀ ਅਰ ਕਿਆ ਕੀਜੇ ਇਹ ਸੁਣਾਉਂਗੀ। ਆਓ ਆਪਾਂ ਸੁਣਦੇ ਹਾਂ। ਇਜਾਜ਼ਤ ਹੈ ਸਰ
0: ਜੀ? ਬਿਲਕੁਲ ਜੀ।

हर क्या की हम सर दी।

చిరుభయు దర్శన దీకి, చిరుభయు దర్శన దీకి.

0: ਜੀ ਰਾਧਰਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਮੈਂ ਸ਼ਬਦ ਇਹ ਤਿਆਰ ਕੀਤਾ ਹੈਗਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਥੋੜਾ ਲੇਟ ਸੌ ਕੇ ਉੱਠੇ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਅੱਜ ਤੂੰ ਪੂਜਾ ਅਰਚਨਾ ਨਹੀਂ ਕਰਨੀ। ਉਹ ਬੜੇ ਸੋਚੇ ਪਏ ਹੋਏ ਨੇ ਔਰ ਉਹ ਇਸ ਸ਼ਬਦ ਚ ਬਖਾਨ ਕਰ ਰਹੇ ਨੇ ਕਿ ਮਾਂ ਮੈਂ ਪੂਜਾ ਕਿਵੇਂ ਕਰਾਂ, ਤੇ ਉਹ ਇਸ ਸ਼ਬਦ ਚ ਪੂਰੀ ਆਪਣੇ ਦਿਲ ਦੀ ਵਿਥਾ ਸੁਣਾ ਰਹੇ ਨੇ ਆਪਣੀ ਮਾਂ ਨੂੰ। ਉਹ ਸ਼ਬਦ ਮੈਂ ਆਪ ਜੀ ਲਈ ਤਿਆਰ ਕੀਤਾ ਹੈ ਤੇ ਆਓ ਆਪਾਂ ਪੜ੍ਹ ਸ਼ਰਵਣ ਕਰਦੇ ਹਾਂ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਾਂ, ਕੇ ਮਾਂ ਮੈਂ ਗੋਬਿੰਦ ਪੂਜਾ ਕਿਵੇਂ ਕਰਾਂ, ਅਵਰ ਨਾ ਫੁੱਲ ਅਨੂਪ ਨਾ ਪਾਵਾਂ। ਬਈ ਮੈਨੂੰ ਕੋਈ ਇਹੋ ਜਿਹਾ ਫੁੱਲ ਨਹੀਂ ਦਿਸਦਾ ਜਿਹਦੇ ਤੇ ਭਵਰਾ ਨਾ ਬੈਠਾ ਹੋਵੇ, ਉਹਨੇ ਝੂਠਾ ਕਰ ਦਿੱਤਾ। ਫੁੱਲ ਭਵਰ ਜਲ ਮੀਨ ਬਿਗਾਰਿਓ, ਫੁੱਲ ਤਾਂ ਭਵਰੇ ਨੇ ਝੂਠਾ ਕਰ ਦਿੱਤਾ ਤੇ ਜਲ ਜਿਹੜਾ ਉਹ ਮੀਨ ਨੇ ਝੂਠਾ ਕਰ ਦਿੱਤਾ ਮੱਛੀ ਨੇ। ਹੁਣ ਮੈਂ ਪੂਜਾ ਕਰਾਂ ਤਾਂ ਕਿਵੇਂ ਕਰਾਂ, ਇਹ ਆਪਣੀ ਮਾਤਾ ਜੀ ਨੂੰ ਇਸ ਸ਼ਬਦ ਚ ਉਹ ਸੰਬੋਧਿਤ ਕਰ ਰਹੇ ਨੇ। ਸੋ ਇਹ ਸ਼ਬਦ ਮੈਂ ਆਪ ਨੂੰ ਵਿਨਤੀ ਕਰਦੀ ਹਾਂ ਔਰ ਆਪਾਂ ਸਾਰੇ ਸ਼ਰਵਣ ਕਰਦੇ ਹਾਂ। ਔਰ ਇੱਕ ਗੱਲ ਮੈਂ ਹੋਰ ਕਹਿਣਾ ਅਰਜ਼ ਕਰਨਾ ਚਾਹਾਂਗੀ ਸਰ, ਉਹ ਇਹ ਕਿ ਜਿਹੜੇ ਵੀ ਸ਼ਬਦ ਮੈਂ ਥੋੜੇ ਬਹੁਤ ਜਿਹੜੇ ਸਵਰਾਂ ਚ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਇਹ ਮੈਂ ਨਹੀਂ ਕੀਤੀ, ਇਹ ਮੇਰੇ ਜੀਵਨ ਸਾਥੀ ਰਾਕੇਸ਼ ਕੁਮਾਰ ਜੀ ਦੇ ਕੰਪੋਜ਼ ਕੀਤੇ ਹੋਏ ਨੇ ਤੇ ਉਹਨਾਂ ਦੀ ਹਾਰਦਿਕ ਇੱਛਾ ਸੀਗੀ, ਇੱਛਾ ਹੈ, ਬਲਕਿ ਮੈਂ ਤਾਂ ਇਹ ਕਹਾਂਗੀ ਕਿ ਉਹਨਾਂ ਨੇ ਇਹ ਚਾਹਿਆ ਹੈ ਕਿ ਇਹ 40 ਦੇ 40 ਸ਼ਬਦ ਇਹਨਾਂ ਨੂੰ ਆਪਾਂ ਗਾਈਏ ਔਰ ਘਰ ਘਰ ਇਹ ਸ਼ਬਦ ਪਹੁੰਚਣ। ਸੋ ਇਹ ਸਾਰੀਆਂ ਕੰਪੋਜੀਸ਼ਨਾਂ ਉਹਨਾਂ ਦੀਆਂ ਹੀ ਕੀਤੀਆਂ ਹੋਈਆਂ ਨੇ ਤੇ ਬਸ ਸਵਰ ਮੇਰੇ ਨੇ, ਆਵਾਜ਼ ਮੇਰੀ ਹੈ। ਸੋ ਆਪਾਂ ਸੁਣਦੇ ਹਾਂ।

0: তাহলে চেরাগো, তাহলে চেরাগো, তাহলে চেরাগো।
1: হ্যাঁ জি, গুরু রবিদাস ইয়া রায়দাস 15ਵੀਂ ਤੋਂ 16ਵੀਂ ਸਦੀ ਦੇ ਦੌਰਾਨ ਭਗਤੀ ਲਹਿਰ ਦੇ ਇੱਕ ਭਾਰਤੀ ਰਸਮਈ ਕਵੀ ਸੰਤ ਸਨ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ ਤੇ ਹਰਿਆਣਾ ਦੇ ਆਧੁਨਿਕ ਖੇਤਰਾਂ ਵਿਚ ਇਕ ਗੁਰੂ ਜੋ ਅਧਿਆਤਮਕ ਅਧਿਆਪਕ ਵਜੋਂ ਸਤਿਕਾਰਿਆ ਗਿਆ। ਉਹ ਇਕ ਕਵੀ, ਸਮਾਜ ਸੁਧਾਰਕ ਤੇ ਅਧਿਆਤਮਕ ਹਸਤੀ ਸਨ। ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤਾ ਸੀ। ਗੁਰੂ ਰਵਿਦਾਸ ਜੀ ਦੇ ਜੀਵਨ ਦੇ ਵੇਰਵੇ ਅਨਿਸ਼ਚਿਤ ਅਤੇ ਵਿਵਾਦਪੂਰਨ ਹਨ। ਇਹ ਬੜੀ ਅਫਸੋਸ ਦੀ ਗੱਲ ਹੈ, ਜਿਹੜੇ ਲੋਕ ਆਪਣੇ ਆਪ ਨੂੰ ਗੁਰੂ ਰਵਿਦਾਸ ਜੀ ਦੇ ਸਮਝਦੇ ਹਨ, ਵਾਰਸ ਸਮਝਦੇ ਹਨ, ਤੇ ਉਨ੍ਹਾਂ ਦੀ ਯਾਦ ਦੇ ਵਿਚ, ਉਨ੍ਹਾਂ ਦੀ ਭਗਤੀ ਦੇ ਵਿਚ ਬੜੇ ਬੜੇ ਜਿਨ੍ਹਾਂ ਨੇ ਗੁਰਦੁਆਰੇ ਉਸਾਰ ਰੱਖੇ ਹਨ, ਮਗਰ ਸਿਰਫ ਇਹ ਤਾਂ ਹੈ ਨਹੀਂ ਕਿ ਇਹ ਮਤਲਬ ਕਿ 2-4-5 ਹਜ਼ਾਰ ਸਾਲ ਪਹਿਲਾਂ ਪੈਦਾ ਹੋਏ ਸੀਗੇ, ਅਜੇ ਥੋੜੇ ਹੀ ਸੈਂਕੜੇ ਸਾਲਾਂ ਦੀ ਗੱਲ ਹੈ। ਫਿਰ ਵੀ ਅਸੀਂ ਇਨ੍ਹਾਂ ਦੇ ਬਹੁਤ ਸਾਰੇ ਇਨ੍ਹਾਂ ਦੇ ਜੀਵਨ ਦੇ ਬਾਰੇ ਵਿਵਾਦ ਹਨ। ਅਸੀਂ ਇਨ੍ਹਾਂ ਦੇ ਇਕ ਜਨਮ ਬਾਰੇ ਵੀ ਇਕ ਜਿਹੜੀ ਪਰਟੀਕੁਲਰ ਇਕ ਮਿਤੀ ਨਹੀਂ ਅਸੀਂ ਕਰ ਪਾਏ, ਡਿਸਾਈਡ ਕਰ ਪਾਏ ਜੀ। ਵਿਦਵਾਨ ਮੰਨਦੇ ਹਨ ਕਿ ਉਹ 1433 ਈਸਵੀ ਵਿਚ ਪੈਦਾ ਹੋਏ ਸਨ ਤੇ ਉਨ੍ਹਾਂ ਦੀ ਜਾਤ ਜਾਂ ਲਿੰਗ ਦੀਆਂ ਸਮਾਜਿਕ ਵੰਡਾਂ ਨੂੰ ਦੂਰ ਕਰਨ ਦਾ ਉਨ੍ਹਾਂ ਨੇ ਉਪਦੇਸ਼ ਦਿੱਤਾ ਤੇ ਵਿਅਕਤੀਗਤ ਅਧਿਆਤਮਕ ਆਜ਼ਾਦੀ ਦੀ ਪ੍ਰਾਪਤੀ ਵਿਚ ਏਕਤਾ ਨੂੰ ਅੱਗੇ ਵਧਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਣੇ ਜਾਂਦੇ ਸਿੱਖ ਗ੍ਰੰਥ ਵਿਚ ਗੁਰੂ ਰਵਿਦਾਸ ਜੀ ਦੀ ਭਗਤੀ ਬਾਣੀ ਸ਼ਾਮਲ ਕੀਤੀ ਗਈ ਹੈ। ਹਿੰਦੂ ਧਰਮ ਦੇ ਅੰਦਰ ਦਾਦੂ ਪੰਥੀ ਪਰੰਪਰਾ ਦੇ ਪੰਚ ਬਾਣੀ ਪਾਠ ਵਿਚ ਵੀ ਰਵਿਦਾਸ ਜੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਸ਼ਾਮਿਲ ਹਨ। ਉਹ ਰਵਿਦਾਸੀਆ ਧਰਮ ਲਹਿਰ ਦੀ ਕੇਂਦਰੀ ਹਸਤੀ ਵੀ ਸਨ ਜੀ। ਦੋਸਤੋ ਨਮਸਤੇ, ਸਲਾਮ, ਸਤਿ ਸ੍ਰੀ ਅਕਾਲ। ਮੈਂ ਜਗਵੰਤ ਖੇੜਾ, ਤੁਹਾਡਾ ਹੋਸਟ ਤੇ ਤੁਹਾਡਾ ਦੋਸਤ, ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਡੂਰਮ ਤੋਂ। ਦੋਸਤੋ, ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ ਤੇ ਉਨ੍ਹਾਂ ਦੇ ਜ਼ਿੰਦਗੀ ਦੇ ਬਾਰੇ ਕੁਝ ਜਾਣਕਾਰੀਆਂ, ਜੋ ਕਿ ਸਾਡੇ ਨਾਲ ਦਿੱਲੀ ਤੋਂ ਅਰਾਧਨਾ ਸਿੰਘ ਦਿੱਲੀ ਜੀ, ਦਿੱਲੀ ਵਾਲੇ ਜੁੜੇ ਹੋਏ ਹਨ। ਜੋ ਮੈਂ ਤੁਹਾਨੂੰ ਸ਼ਬਦ ਸੁਣਾ ਰਿਹਾ ਹਾਂ ਉਹ ਉਨ੍ਹਾਂ ਦੇ ਫੇਸਬੁੱਕ ਅਰਾਧਨਾ ਸਿੰਘ ਦਿੱਲੀ ਵਾਲੇ ਤੋਂ ਮੈਂ ਲੈ ਰਿਹਾ ਹਾਂ ਤੇ ਨਾਲ ਨਾਲ ਅਸੀਂ ਉਨ੍ਹਾਂ ਦੇ ਲਾਈਵ ਉਨ੍ਹਾਂ ਨੂੰ ਨਾਲ ਜੋੜ ਕੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਵੀ ਅਸੀਂ ਜੋ ਅਨਰਿਕਾਰਡਡ ਸ਼ਬਦ ਹਾਂ ਬਿਨਾਂ ਸੰਗੀਤ ਤੋਂ ਵੀ ਸ਼ਬਦ ਅਸੀਂ ਸੁਣ ਰਹੇ ਹਾਂ ਜੀ, ਤੇ ਤੁਹਾਨੂੰ ਫਰਕ ਪਤਾ ਲੱਗ ਹੀ ਗਿਆ ਹੋਵੇਗਾ ਕਿ ਸੰਗੀਤ ਦੇ ਨਾਲ ਗਾਉਣ ਨਾਲ ਤੇ ਬਿਨਾਂ ਸੰਗੀਤ ਤੋਂ ਗਾਉਣ ਦੇ ਵਿਚ ਕੀ ਫਰਕ ਹੁੰਦਾ ਹੈ। ਇਹ ਸਿੰਗਰ ਹੈ ਨਾ, ਇਹ ਗਾਇਕਾ ਚਾਹੁੰਦੀ ਹੈ ਕਿ ਇਹਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦ ਰਿਕਾਰਡ ਕਰਕੇ ਉਹ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੇ ਸਾਹਮਣੇ ਪ੍ਰਸਤੁਤ ਕਰੋ। ਮਗਰ ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿਚ ਇਕ ਸਮੱਸਿਆ ਆ ਜਾਂਦੀ ਹੈ। ਜਿਸ ਹਿਸਾਬ ਦੇ ਨਾਲ ਸਭ ਕੁਝ ਮਹਿੰਗਾ ਹੋ ਗਿਆ ਹੈ, ਉਸ ਤਰ੍ਹਾਂ ਹੀ ਸਟੂਡੀਓ ਦੇ ਵਿਚ ਜਾ ਕੇ ਰਿਕਾਰਡਿੰਗ ਕਰਨਾ ਵੀ ਇਕ ਬਹੁਤ ਮਹਿੰਗਾ ਸੌਦਾ ਹੈ। ਜਦਕਿ ਇਕ ਆਮ ਜੋ ਕਿਸੇ ਆਮ ਆਦਮੀ ਦੇ ਬਸ ਤੋਂ ਬਾਹਰ ਹੈ। ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਥੋੜਾ ਥੋੜਾ ਸਹਿਯੋਗ ਕਰੋ ਤੇ ਅਸੀਂ ਸਭ ਮਿਲ ਕੇ ਇਹ 41 ਦੇ 41 ਜਿਹੜੇ ਸ਼ਬਦ ਹੈ ਗੁਰੂ ਰਵਿਦਾਸ ਜੀ ਦੇ, ਉਹ ਅਸੀਂ ਲੋਕਾਂ ਦੇ ਵਿਚ, ਸਮਾਜ ਦੇ ਵਿਚ ਅਸੀਂ ਰਿਕਾਰਡ ਕਰਕੇ ਪਹੁੰਚਾ ਸਕਦੇ ਹਨ। ਬਹੁਤ ਘੱਟ ਇਸ ਤਰ੍ਹਾਂ ਦੇ ਗਾਇਕ ਹਨ ਜਿਨ੍ਹਾਂ ਨੇ ਸਾਰੇ ਦੇ ਸਾਰੇ ਸ਼ਬਦ ਗਾਏ ਹੋਣ ਜੀ। ਜੀ ਇਕ ਹੋਰ ਸਾਨੂੰ ਸ਼ਬਦ ਸੁਣਾਉਂਦੇ ਹਾਂ ਜੀ ਜੋ ਅਰਾਧਨਾ ਸਿੰਘ ਜੀ ਦਾ ਹੀ ਗਾਇਆ ਹੋਇਆ ਹੈ ਤੇ ਅਸੀਂ ਉਨ੍ਹਾਂ ਦੇ ਫੇਸਬੁੱਕ ਜਿਹੜੇ ਪੇਜ ਤੋਂ ਉਠਾਇਆ ਹੈ ਜੀ, ਇਹ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਜੀ। ਸੁਣੋ ਜੀ, ਕਿਆ ਸੁਰੀਲੀ ਆਵਾਜ਼ ਹੈ, ਕਿਆ ਸ਼ਾਨਦਾਰ ਆਵਾਜ਼ ਹੈ ਨਾ, ਔਰ ਬਿਲਕੁਲ ਤਰਜ ਵੀ ਇਹਨਾਂ ਦੀ ਤਾਂ ਆਪਣੀ ਹੀ ਬਣਾਈ ਹੋਈ ਹੈ ਜੀ।

0: ਪਖੰਡ ਦੇ ਸਖਤ ਖਿਲਾਫ ਬੋਲੇ। ਦੱਖਣੀ ਏਸ਼ੀਆ ਦੁਆਲੇ ਦੂਰ ਦੁਰਾਡੇ ਸਫ਼ਰ ਕਰ ਗੁਰੂ ਰਵਿਦਾਸ ਜੀ ਨੇ ਰੱਬੀ ਸ਼ਖਸੀਅਤਾਂ ਨਾਲ ਮੁਲਾਕਾਤਾਂ ਦੇ ਨਾਲ ਰੱਬ ਦੀ ਸਿਫਤ ਬੰਦਗੀ ਦੇ ਵਾਕ ਸੱਚ ਇਲਾਹੀ ਸੁਨੇਹਾ ਦਿੱਤਾ। ਰਾਜਾ ਪੀਪਾ, ਰਾਣੀ ਮੀਰਾਬਾਈ, ਰਾਣੀ ਚਾਲਾਬਾਈ ਤੇ ਹੋਰ ਵੀ ਇਨ੍ਹਾਂ ਦੇ ਕਈ ਮੁਰੀਦ ਸਨ। ਜੀ ਅਰਾਧਨਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਓਗੇ ਜੀ?
1: ਵੈਸੇ ਤੇ ਮੈਂ ਸਾਰੇ ਸ਼ਬਦ ਸਾਰੇ ਦੋ ਦੋ ਵੱਜ ਜਾਂਦੇ ਸੀ ਸਾਨੂੰ, ਸਵੇਰ ਦੇ ਚਾਰ ਵੀ ਵੱਜ ਜਾਂਦੇ ਸੀ ਸਰ, ਇੱਕ ਸ਼ਬਦ ਨੂੰ ਗਾਉਂਦਿਆਂ ਗਾਉਂਦਿਆਂ ਉਹਦੇ ਮਾਇਨਿਆਂ ਨੂੰ ਸਮਝਣਾ, ਫਿਰ ਉਹਦੇ ਉਚਾਰਨ ਨੂੰ ਖਾਸ ਕਰਕੇ। ਉਚਾਰਨ ਅਗਰ ਤੁਹਾਡਾ ਕੰਪਲੀਟ ਹੈ ਤਾਂ ਫਿਰ ਤੁਸੀਂ ਸ਼ਬਦ ਗਾ ਸਕਦੇ ਹੋ। ਤੇ ਮੈਂ ਸਾਰਾ ਕੁਛ ਮੈਨੂੰ ਰਾਕੇਸ਼ ਜੀ ਨੇ ਦੱਸਿਆ, ਕਿਉਂਕਿ ਮੇਰੇ ਸ਼ਬਦਾਂ ਦੇ ਸੀਨੀਅਰ ਉਹ ਸੀਗੇ ਔਰ ਗਜ਼ਲਾਂ ਦੀ ਔਰ ਫਿਲਮੀ ਗਾਣਿਆਂ ਦੀ ਮੈਂ ਉਹਨਾਂ ਦੀ ਸੀਨੀਅਰ ਸੀਗੀ, ਇਸ ਕਰਕੇ ਸਾਡੀ ਮਿਊਚੁਅਲ ਬੜੀ ਅੱਛੀ ਅੰਡਰਸਟੈਂਡਿੰਗ ਸੀਗੀ। ਤੇ ਇਹ ਸਾਰੇ ਸ਼ਬਦ ਇੱਕ ਇੱਕ ਲਾਈਨ ਉਹ ਮੈਨੂੰ ਸਮਝਾਉਂਦੇ ਸੀ, ਇਹਨੂੰ ਇੱਦਾਂ ਕਹਿਣਾ, ਇਹਨੂੰ ਇੱਦਾਂ ਕਹਿਣਾ। ਤੇ ਇਹ ਜਿਹੜਾ ਸ਼ਬਦ ਹੁਣ ਮੈਂ ਸੁਣਾਉਣ ਲੱਗੀ ਆ, ਇਹ ਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ, ਕੂਬ ਭਰਿਓ ਜੈਸੇ ਦਾਦਰਾ ਕੁਛ ਦੇਸ ਵਿਦੇਸ ਨਾ ਬੋਝ, ਐਸੇ ਮੇਰਾ ਮਨ ਦਿਖਿਆ ਵਿਮੋਇਆ ਕੁਛ ਆਰਾ ਪਾਰ ਨਾ ਸੂਝ। ਔਰ ਬਹੁਤ ਸੋਹਣਾ ਸ਼ਬਦ ਹੈ, ਆਪ ਸਭ ਨੂੰ ਬਹੁਤ ਪਸੰਦ ਆਏਗਾ ਤੇ ਇਹ ਵੀ ਆਪਾਂ ਰਿਕਾਰਡ ਕਰਨਾ ਹੈ। ਆਪ ਸਭ ਦਾ ਸਹਿਯੋਗ ਰਿਹਾ, ਆਪ ਸਭ ਦਾ ਆਸ਼ੀਰਵਾਦ ਰਿਹਾ ਤੇ ਜ਼ਰੂਰ ਆਪਾਂ ਰਿਕਾਰਡ ਕਰਾਂਗੇ। ਸੋ ਮੈਂ ਇਹ ਆਪ ਸਭ ਨੂੰ ਸਰਵਨ ਕਰਾ ਦੂੰਗੀ, ਆਪਾਂ ਪਹਿਲੇ ਸਰਵਨ ਕਰ ਦੂੰਗੀ।

0: कुछ दी कृष्ण बूझ कुछ दी कृष्ण बूझ कुछ दी
1: हां जी कहंदे हर सो हीरा छड के करे आदम की आस जो इंसान कीमती रब नु छड के किसे होर उते आस रखदा है ते नरदोजक जाएंगे सत पाखे रविदास उस दी जिंदगी नरक है ए गल असल रविदास दसदा है जी। भगत कबीर जी कहते हैं गुरु ग्रंथ साहब दे अंग 1377 दे विच कई फाजल मानते हैं कि श्री गुरु नानक देव जी ते गुरु रविदास जी की मुलाकात हुई है पर असल जगह ते अरसे बारे तकरार है। श्री गुरु ग्रंथ साहब विच गुरु रविदास जी दे 41 वाक 16 रागा विच दर्ज हैं। इस तो अलावा रैदास जी की बाणी नाम दी एक हाथ लिखत किताब नागरी प्रचारणी सवा कोल मौजूद है। भाषा विभाग पंजाब ने भी इन्हां रचनावां नूं बाणी सतगुरु रविदास जी दे सरलेख अधीन 1984 विच पब्लिश कीता। गुरु ग्रंथ साहिब विच मौजूद सतगुरु रविदास जी दे 40 शब्द ते एक सलोक नूं काबले इतबार दा खिताब हासिल है जी। गुरु ग्रंथ साहिब विच मौजूद सतगुरु रविदास जी दी बाणी दे सफे हन अंग 93 अंग 345 तो 346 तक अंग 486 तो लैके 487 तक अंग 525 अंग 657 तो लैके 659 तक अंग 694 अंग 710 अंग 793 तो लैके 94 तक अंग 858 तक अंग 875 अंग 973 तो 974 तक अंग 1106 अंग 1124 अंग 1167 अंग 1196 ते अंग 1293 दे उते श्री गुरु रविदास जी दी बाणी गुरु ग्रंथ साहिब दे विच दर्ज है जी। जी कहते हुण असी अगर असी सफर दी करिए गुरु रविदास जी ने दक्षिणी एशिया द्वारे 6 सफर किते उन्होंने ते इस तो पहला सफर सीगा गुरु रविदास जी ने ते परमेश्वर कबीर जी ने इकट्ठिया बनारस तो पहली यात्रा शुरू की। इन्हां दोनों दे नाल सतगुरु रविदास जी दे पुत्र विजय दास जी हम सफर सन। ये इलाकियां विच उन्हां दे सफर दे विच शामिल हन नागपुर भागलपुर माधोपुर चंदोसी बीजापुर रानीपुरी नारायणगढ़ भोपाल बहावलपुर कोटा झांसी उदयपुर जोधपुर अजमेर अमरकोट अयोध्या हैदराबाद काठियावाड़ मुंबई कराची जैसलमेर चित्तौड़ कोहाट खैबर दरा जलालाबाद श्रीनगर डलहौजी गोरखपुर। दूजा सफर दे विच उन्होंने जिहड़ा सफर कीता है गोरखपुर प्रतापगढ़ ते शाहजहांपुर की यात्रा की। तीजे सफर दे विच गुरु रविदास जी ने हिमाचल प्रदेश जाके लोगों नूं इलाही सुनेहा दिता। चौथे सफर दे दौरान हरिद्वार गोदावरी कुरुक्षेत्र त्रिवेणी ते होर जगह जाके संत साधुआं भगतां नाथां सिद्धां अमीरां गरीबां दे नाल विहार विचार सांझे कीते। पांचवां सफर गुरु रविदास जी गाजीपुर दे राजा रूप प्रताप सिंह जिन्हों के चंद्र प्रताप दे नाल नाल भी जाणिया जांदा है ਦੇ ਸੱਦੇ ਤੇ ਆਪਣੇ ਮੁਰੀਦਾਂ ਨਾਲ ਗਾਜੀਪੁਰ ਪਹੁੰਚੇ। ਛੇਵਾਂ ਸਫ਼ਰ ਸਤਿਗੁਰ ਰਵਿਦਾਸ ਜੀ ਪੰਜਾਬ ਦੇ ਇਨ੍ਹਾਂ ਇਲਾਕਿਆਂ ਨੂੰ ਗਏ ਲੁਧਿਆਣਾ ਰਾਹੀਂ ਚੱਕ ਪਿੰਡ ਚੱਕ ਹਕੀਮ ਨੇੜੇ ਫਗਵਾੜਾ ਜਲੰਧਰ ਸੁਲਤਾਨਪੁਰ ਲੋਧੀ ਕਪੂਰਥਲਾ ਤੇ ਮੁਲਤਾਨ। ਹਾਂਜੀ ਦੋਸਤੋ ਨਮਸਤੇ ਸਲਾਮ ਸਤਿ ਸ੍ਰੀ ਅਕਾਲ ਮੈਂ ਜਗਵੰਤ ਖੇੜਾ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਡੁਰਮ ਤੋਂ ਸਾਡੇ ਨਾਲ ਜੁੜੇ ਹਨ ਜੀ दिल्ली तो आराधना सिंह जी जो कि दिल्ली वाले नाल दे नाल मशहूर हन ते पिछले 50 सालां तो गायकी दे खेत्र विच निरंतर जमे हुए हन जी। कोई चक्कड़ कोई हनेरी कोई फाइनेंशियल रुकावट उन्हां नूं नहीं हिला सकी बस कुछ ਇੱਕ ਸਮਾਂ ਸੀਗਾ ਜਦੋਂ ਅਚਨਚੇਤ ਉਹਨਾਂ ਦੇ ਜੀਵਨ ਸਾਥੀ ਰਾਕੇਸ਼ ਜੀ ਉਹਨਾਂ ਨੂੰ ਛੱਡ ਕੇ ਚਲੇ ਗਏ ਸਨ। ਜ਼ਿੰਦਗੀ ਦੀ ਬੇੜੀ ਥੋੜੀ ਡੋਲੀ, ਮਗਰ ਫਿਰ ਦੁਬਾਰਾ ਤੋਂ ਅਗਲੇ ਸਫ਼ਰ ਦੇ ਲਈ ਤਿਆਰ ਹਨ ਜੀ। ਬਹੁਤ ਹੀ ਮਨ ਦੇ ਵਿੱਚ ਇੱਕ ਇਰਾਦਾ ਲੈ ਕੇ ਚੱਲ ਰਹੇ ਹਨ ਕਿ ਮੈਂ ਗੁਰੂ ਰਵਿਦਾਸ ਜੀ ਦੇ ਸਾਰੇ ਸ਼ਬਦ ਰਿਕਾਰਡ ਕਰਕੇ ਇਸ ਦੁਨੀਆਂ ਤੋਂ ਰੁਖਸਤ ਹੋਣਾ ਚਾਹੁੰਦੀ ਹਾਂ ਜੀ, ਤੇ ਇਹਦੇ ਲਈ ਤੁਹਾਡੀ ਸਹਾਇਤਾ ਦੀ ਜ਼ਰੂਰਤ ਹੈ ਜੀ। ਤੇ ਇੱਕ ਲਾਸਟ ਉਹਨਾਂ ਦੇ ਕੋਲੋਂ ਗੁਰੂ ਰਵਿਦਾਸ ਜੀ ਦਾ ਇੱਕ ਸ਼ਬਦ ਸੁਣਦੇ ਹਨ ਜੀ। ਇਹ ਭਗਤੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਆਕੇ ਤੁਸੀਂ ਕਿਸੇ ਵੈਸੇ ਵੀ ਦੇਖੋ, ਜਦੋਂ ਤੁਸੀਂ ਨੋਟ ਕੀਤਾ ਹੋਏਗਾ, ਜਦੋਂ ਮੈਂ ਗੁਰਬਾਣੀ ਦਾ ਕੋਈ ਵੀ ਲਾਈਨ ਪੜ੍ਹਦਾ ਹਾਂ ਤਾਂ ਮੇਰੀ ਜ਼ਬਾਨ ਇਕਦਮ ਥਰਥਰਾ ਜਾਂਦੀ ਹੈ, ਕਿਉਂਕਿ ਗੁਰਬਾਣੀ ਯਾਦ ਕਰਨਾ, ਉਸ ਨੂੰ ਪੜ੍ਹਨਾ ਵਾਕਈ ਹੀ ਉਹਨਾਂ ਇਨਸਾਨਾਂ ਦੇ ਹਿੱਸੇ ਹੁੰਦੀ ਹੈ ਜੋ ਕਿ ਵਾਕਈ ਹੀ ਜਿਨ੍ਹਾਂ ਦੇ ਉੱਤੇ ਗੁਰੂ ਜੀ ਦੀ ਮਿਹਰ ਹੁੰਦੀ ਹੈ। ਤਾਂ ਇਹਨਾਂ ਨੇ ਤਾਂ ਪੂਰੇ ਦੇ ਪੂਰੇ ਸ਼ਬਦ ਜਿਹੜੇ ਹਨ ਉਹ ਕੰਠ ਕੀਤੇ ਹੋਏ ਹਨ। ਕੰਠ ਕਰਕੇ ਬੋਲਣਾ ਅਲੱਗ ਗੱਲ ਹੈ, ਕੰਠ ਕਰਕੇ ਗਾਣਾ ਉਹ ਵੀ ਲੈ ਦੇ ਵਿੱਚ ਇੱਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੁੰਦੀ ਹੈ ਜੀ। ਅਸੀਂ ਆਰਾਧਨਾ ਸਿੰਘ ਦਿੱਲੀ ਵਾਲੇ ਤੋਂ ਇੱਕ ਇਸ ਪ੍ਰੋਗਰਾਮ ਦਾ ਆਖਰੀ ਸ਼ਬਦ ਸੁਣਾਂਗੇ ਜੀ, ਜੋ ਕਿ ਫਿਰ ਆਪਣੇ ਜੋ ਮੁਖਾਰਬਿੰਦ ਤੋਂ ਸੁਣਾਂਗੇ ਜੀ। ਆਰਾਧਨਾ ਜੀ, ਆਖਰੀ ਸ਼ਬਦ ਸਰਵਣ ਕਰੋ ਜੀ।
2: ਜੀ ਸਰ, ਇਹ ਛੋਟਾ ਸ਼ਬਦ ਹੈ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਤੇ ਕਾਫੀ ਬੜੇ ਬੜੇ ਸ਼ਬਦ ਨੇ। ਜਦੋਂ ਮੈਂ ਇਹਨੂੰ ਰਿਕਾਰਡ ਕਰੂੰਗੀ ਤੇ ਇੱਕ ਸ਼ਬਦ ਜਿਹੜਾ ਉਹ 12 ਮਿੰਟ ਦਾ 15 ਮਿੰਟ ਦਾ ਏਦਾਂ ਹੋਏਗਾ ਸਰ। ਲੇਕਿਨ ਉਹ ਚ ਪੂਰੇ 40 ਸ਼ਬਦਾਂ ਚ ਦੋ ਸ਼ਬਦ ਬੜੇ ਛੋਟੇ ਛੋਟੇ ਨੇ ਔਰ ਇਹ ਗੁਰੂ ਮਹਾਰਾਜ ਜੀ ਬੈਠੇ ਹੋਏ ਨੇ, ਆਪਣਾ ਕੰਮ ਕਰ ਰਹੇ ਨੇ ਜੋ ਕਰਦੇ ਸਨ, ਹੈ ਨਾ। ਮੈਂ ਤਾਂ ਉਹ ਸ਼ਬਦ ਵੀ ਨਹੀਂ ਯੂਜ਼ ਕਰ ਸਕਦੀ ਕਿਉਂਕਿ ਮੈਂ ਜਿਸ ਅਦਬ ਔਰ ਜਿਸ ਆਜ਼ਜ਼ੀ ਨਾਲ ਉਹਨਾਂ ਨੂੰ ਮੰਨਦੀ ਆ, ਉਹਨਾਂ ਲਈ ਮੈਂ ਕੋਈ ਐਸਾ ਸ਼ਬਦ ਨਹੀਂ ਵਰਤਣਾ ਚਾਹੁੰਦੀ ਜੋ ਮੇਰੀ ਜ਼ੁਬਾਨ ਤੋਂ ਨਿਕਲੇ। ਔਰ ਉਹ ਬੈਠੇ ਦੇਖ ਰਹੇ ਨੇ ਕਿ ਬਾਜੀਗਰ ਹੁੰਦੇ ਆ ਨਾ, ਜਿਹੜੇ ਬਾਜੀਗਰ ਬਾਜੀ ਪਾਉਂਦੇ ਨੇ, ਅੱਜ ਵੀ ਵਾੜੇ ਵਗੈਰਾ ਜਾਓ ਤੇ ਉਹ ਬਾਜੀਆਂ ਪਾਉਂਦੇ ਆ, ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਦੇ, ਤੇ ਗੁਰੂ ਮਹਾਰਾਜ ਜੀ ਨੇ ਦੇਖਿਆ ਔਰ ਫਿਰ ਉਹਨਾਂ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਕਿ ਉਹ ਦ੍ਰਿਸ਼ ਦੇਖ ਰਹੇ ਨੇ ਔਰ ਫਿਰ ਇਹ ਸ਼ਬਦ ਉਚਾਰਨ ਕਰਦੇ ਨੇ। ਸੋ ਇਹ ਸ਼ਬਦ ਮੇਰੇ ਨਾਲ ਤਾਂ ਕੁਛ ਗੁਰੂਆਂ ਦੀ ਇਸ ਤਰ੍ਹਾਂ ਦੀ ਕਿਰਪਾ ਹੈ ਕਿ ਜੀ ਮੈਂ ਜੇ ਜੋ ਸ਼ਬਦ ਗਾਉਣੀ ਆ ਤਾਂ ਮੈਨੂੰ ਪੂਰਾ ਦ੍ਰਿਸ਼ ਉਹ ਮਹਿਸੂਸ ਵੀ ਹੁੰਦਾ ਹੈ ਔਰ ਉਹਦਾ ਅਹਿਸਾਸ ਹੁੰਦਾ ਔਰ ਉਹ ਦਿਸਦਾ ਵੀ ਹੈ ਕਿ ਇੱਦਾਂ ਹੋਇਆ ਹੋਣਾ ਇੱਕ ਇੱਕ ਸ਼ਬਦ ਨਾਲ। ਸੋ ਆਓ ਆਪਾਂ ਇਹ ਸ਼ਬਦ ਸਰਵਣ ਕਰੀਏ। ਛੋਟਾ ਜਿਹਾ ਸ਼ਬਦ ਹੈ ਲੇਕਿਨ ਬਹੁਤ ਅਤਿ ਸੁੰਦਰ ਹੈ।

माटी को उतरा कैसे नचत है, माटी को उतरा कैसे नचत है।

0: ai ho putra kaise na chahe jiti ko putra kaise na chahe jiti ko putra kaise na chahe jai guru ji।
1: हां जी, गुरु रविदास जी का समाज ते प्रभाव बहुत ही गहरा ते क्रांतिकारी सी। उन्होंने जात पात दे भेद भाव नूं चुनौती दित्ती अते मनुखी समानता का संदेश दिता, जिस नाल दबे कुचले वर्गां नूं आत्म सम्मान ते हक लई खड़ा होण दी प्रेरणा मिली। उन्हां दी गुरबाणी ने लोकां नूं रस्मां ते अंध विश्वासां तों मुक्त करके रब नाल सिद्धी भगती दा राह दस्या। बेगमपुरा वर्गे शब्दा राही उन्हां ने एक आदर्श समाज की कल्पना की, जिस विच कोई गम नहीं, कोई जात पात नहीं, सब नूं न्याय मिलता है। उन्हां दे उपदेशां ने भगती अंदोलन नूं मजबूत किया। मीराबाई गुरु नानक वर्गे महान संतां नूं प्रभावित किया। अज भी गुरु रविदास जी दीआं सिख्यावां समाजिक न्याय, समानता अते मनुखता लई प्रेरणा दा स्रोत हन अते लोकां नूं भाईचारे ते रूहानी चानण वल तुरन लई प्रेरित करदियां हन। जी दोस्तो, नमस्ते सलाम। अज दे खेड़ा लाइव शो दे विच बस इन्ना ही। आराधना जी, तुहाडा बहुत बहुत धन्नवाद, तुसी अपने कीमती समें दे विचों समां कढ़िया ते श्री गुरु रविदास जी दे शब्दां राही साडे स्रोतियां नूं निहाल कीता। जी असीं आशा करदे हां कि साडी इह सांझी कोशिश तुहानूं पसंद आई होगी। जी आराधना जी, लास्ट एक मिनट विच की कहना चाहोगे?
0: जी मैं यही कहना चाहांगी कि गुरु रविदास महाराज जी दे चरणां च सारे जिन्नी सृष्टि दे लोक ने सारी संगत जुड़ी रहे और बाणी सुनदे रहन, बच्चा नूं भी सिखाउण और घर घर बाणी सुनाई जावे, बच्चा नूं भी सिखाई जावे, आप भी सुनिया करो। बाणी तो बध के मैनूं कोई भी लिरिक्स अच्छा नहीं लगता, वैसे प्रोफेशन है साडा गाना बजाना, पर इस करके गीत गजल भजन गाई दी, लेकिन जो शब्द बाणी च आनंद है ना, सिक्ख्या भी है और तुहानू बल भी मिलता है और पूरी तुहानू ऊर्जा मिलती है बाणी पढ़न नाल। ते मैं तो यही कहांगी कि बाणी पढ़िया करो, सुनिया करो और एक दूसरे नाल बाणी बारे ही चर्चा होनी चाहिए। आप जी का अनेक अनेक धन्यवाद, तुसी इन्ना समय मैंने दिता अपने अनमोल समय चो, और मैं प्रवास रेडियो दी हमेशा आभारी हां, हमेशा आभारी हां और हमेशा आभारी रहांगे। और साडे जिहड़े श्रोता सुन रहे ने, आप सब नूं बड़े अदब बड़ी आदती नाल सति श्री अकाल, और इसे तरह तुसी प्रवास रेडियो नाल जुड़े रहो, साडे केड़ा साहब जी दे नाल प्रोग्राम सुनदे भी रहो और अपनी गल भी अपने विचार भी सांझे करिया करो। मैं तो यही कहूंगी सर, थैंक यू सो मच।
1: धन्यवाद आराधना जी, धन्यवाद जी। हां जी दोस्तो, बस खेड़ा लाइव शो दे विच बस अज इन्ना ही।
2: यूके यूनाइटेड किंगडम जिन्हू आप आम करके भारतीय लोग है जेडे इंग्लैंड कह दें सारे बलैत भी कह दें। हां जी हां जी, बलैत भी कह दें। यूके है ए नवा एक समझौता होया ना सारे यूरोपियन देश सताई इना यूके इना सारिया का इंडिया दे नाल फ्री ट्रेड का समझौता जरा तय कर लिया गया है।
3: हां जी बिलकुल।
2: इन हक साहब जी देखो उन्होंने दसिया जिन्हू पंजाबी अंग्रेजी कहने मदर ऑफ ऑल डील्स
3: जी,
2: ते जे आप इन पंजाबी दे विच तर्जमा करना हो आप कहांगे के सारे सौद्या का बाप। सो मदर ऑफ ऑल डील्स, देखो भाषा तो एक तो दूजा उधर मदर का नाम है, पर पंजाबी विच आप मदर नहीं कहते, आप बाप कहने। सो पंजाबी विच दसना पवे ता इन आप कहांगे सारे ही सौद्या का बाप जेड़ा सी ओह तय हो गया आ। ते ए सारा कुछ ट्रंप दियां कूटनीतियां जेड़ियां उन्हां दे करके ही होया इस तरह। ते ए मामला जेड़ा आया काका साहब जी, इनू कहा जांदा कि ए पिछले कोई 20 साल तो हौली हौली हौली हौली सुलटता रहा सी
3: जी,
2: पर ट्रंप ने पेट्रोल पा के ते भांबड़ जेड़ा ओह मचा दिता, जेड़ा बालण इंडिया उपर लाए गए टैरिफ बनिया।
3: हां जी बिलकुल,
2: उही होया ना। ਯੂਰਪੀਅਨ ਕਮਿਸ਼ਨ ਜਿਹੜਾ ਹੈਗਾ ਆ ਉਹਦੀ ਪ੍ਰੈਜ਼ੀਡੈਂਟ ਉਰਸੁਲਾ ਵਾਨ ਡਰ ਲੇਅਨ ਜਿਹੜੀ ਹੈਗੀ ਆ ਉਹਨੇ ਕਿਹਾ ਕਿ ਅਸੀਂ ਮਦਰ ਆਫ ਆਲ ਡੀਲਸ ਤੈਅ ਕਰ ਲਿਆ ਹੈ ਅਤੇ ਸੋਸ਼ਲ ਮੀਡੀਆ ਉਪਰ ਉਹਨੇ ਪੋਸਟ ਕਰ ਦਿੱਤਾ ਇਹ ਦੀ ਹੈਡ ਆਫ ਦੀ ਈਯੂ ਐਗਜ਼ੈਕਟਿਵ ਜਿਹੜਾ ਦਿੱਲੀ ਵਿਚ ਮੌਜੂਦ ਸੀ ਜਿਸ ਨਾਲ ਯੂਰਪੀਅਨ ਕੌਂਸਲ ਪ੍ਰੈਜ਼ੀਡੈਂਟ ਜਿਹੜਾ ਐਂਟੋਨੀਓ ਕੋਸਟਾ ਨੇ ਵੀ ਕਿਹਾ ਕਿ ਇਹ 2 ਅਰਬ ਲੋਕਾਂ ਵਿਚ ਹੋਇਆ ਸਮਝੌਤਾ ਦੋਹਾਂ ਧਿਰਾਂ ਵਾਸਤੇ ਲਾਹੇਵੰਦ ਹੋਵੇਗਾ ਤੇ ਮੋਦੀ ਸਾਹਿਬ ਨੇ ਵੀ ਖੱਖ ਸਾਹਿਬ ਜੀ ਤੁਹਾਨੂੰ ਪਤਾ ਭੀ ਉਹ ਤਾਂ ਅੱਗੇ ਭਾਲਦੇ ਹੁੰਦੇ ਆ ਤੇ ਮੋਦੀ ਸਾਹਿਬ ਨੇ ਵੀ ਉਤਸ਼ਾਹ ਭਰਪੂਰ ਲਹਿਜੇ ਵਿਚ ਕਿਹਾ ਕਿ ਇਸ ਨਾਲ ਇੰਡੀਆ ਦੇ ਉਤਪਾਦਨ ਦੀ ਸਮਰੱਥਾ ਜਿਹਨੂੰ ਮੈਨੂਫੈਕਚਰਿੰਗ ਕਹਿੰਦੇ ਆ ਖੱਖ ਸਾਹਿਬ ਜੀ ਜਿਹੜੀਆਂ ਚੀਜ਼ਾਂ ਬਣਾਉਂਦੇ ਆ ਕਾਰਖਾਨਿਆਂ ਚ ਇੰਡੀਆ ਦੇ ਉਤਪਾਦਨ ਦੀ ਸਮਰੱਥਾ ਵਿਚ ਵਾਧਾ ਹੋਵੇਗਾ ਅਤੇ ਇਨਵੈਸਟਰ ਦਾ ਹੌਸਲਾ ਕਹਿਣ ਦਾ ਮਤਲਬ ਜਿਨ੍ਹਾਂ ਲੋਕਾਂ ਨੇ ਪੈਸੇ ਖਰਚਣੇ ਆ ਗਾਹਾਂ ਇੰਡਸਟਰੀ ਲਾਉਣੀ ਆ ਉਹਨਾਂ ਨੂੰ ਇਨਵੈਸਟਰ ਕਹਿ ਦਿੰਦੇ ਆ ਉਹਦੇ ਵਿਚ ਜਿਹੜੇ ਭਾਰਤ ਦੇ ਲੋਕ ਆ ਜਿਨ੍ਹਾਂ ਕੋਲ ਸਰਮਾਇਆ ਹੈਗਾ ਉਹ ਵੀ ਆ ਜਾਂਦੇ ਆ ਤੇ ਵਿਚੇ ਜਿਹੜੇ ਯੂਰਪੀਅਨ ਆ ਉਹ ਵੀ ਫਿਰ ਉੱਥੇ ਜਾ ਕੇ ਕਾਰਖਾਨੇ ਜਿੱਦਾਂ ਚਾਈਨਾ ਦੇ ਵਿਚ ਪਹਿਲਾਂ ਲਾਏ ਸੀਗੇ ਇਸ ਤਰ੍ਹਾਂ ਸ਼ਾਇਦ ਹੁਣ ਉਹ ਜਿਹੜਾ ਬਹਾ ਆ ਉਹ ਭਾਰਤ ਵੱਲ ਨੂੰ ਸ਼ਾਇਦ ਝੁਕ ਜਾਊਗਾ
3: ਬਿਲਕੁਲ
2: ਤੇ ਜਿਸ ਦੇ ਕਾਰਨ ਖੱਖ ਸਾਹਿਬ ਜੀ ਭਰੋਸੇ ਵਿਚ ਵੀ ਵਾਧਾ ਹੋਊਗਾ ਇੱਕ ਦੂਜੇ ਦੇ ਉੱਪਰ ਫਿਰ ਭਰੋਸਾ ਵੀ ਤਾਂ ਕਰਨਾ ਹੀ ਪਊਗਾ ਨਾ ਯਕੀਨ ਵੀ ਕਰਨਾ ਹੀ ਪਊਗਾ ਕਿਉਂਕਿ ਇੰਡੀਆ ਇਸ ਸਮੇਂ ਏਸ਼ੀਆ ਦੀ ਤੀਸਰੀ ਵੱਡੀ ਮੰਡੀ ਆ ਜਿਹੜੀ ਉਹ ਬਣ ਚੁੱਕੀ ਆ ਮੋਦੀ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਇੱਕ ਇਤਿਹਾਸਕ ਵਪਾਰਕ ਸੌਦਾ ਜਿਹੜਾ ਉਹ ਹੋਇਆ ਤੇ ਜਿਹਦੇ ਨਾਲ ਭਾਰਤੀ ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਮਾਲ ਆ ਜਿਹੜਾ ਯੂਰਪ ਦੀਆਂ ਮੰਡੀਆਂ ਵਿਚ ਜਾਣਾ ਸ਼ੁਰੂ ਹੋ ਜਾਏਗਾ ਸੋ ਇਹ ਬੜੀ ਵਧੀਆ ਖਬਰ ਹੈਗੀ ਆ ਤੇ ਬਾਕੀ ਦੀਆਂ ਖਬਰਾਂ ਜਿਹੜੀਆਂ ਆਪਾਂ ਉਹ ਵੀ ਕਰਦੇ ਆ ਇਹ ਤੋਂ ਮਗਰੋਂ ਤੇ ਇਹਦੇ ਵਿਚ ਹੁਣ ਖੱਖ ਸਾਹਿਬ ਦੀ ਜਿਹੜੀ ਆਪਣੇ ਕੋਲ ਹੋਰ ਇੱਕ ਖਬਰ ਆ ਉਹ ਹੈਗੀ ਆ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਖੱਖ ਸਾਹਿਬ ਜੀ ਜੁਲਾਈ 2025 ਤੋਂ ਲੈ ਕੇ ਹੁਣ ਤੀਕਰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈਗੀ ਆ ਇਹਨੇ ਖੱਖ ਸਾਹਿਬ ਜੀ 16 ਵਾਰੀ ਗੋਲੀਆਂ ਜਿਹੜੀਆਂ ਚਲਾਈਆਂ 16 ਵਾਰੀ
3: ਬਿਲਕੁਲ
2: ਹਾਂਜੀ ਤੇ ਹੋ ਚੁੱਕੀਆਂ ਜਿਨ੍ਹਾਂ ਨੂੰ ਸ਼ਰੇਆਮ ਪਰਜਾ ਵਿਚ ਦਹਿਸ਼ਤ ਫੈਲਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ ਇਹ ਖੱਖ ਸਾਹਿਬ ਜੀ ਐਵੀ ਗੋਲੀਆਂ ਮਾਰ ਕੇ ਤਾਂ ਪਰਜਾ ਨੂੰ ਕੋਈ ਪਰਜਾ ਬਾਹਰ ਨਿਕਲੇ ਨਾ ਅਸਲ ਦੇ ਵਿਚ ਇਹਦੇ ਪਿੱਛੇ ਜਿਹੜੀ ਛੁਪਿਆ ਹੋਇਆ ਮਕਸਦ ਆ ਉਹ ਇਹ ਆ
3: ਇਹੋ ਹੀ ਆ ਨਾ ਕਿ ਜਿੱਦਾਂ ਕਿ ਉਹ ਕੱਢ ਰਹੇ ਆ ਰੈਲੀਆਂ ਕੱਢ ਰਹੇ ਆ ਜਲੂਸ ਕੱਢ ਰਹੇ ਆ ਤੇ ਉਹਨਾਂ ਨੂੰ ਡਰਾਉਣ ਦੀ ਖਾਤਰ ਵੀ ਇਹ ਬਾਹਰ ਨਾ ਨਿਕਲ ਘਰਾਂ ਚੋਂ
2: ਹਾਂਜੀ ਘਰਾਂ ਚੋਂ ਬਾਹਰ ਨਾ ਨਿਕਲਣ ਬਸ ਇੱਕ ਦੋ ਮਾਰ ਦਿਓ ਬਾਕੀ ਦੇ ਡਰ ਕੇ ਬਹਿ ਜਾਣਗੇ ਪਰ ਨਹੀਂ ਖੱਖ ਸਾਹਿਬ ਜੀ ਏਦਾਂ ਹੁੰਦੀ ਨਹੀਂ ਆਮ ਕਰਕੇ ਕੀ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਪਰਜਾ ਹੋਰ ਭੜਕਦੀ ਆ ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿਚ ਹਾਂਜੀ
3: ਬਿਲਕੁਲ
2: ਤੇ ਜਿਨ੍ਹਾਂ ਨੂੰ ਸ਼ਰੇਆਮ ਜਿਹੜਾ ਆ ਉਹ 16 ਸ਼ੂਟਿੰਗ ਹੋ ਚੁੱਕੀਆਂ ਜਿਨ੍ਹਾਂ ਨੂੰ ਸ਼ਰੇਆਮ ਕਿਹਾ ਗਿਆ ਖੱਖ ਸਾਹਿਬ ਜੀ ਕਿ ਦਹਿਸ਼ਤ ਫੈਲਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਅਤੇ ਜਦੋਂ ਕਿਸੇ ਨੂੰ ਮਾਰਿਆ ਜਾਂਦਾ ਹੈ ਤਾਂ ਇਕਦਮ ਖੱਖ ਸਾਹਿਬ ਜੀ ਜਿਹੜੀਆਂ ਇਹ ਏਜੰਸੀਆਂ ਹੁੰਦੀਆਂ ਪੁਲਿਸ ਵਾਲੀ ਜਾਂ ਆਈਸ ਹੋਈ ਜਾਂ ਉਹ ਹੋਮਲੈਂਡ ਸਿਕਿਉਰਿਟੀ ਹੋਈ ਜਿੰਨੇ ਵੀ ਇਹ ਹੈਗੇ ਆ ਇਹ ਸਾਰੇ ਕਿਸੇ ਇਨਵੈਸਟੀਗੇਸ਼ਨ ਹੋਣ ਤੋਂ ਪਹਿਲਾਂ ਹੀ ਉਸੇ ਹੀ ਵੇਲੇ ਜਦੋਂ ਉਹ ਸ਼ੂਟਿੰਗ ਹੁੰਦੀ ਆ ਉਸੇ ਵੇਲੇ ਟੀਵੀ ਦੇ ਉੱਤੇ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਤੇ ਇਹਦੇ ਕੋਲ ਗੰਨਾ ਸੀ ਇਹਦੇ ਕੋਲ ਆਹ ਸੀ ਸਾਨੂੰ ਆਹ ਖਤਰਾ ਸੀ ਹਾਲਾਂਕਿ ਇੱਦਾਂ ਦੀ ਕੋਈ ਵੀ ਜਿੰਨੀਆਂ ਵੀ
3: ਚੀਮਾ ਸਾਹਿਬ ਜਿੱਦਾਂ ਚੱਲ ਰਿਹਾ ਕੰਮ ਆ ਇਹਦੇ ਨਾਲ ਤੇ ਸਟੇਟ ਦੀ ਪੁਲਿਸ ਵੀ ਖੜੀ ਹੋ ਸਕਦੀ ਅਗੇਂਸਟ ਇਹਨਾਂ ਦੇ ਕੱਲ ਨੂੰ ਤੇ ਬਹੁਤ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਇਹਨੂੰ ਰੋਕਣਾ ਪਏਗਾ ਕਿਸੇ ਤਰੀਕੇ ਨਾਲ
2: ਉਹ ਰੁਕ ਗਿਆ ਜੀ ਉਹ ਵੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਰੁਕ ਗਿਆ ਉਹ ਇਹ ਜਿਹੜੀ ਆ ਸਿਲਸਿਲਾ ਵਿਗੜ ਗਿਆ ਸੀਗਾ ਕਿਉਂਕਿ ਉੱਥੇ ਦੇ ਜਿਹੜੇ ਹੈਗੇ ਗਵਰਨਰ ਉਹਨੇ ਕਹਿ ਦਿੱਤਾ ਸੀਗਾ ਮੈਂ ਆਪਣੀ ਜਿਹੜੀ ਨੈਸ਼ਨਲ ਗਾਰਡ ਹੈ ਉਹ ਬੁਲਾ ਲੈਣੀ ਹੈ ਤੁਸੀਂ ਇੱਥੋਂ ਨਿਕਲ ਜਾਓ
3: ਅੱਛਾ
2: ਹਾਂਜੀ ਤੇ ਉਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਤੇ ਜਦੋਂ ਕਿਸੇ ਨੂੰ ਮਾਰਿਆ ਜਾਂਦਾ ਫਿਰ ਇਕਦਮ ਇਹ ਰੌਲਾ ਪਾਉਣ ਲੱਗ ਪੈਂਦੇ ਨੇ ਤੇ ਜੇ ਕਸੂਰ ਆ ਜਿਹੜਾ ਉਹਦੇ ਸਿਰ ਜਿਹੜਾ ਮੱਤਦੇ ਆ ਜਿਹਨੂੰ ਮਾਰਿਆ ਦੇਖੋ ਇੱਕ ਪਾਸੇ ਮਾਰ ਕੇ ਫਿਰ ਉਹਦੇ ਸਿਰ ਇਹਦੇ ਕੋਈ ਨੀ ਗੰਨਾ ਸੀ ਇਹ ਸੀ ਉਹ ਸੀ ਕੁਛ ਸੀ ਉਹਨਾਂ ਦੇ ਕੋਲ ਕੁਛ ਵੀ ਨਹੀਂ ਸੀ ਉਹ ਵਿਚਾਰੀ ਲੇਡੀ ਸੀਗੀ ਉਹਦੇ ਨਾਲ 3 ਬੱਚੇ ਵੀ ਸੀਗੇ ਉਹਦੇ ਗੱਡੀ ਦੇ ਵਿਚ ਜਿਹੜੀ ਉਹ ਗੋਡੇ ਦਾ ਲਾਸ਼ ਨੇ ਰਹੇ ਨੇ ਫਸਟ ਨੇ ਉਹਦਾ ਹੈਗਾ ਉਹਦੇ ਕੋਲ ਕੋਈ ਖਤਰੇ ਵਾਲੀ ਗੱਲ ਨੀ ਸੀ ਉਹ ਤਾਂ ਵਿਚਾਰੀ ਉਹ ਡਰਦੀ ਇਹਨਾਂ ਤੋਂ ਉਹਨੂੰ ਪਤਾ ਸੀ ਤੇ ਮੇਰੇ ਕੋਲ ਭਾਵੇਂ ਮੈਂ ਇੱਥੇ ਦੀ ਸਿਟੀਜਨ ਹੁੰਦੀ ਆ ਮੈਨੂੰ ਇਹਨਾਂ ਨੇ ਖੱਜਲ ਖੁਆਰ ਕਰਨਾ ਆ ਉਹਨੂੰ ਇਸ ਗੱਲ ਦਾ ਪਤਾ ਸੀ ਤੇ ਉਹਨੇ ਤਾਂ ਆਪਣੀ ਗੱਡੀ ਦੇ ਸਟੇਅਰਿੰਗ ਮੋੜ ਕੇ ਦੂਜੇ ਪਾਸੇ ਨੂੰ ਆਪਣੀ ਗੱਡੀ ਨੂੰ ਲੈ ਕੇ ਚੱਲੀ ਸੀ ਵੀ ਮੈਂ ਕਿਸੇ ਤਰ੍ਹਾਂ ਇਹਨਾਂ ਤੋਂ ਬਚ ਜਾਵਾਂ। ਤੇ ਇਹ ਕਹਿੰਦੇ ਉਹ ਸਾਡੇ ਤੇ ਗੱਡੀ ਚੜਾਉਣ ਲੱਗੀ ਸੀ, ਉਹ ਆਹ ਸੀ, ਉਹ ਫਲਾਨਾ ਸੀ, ਟੈਂਕਾ ਸੀ, ਐਵੇਂ ਹੀ ਕੋਲੋਂ ਬਣਾ ਬਣਾ ਕੇ ਲਾਈ ਜਾਂਦੇ ਆ। ਪਰ ਉਹ ਇਹਦੀਆਂ ਸਾਰੀਆਂ ਗੱਲਾਂ ਬਾਤਾਂ ਹੁਣ ਖਤਰਾ ਜੀ, ਸਮਾਂ ਜਦੋਂ ਦੇ ਆ ਸੈੱਲ ਫੋਨ ਆ ਗਿਆ ਨਾ,
3: ਉਸੇ ਵੇਲੇ
2: ਉਦੋਂ ਦਾ ਜਿਹੜਾ ਇਹ ਸਾਹਮਣੇ ਆਉਣ ਲੱਗ ਪਿਆ। ਪਹਿਲਾਂ ਪਤਾ ਨੀ ਇਹ ਕੀ ਕਰਦੇ ਹੋਣਗੇ। ਤੇ ਅੱਛਾ, ਉਹ ਫਿਰ ਜਿਹੜਾ ਸੀਗਾ ਕਸੂਰ ਜਿਹੜਾ ਮਰੇ ਜਾਣ ਵਾਲੇ ਉੱਪਰ ਕੱਢਿਆ ਜਾਂਦਾ, ਤੇ ਫੇਰ ਤਕਰੀਬਨ ਹਰ ਵਾਰੀ ਜਿਹੜਾ ਵੀਡੀਓ ਬਣਾਉਣ ਵਾਲਿਆਂ ਦੇ ਫੋਨ ਆ ਕੁਝ ਹੋਰ ਦੱਸਦੇ ਹੁੰਦੇ ਆ। ਤੇ ਇਹਦੇ ਨਾਲ ਇਸ ਵਾਰੀ ਖੱਖ ਸਾਹਿਬ ਜੀ ਜਿਹੜਾ ਉਹ ਐਲੈਕਸ ਪ੍ਰੈਟੀ ਜਿਹੜਾ ਮੁੰਡਾ ਸੀਗਾ ਨੌਜਵਾਨ 37 ਸਾਲ ਦਾ, ਦੇਖੋ ਕੋਇੰਸੀਡੈਂਟਲੀ ਉਹ ਜਿਹੜੀ ਲੜਕੀ ਸੀ ਮਾਰੀ ਇਹਨਾਂ ਨੇ ਉਹ ਵੀ 37 ਸਾਲ ਦੀ ਸੀ, ਤੇ ਇਹ ਜਿਹੜਾ ਸੀਗਾ ਇਹ ਵੀ 37 ਸਾਲ ਦਾ ਹੀ ਸੀਗਾ। ਇਹ ਖੱਖ ਸਾਹਿਬ ਜੀ ਅਮਰੀਕਾ ਦਾ ਬੋਰਨ ਸਿਟੀਜਨ ਸੀਗਾ
3: ਜੀ,
2: ਇੱਥੋਂ ਦਾ, ਇੱਥੇ ਜੰਮਿਆ, ਇੱਥੇ ਪੜਿਆ। ਔਰ ਉਹਦੇ ਬਾਰੇ ਖੱਖ ਸਾਹਿਬ ਜੀ ਜਿੰਨੇ ਵੀ ਲੋਕਾਂ ਨੇ ਜਾਂ ਉਹਦੇ ਜਿਹੜੇ ਕਲਾਸ ਫੈਲੋ ਸੀਗੇ ਜਾਂ ਉਹਦੇ ਟੀਚਰ ਸੀਗੇ ਜਾਂ ਹੋਸਪਿਟਲ ਦੇ ਵਿੱਚ ਜਿੱਥੇ ਉਹਦੇ ਕੋ ਵਰਕਰ ਸੀਗੇ ਜਾਂ ਜਿਨ੍ਹਾਂ ਦੇ ਨਾਲ ਉਹ ਨਰਸਿੰਗ ਦਾ ਡਿਪਲੋਮਾ ਕਰਦਾ ਸੀਗਾ, ਉਹ ਇੱਕ ਰਿਸਰਚ ਦੇ ਵਿੱਚ ਵੀ ਖੱਖ ਸਾਹਿਬ ਜੀ ਉਹਦਾ ਯੋਗਦਾਨ ਹੈਗਾ ਸੀਗਾ, ਖੋਜ ਕਰਦੇ ਸੀਗੇ ਉਹ ਕਿਸੇ ਵਿਸ਼ੇ ਦੇ ਉੱਤੇ। ਤੇ ਉਹਦੇ ਵਿੱਚ ਵੀ ਇਹ ਆ, ਜਿੰਨੇ ਵੀ ਲੋਕਾਂ ਦੇ ਨਾਲ ਉਹਦਾ ਵਾਹ ਪਿਆ ਸੀ ਕਦੇ ਵੀ ਕਿਸੇ ਨੇ ਇੱਕ ਨੇ ਵੀ ਉਹਦੀ ਜਿਹੜੀ ਆ ਨਿਖੇਧੀ ਨਹੀਂ ਕੀਤੀ। ਹਰ ਇੱਕ ਨੇ ਕਿਹਾ ਵੀ ਉਹ ਤਾਂ ਇੱਕ ਸਾਧੂ ਸੰਤ ਵਰਗਾ ਬੰਦਾ ਸੀਗਾ, ਹਰੇਕ ਦੀ ਮਦਦ ਕਰਦਾ ਸੀਗਾ, ਆਪਣੇ ਕੋਲੋਂ ਆਪਣਾ ਵਿਗਾੜ ਕੇ ਦੂਸਰੇ ਦੀ ਮਦਦ ਕਰਨ ਵਾਲਾ ਜਿਹੜਾ ਉਹ ਇਨਸਾਨ ਸੀਗਾ। ਤੇ ਉਹਦੇ ਫਿਰ ਗੋਲੀਆਂ ਇਹਨਾਂ ਨੇ ਖਾਤੇ, ਇਹ ਤਿੱਕਰ ਦੱਸਿਆ ਤਾਂ ਹੈ ਨੀ, ਨਾ ਹੀ ਜਿਹੜੀ ਉਹ ਹੈਗੇ ਸੀ ਆਇਸ ਵਾਲੇ ਕਹਿ ਲਓ ਜਾਂ ਬਾਰਡਰ ਪੈਟਰੋਲ ਵਾਲੇ ਸੀਗੇ, ਉਹਨਾਂ ਨੇ ਅਜੇ ਤਿੱਕਰ ਨਾ ਇਹ ਦੱਸਿਆ ਵੀ ਕਿੰਨੀਆਂ ਗੋਲੀਆਂ ਚੱਲੀਆਂ, ਨਾ ਹੋਰ ਕਹਿਣ ਦਾ ਮਤਲਬ ਕੁਛ ਕਿਸੇ ਨੂੰ ਸਿਰਾ ਹੀ ਨੀ ਦਿੱਤਾ ਉਹਨਾਂ ਨੇ, ਫੜਾਉਣੇ ਨੀ ਦਿੱਤਾ। ਤੁਹਾਨੂੰ ਪਤਾ ਵੀ ਉਹ ਦੁਆਲੇ ਟੇਪ ਜਿਹੀ ਲਾ ਦਿੰਦੇ ਆ ਤੇ ਉਹਦੇ ਫਿਰ ਉਹ ਕਿਸੇ ਨੂੰ ਵੜਨ ਨੀ ਦਿੰਦੇ ਉਹਦੇ ਵਿੱਚ, ਫਿਰ ਉੱਥੋਂ ਆਪਣਾ ਜਿਹੜਾ ਐਵੀਡੈਂਸ ਆ ਉਹ ਜਿੱਦਾਂ ਉਹਨਾਂ ਨੂੰ ਫੈਕਟ ਹੁੰਦਾ ਫਿਰ ਉਦਾਂ ਕਰ ਲੈਂਦੇ ਆ। ਪਰ ਜਿਹੜੀਆਂ ਹੁਣ ਜਿਹੜੇ ਸੈੱਲ ਫੋਨ ਵਗੈਰਾ ਹੈਗੇ ਆ ਜਾਂ ਲੋਕਾਂ ਦੇ ਦੁਕਾਨਾਂ ਚ ਸਟੋਰਾਂ ਚ ਹਰ ਥਾਂ ਵੀਡੀਓ ਕੈਮਰੇ ਕਿਤੇ ਲੱਗੇ ਹੋਏ ਆ, ਬਹੁਤਾ ਕੁਛ ਜਿਹੜਾ ਉਹ ਛਪਾਉਣਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਆ। ਸੋ ਇਹਦੇ ਮਾਮਲੇ ਵਿੱਚ ਖੱਖ ਸਾਹਿਬ ਜੀ ਇਹੀ ਕਹਾਣੀ, ਆਮ ਕਰਕੇ ਜਿੰਨੀ ਵਾਰੀ ਵੀ ਗੋਲੀ ਚਾਹੇ ਉਹ ਪੁਲਿਸ ਡਿਪਾਰਟਮੈਂਟ ਚਲਾਵੇ, ਚਾਹੇ ਉਹ ਬਾਰਡਰ ਪੈਟਰੋਲ ਚਲਾਵੇ, ਚਾਹੇ ਕੋਈ ਵੀ ਏਜੰਸੀ ਚਲਾਉਂਦੀ ਆ, ਚਾਹੇ FBI ਹੋਵੇ, CIA ਹੋਵੇ, CIA ਦੀ ਤਾਂ ਤੁਸੀਂ ਗੱਲੇ ਛੱਡੋ, ਉਹਨਾਂ ਤਾਂ ਬਾਹਰ ਆਉਂਦੀ ਨੀ ਕੋਈ ਗੱਲ ਨਾ, ਉਹ ਤਾਂ ਆਉਣੀ ਨੀ ਦੇਣਗੇ ਕਦੇ ਵੀ। ਤੇ ਇਹਦੇ ਨਾਲ ਖੱਖ ਸਾਹਿਬ ਜੀ ਫਿਰ ਜਿਹੜੀ ਅਫਸਰ ਹੈਗੀ ਆ ਐਡਮਿਨਿਸਟ੍ਰੇਸ਼ਨ ਉਹ ਜਿਹੜੀ ਆ ਉਹ ਦੇ ਦਿੰਦੇ ਆ ਉਹਨੂੰ। ਤੇ ਇਸ ਵਾਰੀ ਐਲੈਕਸ ਪ੍ਰੈਟੀ ਦੇ ਮਾਮਲੇ ਵਿੱਚ ਗੋਲੀ ਚਲਾਉਣ ਵਾਲੇ ਅਫਸਰਾਂ ਨੇ ਜਿਹੜਾ ਆ ਉਹ ਉਹਨਾਂ ਨੂੰ ਆਮ ਕਰਕੇ ਕੀ ਹੁੰਦਾ ਖੱਖ ਸਾਹਿਬ ਜੀ, ਜਿੰਨੀ ਵਾਰੀ ਇਹ ਗੋਲੀ ਚੱਲਦੀ ਆ ਨਾ ਪੁਲਿਸ ਵਾਲੇ, ਇਹ ਉਹਨਾਂ ਨੂੰ ਜਿਹਨੂੰ ਕਹਿੰਦੇ ਆ ਐਡਮਿਨਿਸਟ੍ਰੇਟਿਵ ਲੀਵ ਜਿਹਨੂੰ ਕਹਿੰਦੇ ਆ, ਇੱਕ ਕਿਸਮ ਦੀ ਛੁੱਟੀ ਦੇਣੀ ਨੀ, ਮੇਰੇ ਖਿਆਲ ਸ਼ਾਇਦ ਉਹਨਾਂ ਨੂੰ ਤਨਖਾਹ ਦਿੰਦੇ ਰਹਿੰਦੇ ਹੋਣਗੇ,
3: ਉਹਨਾਂ ਨੂੰ ਘਰ ਭੇਜ ਦਿੰਦੇ ਥੋੜੇ ਚਿਰ ਲਈ।
2: ਹਾਂ, ਥੋੜੇ ਚਿਰ ਲਈ ਘਰ ਭੇਜਦੇ, ਉਹਦਾ ਮਕਸਦ ਨੀ ਮੈਨੂੰ ਸਮਝ ਲੱਗਦਾ, ਜਾਂ ਤਾਂ ਉਹ ਪਰਜਾ ਦੇ ਵਿੱਚ ਲੋਕ ਇਹਦੇ ਤੇ ਮਤਲਬ ਹਮਲਾ ਨਾ ਕਰਦੇ ਜਾਂ ਇੱਦਾਂ ਦੀ ਕੋਈ ਗੱਲ ਨਾ ਹੋਵੇ,
3: ਲੋਕਾਂ ਨੂੰ ਠੰਡਾ ਕਰਨ ਦਾ ਵੀ ਇੱਕ ਤਰੀਕਾ ਹੁੰਦਾ,
2: ਠੰਡਾ ਕਰਨ ਦਾ ਵੀ, ਬਿਲਕੁਲ ਬਿਲਕੁਲ। ਸੋ ਇਸ ਤਰ੍ਹਾਂ ਉਹਨੂੰ ਘਰ ਭੇਜ ਦਿੰਦੇ ਆ। ਪਰ ਇਸ ਵਾਰੀ ਆਹ ਜਿਹੜੀ ਗੋਲੀ ਚੱਲੀ ਆ ਇਹਦੇ ਉੱਤੇ ਉਹਨਾਂ ਨੂੰ ਇੱਥੋਂ ਸਿੱਧੇ ਚੱਕ ਕੇ ਹੋਰ ਪਾਸੇ ਮਤਲਬ ਲਾਤਾ, ਉਹਨਾਂ ਦੀ ਡਿਊਟੀਆਂ ਜਿਹੜੀਆਂ ਹੋਰ ਪਾਸੇ ਲਾਤੀਆਂ, ਉਹਨਾਂ ਨੂੰ ਲੀਵ ਵੀ ਨਹੀਂ ਦਿੱਤੀ। ਤੇ ਇਸ ਵਾਰੀ ਖੱਖ ਸਾਹਿਬ ਜੀ ਪਰਜਾ ਵਿੱਚ ਬਹੁਤ ਭਾਰੀ ਜਿਹੜਾ ਵਿਰੋਧ ਪੈਦਾ ਹੋ ਗਿਆ, ਤੇ ਟਰੰਪ ਦੀ ਆਵਾਜ਼ ਦੀ ਜਿਹੜੀ ਆ ਸੁਰ ਉਹ ਥੋੜੀ ਜਿਹੀ ਖੱਖ ਸਾਹਿਬ ਜੀ ਢਿੱਲੀ ਪਈ ਲੱਗਦੀ ਆ। ਤੇ ਪਰਜਾ ਜਿਹੜੀ ਆ ਉਹ ਜਿਹੜੀ ਹੈਗੀ ਆ ਆਪਣੇ DHS ਆ ਉਹਦੇ ਕੋਲੋਂ ਲੇਖਾ ਹਿਸਾਬ ਮੰਗ ਰਹੀ ਆ। ਇਸ ਵੇਲੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਖੱਖ ਸਾਹਿਬ ਜੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਦੇ ਕੋਲ। ਤੇ ਹਰ ਵਾਰੀ ਜਿਹੜਾ ਛਾਣਬੀਨ ਤੋਂ ਪਹਿਲਾਂ ਹੀ ਗੋਲੀ ਚਲਾਉਣ ਵਾਲਿਆਂ ਨੂੰ ਜਿਹੜਾ ਉਹ ਸਹੀ ਠਹਿਰਾਇਆ ਜਾਂਦਾ ਤੇ ਦੂਸਰਿਆਂ ਦੇ ਉੱਤੇ ਜਿਹੜੀ ਤੋਹਮਤ ਲਾ ਦਿੱਤੀ ਜਾਂਦੀ ਆ ਵੀ ਇਹਨੇ ਆਹ ਕੀਤਾ ਸੀ। ਜ਼ਿਆਦਾਤਰ ਜਿਹੜੀ ਆ ਆਇਸ ਖੱਖ ਸਾਹਿਬ ਜੀ ਇਹਦੇ ਅਫਸਰ ਆ ਜਿਹੜੇ ਉਹ ਗੱਡੀਆਂ ਦੇ ਡਰਾਈਵਰਾਂ ਉੱਪਰ ਗੋਲੀਆਂ ਚਲਾਉਂਦੇ ਆ। ਜਦੋਂ ਗੱਡੀ ਰੋਕਦੇ ਆ ਤੇ ਉਹ ਕਹਿ ਦਿੰਦੇ ਇਹਦੇ ਕੋਲ ਗਨ ਸੀਗੀ ਤੇ ਮੇਰੇ ਵੱਲੋਂ ਗਨ ਕੱਢਣ ਲੱਗਾ ਸੀ, ਮੈਂ ਪਹਿਲਾਂ ਪਾਰ ਦਿੱਤਾ। ਆਮ ਕਰਕੇ ਉਹ ਇਦਾਂ ਹੁੰਦੇ ਆ, ਦੋ ਤਿੰਨ ਜਿਹੜੇ ਉਹ ਅਫਸਰ ਹੁੰਦੇ ਆ ਉਹ ਦੋ ਤਿੰਨਾਂ ਪਾਸਿਆਂ ਦੇ ਹੋ ਕੇ ਉਹ ਗੋਲੀਆਂ ਚਲਾ ਦਿੰਦੇ ਆ ਦੁਬਾਰਾ। ਤੇ ਹੁਣ ਕੀ ਆ ਕੇ ਪਰ ਆਹ ਜਿਹੜਾ ਚਲਾਈਆਂ ਜਾਂਦੀਆਂ ਤੇ ਇਹ 10 ਲੋਕਾਂ ਨਾਲ ਜਿਹੜਾ ਇਹ ਵਾਪਰ ਚੁੱਕਾ ਆ, ਮਤਲਬ ਜੁਲਾਈ ਤੋਂ ਦੀ ਗੱਲ ਜਿਹੜੀ ਹੈਗੀ ਆ, ਜਿਨ੍ਹਾਂ ਵਿਚੋਂ 4 ਦੀ ਮੌਤ ਹੋ ਚੁੱਕੀ ਆ ਖੱਖ ਸਾਹਿਬ ਜੀ। ਤੇ ਇਹਨਾਂ ਦੀ ਜ਼ਿਆਦਾਤਰ ਗਿਣਤੀ ਆ ਜਿਹੜੀ ਉਹ ਲਾਸ ਏਂਜਲਸ ਤੇ ਸ਼ਿਕਾਗੋ ਸ਼ਹਿਰ ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਆ। ਔਰ ਇਹ ਦੋਨੇ ਸ਼ਹਿਰ ਆ ਸਾਕਸ਼ਾ ਜਿਹੜੇ ਸ਼ਿਕਾਗੋ ਵੀ ਤੇ ਲਾਸ ਏਂਜਲਸ ਵੀ ਆ। ਇੱਥੇ ਚਿਰਾਂ ਤੋਂ ਜਦੋਂ ਕਦਾ ਮੈਂ ਇੱਥੇ ਆਇਆ ਅਮਰੀਕਾ ਦੇ ਵਿੱਚ ਉਦੋਂ ਦਾ ਹੀ ਇੱਥੇ ਆਉਣ ਤੋਂ ਪਹਿਲਾਂ ਵੀ ਸੁਣਦੇ ਹੁੰਦੇ ਸੀਗੇ ਵੀ ਜਿਹੜਾ ਸ਼ਿਕਾਗੋ ਆ ਉੱਥੇ ਉਹ ਜਿਹੜੇ ਦੂਸਰੇ ਲੋਕ ਆ ਆਪਣੇ ਅਫਰੀਕਨ ਅਮਰੀਕਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਗੂੜੇ ਰੰਗ ਵਾਲੇ ਉਹ ਜਿਆਦਾ ਜੁਰਮ ਕਰਦੇ ਆ। ਪਰ ਇਹ ਵੀ ਇਹਦੇ ਪਿੱਛੇ ਵੀ ਪਤਾ ਨੀ ਐਵੇਂ ਵੀ ਤੁਹਾਨੂੰ ਪਤਾ ਵੀ ਦੂਸਰੀਆਂ ਕੌਮਾਂ ਨੂੰ ਜਿਹੜੇ ਗੋਰੇ ਨਹੀਂ ਹੈਗੇ ਉਹਨਾਂ ਨੂੰ ਬਦਨਾਮ ਕਰਨ ਦਾ ਵੀ ਸਿਲਸਿਲਾ ਚੱਲ ਪੈਂਦਾ। ਤੇ ਦੂਜੇ ਪਾਸੇ ਉਹ ਹੈਗੇ ਵੀ ਥੋੜੇ ਗਰੀਬ ਹੁੰਦੇ ਆ ਉਹ ਮਾੜੀ ਮੋਟੀ ਕਿਸੇ ਦੀ ਕੈਂਡੀ ਚੱਕ ਲਈ ਤਾਂ ਇੱਕ ਦੋ ਵਾਰੀ ਉਹ ਕਿਸੇ ਨੇ ਸ਼ਿਕਾਇਤ ਸ਼ਿਕੂਤ ਕਰ ਦਿੱਤੀ ਤੇ ਮੁੜ ਕੇ ਫਿਰ ਉਹਨੂੰ ਦਸਤ ਕਰ ਦਿੰਦੇ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈ ਨੀ। ਪਰ ਇਹ ਦੋਨੇ ਸ਼ਹਿਰਾਂ ਦਾ ਨਾਂ ਹੈ ਜਿਹੜਾ ਮੂਹਰੇ ਆਇਆ ਲਾਸ ਏਂਜਲਸ ਤੇ ਜਿਹੜਾ ਸ਼ਿਕਾਗੋ ਆ। ਤੇ ਵਕੀਲਾਂ ਦਾ ਕਹਿਣਾ ਇਹ ਆ ਸਖ ਸਾਹਿਬ ਜੀ ਕਿ ਗੋਲੀ ਚਲਾਉਣ ਵਾਲੇ ਪਿੱਛੋਂ ਝੱਟ ਪੱਟ ਜਿਹੜਾ ਆ ਉਹ ਗੋਲੀ ਲੱਗਣ ਵਾਲੇ ਖਿਲਾਫ ਫੈਲੋਨੀ ਚਾਰਜ ਜੁਰਮ ਜਿਹੜੇ ਪਾਪੀ ਜਿਹੜੇ ਕ੍ਰਿਮੀਨਲ ਹੁੰਦੇ ਆ ਉਹਨਾਂ ਦਾ ਮੁਕਦਮਾ ਕਹਿੰਦੇ ਆ ਦਰਜ ਕਰਦਾ। ਇਹ ਵਕੀਲ ਕਹਿ ਰਹੇ ਆ ਸਖ ਸਾਹਿਬ ਜੀ ਇੱਥੋਂ ਉਹਨਾਂ ਦੇ ਖਿਲਾਫ ਕਹਿੰਦੇ ਆ ਫੈਲੋਨੀ ਦਾ ਜਿਹੜਾ ਮੁਕਦਮਾ ਦਰਜ ਕਰਾ ਦਿੰਦੇ ਆ ਤੇ ਦਸ ਪਿੱਛੋਂ ਪੰਜ ਜਿਹੜੇ ਸੀਗੇ ਉਹ ਚਾਰ ਜਿਹੜੇ ਲੋਕ ਖੱਟ ਸਾਹਿਬ ਜੀ ਸੀਗੇ ਉਹਨਾਂ ਦੇ ਉੱਤੇ ਜਿਹੜੇ ਇਹਨਾਂ ਨੇ ਮੁਕਦਮੇ ਚਲਾਏ ਸੀਗੇ ਉਹਦੇ ਵਿੱਚੋਂ ਜਾਂ ਤਾਂ ਜਿਹੜਾ ਪ੍ਰੋਸੀਕਿਊਟਰ ਹੁੰਦਾ ਆਪਣੇ ਇੰਡੀਆ ਚ ਮੇਰਾ ਖਿਆਲ ਹੈ ਉਹਨੂੰ ਸਰਕਾਰੀ ਵਕੀਲ ਕਹਿੰਦੇ ਆ ਜਿਹੜਾ ਸਰਕਾਰ ਵੱਲੋਂ ਤੁਹਾਡੇ ਖਿਲਾਫ ਲੜਦਾ।
3: ਸਰਕਾਰੀ ਵਕੀਲ ਵੀ ਨਹੀਂ ਹੁੰਦਾ ਜੀ ਉਹ ਸਰਕਾਰੀ ਵਕੀਲ ਜਿਹੜਾ ਹੁੰਦਾ ਉਹ ਸਰਕਾਰ ਵੱਲੋਂ ਹੁੰਦਾ
2: ਉਹ ਸਰਕਾਰ ਇੱਕ ਤਾਂ ਹੁੰਦਾ ਖੱਟ ਸਾਹਿਬ ਜੀ ਜਿਹੜਾ ਇੱਥੇ ਆ ਜਿਹੜੇ ਉਹ ਹੁੰਦੇ ਆ ਇੱਕ ਤਾਂ ਹੁੰਦੇ ਆ ਪ੍ਰੋਸੀਕਿਊਟਰ ਦੂਜੇ ਹੁੰਦੇ ਆ ਪਬਲਿਕ ਡਿਫੈਂਡਰ।
3: ਉੱਥੇ ਦਾ ਸਿਸਟਮ ਵੱਖਰਾ ਹੀ ਆ ਮੇਰੇ ਹਿਸਾਬ ਨਾਲ ਮੈਨੂੰ।
2: ਹਾਂ ਜਿਹੜਾ ਪਬਲਿਕ ਡਿਫੈਂਡਰ ਆ ਉੱਥੇ ਹੀ ਮੇਰਾ ਖਿਆਲ ਆ ਸਰਕਾਰੀ ਵਕੀਲ ਹੁੰਦਾ ਆਈ ਥਿੰਕ ਉਹਨੂੰ ਹੀ ਕਹਿੰਦੇ ਆ।
3: ਚਲੋ ਇਹਨਾਂ ਦਾ ਮੈਨੂੰ ਪਤਾ ਕਿ ਜਿਹੜੇ ਸਰਕਾਰ ਦੇ ਵਕੀਲ ਹੁੰਦੇ ਨਾ ਉਹ ਜਦੋਂ ਕੇਸ ਕਿਸੇ ਤੇ ਕਰਦੇ ਆ
2: ਹਾਂਜੀ
3: ਉਹ ਜਿਹੜਾ ਕਾਰਨ ਉਹ ਜਾਂਦੇ ਆ ਦੂਜੇ ਵਕੀਲਾਂ ਦੇ ਨਾਲ ਜਿਸ ਤਰ੍ਹਾਂ ਹੁਣ ਅੰਦਰ ਆ ਉਹਦੇ ਸਰਕਾਰੀ ਵਕੀਲ ਜਾ ਕੇ ਉੱਥੇ
2: ਜਿਹਨੇ ਜਿਹੜਾ ਪਾਪੀ ਹੁੰਦਾ ਪਾਪ ਕਰਨ ਵਾਲਾ ਉਹਦੇ ਗਵਰਨਮੈਂਟ ਦੇ ਹੱਕ ਦੇ ਵਿੱਚ ਉਹਦੇ ਖਿਲਾਫ਼ ਜਿਹੜਾ ਆ ਉਹ ਕੇਸ ਉਹ ਦਰਜ ਕਰਦਾ ਆ ਤੇ ਉਹੀ ਉਹ ਕੇਸ ਲੜਦਾ ਆ ਉਹਨੂੰ ਹੀ ਪ੍ਰੋਸੀਕਿਊਟਰ ਕਹਿੰਦੇ ਆ।
3: ਹੋ ਸਕਦਾ ਜੀ ਇੰਡੀਆ ਦਾ ਮੈਨੂੰ ਹੋ ਸਕਦਾ ਤੁਹਾਡੀ ਗੱਲ ਸਹੀ ਵੀ ਹੋ ਸਕਦੀ ਜੀ।
2: ਤੇ ਉਹ ਜਾਂ ਤਾਂ ਇਹ ਜਿਹੜੇ ਦਸਾਂ ਦੇ ਵਿੱਚੋਂ ਚਾਰ ਸੀਗੇ ਉਹਨਾਂ ਦੇ ਵਿੱਚੋਂ ਪ੍ਰੋਸੀਕਿਊਟਰ ਆ ਜਿਹੜਾ ਉਹਨੇ ਉਹ ਕੇਸ ਜਾਂ ਤਾਂ ਆਪੇ ਕਹਿ ਤੇ ਕਹਿੰਦੇ ਕੇਸ ਦੇ ਵਿੱਚ ਕੁਛ ਵੀ ਮੈਂ ਨਹੀਂ ਕਰਨਾ ਇਹ ਕੇਸ ਤੇ ਉਹ ਬੰਦੇ ਨੂੰ ਘਰ ਨੂੰ ਤੋੜ ਦਿੰਦੇ ਆ। ਤੇ ਬਾਕੀ ਦੇ ਜਿਹੜੇ ਕੇਸ ਆ ਉਹਨਾਂ ਦੇ ਕੇਸ ਆ ਜਿਹੜੇ ਜੱਜ ਫਿਰ ਉਹ ਜਾਣੀ ਕਿ ਜਿਊਰੀ ਸਿਲੈਕਟ ਕਰਨ ਤੋਂ ਪਹਿਲਾਂ ਹੀ ਉਹ ਜੱਜ ਵੱਲੋਂ ਹੀ ਉਹਦਾ ਜਿਹੜਾ ਕੇਸ ਆ ਉਹ ਖਾਰਜ ਕਰ ਦਿੰਦੇ ਆ। ਸੋ ਇਹ ਤੋਂ ਕਹਿਣ ਦਾ ਮਤਲਬ ਇਹੀ ਆ ਕਿ ਉਹਨਾਂ ਦੇ ਹੁੰਦਾ ਕੁਛ ਨੀ ਤੇ ਉਹ ਐਵੇਂ ਚੱਕ ਕੇ ਖੱਜਲ ਖੁਆਰੀ ਕਰਨ ਦੇ ਮਾਰੇ ਜਾਂ ਆਪਣੇ ਆਪ ਨੂੰ ਉਹ ਬਚਾਉਣ ਦੇ ਮਾਰੇ ਉਹ ਇਸ ਤਰ੍ਹਾਂ ਦੇ ਜਿਹੜੇ ਕਰ ਦਿੰਦੇ ਆ। ਤੇ 16 ਘਟਨਾਵਾਂ ਵਿੱਚੋਂ ਖੱਟ ਸਾਹਿਬ ਜੀ ਜੁਲਾਈ ਮਹੀਨਾ ਜਿਹੜਾ ਲੰਘ ਕੇ ਗਿਆ ਪਿਛਲੇ ਸਾਲ ਦਾ 2025 ਦਾ ਉਦੋਂ ਤੋਂ ਲੈ ਕੇ 16 ਘਟਨਾਵਾਂ ਵਿੱਚੋਂ ਕਿਸੇ ਵੀ ਅਫਸਰ ਉੱਪਰ ਜਾਂ ਆਈਸ ਦਾ ਹੋਵੇ ਜਾਂ ਉਹ US ਬਾਰਡਰ ਪੈਟਰੋਲ ਦਾ ਹੋਵੇ ਤੇ ਜਾਂ ਹੋਮਲੈਂਡ ਸਿਕਿਉਰਿਟੀ ਦਾ ਹੋਵੇ ਕਿਸੇ ਉੱਪਰ ਵੀ ਮੁਕਦਮਾ ਦਰਜ ਨਹੀਂ ਕੀਤਾ ਗਿਆ ਨਾ ਹੀ ਕਿਸੇ ਤਰ੍ਹਾਂ ਦਾ ਹੋਰ ਕੋਈ ਐਕਸ਼ਨ ਕਿਸੇ ਦੇ ਉੱਤੇ ਲਿਆ ਗਿਆ। ਤੇ ਅਗਲੀ ਖਬਰ ਖੱਕ ਸਾਹਿਬ ਜੀ ਇਹ ਆ ਕਿ ਜਿਹੜੇ ਫੈਡਰਲ ਜੱਜ ਹੁੰਦੇ ਆ ਤੁਹਾਨੂੰ ਪਤਾ ਕਿ ਉਹ ਹੁਣ ਜਿਹੜੀ ਆਹ ਸਾਰੀਆਂ ਏਜੰਸੀਆਂ ਆ DHS ਹੋਈ ਜਾਂ ਉਹ ਆਈਸ ਹੋਈ ਜਾਂ ਉਹ ਬਾਰਡਰ ਪੈਟਰੋਲ ਹੋਇਆ ਇਹ ਸਾਰੀਆਂ ਜਿਹੜੀਆਂ ਏਜੰਸੀਆਂ ਆ ਇਹ ਫੈਡਰਲ ਗਵਰਨਮੈਂਟ ਦੀਆਂ ਆ। ਤੇ ਇਹਨਾਂ ਦੇ ਜਦੋਂ ਫਿਰ ਕੇਸ ਹੁੰਦੇ ਆ ਤੇ ਇਹਨਾਂ ਦੇ ਵਾਸਤੇ ਜਿਹੜੇ ਫੈਡਰਲ ਜੱਜ ਆ ਉਹੀ ਫਿਰ ਇਹਨਾਂ ਦੇ ਕੇਸ ਮੇਰੇ ਹਿਸਾਬ ਨਾਲ ਉਹੀ ਲੈਂਦੇ ਆ। ਤੇ ਇੱਕ ਫੈਡਰਲ ਜੱਜ ਸਾਹਿਬ ਵੱਲੋਂ ਅੱਜ ਉਹਨਾਂ ਨੇ ਕਿਹਾ ਕਿ ਕਹਿੰਦੇ ਕਿ ਮੇਰਾ ਤਾਂ ਜਿਹਨੂੰ ਆਪਾਂ ਕਹਿੰਦੇ ਆ ਨਾ ਧੀਰਜ ਕਹਿੰਦੇ ਖਤਮ ਹੋ ਗਿਆ ਮੇਰੇ ਅੰਦਰ ਹੋਰ ਜਿਗਰਾ ਨਹੀਂ ਇਹ ਬਰਦਾਸ਼ਤ ਕਰਨ ਦਾ ਜੋ ਕੁਛ ਹੋ ਰਿਹਾ। ਉਸ ਜੱਜ ਨੇ ਇਸ ਤਰ੍ਹਾਂ ਕਿਹਾ ਤੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਜਿਹੜੇ ਹੈਗੇ ਆ ਡਾਇਰੈਕਟਰ ਇਹਨਾਂ ਦੇ ਖੱਕ ਸਾਹਿਬ ਜੀ ਉਹਨੂੰ ਜੱਜ ਸਾਹਿਬ ਨੇ ਸਿੱਧਾ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦੇ ਦਿੱਤਾ। ਉਹ ਕਹਿੰਦਾ ਆ ਇੱਥੇ ਪੇਸ਼ ਹੋ। ਤੇ ਇਹ ਖਬਰ ਆ ਜਿਹੜੀ ਖੱਕ ਸਾਹਿਬ ਜੀ ਇਹ ਮਿਨੀਸੋਟਾ ਜਿਹੜਾ ਹੈਗਾ ਉਹ ਸੂਬਾ ਉਹ ਜਿਹੜਾ ਮਿਨੀਐਪੋਲਿਸ ਸ਼ਹਿਰ ਹੈਗਾ ਆ ਜਿੱਥੇ ਉਹ ਘਟਨਾ ਹੋਈ ਆ ਇਹ ਉਹਦੇ ਜਿਹੜੇ ਆ ਸਟਾਰ ਟ੍ਰਿਬਿਊਨ ਆ ਜਿਹੜੀ ਉਥੋਂ ਦੀ ਉਹਦੇ ਵਿਚ ਇਹ ਖਬਰ ਛਪੀ ਆ ਤੇ ਉਥੋਂ ਆਪਾਂ ਖਬਰ ਲਈ ਹੈ। ਤੇ ਅਗਲੀ ਜਿਹੜੀ ਉਹ ਹੈਗੀ ਆ ਉਹ ਆਪਾਂ ਪਹਿਲਾਂ ਹੀ ਕਰ ਦਿੱਤੀ ਆ ਤੇ ਹੁਣ ਆਪਾਂ ਖੱਕ ਸਾਹਿਬ ਜੀ ਚੱਲਦੇ ਆ ਸ਼ੁਰੂ ਕਰਦੇ ਆ ਅਗਲੀਆਂ ਬਾਕੀ ਦੀਆਂ ਖਬਰਾਂ। ਤੇ ਇਹਦੇ ਵਿਚ ਖੱਕ ਸਾਹਿਬ ਜੀ ਜਿਹੜੀ ਆ ਅਮਰੀਕਾ ਦਾ ਜਿਹੜਾ ਅਮਰੀਕਾ ਹੈਗਾ ਉਹ ਭਿਆਨਕ ਅਤੇ ਤਬਾਹੀ ਆ ਜਿਹੜੀ ਨਾ ਤਬਾਹੀ ਹੁਣ ਤੂਫਾਨ ਜਿਹੜਾ ਸੀਗਾ ਉਹ ਲੰਘ ਕੇ ਚਲੇ ਗਿਆ ਆਪਣੇ ਕੋਲ, ਤੁਹਾਨੂੰ ਪਤਾ ਪਈ ਇੱਧਰ ਤਾਂ ਅਜੇ ਵੀ ਸਨੋਅ ਜਿਹੜੀ ਆ ਬਹੁਤ ਜ਼ਿਆਦਾ ਅਜੇ ਤੀਕਰ ਵੀ ਇੱਧਰ ਪਈ ਆ।
3: ਹਾਂਜੀ ਹਾਂਜੀ ਉਹ ਪਈ ਉਦਾਂ ਦੀ ਉਦਾਂ ਪਈ, ਸੜਕਾਂ ਹਾਈਵੇ ਰੋਡ ਸਾਰੇ ਖਾਲੀ ਆ।
2: ਹਾਂਜੀ ਬਿਲਕੁਲ, ਤੇ ਲੋਕ ਕੰਮਾਂ ਤੇ ਵੀ ਗਏ ਜਿੱਥੋਂ ਤੀਕਰ ਮੈਨੂੰ ਪਤਾ, ਬੈਂਕਾਂ ਬੁੰਕਾਂ ਵੀ ਸ਼ਾਇਦ ਬੰਦ ਰਹੀਆਂ।
3: ਹਾਂਜੀ ਹਾਂਜੀ ਬਿਲਕੁਲ,
2: ਇਹਦੇ ਕਾਰਨ ਤੇ ਇਹ ਜਿਹੜੀ ਹੈਗੀ ਆ ਕਾਕ ਸਾਹਿਬ ਜੀ, ਇਹ ਜਿਹੜਾ ਹੁਣ ਇਹ ਤੂਫਾਨ ਲੰਘ ਕੇ ਗਿਆ, ਹੁਣ ਲੰਘ ਤਾਂ ਗਿਆ ਪਰ ਜਿਹੜਾ ਉਹਦਾ ਅਸਰ ਆ ਉਹ ਅਜੇ ਵੀ ਹੈਗਾ। ਇਹਦੇ ਨਾਲ ਨੌ ਜਿਹੜੇ ਸੱਜਣ ਸੀਗੇ ਉਹਨਾਂ ਦੀਆਂ ਜਾਨਾਂ ਵੀ ਜਾ ਰਹੀਆਂ।
3: ਉਹਦੀ ਗੱਲ ਹੋਈ ਸੀ, ਤੁਸੀਂ ਚੇਤਾ ਰੱਖੋ ਤੁਸੀਂ ਕੀ ਕਹਿ ਰਹੇ, ਮੈਨੂੰ ਇੱਕ ਮਿੰਟ ਮੈਂ ਗੱਲ ਥੋੜੀ ਜੀ ਕਰ ਦਵਾਂ। ਮੇਰੀ ਅੱਜ ਜਗਪ੍ਰੀਤ ਨਾਲ ਗੱਲ ਹੋਈ ਸੀ
2: ਜੀ,
3: ਇੱਕ ਲੇਡੀ ਉਹਦਾ ਬਿਜਲੀ ਇਹਦੀ ਵਜ੍ਹਾ ਨਾਲ ਨਾ ਸਨੋ ਦੀ ਵਜ੍ਹਾ ਨਾਲ ਉਹਦੇ ਖੰਭਾ ਖੁੰਭਾ ਥੱਲੇ ਡਿੱਗ ਪਿਆ, ਤਾਰਾਂ ਟੁੱਟ ਗਈਆਂ।
2: ਹਾਂਜੀ ਜੀ,
3: ਉਹ ਘਰੇ ਸੀ ਤੇ ਉਹ ਠੰਡ ਦੇ ਨਾਲ ਹੀ ਵਿਚਾਰੀ ਦੀ ਮੌਤ ਹੋ ਗਈ। ਤੇ ਪੰਜ ਬੰਦੇ ਜਿਹੜੇ ਆ ਹੋਰ ਨਿਊਯਾਰਕ ਦੇ ਵਿੱਚ ਹੋਮਲੈਸ ਬੰਦੇ ਜਿਹੜੇ ਆ ਉਹਨਾਂ ਦੀ ਵੀ ਬਾਹਰ ਕਿਤੇ ਪਏ ਹੋਣਗੇ ਵਿਚਾਰੇ, ਜਗ੍ਹਾ ਤਾਂ ਹੁੰਦੀ ਨੀ ਸੌਣ ਨੂੰ।
2: ਹਾਂਜੀ ਬਿਲਕੁਲ,
3: ਉਹਨਾਂ ਦੀ ਵੀ ਡੈਥ ਹੋ ਗਈ, 6 ਟੋਟਲ ਹੋ ਗਏ ਜੀ ਇਹਦੇ ਵਿੱਚ ਨਿਊਯਾਰਕ ਦੇ ਵਿੱਚ।
2: ਹਾਂਜੀ ਇਹਦੀ ਪਰ ਜਿੰਨਾ ਆਪਾਂ ਸਾਰੇ ਦੇਸ਼ ਦੀ ਲਈਏ ਤਾਂ 9 ਜਿਹੜੇ ਆ ਲੋਕ ਆ ਉਹਨਾਂ ਦੀਆਂ ਕਾਕਸਾ ਵੀ ਜਾਨਾਂ ਇਹ ਤੂਫਾਨ ਨੇ ਲਈਆਂ, ਤੇ ਲੱਖਾਂ ਲੋਕ ਆ ਜਿਹੜੇ ਬਿਜਲੀ ਦੀਆਂ ਸੇਵਾਵਾਂ ਤੋਂ ਜਿਹੜੇ ਵਿਰਵੇ ਰਹੇ। ਕਈ ਲੋਕ ਆ ਬਹੁਤੇ ਖਾਕ ਸਾਹਿਬ ਜੀ ਜਿਨ੍ਹਾਂ ਨੂੰ ਥੋੜੇ ਜਿਹਾ ਜਾਗਰਤ ਹੁੰਦੇ ਆ, ਉਹ ਆਪਣੇ ਜਨਰੇਟਰ ਵਗੈਰਾ ਏਦਾਂ ਦਾ ਲਿਆ ਕੇ ਪਹਿਲਾਂ ਇੰਤਜ਼ਾਮ ਕਰ ਕੁਰ ਲੈਂਦੇ ਆ, ਤੇ ਪਰ ਜਿਹੜਾ ਹੁਣ ਗਰੀਬ ਆ ਖਾਕ ਸਾਹਿਬ ਜੀ ਜਿੱਦਾਂ ਤੁਸੀਂ ਦੱਸਦੇ, ਜਿਹੜੇ ਵਿਚਾਰਿਆਂ ਕੋਲ ਘਰੇ ਹੀ ਕਾਰੋਬਾਰ ਹੈ ਹੀ ਨਹੀਂ, ਰਹਿਣ ਦੀ ਜਗ੍ਹਾ ਨੀ, ਉਹ ਕੀ ਕਰਨਗੇ ਵਿਚਾਰੇ? ਉਹਨਾਂ ਨੇ ਬਾਹਰ ਹੀ ਠੰਡ ਦੇ ਨਾਲ ਖਾਕ ਸਾਹਿਬ ਜੀ ਠੁਰ ਠੁਰ ਕਰਦੇ, ਫਿਰ ਖਾਣ ਨੂੰ ਵੀ ਨਹੀਂ ਹੁੰਦਾ ਜਿਹਦੇ ਨਾਲ ਉਹ ਗਰਮ ਰਹਿ ਸਕਣ, ਫਿਰ ਉਹਨਾਂ ਨੂੰ ਆਪਣੀ ਦੁਕਾਨ ਚ ਨੀ ਵੜਨ ਦਿੰਦਾ, ਅਗਲਾ ਕਹਿੰਦਾ ਯਾਰ ਮੈਂ ਤੇ ਤੂੰ ਕੀ ਕਰਨਾ ਇੱਥੇ, ਤੇ ਇਸ ਤਰ੍ਹਾਂ ਫਿਰ ਉਹਨਾਂ ਦੀ ਠੰਡ ਦੇ ਨਾਲ ਉਹ ਠੰਡ ਲਾ ਕੇ ਹੌਲੀ ਹੌਲੀ ਉਹ ਨਿਮੋਨੀਆ ਵਗੈਰਾ ਹੋ ਕੇ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ। ਤੇ ਇਹਨਾਂ ਦੇ ਵਿੱਚੋਂ ਖਾਕਸਾ ਜੀ ਲੱਖਾਂ ਲੋਕ ਆ ਜਿਹੜੇ ਉਹ ਬਿਜਲੀ ਦੀਆਂ ਸੇਵਾਵਾਂ ਤੋਂ ਵਿਰਵੇ ਰਹੇ, ਤੇ ਤੂਫਾਨ ਜਿਹੜਾ ਸੀਗਾ ਉਹ ਪਹਿਲਾਂ ਤੂਫਾਨ ਖਹਿੜਾ ਛੱਡ ਨਹੀਂ ਗਿਆ ਅਜੇ ਤੀਕਰ ਵੀ, ਉਹ ਜਿਹੜਾ ਕਹਿਣ ਦਾ ਮਤਲਬ ਇਹ ਆ ਕਿ ਅਜੇ ਵੀ ਉਹਦੀ ਜਿਹੜੀਆਂ ਤਕਲੀਫ ਆ ਉਹ ਲੋਕਾਂ ਨੂੰ ਦੇ ਰਿਹਾ, ਕਿਉਂਕਿ ਬਰਫਾਂ ਪਈਆਂ ਆ, ਬਰਫਾਨੀ ਬਾਰਿਸ਼ ਤੇ ਮੀਂਹ ਆ ਜਿਹੜਾ ਉਹ ਬੰਦ ਹੋ ਚੁੱਕਿਆ ਆ। ਜਿਹੜੀਆਂ ਜਹਾਜ਼ਾਂ ਦੀਆਂ ਉਡਾਨਾਂ ਨੂੰ ਖਾਕ ਸਾਹਿਬ ਜੀ ਖਾਰਜ ਕਰਨ ਦੀ ਗਿਣਤੀ ਆ ਜਿਹੜੀ ਉਹ ਦੇਖੋ, ਖਾਕ ਸਾਹਿਬ ਜੀ ਕਿਹਾ ਜਾਂਦਾ ਕਿ ਜਦੋਂ ਕੋਵਿਡ-19 ਹੋਇਆ ਸੀਗਾ ਨਾ, ਜਦੋਂ ਉਦੋਂ ਜਿੰਨੀਆਂ ਫਲਾਈਟਾਂ ਜਿਹੜੀਆਂ ਸੀ ਉਹ ਕੈਂਸਲ ਹੋਈਆਂ ਸੀ, ਉਸ ਤੋਂ ਵੀ ਵੱਧ ਗਿਣਤੀ
3: ਹੋਈ ਸੀ, ਬੰਦ ਹੀ ਹੋ ਗਏ ਦੋ, ਸਾਡਾ ਏਅਰਪੋਰਟ ਲਗਵਾੜੀ ਏਅਰਪੋਰਟ ਹੈ ਟੋਟਲੀ ਬੰਦ।
2: ਹਾਂਜੀ
3: ਬੰਦ ਰਿਹਾ ਉਹ
2: ਬਿਲਕੁਲ, ਤੇ ਦਾਤਰੀ ਕੰਮਾਂ ਕਾਰਾਂ ਦੇ ਨਾਲ ਨਾਲ ਜਿਹੜੇ ਸਕੂਲ ਸੀਗੇ ਉਹ ਵੀ ਸੋਮਵਾਰ ਜਿਹੜੇ ਉਹ ਬੰਦ ਰਹੇ ਆ, ਤੇ ਮੇਰਾ ਖਿਆਲ ਹੈ ਸ਼ਾਇਦ ਅੱਜ ਵੀ ਬੰਦ ਉਹ ਹੋਣਗੇ। ਇਹਦੇ ਬਾਰੇ ਮੈਨੂੰ ਅੱਜ ਬਾਰੇ ਮੈਂ ਕੁਛ ਨੀ ਕਹਿ ਸਕਦਾ। ਤੇ ਐਮਰਜੈਂਸੀ ਮੈਨੇਜਮੈਂਟ ਅਦਾਰੇ ਆ ਜਿਹੜੇ ਖਾਕ ਸਾਹਿਬ ਜੀ ਉਹਨਾਂ ਨਾਲ ਜੁੜੇ ਹੋਏ ਜਿਹੜੇ ਕਾਰਕੁਨ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਨਾਲ ਜੁੜੇ ਹੋਏ ਆ, ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਤੂਫਾਨ ਆ ਜਿਹੜਾ ਇਹਦੇ ਪਿੱਛੋਂ ਤਾਪਮਾਨ ਬਹੁਤ ਜ਼ਿਆਦਾ ਠੰਡਾ ਹੋ ਜਾਣਾ ਆ, ਕਿਉਂਕਿ ਉਹ ਬਰਫ਼ ਜ਼ਿਆਦਾ ਚਿਰ ਪੈ ਗਈ ਨਾ ਇਹ ਜਿਹੜੀ ਮਗਰੋਂ ਠੰਡ ਹੁੰਦੀ, ਖਾਸ ਕਰਕੇ ਕੱਚ ਆ ਜਦੋਂ ਇਸ ਦਾ ਤੂਫਾਨ ਲੰਘ ਕੇ ਜਾਂਦਾ ਨਾ, ਜਦੋਂ ਫਿਰ ਸੂਰਜ ਨਿਕਲਦਾ ਉਦੋਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਇਕਦਮ। ਤੇ ਜਿਹਦੇ ਨਾਲ ਖਤਰਾ ਉਹ ਕਹਿੰਦੇ ਆ ਵੀ ਹੋਰ ਵੀ ਵੱਧ ਸਕਦਾ ਆ,
3: ਤੇ ਬਲੈਕ ਆਈਸ ਜਿਹੜੀ ਹੁੰਦੀ ਨਾ ਤੁਹਾਨੂੰ ਦੀਦੀ ਨਹੀਂ ਹੈ,
2: ਬਿਲਕੁਲ ਬਹੁਤ
3: ਖਤਰਨਾਕ ਹੁੰਦੀ ਆ, ਉਹਦੇ ਤੋਂ ਗੱਡੀ ਦਾ ਟਾਇਰ ਏਦਾਂ ਸਿਪ ਜਾਂਦਾ ਨਾ ਘੁੰਮ ਕੇ ਪੁੱਛੋ ਹੀ ਨਾ,
2: ਤੇ ਉਹ ਰੁਕਦੀ ਨੀ।
3: ਪਰ ਇਹ ਆ ਕਿ ਇੱਥੇ ਸਾਡੇ ਨਿਊਯਾਰਕ ਨਿਊਜਰਸੀ ਦੇ ਵਿਚ ਸਵੇਰੇ ਮੈਂ ਕੰਮ ਤੇ ਗਿਆ ਸੀ ਚੀਮਾ ਸਾਹਿਬ, ਏਦਾਂ ਲੱਗਦਾ ਕਿ ਸਨੋਅ ਪਈ ਨੀ ਹਾਈਵੇ ਸਾਈਡਾਂ ਦੇ, ਲੂਣ ਲੂਣ ਪਾ ਕੇ ਤੇ ਉਹ ਫਿਰ ਉਹਨੂੰ ਸਾਰਾ ਚੱਕ ਕੇ ਸਾਈਡਾਂ ਤੋਂ ਕੱਢ ਕੇ ਬਾਹਰ ਸਿੱਟ ਦਿੰਦੇ ਆ, ਔਰ ਸਵੇਰੇ ਸਵੇਰੇ ਹੀ ਐ ਸਾਫ ਸੁਥਰਾ ਹਾਈਵੇ ਤੇ ਨਿਊਯਾਰਕ ਸਿਟੀ ਵੀ ਏਦਾਂ ਸੀ ਕਲੀਨ ਆ, ਕੋਈ ਗਲੀ ਨੀ ਕੋਈ ਮਹੱਲਾ ਨੀ ਛੱਡਿਆ ਜਿੱਥੇ ਨਾ ਕਲੀਨ ਕੀਤੀ ਹੋਵੇ ਉਹਨਾਂ ਨੇ, ਕੰਮ ਬਹੁਤ ਫਾਸਟ ਹੁੰਦਾ ਜੀ।
2: ਹਾਂਜੀ ਉਹ ਪਹਿਲਾਂ ਹੀ ਉਹਨਾਂ ਨੂੰ ਤੂਫਾਨ ਆਉਣਾ ਹੁੰਦਾ ਖਾਕ ਸਾਹਿਬ ਜੀ, ਉਹ ਮੈਂ ਉਧਰ ਯੂਟਾ ਚ ਰਹਿ ਕੇ ਆਇਆ 3 ਸਾਲ, ਸਾਲਟ ਲੇਕ ਸਿਟੀ ਤੋਂ ਲੈ ਕੇ ਉਹ 70 ਮੀਲ ਦਾ ਜਿਹੜਾ ਹਾਈਵੇ ਹੈਗਾ ਆਪਣਾ I-15, ਉਹਦੇ ਤੇ ਉਹ 70 ਮੀਲ ਦੇ 65-70 ਮੀਲ ਦੇ ਏਰੀਏ ਦੇ ਵਿਚ ਸਟੋਰ ਹੁੰਦੇ ਸੀ 6-7, ਤੇ ਉੱਥੇ ਮੈਂ ਰਹਿ ਕੇ ਆਇਆ, ਉੱਥੇ ਏਦਾਂ ਹੀ ਹੁੰਦੀ ਸੀ ਉਹ ਜਦੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਸਨੋ ਸਟੋਰਮ ਆ ਰਿਹਾ, ਉਹ ਪਹਿਲਾਂ ਹੀ ਆਪਣੇ ਟਰੱਕ ਵਗੈਰਾ ਤਿਆਰ ਕਰਕੇ ਐਨ ਤੇਲ ਤੂਲ ਪਾ ਕੇ ਉਹਨਾਂ ਦੇ ਵਿਚ ਤੇ ਉਹ ਰੈਡੀ ਰੱਖਦੇ ਆ, ਉਹਨਾਂ ਦੇ ਮੂਹਰੇ ਉਹ ਲੱਗਿਆ ਹੁੰਦਾ ਛੱਜ ਜਿਹਾ, ਉਹ ਪਾਸੇ ਨੂੰ ਉਹ ਕਰੀ ਜਾਂਦੇ ਆ ਉਹ ਜਿਹੜੀ ਗੱਲ।
3: ਚੀਮਾ ਸਾਹਿਬ 5 ਜਾਂ 6 ਇਕੱਠੇ ਤੁਰਦੇ, ਇੱਕ ਮੋਹਰੇ ਇੱਕ ਨਾਲ ਇੱਕ ਤੀਜਾ ਨਾਲ ਥੱਲ ਪਿੱਛੇ, ਉਹ ਐ ਲਾਈਨ ਬਣਾ ਕੇ ਇਹ ਉਧਰ ਸਿੱਟੀ ਜਾਂਦੇ ਉਧਰ ਨੂੰ ਸਿੱਟੀ ਜਾਂਦੇ ਦੂਜਾ ਟਰੱਕ ਉਧਰ ਇੱਕ ਵਾਰੀ ਫੇਰਦੇ ਆ ਉਹਦੇ ਨਾਲ ਹੀ ਸਾਰਾ ਕੁਝ ਸਾਫ਼ ਹੋ ਜਾਂਦਾ
2: ਬਸ ਬਸ ਸਾਫ਼ ਹੋ ਜਾਂਦਾ ਆ ਤੇ ਇਹਦੇ ਨਾਲ ਖੱਖ ਸਾਹਿਬ ਜੀ ਕਿਹਾ ਗਿਆ ਕਿ ਬਰਫਾਨੀ ਤੂਫਾਨ ਪਿੱਛੋਂ ਕਹਿੰਦੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਬਿਜਲੀ ਦੀ ਸੁਵਿਧਾ ਨਾ ਹੋਣ ਕਾਰਨ ਵੀ ਖਤਰੇ ਵਿੱਚ ਜਿਹੜੀਆਂ ਉਹ ਪਈਆਂ ਆ ਤੇ ਉਹਦੇ ਨਾਲ ਖੱਖ ਸਾਹਿਬ ਜੀ ਸੋਮਵਾਰ ਤੀਕਰ ਕਹਿੰਦੇ ਇਸੇ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਰਹਿਣੇ ਸੀਗੇ ਸੋ ਸੋਮਵਾਰ ਲੰਘ ਗਿਆ ਆ ਤੇ ਬਰਫ਼ ਤਾਂ ਖਤਮ ਹੋ ਗਈ ਤੂਫਾਨ ਤਾਂ ਲੰਘ ਗਿਆ ਪਰ ਜਿਹੜਾ ਨੁਕਸਾਨ ਆ ਉਹ ਕਾਫ਼ੀ ਜ਼ਿਆਦਾ ਹੋਇਆ ਤੇ ਇਹਦੇ ਨਾਲ ਅਗਲੀ ਖ਼ਬਰ ਆਪਣੇ ਕੋਲ ਖੱਖ ਸਾਹਿਬ ਜੀ ਹੈਗੀ ਆ ਇਰਾਨ ਦੇ ਪ੍ਰੈਜੀਡੈਂਟ ਦਾ ਬੇਟਾ ਜਿਹੜਾ ਆ ਉਹ ਹੱਥਾਂ ਵਿੱਚ ਫੋਨ ਫੜੀ ਖੜਾ ਨਜ਼ਰ ਆਉਂਦਾ ਇਰਾਨ ਦੀ ਗੱਲ ਹੈ ਖੱਖ ਸਾਹਿਬ ਜੀ ਤੇ ਉਹ ਕਹਿ ਰਿਹਾ ਬਈ ਉਹਦਾ ਫੋਨ ਫਾਨ ਉਹ ਕਿਤੇ ਕੋਸ਼ਿਸ਼ ਕਰ ਰਿਹਾ ਲਾਉਣ ਦੀ ਤੇ ਉਹ ਲੱਗ ਨਹੀਂ ਰਿਹਾ ਕਿਉਂਕਿ ਉੱਥੇ ਇੰਟਰਨੈਟ ਹੈ ਨੀ ਤੇ ਉਹਦੀ ਪੇਸ਼ ਨੀ ਜਾਂਦੀ ਕਿ ਮੈਂ ਆਹ ਕੀ ਹੋ ਗਿਆ ਤੇ ਫੇਰ ਉਹ ਜਿਹੜਾ ਇਰਾਨ ਦੇ ਗਵਰਨਮੈਂਟ ਹੈਗੀ ਆ ਉਹਨੂੰ ਫੇਰ ਉਹਨੇ ਆਪਣੇ ਕਿਹਾ ਵੀ ਭਾਈ ਆ ਜਿਹੜਾ ਇੰਟਰਨੈਟ ਆ ਇਹ ਤੁਸੀਂ ਬੰਦ ਤਾਂ ਕਰ ਦਿੱਤਾ ਹੁਣ ਇਹਨੂੰ ਮੁੜ ਕੇ ਫੇਰ ਆਨ ਤਾਂ ਕਰ ਦਿਓ ਮਸਲਾ ਤਾਂ ਖਤਮ ਹੋ ਗਿਆ ਉਹ ਜਿਹੜੀ ਬਗਾਵਤ ਉੱਥੇ ਹੋਈ ਸੀ ਉਹ ਤਾਂ ਦੱਬ ਗਈ ਆ ਤੇ ਇਹਨੂੰ ਜਿਹੜਾ ਆ ਉਹ ਆਨ ਕਰ ਦਿਓ ਨਹੀਂ ਤਾਂ ਪਰਦਾ ਆ ਜਿਹੜੀ ਉਹ ਫੇਰ ਹੋਰ ਭੜਕੂਗੀ ਤੇ ਇਹਨੂੰ ਜਿੰਨੀ ਛੇਤੀ ਹੋ ਸਕਦਾ ਚਾਲੂ ਕਰ ਦਿਓ ਤੇ ਉਹਨੇ ਜਿਹੜੇ ਨਾਰਾਜ਼ ਪਰਦਾ ਨੂੰ ਨਾ ਕੀਤੀ ਜਾਵੇ ਵਿਰੋਧ ਆ ਜਿਹੜਾ ਉਹ ਹੁਣ ਖਤਮ ਹੋ ਚੁੱਕਾ ਆ ਤੇ ਤੁਸੀਂ ਹੁਣ ਇਹ ਜਿਹੜੀਆਂ ਸੇਵਾਵਾਂ ਹੈਗੀਆਂ ਇਹਨਾਂ ਸਾਰੀਆਂ ਨੂੰ ਮੁੜ ਕੇ ਫੇਰ ਜਿਹੜੀਆਂ ਉਹ ਪਰਜਾ ਨੂੰ ਦਿਓ ਤੇ ਅਗਲੀ ਜਿਹੜੀ ਖਬਰ ਹੈਗੀ ਆ ਖੱਖ ਸਾਹਿਬ ਜੀ ਉਹ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਮਿਨੀਐਪੋਲਿਸ ਦੇ ਸ਼ਹਿਰ ਦੇ ਵਿੱਚ ਖੱਖ ਸਾਹਿਬ ਜੀ ਜਿਹੜੀ ਉਹਨੇ ਗੁੱਡ ਲੇਡੀ ਸੀਗੀ ਆਇਸ ਵੱਲੋਂ ਜਿਹਦੀ ਜਾਨ ਉਹ ਲਈ ਗਈ ਸੀ ਉਹਦੇ ਉਪਰੰਤ ਆ ਜਿਹੜਾ ਹੁਣ ਅਗਲਾ ਹੋਰ ਕੇਸ ਹੋਇਆ ਐਲੈਕਸ ਪ੍ਰੈਟੀ ਦਾ ਇਹਦੇ ਵਿੱਚ ਖੱਖ ਸਾਹਿਬ ਜੀ ਬਾਰਡਰ ਪੈਟਰੋਲ ਦੇ ਏਜੰਟ ਸੀਗੇ ਜਿਹੜੇ ਉਹ ਪੰਜ ਜਣੇ ਸੀ ਖੱਖ ਸਾਹਿਬ ਜੀ ਤੇ ਦੇਖੋ ਇਹ ਏਜੰਸੀਆਂ ਵੀ ਦੋ ਤਿੰਨ ਆ
3: ਇਕੱਠੇ ਕੀਤੇ ਨਾ ਸਾਰੇ
2: ਹਾਂਜੀ ਸਾਰੇ ਇਕੱਠੇ ਕੀਤੇ ਬਾਰਡਰ ਪੈਟਰੋਲ ਵੀ ਆ ਉੱਥੇ ਤੇ ਆਇਸ ਵੀ ਆ ਉੱਥੇ ਤੇ ਇੱਕ ਉਹ ਜਿਹੜਾ ਹੈਗਾ ਤੀਸਰਾ ਡੀਐਚਐਸ ਜਿਹਨੂੰ ਹੋਮਲੈਂਡ ਸਿਕਿਉਰਿਟੀ ਜਿਹੜੀ ਹੈਗੀ ਆ ਉਹਦੇ ਏਜੰਟ ਵੀ ਆ ਤੇ ਇਕੱਲਿਆਂ ਇਕੱਲਿਆਂ ਨੂੰ ਔਰ ਖੱਖ ਸਾਹਿਬ ਜੀ ਦੇਖੋ ਇਹ ਜੋ ਕੁਛ ਹੁਣ ਹੋ ਰਿਹਾ ਅੱਗੇ ਮੈਂ ਕਦੇ ਨੀ ਦੇਖਿਆ ਇੱਥੇ ਅਮਰੀਕਾ ਦੇ ਵਿੱਚ ਇਹਨਾਂ ਦੇ ਹਾਂਜੀ ਇਹਨਾਂ ਦੇ ਸਾਰਿਆਂ ਦੇ ਮੂੰਹ ਵੀ ਬੰਨੇ ਹੁੰਦੇ ਆ
3: ਮੂੰਹ ਵੀ ਬੰਨੇ ਆ ਬਿਲਕੁਲ
2: ਮੂੰਹ ਲਪੇਟੇ ਆ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਮਿਲਟਰੀ ਦਾ ਰਾਜ ਹੋ ਗਿਆ ਨਾ
3: ਮਿਲਟਰੀ ਦਾ ਰਾਜ ਵੀ ਨਹੀਂ ਜੀ ਮਿਲਟਰੀ ਤੇ ਮੂੰਹ ਖੋਲ ਕੇ ਲਿਆਂਦੀ ਆ ਇਹ
2: ਤਾਂ
3: ਰਾਜ
2: ਹਾਂਜੀ ਹਾਂਜੀ ਤੇ ਇਹਦੇ ਨਾਲ ਖੱਖ ਸਾਹਿਬ ਜੀ ਹੁਣ ਕੀ ਆ ਕਿ ਜਿਹੜੇ ਏਜੰਟ ਆ ਇਹਨਾਂ ਨੇ ਪੰਜਾਂ ਜਣਿਆਂ ਨੇ ਉਹਨੂੰ ਘੇਰ ਲਿਆ ਘੇਰ ਕੇ ਉਹਨੂੰ ਫਿਰ ਥੱਲੇ ਸਿੱਟਿਆ ਪਹਿਲਾਂ ਦਾ ਖੱਖ ਸਾਹਿਬ ਜੀ ਉਹ ਕਹਿੰਦੇ ਸੀਗੇ ਕਿ ਇਹਦੇ ਕੋਲ ਦੋ ਮੈਗਜ਼ੀਨ ਵੀ ਸੀਗੇ ਨਾਲ ਜਿਹੜੇ ਜਿਹਨਾਂ ਦੇ ਵਿੱਚ ਗੋਲੀਆਂ ਹੁੰਦੀਆਂ ਮੈਗਜ਼ੀਨ ਪਤਾ ਨੀ ਉਹ ਚ ਕਿੰਨੀਆਂ ਗੋਲੀਆਂ ਪੈਂਦੀਆਂ ਵੱਖਰੇ ਵੱਖਰੇ ਉਹ ਹੁੰਦੇ ਕਿਸੇ ਚ ਕਿੰਨੀਆਂ ਪੈਂਦੀਆਂ ਕਿਸੇ ਚ ਕਿੰਨੀਆਂ ਪੈਂਦੀਆਂ ਐਨੀ ਵਾਈ ਤੇ ਪਰ ਨਿਕਲਿਆ ਉਹਦੇ ਕੋਲ ਕੁਛ ਨੀ ਹੈਗਾ ਹੁਣ ਇੱਥੋਂ ਤੱਕ ਤਾਂ ਕਹਿ ਦਿੱਤਾ ਉਹਨਾਂ ਨੇ ਜਿਹੜੀ ਗੰਨ ਸੀਗੀ ਉਹ ਅਸੀਂ ਇਥੋਂ ਖੋਲੀ ਸੀ ਪਹਿਲਾਂ ਗੰਨ ਖੋਈ ਤੋਂ ਬਾਅਦ ਦੇ ਵਿੱਚ ਫੇਰ ਉਹਨੂੰ ਥੱਲੇ ਢਾ ਕੇ ਪੰਜਾਂ ਜਣਿਆਂ ਨੇ ਗੋਲੀਆਂ ਪੰਜਾਂ ਨੇ ਨੀ ਮਾਰੀਆਂ ਉਹਨਾਂ ਚ ਸ਼ਾਇਦ ਦੋ ਅਫਸਰਾਂ ਨੇ ਜਿਹੜੀ ਗੋਲੀ ਉਹ ਚਲਾਈ ਆ ਪਰ ਪੰਜਾਂ ਜਣਿਆਂ ਨੇ ਪਹਿਲਾਂ ਉਹਨੂੰ ਥੱਲੇ ਸਿੱਟ ਲਿਆ ਸੀਗਾ ਥੱਲੇ ਢਾ ਕੇ ਫੇਰ ਗੋਲੀਆਂ ਮਾਰੀਆਂ ਉਹਦੇ ਤੇ ਉਦੋਂ ਤੀਕਰ ਖੱਖ ਸਾਹਿਬ ਜੀ ਉਹਨੂੰ ਛੱਡਿਆ ਨੀ ਜਿੰਨਾ ਚਿਰ ਉਹਦਾ ਉਹਨੂੰ ਦੇਖਿਆ ਪਈ ਇਹਦਾ ਅਖੀਰੀ ਸਾਹ ਨਿਕਲ ਨਹੀਂ ਗਿਆ ਪੰਜਾਂ ਜਣਿਆਂ ਨੇ ਢਾਈ ਰੱਖਿਆ ਉਹਨਾਂ ਚਿਰ ਗੋਲੀਆਂ ਮਾਰਨ ਤੋਂ ਮਗਰੋਂ ਵੀ ਛੱਡਿਆ ਨੀ ਉਹਨੂੰ ਹਾਲਾਂਕਿ ਖੱਖ ਸਾਹਿਬ ਜੀ ਜਦੋਂ ਕਿਸੇ ਦੇ ਗੋਲੀ ਵੱਜਦੀ ਜਦੋਂ ਥੱਲੇ ਡਿੱਗ ਪੈਂਦਾ ਜਿਹੜੇ ਪੁਲਿਸ ਵਾਲੇ ਹੁੰਦੇ ਆ ਨਾ ਇਹਨਾਂ ਨੂੰ ਫਸਟ ਏਡ ਆ ਜਿਹੜੀ ਉਹ ਦੇਣੀ ਪੈਂਦੀ ਆ ਉਹਨੂੰ
3: ਪੁਲਿਸ ਨੂੰ ਦੇਣੀ ਪੈਂਦੀ ਨਾ ਇਹਨਾਂ ਨੂੰ ਤਾਂ ਨਹੀਂ ਨਾ ਦੇਣੀ ਪੈਂਦੀ
2: ਹਾਂਜੀ ਇਹ ਨਹੀਂ ਦਿੰਦੇ ਹੋਣਗੇ ਉਹ ਪੁਲਿਸ ਦੇ ਕੋਲ ਹੁੰਦੀ ਆ ਉਹ ਜਿਹੜੀ ਆ ਉਹਨਾਂ ਨੂੰ ਫਸਟ ਏਡ ਉਹਨਾਂ ਨੂੰ ਜਿਹੜਾ ਉਹ ਆਪਣੇ ਉਹ ਮੂੰਹ ਲਾ ਕੇ ਦੂਜਾ ਕਰਦੇ ਆ ਸਾਹ ਦਵਾਉਣਾ ਤੇ ਇਹਨਾਂ ਦੇ ਕੋਲ ਫਸਟ ਏਡ ਦਾ ਥੋੜਾ ਬਹੁਤਾ ਸਮਾਨ ਵੀ ਹੁੰਦਾ ਆ ਜਿਹੜੀ ਪੁਲਿਸ ਡਿਪਾਰਟਮੈਂਟ ਦੀ ਗੱਡੀਆਂ ਦੇ ਵਿੱਚ ਉਹ ਫਸਟ ਏਡ ਕਿੱਟ ਵੀ ਹੁੰਦੀ ਆ ਜਿਹਦੇ ਨਾਲ ਜੇ ਉਹਦੇ ਖੂਨ ਕਿਤੇ ਜ਼ਿਆਦਾ ਚੱਲਦਾ ਆ ਤੇ ਉਹਦੇ ਉੱਤੇ ਲਾ ਕੇ ਪੱਟੀ ਖੂਨ ਨੂੰ ਬੰਦ ਕਰਨ ਦਾ ਰੋਕਣ ਦਾ ਇਸ ਤਰ੍ਹਾਂ ਦਾ ਹੁੰਦਾ ਤੇ ਨਾਲੇ ਫਿਰ ਜਦ ਨੂੰ ਐਂਬੂਲੈਂਸ ਵਗੈਰਾ ਆ ਜਾਂਦੀ ਆ ਤੇ ਪਰ ਇਸ ਵਾਰੀ ਜਿਹੜਾ ਹੋਇਆ ਉਹ ਇਹਨਾਂ ਨੇ ਉਹ ਵੀ ਛੱਡਿਆ ਨੀ ਜਦੋਂ ਤੀਕਰ ਉਹਦਾ ਅਖੀਰਲਾ ਸਾਹ ਨੀ ਨਿਕਲ ਗਿਆ ਤੇ ਪਹਿਲੀ ਦਿੱਤੀ ਗਈ ਖ਼ਬਰ ਦੇ ਜਾ ਕੇ ਏਜੰਟ ਜਿਹੜੇ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਆ ਉਹਦੇ ਕੋਲ ਗੰਨ ਸੀ ਤੇ ਨਾਲ ਦੋ ਮੈਗਜ਼ੀਨ ਵੀ ਸੀਗੇ ਤੇ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਖੱਕ ਸਾਹਿਬ ਜੀ ਕਿ ਉਹਦੇ ਕੋਲ ਕੋਈ ਗਨ ਨੀ ਨਿਕਲੀ ਤੇ ਨਾ ਹੀ ਉਹਦੇ ਕੋਲ ਕੋਈ ਹੋਰ ਵਾਧੂ ਗੋਲੀ ਨਿਕਲੀ ਆ ਕੁਛ ਨੀ ਉਹਦੇ ਕੋਲ
3: ਤੂਫਾਨ ਜਿੱਦਾਂ ਦਾ ਕੀ ਕਹਿੰਦੇ ਕੋਕੋ ਉਹ ਜੇ ਕੋਕੋ ਦੇ ਬੱਚੇ
2: ਬਿਲਕੁਲ ਇਹ 37 ਸਾਲਾ ਜਿਹੜਾ ਵਿਅਕਤੀ ਆ ਬਹੁਤ ਹਰਮਨ ਪਿਆਰਾ ਸੀ ਤੇ ਹਸਪਤਾਲ ਵਿਚ ਨਰਸ ਦਾ ਕੰਮ ਕਰਦਾ ਸੀਗਾ ਇਹਦੇ ਸੰਪਰਕ ਵਿਚ ਜਿੰਨੇ ਵੀ ਲੋਕ ਆਏ ਇਹਦੇ ਸਕੂਲ ਦੇ ਟੀਚਰ ਹੋਣ ਜਾਂ ਉਹ ਜਿਹਨੂੰ ਕਹਿੰਦੇ ਕਲਾਸ ਫੈਲੋ ਹੋਣ ਜਾਂ ਫਿਰ ਉਹ ਇਹਦੇ ਕੋ ਵਰਕਰ ਹੋਣ ਮਰੀਜ਼ਾਂ ਨੇ ਵੀ ਇਹਦੀ ਜਿਹੜੀ ਬਹੁਤ ਸ਼ਲਾਘਾ ਕੀਤੀ ਤੇ ਜਿਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਨਰਮ ਦਿਲ ਇਨਸਾਨ ਜਿਹੜਾ ਸੀਗਾ ਤੇ ਹਰੇਕ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਸੀਗਾ। ਤੇ ਅਗਲੀ ਖਬਰ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਦੇਖੋ ਆਪਾਂ ਨੂੰ ਹੁਣ ਖੱਕ ਸਾਹਿਬ ਜੀ ਤੁਸੀਂ ਵੀ ਉਹ ਕੰਟਰੀਆਂ ਦੇ ਵਿਚ ਰਹਿ ਕੇ ਆਏ ਆ ਤੇ ਆਪਾਂ ਨੂੰ ਨਾ ਜਿਹੜੇ ਬਹੁਤੇ ਸਾਰੇ ਲੋਕ ਆ ਨਾ ਸਪੈਨਿਸ਼ ਲੋਕ ਆ ਇਟਾਲੀਅਨ ਲੋਕ ਆ ਗ੍ਰੀਸ ਦੇ ਲੋਕ ਆ ਜਾਂ ਉਹ ਜਰਮਨ ਦੇ ਲੋਕ ਆ ਇਹਨਾਂ ਲੋਕਾਂ ਦੇ ਜਿਹੜਾ ਲਾਸਟ ਨੇਮ ਹੁੰਦਾ ਉਹਦੇ ਤੋਂ ਪਤਾ ਤਕਰੀਬਨ ਲੱਗ ਜਾਂਦਾ ਵੀ ਇਹ ਫਲਾਣੇ ਮੁਲਕ ਦਾ ਬੰਦਾ ਆ। ਤੇ ਹੁਣ ਕੀ ਆ ਤੁਹਾਨੂੰ ਪਤਾ ਇਟਲੀ ਦਾ ਜਿਹੜਾ ਹੈਗਾ ਉਹ ਆਪਣੇ ਕੀ ਉਹਨੂੰ ਕਹਿੰਦੇ ਆ ਜੀ ਡਰੱਗ ਉਹ ਗੈਂਗ ਸੀਗੀ ਮੇਰੇ ਮੂੰਹ ਚ ਫਿਰਦਾ ਉਹ ਸ਼ਬਦ ਜਿਹਨੂੰ ਕਹਿੰਦੇ ਮਾਫੀਆ ਉਹ ਇਟਲੀ ਦਾ ਮਾਫੀਆ ਮਸ਼ਹੂਰ ਆ ਨਾ
3: ਬਿਲਕੁਲ ਬੜਾ ਮਸ਼ਹੂਰ
2: ਹਾਂਜੀ ਤੇ ਇਹਦਾ ਕਨੈਕਸ਼ਨ ਇਹਦੇ ਨਾਲ ਇਸ ਤਰ੍ਹਾਂ ਜੁੜਦਾ ਕਿ ਜਿਹੜਾ US ਵਾਟਰ ਪੈਟਰੋਲ ਦੇ ਇੱਕ ਅਫਸਰ ਆ ਜਿਹਦਾ ਨਾਂ ਉਹਦਾ ਨਾਂ ਹੈਗਾ ਗ੍ਰਿਗੋਰੀ ਬੋਵੀਨੋ ਉਹਦਾ ਨਾਂ ਆ। ਹੁਣ ਇਹ ਜਿਹੜਾ ਬੋਵੀਨੋ ਨਾਂ ਆ ਕੱਖ ਸਾਹਿਬ ਜੀ ਇਹ ਇਟਾਲੀਅਨ ਨਾਂ ਹੁੰਦੇ ਆ ਇਟਲੀ ਦੇ ਤੇ ਜਿਹੜੇ ਆਪਣਾ ਸੀਗੇ ਉਹ ਨਿਊਯਾਰਕ ਦੇ ਮੇਅਰ ਰੂਡੀ ਜੁਲੀਆਨੀ ਉਹ ਵੀ ਇਟਾਲੀਅਨ ਸੀਗੇ ਉਹ ਵੀ ਇਟਾਲੀਅਨ ਸੀਗਾ ਤੇ ਹੁਣ ਇਹ ਜਿਹੜਾ ਬੰਦਾ ਆ ਗ੍ਰਿਗੋਰੀ ਬੋਵੀਨੋ ਹੈਗਾ ਆ ਇਹ ਜਿਹੜਾ ਆ ਇਹ ਉਹ ਜਿਹੜਾ ਉੱਥੇ ਵਾਟਰ ਪੈਟਰੋਲ ਆ ਉਹਦਾ ਸਭ ਤੋਂ ਵੱਡਾ ਅਫਸਰ ਇਹ ਸੀਗਾ ਇਹ ਉੱਥੇ ਫਿਰਦਾ ਸੀਗਾ ਉਹ ਕੋਟ ਪਾਈ ਵੱਡਾ ਸਾਰਾ ਕੋਟ ਮਹਿਕਮੇ ਦੇ ਕੁਝ ਅਫਸਰ ਆ ਜਿਹੜੇ ਉਹਨਾਂ ਨੇ ਪੂਰੀ ਫੌਜੀ ਹਥਿਆਰ ਪਹਿਨੇ ਹੋਏ ਸਨ ਤੇ ਚਿਹਰੇ ਵੱਖ ਵੱਖ ਤਰੀਕਿਆਂ ਨਾਲ ਢਕੇ ਹੋਏ ਸੀ ਉਹਨਾਂ ਦੇ ਤੇ ਉਹਨਾਂ ਦੇ ਵਿਚਕਾਰ ਖੜਾ ਅਤੇ ਉਸ ਉਹਨੇ ਇੱਕ ਲੰਬਾ ਸਾਰਾ ਕੋਟ ਖਾਤਾ ਵੀ ਜਿੱਦਾਂ ਉਹ ਪਾਉਂਦੇ ਨੇ ਉੱਥੇ ਜਰਮਨ ਵਗੈਰਾ ਚ ਰਸ਼ੀਆ ਚ ਵੀ ਪਾ ਲੈਂਦੇ ਯੂਕਰੇਨ ਵਗੈਰਾ ਚ ਵੀ ਪਾਉਂਦੇ ਉਹ ਥੱਲੇ ਤਿਕਰ ਗੋਡਿਆਂ ਤੋਂ ਵੀ ਥੱਲੇ ਤਿਕਰ ਤਕਰੀਬਨ ਗਿੱਟਿਆਂ ਤੋਂ ਥੋੜਾ ਹੀ ਉੱਪਰ ਹੁੰਦਾ ਉਹ ਕੋਟ ਜਿਹਾ ਆਮ ਕਰਕੇ ਉਹ ਹਰੇ ਰੰਗ ਦੇ ਹੁੰਦੇ ਆ
3: ਕੋਟ
2: ਹਾਂਜੀ ਉਹ ਆਮ ਕਰਕੇ ਜਾਂ ਫੌਜੀਆਂ ਦੇ ਜਾਂ ਜਿਹੜੇ ਗਾਰਡ ਵਗੈਰਾ ਨੇ ਉਹਨਾਂ ਦੇ ਪਾਏ ਹੁੰਦੇ ਜਿਹੜੇ ਬਰਫ਼ ਦੇ ਵਿਚ ਵੀ ਉਹ ਬਾਹਰ ਹੀ ਖੜੇ ਰਹਿੰਦੇ ਆ ਤੇ ਉਹ ਇੱਦਾਂ ਦਾ ਕੋਟ ਪਾਇਆ ਸੀਗਾ ਇਹਦੇ ਲੰਮਾ ਸਾਰਾ ਤੇ 8 ਬਟਨ ਸੀਗੇ ਉਹਦੇ ਪਿੱਤਲ ਦੇ ਬਟਨ ਹੁੰਦੇ ਆਮ ਕਰਕੇ ਉਹਨਾਂ ਦੇ ਤੇ ਉਹ ਪਾਇਆ ਹੋਇਆ ਸੀਗਾ ਤੇ ਇਹ ਉਹ ਖੜਾ ਸੀਗਾ ਉੱਥੇ ਤੇ ਇਹਨਾਂ ਦੇ ਵਿਚ ਇਹ ਤਸਵੀਰ ਦੇ ਵਿਚ ਖਾਤਾ ਵੀ ਜਰਮਨ ਵਿਚ ਜਿਹੜੀ ਆ ਵੀ ਪਹੁੰਚ ਗਈ ਤੇ ਜਰਮਨ ਦੇ ਜਿਹੜੇ ਲੋਕ ਸੀਗੇ ਨਾ ਜਦੋਂ ਉੱਥੋਂ ਦੇ ਲੋਕਾਂ ਨੇ ਇਹ ਖ਼ਬਰ ਦੇਖੀ ਉਹਨਾਂ ਨੇ ਉਹ ਕਹਿੰਦੇ ਇਹ ਤਾਂ ਸਾਰਾ ਨਾਜ਼ੀ ਕਿੱਥੇ ਆ ਗਿਆ ਅਮਰੀਕਾ ਚ ਕਿੱਦਾਂ ਆ ਵੜਿਆ ਉਹਦੇ ਨਾਲ ਦੇਖ ਕੇ ਤੇ ਉਹਨੂੰ ਫੇਰ ਖੱਕ ਸਾਹਿਬ ਜੀ ਜਿਹੜੀ ਵੱਖਰੇ ਵੱਖਰਾਂ ਦੇ ਖਾਸ ਕਰਕੇ ਜਰਮਨ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਇਹਨੂੰ ਵੱਖਰੇ ਵੱਖਰੇ ਨਾਂ ਦਿੱਤੇ ਕਿਸੇ ਨੇ ਇਹਨੂੰ ਨਾਜ਼ੀ ਕਹਿਤਾ ਕਿਸੇ ਨੂੰ ਫਾਸੀਵਾਦ ਕਹਿਤਾ ਤੇ ਕਿਸੇ ਨੂੰ ਕੁਛ ਕਹਿਤਾ ਜਾਣੀ ਕਿ ਇਸ ਤਰ੍ਹਾਂ ਦੇ ਨਾਂ ਆ ਜਿਹੜੇ ਉਹਦੇ ਉਹਨਾਂ ਨੇ ਲਏ ਉਹਦੇ ਤੇ ਮਤਲਬ ਉਹਨੂੰ ਦੂਜਾ ਕਰਨ ਲਈ ਬੰਦਾ ਦੇਖਣ ਨੂੰ ਵੀ ਖਤਰਨਾਕ ਲੱਗਦਾ ਸੀਗਾ ਤੇ ਉਹ ਇਹਨਾਂ ਦਾ ਵੱਡਾ ਲੀਡਰ ਲੂਡਰ ਹੈਗਾ ਸਾਰਾ ਜਿਹੜੇ ਬਾਰਡਰ ਪੈਟਰੋਲ ਵਾਲੇ ਆ ਤੇ ਇਹ ਖੱਕ ਸਾਹਿਬ ਜਿਹੜਾ ਮਿਨੀਆਪੋਲਿਸ ਵਿਚ ਆਮ ਹੀ ਜਿਹੜੀ ਆ ਨਜ਼ਰਾਂ ਦੇ ਵਿਚ ਆ ਰਿਹਾ ਕਿ ਗੂੜੇ ਰੰਗ ਦੇ ਜਿਹੜੇ ਕੋਟ ਆ 8 ਪਿੱਤਲ ਦੇ ਬਟਨਾਂ ਵਾਲੇ ਉਹ ਜਿਹੜੇ ਆ ਉਹ ਨਾਜ਼ੀ ਦੇ ਹੁੰਦੇ ਆ ਤੇ ਪੂਰਾ ਆਕੜ ਕੇ ਉਹ ਖੜਾ ਸੀਗਾ ਵੀ ਇੱਦਾਂ ਲੱਗਦਾ ਸੀਗਾ ਵੀ ਜਿੱਦਾਂ ਇਹਨੇ ਪਤਾ ਨੀ ਕੀ ਕਰ ਦੇਣਾ ਆ ਤੇ ਇਸ ਤੋਂ ਅਗਲੀ ਜਿਹੜੀ ਖਬਰ ਆ ਖੱਕ ਸਾਹਿਬ ਜੀ ਹੁਣ ਜਿਹੜੀ ਆ ਆਪਣੇ ਵਕੀਲ ਆ ਤੇ ਜੱਜ ਆ ਉਹ ਉਹਦੇ ਮਗਰ ਵੀ ਪੈ ਗਿਆ ਵਾ ਇਹ ਜਿਹੜਾ ਬੋਵੀਨੋ ਦੀ ਆਪਾਂ ਗੱਲ ਕਰਦੇ ਆ ਹਾਂਜੀ ਤੇ ਇਹਦੇ ਨਾਲ ਖੱਕ ਸਾਹਿਬ ਦੀ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਆਇਸ ਦੇ ਏਜੰਟ ਆ ਜਿਹੜੇ ਉਹਨਾਂ ਨੇ 2 ਸਾਲ ਦੀ ਲੜਕੀ ਖੱਕ ਸਾਹਿਬ ਜੀ ਤੇ ਉਹਦਾ ਬਾਪ ਉਹ ਸਟੋਰ ਤੋਂ ਆ ਰਹੇ ਸੀਗੇ ਘਰ ਨੂੰ ਤੇ ਉਹਨੀ ਅੰਦਰ ਨੀ ਵੜਨ ਦਿੱਤੇ ਬਾਹਰ ਹੀ ਘਰ ਦੇ ਮੋਹਰੇ ਉੱਥੇ ਬਾਹਰੋਂ ਹੀ ਉਹਨਾਂ ਦੋਨਾਂ ਨੂੰ ਫੜ ਲਿਆ ਤੇ ਉਹ ਜਿਹੜਾ ਬੰਦਾ ਸੀਗਾ ਉਹਦੇ ਕੋਲ ID ਵਗੈਰਾ ਸਾਰਾ ਕੁਛ ਹੈਗਾ ਸੀਗਾ ਪਰ ਉਹਨਾਂ ਨੇ ਇਹਨੂੰ ਇਕਦਮ ਉਥੋਂ ਫੜ ਲਿਆ ਫੜ ਕੇ ਤੇ ਗੱਡੀ ਬਿਠਾ ਕੇ ਤੇ ਹਵਾਈ ਜਹਾਜ਼ ਦੇ ਵਿਚ ਚਾੜ ਕੇ ਟੈਕਸਾਂ ਭੇਜ ਦਿੱਤਾ
3: ਕਿੱਥੇ ਭੇਜਤਾ
2: ਟੈਕਸਸ
3: ਟੈਕਸਸ
2: ਭੇਜ ਦਿੱਤਾ ਤੇ ਫੇਰ ਖਾਕ ਸਾਹਿਬ ਜੀ ਜਿਹੜਾ ਅਦਾਲਤ ਦੇ ਕਾਗਜ਼ਾਂ ਤੇ ਇਸ ਤੋਂ ਅਗਲੀ ਜਿਹੜੀ ਖਬਰ ਆ ਖਾਕ ਸਾਹਿਬ ਜੀ ਹੁਣ ਜਿਹੜੀ ਆ ਆਪਣੇ ਵਕੀਲ ਆ ਤੇ ਜੱਜ ਆ ਉਹ ਉਹਦੇ ਮਗਰ ਵੀ ਪੈ ਗਿਆ ਵਾ ਇਹ ਜਿਹੜਾ ਬਵੀਨੋ ਦੀ ਆਪਾਂ ਗੱਲ ਕਰਦੇ ਆ ਹਾਂਜੀ ਤੇ ਇਹਦੇ ਨਾਲ ਖਾਕ ਸਾਹਿਬ ਦੀ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਆਇਸ ਦੇ ਏਜੰਟ ਆ ਜਿਹੜੇ ਉਹਨਾਂ ਨੇ 2 ਸਾਲ ਦੀ ਲੜਕੀ ਖਾਕ ਸਾਹਿਬ ਦੀ ਤੇ ਉਹਦਾ ਬਾਪ ਉਹ ਸਟੋਰ ਤੋਂ ਆ ਰਹੇ ਸੀਗੇ ਘਰ ਨੂੰ ਤੇ ਉਹਨੀ ਅੰਦਰ ਨਹੀਂ ਵੜਨ ਦਿੱਤੇ ਬਾਹਰ ਹੀ ਘਰ ਦੇ ਮੋਹਰੇ ਉੱਥੇ ਬਾਹਰੋਂ ਹੀ ਉਹਨਾਂ ਨੇ ਦੋਨਾਂ ਨੂੰ ਫੜ ਲਿਆ ਤੇ ਉਹ ਜਿਹੜਾ ਬੰਦਾ ਸੀਗਾ ਉਹਦੇ ਕੋਲ ਆਈਡੀ ਵਗੈਰਾ ਸਾਰਾ ਕੁਝ ਹੈਗਾ ਸੀਗਾ ਪਰ ਉਹਨਾਂ ਨੇ ਇਹਨੂੰ ਇਕਦਮ ਉਥੋਂ ਫੜ ਲਿਆ ਫੜ ਕੇ ਤੇ ਗੱਡੀ ਬਿਠਾ ਕੇ ਤੇ ਹਵਾਈ ਜਹਾਜ਼ ਦੇ ਵਿਚ ਚਾੜ ਕੇ ਟੈਕਸਾਂ ਭੇਜ ਦਿੱਤਾ
3: ਕਿੱਥੇ ਭੇਜਤਾ
2: ਟੈਕਸਸ ਭੇਜ ਦਿੱਤਾ ਤੇ ਫੇਰ ਖਾਕ ਸਾਹਿਬ ਜੀ ਜਿਹੜਾ ਅਦਾਲਤ ਦੇ ਕਾਗਜ਼ਾਂ ਤੁਹਾਨੂੰ ਪਤਾ ਲੱਗਾ ਪੀ ਜਿਹੜਾ ਇਹਦਾ ਉਹ ਸੀਗਾ ਬਾਪ ਸੀਗਾ

0: ਆਪਣੇ ਕੋਲ ਆਈ ਡੀ ਵਗੈਰਾ ਸਾਰਾ ਕੁਛ ਹੈਗਾ ਸੀਗਾ, ਪਰ ਉਹਨਾਂ ਨੇ ਇਹਨੂੰ ਇਕਦਮ ਉਥੋਂ ਫੜ ਲਿਆ, ਫੜ ਕੇ ਤੇ ਗੱਡੀ ਬਿਠਾ ਕੇ ਤੇ ਹਵਾਈ ਜਹਾਜ਼ ਦੇ ਵਿਚ ਚਾੜ ਕੇ ਟੈਕਸਾਂ ਭੇਜ ਦਿੱਤਾ।
1: ਕਿੱਥੇ ਭੇਜਤਾ?
0: ਟੈਕਸਸ ਭੇਜ ਦਿੱਤਾ। ਤੇ ਫੇਰ ਖੱਕ ਸਾਹਿਬ ਜੀ ਜਿਹੜਾ ਅਦਾਲਤ ਦੇ ਕਾਗਜ਼ਾਤਾਂ ਨੂੰ ਪਤਾ ਲੱਗਾ ਵੀ ਇਹ ਜਿਹੜਾ ਇਹਦਾ ਉਹ ਸੀਗਾ ਬਾਪ ਸੀਗਾ, ਉਹਦਾ ਨਾਂ ਐਲਵਿਸ ਜੋਲ ਦੱਸਿਆ ਤੇ ਦੱਸਿਆ ਗਿਆ ਤੇ ਇਹ ਦੋਨੋਂ ਪਿਓ ਧੀ ਸਟੋਰ ਤੋਂ ਵਾਪਸ ਆ ਰਹੇ ਸੀਗੇ, ਪਹੁੰਚਣ ਤੋਂ ਪਹਿਲਾਂ ਹੀ ਦੋਨਾਂ ਨੂੰ ਫੜ ਕੇ ਆਪਣੀ ਗੱਡੀ ਵਿਚ ਬਗੈਰ ਕਿਸੇ ਬੱਚੇ ਦੀ ਸੀਟ ਤੋਂ, ਦੇਖੋ ਜੇ ਹੋਰ ਕੋਈ ਬੱਚੇ ਨੂੰ ਸੀਟ ਤੋਂ ਬਗੈਰ ਬਿਠਾਲਦਾ ਤੇ ਉਹਨੂੰ ਫਿਰ ਟਿਕਟ ਮਿਲਦੀ ਆ ਬਹੁਤ ਭਾਰੀ। ਤੇ ਪਰ ਉਹਨਾਂ ਨੇ ਕੋਈ ਸੀਟ ਦੀ ਕੇਅਰ ਨਹੀਂ ਕੀਤੀ, ਉਹਨਾਂ ਨੇ ਆਪਣੀ ਗੱਡੀ ਦੇ ਵਿਚ ਬਿਠਾ ਕੇ ਤੇ ਉੱਥੇ ਲੈ ਗਏ ਤੇ ਲਿਜਾ ਕੇ ਜਹਾਜ਼ ਦੇ ਵਿਚ ਝਾੜ ਕੇ ਚੜਾ ਕੇ ਤੇ ਉਹਨੂੰ ਟੈਕਸਾਂ ਨੂੰ ਜਿਹੜਾ ਉਹ ਭੇਜ ਦਿੱਤਾ। ਤੇ ਫੇਰ ਖਾਕਸਾ ਜੀ ਮਸਲਾ ਜਿਹੜਾ ਸੀ ਉਹ ਜੱਜ ਤੱਕ ਪਹੁੰਚ ਗਿਆ ਤੇ ਹਾਂਜੀ, ਤੇ ਜੱਜ ਸਾਹਿਬ ਨੇ ਫਿਰ ਹੁਕਮ ਕਰ ਦਿੱਤਾ ਭਈ ਇਹਨੂੰ ਸਵੇਰ ਦੇ 9 ਵਜੇ ਤੋਂ ਪਹਿਲਾਂ ਇਹ ਪੇਤੀ ਉਹਨੂੰ ਛੱਡੋ ਤੇ ਲਿਆਓ ਇਹਨਾਂ ਨੂੰ। ਤੇ ਇਹਨਾਂ ਨੇ ਫਿਰ ਤਕਰੀਬਨ ਦੁਪਹਿਰ ਦੇ 1 ਵਜੇ ਜਿਹੜਾ ਸੀ ਉਹ ਫੜਿਆ ਸੀਗਾ ਤੇ ਦੂਸਰੇ ਦਿਨ ਫੇਰ ਇਹਨਾਂ ਨੂੰ ਵਾਪਸ ਜਿਹੜਾ ਜੱਜ ਦੇ ਆਰਡਰ ਦੇਣ ਤੋਂ ਫਿਰ ਇਹਨਾਂ ਨੂੰ ਖਾਕਸਾ ਵੀ ਵਾਪਸ ਮੁੜ ਕੇ ਫੇਰ ਇੱਥੇ ਲਿਆਂਦਾ ਗਿਆ ਤੇ ਹੁਣ ਜਿਹੜਾ ਆ ਉਹ ਪਤਾ ਨੀ ਕੀ ਕੁਛ ਕਹਾਂ ਕੀ ਬਣਨਾ ਆ। ਤੇ ਇਹਦੇ ਵਿਚ ਉਹ ਜਿਹੜਾ ਉਹ ਸੀਗੇ ਪੇਤੀ ਉਹਦੀ ਮਤਲਬ ਮਦਰ ਸੀ ਜਿਹੜੀ ਅੰਦਰ ਘਰ ਦੇ ਸੀਗੀ, ਉਹਨੇ ਵੀ ਕਿਹਾ ਵੀ ਇਹ ਪੱਕੇ ਹੈਗੇ ਆ ਸਾਰੇ, ਇਹਨਾਂ ਨੂੰ ਕਿਉਂ, ਪਰ ਉਹ ਦੇ ਡੋਂਟ ਕੇਅਰ, ਮਕਸਦ ਇੱਥੇ ਸਿਰਫ ਇਹੀ ਆ ਕਿ ਆਪਾਂ ਦਹਿਸ਼ਤ ਫੈਲਾਉਣੀ ਹੈ
1: ਲੋਕਾਂ ਨੰਬਰ ਪੂਰੇ ਕਰਨੇ ਆ
0: ਨੰਬਰ। ਹਾਂ ਨੰਬਰ ਜਿੱਦਾਂ ਉਹ ਕਹਿੰਦਾ 3000 ਮੇਰਾ ਖਿਆਲ ਕਿਹਾ ਉਹਨੇ ਬੰਦਾ ਰੋਜ਼ ਫੜਨਾ ਕਿ ਪਤਾ ਨੀ ਮਹੀਨੇ ਦਾ ਕਹਿੰਦਾ ਸੀ ਫੜਨਾ ਰੋਜ਼ ਦਾ 3000। ਤੇ ਖੱਟ ਸਾਹਿਬ ਜੀ ਖਬਰਾਂ ਦਾ ਸਮਾਂ ਆਪਣਾ ਜਿਹੜਾ ਉਹ ਪੂਰਾ ਹੋ ਗਿਆ।
1: ਠੀਕ ਹੈ ਜੀ,
0: ਤੇ ਹੋਰ ਕੋਈ ਗੱਲਬਾਤ? ਤੁਸੀਂ ਅੱਜ ਡਾਕਟਰ ਸਾਹਿਬ ਆਏ ਨੀ, ਕੀ ਗੱਲ?
1: ਅੱਜ ਉਹਨਾਂ ਦਾ ਮੈਸੇਜ ਹੁਣੇ ਆਇਆ ਥੋੜਾ ਚਿਰ ਹੋਇਆ, 15 ਮਿੰਟ ਪਹਿਲਾਂ।
0: ਅੱਛਾ ਅੱਛਾ, ਤੇ ਗਾਣਾ ਗੁਣਾ ਸੁਣਾ ਦਿਓ, ਕੋਈ
1: ਬਿਜ਼ੀ ਬੂਜ਼ੀ ਹੈਗੇ, ਗਾਣੇ ਸੁਣਾ ਦਿਓ ਜਿੰਨੇ ਮਰਜ਼ੀ ਸੁਣੋ,
0: ਗਾਣੇ ਸੁਣਾ ਦਿਓ ਵਧੀਆ ਜੇ।
1: ਹੋਲਡ ਕਰੋ ਦੋਸਤੋ, ਗੀਤ ਸੁਣਦੇ ਆ ਜੀ ਪਿਆਰੇ ਪਿਆਰੇ। ਤੇ ਕਿਵੇਂ ਸਰ, ਪੁਰਾਣੇ ਗਾਣੇ ਸੁਣਨੇ? ਚਲੋ ਮੈਂ ਕੋਸ਼ਿਸ਼ ਕਰਦਾ ਲੱਭਦਾ, ਕੋਈ ਮੈਂ ਲੱਭਦਾ ਜੀ, ਮੈਂ ਸਰ ਕੋਸ਼ਿਸ਼ ਕਰਦਾ, ਇਕਦਮ ਲੱਭਦੇ ਵੀ ਨਹੀਂ ਹੁੰਦੇ, ਤੇ ਕੋਸ਼ਿਸ਼ ਜਾਰੀ ਹੈ। ਲੋ ਜੀ ਲੋ ਜੀ, ਇਹ ਲੋ ਗਾਣਾ ਸੁਣੋ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ ਅੱਜ ਦਾ ਪ੍ਰੋਗਰਾਮ ਆਪਾਂ ਗਜ਼ਲਾਂ ਦੇ ਉੱਪਰ ਅੱਧਾ ਘੰਟਾ 30 ਮਿੰਟਸ ਆਪਾਂ ਗਜ਼ਲਾਂ ਜਿਹੜੀਆਂ ਉਹ ਤੁਸੀਂ ਰਲ ਮਿਲ ਕੇ ਆਪਾਂ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਇਸੇ ਤਰ੍ਹਾਂ ਚੱਲਦੇ ਰਹਿਣਗੇ 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ ਜੀ ਇੱਕੋ ਇੱਕ ਰੇਡੀਓ ਟ੍ਰਾਈ ਸਟੇਟ ਏਰੀਏ ਦੇ ਵਿਚ ਪ੍ਰਵਾਸ ਰੇਡੀਓ ਹੈ ਹੋਰ ਕੋਈ ਪੰਜਾਬੀ ਰੇਡੀਓ ਇੱਥੇ ਨਹੀਂ ਹੈਗਾ ਅਸੀਂ ਮਿਕਸ ਪ੍ਰੋਗਰਾਮ ਕਰੀਦੇ ਆ ਜੀ ਰਲ ਮਿਲ ਕੇ ਸਾਰੀ ਕਮਿਊਨਿਟੀ ਦੇ ਨਾਲ ਡਾਕਟਰ ਸਾਹਿਬ ਹਿੰਦੀ ਚ ਵੀ ਕਰਦੇ ਆ ਇੰਗਲਿਸ਼ ਚ ਵੀ ਕਰਦੇ ਆ ਤੇ ਪੰਜਾਬੀ ਚ ਵੀ ਕਰਦੇ ਆ ਸੋ ਪ੍ਰੋਗਰਾਮ ਤੁਹਾਡੇ ਨਾਲ ਇਸੇ ਤਰ੍ਹਾਂ ਚੱਲਦੇ ਰਹਿੰਦੇ ਆ ਥੈਂਕ ਯੂ ਸੋ ਮਚ ਲੋ ਆਪਾਂ ਗਜ਼ਲ ਸੁਣਦੇ ਹਾਂ ਜੀ ਜਗਜੀਤ ਸਿੰਘ ਹੋਣਾ ਦੀ ਉਸ ਤੋਂ ਬਾਅਦ ਫਿਰ ਗੁਲਾਮ ਅਲੀ ਸਾਹਿਬ ਮਿਕਸ ਹੋਣਗੀਆਂ ਤੇ ਆਨੰਦ ਮਾਣਦੇ ਹਾਂ ਇਹਨਾਂ ਗਜ਼ਲਾਂ ਦਾ ਤੁਹਾਡੇ ਨਾਲ ਰਲ ਮਿਲ ਕੇ ਲੋ ਜੀ ਪਹਿਲੀ ਗਜ਼ਲ ਤੁਹਾਡੀ ਸੇਵਾ ਵਿਚ ਹਾਜ਼ਰ ਹੋ ਗਈ ਹੈ ਤੇ ਇਹ ਲੋ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੇ ਵੱਡੇ ਵੀਰ ਲਾਲ ਸਿੰਘ ਚੀਮਾ ਸਾਹਿਬ ਫਰਿਜ ਨੂੰ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਪੁੱਛਦੇ ਹਾਂ ਜੀ ਦੁਨੀਆਂ ਦੇ ਉੱਪਰ ਵਰਲਡ ਦੇ ਉੱਪਰ ਕੀ ਹੋ ਰਿਹਾ ਤੇ ਹੋਰ ਖਾਸ ਗੱਲਾਂ ਵੀ ਨਾਲ ਖਬਰਾਂ ਦੇ ਵਿੱਚ ਹੁੰਦੀਆਂ ਰਹਿਣਗੀਆਂ ਚੀਮਾ ਸਾਹਿਬ ਆ ਜਾਓ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਸਾਰੀ ਟੀਮ ਦੇ ਮੈਂਬਰ ਜਿਹੜੇ ਰਹਿ ਚੁੱਕੇ ਆ ਤੇ ਅਜੇ ਹੈਗੇ ਵੀ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਦੁਆ ਕਰਦੇ ਆ ਆਪਾਂ ਤੇ ਆਪਾਂ ਖਬਰਾਂ ਵੱਲ ਨੂੰ ਚੱਲਦੇ ਆ ਦੇਖਦੇ ਆ ਦੁਨੀਆਂ ਦੇ ਵਿੱਚ ਕੀ ਕੁਛ ਹੋ ਰਿਹਾ ਤੇ ਖਾਕ ਸਾਹਿਬ ਜੀ ਜਿਹੜਾ ਜੰਗ ਆ ਨਾ ਲੜਾਈ ਆ ਉਹ ਦਿਨੋ ਦਿਨ ਆ ਜਿਹੜੀ ਉਹ ਗਰਮ ਹੋ ਰਹੀ ਆ ਤੇ ਉਹ ਨਵੇਂ ਦੇਸ਼ ਵੀ ਆ ਜਿਹੜੇ ਉਹ ਜੰਗੇ ਮੈਦਾਨ ਦੇ ਵਿੱਚ ਜਿਹੜੇ ਆ ਕੁੱਦ ਰਹੇ ਆ ਕੋਈ ਨਾ ਕੋਈ ਰੋਜ਼ ਇਧਰੋਂ ਉਧਰੋਂ ਇਸ ਤਰ੍ਹਾਂ ਦੀ ਗੱਲਬਾਤ ਨਿਕਲਦੀ ਆ ਕਿ ਉਹ ਵੀ ਲੜਨੇ ਨੂੰ ਤਿਆਰ ਬੈਠਾ ਉਹ ਵੀ ਲੜਨੇ ਨੂੰ ਤਿਆਰ ਬੈਠਾ ਇਸ ਤਰ੍ਹਾਂ ਦੀ ਜਿਹੜੀ ਹਾਲਾਤ ਹੈ ਜਿਹੜੀ ਦੁਨੀਆਂ ਵਿੱਚ
0: ਮੈਨੂੰ ਤਾਂ ਲੱਗਦਾ ਚੀਮਾ ਸਾਹਿਬ ਬੰਦ ਹੋ ਰਹੀ ਆ ਮੈਨੂੰ ਲੱਗਦਾ ਇਹ ਹੈ ਕਿ ਅਮਰੀਕਾ ਬੈਕਅਪ ਹੋ ਗਿਆ ਇਸਰਾਇਲ ਵੈਸੇ ਚੁੱਪ ਕਰਕੇ ਬੈਠ ਗਿਆ ਤੇ ਲੱਗਦਾ ਨਹੀਂ ਹੈ ਕਿ ਮੁੜ ਕੇ ਕੋਈ ਪੰਗੇਬਾਜ਼ੀ ਚੱਲੂਗੀ ਮੇਰੇ ਹਿਸਾਬ ਨਾਲ ਤੇ ਇਹ ਲੱਗ ਰਿਹਾ
1: ਹਾਂਜੀ ਪਰ ਦੇਖੋ ਅੱਜ ਦੀ ਖਬਰ ਦੇ ਮੁਤਾਬਕ ਜਿਹੜਾ ਹੈਗਾ ਨਾ ਆਪਣੇ ਉਹ ਯਮਨ ਆ ਨਾ ਯਮਨ
0: ਹਾਂਜੀ
1: ਉੱਥੇ ਤੁਹਾਨੂੰ ਪਤਾ ਭਾਈ ਇੱਕ ਤਾਂ ਉਹ ਹੁਤੀ ਆ ਯਮਨ ਦੇ ਵਿੱਚ ਦੂਸਰੀ ਉੱਥੇ ਦੀ ਜਿਹੜੀ ਗਵਰਨਮੈਂਟ ਆ ਉਹ ਆ ਇਹ ਦੋ ਵੱਖਰੇ ਵੱਖਰੇ ਆਪਸ ਵਿੱਚ ਹੀ ਉਹ ਲੜ ਰਹੇ ਆ ਹੁਣ ਕੀ ਹੋਇਆ ਪਿਛਲੇ ਦਿਨੀ ਸਾਊਦੀ ਅਰਬ ਨੇ ਮੀਟਿੰਗ ਕੀਤੀ ਆ ਉਥੋਂ ਦਾ ਜਿਹੜਾ ਰਾਜਾ ਆ ਲੇਬਨਾਨ ਦਾ ਜਿਹੜਾ ਰੂਲਿੰਗ ਪਾਰਟੀ ਆ ਜਿਹੜੀ ਉਹਦੇ ਨਾਲ ਇੰਨੀ ਕੋਈ ਸਮਝੌਤਾ ਕੀਤਾ ਤੇ ਹੁਣ ਅੱਜ ਦੀ ਖ਼ਬਰ ਦੇ ਮੁਤਾਬਕ ਉਹਦੀਆਂ ਫੌਜਾਂ ਨੇ ਹੂਤੀਆਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ ਜਾਣੀ ਕਿ ਹੁਣ ਉੱਥੇ ਜ਼ਿਆਦਾ ਸਿਵਲ ਵਾਰ ਹੋਊਗੀ ਉਹ ਤਾਂ ਹੋਣੀ ਆ
0: ਬਿਲਕੁਲ
1: ਉਹਨੂੰ ਇਹਨਾਂ ਨੇ ਹੁਣ ਜਿੱਦਾਂ ਇਜ਼ਰਾਇਲ ਨੇ ਤੇ ਪੱਛਮੀ ਸਭਤਾ ਨੇ ਰਾਤੀ ਉਹਨਾਂ ਨੂੰ ਆਪਸ ਵਿੱਚ ਹੀ ਲਾਤਾ ਤਾਂ ਕਿ ਹੁਤੀ ਆ ਜਿਹੜੇ ਉਹ ਜਿਹੜੇ ਰੈੱਡ ਸੀ ਦੇ ਵਿੱਚ ਦੀ ਤੇਲ ਬੰਦ ਕਰਦੇ ਸੀਗੇ ਉਹ ਉਧਰੋਂ ਉਹ ਨਾ ਕਰ ਸਕਣ ਤੇ ਉਹ ਆਪਸ ਵਿੱਚ ਹੀ ਲੜ ਪੈਣ ਸੋ ਇਹ ਸਿਚੁਏਸ਼ਨ ਹੈ ਜਿਹੜੀ ਉੱਥੇ ਪੈਦਾ ਹੋ ਗਈ ਆ ਸੋ ਇੱਕ ਨਵੀਂ ਹੋਰ ਲੜਾਈ ਮੇਰੇ ਕਹਿਣ ਦਾ ਮਤਲਬ ਬੰਦ ਨਹੀਂ ਹੋ ਰਹੀਆਂ ਇਹ ਵੱਧ ਰਹੀਆਂ ਤੇ ਇਹਦੇ ਨਾਲ ਪਹਿਲੀ ਖ਼ਬਰ ਆਪਣੇ ਕੋਲ ਅਕਸਰ ਜੀ ਇਹ ਆ ਕਿ ਦੁਨੀਆਂ ਵਿੱਚ ਹਰ ਪਾਸੇ ਭੁੱਖ ਗਰੀਬੀ ਅਤੇ ਬਿਮਾਰੀਆਂ ਨੇ ਦੁਨੀਆਂ ਸਪਾਈ ਹੋਈ ਆ ਅਮਰੀਕਾ ਹੋਵੇ ਜਾਂ ਭਾਰਤ ਜਾਂ ਫਿਰ ਕੋਈ ਹੋਰ ਦੇਸ਼ ਆਮ ਜਨਤਾ ਹਰ ਪਾਸੇ ਮਹਿੰਗਾਈ ਬੇਰੁਜ਼ਗਾਰੀ ਕਾਰਨ ਕਿਸੇ ਪਾਸੇ ਸ਼ਾਂਤੀ ਨਹੀਂ ਹੈਗੀ ਪਰ ਦੂਰੋਂ ਪਹਾੜ ਜ਼ਰੂਰ ਸੋਹਣੇ ਨਜ਼ਰ ਆਉਂਦੇ ਹਨ ਪਰ ਜਦੋਂ ਜ਼ਿੰਦਗੀ ਦੇ ਪਹਾੜ ਚੜ੍ਹਨਾ ਪੈਂਦਾ ਤਾਂ ਸੌਖ ਤੇ ਸੁਵਿਧਾ ਕੁਝ ਚੰਦ ਲੋਕਾਂ ਨੂੰ ਹੀ ਮਿਲਦੀ ਆ ਇਹ ਕਹਾਣੀ ਸਪੇਨ ਵਿਚ ਵੀ ਇੱਕ ਜਗ੍ਹਾ ਦਾ ਨਾਂ ਖਾਕ ਸਾਹਿਬ ਜੀ ਇਹ ਸੂਟਾ ਇਹਨੂੰ ਕਹਿੰਦੇ ਆ ਜਗ੍ਹਾ ਨੂੰ ਇਹ ਕੀ ਆ ਕਿ ਇਨਕਲਾਬ ਦਾ ਤੁਹਾਨੂੰ ਪਤਾ ਹੋਣਾ ਕਿ ਇੱਕ ਮੁਲਕ ਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਨਾ ਜਗ੍ਹਾ ਤੇ ਇੱਕ ਵੱਖਰੀ ਕਿਸਮ ਦੇ ਲੋਕ ਆ ਜਿਹੜੇ ਉੱਥੇ ਗੌਰਮੈਂਟ ਵੀ ਉਹਨਾਂ ਦੀ ਹੁੰਦੀ ਆ ਵੱਡੀ ਗੌਰਮੈਂਟ ਦੀ ਪਰ ਉਹ ਆਪਣੇ ਆਪ ਨੂੰ ਇੱਕ ਵੱਖਰਾ ਇਨਕਲੇਵ ਨੂੰ ਕਹਿ ਦਿੰਦੇ ਆ ਬਣਾ ਲੈਂਦੇ ਆ ਸੋ ਇਸੇ ਤਰ੍ਹਾਂ ਦੀ ਇਹ ਜਿਹੜੀ ਜਗ੍ਹਾ ਆ ਸਪੇਨ ਦੇ ਵਿੱਚ ਛੋਟਾ ਜਿਹਨੂੰ ਕਹਿੰਦੇ ਆ ਇਹ ਖਾਕਸਾ ਵੀ ਅਸਲ ਦੇ ਵਿੱਚ ਜਿੱਦਾਂ ਅਫਰੀਕਾ ਦਾ ਕੋਈ ਰੌਲਾ ਇਹਦੇ ਨਾਲ ਹੈਗਾ ਵੀ ਇਹ ਸਾਡਾ ਆ ਜੇ ਉਹ ਆਜੂ ਕੁਛ ਵੀ ਹੈਗਾ ਅੱਛਾ ਹੁਣ ਕੀ ਆ ਇੱਥੇ ਪਿਛਲੇ ਥੋੜੇ ਦੋ ਹਫ਼ਤੇ ਪਹਿਲਾਂ ਕੀ ਹੋਇਆ ਕਿ ਅਫਰੀਕਾ ਦਾ ਜਿਹੜਾ ਉੱਤਰੀ ਪਾਸਾ ਆ ਉੱਥੇ ਉਹ ਕੰਟਰੀ ਹੈਗੇ ਆ ਜਿੱਦਾਂ ਆਪਣੇ ਮੋਰੋਕੋ ਵਗੈਰਾ ਉੱਥੋਂ ਖਾਕ ਸਾਹਿਬ ਜੀ ਕੀ ਹੋਇਆ ਕਿ 72,000 ਜਿਹੜੇ ਲੋਕ ਸੀਗੇ ਉਹ ਇਕਦਮ ਧੱਕਾ ਦੇ ਕੇ ਬੇੜੀਆਂ ਬੂੜੀਆਂ ਦੇ ਰਾਹੀਂ ਉਹ ਥੋੜੀ ਵਾਟ ਆ ਈਜ਼ੀ ਉੱਥੋਂ ਤੁਸੀਂ ਜਾ ਸਕਦੇ ਹੋ ਟੱਪ ਕੇ ਦੂਜੇ ਪਾਸੇ 72,000 ਲੋਕ ਅਕਸਰ ਵੀ ਉੱਥੇ ਜਾ ਵੜੇ ਸੀ
0: ਕਿੱਥੇ ਜਾ ਵੜੇ ਸੀ
1: ਛੁਟਾ ਉਹਦਾ ਨਾਂ ਆ ਸਪੇਨ ਦਾ ਉਹ ਹੈਗਾ
0: ਸਪੇਨ ਚ ਜਾ ਵੜੇ ਇਹ 4-5 ਹਫ਼ਤਾ ਪਹਿਲਾਂ ਦੀ ਗੱਲ ਆ ਬਿਲਕੁਲ
1: ਹਾਂਜੀ ਦੋ ਹਫ਼ਤੇ ਹੋ ਗਏ ਆ ਸੋ 72,000 ਜਿਹੜੇ ਸੀਗੇ ਉਹ ਟੱਪ ਕੇ ਦੂਜੇ ਪਾਸੇ ਜਾ ਵੜੇ ਤੇ ਉਧਰੋਂ ਫਿਰ ਸਪੇਨ ਨੇ ਸਖ਼ਤੀ ਕਰ ਦਿੱਤੀ ਇਹ ਜਿਹੜੇ ਲੋਕ ਆ ਆਮ ਕਰਕੇ ਖਾਕ ਸਾਹਿਬ ਜੀ ਇਹਨਾਂ ਦੇ ਜਿਹੜਾ ਰਾਸਤਾ ਹੁੰਦਾ ਸਪੇਨ ਬਣਨ ਦਾ ਉਥੋਂ ਗਾਹਾਂ ਬਾਕੀ ਦੇ ਜਿਹੜੇ ਯੂਰੋਪੀਅਨ ਕੰਟਰੀ ਆ ਜਰਮਨ ਵਗੈਰਾ ਜਾਂ ਜਿਹੜੇ ਜਿਆਦਾ ਤਰੱਕੀ ਦੇ ਕੰਟਰੀ ਉਧਰ ਨੂੰ ਜਾਣ ਦਾ ਹੁੰਦਾ ਇਹਨਾਂ ਦਾ ਮਕਸਦ।
0: ਖਿਲਣ ਜਾਣਾ ਇੱਥੇ ਆ ਕੇ ਫਿਰ ਉਹ ਕਿਉਂਕਿ ਫ੍ਰੀ ਆ ਗੱਡੀ ਟ੍ਰੇਨ ਤੇ ਚਲੋ ਜਦੋਂ ਮਰਜ਼ੀ ਜਾ ਵੜੋ, ਪਰ ਹੁਣ ਚੈਕਿੰਗ ਕਰਦੀਆਂ ਦੂਜੀਆਂ ਕੰਟਰੀਆਂ ਮਾੜਾ ਮੋਟਾ।
1: ਹਾਂਜੀ, ਹੁਣ ਇਹ ਜਿਹੜਾ ਰਕਸਾ ਦੀ ਇਨਕਲੇਵ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਸੂਟਾ ਉਹਦਾ ਨਾਂ ਹੈਗਾ, ਉੱਥੇ ਦੀ ਆਪਣੀ ਪਾਪੂਲੇਸ਼ਨ ਹੈ ਜਿਹੜੀ ਉੱਥੋਂ ਦੀ ਉਹ ਸਿਰਫ 80,000 ਆ।
0: ਅੱਛਾ, 70,000 ਇਹ ਆ ਗਏ,
1: 72,000 ਇਹ ਆ ਗਏ,
0: ਕਿਆ ਬਾਤ ਹੈ।
1: ਹਾਂਜੀ, ਤੇ ਹੁਣ ਕੀ ਹੋਇਆ, ਫੇਰ ਉਹਨਾਂ ਨੇ ਥੋੜਾ ਜਿਹਾ ਸ਼ਿਕੰਜਾ ਕੱਸਿਆ, ਹੁਣ ਜਿਹੜਾ 80,000 ਬੰਦਾ ਉਹਦੇ ਕੋਲ ਫੌਜੀ ਕਿੰਨੇ ਹੋਣੇ, ਉਹਨਾਂ ਕੋਲ 80,000 ਸਾਰੇ ਫੌਜੀ ਥੋੜੀ ਹੋਣੇ ਆ, ਥੋੜੀ ਬਹੁਤੀ ਪਹੁੰਚ ਹੋਊਗੀ। ਸੋ ਉਹਨਾਂ ਨੂੰ ਉਹਨਾਂ ਦੀ ਫਿਰ ਪੇਸ਼ ਨਹੀਂ ਗਈ, ਪਰ ਉਹਨਾਂ ਨੇ ਫਿਰ ਬਾਕੀ ਦੇ ਯੂਰੋਪੀਅਨ ਦੇਸ਼ਾਂ ਦੇ ਨਾਲ ਰਲ ਕੇ ਨਾ ਕੋਸ਼ਿਸ਼ ਕੀਤੀ ਪਈ ਇਹਨਾਂ ਨੂੰ ਕੰਟਰੋਲ ਕਰਕੇ ਇਹਨਾਂ ਨੂੰ ਵਾਪਸ ਭੇਜਿਆ ਜਾਵੇ। ਅੱਛਾ, ਜਦੋਂ ਇਹ ਸਿਚੁਏਸ਼ਨ ਇੱਥੇ ਪਹੁੰਚੀ ਤੇ ਫੇਰ ਕੀ ਹੋਇਆ, ਬਹੁਤ ਸਾਰੇ ਉਹ ਲੋਕ ਜਿਹੜੇ 72,000 ਲੋਕ ਸੀਗੇ ਉਹਨਾਂ ਚੋਂ ਆਪਣੇ ਆਪ ਵੋਲੰਟਰੀ ਪਿੱਛੇ ਨੂੰ ਮੁੜਨਾ ਸ਼ੁਰੂ ਹੋ ਗਏ, ਉਹ ਪਿੱਛੇ ਨੂੰ ਵਾਪਸ ਚਲੇ ਗਏ ਬਹੁਤ ਸਾਰੇ। ਤੇ ਹੁਣ ਕੀ ਹੋਇਆ, ਹੁਣ ਉੱਥੇ ਕੋਈ 8,000 ਬੰਦਾ ਜਿਹੜਾ ਅਜੇ ਵੀ ਹੈਗਾ, ਕੁਛ ਗਾਂ ਪਿਛਾ ਇਧਰ ਉਧਰ ਹੋ ਗਏ ਹੋਣੇ ਆ, ਪਰੇ ਜਰਮਨ ਵਗੈਰਾ ਫਰਾਂਸ ਵੱਲ ਨੂੰ ਨਿਕਲ ਨੁਕਲ ਗਏ ਹੋਣੇ ਆ, ਤੇ ਪਰ ਅਜੇ ਤੀਕਰ ਵੀ ਉੱਥੇ 8,000 ਜਿਹੜੇ ਉਹ ਲੋਕ ਆ ਉਹ ਬੈਠੇ ਆ। ਉਹ ਥੋੜੀ ਜਿਹੀ ਜਗ੍ਹਾ ਆ ਤੇ ਬੇਸਿਕਲੀ ਉਹ ਕੀ ਆ ਕਿ ਬੀਚਾਂ ਬੂਚਾਂ ਆ ਉੱਥੇ, ਹੋਰ ਕੁਛ ਏਡਾ ਬਹੁਤਾ ਹੈ ਨੀ, ਤੇ ਸਪੇਨ ਹੀ ਉਹਨੂੰ ਸਾਰਾ ਮਾਲ ਵਗੈਰਾ ਜਿਹੜਾ ਖਾਣ ਪੀਣ ਦਾ ਜਾਂ ਹੋਰ ਸਾਰਾ ਕੁਛ ਸਪੇਨ ਤੋਂ ਹੀ ਜਾਂਦਾ ਆ। ਸੋ ਉੱਥੇ ਹੁਣ ਉਹ ਜਿਹੜੇ ਲੋਕ ਆ 8,000 ਉਹਨਾਂ ਨੇ ਗੱਖ ਸਾਹਿਬ ਜੀ ਉਹਨਾਂ ਕੋਲ ਨਾ ਕੋਈ ਘਰ ਆ ਨਾ ਰਹਿਣ ਨੂੰ ਟਿਕਾਣਾ ਕੁਛ ਨੀ ਹੈਗਾ, ਉਹ ਉੱਥੇ ਸਮੁੰਦਰ ਦੇ ਕੰਢੇ ਤੇ ਪਏ ਪੂਏ ਰਹਿੰਦੇ ਆ ਤੇ ਆਪਣਾ ਜੋ ਵੀ ਹੈਗਾ ਭੁੱਖੇ ਪੱਖੇ ਹੈਗੇ ਆ। ਤੇ ਹੁਣ ਕੀ ਆ ਕਿ ਉਹ ਸਪੇਨ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਉਹਦੇ ਖਿਲਾਫ਼ ਇਹ ਜਿਹੜੇ 8,000 ਬੰਦਾ ਕਹਿੰਦੇ ਹੈਗਾ ਇਹਨਾਂ ਨੇ ਮੁਜ਼ਾਹਰੇ ਕਰਨ ਸ਼ੁਰੂ ਕਰ ਦਿੱਤੇ ਕਿ ਅਸੀਂ ਤਾਂ ਭਾਈ ਇੱਥੇ ਰਹਿਣਾ ਹੀ ਰਹਿਣਾ, ਤੁਸੀਂ ਸਾਨੂੰ ਪੋਲੀਟੀਕਲ ਅਸਾਇਲਮ ਦਿਓ, ਅਸੀਂ ਤਾਂ ਲੈਣੀ ਉਹ ਮਤਲਬ ਸ਼ਹਿਰ ਚ ਜਾ ਕੇ ਵੜ ਕੇ। ਤੇ ਉਹਨਾਂ ਨੇ ਉਹ ਰੌਲਾ ਪੌਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ, ਉਹ ਕਹਿੰਦੇ ਅਸੀਂ ਭੁੱਖ ਦੇ ਮਾਰੇ ਅਸੀਂ ਕਿੱਥੇ ਜਾਈਏ, ਸਾਨੂੰ ਤਾਂ ਇੱਥੇ ਅਸੀਂ ਰਹਿਣਾ ਤੇ ਸਾਨੂੰ ਤੁਸੀਂ ਜਿਹੜੀਆਂ ਪੋਲੀਟੀਕਲ ਅਸਾਇਲਮ ਇੱਥੇ ਦਿਓ ਤੇ ਇਸ ਤੋਂ ਬਿਨਾਂ ਅਸੀਂ ਇੱਥੇ ਕਿਤੇ ਨਹੀਂ ਨਿਕਲਣਾ। ਤੇ ਇਹ ਹੁਣ ਦੇਖਦੇ ਆ ਵੀ ਅੱਗੇ ਉਹ ਇਹਨਾਂ ਨੂੰ ਫੜ ਕੇ ਜ਼ਬਰਦਸਤੀ ਉਹ ਵੋਟਾਂ ਦੇ ਵਿੱਚ ਬਿਠਾ ਕੇ ਤੇ ਉਹ ਵਾਪਸ ਭੇਜਦੇ ਆ ਕੇ ਕੀ ਕਰਦੇ ਹੈਗੇ ਆ। ਇਹ ਉੱਥੇ ਦੀਆਂ ਕਕਸ਼ਾਂ ਵੀ ਜਿਹੜੇ ਹਾਲਾਤ ਬਣੇ ਹੋਏ ਆ, ਗੰਦਗੀ ਫੈਲ ਗਈ ਆ ਵਿਚਾਂ ਦੇ ਉੱਤੇ ਕਿਉਂਕਿ ਉਹਨਾਂ ਦੇ ਕੋਈ ਘਰ ਨੀ ਕੋਈ ਕੁਛ ਨੀ ਹੈਗਾ, ਅਕਸਰ ਉਹਨਾਂ ਨੇ ਜੰਗਲ ਪਾਣੀ ਵੀ ਜਾਣਾ ਸਾਰਾ ਕੁਛ ਕਰਨਾ ਤੇ ਉਹਦੇ ਨਾਲ ਫਿਰ ਦਮ ਤਾਂ ਤੁਹਾਨੂੰ ਪਤਾ ਵੀ ਪੈਂਦਾ ਹੀ ਆ। ਸੋ ਇਹ ਉੱਥੋਂ ਦੀ ਕਕਸ਼ਾਂ ਦੀ ਸਥਿਤੀ ਜਿਹੜੀ ਬਣੀ ਹੋਈ ਆ ਤੇ ਇਹ ਹੋਰ ਸਾਰਾ ਕੁਛ ਸਾਰਿਆਂ ਦੇਸ਼ਾਂ ਵਿਚ ਮਹਿੰਗਾਈ ਤੇ ਜਿਹੜੀ ਹੋ ਗਈ ਆ ਉਹਦੇ ਕਾਰਨ ਵੀ ਬਹੁਤ ਕੁਛ ਜਿਹੜਾ ਇਹ ਇਸ ਤਰ੍ਹਾਂ ਦੀਆਂ ਮੁਸੀਬਤਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਤੇ ਅਗਲੀ ਖਬਰ ਕਕਸ਼ਾਂ ਜਿਹੜੀ ਆਪਣੇ ਕੋਲ ਹੈਗੀ ਆ ਉਹ ਇਸ ਤਰ੍ਹਾਂ ਆ ਕਿ ਟਰੰਪ ਸਾਹਿਬ ਦੇ ਪਰਸ਼ੀਅਨ ਗਲਫ ਵਾਲੇ ਆੜੀ ਆ ਜਿਹੜੇ ਨਾ ਉਹ ਅੱਜ ਦੀ ਖਬਰ ਦੇ ਮੁਤਾਬਕ ਉਹ ਕਹਿ ਰਹੇ ਆ ਕਿ ਅਸੀਂ ਅੱਕ ਗਏ ਆ ਟਰੰਪ ਤੋਂ,
0: ਲੈ ਜਾਓ ਆਪਣਾ ਸਮਾਨ ਸਮੂਨ ਚੱਕ ਕੇ,
1: ਕਿਉਂਕਿ ਉਹਨਾਂ ਦਾ ਦਾਵਿਆਂ ਜਿਹੜਾ ਉਹ ਨਾਸੀ ਆ ਗਿਆ ਕਕਸ਼ਾਂ ਜੀ, ਨਾਸੀ ਦਾਵਾ ਆਇਆ ਪਿਆ ਉਹ ਮੁਲਕਾਂ ਦਾ, ਕਿਉਂਕਿ ਉਹਨਾਂ ਦੇ ਕੋਲ ਜਿਹੜੀ ਆ ਇੱਕ ਤਾਂ ਉਹ ਛੋਟੇ ਕੰਟਰੀ ਆ ਤੇ ਉਹਨਾਂ ਦੇ ਕੋਲ ਜਿਹੜਾ ਖਾਣ ਪੀਣ ਦਾ ਸਮਾਨ ਆ ਬਹੁਤ ਸਾਰਾ ਉਹ ਦੂਸਰੇ ਦੇਸ਼ਾਂ ਨੂੰ ਤੇਲ ਵੇਚ ਕੇ ਉਹਦੇ ਤੇ ਉਹ ਨਿਰਭਰ ਹੈਗੇ ਆ, ਉੱਥੋਂ ਦਾ ਜਿਹੜਾ ਸਿਸਟਮ ਹੈਗਾ ਇਸ ਤਰ੍ਹਾਂ ਦਾ। ਹਾਂ, ਤੇ ਹੁਣ ਜਿਹੜੇ ਆਰਮੀ ਤੇ ਵੈਸਟਰਨਰ ਅਫਸਰ ਸ਼ਾਹੀ ਆ ਇਹਦੇ ਵੱਲੋਂ ਖਾਕ ਸਾਹਿਬ ਜੀ ਇਹ ਆਈ ਆ ਖਬਰ ਪਹੁੰਚ ਚੁੱਕੀ ਆ ਕਿ ਇਹ ਮੁਸੀਬਤ ਜਿਹੜੀ ਆ ਟਰੰਪ ਦੇ ਬੱਸ ਤੋਂ ਬਾਹਰ ਹੋ ਚੁੱਕੀ ਆ। ਹੁਣ ਉਹ ਜਿਹੜੇ ਕੰਟਰੀ ਆ ਸਾਰੇ ਵਿਚੇ ਅਰਬ ਦੇ ਵਿਚੇ ਬਾਕੀ ਦੇ ਜਿਹੜੇ ਪੱਛਮੀ ਸਭਤਾ ਦੇ ਕੰਟਰੀ ਹੈਗੇ ਆ ਉਹ ਕਹਿੰਦੇ ਆ ਭਾਈ ਇਹ ਹੁਣ ਟਰੰਪ ਦੇ ਬੱਸ ਦੀ ਗੱਲ ਨਹੀਂ ਰਹੀ, ਇਹਦੇ ਤੋਂ ਇਹ ਕੰਟਰੋਲ ਨਹੀਂ ਹੋਣੀ। ਪਿਛਲੇ ਕੁਝ ਹਫ਼ਤਿਆਂ ਤੋਂ ਟਰੰਪ ਸਾਹਿਬ ਇਰਾਨ ਨੂੰ ਧਮਕੀਆਂ ਦੇ ਰਹੇ ਹਨ, ਫਿਰ ਸ਼ਾਂਤ ਹੋ ਜਾਂਦੇ, ਉਹ ਧਮਕੀ ਦੇ ਕੇ ਫਿਰ ਚੁੱਪ ਕਰ ਜਾਂਦੇ ਆ, ਪਰ ਇਸ ਵਕਤ ਇਰਾਨ ਝੁਕਦਾ ਜਾਂ ਡਰਦਾ ਨਜ਼ਰ ਨਹੀਂ ਆ ਰਿਹਾ। ਟਰੰਪ ਸਾਹਿਬ ਰੌਲਾ ਫਿਰ ਪਾਉਂਦੇ ਹਨ, ਫਿਰ ਚੁੱਪ ਕਰ ਜਾਂਦੇ ਹਨ। ਉਧਰ ਤੇਲ ਦੀ ਸਾਰੀ ਦੁਨੀਆਂ ਨੂੰ ਜ਼ਰੂਰਤ ਹੈ ਅਤੇ ਗੈਸ ਦੀ ਜਗ੍ਹਾ ਭਾਰਤ ਵਰਗੇ ਦੇਸ਼ ਲੱਕੜੀਆਂ ਦੇ ਚੁੱਲੇ ਢਾ ਚੁੱਕੇ ਹਨ ਅਤੇ ਬਾਲਣ ਸਾਂਭ ਕੇ ਰੱਖਣਾ ਵੀ ਭੁੱਲ ਗਏ ਹਨ, ਗੈਸ ਉੱਪਰ ਨਿਰਭਰ ਹੋ ਗਏ ਆ। ਇੱਕ ਅਮਰੀਕਨ ਡਿਪਲੋਮੈਟ ਦੁਆਰਾ ਵਾਸ਼ਿੰਗਟਨ ਪੋਸਟ ਜਿਹੜਾ ਨਿਊਜ਼ ਪੇਪਰ ਹੈ ਖਾਕ ਸਾਹਿਬ ਜੀ, ਬਹੁਤ ਵੱਡਾ ਇਹ ਨਿਊਜ਼ ਪੇਪਰ ਹੈਗਾ, ਬਹੁਤ ਪੁਰਾਣਾ ਵੀ ਆ, ਇਹਦੇ ਰਿਪੋਰਟ ਨੂੰ ਦੱਸਿਆ ਗਿਆ ਕਿ ਸਾਊਦੀ ਅਰਬ, UAE, ਕਟਰ, ਕੁਵੈਤ ਅਤੇ ਬਹਿਰੀਨ ਆ ਜਿਹੜੇ ਨਾ ਇਹ ਹੁਣ ਇਕੱਠੇ ਹੋ ਕੇ ਖਾਤ ਸਾਹਿਬ ਜੀ ਟਰੰਪ ਤੋਂ ਕਿ ਇਹ ਕਹਿਣ ਦਾ ਮਤਲਬ ਦੁਖੀ ਹੋ ਕੇ ਅਸੀਂ ਇਕੱਠੇ ਹੋ ਕੇ ਅਮਰੀਕਨ ਅੱਡੇ ਦੀ ਹੋਂਦ ਆ ਜਿਹੜੇ ਉੱਥੇ ਅੱਡੇ ਹੈਗੇ ਆ ਖਾਕ ਸਾਹਿਬ ਜੀ ਅਮਰੀਕਾ ਦੇ, ਇਹਨਾਂ ਨੂੰ ਉਥੋਂ ਚੁਕਾਉਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਤੇ ਗਲਫ ਦੇਸ਼ਾਂ ਵਿਚੋਂ ਇਕ ਨੇ ਕਿਹਾ ਕਿ ਲੜਾਈ ਟਰੰਪ ਨੇ ਛੇੜੀ ਆ ਤੇ ਨਰਕ ਅਸੀਂ ਭੋਗ ਰਹੇ ਆ।
0: ਬਿਲਕੁਲ ਏਦਾਂ ਹੀ ਸਾਰੀ ਦੁਨੀਆਂ ਭੋਗ ਰਹੀ ਹੈ ਜੀ ਚੀਮਾ ਸਾਹਿਬ,
1: ਸਾਰੀ ਦੁਨੀਆਂ ਭੋਗ ਰਹੀ ਹੈ। ਬਿਲਕੁਲ ਬਿਲਕੁਲ
0: ਬਿਲਕੁਲ
1: ਹਾਂਜੀ। ਇਕ ਅਮਰੀਕਨ ਅਫਸਰ ਨੇ ਆਪਣਾ ਨਾਂ ਗੁਪਤ ਰੱਖਦੇ ਹੋਏ ਕਿਹਾ ਅਰਬ ਦੇਸ਼ਾਂ ਵਿਚ ਟਰੰਪ ਖਿਲਾਫ਼ ਗੁੱਸਾ ਇਸ ਵਕਤ ਸਿਖਰਾਂ ਤੇ ਪਹੁੰਚ ਚੁੱਕਾ। ਪਿੱਛੇ ਜਿਹੇ ਸਾਊਦੀ ਅਰਬ, ਟਰਕੀ ਅਤੇ ਪਾਕਿਸਤਾਨ ਵਿਚ ਇਕ ਸਮਝੌਤਾ ਹੋਣ ਦਾ ਕਾਰਨ ਟਰੰਪ ਨੂੰ ਦੱਸਿਆ ਜਾ ਰਿਹਾ। ਉਹ ਕਹਿੰਦੇ ਪਏ ਜਿਹੜੇ ਤਿੰਨਾਂ ਕੰਟਰੀਆਂ ਨੇ ਆਪਸ ਵਿਚ ਸਮਝੌਤਾ ਕੀਤਾ ਆ ਉਹਦਾ ਕਾਰਨ ਟਰੰਪ ਸਾਹਿਬ ਹੀ ਬਣੇ ਆ। ਟਰੰਪ ਸਾਹਿਬ ਤੋਂ ਤੰਗ ਆ ਕੇ ਉਨ੍ਹਾਂ ਨੇ ਇਹ ਜਿਹੜਾ ਤਿੰਨਾਂ ਦੇਸ਼ਾਂ ਨੇ ਸਮਝੌਤਾ ਕੀਤਾ ਉਹ ਇਸ ਕਰਕੇ ਹੋਇਆ। ਤੇ ਹੁਣ ਖਾਕ ਸਾਹਿਬ ਜਿਹੜੀ ਆਪਾਂ ਜੇ ਇਹਦੇ ਤੋਂ ਬਿਨਾਂ ਵੀ ਜੇ ਗੱਲਬਾਤ ਕਰੀਏ ਤਾਂ ਹੁਣ ਉੱਥੇ ਦੇਖੋ ਮੁਸੀਬਤ ਕੀ ਬਣੀ ਹੋਈ ਆ। ਟਰਕੀ ਆ ਜਿਹੜਾ ਉਹ ਨੇਟੋ ਦਾ ਵੀ ਮੈਂਬਰ ਆ ਤੇ ਜਿਹੜੇ ਦੂਸਰੇ ਦੋ ਆ ਉਹ ਨੇਟੋ ਦੇ ਮੈਂਬਰ ਹੈ ਨੀ। ਹੁਣ ਜੇ ਕੋਈ ਇਰਾਨ ਵਰਗਾ ਦੇਸ਼ ਉਹਦੇ ਉੱਤੇ ਹਮਲਾ ਕਰਦਾ ਟਰਕੀ ਦੇ ਉੱਤੇ ਤੇ ਫੇਰ ਕੀ ਸਾਰੀ ਨੇਟੋ ਸਾਰਾ ਯੂਰਪ ਦੀ ਮਦਦ ਕਰੂਗੀ ਟਰਕੀ ਦੀ?
0: ਕਿੱਥੇ ਕਰੂਗਾ।
1: ਇਹ ਖਾਕ ਸਾਹਿਬ ਦੀ ਬੜੀ ਇੱਕ ਮੁਸੀਬਤ ਪੈਦਾ ਹੋ ਗਈ ਆ। ਉਧਰ ਚਾਈਨਾ ਤੇ ਜਿਹੜਾ ਹੈਗਾ ਆਪਣੇ ਰਸ਼ੀਆ ਉਹ ਸਪੋਰਟ ਕਰ ਰਹੇ ਆ ਇਰਾਨ ਦੀ।
0: ਬਿਲਕੁਲ ਕਰ ਰਹੇ, ਖੁੱਲ੍ਹੇਆਮ ਕਰ ਰਹੇ ਆ,
1: ਖੁੱਲ੍ਹੇਆਮ ਕਰ ਰਹੇ ਆ। ਤੇ ਹੁਣ ਖਾਕ ਸਾਹਿਬ ਦੀ ਅਗਲੀ ਜਿਹੜੀ ਗੱਲ ਆ ਉਹ ਇਹ ਆ, ਉਹ ਅੱਗੇ ਜਾ ਕੇ ਆਪਾਂ ਖਬਰ ਕਰਾਂਗੇ। ਉਧਰ ਹੁਣ ਜਪਾਨ ਆ ਜਿਹੜਾ ਉਹ ਤੁਹਾਨੂੰ ਪਤਾ ਵੀ ਜਦੋਂ ਵਰਲਡ ਵਾਰ ਹੋਈ ਸੀ ਸੈਕਿੰਡ ਵਰਲਡ ਵਾਰ ਉਹਨੇ ਕਿਹਾ ਸੀ ਮੈਂ ਹਥਿਆਰ ਨੀ ਬਣਾਉਣੇ, ਮੇਰੀ ਤੁਸੀਂ ਮਦਦ ਕਰੋ ਤੇ ਮੇਰੀ ਸੁਰੱਖਿਆ ਅਮਰੀਕਾ ਦੇ ਉਹਨੇ ਦੇਤੀ ਹੱਥ ਦੇ ਵਿੱਚ, ਤੁਸੀਂ ਮੈਨੂੰ ਬਚਾਓ। ਤੇ ਹੁਣ ਪਿਛਲੇ ਕੁਛ ਸਮੇਂ ਤੋਂ ਜਿਹੜਾ ਜਪਾਨ ਵੀ ਉਹ ਆਪਣੇ ਹਥਿਆਰ ਬਣਾਉਣੇ ਸ਼ੁਰੂ ਉਹਨੇ ਕਰ ਦਿੱਤੇ ਆ ਤੇ ਉਹ ਅੱਗੇ ਜਾ ਕੇ ਆਪਾਂ ਵੱਖਰੀ ਖ਼ਬਰ ਦੇ ਵਿੱਚ ਗੱਲ ਕਰਾਂਗੇ। ਸੋ ਮੇਰੇ ਕਹਿਣ ਦਾ ਮਤਲਬ ਹਰ ਪਾਸੇ ਜਿਹੜੀ ਹਲਚਲ ਆ ਜਿਹੜੀ ਉਹ ਮਚੀ ਹੋਈ ਆ। ਤੇ ਤੀਸਰੀ ਖ਼ਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ ਇਹ ਇੱਕ ਲਾਲਾ ਨਾਂ ਦਾ ਤੂਫਾਨ ਜਿਹੜਾ ਹਵਾਈ ਆਪਣੀ ਹੈਗੀ ਆ, ਤੁਹਾਨੂੰ ਪਤਾ ਵੀ ਅਮਰੀਕਾ ਦੀ ਉਹ ਟੈਰੀਟੋਰੀ ਆ, ਉਹਦੇ ਵੱਲ ਖਾਕ ਸਾਹਿਬ ਜੀ ਰੁਖ ਕਰਕੇ ਮੀਂਹ ਦੇ ਨਾਲ ਨਾਲ ਹੜ੍ਹ ਹਨੇਰੀ ਜਿਹੜੀ ਉਹਨੇ ਨੇ ਖਾਕ ਸਾਹਿਬ ਜੀ ਇੱਕ ਵਿਅਕਤੀ ਦੀ ਜਾਨ ਅਜੇ ਤੱਕ ਲੈ ਲਈ ਆ। ਅਤੇ ਜਿਹੜੀ ਆ ਘਾਟ ਖਾਕ ਸਾਹਿਬ ਜੀ ਜਿੱਦਾਂ ਆਪਾਂ ਬਹਾਰੀ ਦੇ ਨਾਲ ਉਹ ਕੂੜਾ ਨੀ ਸੁੰਬਰੀ ਦਾ ਵਿਹੜੇ ਚੋਂ, ਇਸ ਤਰ੍ਹਾਂ ਮੀਂਹ ਦਾ ਪਾਣੀ ਆ ਜਿਹੜਾ ਹੜ੍ਹ ਆ ਉਹ ਘਰ ਸੁੰਬਰ ਕੇ ਲਿਜਾ ਰਹੀ ਆ।
0: ਅੱਛਾ ਜੀ,
1: ਪਾਣੀ ਦੇ ਹੜ੍ਹਾਂ ਨਾਲ ਹਨੇਰੀ ਮੀਂਹ ਅਜੇ ਤੱਕ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ। ਇਹ ਕੁਝ ਕਮਜ਼ੋਰ ਜ਼ਰੂਰ ਹੋ ਰਹੀ ਆ ਤੇ ਇਸ ਵਕਤ ਕੈਟਾਗੋਰੀ 1 ਦੇ ਲੈਵਲ ਦਾ ਤੂਫਾਨ ਇਹਨੂੰ ਜਿਹੜਾ ਉਹ ਹਾਇਰ ਲੈਵਲ ਤੋਂ ਮਤਲਬ ਘੱਟ ਕੇ ਥੱਲੇ ਆ ਗਿਆ ਆ। ਹਵਾਈ ਦੇ ਵੱਡੇ ਟਾਪੂ ਘੱਟੋ ਘੱਟ ਵੱਡੇ ਟਾਪੂ ਵਿਚੋਂ ਦੋ ਘਰ ਹੜਾ ਕੇ ਲੈ ਗਿਆ। ਇਹ ਵੱਖਰੀਆਂ ਵੱਖਰੀਆਂ ਜਗ੍ਹਾ ਦੀ ਆਪਾਂ ਖਾਕ ਸਾਹਿਬ ਦੀ ਗੱਲ ਕਰ ਰਹੇ ਹਾਂ, ਮੇਨ ਏਲੈਂਡ ਦੀ ਤੇ ਦੂਜੀਆਂ ਦੀ। ਤੇ ਖਤਰਨਾਕ ਹਵਾਵਾਂ ਜਿਹੜੀਆਂ ਹਵਾਈ ਦੇ ਵੱਡੇ ਟਾਪੂ ਵਿਚ 70% ਜਿਹੜੇ ਲੋਕ ਆ ਉਹਨਾਂ ਨੂੰ ਬਿਜਲੀ ਦੀਆਂ ਸੇਵਾਵਾਂ ਜਿਹੜੀਆਂ ਉਹ ਬੰਦ ਹੋ ਚੁੱਕੀਆਂ। ਅਜੇ ਤੱਕ ਵੀ ਜਿਹੜੀ ਹਵਾ ਆ ਖਾਕ ਸਾਹਿਬ ਜੀ 65 ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਉਹ ਜਿਹੜੀ ਚੱਲ ਰਹੀ ਆ। ਤੇ ਉਥੋਂ ਦਾ ਮਾਊਈ ਇੱਕ ਹੈਗਾ, ਤੁਹਾਨੂੰ ਪਤਾ ਵੀ ਬੜਾ ਮਸ਼ਹੂਰ ਆ ਉਹ ਮਾਊਈ ਇਲਾਕੇ ਵਿਚ ਆ, ਜਿਹੜਾ ਪਿਛਲੇ 12 ਘੰਟਿਆਂ ਵਿਚ ਖਾਕ ਸਾਹਿਬ ਜੀ 15 ਤੋਂ 17 ਇੰਚ ਮੀਂਹ ਪੈ ਚੁੱਕਿਆ। ਖਾਕ ਸਾਹਿਬ ਜੀ 15 ਤੋਂ 17 ਇੰਚ
0: ਮੀਂਹ
1: ਬਹੁਤ ਜ਼ਿਆਦਾ ਆ। ਇੱਥੇ ਜਿਹੜਾ ਸਾਡਾ ਕੈਲੀਫੋਰਨੀਆ ਆ ਖਾਕ ਸਾਹਿਬ ਜੀ, ਇੱਥੇ ਐਵਰੇਜ ਜਿਹੜੀ ਆ ਜਦੋਂ 30-40-50 ਸਾਲ ਦੀ ਐਵਰੇਜ ਕੱਢਦੇ ਆ ਤਾਂ ਇੱਥੇ 22 ਇੰਚ ਆ ਜਿਹੜਾ ਉਹ ਮੀਂਹ ਪੈਂਦਾ ਟੋਟਲ ਸਾਰੇ ਸਾਲ ਦੇ ਵਿਚ।
0: ਹਾਂਜੀ,
1: ਸਾਰੇ ਸਾਲ ਦਾ। ਤੇ ਇੱਥੇ ਹੁਣ 15 ਤੋਂ 17 ਇੰਚ ਆ ਜਿਹੜਾ ਉਹ 12 ਘੰਟਿਆਂ ਚ ਪੈ ਗਿਆ ਤੇ ਉੱਥੇ ਦੇ ਤੁਸੀਂ ਦੇਖੋ ਹਾਲਾਤ ਕੀ ਹੋਣਗੇ।
0: ਬਿਲਕੁਲ।
1: ਤੇ ਇਸ ਤੋਂ ਅੱਗੇ ਖ਼ਬਰ ਖਾਕ ਸਾਹਿਬ ਜੀ ਆਪਣੇ ਕੋਲ ਹੈਗੀ ਆ ਜਿਹੜੀ ਉਹ ਜਿਹਨੂੰ ਆਪਾਂ UK ਕਹਿੰਦੇ ਆ, ਬਹੁਤੇ ਸਾਡੇ ਜਿਹੜੇ ਭਾਰਤੀ ਲੋਕ ਆ ਉਹ ਉਹਨੂੰ ਇੰਗਲੈਂਡ ਹੀ ਕਹਿ ਦਿੰਦੇ ਆ ਤੇ ਬਲੈਤ ਵੀ ਕਹਿ ਦਿੰਦੇ ਆ। ਹਾਂਜੀ, ਅਸਲ ਦੇ ਵਿਚ ਜਿਹੜਾ ਯੂਕੇ ਆ, ਯੂਨਾਈਟਿਡ ਕਿੰਗਡਮ ਆ, ਜਿਹੜੀ ਇਹ ਖਾਕਸਾ ਵੀ ਚਾਰ ਦੇਸ਼ਾਂ ਨੂੰ ਜਿਹੜੀ ਆ ਇਕੱਠੇ ਕਰਕੇ ਬਣਾਈ ਹੋਈ ਆ, ਜਿਹਦੇ ਵਿਚ ਇੰਗਲੈਂਡ ਆਉਂਦਾ, ਵੇਲਸ ਆਉਂਦੀਆਂ, ਆਇਰਲੈਂਡ ਤੇ ਸਕਾਟਲੈਂਡ ਆਉਂਦੇ ਆ, ਇਹ ਚਾਰ ਦੇਸ਼ ਆ ਜਿਹੜੇ ਇਹਦੇ ਵਿਚ ਆਉਂਦੇ ਆ। ਤੇ ਹੁਣ ਖਾਕ ਸਾਹਿਬ ਜੀ, ਇੰਗਲੈਂਡ ਅਤੇ ਵੇਲਸ ਦੇ ਜਿਹੜੇ ਫਾਇਰ ਚੀਫ ਆ ਨਾ, ਉਹਨਾਂ ਦੇ ਫਾਇਰ ਚੀਫ ਦੁਆਰਾ ਕਿਹਾ ਗਿਆ ਕਿ ਅੱਗਾਂ ਬਹੁਤ ਗੰਭੀਰ ਰੂਪ ਆ ਜਿਹੜੀਆਂ ਧਾਰ ਚੁੱਕੀਆਂ। ਆਪਾਂ ਇੰਗਲੈਂਡ ਦੀ ਗੱਲ ਕਰਦੇ, ਦੋ ਜਗ੍ਹਾ ਦੀ, ਇੰਗਲੈਂਡ ਅਤੇ ਵੇਲਸ ਦੀ। ਅੱਛਾ, ਹੁਣ ਜਿਹੜਾ ਬੀਤੇ ਸ਼ੁੱਕਰਵਾਰ ਸੁੱਕੇ ਖੇਤਾਂ ਵਿਚ ਜਿਹੜੀਆਂ ਵਿਚ ਦੀ ਲੰਘ ਗਈਆਂ ਹੋਈਆਂ ਅੱਗਾਂ, ਹੁਣ ਖਾਕ ਸਾਹਿਬ ਜੀ ਉਹ ਕਹਿੰਦੇ ਆ ਵੀ ਘਰਾਂ ਨੂੰ ਵੀ ਲਪੇਟਣ ਲੱਗ ਪਈਆਂ।
0: ਅੱਗ ਕੀਮਾ ਸਰ, ਅੱਗ ਜਦੋਂ ਵੀ ਲੱਗਦੀ ਆ, ਤੁਸੀਂ ਹਿਸਟਰੀ ਖੋਲ ਕੇ ਦੇਖ ਲੋ, ਕੈਲੀਫੋਰਨੀਆ, ਕੈਨੇਡਾ, ਜਿੱਥੇ ਵੀ ਲੱਗਦੀ ਆ, ਉਹਨੂੰ ਬੁਝਾਉਣਾ ਕੋਈ ਸੌਖਾ ਨੀ ਗਾ। ਹੈਲੀਕਾਪਟਰਾਂ ਦੇ ਨਾਲ ਉਪਰੋਂ ਸਿੱਟਦੇ ਆ, ਪਾਣੀ ਕਿੰਨਾ ਕੁ ਪਾ ਲੋਗੇ ਉਹਦੇ ਉੱਤੇ, ਉਹ ਗਾਂਹ ਤੋਂ ਗਾਂਹ, ਗਾਂਹ ਤੋਂ ਗਾਂਹ ਦੂਜੇ ਦਰਖਤਾਂ ਨੂੰ ਲੱਗੀ ਜਾਂਦੀ ਆ, ਤੇ ਗਾਂਹ ਤੋਂ ਗਾਂਹ ਵੱਧਦੀ ਆ। ਇਹਨੂੰ ਬੁਝਾਉਣਾ ਬਹੁਤ ਔਖਾ ਵਾ, ਤੇ ਰੱਬ ਮਿਹਰ ਕਰੇ ਕੋਈ ਮੀਂਹ ਮੂੰਹ ਪੈ ਜਾਏ ਚੰਗਾ ਤਗੜਾ, ਉਹਦੇ ਨਾਲ ਅਸਰ ਪੈਂਦਾ। ਹਾਂਜੀ
1: ਹਾਂਜੀ ਬਿਲਕੁਲ। ਹੁਣ ਖਾਕ ਸਾਹਿਬ ਜੀ, ਆਗਿਆ ਜਿਹੜੀ ਇਹ ਇੱਕ, ਇੱਥੇ ਹੋਰ ਵੀ ਮੁਸੀਬਤ ਆ ਉਹਨਾਂ ਦੇਸ਼ਾਂ ਦੇ ਵਿਚ ਜਿੱਥੇ ਤਾਂ ਹੁਣ ਹਰ ਸਾਲ ਇਹ ਏਦਾਂ ਦਾ ਹੁੰਦਾ, ਉੱਥੇ ਜਿਹੜੀ ਗਵਰਨਮੈਂਟ ਆ ਫਿਰ ਉਦਾਂ ਦੇ ਸੋਚ ਲੋਹੋ ਰੱਖਦੀ ਆ, ਉਹ ਇੰਤਜ਼ਾਮ ਪਹਿਲਾਂ ਕਰ ਲੈਂਦੇ ਆ ਵੀ ਆਹ ਸੀਜ਼ਨ ਜਿਹਾ ਆ ਰਿਹਾ ਤੇ ਹੁਣ ਆਪਾਂ ਪਹਿਲਾਂ ਜਿਹੜਾ ਇਹ ਆਪਣਾ ਸਾਜੋ ਸਮਾਨ ਆ ਬਣਾ ਲਈ। ਹੁਣ ਇਹ ਜਿਹੜੇ ਯੂਰੋਪੀਅਨ ਕੰਟਰੀ ਆ, ਉੱਥੇ ਖਾਕ ਸਾਹਿਬ ਜੀ ਮੇਰਾ ਖਿਆਲ ਹੈ, ਮੈਂ ਆਪਣੇ ਵੱਲੋਂ ਕਹਿ ਰਿਹਾ ਕਿ ਉਹਨਾਂ ਕੋਲ ਸ਼ਾਇਦ ਇੰਨਾ ਐਫੀਸ਼ੀਐਂਟ ਸਿਸਟਮ ਹੈ ਜਿਹੜਾ ਅਜੇ ਹੈ ਨੀਗਾ, ਕਿਉਂਕਿ ਉੱਥੇ ਇਹ ਮੁਸੀਬਤ ਕਦੇ ਅੱਗੇ ਬਹੁਤੀ ਪੈਦਾ ਹੋਈ ਨੀ।
0: ਸੇਮ ਥਿੰਗ ਜਿਮਾ ਸਾਹਿਬ, ਜਦੋਂ ਹੁਣ ਕੀ ਗਰਮੀਆਂ ਆਈਆਂ ਨਾ, ਗਰਮੀਆਂ ਦੇ ਵਿਚ, ਇਸ ਗਰਮੀਆਂ ਦੇ ਵਿਚ ਇੰਗਲੈਂਡ ਦੇ ਵਿਚ ਕਦੀ ਕਿਸੇ ਦੇ ਘਰ ਪੱਖਾ ਨਹੀਂ ਸੀ ਹੁੰਦਾ।
1: ਹਾਂਜੀ,
0: ਏਸੀ ਤਾਂ ਬਹੁਤ ਦੂਰ ਦੀ ਗੱਲ ਹੈ। ਹੁਣ ਇਸ ਸਾਲ ਲੋਕਾਂ ਦਾ ਧੂੰਆਂ ਕੱਢਤਾ ਗਰਮੀ ਨੇ, ਤੇ ਉਹਨਾਂ ਨੇ ਪੱਖੇ ਵੀ ਲਵਾ ਲਏ ਤੇ ਏਸੀ ਵੀ ਲਵਾ ਲਏ, ਇਹ ਪਹਿਲੀ ਵਾਰੀ ਹਿਸਟਰੀ ਚ ਹੋਇਆ ਇੰਗਲੈਂਡ ਦੀ।
1: ਹਾਂਜੀ ਬਿਲਕੁਲ। ਸੋ ਇਹਦੇ ਪਿੱਛੇ ਹੁਣ ਕਾਰਨ ਕੀ ਆ ਪਤਾ ਨੀ, ਕੀ ਆ ਕੁਦਰਤ ਕਰੋਪੇ ਹੋਈ ਆ ਕੀ ਹੋਇਆ, ਤਾਂ ਫੇਰ ਵੀ ਉਹ ਕਹਿੰਦੇ ਆ ਵੀ ਅੱਗਾਂ ਨੇ ਤਬਾਹੀ ਆ ਜਿਹੜੀ ਜਿਹੜੀ ਇਹ ਹੁਣ ਆਪਾਂ ਯੂਕੇ ਦੀ ਤਾਂ ਵੇਲਸ ਦੀ ਕੀਤੀ ਨਾ ਗੱਲ, ਯੂਕੇ ਦੀ ਨੀ ਸੋਰੀ, ਵੇਲਸ ਦੀ ਤਾਂ ਇੰਗਲੈਂਡ ਦੀ ਗੱਲ ਕੀਤੀ ਆ, ਇਹ ਕਹਿ ਰਿਹਾ ਕਿ ਪਰ ਇਹ ਅੱਗਾਂ ਜਿਹੜੀਆਂ ਆ ਜਿੰਨੀ ਤਬਾਹੀ ਫਰਾਂਸ ਤੇ ਸਪੇਨ ਵਿਚ ਮਚੀ ਆ ਉਹਦੇ ਮੁਕਾਬਲੇ ਵਿਚ ਕੁਝ ਵੀ ਨੀ। ਇਸ ਵਾਰੀ ਦੀ ਗਰਮੀ ਆ ਜਿਹੜੀ ਉਹ ਲਗਾਤਾਰ ਕਹਿੰਦੇ ਆ ਪੰਜਵੀਂ, ਜਾਣੀ ਕਿ ਪੰਜਵਾਂ ਸਾਲ ਕਿਤੇ ਹੋ ਗਿਆ ਜਿਹਨੂੰ ਲਗਾਤਾਰ ਇੰਨੀ ਵੱਧਦੀ ਗਰਮੀ, ਮਤਲਬ ਹਰ ਸਾਲ ਵੱਧਦੀ ਜਾਂਦੀ ਆ।
0: ਬਿਲਕੁਲ,
1: ਪਿਛਲੇ ਪੰਜ ਸਾਲਾਂ ਚੋਂ ਇਸ ਵਾਰੀ ਸਭ ਤੋਂ ਵੱਧ ਗਰਮੀ ਹੋਣ ਪਈ ਆ, ਤੇ ਚੇਅਰ ਆਫ ਦਾ ਨੈਸ਼ਨਲ ਫਾਇਰ ਚੀਫ ਆ ਜਿਹੜੇ ਉਹਨਾਂ ਦੇ, ਉਹਦੇ ਕਹਿਣ ਅਨੁਸਾਰ ਪਿਛਲੇ ਸਾਲ 1017 ਜਾਣੀ 1017 ਅੱਗਾਂ ਦੀ ਗਿਣਤੀ ਕੀਤੀ ਗਈ ਸੀਗੀ ਕਿ ਇੰਨੀਆਂ ਟੋਟਲ ਅੱਗਾਂ ਉੱਥੇ ਲੱਗੀਆਂ ਸੀ, ਤੇ ਇਸ ਵਾਰੀ ਆ ਉਹ ਕਹਿੰਦਾ ਹੁਣ ਹਜੇ ਜਿਹੜਾ ਸੀਜ਼ਨ ਆ ਉਹ ਕਹਿੰਦਾ ਨਵੰਬਰ ਤੱਕ ਚੱਲਣਾ ਇਹ ਅੱਗਾਂ ਦਾ, ਤੇ ਪਰ ਉਹ ਜਿਹੜੀਆਂ 1017 ਅੱਗਾਂ ਪਿਛਲੇ ਸਾਲ ਟੋਟਲ ਲੱਗੀਆਂ ਸੀ ਉਹਦੇ ਨਾਲੋਂ ਗਿਣਤੀ ਵੱਧ ਗਈ ਆ, ਤੇ ਹੁਣੇ ਵੱਧ ਗਈ ਆ, ਕਹਿਣ ਦਾ ਮਤਲਬ ਅਜੇ ਅਗਲਾ ਪਿਆ ਸਤੰਬਰ ਪਿਆ, ਅਕਤੂਬਰ ਪਿਆ, ਤੇ ਨਵੰਬਰ ਤੱਕ ਜਾਣਾ ਅਜੇ 2.5-3 ਮਹੀਨੇ ਹੋਰ ਪਏ ਆ, ਜੇ ਐਸੀ ਤਰ੍ਹਾਂ ਜਿਹੜੀਆਂ ਉੱਥੇ ਅੱਗਾਂ ਜਿਹੜੀਆਂ ਲੱਗਦੀਆਂ ਰਹੀਆਂ ਤੇ ਫੇਰ ਖਾਕ ਸਾਹਿਬ ਜੀ ਉੱਥੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਉਹ ਹੋਊਗਾ।
0: ਬਿਲਕੁਲ।
1: ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਜਿਹੜਾ ਹੈਗਾ ਨਾ ਨਾਰਥ ਕੋਰੀਆ, ਉਹ ਤੁਹਾਨੂੰ ਪਤਾ ਵੀ ਉਹਨੇ ਹੁਣ ਫੇਰ ਮੇਰਾ ਖਿਆਲ ਹੈ 50,000 ਫੌਜੀ ਆ ਜਿਹੜਾ ਉਹ ਰੂਸ ਨੂੰ ਜਾ ਰਿਹਾ।
0: ਹਾਂਜੀ, ਪਹਿਲਾਂ
1: 30,000 ਭੇਜਿਆ ਸੀਗਾ। ਬਿਲਕੁਲ। ਤੇ ਹੁਣ ਖਾਕ ਸਾਹਿਬ ਜੀ ਉਧਰ ਕੀ ਹੋ ਰਿਹਾ, ਨਾਰਥ ਕੋਰੀਆ ਵੱਲੋਂ ਵੀ ਜਪਾਨ ਖਿਲਾਫ ਭਾਸ਼ਣਬਾਜ਼ੀ ਆ ਜਿਹੜੀ ਉਹ ਗਰਮ ਕੀਤੀ ਜਾ ਰਹੀ ਆ, ਤੇ ਕਿਹਾ ਗਿਆ ਕਿ ਜਪਾਨ ਆਪਣੀ ਫੌਜ ਆਪਣੀਆਂ ਫੌਜਾਂ ਵਿਚ ਵਾਧਾ ਕਰ ਰਿਹਾ ਅਤੇ ਉਸਨੇ ਅਮਰੀਕਾ ਅਤੇ ਸਾਊਥ ਕੋਰੀਆ ਨਾਲ ਦੀ ਕੋਈ ਨਵੀਂ ਸੰਧੀ ਕੀਤੀ ਆ, ਜਾਣੀ ਗੱਠਜੋੜ ਕੀਤਾ ਆ, ਜਿਸ ਕਾਰਨ ਸਾਨੂੰ ਖਤਰਾ ਜਿਹੜਾ ਉਹ ਵੱਧ ਰਿਹਾ ਅਤੇ ਇਸ ਇਲਾਕੇ ਵਿਚ ਟਿਕਟ ਕਾ ਘੱਟ ਰਿਹਾ। ਪਿਛਲੇ ਕੁਝ ਸਮੇਂ ਤੋਂ ਕੋਰੀਆ ਚੁੱਪ ਚਾਪ ਰਿਹਾ, ਹੁਣ ਤੁਹਾਨੂੰ ਪਤਾ ਵੀ ਉਹ ਨਾਰਥ ਕੋਰੀਆ ਦੀ ਆਪਾਂ ਗੱਲ ਕਰਦੇ ਹਾਂ, ਪਿਛਲੇ ਥੋੜੇ ਸਮੇਂ ਤੋਂ ਚੁੱਪ ਚਾਪ ਬੈਠਾ ਰਿਹਾ, ਉਹ ਤਾਂ ਰੌਲਾ ਰੱਪਾ ਨੀ ਪਾਇਆ ਜਿੱਦਾਂ ਪਹਿਲਾਂ ਪਾਉਂਦਾ ਹੁੰਦਾ ਸੀ। ਤੇ ਹੁਣ ਉਹ ਫਿਰ ਤੋਂ ਜਿਹੜਾ ਮਿਸਲਾਂ ਦੇ ਤਜਰਬੇ ਕਰਨੇ ਉਹਨੇ ਸ਼ੁਰੂ ਕਰ ਦਿੱਤੇ ਆ, ਤੇ ਪਿਛਲੇ ਹਫ਼ਤੇ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਦੀ ਭੈਣ ਆ ਜਿਹੜੀ ਕਿਮ ਜੋ ਯਾਂਗ ਓਹਦਾ ਨਾਂ ਹੈਗਾ ਕਾਕਸਾ ਦੀ, ਓਹਨੇ ਵੀ ਜਪਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਪਾਨ ਇਸ ਇਲਾਕੇ ਦੀ ਵੱਡੀ ਤਾਕਤ ਬਣ ਜਾ ਰਿਹਾ ਅਤੇ ਆਪਣੇ ਭਰਾ ਨੂੰ ਵੀ ਹੋਰ ਤਾਕਤਵਰ ਫੌਜ ਬਣਾਉਣ ਦੀ ਗੱਲ ਆ ਜਿਹੜੀ ਓਹਨੇ ਕੀਤੀ ਆ। ਤੇ ਪਿਛਲੇ ਸ਼ੁੱਕਰਵਾਰ ਵਾਲੇ ਦਿਨ ਕਾਕਸਾ ਜੀ ਜਿਹੜਾ ਸੀਗਾ ਸਾਊਥ ਕੋਰੀਆ, ਜਪਾਨ ਅਤੇ ਅਮਰੀਕੀ ਫੌਜਾਂ ਨੇ ਉੱਥੇ ਕੁਛ ਐਕਸਰਸਾਈਜ਼ ਜਿਹੜੀ ਕਰਦੇ ਹੁੰਦੇ ਆ, ਪ੍ਰੈਕਟਿਸ ਹੁੰਦੀ ਹੁੰਦੀ ਪਈ ਆਪਾਂ ਕਿੱਧਰੋਂ ਕਿੱਦਾਂ ਕਰਨਾ, ਤੇ ਉਹ ਕੀਤੀਆਂ ਆ। ਤੇ ਹੁਣ ਉਧਰ ਨਾਰਥ ਕੋਰੀਆ ਜਿਹੜਾ ਉਹ ਕਹਿ ਰਿਹਾ ਵੀ ਸਾਨੂੰ ਇਹਨਾਂ ਤੋਂ ਖਤਰਾ ਆ ਤੇ ਅਸੀਂ ਸਮੇਂ ਤੋਂ ਕੋਰੀਆ ਚੁੱਪ ਚਾਪ ਰਿਹਾ। ਹੁਣ ਸਾਨੂੰ ਪਤਾ ਵੀ ਉਹ ਨਾਰਥ ਕੋਰੀਆ ਦੀ ਆਪਾਂ ਗੱਲ ਕਰਦੇ ਹਾਂ, ਪਿਛਲੇ ਥੋੜੇ ਸਮੇਂ ਤੋਂ ਚੁੱਪ ਚਾਪ ਬੈਠਾ ਰਿਹਾ, ਉਹਦਾ ਰੌਲਾ ਰੱਪਾ ਨੀ ਪਾਇਆ ਜਿੱਦਾਂ ਪਹਿਲਾਂ ਪਾਉਂਦਾ ਹੁੰਦਾ ਸੀ। ਤੇ ਹੁਣ ਉਹ ਫਿਰ ਤੋਂ ਜਿਹੜਾ ਮਿਸਲਾਂ ਦੇ ਤਜਰਬੇ ਕਰਨੇ ਉਹਨੇ ਸ਼ੁਰੂ ਕਰ ਦਿੱਤੇ ਆ। ਤੇ ਪਿਛਲੇ ਹਫ਼ਤੇ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਦੀ ਭੈਣ ਆ ਜਿਹੜੀ ਕਿਮ ਜੋ ਯਾਂਗ ਉਹਦਾ ਨਾਂ ਹੈਗਾ ਕਾਕਸਾ ਦੀ, ਉਹਨੇ ਵੀ ਜਪਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਪਾਨ ਇਸ ਇਲਾਕੇ ਦੀ ਵੱਡੀ ਤਾਕਤ ਬਣ ਜਾ ਰਿਹਾ ਅਤੇ ਆਪਣੇ ਭਰਾ ਨੂੰ ਵੀ ਹੋਰ ਤਾਕਤਵਰ ਫੌਜ ਬਣਾਉਣ ਦੀ ਗੱਲ ਆ ਜਿਹੜੀ ਉਹਨੇ ਕੀਤੀ ਆ। ਤੇ ਪਿਛਲੇ ਸ਼ੁੱਕਰਵਾਰ ਵਾਲੇ ਦਿਨ ਕਾਕਸਾ ਜੀ ਜਿਹੜਾ ਸੀਗਾ ਸਾਊਥ ਕੋਰੀਆ, ਜਪਾਨ ਅਤੇ ਅਮਰੀਕੀ ਫੌਜਾਂ ਨੇ ਉੱਥੇ ਕੁਛ ਐਕਸਰਸਾਈਜ਼ ਜਿਹੜੀ ਕਰਦੇ ਹੁੰਦੇ ਆ, ਪ੍ਰੈਕਟਿਸ ਹੁੰਦੀ ਹੋਈ ਆਪਾਂ ਕਿੱਧਰੋਂ ਕਿੱਦਾਂ

0: ਅਤੇ ਆਪਣੇ ਭਰਾ ਨੂੰ ਵੀ ਹੋਰ ਤਾਕਤਵਰ ਫੌਜ ਬਣਾਉਣ ਦੀ ਗੱਲ ਆ ਜਿਹੜੀ ਉਹਨੇ ਕੀਤੀ ਆ। ਤੇ ਪਿਛਲੇ ਸ਼ੁੱਕਰਵਾਰ ਵਾਲੇ ਦਿਨ ਖਾਕ ਸਾਹਿਬ ਜੀ ਜਿਹੜਾ ਸੀਗਾ ਸਾਊਥ ਕੋਰੀਆ ਜਪਾਨ ਅਤੇ ਅਮਰੀਕੀ ਫੌਜਾਂ ਨੇ ਉੱਥੇ ਕੁਛ ਐਕਸਰਸਾਈਜ਼ ਜਿਹੜੀ ਕਰਦੇ ਹੁੰਦੇ ਆ, ਪ੍ਰੈਕਟਿਸ ਹੁੰਦੀ ਉਹ ਹੁੰਦੀ ਵੀ ਆਪਾਂ ਕਿੱਧਰੋਂ ਕਿੱਦਾਂ ਕਰਨਾ, ਤੇ ਉਹ ਕੀਤੀਆਂ ਆ। ਤੇ ਹੁਣ ਉਧਰ ਨਾਰਥ ਕੋਰੀਆ ਜਿਹੜਾ ਉਹ ਕਹਿ ਰਿਹਾ ਵੀ ਸਾਨੂੰ ਇਹਨਾਂ ਤੋਂ ਖਤਰਾ ਆ, ਤੇ ਅਸੀਂ ਵੀ ਜਿਹੜੀ ਆ ਹੋਰ ਜ਼ਿਆਦਾ ਜਿਹੜੀ ਆ ਉਹ ਫੌਜ ਬਣਾਉਣੀ ਆ। ਤੇ
1: ਨਾਰਥ ਕੋਰੀਆ ਕੋਲ ਸਾਰੀ ਫੌਜ ਹੀ ਹੈ ਜੀ, ਹਰ ਬੰਦਾ ਫੌਜੀ ਉੱਥੇ।
0: ਬਿਲਕੁਲ ਬਿਲਕੁਲ, ਸਾਰੀ ਹੈ ਹੀ ਫੌਜ ਆ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਇਸੇ ਤਰ੍ਹਾਂ ਹੈਗੀ ਆ। ਤੇ ਹੋਰ ਖਬਰਾਂ ਸਾਰਾ ਖਾਕ ਸਾਹਿਬ ਜੀ ਆਪਣੇ ਕੋਲ ਜਿਹੜਾ ਪਿਛਲੇ ਹਫ਼ਤੇ ਦੇ ਵਿਚ ਹੋਈ ਆ ਗੱਲਬਾਤ, ਉਹ ਤੁਹਾਨੂੰ ਪਤਾ ਵੀ ਅਮਰੀਕਾ ਦੇ ਜਿਹੜੇ ਏਅਰਕ੍ਰਾਫਟ ਕੈਰੀਅਰ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹਨਾਂ ਦੇ ਉੱਪਰ ਜਹਾਜ਼ ਉਤਰਦੇ ਆ ਚੜ੍ਹਦੇ ਆ, ਸਾਰਾ ਕੁਛ ਹੁੰਦਾ। ਉਹ ਇੱਕ ਕਿਸਮ ਦਾ ਨਿੱਕਾ ਜਿਹਾ ਦੇਸ਼ ਹੀ ਸਮਝੋ ਉਹਨੂੰ,
1: ਕਿਉਂਕਿ
0: ਉਹਦੇ ਵਿਚ ਕਿਚਨ ਕੀ ਆ, ਫੌਜ ਕੀ ਆ, ਹਰ ਇੱਕ ਤਰ੍ਹਾਂ ਦੀ ਉਹਦੇ ਵਿਚ ਚੀਜ਼ ਹੈਗੀ ਆ। ਸੋ ਉਹ ਜਿਹੜਾ ਆ ਮੁਸੀਬਤ ਇਹ ਹੋ ਗਈ ਆ ਕਿ ਉਹ ਜਿਹੜਾ ਇਬਰਾਹਿਮ ਲਿੰਕਨ ਆ, ਮੇਰੇ ਖਿਆਲ ਉਹਦੇ ਹਮਲਾ ਵੀ ਹੋਇਆ ਸੀ ਥੋੜਾ ਜਿਹਾ,
1: ਉਹਦੇ ਵੀ ਹੋਇਆ ਸੀ ਜੀ ਥੋੜੀ ਜਿਹੀ, ਉਹਦੇ ਨੁਕਸਾਨ ਹੋਇਆ ਸੀ ਤੇ ਉਹਦੀ ਰਿਪੇਅਰ ਲਈ ਮੈਨੂੰ ਮੈਂ ਕਿਤੇ ਭੇਜਿਆ ਗਿਆ ਸੀ।
0: ਹਾਂਜੀ ਉਹ ਜਿਹੜੀ ਆ ਆਪਣੇ ਹੈਗਾ ਨਾ ਗ੍ਰੀਸ ਮੁਲਕ ਆ,
1: ਗ੍ਰੀਸ,
0: ਹਾਂਜੀ ਉਹ ਗ੍ਰੀਸ ਦੀ ਇੱਕ ਨਾ ਮਿਸਰ ਦੇ ਤੇ ਗ੍ਰੀਸ ਦੇ ਵਿਚਾਲੇ ਜਿਹੜਾ ਇਹ ਮੈਡੀਟੇਰੀਅਨ ਸੀ ਜਿਹਨੂੰ ਕਹਿੰਦੇ ਆ, ਉੱਥੇ ਦੀ ਇੱਕ ਛੋਟਾ ਜਿਹਾ ਟਾਪੂ ਉਹਦਾ ਨਾਂ ਹੈਗਾ ਕ੍ਰੀਟ।
1: ਅੱਛਾ ਜੀ,
0: ਉੱਥੇ ਵੀ ਅਮਰੀਕਾ ਦਾ ਬੇਸ ਆ,
1: ਉੱਥੇ ਗਿਆ ਹੋਏਗਾ
0: ਤੇ ਉਹਨੂੰ ਇਹਨੂੰ ਉੱਥੇ ਲੈ ਗਿਆ ਸੀਗੇ। ਤੇ ਹੁਣ ਅਜੇ ਪਤਾ ਨੀ ਉਹ ਉੱਥੇ ਹੀ ਖੜਾ, ਪਤਾ ਨੀ ਉਹ ਫੇਰ ਮੁੜ ਕੇ ਉੱਥੋਂ ਆ ਗਿਆ ਰਿਪੇਅਰ ਕਰਾ ਕੇ, ਪਰ ਉਹਦੇ ਵਿਚ ਜਿਹੜੇ ਫੌਜੀ ਉਹਦੇ ਵਿਚ ਹੈਗੇ ਆ ਕਾਕ ਸਾਹਿਬ ਜੀ, ਉਹਨਾਂ ਨੂੰ 10 ਮਹੀਨੇ ਦਾ ਖਿਆਲ ਹੋ ਗਿਆ, 200 ਤੋਂ ਉੱਤੇ ਦਿਨ ਹੋ ਗਏ ਉਹਨੂੰ, 8-10 ਮਹੀਨੇ ਹੋ ਗਏ। ਤੇ ਉਹ ਵਿਚਾਰੇ ਦੁਖੀ ਆ,
1: ਤੰਗ ਆ ਗਏ ਜੀ, ਉਹ ਸੁਸਾਈਡ ਤੱਕ ਦੀਆਂ ਗੱਲਾਂ ਵੀ ਸੁਣਿਆ ਆ ਰਹੀਆਂ ਉਹਨਾਂ ਦੀਆਂ ਵਿਚਾਰਿਆਂ ਦੀ।
0: ਸੁਸਾਈਡ ਹੋਈ ਆ ਜੀ, ਇੱਕ ਸੁਸਾਈਡ ਹੋਈ ਵੀ ਆ।
1: ਅੱਛਾ, ਉਹ ਤਾਂ ਬੰਦਾ ਅੱਕ ਜਾਂਦਾ ਨਾ, ਇਹ ਕਹਦਾ ਇਹ ਨਵਾਂ ਹੀ ਪੰਗਾ ਟਰੰਪ ਸਾਹਿਬ ਨੇ ਖੜਾ ਕਰ ਦਿੱਤਾ ਦੁਨੀਆਂ ਦੇ ਉੱਪਰ, ਕਦੀ ਆਪਣੀ ਉਧਰ ਭੇਜ ਦਿਓ, ਕਦੀ ਉਧਰ ਲੜਾਈਆਂ, ਇਹਨਾਂ ਥੋੜੋ ਇਕੱਲੀ ਗੱਲ ਬਣਦੀ ਹੈ। ਇਕਾਨਮੀ ਆਪਣੀ ਮਜ਼ਬੂਤ ਕਰੋ, ਮਜ਼ਬੂਤ ਸਾਡੀ ਇਕਾਨਮੀ ਵੀ ਐਡੀ ਮਜ਼ਬੂਤ ਨਹੀਂ ਰਹਿ ਗਈ ਜਿੱਦਾਂ ਪਹਿਲਾਂ ਹੁੰਦੀ ਸੀ ਅਮਰੀਕਾ ਦੀ।
0: ਬਿਲਕੁਲ, ਇਕਾਨਮੀ ਦਾ ਬਹੁਤ ਬੁਰਾ ਹਾਲ ਹੈ ਕਾਕ ਸਾਹਿਬ ਜੀ, ਚਾਹੇ ਮੰਨਣ ਚਾਹੇ ਨਾ ਮੰਨਣ, ਬੈਲੀਆਂ ਖਬਰਾਂ ਜਿਹੜੀਆਂ ਵਿਚੋਂ ਆਉਂਦੀਆਂ ਆ ਕਿ ਅਮਰੀਕਨ ਇਕਾਨਮੀ ਆ ਜਿਹੜਾ ਉਹਦਾ ਇਸ ਵੇਲੇ ਬੁਰਾ ਹਾਲ ਹੈਗਾ, ਤੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ। ਤੇ ਇੱਥੇ ਵੀ ਜਿਹੜਾ ਕਾਕ ਸਾਹਿਬ ਜੀ ਆ ਹੁਣ ਦੇਖੋ ਜਿਹੜੀ ICE ਆ ਨਾ ਆਪਣੀ ਆਹ ਇਮੀਗ੍ਰੇਸ਼ਨ ਦੀ ਇਨਫੋਰਸਮੈਂਟ ਆ, ਇਹ ਏਜੰਸੀ ਆ, ਇਹ ਕਾਕ ਸਾਹਿਬ ਜੀ ਇਹਦੇ ਪਿੱਛੇ ਇਹੀ ਕਾਰਨ ਆ ਕਿ ਲੋਕਾਂ ਨੂੰ ਕੱਢੋ ਬਾਹਰ, ਤਾਂ ਕਿ ਇੱਥੇ ਜਿਹੜੀਆਂ ਜੋਬਾਂ ਜਿਹੜੀਆਂ ਉਹ ਹੈਗੀਆਂ, ਉਹ ਫਿਰ ਜਿਹੜੇ ਇੰਪਲੋਇਰ ਆ ਉਹਨਾਂ ਨੂੰ ਜਦੋਂ ਬੰਦਾ ਨਹੀਂ ਮਿਲੂਗਾ, ਉਹ ਫਿਰ ਪੈਸੇ ਜ਼ਿਆਦਾ ਦੇ ਕੇ ਬੰਦੇ ਨੂੰ ਰੱਖਣਗੇ। ਸੋ ਇਹ ਵੀ ਇੱਕ ਆ ਜਿਹੜੀ ਇਸ ਤਰ੍ਹਾਂ ਦੀ ਜਿਹੜੀਆਂ ਗਵਰਨਮੈਂਟਾਂ ਕਰਦੀਆਂ ਰਹਿੰਦੀਆਂ ਆ, ਵੀ ਚਲੋ ਇਹਨਾਂ ਨੂੰ ਜਿਹੜੇ ਬਾਹਰੋਂ ਆਏ
1: ਹੋਏ ਕੱਢ ਕੇ ਇਹਨਾਂ ਨੂੰ ਰਹੇ ਆ, ਤੁਸੀਂ ਇਹ ਵੀ ਦੇਖੋ ਨਾ, ਕੱਢ ਜਿਹਨੂੰ ਰਹੇ, ਜਿਹੜੇ ਫਾਰਮਾ ਚ ਕੰਮ ਕਰਦੇ, ਕੋਈ ਪੰਪ ਤੇ ਕਰਦਾ, ਕੋਈ ਜੈਲੋ ਚਲਾਉਂਦਾ, ਕੋਈ ਟੈਕਸੀ ਚਲਾਉਂਦਾ, ਕੋਈ ਉਬਰ ਚਲਾਉਂਦਾ, ਛੋਟੇ ਮੋਟੇ ਲੋਕਾਂ ਨੂੰ ਕੱਢ ਰਹੇ, ਉੱਥੇ ਗੋਰਿਆਂ ਨੇ ਕੰਮ ਕਰਨਾ ਜੀ,
0: ਕਰਨਾ ਨੀ ਉਹਨਾਂ ਨੇ ਕਰਨਾ।
1: ਫਾਰਮਾਂ ਦੇ ਵਿੱਚ ਸਾਰੀ ਲੇਬਰ ਜਿਹੜੀ ਮੈਕਸੀਕਨ ਹੋ ਗਿਆ, ਦੇਸੀ ਹੋਰ ਲੋਕਾਂ ਦੇ ਹੋ ਗਏ ਨਾ, ਉਹਨਾਂ ਦੀ ਭਰਪਾਈ ਕਿੱਥੋਂ ਕਰਨਗੇ?
0: ਹਾਂਜੀ ਬਿਲਕੁਲ, ਫੇਰ ਉਹ ਇੱਦਾਂ ਹੋਊਗੀ ਨਾ, ਉਹਨਾਂ ਕੋਲ ਇੱਕ ਤਾਂ ਪਿਛਲੇ 20-25 ਸਾਲ ਦੇ ਵਿੱਚ ਮਸ਼ੀਨਰੀ ਬਹੁਤ ਆ ਗਈ ਆ, ਤੇ ਦੂਸਰੇ ਪਾਸੇ ਉਹ ਫਿਰ ਲੋਕਾਂ ਨੂੰ ਤਨਖਾਹ, ਜਿਹੜੇ ਇੱਥੇ ਦੇ ਗੋਰਿਆਂ ਕੋਈ ਕੰਮ ਕਰੂਗਾ ਉਹਨੂੰ ਫਿਰ ਪੈਸੇ ਜ਼ਿਆਦਾ ਦੇਣਗੇ ਨਾ, ਬਹੁਤ ਜ਼ਿਆਦਾ ਦੇਣਗੇ।
1: ਫਾਰਮਾ ਚ ਕੋਈ
0: ਕਿਸੇ ਨੀ ਕਰਨਾ, ਗਰੇਬ ਕਿਸੇ ਨੀ ਤੋੜਨੇ ਕਾਕ ਸਾਹਿਬ ਜੀ, ਬਿਲਕੁਲ ਗੱਲ ਸਹੀ ਆ। ਸੋ ਇੱਥੇ ਦੇ ਹਾਲਾਤ ਆ ਜਿਹੜੇ ਉਹ ਇਸ ਤਰ੍ਹਾਂ ਹੋ ਚੁੱਕੇ ਆ, ਤੇ ਰੱਬ ਕਰੇ ਭਲੀ ਜਿਹੜਾ ਠੀਕ ਠਾਕ ਇਹ ਰਹੇ। ਤੇ ਹੁਣ ਟਰੰਪ ਸਾਹਿਬ ਆ ਜਿਹੜੇ ਉਹ ਜਦੋਂ,
1: ਚੀਮਾ ਸਾਹਿਬ ਇਹ ਦੱਸੋ ਕਿ ਨਵੰਬਰ ਦੇ ਵਿਚ ਇਲੈਕਸ਼ਨ ਆ ਰਹੀ ਆ ਸੈਨੇਟਰ ਦੀ, ਹੈ ਨਾ, ਉਹਦੇ ਵਿਚ ਇਸ ਵੇਲੇ 60% ਡੈਮੋਕਰੇਟਿਡ ਜਿਹੜੇ ਹੈਗੇ ਆ ਉਹ ਕਾਫੀ ਉਪਰ ਜਾ ਰਹੇ ਆ, ਔਰ ਮੈਨੂੰ ਲੱਗਦਾ ਕਿ ਜਿਉਂ ਜਿਉਂ ਟਾਈਮ ਨੇੜੇ ਆਏਗਾ ਡੈਮੋਕਰੇਟ ਦਾ ਰੇਟਿੰਗ ਹੋਰ ਵੀ ਜ਼ਿਆਦਾ ਜਿਹੜੀ ਮਜ਼ਬੂਤ ਹੋਏਗੀ। ਤੇ ਉਸ ਤੋਂ ਬਾਅਦ ਕੀ ਹੋਏਗਾ ਜੀ, ਜੇ ਕੱਲ ਨੂੰ ਮੈਜੋਰਿਟੀ ਆਫ ਹਾਊਸ ਦੇ ਵਿਚ ਡੈਮੋਕਰੇਟਿਡ ਆ ਜਾਂਦੇ ਆ, ਫਿਰ ਜਿਹੜੇ ਕਾਨੂੰਨ ਸ਼ਨੂਨ ਬਣਾਏ ਜਾਂਦੇ ਆ ਰੋਜ਼ ਨਵੇਂ ਤੋਂ ਨਵੇਂ, ਉਹ ਨੀ ਬਣ ਸਕਣਗੇ, ਇਹਨਾਂ ਦੇ ਲਾ ਨੀ ਸਕਦੇ ਟਰੰਪ ਨੂੰ, ਹਨਾ।
0: ਹਾਂਜੀ ਉਹ ਬਣਾ, ਉਹ ਬਣਨੇ ਵੀ ਨਹੀਂ ਕਾਨੂੰਨ। ਤੇ ਕਾਕ ਸਾਹਿਬ ਜੀ ਕਈ ਵਾਰੀ ਇੱਦਾਂ ਹੁੰਦਾ ਜੋ ਨਵੀਂ ਗਵਰਨਮੈਂਟ ਆਉਂਦੀ ਆ ਉਹ ਫਿਰ ਜਿਹੜੇ ਪੁਰਾਣੇ, ਜਿੱਦਾਂ ਹੁਣ ਟਰੰਪ ਸਾਹਿਬ ਨੇ ਵੀ ਇਹੀ ਕੀਤਾ ਨਾ, ਇਹਨੇ ਦੇਖੋ ਜਿੰਨੇ ਪੁਰਾਣੇ ਓਬਾਮਾ ਨੇ ਉਹ ਹੈਲਥ ਕੇਅਰ ਸੀਗੀ ਉਹ ਵੀ ਇਹ ਪੇਸ਼ ਨਹੀਂ ਗਈ, ਉਹ ਵੱਖਰੀ ਗੱਲ ਹੈ, ਪਰ ਉਹਨੂੰ ਵੀ ਇਹ ਸਾਰੇ ਕਾਨੂੰਨਾਂ ਨੂੰ ਸਾਰਿਆਂ ਨੂੰ ਜਿਹੜੇ ਬਣਾਏ ਸੀ ਓਬਾਮਾ ਨੇ ਉਹਨਾਂ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਇਸੇ ਤਰ੍ਹਾਂ ਹੁਣ

0: ਜਿਹੜੇ ਟਰੰਪ ਸਾਹਿਬ ਨੇ ਇੱਕ ਤਾਂ ਇਹਨੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਦੇ ਆ ਉਹ ਮੈਜੋਰਟੀ ਇਹਦੇ ਰੱਖੇ ਹੋਏ ਆ। ਸੋ ਜਿਹੜੀ ਸਟੇਟ ਡਿਪਾਰਟਮੈਂਟ ਹੈ ਇਹ ਜਾਣੀ ਆਪਣੀਆਂ ਨਾਦਾਂ ਜਿਹੜੀਆਂ ਪੂਰੀਆਂ ਖਿਲਾਰ ਲਈਆਂ ਆ। ਤੇ ਹੁਣ ਹੋਏਗਾ ਕਿ ਜਦੋਂ ਨਵੀਂ ਗੌਰਮੈਂਟ ਜੇ ਦੂਸਰਿਆਂ ਦੀ ਆਉਂਦੀ ਆ ਡੈਮੋਕਰੇਟਾਂ ਦੀ, ਉਹਨਾਂ ਦਾ ਫਿਰ ਜਦੋਂ ਜੋਰ ਚੱਲਣਾ, ਉਹਨੇ ਜਿਹੜੇ ਇਹਨੇ ਆਪਣੇ ਪੱਖ ਦੇ ਲਾਇਆ ਉਹਨੂੰ ਲਾ ਕੇ ਪਰੇ ਮਾਰਨਗੇ, ਉਹ ਆਪਣੇ ਨਵੇਂ ਆਪਣੇ ਪੱਖ ਦੇ ਪਾ ਲੈਣਗੇ। ਸੋ ਇਹ ਜਿਹੜੀ ਅਮਰੀਕਨ ਪੋਲੀਟਿਕਸ ਆ ਖਾਕ ਸਾਹਿਬ ਜੀ, ਇਹ ਵੀ ਹੁਣ ਜਿੱਦਾਂ ਅੱਗੇ ਭਾਰਤ ਦੇ ਵਿੱਚ ਇਸ ਤਰ੍ਹਾਂ ਹੁੰਦੀਆਂ ਨਾ ਜਾਂ ਹੋਰ ਛੋਟੇ ਛੋਟੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀ ਹੁੰਦੀ ਆ, ਉਹ ਹਾਲਾਤ ਆ ਜਿਹੜੇ ਮੈਨੂੰ ਲੱਗ ਰਿਹਾ ਵੀ ਹਾਂਜੀ ਉਹ ਇੱਥੇ ਵੀ ਬਣ ਚੁੱਕੇ ਆ, ਜਿਹੜਾ ਮਤਲਬ ਚੰਗਾ ਜਿਹੜਾ ਭਵਿੱਖ ਆ ਉਹ ਨਜ਼ਰ ਨਹੀਂ ਆ ਰਿਹਾ ਜਿੱਧਰ ਨੂੰ ਇਹ ਗੱਲਾਂ ਹੁਣ ਜਾ ਰਹੀਆਂ। ਉਹ ਸਾਰਾ ਕੁਛ ਆ ਜਿਹੜਾ ਲੱਗਦਾ ਨੀ ਪਈ ਇੱਥੇ ਵੀ ਸ਼ਾਂਤੀ ਜਿਹੜੀ ਆ ਰਹਿਣੀ ਆ। ਹੁਣ ਜਿਹੜੀ ਹੁਣ ਦੇਖੋ ਆਈਸ ਵਾਲੇ ਜਿੱਦਾਂ ਕਰਦੇ ਆ ਲੋਕਾਂ ਨੇ, ਜਿਹੜਾ ਮਰਜ਼ੀ ਆਉਂਦੇ ਰੌਲਾ ਵੀ ਪਾਉਂਦੇ ਆ, ਮੈਸੇਜ ਨਹੀਂ ਦਿੰਦੇ ਆ, ਉਹ ਵੀ ਚੱਕ ਕੇ ਲਾ ਕੇ ਕੜੀਆਂ ਵਿੱਚ ਕਰ ਲੈਂਦੇ ਆ, ਤੇ ਉਹਨੂੰ ਉਹ ਜਿਹੜੀ ਆ ਰਕਸ਼ਾ ਵੀ ਆ ਕਿ ਸ਼ਬਦ ਵਰਤਦੇ ਹੈਗੇ ਆ ਐਸਕਲੇਟ ਕਰਨਾ ਕਿਸੇ ਚੀਜ਼ ਨੂੰ, ਐਕਸਕਲੇਟ ਉਹਨੂੰ ਕਹਿੰਦੇ ਆ ਜਿਹੜਾ ਪੰਜਾਬੀ ਚ ਆਪਾਂ ਕਹਿੰਦੇ ਆ ਲੜਾਈ ਵਧਾਉਣੀ।
1: ਜੀ ਮੈਂ ਸਾਹਿਬ ਹੋਲਡ ਕਰਿਓ ਹੋਲਡ ਕਰਿਓ, ਤੁਸੀਂ ਹੁਣ ਤੁਸੀਂ ਖਬਰਾਂ ਮੌਕੀ ਗਈਆਂ, ਡਾਕਟਰ ਸਾਹਿਬ ਆ ਗਏ ਆਪਾਂ ਇਹਨਾਂ ਨੂੰ ਦਿਓ। ਡਾਕਟਰ ਸਾਹਿਬ ਆ ਗਏ ਜੀ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਦੋਸਤੋ ਡਾਕਟਰ ਗੁਰਦੀਪ ਸਿੰਘ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਰੋਜ਼ ਦੀ ਤਰ੍ਹਾਂ, ਔਰ ਬਹੁਤ ਵੱਡੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਸਰੀਰ ਸੰਬੰਧੀ ਆ ਉਹ ਵੰਡਦੇ ਆ, ਸੇਵਾ ਕਰਦੇ ਆ, ਲੰਗਰ ਲਾਇਆ ਉਹਨਾਂ ਨੇ ਤੇ ਇਹਦਾ ਫਾਇਦਾ ਉਠਾਓ ਜਿੰਨੇ ਵੀ ਬਹੁਤ ਲੋਕ ਸੁਣਦੇ ਸੀ ਡਾਕਟਰ ਸਾਹਿਬ। ਅਸੀਂ ਉਹ ਕਢਾਇਆ ਸਾਡਾ ਆਪਣੇ ਪ੍ਰੋਗਰਾਮਾਂ ਦੇ ਵਿੱਚ 1800 ਤੋਂ ਲੈ ਕੇ ਹਰ ਰੋਜ਼ ਜਿੱਦਾਂ ਹੀ ਪ੍ਰੋਗਰਾਮ ਹੁੰਦੇ ਆ ਤੇ 2200 ਤੱਕ ਆਪਣੇ ਲੋਕ ਜਿਹੜੇ ਆ ਆਪਣੇ ਪ੍ਰੋਗਰਾਮ ਨੂੰ ਲਾਈਵ ਸੁਣਦੇ ਆ ਪੂਰੀ ਦੁਨੀਆਂ ਦੇ ਵਿੱਚ, ਤੇ ਸ਼ੁਕਰ ਆ ਪਰਮਾਤਮਾ ਦਾ ਲੋਕ ਜੁੜੇ ਆ ਤੁਹਾਡੇ ਤੁਹਾਡੇ ਪ੍ਰੋਗਰਾਮਾਂ ਨਾਲ ਵੀ ਬਹੁਤ ਜੁੜੇ ਆ। ਫਿਰ ਮੈਂ ਬੇਨਤੀ ਕਰ ਦਿੰਦਾ ਕਿ ਡਾਕਟਰ ਸਾਹਿਬ ਤੁਹਾਡਾ ਫੇਸਬੁੱਕ ਫੁੱਲ ਆ, ਤੁਸੀਂ ਮੈਨੂੰ ਰਿਕੁਐਸਟ ਭੇਜੀ ਸੀ, ਉਹ ਕਹਿੰਦੇ 5000 ਪੂਰਾ ਹੋ ਗਿਆ। ਜਿਹੜੇ ਤੁਹਾਡੇ ਚ ਕੋਈ ਬੰਦੇ ਸਮਝਦੇ ਹੋ ਕਿ ਬੰਦੇ ਕਿਸੇ ਕੰਮ ਦੇ ਨਹੀਂ ਗਏ ਨਾ ਕੋਈ ਮੈਸੇਜ ਕਰਦੇ, ਉਹਨਾਂ ਨੂੰ ਹੌਲੀ ਹੌਲੀ ਥੋੜੇ ਜਿਹਾ ਕਰੋ ਜਗ੍ਹਾ ਬਣਾਓ, ਫਿਰ ਲੋਕੀ ਪੁੱਛਦੇ ਆ ਕਿ ਨਹੀਂ ਜਾ ਰਿਹਾ। ਹਾਂਜੀ ਤੁਹਾਡਾ 5 ਪੂਰਾ ਹੋ ਗਿਆ ਨਾ।
2: ਕਈ ਵਾਰ ਐਸਾ ਹੁੰਦਾ ਆ ਵੀ ਲੋਕ ਆਪਣੀ ਪ੍ਰੋਫਾਈਲ ਉਹਨਾਂ ਨੇ ਬੰਦ ਕੀਤੀ ਹੁੰਦੀ ਹੈ, ਔਰ ਉਹੋ ਜਿਹੇ ਲੋਕ ਜਿਹੜੇ ਨੇ ਉਹ ਕਈ ਵਾਰ ਰਹਿ ਜਾਂਦੇ ਨੇ। ਮੈਂ ਕਹਿੰਦਾ ਵੀ ਇਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਵੀ ਇਹ ਕੌਣ
1: ਹੈਗਾ। ਉਹਨਾਂ ਦੀ ਛੁੱਟੀ ਕਰਾਓ ਨਾ, ਉਹਨਾਂ ਦੀ ਛੁੱਟੀ ਕਰਾਓ, ਉਹਨਾਂ ਨੂੰ ਡਿਲੀਟ ਕਰੋ ਹੌਲੀ ਹੌਲੀ, ਜਿੰਨੇ ਕਰੋਗੇ ਉਨੀ ਜਗ੍ਹਾ ਹੋਰ ਬਣੇਗੀ।
2: ਠੀਕ ਹੈ ਜੀ,
1: ਹਾਂਜੀ
2: ਮੈਂ ਪ੍ਰੋਗਰਾਮ ਤੋਂ ਬਾਅਦ ਚੈੱਕ ਕਰਦਾ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਦਾ ਹੋਰ ਕੋਈ ਸੰਬੰਧ ਨਹੀਂ ਹੈਗਾ,
1: ਹਾਂਜੀ ਹਾਂਜੀ,
2: ਉਹਨਾਂ ਨੂੰ ਮੈਂ ਆਪਾਂ ਕੈਂਸਲ ਕਰ ਦਿੰਦੇ। ਠੀਕ ਹੈ, ਬਹੁਤ ਸ਼ੁਕਰੀਆ ਬਹੁਤ ਸਾਰੇ ਸੱਜਣਾ ਮਿੱਤਰਾਂ ਦਾ ਜਿਹੜੇ ਸੁਣਦੇ ਨੇ, ਉਹਨਾਂ ਦਾ ਧੰਨਵਾਦ ਕਿ ਉਹ ਕਮ ਸੇ ਕਮ ਇਸ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਰਹੇ ਨੇ ਤੇ ਅੱਗੇ ਵੀ ਪਹੁੰਚਾਉਂਦੇ ਹੋਣਗੇ।
1: ਬਿਲਕੁਲ ਜੀ ਬਿਲਕੁਲ, ਦੇਖੋ ਇਹ ਹੁੰਦਾ ਡਾਕਟਰ ਸਾਹਿਬ ਜਦੋਂ ਇੱਕ ਬੰਦਾ ਸੁਣਦਾ ਨਾ ਤੇ ਫਿਰ ਉਹਨੂੰ ਇਹ ਹੁੰਦਾ ਯਾਰ ਮੈਂ ਆਪਣੀ ਵਾਈਫ ਨੂੰ ਵੀ ਦੱਸਾਂ, ਬੱਚਿਆਂ ਨੂੰ, ਆਜੋ ਬਹਿ ਕੇ ਇਕੱਠੇ ਸੁਣਦੇ ਹੁੰਦਾ ਨਾ, ਇਹ ਹੁੰਦਾ ਵਾ ਮੇਰੇ ਹਿਸਾਬ ਨਾਲ। ਚਲੋ ਜਿਆਦਾ ਨੀ ਤੇ ਬਹੁਤਾ ਜਿਆਦਾ ਨੀ ਤੇ ਹੁੰਦਾ ਹੋਏਗਾ ਜ਼ਰੂਰ।
2: ਇਹ ਆ ਜ਼ਰੂਰ
1: ਜੀ,
2: ਹਾਂਜੀ
1: ਆਓ ਜੀ ਡਾਕਟਰ ਸਾਹਿਬ, ਕੀਮਾ ਸਾਹਿਬ ਬੋਲੋ, ਸਤਿ ਸ੍ਰੀ ਅਕਾਲ ਬੁਲਾ ਲਓ
0: ਜੀ। ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ, ਤੁਹਾਡਾ ਸਵਾਗਤ ਆ।
2: ਹਾਂਜੀ ਕੀਮਾ ਸਾਹਿਬ, ਕੱਖ ਸਾਹਿਬ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ ਪੇਸ਼ ਕਰਦਾ ਤੇ ਅੱਜ ਦਾ ਪ੍ਰੋਗਰਾਮ ਅਸੀਂ ਸ਼ੁਰੂ ਕਰਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਅਸੀਂ ਦਵਾਈ ਦੇ ਸੰਬੰਧ ਵਿੱਚ ਵਿਚਾਰ ਕਰਨੀ ਆ
1: ਜੀ।
2: ਆਮ ਤੌਰ ਤੇ ਦਵਾਈ ਅਸੀਂ ਕਿਉਂ ਖਾਂਦੇ ਆ ਜਾਂ ਦਵਾਈ ਹੁੰਦੀ ਕੀ ਆ, ਬੜੇ ਸਵਾਲ ਐਸੇ ਸਾਹਮਣੇ ਆ ਜਾਂਦੇ ਆ ਸਾਡੇ। ਜਦੋਂ ਦਵਾਈਆਂ ਨਹੀਂ ਸੀ ਹੁੰਦੀਆਂ ਲੋਕ ਉਦੋਂ ਵੀ ਠੀਕ ਹੁੰਦੇ ਹੀ ਸੀਗੇ,
1: ਬਿਲਕੁਲ
2: ਉਦੋਂ ਵੀ ਸਾਰਾ ਕੁਛ ਬਿਮਾਰੀਆਂ ਤੇ ਉਦੋਂ ਵੀ ਸੀ। ਇਹ ਠੀਕ ਹੈ ਕਿ ਅੱਜ ਨਾਲੋਂ ਘੱਟ ਸੀਗੀਆਂ ਕਿਉਂਕਿ ਬੋਇਡ ਵਿਲੀਅਮ ਬੋਇਡ ਇੱਕ ਬਹੁਤ ਵੱਡੇ ਪੈਥੋਲੋਜਿਸਟ ਹੋਏ ਨੇ ਜਿਨ੍ਹਾਂ ਦੀ ਅਸੀਂ ਬੁੱਕਸ ਜਿਹੜੀਆਂ ਨੇ ਮੈਡੀਕਲ ਸਕੂਲ ਦੇ ਵਿੱਚ ਜਦੋਂ ਮੈਂ ਸਟੂਡੈਂਟ ਸੀ ਉਦੋਂ ਵੀ ਪੜ੍ਹਦੇ ਸੀ। ਵਿਲੀਅਮ ਬੋਇਡ ਨੇ ਇਹ ਲਿਖਿਆ ਕਿ ਜਿੰਨੀਆਂ ਵੀ ਬਿਮਾਰੀਆਂ ਅੱਜ ਕੱਲ ਹਨ, ਅਸਲ ਵਿੱਚ ਉਹ ਸਾਰੀਆਂ ਬਿਮਾਰੀਆਂ ਦੇ ਵਿੱਚੋਂ 75% ਮੈਨ ਮੇਡ ਬਿਮਾਰੀਆਂ,
0: ਮੈਨ ਮੇਡ ਬਿਮਾਰੀਆਂ ਬਿਲਕੁਲ ਪੈਦਾ ਕੀਤੀਆਂ ਗਈਆਂ
2: ਨੇ, ਇਹ ਵਿਲੀਅਮ ਬੋਇਡ ਕਹਿ ਰਹੇ ਨੇ। ਔਰ ਇਹ ਨਿਚੋੜ ਹੈ ਉਸ ਗੱਲ ਦਾ ਕਿ ਬਹੁਤੀਆਂ ਸਾਰੀਆਂ ਅਸੀਂ ਆਪ ਹੀ ਬਣਾਈਆਂ ਹੋਈਆਂ
0: ਬਿਮਾਰੀਆਂ।
2: ਸਰਦੀਆਂ ਚ ਗਰਮੀਆਂ ਵਾਲੀਆਂ ਠੀਕ ਹੋ ਗਈਆਂ, ਗਰਮੀਆਂ ਵਾਲੀਆਂ ਸਰਦੀਆਂ ਚ ਠੀਕ ਹੋ ਗਈਆਂ, ਕੁਛ ਇਹੋ ਜਿਹਾ ਰੂਟੀਨ ਚੱਲਦਾ ਰਹਿੰਦਾ ਸੀਗਾ।